0: ਦਾ ਮਿਊਜ਼ਿਕ ਪਤਾ ਲੱਗਾ ਕਿੰਨੀ ਦੇਰ ਬਾਅਦ ਲੋਕਾਂ ਨੂੰ ਕਿ ਐਲਵਿਸ ਪ੍ਰੈਸਲੀ ਦੇ ਗਾਣੇ ਆ ਜਾਂ ਫਿਰ ਕੁਛ ਅਨੂ ਮਲਿਕ ਹੋਰਾਂ ਦਾ, ਹੋਰ ਵੀ ਕਾਫੀ ਲੋਕ ਜਿਹੜੇ ਇੰਸਪੀਰੇਸ਼ਨ ਲੈਂਦੇ ਰਹੇ, ਉਹ ਖੁੱਲ ਗਈਆਂ ਗੱਲਾਂ.
1: ਯਾਰ ਅੰਗਰੇਜ਼ੀ ਨਾਂ ਬੜੇ ਔਖੇ ਯਾਦ ਕਰਨੇ.
0: ਮੈਂ ਵੀ ਐਲਵਿਸ ਪ੍ਰੈਸਲੀ ਦੇ ਬਾਅਦ ਸੋਚੀ ਪੈ ਗਿਆ, ਮੈਂ ਹੋਰ ਸੀ ਨਾਮ ਨਹੀਂ ਯਾਦ ਆਉਂਦਾ.
1: ਨਹੀਂ ਆਹ ਇੱਦਾਂ ਬੰਦਾ ਲਵੇ ਨਾ ਵਿੱਚ, ਬੜਾ ਪੜ੍ਹਿਆ ਲਿਖਿਆ ਜਿਹਾ ਲੱਗਦਾ ਹੈ ਵੀ ਆਹ ਫਲਾਣਾ ਜਿਹੜਾ ਮੈਂ ਅੱਜ ਸੂਟ ਪਾਇਆ ਰੂਸੋ ਪਲੱਸ ਤਿੰਨੀ ਨੇ ਪਾਇਆ ਹੈ
0: ਨਾ. ਇਹ ਕੱਲ ਹੋਇਆ ਮੈਂ ਕੱਲ ਆਪਾਂ ਜਦੋਂ ਇੰਟਰਵਿਊ ਕਰੇ ਛੁੱਟੀ ਬਾਈਟ ਕਰਨ ਗਏ ਹਾਂ ਸਰਤਾਜ ਜੀ, ਅਤੇ ਮੈਂ ਉੱਥੇ ਡਾਇਸਪੋਰਾ ਬੋਲਿਆ ਅਤੇ ਬਾਅਦ ਚੋਂ ਮੇਰੇ ਵਿਸ਼ੇਸ਼ਗਿਆ ਸਾਹਿਬ ਮੇਰੇ ਨਾਲ ਜਿਹੜੇ ਸੀ ਕਹਿੰਦੇ ਆਹ ਕੀ ਫੋੜਾ ਫੋੜਾ ਲਾਇਆ ਤੂੰ. ਮੈਂ ਕਿਹਾ ਚਲੋ, ਮੈਂ ਕਿਹਾ ਠੀਕ ਹੈ. ਮੈਂ ਵੀ ਬੜਾ ਔਖਾ ਯਾਦ ਕੀਤਾ ਸੀ ਕਾਕਾ, ਐਸੀ ਗੱਲ ਨਹੀਂ, ਮਿਹਨਤ ਕੀਤੀ ਹੈ ਬੜੀ ਯਾਦ ਕਰਨ 'ਚ.
1: ਪਹੁੰਚ ਗਏ ਡਾਕਟਰ ਸਾਹਿਬ?
0: ਹਾਂ ਡਾਕਟਰ ਸਾਹਿਬ ਪਹੁੰਚ ਗਏ.
1: ਠੀਕ ਠਾਕ ਨੇ?
0: ਠੀਕ ਠਾਕ ਨੇ. ਕੱਲ੍ਹ MCG ਦਾ ਟੂਰ ਲੈਣ ਗਏ ਸੀਗੇ.
1: ਅੱਛਾ,
0: ਮੈਨੂੰ ਤਾਂ ਲੱਗਦਾ ਅਗਲੀ ਵਾਰੀ ਸ਼ਾਇਦ ਉੱਥੇ ਕਿਲ੍ਹਾ ਫਤਿਹ ਕਰਨ ਦੀ ਹੋਣੀ ਹੈ
1: MCG.
0: ਹੋ ਸਕਦਾ, ਦੋ ਸ਼ੋਅ ਹੋ ਗਏ ਐਟਲੀਸਟ. 30,000 ਬੰਦਾ ਤਾਂ ਮਤਲਬ ਬੇਸਿਕਲੀ ਇੱਥੇ ਵੀ ਦੇਖਣ ਜਾ ਹੀ ਰਿਹਾ ਰੌਡ ਲੇਬਰ.
1: ਨਹੀਂ ਪਰ ਹਲੇ ਉਹ ਥੋੜ੍ਹੀ ਵੇਖ ਤੋਂ ਗਏ ਆ.
0: ਹਾਂ, ਇੱਕ ਤਾਂ ਸੋਲਡ ਆਊਟ ਆ.
1: ਹਾਂ, ਫਾਈਨਲ ਇੱਕ ਤਾਂ ਹੋ ਗਿਆ. ਹਾਂ, ਫਾਈਨਲ ਫਿਗਰ ਤੇ ਚਲੋ ਆਊਗੀ, ਪਰ ਡਿਪੈਂਡ ਕਰਦਾ ਹੁੰਦਾ ਨਾ, ਇੱਕ ਸੈਚੂਰੇਸ਼ਨ ਪੁਆਇੰਟ ਹੁੰਦਾ ਵਾ, ਕਿਉਂਕਿ ਇੱਕ ਕਮਿਊਨਿਟੀ, ਇੱਕ ਭਾਈਚਾਰਾ ਅੱਗੇ, ਫਿਰ ਉਹਨਾਂ ਦਾ ਐਕਸਟੈਂਡਿਡ ਨਾਲ ਵੋਲਿਊਮ, ਅਤੇ ਇਹ ਚੀਜ਼ਾਂ ਦਾ ਇੱਕ ਤਾਂ ਫਾਇਦਾ ਜ਼ਰੂਰ ਹੈ. ਮੈਂ ਜਿਹੜੀ ਚੀਜ਼ ਲਈ ਐਕਸਾਈਟਿਡ ਹਾਂ ਵੀ ਸਾਨੂੰ ਇਹ ਪਤਾ ਤਾਂ ਲੱਗ ਜੂਗਾ ਵੀ ਆਪਾਂ ਵਾਕਈ ਆਪਾਂ ਕਿੰਨੀ ਕੁ ਗਿਣਤੀ ਦੇ ਵਿੱਚ ਹਾਂ, ਜਾਂ ਆਪਾਂ ਕਿੰਨੇ ਕੁ ਲੋਕ ਨਹੀਂ ਜਾਂਦੇ ਪਰ ਕਿੰਨੇ ਕੁ ਜਾ ਕਿੰਨੇ ਕੁ ਸਕਦੇ ਆ ਭਲਾ. ਪਰ ਅਲੱਗ ਅਲੱਗ ਇਹ ਸਾਨੂੰ ਪ੍ਰੋਗਰਾਮਾਂ ਦੇ ਵਿੱਚ ਆਈਡੀਆ ਹੁੰਦਾ.
0: ਉਹਨਾਂ ਨੇ ਵੀ ਕੱਲ ਇਹੀ ਗੱਲ ਕੀਤੀ, ਬਹੁਤ ਜੋ ਵਾਜਿਬ ਗੱਲ ਹੈ ਕਿ ਖੁਸ਼ਹਾਲੀ ਕਿੰਨੀ ਕੁ ਖੁਸ਼ਹਾਲੀ ਇੱਕ ਕਮਿਊਨਿਟੀ ਦੇ ਅੰਦਰ, ਉਹ ਇਸ ਤੋਂ ਪਤਾ ਲੱਗਦਾ ਕਿ ਆਰ ਦੇ ਏਬਲ ਟੂ ਅਫੋਰਡ ਗੋਇੰਗ ਟੂ ਅ ਕੌਨਸਰਟ, ਹੈ ਨਾ. ਕਿਉਂਕਿ ਇਹੀ ਨਹੀਂ ਕਿ ਤੁਸੀਂ ਟਿਕਟ ਖਰੀਦ ਲਈ, ਤੁਸੀਂ ਉਸ ਦਿਨ ਦਾ ਕੰਮ ਵੀ ਛੱਡਿਆ, ਹੈ ਨਾ, 2 ਘੰਟੇ ਪਹਿਲਾਂ ਤੁਸੀਂ ਆਏ ਹੋ, ਪਾਰਕਿੰਗ ਲੱਭੀ ਹੈ, ਉਹਦਾ ਖਰਚਾ, ਫਿਰ ਬਾਅਦ ਚੋਂ ਹੈ ਨਾ ਲਾਈਨਾਂ ਲੱਗ ਜਾਣੀਆਂ ਫਲਿੰਡਰਸ ਵਾਲੇ ਪਾਸੇ ਰੋਟੀ ਦੀਆਂ, ਠੀਕ ਹੈ ਨਹੀਂ, ਕਿ ਉਹ ਪ੍ਰੋਪਰ ਇੱਕ ਡੇ ਆਊਟ ਚੰਗਾ ਮਹਿੰਗਾ ਪੈਂਦਾ. ਅਤੇ ਜੇ ਕਮਿਊਨਿਟੀ ਇੰਨੀ ਕੁ ਖੁਸ਼ਹਾਲ ਹੈ ਕਿ ਦੇ ਆਰ ਏਬਲ ਟੂ ਅਫੋਰਡ, ਇਹ ਵੀ ਪਤਾ ਲੱਗਦਾ. ਸੋ ਮਤਲਬ ਮੁਬਾਰਕਾਂ ਮੈਲਬਰਨ ਨੂੰ ਵੀ ਹੈ ਜੀ, ਐਜ਼ ਅ ਕਮਿਊਨਿਟੀ ਸਾਨੂੰ ਮੁਬਾਰਕਾਂ ਕਿ ਇੰਨੇ ਤਕੜੇ. ਜੇ ਆਸਟ੍ਰੇਲੀਆ ਵਾਈਡ ਸ਼ੋਅ ਹੋ ਪਾਉਂਦੇ ਤਾਂ ਸ਼ਾਇਦ ਮੈਲਬਰਨ 'ਚ ਹੀ ਹੋ ਪਾਉਂਦੇ, ਸ਼ਾਇਦ ਸਿਡਨੀ ਨਹੀਂ ਇੰਨਾ ਜ਼ਿਆਦਾ ਇਕੱਠ ਕਰ ਪਾਉਂਦਾ ਆਪਣੀ.
1: ਸਿਡਨੀ ਅਲੱਗ ਤਰ੍ਹਾਂ ਦੇ ਹੁੰਦੇ, ਜਿੱਦਾਂ ਜਿਹੜਾ ਆਈ ਥਿੰਕ ਜਿਹੜੇ ਬਾਲੀਵੁੱਡ ਵਾਲੇ ਸ਼ੋਅ ਨੇ ਉਹਦਾ ਸਿਡਨੀ ਇਕੱਠ ਵੱਡਾ ਹੁੰਦਾ ਇੱਥੋਂ ਨਾਲੋਂ ਸ਼ਾਇਦ, ਜਿੰਨਾ ਕੁ ਮੈਂ ਪਹਿਲਾਂ ਤੱਕ ਵੇਖਿਆ.
0: ਆਹ ਦੇਖੋ ਫਿਲਮ ਫੈਸਟੀਵਲ ਤਾਂ ਇੱਥੇ ਹੀ ਹੁੰਦਾ ਮੇਨ.
1: ਨਹੀਂ, ਫਿਲਮ ਫੈਸਟੀਵਲ ਤਾਂ ਇੱਥੇ ਹੁੰਦਾ ਵਾ,
0: ਉਹ ਵੈਸੇ ਸਿਡਨੀ ਵੀ ਕਰਦੇ ਆ,
1: ਮਿੱਤੂ ਭੌਮਿਕ ਇੱਥੋਂ ਦੇ ਨੇ ਨਾ, ਉਹ ਜੇ ਉੱਥੇ ਹੁੰਦੇ ਤਾਂ ਸ਼ਾਇਦ ਉੱਥੇ ਹੁੰਦਾ. ਇਹਦੇ ਗੰਦਾ ਜਿਹੜਾ ਅੱਗੇ ਲੱਗਾ ਵਾ ਉਹਦੇ ਤੇ,
0: ਇਹ ਗੱਲ ਵੀ ਹੈ.
1: ਹਾਂ, ਇਹਦਾ ਤੁਸੀਂ ਕਹੋਗੇ ਵੀ ਰੇਡੀਓ,
0: ਦੇਖੋ ਰੇਡੀਓ ਹਾਂਜੀ ਵੀ ਮੈਲਬਰਨ 'ਚ,
1: ਨਹੀਂ ਉੱਥੇ ਚਲੋ ਉੱਥੇ ਵੀ ਆ, ਪਰ ਤੁਸੀਂ ਕਹੋਗੇ ਵੀ ਮੇਨ ਸਾਡਾ ਇੱਥੇ ਆ, ਅਤੇ ਉਹ ਤਾਂ ਡਿਪੈਂਡ ਕਰਦਾ ਤੁਸੀਂ ਕਿੱਥੇ ਆ ਕੇ ਬਹਿ ਗਏ. ਪਰ ਸਟਿਲ ਜਿੰਨਾ ਕੁ ਮੈਂ ਵੇਖਿਆ ਵਾ, ਪੰਜਾਬੀ ਦੇ ਜਿਹੜੇ ਵੱਡੇ ਸ਼ੋਅ ਨੇ, ਭਾਵੇਂ ਪੰਜਾਬੀ ਫਿਲਮਾਂ ਨੇ, ਸਭ ਤੋਂ ਵੱਧ ਰੈਵਨਿਊ ਵਿਕਟੋਰੀਆ ਦਿੰਦਾ. ਅਤੇ ਉਸ ਤੋਂ ਬਾਅਦ ਜੇ ਆਪਾਂ ਹਿੰਦੀ ਦਾ ਵੇਖੀਏ, ਅਤੇ ਹਿੰਦੀ ਦੇ ਵਿੱਚ ਨਿਊ ਸਾਊਥ ਵੇ ਲੱਗਿਆ.
0: ਓਕੇ,
1: ਹਿੰਦੀ ਦੇ ਸ਼ੋਅ ਜਿਹੜੇ ਆ ਉੱਥੇ ਸਭ ਤੋਂ ਪਹਿਲਾਂ ਜ਼ਿਆਦਾ ਵੇਖਦਾ.
0: ਮੈਂ ਦੇਖਿਆ, ਮੇਰੇ ਨਾਲ 2 ਕੋ-ਵਰਕਰ ਸੀਗੇ, ਦੇ ਯੂਜ਼ ਟੂ ਸੇ ਕਿ ਸਾਨੂੰ ਮੈਲਬਰਨ ਇੰਨਾ ਵਧੀਆ ਲੱਗਦਾ ਕਿਉਂਕਿ ਉਹ ਬੰਬੇ ਦੇ ਸੀਗੇ. ਸੋ ਸ਼ਾਇਦ ਚਾਲ ਢਾਲ ਜ਼ਿਆਦਾ ਸਿਡਨੀ ਦੀ ਤੇਜ਼ ਆ.
1: ਅੱਛਾ, ਉੱਥੇ ਵਧੀਆ ਲੱਗਦਾ.
0: ਹਾਂ, ਅਤੇ ਉਹ ਫਿਰ ਦੇ ਆਲਸੋ ਮੂਵਡ ਦੇਅਰ ਇਵੈਂਚੁਅਲੀ. ਹੁਣ ਤਾਂ ਫੇਸਬੁੱਕ ਜਾਂ ਇੰਸਟਾਗ੍ਰਾਮ ਥਰੂ ਹੀ ਪਤਾ ਲੱਗਦਾ ਕਿ ਬੰਦਾ ਕਿੱਥੇ ਕਿੱਥੇ.
1: ਮੈਂ ਪਹਿਲਾ ਬੰਦਾ ਵੈਸੇ ਸੁਣਿਆ ਵਾ, ਵੈਸੇ ਤਾਂ ਬਹੁਤ ਗਏ ਹੋਣਗੇ ਜਿਹੜਾ ਇੱਧਰੋਂ ਉੱਧਰ ਨੂੰ ਮੂਵ ਹੋਇਆ ਹੋਵੇ.
0: ਨਹੀਂ, ਆਹ ਮੈਂ ਭਾਈ ਆਹ ਮੈਟਰੋ ਸਿਟੀਜ਼ 'ਚ ਬਹੁਤ ਦੇਖਿਆ.
1: ਹੋ ਸਕਦਾ ਨੌਕਰੀ ਕਰਕੇ ਵੀ ਤਾਂ ਜੋਬ.
0: ਹਾਂ, ਮਤਲਬ ਉਹੀ ਕਿ ਕਿਉਂਕਿ ਕਾਰਪੋਰੇਟ ਕਲਚਰ ਤੋਂ ਆਏ ਹੁੰਦੇ ਆ, ਅਤੇ ਅਗੇਨ ਉਹੀ ਗੱਲ ਹੈ, ਤੁਹਾਡੇ ਹੱਥ 'ਚ ਸੋਸ਼ਲ ਮੀਡੀਆ, ਉਹਨੇ ਤੁਹਾਨੂੰ ਸਭ ਦੱਸ ਦੇਣਾ ਕਿ ਕਿਸ ਸ਼ਹਿਰ ਦੀ ਕਿੱਦਾਂ ਦੀ ਵਾਈਬ ਹੈ ਹੁਣ. ਅਤੇ ਮਤਲਬ ਕੋਈ ਵੀ ਹੁਣ ਜੇ ਤੁਸੀਂ ਸ਼ੋਅ ਦੀ ਹੀ ਗੱਲ ਕਰਦੇ ਹੋ,
1: ਸੋਸ਼ਲ ਮੀਡੀਆ 'ਤੇ ਵੀ ਦੱਸ ਦਿੰਦਾ ਵਾ ਵੀ ਕਿਹਦੀ ਕਿੱਦਾਂ ਦੀ ਵਾਈਫ ਹੈ.
0: ਵੈਰੀ ਗੁੱਡ, ਕਿਆ ਸ਼ੇਰ. ਦੇਖੋ ਦੇਖੋ, ਡਾਕਟਰ ਸਤਿੰਦਰ ਸਰਤਾਜ ਦੀ ਗੱਲ ਕੀਤੀ, ਤੁਸੀਂ ਸ਼ੇਰ ਬਣਾਤਾ ਹੈ. ਸੋਸ਼ਲ ਮੀਡੀਆ 'ਤੇ ਪਤਾ ਲੱਗ ਜਾਂਦਾ.
1: ਵੇਖੋ, ਜਦੋਂ ਬੰਦਾ ਕੋਈ
0: ਵਾਈਬ ਹੈ,
1: ਵੱਡਾ ਕੋਈ ਸ਼ਾਇਰ ਆਇਆ ਹੋਵੇ, ਫਿਰ ਉਹ ਮਾਹੌਲ ਉਦਾਂ ਦਾ ਬਣ ਜਾਂਦਾ.
0: ਮੇਰਾ ਸ਼ੇਰ ਰਹਿ ਗਿਆ, ਮੈਂ ਸੁਣਾਉਣਾ ਸੀਗਾ, ਤੇ ਉਹਨਾਂ ਨੇ ਕਿਹਾ ਕਿ ਬਾਈ ਚਲੋ ਚਲੋ ਚਲੋ ਚਲੋ,
1: ਸੂਰਜ ਅੱਗੇ ਕੀ ਦੀਵੇ ਬਲਨੇ.
0: ਬਸ ਉਹੀ ਆ, ਮੈਂ ਫਿਰ ਸ਼ੇਰ ਆਪਣਾ ਪਿੰਜਰੇ 'ਚ ਹੀ ਰਹਿਣ ਤਾਂ. ਮੈਂ ਕੋਈ ਗੱਲ,
1: ਬੜੇ ਸਿੰਗਰ ਆਉਂਦੇ, ਹੋਰ ਕਿਸੇ ਨੂੰ ਸੁਣਾ ਲਿਓ.
0: ਹਾਂ, ਕਿਸੇ ਨਾ ਕਿਸੇ ਨੂੰ ਹੋਰ ਨੂੰ ਸੁਣਾਵਾਂਗੇ. ਨਹੀਂ, ਮੇਰੇ ਵਿਸ਼ੇਸ਼ਗਿਆ ਨਾਲ ਗੱਲ ਹੋਈ ਹੈ ਜਦੋਂ ਆਪਾਂ ਜਾਵਾਂਗੇ ਨਾ ਕੌਨਸਰਟ ਕਵਰ ਕਰਨ ਲਈ, ਉਹ ਫਿਰ ਸਾਡੀ ਇੰਟਰੋ ਲਾਈਨ ਬਣ ਜਾਏਗੀ. ਉਸ ਦਿਨ ਸਪੈਸ਼ਲ ਕੁਛ ਹੋਰ ਨਹੀਂ ਤਿਆਰ ਕਰਨਾ.
1: ਮੈਨੂੰ ਸੁਣਾ ਲਓ ਯਾਰ, ਐਵੇਂ ਖਰਾਬ ਕਰ.
0: ਠੀਕ ਹੈ, ਮੈਂ ਤੁਹਾਨੂੰ
1: ਮੇਰਾ ਵੀ ਕੱਦ ਉੱਡਾ ਕੀ ਆ ਪੱਗ ਬੰਨੀ ਮੈਂ ਫਿਲਹਾਲ ਹਵਾ ਰੁਮਕਦੀਆਂ.
0: ਸਰਤਾਜ ਜੀ, ਮੈਂ ਆਪਕੇ ਲਈ ਇੱਕ ਛੋਟੀ ਸੀ ਚੀਜ਼ ਲਿਖ ਕਰ ਰਹਾ
1: ਹਾਂ. ਨਾ ਤੇ ਉਹੀ ਰੱਖੋ ਯਾਰ.
0: ਨਹੀਂ, ਮੈਂ ਤਾਂ ਹੁਣ ਪੂਰੀ ਫੀਲਿੰਗ ਲਊਂਗਾ ਨਾ ਯਾਰ, ਇਹ ਤਾਂ ਖੁੱਟ ਗਿਆ.
1: ਪ੍ਰਟੈਂਡ ਕਰੋ ਵੀ ਤੁਹਾਡੇ ਅੱਗੇ ਖਲੋਤਾ ਵਾ.
0: ਹਾਂਜੀ,
1: ਸਰਤਾਜ.
0: ਹਾਂਜੀ ਡਾਕਟਰ ਸਾਹਿਬ, ਮੈਂ ਬਸ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਕਹਿਣਾ ਚਾਹਾਂ. ਇੱਕ ਖਿਆਲ
1: ਖੁਸ਼ਾਮਦੀ
0: ਜੀ, ਕਿ उन विरासतों के गुलिस्तां हमेशा शादाब रहते हैं जिनकी रहनुमाई सरताज जैसे बागबां करते हैं। अमिताभ बच्चन तो चार चार बच्चे क्यों पैदा किए बी तू सेविंग कोई की थी नहीं है तेन पता
1: ना सोशल मीडिया जरा ना बहुत बदतमीजी भी करता
0: बहुत
1: आप जिते फायदे की गल करते अच्छा आप दस दिए कि वार बार आप सोशल मीडिया फिर आप लैके आ रहे हैं
0: क्योंकि
1: अगे चल के अपना अज ज़्यादा सोशल मीडिया से ही गल करनी है क्योंकि अज सोशल मीडिया के पापे का जन्मदिन है
0: पता वह पापा जी बने कि पता
1: कि
0: 2003 की गल
1: चार दी तीन दी
0: तीन की गल लड़का इसे तरह आप आमो सामने बैठे ना मुंडा डेट ते गया होया
1: अच्छा
0: है ना अपनी कॉलेज मेट के नाल ते इंटरेस्ट ही नहीं होता क्योंकि वो एक बहुत ही तगड़ा बॉय बैंड सिगा एक हार्वर्ड यूनिवर्सिटी के अंदर एक कह लो सोसाइटी होंगी आपस स्टूडेंट से ओनू मिली नहीं सोसाइटी के अंदर हिस्सा नहीं मिले उन्होंने
1: वो मुंडे
0: ओके वेरी सैड कुड़ी इरीटेट हो गई कि यार तू तो बड़ा सैल्फ ऑबसैसड है उन्हें क्या यू आर अ वेरी कोल्ड ब्लडेड इनसिक्योर मैन वी आर ब्रेकिंग अप
1: अच्छा
0: हार्वर्ड कर लिता जी हैक सर्वर जिन्नी भी हार्वर्ड च पढ़ने वाली उस टाइम ते फीमेल स्टूडेंट सीगियां उन्हां दी जिहड़ी हुंदी ना पासपोर्ट टाइप फोटोज वगैरह हुंदियां वो सारी सारी उन्हें इंपोर्ट कर लेती अपने पीसी ते
1: ओके
0: वेबसाइट बनाई फेस मैश स्क्रीन खोलोगे उत्थे दो कुड़ियां दी फोटो होएगी ऊपर सवाल होएगा कि हु इज मोर अट्रैक्टिव कौन ज्यादा खूबसूरत है
1: अच्छा
0: तुसी चूज करोगे तो इस तरह कॉलेज दे अंदर गल फैल गई कि भाई कुड़ियां नूं तुसी रैंक कर सकते हो
1: ओके
0: हार्वर्ड दा सर्वर पूरे 48 घंटे दे अंदर ठप इन्ना ट्रैफिक आ गया उस वैबसाइट पर सारे बच्चे लगे हुए कि भाई असी कुड़िया नू है ना नंबर दवांगे मुंडा सस्पेंड हो गया सस्पेंड होया ते दो जुड़वा भरा वैसे जुड़वा भरा दो ही होंगे रियली सॉरी गाइस एक जोड़ा जुड़वा
1: बोलन च इदां ही कह दिंदे हां दो जुड़वा भरा
0: हार्वर्ड दे ही पढ़ने वाले सिगे रोइंग भी करते सिगे रोइंग यू गाइस यू नो ओ रोइंग हुंदी जिहड़ी ओ चप्पू जा चलांदे
1: अच्छा मैं करे रोंदे रहंदे
0: बीजिंग ओलंपिक्स दे अंदर भी गए ओह मुंडे उन्होंने कहा जी असीं हार्वर्ड लई ना एक बनाना चाहते हैं जिस तरह एक ग्रुप जिहा कि आपस लोग उठन बैठन तो तू साडे लई बना दे मुंडे दी हुण गलबात होगी ना कि ये तो जानता सब कुछ उन्हें कहा हाँ बनाना
1: अच्छा
0: उन्हें बनाई नहीं पर आइडिया चक लिया अपने एक दोस्त कोल गया ਉਹਨੂੰ ਕਿਹਾ ਮੈਨੂੰ ਪੈਸੇ ਚਾਹੀਦੇ ਆ ਤੇ ਉਹਨੇ ਦ ਫੇਸਬੁੱਕ .com ਬਣਾਈ ਮਾਰਕ ਜ਼ਕਰਬਰਗ
1: ਅੱਛਾ
0: ਤੇ ਉਹ ਬਾਅਦ ਚੋਂ ਮਸ਼ਹੂਰ ਹੋ ਗਈ ਯੇਲ ਸਟੈਨਫੋਰਡ ਮਤਲਬ ਉੱਧਰ ਹੀ ਆਈਵੀ ਲੀਗ ਸਕੂਲਸ ਦੇ ਅੰਦਰ $20,000 ਲਾਇਆ ਸੀਗਾ ਉਸ ਮੁੰਡੇ ਨੇ ਜਿਹੜਾ ਉਹਦਾ ਮਿੱਤਰ ਸੀਗਾ ਠੀਕ ਹੈ ਹੁਣ ਆਪਾਂ ਸਿੱਧੇ ਠਕਸ਼ ਕਰਕੇ ਕਹਾਣੀ ਲੈ ਕੇ ਜਾਂਦੇ ਚਾਰ ਸਾਲ ਬਾਅਦ ਨੈਪਸਟਾਰ ਨਾਮ ਦੀ ਇੱਕ ਕੰਪਨੀ ਹੈ
1: ਓਕੇ
0: ਕੈਨ ਨੂੰ ਕਹਿੰਦੇ ਕਿ ਜੀ ਅਸੀਂ ਮਿਊਜ਼ਿਕ ਸ਼ੇਅਰ ਕਰਦੇ ਹਾਂ ਪਰ ਕਹਿ ਲਓ ਕਿ US ਦੀ ਉਸ ਟਾਈਮ ਦੀ ਸਭ ਤੋਂ ਵਧੀਆ ਪਾਇਰੇਸੀ ਵਾਲੀ ਪਾਇਰੇਸੀ ਮਿਊਜ਼ਿਕ ਜੇ ਤੁਸੀਂ ਖਰੀਦਣਾ ਉਹ ਵਾਲੀ ਸੀ ਅਨਓਫੀਸ਼ੀਅਲੀ ਇਹੀ ਗੱਲ ਆ ਠੀਕ ਹੈ ਓਫੀਸ਼ੀਅਲੀ ਉਹ ਜੋ ਮਰਜ਼ੀ ਕਹਿਣ ਉਹ ਬੰਦਾ ਮਿਲਿਆ ਉਹ ਕਹਿੰਦਾ ਮੈਂ ਤੈਨੂੰ ਮੈਂਟਰ ਕਰਾਂਗਾ ਬਾਈ ਪਹਿਲੇ ਤਾਂ ਦ ਹਟਾ ਇਹਨੂੰ ਕਰ facebook.com
1: ਅੱਛਾ ਕੱਲੇ ਪਹਿਲਾਂ ਦ ਫੇਸਬੁੱਕ
0: ਹਾਂ ਤਦ ਸੀਗਾ ਸਿਰਫ ਆਹ ਆਈਵੀ ਲੀਗ ਸਕੂਲਸ ਦੇ ਅੰਦਰ ਮਤਲਬ ਕਹਿ ਲਓ ਕਿ ਜਿਸ ਜੈਂਟਰੀ ਬੱਚੇ ਯੂਜ਼ ਕਰ ਰਹੇ ਉਹਨਾਂ ਤੱਕ ਹੀ ਸੀਗਾ ਸੀਮਤ ਹੈ ਨਾ ਫਿਰ ਜੀ ਉਹਨੇ ਕਿਹਾ ਕਿ ਆਹ ਜਿਹੜਾ ਤੇਰਾ ਦੋਸਤ ਹੈ ਨਾ ਇਹਨੂੰ ਥੋੜ੍ਹਾ ਫੇਜ਼ ਆਊਟ ਕਰ ਇਹ ਬੜਾ ਨਾ ਬਹੁਤ ਜ਼ਿਆਦਾ ਟ੍ਰੈਡੀਸ਼ਨਲ ਸੋਚ ਵਾਲਾ ਕਿ ਨਹੀਂ ਅਸੀਂ ਅੱਗੇ ਨਹੀਂ ਵਧਣਾ
1: ਜੇ ਤੋਂ ਸ਼ੁਰੂ 'ਚ ਪਹਿਲੇ
0: ਜੇ ਤੋਂ ਪੈਸੇ ਲਿੱਤੇ 20,000 ਉਹਦਾ ਨਾਮ ਹੈ ਐਡ ਲੰਬਾ ਨਾਮ ਹੈ ਪਰ ਮੈਂ ਐਡ ਕਹਿ ਦਿੰਦਾ ਠੀਕ ਹੈ ਜੀ ਅਲਟੀਮੇਟ ਪੁਆਇੰਟ ਇਹ ਹੋਇਆ ਜੀ ਕਿ ਇਹਨੇ ਉਹਨੂੰ ਬਣਾ ਲਿਆ ਤਾਂ ਆਪਣਾ ਮੈਂਟਰ ਬਾਅਦ 'ਚ ਅਲਟੀਮੇਟਲੀ ਉਹਨੂੰ ਪ੍ਰੈਜ਼ੀਡੈਂਟ ਵੀ ਬਣਾਇਆ ਫੇਸਬੁੱਕ ਲਾਈਵ ਹੋ ਗਿਆ ਹਰ ਪਾਸੇ ਹੈ ਨਾ 2008 'ਚ ਗਲੋਬਲੀ ਫਟਿਆ ਦੁਨੀਆ 'ਚ ਪੂਰੇ ਤਰੀਕੇ ਨਾਲ ਅਤੇ ਜਦੋਂ ਇਨਵੈਸਟਰਸ ਕੋਲ ਗਏ ਕਿਉਂਕਿ ਉਹ ਜਿਹੜਾ ਆਪਣਾ ਮੈਂਟਰ ਸਾਹਿਬ ਸੀਗੇ ਉਹ ਸਿਲੀਕੋਨ ਵੈਲੀ 'ਚ ਹਰ ਕਿਸੇ ਨੂੰ ਜਾਣਦੇ ਸੀਗੇ ਉੱਥੋਂ ਇਹਨੇ ਇਨਵੈਸਟਰ ਵੀ ਲਿਆ ਕੇ ਦੇ ਦਿੱਤੇ ਇਹਨਾਂ ਦੋਨਾਂ ਨੇ ਆਪਣੇ ਸ਼ੇਅਰ ਬਹੁਤ ਵਧਾ ਲਏ ਪਰ ਜਿਹੜਾ ਐਡ ਸੀਗਾ ਨਾ ਉਹਦੇ ਸਾਰੇ ਸ਼ੇਅਰ ਡਾਇਲਿਊਟ ਕਰਤੇ ਉਹਨੂੰ ਕਿਹਾ ਤੂੰ ਮਾੜਾ ਆ ਨਾ ਇੱਧਰ ਉੱਧਰ ਘੁੰਮ ਫਿਰ ਕੇ ਆ ਕਿ ਆਪਾਂ ਹੋਰ ਕਿੱਥੇ ਕਿੱਥੇ ਨੈਟਵਰਕਿੰਗ ਕਰ ਸਕਦੇ ਹਾਂ ਮਗਰੋਂ ਸਾਰੇ ਸਾਰੇ ਸ਼ੇਅਰ ਗਏ
1: ਓਕੇ
0: ਬਹੁਤ ਤਗੜਾ ਲੋ ਸੂਟ ਹੋਇਆ
1: ਜੀ
0: ਲੋ ਸੂਟ ਦੇ ਐਂਡ 'ਚ ਇਹ ਹੋਇਆ ਜੀ ਕਿ ਉਹ ਜੁੜਵਾ ਭਰਾ ਉਹਨਾਂ ਨੇ ਵੀ ਲੋ ਸੂਟ ਕੀਤਾ ਕਿ ਸਾਡਾ ਆਈਡੀਆ ਚੋਰੀ ਕੀਤਾ ਤੇ ਐਡ ਕਿ ਜੀ ਸਾਰਿਆਂ ਦੇ ਸਿਰਫ 2-2% ਲੈਸ ਕੀਤਾ ਹਿੱਸਾ ਜਦੋਂ ਇਨਵੈਸਟਰ ਅੰਦਰ ਵਾੜਦੇ ਸੀਗੇ ਤਾਂ ਮੇਰਾ ਕੀਤਾ 34% ਹਿੱਸਾ ਲੈਸ ਅਤੇ ਮੈਨੂੰ ਮੇਰੇ ਨਾਮ ਵੀ ਹਟਾ ਦਿੱਤਾ ਕਿ ਮੈਂ ਹੁਣ ਕੋ ਓਨਰ ਨਹੀਂ ਹਾਂ ਮੈਂ ਕੋ ਫਾਊਂਡਰ ਨਹੀਂ ਹਾਂ ਫੇਸਬੁੱਕ ਦਾ ਦੋਨੋਂ ਲੋਕ ਜਿੱਤੇ ਜੀ ਆਪਣੇ ਆਪਣੇ ਲੈਵਲ 'ਤੇ ਲੋਸੂਟ $20 million ਕੈਸ਼ ਅਤੇ $45 million ਦੇ ਫੇਸਬੁੱਕ ਦੇ ਸ਼ੇਅਰ ਮਿਲੇ ਜੁੜਵਾ ਭਰਾਵਾਂ ਨੂੰ ਐਡ ਨੂੰ ਕੀ ਮਿਲਿਆ ਉਹ ਅੱਜ ਤੱਕ ਗੋਪਨੀਯ ਗੁਪਤ ਹੈ ਪਰ ਇਹ ਹੈ ਕਿ ਉਹਦਾ ਮੈਸਟ ਹੈਡ ਜਿਹੜਾ ਕਹਿੰਦਾ ਕਿ ਕੰਪਨੀ ਦੇ ਰਿਕਾਰਡਸ ਦੇ ਅੰਦਰ ਅੱਜ ਵੀ ਉਹਨੂੰ ਕੋ ਫਾਊਂਡਰ ਆਫ ਫੇਸਬੁੱਕ ਕਹਿੰਦੇ ਆ ਕਹਿੰਦੇ ਉਹਨੂੰ ਇੰਨਾ ਪੈਸਾ ਮਿਲਿਆ ਕਿ ਉਹਨੇ ਪੈਸਾ ਆਉਣ ਤੋਂ ਪਹਿਲਾਂ ਸਿਟੀਜ਼ਨਸ਼ਿਪ ਚੇਂਜ ਕਰ ਲਈ ਟੈਕਸ ਬਚਾਉਣ ਲਈ ਅਤੇ ਉਹ ਹੁਣ ਸਿੰਗਾਪੁਰ ਰਹਿੰਦਾ ਅਤੇ ਉਹ ਇੱਦਾਂ ਦੇ ਹੀ ਬਿਜ਼ਨਸਿਸ ਨੂੰ ਫੰਡ ਕਰਦਾ ਹੀ ਇਜ਼ ਅ ਬਿਲੀਅਨਰ
1: ਓਕੇ
0: ਜਿਹੜੇ ਮੁੰਡਿਆਂ ਨੂੰ $45 million ਦੇ ਸ਼ੇਅਰ ਮਿਲੇ ਫੇਸਬੁੱਕ ਦਾ ਆਈ ਪੀ ਓ ਆ ਗਿਆ ਉਸ ਤੋਂ 5-6 ਸਾਲ ਬਾਅਦ ਹੋਰ ਫਟਿਆ ਉਹ ਹੋ ਗਏ 100 million ਵਗੈਰਾ 'ਚ ਉਹਨਾਂ ਨੇ ਸਾਰਾ ਪੈਸਾ ਇੱਕ ਛੋਟੀ ਜਿਹੀ ਇੱਕ ਕਰੰਸੀ ਸ਼ੁਰੂ ਹੋਈ ਸੀ ਬਿਟਕੋਇਨ ਨਾਮ ਦੀ
1: ਅੱਛਾ
0: ਉਹਨਾਂ ਉਹ ਚਲਾ ਦਿੱਤਾ ਸੋ ਉਹਨਾਂ ਦੀ ਅੱਜ ਵੈਲਿਊ ਦੋਨਾਂ ਦੀ ਅੱਡ ਅੱਡ $3-3 billion ਆ 60-70 billion ਵੈਲਿਊਏਸ਼ਨ ਹੈ ਜੀ ਮਾਰਕ ਜ਼ਕਰਬਰਗ ਦੀ ਹੀ ਵਾਸ ਦਾ ਮੋਸਟ ਯੰਗੈਸਟ ਬਿਲੀਅਨਰ ਇਨ ਦਾ ਵਰਲਡ ਅਤੇ ਅੱਜ ਪ੍ਰਧਾਨ ਦਾ ਜਨਮ ਦਿਨ ਹੈ ਜੀ ਹੈਪੀ ਬਰਥਡੇ ਮਾਰਕ ਜ਼ਕਰਬਰਗ
1: ਹੈਪੀ ਬਰਥਡੇ ਬਈ ਹੈਪੀ ਬਰਥਡੇ
0: ਵਟਸਐਪ ਤੇ ਇੰਸਟਾਗ੍ਰਾਮ ਵੀ ਅਲਟੀਮੇਟਲੀ ਉਹਨਾਂ ਨੇ ਖਰੀਦ ਲਿਆ AI ਲੈ ਆਏ ਤੇ ਮੈਟਾ ਦੇ ਅੰਦਰ ਤੇ ਹੁਣ ਮੈਟਾ ਨਾਮ ਕਰ ਦਿੱਤਾ ਜੀ ਫੇਸਬੁੱਕ ਦਾ ਜਿਹਦੇ ਅੰਦਰ NFT ਯਾਦ ਹੋਣਾ ਤੁਹਾਨੂੰ 2 ਸਾਲ ਪਹਿਲੇ NFTਆਂ ਵੀ ਬੜੀਆਂ ਵਿਕੀਆਂ ਸੀਗੀਆਂ ਹਨਾ ਕਿ ਮੈਟਾਵਰਸ ਬਣਾਇਆ ਉਹਦੇ ਅੰਦਰ ਪਲੋਟ ਖਰੀਦੋ
1: ਚੱਲੀ ਨਹੀਂ ਵੈਸੇ ਉਹ ਚੀਜ਼
0: ਚੱਲਿਆ ਨਹੀਂ ਉਹ ਮਤਲਬ ਉਹ ਤਰੀਕਾ ਬੜਾ ਘੈਂਟ ਸੀ ਕਿ ਸਨੂਪ ਡੌਗ ਨੂੰ ਲੈ ਕੇ ਆਉਂਦਾ ਸਨੂਪ ਡੌਗ ਦਾ ਉਹਦੇ ਅੰਦਰ ਵਰਚੁਅਲ ਕਰਾਇਆ ਕੰਸਰਟ ਕਰਾਇਆ 1-2 ਹਾਲੀਵੁੱਡ ਐਕਟਰਾਂ ਨੂੰ ਕਿਹਾ ਕਿ ਪਲੋਟ ਖਰੀਦੋ $1 million 'ਚ ਵਰਚੁਅਲ ਪਲੋਟ ਵੀ
1: ਚੰਨ ਤੇ ਵੀ ਪਲੋਟ ਮਿਲੇ
0: ਪਰ ਉਹ ਗੱਲ ਨਹੀਂ ਬਣੀ ਪਰ ਇੱਕ ਗੁੱਸਾ ਕਿ ਤੂੰ ਬੜਾ ਇਨਸਿਕਿਓਰਡ ਤੇ ਫੁਲਿਸ਼ ਆਦਮੀ ਆ ਮੈਂ ਤੈਨੂੰ ਛੱਡ ਰਹੀ ਹਾਂ
1: ਉਂਗਲ ਮੇਰੇ ਵੱਲ ਨੂੰ ਕੀ ਕਰੀ
0: ਸੋਰੀ ਮੇਰਾ ਐਸਾ ਕੁਛ ਮਤਲਬ ਨਹੀਂ ਥਾ ਗਾਇਸ ਪਰ ਅਲਟੀਮੇਟ ਪੁਆਇੰਟ ਇਹ ਸੀ ਜੀ ਕਿ ਦੇਖੋ ਕਿਸੇ ਬੰਦੇ ਦੀ ਈਗੋ ਹਰਟ ਹੋ ਜਾਏ ਤਾਂ ਉਹ ਸਾਰੀ ਦੁਨੀਆ ਨੂੰ ਫਿਰ ਰੀਲਾਂ ਵੇਖਣ ਲਾ ਦਿੰਦਾ
1: ਹਾਂ ਪਰ ਇਹਦੇ 'ਚ ਕੁਛ ਇੱਕ ਚੀਜ਼ਾਂ ਇਸ ਸਾਰੀ ਸਟੋਰੀ 'ਚੋਂ ਸ਼ਾਇਦ ਬਾਕੀ ਵੀ ਓਬਜ਼ਰਵ ਕਰ ਰਹੇ ਹੋਣਗੇ ਅਤੇ ਮੈਂ ਆਪਾਂ ਚਾਹਵਾਂਗੇ ਕਿ ਤੁਸੀਂ ਇਸ ਸਟੋਰੀ 'ਚੋਂ ਕੀ ਓਬਜ਼ਰਵ ਕੀਤਾ ਸਾਡੇ ਸਰੋਤੇ ਤੁਸੀਂ ਵੀ ਦੱਸਿਓ ਕਿ ਕੀ ਇਹਦੇ ਵਿੱਚ ਉਹ ਰਲਦਾ ਮਿਲਦਾ ਜਾਂ ਤੁਸੀਂ ਵੀ ਫੀਲ ਕਰਦੇ ਹੋ ਕਿ ਅੱਜ ਵੀ ਸੋਸ਼ਲ ਮੀਡੀਆ ਦੇ ਵਿੱਚ ਇਹ ਫੀਲ ਹੈਗੀ ਆ ਜਿਹੜੀ ਇਸ ਇਹਦੀ ਕਹਾਣੀ ਦੇ ਵਿੱਚ ਉਹ ਕੀ ਆ ਚਲੋ ਆਪਾਂ ਵੇਖਦੇ ਹਾਂ ਤੁਸੀਂ ਇਹਦੇ 'ਚੋਂ ਕੀ ਕੱਢਿਆ ਅਤੇ ਉਸ ਲਿਹਾਜ਼ ਦੇ ਨਾਲ ਤੁਹਾਨੂੰ ਕੀ ਫਾਇਦੇ ਨੁਕਸਾਨ ਲੱਗਦੇ ਆ ਸੋਸ਼ਲ ਮੀਡੀਆ ਦੇ ਜੇ ਮੰਨ ਲਓ ਵੈਸੇ ਤਾਂ ਇੱਦਾਂ ਹੁੰਦਾ ਵਾ ਵੀ ਜੇ ਇੱਕ ਨਾ ਕਰਦਾ ਤਾਂ ਦੂਸਰਾ ਕੋਈ ਕਰ ਦਿੰਦਾ ਪਰ ਜੇ ਮੰਨ ਲਓ ਆਪਾਂ ਮੰਨ ਲੈਂਦੇ ਹਾਂ ਵੀ ਇੱਕ ਮਾਰਕ ਜ਼ਕਰਬਰਗ ਨਾ ਹੁੰਦਾ ਅਤੇ ਸ਼ਾਇਦ ਇਹ ਨਾ ਹੁੰਦੇ ਪਲੇਟਫਾਰਮ ਨਾ ਹੁੰਦੇ ਫਿਰ ਤੁਹਾਡੀ ਲਾਈਫ ਤੁਸੀਂ ਕਿੱਥੇ ਕਿਤੇ ਵੇਖਦੇ ਹੋ ਕੀ ਫਾਇਦੇ ਕੀ ਨੁਕਸਾਨ ਕੀ ਪ੍ਰੋ ਕੀ ਕੌਨਸ ਤੁਸੀਂ ਇਸ ਟਾਈਮ ਦੇ ਉੱਤੇ ਵੇਖ ਰਹੇ ਹੋ ਤੁਸੀਂ ਅਤੇ ਮਤਲਬ ਕਹਿ ਲਓ ਤੁਸੀਂ ਵੀ ਇਸ ਟਾਈਮ ਦੇ ਉੱਤੇ ਮੋਟੇ ਅਮੀਰਾਂ 'ਚੋਂ ਮੋਟਾ ਪੈਸਾ ਕਮਾਉਣ ਵਾਲਿਆਂ 'ਚੋਂ ਇੱਕ ਸਿਰਫ ਮਤਲਬ ਇੱਕ ਆਈਡੀਆ ਅਤੇ ਉਹ ਵੀ ਆਪਣਾ ਨਹੀਂ
0: ਉਹ ਵੀ ਆਪਣਾ ਨਹੀਂ ਸਿਰਫ ਕੋਡਿੰਗ
1: ਹਾਂ ਸੋ ਜੀ ਬੜਾ ਕੁਛ ਜਿਹੜਾ ਇਸ ਕਹਾਣੀ ਦੇ ਵਿੱਚੋਂ ਵੇਖੋ ਹੁਣ ਤੁਸੀਂ ਕੀ ਕੱਢਦੇ ਹੋ ਇਹਦੇ ਵਿੱਚੋਂ ਅਤੇ ਤੁਸੀਂ ਵੀ ਕਾਲ ਕਰ ਸਕਦੇ ਹੋ 044-717-1674 ਪਰ ਅਗਲੇ ਹਿੱਸੇ ਦੇ ਵਿੱਚ ਕਰਿਓ ਇੱਕ ਬ੍ਰੇਕ ਤੋਂ ਬਾਅਦ ਆਪਾਂ ਲਾਈਨਾਂ ਆਪਣੀਆਂ ਓਪਨ ਕਰਾਂਗੇ ਅਤੇ 044-717-1674 0447-1716-74 ਦੇ ਉੱਤੇ ਕਾਲ ਕਰ ਸਕਦੇ ਹੋ ਅਤੇ ਅੱਜ ਦੀ ਸਾਡੀ ਇਹ ਗੱਲਬਾਤ ਨਾਲ ਯੂਟਿਊਬ ਦੇ ਉੱਤੇ ਲਾਈਵ ਵੀ ਚੱਲ ਰਹੀ ਹੈ
0: ਯੂਟਿਊਬ ਦੇ ਉੱਪਰ ਵੀ ਸਵਾਲ ਪੁੱਛ ਸਕਦੇ ਹੋ ਗੱਲਬਾਤ ਕਰ ਸਕਦੇ
1: ਹੋ ਹਾਂਜੀ ਨਹੀਂ ਚੱਲ ਰਹੀ ਸਾਡੇ ਜਿਹੜੇ
0: ਵਿਸ਼ੇਸ਼ਗ
1: ਹਾਂ
0: ਵਿਸ਼ੇਸ਼ਗ
1: ਟੈਕਨੀਕਲ ਐਡ ਸਾਡਾ ਐਡ ਜਿਹੜਾ ਉਹ ਕਹਿ ਰਿਹਾ ਸਾਡੇ ਐਡ ਕਹਿ ਰਹੇ ਨੇ ਨਹੀਂ ਚੱਲ ਰਹੀ ਅਤੇ ਜਿੱਦਾਂ ਹੀ ਚੱਲਦੀ ਹੈ ਫਿਰ ਆਪਾਂ ਤੁਹਾਨੂੰ ਦੱਸਦੇ ਹਾਂ ਆਪਾਂ ਅਤੇ ਫਿਰ ਤੁਸੀਂ ਆਪਣੀ ਫੀਡਬੈਕ ਸਾਨੂੰ ਉਹ ਵੀ ਉੱਥੇ ਵੀ ਦਿਓ ਨਾਲ ਦੀ ਨਾਲ ਇਹ ਗੱਲਾਂ ਬਾਤਾਂ ਆਪਾਂ ਇੱਥੋਂ ਅੱਗੇ ਕੰਟੀਨਿਊ ਕਰਾਂਗੇ ਜੇ ਤੁਹਾਡਾ ਇੰਟਰਸਟ ਬਣਿਆ ਤਾਂ ਮੈਸੇਜ ਕਰਕੇ ਦੱਸ ਦਿਓ ਹਲੇ ਬਹੁਤ ਸਾਰਾ ਕੁਛ ਹੈ ਕਿਉਂਕਿ ਐਡਾ ਵੱਡਾ ਵੱਡੇ ਜਿਹੜੇ ਲੋਕ ਹੁੰਦੇ ਆ ਉਹਨਾਂ ਦੀ ਕਹਾਣੀ ਇੱਥੇ ਨਹੀਂ ਖਤਮ ਹੋ ਜਾਂਦੀ ਬਹੁਤ ਕੁਛ ਤੁਹਾਨੂੰ ਪਤਾ ਹੋਊਗਾ ਅਤੇ ਬਹੁਤ ਕੁਛ ਮੇਰੇ ਵਰਗਿਆਂ ਨੂੰ ਹੋ ਸਕਦਾ ਨਾ ਵੀ ਪਤਾ ਹੋਵੇ ਅਤੇ ਆਪਾਂ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਪਰ ਨਾਲ ਦੀ ਨਾਲ ਆਪਾਂ ਕੁਛ ਹੋਰ ਵਿਸ਼ੇ ਵੀ ਅੱਜ ਦੇੜਨੇ ਨੇ ਅੱਜ ਦੇ ਦਿਨ ਖਬਰਾਂ ਦੇ ਵਿੱਚ ਸ਼ਾਇਦ ਸੁਣਿਆ ਹੋਊਗਾ ਸਾਡੇ ਸਰੋਤਿਆਂ ਨੇ ਕਿ ਜਿਹੜਾ PR ਨੇ ਜਿਹੜੇ ਪਰਮਾਨੈਂਟ ਰੈਜੀਡੈਂਟ ਨੇ ਜੇ ਤੁਸੀਂ ਖਬਰਾਂ ਮਿਸ ਵੀ ਕਰ ਗਏ ਹੋ ਅਤੇ ਉਹਨਾਂ ਨੂੰ ਸਿਟੀਜ਼ਨਾਂ ਵਾਲੀਆਂ ਕਈ ਸੁੱਖ ਸਹੂਲਤਾਂ ਜਿਹੜੀਆਂ ਨਹੀਂ ਦਿੱਤੀਆਂ ਜਾਣਗੀਆਂ ਉਹ ਕਿਹੜੀਆਂ ਕਿਹੜੀਆਂ ਸਹੂਲਤਾਂ ਹੁੰਦੀਆਂ ਸੀ ਉਹ ਵੀ ਆਪਾਂ ਇੱਕ ਮੋਟੀ ਜਿਹੀ ਝਾਤ ਆਪਾਂ ਮਾਰ ਲਾਂਗੇ ਇਹ ਇਸ ਕਰਕੇ ਕਿਉਂਕਿ ਲਿਬਰਲ ਪਾਰਟੀ ਦਾ ਇਹ ਵਾਅਦਾ ਵਾ ਕਿ ਜੇਕਰ ਆਪਾਂ ਸੱਤਾ ਦੇ ਵਿੱਚ ਆਏ ਸੋ ਲਿਬਰਲ ਗੱਠਜੋੜ ਲਿਬਰਲ ਅਤੇ ਨੈਸ਼ਨਲ ਜਿਹੜੇ ਰਲ ਕੇ ਸਰਕਾਰ ਬਣਾਉਂਦੇ ਨੇ, ਚੋਣਾਂ ਲੜਦੇ ਨੇ। ਇਸ ਟਾਈਮ ਲੇਬਰ ਆ ਸੱਤਾ ਦੇ ਵਿੱਚ, ਜਿਹੜੇ ਬਾਹਰ ਨੇ ਉਹਨਾਂ ਦੇ ਲਈ ਦੱਸ ਦਈਏ ਕਿ ਇਹ ਲਿਬਰਲ ਦੀ ਤਜਵੀਜ਼ ਆ ਕਿ ਜੇ ਸਾਨੂੰ ਤੁਸੀਂ ਲੈ ਕੇ ਆਉਂਦੇ ਹੋ ਤੇ ਆਪਾਂ, ਜਦੋਂ ਬੰਦਾ ਪਰਮਾਨੈਂਟ ਹੋ ਜਾਂਦਾ ਵਾ ਲਗਭਗ ਉਹਨੂੰ ਵਾਹਵਾ ਸਾਲ ਲੱਗ ਜਾਂਦੇ ਹਨਾ, ਤੇ ਇਹ ਹੁੰਦਾ ਸੀ ਵੀ ਚਲੋ ਆਪਾਂ ਪਰਮਾਨੈਂਟ ਹੋ ਗਏ ਤੇ ਆਹ ਸੋ ਐਂਡ ਸੋ ਆਹ ਸੁੱਖ ਸਹੂਲਤਾਂ ਸਾਨੂੰ ਮਿਲਣੀਆਂ ਸ਼ੁਰੂ ਹੋ ਜਾਣੀਆਂ, ਹਾਲਾਂਕਿ ਵੋਟਿੰਗ ਦਾ ਰਾਈਟ ਨਹੀਂ ਹੁੰਦਾ ਤੇ ਬਹੁਤਾ ਜੇ ਮੋਟੇ ਜੇ

0: ਆਪਾਂ ਜੇ ਆਵਾਂਗੇ ਤਾਂ ਇੱਥੋਂ ਵੀ ਪੈਸੇ ਬਚਾ ਕੇ ਦੇਵਾਂਗੇ, ਉਹਨਾਂ ਚਿਰ ਤੱਕ ਉਹ ਚੀਜ਼ਾਂ ਨਹੀਂ ਮਿਲਣਗੀਆਂ ਜਿੰਨਾ ਚਿਰ ਤੱਕ ਤੁਸੀਂ ਸਿਟੀਜ਼ਨ ਨਹੀਂ ਹੋ ਜਾਂਦੇ।
1: ਓਕੇ,
0: ਸੋ ਇਹਦੇ ਉੱਤੇ ਵੀ ਥੋੜ੍ਹੀ ਜਿਹੀ ਆਪਾਂ ਗੱਲ ਕਰਾਂਗੇ, ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਦਿਓ। ਅਤੇ ਨਾਲ ਦੀ ਨਾਲ ਅੱਜ ਨਾ ਇੱਕ ਪਿਛਲੇ ਦਿਨ ਆਪਾਂ ਪਬਲਿਕ ਸਕੂਲਾਂ ਦੀ ਗੱਲ ਕੀਤੀ, ਅੱਜ ਪ੍ਰਾਈਵੇਟ ਸਕੂਲਾਂ ਦੀ ਵੀ ਇੱਕ ਲਿਸਟ ਆ ਗਈ ਆ। ਪਿਛਲੇ ਦਿਨੀ ਨੈਪਲਨ ਟੈਸਟ ਹੋ ਕੇ ਹਟਿਆ, ਅਤੇ ਨੈਪਲਨ ਦੇ ਆਧਾਰ ਦੇ ਉੱਤੇ, ਇਕੱਲਾ ਨੈਪਲਨ ਆਧਾਰ ਨਹੀਂ ਹੁੰਦਾ, ਹੋਰ ਵੀ ਕਈ ਚੀਜ਼ਾਂ ਧਿਆਨ ਦੇ ਵਿੱਚ ਰੱਖੀਆਂ ਜਾਂਦੀਆਂ ਨੇ ਇਹਦੇ ਵਿੱਚ, ਉਹ ਵੀ ਆਪਾਂ ਫਿਰ ਇੱਕ ਵਾਰੀ ਝਾਤ ਮਾਰ ਲਾਂਗੇ। ਉਸ ਆਧਾਰ ਦੇ ਉੱਤੇ ਕਿਹੜਾ ਕਿਹੜਾ ਸਕੂਲ ਟੌਪ ਦੇ ਉੱਤੇ ਆ,
1: ਓਕੇ ਓਕੇ ਸਹੀ ਹੈ,
0: ਉਹ ਵੀ ਇੱਕ ਲਿਸਟ ਆਈ ਆ, ਅਤੇ ਕਿਉਂ ਕਿਉਂ ਆ, ਅਤੇ ਉਹਦੇ ਉੱਤੇ ਵੀ ਆਪਾਂ ਇੱਕ ਝਾਤ ਮਾਰਾਂਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਾਫੀ ਕੁਛ ਆ,
1: ਕਾਫੀ ਕੁਛ ਹੈ ਬਈ, ਕਾਫੀ
0: ਹਾਂ ਵਾਹਵਾ ਕੁਛ ਹੋ ਜਾਣਾ। ਅਤੇ ਆਪਾਂ ਜਿੱਦਾਂ ਕਈ ਵਾਰੀ ਬੰਦਾ ਸਲਾਦ ਲਿਆਵੇ ਤੇ ਔਖਾ ਫਿੱਟ ਹੁੰਦਾ ਨਾ ਡੱਬੇ ਚ,
1: ਹਾਂਜੀ ਹਾਂਜੀ,
0: ਬਾਜ ਖਾਣ ਜੋਗਾ ਵੀ ਨਹੀਂ ਰਹਿੰਦਾ।
1: ਮੈਂ ਸੋਚ ਰਿਹਾ ਸੀ ਕਿਹੜਾ ਮੈਟਾਫੋਰ ਲਾਣਗੇ ਭਾਜੀ।
0: ਹਾਂ ਨਹੀਂ ਮੇਰੇ ਉਹ ਧਿਆਨ ਚ ਆ ਗਿਆ ਨਾ, ਕੋਈ ਤਾਜ਼ੀ ਤਾਜ਼ੀ ਚੀਜ਼ ਹੋਈ ਹੋਵੇ ਤਾਂ ਚੇਤੇ ਰਹਿ ਜਾਂਦੀ। ਕਈ ਵਾਰੀ ਆਪਾਂ ਲੱਭ ਕਰ ਲੈਂਦੇ ਨਾ, ਹੋਰ ਪਾ ਲੈਂਦੇ ਹੋਰ ਪਾ ਲੈਂਦੇ, ਉਹ ਕਰ ਕਰਾ ਕੇ ਫਿਰ ਉਹ ਦੱਬਿਆ ਹੀ ਜਾਂਦਾ ਵਿਚਾਰਾ, ਹੈ ਨਾ, ਅਤੇ ਉਹ ਫਿਰ ਚਲੋ ਖੈਰ। ਅਤੇ ਇਹ ਸਾਡੇ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਰਹੂਗੀ। ਅਤੇ ਅੱਜ ਗੱਲਬਾਤ ਆਪਾਂ ਤਾਂ ਕਰਕੇ ਸ਼ੁਰੂ ਕੀਤੀ ਕਿਉਂਕਿ ਅੱਜ ਜਿਹੜੀ ਫੇਸਬੁੱਕ ਦੇ ਉੱਤੇ ਮੈਂ ਤੁਹਾਡਾ ਮੈਸੇਜ ਪੜ੍ਹ ਰਿਹਾ, ਇਸ ਫੇਸਬੁੱਕ ਦੇ ਜਨਮਦਾਤਾ ਮਾਰਕ ਜ਼ਕਰਬਰਗ ਦਾ ਅੱਜ ਦੇ ਦਿਨ ਜਨਮ ਦਿਹਾੜਾ। ਵੇਖੋ ਵੈਸੇ ਮਨਾਉਂਦੇ ਤਾਂ ਆਪਾਂ ਸਾਰੇ ਹੀ ਹਾਂ, ਉਹ ਵੇਖੋ ਵੇਖੀ ਆਪਾਂ ਮਨਾ ਲੈਂਦੇ ਹਾਂ, ਪਰ ਇੱਦਾਂ ਦੇ ਕੁਛ ਇੱਕ ਹੀ ਹੁੰਦੇ ਆ ਜਿਨ੍ਹਾਂ ਨੇ ਕੁਛ ਵੱਡਾ ਕੀਤਾ ਦੁਨੀਆ ਦੇ, ਜਿਨ੍ਹਾਂ ਬਾਰੇ ਆਪਾਂ ਜਾਣਨਾ ਚਾਹੁੰਦੇ ਹਾਂ ਇਹਨਾਂ ਦੇ ਜੰਮਣ ਦਿਨ ਦੇ ਉੱਤੇ, ਵੀ ਹਾਂ ਤੁਸੀਂ
1: ਕੀ ਕਰਤਾ,
0: ਕੀ
1: ਆ ਕੀ ਕਰਤਾ,
0: ਕਿੱਦਾਂ ਕੀਤਾ, ਕਿਉਂ ਕੀਤਾ, ਕਿਵੇਂ ਕੀਤਾ, ਹੈ ਨਾ। ਅਤੇ ਜਿਹੜੇ ਬੰਦੇ ਦੀ ਤੁਸੀਂ ਇੰਨੀ ਵੈਲਥ ਗਣਾਈ ਆ, ਮੈਂ ਤਾਂ ਇਹਦਾ ਇਹ ਵੀ ਸੁਣਿਆ ਹੈ ਵੀ ਇਹਦੀ ਤਨਖਾਹ ਹੀ $1 ਆ,
1: ਉਹ ਕਿਉਂਕਿ ਉਹਦਾ ਮੇਨ ਹਿੱਸਾ ਨਾ। ਆਪਾਂ ਦੇਖੋ ਇਹਦੇ ਅੰਦਰ ਹੋਰ ਕਿੰਨੀਆਂ ਚੀਜ਼ਾਂ ਜਿਹੜੀਆਂ ਵੇਖਦੇ ਨਹੀਂ ਕਿ 2017-18 ਦੇ ਅੰਦਰ ਇਲੈਕਸ਼ਨ ਜਿਹੜੇ ਹੋਏ ਸੀ US ਦੇ ਅੰਦਰ, ਅਤੇ ਡਾਟਾ ਬ੍ਰੀਚ ਹੋਇਆ, ਅਤੇ ਜਿਹੜੀ ਪਾਰਟੀ ਹਾਰੀ ਕਹਿੰਦੇ ਕਿ ਉਹਨਾਂ ਨੇ ਉਹ ਯੂਜ਼ ਕੀਤਾ ਸੀਗਾ ਕਿ ਉਸ ਹਿਸਾਬ ਦੀ ਐਡਵਰਟਾਈਜ਼ਿੰਗ ਹੋਈ ਕਿ
0: ਇੰਡੀਆ 'ਚ ਵੀ ਰੌਲਾ ਪੈਂਦਾ ਰਿਹਾ।
1: ਹਾਂ ਉਹ ਵੀ ਹੁੰਦਾ, ਇੱਕ ਅਨਓਫਿਸ਼ੀਅਲ ਜੀ ਗੱਲ ਆ ਬਹੁਤ ਮਜ਼ੇਦਾਰ ਕਿ ਟਿਕਟੋਕ ਬੈਨ ਹੋਣ ਤੋਂ, ਇੰਡੀਆ ਦੇ ਅੰਦਰ ਟਿਕਟੋਕ ਬੈਨ ਹੋਣ ਤੋਂ ਕੁਛ ਇੱਕ ਡੇਢ ਸਾਲ ਹੋ ਗਿਆ ਸੀ ਕਿ ਇੰਡੀਆ ਦੇ ਅੰਦਰ ਇੰਟਰਨੈਟ ਦਾ ਸੀਨ ਬਹੁਤ ਜ਼ਿਆਦਾ ਗਲੋਬਲੀ ਵਾਈਡ ਹੋ ਗਿਆ ਕਿਉਂਕਿ ਜੀਓ ਆ ਗਿਆ, ਜੀਓ ਨੇ ਫ੍ਰੀ 'ਚ ਪਲਾਨ ਵਗੈਰਾ ਦਿੱਤੇ, ਜੀਓ ਨੇ ਸਾਰੀ ਮਾਰਕੀਟ ਕੈਪਚਰ ਕਰ ਲਿੱਤੀ, ਹਰ ਕਿਸੇ ਦੇ ਘਰ 5G ਆ ਗਿਆ। ਜਦੋਂ ਗੱਲਬਾਤ ਚੱਲ ਰਹੀ ਸੀ ਸਰਕਾਰ ਦੀ ਕਿ ਅਸੀਂ ਚਾਈਨੀਜ਼ ਐਪਸ ਬੰਦ ਕਰਨੀ ਹੈ, ਉਸ ਤੋਂ ਕੁਛ ਡੇਢ ਦੋ ਹਫ਼ਤੇ ਪਹਿਲਾਂ ਮਾਰਕ ਜ਼ਕਰਬਰਗ ਆਇਆ ਸੀ, ਅਤੇ ਮਾਰਕ ਜ਼ਕਰਬਰਗ ਨੇ ਮੀਟਿੰਗ ਕੀਤੀ ਸੀ ਮੁਕੇਸ਼ ਅੰਬਾਨੀ ਨਾਲ, ਅਤੇ ਮੁਕੇਸ਼ ਅੰਬਾਨੀ ਨੇ ਅਗੇਨ ਗੋਪਨੀਯ ਗੁਪਤ ਅਮਾਊਂਟ ਇਨਵੈਸਟ ਕੀਤੀ ਹੈ ਮੈਟਾ ਦੇ ਅੰਦਰ, ਕਹਿੰਦੇ ਆ ਕੁਛ ਕਿ 6% ਹਿੱਸਾ ਪਾਇਆ ਮੁਕੇਸ਼ ਅੰਬਾਨੀ ਨੇ ਉਸ ਟਾਈਮ। ਅਤੇ ਦੇਖੋ ਹੈ ਨਾ, ਅਤੇ ਮੇਨ ਗੱਲ ਦੇਖੋ, ਟਿਕਟੋਕ ਬੈਨ ਹੁੰਦਾ ਇੰਡੀਆ ਦੇ ਅੰਦਰ, ਅਤੇ ਇੰਸਟਾਗ੍ਰਾਮ ਪੂਰੇ ਹਫ਼ਤੇ ਕੁ ਬਾਅਦ ਰੀਲਸ ਲੈ ਕੇ ਆ ਜਾਂਦਾ, ਜੋ ਕਿ ਬੇਸਿਕਲੀ
0: ਇੰਡੀਆ 'ਚ ਸਭ ਤੋਂ ਵੱਧ ਫੇਮਸ,
1: ਸਭ ਤੋਂ ਵੱਧ ਇਹ ਹੈ ਕਿ ਬਹੁਤ ਚੀਜ਼ਾਂ ਜੁੜਦੀਆਂ ਇੱਕ ਛੋਟੇ ਜਿਹੇ ਉਹੀ ਕਿ ਗੁਰੇਜ਼ ਨਾਲ।
0: ਹਾਂ ਅਦਰਵਾਈਜ਼ ਕੋਈ ਇੱਡੀ ਗੱਲ ਨਹੀਂ ਹੈ, ਮੰਨ ਲਓ ਜੇ ਟਿਕਟੋਕ ਹੁਣ USA ਸਭ ਤੋਂ ਵੱਧ ਤਾਂ ਰੌਲਾ ਉਹੀ ਪਾਉਣ ਡੇ ਸੀ ਨਾ, ਜੇ ਉੱਥੇ ਹਾਲੇ ਤੱਕ ਚੱਲ ਸਕਦੀ ਹੈ ਤਾਂ ਇੱਥੇ ਵੀ ਕੀ ਸੀ।
1: ਉਹੀ ਸੀ ਕਿ ਇੱਕ ਤਰੀਕੇ ਦੀ ਮਾਰਕੀਟ ਕੈਪਚਰ ਕਰਨੀ ਸੀ, ਤੁਸੀਂ ਕੋਈ ਅੰਗਰੇਜ਼ ਭਾਸ਼ਾ, ਚਲੋ ਥੋੜ੍ਹਾ ਡਿਫਰੈਂਟ ਹੁੰਦਾ, ਪਰ ਤੁਸੀਂ US ਦਾ ਹੀ ਕਹਿ ਲਓ ਜਾਂ ਯੂਰੋਪੀਅਨ ਵੀ ਕਹਿ ਲਓ, ਹੈ ਨਾ, ਵੱਖੋ ਵੱਖਰੇ ਕੋਈ ਵੀ ਰੇਸ ਦਾ ਹੋਵੇ, ਉਹ ਲੋਕ ਕੋਈ ਨਾ ਕੋਈ ਇਸ ਤਰ੍ਹਾਂ ਦੀ ਗੱਲ ਜ਼ਰੂਰ ਕਰਦੇ ਆ, ਜਾਂ ਫਿਰ ਕੋਈ ਨਾ ਕੋਈ ਇੱਦਾਂ ਦੀ ਚੀਜ਼ ਦੇ ਉੱਪਰ ਰਿਐਕਸ਼ਨ ਵੀਡੀਓਜ਼ ਬਣਾਉਂਦੇ ਆ, ਕੁਛ ਕਰਦੇ ਜਿਹਦੇ ਅੰਦਰ ਇੰਡੀਅਨ ਆਡੀਅੰਸ ਕਿਸੇ ਤਰੀਕੇ ਆ ਜਾਵੇ, ਕਿਉਂਕਿ ਸਭ ਤੋਂ ਵੱਡਾ ਡਾਇਸਪੋਰਾ ਇਸ ਵਕਤ ਇੰਟਰਨੈਟ ਦੇ ਉੱਪਰ ਇੰਡੀਅਨ ਆ। ਚਾਈਨਾ ਇਸ ਕਰਕੇ ਨਹੀਂ, ਚਾਈਨਾ ਨੇ ਹਰ ਤਰ੍ਹਾਂ ਦੀ ਚੀਜ਼ ਉੱਪਰ ਬੈਨ ਲਾਇਆ ਹੋਇਆ, ਸੋ ਇੰਡੀਆ ਹੀ ਸਭ ਤੋਂ ਵੱਡਾ ਡਾਇਸਪੋਰਾ, ਅਤੇ ਹਰ ਕ੍ਰੀਏਟਰ ਦੀ ਥੋੜ੍ਹੀ ਚਾਹ ਹੁੰਦੀ ਆ ਕਿ ਕੋਈ ਇੱਦਾਂ ਦੀ ਗੱਲ ਕਹਿ ਦੇਵਾਂ ਜਿਹਦੇ ਨਾਲ ਭਾਵੇਂ ਨੈਗੇਟਿਵ ਜਾਂ ਪੋਜ਼ਿਟਿਵ ਇੰਗੇਜਮੈਂਟ ਆ ਜਾਵੇ।
0: ਉਹ ਚਾਈਨਾ ਦੀ ਗੱਲ ਕੀਤੀ ਤੁਸੀਂ, ਉਹ ਕਹਿੰਦੇ ਉਹਨਾਂ ਦਾ ਰਾਸ਼ਟਰਪਤੀ ਸ਼ੀ ਜਿਨਪਿੰਗ ਕਹਿੰਦੇ ਲੈਣ ਨਹੀਂ ਆਇਆ ਟਰੰਪ ਨੂੰ,
1: ਉਹ ਇਸੇ ਕਰਕੇ ਹੀ ਨਹੀਂ ਆਇਆ, ਟਿਕਟੋਕ ਚਲਾ ਰਿਹਾ ਸੀਗਾ, ਉਹਨੂੰ ਟਾਈਮ ਨਹੀਂ ਲੱਗਾ।
0: ਉੱਥੇ ਤਾਂ ਟਿਕਟੋਕ ਘੱਟ ਚਲਾਉਂਦੇ ਆ ਸਗੋਂ।
1: ਅੱਛਾ ਘੱਟ ਚਲਾਉਂਦੇ ਆ,
0: ਚਾਈਨਾ 'ਚ ਮੈਂ ਵੇਖਿਆ ਉੱਥੇ।
1: ਅੱਛਾ ਇੱਕ ਇਹ ਵੀ
0: ਪੁੱਛਿਆ ਵੀ ਮੈਂ,
1: ਉਹਨਾਂ ਦਾ ਐਲਗੋਰਿਥਮ ਬੜਾ ਡਿਫਰੈਂਟ ਆ ਤੁਹਾਨੂੰ ਪਤਾ, ਚਾਈਨਾ ਦੇ ਅੰਦਰ ਉਹ ਟਿਕਟੋਕ ਦੇ ਉੱਪਰ ਉਹ ਵਾਲਾ ਕੰਟੈਂਟ ਪੁਸ਼ ਹੁੰਦਾ ਜ਼ਿਆਦਾ ਜਿਹੜਾ ਨੌਲੇਜੇਬਲ ਹੋਵੇ, ਕੋਈ ਚੀਜ਼ ਕੋਈ ਸਕਿੱਲ ਐਨਹਾਂਸ ਕਰਨ ਸਿਖਾਉਣ ਵਾਲਾ ਹੋਵੇ, ਪਰ ਯੂ ਐਸ ਵਾਲੀ ਸਾਈਡ ਜਾਂ ਯੂਰੋਪ ਵਾਲੀ ਸਾਈਡ ਡਾਂਸ ਵੀਡੀਓਜ਼, ਟਰਾਂਜ਼ਿਸ਼ਨ ਵੀਡੀਓਜ਼, ਅਤੇ ਤੁਹਾਨੂੰ ਪਤਾ ਹੈ ਨਾ ਗੰਦ ਬਲਾ ਜੋ ਮਰਜ਼ੀ ਬੋਲਣਾ ਬੋਲੋ, ਹੈ ਨਾ, ਉਹ ਸਭ ਚੀਜ਼ਾਂ

0: ਜ਼ਿਆਦਾ ਪੁਸ਼ ਹੁੰਦੀਆਂ। ਇਹ ਵੀ ਇੱਕ ਇਹਨੂੰ ਕੀ ਕਹਿੰਦੇ ਅੱਜ ਕੱਲ੍ਹ ਡਿਜੀਟਲ ਵਾਰਫੇਅਰ ਕਹਿੰਦੇ ਆ ਜੀ, ਕੋਲਡ ਵਾਰ ਦਾ ਇਹ ਵੀ ਹਿੱਸਾ ਹੋ ਗਿਆ ਹੁਣ।
1: ਹਾਂ, ਅਤੇ ਉਹਨਾਂ ਨੇ ਚਾਈਨਾ ਨੇ ਪਿਛਲੇ ਦਿਨ ਇਹ ਵੀ ਕਰਤਾ ਵਾ ਨਾ ਕਿ ਜਿਹੜਾ ਐਵੇਂ ਨਜਾਇਜ਼ ਜਿਹੜਾ ਮਰਜ਼ੀ ਉੱਠ ਕੇ ਉਪਦੇਸ਼ ਜਿਹੜਾ ਦੇਣ ਲੱਗ ਪੈਂਦਾ ਸੀ ਉਹਨੂੰ ਵੀ ਸਖ਼ਤ ਉਹਨਾਂ ਨੇ ਹੁਣ ਸਜ਼ਾਵਾਂ ਦੇਣੀਆਂ ਸ਼ੁਰੂ ਕਰ।
0: ਉਹਨਾਂ ਨੇ ਕਿੱਥੇ ਬਖਸ਼ਣਾ, ਉਹਨਾਂ ਨੇ ਉਹ ਨਹੀਂ ਬਖਸ਼ਿਆ ਸੀ ਵਿਚਾਰਾ ਅਲੀ ਬਾਬਾ ਵਾਲਾ।
1: ਨਹੀਂ, ਉਹ ਤਾਂ ਚਲੋ ਵੱਡੀ ਉਹ ਹੋ ਗਿਆ ਨਾ, ਉਹ ਤਾਂ ਅਲੱਗ ਉਹਦੇ ਪਿੱਛੇ ਰੀਜ਼ਨ ਮੁੜ ਕੇ ਨਿਕਲ ਕੇ ਆਇਆ ਸੀ। ਪਰ ਇਹਦਾ ਜੇ ਜਿੱਦਾਂ ਹੁਣ ਮੰਨ ਲਓ ਆਪਾਂ ਜਿਹੜੀ ਚੀਜ਼ ਦੇ ਉੱਤੇ ਮਰਜ਼ੀ ਆਪਾਂ ਦੇ ਦਿੰਦੇ ਹਾਂ ਗਿਆਨ, ਖਾਸ ਤੌਰ ਦੇ ਉੱਤੇ ਜਿਹੜਾ ਤੁਹਾਡੀ ਸਿਹਤ ਦੇ ਨਾਲ ਸੰਬੰਧਿਤ ਆ, ਜਾਂ ਤੁਸੀਂ ਕੋਈ ਐਵੇਂ ਪੁੱਠੀ ਸਿੱਧੀ ਕੋਈ ਐਕਸਰਸਾਈਜ਼ ਦੱਸਤੀ, ਕੋਈ ਖਾਣ ਪੀਣ, ਕੋਈ ਡਾਇਟਿੰਗ ਦੱਸਤੀ ਦੇ ਉਹ ਹੋ ਨਾ, ਅਤੇ ਉੱਦਾਂ ਦੀ ਚੀਜ਼ ਜੇਕਰ ਬਿਨਾਂ ਤੁਸੀਂ ਕੁਆਲੀਫਿਕੇਸ਼ਨ ਦੇ ਕਰਦੇ ਹੋ, ਅਤੇ ਈਵਨ ਚਾਈਨਾ ਵਾਲਿਆਂ ਨੇ ਤਾਂ ਸਟੈਪ ਲੈ ਲਿਆ ਵਾ, ਬਾਕੀਆਂ ਨੂੰ ਮੇਰੇ ਹਿਸਾਬ ਨਾਲ ਲੈ ਲੈਣਾ ਚਾਹੀਦਾ,
0: ਕਰਨਾ ਚਾਹੀਦਾ, ਇਹ ਜ਼ਰੂਰੀ ਆ।
1: ਜਾਂ ਤੁਸੀਂ ਉਹ ਚੀਜ਼ ਦਾ ਪ੍ਰੋਪਰ ਤੁਸੀਂ ਦੱਸੋ ਵੀ ਇਹ ਕਿਹੜੇ ਰੈਲੀਵੈਂਟ ਸੋਰਸ ਦੀ ਆ, ਅਤੇ ਜਾਂ ਫਿਰ ਤੁਸੀਂ ਆਪ ਆਪਣੀ ਕੁਆਲੀਫਿਕੇਸ਼ਨ ਦੱਸੋ। ਜਿੱਦਾਂ ਹੁਣ ਕੱਲ੍ਹ ਪ੍ਰੀਤਿੰਦਰ ਭਾਈ ਨੇ ਗੱਲ ਕਰ ਰਹੇ ਵੀ ਨਾਲ ਮਾਰਾ ਨੰਬਰ ਤੁਹਾਨੂੰ ਦੱਸਣਾ ਪਊਗਾ ਜੇਕਰ ਤੁਸੀਂ ਸਲਾਹ ਦਿੰਦੇ ਹੋ, ਤਾਂ ਤੁਸੀਂ ਕਿਸੇ ਪਬਲਿਕ ਪਲੇਟਫਾਰਮ ਦੇ ਉੱਤੇ ਸਲਾਹ ਦਿੰਦੇ ਹੋ ਅਤੇ ਮਾਰਾ ਨੰਬਰ ਆਪਣਾ ਬੋਲ ਕੇ ਦੱਸੋ, ਅਤੇ ਫਿਰ ਮਤਲਬ ਪ੍ਰੋਪਰ ਜਿਹੜੇ ਰੈਗੂਲੇਸ਼ਨ ਨੇ ਉਹ
0: ਠੀਕ ਆ, ਬਿਲਕੁਲ ਸਹੀ ਗੱਲ,
1: ਤਾਂ ਵੱਖਰੀ ਗੱਲ ਹੈ ਤੁਸੀਂ ਅਣਗਹਿਲੀ ਮਾਰ ਦਿੰਦੇ ਹੋ ਅਤੇ ਜੇ ਕਿਤੇ ਤੁਸੀਂ ਫਸ ਗਏ ਤਾਂ ਫਸ ਗਏ। ਸੋ ਇਹ ਤਾਂ ਬਾਕੀਆਂ 'ਤੇ ਵੀ ਚਾਹੀਦਾ ਵਾ, ਬਾਕੀ ਜਿਹੜੀਆਂ ਚੀਜ਼ਾਂ ਆਪਣਾ ਚਾਈਨਾ ਤੋਂ ਚਲੋ ਚੱਲੀਆਂ ਸੀ ਅਤੇ ਫਿਰ ਆਪਾਂ ਵਾਪਸ ਲੈ ਕੇ ਆਉਂਦੇ ਹਾਂ। ਇੰਡੀਆ ਜੇਕਰ ਰਹਿੰਦੀ ਟਿਕਟੋਕ, ਤਾਂ ਮੈਨੂੰ ਤਾਂ ਇਹ ਵੀ ਲੱਗਦਾ ਵੀ ਇੰਸਟਾ ਇੰਨਾ ਫੇਮਸ ਨਹੀਂ ਹੋਣਾ, ਟਿਕਟੋਕ ਅੱਜ ਵੀ ਨੰਬਰ ਵਨ ਚੋਇਸ ਹੁੰਦੀ ਸ਼ਾਇਦ, ਕਿਉਂਕਿ ਟਿਕਟੋਕ ਬਹੁਤ ਲੋਕ ਵਰਤਦੇ ਸੀ ਉੱਥੇ,
0: ਟਿਕਟੋਕ ਲੋਕ ਵਰਤਦੇ ਬਹੁਤ ਸੀਗੇ, ਨਾਲੇ ਇੰਨਾ ਤਕੜਾ ਕ੍ਰੀਏਟਰ ਉਹਨਾਂ ਦੇ ਕੋਲ ਆ ਗਿਆ ਸੀਗਾ ਡਾਟਾ ਬੇਸ, ਇੰਨੇ ਜ਼ਿਆਦਾ ਕ੍ਰੀਏਟਰ ਸੀਗੇ ਜਿਹਨਾਂ ਨੂੰ ਦੁਬਾਰਾ ਤੋਂ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਪਿਆ ਇੰਸਟਾਗ੍ਰਾਮ 'ਤੇ, ਵੱਖਰੀ ਆਡੀਅੰਸ ਹੈ, ਸਭ ਕੁਛ ਹੈ। ਸੋ ਫਰਕ ਤਾਂ ਹੈ ਹੀ ਹੈ ਇਸ ਚੀਜ਼ ਦਾ, ਕਿ ਜੇ ਟਿਕਟੋਕ ਫਿਲਹਾਲ ਇੰਡੀਆ ਹੁੰਦਾ ਤਾਂ ਸ਼ਾਇਦ ਇੰਸਟਾਗ੍ਰਾਮ ਦਾ, ਪਰ ਉਹੀ ਗੱਲ ਆ ਨਾ ਕਿ ਜੇ ਕਿਸੇ ਨੇ ਪੈਸਾ ਇਨਵੈਸਟ ਕਰਨਾ ਇੰਨਾ ਤਗੜਾ, ਅਤੇ ਕਿਹਾ ਜਾਂਦਾ ਕਿ ਸਰਕਾਰ ਵੀ ਈਜ਼ੀਲੀ ਗੱਲਬਾਤ ਮੰਨ ਲੈਂਦੀ ਆ, ਤਾਂ ਉਹ ਮਨਵਾ ਲਈ। ਨਾਲੇ ਨੈਸ਼ਨਲਿਜ਼ਮ ਦੇ ਅੰਦਰ ਬੜੀ ਵਧੀਆ ਗੱਲ ਹੈ ਜੀ, ਅਸੀਂ ਹਮ ਬਾਹਰ ਕਾ ਵੋ ਨਹੀਂ ਯੂਜ਼ ਕਰੇਂਗੇ।
1: ਦੇਖੋ ਹਰ ਇੱਕ ਚੀਜ਼ ਦੇ ਪ੍ਰੋ ਕੌਨਸ ਨੇ ਨਾ, ਆਪਾਂ ਗੰਦੀ ਤੋਂ ਗੰਦੀ ਚੀਜ਼ ਦੇ ਵੀ ਬੜੇ ਫਾਇਦੇ ਤੁਸੀਂ ਗਣਾ ਕੇ ਵੇਚ ਦਿੰਦੇ ਹੋ, ਜਿੱਥੇ ਆਪਾਂ ਵੇਖਦੇ ਹਾਂ ਵੀ ਇੰਨੀਆਂ ਅਨਹੈਲਦੀ ਚੀਜ਼ਾਂ ਉਹਨਾਂ ਨੂੰ ਐਡਾਂ ਦੇ ਵਿੱਚ ਘਿਓ ਸ਼ੱਕਰ ਕਹਿ ਕੇ ਵੇਚ ਦਿੱਤਾ ਜਾਂਦਾ ਹੈ ਨਾ।
0: ਠੀਕ ਗੱਲ ਹੈ, ਬਿਲਕੁਲ
1: ਗਲਤ, ਮਤਲਬ ਕਿੱਡੇ ਵੱਡੇ ਬਲੰਡਰ ਨੇ,
0: ਬਿਲਕੁਲ
1: ਜਿਹੜੀਆਂ ਚੀਜ਼ਾਂ ਪ੍ਰਮਾਣਿਤ ਨੇ। WHO ਖੁਦ ਕਹਿੰਦਾ ਵਾ ਵੀ ਆਹ ਇੰਨੀ ਮਾਤਰਾ ਤੋਂ ਵੱਧ ਤੁਹਾਡੇ ਲਈ ਨੁਕਸਾਨਦੇਹ ਆ, ਤੁਹਾਡੇ ਬੱਚਿਆਂ ਲਈ ਨੁਕਸਾਨਦੇਹ ਆ, ਇਹਦੇ 'ਚ ਇੰਨੀ ਖੰਡ ਵੱਧ ਆ, ਇਹਦੇ 'ਚ ਇੰਨਾ ਸੋਡੀਅਮ ਵੱਧ ਆ, ਇਹਦੇ 'ਚ ਇੰਨੀ ਲੈੱਡ ਵੱਧ ਆ, ਅਤੇ ਉਹ ਵੀ ਚੀਜ਼ਾਂ ਫਿਰ ਵੀ ਸ਼ਰੇਆਮ ਖਿਲਵਾੜ ਕੀਤਾ ਜਾਂਦਾ, ਉਹਨਾਂ ਨੂੰ ਪ੍ਰਚਾਰਿਆ ਜਾਂਦਾ, ਇਹ ਨਹੀਂ ਵੀ ਸਿਰਫ ਵੇਚਿਆ ਜਾਂਦਾ TV ਦੇ ਉੱਤੇ, ਤੁਹਾਡਾ ਉਹ ਐਡਾਂ ਵੀ ਹੁਣ ਤਾਂ ਪ੍ਰੂਵ ਨੇ ਵੀ ਗਲਤ ਨੇ।
0: ਅੱਛਾ, ਐਡ ਕਰਨ ਦਾ ਵੀ ਇੱਕ ਤਰੀਕਾ ਬਹੁਤ ਵਧੀਆ ਹੈ ਕਿ ਕੱਲ੍ਹ ਨੂੰ ਕੋਈ ਲੀਗੈਲਿਟੀ ਨਾ ਪਵੇ ਉਹਨਾਂ ਦੇ ਉੱਪਰ, ਕਿ ਉਹ ਸਬਸਟੀਟਿਊਟ ਟਾਈਪ ਲਿਖ ਦੇਣਗੇ ਕਿ ਔਰ ਪ੍ਰੋਟੀਨ ਸਬਸਟੀਟਿਊਟ, ਪ੍ਰੋਟੀਨ ਨਹੀਂ ਹੈ ਸਬਸਟੀਟਿਊਟ ਹੈ, ਅਤੇ ਪਿੱਛੇ ਇਨਗਰੀਡੀਅੰਟ ਤਾਂ ਲਿਖੇ ਪਏ, ਕੋਈ ਪੜ੍ਹਦਾ ਹੀ ਨਹੀਂ ਹੈ। ਇੱਕ ਕ੍ਰੀਏਟਰ ਹੈ, ਐਵਰੀਵਨ ਸ਼ੁੱਡ ਚੈੱਕ ਹਿਮ ਆਊਟ, ਉਹਦਾ ਨਾਮ ਹੈ ਫੂਡ ਫਾਰਮਾ, ਅਤੇ ਉਹ ਲੜਕਾ ਕੁਛ ਨਹੀਂ ਕਰਦਾ, ਉਹ ਤਾਂ ਕੇਸ ਨੈਸਲੇ ਵਰਗੀ ਕੰਪਨੀਆਂ ਤੱਕ ਨੇ ਕੇਸ ਕੀਤੇ, ਅਤੇ ਉਹ ਬਾਅਦ 'ਚੋਂ ਜਿੱਤਿਆ। ਉਹ ਕੁਛ ਨਹੀਂ ਕਰਦਾ, ਉਹ ਸਿਰਫ ਤੁਹਾਨੂੰ ਇਨਗਰੀਡੀਅੰਟ ਪੜ੍ਹ ਕੇ ਦੱਸਦਾ।
1: ਅੱਛਾ,
0: ਕਿ ਬਈ ਜਿਸਨੂੰ ਸੌਫਟ ਡਰਿੰਕ ਹੈ, ਆਪਾਂ ਕਿਸੇ ਬ੍ਰਾਂਡ ਦਾ ਨਾਮ ਨਹੀਂ ਲੈਂਦੇ, ਪਰ ਸੌਫਟ ਡਰਿੰਕ ਹੈ, ਅਤੇ ਤੁਸੀਂ ਉਹਦੇ ਅੰਦਰ ਪਾਣੀ ਪਾਓ, ਫਿਰ ਉਹਦੇ ਅੰਦਰ 24 ਚਮਚ ਖੰਡ ਦੇ ਪਾ ਦਿਉ, ਅਤੇ ਉੱਪਰੋਂ ਤੁਸੀਂ ਕਲਰ ਪਾ ਦਿਉ, ਅਤੇ ਇਹ ਹੈ ਜੀ ਤੁਹਾਡੀ, ਅਤੇ ਉਹ ਬਾਇਕਾਰਬੋਨੇਟ ਵਾਟਰ ਹੈ ਨਾ, ਸੋਡਾ ਵਾਟਰ ਉਹ ਪਾ ਦਿਉ, ਅਤੇ ਇਹ ਹੈ ਜੀ ਠੰਡਾ, ਮਤਲਬ
1: ਬੁਲਬੁਲੇ ਬਣਾ
0: ਤੁਹਾਡੇ। ਹਾਂ, ਇਹ ਆ, ਇੱਦਾਂ ਹੀ ਤੁਹਾਡੇ ਦੁੱਧ ਕੀ ਸ਼ਕਤੀ ਬਣਾਉਣ ਵਾਲੇ ਜਿਹੜੇ ਹੈਗੇ ਆ, ਹੈ ਨਾ, ਅਤੇ ਉਹ ਵੀ ਇਹੀ ਨੇ, ਦੇ ਆਰ ਆਲ ਸ਼ੂਗਰ, ਨਥਿੰਗ ਐਲਸ, ਕਿਉਂਕਿ ਇਹਦੇ ਉੱਪਰ ਵੀ ਦੇਖੋ ਕਿੰਨੀ ਤਕੜੀ ਕੋਂਸਪੀਰੇਸੀ ਥਿਊਰੀ ਹੈ, ਕਿ ਬੇਸਿਕਲੀ ਕੋਕੇਨ ਅਤੇ ਸ਼ੂਗਰ ਦੀਆਂ ਸੇਮ ਪ੍ਰੋਪਰਟੀਜ਼ ਆ, ਬਸ ਉਹ ਥੋੜ੍ਹੀ ਜਿਹੀ ਘੱਟ ਆ, ਕਹਿ ਲਓ ਰੇਂਜ ਉਹਦੀ ਘੱਟ ਹੈ, ਕਿ ਸਮਝੋ ਜੋ ਕੋਕੇਨ ਸ਼ਾਇਦ ਕਿਸੇ ਨੂੰ 100% ਹਿੱਟ ਕਰਦੀ ਹੈ, ਅਤੇ ਸ਼ੂਗਰ 50 ਕਰਦੀ ਹੈ, ਪਰ ਐਗਜੈਕਟਲੀ ਉਹੀ ਵਾਲੇ ਨਿਊਰੋ ਰਿਸੈਪਟਰਸ ਨੂੰ ਹਿੱਟ ਕਰਦੀ ਹੈ ਜੋ ਕੋਕੇਨ ਕਰਦੀ ਹੈ, ਉਸੇ ਲੈਵਲ ਦਾ ਐਨਰਜੀ ਹਾਈ ਦਿੰਦੀ ਹੈ, ਅਤੇ ਉਸੇ ਲੈਵਲ ਦਾ ਬਾਅਦ 'ਚੋਂ ਐਨਰਜੀ ਦਾ ਕਰੈਸ਼ ਵੀ ਦਿੰਦੀ ਹੈ, ਕਿ ਜਦੋਂ ਤੁਸੀਂ ਸ਼ੂਗਰ ਦੀ ਮਾਤਰਾ ਘੱਟ ਗਈ ਹੈ ਬਾਡੀ ਵਿੱਚੋਂ, ਤੁਸੀਂ ਹੁਣ ਨਹੀਂ ਲੈ ਰਹੇ ਹੋ, ਤਾਂ ਤੁਹਾਨੂੰ
1: ਹੁੰਦਾ ਕਿ
0: ਯਾਰ ਮੈਂ ਕੁਛ ਮਿੱਠਾ ਖਾਣ ਦਾ ਮਨ
1: ਕਰਦਾ, ਦੁਬਾਰਾ ਖਾਣ ਨੂੰ ਜੀ ਕਰਦਾ।
0: ਐਗਜੈਕਟਲੀ ਸੇਮ ਹੈ, ਪਰ ਉਹਨਾਂ ਵੇਲਿਆਂ 'ਚ ਕਿਉਂਕਿ ਜਿਹੜੀ ਸ਼ੂਗਰ ਬਣਾਉਣ ਵਾਲੀ ਇੰਡਸਟਰੀ ਸੀਗੀਆਂ ਅਗੇਨ ਜਦੋਂ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ ਰਾਜਾ ਤੇ ਰਾਜੇ ਦੇ ਠਾਕੁਰ ਯਾਰ ਦੋਸਤ, ਬਸ ਉਹ ਉਹਨਾਂ ਲੋਕਾਂ ਦੀ ਮਿਲਣਾ ਸੀਗੀਆਂ ਤੋਂ ਕਦੀ ਬੈਨ ਨਹੀਂ ਹੋ ਪਾਈ।
1: ਇਹ ਇੱਕ ਤਰ੍ਹਾਂ ਦੇ ਨਾਲ ਸਲੋ ਐਨਰਜੀ, ਸਲੋ
0: ਨਸ਼ਾ,
1: ਸਲੋ ਨਸ਼ਾ ਹੋ ਗਿਆ ਤੇ ਵੈਸੇ ਪਤਾ ਹੀ ਆ ਸਾਨੂੰ ਸਾਰਿਆਂ ਨੂੰ,
0: ਪਤਾ ਸਭ ਨੂੰ ਹੀ ਆ, ਪਰ
1: ਫਿਰ ਵੀ ਆਪਾਂ ਹੁਣ ਜਿਹੜੀ ਚੀਜ਼ ਇੰਨੀ ਜ਼ਿਆਦਾ ਤੁਹਾਡੇ ਰਚ ਗਈ ਹੋਵੇ ਹੱਡਾਂ ਦੇ ਵਿੱਚ, ਬਹੁਤ ਵਧੀਆ ਤੁਹਾਡਾ ਜੀ ਕਰਦਾ ਵੀ ਫੇਰ ਉਹ ਮਿਲੇ। ਜਿੰਨਾ ਚਿਰ ਤੱਕ ਸਾਨੂੰ ਹੱਥ ਨਹੀਂ ਨਾ ਲੱਗਦੇ, ਚਾਹੇ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰੀਏ, ਚਾਹੇ ਆਪਾਂ ਖਾਣ ਪੀਣ ਦੀ ਗੱਲ ਕਰੀਏ, ਚਾਹੇ ਆਪਾਂ ਇਸ ਸਮਾਜ ਦੀ ਪੋਲੀਟੀਸ਼ੀਅਨਾਂ ਦੀ ਗੱਲ ਕਰੀਏ, ਕਿਸੇ ਦੇ ਰਵੱਈਏ ਦੀ ਗੱਲ ਕਰੀਏ, ਜਿੰਨਾ ਚਿਰ ਸਾਡੇ ਤੱਕ ਨਹੀਂ ਨਾ ਅੱਗ ਪਹੁੰਚਦੀ, ਜਿੰਨਾ ਚਿਰ ਸਾਡਾ ਸਰੀਰ ਨਹੀਂ ਦੱਸਦਾ ਵੀ ਹਾਂ ਹੁਣ ਤੈਨੂੰ ਕੁਛ ਹੋਇਆ ਤੈਨੂੰ, ਉਹਨਾਂ ਚਿਰ ਤੱਕ ਬੜਾ ਔਖਾ ਹੁੰਦਾ ਆਪਣੇ ਆਪ ਨੂੰ ਰੋਕਣਾ। ਸਾਨੂੰ ਲੱਗ ਰਿਹਾ ਹੁੰਦਾ ਵੀ ਸਾਰਾ ਕੁਛ ਠੀਕ ਠਾਕ ਚੱਲੀ ਜਾ ਰਿਹਾ, ਪਰ ਆਪਾਂ ਇੱਕ ਚੀਜ਼ ਨਹੀਂ ਧਿਆਨ ਦਿੰਦੇ ਕਿ ਅੰਦਰੋਂ ਅੰਦਰੀ ਤਾਂ ਹੌਲੀ ਹੌਲੀ ਹੌਲੀ ਹੌਲੀ ਖਰਾਬ ਹੋ ਰਿਹਾ। ਸੋ ਕਿਸੇ ਦਾ ਸੁਣਿਆ ਵੇਖ ਕੇ ਬਹੁਤ ਘੱਟ ਲੋਕ ਨੇ ਜਿਹੜੇ ਆਪਣੇ ਆਪ ਨੂੰ ਸੋਸ਼ਲ ਮੀਡੀਆ ਦੇ ਉੱਤੇ ਜੇ ਆਪਾਂ ਆਈਏ, ਸਾਰਾ ਕੁਛ ਜਿਹੜਾ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਸਾਡੇ ਤੱਕ ਪਹੁੰਚਦਾ, ਇਸ ਕਰਕੇ ਇਹਦਾ ਨਾਲ ਜ਼ਿਕਰ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਇਹ ਚੀਜ਼ਾਂ ਸੋਸ਼ਲ ਮੀਡੀਆ ਦੇ ਉੱਤੇ ਨਾ ਹੁੰਦੀਆਂ ਤਾਂ ਸ਼ਾਇਦ ਇੰਨੀ ਵੱਡੀ ਮਾਤਰਾ 'ਚ ਅਤੇ ਇੰਨੀ ਜ਼ਿਆਦਾ ਫ੍ਰੀਕੁਐਂਟਲੀ ਸਾਡੇ ਤੱਕ ਪਹੁੰਚਦੀਆਂ ਨਾ ਆਏ। ਸੋ ਇਹ ਵੀ ਸੋਸ਼ਲ ਮੀਡੀਆ ਦਾ ਹੀ ਉਹ ਆ ਕਿ ਸਾਡੇ ਤੱਕ ਇਹ ਰਾਤੋ ਰਾਤ ਪਹੁੰਚ ਜਾਂਦੀਆਂ ਨੇ ਅਤੇ ਆਪਾਂ ਹੱਥ 'ਚ ਲੈ ਕੇ ਘੁੰਮਦੇ ਹਾਂ ਜਦੋਂ ਮਰਜ਼ੀ। ਟੀ ਵੀ ਦਾ ਵੀ ਫਿਰ ਇਹ ਵੀ ਜਦੋਂ ਕਿਤੇ ਤੁਸੀਂ ਬਹਿੰਦੇ ਹੋ ਟੀ ਵੀ ਵੇਖਦੇ ਹੋ, ਸਿਰਫ ਉਦੋਂ ਤੱਕ ਹੀ, ਪਰ ਹੁਣ ਆਪਾਂ ਚੱਤੇ ਪੈਰ ਨਾਲ ਲੈ ਕੇ ਘੁੰਮਦੇ ਹਾਂ,
0: ਹੁਣ ਆਪਾਂ ਪਾਰਟੀਸਪੈਂਟ ਹੋ ਗਿਆ ਨਾ ਪ੍ਰੋਪਰ। ਜਿਸ ਤਰ੍ਹਾਂ ਇਹ ਲੈਜਰ ਐਕਟੀਵਿਟੀ ਜਾਂ ਫਿਰ ਇੱਕ ਸੋਸ਼ਲਾਈਜ਼ਿੰਗ ਤੋਂ ਤਾਂ ਹੁਣ ਉਹ ਤਾਂ ਹੁਣ ਚੀਜ਼ ਹੀ ਖਤਮ ਹੋ ਗਈ। ਹੁਣ ਹਰ ਕੋਈ ਇਨਫਲੂਐਂਸਰ ਆ, ਹਰ ਕਿਸੇ ਦਾ ਬਿਜ਼ਨਸ ਆ ਜਿਹਨੂੰ ਮਾਰਕੀਟ ਕਰਨਾ ਹੀ ਪੈਣਾ ਸੋਸ਼ਲ ਮੀਡੀਆ 'ਤੇ, ਅਦਰਵਾਈਜ਼ ਚੱਲਣਾ ਨਹੀਂ। ਛੋਟਾ ਜਿਹਾ ਇੱਕ ਅੰਕਲ ਆ ਨਾ, ਯੂ ਐੱਸ ਦਾ ਡੇਟਾ ਸੀਗਾ ਇਹ ਮੇਰੇ ਖਿਆਲ ਨਾਲ ਕੋਰਨਲ ਯੂਨੀਵਰਸਿਟੀ ਦਾ, ਕਿ ਜਿਹੜੀ ਕ੍ਰੀਏਟਰ ਇਕੋਨਮੀ ਆ, ਕਿ ਜਿਹੜੀ ਕੰਪਨੀਆਂ ਐਡਵਰਟਾਈਜ਼ਮੈਂਟ ਕਰਾਉਂਦੀਆਂ ਇਨਫਲੂਐਂਸਰਸ ਨੂੰ ਦੇ ਕੇ, ਠੀਕ ਹੈ, ਉਹ ਫਿਲਹਾਲ ਵਰਲਡ ਦੇ ਅੰਦਰ ਕੁਛ 3 ਬਿਲੀਅਨ US ਡਾਲਰ ਦੀ ਹੈ, ਅਤੇ ਆਉਣ ਵਾਲੇ 5 ਸਾਲਾਂ 'ਚ 25 ਦੀ ਰਿਪੋਰਟ ਆ, ਸੋ 2030 ਤੱਕ ਇਹ ਡਬਲ ਹੋ ਜਾਣੀ ਹੈ। ਐਂਡ ਮੈਂ ਖੁਦ ਪਰਸਨਲ ਤੌਰ 'ਤੇ ਵੀ ਦੇਖਿਆ ਕਿ ਜਦੋਂ ਮੈਂ ਕਦੀ ਕਿਸੇ ਲਈ ਮਾਰਕੀਟ ਕੀਤਾ ਜਾਂ ਕੁਛ ਕੀਤਾ, ਅਤੇ ਆਮ ਤੌਰ 'ਤੇ ਇਹ ਕਿ ਛੋਟੀ ਜਿਹੀ ਕਿਸੇ ਦੀ ਰੀਲ ਬਣਾਉਣੀ ਹੈ ਅਤੇ ਤੁਹਾਡੀ ਜੇ ਠੀਕ ਠਾਕ ਪ੍ਰੈਜੈਂਸ ਹੈਗੀ ਹੈ ਅਤੇ ਤੁਸੀਂ 500-700 ਮੰਗ ਲੈਂਦੇ ਹੋ, ਅਤੇ ਅਗਲਾ ਬਿਜ਼ਨਸ ਮੈਨ ਵੀ ਦੇਣ ਨੂੰ ਰਾਜ਼ੀ ਹੋ ਜਾਂਦਾ। ਐਂਡ ਇਹ ਬੜੀ ਨੋਰਮਲ ਨੋਮੀਨਲ ਫਿਗਰ ਆ ਕਿ ਲੋਕਾਂ ਨੂੰ ਕੰਮ 'ਤੇ ਪਾਤਾ।
1: ਬੜੀਆਂ ਕੌੜੀਆਂ ਸੱਚਾਈਆਂ ਨੇ ਕ੍ਰਿਸ਼ਨਾ ਜੀ, ਅਤੇ ਸਾਨੂੰ ਇਹ ਐਕਸੈਪਟ ਕਰਨੀਆਂ ਪੈਣਗੀਆਂ ਕਿਸੇ ਨਾ ਕਿਸੇ ਲਿਹਾਜ਼ ਦੇ ਨਾਲ। ਅਸੀਂ ਸਾਰੇ ਹੀ ਇਹਦੇ ਵਿੱਚ ਦੋਸ਼ੀ ਹਾਂ ਕਿਸੇ ਨਾ ਕਿਸੇ ਐਂਡ ਦੇ ਉੱਤੇ, ਚਾਹੇ ਆਪਾਂ ਉਸ ਚੀਜ਼ ਨੂੰ ਇਸਤੇਮਾਲ ਕਰਕੇ, ਚਾਹੇ ਵੇਚ ਕੇ, ਚਾਹੇ ਅੱਗੇ ਦੱਸ ਕੇ ਪ੍ਰਮੋਟ ਕਰਕੇ। ਪਰ ਇੱਕ ਚੀਜ਼ ਜਿਹੜੀ ਬਹੁਤ ਕੋਮਨ ਮੈਂ ਵੇਖਦਾ, ਜਿਹੜੇ ਜਿੱਦਾਂ ਇਹ ਪ੍ਰੋਡਕਟ ਨੇ ਨਾ ਸਾਰੇ, ਜਿਹੜੇ ਜਿਹੜੇ ਵੀ ਆਪਾਂ ਕਹੀਏ ਵੀ ਸਾਡੇ ਲਈ ਚੰਗੇ ਨਹੀਂ ਆ, ਉਹਨਾਂ ਦੀ ਐਡਵਰਟਾਈਜ਼ਮੈਂਟ ਦੇ ਬਜਟ ਬਹੁਤ ਵੱਡੇ ਹੁੰਦੇ ਆ,
0: ਬਹੁਤ ਹੈਵੀ ਹੁੰਦੇ,
1: ਠੀਕ ਆ। ਸੋ ਆਪਾਂ ਦੂਰ ਕੀ ਜਾਣਾ, ਮੰਨ ਲਓ ਫੋਰ ਐਗਜ਼ਾਮਪਲ ਕੱਲ੍ਹ ਨੂੰ ਕੋਈ ਇਹਨਾਂ ਹੀ ਕੰਪਨੀਆਂ 'ਚੋਂ ਸਾਨੂੰ ਕਹੇ ਵੀ ਹਾਂ ਭਾਈ ਅਸੀਂ ਐਡ ਕਰਨੀ ਹੈ, ਤਾਂ ਇਹਨਾਂ 'ਤੇ ਕੋਈ ਵੀ ਇੱਦਾਂ ਦਾ ਕੋਈ ਕਾਨੂੰਨ ਨਹੀਂ ਆ ਜ਼ਮੀਰ ਤੋਂ ਇਲਾਵਾ ਜਿਹੜਾ ਇਹ ਕਹਿ ਸਕੇ ਵੀ ਤੁਸੀਂ ਨਹੀਂ ਕਰਨੀ, ਕਿਉਂਕਿ ਸਾਰੇ ਕਰ ਰਹੇ ਨੇ ਅਤੇ ਤੁਸੀਂ ਵੀ ਕਰੋਗੇ ਚੁੱਪ ਕਰਕੇ ਵੀ ਹਾਂ ਠੀਕ ਹੈ ਚਲੋ ਚੱਲਣ ਦਿਓ। ਹੁਣ ਮਤਲਬ ਆਪਾਂ ਉਸ ਟਾਣੀ 'ਤੇ ਬੈਠੇ ਸਾਰੇ ਕਾਰੋਬਾਰ ਕਰ ਰਹੇ ਹਾਂ, ਜ਼ਿੰਦਗੀ ਜੀ ਰਹੇ ਹਾਂ, ਜਿੱਥੇ ਇਹ ਚੀਜ਼ਾਂ ਸਾਡੇ ਆਸ ਪਾਸ ਨੇ, ਸਾਡੀ ਜ਼ਿੰਦਗੀ ਦਾ ਹਿੱਸਾ ਨੇ। ਪਰ ਹੈਰਾਨੀ ਵਾਲੀ ਗੱਲ ਇਹ ਹੁੰਦੀ ਹੈ ਕਈ ਵਾਰੀ ਕਿ ਆਪਾਂ ਜੰਕ ਫੂਡ ਹੋ ਗਿਆ, ਡਰਿੰਕਸ ਹੋ ਗਈਆਂ, ਜਿੰਨੀਆਂ ਵੀ ਇਹ ਚੀਜ਼ਾਂ ਸਾਰੀਆਂ ਸਾਡਾ ਨੁਕਸਾਨਦੇਹ ਨੇ, ਕਦੀ ਸਰਕਾਰਾਂ ਨੇ ਸ਼ਾਇਦ ਇਸ ਚੀਜ਼ ਦੇ ਉੱਤੇ ਨਹੀਂ ਸੋਚਿਆ, ਜਾਂ ਫਿਰ ਉਹਨਾਂ ਨੂੰ ਨਹੀਂ ਇਲਮ ਹੋਊਗਾ ਵੀ ਇਹਨਾਂ ਨੂੰ ਆਪਾਂ ਨਾ ਵਿਕਣ ਦੇਈਏ ਜਾਂ ਨਾ ਇਹੋ ਜਿਹੇ ਪ੍ਰੋਡਕਟ ਆਉਣ ਮਾਰਕੀਟ ਦੇ ਵਿੱਚ। ਪਹਿਲੇ ਸਭ ਤੋਂ ਪਹਿਲਾਂ ਤਾਂ ਸਰਕਾਰਾਂ ਪੋਲਿਸੀਆਂ ਬਣਾਉਂਦੀਆਂ ਨੇ, ਉਹ ਵੱਡੀਆਂ ਕੰਪਨੀਆਂ ਮਾਰਕੀਟ 'ਚ ਆਉਂਦੀਆਂ ਨੇ, ਅਤੇ ਫਿਰ ਜਾ ਕੇ ਸਾਰਾ ਕੁਛ ਇੰਨਾ ਕੁ ਜ਼ਿਆਦਾ ਕਰ ਜਾਂਦਾ ਵਾ ਵੀ ਉਹ ਲੋਕ ਉਹ ਤੋਂ ਬਿਨਾਂ ਗੁਜ਼ਾਰਾ ਹੀ ਨਹੀਂ ਕਰ ਪਾਉਂਦੇ। ਉਹਨਾਂ ਦਾ ਵਿਸਥਾਰ ਹੀ ਆਪਾਂ ਵੇਖਦੇ ਹਾਂ, ਉਹਨਾਂ ਦਾ ਉਹ ਨਹੀਂ ਵੇਖਦੇ ਆਪਾਂ।
0: ਸਭ ਤੋਂ ਵੱਡਾ ਸਟਾਰ, ਸਭ ਤੋਂ ਤਗੜਾ ਐਡ ਬਣਾਉਣ ਵਾਲਾ ਫਿਲਮ ਮੇਕਰ ਉਸ ਚੀਜ਼ ਦੀ ਐਡ ਕਰੇਗਾ, ਹੈ ਨਾ, ਸਾਰੇ ਚੈਨਲਸ ਦੇ ਉੱਪਰ, ਸਾਰੇ ਸਭ ਤੋਂ ਮਸ਼ਹੂਰ ਟੀ ਵੀ ਸੀਰੀਅਲ ਮੈਚ ਹਰ ਜਗ੍ਹਾ ਦੇ ਅੰਦਰ ਉਹ ਚੀਜ਼ ਹੈ ਨਾ ਚੱਲਦੀ ਹੋਊਗੀ। ਅਤੇ ਅੱਜ ਕੱਲ੍ਹ ਤਾਂ ਅਵਾਰਡ ਸ਼ੋਅ ਵੀ ਹੈ ਨਾ ਉਸ ਹਿਸਾਬ ਨਾਲ ਨਾਮ ਬੜੇ ਆਉਂਦੇ ਆ ਪਹਿਲੇ, ਹੈ ਨਾ, ਪਾਨ ਮਸਾਲੇ ਹਰ ਤਰ੍ਹਾਂ ਦੇ ਨਾਮ ਆਉਂਦੇ, ਫਿਰ ਇਹ ਬੈਸਟ ਐਕਟਰ ਅਵਾਰਡ ਮਿਲਦਾ ਹੈ।
1: ਆਪਣੇ ਮੈਚਾਂ 'ਚ ਲਾ ਲਓ, ਫਿਲਮਾਂ 'ਚ ਲਾ ਲਓ, ਵੱਡੇ ਵੱਡੇ ਈਵੈਂਟਸ ਦੇ ਵਿੱਚ ਲਾ ਲਓ।
0: ਕ੍ਰਿਕਟਰਸ ਦੀ ਕਿੰਨੀ ਫਾਰਮਿੰਗ ਕੀਤੀ ਜਾਂਦੀ ਹੈ ਕਿ ਉਹ ਐਲਕੋਹਲ ਬ੍ਰਾਂਡਸ ਲਈ ਕਰ ਲੈਣ ਐਡ, ਜਦਕਿ ਐਲਕੋਹਲ ਤੁਸੀਂ ਸਿੱਧੇ ਤੌਰ 'ਤੇ ਨਹੀਂ ਵੇਚ ਸਕਦੇ, ਐਡ ਨਹੀਂ ਕਰ ਸਕਦੇ ਇੰਡੀਆ ਦੇ ਅੰਦਰ, ਇੰਡੀਆ 'ਚ ਅਲਾਊਡ ਨਹੀਂ ਹੈ। ਇਸੇ ਕਰਕੇ ਜਿਸ ਤਰ੍ਹਾਂ ਸੀਗਰਮਸ ਆ, ਸ਼ਰਾਬੀ
1: ਆ ਕੇ ਕਹੂਗਾ ਸ਼ਰਾਬ ਪੀ ਲੋ ਤੇ ਓਹਦੀ ਥੋੜੀ ਕਿਸੇ ਨੇ ਮੰਨਣੀ ਆ।
0: ਅੱਛਾ ਦੇਖਿਆ ਵੈਸੇ ਵਧੀਆ ਤਰੀਕਾ ਤਾਂ ਹੀ ਹੋਣਾ ਚਾਹੀਦਾ। ਦੇਖੋ ਮੈਂ ਜ਼ਿੰਦਗੀ ਖਰਾਬ ਕਰ ਲਈ, ਹੁਣ ਵੀ ਪੂਰਾ ਰੱਜਿਆ ਪਿਆ, ਤੁਸੀਂ ਇੱਕ ਵਾਰੀ ਟਰਾਈ ਤਾਂ ਕਰੋ।
1: ਟਰਾਈ ਕਰ ਕੇ ਕੋਈ ਯਾਰ ਤੁਸੀਂ
0: ਬ੍ਰਾਂਡ ਹੀ ਇਹ ਵਧੀਆ,
1: ਉਹਦੀ ਥੋੜ੍ਹੀ ਕੋਈ ਮੰਨੂਗਾ ਨਾ, ਮੰਨੂਗਾ ਤੇ ਕੋਈ ਉਹਦੀ ਹੁਣ ਕਿ ਜਿੰਨੀਆਂ ਵੀ ਮਸ਼ਹੂਰੀਆਂ ਨੇ, ਮੰਨ ਲਓ ਕੋਈ ਬਹੁਤ ਫਿੱਟ ਜਿਹਾ ਬੰਦਾ ਆਊਗਾ ਤੇ ਉਹ ਆ ਕੇ ਤੁਹਾਨੂੰ ਕਹੂਗਾ ਉਹੋ ਜਿਹਾ ਕੋਈ ਫੂਡ ਖਾਣ ਨੂੰ, ਹੈ ਨਾ, ਕੋਈ
0: ਸੌਫਟ ਡਰਿੰਕ ਬ੍ਰਾਂਡ ਵਗੈਰਾ ਤੁਸੀਂ।
1: ਹਾਂ, ਕੋਈ ਬੜੀ ਖੂਬਸੂਰਤ ਜਿਹੀ ਹੀਰੋਇਨ ਆਊਗੀ ਤੇ ਉਹ ਕਹੂਗੀ ਆਹ ਵਾਲਾ ਸਾਬਣ ਲਾਓ, ਹੈ ਨਾ, ਨਹੀਂ ਥੋੜ੍ਹੀ ਹੋਵੇ ਕੋਈ।
0: ਬਿਲਕੁਲ ਸਹੀ ਗੱਲ ਹੈ,
1: ਇਹ ਥੋੜੀ ਹੋਊਗਾ ਵੀ ਬੰਦਾ ਅੱਗੇ ਤੁਹਾਨੂੰ ਉਹੋ ਜਿਹਾ ਬਣਾਉਣਾ ਪੈਂਦਾ ਵਾ ਜਿਹੋ ਜਿਹਾ ਤੁਸੀਂ ਬਣਨਾ ਚਾਹੁੰਦੇ, ਜਿਹੜਾ ਤੁਹਾਡਾ ਆਈਡੀਅਲ ਹੋਵੇ ਬਹੁਤਿਆਂ ਦਾ,
0: ਹਾਂ,
1: ਫਿਰ ਉਹ ਗੱਲ ਕਿਤੇ ਬਣਦੀ ਆ, ਫਿਰ ਉਹ ਰੁੱਖ ਆਉਂਦਾ। ਤੇ ਚਲੋ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ, ਸੋਸ਼ਲ ਮੀਡੀਆ ਦੇ ਉੱਤੇ ਗੱਲ ਸਾਡੀ ਆ ਕੇ ਵੀ ਜਾਰੀ ਰਹੂਗੀ ਤੇ ਕੀ ਫਾਇਦੇ ਕੀ ਨੁਕਸਾਨ ਕਿੱਥੋਂ ਇਹ ਨਿਕਲਿਆ, ਤੁਹਾਡੇ ਕੁਛ ਕੁ ਮੈਸੇਜ ਵੀ ਨੇ ਉਹ ਵੀ ਆਪਾਂ ਆ ਕੇ ਪੜ੍ਹਦੇ ਹਾਂ ਤੇ ਆ ਕੇ ਆਪਾਂ ਇਸ ਪੀ ਆਰ ਵਾਲੇ ਮੁੱਦੇ 'ਤੇ ਵੀ ਗੱਲ ਕਰਦੇ ਹਾਂ ਅਤੇ ਆ ਕੇ ਆਪਾਂ ਸਕੂਲਾਂ ਦੇ ਉੱਤੇ ਵੀ ਗੱਲਬਾਤ ਕਰਾਂਗੇ। ਫਿਲਹਾਲ ਇੱਕ ਬ੍ਰੇਕ ਲੈ ਕੇ ਅਤੇ ਫਿਰ ਆਪਾਂ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674 AM ਪ੍ਰੋਗਰਾਮ ਚੱਲ ਰਿਹਾ। ਹਾਂਜੀ ਮੈਲਬਨ, ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਨੇ ਕ੍ਰਿਸ਼ਨਾ ਭਾਰਦਵਾਜ।
2: ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596, ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
3: If you can understand when I start Punjabi vich bolna, ta tusi Victoria Police vich naukri karan layi us ton vi vadh yog ho jinna tusi sochde ho. Vadhiya shuruati tankha naal shuru karo ate naukri dauran duji bhasha di varto karke patte kamao. Victoria Police, recruiting now. Authorized by the Victorian Government, Melbourne.
4: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
6: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
7: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
8: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
7: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
8: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
7: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
9: JBCO Films leke aaye ne action, emotion ate full on entertainment. Punjabi feature film Shera.
10: 5 saal baad mudiyan Shere, te mudiyan vi kede haathan ch?
11: Starring Parmesh Verma, Sonal Chauhan, Yograj Singh, Manav Vij ate hor vi ugge kalakar.
12: Main utthon vi mud ke aaya jithon koi nahi mud ke aunda.
9: Written and directed by Savio Sandhu. Produced by Anmol Sahni.
4: Hun vekhna na bhulyo 15 Mai ton tuhade nedle cinema ghara vich.
6: Kitchen da style dull lagda? Bathroom vanity simple jiya? Hun tension khatam karo. Aa gaya ZJ Stone Mason. Paade ghar nu banaye ekdam classy. Assi banaune aa designer stone bench tops for kitchen. Stylish vanity ate modern laundry. Oh vi porcelain ate marble nal. Jithe elegance mildi hai durability nal. Hun na sirf kar par tuhadi personality vi shine karegi stone de style nal. Call karo 0410-045-555 ya aaj hi visit karo 104 Collins Road, Melton.
12: ACMI ਤੁਹਾਡਾ ਫਿਲਮ, ਟੀਵੀ ਅਤੇ ਵੀਡੀਓ ਗੇਮਸ ਦਾ ਮਿਊਜ਼ੀਅਮ ਹੈ ਜੋ ਕਿ ਫੈਡ ਸਕੁਆਇਰ ਤੇ ਰੋਜ਼ਾਨਾ ਖੁੱਲਦਾ ਹੈ। ਸਾਡੀ ਮੁਫਤ ਦ ਸਟੋਰੀ ਆਫ ਦ ਮੂਵਿੰਗ ਇਮੇਜ ਤੇ ਜਾਓ, ਪਰਦੇ ਦੇ ਪਿੱਛੇ ਦੀਆਂ ਕਹਾਣੀਆਂ ਦੇਖੋ, ਬਣਾਓ ਅਤੇ ਪੜਚਾਲ ਕਰੋ 2-5 ਸਾਲ ਦੀ ਉਮਰ ਦੇ ਬੱਚਿਆਂ ਲਈ। ਪਲੇ ਸਕੂਲ ਕਮ ਐਂਡ ਪਲੇ ਨੂੰ ਨਾ ਭੁੱਲੋ। ਇੱਕ ਮੁਫਤ ਪ੍ਰਦਰਸ਼ਨੀ ਜੋ ਐਪ ਪੜਚਾਲ ਕਰਦੀ ਹੈ ਕਿ ਪਲੇ ਸਕੂਲ ਦਾ ਇੱਕ ਐਪੀਸੋਡ ਕਿਵੇਂ ਬਣਾਇਆ ਜਾਂਦਾ ਹੈ। ਸਾਡੇ ਸਿਨੇਮਾ ਘਰਾਂ ਵਿੱਚ ਇੱਕ ਫਿਲਮ ਦੇਖੋ, ਦੁਕਾਨ ਬਰਾਊਜ਼ ਕਰੋ ਜਾਂ ਕੈਫੇ ਵਿੱਚ ਕਾਫੀ ਲਓ। acmi.net.au ਤੇ ਦੇਖੋ ਕੀ ਹੋ ਰਿਹਾ ਹੈ।
6: ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au. Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options we available. Aao te apni navi Ford da test drive karo. Business plate lai gal karo. Vehicle experts Tim Forbes ya Corey Nal. Radio Hanji de hawale nal pao 3 saal di free service. Chadston Ford, ready, set,
13: ਨੌਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ। ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
6: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-9 ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।

0: ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: If you can understand when I start Punjabi vich bolna, ta tusi Victoria Police vich naukri karan layi us ton vi vadh yog ho jinna tusi sochde ho. Vadhiya shuruati tankha naal shuru karo ate naukri dauran duji bhasha di varto karke patte kamao. Victoria Police, recruiting now. Authorized by the Victorian Government, Melbourne.
2: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
4: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
5: ਕੀ ਰੇਡੀਓ ਹਾਂਜੀ 1674 AM ਕੀ ਹੋ ਗਿਆ ਇਹ ਮੈਂ ਦੱਸ ਦਵਾਂ। ਯੂਵੀ ਫਾਈਨੈਂਸ ਵਾਲੇ ਕਹਿੰਦੇ ਨੇ ਵੀ ਸਾਡੇ ਕੋਲੋਂ ਤੁਸੀਂ ਲੋਨ ਕਰਵਾ ਸਕਦੇ ਹੋ, ਘਰ ਦਾ ਲੋਨ ਕਰਾਉਣਾ, ਗੱਡੀ ਦਾ ਲੋਨ ਕਰਾਉਣਾ, ਜਾਂ ਫਿਰ ਪਰਸਨਲ ਲੋਨ ਕਰਾਉਣਾ, ਟਰੱਕ ਦਾ ਕਰਾਉਣਾ, ਬੱਸ ਦਾ ਕਰਾਉਣਾ, ਤੁਸੀਂ ਸਾਡੇ ਕੋਲ ਕਰਵਾ ਸਕਦੇ ਹੋ। ਕਦੇ ਕਰਵਾਇਆ ਲੋਨ?
6: ਨਹੀਂ, ਹਜੇ ਤੱਕ ਤਾਂ,
5: ਹਾਲੇ ਨਹੀਂ। ਚੰਗੀ ਗੱਲ ਹੈ ਵੈਸੇ, ਕਹਿੰਦੇ ਜਦੋਂ ਲੋਨਾਂ ਦੇ ਬੰਦਾ ਚੱਕਰ 'ਚ ਪੈ ਜਾਂਦਾ ਨਾ,
6: ਜਿੰਨਾ ਕੁ ਦੂਰ ਰਹੋ,
5: ਇੱਕ ਵਾਰੀ ਇਸ ਚੱਕਰ ਵਿੱਚ ਪੈ ਗਿਆ ਨਾ ਤੇ ਫਿਰ ਬੰਦਾ,
6: ਪਰ ਸਰਦਾ ਨਹੀਂ ਨਾ ਭਾਜੀ, ਮਤਲਬ ਘਰ ਵਗੈਰਾ ਵਾਸਤੇ ਤਾਂ ਚਾਹੀਦਾ ਹੀ ਹੈ ਹਰ ਕਿਸੇ ਨੂੰ।
5: ਹਾਂ ਯਾਰ, ਗੱਲ ਆ ਵੀ ਠੀਕ ਹੈ,
6: ਗੱਲ ਤਾਂ ਬਹੁਤ ਪਿਆਰੀ ਕੀਤੀ ਹੈ।
5: ਵੇਖੋ ਮਤਲਬ
6: ਮੈਂ ਸੋਚਿਆ ਕਿ ਹੁਣ ਮਤਲਬ ਇਦਾਂ ਦੀ ਅਮਾਉਂਟ ਪਈ ਨਹੀਂ ਹੈ ਬੰਦੇ, ਹਾਰਮਫੁਲ ਤੇ ਹੈ
5: ਜਦੋਂ ਆਪਾਂ ਪਹਿਲੇ ਹੁਣ ਗੱਲ ਕਰ ਹੀ ਰਹੇ ਹਾਂ। ਕਈ ਚੀਜ਼ਾਂ ਸਾਡੇ ਲਈ ਹੁੰਦੀਆਂ ਤੇ ਹਾਰਮਫੁਲ ਨੇ, ਪਰ ਸਵਾਦ ਤੇ ਦਿੰਦੀਆਂ ਨਾ, ਸਾਨੂੰ ਸਮਾਜ ਦਾ ਹਾਨੀ ਤੇ ਬਣਾਉਂਦੀਆਂ ਨਾ, ਇਸ ਸੋਸਾਇਟੀ ਦੇ ਬਰਾਬਰ ਤੇ ਖੜਾ ਕਰਦੀਆਂ।
6: ਉਹ ਗੱਲ ਹੋ ਗਈ ਨਾ ਕਿ ਯੂ ਓਨਲੀ ਲਿਵ ਵਾਂਸ, ਯੋਲੋ। ਉਹ ਯੋਲੋ ਜਿਹੜਾ ਹੈਗਾ ਉਹ ਸਾਰਿਆਂ ਤੱਕ ਪਹੁੰਚ ਗਿਆ। ਜੈਂਜੀ ਜੈਂਜੀ ਆਪਾਂ ਬਹੁਤ ਲਾਇਆ, ਸਾਡੀ ਜਨਰੇਸ਼ਨ ਤੋਂ ਸ਼ੁਰੂ ਹੋਇਆ ਪਿਆ।
5: ਯੋਲੋ ਕਿਹਨੂੰ ਕਹਿੰਦੇ?
6: ਯੂ ਓਨਲੀ ਲਿਵ ਵਾਂਸ।
5: ਅੱਛਾ,
6: ਕਿ ਇੱਕੋ ਵਾਰੀ ਜ਼ਿੰਦਗੀ ਆਉਣੀ ਹੈ ਯਾਰ, ਕੀ ਐਵੇਂ।
5: ਹਾਂ, ਇੱਕ ਇਹ ਵੀ ਥੋਟ ਹੈ ਨਾ, ਆਪਾਂ ਇਹਦੇ ਉੱਤੇ ਪ੍ਰੋਪਰ ਅਗਲੀ ਵਾਰੀ ਇਹਦੇ 'ਤੇ ਕਰਦੇ ਹਾਂ ਪ੍ਰੋਗਰਾਮ ਆਪਾਂ।
6: ਡਨ ਹੋ ਗਿਆ,
5: ਕਾਫੀ ਚਿਰ ਤੋਂ ਡਿਊ ਆ ਕਿ ਇਹ ਦੋ ਤਰ੍ਹਾਂ ਦੇ ਥੋਟ ਚੱਲਦੇ ਆ।
6: ਬਿਲਕੁਲ,
5: ਵੀ ਜੋ ਵੇਖੀ ਜਾਊਗੀ ਕੱਲ ਨੂੰ ਜੋ ਹੈਗਾ ਵਾ,
6: ਚਾਦਰ ਵੇਖ ਕੇ ਪੈਰ ਪਸਾਰਦਾ ਜਾਂ ਫਿਰ ਪੈਰ ਵੇਖ ਕੇ ਚਾਦਰ ਲਿਆਉਣੀ, ਇਹੀ ਦੋ ਥੋਟ ਚੱਲਦੇ ਆ ਨਾ।
5: ਹਾਂ, ਖੈਰ ਸਾਡੇ ਨੀ ਕਦੀ ਦਿਮਾਗ 'ਚ ਆਇਆ, ਸਾਨੂੰ ਕਦੀ ਚਾਦਰ ਦਾ ਕਦੀ ਏਡਾ ਪਿਆ ਨੀ ਇਸ਼ੂ। ਹਾਂ, ਚਾਦਰ ਦਾ ਇਸ਼ੂ ਤਾਂ ਪੈਂਦਾ ਬੰਦੇ ਦਾ ਬਹੁਤੀਆਂ ਲੱਤਾਂ ਲੁੱਤਾਂ ਲੰਮੀਆਂ ਹੋਣ, ਫਿਰ ਇਹ ਇਸ਼ੂ ਪੈਂਦਾ। ਚਲੋ ਖੈਰ, ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ। ਹਾਂਜੀ, ਮੈਲਬਨ ਚੱਲ ਰਿਹਾ ਤੇ ਹਾਂਜੀ ਮੈਲਬਨ ਵਿੱਚ ਮੈਂ ਰਣਜੋਤ ਸਿੰਘ, ਮੇਰੇ ਨਾਲ ਨੇ ਕ੍ਰਿਸ਼ਨਾ ਭਾਰਦਵਾਜ, ਤੇ ਅੱਜ ਗੱਲਾਂ ਬਾਤਾਂ ਦਾ ਸਿਲਸਿਲਾ ਸਾਡਾ ਸ਼ੁਰੂ ਹੋਇਆ ਸੀ ਮਾਰਕ ਜੁਗਰਬਰਗ ਤੋਂ। ਅੱਜ ਜਨਮ ਦਿਨ ਆ, ਥੋੜ੍ਹਾ ਜਿਹਾ ਰੀਕੈਪ ਤੁਹਾਨੂੰ ਦਿੰਦੇ ਹਾਂ ਤੇ ਫਿਰ ਆਪਾਂ ਇਸ ਗੱਲਬਾਤ ਨੂੰ ਅੱਗੇ ਤੋਰਦੇ ਹਾਂ।
6: ਜੀ, ਰੀਕੈਪ ਇਹੀ ਸੀਗਾ ਜੀ ਕਿ
5: ਮਾਰਕ, ਇਹੋ ਹੀ ਵੀ ਜਨਮ ਦਿਨ,
6: ਬਸ ਆਹੀ ਸੀ ਕਿ ਜਨਮ ਦਿਨ ਨਾ 2003 'ਚ ਜਨਾਬ ਨੇ ਸ਼ੁਰੂ ਕੀਤੀ ਫੇਸਬੁੱਕ, ਇਸ ਕਰਕੇ ਕਿਉਂਕਿ ਉਹਨਾਂ ਦੀ ਗਰਲਫ੍ਰੈਂਡ ਕਹਿੰਦੀ ਸੀ ਕਿ ਤੂੰ ਬੜਾ ਘਟੀਆ ਆਦਮੀ, ਮੈਂ ਤੈਨੂੰ ਛੱਡ ਰਹੀ ਹਾਂ। ਗੁੱਸੇ ਤੇ ਰੰਜ ਤੇ ਬੀਅਰ ਦੇ ਗਮ ਦੇ ਅੰਦਰ ਡੁੱਬ ਕੇ ਸਾਡੇ ਭਰਾ ਨੇ ਇੱਕ ਵੈਬਸਾਈਟ ਬਣਾਈ, ਜਿਹਦੇ ਅੰਦਰ ਉਹਨੇ ਕਿਹਾ ਕਿ ਹੂਜ਼ ਮੋਸਟ ਅਟਰੈਕਟਿਵ ਇਨ ਦਾ ਵਰਲਡ। ਸਾਡੀ ਕਲਾਸ ਦੀਆਂ ਸਾਰੀਆਂ ਕੁੜੀਆਂ ਹੈਗੀਆਂ, ਉਹਨਾਂ ਦੇ ਵਿੱਚੋਂ ਸਿਲੈਕਟ ਕਰੋ। ਹਾਰਵਰਡ ਦਾ ਸਾਰਾ ਸਰਵਰ ਦਾ ਪੱਠਾ ਬਹਿ ਗਿਆ, ਉਹਨੂੰ ਕਾਲਜ ਤੋਂ ਸਸਪੈਂਡ ਕਰ ਦਿੱਤਾ ਗਿਆ। ਦੋ ਜੁੜਵੇ ਭਰਾ ਜਿਨ੍ਹਾਂ ਨੂੰ ਇੱਕ ਹੀ ਕਹਿਣਾ ਚਾਹੀਦਾ ਸੀ ਇਸ ਵਾਰ ਵੀ, ਉਹਨਾਂ ਦੀ ਨਜ਼ਰਾਂ 'ਚ ਆ ਗਿਆ। ਉਹਨਾਂ ਨੇ ਕਿਹਾ ਜੀ ਅਸੀਂ ਫੇਸਬੁੱਕ ਵਰਗੀ ਇੱਕ ਚੀਜ਼ ਆ ਉਹ ਬਣਾਉਣਾ ਚਾਹੁੰਦੇ ਹਾਰਵਰਡ ਵਾਸਤੇ, ਪਰ ਉਹਨੇ ਉਹਨਾਂ ਦਾ ਉਹ ਆਈਡੀਆ ਚੱਕ ਕੇ ਹਾਰਵਰਡ ਲਈ ਆਪਣੀ ਬਣਾ ਲਈ ਤੀ, ਦਾ ਫੇਸਬੁੱਕ .com ਨਾਮ ਦੇ ਕੇ। ਅਤੇ ਜਿਸ ਦਾ ਫੇਸਬੁੱਕ .com ਨਾਮ ਦੇਣ ਤੋਂ ਬਾਅਦ ਉਹਨੇ ਯੇ ਸਟੈਂਡਫੋਰਡ ਉੱਥੇ ਤੱਕ ਲੈ ਗਿਆ, ਆਪਣੇ ਇੱਕ ਦੋਸਤ ਤੋਂ $20,000 ਲਿੱਤੇ, ਰਲ ਕੇ ਦੋਨਾਂ ਨੇ ਫੇਸਬੁੱਕ ਨੂੰ ਅੱਗੇ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ। ਪਰ ਇੱਕ ਆਦਮੀ ਆਇਆ ਜਿਹਨੇ ਕਿਹਾ ਕਿ ਮੈਂ ਸਿਲੀਕੋਨ ਵੈਲੀ ਤੋਂ ਹਾਂ, ਮੈਂ ਤੁਹਾਨੂੰ ਤਕੜੇ ਇਨਵੈਸਟਰਾਂ ਤੱਕ ਲੈ ਕੇ ਜਾਊਂਗਾ। ਤਕੜੇ ਇਨਵੈਸਟਰਾਂ ਤੱਕ ਜਦੋਂ ਤੱਕ ਉਹਨਾਂ ਨੂੰ ਲੈ ਕੇ ਚਲਾ ਗਿਆ, ਅਤੇ ਉਹਨਾਂ ਨੇ ਜਿਹੜਾ ਪੁਰਾਣਾ ਪਾਰਟਨਰ ਸੀਗਾ ਐਡਵਰਡ ਸੈਵਰੀ ਨਾਮ ਹੈ, $20,000 ਜਿਹਨੇ ਦਿੱਤੇ ਸੀਗੇ ਉਹਨੂੰ ਬਾਹਰ ਕੱਢ ਦਿੱਤਾ। ਅਲਟੀਮੇਟਲੀ ਕੇਸ ਹੋਇਆ, 2008 'ਚ ਜੁੜਵੇ ਭਰਾ ਜਿੱਤ ਕੇ ਉਹਨਾਂ ਨੂੰ $65 million ਮਿਲਿਆ, ਅਤੇ ਜਿਹੜਾ ਆਪਣਾ ਐਡ ਭਰਾ ਸੀਗਾ ਉਹਨੂੰ ਕੋ ਫਾਊਂਡਰ ਦਾ ਤਮਗਾ ਅਤੇ ਇੱਕ ਗੋਪਨੀਏ ਅਮਾਊਂਟ ਮਿਲ ਗਈ ਉਹਨੂੰ। ਤੇ ਅੱਜ ਦੇ ਦੌਰ ਚ 2012-13 ਤੋਂ ਬਾਅਦ ਉਹਨਾਂ ਨੇ ਇੰਸਟਾਗ੍ਰਾਮ ਵੀ ਖਰੀਦ ਲਿਆ, ਵਟਸਐਪ ਵੀ ਖਰੀਦ ਲਿਆ, ਤੇ ਹੁਣ ਕੰਪਨੀ ਦਾ ਨਾਮ ਮੈਟਾ ਹੈ ਤੇ ਅਸੀਂ ਸਾਰੇ ਮੈਟਾ ਦੇ ਉੱਪਰ ਰੀਲਾਂ ਵੇਖ ਰਹੇ ਹਾਂ। ਥੈਂਕ ਯੂ, ਓਕੇ, ਮੇਰਾ ਹੋ ਗਿਆ।
5: ਮੈਂ ਹਾਕੀ ਕਾ ਬਹੁਤ ਬੜਿਆ ਖਿਲਾੜੀ ਹਾਂ,
6: ਮੇਰੀ ਇੱਕ ਟਾਂਗ ਨਿਕਲੀ,
5: ਇੱਕ ਟਾਂਗ ਨਿਕਲੀ ਹੈ,
6: ਇਹ ਤਾਂ ਰੈਪ ਹੋ ਗਿਆ ਪ੍ਰੋਪਰ ਹੈ। ਆਏ ਸੀਗੇ ਨਾ ਪਿੱਛੇ ਸਿੱਧੇ ਮੌਤ ਆਏ ਸੀਗੇ, ਹੁਣ ਆਪਾਂ ਆਪਣਾ ਵੀ ਸ਼ੋਅ ਕਰ ਸਕਦੇ ਹਾਂ। ਸਿੱਧੇ ਮੌਤ ਬਣੇਗਾ,
5: ਓਕੇ, ਠੀਕ ਹੈ।
6: ਇਹ ਵੀ ਦੇਖੋ ਸੋਸ਼ਲ ਮੀਡੀਆ ਦੀ ਦੇਣ,
5: ਇਹ ਵੀ ਸੋਸ਼ਲ ਮੀਡੀਆ ਦੀ ਦੇਣ ਹੈ। ਸੋਸ਼ਲ ਮੀਡੀਆ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਤੇ ਗੱਲਬਾਤ ਆਪਾਂ ਇਹ ਵੀ ਕਰ ਰਹੇ ਹਾਂ ਕਿ ਵੇਖੋ ਜਿਹੜੀ ਚੀਜ਼ ਜਿੱਦਾਂ ਦੀ ਸੋਚ ਦੇ ਵਿੱਚੋਂ ਨਿਕਲਦੀ ਆ ਉਹਦੇ ਤੋਂ ਉੱਦਾਂ ਦੀ ਝਲਕ ਪੈਂਦੀ ਰਹਿੰਦੀ ਆ। ਮੈਂ ਜੋ ਇਹਦੇ 'ਚ ਰਿਲਾਈਜ਼ ਕਰਾਂ, ਖੈਰ ਇਸ ਸੈਕਸ਼ਨ ਦੇ ਵਿੱਚ ਤੁਸੀਂ ਵੀ ਹੁਣ ਕਾਲ ਕਰ ਸਕਦੇ ਹੋ, ਆਪਣੇ ਵਿਚਾਰ ਤੁਸੀਂ ਦੇ ਸਕਦੇ ਹੋ 044-7-17-16-74 ਦੇ ਉੱਤੇ, ਅਤੇ ਇਸੇ ਦੇ ਉੱਤੇ ਤੁਸੀਂ ਵਟਸਐਪ ਵੀ ਕਰ ਸਕਦੇ ਹੋ। ਸੋ ਜਿਹੜੀ ਚੀਜ਼ ਜਿੱਦਾਂ ਦੀ ਸੋਚ ਦੇ ਵਿੱਚੋਂ ਨਿਕਲਦੀ ਹੈ ਨਾ ਉਹਦੇ 'ਚੋਂ ਉੱਦਾਂ ਦਾ ਝਲਕਾਰਾ ਪੈਂਦਾ ਰਹਿੰਦਾ, ਕਿਉਂਕਿ ਪਿੱਛੇ ਸ਼ਾਇਦ ਦਿਮਾਗ 'ਤੇ ਉਹੀ ਹੁੰਦਾ। ਇਹ ਜਿਹੜੀ ਆਪਣੀ ਭੜਾਸ ਕੱਢਣੀ ਉਹ ਤੇ ਅੱਜ ਵੀ ਆਪਾਂ ਸੋਸ਼ਲ ਮੀਡੀਆ ਚੋਂ ਵੇਖਦੇ ਹਾਂ ਨਾ, ਵਨ ਆਫ ਦਾ ਇਫੈਕਟ ਤੇ ਹੈ ਹੀ ਆ ਕਿ ਉਹ ਕਿਸੇ ਦੇ ਨਾਲ ਤੁਸੀਂ ਇੱਧਰ ਕੋਈ ਗੁੱਸੇ ਨਾਰਾਜ਼ਗੀ ਉਹਨੂੰ ਤੁਸੀਂ ਇਨਡਾਇਰੈਕਟਲੀ ਕਿਹੜੇ ਤਰੀਕੇ ਦੇ ਨਾਲ ਪੜਾਸ ਦੇ ਰੂਪ 'ਚ ਕੱਢਣਾ, ਇਹ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਅਕਸਰ ਹੀ ਵੇਖਦੇ ਹਾਂ।
6: ਸਹੀ ਗੱਲ ਆ,
5: ਅਤੇ ਜਿੱਥੋਂ ਸ਼ੁਰੂਆਤ ਇਹਦੀ ਹੋਈ, ਫਿਰ ਤੁਸੀਂ ਜੇ ਮੰਨ ਲਓ ਕੋਈ ਸਕੂਟਰ ਦੇ ਉੱਤੇ ਗਏ ਹੋ ਕਿਸੇ ਦੇ ਨਾਲ ਅਤੇ ਅੱਗੇ ਤੁਹਾਨੂੰ ਕਾਰ ਵਾਲਾ ਯਾਰ ਮਿਲ ਪਿਆ ਅਤੇ ਸਕੂਟਰ ਵਾਲੇ ਨੂੰ ਛੱਡ ਕੇ ਕਾਰ ਵਾਲੇ ਦੇ ਨਾਲ ਚੜ੍ਹ ਜਾਣਾ,
6: ਫੋਟੋਆਂ ਖਿੱਚਣੀਆਂ ਕਿ ਕਾਰ ਵੀ ਮੇਰੀ ਆ,
5: ਉਹ ਵੀ ਕਾਰ ਮੇਰੀ ਆ। ਸੋ ਇਹ ਵੀ ਵਰਤਾਰਾ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਵੇਖਦੇ ਹਾਂ,
6: ਤੇ ਇਹਦੇ ਅੰਦਰ ਵੀ ਇੱਕ ਤਰੀਕੇ ਨਾਲ ਤੁਹਾਡਾ ਪੁਆਇੰਟ ਸਹੀ ਹੈ
5: ਨਾ, ਜਿਹੜੀ ਚੀਜ਼ ਦੀ ਜਿੱਦਾਂ ਕਹਿੰਦੇ ਉਹਦੀ ਉਤਪਤੀ ਹੁੰਦੀ ਆ ਉਸੇ ਤਰੀਕੇ ਦੇ ਨਾਲ ਹੀ ਉਹ ਉੱਦਾਂ ਹੀ ਚੱਲਦੀ ਆ। ਸੋ ਕੁੱਲ ਮਿਲਾ ਕੇ ਆਪਾਂ ਵੇਖੀਏ ਤੇ ਇਹੋ ਹੀ ਵਰਤਾਰਾ ਜੇ ਕੋਈ ਉੱਦਾਂ ਕਰੇ ਤੇ ਉਹਨੂੰ ਆਪਾਂ ਕਿੱਦਾਂ ਕਿਹੜੀ ਨਜ਼ਰ ਦੇ ਨਾਲ ਆਪਾਂ ਵੇਖਾਂਗੇ, ਕਿੰਨਾ ਕੁ ਆਪਾਂ ਸਮਾਜ ਦੇ ਵਿੱਚ ਉਹਨੂੰ ਥਾਂ ਦੇਵਾਂਗੇ, ਕਿੰਨਾ ਕੁ ਆਪਾਂ ਸਤਿਕਾਰ ਦੇਵਾਂਗੇ ਵੀ ਜਿਹਨੇ ਇਸ ਤਰੀਕੇ ਦੇ ਨਾਲ ਇੱਕ ਆਪਾਂ ਕਹਿੰਦੇ ਵੀ ਜਿਹੜੇ ਆਪਣੇ ਆਪ ਨੂੰ ਸਭ ਤੋਂ ਵੱਡਾ ਸੱਭਿਅਕ ਸਮਾਜ ਕਹਿੰਦੇ ਨੇ ਉੱਥੇ ਕੁੜੀਆਂ ਦੀ ਇੱਕ ਤਰ੍ਹਾਂ ਨਾਲ ਨਮਾਇਸ਼ ਹੀ ਲਾਈ ਵੀ ਹਾਂ ਜੀ ਤੁਸੀਂ ਇੱਥੇ ਦਿਓ, ਤੁਸੀਂ ਔਨਲਾਈਨ ਤੁਸੀਂ ਵੋਟਿੰਗ ਕਰੋ,
6: ਵੋਟਿੰਗ ਕਰੋ ਕੌਣ ਹੈ ਬੈਟਰ ਹੈ ਕੌਣ ਨਹੀਂ।
5: ਹਾਂ, ਅਤੇ ਉਹ ਚੀਜ਼ ਮਤਲਬ ਕੀ ਆਪਾਂ ਇਹਨੂੰ ਕਹਾਂਗੇ ਹੁਣ ਦੱਸੋ, ਹੈ ਨਾ। ਅਤੇ ਸਭ ਤੋਂ ਵੱਡੀ ਚੀਜ਼ ਜਿਹੜੀ ਮੈਂ ਇੱਕ ਇਹ ਵੇਖ ਰਿਹਾ ਹਾਂ ਵੀ ਲੋਕਾਂ ਦਾ ਵਰਤਾਰਾ, ਜੋ ਸੋਸ਼ਲ ਮੀਡੀਆ ਜਿਹੜੀ ਚੀਜ਼ ਸਾਨੂੰ ਡਾਇਰੈਕਟਲੀ ਅੱਜ ਦੀ ਡੇਟ ਦੇ ਵਿੱਚ ਨਜ਼ਰ ਆਉਂਦੀ ਹੈ ਜਾਂ ਆਪਾਂ ਫੀਲ ਕਰਦੇ ਹਾਂ ਉਹ ਇਹੋ ਹੀ ਆ ਨਾ ਕਿ ਆਪਾਂ ਕਿੱਦਾਂ ਤਮਾਸ਼ਾ ਵੇਖਣ ਦੇ ਲਈ ਆਪਾਂ ਇਕੱਠੇ ਹੋ ਜਾਂਦੇ ਹਾਂ ਵੀ ਇੱਕ ਬੰਦੇ ਨੇ ਉਹਨੇ ਤਾਂ ਕਰਤੀ, ਉਹਨੇ ਤਾਂ ਨਮਾਇਸ਼ ਲਾ ਦਿੱਤੀ ਵੀ ਆਓ ਕਰੋ ਤੁਸੀਂ ਵੋਟਿੰਗ ਹੈ, ਅਤੇ ਉਹਦੇ ਥੱਲੇ ਚਾਹੇ ਕੋਈ ਗਾਲਾਂ ਕੱਢਣ ਦੇ ਲਈ ਆਵੇ ਵੀ ਆਹ ਕੀ ਕਰੀ ਜਾਣਾ ਹੋਵੇ ਤੈਨੂੰ ਸ਼ਰਮ ਚਾਹੀਦੀ ਆਵੇ, ਅਤੇ ਚਾਹੇ ਫਿਰ ਕੋਈ ਸਵਾਦ ਲੈ ਕੇ ਅਤੇ ਉੱਥੇ ਵੋਟਿੰਗ ਕਰਨੀ ਸ਼ੁਰੂ ਕਰ ਦੇਵੇ ਵੀ ਇਹਦਾ ਆਹ ਚੰਗਾ, ਇਹਦਾ ਆਹ ਮਾੜਾ, ਇਹਦਾ ਰੰਗ ਗੋਰਾ, ਇਹਦਾ ਰੰਗ ਕਾਲਾ, ਇਹਦਾ ਕੱਦ ਇੱਦਾਂ, ਇਹਨੂੰ ਅਕਲ ਨਹੀਂ ਆ, ਫਲਾਣ ਆ, ਢੀਂਗ ਇਹਦਾ, ਇਹਦੇ ਨਾਲ ਆਹ ਸੰਬੰਧ ਉਹਦਾ, ਉਹਦੇ ਨਾਲ ਆ, ਅਤੇ ਫਿਰ ਵੱਡੀ ਚੀਜ਼ ਉਹਦਾ ਕੋਈ ਸਿਰ ਮੂੰਹ ਨਹੀਂ, ਉਹਦੀ ਕੋਈ ਅਥੈਂਟੀਸਿਟੀ ਨਹੀਂ। ਹਾਂ, ਮੰਨ ਲਓ ਕੋਈ ਜੋ ਮਰਜ਼ੀ ਕਹਿ ਦੇ ਕਿਸੇ ਦੇ ਵੀ ਬਾਰੇ, ਅਤੇ ਉਹਦੇ 'ਚ ਕਿਸੇ ਨੇ ਥੱਲੇ ਇਹ ਨਹੀਂ ਪੁੱਛਣਾ ਵੀ ਇਹ ਸੱਚ ਸੀ ਜਾਂ ਝੂਠ ਸੀ। ਐਗਜੈਕਟਲੀ ਹੂ ਬਹੂ ਅੱਜ ਵੀ ਇਸੇ ਪੈਟਰਨ 'ਤੇ ਚੱਲ ਰਿਹਾ ਸੋਸ਼ਲ ਮੀਡੀਆ।
6: ਸਹੀ, ਇਨਫੈਕਟ ਥੋੜ੍ਹਾ ਹੋਰ ਅਗਰੈਸਿਵ ਹੋ ਗਿਆ,
5: ਹੋਰ ਅਗਰੈਸਿਵ
6: ਹੁਣ ਤਾਂ ਲੋਕਾਂ ਨੂੰ ਇੰਨੀ ਕੁ ਸ਼ਾਇਦ ਆਹ ਹੀ ਟ੍ਰੋਲ ਜਿਨ੍ਹਾਂ ਨੂੰ ਆਪਾਂ ਕਹਿ ਦੇਣਾ ਉਹਨੂੰ ਇੰਨੀ ਕੁ ਵੀ ਅਕਲ ਆ ਗਈ ਕਿ ਚਾਰ ਵੱਖਰੇ ਵੱਖਰੇ ਅਕਾਊਂਟ ਬਣਾ ਕੇ ਹੁਣ ਗਾਲਾਂ ਕੱਢਦੇ ਆ, ਹੈ ਨਾ। ਇੱਕ ਦੋ ਕੋਮੇਡੀਅਨ ਆ ਉਹ ਤਾਂ ਕਹਿੰਦੇ ਕਿ ਅਸੀਂ ਵੱਖਰੇ ਆਪਣੇ ਅਕਾਊਂਟ ਬਣਾਏ ਹੋਏ ਆ ਕਿ ਪੋਸਟ ਪਾ ਕੇ ਪਹਿਲੇ ਅਸੀਂ ਗਾਲ ਕੱਢੀ ਦੀ ਆ
5: ਸ਼ੁਰੂ ਕਰਾਈ ਦੀ,
6: ਹਾਂ, ਕਿ ਤਾਂ ਕਿ ਲੋਕਾਂ ਦਾ ਹੌਸਲਾ ਵਧੇ ਕਿ ਇੰਗੇਜਮੈਂਟ ਚਾਹੀਦੇ ਨਾ ਕਿਸੇ ਤਰੀਕੇ। ਮਸ਼ੀਨ ਨੂੰ ਕੀ ਪਤਾ ਕਿ ਚੰਗਾ ਬੋਲ ਰਿਹਾ ਮੰਦਾ ਬੋਲ ਰਿਹਾ, ਮਸ਼ੀਨ ਨੂੰ ਪਤਾ 20,000 ਕਮੈਂਟ ਆ ਗਿਆ, ਹੈ ਨਾ। ਤੁਸੀਂ ਦੇਖਦੇ ਹੋ ਫਿਰ ਉਸ ਤਰ੍ਹਾਂ ਦੀ ਨੈਗੇਟਿਵਿਟੀ ਪ੍ਰਚਾਰਿਤ ਵੀ ਹੁੰਦੀ ਆ, ਬਣੇ ਬਣਾਏ ਕੰਟਰੋਵਰਸੀਆਂ, ਹੈ ਨਾ, ਪਹਿਲੇ ਤੋਂ ਫੈਬਰੀਕੇਟ ਕੀਤੀਆਂ ਜਾਂਦੀਆਂ ਕੰਟਰੋਵਰਸੀਆਂ, ਫਿਰ ਉਹਨਾਂ ਨੂੰ ਲੰਬਾ ਖਿੱਚਿਆ ਜਾਂਦਾ, ਹਰ ਕੋਈ ਉਹਦੇ ਵਿੱਚੋਂ ਨਾ ਜਿੰਨਾ ਕੁ ਪੈਸਾ ਚੂਸ ਸਕਿਆ ਚੂਸ
5: ਨਚੋੜ ਸਕਦਾ ਨਚੋੜਦਾ।
6: ਸੋ ਇਹ ਤਾਂ ਹੈ, ਤੁਹਾਡਾ ਪੁਆਇੰਟ ਸਹੀ ਹੈ।
5: ਆਪਾਂ ਹੋਰ ਇੱਕ ਵਰਤਾਰਾ ਜਿਹੜਾ ਅੱਜ ਦੇ ਸਮੇਂ 'ਚ ਆਪਾਂ ਵੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਕਿ ਲੋਕਾਂ ਨਾ ਬਹੁਤ ਜ਼ਿਆਦਾ ਓਪਨ ਹੋ ਗਿਆ। ਓਪਨ ਇੱਕ ਸੈਂਸ ਦੇ ਵਿੱਚ ਤਾਂ ਬੜੀ ਵਧੀਆ ਗੱਲ ਹੈ ਕਿ ਇੱਕ ਆਜ਼ਾਦੀ ਆ ਖੁੱਲ੍ਹ ਕੇ ਬੋਲਣ ਦਾ ਕਿਸੇ ਨੂੰ ਮੌਕਾ ਮਿਲ ਜਾਂਦਾ, ਜਾਂ ਫਿਰ ਜਿਹੜੀ ਚੀਜ਼ ਤੁਸੀਂ ਕਿਤੇ ਤੁਹਾਡੀ ਸੁਣਵਾਈ ਨਹੀਂ ਆ ਉਹ ਤੁਸੀਂ ਆਪਣੀ ਉੱਥੇ ਗੱਲ ਕਹਿ ਸਕਦੇ ਹੋ। ਪਰ ਇਸ ਚੀਜ਼ ਦਾ ਜਿਹੜਾ ਇੱਕ ਹੋਰ ਪੱਖ ਆਪਾਂ ਵੇਖਦੇ ਹਾਂ ਉਹ ਬੜਾ ਬੜਾ ਭੈੜਾ ਅਤੇ ਬੜਾ ਨੁਕਸਾਨਦੇਹ ਆ। ਚੰਗੇ ਭਲੇ ਬੰਦਿਆਂ ਨੂੰ ਨਜਾਇਜ਼ ਬਹੁਤ ਪੁੱਠਾ ਸਿੱਧਾ ਕਹਿ ਦਿੱਤਾ ਜਾਂਦਾ,
6: ਬਿਲਕੁਲ ਸਹੀ
5: ਗੱਲ। ਵਨ ਆਫ ਦਾ ਐਗਜ਼ਾਮਪਲ ਜਿੱਦਾਂ ਆਪਾਂ ਕਮਲ ਹੀਰ ਦੀ ਗੱਲ ਕਰ ਰਹੇ
6: ਹਾਂ, ਜਿੰਨਾ ਤੋਂ ਅੱਜ ਸ਼ੋਅ ਸ਼ੁਰੂ ਕੀਤਾ ਤੇ ਬਿਨਾਂ ਗੱਲੋਂ ਹੀ ਲੋਕੀ ਕਿਉਂ ਮਜ਼ੇਦਾਰ ਹਨਾ, ਇਟਸ ਫਨ ਕਿ ਮਜ਼ਾਕ ਉਡਾਤਾ, ਆਵਾਜ਼ ਕਿੱਦਾਂ ਦੀ ਆ, ਵਾਲ ਕਿੱਦਾਂ ਦੇ ਕੀਤੇ ਹਨਾ, ਫਿਰ ਉਹ ਕੀ ਆ ਇੱਕ ਹੋੜ ਲੱਗ ਜਾਂਦੀ ਹੈ ਕਿ ਇਸ ਤੋਂ ਜ਼ਿਆਦਾ ਡਾਰਕ, ਇਸ ਤੋਂ ਜ਼ਿਆਦਾ ਬਦਤਮੀਜ਼ੀ ਵਾਲਾ ਕਮੈਂਟ ਮੈਂ ਕਰਕੇ ਦਿਖਾਵਾਂ ਕਿ ਮੈਂ ਦਿਖਾਂ ਮੈਂ ਬੜਾ ਕੂਲ ਹਾਂ ਹਨਾ, ਕਿ ਇਹ ਤਾਂ ਤੂੰ ਤਾਂ ਕੁਛ ਵੀ ਨਹੀਂ ਕਿਹਾ। ਇਹ ਤਾਂ ਚਲੋ ਫਿਰ ਵੀ ਮੈਨੂੰ ਸਮਝ ਆਉਂਦਾ ਡੈਥ ਪੋਸਟ ਕਿਸੇ ਦੀ ਹੈਗੀ ਹੈ ਹਨਾ, ਕਿਸੇ ਸਪੈਸ਼ਲ ਸਮਾਜ ਤੋਂ ਹਨਾ ਕੁਛ ਹੈ, ਅਤੇ ਉਹਦੇ ਨੀਚੇ ਵੀ ਲੋਕ ਇੱਦਾਂ ਦੇ ਕਰਨ ਕਿ ਹਾਂ ਬਈ ਇਟਸ ਆਲ ਰਾਈਟ ਹਨਾ, ਉੱਦਾਂ ਦੀ ਹੀ ਸ਼ਬਦਾਵਲੀ ਯੂਜ਼ ਕਰਨਗੇ, ਉੱਦਾਂ ਦੇ ਹੀ ਰੇਸਿਸਟ ਕਮੈਂਟ ਵੀ ਕਰਨਗੇ ਹਨਾ, ਕਿ ਇਹ ਨਹੀਂ ਸੋਚਦੇ ਕਿ ਸ਼ਾਇਦ ਕਿਸੇ ਦੀ ਫੈਮਿਲੀ ਨੂੰ ਕਿੰਨਾ ਕੁ ਅਸਰ ਪਏਗਾ ਕਿ ਬਿਨਾਂ ਗੱਲ ਦਾ ਹੇਟ, ਕਿਉਂਕਿ ਪਤਾ ਇਹ ਬੰਦਾ ਕਦੀ ਆਮੋ ਸਾਹਮਣੇ ਤੁਹਾਡੇ ਆਉਣਾ ਨਹੀਂ,
5: ਬੇਸਿਕਲੀ ਜਿਹੜੀ ਆਪਾਂ ਸ਼ੁਰੂ ਚ ਗੱਲ ਕੀਤੀ ਨਾ, ਜਿੱਦਾਂ ਜਿੱਦਾਂ ਦਾ ਮੈਂ ਸੁਭਾਅ ਉਹਦੇ ਚੋਂ ਓਬਜ਼ਰਵ ਕੀਤਾ, ਜਿੱਦਾਂ ਤੁਸੀਂ ਮਾਰਕ ਜ਼ੁਕਰਬਰਗ ਦੀ ਗੱਲ ਕੀਤੀ ਆ, ਵੀ ਉਸ ਤੋਂ ਬਾਅਦ ਉਹਨੇ ਖਿੱਜ ਚਾ ਕੇ ਤੇ ਵੀ ਮੈਂ ਹੁਣ ਏਦਾਂ ਵਾ ਤੇ ਮੈਂ ਫਿਰ ਏਦਾਂ ਕਰ ਦੂੰਗਾ, ਤੇ ਉਹ ਚੀਜ਼ ਇੱਥੇ ਵੀ ਤੁਸੀਂ ਉਹਦਾ ਝਲਕਾਰਾ ਤੁਸੀਂ ਵੇਖ ਸਕਦੇ ਹੋ। ਆਪਾਂ ਵੇਖਦੇ ਹਾਂ ਵੀ ਆਮ ਬੰਦੇ ਜਿਨ੍ਹਾਂ ਦੇ ਵਿੱਚ ਸਾਹਮਣੇ ਬਹਿ ਕੇ ਗੱਲ ਕਰਨ ਦੀ ਹਿੰਮਤ ਨਹੀਂ ਹੁੰਦੀ, ਜ਼ਰੂਰਤ ਨਹੀਂ ਹੁੰਦੀ, ਅਤੇ ਉਹ ਬੰਦ ਕਮਰੇ ਦੇ ਵਿੱਚ ਬਹਿ ਕੇ ਉਹਨਾਂ ਨੂੰ ਇੱਕ ਫਿਰ ਉੱਥੇ ਐਜ ਮਿਲ ਜਾਂਦੀ ਆ, ਇੱਕ ਉਹਨਾਂ ਨੂੰ ਉੱਥੇ ਮੌਕਾ ਮਿਲ ਜਾਂਦਾ ਵੀ ਸਾਡਾ ਪਤਾ ਨਹੀਂ ਆ, ਆਪਾਂ ਕੋਈ ਵੀ ਮਖੌਟਾ ਪਾ ਕੇ ਅਤੇ ਆਪਾਂ ਕੋਈ ਵੀ ਕਿਸੇ ਕਿਸਮ ਦੀ ਵੀ ਆਪਾਂ ਗੱਲ ਕਰ ਸਕਦੇ ਹਾਂ, ਫਿਰ ਉਹਦੇ ਨਾਲ ਭਾਵੇਂ ਕਿਸੇ ਦਾ ਦਿਲ ਦੁਖੇ, ਭਾਵੇਂ ਗਿੱਟੇ ਵੱਜੇ, ਭਾਵੇਂ ਗੋਡੇ ਵੱਜੇ,
6: ਕਿਸੇ ਦਾ ਪੂਰਾ ਦਿਨ ਖਰਾਬ ਹੋ ਜਾਵੇ, ਤੁਸੀਂ ਤਾਂ ਇੱਕ ਕਮੈਂਟ ਕਰਕੇ ਅੱਗੇ ਨਿਕਲ ਗਏ
5: ਹੈ ਨਾ। ਸੋ ਕੁੱਲ ਮਿਲਾ ਕੇ ਆਪਾਂ ਜੇ ਵੇਖੀਏ ਤਾਂ ਇਹ ਇੱਕ ਆਪਾਂ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਜਿਹੜਾ ਪੱਛਮੀ ਸਮਾਜ ਦਾ ਰੰਗ ਸਾਡੇ ਸਮਾਜਾਂ ਦੇ ਉੱਤੇ ਕਿੱਦਾਂ ਚੜਿਆ, ਉਹਦੇ ਵਿੱਚ ਲੀੜੇ ਲੱਤੇ ਦੀ ਆਪਾਂ ਗੱਲ ਕਰਦੇ ਹਾਂ, ਭਾਸ਼ਾ ਦੀ ਆਪਾਂ ਗੱਲ ਕਰਦੇ ਹਾਂ, ਜਾਂ ਹੋਰ ਕੁਛ ਇੱਕ ਭੈੜਾਂ ਦੀ ਆਪਾਂ ਗੱਲ ਕਰਦੇ ਹਾਂ, ਪਰ ਅਜੋਕੇ ਸਮੇਂ ਦੇ ਵਿੱਚ ਜੇ ਆਪਾਂ ਵੇਖੀਏ ਤਾਂ ਸਭ ਤੋਂ ਵੱਧ ਜਿਹੜਾ ਰੰਗ ਆ ਅਤੇ ਨੁਕਸਾਨ ਦੇ ਗੂੜਾ ਰੰਗ ਜਿਹੜਾ ਚੜਿਆ ਉਹ ਸੋਚ ਦਾ, ਅਤੇ ਉਹ ਸੋਚ ਚੜ੍ਹਾਉਣ ਦੇ ਵਿੱਚ ਸਭ ਤੋਂ ਵੱਡਾ ਹੱਥ ਇਹਨਾਂ ਪਲੇਟਫਾਰਮਸ ਆ।
6: ਸਹੀ ਗੱਲ,
5: ਕਿਉਂਕਿ ਉਹਦੇ ਉੱਤੇ ਜਿਹੜੀ ਬੇਸਿਕ ਆਪਾਂ ਪਹਿਲਾਂ ਜਿਹੜਾ ਨੀਂਹ ਪੱਥਰ ਧਰਿਆ ਵਾ, ਸੋ ਹੁਣ ਉਹਦੇ ਉੱਤੇ ਜਦੋਂ ਆਪਾਂ ਵੇਖਾਂਗੇ ਵੀ ਕਿੱਦਾਂ ਦੀਆਂ ਇੱਟਾਂ, ਕਿੱਦਾਂ ਦੀਆਂ ਇਮਾਰਤਾਂ, ਕਿੱਦਾਂ ਦੇ ਅਪਾਰਟਮੈਂਟ ਜਿਹੜੇ ਛੱਤੇ ਜਾ ਰਹੇ ਨੇ, ਅਤੇ ਉਹ ਸਾਰਾ ਕੁਛ ਆਪਾਂ ਇਹਦੇ ਵਿੱਚੋਂ ਤੁਹਾਨੂੰ ਕਲੀਅਰ ਨਜ਼ਰ ਆਊਗਾ ਕਿ ਕਿਹੜੇ ਤਰੀਕੇ ਦੇ ਨਾਲ ਉਹ ਸਾਰੀ ਦੀ ਸਾਰੀ ਸੋਚ ਸਾਡੇ ਸਾਰਿਆਂ ਦੇ ਵਿੱਚ ਕਿੱਦਾਂ ਪਸਰੀ।
6: ਬਿਲਕੁਲ, ਇੱਕ ਤਾਂ ਆਪਾਂ ਨੋਇੰਗਲੀ ਕਹਿ ਦਿੰਦੇ ਨਾ ਕਿ ਕੋਈ ਨੋਇੰਗਲੀ ਹੇਟ ਫੈਲਾਉਂਦਾ ਜਾਂ ਫਿਰ ਕੋਈ ਨੋਇੰਗਲੀ ਕਿਸੇ ਦਾ ਦਿਲ ਦੁਖਾਉਂਦਾ, ਉਹ ਤਾਂ ਚਲੋ ਹੈ ਹੀ, ਉਹ ਤਾਂ ਇੱਕ ਪਰਸਨੈਲਿਟੀ ਫਲੋ ਵੀ ਆ ਜਾਂਦਾ। ਅਸੀਂ ਲੋਕ ਅਨਨੋਇੰਗਲੀ ਕਿੰਨੇ ਕੁ ਗੁਲਾਮ ਹੋ ਜਾਂਦੇ ਹਾਂ ਇਹਨਾਂ ਚੀਜ਼ਾਂ ਦੇ, ਹੈ ਨਾ, ਕਿ ਜੇ ਕੁਛ ਪਾਇਆ ਤਾਂ ਯਾਰ ਕੋਈ ਗਲਤ ਕਮੈਂਟ ਕਰ ਰਿਹਾ ਤਾਂ ਫਿਰ ਅਸਰ ਪਾ ਲੈਣਾ। ਕਹਿੰਦੇ ਆ, ਕਿਸੇ ਨੇ ਬਹੁਤ ਵਧੀਆ ਗੱਲ ਕੀਤੀ ਸੀ ਕਿ ਅੱਜ ਦੇ ਅੱਜ ਹੀ ਟਰੈਵਲ ਇੰਡਸਟਰੀ ਅਤੇ ਆਹ ਪੈਟ, ਆ ਦੋ ਚੀਜ਼ਾਂ ਬਿਲਕੁਲ ਖਤਮ ਹੋ ਜਾਣ ਜੇ ਸੋਸ਼ਲ ਮੀਡੀਆ 'ਤੇ ਇਹ ਬੈਨ ਲੱਗ ਜਾਵੇ, ਤੁਸੀਂ ਬਾਹਰ ਘੁੰਮਣ ਗਏ ਹੋ ਤਾਂ ਫੋਟੋ ਨਹੀਂ ਪਾਉਣੀ, ਜਾਂ ਫਿਰ ਜੇ ਤੁਸੀਂ ਕੁੱਤਾ ਬਿੱਲੀ ਰੱਖੀ ਦੀ ਫੋਟੋ ਨਹੀਂ ਪਾਉਣੀ, ਜਾਂ ਫਿਰ ਟੋਟਲੀ ਬੰਦ ਹੋ ਜਾਵੇ। ਕਿੰਨੀਆਂ ਚੀਜ਼ਾਂ ਲੋਕਾਂ ਨੇ ਇੱਕ ਆਦਤ ਬਣਾ ਲਿੱਤੀ, ਯਾਰ ਵੀ ਟਰੈਵਲ ਅਲੋਟ, ਮੈਨੂੰ ਟਰੈਵਲਿੰਗ ਬਹੁਤ ਵਧੀਆ। ਉਹਦਾ ਸਿਰਫ ਕਾਰਨ ਇਹ ਆ ਦੱਸਣ ਲਈ ਕਿ ਦੇਖੋ ਮੈਂ ਆਹ ਕੰਟਰੀ ਵੀ ਜਾ ਆਇਆ, ਮੈਂ ਆਹ ਵੀ ਹੋ ਆਇਆ, ਉਹ ਵੀ ਹੋਇਆ। ਐਂਡ ਦੇਖਿਆ ਜਾਵੇ ਸਾਡੀ ਮਾਨਸਿਕਤਾ ਕਿ ਅਸੀਂ ਬਾਹਰ ਸੀਗੇ, ਅਸੀਂ ਸਪੈਸ਼ਲੀ ਇਨਫਰਾਸਟ੍ਰਕਚਰ ਬਣਾਇਆ, ਘਰ ਬਣਾਇਆ ਕਿ ਅਸੀਂ ਅੰਦਰ ਰਹੀਏ, ਇਹ ਅਨਨੈਚੁਰਲ ਪ੍ਰਵਿਰਤੀ ਹੈ, ਸਪੈਸ਼ਲੀ ਕਿ ਕਿਤੇ ਇੱਕ ਥਾਂ ਤੋਂ ਦੂਸਰੀ ਥਾਂ ਜਾਣ ਦੀ ਕੋਸ਼ਿਸ਼ ਕਰਨਾ। ਪਰ ਇਹ ਕਿੰਨੀ ਜ਼ਿਆਦਾ ਹੁਣ ਹੋ ਗਈ, ਕਿਉਂ? ਕਿਉਂਕਿ ਯਾਰ ਸਾਡੇ ਜਿਹੜੇ ਚਾਰ ਘਰ ਛੱਡ ਕੇ ਹੈਗਾ ਹੈ ਨਾ ਬੰਦਾ, ਉਹ ਤਾਂ ਹੋ ਕੇ ਆਉਂਦਾ ਬਾਲੀ ਹਰ 6 ਮਹੀਨੇ ਬਾਅਦ, ਤਾਂ ਹਮ ਕੈਸੇ ਰਹਿ ਜਾਏ?
5: ਨਾਲੇ ਮੰਡੀ ਹੈ ਨਾ, ਵੀ ਜਾਣਾ ਮੰਡੀ ਹੈ ਨਾ, ਬਾਜ਼ਾਰ ਬਹੁਤ ਵੱਡਾ ਹੋ ਗਿਆ। ਇੱਕ ਬਾਜ਼ਾਰ ਪਹਿਲਾਂ ਅਸਟੈਬਲਿਸ਼ ਕਰਕੇ ਫਿਰ ਉਸ ਬਾਜ਼ਾਰ ਨੂੰ ਚੱਲਦਾ ਰੱਖਣਾ, ਉਹਦੇ ਵਿੱਚ ਵੱਧ ਤੋਂ ਵੱਧ ਕਮਾਈ ਕਰਨੀ, ਉਹਦੇ ਲਈ ਇੱਕ ਕੰਟਰੀ ਤੋਂ ਲੈ ਕੇ ਇੱਕ ਛੋਟੇ ਤੋਂ ਲੈ ਕੇ ਵੱਡੇ ਕਾਰੋਬਾਰ ਤੱਕ ਕਿੰਨੀਆਂ ਸਾਰੀਆਂ ਇੰਡਸਟਰੀਜ਼ ਇਸ ਚੀਜ਼ ਦੇ ਨਾਲ ਜੁੜੀਆਂ। ਮਤਲਬ ਹੁਣ ਤਾਂ ਤੁਹਾਨੂੰ ਫੀਲ ਕਰਾਇਆ ਜਾਂਦਾ ਵਾ ਵੀ ਜੇ ਤੁਸੀਂ ਨਹੀਂ ਘੁੰਮਣ ਫਿਰਨ ਬਹੁਤਾ ਕਿਤੇ ਜਾਂਦੇ, ਛੁੱਟੀਆਂ 'ਚ ਤੁਸੀਂ ਨਹੀਂ ਘੁੰਮਣ ਫਿਰਨ ਗਏ, ਤਾਂ ਤੁਸੀਂ ਕੁਛ ਨਹੀਂ, ਮਤਲਬ ਤੁਹਾਨੂੰ ਡਿਪਰੈਸ਼ਨ ਹੀ ਤਾਂ ਆ, ਤੁਹਾਡੀ ਜ਼ਿੰਦਗੀ 'ਚ ਸਮੱਸਿਆ ਹੀ ਸਾਰੀਆਂ ਤਾਂ ਆ।
6: ਇੱਕ ਐਡ ਕੈਂਪੇਨ ਚਲਾਉਂਦੇ ਨਾ ਜਦੋਂ ਆਪਾਂ ਵੱਖਰੇ ਵੱਖਰੇ, ਜਿਹਨਾਂ ਦੇ ਬਿਜ਼ਨਸ ਹੋਣੇ ਉਹਨਾਂ ਨੂੰ ਪਤਾ ਹੋਣਾ, ਆਪਾਂ ਕੈਂਪੇਨ ਵੱਖਰੇ ਵੱਖਰੇ ਚਲਾਉਂਦੇ, ਇੱਕ ਕਨਸੈਪਟ ਹੈ ਫੀਅਰ ਆਫ ਮਿਸਿੰਗ ਆਊਟ। ਉਹ ਕਨਸੈਪਟ ਦੇ ਹਿਸਾਬ ਨਾਲ ਆਪਾਂ ਕ੍ਰੀਏਟਿਵ ਬਣਾਉਂਦੇ ਹਾਂ ਕਿ ਯਾਰ ਜੇ ਤੂੰ ਆਹ ਚੀਜ਼ ਨਹੀਂ ਖਰੀਦੀ ਨਾ ਤਾਂ ਤੇਰਾ ਤਾਂ ਮਤਲਬ ਤੂੰ ਤਾਂ ਮਿਸ ਆਊਟ ਕਰ ਗਿਆ। ਉਹ ਭਾਵੇਂ ਪੈਕੇਜ ਹੋਵੇ ਕੋਈ, ਜਾਂ ਫਿਰ ਕੋਈ ਡਰੈਸ ਹੋਵੇ ਹੈ ਨਾ, ਜਾਂ ਫੋਨ ਹੋਵੇ ਹੈ ਨਾ, ਬਟ ਇਹ ਇੱਕ ਮਤਲਬ ਇੱਕ ਜਿਹੜੀ ਚੀਜ਼ ਟਰਮੀਨੋਲੋਜੀ 'ਚ ਆ ਜਾਵੇ, ਮਤਲਬ ਉਹ ਆਮ ਹੋ ਗਈ, ਹਨਾ ਕਿ ਉਹਦੇ ਉਹਨੂੰ ਉਸ ਤੋਂ ਰਿਲੇਟਡ ਸਾਡੀ ਸੈਂਸਿਟੀਵਿਟੀ ਖਤਮ ਹੋ ਗਈ ਆ।
5: ਦੂਰ ਕੀ ਜਾਣਾ, ਨਿੱਕੀਆਂ ਨਿੱਕੀਆਂ ਚੀਜ਼ਾਂ ਆਪਾਂ ਵੇਖਦੇ ਹਾਂ ਸਮੇਂ ਦਰ ਸਮੇਂ ਕਿੱਦਾਂ ਹਾਵੀ ਹੁੰਦੀਆਂ ਰਹਿੰਦੇ ਨੇ। ਇੱਕ ਉਹ ਜਿਹੜੇ ਫਿਜ਼ਿਟ ਜੇ ਹੀ
6: ਬੜੇ ਚੱਲੇ
5: ਹੈ, ਇੱਕ ਉਹ ਦੂਸਰੇ ਪੋਪ ਜੇ ਹੀ ਜਿਹੜੀ ਉਹ ਪਟਾਕ ਉਹ ਹਾਲੇ ਵੀ ਉਹ ਵਿਰਲੇ ਵਿਰਲੇ ਜੇ ਦਿਖਦੇ ਆ,
6: ਫਿਜ਼ਿਟ ਵੀ ਮਾੜਾ ਮੋਟਾ ਦਿਸ ਜਾਂਦਾ ਕਿਤੇ ਨਾ ਕਿਤੇ,
5: ਉਹ ਕਮਾਉਣ ਵਾਲੇ ਹਰ ਇੱਕ ਬੱਚੇ ਦੇ ਹੱਥ ਦੇ ਵਿੱਚ, ਉਹ ਵੱਡੇ ਬੱਚੇ ਕੀ ਵੱਡੇ ਕੀ ਇਹੋ ਜਿਹੀ ਸਟ੍ਰੈਸ ਦੂਰ ਕਰਦੇ ਆ। ਪਰ ਹੈਰਾਨੀ ਦੀ ਗੱਲ ਇਹ ਵੀ ਉਹ ਜਿਹੜਾ ਦੋ ਚਾਰ ਮਹੀਨੇ ਦਾ ਸਾਲ ਦਾ ਸੈਗਮੈਂਟ ਹੀ, ਉਸ ਤੋਂ ਬਾਅਦ ਕੀ ਦੁਨੀਆਂ ਤੋਂ ਸਟ੍ਰੈਸ ਖਤਮ ਹੋ ਗਿਆ। ਉਦੋਂ ਹਰ ਕੋਈ ਕਹਿੰਦਾ ਸੀ ਮੇਰਾ ਸਟ੍ਰੈਸ ਦੂਰ ਹੋ ਗਿਆ, ਮੈਂ ਆ ਫੜਿਆ।
6: ਨਹੀਂ ਦੇਖੋ, ਸਟ੍ਰੈਸ ਖਤਮ ਹੋਇਆ, ਜਿੰਨੇ ਬਣਾਏ ਸੀ ਉਹਦਾ ਖਤਮ ਹੋ ਗਿਆ, ਉਹਨੇ ਚੰਗੀਆਂ ਕਮਾਈਆਂ ਕਰ ਲਈਆਂ, ਉਹ ਠੀਕ ਆ, ਉਹ ਹੁਣ ਸਟ੍ਰੈਸ 'ਚ ਨਹੀਂ ਹੋਣਾ।
5: ਮਤਲਬ ਉਹ ਚੀਜ਼ ਉਸ ਤਰੀਕੇ ਦੇ ਨਾਲ ਉਹ ਤੁਹਾਨੂੰ ਪ੍ਰਜੈਂਟ ਕੀਤੀ ਜਾਂਦੀ ਹੈ, ਤੁਹਾਡੀ ਉਸ ਪੁਆਇੰਟ ਦੇ ਉੱਤੇ ਠੋਕਰ ਮਾਰੀ ਜਾਂਦੀ ਹੈ ਜਿਹੜੀ ਬਹੁਤਾਤ ਬੰਦੇ ਜੋ ਫੀਲ ਕਰ ਰਹੇ ਨੇ। ਅਤੇ ਬਹੁਤਾਤ ਬੰਦੇ ਜੋ ਫੀਲ ਕਰ ਰਹੇ ਨੇ ਉਹ ਇਹਨਾਂ ਨੂੰ ਕਿੱਦਾਂ ਪਤਾ ਲੱਗ ਜਾਂਦਾ ਵਾ, ਸਾਨੂੰ ਤੁਹਾਨੂੰ ਕਿਉਂ ਨਹੀਂ ਪਤਾ, ਕਿਉਂਕਿ ਉਹ ਚੀਜ਼ ਇਹਨਾਂ ਪਲੇਟਫਾਰਮਾਂ ਦੇ ਉੱਤੇ ਹੀ ਤੁਹਾਡੀ ਵਾਚ ਕੀਤੀ ਜਾਂਦੀ ਹੈ।
6: ਬਿਲਕੁਲ, ਸਭ ਤੁਸੀਂ ਦੇ ਹੈਵ ਐਵਰੀਥਿੰਗ,
5: ਕਿੱਦਾਂ ਦਾ ਤੁਸੀਂ ਮਹਿਸੂਸ ਕਰ ਰਹੇ ਹੋ, ਕਿਹੜੀ ਚੀਜ਼ ਦੀ ਤੁਹਾਨੂੰ ਇਸ ਟਾਈਮ ਦੇ ਉੱਤੇ ਲੋੜ ਆ, ਕਿਹੜੀ ਚੀਜ਼ ਦੀ ਤੁਹਾਡੇ 'ਚ ਸੁਪੀਰੀਓਰਿਟੀ ਕੰਪਲੈਕਸ ਹੈ, ਫਿਰ ਦੂਜਾ ਦੂਸਰਾ ਕੀ ਹੁੰਦਾ,
6: ਹੀਣ ਭਾਵਨਾ।
5: ਆ ਠੀਕ,
6: ਮੈਂ ਤਿਆਰੀ ਨਾਲ ਆਇਆ।
5: ਹਾਂ, ਹੀਣ ਭਾਵਨਾ ਦੀ ਉਹ ਕੀ ਹੋਊਗਾ ਓਪੋਜ਼ਿਟ,
6: ਉੱਚ ਭਾਵਨਾ ਇਹੀ ਹੋਏਗਾ, ਨਹੀਂ ਕੀ ਹੋਏਗਾ, ਉੱਚ ਭਾਵਨਾ ਕੀ ਹੋਏਗਾ,
5: ਮੇਰੇ ਤੋਂ ਹੁਣ ਦੋਵੇਂ ਗਵਾਚ ਗਏ।
6: ਅੱਛਾ, ਨਹੀਂ ਕੀ ਕੀ ਹੁੰਦਾ ਸੁਪੀਰੀਓਰਿਟੀ ਕੰਪਲੈਕਸ, ਉੱਚ ਭਾਵਨਾ ਹੀ ਕਹਿ ਸਕਦੇ ਆਪਾਂ, ਇਨਫੀਰੀਓਰਿਟੀ ਹੋ ਗਿਆ,
5: ਉੱਚ ਭਾਵਨਾ ਸੁਣਿਆ ਨਹੀਂ ਕਦੀ, ਕੁਛ ਹੋਰ ਹੋਊਗਾ
6: ਲੋਕਾਂ 'ਚ, ਹੁੰਦੀ ਘੱਟ ਕਰਕੇ।
5: ਹਾਂ ਵੇਖ ਲਓ, ਇਹ
6: ਅਸੀਂ ਘੱਟਦੇ ਹਾਂ ਅੱਜ, ਕੋਈ ਗੱਲ ਨਹੀਂ।
5: ਹਾਂ, ਜ਼ਿਆਦਾ ਸ਼ਬਦ ਜਿਹੜਾ
6: ਨਿਜ਼ਾਮ ਕਿਤਨਾ ਕਿਤੋਂ ਦਾ ਸ਼ੁਰੂ ਹੁੰਦਾ, ਸਾਡੇ ਤੋਂ ਹੋ ਗਿਆ ਸ਼ੁਰੂ।
5: ਚੋ ਖੈਰ, ਕਿਸੇ ਨੂੰ ਆ ਰਿਹਾ ਹੋਊਗਾ ਯਾਦ, ਅਤੇ ਤੁਸੀਂ
6: ਹਾਂ ਇਹ ਵੀ ਜ਼ਰੂਰ ਦੱਸਣਾ, ਮੈਨੂੰ
5: ਚੇਤਾ ਨਹੀਂ ਰਿਹਾ, ਆਪਾਂ ਮੈਸੇਜ ਵੀ ਵੇਖਣੇ ਹੀ ਹਾਲੇ, ਅਤੇ ਚਲੋ ਮੈਸੇਜ, ਹਾਂ ਮੈਸੇਜ ਵੀ ਆਪਾਂ ਵੇਖ ਲੈਂਦੇ ਹਾਂ, ਅਤੇ ਹਾਂਜੀ ਚਲੋ ਬਾਅਦ 'ਚ ਪੜ੍ਹਦੇ ਹਾਂ ਬਾਬਾ ਨੇ। ਪਰ ਆਪਾਂ ਜਿਹੜੀ ਸੋਸ਼ਲ ਮੀਡੀਆ ਦੀ ਅੱਜ ਗੱਲ ਕਰ ਰਹੇ ਹਾਂ, ਅਤੇ ਗੱਲ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਅੱਜ ਮਾਰਕ ਜ਼ੁਕਰਬਰਗ ਦਾ ਜਨਮ ਦਿਨ, ਉਹ ਵੀ ਕਹਿੰਦਾ ਹੋਣਾ ਮੇਰੇ ਜਨਮ ਦਿਨ 'ਤੇ ਚੰਗੇ ਆਰ।
6: ਅੱਛਾ, ਉਹਦੀ ਸਭ ਤੋਂ ਖਾਸ ਗੱਲ ਪਤਾ ਕੀ ਆ, ਉਹ ਕੁਛ ਨਹੀਂ ਯੂਜ਼ ਕਰਦਾ,
5: ਆਪ ਕੁਛ ਨਹੀਂ ਯੂਜ਼ ਕਰਦਾ,
6: ਆਪ ਕੁਛ ਯੂਜ਼ ਨਹੀਂ ਕਰਦਾ, ਉਹੀ ਉਹ ਹਲਵਾਈ ਵਾਲੀ ਗੱਲ ਹੀ ਹੈ ਨਾ, ਕਿ ਆਪਣੀ ਮਿਠਾਈ ਖਾਂਦਾ ਨਹੀਂ, ਅਤੇ ਟੋਟਲੀ ਇੰਟੂ ਫਿਟਨੈਸ ਹੋ ਗਿਆ, ਹੁਣ ਮਿਕਸਡ ਮਾਰਸ਼ਲ ਆਰਟਸ ਸਿੱਖਦਾ। ਇਹ ਜਿੰਨੇ ਵੀ ਹਾਈਪਰ ਬਿਲੀਨੀਅਰ ਹੈਗੇ ਆ ਨਾ, ਇਹ ਸਾਰੇ ਹੁਣ ਮਿਕਸ ਮਾਰਸ਼ਲ ਆਰਟ ਸਿੱਖਦੇ ਪਏ ਆ, ਸਿਕਸ ਪੈਕ ਐਪ ਬਣਾ ਰਹੇ ਆ, ਬੋਡੀ ਸ਼ੋਡੀ ਬਣਾ ਰਹੇ, ਉਹ ਕੁਛ ਕਰਨ ਨੂੰ ਹੈ ਹੀ ਨਹੀਂ,
5: ਹੈਨਾ।
6: ਪਰ ਜੋ ਵੀ ਹੈ, ਮਤਲਬ ਬੰਦਾ, ਇਹ ਵੀ ਇੱਕ ਸਿੱਖਣ ਵਾਲੀ ਗੱਲ ਹੈ ਕਿ ਬੰਦਾ ਜਿਹੜਾ ਫਰੀ ਮਾਇੰਡ ਹੈ, ਜਿਹਦੇ ਕੋਲ ਇੰਨਾ ਫਰੀ ਮਾਇੰਡ ਤਾਂ ਹੋਣਾ ਨਹੀਂ, ਉਹ ਵੀ ਇੰਨੀ ਤਕੜਾ ਕਾਰਪੋਰੇਸ਼ਨ ਚਲਾ ਰਿਹਾ, 100 ਤਰ੍ਹਾਂ ਦੇ ਪੰਗੇ ਉਹਦੇ ਉਸ ਲੈਵਲ ਦੇ ਹੋਣੇ ਪੰਗੇ, ਪਰ ਸਭ ਤੋਂ ਪਹਿਲਾਂ ਆਪਣੀ ਮੈਂਟਲ ਹੈਲਥ ਨੂੰ ਅਤੇ ਆਪਣੀ ਫਿਜ਼ੀਕਲ ਹੈਲਥ ਨੂੰ ਤਵੱਜੋ ਦਿੰਦੇ ਆ, ਅਤੇ ਅਸੀਂ ਲੋਕ ਇਹਨਾਂ ਲੋਕਾਂ ਦੀ ਚੀਜ਼ਾਂ ਵਰਤ ਕੇ, ਪਲੇਟਫਾਰਮ ਵਰਤ ਕੇ ਇਹੀ ਚੀਜ਼ਾਂ ਖਰਾਬ ਕਰਦੇ ਹਾਂ, ਇਹਨਾਂ ਦੇ ਬਣਾਏ ਚਿਪਸ ਹੋ ਗਏ, ਇਹਨਾਂ ਦੇ ਬਣਾਏ ਡਰਿੰਕ ਹੋ ਗਏ,
5: ਸਦੈਣਾ ਹੋਏ ਰਹੇ ਨੇ। ਅਤੇ ਆਪਣਾ ਇਹ ਗੱਲ ਬਿਲਕੁਲ ਸਹੀ ਆ, ਕਿਉਂਕਿ ਜਿਹੜਾ ਆਪਾਂ, ਹਾਂਜੀ ਮੈਂ ਭੇਜ ਰਿਹਾ ਜੀ ਤੁਹਾਨੂੰ, ਇਹ ਆ ਲੈ ਆ ਗਿਆ ਜੀ, ਜਿਹੜਾ ਆਪਣਾ ਜਿਹੜੇ ਬੰਦਾ ਜਿਹੜੀ ਚੀਜ਼ ਹੁਣ ਆਪਾਂ ਡਿਸਕਸ ਕਰ ਰਹੇ ਹਾਂ ਮੰਨ ਲਓ, ਅਤੇ ਜਿਹੜੇ ਬੰਦੇ ਦੀ ਜਿਹੜੀ ਆਪਣੀ ਮਾਲਕੀਅਤ ਹੈ, ਉਹਨੂੰ ਤਾਂ ਪਤਾ ਹੀ ਆ ਵੀ ਕੀ ਹੋ ਰਿਹਾ, ਕਿੱਦਾਂ ਹੋ ਰਿਹਾ ਵਾ, ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਲੱਗਦਾ ਹੀ ਆ। ਪਰ ਜਿਹੜੇ ਜਿਹੜੇ ਬੰਦਿਆਂ ਦੀਆਂ ਜਿਹੜੀਆਂ ਚੀਜ਼ਾਂ, ਮੰਨ ਲਓ ਜਿਹੜੇ ਬੰਦੇ ਨੇ ਸਾਬਣ ਬਣਾਇਆ ਹੋਊਗਾ, ਉਹ ਕੀ ਉਹੀ ਸਾਬਣ ਯੂਜ਼ ਕਰਦਾ ਹੋਊਗਾ, ਨਹੀਂ ਉਹ ਤੋਂ ਵੀ ਕੁਛ ਵਧੀਆ ਲੱਭਦਾ ਹੋਊਗਾ, ਉਹ ਸ਼ੈਂਪੂ ਉਹੀ ਯੂਜ਼ ਕਰਦਾ ਹੋਊਗਾ, ਨਹੀਂ ਉਹ ਬੜੀ ਵਾਰੀ ਇੱਦਾਂ ਦੀਆਂ ਗੱਲਾਂ ਬਾਤਾਂ ਆਉਂਦੀਆਂ। ਫਿਰ ਜਿਹੜਾ ਈਵਨ ਮੈਂ ਇੱਕ ਦਿਨ ਉਹਦਾ ਵੀ ਸੁਣ ਰਿਹਾ ਹਾਂ, ਆਪਣਾ ਜਿਹੜੇ ਜਿਹਨੇ ਟੈਲੀਗ੍ਰਾਮ ਬਣਾਏ ਸੀ, ਜਿਹਨੇ ਐਪਲੀਕੇਸ਼ਨ, ਉਹ ਵੀ ਕਹਿੰਦੇ ਕੋਈ ਟੈਕਨੋਲੋਜੀ ਨਹੀਂ ਯੂਜ਼ ਕਰ ਰਿਹਾ, ਠੀਕ ਆ ਉਹ ਕਿਤੇ ਕਿਸੇ ਵੀ ਜਗ੍ਹਾ ਦੇ ਉੱਤੇ ਆਪਣੇ, ਈਵਨ ਇੱਥੋਂ ਤੱਕ ਕਿ ਆਪਣੇ ਵਿਚਾਰ ਵੀ ਕਿਸੇ ਜਗ੍ਹਾ ਦੇ ਉੱਤੇ ਉਹ ਨਹੀਂ ਦਿੰਦਾ। ਉਸ ਬੰਦੇ ਦੀ ਸਿੱਧੀ ਸਿੱਧੀ ਜੀ ਪੋਲਿਸੀ ਆ ਵੀ ਮੇਰੇ ਦੁਨੀਆਂ ਦੇ ਵਿੱਚ ਇਸ ਟਾਈਮ ਦੇ ਉੱਤੇ ਵਿਚਾਰਾਂ ਦੀ ਹੀ ਵੈਲਿਊ ਆ, ਵਿਚਾਰਾਂ ਦਾ ਹੀ ਮੁੱਲ ਆ, ਅਤੇ ਮੈਂ ਐਵੇਂ ਕਿਉਂ ਅਜਾਈ ਹਾਂ, ਮੈਂ ਸੁੱਟਦਾ ਫਿਰਾਂ ਥਾਂ ਥਾਂ 'ਤੇ। ਸੋ ਉਹਨੇ ਆਪਣਾ ਕਹਿੰਦੇ ਕਿ ਫੋਨ ਵੀ ਨਹੀਂ ਉਹਨੇ ਕੋਲ ਰੱਖਿਆ ਆਪਣੇ।
6: ਬਹੁਤ ਵਧੀਆ ਗੱਲ ਕੀਤੀ ਇੱਕ, ਉਸ ਦਿਨ ਆਪਾਂ ਏ ਆਈ ਬਾਰੇ ਜਦੋਂ ਗੱਲ ਕੀਤੀ, ਕੱਲ੍ਹ ਸਾਇਮ ਆਲਟਮੈਨ ਦੀ ਕੰਪਨੀ ਨੇ TPM ਨਾਮ ਦੀ ਇੱਕ ਪੋਡਕਾਸਟ ਹੈ, ਕੁਛ 60,000 ਸਬਸਕ੍ਰਾਈਬਰ ਹੈ, ਇਸ ਤੋਂ ਉੱਪਰ ਨਹੀਂ ਹੈ ਸਬਸਕ੍ਰਾਈਬਰ ਉਹਦਾ, ਠੀਕ ਹੈ, ਆਮ ਵਿਊ ਆਉਂਦਾ ਉਹਦੇ 'ਤੇ ਯੂਟਿਊਬ 'ਤੇ 15,000 16,000, ਉਹ ਕੱਲ੍ਹ $100 million ਦੀ ਖਰੀਦੀ ਆ, ਓਪਨ ਏ ਆਈ ਦੇ ਅੰਦਰ ਰਲਾ ਲਿੱਤੀ ਆ।
5: ਓਕੇ,
6: ਕਾਰਨ ਇਹ ਕਿ ਜਿਹੜਾ ਉਹਦਾ ਐਨਾਲਿਟਿਕਸ ਆ, ਉਹ ਇਹ ਹੈ ਕਿ ਉਹ ਜਿਹੜੀ 15,000 ਵਿਊਵਰਸ਼ਿਪ ਆ ਰਹੀ ਹੈ ਨਾ, ਉਹ ਸਾਰੇ ਹਾਈ ਐਲੀਟ ਬਿਲੀਅਨੇਅਰਸ ਅਤੇ ਟੌਪ ਦੇ ਪੋਲੀਟੀਸ਼ੀਅਨਸ ਦੇ ਘਰਾਂ ਤੋਂ ਆ ਰਹੀ ਆ, ਉਹ ਲੋਕ ਵੇਖ ਰਹੇ ਨੇ। ਸੋ ਇੱਕ ਹੁੰਦਾ ਨਾ ਕਿ ਤੁਸੀਂ ਇੱਕ ਤਾਂ ਕਿ ਜਿੰਨੇ ਮਰਜ਼ੀ ਬੰਦੇ ਇਕੱਠੇ ਕਰ ਲਓ ਪਰ ਉਹ ਵੈਲਿਊ ਉਸ ਤਰ੍ਹਾਂ ਦੀ ਨਹੀਂ, ਪਰ ਬਹੁਤ ਹੀ ਹਾਈ ਵੈਲਿਊ ਵਾਲੇ ਲੋਕਾਂ ਦੇ ਉੱਪਰ ਟਾਰਗੇਟ ਕਰਕੇ ਬਣਾਇਆ ਗਿਆ ਕੰਟੈਂਟ, ਅਤੇ ਉਹਨਾਂ ਨੂੰ ਦੋ ਮੁੰਡੇ ਵੈਰੀ ਯੰਗ ਉਹਨਾਂ ਨੂੰ ਐਕਵਾਇਰ ਕਰ ਲਿੱਤਾ, ਕੱਲ੍ਹ ਓਪਨ ਆਏ ਨੇ, ਕਿਉਂ ਕਿਉਂਕਿ ਹੁਣ ਉਹਦੇ 'ਤੇ ਵੀ ਤਾਂ ਐਡ ਆਉਣੀ ਆ, ਸੋਸ਼ਲ ਮੀਡੀਆ ਇਕੱਲਾ ਥੋੜ੍ਹਾ ਨਾ ਰਹਿ ਗਿਆ ਜਿੰਨੇ ਐਡ ਦੇਣੀ, ਹੁਣ 6 ਰੀਲਾਂ ਵੇਖੋ ਇੱਕ ਐਡ ਆ ਜਾਂਦੀ ਹੈ 5 ਸੈਕਿੰਡ ਦੀ, ਹੈ ਨਾ, ਹੌਲੀ ਹੌਲੀ ਇਹ ਸਾਰਾ ਕੁਛ ਉਸ ਵੱਲ ਹੀ ਚੱਲ ਜਾਣਾ ਟੀ ਵੀ ਤੋਂ ਹਟਾ ਕੇ ਕਿ ਐਡਸ ਨੇ ਤੰਗ ਕੀਤਾ ਹੋਇਆ, ਹੁਣ ਟੀ ਵੀ ਵਾਲੇ ਕੰਮ ਹੋਣੇ ਤੁਹਾਡੇ ਯਾਰ, ਨੈੱਟਫਲਿਕਸ ਵਗੈਰਾ ਹੋ ਗਿਆ, ਪ੍ਰਾਈਮ ਤਾਂ ਕਰਨਾ ਸ਼ੁਰੂ ਹੋ ਗਿਆ ਨਾ ਕਿ ਪ੍ਰਾਈਮ ਨੂੰ ਤੁਸੀਂ ਐਕਸਟਰਾ ਪੈਸੇ ਨਹੀਂ ਦੇ ਰਹੇ ਤਾਂ ਉਹਨਾਂ ਨੇ ਐਡ ਚਲਾਉਣੀ ਹੈ ਫਿਲਮ ਦੇ
5: ਵਿੱਚ, ਚਲਾਵਾਂਗੇ ਆਪਾਂ ਜਿੱਦਾਂ ਆਪਾਂ ਨਿੱਕੇ ਹੁੰਦੇ ਵੇਹਨੇ ਹੁੰਦੇ ਹਾਂ ਫਿਲਮਾਂ ਅਤੇ ਹੌਲੀ ਹੌਲੀ ਵਿੱਚ ਐਡ ਵਧਾਈ ਜਾਂਦੇ ਹੁੰਦੇ ਸੀ, ਬੜੀ ਖਿੱਚ ਚੜ੍ਹਦੀ ਹੁੰਦੀ ਵੀ ਆਹ ਹੁਣ ਐਡ ਕਿੱਥੋਂ ਆ ਗਈ,
6: ਉਹ 2.5 ਘੰਟੇ ਦੀ ਫਿਲਮ ਹੋਣੀ, 4 ਘੰਟੇ ਤੱਕ ਖਤਮ ਹੋਣੀ ਆ
5: ਚੰਦਰਕਾਂਤਾ ਦੀ ਉਮਰ ਕੀ ਉਹਦਾ ਤਾਂ ਸ਼ਹਿਰਾਂ ਚ ਨਾ ਹੋਵੇ ਪਿੰਡਾਂ ਚ ਤੇ ਉਹ ਕੁਛ ਹੀ ਹੁੰਦਾ ਸੀ,
6: ਚੰਦਰਕਾਂਤਾ ਅਲਫ ਲੈਲਾ ਹੈ ਨਹੀਂ,
5: ਜ਼ਿਆਦਾਤਰ ਜਿਹੜਾ ਇਹਦੇ ਨਾਲ ਧੱਕਾ ਹੁੰਦਾ ਹੁੰਦਾ ਸੀ ਅਲਫ ਲੈਲਾ, ਮਤਲਬ ਹਾਰਡਲੀ ਮੈਂ ਕਿਹਾ 40 ਕੁ ਮਿੰਟ ਅੱਧੇ ਘੰਟੇ ਦਾ ਹੁੰਦਾ ਸੀ, ਅਤੇ ਇੱਕ ਵਾਰੀ ਮਿਣਿਆ ਸੀ ਆਪਾਂ 15 ਕੁ ਮਿੰਟ ਦਾ ਹੀ ਦਿੰਦੇ ਸੀ, ਬਾਕੀ ਸਾਰੀ ਵਿੱਚ ਐਡ
6: ਹਾਏ, ਜਿੱਦਾਂ ਤੁਸੀਂ ਫੇਸ ਬਣਾਇਆ ਮੈਨੂੰ ਤਰਸ ਜਿਹਾ ਆ ਗਿਆ ਤੁਹਾਡੇ,
5: ਕਿਉਂਕਿ ਹੁੰਦੇ ਹੀ ਉਹੀ
6: ਮਾੜੀ ਗੱਲ ਹੈ ਯਾਰ,
5: ਹੁੰਦੀਆਂ ਉਹ ਹੀ ਨਾ ਚੀਜ਼ਾਂ, ਤੁਸੀਂ ਲੰਮਾ ਇੰਤਜ਼ਾਰ ਕੀਤਾ,
6: ਪਤਾ ਕਰੋ ਯਾਰ ਕੌਣ ਹੈ ਪ੍ਰੋਡਿਊਸਰ, ਆਪਾਂ ਗੱਲ ਕਰਦੇ ਹਾਂ ਕਿਹਨਾਂ ਨੇ ਬਣਾਇਆ ਸੀ,
5: ਹੁਣ ਤਾਂ ਉਹ ਵੀ ਬੜੇ ਸਿਆਣੇ ਹੋ ਗਏ,
6: ਉਹ ਵੀ ਸਿਆਣੇ ਹੋ ਗਏ, ਉਹਨਾਂ ਨੂੰ
5: ਅੱਜ ਆਪਾਂ ਸੋਸ਼ਲ ਮੀਡੀਆ ਤੱਕ ਹੀ ਰਹਿੰਦੇ ਹਾਂ, ਇਹ ਜਿਹੜੀ ਚੀਜ਼ ਨਾ ਆਪ ਬੰਦਾ ਸਾਰਾ ਕੁਛ ਉਹਨੂੰ ਕ੍ਰੀਏਟ ਕਰਕੇ ਅਤੇ ਉਸ ਤੋਂ ਬਾਅਦ ਉਹ ਆਪ ਚੀਜ਼
6: ਹਾਂ
5: ਬੰਦੇ ਘੱਟ ਹੀ ਇਸਤੇਮਾਲ ਕਰਦਾ, ਪੰਜਾਬੀ 'ਚ ਇਹਦੇ ਲਈ ਬੜੀ ਵਧੀਆ ਉਹ ਇੱਕ ਕਹਿਣ ਆ ਵੀ ਅੱਗ ਲਾ ਕੇ ਕੁੱਤਾ ਰੂੜੀ 'ਤੇ,
6: ਓਕੇ ਹਾਂ,
5: ਸੋ ਉਹਦਾ ਵੀ ਇਹੋ ਹੀ ਮਤਲਬ ਹੁੰਦਾ ਵਾ, ਸੋ ਸੋਸ਼ਲ ਮੀਡੀਆ ਨੂੰ ਆਪਾਂ ਹਾਰ ਪਾ ਰਹੇ ਹਾਂ, ਅਤੇ ਜਿਹੜੀ ਇੱਕ ਹੋਰ ਬਿਰਤੀ ਜਿਹੜੀ ਮੈਂ ਇਹਦੇ ਵਿੱਚੋਂ ਵੇਖਦਾ ਨਾ ਸੋਸ਼ਲ ਮੀਡੀਆ ਦੀ, ਕਿੱਦਾਂ ਆਪਾਂ ਪ੍ਰਚਾਰ ਤੋਂ ਉਲਟ ਉਹਦੇ ਰਿਜ਼ਲਟ ਪਾਉਂਦੇ ਹਾਂ, ਮਤਲਬ ਕਹਿਣ ਦਾ ਇਹ ਕਿ ਜਿਹੜੀ ਚੀਜ਼ ਮੇਨ ਸ਼ੁਰੂ ਦੇ ਵਿੱਚ ਇੱਕ ਮੋਟੋ ਹੀ ਜਾਂ ਮਤਲਬ ਆਪਾਂ ਸ਼ੁਰੂ ਦੇ ਵਿੱਚ ਜਦੋਂ ਆਪਾਂ ਮੰਨ ਲਓ ਫੇਸਬੁੱਕ ਜੁਆਇਨ ਕੀਤੀ, ਸਾਡੇ ਦਿਮਾਗ ਦੇ ਵਿੱਚ ਕੀ ਹੀ ਮੈਸੇਜ ਇੱਦਾਂ ਦਾ ਜਿਹਦੇ ਕਰਕੇ ਆਪਾਂ ਜੁਆਇਨ ਕੀਤੀ, ਮੈਂ ਆਪਣਾ ਦੱਸਾਂ ਤਾਂ ਜਾਂ ਜੋ ਸੁਣਿਆ ਸੀ ਉਹ ਇਹੀ ਕਿ ਤੁਸੀਂ ਫਰੈਂਡਸ ਆਪਸ ਵਿੱਚ ਕਨੈਕਟਿਡ ਰਹਿ ਸਕਦੇ ਹੋ, ਤੁਸੀਂ ਜਿਨ੍ਹਾਂ ਦੇ ਨਾਲ ਗੱਲਬਾਤ ਨਹੀਂ ਕਰ ਸਕਦੇ ਦੂਰ ਦਰੇਡੇ ਬੈਠੇ ਨੇ ਉਹਨਾਂ ਨੂੰ ਤੁਸੀਂ ਲੱਭ ਸਕਦੇ ਹੋ, ਹੈ ਨਾ, ਸਕੂਲ ਦੇ ਕਾਲਜ ਦੇ ਯਾਰ ਦੋਸਤ ਰਿਸ਼ਤੇਦਾਰ ਤੁਸੀਂ ਸਾਰੇ ਇੱਕ ਪਲੇਟਫਾਰਮ ਦੇ ਉੱਤੇ ਆ ਸਕਦੇ, ਮਨ
6: 'ਚ ਕੋਈ ਖਿਆਲ ਆ ਗਿਆ
5: ਅਤੇ ਉਹ ਤਾਂ ਵੱਧ ਦੀਆਂ ਗੱਲਾਂ ਨਾ ਵੀ ਤੁਸੀਂ ਸਾਰੇ ਜਣੇ ਇੱਕ ਪਲੇਟਫਾਰਮ 'ਤੇ ਆ ਸਕਦੇ ਹੋ ਅਤੇ ਤਾਂ ਪੈਸਾ ਵੀ ਨਹੀਂ ਕੋਈ ਲੱਗਣਾ, ਹੈ ਨਾ, ਉੱਥੇ ਫ੍ਰੀ ਦੇ ਵਿੱਚ ਤੁਸੀਂ ਗੱਲਾਂ ਕਰ ਸਕਦੇ ਹੋ, ਆਲ ਟੂਗੈਦਰ ਕੀ ਹੋਇਆ ਕਿ ਤੁਸੀਂ ਇੱਕ ਐਸਾ ਪਲੇਟਫਾਰਮ ਹੈ ਜਿੱਥੇ ਤੁਸੀਂ ਇਕੱਠੇ ਰਹਿ ਸਕਦੇ ਹੋ, ਪਰ ਹੁਣ ਇਹਦੀ ਸੱਚਾਈ ਵੇਖੋ ਤੁਸੀਂ ਕੀ ਵਾਕਈ ਇੱਦਾਂ, ਜਿੱਥੇ ਆਪਾਂ ਇਸ ਤੋਂ ਵੀ ਬਾਹਰ ਜਾ ਕੇ ਇਹਦਾ ਇੱਕ ਹੋਰ ਵੱਡਾ ਮੈਸੇਜ ਬਾਅਦ 'ਚ ਆਇਆ ਕਿ ਤੁਸੀਂ ਸਿਰਫ ਆਪਣੇ ਸਰਕਲ 'ਚ ਹੀ ਨਹੀਂ, ਮਤਲਬ ਉਹਦੇ ਜਿਹੜੇ ਇੱਦਾਂ ਦੇ ਜਿਹੜੇ ਕੰਪੈਕਟ ਸਰਕਲ ਹੀ ਔਨਲਾਈਨ ਉਹ ਬਹੁਤ ਹੀ ਪਹਿਲਾਂ ਵੀ, ਪਰ ਇਹ ਇੱਦਾਂ ਦਾ ਇੱਕ ਫਰੈਂਡ ਸਰਕਲ ਬਣਿਆ ਜਿਹਦੇ 'ਚ ਗਲੋਬਲੀ ਤੁਸੀਂ ਕਿਸੇ ਵੀ ਦੇਸ਼ 'ਚ ਕਿਤੇ ਵੀ ਕਿਸੇ ਨਾਲ ਵੀ ਤੁਸੀਂ ਨੈਟਵਰਕ ਬਣਾ ਸਕਦੇ ਹੋ, ਤੁਸੀਂ ਕਨੈਕਟ ਕਰ ਸਕਦੇ ਹੋ ਤੁਸੀਂ, ਖੈਰ ਉਹ ਚੀਜ਼ ਦੇ ਨਾਲ ਬਣਿਆਂ ਦੇ ਫਾਇਦੇ ਵੀ ਹੋਏ ਹੋਣਗੇ, ਪਰ ਹੁਣ ਇਸੇ ਮੈਸੇਜ ਦਾ ਜਿਹੜਾ ਅਸਲੀ ਰੂਪ ਜੇ ਆਪਾਂ ਵੇਖੀਏ ਤੇ ਮੈਨੂੰ ਲੱਗਦਾ ਕਿ ਆਪਾਂ ਹੋਰ ਦੂਰ ਹੋਏ ਹਾਂ ਸਗੋਂ ਇੱਕ ਦੂਸਰੇ ਤੋਂ, ਮਤਲਬ ਜਿੱਥੇ ਸ਼ੁਰੂ ਸ਼ੁਰੂ ਦੇ ਵਿੱਚ ਬੜੇ ਚਾਅ ਦੇ ਨਾਲ ਆਪਾਂ ਇਕੱਠੇ ਹੋਏ ਹਾਂ, ਹੁਣ ਉਹਦੀ ਜੇ ਬਹੁਤ ਆਪਾਂ ਬਰੀਕੀ 'ਚ ਨਾ ਜਾਈਏ ਤਾਂ ਉਹਦੀ ਇੱਕ ਮੋਟੀ ਜਿਹੀ ਇੱਕ ਪ੍ਰਤੱਖ ਜਿਹੀ ਇੱਕ ਐਗਜ਼ਾਮਪਲ ਆ ਕਿ ਤੁਸੀਂ ਕੋਈ ਮੰਨ ਲਓ ਕੋਈ ਗੱਲਬਾਤ ਕਰਦੇ ਹੋ ਤੁਸੀਂ ਅਤੇ ਉਹਦੇ ਉੱਤੇ ਆ ਕੇ ਜਿਹੜਾ ਇੱਕ ਧੜਾ ਵਾ ਜਿਹਨੂੰ ਉਹ ਚੀਜ਼ ਪਸੰਦ ਨਹੀਂ ਆ ਉਹ ਤੁਹਾਨੂੰ ਕਿਹੜੇ ਰੂਪ ਦੇ ਵਿੱਚ ਗਾਲ ਮੰਦਾ ਕਰਦਾ ਵਾ, ਤੁਹਾਡੀ ਟ੍ਰੋਲਿੰਗ ਕਰਦਾ ਵਾ, ਉੱਥੇ ਫਿਰ ਉਹ ਜੋੜਨ ਵਾਲੀ ਤਾਂ ਚੀਜ਼ ਘੱਟ ਗਈ, ਇੱਕ ਤਰ੍ਹਾਂ ਦੇ ਨਾਲ ਆਪਾਂ ਇਹ ਕਹਿ ਲਈਏ ਕਿ ਉਹ ਪਾੜਾ ਹੋਰ ਵੱਧ ਗਿਆ,
6: ਹਾਂ,
5: ਜਿਹੜਾ ਮੰਨ ਲਓ ਧਰਮ ਨੂੰ ਲੈ ਕੇ ਰੰਗ ਨਸਲ ਨੂੰ ਲੈ ਕੇ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਜਿਹੜਾ ਪਾੜਾ ਵਾ ਜਾਂ ਆਈਡੀਓਲੋਜੀ ਬੇਸਡੀ ਕੋਈ ਤੁਹਾਡੇ ਵੱਖਰੇ ਮੇ ਨੇ,
6: ਬਹੁਤ ਜ਼ਿਆਦਾ ਫੰਡਾਮੈਂਟਲਿਜ਼ਮ ਆ ਗਿਆ ਇਸ ਚੀਜ਼ਾਂ ਤੋਂ, ਤੁਸੀਂ ਆਪਣਾ ਕੋਈ ਕਿਸੇ ਵੀ ਤਰੀਕੇ ਨਾਲ ਪੱਖ ਰੱਖਦੇ ਹੋ ਅਤੇ ਤੁਹਾਡੇ ਹਰ ਹਿਸਾਬ ਨਾਲ ਮਤਲਬ ਕੀ ਕਹਿੰਦੇ ਕਿ ਹਾਰ ਪਾਏ ਜਾਂਦੇ ਤੁਹਾਡੇ 'ਤੇ,
5: ਤਾਂ ਆਪਾਂ ਟੁੱਟੇ ਹੀ ਹਾਂ ਫਿਰ, ਜੁੜੇ ਥੋੜ੍ਹੀ ਹਾਂ,
6: ਬਿਲਕੁਲ,
5: ਹੁਣ ਉਸ ਚੀਜ਼ ਨੂੰ ਲੈ ਕੇ ਆਪਾਂ ਮੈਂ ਕਈ ਵਾਰੀ ਮਹਿਸੂਸ ਕਰਦਾ ਵੀ ਸ਼ਾਇਦ ਕਈ ਲੋਕਾਂ ਕਈ ਖਿੱਤਿਆਂ ਕਈ ਆਈਡੀਓਲੋਜੀਜ਼ ਦੇ ਬਾਰੇ ਕਈ ਲੋਕਾਂ ਦੇ ਮਨਾਂ 'ਚ ਇੰਨੀ ਨਫ਼ਰਤ ਨਾ ਸ਼ਾਇਦ ਹੁੰਦੀ ਜੇ ਇਹ ਪਲੈਟਫਾਰਮ ਨਾ ਹੁੰਦੇ।
6: ਹੁਣ
5: ਆਪਾਂ ਪੋਲੀਟੀਸ਼ਨ ਆਪਾਂ ਲਾ ਲਈਏ, ਜਿੱਦਾਂ ਇਹ ਵੀ ਤਾਂ ਇੱਕ ਵਖਰੇਵੇਂ ਹੈ ਨਾ, ਆਹ ਅਕਾਲੀ ਆ ਕਾਂਗਰਸੀ ਆ ਲਿਬਰਲ ਆ ਲੇਬਰ ਵਾਲਾ ਵਾ ਗ੍ਰੀਨ ਵਾਲਾ ਵਾ,
6: ਬਿਲਕੁਲ
5: ਇਹ ਵੀ ਤਾਂ ਵਖਰੇਵੇਂ ਹੈ ਨਾ, ਆਮ ਆਦਮੀ ਪਾਰਟੀ ਵਾਲਾ ਵਾ ਆਹ ਵਾਰਸ ਪੰਜਾਬ ਦੇ ਵਾਲਾ ਵਾ, ਇਹ ਵੀ ਤਾਂ ਵਖਰੇਵੇਂ ਹੀ ਆ, ਤੇ ਉਹ ਵਖਰੇਵੇਂ ਕਿੱਦਾਂ ਉਹ ਲੀਕਾਂ ਹੋਰ ਗੂੜੀਆਂ ਕੀਤੀਆਂ ਜਾਂਦੀਆਂ ਨੇ।
6: ਸਗੋਂ ਇਹ ਸੋਸ਼ਲ ਮੀਡੀਆ ਵਾਲਾ ਕਲਚਰ ਸਭ ਤੋਂ ਜ਼ਿਆਦਾ ਟੌਕਸਿਕ ਹੁੰਦਾ,
5: ਟੌਕਸਿਕ ਹੁੰਦਾ
6: ਇਹਦੇ ਉੱਪਰ ਸਭ ਤੋਂ ਜ਼ਿਆਦਾ। ਤੁਸੀਂ ਦੇਖੋ ਫੇਸਬੁੱਕ ਤਾਂ ਰਹਿ ਹੀ ਗਿਆ ਹੁਣ, ਹੈ ਨਾ, ਇਸ ਬੇਸ ਦੇ ਉੱਪਰ ਤੁਸੀਂ ਇੰਸਟਾਗ੍ਰਾਮ ਦੇਖੋ, ਅੱਜ ਦੇ ਦੌਰ 'ਚ ਇੰਸਟਾਗ੍ਰਾਮ ਸਭ ਤੋਂ ਜ਼ਿਆਦਾ ਪੁਸ਼ ਕਰਦਾ, ਖਾਸ ਕਰ ਯੰਗ ਜਨਰੇਸ਼ਨ ਦਾ ਮਾਇੰਡ ਸੈੱਟ, ਹੈ ਨਾ, ਪਰਸਪੈਕਟਿਵ। ਜਿਹਨੇ ਬਣਾਇਆ ਸੀਗਾ ਇੰਸਟਾਗ੍ਰਾਮ, ਉਹਦਾ ਬੇਸਿਕ ਕੰਸੈਪਟ ਇਹ ਸੀਗਾ ਕਿ ਤੁਸੀਂ ਤਸਵੀਰ ਖਿੱਚੋ, ਪਰ ਹਰ ਕਿਸੇ ਕੋਲ ਡੀ ਐੱਸ ਐੱਲ ਆਰ ਟਾਈਪ ਕੈਮਰਾ ਨਹੀਂ ਹੁੰਦੇ, ਮੈਂ ਪ੍ਰੀ ਸੈੱਟ ਨਾ ਇਹਦੇ ਅੰਦਰ ਫਿਲਟਰ ਰੱਖੇ ਹੋਏ ਆ, ਹੈ ਨਾ, ਉਹ ਤੁਸੀਂ ਫਿਲਟਰ ਉਹ ਵਾਲਾ ਯੂਜ਼ ਕਰਕੇ ਵਧੀਆ ਜਿਹੀ ਆਪਣੀ ਤਸਵੀਰ ਜੋ ਵੀ ਪਾਉਣਾ ਚਾਹੁੰਦੇ ਹੋ ਪਾਓ, ਕਿ ਇੱਕ ਕਲੈਕਟਿਵ ਕਿਸੇ ਨੂੰ ਤਸਵੀਰ ਪਾਓ, ਜਿਹੜੇ ਹੋਰ ਲੋਕਾਂ ਨੂੰ ਸ਼ੌਂਕ ਆ ਫੋਟੋਗ੍ਰਾਫੀ ਦਾ, ਹੈ ਨਾ, ਉਹ ਲਾਈਕ ਕਰਨਗੇ ਕਿ ਯਾਰ ਬਹੁਤ ਵਧੀਆ। ਮਤਲਬ ਇੱਕ ਉਸ ਚੀਜ਼ ਨੂੰ ਕਿੱਥੇ ਤੱਕ ਆਪਾਂ ਲੈ ਆਉਂਦਾ ਕਿ ਇਟ ਇਜ਼ ਆਲ ਅਬਾਊਟ ਸੈਲਿੰਗ ਸਮਥਿੰਗ। ਹੁਣ ਤਾਂ ਇਹ ਹੋ ਗਿਆ ਕਿ ਤੁਹਾਨੂੰ ਕੋਈ ਸ਼ੌਂਕ ਹੈ ਤਾਂ ਉਹ ਸ਼ੌਂਕ ਨੂੰ ਅਸੀਂ ਮੋਨੀਟਾਈਜ਼ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ ਪਏ ਹੋ, ਹੈ ਨਾ, ਜੇ ਤੂੰ ਚੰਗਾ ਬੋਲ ਲੈਂਦਾ ਤਾਂ ਕੋਈ ਵੀ ਯਾਰ ਤੂੰ ਫੜ ਕੈਮਰਾ ਕਿਸੇ ਵੀ ਟੋਪਿਕ ਉੱਪਰ ਕੁਛ ਵੀ ਬੇਬਾਕ ਹੋ ਕੇ ਬੋਲ ਦੇ। ਅੱਜ ਕੱਲ੍ਹ ਤਾਂ AI ਤਾਂ ਸਕ੍ਰਿਪਟ ਵੀ ਬਣਾ ਕੇ ਦੇ ਦਿੰਦੀ ਆ, ਤੁਹਾਡਾ ਆਪਣਾ ਕੀ ਆ, ਤੁਹਾਡਾ ਚਿਹਰਾ, ਹੈ ਨਾ, ਤੁਸੀਂ ਜੋ ਮਰਜ਼ੀ ਬੋਲ ਲਓ। ਬਿਜ਼ਨਸ ਆ, ਸੋਰੀ, ਬਿਜ਼ਨਸ ਆ, ਅਤੇ ਹੁਣ ਬਿਜ਼ਨਸ ਦੇ ਅੰਦਰ ਵੀ ਉਹੀ ਗੱਲ ਹੋ ਗਈ ਹੈ ਕਿ ਪੁਰਾਣੀਆਂ ਪੁਰਾਣੀਆਂ ਤਗੜੀਆਂ ਦੁਕਾਨਾਂ ਵੀ ਜਿਹੜੀਆਂ ਸੀਗੀਆਂ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਹੁਣ ਫੇਸਬੁੱਕ ਲਾਈਵ ਇੰਸਟਾਗ੍ਰਾਮ ਲਾਈਵ ਕਰਕੇ ਆਹ ਸੂਟ ਹੈ ਜੀ, ਆਹ ਦੇਖੋ ਸਿਰਫ 1500 ਦਾ, ਜਾਂ ਇਹ ਮੈਂ ਇੱਥੇ ਵੀ ਦੇਖਦਾ ਨਾ, ਇੱਥੇ ਵੀ ਲੇਡੀਜ਼ ਕਰਦੀਆਂ ਕਿ ਦੀਦੀ ਇਹ ਨਿਕਲ ਜਾਏਗਾ, ਆਪ ਜਲਦੀ ਸੇ ਔਡਰ ਕਰ ਲੈ ਨਾ, ਕਿ ਬੰਦਾ ਕਿਹੜੀ ਸ਼ੁਕਰ ਹੈ ਕਿ ਚੰਗੇ ਟਾਈਮ ਛੱਡਤੀ ਦੁਕਾਨਦਾਰੀ, ਨਹੀਂ ਤਾਂ ਕਿੱਦਾਂ ਫਸੇ ਹੋਣਾ ਸੀ, ਮਤਲਬ ਸੋਚਣਾ ਕਈ ਵਾਰੀ, ਹੈ ਨਾ,
5: ਜੇ ਅਸਲ 'ਚ
6: ਤੁਸੀਂ ਬੱਜ ਗਏ ਹੋ ਇਹਦੇ ਨਾਲ ਕਿ ਤੁਹਾਨੂੰ ਪਤਾ ਨਹੀਂ, ਬਟ ਯੂ ਆਰ ਮੈਰਿਡ ਟੂ ਇਟ, ਭਾਵੇਂ ਤੁਸੀਂ ਦੇਖ ਰਹੇ ਹੋ, ਭਾਵੇਂ ਤੁਸੀਂ ਕੁਛ ਪਾ ਰਹੇ ਹੋ, ਕਿ ਤੁਹਾਡਾ ਨਿਕਲ ਪਾਣਾ ਫਿਰ ਉਹ ਖਾਲੀਪਨ ਨੂੰ ਕਿਸ ਚੀਜ਼ ਨਾਲ ਭਰਨਾ, ਉਹ ਵੀ ਇੱਕ ਪੁਆਇੰਟ ਆ ਜਾਂਦਾ ਨਾ।
5: ਜਿਹੜੀ ਵੱਜਣ ਵਾਲੀ ਨਿਕਲਣ ਵਾਲੀ ਗੱਲ ਹੈ ਨਾ, ਇਹ ਬੜੀ ਵਾਜਬ ਆ, ਇਹ ਇਹ ਉਦੋਂ ਅੰਡਰਸਟੈਂਡ ਤੁਸੀਂ ਕਰ ਪਾਓਗੇ ਜਦੋਂ ਤੁਸੀਂ ਨਿਕਲਦੇ ਹੋ, ਵੱਜੇ ਨਹੀਂ ਮਹਿਸੂਸ ਕਰਦੇ ਤੁਸੀਂ, ਭਾਵੇਂ ਉਹ ਕਾਰੋਬਾਰ ਆ, ਕੋਈ ਤੁਹਾਡੀ ਨੌਕਰੀ ਆ, ਚਾਹੇ ਤੁਸੀਂ ਸੋਸ਼ਲ ਮੀਡੀਆ ਦੇ ਤੁਸੀਂ ਮੈਂਬਰ ਹੋ, ਤੁਸੀਂ ਜਦੋਂ ਉਹਨੂੰ ਬਾਹਰ ਨਿਕਲਦੇ ਉਹਦੇ 'ਚੋਂ, ਤਾਂ ਫਿਰ ਤੁਸੀਂ ਰਿਲਾਈਜ਼ ਕਰਦੇ ਹੋ ਵੀ ਉੱਥੇ ਮੇਰਾ ਕੀ ਫਾਇਦਾ ਸੀ, ਕੀ ਮੇਰਾ ਨੁਕਸਾਨ ਸੀ। ਇੱਕ ਸਮੇਂ ਤੱਕ ਤੁਹਾਨੂੰ ਨਹੀਂ ਪਤਾ ਲੱਗਦਾ, ਜਾਂ ਫਿਰ ਕਿਸ ਉਸ ਚੀਜ਼ ਦੇ ਵਿੱਚ ਰਹਿੰਦਿਆਂ ਨਹੀਂ ਤੁਹਾਨੂੰ ਪਤਾ ਲੱਗਦਾ ਵੀ ਤੁਸੀਂ ਕੀ ਗਵਾ ਰਹੇ ਹੋ, ਕੀ ਤੁਸੀਂ ਪਾ ਰਹੇ ਹੋ। ਖੈਰ, ਸੋਸ਼ਲ ਮੀਡੀਆ ਦੀਆਂ ਗੱਲਾਂ ਬਾਤਾਂ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਆਪਾਂ ਰਿਚਰਡ ਜੀ ਨੂੰ ਵਿਹਲਿਆ ਕਰ ਦਈਏ,
6: ਅਤੇ
5: ਫਿਰ ਆਪਾਂ ਇੱਕ ਬ੍ਰੇਕ 'ਤੇ ਜਾਵਾਂਗੇ। ਹਾਂਜੀ ਰਿਚਰਡ ਜੀ, ਤੁਸੀਂ ਆਉਂਦੇ ਰਹੋ। ਤੁਹਾਡੇ ਕਿਹੜਾ ਕਰੈਕਟਰ ਇਤਿਹਾਸ ਚੋਂ ਆਇਆ ਯਾਦ ਹੈ ਰਿਚਰਡ ਜੀ ਦੀ ਆਵਾਜ਼ ਸੁਣ ਕੇ?
6: ਇਹਨਾਂ ਦੀ ਸੁਣ ਕੇ ਦੇਖੋ ਬਈ, ਰੱਬ
5: ਨੂੰ
6: ਭਗਤ ਹੀ ਯਾਦ ਰਹਿੰਦੇ। ਕ੍ਰਿਸ਼ਨ ਜੀ ਤਾਂ ਵੈਸੇ ਬੜੇ ਨਾ ਸੈਲਫ ਓਬਸੈਸਡ ਟਾਈਪ ਗੋਡ ਹੈਗੇ ਆ, ਸੋ ਹੀ ਇਜ਼ ਲਾਈਕ ਹਾਂ ਬਈ ਕੂਲ ਆ ਰਿਹਾ, ਹੀ ਇਜ਼ ਵੈਰੀ ਮੱਚ।
5: ਇੱਕ ਫਿਲਮ ਵੀ ਆਈ ਹੈ ਨਾ ਉਹਨਾਂ ਦੀ,
6: ਆ ਗਈ ਹੈ ਕ੍ਰਿਸ਼ਨ ਅਵਤਾਰਮ,
5: ਹਾਂ, ਪਹਿਲਾ ਪਾਰਟ।
6: ਜਲਦੀ ਆਪਕੋ ਇੱਕ ਉਨਕਾ ਇੰਟਰਵਿਊ ਸੁਣਨੇ ਕੋ ਮਿਲੇਗਾ ਰੇਡੀਓ ਹਾਂਜੀ ਤੇ ਸਟਾਰ ਕਾਸਟ ਦਾ, ਜ਼ਰੂਰ ਸੁਣਨਾ।
5: ਹਾਂਜੀ ਰਿਚਰਡ ਜੀ, ਸੋਸ਼ਲ ਮੀਡੀਆ ਤੇ ਅੱਜ ਆਪਾਂ ਚੀਰਨ ਕਰ ਰਹੇ ਹਾਂ।
7: ਮੈਂ ਹਮੇਸ਼ਾ ਮੇਰੇ ਦਿਕਸੀ ਮੇ ਹੀਨ ਭਾਵਨਾ ਨਹੀਂ ਹੈ, ਤੋ ਮੈਂ ਹਮੇਸ਼ਾ ਅੱਛੀ ਬਾਤ ਬੋਲੂੰਗਾ। ਤੋ ਕਿਆ ਕਹਤੇ ਹੈ, ਆਪਕੇ ਵਜਹ ਸੇ ਔਰ ਸੋਸ਼ਲ ਮੀਡੀਆ ਕੀ ਵਜਹ ਸੇ ਏਕ ਕੋਰੀਅਰ ਡਰਾਈਵਰ ਸੁਪਰ ਸਟਾਰ ਬਨ ਗਿਆ ਰਾਤ ਹੀ ਰਾਤ। ਥੈਂਕ ਯੂ ਫੋਰ ਦ ਪੋਡਕਾਸਟ। ਉਸ ਬਾਰੇ ਮੈਂ ਇਤਨੇ ਸਾਰੇ ਲੋਕੋ ਨੇ ਜੋ ਮੁਝੇ ਇਤਨੇ ਸਾਲੋ ਸੇ, ਮੈਂ ਕੀਸਬਰੋ ਗੁਰਦੁਆਰਾ 15 ਸਾਲ ਸੇ ਜਾ ਰਹਾ ਹੂੰ,
5: ਜੀ,
7: ਉਹ ਏਕ ਪੋਡਕਾਸਟ ਕੀ ਵਜਹ ਸੇ ਕੱਲ ਲੋਕ ਮੇਰੇ ਸੇ ਗੱਲੇ ਮਿਲ ਰਹੇ ਸੇ, ਫੋਟੋ ਖਿੱਚ ਰਹੇ ਸੇ,
5: ਐਂਡ ਵਾਹ ਸਾਡੇ ਨਾਲ ਨਹੀਂ ਯਾਰ ਖਿਚਾਈ ਕਦੀ ਇਹਨੇ।
6: Very good.
7: So thank you for that.
5: ਫੋਟੋ ਤੇ ਬਹਾਨਾ ਹੈ ਜਾਂ ਤੇ ਗਲੇ ਮਿਲਣ ਡੇ।
6: ਪਰ ਯੇ ਰਿਚਰਡ ਜੀ, ਯੇ ਹਾਈ ਕੈਸਾ ਫੀਲ ਹੋਤਾ ਹੈ, ਦਾ ਹਾਈ ਯੂ ਗੈਟ ਆਊਟ ਆਫ ਦਿਸ, ਰਾਈਟ, ਕਿ ਹੈ ਨਾ ਅਚਾਨਕ ਹੀ ਹਰ ਕੋਈ ਲਾਈਕ ਓਕੇ ਆਈ ਹੈਵ ਸੀਨ ਯੂ ਔਨ ਦਿਸ ਪਲੈਟਫਾਰਮ ਪੋਡਕਾਸਟ ਕਰਕੇ ਆਇਆ, ਸੋ ਹਾਊ ਡਜ਼ ਇਟ ਰੀਲੀ ਫੀਲ, ਉਹ ਓਵਰਵੈਲਮਿੰਗ ਫੀਲ ਕੈਸੀ ਹੈ?
7: ਓਵਰਵੈਲਮਿੰਗ ਦ ਲਵ ਫੈਕਟਰ overwhelming more than the popularity, because kyunki I mean by the blessing of Lord Krishna, I have won lots of awards, but this award is above all of them. Like in my community, I have won so many gold medals for my work with refugee asylum seekers for over 17 years. मैंने कंपनियों में अवार्ड जीते हैं फॉर माय अचीवमेंट एंड ऑल बट ये फ्रॉम अनदर कम्युनिटी एंड द रिकग्निशन एंड द लव आदर सम्मान प्यार ये तो कोई और ही लेवल ले गया मुझे
5: थैंक यू
7: मतलब विंग्स मिल गए मुझे बिना रेडबुल पिए
5: सो जड़ी ਆਪਾਂ ਜਦੋਂ ਸੋਸ਼ਲ ਮੀਡੀਆ ਦੇ ਨਾਲ ਇਹਨੂੰ ਆਪਾਂ ਰਿਲੇਟ ਕਰਦੇ ਹਾਂ ਤੇ ਜਿਹੜੀ ਰੈਕੋਗਨੀਸ਼ਨ ਆ ਉਹ ਫਿਰ ਵੇਖੋ ਕਿੰਨਾ ਸਾਨੂੰ ਸਵਾਦ ਦਿੰਦੀ ਹੈ ਨਾ
6: ਮੈਂ ਉਹੀ ਕਹਿਣਾ ਕਿ ਹਾਏ ਕਿੰਨਾ ਅੱਛਾ ਹਰ ਕਿਸੇ ਨੇ ਫੀਲ ਕੀਤਾ ਹੁੰਦਾ ਲਾਈਫ ਦੇ ਅੰਦਰ ਕਿ ਇੱਕ ਛੋਟੀ ਜਿਹੀ ਕੋਈ ਚੀਜ਼ ਵਾਇਰਲ ਚੱਲ ਜਾਵੇ ਨਾ ਕਿ ਬੰਦਾ ਬੰਦੇ ਨੂੰ ਦੂਸਰਿਆਂ ਕੋਲ ਸਮਝ ਆਏ ਤੂੰ ਕੀ ਚੀਜ਼ ਹੈਗਾ ਕਹਿ ਦੇਖ 47 ਲਾਈਕ ਹੈ ਪਹਿਲੇ ਇੱਦਾਂ ਹੀ ਹੁੰਦੇ ਸੀਗੇ ਨਾ 150 ਆ ਗਿਆ ਫਿਰ ਬਾਅਦ ਚੋਂ ਮੁੜ ਕੇ ਜਦੋਂ ਕੰਮ 'ਚ ਪਿਆ ਹੁੰਦਾ ਫਿਰ ਪੂਰਾ ਦਿਨ ਬਸ ਰੀਫਰੈਸ਼ ਹੀ ਕਰੀ ਜਾਂਦਾ ਯਾਰ ਆ ਬਸ ਇੱਥੇ ਅਟਕਿਆ ਪਿਆ ਇੱਥੇ ਹੀ ਆ
5: ਇੰਨੇ ਪਤਾ ਨਹੀਂ ਵੇਖੀ ਕਿ ਨਹੀਂ ਇਹਨੂੰ ਵੀ ਭੇਜਾਂ
6: ਸ਼ੇਅਰ ਬੜਾ ਹੁੰਦਾ ਕਿਤੇ
5: ਕਿਉਂਕਿ ਰਿਚਰਡ ਜੀ ਇੱਦਾਂ ਹੀ ਹੁੰਦਾ ਨਾ
7: ਬਿਲਕੁਲ ਬਿਲਕੁਲ ਸੋ ਮੈਨੇ ਜੈਸੀ ਕੋਵਿਡ ਟਾਈਮ ਮੇਂ ਇੱਕ ਐਸੀ ਫਰੈਂਡਸ ਐਂਡ ਫੈਮਿਲੀ ਕੇ ਸਾਥ ਗਰੁੱਪ ਬਣਾਇਆ ਥਾ ਕਰੋਨਾ ਕੀ ਐਸੀ ਕਿ ਤੈਸੀ ਖਾਨਾ ਖਜ਼ਾਨਾ ਵੇ ਵੀ ਆਲ ਯੂਜ਼ ਟੂ ਕੁੱਕ ਇਨ ਦਾ ਹਾਊਸ
5: ਓਕੇ
7: ਐਂਡ ਪੋਸਟ ਵਾਟ ਵੀ ਵਰ ਕੁਕਿੰਗ ਐਂਡ ਇਟ ਰੀਚਡ ਅਪ ਟੂ 3,800 members within a year
5: wow.
7: because everyone was just sitting and being idle and doing their best and matlab wo log dress up bhi hone lage ki at least people can see them so not only were they making the dishes they were also dressing up they were also presenting it in a very professional way so social media ke plus points bhi bahut hai
6: ਹਾਂ ਨਹੀਂ ਉਹ ਤਾਂ ਹੈ
5: ਵੇਖੋ ਜਿਹੜੇ ਆਪਾਂ ਜਿੰਨੀ ਵੀ ਗੱਲ ਕੀਤੀ ਹੈ ਨਾ ਉਹਦੇ ਵਿੱਚ ਤੁਸੀਂ ਇੱਕ ਚੀਜ਼ ਨੋਟ ਕਰੋਗੇ ਵੀ ਜਿਹੜੇ ਪਲੱਸ ਨੇ ਉਹੀ ਮਾਈਨਸ ਨੇ
6: ਮਤਲਬ ਉਹੀ ਹੈ ਮਤਲਬ ਉਹ ਚਸ਼ਮਾ ਹੈ ਤੁਹਾਡਾ ਵੇਖਣ ਦਾ ਕਿਸ ਤਰ੍ਹਾਂ
5: ਉਸ ਸਾਲ
6: ਕਿ ਬੜਾ ਕੋਈ ਇੰਟਰੋਵਰਟਿਡ ਬੰਦਾ ਹੋਏਗਾ ਉਹ ਤਾਂ ਕਹੇਗਾ ਕੀ ਯਾਰ ਜੱਬ ਖਾਨਾ ਹੈ ਨਾ ਕੀ ਪਰ ਰਿਚਰਡ ਜੀ ਕੌਂਗਰੈਕਸ ਯਾਰ ਤੁਸੀਂ ਤਾਂ ਖੁਦ ਆਪਣੇ ਲੈਵਲ ਤੇ ਮਿੰਨੀ ਮਾਰਕ ਜ਼ਕਰਬਰਗ ਬਣ ਕੇ 4,000 ਬੰਦਿਆਂ ਦੀ ਕਮਿਊਨਿਟੀ ਬਣਾਤੀ ਹੈ
7: ਖਾਨਾ ਖਜ਼ਾਨਾ ਆਈ ਲੈਫਟ ਇਟ maybe 2 years later
6: okay
7: kyunki matlab main aur cheez mein ghus gaya fir I get bored very soon
5: ਮੈਨੂੰ ਨੀ ਲੱਗਦਾ ਕੋਈ ਵੀ ਬੰਦਾ ਏਦਾਂ ਦਾ ਹੋਊਗਾ ਜਿਹੜਾ ਬੋਰ ਨੀ ਹੁੰਦਾ ਬੋਰ ਨਾ ਹੀ ਆਪਾਂ ਹੋਵਾਂਗੇ ਤੇ ਨਵੀਂ ਚੀਜ਼ ਦੀ ਖੋਜ ਵੀ ਨੀ ਕਰਾਂਗੇ ਇੰਜੋਏ ਵੀ ਨੀ ਕਰਾਂਗੇ
6: ਹਾਂ ਕੁਛ ਨਵਾਂ ਵੀ
7: ਨਹੀਂ ਮੇਰੇ ਫਰੈਂਡ ਚਲਾ ਰਹੀ ਹੈ ਬਟ ਉਸਮੇ ਡ੍ਰੌਪ ਹੋ ਗਿਆ ਆਈ ਥਿੰਕ 2,400 ਔਰ 2,500 ਹੋ ਗਿਆ ਬਟ ਉਸਕਾ ਬੈਨੀਫਿਟ ਇਹ ਹੈ ਕਿ ਸ਼ੀ ਗੈਟ ਫ੍ਰੀ ਮੀਲ ਫਰੋਮ ਰੈਸਟੋਰੈਂਟ restaurants call her or feature their restaurants and all Achha. in Delhi
5: ਰੋਟੀ ਮਿਲ ਜਾਂਦੀ ਹੈ
6: ਆਵੇ ਠੀਕ
5: ਹੈ ਯਾ ਸਾਨੂੰ ਵੀ ਰੋਟੀ ਦਿਆ ਕਰੋ ਓਏ ਰੈਸਟੋਰੈਂਟ ਵਾਲਿਓ
6: ਰੋਟੀ ਖਾਦੀ ਕਿ ਨਹੀਂ ਇਕੱਲੇ ਰੈਸਟੋਰੈਂਟ ਵਾਲੇ ਪੁੱਛ ਰਹੇ ਵਾਹ ਸਹੀ ਹੈ ਹੈ
5: ਸਾਨੂੰ ਵੀ ਕਿਤੇ ਕਾਫੀ ਕੋਈ ਪੈ ਕਰੋ
6: ਇਹ ਤਾਂ ਧੱਕਾ ਆ ਰਿਹਾ ਸਾਡੇ ਨਾਲ ਫਿਰ ਸੇ ਦੇਖੋ ਸਾਨੂੰ ਖਾਣਾ ਨਹੀਂ ਮਿਲ ਰਿਹਾ
5: ਵੈਸੇ ਇਹ ਜਿਹੜਾ ਕੰਮ ਹੈ ਨਾ ਰਿਚਰਡ ਜੀ
7: ਹਾਂਜੀ
5: ਕੁੱਲ ਮਿਲਾ ਕੇ ਹੈਗਾ ਇੰਨੇ ਕੇ ਰੋਟੀ ਕਾਫੀ
6: ਯਾਰ ਮੈਂ ਨਾ ਆਪਣੇ ਆਪ ਨਾਲ ਸ਼ਰਤ ਲਾਈ ਸੀ ਕਿ ਐਟ ਸਮ ਪੁਆਇੰਟ ਨਜੋਤ ਭਾਈ ਨੇ ਗੱਲ ਕਹਿਣੀ ਅੱਜ ਫਸੇ ਪਏ ਆ ਬਸ ਰੋਟੀ ਪਾਣੀ ਜੁਗ ਗਈ ਆ
5: ਨਹੀਂ ਵੱਡੀ
6: ਗੱਲ ਸਹੀ ਆ ਤੇ ਰੋਟੀ ਤੇ ਹੈ ਕੀ
5: ਦੂਸਰੇ ਪਾਸੇ ਤੁਸੀਂ ਵੇਖੋ ਤੇ ਬੰਦਾ ਰੋਟੀ ਲਈ ਕੰਮ ਕਰਦਾ ਹਾਂ
6: ਬਿਲਕੁਲ ਸਹੀ ਗੱਲ ਆ
5: ਤਾਂ ਰੋਟੀ ਮਿਲ ਜੇ ਹੋਰ ਕੀ ਚਾਹੀਦਾ
6: ਹੋਰ ਕੀ ਚਾਹੀਦਾ
5: ਉਹ ਵੀ ਫ੍ਰੀ ਚ ਇਹਦੇ ਚ ਨਾ ਸਮੱਸਿਆ ਇਹ ਆ ਰਿਚਰਡ ਜੀ ਹੁਣ ਅਗਲਾ ਪੱਖ ਇਹਦਾ ਇਹ ਆ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਪੋਜ਼ਿਟਿਵ ਪੱਖ ਤੇ ਨੈਗੇਟਿਵ ਪੱਖ ਹੈ ਨਾ ਵਿੱਚ ਨਾਲ ਇਹ ਆ ਵੀ ਉਹ ਜਿਹੜੀ ਰੋਟੀ ਕੋਈ ਖਵਾਉਂਦਾ ਨਾ ਜਾਂ ਕੋਈ ਚਾਹ ਕੌਫੀ ਪਿਆਉਂਦਾ ਵਾ ਤੇ ਇਸ ਕੰਮ ਦੇ ਵਿੱਚ ਨਾ ਇਹ ਸਮੱਸਿਆ ਹੁੰਦੀ ਆ ਵੀ ਉਹ ਫਿਰ ਤੁਹਾਨੂੰ ਕਿਤੇ ਨਾ ਕਿਤੇ ਸਾਰੇ ਨਹੀਂ ਇੱਦਾਂ ਦੇ ਪਰ ਕਈਆਂ ਦੇ ਵਿੱਚ ਤੁਹਾਨੂੰ ਨਾ ਫੀਲ ਹੋ ਜਾਂਦਾ ਵਾ ਵੀ ਸ਼ਾਇਦ ਉਹਨਾਂ ਇਸ ਕਰਕੇ ਖਵਾ ਰਹੇ ਵੀ ਹਾਂ ਤੁਹਾਡੀ ਆਪਾਂ ਫੋਟੋ ਪਾਵਾਂਗੇ ਜਾਂ ਤੁਹਾਡੇ ਤੋਂ ਵੀ ਆਪਾਂ ਕੋਈ ਕੰਮ ਲਵਾਂਗੇ ਫਾਇਦਾ ਲਵਾਂਗੇ
6: ਦੇਖੋ ਇਹ ਤਾਂ ਗਿਵਨ ਆ ਪਰ ਕੀ ਹੈ ਕਈਆਂ ਦਾ ਵਰਤਣ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ ਕਿ ਮਤਲਬ ਇਸ ਤਰ੍ਹਾਂ ਬੰਦਾ ਨੌਕਰੀ ਇਸ ਤਰ੍ਹਾਂ ਬਿਠਾ ਲਿਆ ਨਾ ਕਿ ਹਾਂਜੀ ਹਾਂ ਆਪ ਸਾਥ

0: ਸਾਰਾ ਕੁਝ
1: ਟਫ ਜੋਬ ਹੈ ਵੈਸੇ।
0: ਮੈਂ ਕਈ ਮੈਂ ਸਟਾਰ ਵੇਹਨਾ ਵਾਂ, ਉਹ ਬੜੇ ਤੰਗ ਹੁੰਦੇ ਵਿਚਾਰੇ। ਉਹ ਜਦੋਂ ਮੰਨ ਲਓ ਕੋਈ ਜੇ ਕਿਤੇ ਰੋਟੀ ਪਾਣੀ ਖਾਣ ਵੀ ਡਏ ਆ, ਤੇ ਉਹ ਉਹਨਾਂ ਦੀ ਵੀਡੀਓ ਗੱਲਾਂ ਕਰਦੇ ਆ ਦੀ, ਖਾਂਦਿਆਂ ਦੀ, ਫੋਟੋਆਂ ਖਿੱਚੀ ਜਾਣੀਆਂ, ਹਨਾ। ਤੋ ਉਹ ਚੀਜ਼ ਮਤਲਬ ਇੱਕ ਤਰ੍ਹਾਂ ਦੀ ਆਪਾਂ ਵੇਖਿਆ ਜਾਵੇ ਤੇ ਸਜ਼ਾ ਹੀ ਆ।
2: ਤੇ ਮਾਰਕੀਟਿੰਗ ਪੁਆਇੰਟ ਆਫ ਵਿਊ ਉਨ ਲੋਕੋ ਕੇ ਲਈ ਤੋ ਸਸਤਾ ਮੇ ਫ੍ਰੀ ਐਡਵਰਟਾਈਜ਼ਮੈਂਟ ਹੋ ਰਹੀ ਹੈ। ਇਵਨ ਇਫ ਇਟ ਰੀਚਸ ਆਊਟ ਟੂ 2500 ਪੀਪਲ, ਹਜ਼ਾਰ ਰੁਪਏ ਕਾ ਖਾਣਾ ਖਿਲਾ ਕੇ, ਸੋ ਦੈਟਸ ਅ ਵਿਨ ਵਿਨ ਫਾਰ ਬੋਥ ਸਾਈਡ।
0: ਹਾਂ ਨਹੀਂ, ਉਹ ਤੇ ਹੈ ਹੀ ਆ,
1: ਉਹ ਤਾਂ ਹੈ ਹੀ ਆ,
0: ਪਰ ਅਸੀਂ ਤੁਹਾਨੂੰ ਦੱਸ ਰਹੇ ਹਾਂ ਵੀ ਤੁਹਾਡੇ ਨਾਲ ਇਹ ਹੋਣਾ ਹੈ ਜਿਹੜਾ।
1: ਅਸੀਂ ਇਹ ਕਹਿੰਦੇ ਕਿ ਚੱਲ ਗਏ ਨਾ ਤਾਂ ਫਿਰ ਮਤਲਬ ਗੋਲ ਗੱਪੇ ਇਸ ਤਰ੍ਹਾਂ ਆਪਕੋ ਸ਼ੂਟ ਕਰਨੇ ਪੜਨੇ ਕਿ ਬਸ ਇਹ ਆਖਿਰ ਵਾਲੇ ਹੀ ਹੈ, ਇਸ ਕੇ ਬਾਅਦ ਆਨੇ ਨਹੀਂ ਕਭੀ।
0: ਹਾਂ, ਥੈਂਕ ਯੂ ਰਿਚਰਡ ਜੀ, ਥੈਂਕ ਯੂ,
2: ਥੈਂਕ ਯੂ, ਸਤਿ ਸ਼੍ਰੀ ਅਕਾਲ, ਥੈਂਕ ਯੂ ਵੈਰੀ ਮਚ, ਟੈਕਨੀਕਲ ਆਵੇ,
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਰਿਚਰਡ ਜੀ। ਖੈਰ ਸਾਨੂੰ ਤਾਂ ਮਤਲਬ ਨਾ ਮੈਂ ਆਦਤ ਹੀ ਪਹਿਲਾਂ ਤੋਂ ਹੈਗੀ ਸੀ, ਜਿੱਦਾਂ ਜਿਹੜੇ ਹੁੰਦੇ ਨੀ ਭੰਗੜੇ ਵਾਲੇ, ਉਹ ਵੀ ਹੋਸਟ ਹਾਸਟਲ ਚ ਰਹਿੰਦੇ ਹੋਣ, ਤੇ ਵਿਆਹ ਦਾ ਕੋਈ ਕਾਰਡ ਆ ਜੇ ਤੇ ਇੱਕ ਸਟੇਜ ਤੇ ਅੰਡਰਸਟੂਡ ਜਿਹਾ ਹੁੰਦਾ ਸੀ ਵੀ ਏਡਾ ਕੋਈ ਚਾਅ ਚੂ ਨੀ ਇਹਨਾਂ ਨੇ ਭੰਗੜੇ ਪਾਉਣਾ।
1: ਗੱਲ ਤਾਂ ਠੀਕ ਆ,
0: ਉਹ ਵਾਕਈ ਹੱਲੇ ਬੰਦੇ ਦੇ ਹੱਲੇ ਪਲੇਟ ਰੱਖੀ ਨੀ ਹੁੰਦੀ ਤੇ ਪਹਿਲਾਂ ਕਹਿਣ ਦਿੰਦੇ ਮੁੰਡੇ ਲਾਓ ਫਿਰ ਰੌਣਕ ਰੂਣਕ। ਖੈਰ ਇੱਕ ਬ੍ਰੇਕ ਲੈ ਕੇ ਆਪਾਂ ਵਾਪਸੀ ਕਰਦੇ ਹਾਂ, ਇੱਕ ਮਿੰਟ ਮੈਂ ਚੈੱਕ ਕਰ ਲਵਾਂ ਮੈਂ ਵੀ। ਹਾਂਜੀ, ਸੋ ਸਾਡਾ ਟਾਈਮ ਬ੍ਰੇਕ ਦਾ ਤੇ ਆ ਕੇ ਹੁੰਦੀਆਂ ਨੇ ਗੱਲਾਂ ਬਾਤਾਂ, ਇੱਥੋਂ ਹੀ ਆਪਾਂ ਆ ਕੇ ਸ਼ੁਰੂ ਕਰਾਂਗੇ। ਰੇਡੀਓ ਹਾਂਜੀ 1674 AM
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ, ਕਾਲ 03908-6655 ਔਰ ਵਿਜ਼ਿਟ tireforce.com.au।

0: दोस्त ही है ना।
1: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
2: मेलबर्न दे साउथ ईस्ट इलाके दे सारे बिल्डर्स दे ब्रिक लेयर्स ले खुश खबरी, तुहाडी हर बिल्डिंग दे स्ट्रक्चर दी एक मजबूत नींव अते दमदार पहचान देन ले आ गए ने ओज लिंटल्स। ओज लिंटल सप्लाई कर देने सारे साइजेस दे गैल्वनाइज्ड ब्रिक लिंटल, टी बार्स, इक्वल एंड अनइक्वल एंगल्स। असी करा दे विच स्टील फैब्रिकेशन सप्लाई अते इंस्टॉल वी कर दे हां। कॉन्टैक्ट 0423-102-900, ईमेल sales@ozlintels.au।
3: रोज रोज शॉपिंग हुंदिया ने, पता नहीं केड़ा देवता राजी कीता इन्हां ने।
4: सूरज देवता
3: की मतलब?
4: ओ कमलिए, सन करंट वालियां तो ज्यादा इन्हां ने सोलर पैनल लगवाया ता इन्हां दी सेविंग्स वध गई।
3: मैनू नहीं पता, आपा भी सोलर पैनल लगवाना है हुणे।
4: तुसी भी करो बचत ते लगवाओ सोलर पैनल। कॉल सन करंट 0448-06-494 ते। साला तो बेस्ट सर्विस लई एक ही नाम, सन करंट। देओ रेडियो हांजी दा हवाला ते पाओ $200 दा डिस्काउंट भी।
2: ऑस्ट्रेलिया तो इंडिया भेजना, इंडिया तो ऑस्ट्रेलिया मंगवाना, डॉक्यूमेंट्स, बैगेज या बिजनेस कुरियर, बस एक ही नाम, शिप ग्लोबल ऑस्ट्रेलिया। 15 साल का इंटरनेशनल एक्सपीरियंस। मेलबर्न तो बाद हुन सिडनी हैरिस पार्क विच भी स्पेशल ऑफर विच पाओ, 3 किलो ऑस्ट्रेलिया टू इंडिया सिर्फ $295 विच, 2 किलो इंडिया टू ऑस्ट्रेलिया सिर्फ $310। डिलीवरी सिद्धि कर दे एड्रेस तक, हुने डायल करो 0406-966-668 और विजिट shipglobal.au।
5: रेडियो हाँ जी 1674 एम, आस करते हैं वधिया तुहाडा दिन जा रहा होगा, चढ़दी कला दे विच होगे ते इस अगले पड़ाव दे विच तुहाडा स्वागत। पहले हिस्से दे विच गल्लां बातां आपां मार्क जुकरबर्ग दीआं कर रहे हां, क्योंकि जन्मदिन तो शुरू होईआं, सोशल मीडिया नूं थोड़े जे हार पाए ते हुण आपां अग्गे वधदे हां। मेरे नाल ने कृष्ण भारद्वाज।
6: हेलो जी, हेलो, कैसे हो सर? ठीक है, कैसी रही आपकी ब्रेक? अच्छी थी,
5: ब्रेक बहुत बढ़िया रही है, बहुत ही अच्छी थी, बड़ी सुंदर थी।
6: आपने हमें ये भी बताना था ना, मैंने कहा आपको मैं याद करा दूं, अमूमन यही होता है कि जब आप कर रहे होते हैं शो वगैरह, ओ यार ये तो कहना सी।
5: हां नहीं, सही गल है, गल फिर जिड़ी एक पासे नु तुर पैंदी है तो वापस लेणी औखी हो जांदी है। आप मैनेजर जी नु वेला कर दिए ते फिर आप उस पासे नु होने। 299 ਤੁਸੀਂ ਆਉਣੇ ਰੋਜ।
6: हेलो
5: हेलो
7: हेलो, ਸਸਿਕਾ ਤੁਹਾਨੂੰ ਦੋਨਾਂ ਦੇ ਸਾਰੇ ਸੁਣਨ ਵਾਲਿਆਂ ਨੂੰ
5: ਜੀ ਸਸਿਕਾ।
7: ਹਾਂਜੀ, ਹੋਰ ਕਿਦਾਂ? ਠੀਕ ਠਾਕ।
5: ਹਾਂਜੀ ਠੀਕ ਠਾਕ, ਵਧੀਆ ਜੀ ਵਧੀਆ। ਕੋਈ ਨਹੀਂ, ਆਰਾਮ ਨਾਲ ਤੁਸੀਂ ਰਿਲੈਕਸ ਹੋ ਕੇ ਬਹਿ ਲਓ, ਨਵੇੜ ਲਓ ਤੁਸੀਂ ਕੰਮ ਕਰ ਤੇ
7: ਲੱਗਦਾ
6: ਅਸੀਂ ਬੈਠੇ ਹਾਂ।
7: ਮਿਊਟ ਨਹੀਂ ਸੀ ਮੇਰਾ ਫੋਨ, ਹਨਾ?
5: ਹਾਂਜੀ,
7: ਮੈਂ ਫੋਨ ਮਿਊਟ ਤੇ ਨਹੀਂ ਸੀਗਾ।
5: ਨਹੀਂ ਚਲੋ, ਰਹਿ ਜਾਂਦਾ ਕਈ ਵੇਲੇ, ਸਾਡੇ ਕਈ ਵਾਰੀ ਰਹਿ ਜਾਂਦੇ।
7: ਨਹੀਂ ਮੈਂ ਕਿਹਾ ਕਿ ਫੋਨ ਹੀ ਚੇਂਜ ਕੀਤਾ ਤਾਂ ਇਹ ਜਿਹੜੀ ਨਿਊ ਟੈਕਨੋਲੋਜੀ ਆ ਨਾ, ਉਹ ਮੈਂ ਉਹਨੂੰ ਪਹਿਲਾਂ ਬੇਟੀ ਨੂੰ ਕਹੀ ਵੀ ਜਾ ਰਹੀ, ਮੈਂ ਕਿ ਮੈਨੂੰ ਲੱਗਦਾ ਨਹੀਂ ਆ ਮਿਊਟ ਤੇ ਆ, ਹਨਾ? ਨਹੀਂ, ਕਹਿੰਦੀ ਇੱਦਾਂ ਹੁੰਦਾ ਆਪਦਾ ਹੁੰਦਾ ਆ, ਤੇ ਫਿਰ ਚਲੋ ਜੇ ਸੁਣ ਲਿਆ ਤਾਂ ਉਹਦੇ ਵਿੱਚ ਕੋਈ ਲੁਕ ਲੁਕ ਵਾਲੀ ਗੱਲ
6: ਨਹੀਂ। ਬੜੇ ਬੜੇ ਦੇਸ਼ ਮੇ ਛੋਟੀ ਛੋਟੀ ਬਾਤ ਹੋਤੀ ਰਹਿੰਦੀ ਹੈ।
5: ਵੈਸੇ ਅਸੀਂ ਨਹੀਂ ਕੁਝ ਵੀ ਸੁਣਿਆ,
6: ਹਾਂ
5: ਸਾਡੀ ਕੋਸ਼ਿਸ਼ ਸੀ ਵੀ ਤੁਸੀਂ ਆਪ ਹੀ ਦੱਸ ਦਿਓ ਕੁਛ,
6: ਟ੍ਰਿਕ ਜਿਹਾ ਖੇਲ ਰਹੀ
5: ਸਾਨੂੰ। ਚਲੋ ਕਈ ਵੇਲੇ ਬੰਦਾ ਦੱਸ ਹੀ ਦਿੰਦਾ।
6: ਹਾਂ ਹੁੰਦਾ ਹੁੰਦਾ।
7: ਅੱਛਾ, ਮੈਨੂੰ ਨਾ ਤੁਹਾਡੀ ਗੱਲ ਜਿਹੜੀ ਸੋਸ਼ਲ ਮੀਡੀਆ ਤੋਂ ਫੇਸਬੁੱਕ ਦੀ ਗੱਲ ਆਈ ਸੀ ਨਾ, ਜੋ ਤੁਸੀਂ ਕਹਿੰਦੇ ਸੀਗੇ ਕਿ ਸਟਾਰਟਿੰਗ ਵਿੱਚ ਆਪਾਂ ਕੀ ਸੋਚ ਕੇ ਜੁੜੇ ਸੀ, ਕੀ ਮਤਲਬ, ਹਨਾ? ਤੇ ਉਹ ਮਤਲਬ ਠੀਕ ਆ, ਤੁਸੀਂ ਪੋਜ਼ਿਟਿਵ ਗੱਲ ਦੱਸੀ ਹੈ ਕਿ ਆਪਾਂ ਕਿੰਨੇ ਕੁ ਹੁਣ ਜੁੜੇ ਹੋ ਆ, ਹਨਾ? ਮਤਲਬ ਉਹਦੀ ਨੈਗੇਟਿਵ ਇਹ ਗੱਲ ਆਈ ਆ ਕਿ ਆਪਾਂ ਜਿਸ ਹਿਸਾਬ ਨਾਲ, ਜਿਸ ਜੋਸ਼ ਨਾਲ ਜੁੜੇ ਸੀਗੇ ਸਾਰੇ, ਤੇ ਹੁਣ ਓਨੇ ਆਪਾਂ ਜੁੜਿਓ ਨਹੀਂ ਆ, ਹਨਾ? ਤੁਸੀਂ ਇਹ ਨੈਗੇਟਿਵ ਗੱਲ ਦੱਸੀ ਸੀ, ਪਰ ਮੈਂ ਪੋਜ਼ਿਟਿਵ ਲੈਂਦੀ ਹਾਂ ਇਹਨੂੰ ਕਿ ਆਪਾਂ ਨੂੰ ਮੈਂ ਵੀ ਉਹ ਦਿਲੋਂ ਜੁੜਿਓ ਹੀ ਨਹੀਂ ਸੀਗੇ, ਹਨਾ? ਉਹ ਅਸਲੀ ਚਿਹਰਾ ਮੋਹਰੇ ਆ ਗਿਆ
5: ਜੀ।
7: ਤੇ ਜਿਹੜੇ ਦਿਲੋਂ ਜੁੜੇ ਹੋ ਸੀਗੇ ਜਾਂ ਜਿਹਨਾਂ, ਜਿਹੜੇ ਤੁਹਾਨੂੰ ਚੰਗੀ ਤਰ੍ਹਾਂ ਜਾਣਦੇ ਆ ਜਾਂ ਤੁਹਾਡੇ ਸੁਭਾਅ ਨੂੰ, ਉਹ ਫਿਰ ਜੁੜੇ ਹੋਈ ਹੈ ਨਾਲ ਹਾਲੇ ਵੀ, ਹਨਾ? ਪਤਾ ਨੀ ਮੈਨੂੰ ਇੱਦਾਂ ਲੱਗਦਾ ਹੁੰਦਾ।
5: ਅਲੱਗ ਅਲੱਗ ਪੱਖੀ ਨੇ ਇਹਦੇ ਵਿਚਾਰ ਨਾਲੇ, ਇੱਕ ਪੱਖੇ ਦਾ ਇਹ ਵੀ ਹੋ ਸਕਦਾ ਵੀ ਆਪਾਂ ਨਾ ਲਾਈਫ ਦੇ ਵਿੱਚ ਜਿੱਦਾਂ ਜਿੱਦਾਂ ਆਪਾਂ ਅੱਗੇ ਵੱਧਦੇ ਹਾਂ ਸਾਡਾ ਸਰਕਲ ਵੱਧਦਾ ਵੱਡਾ ਹੁੰਦਾ, ਹੈ ਨਾ? ਪਹਿਲਾਂ ਸਕੂਲ ਦੇ ਫਰੈਂਡ ਹੁੰਦੇ ਆ, ਕਾਲਜ ਦੇ ਹੁੰਦੇ ਆ, ਫਿਰ ਸਹੁਰਿਆਂ ਦੀਆਂ ਰਿਸ਼ਤੇਦਾਰੀਆਂ, ਗਾਂ ਹੋਰ ਯਾਰਾਂ ਦੋਸਤਾਂ ਦੀਆਂ, ਕੰਮਾਂ ਕਾਰਾਂ ਦੀਆਂ, ਤੁਸੀਂ ਵੇਖੋ ਤਾਂ ਜਿੱਦਾਂ ਜਿੱਦਾਂ ਲੇਅਰਸ ਐਡ ਹੋਈ ਜਾਂਦੀਆਂ ਵਾ, ਇਹ ਪੋਸੀਬਲ ਹੀ ਨਹੀਂ ਆ ਹਰ ਇੱਕ ਦੇ ਨਾਲ ਵਰਤ ਲੈਣਾ, ਹਰ ਇੱਕ ਦੇ ਨਾਲ ਸੰਪਰਕ ਦੇ ਵਿੱਚ ਰਹਿ ਲੈਣਾ, ਪਰ ਆਪਾਂ ਕੋਸ਼ਿਸ਼ ਕੀਤੀ ਆ ਉਹਦੇ ਵਿੱਚ ਗਲਤ ਗਲਤ ਗਲਤ ਸਹੀ ਕੱਢਣਾ।
6: ਬੇਸਿਕਲੀ ਤਾਂ ਆਪਾਂ ਜਿਨ੍ਹਾਂ ਨਾਲ ਸਾਡਾ ਰੂਟੀਨ ਮੈਚ ਹੁੰਦਾ ਆਪਾਂ ਉਹਨਾਂ ਨਾਲ ਹੀ ਹਨਾ ਮਿਲਦੇ ਵਰਤਦੇ ਹਾਂ। ਇੱਕ ਇੱਕ ਮੇਰੇ ਹਿਸਾਬ ਨਾਲ ਇਸ ਤਰ੍ਹਾਂ ਹੋ ਗਿਆ ਸੀ ਪਲੇਟਫਾਰਮ ਕਿ ਯਾਰ ਉਹ ਹੁਣ ਮੈਨੂੰ ਪਤਾ ਰਿਹਾ ਕਰਿਆ ਕਿ ਇਹ ਜਿਹੜਾ ਮੇਰਾ ਦੋਸਤ ਆ ਕਿਸੇ ਹੋਰ ਮੁਲਕ ਰਹਿੰਦਾ ਕਿ ਹਨਾ ਲਾਈਫ ਦੇ ਕਿਸ ਪੜਾਅ ਤੇ ਕੀ ਚੱਲ ਰਿਹਾ, ਕਦੀ ਕਦਾਈ ਹੈਲੋ ਹਾਏ ਕਰ ਲਿਆ। ਪਰ ਓਬਵੀਅਸ ਜੀ ਗੱਲ ਆ, ਹੁਣ ਤੁਸੀਂ ਕੋਈ ਲਾਈਫ ਜੀ ਰਹੇ ਹੋ, ਮੈਂ ਹੁਣ ਕੋਈ ਹੋਰ ਜੀ ਰਿਹਾ, ਸਾਡੇ ਕੋਲ ਇੰਨੇ ਕਾਮਨ ਟੋਪਿਕ ਨਹੀਂ ਹੋਣਗੇ। ਉਹ ਇਹ ਹੈ ਕਿ ਦੂਰੋਂ ਝਾਤ ਰਹਿੰਦੀ ਹੈ ਕਿ ਹਾਂ ਬਾਈ
5: ਬੇਸਿਕਲੀ ਨਾ ਆਪਾਂ ਮੈਡੀ ਜੀ ਆਪਾਂ ਥੱਬਾ ਭਰ ਕੇ ਚੱਲਣ ਦੀ ਸਾਡੀ ਆਦਤ ਤੇ ਆ ਵੀ ਵੱਧ ਤੋਂ ਵੱਧ ਕੈਰੀ ਕਰਕੇ ਆ ਵੀ ਨਾ ਛੁੱਟ ਜੇ, ਆ ਵੀ ਨਾ ਛੁੱਟ ਜੇ, ਤੇ ਇਸੇ ਤਰ੍ਹਾਂ ਦੇ ਨਾਲ ਸਾਡੀਆਂ ਸਾਂਝਾਂ ਨੇ ਵੀ ਅਸੀਂ ਸਭ ਕੁਛ ਹੀ ਕੈਰੀ ਕਰਕੇ ਚੱਲਣਾ ਚਾਹੁੰਦੇ, ਪਰ ਆਪਾਂ ਇੱਕ ਚੀਜ਼ ਭੁੱਲ ਜਾਂਦੇ ਹਾਂ ਵੀ ਨਹੀਂ ਹੋ ਸਕਦਾ ਇਹ ਕੰਮ। ਹਰ ਮੋੜ ਦੇ ਉੱਤੇ ਜ਼ਿੰਦਗੀ ਨਾ ਇੱਕ ਸਫ਼ਰ ਆ, ਆਪਾਂ ਇੱਕ ਸਫ਼ਰ ਦੇ ਵਿੱਚ ਇੱਕ ਪੜਾਅ ਦੇ ਉੱਤੇ ਬਹਿੰਦੇ, ਆਪਾਂ ਸਾਹ ਲੈਂਦੇ ਹਾਂ ਅਤੇ ਗਾਂਹ ਤੁਰ ਪੈਂਦੇ ਹਾਂ। ਇਹ ਥੋੜ੍ਹੀ ਆ ਵੀ ਉੱਥੇ ਜਿੰਨੇ ਲੋਕ ਬੈਠੇ ਉਹਨਾਂ ਨੂੰ ਵੀ ਨਾਲ ਲੈ ਕੇ ਤੁਰ ਪੈਂਦੇ ਵੀ ਹੁਣ ਤੁਸੀਂ ਵੀ ਸਾਡੇ ਨਾਲ ਹੀ ਚੱਲੋ। ਹਾਂ ਆਪਾਂ ਉਹਨਾਂ ਨੂੰ ਮਿਸ ਕਰਦੇ ਰਹਿੰਦੇ ਹਾਂ ਅਤੇ ਉਸ ਮਿਸ ਕਰਨ ਦਾ ਉਹਨਾਂ ਨਾਲ ਬਿਤਾਏ ਉਹਨਾਂ ਪਲਾਂ ਦਾ ਇੱਕ ਆਨੰਦ ਆ। ਪਰ ਜੇ ਆਪਾਂ ਉਹਨਾਂ ਨੂੰ ਨਾਲ ਹੀ ਲੈ ਕੇ ਤੁਰ ਪਈਏ ਤਾਂ ਫਿਰ ਕਿਤੇ ਨਾ ਕਿਤੇ ਉਹਨਾਂ ਦੀ ਕੋਈ ਨਾ ਕੋਈ ਉਣਤਾਈ ਉਹਨਾਂ ਦੇ ਸੁਭਾਅ ਦੀ ਸਾਨੂੰ ਪਤਾ ਲੱਗਣੀ ਆ, ਜੋ ਕਿ ਅੱਜ ਕੁਛ ਹੋ ਰਿਹਾ ਕੱਲ੍ਹ ਕੁਛ ਹੋ ਰਿਹਾ, ਫਿਰ ਅਸੀਂ ਕਹਿਣਾ ਲੈ ਇਹ ਮਤਲਬ ਨੂੰ ਨਾਲ ਜੁੜੇ।
6: ਕਈ ਵਾਰੀ ਆਪਾਂ ਗਰੋ ਅਪ ਹੀ ਇਸ ਤਰ੍ਹਾਂ ਡਿਫਰੈਂਟ ਹੋ ਜਾਂਦੇ ਹਾਂ ਕਿ ਕਈ ਵਾਰੀ ਮਾਇੰਡ ਹੀ ਨਹੀਂ ਮੈਚ ਕਰਦੇ ਸ਼ਾਇਦ ਜੋ 10 ਸਾਲ ਪਹਿਲੇ ਜਾਂ 12 ਸਾਲ ਪਹਿਲੇ ਕਰਦੇ।
5: ਸੋ ਉਹਦੇ 'ਚ ਕਸੂਰ ਪੋਜ਼ਿਟਿਵਿਟੀ ਇਹ ਨਹੀਂ ਆ ਕਿ ਆਪਾਂ ਇਸ ਨਜ਼ਰੀਏ ਦੇ ਨਾਲ ਵੇਖੀਏ ਵੀ ਉਹ ਬੰਦੇ ਇੱਦਾਂ ਦੇ ਸੀ ਨਹੀਂ ਅਤੇ ਸਾਨੂੰ ਲੇਟਰ ਔਨ ਪਤਾ ਲੱਗਾ ਅਤੇ ਉਹ ਛੱਡਣ ਹੀ ਵਾਲੇ ਹੀ। ਪੋਜ਼ਿਟਿਵਿਟੀ ਇਸ ਚੀਜ਼ ਦੇ ਵਿੱਚ ਆ ਕਿ ਆਪਾਂ ਇਹ ਮੰਨ ਲਈਏ ਵੀ ਹਰ ਇੱਕ ਬੰਦਾ, ਹਰ ਇੱਕ ਇਨਸਾਨ ਇੰਕਲੂਡਿੰਗ ਅਸ, ਹਰ ਦਿਨ ਇੱਕੋ ਜਿਹਾ ਨਹੀਂ ਰਹਿੰਦਾ, ਜ਼ਿੰਦਗੀ ਦੇ ਹਰ ਪੜਾਅ 'ਚ ਇੱਕੋ ਜਿਹਾ ਨਹੀਂ ਰਹਿੰਦਾ। ਉਹਦੇ ਗੁੱਸਾ, ਖੁਸ਼ੀ, ਉਹਦਾ ਮੂਡ ਔਫ ਔਨ, ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪੈਰਲਰ ਚੱਲਦੀਆਂ ਰਹਿੰਦੀਆਂ। ਸੋ ਇਸ ਸਭ ਕੁਛ ਦੇ ਚੱਲਦਿਆਂ ਡਿਪੈਂਡ ਆ ਕਿ ਆਪਾਂ ਕਿਹੜੇ ਪੜਾਅ 'ਤੇ ਉਹਨੂੰ ਹੈਲੋ ਕਹੀ ਸੀ।
6: ਸਹੀ ਗੱਲ।
5: ਸੋ ਕਈ ਸਾਡੇ ਸੱਜਣ, ਕਈ ਸਾਡੇ ਇੱਦਾਂ ਦੇ ਰਿਸ਼ਤੇ ਨਾਤੇ ਤੁਸੀਂ ਵੇਖੋ ਵੀ ਉਹ ਤੁਹਾਨੂੰ ਇੱਕੇ ਵਾਰੀ ਮਿਲੇ ਹੁੰਦੇ ਆ, ਪਰ ਉਹਨਾਂ ਦੀਆਂ ਉਹ ਖੂਬਸੂਰਤ ਯਾਦਾਂ ਤੁਹਾਨੂੰ ਕਿੰਨਾ ਰਸ ਦਿੰਦੀਆਂ ਰਹਿੰਦੀਆਂ। ਅਤੇ ਅਸੀਂ ਸੱਤ ਵਲ ਭੰਨ ਕੇ ਪਤਾ ਨਹੀਂ ਕਿੱਥੋਂ ਔਖੇ ਸੌਖੇ ਹੋ ਕੇ ਉਹਨਾਂ ਦਾ ਕੰਟੈਕਟ ਲੱਭ ਕੇ, ਕਈ ਤਾਂ ਉੱਥੇ ਮੰਨ ਲਓ ਉਹਨਾਂ ਨੂੰ ਮਿਲਣ ਵੀ ਚਲੇ ਜਾਣਗੇ ਜਾਂ ਕਿੱਦਾਂ, ਅਤੇ ਫਿਰ ਅਸੀਂ ਵਾਪਸ ਮਾਯੂਸ ਪਰਤਦੇ ਹਾਂ ਕਿਉਂਕਿ ਉਹ ਰਸ ਨਹੀਂ ਨਾ ਆਉਣਾ ਜੋ ਪਹਿਲਾਂ ਆਇਆ ਸੀ।
6: ਸਹੀ ਗੱਲ।
5: ਆਪਾਂ ਐਕਸਪੈਰੀਮੈਂਟ ਹੀ ਇੰਨੇ ਕੁ ਕਰਨੇ ਚਾਹੁੰਦੇ ਆਪਣੀ ਜ਼ਿੰਦਗੀ ਦੇ ਨਾਲ ਵੀ ਉੱਥੋਂ ਅਸੀਂ ਤੰਗ ਹੋ ਕੇ ਉਹ ਕੀ ਕਹਿੰਦੇ ਹੁੰਦੇ ਆ ਬੜੇ ਬੇਆਬਰੂ ਹੋ ਕੇ ਲੌਟੇ ਹੈ,
6: ਤੁਹਾਰੇ ਕੂਚੇ ਸੇ ਹਮ,
5: ਹਾਂ ਕੂਚੇ ਹੀ ਰਹੇ,
6: ਪੋਚੇ ਫਿਰ ਗਏ ਆ।
5: ਸੋ ਇਹ ਵੀ ਇੱਕ ਇੱਕ ਪੱਖ ਆ ਕਿ ਆਪਾਂ ਨਾ ਹੋ ਹੀ ਨਹੀਂ ਸਕਦਾ ਕਿ ਆਪਾਂ ਇੰਨਾ ਕੁਛ ਕੈਰੀ ਕਰਕੇ ਆਪਾਂ ਚੱਲੀਏ। ਮੈਂ ਤਾਂ ਇਹ ਮੰਨਦਾ ਵਾਂ ਵੀ ਆਪਾਂ ਚਾਹੇ ਕਿਸੇ ਨੂੰ 10 ਸਾਲੀ ਮਿਲੀਏ ਪਰ ਅਸੀਂ ਖੁਸ਼ ਹੋ ਕੇ ਮਿਲ ਲਈਏ।
6: ਪਰ ਉਹ ਉਸ ਹੀ ਕਿੱਸੇ ਤੋਂ ਸ਼ੁਰੂਆਤ ਹੋਵੇ ਨਾ ਜਿੱਥੇ ਛੱਡਿਆ ਸੀ, ਐਨ ਨੈਕਸਟ ਸੈਂਟੈਂਸ ਸ਼ੁਰੂ ਹੋ ਗਿਆ।
7: ਉਹਦੇ ਨਾਲ ਹਾਂ ਉਹ ਏਦਾਂ ਚਾਹੀਦੀ ਹੈ। ਪਤਾ ਨੀ ਮੈਂ ਆਪਣਾ ਆਪਣਾ ਜਦੋਂ ਨਾ ਪਤਾ ਨੀ ਇੱਥੇ ਪੜਿਆ ਸੀ ਫੇਸਬੁੱਕ ਤੇ ਕਿਤੇ, ਜਿਹੜੇ ਉਹ ਕੋਟਸ ਆਉਂਦੇ ਕੋਈ ਲਿਖ ਦਿੰਦਾ ਪਾ ਦਿੰਦਾ ਕਿ ਆਪਣਾ ਜਿਹੜਾ ਮਾਇੰਡ ਹੈ ਇਹਨੂੰ ਨੈਗੇਟਿਵ ਤਾਂ ਹੋਣਾ ਹੀ ਆ, ਇਹ ਸਾਡੀ ਫਿਤਰਤ ਵੀ ਇਨਸਾਨ ਦੀ। ਪਰ ਫਿਰ ਪਤਾ ਨੀ ਮੈਨੂੰ ਤਾਂ ਸੋਸ਼ਲ ਮੀਡੀਆ ਥਰੂ ਆਪਣੇ ਆਪ ਨੂੰ ਸੁਧਰੀ ਤਾਂ ਹੈ ਨੀ ਇੱਕ ਪਰਸਨ ਵੀ, ਪਰ ਸੁਧਾਰਨ ਦਾ ਕਹਿ ਲਓ ਹਨਾ, ਮੈਨੂੰ ਮੈਂ ਇਸ ਵੇ ਨਾਲ ਲੈਂਦੀ ਹਾਂ ਕਿ ਦੇਖੋ ਹੁਣ ਜਿਹੜੇ ਫੇਸਬੁੱਕ ਆ ਇਹਨੂੰ ਆਪਾਂ ਕਿੰਨਾ ਕੁ ਯੂਜ਼ ਕਰਨਾ, ਕਿਸ ਵੇ ਯੂਜ਼ ਕਰਨਾ ਆ, ਹੈਲਪਫੁਲ ਤਾਂ ਹੈਗਾ ਹੀ ਆ। ਆਪਾਂ ਜਦੋਂ ਕਹਿੰਦੇ ਹਾਂ ਨੀ ਅਡਿਕਟਡ ਹੋ ਗਏ, ਬੋਰ ਹੋ ਗਏ ਜਾਂ ਕੁਛ ਵੀ ਹੋ ਗਏ, ਉਹ ਆਪਣੇ ਆਪ ਦਾ ਹੀ ਹੈ ਨਾ,
6: ਕਿਸੇ ਵੀ ਚੀਜ਼ ਆਪਾਂ ਐਕਸੈਸ ਕਰ ਲਈਏ ਤੇ ਉਹ ਤੇ ਖਰਾਬੀ ਹੀ ਕਰਦਾ ਉਹ ਤੁਹਾਡਾ। ਪਰ ਪੁਆਇੰਟ ਇਹੀ ਹੈ ਕਿ ਕਿੰਨੇ ਕੁ ਲੋਕ ਸੈਲਫ ਅਵੇਅਰ ਨੇ, ਤੇ ਅਸੀਂ ਅੱਜ ਵੀ ਉਹ ਵਾਲੀ ਜਨਰੇਸ਼ਨ ਆ ਜਿਨ੍ਹਾਂ ਨੇ ਇਹਨੂੰ ਆਉਂਦੇ ਹੋਏ ਵੇਖਿਆ, ਜੋ ਇੱਕ ਹੋਰ ਜਨਰੇਸ਼ਨ ਖੜੀ ਹੁੰਦੀ ਪਈ ਹੈ ਜਿਨ੍ਹਾਂ ਦੀ ਲਾਈਫ ਦਾ ਇਹ ਹਿੱਸਾ। They know this is a part of it.
5: ਹਾਂ ਪਰ ਆਪਾਂ ਨਾ ਇਹਦਾ ਇੱਕ ਪੱਖ ਹੋ ਰਿਹਾ ਇਸ ਤੋਂ ਬਲੈਦਾ ਨਾ ਮੈਨੇ ਜੀ, ਤੁਸੀਂ ਵੇਖੋਗੇ ਕਿ ਜਿਹੜਾ ਇਹ ਸੋਸ਼ਲ ਮੀਡੀਆ ਵਾਲਾ ਪਰਿਵਾਰ ਹੈ ਨਾ, ਆਪਾਂ ਸੋਸ਼ਲ ਮੀਡੀਆ ਪਰਿਵਾਰ ਕਹਿ ਦਿੰਦੇ ਇਹਨੂੰ ਅੱਜ ਕੱਲ੍ਹ, ਇਹਦੇ ਉੱਤੇ ਨਾ ਆਪਾਂ ਬਿਲਕੁਲ ਮੈਂ ਫੇਕ ਵੀ ਨਹੀਂ ਕਹੂੰਗਾ ਜਾਂ ਫਿਰ ਇਹ ਕਹੂੰਗਾ ਵੀ ਇਹਦੇ ਉੱਤੇ ਆਪਾਂ ਇੱਕ ਨਾ ਅਲੱਗ ਜ਼ਿੰਦਗੀ ਜੀਨੇ ਹਾਂ। ਉਹਨੂੰ ਆਪਾਂ ਇੱਦਾਂ ਵੇਖ ਸਕਦੇ ਹਾਂ ਕਿ ਇੱਕ ਤਾਂ ਸਾਡੇ ਰਿਐਲਿਟੀ ਦੇ ਵਿੱਚ ਮੰਨ ਲਓ ਸਾਡੇ ਪਰਿਵਾਰ ਦੇ ਜੀ ਨੇ, ਸਾਡੇ ਆਸ ਪਾਸ ਕੁਲੀਗ ਨੇ, ਯਾਰ ਮਿੱਤਰ ਨੇ, ਹੈ ਨਾ, ਅਤੇ ਉਹਨਾਂ ਦੇ ਸਾਹਮਣੇ ਸਾਡੀ ਕੋਈ ਅਲੱਗ ਇਮੇਜ ਆ ਅਤੇ ਉਹਨਾਂ ਦੀ ਸਾਡੀਆਂ ਨਜ਼ਰਾਂ ਦੇ ਵਿੱਚ ਅਲੱਗ ਇਮੇਜ ਆ। ਪਰ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਇੱਕ ਭਰਮ ਸਿਰਜਦੇ ਹਾਂ ਜਾਂ ਕਿਸੇ ਨੇ ਸਿਰਜਿਆ ਵਾ, ਆਪਾਂ ਉਸ ਸਿਰਜੇ ਭਰਮ ਦੇ ਚੱਕਰ ਦੇ ਵਿੱਚ ਉਹਦੇ ਨਾਲ ਆਪਾਂ ਨਾਤਾ ਬਣਾਉਂਦੇ ਹਾਂ, ਪਤਾ ਨਹੀਂ ਉਹ ਕਿੰਨਾ ਕੁ ਸੱਚ ਬੋਲ ਰਿਹਾ ਹੁੰਦਾ, ਕਿੰਨਾ ਕੁ ਝੂਠ ਬੋਲ ਰਿਹਾ ਹੁੰਦਾ। ਸੋ ਇਹ ਕੁੱਲ ਮਿਲਾ ਕੇ ਜਦੋਂ ਝੂਠੋ ਝੂਠ ਬਣੇ ਰਿਲੇਸ਼ਨ ਨੇ ਨਾ, ਉਹ ਫਿਰ ਆਪਾਂ ਕਿਤੇ ਨਾ ਕਿਤੇ ਵੇਹਨੇ ਆ ਵੀ ਉਹ
7: ਉੱਥੇ ਲੈਸਨ ਤਾਂ ਲਰਨ ਕਰਦੇ ਆ
5: ਹੈ ਨਾ, ਉਹ ਕਿਤੇ ਨਾ ਕਿਤੇ ਚੀਜ਼ ਚ ਤੁਹਾਨੂੰ ਨਾ ਤੁਹਾਨੂੰ ਭੁਗਤਣਾ ਪੈਂਦਾ ਹੀ ਆ,
6: ਛੋਟੀ ਛੋਟੀ ਵੱਡੀ ਵੱਡੀ ਚੀਜ਼ ਹਰ ਚੀਜ਼ ਅੰਦਰ ਹੀ ਆ। ਹੁਣ ਮੈਸੇਡੋਨ ਚਲ ਜਾਓ, ਕਿੰਨੀ ਐਡ ਆਉਂਦੀ ਹੈ ਮੈਸੇਡ ਐਂਡ ਰੇਂਜਸ, ਤੇ ਹੁਣ ਜਾਓ ਤੇ ਉਹ ਬੰਦੇ ਤੇ ਬੰਦਾ ਖੜਾ ਪਿਆਰ ਕੇ ਵੀਡੀਓ ਬਣਾਉਣ ਲਈ ਤੁਸੀਂ ਉਹ ਆਨੰਦ ਨਹੀਂ ਲੈ ਸਕਦੇ, ਪਰ ਜਿਹਦੀ ਵੀ ਰੀਲ ਵੇਖਦੇ ਹੋ, ਜੋ ਤੁਸੀਂ ਰੀਲ ਵੇਖਦੇ ਹੋ ਤੁਸੀਂ ਕਹਿੰਦੇ ਲੈ ਬਈ ਬਸ ਮੈਂ ਹੀ ਹੋਵਾਂਗਾ ਉੱਥੇ, ਹਨਾ ਮੁਹੱਬਤ ਦੇ ਫਿਲਮ ਸਟਾਈਲ ਪੱਤੇ ਡਿੱਗਣੇ, ਮੈਂ ਆਰਾਮ ਨਾਲ ਸ਼ਾਂਤੀ ਨਾਲ ਬੈਠਾਂਗਾ, ਉਹ ਹੈ ਹੀ ਨਹੀਂ। ਹਰ ਬੰਦਾ ਟ੍ਰਾਈਪੋਡ ਲੈ ਕੇ ਖੜਾ ਪਿਆ ਕਿ ਬਈ ਮੈਂ ਵੀ ਇੱਕ ਵਾਈਬ ਦਿਖਾਣੀ ਹੈ, ਕੁਛ ਕਰਨਾ।
5: ਹਾਂ, ਡਿਪੈਂਡ ਤੁਸੀਂ ਕੀ ਮਾਇੰਡ 'ਚ ਲੈ ਕੇ ਚੱਲ ਗਏ ਹਨਾ। ਅੱਛਾ, ਇੱਕ ਹੋਰ ਚੀਜ਼ ਹੈ ਇਹਦੀ, ਇਹਦੇ ਪੱਖ ਤੋਂ, ਕਿਉਂਕਿ ਆਪਾਂ ਹੁਣ ਮਕਾ ਹੀ ਰਹੇ ਹਾਂ, ਅਤੇ ਇਹਦੇ 'ਚ ਨਾ ਤੁਸੀਂ ਵੇਖੋਗੇ ਕਿ ਆਪਾਂ ਅੱਜ ਕੱਲ੍ਹ ਛੋਟੇ ਤੋਂ ਛੋਟਾ ਪਰਿਵਾਰ ਚਾਹੁੰਦੇ ਹਾਂ, ਹੈ ਨਾ। ਆਪਾਂ ਨਿਊਕਲੀਅਰ ਫੈਮਲੀਆਂ ਦੇ ਵਿੱਚ ਚਲੇ ਗਏ, ਆਪਾਂ ਜਿਹੜੇ ਜੁਆਇੰਟ ਫੈਮਲੀਆਂ ਹੁੰਦੀਆਂ ਸੀ ਜਿਹਦੇ ਵਿੱਚ 10-10, 15-15 ਲੋਕ ਸੀ, ਅੱਜ ਕੱਲ੍ਹ ਬਹੁਤ ਘੱਟ ਲੋਕ ਉਹ ਪਸੰਦ ਕਰਦੇ ਹੋਣਗੇ। ਸਾਡੇ ਸਾਰਿਆਂ ਨੂੰ ਇਹੋ ਹੀ ਆ ਵੀ ਯਾਰ ਇੰਨਾ ਨਹੀਂ ਵਰਤਿਆ ਜਾਂਦਾ, ਪਰ ਇੱਧਰ ਆਪਾਂ ਵੱਡਾ ਚਾਹੁੰਦੇ ਹਾਂ, ਕਿਤੇ ਨਾ ਕਿਤੇ ਆਪਾਂ ਹੈ ਕੁਛ ਹੋ ਰਿਹਾ
6: ਜੀ, ਕਿਸੇ ਦੇ 15,000 ਆਪਾਂ ਕਰਦੇ ਹਾਂ, 15,000 ਫੋਲੋਅਰ ਹੋਣ, ਉਹ ਮਾਈਂਡ ਕਰ ਜਾਂਦਾ ਕਿ ਤੂੰ ਜਾਣਦਾ ਨੀ ਕਿੱਦਾਂ ਮੈਨੂੰ।
7: ਕੁਛ ਅਚੀਵ ਬੇਸ਼ਕ ਉਹ ਸਾਡੇ ਕੰਮ ਦੀ ਚੀਜ਼ ਨਹੀਂ ਹੋਗੀ, ਕੁਛ ਉਹਨਾਂ ਨੂੰ ਲੱਗਦਾ ਹੁੰਦਾ ਕਿ ਫਾਇਦਾ ਹੋਣਾ ਆ, ਮੋਰ ਫੋਲੋਵਰਸ, ਕਿਉਂਕਿ ਪਿੱਛੇ ਇਵੈਂਟਸ ਵੱਲ ਵੀ ਆਪਾਂ ਹੋਏ ਹੋ ਆ, ਹਨਾ, ਸਾਨੂੰ ਇੱਕ ਫ੍ਰੀ ਟਿਕਟ ਮਿਲ ਜਾਏਗੀ, ਮੈਂ ਇਹਦੀਆਂ 50 ਟਿਕਟਾਂ ਵਿਖਾ ਦੂੰਗਾ ਫੋਲੋਵਰਸ ਦੇ ਥਰੂ। ਸੋ ਕੁਛ ਨਾ ਕੁਛ ਹੈਗਾ ਆ, ਮਤਲਬ ਉਹ ਕੀ ਕਹਿੰਦੇ ਆਪਾਂ, ਸੈਲਫਿਸ਼ਨੈਸ ਨਹੀਂ ਕਹਿ ਲਈਏ ਵੀ ਕੁਛ, ਮਤਲਬ ਬੇਖਸ਼ਕ ਉਹ ਰੋਂਗ ਅਚੀਵਮੈਂਟ ਹੋਵੇ ਉਹਦੀ, ਪਰ ਦਿਮਾਗ ਚ ਕੁਛ ਹੈਗਾ ਆ।
6: ਹਾਂ, ਮਤਲਬ ਕਿਸੇ ਨਾ ਕਿਸੇ ਤਰੀਕੇ ਇੱਕ ਹਨਾ ਸੋਰਸ ਬਣਾਣਾ ਕਿ ਫੇਮਸ ਹੋ ਜਾਈਏ ਤੇ ਪੈਸਾ ਵੀ ਆ ਜਾਵੇ, ਈਜ਼ੀ ਮਨੀ ਹੋ ਜਾਂਦਾ ਨਾ ਥੋੜਾ ਜਿਹਾ
5: ਕੁੱਲ ਮਿਲਾ ਕੇ ਨਾ। ਚਾਹੇ ਆਪਾਂ ਰਿਚਰਡ ਜੀ ਦੀ ਗੱਲ ਵੇਖੀਏ ਜਾਂ ਤੁਸੀਂ ਵੀ ਜਿਹੜੀ ਕਰ ਰਹੇ ਹੋ, ਜਾਂ ਆਪਾਂ ਸਾਰਾ ਕੁਛ ਨੂੰ ਸਾਮਾਂ ਭਜੇ ਕਰੀਏ, ਤੇ ਇਨਸਾਨ ਆਪਣੇ ਨਾ ਵਜੂਦ ਨੂੰ ਹੀ ਪਾਲਦਾ ਵੀ ਮੈਂ ਵੱਧ ਤੋਂ ਵੱਧ ਕਿੱਦਾਂ ਮੇਰੀ ਹਰ ਜਗ੍ਹਾ ਦੇ ਉੱਤੇ ਐਗਜ਼ਿਸਟੈਂਸ ਹੋਵੇ। ਇਹ ਚੀਜ਼ ਆਪਾਂ ਵੇਖਦੇ ਹਾਂ ਵੀ ਪੈਸੇ ਤੋਂ ਵੀ ਉੱਤੇ ਆ ਜਾਂਦੀ ਹੈ, ਬੰਦਾ ਪੈਸੇ ਕਮਾ ਕੇ ਉਸ ਤੋਂ ਬਾਅਦ ਫਿਰ ਆਪਣਾ ਵਜੂਦ ਪਾਲਣ ਤੁਰ ਪੈਂਦਾ, ਉਹ ਪੈਸਾ ਖਰਚ ਕੇ, ਉਹ ਕਮਾਇਆ ਪੈਸਾ ਖਰਚ ਕੇ।
6: ਸਾਰੀ ਖੇਡ ਹੈ ਕਿ ਮੈਂ ਲੈਗੇਸੀ ਕੀ ਛੱਡ ਕੇ ਜਾਵਾਂਗਾ, ਹੈ ਨਾ, ਕਿ ਉਹੀ ਉਹ ਜਾਨਵਰਾਂ ਵਾਲੀ ਵਿਰਤੀ ਤੋਂ ਲੈ ਕੇ ਅੱਜ ਤੱਕ ਮੇਨ ਉਹੀ ਪੁਆਇੰਟ ਹੈ ਕਿ ਮੇਰੀ ਲੈਗੇਸੀ ਕੀ ਹੈ। ਹੁਣ ਕਿਉਂਕਿ ਨੰਬਰ ਦੇ ਅੰਦਰ ਆ ਸਕਦੀ ਆ ਕਿ ਬਈ ਇਹ ਇਸ ਬੰਦੇ ਨੂੰ 3 ਮਿਲੀਅਨ ਬੰਦੇ ਜਾਣਦੇ ਸੀਗੇ ਜੀ ਸੋਸ਼ਲ ਮੀਡੀਆ 'ਤੇ, 10 ਮਿਲੀਅਨ ਟਰੈਕਿੰਗ ਸੀਗੀ, ਉਹ ਇੱਕ ਲੈਗੇਸੀ ਇਸ ਬੰਦੇ ਦੀ, ਹੈ ਨਾ, ਕਿ ਇਹਦੇ ਬਸ 1,000-1,500 ਸੀਗੇ। ਆਪਾਂ ਇਹ ਨਹੀਂ ਵੇਖਦੇ ਉਹਦਾ ਇੰਟਰਸਟ ਹੈ ਨਹੀਂ ਹੈ, ਜਿਹੜਾ 3 ਮਿਲੀਅਨ ਵਾਲਾ ਉਹਦਾ, ਉਹ ਵਿਚਾਰਾ ਆਪਣੀ ਹੀ ਪਰਸਨੈਲਿਟੀ ਦਾ ਗੁਲਾਮ, ਹੁਣ ਉਹ ਆਪਣੀ ਇੱਛਾ ਅਨੁਸਾਰ ਕੁਛ ਕਰ ਨਹੀਂ ਸਕਦਾ, ਕਿਉਂਕਿ ਜਿੱਦਾਂ ਦੀ ਆਡੀਅੰਸ ਹੈ ਉਹਨੂੰ ਉੱਦਾਂ ਦਾ ਹੀ ਰਹਿਣਾ ਪੈਣਾ, ਉੱਦਾਂ ਦਾ ਹੀ ਬੋਲਣਾ ਪੈਣਾ।
5: ਬਿਲਕੁਲ
6: ਸਹੀ ਕਿ ਨਹੀਂ? ਨਾਲੇ ਕੋਈ ਵੀ ਬੰਦਾ ਇੱਕੋ ਜਿਹਾ ਨਹੀਂ ਹੁੰਦਾ, ਹਰ ਕਿਸੇ ਦੇ ਹਰ ਤਰ੍ਹਾਂ ਦਾ ਰੰਗ ਹੁੰਦਾ, ਪਰ ਹਰ ਟਾਈਮ ਇੱਕੋ ਬਣ ਕੇ ਰਹਿਣਾ ਆਪਣੇ ਗੁਲਾਮ ਹੋ
5: ਹੀ ਨਹੀਂ ਸਕਦਾ।
7: ਇੱਕ ਲਾਸਟ ਗੱਲ ਹੈ, ਇਹਦੇ ਵਿੱਚ ਸੇਵਾਦਾਰ ਵੀ ਕੋਈ ਨਾ ਕੋਈ ਜੁੜਿਆ ਹੋਊਗਾ, ਬਹੁਤ ਜੁੜੇ ਹੋਊਗਾ ਕੋਈ ਨਾ ਕੋਈ, ਕਿਉਂ? ਕਿਉਂਕਿ ਉਹਨੂੰ ਲੱਗਦਾ ਹੁੰਦਾ ਕਿ ਸ਼ਾਇਦ ਮੇਰੇ ਮਤਲਬ ਕਿਸੇ ਦੀ ਕਿਸੇ ਨੂੰ ਮਤਲਬ ਜਦੋਂ ਹੁਣ ਕਹਿ ਲਓ ਕਿ ਉਹ ਸੇਵਾਦਾਰ ਸੇਵਾ ਹੀ ਲਾਈ ਹੁੰਦੀ, ਕਿਸੇ ਨੂੰ ਮੁੱਖ ਤੇ ਸਮਾਈਲ ਆ ਜਾਂਦੀ ਆ, ਜਾਂ ਕਿਸੇ ਨੂੰ ਮਤਲਬ ਹਨਾ ਗਾਈਡੈਂਸ ਮਿਲ ਜਾਂਦੀ ਆ ਕੁਛ, ਤੇ ਉਸ ਹਿਸਾਬ ਨਾਲ ਵੀ ਸੋਸ਼ਲ ਮੀਡੀਆ ਤੇ ਬੈਠ ਕੇ ਵੀਡੀਓਸ ਪਾ ਰਹੇ ਆ ਜਾਂ ਵਿੱਚ ਹੈਗੇ ਆ, ਸਾਰੇ ਫੇਕ ਨੀ ਸਾਰੇ। ਸੋ
6: ਖੁਸ਼ੀ
5: ਵੰਡ ਰਿਹਾ, ਜਿਹਦੇ ਕੋਲ ਨਫ਼ਰਤ ਹੈ ਉਹ ਨਫ਼ਰਤ ਵੰਡ ਰਿਹਾ, ਜਿਹਦੇ ਕੋਲ ਜਿਹਨੇ ਆਪਣਾ ਕਾਰੋਬਾਰ ਕਰਨਾ ਉਹ ਕਰੀ ਜਾਂਦਾ,
7: ਮੁੜ ਕੇ ਗੱਲ ਆਪਣੇ ਆਪ ਤੇ ਆ ਗਈ ਨਾ ਫੇਰ ਬੇ ਐਸੀ ਕੀ ਲੈਣਾ ਆ, ਜਦੋਂ ਆਪਾਂ ਪੁਆਇੰਟ ਕਰਦੇ ਹਾਂ ਉਂਗਲ 3 ਉਂਗਲਾਂ ਆਪਣੇ ਵੱਲ ਕਿ ਐਸੀ ਸੋਸ਼ਲ ਮੀਡੀਆ ਤੋਂ ਕੀ ਲੈਣਾ, ਐਸੀ ਕਿੱਦਾਂ ਉਹਨੂੰ ਮਤਲਬ ਕਰਨਾ ਆ, ਇਹ ਮਾੜੀ ਚੀਜ਼ ਨਹੀਂ ਆ, ਹਨਾ, ਪਤਾ ਨਹੀਂ ਮੈਨੂੰ ਲੱਗਦਾ, ਸੋਰੀ।
5: ਪਰ ਕੁੱਲ ਮਿਲਾ ਕੇ ਨਾ ਇੱਕ ਤਾਂ ਤੁਸੀਂ ਥੋੜ੍ਹਾ ਜਿਹਾ ਇਹਦੇ ਉੱਤੇ ਬਾਅਦ 'ਚ ਵੀ ਸਾਰੇ ਜਣੇ ਇੱਕ ਵਾਰੀ ਸੋਚ ਵਿਚਾਰ ਕਰਿਓ, ਕੋਈ ਕੀ ਤੁਹਾਨੂੰ ਲੱਗਦਾ ਵੀ ਕੋਈ ਇੱਕ ਸਾਰੇ ਵੱਸ ਦੇ ਜਹਾਨ 'ਚੋਂ ਕੋਈ ਇੱਕ ਸ਼ਖਸੀਅਤ ਇੱਦਾਂ ਦੀ ਹੋਵੇ ਵੀ ਜਿਹੜਾ ਵਾਕਈ ਆਪਾਂ ਕਹਿੰਦੇ ਹੋਈਏ ਵੀ ਹਾਂ ਇਹਨੂੰ ਸਾਰੇ ਐਡਮਾਇਰ ਕਰਦੇ ਆ, ਇਹਦੀ ਇਹ ਬੜਾ ਮਤਲਬ ਇਹਦੇ 'ਚ ਹੈ ਨਾ, ਮਤਲਬ ਆਪਾਂ ਮੈਂ ਆਪਾਂ ਤਾਂ ਇਹ ਵੇਖਦੇ ਹਾਂ ਵੀ ਤੁਸੀਂ ਕਹਿ ਦੋਗੇ ਵੀ ਹਾਂ ਫਲਾਣਾ, ਪਰ ਉਹ ਤੁਹਾਡੇ ਵਿਊ ਹੋ ਸਕਦੇ ਆ, ਉਹਦੇ ਥੱਲੇ ਵੀ ਗਾਲਾਂ ਕੱਢਣ ਵਾਲੇ ਆ ਜਾਣਗੇ।
6: ਅਸੀਂ ਰੱਬ ਨਹੀਂ ਬਖਸ਼ਦੇ,
5: ਹਾਂ
6: ਸਾਨੂੰ ਆਪਣਾ ਚੰਗਾ ਲੱਗਦਾ ਦੂਸਰੇ ਦਾ ਨਹੀਂ ਲੱਗਦਾ, ਇਨਸਾਨ ਤਾਂ ਦੂਰ ਦੀ ਗੱਲ ਆ,
5: ਸੱਚਾਈ ਤਾਂ ਇਹੋ ਹੀ ਆ ਨਾ ਫਿਰ। ਉਹ ਮਤਲਬ ਇਹ ਆ ਅਸਲ ਦੇ ਵਿੱਚ ਸੋਸ਼ਲ ਮੀਡੀਆ ਨੇ ਨਾ ਸਾਨੂੰ ਅਸਲ 'ਚ ਸਾਡਾ ਅਸੀਂ ਜੇ ਵੇਖਣਾ ਚਾਹੀਏ, ਮੈਂ ਚੰਗਾ ਪੱਖ ਦੀ ਜਿਹੜੀ ਤੁਸੀਂ ਗੱਲ ਕਰਦੇ ਨਾ ਪੋਜ਼ਿਟਿਵਿਟੀ, ਅਤੇ ਪੋਜ਼ਿਟਿਵਿਟੀ ਇਹ ਆ ਕਿ ਅਸੀਂ ਆਪਣਾ ਸੱਚ ਵੇਖ ਲਈਏ ਉਹਦੇ 'ਚੋਂ, ਅਸੀਂ ਹੈਗੇ ਹਾਂ। ਸੋਸ਼ਲ ਮੀਡੀਆ ਇੱਕ ਤਰ੍ਹਾਂ ਦੇ ਨਾਲ ਨਾ ਬੰਦੇ ਨੂੰ ਆਪਣਾ ਅੰਦਰ ਵਿਖਾ ਦਿੰਦਾ, ਜੇ ਤੁਸੀਂ ਵੇਖਣਾ ਹੈ ਤਾਂ ਤੁਹਾਡੀ ਅਸਲੀਅਤ ਕੀ ਆ ਤੁਹਾਡੀ, ਜੇ ਕੋਈ ਉੱਥੇ ਗਾਲਾਂ ਕੱਢ ਰਿਹਾ ਅਤੇ ਉਹ ਉਹ ਇੱਕ ਨਹੀਂ ਕੱਢ ਰਿਹਾ ਤਾਂ ਉਹ ਤੁਹਾਡੇ ਅੰਦਰ ਦਾ ਹੀ ਉਹ ਵੀ ਇੱਕ ਅੰਗ ਆ, ਕਿਉਂਕਿ ਸਾਡੇ ਸਾਰਿਆਂ ਦੇ ਸੁਭਾਅ ਦੇ ਵਿੱਚ ਉਹ ਸਾਰਾ ਕੁਛ ਹੀ ਹੁੰਦਾ ਵਾ ਜੋ ਆਪਾਂ ਵੇਖ ਰਹੇ ਹਾਂ। ਕਿਸੇ ਵੇਲੇ ਕਿਸੇ ਦਾ ਕੁਛ ਹਾਵੀ, ਕਿਸੇ ਵੇਲੇ ਕੋਈ ਉਹ ਚੀਜ਼ ਲਕਾ ਲੈਂਦਾ ਵਾ, ਕਿਸੇ ਵੇਲੇ ਉਹ ਸਾਹਮਣੇ ਥਰੋ ਕਰ ਦਿੰਦਾ, ਜਿਹੜਾ ਸਾਹਮਣੇ ਥਰੋ ਕਰ ਦਿੰਦਾ ਉਹਨੂੰ ਆਪਾਂ ਗਲਤ ਕਹਿਣ ਲੱਗ ਪੈਂਦੇ, ਪਰ ਕੁਛ ਨਾ ਕੁਛ ਕਿਤੇ ਨਾ ਕਿਤੇ ਅੰਸ਼ ਤੇ ਉਹ ਤੁਹਾਡੇ 'ਚ ਹੁੰਦਾ, ਤੁਸੀਂ ਕਿਹੜਾ ਵੀ ਕਦੇ ਗੁੱਸਾ ਨਹੀਂ ਕੀਤਾ ਹੁੰਦਾ, ਪਰ ਉਹ ਚੀਜ਼ ਤੁਹਾਨੂੰ ਤੁਹਾਡਾ ਅੰਦਰ, ਤੁਹਾਨੂੰ ਇਨਸਾਨ ਦੇ ਅੰਦਰ ਕਿੰਨੇ ਕੁ ਰੰਗ ਨੇ, ਕਿੰਨੇ ਕੁ ਰੂਪ ਬਦਲ ਸਕਦਾ ਵਾ, ਉਹ ਸਾਰਾ ਕੁਛ ਤੁਹਾਨੂੰ ਇਹਦੇ 'ਚ ਸਮਝ ਆ ਜਾਂਦਾ।
6: ਕਿਆ ਬਾਤ, ਭਗਤੋਂ ਸੇ ਵਾਰਤਾਲਾਪ ਕਰਵਾਏਂਗੇ ਬਾਬਾ ਰਣਜੋਤ ਸਿੰਘ।
5: ਹਿਮ ਕ੍ਰੇਮ, ਹਿਮ ਕ੍ਰੇਮ। ਥੈਂਕ ਯੂ ਮੈਡਮ ਜੀ,
7: ਥੈਂਕ ਯੂ
5: ਜੀ, ਤੁਹਾਡੇ ਆਨੇ ਬਾਨੇ ਸਾਨੂੰ ਵੀ ਗੱਲਾਂ ਯਾਦ ਆ ਜਾਂਦੀਆਂ।
6: ਵੈਰੀ ਨਾਈਸ ਮੋਨੋਲੋਗ, ਆਈ ਲਵਡ ਇਟ। ਬਿਲਕੁਲ ਸਹੀ ਗੱਲ ਕੀਤੀ ਆ।
5: ਕਿਹੜੀ ਪਹਿਲਾ
6: ਜਿਹੜੀ ਹੁਣੇ ਤੁਸੀਂ ਕੀਤੀ ਆ, ਇੰਨੀ ਲੰਮੀ ਚੌੜੀ, ਕਿਆ ਕਿਆ ਰਿਦਮ ਸੀਗਾ ਨਾ, ਇਸ ਬਹਿਤੀ ਹਵਾ ਸਾ ਥਾ ਵੋ, ਮੰਤਰ ਮੁਗਧ ਕਰਦੀ ਆ।
5: ਓ ਥੈਂਕ ਯੂ। ਅਤੇ ਕੁਛ ਇੱਕ ਮੈਸੇਜ ਤੇ ਉਸ ਤੋਂ ਪਹਿਲਾਂ ਜਿਹੜੀ ਤੁਸੀਂ ਫੇਰ ਕਹਿਣਾ ਵਾ ਵੀ ਉਹ ਗੱਲਾਂ ਬਾਤਾਂ ਆਪਣੀਆਂ ਫੇਰ ਵਿੱਚ ਰਹਿ ਗਈਆਂ। ਅੱਛਾ, ਅੱਜ ਦੇ ਦਿਨ ਨਾ ਇੱਕ ਖਬਰਾਂ ਦੇ ਵਿੱਚ ਵੀ ਤੁਹਾਡੇ ਨਾਲ ਸਾਂਝ ਪਾਈ ਹੈ ਅਤੇ ਹੁਣ ਵੀ ਤੁਹਾਡੇ ਨਾਲ ਪਾ ਲੈਂਦੇ ਹਾਂ। ਅਸਲ ਵਿੱਚ ਹੁਣ ਇਸ ਟਾਈਮ ਦੇ ਉੱਤੇ ਦੌੜ ਇੱਕ ਚੱਲ ਰਹੀ ਆ ਕਿ ਆਪਾਂ ਕਿਹੜੇ ਤਰੀਕੇ ਦੇ ਨਾਲ ਸਰਕਾਰਾਂ ਬਣਾਉਣੀਆਂ ਨੇ, ਅਤੇ ਚਲੋ ਹਰ ਥਾਂ ਦੇ ਉੱਤੇ ਹੁੰਦੀ ਆ, ਆਸਟ੍ਰੇਲੀਆ ਦੇ ਵਿੱਚ ਇਸ ਟਾਈਮ ਦੇ ਉੱਤੇ ਪੂਰੀ ਇਹ ਜ਼ੋਰਾਂ ਸ਼ੋਰਾਂ ਦੇ ਉੱਤੇ ਆ, ਅਤੇ ਉਸ ਵਿੱਚੋਂ ਆਪਾਂ ਇੱਕ ਖਬਰ ਜਿਹੜੀ ਸਾਂਝੀ ਕੀਤੀ ਅੱਜ ਤੁਹਾਡੇ ਨਾਲ, ਜਾਂ ਫਿਰ ਸਾਡੀ ਜਾਣ ਲੈਣੀ ਜ਼ਰੂਰੀ ਹੈ, ਜਾਂ ਉਹਨਾਂ ਦੇ ਲਈ ਜਿਹੜੇ ਇਸ ਟਾਈਮ ਦੇ ਉੱਤੇ ਪੀ ਆਰ ਨੇ ਜਾਂ ਹੁਣ ਜਾ ਰਹੇ ਨੇ, ਜਾਂ ਜਿਹਨਾਂ ਨੂੰ ਇਹ ਲੱਗਦਾ ਸੀ ਵੀ ਪੀ ਆਰ ਹੋ ਜਾਵਾਂਗੇ ਤਾਂ ਬੜਾ ਕੁਛ
6: ਫ੍ਰੀ ਹੋ ਜਾਵਾਂਗੇ,
5: ਹਾਂ ਬੜੀਆਂ ਚੀਜ਼ਾਂ ਤੋਂ ਨਿਜਾਤ ਮਿਲ ਜੂਗੀ। ਸੋ ਹੁਣ ਪੀ ਆਰ ਦੇ ਵਿੱਚ ਸਾਨੂੰ ਉਹ ਚੀਜ਼ਾਂ ਸ਼ਾਇਦ ਨਹੀਂ ਇੰਜੋਏ ਕਰਨ ਨੂੰ ਮਿਲਣਗੀਆਂ ਜਿਹੜੀਆਂ ਹਾਂਜੀ ਜਿਹੜੀਆਂ ਚੀਜ਼ਾਂ ਆਪਾਂ ਆਮ ਤੌਰ ਦੇ ਉੱਤੇ ਸੋਚਦੇ ਹਾਂ। ਜਿੱਦਾਂ ਕਿ ਵੈਸੇ ਪਹਿਲਾਂ ਆਪਾਂ ਥੋੜ੍ਹਾ ਜਿਹਾ ਬੈਕਗਰਾਊਂਡ ਆਪਾਂ ਵੇਖ ਲੈਂਦੇ ਹਾਂ। ਆਸਟ੍ਰੇਲੀਆ ਦੇ ਵਿੱਚ ਲੇਬਰ ਪਾਰਟੀ ਦੀ ਸਰਕਾਰ ਆ, ਲਿਬਰਲ ਜਿਹੜੀ ਆ, ਲਿਬਰਲ ਗੱਠਜੋੜ, ਲਿਬਰਲ ਨੈਸ਼ਨਲ, ਉਹ ਹੈਗੇ ਨੇ ਇਸ ਟਾਈਮ ਦੇ ਉੱਤੇ ਵਿਰੋਧੀ ਧਿਰ ਦੇ ਵਿੱਚ। ਹੁਣ ਵਿਰੋਧੀ ਧਿਰ ਦੇ ਨੇਤਾ ਨੇ ਜਿਹੜੇ ਐਂਜ ਸਟੇਲਰ, ਉਹਨਾਂ ਦੇ ਵੱਲੋਂ ਇਹ ਬਿਆਨ ਹੈ ਕਿ ਜੇਕਰ ਸਾਡੀ ਸਰਕਾਰ ਆਉਂਦੀ ਆ ਤਾਂ ਅਤੇ ਆਪਾਂ ਪੀ ਆਰ ਦੀਆਂ ਪਾਵਰਾਂ ਘਟਾ ਦਾਂਗੇ, ਜਿੰਨਾ ਚਿਰ ਤੱਕ ਤੁਸੀਂ ਮਾਈਗ੍ਰੈਂਟ ਸਿਟੀਜ਼ਨਸ਼ਿਪ ਨਾਗਰਿਕ ਨਹੀਂ ਤੁਸੀਂ ਹੋ ਜਾਂਦੇ, ਉਹਨਾਂ ਚਿਰ ਤੱਕ ਤੁਸੀਂ ਕੁਛ ਇੱਕ ਸੁਵਿਧਾਵਾਂ ਅਵੇਲ ਨਹੀਂ ਕਰ ਸਕਦੇ। ਕੁੱਲ ਮਿਲਾ ਕੇ 17 ਵੱਖ ਵੱਖ ਸਰਕਾਰੀ ਸਹੂਲਤਾਂ ਨੇ ਜਿਹੜੀਆਂ ਪੀ ਆਰ ਬੰਦਾ ਅਵੇਲ ਕਰਦਾ ਮੌਜੂਦਾ ਸਮੇਂ ਦੇ ਵਿੱਚ, ਜਿਨ੍ਹਾਂ ਦੇ ਵਿੱਚੋਂ ਕਿ ਬੁਢਾਪਾ ਪੈਨਸ਼ਨ ਯਾਨੀ ਕਿ ਏਜ ਪੈਨਸ਼ਨ ਹੋ ਗਈ, ਜੋਬ ਸੀਕਰ ਹੋ ਗਿਆ, ਯੂਥ ਅਲਾਉਂਸ ਹੋ ਗਿਆ, ਅਲਾਇੰਸ ਹੋ ਗਿਆ, ਜਾਂ ਫਿਰ ਅਲਾਉਂਸ ਹੋ ਗਿਆ, ਜਾਂ ਫਿਰ ਐਨ ਡੀ ਆਈ ਐਸ ਦੀਆਂ ਜਿਹੜੀਆਂ ਸਹੂਲਤਾਂ ਨੇ ਉਹ ਵੀ ਵਿੱਚੋਂ ਕੱਢ ਦਿੱਤੀਆਂ ਜਾਣਗੀਆਂ। ਇਹ ਮਤਲਬ ਜਸਟ ਐਗਜ਼ਾਮਪਲ ਆਪਾਂ ਲੈ ਰਹੇ ਹਾਂ, ਇਸ ਤੋਂ ਇਲਾਵਾ ਮੈਡੀਕੇਅਰ ਕੇਅਰ ਦੀਆਂ ਆਪਾਂ ਸੁੱਖ ਸਹੂਲਤਾਂ ਆਪਾਂ ਮਾਣਦੇ ਹਾਂ, ਜਾਂ ਹੋਰ ਬਹੁਤ ਸਾਰੀਆਂ, ਲੰਮੀ ਇੱਕ ਲਿਸਟ ਆ 17 ਕੁੱਲ ਮਿਲਾ ਕੇ। ਸੋ ਇਹਨਾਂ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੀ ਨਾਗਰਿਕਤਾ ਜਿੱਥੇ ਲੈਣ ਦੇ ਲਈ ਤੁਹਾਨੂੰ ਲਗਭਗ 4 ਸਾਲ ਦਾ ਸਮਾਂ ਲੱਗਦਾ। ਵੈਸੇ ਹੁਣ ਤੱਕ ਜੇ ਆਪਾਂ ਵੇਖੀਏ ਤਾਂ ਜਦੋਂ ਆਪਾਂ ਆਉਂਦੇ ਹਾਂ ਸਟੱਡੀ ਕਰਦੇ ਹਾਂ, ਡਿਪੈਂਡ ਕਰਦੇ ਹਾਂ ਕਿ ਸਟੱਡੀ ਤੁਹਾਡੀ ਕਦੋਂ ਖਤਮ ਹੋਈ ਹੈ, ਉਹ ਸਾਲ ਤੁਸੀਂ ਅਲੱਗ ਲਾ ਲਓ, ਉਸ ਤੋਂ ਬਾਅਦ ਤੁਸੀਂ ਪੀ ਆਰ ਹੁੰਦੇ ਹੋ, ਅਤੇ ਪੀ ਆਰ ਤੋਂ ਆਈ ਥਿੰਕ 1 ਸਾਲ ਤੁਹਾਨੂੰ ਹੋ ਜਾਂਦਾ ਵਾ ਪੀ ਆਰ ਨੂੰ।
6: ਹਾਂ ਮਤਲਬ ਤੁਹਾਨੂੰ ਆਸਟ੍ਰੇਲੀਆ ਰਹਿੰਦੇ 6 ਸਾਲ ਹੋ ਜਾਣੇ ਚਾਹੀਦੇ ਜਦ ਤੱਕ ਤੁਸੀਂ ਸਿਟੀਜ਼ਨਸ਼ਿਪ।
5: ਹਾਂ ਅਕੋਰਡਿੰਗ ਟੂ ਰੂਲ ਕੁੱਲ ਤੁਹਾਨੂੰ 4 ਸਾਲ ਹੋਣੇ ਚਾਹੀਦੇ ਆ, ਅਤੇ ਬਤੌਰ ਪੀ ਆਰ 1 ਸਾਲ ਹੋਣਾ ਚਾਹੀਦਾ, ਉਸ ਤੋਂ ਬਾਅਦ ਤੁਸੀਂ ਸਿਟੀਜ਼ਨਸ਼ਿਪ ਅਪਲਾਈ ਕਰਨ ਦੇ ਲਈ ਤੁਸੀਂ ਐਲੀਜੀਬਲ ਹੋ ਜਾਂਦੇ ਹੋ। ਸੋ ਇਹਦੇ ਵਿੱਚ ਹੁਣ ਇਹਨਾਂ ਦਾ ਇਹ ਕਹਿਣਾ ਕਿ ਇਹ ਇੱਕ ਨਜਾਇਜ਼ ਬੋਝ ਹੈ ਆਸਟ੍ਰੇਲੀਆ ਦੇ ਸਿਸਟਮ ਦੇ ਉੱਤੇ, ਅਤੇ ਗੱਠਜੋੜ ਦਾ ਇਹ ਮੰਨਣਾ ਆ ਕਿ ਸਰਕਾਰੀ ਖਜ਼ਾਨੇ ਦੇ ਉੱਤੇ $65,000 ਦਾ ਭਾਰ ਪੈਂਦਾ। ਇਕੱਲਾ ਜੇਕਰ ਐਨ ਡੀ ਆਈ ਐਸ ਦੀ ਹੀ ਜੇ ਗੱਲ ਕਰੀਏ ਤਾਂ ਇਹਨਾਂ ਦਾ ਕਹਿਣਾ ਕਿ 65,000 ਤੋਂ ਵੱਧ ਜਿਹੜੇ ਪੀ ਆਰ ਨੇ ਜਾਂ ਫਿਰ ਗੈਰ ਨਾਗਰਿਕ ਨੇ, ਕੁੱਲ ਮਿਲਾ ਕੇ 65,000, ਉਹ ਇਸ ਸੁਵਿਧਾ ਨੂੰ ਅਵੇਲ ਕਰ ਰਿਹਾ। ਸਿੱਧਾ ਸਿੱਧਾ ਇਹ ਸਾਡਾ ਪੈਸਾ ਬਚ ਜੂਗਾ 65,000 ਬੰਦੇ ਦਾ। ਠੀਕ ਆ, ਹੁਣ ਦੂਸਰਾ ਇਹਨਾਂ ਦਾ ਪੱਖ ਇਹ ਹੈ, ਕਿਉਂਕਿ ਲਗਾਤਾਰ ਇਹ ਵੱਧਦੀ ਮਾਈਗ੍ਰੇਸ਼ਨ ਦੇ ਉੱਤੇ ਬੋਲ ਰਹੇ ਆ, ਅਤੇ ਉਹਨਾਂ ਦਾ ਇਹ ਵੀ ਕਹਿਣਾ ਕਿ ਇਸ ਸਮੇਂ 1,000,000 ਤੋਂ ਵੱਧ ਪ੍ਰਵਾਸੀ ਇੱਥੇ ਆ ਚੁੱਕੇ ਆ, ਜਿਨ੍ਹਾਂ ਦੇ ਕਾਰਨ ਹਾਊਸਿੰਗ ਦੇ ਵਿੱਚ ਵੀ ਕਿੱਲਤ ਆਉਂਦੀ ਹੈ। ਸੋ ਇਹ ਲੋਕ ਘਰ ਲੈਂਦੇ ਨੇ, ਲੋਨ ਕਰਾਉਂਦੇ ਨੇ, ਅਤੇ ਉਸ ਵਜ੍ਹਾ ਦੇ ਕਰਕੇ ਉਹ ਜਿਹੜੇ ਘਰਾਂ ਦੀ ਕੀਮਤ ਹੋਰ ਜ਼ਿਆਦਾ ਵੱਧ ਜਾਂਦੀ ਹੈ, ਅਤੇ ਉਹ ਸਿਰਫ ਅਤੇ ਸਿਰਫ ਸਿਟੀਆਂ ਤੱਕ ਸੀਮਤ ਰਹੂਗੀ। ਉਹਨਾਂ ਦਾ ਇਹ ਮੰਨਣਾ ਆ ਕਿ ਇਸ ਤਰੀਕੇ ਦੇ ਨਾਲ ਹਾਊਸਿੰਗ ਵਾਲਾ ਕ੍ਰਾਈਸਿਸ ਵੀ ਮੈਨੇਜ ਹੋ ਜਾਊਗਾ।
6: ਓਕੇ,
5: ਹੁਣ ਕਿਹਨੂੰ ਕਿਹਨੂੰ ਇਹ ਛੋਟ ਦਿੱਤੀ ਗਈ, ਉਹਨਾਂ ਦਾ ਕਹਿਣਾ ਕਿ ਕੁਛ ਲੋਕ ਜਿਹੜੇ ਨੇ ਉਹ ਜ਼ਰੂਰਤਮੰਦ ਨੇ, ਉਹਨਾਂ ਦਾ ਉਸੇ ਤਰ੍ਹਾਂ ਦੇ ਨਾਲ ਆਪਾਂ ਜਾਰੀ ਰੱਖਾਂਗੇ, ਜਿਹੜੇ ਕਿ ਖਾਸ ਤੌਰ ਦੇ ਉੱਤੇ ਜਿਹੜੇ ਸ਼ਰਨਾਰਥੀ ਨੇ।
6: ਓਕੇ,
5: ਉਹਨਾਂ ਨੂੰ ਉਸੇ ਤਰ੍ਹਾਂ ਦੇ ਨਾਲ ਜਾਰੀ ਆਪਾਂ ਰੱਖਾਂਗੇ ਸਹੂਲਤਾਂ। ਜੇ ਕੋਈ ਐਮਰਜੈਂਸੀ ਪੈਂਦੀ ਆ, ਕੋਈ ਕਿਸੇ ਤਰ੍ਹਾਂ ਦਾ ਹਾਦਸਾ ਵਾਪਰ ਜਾਂਦਾ ਜਾਂ ਫਿਰ ਕੁਦਰਤੀ ਆਫਤਾਂ ਜਾਂ ਫਿਰ ਉਹਦੇ ਵਿੱਚ ਜਿਹੜੀ ਮਿਲਣ ਵਾਲੀ ਸਹਾਇਤਾ ਉਹ ਉਸੇ ਤਰ੍ਹਾਂ ਜਾਰੀ ਰੱਖੀ ਜਾਊਗੀ, ਜਾਂ ਫਿਰ ਜਿਹੜਾ ਡੋਮੈਸਟਿਕ ਵਾਇਲੈਂਸ ਦਾ ਕੋਈ ਕੇਸ ਆ ਜਾਂ ਫਿਰ ਬੱਚਿਆਂ ਦੇ ਨਾਲ ਸੰਬੰਧਿਤ ਜਿਹੜੇ ਬਾਲ ਸੁਰੱਖਿਆ ਦੇ ਨਾਲ ਰਿਲੇਟਿਡ ਜਿਹੜੀਆਂ ਸੇਵਾਵਾਂ ਮਿਲਦੀਆਂ ਨੇ, ਜਿੱਦਾਂ ਕਿ ਫੈਮਿਲੀ ਬੈਨੀਫਿਟਸ ਮਿਲਦੇ ਨੇ, ਜਾਂ ਕੋਈ ਆਪਾਂ ਵੇਖਦੇ ਹਾਂ ਵੀ ਕੋਰਟ ਦੇ ਵਿੱਚ ਕੇਸ ਚਲੇ ਜਾਂਦਾ, ਬੱਚਿਆਂ ਦੀ ਕਸਟਡੀ ਦੇ ਕਿੰਨੇ ਮਸਲੇ ਨਿਕਲਦੇ ਨੇ, ਸੋ ਇੱਦਾਂ ਦੀਆਂ ਜਿਹੜੀਆਂ ਸਹੂਲਤਾਂ ਮਿਲਦੀਆਂ ਨੇ ਫ੍ਰੀ ਦੇ ਵਿੱਚ ਉਹ ਇਹਦੇ ਵਿੱਚੋਂ ਬਾਹਰ ਨਹੀਂ ਕੱਢੀਆਂ ਜਾਣਗੀਆਂ। ਹੋਰ ਕੁਛ ਇੱਕ ਦੇ ਵਿੱਚ ਨੁਕਤੇ ਇਹ ਨੇ ਕਿ ਜਿੱਦਾਂ ਫਸਟ ਹੋਮ ਬਾਇਰ ਸਕੀਮ ਆ, ਉਹਨਾਂ ਦਾ ਕਹਿਣਾ ਵੀ ਇਹ ਵੀ PR ਨੂੰ ਨਹੀਂ ਦੇਣੀ ਚਾਹੀਦੀ ਜਾਂ ਆਪਾਂ ਨਹੀਂ ਦੇਵਾਂਗੇ ਜੇਕਰ ਸਰਕਾਰ ਆਉਂਦੀ ਆ ਤਾਂ। ਉਹਨਾਂ ਦਾ ਕਹਿਣਾ ਕਿ ਇਹਦੇ ਨਾਲ ਜਿਹੜੇ ਸਿਟੀਜ਼ਨ ਨੇ ਉਹਨਾਂ ਦੇ ਹੱਕ ਆਪਾਂ ਸੀਮਿਤ ਕਰ ਰਹੇ ਹਾਂ। ਇਸ ਵੇਲੇ ਇਸ ਸਕੀਮ ਦੇ ਵਿੱਚੋਂ ਜਿਹੜੀ ਲਾਭ ਲੈ ਰਹੇ ਨੇ ਲਗਭਗ 16% ਨੇ ਕੁੱਲ, ਅਤੇ ਉਹਨਾਂ ਦਾ ਕਹਿਣਾ ਕਿ 16% ਕਾਫੀ ਵੱਡੀ ਮਾਤਰਾ ਹੁੰਦੀ ਹੈ, ਅਤੇ ਇਹ 16% ਦੇ ਵਿੱਚੋਂ ਕਿਉਂਕਿ ਜੇ ਤੁਸੀਂ PR ਹੈ ਤਾਂ ਫਿਰ ਤੁਸੀਂ ਘਰ ਲਈ ਐਲੀਜੀਬਲ ਹੋ ਜਾਂਦੇ ਹੋ, ਸੋ ਇਹ ਵੀ ਇੱਕ ਹਰਡਲ ਹੋ ਸਕਦਾ। ਇਸ ਤੋਂ ਇਲਾਵਾ ਜਿਹੜੇ ਉਹਨਾਂ ਦਾ ਇਹ ਕਹਿਣਾ ਕਿ ਸਵੀਡਨ ਦੀ ਇੱਕ ਐਗਜ਼ਾਮਪਲ ਇਹਨਾਂ ਨੇ ਦਿੱਤੀ ਹੈ ਕਿ ਸਵੀਡਨ ਵਰਗੇ ਜਿਹੜੇ ਦੇਸ਼ ਨੇ ਜਿੱਥੇ ਕਿ ਵੈਲਫੇਅਰ ਦੇ ਲਈ ਇੰਤਜ਼ਾਰ ਦਾ ਸਮਾਂ ਲਗਭਗ 8 ਸਾਲ ਦਾ ਜਿਹੜਾ ਉਹ ਕਰ ਦਿੱਤਾ ਵਾ, ਅਤੇ ਆਪਾਂ ਐਟਲੀਸਟ 4 ਸਾਲ ਤਾਂ ਕਹੀਏ, ਪਰ 4 ਸਾਲ ਕਹਿਣ ਨੂੰ ਹੀ ਆ, ਜੇ ਆਪਾਂ ਪਹਿਲੇ ਮਿਲਾ ਲਈਏ ਵਿੱਚ ਤਾਂ ਵੀ 8 ਹੀ ਹੋ ਜਾਣੇ
6: ਆਰਾਮ ਨਾਲ,
5: ਹੈ ਨਾ, 6 ਤੋਂ 8 ਤੇ ਹੋਣਗੇ, ਹੈ ਨਾ। ਸੋ ਹੁਣ ਸਿੱਟਾ ਇਹ ਆ ਵੀ ਜੇਕਰ ਅਗਲੀਆਂ ਇਲੈਕਸ਼ਨਾਂ ਦੇ ਵਿੱਚ ਜੇਕਰ ਲਿਬਰਲ ਦੀ ਸਰਕਾਰ ਬਣਦੀ ਆ ਤਾਂ ਫਿਰ ਇਹ ਕਾਨੂੰਨ, ਕਿਉਂਕਿ ਜ਼ਰੂਰੀ ਵੀ ਨਹੀਂ, ਕਈ ਵਾਰੀ ਕਈ ਵਾਅਦੇ ਕੀਤੇ ਜਾਂਦੇ ਆ, ਹੁਣ ਇਹ ਕਿੰਨਾ ਕੁ ਲਭਾਉਂਦਾ ਵਾ ਇਹ ਵੇਖਣ ਵਾਲੀ ਚੀਜ਼।
6: ਇਹਦੇ ਅੰਦਰ ਇੱਕ ਇਹ ਵੀ ਗੱਲ ਆ ਜਾਂਦੀ ਕਿ ਆਈਡੀਆ ਫਲੋਟ ਹੋ ਗਿਆ, ਹੁਣ ਜੇ ਕਿਸੇ ਦੇ ਮੈਨੀਫੈਸਟੋ ਦੇ ਅੰਦਰ ਇਹ ਹੈ ਕਿ ਮੈਂ 17 ਚੀਜ਼ਾਂ ਖਾਊਂਗਾ, ਤੇ ਜਿਹੜੀ ਮੌਜੂਦਾ ਸਰਕਾਰ ਆ ਭਾਵੇਂ ਆਪਾਂ ਉਹਨੂੰ ਲੈਫਟ ਵਿੰਗ ਕਹਿ ਦਿੰਦੇ ਹਾਂ, 12-13 ਤਾਂ ਸ਼ਾਇਦ ਉਹ ਵੀ ਕਹਿ ਦੇਵੇ ਕਿਉਂਕਿ ਵੋਟ ਤਾਂ ਉਹਨਾਂ ਨੂੰ ਵੀ ਚਾਹੀਦੀ ਆ, ਹੈ ਨਾ। ਆਪਾਂ ਦੇਖਿਆ ਹੀ ਆ ਕਿ ਅਗਲਿਆਂ ਨੇ ਪੀਟਰ ਡਟਨ ਵੇਲੇ ਮੇਰੇ ਖਿਆਲ ਗੱਲ ਹੋ ਰਹੀ ਸੀ ਨਾ ਸਟੂਡੈਂਟ ਵੀਜ਼ਾ ਤੋਂ ਰਿਲੇਟਡ ਕਿ ਮਹਿੰਗੇ ਕਰ ਦੇਵਾਂਗਾ ਮੈਂ, ਹੈ ਨਾ, ਤਾਂ ਉਹ ਕਹਿੰਦਾ ਸੀ ਕਿ 3500-4000 ਤੱਕ ਲੈ ਜਾਊਂਗਾ, ਤਾਂ ਇਹਨਾਂ ਨੇ ਵੀ ਪਰ ਡਬਲ ਕਰ ਹੀ ਦਿੱਤਾ, ਹੈ ਨਾ, TR ਵੀ ਡਬਲ ਕਰ ਹੀ ਦਿੱਤਾ। ਸੋ ਅਸਰ ਤਾਂ ਹਲਕਾ ਜਿਹਾ ਪੈਂਦਾ ਹੀ ਹੋ ਕਿ ਅਲਟੀਮੇਟਲੀ ਹਰ ਕਿਸੇ ਨੇ ਇਲੈਕਸ਼ਨ ਜਿੱਤਣੀ ਆ, ਤੇ ਜੇ ਉਹਨਾਂ ਨੂੰ ਦੱਸਦਾ ਪਿਆ ਕਿ ਹਵਾ ਦਾ ਰੁੱਖ ਥੋੜਾ ਇਸ ਵੱਲ ਹੈ ਕਿ ਬਈ ਇਮੀਗ੍ਰੇਸ਼ਨ ਨਾਲ ਜਿਹੜੇ ਲੋਕ ਆਏ ਜਿਹੜੇ ਮਾਈਗ੍ਰੈਂਟਸ ਨੇ ਉਹਨਾਂ ਨੂੰ ਥੋੜੀ ਜਿਹੀ ਨਕੇਲ ਕੱਸੀ ਜਾਵੇ ਜਾਂ ਫਿਰ ਉਹਨਾਂ ਤੋਂ ਹੋਰ ਬੈਨੀਫਿਟ ਨਾ ਲਿੱਤੇ ਜਾਣ, ਨਾ ਦਿੱਤੇ ਜਾਣ, ਲਿੱਤੇ ਤਾਂ ਬਹੁਤ ਜ਼ਿਆਦਾ।
5: ਬੇਸਿਕਲੀ ਕ੍ਰਿਸ਼ਨਾ ਜੀ ਵੇਖਿਆ ਜਾਵੇ ਤਾਂ ਜਿਹੜਾ ਇਹ ਵਾਲਾ ਸੈਗਮੈਂਟ ਹੈ ਨਾ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਪਰਮਾਨੈਂਟ ਰੈਜੀਡੈਂਟ, ਖੈਰ ਮੈਂ ਤਾਂ ਖੁਦ ਰੈਜੀਡੈਂਟ ਹਾਂ, ਅਤੇ ਇਹਦੇ ਵਿੱਚ ਇਹ ਬੰਦਾ ਗੱਲ ਨਹੀਂ ਬਹੁਤੀ ਕਰ ਪਾਊਗਾ। PR ਬੰਦਾ ਜਿਹੜਾ ਵਾ ਉਹਦੀ ਕਿੰਨੀ ਕੁ ਮਾਤਰਾ ਕਿਤੇ ਹੋਊਗੀ ਅਤੇ ਕਿੰਨੀ ਕਿਤੇ ਸੁਣਵਾਈ ਹੋਊਗੀ। ਮੰਨ ਲਓ ਪੋਲੀਟੀਸ਼ੀਅਨ ਤਾਂ ਇਹੋ ਹੀ ਵੇਖਦਾ ਨਾ ਵੀ ਜਿਹੜੀ ਚੀਜ਼ ਦੇ ਉੱਤੇ
6: ਮਾਈਨੋਰਿਟੀ ਹੈ ਬੇਸਿਕਲੀ, ਤਾਂ
5: ਵੀ ਜੇ ਮੰਨ ਲਓ ਕੋਈ 100 ਦੇ ਮੁਕਾਬਲੇ 4 ਨਾਰਾਜ਼ ਹੋਣ ਡਿਆ ਅਤੇ ਬਾਕੀ ਜਿਹੜੇ 96 ਖੁਸ਼ ਹੋਣ ਡਿਆ ਅਤੇ ਲੈਟਸ ਗੋ ਫੋਰ, ਸੋ ਉਹ ਸਾਰੀਆਂ ਚੀਜ਼ਾਂ ਧਿਆਨ ਦੇ ਵਿੱਚ ਰੱਖੀਆਂ ਜਾਣਗੀਆਂ। ਸੋ ਕੋਈ ਇਹਦੇ ਉੱਤੇ ਕੋਈ ਵੱਡੀ ਗੱਲ ਨਹੀਂ ਆ ਕਿ ਵੇਖੋ ਜਿਹੜਾ ਸਿਟੀਜ਼ਨ ਹੋ ਚੁੱਕਾ ਉਹਨੂੰ ਕੋਈ ਇਤਰਾਜ਼ ਨਹੀਂ ਇਸ ਚੀਜ਼ 'ਤੇ,
6: ਹਾਂ,
5: ਠੀਕ ਆ, ਜਿਹੜਾ ਪਹਿਲਾਂ ਪੁਰਾਣਾ ਵਾ ਉਹਨੂੰ ਕੋਈ ਇਤਰਾਜ਼ ਨਹੀਂ ਇਸ ਚੀਜ਼ ਦੇ ਉੱਤੇ, ਅਤੇ ਸਟੂਡੈਂਟ ਤਾਂ ਅੱਗੇ ਖਿਜਿਆ ਫਿਰਦਾ ਵਾ ਵੀ ਅਸੀਂ ਹਲੇ ਹੋਏ ਨਹੀਂ ਆ।
6: ਹਾਂ,
5: ਇੱਕ ਆਸ ਜ਼ਰੂਰ ਹੁੰਦੀ ਆ ਵੀ ਮੈਂ ਕੱਲ੍ਹ ਨੂੰ ਮੈਂ PR ਹੋ ਜਾਣਾ ਅਤੇ PR ਦਾ ਸਫ਼ਰ ਤੈਅ ਕਰਦਿਆਂ ਹੀ ਤੁਹਾਨੂੰ ਇਹ ਸਾਰੀਆਂ ਸੁੱਖ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ, ਤੁਸੀਂ ਘਰ ਲੈਣ ਜੋਗੇ ਹੋ ਜਾਂਦੇ ਹੋ, ਤੁਸੀਂ ਮੈਡੀਕੇਅਰ ਤੁਹਾਨੂੰ।
6: ਹਾਂ, ਯੂਜਲੀ ਦੇਖਿਆ ਜਾਵੇ ਕਦੀ ਵੀ ਆਪਾਂ ਵੀ ਕਿਸੇ ਦਾ ਫੋਨ ਆਵੇ ਕੁਛ ਆਵੇ ਕਦੀ ਇੱਦਾਂ ਦੀ ਕਾਲ ਨਹੀਂ ਕਦੀ ਆਉਂਦੀ ਜਾਂ ਕਦੀ ਇੱਦਾਂ ਦਾ ਅਗੇਨ ਸੋਸ਼ਲ ਮੀਡੀਆ 'ਤੇ ਪੋਸਟ ਨਹੀਂ ਆਉਂਦਾ ਕਿ ਮੈਂ ਸਿਟੀਜ਼ਨ ਹੋ ਗਿਆ। ਹਰ ਕੋਈ PR ਬਾਰੇ ਹੀ ਪਹਿਲੇ ਗੱਲ ਕਰਦਾ, ਹੈ ਨਾ, ਕਿ ਮੇਰੀ PR ਹੋ ਗਈ, ਉਹ ਫਿਰ ਹਰ ਕਿਸੇ ਨੂੰ ਪਤਾ ਓਬਵੀਅਸਲੀ PR ਅਤੇ ਅਲਟੀਮੇਟਲੀ ਦੇ ਵਿਲ ਬਿਕਮ ਸਿਟੀਜ਼ਨ ਆਲਸੋ। ਸੋ ਇੱਕ ਉਹ ਟੀਚਾ ਹੀ ਚੇਂਜ ਕਰਨ ਨੂੰ ਵਾਲੀ ਗੱਲ ਹੋ ਗਈ।
5: ਹਾਂਜੀ, ਆਮ ਸ਼ਬਦਾਂ ਦੇ ਵਿੱਚ ਕਹੀਏ ਤੇ ਬਹੁਤ ਕੁਛ ਬਹੁਤੀ ਬਰੀਕੀ ਚ ਆਪਾਂ ਨਾ ਜਾਈਏ, ਤੇ ਇਹ ਮੰਨਿਆ ਜਾਂਦਾ ਵਾ ਵੀ ਤੁਸੀਂ ਸਿਰਫ ਇੱਕ ਵੋਟ ਦਾ ਹੀ ਅਧਿਕਾਰ ਨਹੀਂ ਤੁਹਾਡੇ ਕੋਲ ਹੁੰਦਾ, ਬਾਕੀ ਪੀ ਆਰ ਬੰਦਾ ਸਾਰਾ ਕੁਛ, ਹਾਂ ਬਾਕੀ ਸਾਰਾ ਕੁਛ ਤੁਹਾਡੇ ਕੋਲ ਆ ਜਾਂਦਾ। ਖੈਰ ਉਹਦੇ ਵਿੱਚ ਕੁਛ ਇੱਕ ਅੱਗੇ ਹੋਰ ਕਲੋਜ਼ ਇਹ ਵੀ ਨੇ ਵੀ ਜੇ ਤੁਸੀਂ ਕੋਈ ਉੱਦਾਂ ਦਾ ਕੋਈ ਅਪਰਾਧ ਕਰ ਦਿੰਦੇ ਹੋ ਤੇ ਉਸ ਸੋ ਐਂਡ ਸੋ ਤੇ ਉਹਦੇ ਵਿੱਚ ਤੁਹਾਨੂੰ ਜਿਹੜਾ ਜੇ ਨਾਗਰਿਕ ਹੋ ਤਾਂ ਫਿਰ ਸ਼ਾਇਦ ਤੁਹਾਨੂੰ ਨਹੀਂ, ਪਰ ਜੇ ਤੁਸੀਂ ਪੀ ਆਰ ਹੋ ਤਾਂ ਫਿਰ ਤੁਹਾਨੂੰ ਰਿਪੋਰਟ ਕੀਤਾ ਜਾ ਸਕਦਾ। ਸੋ ਉਹ ਵੀ ਕਈ ਇੱਦਾਂ ਦੀਆਂ ਚੀਜ਼ਾਂ ਹੈਗੀਆਂ, ਪਰ ਕੁੱਲ ਮਿਲਾ ਕੇ ਫਰਕ ਸਿਰਫ ਇੰਨਾ ਕੀ ਸੀਗਾ ਵੀ ਤੁਸੀਂ ਵੋਟ ਦਾ ਅਧਿਕਾਰ ਤੁਸੀਂ ਲੈ ਲੈਂਦੇ ਹੋ, ਬਾਕੀ ਅਦਰਵਾਈਜ਼ ਸਾਰਾ ਕੁਛ ਇਹੋ ਹੀ। ਸੋ ਹਾਲੇ ਹੋਇਆ ਕੁਛ ਨਹੀਂ, ਪਰ ਇਹ ਇੱਕ ਇੱਕ ਆਈਡੀਆ ਫਲੋਟ ਹੋਇਆ ਵਾ ਤੇ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਉੱਤੇ ਹੋਰ ਗੱਲਾਂ ਬਾਤਾਂ ਅੱਗੇ ਵਧਣ। ਤੁਹਾਡੇ ਕੀ ਵਿਚਾਰ ਨੇ, ਤੁਸੀਂ ਆਪਸ ਵਿੱਚ ਡਿਸਕਸ ਕਰਨੇ ਜ਼ਰੂਰ ਸ਼ੁਰੂ ਕਰੋ ਤੁਸੀਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ, ਆਪਾਂ ਹੋਰ ਇਹਦੇ ਉੱਤੇ ਵਧੇਰੇ ਗੱਲ ਕਰਾਂਗੇ। ਨਾਲ ਦੀ ਨਾਲ ਆਪਾਂ ਗੱਲ ਕੀਤੀ ਸੀ ਸਕੂਲਾਂ ਦੇ ਉੱਤੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਪਬਲਿਕ ਸਕੂਲਾਂ ਦੇ ਉੱਤੇ ਵੀ ਤੁਹਾਡੇ ਨਾਲ ਸਾਂਝ ਪਾਈ ਸੀ ਖਬਰਾਂ ਦੇ ਵਿੱਚ, ਤੇ ਅੱਜ ਮੋਟੀ ਜੀ ਆਪਾਂ ਜਿਹੜੀ ਆ ਨੈਪਲਨ ਦੇ ਨਤੀਜਿਆਂ ਦੇ ਆਧਾਰ ਦੇ ਉੱਤੇ, ਇੱਕ ਗੱਲ ਕਹਿਣੀ ਵਾਜਬ ਨਹੀਂ ਹੋਊਗੀ ਕਿ ਨੈਪਲਨ ਦੇ ਨਤੀਜਿਆਂ ਦੇ, ਕਿਉਂਕਿ ਬਹੁਤ ਸਾਰੇ ਪੱਖੇ ਦੇ ਵਿੱਚ ਵੇਖੇ ਜਾਂਦੇ ਨੇ ਜਦੋਂ ਸਕੂਲ ਦੀ ਰੇਟਿੰਗ ਦਿੱਤੀ ਜਾਂਦੀ ਹੈ ਕਿਸੇ ਸਕੂਲ ਨੂੰ। ਸੋ ਹੁਣ ਕਿਉਂਕਿ ਨੈਪਲਨ ਪਿੱਛੇ ਜੇ ਹੋ ਕੇ ਹਟਿਆ, ਉਹਦੇ ਨਤੀਜੇ ਆਏ ਨੇ, ਸੋ ਨੈਪਲਨ ਦੇ ਨਾਲ ਨਾਲ ਇਹਦੇ ਵਿੱਚ ਕੀ ਵੇਖਿਆ ਜਾਂਦਾ ਰੇਟਿੰਗ ਦੇ ਵਿੱਚ ਵੀ ਸਕੂਲ ਦੇ ਵਿੱਚ ਹਾਜ਼ਰੀ ਕਿੰਨੀ ਕੁ ਰਹੀ ਬੱਚਿਆਂ ਦੀ, ਅਤੇ ਬੱਚਿਆਂ ਦੇ ਮੁਕਾਬਲੇ ਅਨੁਪਾਤ ਦੇ ਵਿੱਚ ਉੱਥੇ ਅਧਿਆਪਕ ਕਿੰਨੇ ਕਹੇ,
6: ਓਕੇ,
5: ਹੈ ਨਾ, ਉਹਨਾਂ ਦੀ ਕੀ ਰੇਸ਼ੋ ਸੀ, ਅਤੇ ਉੱਥੇ ਮਤਲਬ ਸਟਾਫ ਦਾ ਅਤੇ ਟੀਚਰਸ ਆਪਸ ਵਿੱਚ ਰਿਲੇਸ਼ਨ ਕਿੱਦਾਂ ਦਾ ਵਾ, ਕਿੰਨਾ ਕੁ ਸਿਖਾਵਾਂ ਮਾਹੌਲ ਆ, ਇਹ ਸਾਰੀਆਂ ਚੀਜ਼ਾਂ
6: ਪ੍ਰੋਪਰ ਹੋਲਿਸਟਿਕ ਇਨਵਾਇਰਮੈਂਟ ਹੈ ਨਾ।
5: ਹਾਂ, ਮਤਲਬ ਇਹ ਸਿਰਫ ਕੁਛ ਇੱਕ ਪੁਆਇੰਟ ਨੇ, ਇਸ ਤੋਂ ਇਲਾਵਾ ਹੋਰ ਵੀ ਕੁਛ ਇੱਕ ਪੁਆਇੰਟ ਜਿਹੜੇ ਧਿਆਨ ਦੇ ਵਿੱਚ ਰੱਖੇ ਜਾਂਦੇ ਆ। ਸੋ ਉਹਨਾਂ ਦੇ ਆਧਾਰ ਦੇ ਉੱਤੇ ਸਕੂਲ ਕੱਢੇ ਜਾਂਦੇ ਆ ਅਤੇ ਲੋਕ ਫਿਰ ਉਸ ਹਿਸਾਬ ਦੇ ਨਾਲ ਉਹਨਾਂ 'ਚ ਐਡਮਿਸ਼ਨ ਲੈਂਦੇ ਆ। ਵੈਸੇ ਤਾਂ ਕੁਛ ਇੱਕ ਉਹ ਨੇ ਵੀ ਉਹ ਹੀ ਰਿਪੀਟ ਹੁੰਦੇ ਰਹਿੰਦੇ ਆ। ਵਿਕਟੋਰੀਆ ਦਾ ਨੰਬਰ ਇੱਕ ਸਕੂਲ ਜਿਹੜਾ ਬਰਵੁੱਡ ਦੇ ਵਿੱਚ ਆ, ਮੈਂ ਮਾਫ਼ੀ ਚਾਹੁੰਦਾ ਜੇ ਕਿਉਂਕਿ ਇਹ ਨਾਂ ਕਈ ਔਖੇ ਸਕੂਲਾਂ ਦੇ ਅਤੇ ਜੇ ਪ੍ਰੋਨਾਂਸੀਏਸ਼ਨ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਉਹਦੇ ਲਈ ਮਾਫ਼ੀ। ਸੋ ਬਰਵੁੱਡ ਦਾ ਵਿੱਚ, ਬਰਵੁੱਡ ਦੇ ਵਿੱਚ ਇਹ ਸਕੂਲ ਆ, ਪ੍ਰੈਸਬੀਟਰੀਅਨ ਲੇਡੀਜ਼ ਕਾਲਜ, PLC
6: PLC
5: ਵਿਕਟੋਰੀਆ ਦਾ ਸਭ ਤੋਂ ਇਹ ਵਧੀਆ ਅਤੇ ਪੂਰੇ ਆਸਟ੍ਰੇਲੀਆ ਦੇ ਵਿੱਚੋਂ ਤੀਸਰਾ ਸਭ ਤੋਂ ਵਧੀਆ ਪ੍ਰਾਈਵੇਟ ਪ੍ਰਾਇਮਰੀ ਸਕੂਲ ਐਲਾਨਿਆ ਗਿਆ ਇਸ ਵਾਰੀ। ਵੇਖਿਆ ਜਾਵੇ ਤਾਂ ਇੱਥੇ ਪ੍ਰੈਪ ਦੀ ਜਿਹੜੀ ਫੀਸ ਆ ਉਹ 27,000 ਆ
6: ਬਸ,
5: ਅਤੇ ਛੇਵੀਂ ਜਮਾਤ ਦੀ ਫੀਸ ਜਿਹੜੀ ਆ ਉਹ 36,000 ਆ ਸਾਲ ਦੀ।
6: ਓਕੇ,
5: ਠੀਕ ਹੈ ਜੀ,
6: ਵੈਰੀ ਗੁੱਡ।
5: ਅਤੇ ਖਾਸੀਅਤ ਇਹਦੀ ਇਹ ਆ ਵੀ ਇੱਥੇ ਹਰ 7 ਵਿਦਿਆਰਥੀਆਂ ਦੇ ਲਈ ਇੱਕ ਫੁੱਲ ਟਾਈਮ ਅਧਿਆਪਕ ਰੱਖਿਆ ਇਹਨਾਂ ਨੇ, ਜਿਹੜੇ ਅਨੁਪਾਤ ਦੀ ਆਪਾਂ ਗੱਲ
6: ਕਰਾਂ। ਵੈਰੀ ਗੁੱਡ,
5: ਠੀਕ ਹੈ ਜੀ। ਅਤੇ ਦੂਜੇ ਨੰਬਰ ਦੇ ਉੱਤੇ ਜਿਹੜਾ ਵਾ ਉਹ ਹੇਲੇਬਰੀ ਸਕੂਲ ਆ, ਇਹ ਵਿਕਟੋਰੀਆ ਦਾ ਦੂਸਰੇ ਨੰਬਰ ਦੇ ਉੱਤੇ ਆ। ਹੇਲੀਬਰੀ ਪ੍ਰਾਇਮਰੀ ਸਕੂਲ ਜਿਹੜਾ ਵਾ ਇਹਦੇ ਵਿੱਚ ਫੀਸ 35,000 ਸਾਲਾਨਾ ਤੋਂ ਵਧੇਰੇ ਹੀ ਆ, ਮਤਲਬ ਇੱਥੋਂ ਜਦੋਂ ਸ਼ੁਰੂ ਹੁੰਦੀ ਆ। ਅਤੇ ਸਭ ਤੋਂ ਜਿਹੜਾ ਅਫੋਰਡੇਬਲ ਪ੍ਰਾਈਵੇਟ ਸਕੂਲ ਆ ਜਿਹਦੀ ਕਿ ਫੀਸ ਵੀ ਘੱਟ ਆ, ਉਹ ਪੈ ਜਾਂਦਾ ਵਾ ਵਿਟਰਨਾ ਸਾਊਥ ਦੇ ਵਿੱਚ, ਸੇਂਟ ਐਂਡਰਿਊਜ਼ ਕ੍ਰਿਸਚਨ ਕਾਲਜ।
6: ਓਕੇ,
5: ਸੋ ਸਭ ਤੋਂ ਘੱਟ ਫੀਸਾਂ ਵਾਲੇ ਚੋਟੀ ਦੇ ਸਕੂਲਾਂ ਦੇ ਵਿੱਚ ਸ਼ਾਮਲ ਹੋਣ ਵਾਲਾ, ਇਹਦਾ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਖਾਸੀਅਤ ਹੈ। ਸੋ ਸਾਲਾਨਾ ਫੀਸ ਇਹਦੀ 12,000 ਤੋਂ ਵੀ ਘੱਟ ਆ, ਅਤੇ ਪੜ੍ਹਾਈ ਦੇ ਮਾਮਲੇ ਦੇ ਵਿੱਚ ਇਹ ਮਹਿੰਗੇ ਸਕੂਲਾਂ ਤੋਂ ਵੀ ਅੱਗੇ ਨਿਕਲਿਆ। ਸੋ ਇੱਥੇ ਤੁਸੀਂ ਪੜ੍ਹਾ ਸਕਦੇ ਹੋ ਬੱਚੇ। ਸੋ ਹੁਣ ਜੇਕਰ ਆਪਾਂ ਰੈਂਕਿੰਗ ਦੇ ਆਧਾਰ 'ਤੇ ਵੇਖੀਏ ਤਾਂ ਇਸ ਸਾਰੇ ਜਿਹੜੇ ਤੁਹਾਡੇ ਨਾਲ ਡਾਟੇ ਆਪਾਂ ਸਾਂਝੇ ਕਰ ਰਹੇ ਹਾਂ, 2,000 ਤੋਂ ਵੱਧ ਸਕੂਲ ਇਹਦੇ ਵਿੱਚ ਸ਼ਾਮਲ ਕੀਤੇ ਗਏ ਸੀ ਪ੍ਰਾਈਵੇਟ, ਜਿਨ੍ਹਾਂ ਦੇ ਵਿੱਚ ਕਿ ਕੁਛ ਇੱਕ ਚੀਜ਼ਾਂ ਜਿਨ੍ਹਾਂ 'ਚ ਕਿ ਨੈਪਲਨ ਦੇ ਨਤੀਜੇ ਵੇਖੇ ਗਏ, ਤੀਸਰੀ ਅਤੇ ਪੰਜਵੀਂ ਜਮਾਤ ਦੇ ਅੰਕ ਜਿਹੜੇ ਉਹ ਜੋੜ ਕੇ ਵੇਖੇ ਗਏ ਨੇ। ਅਤੇ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਆ ਅਧਿਆਪਕ ਅਤੇ ਵਿਦਿਆਰਥੀ, ਉਹਨਾਂ ਦੀਆਂ ਜਿਹੜੀਆਂ ਛੋਟੀਆਂ ਜਮਾਤਾਂ ਦੇ ਵਿੱਚ ਬੱਚਿਆਂ ਦੀ ਕਿੰਨੀ ਕੁ ਗਿਣਤੀ ਆ, ਉਹਦੇ ਆਧਾਰ ਦੇ ਉੱਤੇ ਕਿੰਨੇ ਵਿਦਿਆਰਥੀ ਜਿਹੜੇ ਨੇ ਉਹ ਪੰਕਚੁਅਲ ਨੇ ਸਕੂਲ ਦੇ ਵਿੱਚ, ਕਿਉਂਕਿ ਇੱਥੇ ਛੁੱਟੀਆਂ ਛੁੱਟੀਆਂ ਵੀ ਬਥੇਰੀਆਂ ਮਾਰਦੇ ਨੇ, ਵੈਸੇ ਤਾਂ ਬੱਚੇ ਭੱਜ ਭੱਜ ਕੇ ਜਾਂਦੇ ਨੇ, ਪਰ ਫਿਰ ਵੀ ਉਹ ਚੀਜ਼ ਧਿਆਨ ਦੇ ਵਿੱਚ ਰੱਖੀ ਜਾਂਦੀ ਆ। ਅਤੇ ਇਸ ਤੋਂ ਇਲਾਵਾ ਸਕੂਲ ਦਾ ਪੱਧਰ ਅਤੇ ਉੱਥੋਂ ਦਾ ਮਾਹੌਲ, ਜਿਹਨੂੰ ਕਿ ICSEA ਕਹਿ ਦਿੱਤਾ ਜਾਂਦਾ। ਅਤੇ ਹੁਣ ਜਿਹੜੇ ਵੱਖ ਵੱਖ ਵਰਗਾਂ ਦੇ ਵਿੱਚੋਂ ਜਿਹੜੇ ਕੁਛ ਸਕੂਲ ਨਿਕਲੇ ਨੇ, ਜਿਨ੍ਹਾਂ ਵਿੱਚੋਂ ਕੁੜੀਆਂ ਦੇ ਸਕੂਲ ਜਿਹੜੇ ਨੇ ਉਹ ਚੋਟੀ ਦੇ ਉੱਤੇ ਨੇ ਫਿਲਹਾਲ। ਕੁੜੀਆਂ ਦੇ ਸਕੂਲ ਦੇ ਵਿੱਚ ਫਿੰਟੋਨਾ ਗਰਲਜ਼, ਲੋਰਿਸਟਨ ਗਰਲਜ਼, ਕੈਂਬਰਵੈਲ ਗਰਲਜ਼ ਗਰਾਮਰ, ਕਰੋਵਾ ਐਂਗਲੀਕਨ ਅਤੇ ਮੈਂਟੋਨ ਗਰਲਜ਼ ਅਤੇ ਰੋਟਨ ਗਰਲਜ਼। ਅਤੇ ਮੁੰਡਿਆਂ ਦੇ ਸਕੂਲਾਂ ਦੇ ਵਿੱਚ ਸਕੋਚ ਕਾਲਜ, ਟ੍ਰਿਨਿਟੀ ਗ੍ਰਾਮਰ ਅਤੇ ਸੇਂਟ ਕੈਵਿਨ ਕਾਲਜ, ਅਤੇ ਜੇਕਰ ਆਪਾਂ ਰੀਜਨਲ ਵਾਲੇ ਪਾਸੇ ਨੂੰ ਜਾਈਏ ਤਾਂ ਬੈਲਟ ਦਾ ਜਿਹੜਾ ਕਲੈਰੀਡਨ ਕਾਲਜ ਆ ਉਹ 11ਵੇਂ ਸਥਾਨ ਦੇ ਉੱਤੇ ਆ, ਵੈਸਟਬਰਨ ਗ੍ਰਾਮਰ ਜਿਹੜਾ ਵਾ ਉਹ 37ਵੇਂ ਦੇ ਉੱਤੇ ਆ, ਅਤੇ ਜਲੌਂਗ ਗ੍ਰਾਮਰ ਜਿਹੜਾ ਵਾ ਜਿਹਦਾ ਰੌਲਾ ਬਹੁਤ ਆ, ਫੀਸ ਵੀ ਬਹੁਤ ਹੈ ਇਹਦੀ, ਅਤੇ ਇਹ 58ਵੇਂ ਸਥਾਨ ਦੇ ਉੱਤੇ ਆ।
6: ਇਹ ਉਹੀ ਸਕੂਲ ਹੈ ਨਾ ਜਿੱਥੇ ਪ੍ਰਿੰਸ ਹੈਰੀ ਪੜ੍ਹਿਆ?
5: ਹਾਂਜੀ
6: ਹਾਂ।
5: ਸੋ ਇਹ ਸੋ ਇਸ ਤੋਂ ਇਲਾਵਾ ਜਿਹੜੇ ਕੁਛ ਹੋਰ ਅਹਿਮ ਨੁਕਤੇ ਨੇ ਜਿਨ੍ਹਾਂ ਦੇ ਵਿੱਚ ਕਿ ਕੁਛ ਕੰਬਾਈਨਡ ਸਕੂਲ ਵੀ ਨੇ, ਜਿਨ੍ਹਾਂ ਦੇ ਵਿੱਚ ਕਿ ਚੋਟੀ ਦੇ 20 ਦੇ ਵਿੱਚੋਂ 18 ਸਕੂਲ ਜਿਹੜੇ ਨੇ ਉਹ ਅਜਿਹੇ ਨੇ ਜਿੱਥੇ ਪ੍ਰੈਪ ਤੋਂ ਲੈ ਕੇ ਅਤੇ 12ਵੀਂ ਜਮਾਤ ਤੱਕ ਦੀ ਪੜ੍ਹਾਈ ਹੁੰਦੀ ਹੈ। ਸੋ ਮਾਹਰਾਂ ਦੇ ਅਨੁਸਾਰ ਇਹਨਾਂ ਦੇ ਨਾਲ ਬੱਚਿਆਂ ਦੀ ਪ੍ਰਾਇਮਰੀ ਤੋਂ ਸੈਕੰਡਰੀ ਤੱਕ ਜਾਣ ਦੇ ਸਮੇਂ ਮਾਹੌਲ ਦੇ ਵਿੱਚ ਕੋਈ ਉਹਨਾਂ ਨੂੰ ਕੋਈ ਫਰਕ ਨਹੀਂ ਲੱਗਦਾ, ਯਾਨੀ ਕਿ ਉਹ ਸਮੂਥ ਉੱਥੋਂ ਤੱਕ ਪੜ੍ਹ ਜਾਂਦੇ ਨੇ। ਕਈ ਇਹਨੂੰ ਵਧੀਆ ਮੰਨਦੇ ਨੇ, ਕਈ ਇਹਦੇ ਮਤਲਬ ਫਾਇਦੇ ਨੁਕਸਾਨ ਦੋਵੇਂ ਚੀਜ਼ਾਂ ਹੀ ਗਣਾਉਂਦੇ ਨੇ। ਸੋ ਸਿਰਫ ਜੇਕਰ ਆਪਾਂ ਪ੍ਰਾਇਮਰੀ ਸਕੂਲ ਦੀ ਗੱਲ ਕਰੀਏ ਤਾਂ ਗਲੈਨ ਵੇਬਰਲੀ ਦਾ ਜਿਹੜਾ ਸੇਂਟ ਜਮਾਤ ਤੱਕ ਦੀ ਪੜ੍ਹਾਈ ਹੁੰਦੀ ਹੈ। ਸੋ ਮਾਹਰਾਂ ਦੇ ਅਨੁਸਾਰ ਇਹਨਾਂ ਦੇ ਨਾਲ ਬੱਚਿਆਂ ਦੀ ਪ੍ਰਾਇਮਰੀ ਤੋਂ ਸੈਕੰਡਰੀ ਤੱਕ ਜਾਣ ਦੇ ਸਮੇਂ ਮਾਹੌਲ ਦੇ ਵਿੱਚ ਕੋਈ ਉਹਨਾਂ ਨੂੰ ਕੋਈ ਫਰਕ ਨਹੀਂ ਲੱਗਦਾ, ਯਾਨੀ ਕਿ ਉਹ ਸਮੂਥ ਉੱਥੋਂ ਤੱਕ ਪੜ੍ਹ ਜਾਂਦੇ ਨੇ। ਕਈ ਇਹਨੂੰ ਵਧੀਆ ਮੰਨਦੇ ਨੇ, ਕਈ ਇਹਦੇ ਮਤਲਬ ਫਾਇਦੇ ਨੁਕਸਾਨ ਦੋਵੇਂ ਚੀਜ਼ਾਂ ਹੀ ਗਣਾਉਂਦੇ ਨੇ। ਸੋ ਸਿਰਫ ਜੇਕਰ ਆਪਾਂ ਪ੍ਰਾਇਮਰੀ ਸਕੂਲ ਦੀ ਗੱਲ ਕਰੀਏ ਤਾਂ ਗਲੈਨ ਵੇਬਰਲੀ ਦਾ ਜਿਹੜਾ ਸੇਂਟ ਕ੍ਰਿਸਟੋਫਰ ਸਕੂਲ ਆ, ਅਤੇ ਸਾਊਥ ਯਾਰਾ ਦਾ ਜਿਹੜਾ ਕ੍ਰਾਈਸਟਨ ਚਰਚ ਗ੍ਰਾਮਰ ਆ ਉਹਦੇ ਵਿੱਚ ਪ੍ਰਾਇਮਰੀ ਸਕੂਲ ਹੋਣ ਦੇ ਬਾਵਜੂਦ ਵੀ ਇਹ ਟੌਪ 20 ਦੇ ਵਿੱਚ ਸ਼ਾਮਲ ਹੈ।
6: ਓਕੇ,
5: ਠੀਕ ਹੈ ਜੀ। ਤੋ ਸਿੱਟਾ ਇਹ ਰਿਹਾ ਕਿ ਜੇਕਰ ਤੁਸੀਂ ਆਪਣੇ ਬੱਚੇ ਦੇ ਲਈ ਵਧੀਆ ਸਕੂਲ ਤੁਸੀਂ ਲੱਭ ਰਹੇ ਹੋ ਤਾਂ ਫਿਰ ਕ੍ਰਿਸਟੋਫਰ ਸਕੂਲ ਆ, ਅਤੇ ਸਾਊਥ ਯਾਰਾ ਦਾ ਜਿਹੜਾ ਕ੍ਰਾਈਸਟਨ ਚਰਚ ਗ੍ਰਾਮਰ ਆ ਉਹਦੇ ਵਿੱਚ ਪ੍ਰਾਇਮਰੀ ਸਕੂਲ ਹੋਣ ਦੇ ਬਾਵਜੂਦ ਵੀ ਇਹ ਟੌਪ 20 ਦੇ ਵਿੱਚ ਸ਼ਾਮਲ ਹੈ।
6: ਓਕੇ,
5: ਠੀਕ ਹੈ ਜੀ। ਤੋ ਸਿੱਟਾ ਇਹ ਰਿਹਾ ਕਿ ਜੇਕਰ ਤੁਸੀਂ ਆਪਣੇ ਬੱਚੇ ਦੇ ਲਈ ਵਧੀਆ ਸਕੂਲ ਤੁਸੀਂ ਲੱਭ ਰਹੇ ਹੋ ਤਾਂ ਫਿਰ ਇਹ ਲਿਸਟ ਤੁਹਾਡੇ ਲਈ ਮਦਦ ਕਰ ਸਕਦੀ ਹੈ। ਜੇਕਰ ਕਿਸੇ ਨੂੰ ਚਾਹੀਦੀ ਹੋਵੇ ਤਾਂ ਔਨਲਾਈਨ ਇਹ ਲਿਸਟ ਪੈ ਚੁੱਕੀ ਹੈ, ਤੁਸੀਂ ਉੱਥੋਂ ਜਾ ਕੇ ਅਤੇ ਹੋਰ ਵਧੇਰੇ ਜਾਣਕਾਰੀਆਂ ਲੈ ਸਕਦੇ ਹੋ, ਜਾਂ ਫਿਰ ਅੱਜ ਦੇ ਦਿਨ ਜਿਹੜੀ ਇਹ ਲਿਸਟ ਆ ਡੇਲੀ ਟੈਲੀਗ੍ਰਾਫ ਦੇ ਉੱਤੇ ਅਤੇ ਹੋਰ ਵੀ ਅਖਬਾਰਾਂ 'ਤੇ ਆ ਚੁੱਕੀ ਹੋਊਗੀ, ਉੱਥੋਂ ਤੁਸੀਂ ਜਾ ਕੇ ਅਤੇ ਵੇਖ ਸਕਦੇ ਹੋ। ਤੁਸੀਂ ਆਪਣੇ ਇਲਾਕੇ ਦੇ ਬਾਰੇ ਹੋਰ ਵਧੇਰੇ ਜਾਣਕਾਰੀ ਲੈਣੀ ਆ ਅਤੇ ਲੈ ਸਕਦੇ ਹੋ। ਸੋ ਸਾਡਾ ਇਲਾਕਾ ਜਿਹੜੀ ਆਪਾਂ ਵੈਸਟ ਵਾਲੇ ਪਾਸੇ ਦੀ ਜੇ ਆਪਾਂ ਗੱਲ ਕਰੀਏ ਤਾਂ ਇੱਧਰਲੇ ਪਾਸੇ ਜੇਕਰ ਤੁਸੀਂ ਕੁਛ ਵੇਖਣਾ ਚਾਹੁੰਦੇ ਹੋ, ਹੋਰ ਤੁਸੀਂ ਵਧੇਰੇ ਜਾਣਕਾਰੀਆਂ ਲੈਣੀਆਂ ਨੇ ਤੁਸੀਂ, ਅਤੇ ਮੈਂ ਉਹ ਇੱਕ ਮਿੰਟ ਉਹਦੇ ਉੱਤੇ ਵੀ ਮੋਟੀ ਜਿਹੀ ਝਾਤ ਆਪਾਂ ਮਾਰ ਲੈਂਦੇ ਹਾਂ। ਸੋ ਫਿਲਹਾਲ ਇਸ ਨਜ਼ਰੀਏ ਦੇ ਨਾਲ ਵੇਖੀਏ ਆਪਾਂ ਤਾਂ ਜਿਹੜੇ ਵੈਸਟਰਨ ਸਬਰਬਸ ਦੇ ਵਿੱਚ ਖਾਸ ਤੌਰ ਉੱਤੇ ਸੇਂਟ ਆਲਬਨਸ ਦੇ ਨੇੜੇ ਕਈ ਜਿਹੜੇ ਪ੍ਰਾਈਵੇਟ ਸਕੂਲ ਨੇ ਜਿਨ੍ਹਾਂ ਦੇ ਵਿੱਚ ਇੱਕ ਕੈਥਲਿਕ ਪ੍ਰਾਇਮਰੀ ਸਕੂਲ ਵੀ ਮੌਜੂਦ ਨੇ, ਬਿਹਤਰ ਸਕੂਲਾਂ ਦੀ ਕੁਛ ਇਸ ਤਰ੍ਹਾਂ ਦੀ ਸਮਾਂ ਸਾਰਨੀ ਆ ਕਿ ਸੇਂਟ ਅਲਬਾਂਸ ਜਿਹੜਾ ਵਾ ਇਹਦੇ ਵਿੱਚ ਸੈਕਰੇਟ ਹਾਰਟ ਕੈਥੋਲਿਕ ਪ੍ਰਾਇਮਰੀ ਸਕੂਲ ਜਿਹੜਾ ਵਾ ਵੈਸੇ ਇਹਦਾ ਵਧੀਆ ਮੰਨਿਆ ਜਾਂਦਾ ਵਾ, ਅਤੇ ਇਹ ਆਪਾਂ ਗੱਲ ਕਰ ਰਹੇ ਸਿਰਫ ਇਸ ਇਲਾਕੇ ਦੇ ਵੱਲ ਰਹਿ ਕੇ ਜੇ ਆਪਾਂ ਹਾਂ ਗੱਲ ਕਰੀਏ, ਮਤਲਬ ਕੁੱਲ ਮਿਲਾ ਕੇ ਆਪਾਂ ਇਸ ਟਾਈਮ ਗੱਲ ਨਹੀਂ ਕਰ ਰਹੇ। ਸੋ ਸੈਕਰੇਟ ਹਾਰਟ ਕੈਥੋਲਿਕ ਪ੍ਰਾਇਮਰੀ ਸਕੂਲ, ਸੋ ਇਹ ਕਾਫੀ ਪੁਰਾਣਾ ਸਕੂਲ ਆ, ਕੈਥੋਲਿਕ ਸਕੂਲ ਆ ਅਤੇ ਕਾਫੀ ਵਧੀਆ ਮੰਨਿਆ ਜਾਂਦਾ। ਮੈਨੂੰ ਕੋਈ ਪਰਸਨਲ ਲੈਵਲ ਦੇ ਉੱਤੇ ਇਹਦੇ ਬਾਰੇ ਨਹੀਂ ਪਤਾ, ਪਰ ਮੈਂ ਕਾਫੀ ਸੁਣਿਆ ਵਾਂ ਵੀ ਠੀਕ ਸਕੂਲਾਂ ਦੇ ਵਿੱਚੋਂ ਆ। ਅਤੇ ਹੋਰ ਜੇਕਰ ਆਪਾਂ ਵੇਖੀਏ ਤਾਂ ਹੋਲੀ ਅਗੇਨ ਨਾਮ ਬਹੁਤ ਔਖਾ ਹੈ ਜੀ,
6: ਆਏਗਾ ਆਏਗਾ ਆਏਗਾ,
5: ਹੋਲੀ ਕੋਰਿਸਟ ਪ੍ਰਾਇਮਰੀ ਸਕੂਲ,
6: ਅਤੇ
5: ਹਾਂਜੀ
6: ਸਹੀ ਹੋ ਗਿਆ,
5: ਹਾਂ ਸਾਰੀ ਗਿਆ ਹੈ ਨਾ ਸਾਰੀ ਗਿਆ, ਅਤੇ ਇਹ ਵੀ ਇਸ ਧਿਆਨ ਦੇ ਵਿੱਚ ਤੁਸੀਂ ਲਿਆ ਸਕਦੇ ਹੋ, ਇੱਥੇ ਤੁਸੀਂ ਬੱਚੇ ਪੜ੍ਹਾ ਸਕਦੇ ਹੋ। ਅਤੇ ਜੇਕਰ ਆਪਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਆਈਏ ਤਾਂ K-12 ਸਕੂਲਾਂ ਦੇ ਵਿੱਚ ਜਿਹੜੇ ਬੱਚੇ ਜੇਕਰ ਤੁਸੀਂ ਪ੍ਰੈਪ ਤੋਂ ਲੈ ਕੇ ਅਤੇ 12ਵੀਂ ਜਮਾਤ ਤੱਕ ਪੜ੍ਹਾਉਣੇ ਨੇ ਅਤੇ ਵੱਡੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਤੁਸੀਂ ਪੜ੍ਹਾਉਣਾ ਚਾਹੁੰਦੇ ਹੋ ਤਾਂ ਇੰਡੀਪੈਂਡੈਂਟ ਸਕੂਲਾਂ ਦੇ ਵਿੱਚ ਜਿਹੜੇ ਸਭ ਤੋਂ ਵਧੀਆ ਮੰਨੇ ਜਾਂਦੇ ਨੇ ਉਹ ਵੈਸਟਬਰਨ ਗ੍ਰਾਮਰ ਸਕੂਲ, ਜਿੱਦਾਂ ਕਿ ਕਾਫੀ ਜ਼ਿਆਦਾ ਰੌਲਾ ਰੱਪਾ ਰਹਿੰਦਾ ਵਾ ਤ੍ਰੁਗਨੀਨਾ ਦੇ ਵਿੱਚ ਇਹ ਸਕੂਲ ਆ। ਕੀ ਇਹਦੀ ਰੇਟਿੰਗ ਹੈ ਤੁਸੀਂ ਵਧੇਰੇ ਜਾਣਕਾਰੀ ਜਿਹੜੀ ਆ ਜਾ ਕੇ ਤੁਸੀਂ ਉੱਥੋਂ ਲੈ ਲਿਓ। ਇਸ ਤੋਂ ਬਾਅਦ ਫਿਰ ਓਵਰ ਨਿਊਟਨ ਐਂਗਲਿਕਨ ਕਮਿਊਨਿਟੀ ਕਾਲਜ ਆ, ਸੋ ਇਹ ਵੀ ਕਾਫੀ ਮਸ਼ਹੂਰ ਸਕੂਲ ਹੈ, ਇਹਦੀ ਵੀ ਰੇਟਿੰਗ ਇੱਧਰਲੇ ਇਲਾਕੇ ਦੇ ਹਿਸਾਬ ਦੇ ਨਾਲ ਠੀਕ ਹੈ। ਵੈਸੇ ਜੇ ਆਪਾਂ ਕੁੱਲ ਮਿਲਾ ਕੇ ਵੇਖੀਏ ਤਾਂ ਜਿਹੜਾ ਸਾਊਥ ਈਸਟ ਹੈ ਉੱਧਰਲੇ ਪਾਸੇ ਸਕੂਲ ਰੇਟਿੰਗ ਦੇ ਪੱਖੋਂ ਵਧੀਆ ਆਉਂਦੇ ਨੇ, ਪਰ ਹੁਣ ਅੱਜ ਕੱਲ੍ਹ ਇੱਕ ਰੁਝਾਨ ਜਿਹੜਾ ਵਾ ਇਹਦੇ ਵਿੱਚ ਹੋਰ ਵੇਖਿਆ ਜਾ ਰਿਹਾ ਕਿ ਜਿੱਥੇ ਜਿੱਥੇ ਵੀ ਇੰਡੀਅਨਸ ਦੇ ਨਿਆਣੇ ਨੇ ਉੱਥੇ ਉਹਨਾਂ ਸਕੂਲਾਂ ਦੀ ਰੇਟਿੰਗ ਸੋਹਣੀ ਆਉਣੀ ਸ਼ੁਰੂ ਹੋ ਗਈ, ਕਿਉਂਕਿ ਆਪਣੇ ਵਿੱਚ ਰੁਝਾਨ ਸ਼ਾਇਦ ਬੱਚਿਆਂ ਨੂੰ ਪੜ੍ਹਾਉਣ ਦਾ ਜਾਂ ਫਿਰ ਵੱਧ ਤਿਆਰੀ ਕਰਾਉਣ ਦਾ
6: ਕਲਚਰ ਕਾਫੀ ਜ਼ਿਆਦਾ ਪੜ੍ਹਾਉਣ ਦਾ ਕਲਚਰ ਹੈ ਨਾ ਆਪਣੇ ਫਿਰ
5: ਜੀ ਸੋ ਲਾਸਟ ਦੇ ਵਿੱਚ ਫਿਰ ਆਪਾਂ ਲੰਮੀ ਪਾਸੇ ਨਾ ਜਾ ਕੇ ਵੈਰਬੀ ਦਾ ਜਿਹੜਾ ਸਕੂਲ ਆ ਹੀਥਡੇਲ ਕ੍ਰਿਸਚੀਅਨ ਕਾਲਜ ਸੋ ਉਹ ਵੀ ਵਧੀਆ ਸਕੂਲਾਂ ਦੇ ਵਿੱਚੋਂ ਮੰਨਿਆ ਗਿਆ ਵਾ ਸੋ ਸਕੂਲ ਦੇ ਜਿਹੜੇ ਨਤੀਜੇ ਨੇ ਹਰ ਸਾਲ ਕਾਫੀ ਵਧੀਆ ਹੁੰਦੇ ਨੇ ਇਸ ਸਾਲ ਵੀ ਇਹਦਾ ਪੱਧਰ ਠੀਕ ਰਿਹਾ ਵਾ ਅਤੇ ਕੁੱਲ ਮਿਲਾ ਕੇ ਇਸ ਸਕੂਲ ਨੂੰ ਜਿਹੜਾ ਵਾ ਇੱਥੋਂ ਦੇ ਜਿਹੜੇ ਆਪਾਂ ਕਹਿ ਲਈਏ ਡਿਸਿਪਲਿਨ ਦੇ ਕਰਕੇ ਅਤੇ ਜਾਂ ਫਿਰ ਜਿਹੜੀ ਇਸ ਟਾਈਮ ਦੇ ਉੱਤੇ ਇਹਨਾਂ ਦੇ ਵੱਲੋਂ ਕੁਛ ਜਿਹੜੇ ਪੜ੍ਹਾਈ ਦੀਆਂ ਜਿਹੜੀਆਂ ਤਕਨੀਕ ਨੇ ਉਹਨਾਂ ਨੂੰ ਅਪਗ੍ਰੇਡ ਕਰਦੇ ਰਹਿੰਦੇ ਇਸ ਕਰਕੇ ਸਕੂਲ ਜਿਹੜਾ ਜ਼ਿਆਦਾ ਚਰਚਾ ਦੇ ਵਿੱਚ ਰਹਿੰਦਾ ਸੋ ਫਿਲਹਾਲ ਕਿਸੇ ਵੀ ਸਕੂਲ ਦੇ ਬਾਰੇ ਹੋਰ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜਿੱਦਾਂ ਮੈਂ ਕਿਹਾ ਉਹ ਤੁਸੀਂ ਔਨਲਾਈਨ ਜਾ ਕੇ ਅਤੇ ਲੈ ਸਕਦੇ ਹੋ ਅਤੇ ਹੁਣ ਆਪਾਂ ਮੈਸੇਜ ਲੈ ਲਈਏ ਅਤੇ ਫਿਰ ਆਪਾਂ ਇਜਾਜ਼ਤ ਲੈ ਲਈਏ
6: ਇਜਾਜ਼ਤ
5: ਠੀਕ ਹੈ ਜੀ ਅਤੇ ਮੈਸੇਜਾਂ ਦੇ ਵਿੱਚ ਜਿਹੜੇ ਵਿਸ਼ਾਲ ਜੀ ਨੇ ਕਹਿੰਦੇ ਨੇ ਕਿ ਇੰਸਟਾਗ੍ਰਾਮ ਅਤੇ ਟਿਕਟੋਕ ਕਦੇ ਯੂਜ਼ ਹੀ ਨਹੀਂ ਕੀਤੇ ਫੇਸਬੁੱਕ ਤੋਂ ਤਲਾਕ ਲਿਆਂ ਨੂੰ ਮੈਨੂੰ 7 ਸਾਲ ਹੋ ਗਏ

0: ਯੂਟਿਊਬ ਛੱਡੇ ਮੈਨੂੰ 2 ਸਾਲ ਹੋ ਗਏ ਆ, ਅਤੇ ਲੋੜੀਂਦੀ ਇਨਫੋਰਮੇਸ਼ਨ ਰੇਡੀਓ ਹਾਂਜੀ ਤੋਂ ਮਿਲ ਜਾਂਦੀ ਹੈ, ਅਤੇ ਸੋਸ਼ਲ ਮੀਡੀਆ ਛੱਡਣ ਤੋਂ ਬਾਅਦ ਲਾਈਫ ਮੇਰੀ ਹੋਰ ਵੀ ਗੁੱਡ ਹੋ ਗਈ ਹੈ, ਅਤੇ ਬੀਨ ਲਿਸਨਿੰਗ ਰੇਡੀਓ ਹਾਂਜੀ ਫੋਰ ਲਾਸਟ 4 ਈਅਰਸ ਵਿੱਚ ਹੈਲਪ ਮੀ ਟੂ ਮੇਡ ਦਿਸ ਪੋਸੀਬਲ।
1: ਵਾਹ,
0: ਧੰਨਵਾਦ ਜੀ ਤੁਹਾਡਾ, ਤੁਹਾਡੇ ਇਹ ਮੈਸੇਜ ਸਾਡੇ ਲਈ ਵੀ ਕਾਫੀ ਐਨਰਜੀ ਦੇਣ ਵਾਲਾ ਵਾ, ਧੰਨਵਾਦ ਤੁਹਾਡਾ। ਅਤੇ ਬਲੀ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਨਿਊਜ਼ੀਲੈਂਡ ਦੇ ਵਿੱਚ PR ਨੂੰ ਵੋਟ ਪਾਉਣ ਦਾ ਅਧਿਕਾਰ ਹੈ। ਓਕੇ
1: ਓਕੇ,
0: ਬਹੁਤ ਵਧੀਆ ਜੀ। ਇਹ ਦੱਸੋ ਵੀ ਆਪਣਾ ਵੋਟ ਮਤਲਬ ਕਿਹੜੀ, ਆਈ ਥਿੰਕ ਇੱਥੇ ਵੀ ਆਪਾਂ ਜੇ ਵੇਖੀਏ ਤਾਂ ਕੌਂਸਲ ਦੀਆਂ ਜਿਹੜੀਆਂ ਵੋਟਾਂ ਨੇ ਉਹਦੇ ਵਿੱਚ ਸ਼ਾਇਦ ਅਧਿਕਾਰ ਹੁੰਦਾ ਵਾ, ਕਿਉਂਕਿ ਜਿਹੜਾ ਵੀ ਬੰਦਾ ਉਹ ਵੀ ਤਾਂ ਹੁੰਦਾ ਜਿਹੜਾ ਬੰਦਾ ਰੇਟ ਭਰਦਾ, ਕਿਉਂਕਿ ਤੁਸੀਂ ਕੌਂਸਲ 'ਚ ਤੁਸੀਂ ਘਰ ਲੈ ਲਿਆ,
1: ਅੱਛਾ
0: ਤੁਸੀਂ PR ਉਹ ਘਰ ਲੈ ਲਿਆ, ਤੁਸੀਂ ਰੇਟ ਜਿਹੜੇ ਉਹ ਦੇਣੇ ਸ਼ੁਰੂ ਹੋ ਗਏ, ਅਤੇ ਤੁਸੀਂ ਉਹਦੇ ਲਈ ਰਜਿਸਟਰ ਹੋ ਸਕਦੇ
1: ਦੇ ਫਿਰ ਹਿੱਸਾ ਹੋ,
0: ਉਹਦਾ ਤੁਸੀਂ ਹਿੱਸਾ ਹੋ ਸਕਦੇ, ਮਤਲਬ ਕੁਛ ਇੱਕ ਇਹਦੇ 'ਚ ਉਹ ਹੈਗੇ ਨੇ ਆਫਕੋਰਸ ਇਹਦੇ 'ਚ ਜਿਹੜੇ ਕਲੋਜ਼ਿਸ, ਪਰ ਤੁਸੀਂ ਜਿਹੜੀ ਵੋਟ ਦੀ ਗੱਲ ਕਰ ਰਹੇ ਹੋ ਉਹ ਤੁਸੀਂ ਵੇਖਿਓ ਵੀ ਕਿਹੜੀ ਦੀ ਗੱਲ ਕਰ ਰਹੇ ਹੋ। ਕਰਮਜੀਤ ਕੌਰ ਜੀ ਕਹਿੰਦੇ ਨੇ ਕਿ ਗੁਰਪ੍ਰੀਤ ਸਿੰਘ ਮਨੁੱਖਤਾ ਦੀ ਸੇਵਾ ਵਾਲੇ, ਕਹਿੰਦੇ ਕਿ ਬਹੁਤ ਵਧੀਆ ਲੱਗਦਾ ਹੈ ਉਹਨਾਂ ਨੂੰ, ਸੋਸ਼ਲ ਮੀਡੀਆ ਦੇ ਉੱਤੇ ਹੀ ਦੇਖਿਆ ਸੀ, ਅਤੇ ਆਈ ਐਮ ਨੋਟ ਸੋਸ਼ਲ ਮੀਡੀਆ ਪਰਸਨ ਬਟ ਓਨਲੀ ਯੂਜ਼ ਟਿਕਟੋਕ ਐਜ਼ ਏ ਗੈਸਟ, ਥੈਂਕਸ ਸੋ ਮੱਚ ਪੋਜ਼ਿਟਿਵਿਟੀ ਅਗੇਨ, ਇਟਸ ਡਿਪੈਂਡ ਔਨ ਵਟ ਯੂ ਆਰ ਵਾਚਿੰਗ। ਧੰਨਵਾਦ ਜੀ ਤੁਹਾਡਾ। ਅਤੇ ਜੀ ਮਿਹਰਬਾਨੀ ਸਿਮਰਨ ਜੀ ਕਹਿੰਦੇ ਕਿ ਮੇਰੀ ਗੱਲ ਮੰਨੋ, ਜੇ ਸਹੀ ਨਾਮ ਪੜ੍ਹਨੇ ਸੀ ਤਾਂ ਲਾਲਜੀ ਤੋਂ ਪੜ੍ਹਾ ਲੈਣੇ। ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਹੁਣ ਪੋਸਟ ਕਹਿੰਦੇ ਕਿ ਹੁਣ ਮੈਂ ਮਾਫ਼ੀ ਚਾਹੁੰਦਾ ਜੀ, ਜਾਂ ਤੁਸੀਂ ਨਹੀਂ ਸਹੀ ਲਿਖਿਆ ਤਾਂ ਜਾਂ ਮੇਰਾ ਤਾਂ ਚਲੋ ਮੈਨੂੰ ਪਤਾ ਹੀ ਹੈ ਨਾ, ਥੈਂਕ ਯੂ ਤੁਹਾਡਾ। ਅਤੇ ਰੁਪਿੰਦਰ ਜੀ ਕਹਿੰਦੇ ਕਿ ਗੁੱਡ ਇਨਫੋਰਮੇਟਿਵ ਪ੍ਰੋਗਰਾਮ, ਅਤੇ ਮਨ ਸਾਹਿਬ ਕਹਿੰਦੇ ਨੇ ਕਿ ਗਾਲਾਂ ਖਾ ਕੇ ਪੈਸੇ ਮਿਲਣ ਤਾਂ ਬੰਦਾ ਵਿਆਹ ਕਿਉਂ ਕਰਾਵੇ, ਗਾਲਾਂ ਖਾ ਕੇ ਪੈਸੇ ਮਿਲਣ ਅਤੇ ਬੰਦਾ ਵਿਆਹ ਕਿਉਂ ਕਰਾਵੇ, ਫੇਸਬੁੱਕ 'ਤੇ ਪੋਸਟ ਪਾ ਕੇ ਆਪਣੀ ਜੇਬ ਗਰਮਾਵੇ, ਨਾ ਕੋਈ ਰੋਕ ਟੋਕ, ਨਾ ਕੋਈ ਪੁੱਛੇ ਕਿੱਥੇ ਚੱਲੇ ਹੋ, ਸਾਰੀ ਦੁਨੀਆ ਮੂਹਰੇ ਬੋਲ ਕੇ ਬੰਦਾ ਸ਼ਾਹੂਕਾਰ ਜਿਹਾ ਹੋ ਜਾਵੇ। ਗੁੱਡ ਮਾਰਨਿੰਗ,
2: ਕੀ ਬਾਤ ਹੈ,
1: ਮੁਕਰਰ,
0: ਥੈਂਕ ਯੂ। ਉਹ ਨਿਕਲ ਗਿਆ, ਹੁਣ ਪਿੱਛੇ ਚੱਲ ਗਿਆ ਪੈਣਾ, ਕਹਿੰਦੇ ਪਰ ਜੇ ਕਿਸੇ ਨੇ ਆਪਣੀ ਫੈਮਿਲੀ ਜਾਂ ਫਿਰ ਮਾਂ ਭੈਣ ਜਾਂ ਫਿਰ ਗਰਲਫ੍ਰੈਂਡ ਦੀ ਵੀਡੀਓ ਕਹਿੰਦੇ ਕਿ ਔਨਲਾਈਨ ਪਾ ਦਿੱਤੀ, ਫਿਰ ਕਹਿੰਦੇ ਕਿ ਕਮੈਂਟਸ 'ਤੇ ਕਿਉਂ ਡਰਦੇ ਹੋ, ਚਾਹੇ ਵਧੀਆ ਹੋਣ ਚਾਹੇ ਫਿਰ ਘਟੀਆ ਹੋਣ, ਜੇ ਔਨਲਾਈਨ ਫਰੀ ਦੇ ਕਹਿੰਦੇ ਕਿ ਪੈਸਾ ਕਮਾਉਣਾ ਤਾਂ ਫਿਰ ਸਭ ਸਹਿਣਾ ਪੈਣਾ। ਦੇਖੋ ਪਤਾ ਇਹਦੇ 'ਚ ਇੱਕ ਬਹੁਤ ਕੁਛ ਇਹਦੇ 'ਤੇ ਕਹਿਣ ਨੂੰ, ਪਰ ਇੰਨਾ ਕੁ ਜ਼ਰੂਰ ਤੁਸੀਂ ਮਤਲਬ ਆਈਡੀਆ ਤੁਸੀਂ ਸੋਚ ਕੇ ਵੇਖੋ ਵੀ ਇੱਕ ਭੋਲਾ ਜਿਹਾ ਬੰਦਾ ਮੰਨ ਲਓ, ਹੈ ਨਾ, ਦੁਨੀਆ 'ਚ ਅਲੱਗ ਅਲੱਗ ਤਰ੍ਹਾਂ ਦੇ ਬੰਦੇ ਨੇ, ਇੱਕ ਤਾਂ ਪੂਰਾ ਚਤਰ ਚਲਾਕ ਛਾਤਰ ਆ, ਚਲੋ ਉਹਦਾ ਤਾਂ ਮੰਨਣ 'ਚ ਆਉਂਦਾ ਵਾ, ਉਹਨੂੰ ਉਹ ਇਸੇ ਕਰਕੇ ਹੀ ਮੰਨ ਲਓ ਪਾਉਂਦਾ ਹੋਊਗਾ, ਚਲੋ ਆਪਣੇ ਪਰਿਵਾਰ ਦੀਆਂ, ਹੈ ਨਾ, ਆਪਾਂ ਨਹੀਂ ਕਹਿੰਦੇ ਵੀ ਨਹੀਂ, ਪਰ ਕਈ ਬੰਦੇ ਨੇ ਉਹ ਭੋਲੇ ਭਾਅ ਵਿਚਾਰੇ ਫਸ ਜਾਂਦੇ। ਤੁਸੀਂ ਸੋਚੋ ਵੀ ਉਹਨਾਂ ਦੇ ਦਿਮਾਗ ਦੇ ਉੱਤੇ, ਉਹਨਾਂ ਦੀ ਮੈਂਟਲ ਹੈਲਥ ਕਿੱਦਾਂ, ਉਹਨਾਂ ਦੀ ਜਿੱਥੇ ਆਪਾਂ ਆਲਰੇਡੀ ਆਪਾਂ ਇੰਨੇ ਕੁ ਜ਼ਿਆਦਾ ਤੰਗ ਹਾਂ, ਜਿਹਨੇ ਆਪਣੇ ਉੱਥੋਂ ਸੋਸ਼ਲ ਮੀਡੀਆ ਤੋਂ ਜਿਹਨੇ ਸਕੂਨ ਲਿਆ, ਜਿਹਨੂੰ ਤਸੱਲੀ ਜੀ ਮਿਲੀ, ਚਾਰ ਬੰਦਿਆਂ 'ਚ ਉਹਨੂੰ ਰੈਕੋਗਨੀਸ਼ਨ ਮਿਲੀ, ਅਤੇ ਉਹਦਾ ਥੋੜ੍ਹਾ ਜਿਹਾ ਮਤਲਬ ਜੀਣ ਹੋਇਆ,
2: ਅਤੇ
0: ਦੂਸਰੇ ਪਾਸੇ ਫਿਰ ਉਹਨੂੰ ਜਦੋਂ ਟ੍ਰੋਲ ਹੋਣ ਲੱਗ ਪਏ ਉਹਦੇ ਪਰਿਵਾਰ 'ਤੇ ਗੱਲਾਂ ਬਾਤਾਂ, ਹੁਣ ਉਹ ਬੰਦਾ ਨਾਂ ਤਾਂ ਛੱਡਣ ਜੋਗਾ ਵਾ, ਅਤੇ ਨਾ ਹੀ ਉਹਨੂੰ ਕੀ ਕਰੇ, ਕੀ ਉਹਦੀ ਕਮਾਈ ਉੱਥੋਂ ਸ਼ੁਰੂ ਹੋ ਚੁੱਕੀ, ਹੁਣ ਸਭ ਉਹਦਾ ਲੱਗ ਗਿਆ ਵਾ, ਕੀ ਉਹਨੂੰ ਕਹਿੰਦੇ ਆ, ਜਿੱਦਾਂ ਇੱਕ ਦਿਨ ਮੈਂ ਕਹਾਣੀ ਵੇਖ ਰਿਹਾ, ਉਹ ਕਹਿੰਦੇ ਵੀ ਕੋਈ ਸ਼ਿਕਾਰੀ ਸੀ, ਅਤੇ ਉਹਨੇ ਆਪਣਾ ਇੱਕ ਰੁੱਖ ਸੀ ਇੱਕ, ਅਤੇ ਉਸ ਰੁੱਖ ਦੇ ਵਿੱਚ ਨਾ ਉਹਨੂੰ ਵੱਢਿਆ, ਰੁੱਖ ਨੂੰ ਵੱਢਿਆ ਪਿਆ ਸੀ, ਅਤੇ ਉਹਦੇ ਵਿੱਚ ਉਹਨੇ ਬਲੇਡ ਗੱਡ ਕੇ ਚੰਗੀ ਤਰ੍ਹਾਂ ਦੇ ਨਾਲ, ਅਤੇ ਉੱਤੇ ਸ਼ਹਿਦ ਰੋੜਤਾ, ਕਿਉਂਕਿ ਉਹਦੇ 'ਚ ਹਿੰਮਤ ਨਹੀਂ ਹੈ, ਉਹਦਾ ਤਰੀਕਾ ਸੀ ਉਹਦਾ, ਅਤੇ ਉਹਦੇ ਉੱਤੇ ਸ਼ਹਿਦ ਰੋੜਤਾ, ਅਤੇ ਉਹ ਭਾਲੂ ਆਇਆ, ਅਤੇ ਉਹ ਸ਼ਹਿਦ ਚੱਟਣ ਲੱਗ ਪਿਆ, ਅਤੇ ਹੌਲੀ ਹੌਲੀ ਚੱਟਦਿਆਂ ਉਹ ਜਿਹੜਾ ਬਲੇਡ ਤੱਕ ਉਹਦੀ ਜ਼ਬਾਨ ਪਹੁੰਚੀ, ਅਤੇ ਉਹਨੂੰ ਜਿਹੜਾ ਉਹ ਮਿਕਸ ਹੋ ਕੇ, ਅਤੇ ਜਿਹੜਾ ਉਹਦਾ ਖੂਨ ਸੀ ਉਹ ਉਹਦੇ ਨਾਲ ਆਪਣੀ ਜ਼ਬਾਨ ਦਾ ਖੂਨ ਮਿਕਸ ਹੋ ਕੇ, ਅਤੇ ਉਹਨੂੰ ਇੱਕ ਅਲੱਗ ਜਿਹਾ ਸਵਾਦ ਦੇਣ ਲੱਗ ਪਿਆ, ਉਹਨੂੰ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਰਿਹਾ ਵੀ ਮੈਂ ਵੱਢਿਆ ਗਿਆ, ਹੌਲੀ ਹੌਲੀ ਚੜ੍ਹਦੇ ਚੜ੍ਹਦੇ ਉਹਨੇ ਆਪਣਾ ਹੀ ਖੂਨ ਪੀਣਾ ਸ਼ੁਰੂ ਕਰ ਦਿੱਤਾ, ਕਿਉਂਕਿ ਉਹ ਮਿੱਠੇ ਦਾ ਸਵਾਦ ਹੀ ਨਕ ਲੱਗਾ ਸੀ, ਹਟ ਨਹੀਂ ਸਕਿਆ ਉਹ ਇਹ ਫੇਸਬੁੱਕ ਦੀ ਜਾਂ ਫਿਰ ਸੋਸ਼ਲ ਮੀਡੀਆ ਦੀ ਕਹਾਣੀ
3: ਐਡਿਕਸ਼ਨ ਦੀ ਇਹੀ ਕਹਾਣੀ ਹੈ
0: ਐਡਿਕਸ਼ਨ ਦੀ ਇਹ ਕਹਾਣੀ ਹੈ ਜਾਂ ਫਿਰ ਪੈਸਾ ਜਿਹੜਾ ਆਪਾਂ ਕਮਾਉਂਦੇ ਆ ਉਹਦੀ ਇਹ ਕਹਾਣੀ ਆ ਵੀ ਫਿਰ ਬੰਦਾ ਪਿੱਛੇ ਨਹੀਂ ਹਟ ਸਕਦਾ ਫਿਰ ਉਹ ਆਖਰੀ ਖੂਨ ਦੇ ਕਤਰੇ ਤੱਕ ਤੁਸੀਂ ਆਪਣਾ ਹੀ ਲਹੂ ਤੁਸੀਂ ਪੀ ਜਾਂਦੇ ਹੋ
3: ਬਿਲਕੁਲ ਆਪਾਂ ਦੇਖਿਆ ਕਿੰਨੇ ਮੇਜਰ ਐਗਜ਼ਾਮਪਲ ਹੋਇਆ ਬੜੀ ਕੰਟਰੋਵਰਸੀਆਂ ਹੋਈਆਂ ਪਰ ਕਈਆਂ ਨੂੰ ਤਾਂ ਮੁਲਕ ਤੱਕ ਛੱਡਣੇ ਪੈ ਗਏ ਜਿੱਥੋਂ ਵੀ ਉਹ ਕੰਟੈਂਟ ਵਗੈਰਾ ਬਣਾ ਰਹੇ ਸੀਗੇ ਪਰ ਅਲਟੀਮੇਟਲੀ ਜਿਹੜਾ ਇਸ ਗੇਮ 'ਚ ਆ ਗਿਆ ਜਿਹੜਾ ਜਿੰਨੇ ਪੈਸੇ ਦਾ ਸਵਾਦ ਚੱਖ ਲਿਆ ਵੀਡੀਓ ਬਣਾ ਕੇ ਉਹ ਚਾਹੁੰਦਿਆਂ ਨਾ ਚਾਹੁੰਦਿਆਂ ਨਹੀਂ ਛੱਡ ਪਾਉਂਦਾ ਫਿਰ ਉਹ ਆ ਕਿ ਉਹੀ ਗੱਲ ਆ ਕਿ ਜੇ ਗਾਲ ਵੀ ਪੈ ਰਹੀ ਆ ਤਾਂ ਉਹ ਉਹਨੂੰ ਇੰਗੇਜਮੈਂਟ ਦੀ ਨਜ਼ਰ ਨਾਲ ਵੇਖਦਾ ਕਿ ਉਹ ਸੈਂਸਿਟੀਵਿਟੀ ਖਤਮ ਹੋ ਗਈ ਹੁਣ ਹਰ ਚੀਜ਼ ਨੰਬਰ ਆ
0: ਬਿਲਕੁਲ ਅੱਜ ਜਦੋਂ ਕੁੱਤੇ ਦਾ ਵੀ ਕਹਿੰਦੇ ਨਾ ਵੀ ਕੁੱਤੇ ਨੂੰ ਜਿਹੜੀ ਸੁੱਕੀ ਅੱਡੀ ਕੁੱਤਾ ਚੱਬਦਾ ਰਹਿੰਦਾ ਸੋ ਬੇਸਿਕਲੀ ਉਹ ਉਹਦੇ ਚੋਂ ਕੁਛ ਨਹੀਂ ਨਿਕਲਦਾ ਉਹਦਾ ਉਹਦਾ ਜਬਾੜਾ ਛਿੱਲੇ ਛੁੱਲੇ ਜਾਂਦੇ ਬਰਾਸ਼ਾਂ
3: ਚੋਂ ਨਹੀਂ
0: ਉਹਦੇ ਖੂਨ ਕਹਿੰਦੇ ਉਹਦੇ ਬਰਾਸ਼ਾਂ ਦਾ ਜਿਹੜਾ ਖੂਨ ਹੈ ਨਾ ਉਹਦਾ ਵੀ ਇੱਦਾਂ ਹੀ ਮੂੰਹ ਚੋਂ ਜਾਂ ਬਰਾਸ਼ਾਂ ਚੋਂ ਤੇ ਉਹ ਉਹ ਹੀ ਉਹਨੂੰ ਲੱਗਦਾ ਵਾ ਵੀ ਇਹ ਇਹਦੇ ਚੋਂ ਨਿਕਲ ਗਿਆ ਪਰ ਹੁੰਦਾ ਉਹਦਾ ਆਪਣਾ ਹੀ ਖੂਨ ਹੈ ਸੋ ਇਹ ਚਲੋ ਖੈਰ ਹਰ ਇੱਕ ਕੇਸ ਵੱਖਰਾ ਹਰ ਇੱਕ ਗੱਲ ਵੱਖਰੀ ਹੈ ਨਾ ਸਾਰੇ ਪੱਖ ਕੋਸ਼ਿਸ਼ ਆਪਾਂ ਜ਼ਰੂਰ ਕਰ ਲਈ ਦੀ ਵੀ ਇਹਦਾ ਕਾਫ਼ੀ ਇੱਕ ਪੱਖ ਹੈਗਾ ਇਹ ਨਹੀਂ ਵੀ ਤੁਸੀਂ ਕੁਛ ਗਲਤ ਕਹਿ ਰਹੇ ਹੋ ਪਰ ਇਹ ਵੀ ਇਹਦੇ ਪੱਖ ਨੇ ਹੈ ਨਾ ਮੈਂ ਸਵੇਰੇ ਮੰਨਤ ਦੇ ਗਾਣੇ ਤੋਂ ਮੈਨੂੰ ਯਾਦ ਆਇਆ ਜਿੱਦਾਂ ਇੱਕ ਵੀਰ ਹੋਰੀ ਉੱਦਣ ਮੈਸੇਜ ਕਰਦੇ ਸੀ ਸ਼ਾਇਦ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਜਿੱਦਾਂ ਉਹ ਕਹਿੰਦੇ ਸੀ ਮਾਂ ਦੇ ਉੱਤੇ ਗਾਣੇ ਜਿਹੜੇ ਆ ਉਹ ਇੱਦਾਂ ਦੇ ਕਿਉਂ ਲਿਖੇ ਜਾਂਦੇ ਆ ਇੱਕ ਤੁਹਾਡੀ ਜਿਹੜੀ ਮਾਨਸਿਕਤਾ ਦੀ
3: ਮੈਨੂੰ ਖਿਆਲ
0: ਹੈ ਨਾ ਸੌੜੀ ਮਾਨਸਿਕਤਾ ਵਾ ਵੀ ਉਹ ਮਾਂ ਦੇ ਲਈ ਰੋਣ ਧੋਣੀ ਲਿਖਣਾ ਜਾਂ ਕਿੱਦਾਂ ਅਤੇ ਮੈਂ ਜਦੋਂ
3: ਮੰਨਤ ਸਵਾਲ ਵੈਸੇ
0: ਹੈ ਨਾ ਅਤੇ ਮੰਨਤ ਦਾ ਜਦੋਂ ਮੈਂ ਸਵੇਰੇ ਸੁਣਿਆ ਤਾਂ ਮੈਂ ਫਿਰ ਉਹ ਮੈਨੂੰ ਯਾਦ ਆਇਆ ਉਹਨਾਂ ਦਾ ਕਮੈਂਟ ਵੀ ਇੱਕ ਬੱਚਾ ਜਿਹੜੀ ਭਾਵਨਾ ਲਿਖਦਾ ਹੈ ਨਾ ਉਹ ਬਿਲਕੁਲ ਨਰੋਲ ਆ ਸੋ ਉਹਦੇ 'ਚੋਂ ਮੈਨੂੰ ਲੱਗਾ ਵੀ ਹਾਂ ਨਹੀਂ ਉਹਦੇ 'ਚ ਉਹ ਚੀਜ਼ ਨਹੀਂ ਹੈਗੀ
3: ਉਹ 'ਚ ਕਮਰਸ਼ਲਾਈਜੇਸ਼ਨ ਨਹੀਂ ਹੈ ਨਾ
0: ਮਾਂ ਤੈਨੂੰ ਮਿਸ ਕਰਦੇ ਆ ਹਾਏ ਇਹ 'ਚ
3: ਸ਼ੇਰ ਹੋਣੇ ਨਹੀਂ
0: ਹੋਣਾ ਰੁੜ ਗਏ ਹੈ ਨਾ ਸੋ ਵੱਡਾ ਜਿਹੜਾ ਵਾ ਉਹ ਫਿਰ ਉਹਨੂੰ ਲਕਾਸ਼ ਪਾ ਕੇ ਲਿਖੂਗਾ ਫਿਰ ਉਹ ਭਾਵੇਂ ਮਾਂ ਨਾਲ ਜਿੱਦਾਂ ਦੇ ਮਰਜ਼ੀ ਜੇ ਉਹਦਾ ਵਰਤਾਰਾ ਚੱਲ ਰਿਹਾ ਹੋਵੇ ਉਹ ਫਿਰ ਲਵੇਟ ਕੇ ਹੀ ਲਿਖੂਗਾ ਪਰ ਬੱਚੇ ਦੀ ਜਿਹੜੀ ਉਹ ਸਿੱਧੀ ਸਿੱਧੀ ਆ ਵੀ ਤੁਸੀਂ ਜਦੋਂ ਇਕੱਠੇ ਹੋ ਮੈਨੂੰ ਵਧੀਆ ਲੱਗਦੇ ਹੋ ਤੁਸੀਂ ਜਦੋਂ ਇਕੱਠੇ ਨੱਚਦੇ ਹੋ ਮੈਨੂੰ ਵਧੀਆ ਲੱਗਦੇ ਹੋ ਅਸਲ ਤਾਂ ਇਹੋ ਹੀ ਹੁੰਦਾ
3: ਅਸਲ ਇਹੀ ਆ ਸਹੀ
0: ਕੋਈ ਜਦੋਂ ਦਿਲੋਂ ਲਿਖੂਗਾ ਤਾਂ ਫਿਰ ਉਹ ਜਾਂ ਬੱਚਾ ਹੀ ਲਿਖੂਗਾ ਅਤੇ ਜਾਂ ਫਿਰ ਕੋਈ ਦਲੇਰ ਲਿਖੂਗਾ ਅਤੇ ਧੰਨਵਾਦ ਕਹਿੰਦੇ ਕਿ ਅੱਜ ਦੀ ਗੱਲਬਾਤ ਬਹੁਤ ਵਧੀਆ ਲੱਗੀ ਬਹੁਤ ਮਿਹਰਬਾਨੀ ਜੀ ਅਤੇ ਰਾਧੇ ਰਾਧੇ ਜੀ ਕਹਿੰਦੇ ਕਿ ਅੱਜ ਕੱਲ੍ਹ ਦਿਨ ਮੰਗਲਮਈ ਹੋ ਜਤਿੰਦਰ ਚੱਡਾ ਜੀ ਵਾਲਟ ਤੋਂ ਮੈਸੇਜ ਕਰਦੇ ਨੇ ਬਹੁਤ ਮਿਹਰਬਾਨੀ ਭਾਅ ਜੀ ਕਹਿੰਦੇ ਕਿ ਸੇਮ ਐਜ਼ ਵਿਦ ਮੀ ਕਹਿੰਦੇ ਕਿ ਜਿਹੜੇ ਭਾਅ ਜੀ ਕਹਿ ਰਹੇ ਆ ਕਿ ਰੇਡੀਓ ਹਾਂਜੀ ਸੁਣਨ ਨਾਲ ਸੋਸ਼ਲ ਮੀਡੀਆ ਯੂਜ਼ ਕਰਨ ਦੀ ਲੋੜ ਨਹੀਂ ਪੈਂਦੀ ਥੈਂਕ ਯੂ ਜੀ ਤੁਹਾਡੇ ਬਹੁਤ ਮਿਹਰਬਾਨੀ ਤੁਹਾਡੇ ਮੈਸੇਜ ਸਾਡੇ ਲਈ ਧੰਨਵਾਦ ਤੁਹਾਡਾ ਅੰਮ੍ਰਿਤ ਜੀ ਬਹੁਤ ਮਿਹਰਬਾਨੀ ਬੜੇ ਸੋਹਣੇ ਤੁਸੀਂ ਵੀ ਮੈਸੇਜ ਹਰ ਰੋਜ਼ ਭੇਜ ਦਿਓ ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਕਿ ਰੋਟੀ ਨਾ ਛੱਡ ਦਿਓ ਹੁਣ ਵਿਸ਼ਾਲ ਜੀ ਨੂੰ ਕਹੋ ਕਿ ਰੋਟੀ ਨਾ ਛੱਡ ਦਿਓ ਹੁਣ ਇਹ ਕਿਹੜੀ ਗੱਲ ਹੋਈ ਇੱਦਾਂ ਦੀ
3: ਉਹੀ ਕਿ ਮੈਂ ਯੂਟਿਊਬ ਛੱਡਤਾ ਇੰਸਟਾਗ੍ਰਾਮ ਛੱਡਤਾ ਫੇਸਬੁੱਕ ਛੱਡਤਾ ਪਰ ਰੇਡੀਓ ਹਾਂਜੀ
0: ਛੱਡੋ ਭਾਜੀ ਤੁਸੀਂ ਕਿਹੜੇ ਕੰਮ ਦੇ ਵਿੱਚ ਪੈ ਗਏ ਉਹ ਅਸੀਂ ਤੇ ਨਿਆਣੇ ਪੜਾ ਲਿਆ ਕਹਿੰਦੇ ਕ੍ਰਿਸ਼ਨਾ ਨੂੰ ਦਿਓ ਜ਼ਿੰਮੇਵਾਰੀ ਅਤੇ ਕਹਿੰਦੇ ਵੀ ਉਹ ਵਧੀਆ ਪੜ੍ਹ ਦੂਗਾ ਗਲੇ ਦੇ ਵਿੱਚ ਅੱਖਰ ਫਸ ਜਾਂਦੇ ਧੰਨਵਾਦ ਜੀ ਤੁਹਾਡਾ ਵਰਿੰਦਰ ਸ਼ਰਮਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਥਰਸਡੇ ਵੇਖੋ ਅਸਲ ਦੇ ਵਿੱਚ ਮੈਂ ਜਿੱਦਾਂ ਪੜ੍ਹਦਾ ਹੈ ਨਾ ਤੁਹਾਨੂੰ ਵੀ ਇੱਦਾਂ ਹੀ ਸਮਝ ਲੱਗਣੀ
3: ਗੱਲ ਤਾਂ ਠੀਕ ਹੈ ਦੇਖੋ
0: ਬੇਸਿਕਲੀ
3: ਗੱਲ ਸਹੀ ਹੈ
0: ਜਿੱਦਾਂ ਦੇ ਮਰਨ ਵਾਲੇ ਉੱਦਾਂ ਦੇ ਰੋਣ ਵਾਲੇ
3: ਵੈਰੀ ਗੁੱਡ
0: ਸਤਿ ਸ਼੍ਰੀ ਅਕਾਲ ਕਹਿੰਦੇ ਥਰਸਡੇ ਕਹਿੰਦੇ ਕਿ ਹਾਂਜੀ ਮੈਲਬਨ ਰਿਮਾਇੰਡਿੰਗ ਮੀ ਓਲਡ ਟਾਈਮ ਅਤੇ ਧੰਨਵਾਦ ਜੀ ਤੁਹਾਡਾ ਮਿਹਰਬਾਨੀ ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਸੋਸ਼ਲ ਮੀਡੀਆ ਬਾਰੇ ਲਿਖਦੇ ਨੇ ਕਿ ਵਿਭਿੰਨ ਰੰਗ ਮੇਰੀ ਸੋਝ ਮੁਤਾਬਕ ਕੁਛ ਗੱਲਾਂ ਤੇਰੀਆਂ ਨੇ ਅਤੇ ਕੁਛ ਗੱਲਾਂ ਮੇਰੀਆਂ ਨੇ ਕੁਛ ਗੱਲਾਂ ਸੱਚੀਆਂ ਨੇ ਅਤੇ ਕੁਛ ਗੱਲਾਂ ਇੱਧਰੋਂ ਉੱਧਰੋਂ ਵੇਖੋ ਵੇਖੀ ਸਹੇੜੀਆਂ ਨੇ ਕੁਛ ਗੱਲਾਂ ਗਰਮੀ ਅਤੇ ਸੋਕੇ ਦੀਆਂ ਨੇ ਅਤੇ ਕੁਛ ਗੱਲਾਂ ਹਾੜ 'ਚ ਮਦਦ ਦੇ ਲਈ ਆਈਆਂ ਬੇੜੀਆਂ ਦੀਆਂ ਨੇ ਕੁਝ ਗੱਲਾਂ ਐਡਿਟ ਦੀਆਂ ਨੇ ਅਤੇ ਕੁਛ ਗੱਲਾਂ ਕ੍ਰੈਡਿਟ ਦੀਆਂ ਨੇ ਕੁਝ ਗੱਲਾਂ 5-star ਰੈਸਟੋਰੈਂਟ ਦੀਆਂ ਨੇ ਅਤੇ ਕੁਛ ਗੱਲਾਂ ਮੱਖੀਆਂ ਮੱਛਰਾਂ ਨਾਲ ਭਰੀਆਂ ਰੇੜੀਆਂ ਦੀਆਂ ਨੇ ਅਤੇ ਕੁਛ ਗੱਲਾਂ ਕਿਸੇ ਗਰੀਬ ਦੀਆਂ ਨੇ ਅਤੇ ਕੁਛ ਗੱਲਾਂ ਪੈਸੇ ਦੀਆਂ ਲੱਗੀ ਢੇਰੀਆਂ ਦੀਆਂ ਕੁਛ ਗੱਲਾਂ ਕਿਸੇ ਗਰੀਬ ਦੀਆਂ ਨੇ ਅਤੇ ਕੁਛ ਗੱਲਾਂ ਨੂੰ ਕੁਛ ਕੁ ਗੱਲਾਂ ਪੈਸੇ ਦੀਆਂ ਲੱਗੀ ਢੇਰੀਆਂ ਦੀਆਂ ਓਕੇ ਸਭ ਕੁਛ ਗੱਲਾਂ ਸਰਕਾਰਾਂ ਦੇ ਪਾਲਤੂ ਬੰਦਿਆਂ ਦੀ ਨੇ ਅਤੇ ਕੁਛ ਕੁ ਗੱਲਾਂ ਜੁਝਾਰੂ ਨੌਜਵਾਨ ਅਤੇ ਗਲ ਪੈਰਾਂ ਅਤੇ ਹੱਥਾਂ 'ਚ ਪਈਆਂ ਬੇੜੀਆਂ ਦੀਆਂ ਨੇ ਕੁਛ ਗੱਲਾਂ ਕੌੜ ਤੁੰਮੇ ਦੀਆਂ ਅਤੇ ਕੁਛ ਗੱਲਾਂ ਮਿੱਠੀਆਂ ਬੇਰੀਆਂ ਦੀਆਂ ਨੇ ਕੁਛ ਗੱਲਾਂ ਸੋਹਣੇ ਦਿਨ ਦੀਆਂ ਅਤੇ ਕੁਛ ਗੱਲਾਂ ਖਰਾਬ ਮੌਸਮ ਅਤੇ ਹਨੇਰੀਆਂ ਦੀਆਂ ਨੇ ਕੁਛ ਗੱਲਾਂ ਮੈਲਬਨ ਦੀਆਂ ਅਤੇ ਕੁਛ ਗੱਲਾਂ ਮੇਰੇ ਪੰਜਾਬ ਦੀਆਂ ਫੇਰੀਆਂ ਦੀਆਂ ਨੇ ਕੁਛ ਗੱਲਾਂ ਸਿਆਣਿਆਂ ਦੀਆਂ ਨੇ ਅਤੇ ਕੁਛ ਗੱਲਾਂ ਕਮਲੇ ਘੁੰਮਣ ਦੀ ਕਲਮ ਨੇ ਟੌਪਿਕ ਉੱਤੇ ਲਿਖ ਕੇ ਨਿਬੇੜੀਆਂ ਨੇ
3: ਵਾਹ
0: ਧੰਨਵਾਦ ਘੁੰਮਣ ਜੀ
3: ਵੈਰੀ
0: ਨਾਲ ਦੀ ਨਾਲ ਜਿਹੜਾ ਤੁਸੀਂ ਲਿਖ ਕੇ ਮਾਰਦੇ ਜੇ ਨਾ
3: ਸਿੱਧੂ ਵੀ ਫੇਲ
0: ਮੈਂ ਨਾ ਕਮਾਲ ਹੀ ਕਰ ਛੱਡਦੇ ਹੋ ਤੁਸੀਂ ਅਤੇ ਜਸਪ੍ਰੀਤ ਜੀ ਕਹਿੰਦੇ ਨੇ ਕਿ ਮੈਂ ਤਾਂ ਇਮੋਸ਼ਨਲ ਹੋ ਗਈ ਸੀ ਸੁਣ ਕੇ ਜਿਹੜਾ ਮੰਨਤ ਨੇ ਮੰਨਤ ਦਾ ਗਾਣਾ ਬਣਾਇਆ ਆਪਾਂ ਅਤੇ ਹੁੰਦਾ ਹੈ ਜੀ ਮਾਵਾਂ ਨੂੰ ਮਾਵਾਂ ਦੇ ਅਤੇ ਇੰਨੇ ਕੁ ਜਜ਼ਬਾਤ ਜੁੜੇ ਹੁੰਦੇ ਆ ਬੱਚਿਆਂ ਦੇ ਨਾਲ ਗੁਰਜੀਤ ਜੀ ਕਹਿੰਦੇ ਨੇ ਕਿ ਭਾਅ ਜੀ ਐਸ਼ਲਿਨ ਤੁਹਾਡੇ ਨਾਲ ਅਪਸੈਟ ਹੈ ਕਹਿੰਦੀ ਆ ਕਿ ਅੰਕਲ ਜੀ ਫੇਰ ਨਹੀਂ ਹੈਗੇ ਮੈਨੂੰ ਕਹਿੰਦੇ ਆ ਜਲਦੀ ਫਿਨਿਸ਼ ਕਰੋ ਅਤੇ ਪਿੱਛੇ ਲਾਈਨ ਲੱਗੀ ਹੈ ਅਤੇ ਦੀਦੀ ਨੂੰ ਕਹਿੰਦੇ ਨੇ ਕਿ ਕੁਛ ਨਹੀਂ ਕਹਿੰਦੇ ਹਾਂ ਇਹ ਤਾਂ ਗੱਲ ਠੀਕ ਆ
3: ਮਸਲਾ ਨਿਬੇੜਨਾ
0: ਇਹ ਮਸਲਾ ਹੁਣ
3: ਲੰਮਾ ਚਲਾ ਗਿਆ
0: ਵਧਦਾ ਜਾਂਦਾ ਹੈ ਇਹ ਭੈਣਾਂ ਭੈਣਾਂ ਦਾ ਮਸਲਾ ਜਿਹੜਾ ਨਾ ਇਹ ਮੈਨੂੰ ਤਾਂ ਲੱਗਦਾ ਆਪਾਂ ਨਾ ਇਕੱਠੇ ਲੈ ਲਿਆ ਕਰੀ ਕ੍ਰਿਸ਼ਨਾ ਜੀ ਇਹਨਾਂ ਨੂੰ
3: ਹਾਂ ਬੈਟਰ ਸਹੀ ਗੱਲ
0: ਬੈਟਰ ਆ ਵੀ ਆਪਾਂ ਤਿੰਨਾਂ
3: ਇੱਕ ਜਣਾ ਪਹਿਲੀ ਲਾਈਨ ਬੋਲਦੇ ਤੇ ਪੰਚ ਲਾਈਨ ਦੂਸਰਾ ਬੋਲਦੇ
0: ਹਾਂ
3: ਬੁਝਾਰਤ ਕਹਿੰਦੇ
0: ਅੱਗੇ ਦੇਖਿਆ ਜੀ ਕਹਿੰਦੇ ਨੇ ਕਿ ਬ੍ਰੋ ਆਈ ਐਮ ਲਿਸਨਿੰਗ ਫਰੋਮ 4 AM ਧੰਨਵਾਦ ਭਾਈ ਸੋ ਜਿਹੜੇ ਲੰਮਾ ਸੁਣਦੇ ਨੇ ਉਹਨਾਂ ਦੇ ਅੱਗੇ ਬੇਨਤੀ ਹੈ ਕਿ ਤੁਸੀਂ ਆਪਣੀ ਫੀਡਬੈਕ ਜ਼ਰੂਰ ਦੇ ਦਿਆ ਕਰੋ ਜਦੋਂ ਆਪਾਂ ਨਹੀਂ ਆਏ ਹੁੰਦੇ ਜਾਂ ਬਾਅਦ ਵਿੱਚ ਆਪਾਂ ਨਹੀਂ ਖੁਦ ਸੁਣ ਰਹੇ ਹੁੰਦੇ ਤਾਂ ਉਸ ਟਾਈਮ ਦੇ ਉੱਤੇ ਜ਼ਰੂਰਤ ਹੁੰਦੀ ਹੈ ਸਾਨੂੰ ਕਿ ਕੁਛ ਉੱਤੇ ਥੱਲੇ ਹੋਇਆ ਅਤੇ ਸਾਡੇ ਤੱਕ ਤੁਸੀਂ ਸਾਂਝਾ ਕਰ ਦਿਆ ਕਰੋ ਸੋ ਜਿੰਨੇ ਵੀ ਸੁਣਨ ਵਾਲੇ ਨੇ ਉਹਨਾਂ ਦੇ ਅੱਗੇ ਬੇਨਤੀ ਹੈ ਕਿ ਤੁਸੀਂ ਜ਼ਰੂਰ ਦੱਸ ਦਿਆ ਕਰੋ ਅਤੇ ਥੈਂਕ ਯੂ ਜੀ ਮਨਦੀਪ ਸਿੱਧੂ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਜੀ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈ ਰੇਡੀਓ ਹਾਂਜੀ ਤੋਂ ਧੰਨਵਾਦ ਜੀ ਅਤੇ ਮਾਫ਼ੀ ਚਾਹੁੰਦਾ ਜੀ ਜਿਨ੍ਹਾਂ ਦੇ ਮੈਂ ਮੈਸੇਜ ਨਹੀਂ ਹੁਣ ਪੜ੍ਹ ਪਾਊਂਗਾ ਕਿਉਂਕਿ ਮੈਂ ਵੇਖਿਆ ਵੀ
3: ਸਮਾਂ ਕੀ ਘਾਟ ਹੈ ਜੀ
0: ਤੇ ਲੈ ਗਏ ਆ ਤੇ ਹੌਲੀ ਹੌਲੀ ਸਾਡੀ ਕੋਸ਼ਿਸ਼ ਇਹ ਆ ਕਿ ਆਪਾਂ 12 ਤੋਂ ਪਹਿਲਾਂ ਪਹਿਲਾਂ ਨਿਬੇੜ ਕੇ ਤੇ 12 ਵਜੇ ਆਪਾਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿਆ ਕਰੀਏ ਤੇ ਕਿਉਂਕਿ ਕੁਛ ਇੱਕ ਸਾਡੇ ਜਿਹੜਾ ਇਨ ਹਾਊਸ ਐਕਸਪੈਰੀਮੈਂਟ ਚੱਲ ਰਹੇ ਨੇ ਇਸ ਵਜ੍ਹਾ ਕਰਕੇ ਆਪਾਂ ਥੋੜ੍ਹਾ ਜਿਹਾ
3: ਊਚ ਨੀਚ ਹੋ ਜਾਂਦੀ ਹੈ ਕੋਈ
0: ਅਤੇ ਥੋੜ੍ਹਾ ਜਿਹਾ ਦੇਰੀ ਦੇ ਨਾਲ ਪਰ ਫਿਰ ਵੀ ਵਾਰ ਵਾਰ ਸਰੋਤਿਆਂ ਨੂੰ ਆਪਾਂ ਇਹ ਤਾਂ ਦੱਸ ਰਹੇ ਹਾਂ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਜਿਹੜਾ ਇਹ ਸਮਾਂ ਰਹੂਗਾ ਅਤੇ ਧੰਨਵਾਦ ਤੁਹਾਡਾ ਮਿਹਰਬਾਨੀ ਅਤੇ ਹੁਣ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹੱਸਦੇ ਖੇਡਦੇ ਰਹੋ
3: ਚੜ੍ਹਦੀ
0: ਕਲਾ 'ਚ ਰਹੋ ਅਤੇ ਅੱਜ ਪੰਜਾਬ ਦਾ ਮੈਚ ਵੇਖਣਾ ਤੁਸੀਂ ਰਾਤ ਨੂੰ ਕੀ ਲੱਗਦਾ
3: ਦੁਆ ਕਰਿਓ ਯਾਰ ਬਹੁਤ ਟੈਨਸ਼ਨ ਹੈ ਮੈਨੂੰ ਭਾਈ ਮੈਨੂੰ ਲੱਗਦਾ ਅਸੀਂ ਨਜ਼ਰ ਲਾਤੀ ਉਸ ਤੋਂ ਬਾਅਦ ਦੇ ਚਾਰ ਇਕੱਠੇ ਮੈਚ ਹਾਰ ਗਏ
0: ਨਹੀਂ ਉਦੋਂ ਅਸੀਂ ਜਦੋਂ ਪ੍ਰੋਗਰਾਮ ਕੀਤਾ ਉਦੋਂ ਤੇ ਹਾਰਨੇ ਸ਼ੁਰੂ
3: ਹੋ ਗਏ ਸੀਗੇ ਸ਼ੁਰੂ ਫੇਰ ਠੀਕ ਹੈ ਮੈਂ ਕੱਲ ਰਾਤ ਦਾ ਸੁੱਤਾ ਨਹੀਂ ਮੈਂ ਬੜਾ ਗਿਲਟ 'ਚ ਰਿਹਾ
0: ਉਦੋਂ ਤੇ ਮੇਰੇ ਖਿਆਲ 2 ਕਿ 3 ਹਾਰ ਚੁੱਕੇ ਸੀ ਜਦੋਂ ਅਸੀਂ
3: ਨਹੀਂ 2 ਹਾਰੇ ਸੀ 2 ਹਾਰੇ ਸੀ ਇੱਕ ਤਾਂ ਪਿਛਲੇ 2
0: ਮਤਲਬ ਜੇ ਵੀ ਕਿਹੜੀ ਗੱਲ ਤੇ ਨਹੀਂ ਨਹੀਂ ਯਾਰ 3 ਹਾਰੇ ਹੁੰਦਾ ਨਹੀਂ 2 ਹਾਰੇ
3: ਅੱਜ ਪਰ ਨਹੀਂ ਹਾਰਨਾ ਜੀ ਅੱਜ ਤਾਂ ਮੁੰਬਈ ਬਸ ਉਹ ਜਿਸ ਤਰ੍ਹਾਂ ਦੇਵ ਖਰੋੜ ਦਾ ਜਿਹੜਾ ਡਾਇਲੋਗ ਹੈ ਨਾ ਅੱਜ ਬਸਤੀ ਵਾਲੇ ਫੈਂਟ ਦੇਣੇ ਆ ਬਸ ਅੱਜ ਜਿੱਤਾਂਗੇ
0: ਨਹੀਂ ਪਰ ਮੁੰਬਈ ਵਾਲੇ ਵੀ ਯਾਰ ਉਹ ਵਿਚਾਰੇ ਜਿੱਤੇ ਹੀ ਨਹੀਂ
3: ਨੈਗੇਟਿਵ ਗੱਲ ਨਹੀਂ ਕਰਨੀ ਯਾਰ ਨਹੀਂ ਜਿੱਤੇ ਤਾਂ ਕੋਈ ਗੱਲ ਨਹੀਂ ਇੰਨੇ ਸਾਰੇ ਕੱਪ ਜਿੱਤ ਗਏ ਸੀ ਤਾਂ ਕੱਪ
0: ਨੈਗੇਟਿਵ ਪੋਜ਼ਿਟਿਵ ਨਾ ਇਦਾਂ ਹੀ ਕੰਮ ਕਰਦਾ ਵਾ ਉਹਨਾਂ ਦੇ ਲਿਹਾਜ਼ ਦੇ ਨਾਲ ਆ ਨੈਗੇਟਿਵ ਆ ਇਹਨਾਂ ਦੇ ਲਿਹਾਜ਼ ਦੇ ਨਾਲ ਆ
3: ਪਰ ਅਸੀਂ ਆਪਣੇ ਲਿਹਾਜ਼ ਨਾਲ ਰੱਖਣਾ ਅੱਜ ਪੰਜਾਬ ਲਈ ਸਾਰੇ 12 ਵਜੇ ਉੱਠਿਓ ਅਰਦਾਸ ਕਰਿਓ ਕਿ ਪੰਜਾਬ ਜਿੱਤੇ
0: ਅਸੀਂ ਅਰਦਾਸ ਕਰੀ ਜੀ ਉਹ ਸਹੇਲੀਆਂ ਬੱਸਾਂ 'ਚ ਲੈ ਕੇ ਘੁੰਮਣ
3: ਨੈਗੇਟਿਵ ਗੱਲ ਨਹੀਂ ਕਰਨੀ ਯਾਰ ਨਹੀਂ ਜਿੱਤੇ ਤਾਂ ਕੋਈ ਗੱਲ ਨਹੀਂ ਇੰਨੇ ਸਾਰੇ ਕੱਪ ਜਿੱਤ ਗਿਆ ਸੀ ਤਾਂ
0: ਨੈਗੇਟਿਵ ਪੋਜ਼ਿਟਿਵ ਨਾ ਇਦਾਂ ਹੀ ਕੰਮ ਕਰਦਾ ਵਾ ਉਹਨਾਂ ਦੇ ਲਿਹਾਜ਼ ਦੇ ਨਾਲ ਆ ਨੈਗੇਟਿਵ ਆ ਇਹਨਾਂ ਦੇ ਲਿਹਾਜ਼ ਦੇ ਨਾਲ ਆ
3: ਪਰ ਅਸੀਂ ਆਪਣੇ ਲਿਹਾਜ਼ ਨਾਲ ਰੱਖਣਾ ਅੱਜ ਪੰਜਾਬ ਲਈ ਸਾਰੇ 12 ਵਜੇ ਉੱਠਿਓ ਅਰਦਾਸ ਕਰਿਓ ਕਿ ਪੰਜਾਬ ਜਿੱਤੇ
0: ਅਸੀਂ ਅਰਦਾਸ ਕਰੀ ਜੀ ਉਹ ਸਹੇਲੀਆਂ ਬੱਸਾਂ 'ਚ ਲੈ ਕੇ ਘੁੰਮਣ
3: ਚਲੋ ਧਰਮਸ਼ਾਲਾ ਆਇਆ ਯਾਰ ਧਰਮਸ਼ਾਲਾ ਇਹ ਵੀ ਰੀਤ ਹੁੰਦੀ ਹੈ ਨਾ ਇਹ ਵੀ ਰੀਤ ਹੁੰਦੀ
0: ਹੈ
3: ਪੰਜਾਬ ਤੋਂ ਨਿਕਲਿਆ ਹਰ ਨੌਜਵਾਨ ਜੇ ਕਦੀ ਪਹਾੜਾਂ ਵੱਲ ਜਾਂਦਾ ਤੇ ਸਹੇਲੀ ਨਾਲ ਹੀ ਜਾਂਦਾ ਉਹ ਰੀਤ ਪੁਗਾ ਰਿਹਾ ਦੇਖੋ ਇਸ ਕਰਕੇ ਆਪਾਂ ਗਲਤ ਨਹੀਂ ਕਹਿ ਸਕਦੇ
0: ਰੀਤ ਦਾ ਨਾਂ
3: ਨਹੀਂ ਨਹੀਂ ਨਹੀਂ ਰੀਤ ਮਤਲਬ ਇੱਕ ਰਿਚੁਅਲ ਕਰ ਰਿਹਾ ਉਹਦਾ ਨਾਂ ਨਹੀਂ ਮੈਨੂੰ ਪਤਾ
0: ਓਕੇ ਨਹੀਂ ਮੇਰਾ ਨਾਂ ਤੇ ਹੈਗਾ ਹੀ
3: ਨਹੀਂ ਨਾਮ ਤਾਂ ਰੱਖਿਆ ਉਹਨੇ ਕਰਦਿਆਂ ਨੇ
0: ਸਮਰੀਨ ਕੌਰ
3: ਸਮਰੀਨ ਕੌਰ
0: ਸਮਰੀਨ ਕੌਰ
3: ਜੀ ਜੀ
0: ਤੇ ਚਲੋ ਵੇਖੋ ਵਧੀਆ ਖੇਡਣਗੇ ਤੇ
3: ਹਾਂ ਹਾਂ ਠੀਕ ਹੈ
0: ਜਿੱਤਣਗੇ
3: ਜਿੱਤਣਗੇ ਕਿਉਂ ਨਹੀਂ ਜਿੱਤਣਗੇ
0: ਬਾਕੀ ਕੱਲ
3: ਪਤਾ ਲੱਗ ਜਾਏਗਾ
0: ਲੱਗ ਜੂਗਾ ਪਤਾ ਹੈ ਨਾ
3: ਯੈਸ ਯੈਸ ਯੈਸ ਕੱਲ ਪਤਾ
0: ਹੋਪ ਫਾਰ ਬੈਸਟ
3: ਹੋਪ ਫਾਰ ਬੈਸਟ
0: ਠੀਕ ਹੈ ਤੇ ਆਪਾਂ ਲੈਂਦੇ ਹਾਂ ਜੀ ਤੁਹਾਡੇ ਕੋਲੋਂ ਇਜਾਜ਼ਤਾਂ।
3: ਯੈਸ, ਤੇ
0: ਖੁਸ਼ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।

0: Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ। Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available। ਆਓ ਤੇ ਆਪਣੀ ਨਵੀਂ Ford ਦਾ test drive ਕਰੋ, business fleet ਲਈ ਗੱਲ ਕਰੋ, vehicle experts Tim Forbes ਜਾਂ Corey ਨਾਲ। Radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service। Chadston Ford, ready, set, Ford।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
0: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton.
2: Orbit Homes apne iradiyan vaang sirf imarat nahi balki apne har ek grahak layi banaunde ne unna de supnyan da ek majboot ghar. House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock. Aaj hi pahuncho Orbit Homes Display Centers ya call karo Harpan Chauhan nu 0433-280-252 te 0433-280-252 ਤੇ।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
4: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
5: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
4: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
5: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
4: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au।
6: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ,
4: ਕੀ ਹੋਇਆ?
6: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
7: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
6: ਜਾਂ 90-77-97-33
7: ਜਾਂ ਈਮੇਲ info@vyimmigration.com.au।
6: ਯਾਦ ਰੱਖੋ 9077-9733।
7: VY Immigration and Education Consultant,
6: ਹਰ ਕਦਮ ਤੁਹਾਡੇ ਨਾਲ।
0: Creative Events ਲੈ ਕੇ ਆ ਰਹੇ ਨੇ ਸਾਲ ਦੀ ਸਭ ਤੋਂ ਇੰਤਜ਼ਾਰ ਕੀਤੀ ਗਈ ਸੰਗੀਤਮਈ ਸ਼ਾਮ, ਹੈਰੀਟੇਜ ਟੂਰ 2026, ਡਾਕਟਰ ਸਤਿੰਦਰ ਸਰਤਾਜ।
8: ਹੋਲਾਵਾਂ ਇਸ਼ਕੇ ਦੇ ਅੰਬਰੀ ਉਡਾਰੀਆਂ, ਮੈਨੂੰ ਪਿਆਰ ਦੀਆਂ ਜੜੀਆਂ ਖੁਮਾਰੀਆਂ।
0: 17 May 2026 ਸ਼ਾਮ 6 PM, ਮੈਲਬਨ ਦੀ ਸ਼ਾਨ ਰੋਡ ਲੇਵਰ ਅਰੀਨਾ ਵਿੱਚ। ਸਪੋਂਸਰਸ਼ਿਪ ਦੀ ਇਨਫਾਰਮੇਸ਼ਨ ਲਈ ਕਾਲ ਕਰੋ 0426-809-499। ਫਾਰ ਟਿਕਟਸ ਵਿਜ਼ਿਟ tiktak.com.au।
9: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ।
10: ਚਾਹੀਦੇ
11: ਮੈਂ ਤਾਂ ਕਹਿੰਦਾ ਐਤਵਾਰ ਵੀ ਸਕੂਲ ਲੱਗਣ, ਮਸਲਾ ਤਾਂ ਮੌਕਾ ਮਿਲਦਾ ਰੀਲਾਂ ਤੋਂ ਬਚਣ ਦਾ।
12: ਅਰੇ ਬੋਲੋ, ਪੱਪੂ ਦੇ ਪਾਪਾ।
13: ਇਸ 8 May ਨੂੰ ਸਿਨੇਮਾ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮ

0: 14 ਤਰੀਕ ਹੈ ਮਈ ਦਾ ਮਹੀਨਾ ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ ਚ ਸਭ ਤੋਂ ਪਹਿਲਾਂ CBI ਨੇ ਨੀਟ ਪੇਪਰ ਲੀਕ ਮਾਮਲੇ ਚ 5 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਚੋਂ 3 ਮੁਲਜ਼ਮ ਜਿਹੜੇ ਆ ਉਹ ਰਾਜਸਥਾਨ ਦੇ ਜੈਪੁਰ ਤੋਂ ਫੜੇ ਗਏ ਨੇ ਤੇ ਕਿਹਾ ਜਾ ਰਿਹਾ ਕਿ ਅਸਲ ਦੇ ਵਿੱਚ ਉੱਥੋਂ ਹੀ ਜਿਹੜਾ ਹੈ ਉਹ ਸ਼ੁਰੂ ਹੋਇਆ। ਉਧਰ ਕੇਂਦਰ ਸਰਕਾਰ ਨੇ ਝੋਨੇ ਦੇ ਘੱਟੋ ਘੱਟ ਸਹਾਇਕ ਮੁੱਲ ਚ 72 ਰੁਪਏ ਫੀ ਕੁਇੰਟਲ ਦਾ ਵਾਧਾ ਕੀਤਾ ਤੇ ਕਾਂਗਰਸ ਨੇ ਕਿਹਾ ਕਿ ਇਹ ਵਾਧਾ ਬਹੁਤ ਘੱਟ ਹੈ। ਪੰਜਾਬ ਦੇ ਮੁੱਖ ਮੰਤਰੀ ਜਿਹੜੇ ਹੈਗੇ ਉਹ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਕੱਲ ਦਿੱਲੀ ਚ ਕੇਂਦਰੀ ਮੰਤਰੀਆਂ ਨੂੰ ਮਿਲੇ ਨੇ ਤੇ ਕੌਮੀ ਸ਼ਾਹਰਾ ਮੰਤਰੀ ਨਿਤਿਨ ਗਡਕਰੀ ਨੇ ਸੂਬੇ ਦੀਆਂ ਸੜਕਾਂ ਤੇ ਪੁਲਾਂ ਦਾ ਕੰਮ ਛੇਤੀ ਮੁਕੰਮਲ ਕਰਨ ਦਾ ਉਹਨਾਂ ਨੂੰ ਭਰੋਸਾ ਦਿੱਤਾ। ਜਦਕਿ ਕੇਂਦਰੀ ਖੇਤੀ ਮੰਤਰੀ ਨੇ ਕਿਹਾ ਕਿ ਜਿਹੜਾ ਹੈ ਪੰਜਾਬ ਉਹ ਫਸਲੀ ਭਿੰਨਤਾ ਵੱਲ ਜ਼ੋਰ ਦੇਵੇ। ਉਧਰ TVK ਨੇ ਤਾਮਿਲਨਾਡੂ ਦੇ ਵਿੱਚ ਆਸਾਨੀ ਨਾਲ ਜਿਹੜਾ ਹੈ ਭਰੋਸੇ ਦਾ ਵੋਟ ਉਹ ਜਿੱਤ ਲਿਆ। ਤੇ ਆਖਰੀ ਖਬਰ, ਦਲਜੀਤ ਦੁਸਾਂਝ ਨੇ ਕਿਹਾ ਕਿ ਉਹ ਅਮਰੀਕੀ ਨਾਗਰਿਕ ਨੇ, ਇਸ ਲਈ ਭਾਰਤੀ ਰਾਜਨੀਤੀ ਵਿੱਚ ਉਹਨਾਂ ਦੀ ਕੋਈ ਦਿਲਚਸਪੀ ਨਹੀਂ ਹੈ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਜੇ ਆਪਾਂ ਆਖਰੀ ਖਬਰ ਤੋਂ ਹੀ ਜੇ ਆਪਾਂ ਸ਼ੁਰੂਆਤ ਕਰ ਲਈਏ ਤਾਂ ਦਲਜੀਤ ਦੁਸਾਂਝ ਇਸ ਟਾਈਮ ਖਬਰਾਂ ਦੇ ਵਿੱਚ ਨੇ, ਕਿਉਂਕਿ ਇਹਨਾਂ ਦੇ ਜਿਹੜੇ ਮੈਨੇਜਰ ਤੇ ਹਮੇਸ਼ਾ ਹੀ ਨਾਲ ਰਹਿੰਦੇ ਨੇ, ਉਹਨਾਂ ਦੇ ਉੱਤੇ ਹਮਲਾ ਹੋਇਆ ਵਾ ਉਹਨਾਂ ਦੇ ਘਰ ਦੇ ਉੱਤੇ। ਵੈਸੇ ਆਪਾਂ ਦੱਸਦੇ ਜੀ ਆਪਣੇ ਸਰੋਤਿਆਂ ਨੂੰ ਕਿ ਕੋਈ ਨਵੀਂ ਗੱਲ ਨਹੀਂ, ਸਿੰਗਰਾਂ ਦੇ ਘਰਾਂ ਦੇ ਉੱਤੇ ਜਾਂ ਫਿਰ ਵੱਡੀਆਂ ਸ਼ਖਸੀਅਤਾਂ ਦੇ ਘਰਾਂ ਦੇ ਉੱਤੇ ਇੱਦਾਂ ਹਮਲੇ ਹੋਣੇ। ਦਲਜੀਤ ਦੁਸਾਂਝ ਦੇ ਇਸ ਹਮਲੇ ਤੋਂ ਬਾਅਦ ਇਹ ਰੌਲਾ ਰੱਪਾ ਪੈਣਾ ਕਿ ਇਹ ਪੋਲੀਟਿਕਸ ਵਿੱਚ ਸ਼ਾਇਦ ਆਉਣਾ ਚਾਹੁੰਦੇ ਹੀ, ਅਤੇ ਉਸ ਤੋਂ ਬਾਅਦ ਇਹ ਚੀਜ਼ਾਂ ਦੇ ਉੱਤੇ ਮਨ੍ਹਾ ਇਹਨਾਂ ਨੇ ਜਦੋਂ ਕੀਤਾ ਤਾਂ ਫਿਰ ਇਸ ਤਰੀਕੇ ਦੇ ਨਾਲ ਸੱਤਾਧਾਰੀ ਧਿਰ ਇਹਨਾਂ ਨੂੰ ਆਪਣੇ ਵਿੱਚ ਸ਼ਾਮਿਲ ਕਰਨਾ ਚਾਹੁੰਦੀ ਹੈ, ਜਿਹਦੇ ਉੱਤੇ ਕਿ ਵਿਚਾਰ ਹੁਣ ਦਲਜੀਤ ਦੁਸਾਂਝ ਨੇ ਆਪਣਾ ਬਿਆਨ ਦਿੱਤਾ ਕਿ ਨਹੀਂ ਉਹ ਰਾਜਨੀਤੀ ਦੇ ਵਿੱਚ ਨਹੀਂ ਆਉਣਾ ਚਾਹ ਰਹੇ, ਕੋਈ ਇੱਦਾਂ ਦਾ ਉਹਨਾਂ ਦਾ ਕੋਈ ਵਿਚਾਰ ਨਹੀਂ ਆ। ਜਦੋਂ ਵੀ ਕੋਈ ਕਹਿੰਦੇ ਨੇ ਕਿ ਗੱਲਬਾਤ ਉੱਡਦੀ ਆ ਅਤੇ ਉਹਦੇ ਪਿੱਛੇ ਕੋਈ ਮਾੜਾ ਮੋਟੀ ਅਤੇ ਜ਼ਰੂਰ ਕੋਈ ਨਾ ਕੁਛ ਹੁੰਦਾ ਜਾਂ ਫਿਰ ਇੱਦਾਂ ਹੀ ਹਵਾ ਦੇ ਵਿੱਚੋਂ ਹੀ ਇਹ ਗੱਲਾਂ ਕਿਤੋਂ ਆ ਜਾਂਦੀਆਂ ਨੇ। ਸੋ ਇਸ ਖਬਰ ਦੇ ਪਿੱਛੇ ਜਾਂ ਇਹ ਜਿਹੜਾ ਬਿਆਨ ਜਿਹੜਾ ਦਿੱਤਾ ਗਿਆ ਵਾ, ਮੇਰੇ ਖਿਆਲ ਨਾਲ ਜਿਹੜੇ ਪੰਜਾਬ ਸਰਕਾਰ ਦੇ ਵੱਲੋਂ ਵੀ ਸ਼ਾਇਦ ਮਾਨ ਸਾਹਿਬ ਨੇ ਵੀ ਇਹ ਬਿਆਨ ਦਿੱਤਾ ਸੀ ਇਸ ਸਿਲਸਿਲੇ ਦੇ ਵਿੱਚ, ਸੋ ਉਹ ਹੈ ਉਹਦੇ ਪਿੱਛੇ ਕੁਛ ਜਾਂ ਫਿਰ ਆਪਾਂ ਜਿੱਦਾਂ ਵੇਖਦੇ ਹਾਂ ਕਿ ਉੱਦਾਂ ਹੀ ਪਾਰਟੀਆਂ ਜਿਹੜੀਆਂ ਆਪਸ ਵਿੱਚ ਮਿਹਣੋ ਮਿਹਣੀ ਹੋਈਆਂ ਰਹਿੰਦੀਆਂ ਨੇ, ਇਸ ਸਿਲਸਿਲੇ ਦੇ ਵਿੱਚ ਕਿੰਨੀ ਕੁ ਰਾਜਨੀਤੀ ਮਿਕਸ ਲੱਗਦੀ ਹੈ?
1: ਨਹੀਂ ਦੇਖੋ, ਇੱਕ ਗੱਲ ਜਿਹੜਾ ਇਹਦੇ ਤੇ ਜੋ ਜਿਹੜੀ ਘਟਨਾ ਵਾਪਰੀ ਆ, ਅਸਲ ਚ ਪਹਿਲੀ ਗੱਲ ਤਾਂ ਆਪਾਂ ਉਹਨੂੰ ਲਈਏ, ਜਿਹੜਾ ਜਿਹੜੀਆਂ ਗੋਲੀਆਂ ਚੱਲੀਆਂ ਨੇ ਦਲਜੀਤ ਦੇ ਮੈਨੇਜਰ ਦੇ ਜਿਹੜਾ ਹੈ ਘਰ ਦੇ ਉੱਪਰ, ਤੇ ਬਾਅਦ ਦੇ ਵਿੱਚ ਉਹਦੀ ਜ਼ਿੰਮੇਵਾਰੀ ਵੀ ਸੋਸ਼ਲ ਮੀਡੀਆ ਤੇ ਲਈ ਗਈ ਹੈ, ਇਹ ਵੀ ਨਾਲ ਗੱਲਾਂ ਨੇ। ਤੇ ਉਹਦੇ ਤੇ ਫਿਰ ਜਿਹੜਾ ਰਿਐਕਸ਼ਨ ਆਇਆ ਪੰਜਾਬ ਦੇ ਖਜ਼ਾਨਾ ਮੰਤਰੀ ਦਾ, ਪੰਜਾਬ ਦੇ ਮੁੱਖ ਮੰਤਰੀ ਦਾ, ਅਲੱਗ ਅਲੱਗ ਤਰੀਕੇ ਦੇ ਨਾਲ ਜਿਹੜਾ ਹੈ ਉਹ ਰਿਐਕਸ਼ਨ ਜਿਹੜਾ ਹੈ ਉਹ ਆਇਆ। ਇਸ ਤੋਂ ਪਹਿਲਾਂ ਦੋ ਗੱਲਾਂ ਜਿਹੜੀਆਂ ਚੱਲੀਆਂ, ਇੱਕ ਇੱਥੇ ਇੱਕ ਜਾਗੋ ਪੰਜਾਬ ਇੱਕ ਸੰਸਥਾ ਬਣੀ ਹੈ, ਮਿਸਟਰ ਬੋਪਾ ਰਾਏ ਜਿਹਦੇ ਪਹਿਲਾਂ ਉਹ IAS ਅਫਸਰ ਰਹੇ ਨੇ ਤੇ ਫਿਰ ਪੰਜਾਬੀ ਯੂਨੀਵਰਸਿਟੀ ਦੇ ਜਿਹੜੇ ਹੈਗੇ ਵਾਈਸ ਚਾਂਸਲਰ ਵੀ ਰਹੇ ਨੇ, ਤੇ ਉਹ ਉਹਨਾਂ ਨੇ ਪਿੱਛੇ ਜੇ ਇੱਕ ਬਿਆਨ ਦਿੱਤਾ ਕਿ ਦਲਜੀਤ ਦੁਸਾਂਝ ਨੂੰ ਜਿਹੜਾ ਹੈਗਾ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾਣਾ ਚਾਹੀਦਾ ਜਾਂ ਉਸ ਤਰੀਕੇ ਦੇ ਨਾਲ ਵੀ ਇੱਕ ਜਦੋਂ ਵਿਜੇ ਨੂੰ ਵੱਡੀ ਜਿੱਤ ਹਾਸਲ ਹੋਈ ਤਾਮਿਲਨਾਡੂ ਦੇ ਵਿੱਚ, ਉਸ ਤੋਂ ਬਾਅਦ ਉਹਦਾ ਬਿਆਨ ਆਇਆ। ਤੇ ਉਦੋਂ ਬਾਅਦ BJP ਵੱਲੋਂ ਵੀ ਜਿਹੜਾ ਹੈ ਇਹ ਗੱਲ ਆਈ ਕਿ BJP ਇੰਟਰਸਟਡ ਹੈ ਇਸ ਗੱਲ ਚ ਵੀ ਦਲਜੀਤ ਦੁਸਾਂਝ ਵੀ ਜਿਹੜਾ ਹੈਗਾ BJP ਚ ਸ਼ਾਮਿਲ ਹੋਵੇ, ਜਿਵੇਂ ਹਰਭਜਨ ਸਿੰਘ ਕ੍ਰਿਕਟ ਦੇ ਜਿਹੜੇ ਸੈਲੀਬ੍ਰਿਟੀ ਨੇ ਉਹ ਹੋ ਗਏ, ਤੇ ਜਾਂ ਹੋਰ ਜਿਵੇਂ ਉਹਨਾਂ ਨੂੰ ਹੋਰਨਾਂ ਥਾਵਾਂ ਤੇ ਵੀ ਬਹੁਤ ਸਾਰੇ ਜਿਹੜੇ ਸੈਲੀਬ੍ਰਿਟੀ ਨੇ ਜਾਂ ਫਿਲਮ ਕਲਾਕਾਰ ਨੇ ਉਹ ਨੇ, ਜਿੱਦਾਂ ਏਦਾਂ ਹੀ ਉਹ ਸ਼ਾਮਿਲ ਹੋਵੇ ਤਾਂ ਕਿ ਪੰਜਾਬ ਦੇ ਵਿੱਚ ਜਿਹੜੀ ਹੈ ਰਾਜਨੀਤੀ ਦੇ ਵਿੱਚ ਆ ਜਾਏ। ਤੇ ਕਿਉਂਕਿ ਪਹਿਲਾਂ ਇਹ ਹੈ ਕਿ ਇਹ ਗੱਲ ਉਦਾਂ ਹੀ ਦਲਜੀਤ ਦੁਸਾਂਝ ਨੇ ਮਨਾ ਕੀਤੀ ਕਿ ਨਹੀਂ ਉਹ ਕਿਤੇ ਕਿਸੇ ਪਾਰਟੀ ਸ਼ਾਮਿਲ ਜਿਹੜਾ ਹੈ ਨਹੀਂ ਹੋਣਗੇ। ਹੁਣ ਇਸ ਘਟਨਾ ਤੋਂ ਬਾਅਦ ਜਿਹੜਾ ਅੱਜ ਇੰਡੀਅਨ ਐਕਸਪ੍ਰੈਸ ਅਖਬਾਰ ਨੇ ਜਿਹੜੀ ਹੈ ਕਾਫੀ ਇਸ ਖਬਰ ਨੂੰ ਜਿਹੜਾ ਹੈਗਾ ਲੈ ਕਿ ਉਹਨਾਂ ਨੇ ਉਹ ਕਹਿ ਕੇ ਉਹ ਜਿਹੜੇ ਹੈਗੇ ਆ ਉਹਨਾਂ ਕੋਲੇ ਅਮੈਰੀਕਾ ਦੀ ਜਿਹੜੀ ਸਿਟੀਜਨਸ਼ਿਪ ਹੈ 2022 ਦੇ ਵਿੱਚ ਉਹਨਾਂ ਨੇ US ਸਿਟੀਜਨਸ਼ਿਪ ਜਿਹੜੀ ਸੀ ਉਹ ਲੈ ਲਈ ਸੀ, ਤੇ ਇਸ

0: ਜਿਹੜਾ ਹੈਗਾ ਉਹਨਾਂ ਦੀ ਕੋਈ ਦਿਲਚਸਪੀ ਨਹੀਂ ਹੈ, ਤੇ ਨਾ ਹੀ ਜਿਹੜਾ ਹੈਗਾ ਉਹ ਭਾਰਤੀ ਰਾਜਨੀਤੀ ਦੇ ਵਿੱਚ ਇੰਨਾ ਇਸ ਰੂਪ ਦੇ ਵਿੱਚ ਆ ਸਕਦੇ ਨੇ। ਉਹਨਾਂ ਨੇ ਜਿਹੜਾ ਸੀ ਇਸ ਸਾਰੀ ਗੱਲਬਾਤ ਨੂੰ ਜਾਂ ਇਸ ਰਾਜਨੀਤੀ ਨੂੰ ਇਸ ਪਾਸੇ ਨੂੰ ਮੋੜਤਾ ਤਾਂ ਕਿ ਜਿਹੜੀ ਗੱਲ ਹੈ ਉਹਨਾਂ ਦੇ ਸਿਰ ਜਿਹੜੀ ਹੈ ਉਹ ਬਹੁਤੀ ਨਾ ਆਵੇ। ਤੇ ਪਰ ਇਹ ਕਿ ਇਹਦੇ ਤੇ ਹੁਣ ਰਾਜਨੀਤੀ ਤਾਂ ਇੱਕ ਵਾਰ ਸ਼ੁਰੂ ਹੋ ਹੀ ਗਈ ਹੈ, ਤੇ ਨਾਲ ਜਿਹੜੀ ਇੱਕ ਜਿਹੜੀ ਇੰਸੀਡੈਂਟ ਜਿਹੜੀ ਉੱਥੇ ਵਾਪਰੀ ਹੈ ਕਰਨਾਲ ਦੇ ਵਿੱਚ, ਜਿਹੜੀਆਂ ਉੱਥੇ ਗੋਲੀਆਂ ਜਿਹੜੀਆਂ ਚੱਲੀਆਂ ਨੇ ਉਸ ਨੂੰ ਲੈ ਕੇ ਪੰਜਾਬ ਦੇ ਵਿੱਚ ਖਾਸ ਕਰਕੇ ਜਿਵੇਂ ਹਰਪਾਲ ਸਿੰਘ ਚੀਮਾ ਨੇ ਤਾਂ ਸਿੱਧਾ ਹੀ ਕਿਹਾ ਕਿ ਬੀਜੇਪੀ ਹੈ ਜਿਹੜੀ ਉਹ ਸੈਲੀਬ੍ਰਿਟੀਜ਼ ਤੇ ਕਾਰੋਬਾਰੀਆਂ ਨੂੰ ਜਿਹੜੀ ਆ ਡਰਾ ਧਮਕਾ ਰਹੀ ਹੈ। ਤੇ ਉਧਰੋਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਦਲਾਖੋਰੀ ਦੀ ਸਿਆਸਤ ਆ ਜਿਹੜਾ ਹੈ ਇਸ ਤਰ੍ਹਾਂ ਦੀ ਜਿਹੜੀ ਗੱਲ ਹੈ, ਤੇ ਇਹ ਸਾਰਾ ਕੁਛ ਜਿਹੜਾ ਇੱਦਾਂ ਦਾ ਕਰਨਾ। ਤੇ ਪਰ ਹੁਣ ਇਹ ਹੈ ਕਿ ਕੀ ਜਿਹੜੀ ਸਾਡੀ ਸਿਆਸਤ ਹੈ ਸਿਰਫ ਇਸੇ ਤੇ ਆ ਕੇ ਰੁਕ ਗਈ ਹੈ ਵੀ ਸਾਡੇ ਕੋਲੇ ਜਿਹੜੇ ਹੈਗੇ ਸਿਵਲ ਸੁਸਾਇਟੀ ਚੋਂ ਜਾਂ ਪਬਲਿਕ ਦੇ ਵਿੱਚੋਂ ਸਾਡੇ ਕੋਲੇ ਕੋਈ ਉਹ ਲੀਡਰ ਹੀ ਨੀ ਸਾਨੂੰ ਮਿਲਦੇ ਜਾਂ ਆਗੂ ਹੀ ਨੀ ਮਿਲਦੇ ਜਿਹੜੇ ਸਾਡੀ ਸੁਸਾਇਟੀ ਨੂੰ, ਸਮਾਜ ਨੂੰ ਜਾਂ ਸਾਡੀ ਰਾਜਨੀਤੀ ਨੂੰ ਜਿਹੜੇ ਅਗਵਾਈ ਦੇ ਸਕਣ। ਇਹ ਜਿਹੜਾ ਹੈਗਾ ਇੱਕ ਮੈਨੂੰ ਲੱਗਦਾ ਜਿਹੜਾ ਦਿਵਾਲੀਆਪਣ ਹੈ ਇਸ ਗੱਲ ਵੱਲ ਵੀ ਇਹ ਸਾਰੀ ਇਸ਼ਾਰਾ ਕਰਦੀ ਹੈ ਗੱਲ ਕਿ ਦੇਖੋ ਇੱਥੇ ਕਾਂਗਰਸ ਦੇ ਵੀ ਜਿਹੜੇ ਘਾਗ ਲੀਡਰ ਬੈਠੇ ਹੈ, ਬੀਜੇਪੀ ਦੇ ਵੀ ਬੈਠੇ ਹੈ, ਤੇ ਉਸ ਤੋਂ ਇਲਾਵਾ ਜਿਹੜੇ ਹੈਗੇ ਆ ਆਮ ਆਦਮੀ ਪਾਰਟੀ, ਚਲੋ ਨਵੀਂ ਪਾਰਟੀ ਹੈ ਪਰ ਉਹਦੇ ਵੀ ਆਗੂ ਤਾਂ ਇੱਥੇ ਹੈਗੇ ਹੀ ਨੇ, ਤੇ ਇਸ ਤਰ੍ਹਾਂ ਅਕਾਲੀ ਦਲ ਦੇ ਹੈ, ਅਕਾਲੀ ਦਲ ਦੇ ਕਿੰਨੇ ਜਿਹੜੇ ਸੈਂਟਰ ਦੇ ਵਿੱਚ ਵੀ ਜਿਹੜੇ ਮੰਤਰੀ ਰਹੇ ਨੇ ਜਾਂ ਪੰਜਾਬ ਦੇ ਵਿੱਚ ਮਿਨਿਸਟਰ ਰਹੇ ਨੇ ਉਹ ਤਾਂ ਕਿੰਨੇ ਹੀ ਨੇ ਜਿਹੜੇ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਉਹਦੇ ਦੌਰਾਨ ਬੈਠੇ ਨੇ। ਤੇ ਇਸ ਤਰ੍ਹਾਂ ਹੁਣ ਬੀਜੇਪੀ ਜਦੋਂ ਦੀ ਸਾਂਝੀ ਸਰਕਾਰ ਰਹੀ ਹੈ ਅਕਾਲੀ ਦਲ ਨਾਲ, ਬਹੁਤ ਸਾਲ ਸਾਂਝੀ ਸਰਕਾਰ ਰਹੀ ਹੈ 1900 ਜਿਹੜੀ ਹੈਗੀ, ਖਾਸ ਕਰਕੇ ਜੇ ਆਪਾਂ ਪਿਛਲੀ ਗੱਲ ਵੀ ਤਾਂ ਛੱਡ ਦਈਏ, ਤੇ ਜਿਹੜੀ ਹੁਣ ਮੌਜੂਦਾ ਜਿਹੜਾ ਰਜੀਮ ਹੈ ਪਿਛਲੇ ਸਾਲਾਂ ਜਦੋਂ ਆਪਾਂ ਦੇਖਦੇ ਹਾਂ, ਤੇ 1997 ਤੋਂ ਲੈ ਕੇ ਇਹ ਤਾਂ ਸਾਂਝ ਪਿੱਛੇ ਉਦੋਂ ਕਿਸਾਨ ਅੰਦੋਲਨ ਦੌਰਾਨ ਹੀ ਟੁੱਟੀ ਆ ਨਾ ਜੀ, 97 ਤੋਂ ਲੈ ਕੇ ਲਗਾਤਾਰ ਜਿਹੜੀ ਆ ਉਹ 15 ਸਾਲ ਅਕਾਲੀ ਦਲ ਤੇ ਬੀਜੇਪੀ ਦੀ ਸਾਂਝੀ ਸਰਕਾਰ ਰਹੀ ਹੈ। ਇਸ ਕਰਕੇ ਉਹਨਾਂ ਕੋਲ ਵੀ ਲੀਡਰ ਆਗੂ ਹੈਗੇ ਆ ਜਿਹੜੇ ਉਸ ਵੇਲੇ ਮੰਤਰੀ ਰਹੇ ਨੇ ਤੇ ਜਾਂ ਸਮੇਂ ਸਮੇਂ ਸੂਬੇ ਦੇ ਪ੍ਰਧਾਨ ਰਹੇ ਨੇ। ਪਰ ਇਹ ਕੀ ਜਿਹੜੀ ਇਹ ਨੌਬਤ ਆ ਗਈ ਹੈ ਕਿ ਜਿਹੜਾ ਹੈਗਾ ਸਾਰਾ ਟੇਕ ਹੀ ਇਸ ਗੱਲ ਤੇ ਰੱਖੀ ਜਾਵੇ ਕਲਾਕਾਰਾਂ ਤੇ ਸਿੰਗਰਾਂ ਤੇ ਜਾਂ ਦੂਜੇ ਪਾਸੇ ਖਿਡਾਰੀਆਂ ਤੇ ਜਾਂ ਹੋਰ ਜਿਹੜੇ ਸੋਸਾਇਟੀ ਦੇ ਵਿੱਚ ਜਿਹੜੇ ਹੋਰ ਕਿਸੇ ਪਾਸੇ ਜਿਹਨਾਂ ਦਾ ਰਾਜਨੀਤੀ ਚ ਕੋਈ ਦਿਲਚਸਪੀ ਵੀ ਨਹੀਂ ਹੈ, ਜੇ ਥੋੜੀ ਮੋਟੀ ਹੋਵੇ ਤਾਂ ਉਹਨਾਂ ਨੂੰ ਕਿਵੇਂ ਲਿਆਂਦਾ ਜਾਂਦਾ। ਤੇ ਠੀਕ ਹੈ ਕਿਸੇ ਹੱਦ ਤੱਕ ਤਾਂ ਜਿਹੜੀ ਇਹ ਗੱਲ ਆਪਾਂ ਨੂੰ ਕਿਤੇ ਜਚਦੀ ਹੈ, ਜਿੱਥੇ ਜਿਵੇਂ ਖਾਸ ਕਰਕੇ ਆਪਾਂ ਤਾਮਿਲਨਾਡੂ ਜਾਂ ਆਂਧਰਾ ਪ੍ਰਦੇਸ਼ ਦੀ ਉਦਾਹਰਨ ਦਿੰਦੇ ਹਾਂ, ਉੱਥੇ ਇੱਕ ਪਹਿਲਾਂ ਤੋਂ ਇੱਕ ਰਵਾਇਤ ਹੈ ਜੇ ਆਪਾਂ ਇਹ ਕਹਿ ਲਈਏ ਕਿ ਇਸ ਕਿਸਮ ਦੀ ਉੱਥੇ ਪੋਲੀਟਿਕਸ ਦੀ। ਤੇ ਜਾਂ ਫਿਰ ਆਪਾਂ ਜਦੋਂ ਮੁੰਬਈ ਦੀ ਗੱਲ ਕਰਦੇ ਹਾਂ ਤੇ ਉੱਥੇ ਦੀ ਜਿਹੜੀ ਹੈਗੀ ਹੈ ਖਾਸ ਕਰਕੇ ਉੱਥੇ ਫਿਲਮ ਇੰਡਸਟਰੀ ਇੱਕ ਵੱਡੀ ਇੰਡਸਟਰੀ ਹੈ, ਤੇ ਉਹਦੇ ਚੋਂ ਵੀ ਜਿਹੜੀਆਂ ਹੈਗੀਆਂ ਫਿਗਰ ਜਿਹੜੀਆਂ ਉਹ ਜਿਹੜੀਆਂ ਉਹ ਪੋਲੀਟਿਕਸ ਦੇ ਵਿੱਚ ਆਈਆਂ ਨੇ। ਤੇ ਆਪਾਂ ਦੇਖਦੇ ਹਾਂ ਲੰਬੇ ਸਮੇਂ ਤੋਂ ਭਾਵੇਂ ਸੁਨੀਲ ਦੱਤ ਰਹੇ ਹੋਣ ਤੇ ਸ਼ਤਰੂਘਨ ਸਿਨਹਾ ਰਹੇ ਹੋਣ ਜਾਂ ਫਿਰ ਧਰਮਿੰਦਰ ਰਹੇ ਹੋਣ, ਅਮਿਤਾਭ ਬੱਚਨ, ਤੇ ਆਪਾਂ ਜਿਹੜੇ ਵੱਡੇ ਵੱਡੇ ਜਿਹੜੇ ਸੈਲੀਬ੍ਰਿਟੀ ਨੇ ਉਹ ਰਾਜਨੀਤੀ ਚ ਰਹੇ ਆ ਕਿਸੇ ਨਾ ਕਿਸੇ ਪਾਰਟੀ ਨਾਲ, ਹੁਣ ਵੀ ਹੈਗੇ ਆ। ਤੇ ਪਰ ਹੁਣ ਪੰਜਾਬ ਦੇ ਵਿੱਚ ਤਾਂ ਜਿਹੜਾ ਹੈ ਪੰਜਾਬ ਦੀ ਜਿਹੜੀ ਸਿਆਸਤ ਹੈ ਜਾਂ ਪੰਜਾਬ ਦਾ ਸੁਭਾਅ ਹੈ ਜਿਹੜਾ ਹੈ ਉਹ ਹੋਰ ਕਿਸਮ ਦਾ। ਤੇ ਜੇ ਹੁਣ ਆਪਾਂ ਇਹ ਸੋਚਦੇ ਹਾਂ ਕਿ ਭਗਵੰਤ ਸਿੰਘ ਮਾਨ ਇੱਥੇ ਜਿਹੜੇ ਹੈਗੇ ਉਹ ਮੁੱਖ ਮੰਤਰੀ ਬਣੇ ਇਸ ਕਰਕੇ ਬਣੇ ਨੇ ਕਿ ਉਹ ਕਲਾਕਾਰ ਸੀ ਜਾਂ ਉਹ ਇੱਕ ਵਿਅੰਗ ਕਰਦੇ ਸੀ ਜਾਂ ਇਸ ਕਿਸਮ ਦੀ ਇੱਕ ਪੈਰੋਡੀ ਕਰਦੇ ਸੀ, ਉਹ ਸਿਰਫ ਤੇ ਸਿਰਫ ਇੰਨੀ ਗੱਲ ਨਹੀਂ ਹੈ, ਕਿਉਂਕਿ ਉਹਨਾਂ ਦਾ ਰਾਜਨੀਤੀ ਦੇ ਵਿੱਚ ਇੱਕ ਇੰਟਰਸਟ ਬਣ ਗਿਆ ਸੀ ਇੱਕ ਖਾਸ ਤਰ੍ਹਾਂ ਦੇ ਇੱਕ ਜਿਹੜਾ ਹੈਗਾ ਆਪਣਾ ਫੇਸ ਬਣਾਉਣ ਤੋਂ ਬਾਅਦ। ਤੇ ਬਾਅਦ ਦੇ ਵਿੱਚ ਜਿੰਨਾ ਵੀ ਉਹਨਾਂ ਦਾ ਸਟਾਇਲ ਜਿਹੜਾ ਸਾਰਾ ਉਹ ਸਾਰਾ ਕੁਛ ਰਿਹਾ ਉਹ ਉਸ ਤੇ ਕੇਂਦਰਿਤ ਰਿਹਾ, ਤੇ ਬਾਅਦ ਦੇ ਵਿੱਚ ਐਕਟੀਵਿਟੀ ਵੀ ਉਦਾਂ ਦੀ ਰਹੀ ਜਿੱਥੇ ਸਿਵਲ ਸੁਸਾਇਟੀ ਦੇ ਵਿੱਚ ਜਾ ਕੇ ਉਹਨਾਂ ਲੋਕਾਂ ਦੇ ਵਿੱਚ ਵਿਚਰਨ ਦੀ ਜਾਂ ਏਦਾਂ ਦੀ ਗੱਲ। ਤੇ ਸੋ ਉਹ ਤਾਂ ਜਿਹੜਾ ਹੈਗਾ ਆਗੂ ਤਾਂ ਜਿਹੜਾ ਹੈਗਾ ਉਹ ਮਰਜ ਹੋਣਾ ਚਾਹੀਦਾ ਲੋਕਾਂ ਦੇ ਵਿੱਚੋਂ। ਤੇ ਪਰ ਇਹ ਵੀ ਜੇ ਪਹਿਲਾਂ ਤੋਂ ਬਣਿਆ ਬਣਾਇਆ ਕੋਈ ਬੰਦਾ ਭਾਵੇਂ ਇੰਡਸਟਰੀਲਿਸਟ ਹੈ ਭਾਵੇਂ ਖਿਡਾਰੀ ਹੈ ਭਾਵੇਂ ਕਲਾਕਾਰ ਹੈ, ਆਪਾਂ ਲਿਆ ਕੇ ਉਹਨੂੰ ਕਹਿ ਦਈਏ ਕਿ ਇਹਨੂੰ ਹੁਣ ਤੁਸੀਂ ਮੁੱਖ ਮੰਤਰੀ ਮੰਨ ਲਓ, ਤੇ ਇਹ ਜਿਹੜੀ ਗੱਲ ਹੈ ਪੰਜਾਬ ਤਾਂ ਘੱਟੋ ਘੱਟ ਜਿਹੜੀ ਪੋਸੀਬਲ ਜਿਹੜੀ ਉਹ ਨਹੀਂ ਹੈ। ਇਹ ਵੱਖਰੀ ਗੱਲ ਹੈ ਕਿ ਬੀਜੇਪੀ ਦਾ ਖਾਸ ਕਰਕੇ ਸਟਾਈਲ ਹੈ, ਜਦੋਂ ਆਪਾਂ ਗੁਰਦਾਸਪੁਰ ਹਲਕੇ ਦੀ ਗੱਲ ਕਰਦੇ ਹਾਂ ਨਾ ਇਲੈਕਸ਼ਨ ਦੀ, ਲੰਬਾ ਸਮਾਂ ਵਿਨੋਦ ਖੰਨਾ, ਹਾਲਾਂਕਿ ਵਿਨੋਦ ਖੰਨੇ ਦਾ ਕੋਈ ਸੰਬੰਧ ਨਹੀਂ ਸੀ ਉਸ ਇਲਾਕੇ ਦੇ ਨਾਲ, ਵਿਨੋਦ ਖੰਨਾ 3 ਵਾਰ ਉੱਥੋਂ MP ਚੁਣੇ ਗਏ, ਉਦੋਂ ਬਾਅਦ ਸਨੀ ਦਿਓਲ ਬੀਜੇਪੀ ਦੀ ਸੀਟ ਤੋਂ ਉੱਥੋਂ ਐਮ ਪੀ ਚੁਣੇ ਗਏ। ਤੇ ਮਤਲਬ ਕਿ ਕਈ ਇਲਾਕੇ ਦੇ ਵਿੱਚ ਜਿੱਥੇ ਇਸ ਤਰ੍ਹਾਂ ਦੀ ਜਿਹੜੀ ਹੈ ਉਹ ਇਸ ਕਰਕੇ ਵੀ ਚੱਲ ਜਾਂਦੀ ਹੈ ਕਿ ਉੱਥੇ ਬੀਜੇਪੀ ਦਾ ਆਪਣਾ ਵੋਟ ਬੈਂਕ ਵੀ ਹੈਗਾ। ਇਕੱਲਾ ਸਿਰਫ ਸਿਰਫ ਇੰਨਾ ਨੀ ਕਿ ਵਿਨੋਦ ਖੰਨਾ ਕਰਕੇ ਵਿਨੋਦ ਖੰਨਾ ਉੱਥੋਂ ਜਿੱਤਿਆ, ਤੇ ਉਹੀ ਜਿਹੜਾ ਵਿਨੋਦ ਖੰਨਾ ਜੇ ਕਿਤੋਂ ਬਠਿੰਡੇ ਤੋਂ ਖੜਾ ਹੋਇਆ ਹੁੰਦਾ ਤਾਂ ਕਦੇ ਨੀ ਸੀ ਜਿੱਤਦਾ। ਤੇ ਇਸੇ ਕਰਕੇ ਸਨੀ ਦਿਓਲ ਦੇ ਬਾਅਦ ਮੋਹਰ ਲਾਈ ਗਈ ਤੇ ਉਹ ਉੱਥੋਂ ਜਿਹੜਾ ਜਿੱਤ ਗਏ। ਪਰ ਇਹ ਹੈ ਕਿ ਇਹ ਜ਼ਰੂਰ ਨਹੀਂ ਕਿ ਤੁਸੀਂ ਕਿਸੇ ਏਦਾਂ ਦੇ ਚਿਹਰੇ ਦੇ ਉੱਤੇ ਜਿਹੜਾ ਹੈਗਾ ਉਹਨੂੰ ਸਟੈਂਪ ਲਾ ਕੇ ਕਿ ਸਾਡੀ ਪਾਰਟੀ ਦਾ, ਤੇ ਉਹ ਪਹਿਲਾਂ ਤੋਂ ਇੱਕ ਸੈਲੀਬ੍ਰਿਟੀ ਹੈ ਤੇ ਉਹਨੂੰ ਜਿਹੜੀਆਂ ਹੈਗੀਆਂ ਇਹ ਬਹੁਤ ਜ਼ਿਆਦਾ ਵੋਟਾਂ ਇੱਥੇ ਪੈ ਜਾਣਗੀਆਂ। ਇੱਥੇ ਲੋਕ ਹਰਾਏ ਵੀ ਨੇ ਤੇ ਵੱਡੇ ਵੱਡੇ ਸਿੰਗਰ, ਕੁਲਦੀਪ ਮਾਨਕ 2 ਵਾਰ ਹਾਰਿਆ, ਬਹੁਤ ਵੱਡਾ ਗਾਇਕ ਸੀਗਾ ਆਪਣੇ ਵੇਲੇ ਦਾ, ਠੀਕ ਹੈ। ਬਾਅਦ ਦੇ ਵਿੱਚ ਮੁਹੰਮਦ ਸਦੀਕ ਜ਼ਰੂਰ ਜਿਹੜੇ ਸੀਗੇ ਤੇ ਉਹ ਐਮ ਪੀ ਵੀ ਬਣ ਗਏ, ਐਮ ਐਲ ਏ ਵੀ ਬਣ ਗਏ, ਤੇ ਉਹਦੇ ਜਿਹੜੀ ਨਾਲ ਜਿਹੜੀਆਂ ਰਾਜਨੀਤੀ ਦੀਆਂ ਗੱਲਾਂ ਜਾਂ ਰਾਜਨੀਤਿਕ ਬੰਦੇ ਦਾ ਆਧਾਰ ਆ ਉਹ ਵੀ ਨਾਲ ਨਾਲ ਚੱਲਦਾ ਹੁੰਦਾ। ਸੋ ਹੁਣ ਇਸ ਪਾਸੇ ਨੂੰ ਜਿਹੜੀ ਇਹ ਗੱਲ ਤੁਰੀ ਹੈ, ਤੇ ਚਲੋ ਦਲਜੀਤ ਦੋਸਾਂਝ ਨੇ ਤਾਂ ਇੱਕ ਬਿਆਨ ਨੇ ਜਿਹੜੀ ਗੱਲ ਇੱਕ ਵਾਰੀ ਠੰਡੀ ਪਾਤੀ ਕਿ ਇਹ ਪੋਸੀਬਲ ਹੀ ਨਹੀਂ, ਉਹ ਇੰਡੀਆ ਦਾ ਸਿਟੀਜਨ ਹੀ ਨਹੀਂ, ਇਸ ਕਰਕੇ ਇਹ ਗੱਲ। ਤੇ ਪਰ ਇਹ ਵੀ ਹੁਣ ਇਹਦੇ ਤੇ ਜਿਹੜੀ ਰਾਜਨੀਤੀ ਅੱਗੋਂ ਸ਼ੁਰੂ ਹੋ ਗਈ ਹੈ, ਹੁਣ ਗੱਲ ਕੱਲੀ ਇਹ ਤਾਂ ਹੈ ਨੀ ਕਿ ਦਲਜੀਤ ਦੋਸਾਂਝ ਤੇ ਆ ਕੇ ਰੁਕ ਗਈ ਹੈ, ਹੁਣ ਹੋਰ ਪਾਸੇ ਨੂੰ ਜਿਹੜੀ ਉਹ ਗੱਲ ਤੁਰੇਗੀ ਜਾਂ ਹੋਰ ਪਾਸੇ ਇਹ ਹੋਏਗਾ। ਇਹ ਵੀ ਚਰਚਾ ਜਿਹੜੀ ਹੈ ਪਿਛਲੇ ਹਫ਼ਤੇ ਤੋਂ ਚੱਲ ਰਹੀ ਹੈ ਕਿ ਬੀਜੇਪੀ ਹੈ ਜਿਹੜੀ ਪੰਜਾਬ ਦੇ ਵਿੱਚ ਆਪਣਾ ਪ੍ਰਧਾਨ ਬਦਲਣਾ ਚਾਹੁੰਦੀ ਹੈ, ਸੁਨੀਲ ਜਾਖੜ ਦੀ ਥਾਂ ਤੇ ਕਿਸੇ ਜੱਟ ਸਿੱਖ ਨੂੰ ਆਪਣਾ ਪ੍ਰਧਾਨ ਬਣਾਉਣਾ ਚਾਹੁੰਦੀ ਹੈ। ਇਹ ਵੀ ਜਿਹੜੀ ਉਹ ਚਰਚਾ ਜਿਹੜੀ ਉਹ ਚੱਲ ਰਹੀ ਹੈ। ਸੋ ਏਦਾਂ ਦੇ ਜਿਹੜੇ ਲੈਬੋਰਟਰੀ ਟੈਸਟ ਨੇ ਉਹ ਪੋਲੀਟੀਕਲ ਪਾਰਟੀਆਂ ਕਰਦੀਆਂ ਰਹਿੰਦੀਆਂ, ਕਈ ਵਾਰੀ ਕਾਮਯਾਬ ਵੀ ਹੋ ਜਾਂਦੀਆਂ ਤੇ ਕਈ ਵਾਰੀ ਉਹ ਫੇਲ ਵੀ ਹੋ ਜਾਂਦੀਆਂ ਨੇ। ਸੋ ਇਹ ਇਹ ਇੱਕ ਇਸ ਤਰ੍ਹਾਂ ਦੀ ਜਿਹੜੀ ਮੈਂ ਸਮਝਦਾ ਕਿ ਕੋਸ਼ਿਸ਼ ਹੈ। ਤੇ ਪਰ ਹੁਣ ਇਹ ਜੇ ਕਿ ਹੁਣ ਅੱਜ ਸਾਰੇ ਅਖਬਾਰਾਂ ਦੇ ਵਿੱਚ ਫਰੰਟ ਲਾਈਨ ਖਬਰਾਂ ਨੇ ਇਹ ਦਲਜੀਤ ਵਾਲੀਆਂ ਖਾਸ ਕਰਕੇ, ਤੇ ਇਹ ਹੁਣ ਅੱਗੇ ਇਹਦੇ ਤੇ ਹੋਰ ਰਾਜਨੀਤੀ ਕਿੰਨਾ ਚੱਲਣੀ ਹੈ ਉਹ ਤਾਂ ਹੁਣ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ।
1: ਸੋ ਫਿਲਹਾਲ ਆਪਾਂ ਇਹ ਵੇਖ ਰਹੇ ਹਾਂ ਕਿ ਇਹਦਾ ਜਿਹੜਾ ਐਂਗਲ ਹੈ ਡਿਸਕਸ਼ਨ ਦਾ ਉਹ ਇਹ ਹੈ ਕਿ ਰਾਜਨੀਤੀ ਦੇ ਵਿੱਚ ਆਉਣਾ ਜਾਂ ਨਹੀਂ ਆਉਣਾ, ਜਾਂ ਫਿਰ ਬੀਜੇਪੀ ਨੇ ਕਿਹਾ ਆ ਕਿ ਨਹੀਂ ਕਿਹਾ, ਜਾਂ ਫਿਰ ਇੱਧਰੋਂ ਵੀ ਕਿਹੜੇ ਤਰੀਕੇ ਨਾਲ ਕਿਹਦੀਆਂ ਕਿਹਦੀਆਂ ਬਾਹਾਂ ਮਰੋੜੀਆਂ ਗਈਆਂ ਨੇ, ਇਸ ਪਾਸੇ ਨੂੰ ਕੋਈ ਹਾਲੇ ਤੱਕ ਸੁਰਖੀ ਅਖਬਾਰਾਂ ਦੀ ਨਹੀਂ ਲੱਗਦੀ ਕਿ ਆਖਿਰਕਾਰ ਇੱਦਾਂ ਦੀਆਂ ਘਟਨਾਵਾਂ ਹੋ ਕਿਉਂ ਰਹੀਆਂ ਨੇ, ਲਗਾਤਾਰ ਹੋ ਰਹੀਆਂ ਨੇ, ਅਤੇ ਇਹਨਾਂ ਨੂੰ ਕਿੱਦਾਂ ਰੋਕਿਆ ਜਾਣਾ ਅਤੇ ਹਾਲੇ ਤੱਕ ਰੋਕਿਆ ਕਿਉਂ ਨਹੀਂ ਗਿਆ। ਸੋ ਇਸ ਪਾਸੇ ਨੂੰ ਡਿਸਕਸ਼ਨ ਮਿਸਿੰਗ ਹੈ, ਇਹਦਾ ਮਤਲਬ ਕਿ ਉਹ ਤਾਂ ਆਮ ਵਰਤਾਰਾ ਵਾ, ਚਲੋ ਠੀਕ ਹੈ, ਇਹ ਕੀਤਾ ਕਿਉਂ ਗਿਆ ਵਾ, ਉਹ ਇਹਦੇ 'ਤੇ ਚਰਚਾ ਕਰਦੇ ਹਾਂ।
0: ਨਹੀਂ ਇਹ ਦੇਖੋ ਇੱਕ ਗੱਲ ਬੜੀ ਕਲੀਅਰ ਹੋ ਸਕਦਾ, ਜਿਹੜੇ ਜਿਹੜੇ ਵਿੱਚੋਂ ਜਿਹੜੇ ਬੰਦਿਆਂ ਨੇ ਅਪਰੋਚ ਕੀਤੀ ਹੋਵੇ ਜਾਂ ਜਿਨ੍ਹਾਂ ਨੇ ਕਿਹਾ ਹੋਵੇ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਨਾ ਹੋਵੇ। ਤੇ ਦੂਜੀ ਗੱਲ ਇਹ ਹੋ ਸਕਦਾ ਕਿ ਵੈਸੇ ਤੋਂ ਜੇ ਰਾਜਨੀਤਿਕ ਦਲਜੀਤ ਦੋਸਾਂਝ ਆਉਣਾ ਹੀ ਕਹਿੰਦਾ ਚਾਹੁੰਦਾ ਤਾਂ ਆਪਣੀ ਸਰੈਂਡਰ ਕਰ ਸਕਦਾ, ਯੂ ਐਸ ਦੀ ਸਿਟੀਜਨਸ਼ਿਪ, ਐਸੀ ਗੱਲ ਨਹੀਂ, ਕੋਈ ਔਖਾ ਕੰਮ ਨਹੀਂ ਹੈਗਾ। ਤੇ ਬਾਕੀ ਕਿਉਂਕਿ ਉੱਥੇ ਤਾਂ ਡਿਊਲ ਸਿਟੀਜਨਸ਼ਿਪ ਵਾਲਾ ਇਸ਼ੂ ਜਿਹੜਾ ਹੈਗਾ ਉਹ ਵੀ ਰਜੀਮ ਹੈਗਾ, ਤੇ ਇਹ ਜਿਹੜੀ ਏਦਾਂ ਦੀ ਉਹ ਕਰ ਸਕਦਾ। ਪਰ ਮੇਰਾ ਖਿਆਲ ਹੈ ਕਿ ਇਹ ਸਾਰੇ ਜਿਹੜੀ ਕੰਟਰੋਵਰਸੀ ਤੋਂ ਬਚਣ ਵਾਸਤੇ ਜਿਹੜਾ ਹੈ ਇੱਕ ਵਾਰ ਤਾਂ ਜਿਹੜਾ ਹੈ ਇਹ ਗੱਲ ਉਹ ਕੀਤੀ ਹੈ। ਦੂਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਅੰਜੋਤ ਜੀ ਵੀ ਕਿ ਇਹ ਫੁਰਨਾ ਕਿਵੇਂ ਫੁਰਿਆ ਜਾਂ ਇਹ ਜਿਹੜਾ ਹੈਗਾ ਕਿ ਏਦਾਂ ਸੈਲੀਬ੍ਰਿਟੀ ਨੂੰ ਜਿਹੜਾ ਹੈਗਾ ਅੱਗੇ ਲਿਆ ਕੇ ਆਪਾਂ ਜਿਹੜਾ ਹੈ ਇੱਥੇ ਇੱਕ ਠੁੰਮਣਾ ਬਣ ਜਾਏ ਕਿ ਹਾਂ ਅਸੀਂ ਏਦਾਂ ਆ ਸਕਦੇ ਹਾਂ ਰਾਜਨੀਤੀ ਦੇ ਵਿੱਚ। ਤੇ ਇਹ ਕਈ ਵਾਰੀ ਨਾ ਇੱਕ ਸਾਡਾ ਇੱਕ ਡ੍ਰੀਮ ਹੁੰਦਾ ਕਿ ਇਹ ਆਹ ਤਰੀਕਾ ਵੀ ਜਿਹੜਾ ਉਹ ਵਰਤਿਆ ਜਾ ਸਕਦਾ, ਜਾਂ ਇਸ ਤਰੀਕੇ ਨਾਲ ਵੀ ਜਿਹੜਾ ਹੈਗਾ ਉਹ ਅਸੀਂ ਰਾਜਨੀਤੀ ਜਾਂ ਅਸੀਂ ਵੱਡਾ ਚਿਹਰਾ ਲਿਆ ਕੇ ਕੋਈ ਨਾ ਕੋਈ ਇੱਥੇ ਮਾਰਕੇਬਾਜ਼ੀ ਵਾਲੀ ਜਿਹੜੀ ਗੱਲ ਕਰ ਸਕਦੇ ਹਾਂ। ਹੁਣ ਪੰਜਾਬ ਦੇ ਵਿੱਚ ਜਿਹੜਾ ਹੈਗਾ ਇਹ ਥੋੜਾ ਜਿਹਾ ਅਜੇ ਔਖਾ ਹੈ ਇਹ ਸਾਰਾ ਕੁਛ। ਪਹਿਲੀ ਗੱਲ ਤਾਂ ਇਹ ਕਿ ਪੰਜਾਬ ਦੇ ਵਿੱਚ ਹੁਣ ਬੀਜੇਪੀ ਦੀ ਜਿਹੜੀ ਐਂਟਰੀ ਆ ਉਹਦੇ ਨਾਲ ਹੁਣ 4 ਜਿਹੜੇ ਅਲੱਗ ਅਲੱਗ ਪੋਲੀਟੀਕਲ ਖੇਮੇ ਆ ਜਿਹੜੇ ਸਿਆਸੀ ਖੇਮੇ ਬਣ ਗਏ ਨੇ, ਤੇ ਉਹ ਅਜੇ ਤੱਕ ਜਿਹੜੇ ਆ ਉਹ ਕਿਤੇ ਇਹ ਨਹੀਂ ਕਿ ਕੋਈ ਕਿਸੇ ਦੇ ਨਾਲ ਮਿਲ ਕੇ ਚੱਲ ਰਿਹਾ। ਹਾਂ ਅੰਦਰ ਖਾਤ ਇਹ ਜ਼ਰੂਰ ਹੈ ਕਿ ਅਕਾਲੀ ਦਲ ਤੇ ਬੀਜੇਪੀ ਇਕੱਠੇ ਹੋ ਸਕਦੇ ਕਿਸੇ ਸਟੇਜ ਤੇ ਜਾ ਕੇ, ਤੇ ਹੁਣ ਉੱਥੇ ਕਿੱਦਾਂ ਕਿਸ ਢੰਗ ਨਾਲ ਉਹ ਪ੍ਰੋਜੈਕਟ ਕਰੇ। ਤੇ ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਕਿ ਜਿੱਦਾਂ ਹਰਿਆਣੇ ਦੇ ਵਿੱਚ ਜਿਹੜਾ ਬੀਜੇਪੀ ਦੀ ਸਿਆਸਤ ਸੀ ਉੱਥੇ ਨੌਨ ਜਾਟ ਨੂੰ ਜਿਹੜਾ ਅੱਗੇ ਲਾ ਕੇ ਪਹਿਲਾਂ ਉਹਨਾਂ ਨੇ ਜਿਹੜੇ ਪੰਜਾਬੀ ਚਿਹਰਾ ਲਿਆਂਦਾ ਗਿਆ ਤੇ ਮਿਸਟਰ ਜਿਹੜੇ ਖੱਟਰ ਸੀਗੇ ਮਨੋਹਰ ਲਾਲ, ਤੇ ਉਹ ਇੱਕ ਕਿਉਂਕਿ ਹਰਿਆਣੇ ਦੇ ਵਿੱਚ ਇੱਕ ਜਿਹੜਾ ਹੈਗਾ ਬੈਲੈਂਸ ਇੱਦਾਂ ਦਾ ਜਿਹੜਾ ਇਮਬੈਲੈਂਸ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਹੈਗਾ ਕਿ ਕਿਹੜੀ ਵੋਟ ਕਿੱਧਰ ਜਿਹੜੀ ਉਹ ਜਾ ਸਕਦੀ ਹੈ। ਤੇ ਉਹ ਸਾਰੀ ਉੱਥੇ ਨੌਨ ਜਾਟ ਜਿਹੜੀ ਪੋਲੀਟਿਕਸ ਉਹਨਾਂ ਦੇ ਰਾਸ ਆ ਗਈ। ਉਦੋਂ ਬਾਅਦ ਸੈਣੀ ਕਮਿਊਨਿਟੀ ਨੂੰ ਅੱਗੇ ਲਾ ਕੇ ਜਿਹੜੇ BCC ਜਾਂ OBC ਸੀ ਉਹਨਾਂ ਨੂੰ ਨਾਲ ਜਿਹੜਾ ਜੋੜ ਲਿਆ ਗਿਆ। ਤੇ ਹੁਣ ਪੰਜਾਬ ਦੇ ਵਿੱਚ ਪਹਿਲਾਂ ਸ਼ੁਰੂ ਸ਼ੁਰੂ ਚ ਉਹਨਾਂ ਨੇ ਇੱਦਾਂ ਦੀ ਸ਼ੁਰੂਆਤ ਕੀਤੀ ਰਾਜਨੀਤੀ ਦੀ ਕਿ ਇੱਥੇ ਜਿਹੜਾ ਹੈਗਾ ਐਂਟੀ ਜੱਟ ਜਿਹੜਾ ਕੋਈ ਰਜੀਮ ਇੱਥੇ ਕੋਈ ਬਣ ਸਕੇ, ਤੇ ਇੱਥੋਂ ਦੀ ਜਿਹੜੀ ਹਿੰਦੂ ਕਮਿਊਨਿਟੀ ਹੈ, ਦਲਿਤ ਕਮਿਊਨਿਟੀ ਹੈ, ਉਹਨਾਂ ਨੂੰ ਇਕੱਠੇ ਕਰਕੇ, ਖਾਸ ਕਰਕੇ ਜਿਹੜੇ ਸਿੱਖਾਂ ਦੇ ਵਿੱਚ ਜਿਹੜੇ ਮਜ਼੍ਹਬੀ ਸਿੱਖ ਜਾਂ ਰਵਿਦਾਸ ਸਿੱਖ ਆ, ਉਹਨਾਂ ਨੂੰ ਵੀ ਨਾਲ ਜੋੜ ਕੇ ਜੇ ਚੱਲ ਸਕੇ। ਪਰ ਉਹ ਕਿਉਂਕਿ ਇੱਥੇ ਉਹ ਪਤਾ ਚੱਲਣਾ ਨੀ, ਇੱਥੇ ਹੋਰ ਤਰ੍ਹਾਂ ਦੀਆਂ ਲੋਕਾਂ ਦੀਆਂ ਆਪਸ ਦੇ ਵਿੱਚ ਸਾਂਝਾਂ ਨੇ, ਇੱਥੇ ਤਾਂ ਸਿੱਖ ਤੇ ਹਿੰਦੂ ਕਮਿਊਨਿਟੀ ਨੂੰ ਵੀ ਤੁਸੀਂ ਪੋਲਰਾਈਜ਼ ਨੀ ਕਰ ਸਕਦੇ ਇੱਦਾਂ ਵੋਟਾਂ ਦੇ ਆਧਾਰ ਤੇ ਜਾਂ ਕਿਸੇ ਆਧਾਰ ਤੇ, ਕਿਉਂਕਿ ਉਹਨਾਂ ਦੀ ਸਾਂਝ ਵੀ ਹੋਰ ਤਰ੍ਹਾਂ ਦੀ ਹੈ। ਤੇ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਕਾਂਗਰਸ ਨੇ ਕਾਫੀ ਜ਼ੋਰ ਲਾਇਆ ਆਪਣੇ ਲੈਵਲ ਤੇ ਕਿ ਏਦਾਂ ਵੰਡ ਕੇ ਜਾਂ ਏਦਾਂ ਵੰਡੀਆਂ ਪਾ ਕੇ ਵੋਟਾਂ ਲੈ ਲਈਆਂ ਜਾਣ, ਤੇ ਠੀਕ ਹੈ ਬਾਹਰਲੀਆਂ ਹੋਰ ਸਟੇਟਾਂ ਚ ਉਹ 2 ਵਾਰ ਜਿੱਤ ਗਏ ਤੇ ਜਿਹੜੇ ਹੈਗੇ ਸਰਕਾਰਾਂ ਵੀ ਬਣਾ ਗਏ ਉਦੋਂ ਕੇਂਦਰ ਦੇ ਵਿੱਚ, ਜਦੋਂ ਮੈਂ 80s ਦੀ ਗੱਲ ਕਰ ਰਿਹਾ। ਤੇ ਪਰ ਇੱਥੇ ਨੀ ਕੋਈ ਜਿਹੜਾ ਹੈਗਾ ਉਹ ਉਵੇਂ ਫਿਰ ਪੰਜਾਬ ਦੇ ਵਿੱਚ ਪਹਿਲਾਂ ਕਾਂਗਰਸ ਨੇ ਕਾਫੀ ਜ਼ੋਰ ਲਾਇਆ ਆਪਣੇ ਲੈਵਲ ਤੇ ਕਿ ਏਦਾਂ ਵੰਡ ਕੇ ਜਾਂ ਏਦਾਂ ਵੰਡੀਆਂ ਪਾ ਕੇ ਵੋਟਾਂ ਲੈ ਲਈਆਂ ਜਾਣ, ਤੇ ਠੀਕ ਹੈ ਬਾਹਰਲੀਆਂ ਹੋਰ ਸਟੇਟਾਂ ਚ ਉਹ 2 ਵਾਰ ਜਿੱਤ ਗਏ ਤੇ ਜਿਹੜੇ ਹੈਗੇ ਸਰਕਾਰਾਂ ਵੀ ਬਣਾ ਗਏ ਉਦੋਂ ਕੇਂਦਰ ਦੇ ਵਿੱਚ, ਜਦੋਂ ਮੈਂ 80s ਦੀ ਗੱਲ ਕਰ ਰਿਹਾ। ਤੇ ਪਰ ਇੱਥੇ ਨੀ ਕੋਈ ਜਿਹੜਾ ਹੈਗਾ ਉਹ ਉਵੇਂ ਫਰਕ ਪਾ ਸਕੇ ਜਿਵੇਂ UP ਦੇ ਵਿੱਚ ਹੋ ਜਾਂਦਾ, ਬੰਗਾਲ ਦੇ ਵਿੱਚ ਹੋ ਜਾਂਦਾ, ਤੇ ਜਾਂ ਨੌਰਥ ਈਸਟ ਦੇ ਵਿੱਚ ਵੀ ਕਈ ਵਾਰੀ ਏਦਾਂ ਦਾ ਜਿਹੜਾ ਪਤਾ ਉਹ ਚੱਲ ਜਾਂਦਾ ਤੇ ਪੋਲਰਾਈਜੇਸ਼ਨ ਵਾਲਾ ਆਪਸ ਵਿੱਚ ਪਾੜਾ ਪਾਉਣ ਵਾਲਾ। ਤੇ ਪਰ ਇਹ ਫਿਰ ਹੁਣ ਉਹ ਵੀ ਇਸ ਪਾਸੇ ਨੂੰ ਤੁਰ ਪਏ ਆ ਕਿ ਕਿਵੇਂ ਏਦਾਂ ਦਾ ਕੋਈ ਪੱਗ ਵਾਲਾ ਚਿਹਰਾ ਜਿਹੜਾ ਹੈਗਾ ਉਹ ਲਿਆਂਦਾ ਜਾਵੇ, ਜਿਹੜੀ ਚਰਚਾ ਪਿਛਲੇ ਹਫ਼ਤੇ ਤੋਂ ਇਹ ਚਰਚਾ ਹੁਣ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ। ਹੁਣ ਜਿਹੜਾ ਵਿੱਚੋਂ ਇਹ ਸੈਲੀਬ੍ਰਿਟੀਜ਼ ਵਾਲੀ ਗੱਲ ਜਿਹੜੀ ਇਹ ਚੱਲ ਪਈ, ਖਾਸ ਕਰਕੇ ਦਲਜੀਤ ਦੀ ਗੱਲ, ਭਾਵੇਂ ਇਹ ਗੱਲ ਚਲਾਈ ਆਪਣਾ ਮਿਸਟਰ ਸਵਰਨ ਸਿੰਘ ਬੋਪਾ ਰਾਏ ਨੇ, ਤੇ ਪਰ ਇਹ ਬਾਅਦ ਦੇ ਵਿੱਚ BJP ਦੇ ਨਾਲ ਲੱਗ ਗਈ ਕਿਉਂਕਿ BJP ਨੇ ਕਿੱਦਾਂ ਦਾ ਕੋਈ ਪੱਗ ਵਾਲਾ ਚਿਹਰਾ ਜਿਹੜਾ ਹੈਗਾ ਉਹ ਲਿਆਂਦਾ ਜਾਵੇ, ਜਿਹੜੀ ਚਰਚਾ ਪਿਛਲੇ ਹਫ਼ਤੇ ਤੋਂ ਇਹ ਚਰਚਾ ਹੁਣ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ। ਹੁਣ ਜਿਹੜਾ ਵਿੱਚੋਂ ਇਹ ਸੈਲੀਬ੍ਰਿਟੀਜ਼ ਵਾਲੀ ਗੱਲ ਜਿਹੜੀ ਇਹ ਚੱਲ ਪਈ, ਖਾਸ ਕਰਕੇ ਦਲਜੀਤ ਦੀ ਗੱਲ, ਭਾਵੇਂ ਇਹ ਗੱਲ ਚਲਾਈ ਆਪਣਾ ਮਿਸਟਰ ਸਵਰਨ ਸਿੰਘ ਬੋਪਾ ਰਾਏ ਨੇ, ਤੇ ਪਰ ਇਹ ਬਾਅਦ ਦੇ ਵਿੱਚ BJP ਦੇ ਨਾਲ ਲੱਗ ਗਈ ਕਿਉਂਕਿ BJP ਨੇ ਅਪਰੋਚ ਕੀਤਾ ਵੀ ਜੇ ਉਹ ਆ ਜੇ ਸ਼ਾਮਿਲ ਹੋ ਜੇ, ਜਿਵੇਂ ਹੋਰ ਹੋ ਰਹੇ ਨੇ ਲਗਾਤਾਰ ਸ਼ਾਮਿਲ, ਤੇ ਉਹ ਵੀ ਹੋ ਜੇ ਤਾਂ ਸ਼ਾਇਦ ਸੋਨੇ ਦੇ ਸੁਹਾਗੇ ਵਾਲੀ ਗੱਲ ਹੋ ਜੇ। ਪਰ ਹੁਣ ਉਹ ਗੱਲ ਹੁਣ ਠੱਲੀ ਗਈ, ਗੱਲ ਰੁਕ ਗਈ, ਤੇ ਹੁਣ ਇਹਦੇ ਤੇ ਮੇਰਾ ਖਿਆਲ ਹੈ ਇਹ ਤਾਂ ਇੱਕ ਪਾਸੋਂ ਇੱਕ ਪੱਖੋਂ ਤਾਂ ਮੁਕਤ ਹੋ ਗਿਆ, ਪਰ ਹੁਣ ਅੱਗੇ ਗੱਲ ਇਹ ਰਿੜਕੀ ਕਿੰਨੀ ਕੁ ਜਾਣੀ ਹੈ ਹੁਣ ਇਹਦੇ ਤੇ ਨਿਰਭਰ ਕਰਦਾ।
1: ਬਿਲਕੁਲ, ਅੱਗੇ ਸਮੇਂ ਦਰ ਸਮੇਂ ਰੌਲੇ ਰੱਪੇ ਪੈਂਦੇ ਵੀ ਰਹੇ ਆ, ਕਲਾਕਾਰ ਆਉਂਦੇ ਵੀ ਆ ਅਤੇ ਜਿਹੜੇ ਨਹੀਂ ਵੀ ਆਉਂਦੇ ਉਹਨਾਂ ਦਾ ਵੀ ਕਈ ਵਾਰੀ ਰੌਲਾ ਪੈਂਦਾ। ਇੱਕ ਸਮੇਂ ਦੇ ਉੱਤੇ ਗੁਰਦਾਸ ਮਾਨ ਉਹਨਾਂ ਦਾ ਵੀ ਗੁੱਝੇ 'ਚ ਤੌਰ ਦੇ ਉੱਤੇ ਰੌਲਾ ਇਸ ਚੀਜ਼ ਨੂੰ ਲੈ ਕੇ ਪੈਂਦਾ ਰਿਹਾ, ਅਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਕਿ ਸਾਰੀਆਂ ਹੀ ਪਾਰਟੀਆਂ ਇਹ ਚਾਹੁੰਦੀਆਂ ਨੇ ਅੱਜ ਕੱਲ੍ਹ ਕਿ ਵੱਡਾ ਕੋਈ ਨਾਮ ਫੜੀਏ, ਅਤੇ ਉਹਦੇ ਨਾਲ ਸ਼ਾਇਦ ਥੋੜ੍ਹੀ ਜਿਹੀ ਆਸਾਨੀ ਹੋ ਜਾਂਦੀ ਹੈ, ਲੋਕ ਪਹਿਲਾਂ ਹੀ ਨਾਲ ਜੁੜੇ ਹੁੰਦੇ। ਪਰ ਮੇਰਾ ਦੂਸਰਾ ਐਂਗਲ ਵੀ ਇਹੀ ਇਸ ਚੀਜ਼ ਨੂੰ ਲੈ ਕੇ ਤੁਹਾਡੇ ਨੂੰ ਤੁਹਾਨੂੰ ਪੁੱਛਣ ਦਾ ਕਿ ਲਗਾਤਾਰ ਇਹ ਚਾਹੇ ਕਲਾਕਾਰ ਹੋਣ ਚਾਹੇ ਕਾਰੋਬਾਰੀ ਹੋਣ, ਲਗਾਤਾਰ ਇਹ ਘਟਨਾਵਾਂ ਵਾਪਰ ਰਹੀਆਂ ਨੇ, ਇੱਦਾਂ ਵੱਡੇ ਲੋਕਾਂ ਦੇ ਉੱਤੇ ਵੱਡੇ ਨਾਵਾਂ ਦੇ ਉੱਤੇ ਹਮਲੇ ਹੋਣੇ, ਉਸ ਚੀਜ਼ ਨੂੰ ਹਾਲੇ ਤੱਕ ਜਿਹੜਾ ਨਹੀਂ ਰੋਕਿਆ ਗਿਆ, ਉਹਦੇ ਉੱਤੇ ਕੋਈ ਗੱਲਬਾਤ ਨਾ ਹੋ ਕੇ ਸਿਰਫ ਇਸ ਪਾਸੇ ਹੋ ਰਹੀ ਹੈ ਵੀ ਉਹਨੇ ਆਉਣਾ ਪਾਰਟੀ 'ਚ ਸ਼ਾਮਿਲ ਹੋਣਾ ਜਾਂ ਨਹੀਂ ਹੋਣਾ।
0: ਨਹੀਂ, ਇਹ ਤਾਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਉਹ ਇਸ ਨੂੰ ਇਹ ਸਾਰਾ ਜਿਹੜਾ ਹੈਗਾ ਇੱਕ ਜਾਂ ਇੱਕ ਮੂਵ ਹੈ ਜਾਂ ਇਹ ਇੱਦਾਂ ਦੀ ਚੱਲ ਰਹੀ, ਇਹਨੂੰ ਰੋਕੇ ਕੌਣ? ਉਹ ਹਰੇਕ ਪੋਲੀਟੀਕਲ ਪਾਰਟੀ ਚਾਹੁੰਦੀ ਹੈ, ਜਿਹੜੀਆਂ ਪਾਰਟੀਆਂ ਨੇਗੀਆਂ ਇਹ ਕਹਿੰਦੀਆਂ ਨੇ ਦੂਜੇ ਤੇ ਦੋਸ਼ ਲਾਉਂਦੀਆਂ ਨੇ ਅੰਦਰ ਖਾਤੇ, ਉਹ ਵੀ ਕਿਤੇ ਨਾ ਕਿਤੇ ਚਾਹੁੰਦੀਆਂ ਨੇ ਵੀ ਸਾਡੇ ਨਾਲ ਆ ਜੇ ਬੰਦਾ ਤੇ ਉਹਦੇ ਨਾਲ ਸਾਡੇ ਨਾਲ ਲੋਕ ਜੁੜ ਜਾਣਗੇ। ਤੇ ਕਈ ਵਾਰੀ ਇਹ ਹੁੰਦਾ ਕਿ ਜੇ ਹੋਰ ਨਹੀਂ ਬਹੁਤਾ ਤਾਂ ਘੱਟੋ ਘੱਟ ਅਸੀਂ ਭੀੜ ਇਕੱਠੀ ਕਰਨ ਤਾਂ ਸ਼ਾਮਿਲ ਜਿਹੜੇ ਹੈਗੇ ਕਾਮਯਾਬ ਹੋ ਜਾਵਾਂਗੇ, ਇਹ ਵੀ ਇੱਕ ਜਿਹੜੀ ਗੱਲ ਹੁੰਦੀ ਹੈ। ਤੇ ਫਿਰ ਇਹ ਵੀ ਅਪੀਲ ਵੀ ਕਰ ਜਾਂਦੀ ਹੈ ਕਈ ਵਾਰੀ, ਜਿਵੇਂ ਆਪਾਂ ਹੁਣ ਤਾਮਿਲਨਾਡੂ ਦੇ ਉਦਾਹਰਨ ਸਾਡੇ ਸਾਹਮਣੇ ਆ, ਹੋਰਨਾਂ ਸਾਹਮਣੇ ਵੀ ਅਸੀਂ ਦੇਖਿਆ ਆਪਾਂ, ਮੈਂ ਪਹਿਲਾਂ ਗੁਰਦਾਸਪੁਰ ਹਲਕੇ ਦੀ ਇਹ ਉਦਾਹਰਨ ਦੇ ਚੁੱਕਿਆ ਕਿ ਉੱਥੇ ਕਿਤੇ ਨਾ ਕਿਤੇ ਗੱਲ ਉਹ ਅਪੀਲ ਵੀ ਕਰ ਜਾਂਦੀ ਹੈ। ਤੇ ਸੋ ਹੁਣ ਜਿਹੜੀ ਤੁਸੀਂ ਰੋਕਣ ਵਾਲੀ ਗੱਲ ਕਹਿੰਦੇ ਆ ਤੇ ਉਹ ਰੋਕੇ ਕੌਣ? ਤੇ ਜਾਂ ਪੰਜਾਬ ਦੇ ਵਿੱਚ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਕੇਂਦਰ 'ਚ BJP ਦੀ ਸਰਕਾਰ ਹੈ, ਜਿਹੜੀਆਂ ਕੋਈ ਏਜੰਸੀਜ਼ ਨੇ ਜਾਂ ਜਿਹੜੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਸੰਸਥਾਵਾਂ ਨੇ ਸਟੇਟ ਲੈਵਲ ਦੀਆਂ ਇਹਨਾਂ ਕੋਲੇ ਨੇ, ਸੈਂਟਰ ਲੈਵਲ ਦੀਆਂ ਉਹਨਾਂ ਕੋਲੇ ਨੇ, ਤੇ ਇਹਦੇ ਲਈ ਕੋਈ ਪੋਲੀਟੀਕਲ ਮੂਵ ਜਿਹੜੀ ਆ ਉਹ ਤਾਂ ਅਜੇ ਕੋਈ ਚੱਲ ਨਹੀਂ ਰਹੀ।
1: ਜੀ ਸੋ ਉਹੀ ਆਪਾਂ ਵੇਖਦੇ ਹਾਂ ਕਿ ਇਸ ਪਾਸੇ ਨੂੰ ਇੱਦਾਂ ਲੱਗ ਰਿਹਾ ਹੁੰਦਾ ਵੀ ਉਹਦੇ ਉੱਤੇ ਗੱਲ ਨਾ ਹੀ ਹੋਵੇ ਚੰਗਾ, ਇਹਨੂੰ ਆਪਾਂ ਇੱਧਰਲੇ ਪਾਸੇ ਨੂੰ ਥੋੜ੍ਹਾ ਜਿਹਾ ਡੀਰੇਲ ਕਰਕੇ ਅਤੇ ਸਮਾਂ ਟਪਾ ਲੈਂਦੇ ਹਾਂ। ਇੱਧਰ ਸਮਾਂ ਟਪਾਉਣ ਦੀ ਗੱਲ ਜੇ ਆਈ ਹੈ ਅਤੇ

0: ਪੇਪਰ ਲੀਕ ਹੋਇਆ, ਸੋ ਇਹਨੂੰ ਲੈ ਕੇ ਹੁਣ ਕਾਫੀ ਆਮ ਲੋਕ ਵੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਸਾਹਮਣੇ ਆਏ ਨੇ, ਜਿਨ੍ਹਾਂ ਦਾ ਇਹ ਕਹਿਣਾ ਕਿ ਇਹ ਕੋਈ ਏਡਾ ਆਸਾਨ ਕੰਮ ਨਹੀਂ ਹੈ। ਉਸ ਤੋਂ ਬਾਅਦ ਕਈਆਂ ਦੇ ਕੈਰੀਅਰ ਹੀ ਤਬਾਹ ਹੋ ਜਾਂਦੇ ਨੇ। ਇੱਕ ਵਾਰੀ ਤਿਆਰੀ ਕਰਕੇ ਬੜਾ ਔਖਾ ਪੇਪਰ ਦਿੱਤਾ ਹੁੰਦਾ ਅਤੇ ਕਈ ਮਾਨਸਿਕ ਤੌਰ ਦੇ ਉੱਤੇ ਬਾਅਦ 'ਚ ਤਿਆਰ ਹੀ ਨਹੀਂ ਹੋ ਪਾਉਂਦੇ ਕਿ ਫਿਰ ਦੁਬਾਰਾ ਉਹ ਟੈਸਟ ਦੇ ਵਿੱਚ ਬੈਠਣ। ਵੈਸੇ ਕਿੱਥੋਂ ਕੁ ਤੱਕ ਪਹੁੰਚਿਆ ਇਹ ਮਸਲਾ, ਹੁਣ ਇਹ ਗ੍ਰਿਫਤਾਰੀਆਂ ਦੀ ਤਾਂ ਜ਼ਰੂਰ ਖਬਰ ਆ ਗਈ?
1: ਨਹੀਂ ਦੇਖੋ ਇਹਦੇ ਤੇ ਹੁਣ ਕਿਉਂਕਿ ਪਹਿਲੀ ਗੱਲ ਤੇ ਪਹਿਲੀ ਘਟਨਾ ਨੀ, ਖਾਸ ਕਰਕੇ ਜਦੋਂ ਆਪਾਂ ਹੁਣ NTA ਦੇ ਹੱਥ ਚ ਹੈ ਸਾਰਾ ਟੈਸਟ ਕਰਾਉਣਾ, ਤੇ NTA ਬਣਨ ਤੋਂ ਬਾਅਦ ਵੀ ਜਿਹੜੀ ਹੈ ਕੋਈ ਇਹ ਘਟਨਾਵਾਂ ਵਾਪਰਦੀਆਂ ਰਹੀਆਂ ਨੇ ਪੇਪਰ ਲੀਕ ਵਾਲੀਆਂ। ਤੇ ਦੂਜੀ ਗੱਲ ਇਹ ਹੈ ਕਿ ਇਹਦੇ ਨਾਲ ਮੇਰਾ ਖਿਆਲ ਹੈ ਜਿਹੜੀਆਂ ਇਹ ਏਜੰਸੀਆਂ ਨੇ ਜਾਂ ਸਰਕਾਰਾਂ ਨੇ ਇਹਨਾਂ ਨੂੰ ਵੀ ਲੱਗਦਾ ਕੋਈ ਖਾਸ ਗੱਲ ਹੀ ਨੀ ਵੀ ਦੁਬਾਰਾ ਲੈ ਲਓ, ਜਿਵੇਂ ਉਹਨਾਂ ਨੇ ਕਹਿ ਦਿੱਤਾ ਕਿ 7-8 ਦਿਨਾਂ ਚ, ਹਫ਼ਤੇ 10 ਦਿਨਾਂ ਤੱਕ ਅਸੀਂ ਪੇਪਰ ਦੁਬਾਰਾ ਲੈ ਲਾਂਗੇ। ਪਰ ਉਹਨਾਂ ਨੂੰ ਇਸ ਗੱਲ ਦਾ ਨੀ ਕਿ ਵੀ ਜਿਹੜੇ ਬੱਚਿਆਂ ਨੇ ਉਹ ਤਿਆਰੀ ਨਾਲ ਪੇਪਰ ਦਿੱਤਾ ਹੈ ਦੁਬਾਰਾ ਉਹ ਬੱਚੇ ਕਿੰਨਾ ਕਿਸ ਤਰੀਕੇ ਨਾਲ ਹੁਣ ਟਰੋਮਾ ਚ ਚਲੇ ਗਏ ਨੇ, ਉਹਨਾਂ ਦੀ ਮਾਨਸਿਕ ਹਾਲਤ ਕੀ ਹੈ, ਇਹ ਇਸ ਗੱਲ ਦੀ ਜਿਹੜੀ ਇਹਨਾਂ ਨੂੰ ਜਿਹੜੀ ਉਹ ਸਮਝ ਜਿਹੜੀ ਉਹ ਨਹੀਂ ਹੈ। ਤੇ ਬਾਕੀ ਇਹ ਵੀ ਇਹਦੇ ਚ ਕੋਈ ਕਿਤੇ ਸਖ਼ਤ ਸਜ਼ਾ ਦਾ ਕੋਈ ਪ੍ਰਬੰਧ ਵੀ ਨਹੀਂ, ਸਭ ਤੋਂ ਵੱਡੀ ਗੱਲ ਤਾਂ ਇਹ ਹੈ। ਤੇ ਇਹਦੇ ਚ ਜਿਹੜੇ ਉਹੀ ਲਾਗੂ ਨੇ ਜਿਹੜੀਆਂ ਧਾਰਾਵਾਂ ਜਿਹੜੀਆਂ ਨੇ, ਹੇਰਾਫੇਰੀ ਵਾਲੀ ਧਾਰਾ ਲਾਗੂ ਹੈ ਜਾਂ ਫਿਰ ਕਿਤੇ ਟੈਂਪਰ ਕਰਨ ਵਾਲੀ, ਰਿਕਾਰਡ ਨੂੰ ਟੈਂਪਰ ਕਰਨ ਵਾਲੀ ਜਿਹੜੀ ਹੈਗੀ ਹੈ, ਛੇੜਛਾੜ ਕਰਨ ਵਾਲੀ ਉਹ ਧਾਰਾ, ਉਹ ਬਹੁਤ ਮਾਈਲਡ ਨੇਗੀਆਂ, ਉਹਦੇ ਚ ਕੋਈ ਮਿਆਰੀ ਸਜ਼ਾ ਹੋ ਨੀ ਸਕਦੀ। ਜਾਂ ਤਾਂ ਫਿਰ ਇਹਦੇ ਲਈ ਕੋਈ ਕਾਨੂੰਨ ਏਦਾਂ ਦਾ ਬਣੇ ਕਿ ਉਹਦੇ ਲਈ ਮਿਆਰੀ ਸਜ਼ਾ ਹੋਵੇ। ਤੇ ਦੂਜੀ ਗੱਲ ਜਿਹੜੀ ਸਭ ਤੋਂ ਜਿਹੜੀ ਹੈ ਰਣਜੋਤ ਜੀ, ਉਹ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਸਾਡੇ ਸਿਆਸੀ ਲੋਕਾਂ ਦਾ, ਸਾਡੇ ਸਿਆਸਤਦਾਨਾਂ ਦਾ, ਸਾਡੀ ਬਿਊਰੋਕਰੇਸੀ ਦਾ, ਤੇ ਜਿਸ ਤਰੀਕੇ ਦੇ ਨਾਲ ਜਿਹੜਾ ਕਰੈਕਟਰ ਖਤਮ ਹੋ ਗਿਆ, ਜਿਹੜਾ ਉਹ ਕਿਰਦਾਰ ਨਹੀਂ ਰਿਹਾ, ਤੇ ਇਹ ਇਹਦੇ ਤੇ ਬਹੁਤ ਨਿਰਭਰ ਕਰਦਾ। ਤੇ ਕਿਉਂਕਿ ਜੇ ਲੋਕਾਂ ਦਾ ਕਿਰਦਾਰ ਹੋਵੇ ਤਾਂ ਇਹ ਘਟਨਾਵਾਂ ਵਾਪਰਨ, ਉਹ ਬੰਦੇ ਰਾਜ਼ੀ ਨਾ ਹੋਣੇ ਦੱਸਣ ਲਈ ਵੀ ਪੇਪਰ, ਜਿਹੜਾ ਆਪਾਂ ਕੱਲ ਵੀ ਇਹਦੇ ਤੇ ਕਾਫੀ ਗੱਲ ਕੀਤੀ ਕਿ ਪੇਪਰ ਕਿੱਥੋਂ ਆਇਆ, ਕਿਹਨੇ ਪਾਇਆ, ਕੀ ਉਹਦੇ ਚ ਆ ਰਿਹਾ। ਤੇ ਉਹ ਜਦੋਂ ਫਿਰ ਸਾਰੇ ਇਕੱਠੇ ਹੋ ਜਾਂਦੇ ਆ, ਕਿਉਂਕਿ ਜਦੋਂ ਇਹਦੀਆਂ ਵੀ ਪਰਤਾਂ ਖੁੱਲਣਗੀਆਂ, ਇਹ ਨੈਕਸਸ ਜਿਹੜੇ ਹੈਗੇ ਆ, ਉਹ ਫਿਰ ਉੱਥੇ ਜਾ ਕੇ ਚੁੱਪ ਹੋ ਜਾਂਦੇ ਜਦੋਂ ਕੋਈ ਵੱਡੇ ਬੰਦਿਆਂ ਦਾ ਵਿੱਚ ਨਾਂ ਬੋਲਣ ਲੱਗ ਜਾਂਦਾ। ਤੇ ਫਿਰ ਉਹ ਚਲੋ ਦਫ਼ਾ ਕਰੋ ਜੀ, ਜ਼ਮਾਨਤ ਹੋ ਗਈ ਜੀ, ਹੁਣ ਕੇ ਪੇਸ਼ੀ ਪਊਗੀ 6 ਮਹੀਨਿਆਂ ਬਾਅਦ, ਸਾਲ ਬਾਅਦ, ਫਿਰ ਵਿੱਚ ਏਦਾਂ ਹੀ ਤੁਰੇ ਫਿਰਦੇ ਰਹਿਣਾ ਸਾਰੇ ਮਾਮਲੇ। ਤੇ ਇਹ ਕਰਦੇ ਤਾਂ ਹੀ ਨੇ ਕਿ ਕਿਉਂਕਿ ਇਹਨੂੰ ਕਿਤੋਂ ਨਾ ਕਿਤੋਂ ਜਿਹੜੇ ਹੈ ਪੋਲੀਟੀਕਲੀ ਵੀ ਇਹਨਾਂ ਨੂੰ ਪੈਟਰਨਾਈਜ਼ ਹੁੰਦੀ ਹੈ, ਬਿਊਰੋਕਰੇਸੀ ਦੇ ਵਿੱਚ ਵੀ ਹੁੰਦੀ ਹੈ, ਤੇ ਇਹ ਰਕਮਾਂ ਵੀ ਮੋਟੀਆਂ ਲੈ ਲੈਂਦੇ ਆ ਫਿਰ ਜਿਸ ਤਰੀਕੇ ਨਾਲ, ਜਿੱਥੇ ਇਹ ਸਾਰੀ ਚੀਜ਼ ਲੀਕ ਹੁੰਦੀ ਹੈ ਜਾ ਕੇ। ਤੇ ਇਹ ਇੱਕ ਜਿਹੜਾ ਇੱਕ ਮੱਕੜ ਜਾਲ ਦਾ ਜਿਹੜਾ ਬਣ ਜਾਂਦਾ, ਤੇ ਉਹਦੇ ਚੋਂ ਫਿਰ ਇਹ ਸਾਰਾ ਕੁਛ ਏਦਾਂ ਦਾ ਜਿਹੜਾ ਹੁੰਦਾ। ਤੇ ਪਰ ਇਹ ਵੀ ਹੁਣ ਦੇਖੋ ਲੱਖਾਂ ਸਟੂਡੈਂਟ ਨੇ ਦੇਸ਼ ਭਰ ਦੇ ਵਿੱਚ ਜਿਹਨਾਂ ਨੂੰ ਹੁਣ ਦੁਬਾਰਾ ਪੇਪਰ ਦੇਣਾ ਪੈਣਾ, ਤੇ ਉਹਨਾਂ ਦੀ ਜਿਹੜੀ ਕੋਈ ਇਹਦੇ ਚ ਸੁਣਵਾਈ ਨੀ, ਕੁਛ ਨੀ ਗਾ। ਤੇ ਦੂਜਾ ਮੈਂ ਕੱਲ ਵੀ ਜਿਹੜੀ ਗੱਲ ਦੱਸੀ ਸੀ ਕਿ ਸਾਡੇ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ, ਇੱਕ ਤਾਂ ਪਾਪੂਲੇਸ਼ਨ ਤਾਂ ਚਲੋ ਹੈ ਹੀ ਹੈ, ਤੇ ਫਿਰ ਇੱਥੇ ਅੱਗੋਂ ਕਾਲਜ, ਫਿਰ ਅੱਗੇ ਸੀਟਾਂ, ਉਹ ਸਾਰਾ ਕੁਛ ਇੰਨਾ ਜ਼ਿਆਦਾ ਘੱਟ ਹੋਣ ਕਰਕੇ ਫਿਰ ਇਹ ਸਾਰਾ ਕੁਛ ਜਿਹੜਾ ਵਾਪਰਦਾ, ਜਿਹੜੇ ਲੋਕ ਉੱਦਾਂ ਨਹੀਂ ਆ ਸਕਦੇ ਸਿੱਧੇ ਤੌਰ ਦੇ ਉੱਤੇ ਜਾਂ ਤਿਆਰੀ ਨਹੀਂ ਕਰਦੇ, ਉਹਨਾਂ ਨੇ ਹੁੰਦਾ ਕਿ ਪੈਸੇ ਦੇ ਜ਼ੋਰ ਦੇ ਨਾਲ ਅਸੀਂ ਬੱਚਿਆਂ ਨੂੰ ਡਾਕਟਰ ਬਣਾ ਲਈਏ ਜਾਂ ਇਸ ਪਾਸੇ ਕੋਈ ਕਰਾ ਲਈਏ, ਤਾਂ ਜਿਹੜੀਆਂ ਇਹ ਘਟਨਾਵਾਂ ਜਿਹੜੀਆਂ ਵਾਪਰਦੀਆਂ। ਹੁਣ 5 ਜਣਿਆਂ ਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ, 2 ਨੂੰ ਜਿਹੜਾ ਹੈਗਾ, 3 ਜਣਿਆਂ ਨੂੰ ਤਾਂ ਜੈਪੁਰ ਤੋਂ ਫੜਿਆ, ਕਿਉਂਕਿ ਜੈਪੁਰ ਦੇ ਵਿੱਚ ਹੀ ਉਹ ਜਿਹੜੀਆਂ ਵੱਡੀਆਂ ਟਿਊਸ਼ਨ ਸਕੂਲ ਜਿਹੜੇ ਹੈ ਉਹਨਾਂ ਦੇ ਬ੍ਰਾਂਚਾਂ ਪੂਰੇ ਦੇਸ਼ ਦੇ ਵਿੱਚ ਨੇ, ਪਰ ਮੇਨ ਤੌਰ ਤੇ ਉਹ ਰਾਜਸਥਾਨ ਦੇ ਵਿੱਚ ਨੇ, ਕੋਟਾ ਦੇ ਵਿੱਚ ਨੇ, ਤੇ ਚੰਡੀਗੜ੍ਹ ਵੀ ਉਹਨਾਂ ਦੀਆਂ ਬ੍ਰਾਂਚਾਂ ਨੇ, ਹੋਰਨਾਂ ਦਿੱਲੀ ਚ ਵੀ ਨੇ, ਹੋਰਨਾਂ ਥਾਵਾਂ ਤੇ ਵੀ ਨੇ। ਤੇ ਇੱਕ ਬੰਦਾ ਜਿਹੜਾ ਹੈਗਾ ਉਹਨਾਂ ਨੇ ਨਾਸਿਕ ਤੋਂ ਮਹਾਰਾਸ਼ਟਰ ਚੋਂ ਫੜਿਆ, ਤੇ ਇੱਕ ਬੰਦਾ ਜਿਹੜਾ ਹੈਗਾ ਗੁੜਗਾਓਂ ਤੋਂ ਫੜਿਆ, ਹਰਿਆਣੇ ਦੇ ਵਿੱਚੋਂ। ਹੁਣ ਅੱਗੋਂ ਉਹ ਕਿਹਦਾ ਨਾਂ ਲੈਂਦੇ ਆ ਜਾਂ ਉਹਨਾਂ ਤੇ ਕੀ ਕਿਸ ਤਰੀਕੇ ਦੇ ਨਾਲ ਅੱਗੋਂ ਉਹਨਾਂ ਦਾ ਜਿਹੜਾ ਹੈਗਾ ਰਿਮਾਂਡ ਮਿਲਦਾ, ਪੁੱਛਗਿੱਛ ਕਿਸ ਤਰੀਕੇ ਨਾਲ ਕਰਦੀ ਹੈ CBI, ਇਹਦੇ ਤੇ ਜਿਹੜਾ ਹੈ ਉਹ ਵੀ ਕਾਫੀ ਨਿਰਭਰ ਕਰਦਾ ਕਿ CBI ਨੂੰ ਕਿੱਦਾਂ ਦੀ ਹਦਾਇਤ ਹੈ। ਤੇ ਕਿਉਂਕਿ ਉਹ ਸਿੱਧੀ ਜਿਹੜੀ ਹੈ ਕੇਂਦਰ ਸਰਕਾਰ ਦੀ ਜਿਹੜੀ ਹੈਗੀ, ਸਾਡੀ ਹੋਮ ਮਿਨਿਸਟਰੀ ਦੇ ਅੰਡਰ ਹੈਗੀ ਉਹ ਏਜੰਸੀ, ਤੇ ਸੋ ਇਸ ਤਰੀਕੇ ਦਾ ਜਿਹੜਾ ਇਹ ਹੋਇਆ। ਤੇ ਹੁਣ ਇਹਦੇ ਤੇ ਵੀ ਹੁਣ ਦੇਖੋ ਕਾਂਗਰਸ ਨੇ ਤਾਂ ਜਿਹੜੇ ਹੈਗੇ ਆ, ਮਿਸਟਰ ਪ੍ਰਧਾਨ ਨੇ ਜਿਹੜੇ, ਧਰਮਿੰਦਰ ਪ੍ਰਧਾਨ ਐਜੂਕੇਸ਼ਨ ਮਿਨਿਸਟਰ ਨੇ ਸੈਂਟਰ ਤੋਂ ਅਸਤੀਫਾ ਮੰਗ ਲਿਆ ਇਸ ਇਸ਼ੂ ਤੇ, ਤੇ ਉਧਰੋਂ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਰਿਐਕਟ ਕੀਤਾ, ਕੱਲ ਉਹ ਦਿੱਲੀ ਚ ਸੀਗੇ, ਕਿ ਜਿਹੜੇ ਹੈਗੇ ਆ ਲੱਖਾਂ ਵਿਦਿਆਰਥੀਆਂ ਦੇ ਜਿਹੜੇ ਹੈਗੇ ਇਹਦੇ ਨਾਲ ਸੁਪਨੇ ਜਿਹੜੇ ਹੈਗੇ ਉਹ ਟੁੱਟ ਗਏ ਨੇ, ਜਿਹੜਾ ਬ੍ਰੀਚ ਹੋਇਆ ਜਿਹੜਾ ਉਹਨਾਂ ਦਾ ਡ੍ਰੀਮ ਹੈ, ਤੇ ਇਹ ਇਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਵਰਤਾਰਾ ਹੈ। ਤੇ ਇਹ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਪਹਿਲੀ ਘਟਨਾ ਤੇ ਹੈ ਨੀ, ਪਰ ਇਹਦੇ ਤੇ ਕੋਈ ਸਖ਼ਤੀ ਵਾਲਾ ਜਿਹੜਾ ਹੈਗਾ ਉਦਾਂ ਦਾ, ਜਾਂ ਤਾਂ ਕੋਈ ਕਾਨੂੰਨ ਬਣੇ, ਤੇ ਜਾਂ ਫਿਰ ਇਹ ਜਿਹੜੇ ਟੈਸਟ ਨੇ ਜਿਹੜੇ ਇਹਨਾਂ ਦਾ ਕੋਈ ਸਟਾਈਲ ਜਿਹੜਾ ਤੌਰ ਤਰੀਕਾ ਬਦਲਿਆ ਜਾਵੇ, ਇਹੀ ਹੋ ਸਕਦਾ।
0: ਇਹਦੇ ਚ ਕੁਛ ਇੱਦਾਂ ਦਾ ਵੀ ਹੋ ਸਕਦਾ ਕਿ ਸਾਰੇ ਦਾ ਸਾਰਾ ਪੇਪਰ ਦੁਬਾਰਾ ਉਹਨਾਂ ਲੋਕਾਂ ਦਾ ਵੀ ਜਾਂ ਉਹਨਾਂ ਬੱਚਿਆਂ ਦੇ ਵੀ ਪੇਪਰ ਲੈਣੇ ਜਿਨ੍ਹਾਂ ਨੇ ਵਾਕਈ ਪੜ੍ਹ ਕੇ ਦਿੱਤੇ ਨੇ ਜਾਂ ਜਿਨ੍ਹਾਂ ਦੀ ਤਿਆਰੀ ਵਾਕਈ ਪ੍ਰੋਪਰ ਤੌਰ ਦੇ ਉੱਤੇ ਹੀ। ਸੋ ਪੇਪਰ ਹੋਣ ਤੋਂ ਬਾਅਦ ਜਦੋਂ ਇੱਦਾਂ ਦੀਆਂ ਘਟਨਾਵਾਂ ਮੰਨ ਲਓ ਕਿਤੇ ਵਾਪਰਦੀਆਂ, ਅਤੇ ਉਹਦੇ ਦਰਮਿਆਨ ਜਿਹੜੇ ਬੱਚੇ ਨੂੰ ਹੁਣ ਹੁਸ਼ਿਆਰ ਆ, ਜਿਹਨੇ ਤਿਆਰੀ ਕੀਤੀ ਆ ਜਾਂ ਜਿਹਨੇ ਨਕਲ ਮਾਰੀ ਆ, ਉਹਦੇ ਵਿੱਚ ਫਰਕ ਤਾਂ ਉਹਦੇ ਵਿੱਚ ਰਹਿਣਾ ਹੀ ਆ। ਉਹਦੀ ਹੁਸ਼ਿਆਰੀ ਅਤੇ ਉਹਦੀ ਜਿਹੜੀ ਜਿਹੜੀ ਆਪਾਂ ਕਹਿ ਲਈਏ ਕਿ ਨਾ ਹੁਸ਼ਿਆਰੀ, ਉਹ ਸਾਰਾ ਕੁਛ ਜਿਹੜਾ ਉਹ ਸਾਹਮਣੇ ਆ ਹੀ ਜਾਣਾ ਵਾ। ਸੋ ਕਿਉਂ ਨਾ ਇੱਦਾਂ ਦਾ ਵੀ ਕੁਛ ਵਿਕਲਪ ਰੱਖਿਆ ਜਾਵੇ ਕਿ ਫਿਰ ਦੁਬਾਰਾ ਤੋਂ ਇੱਕ ਅਲੱਗ ਤਰ੍ਹਾਂ ਦਾ ਟੈਸਟ ਲੈ ਕੇ ਉਹਨਾਂ ਦੀ ਕਾਬਲੀਅਤ ਚੈੱਕ ਕਰ ਲਈ ਜਾਵੇ। ਜਿਹੜੇ ਬੱਚੇ ਹੁਸ਼ਿਆਰ ਨੇ ਉਹਨਾਂ ਦੀ ਪੜ੍ਹਾਈ ਉੱਥੇ ਦੇਖ ਹੀ ਪੈਣੀ ਹੈ।
1: ਨਹੀਂ ਉਹਦੇ ਚ ਦੇਖੋ ਇਹ ਤਾਂ ਹੁਣ ਹੈਗਾ ਹੀ ਹੈ, ਇਹਦਾ ਇੱਕ ਟੈਸਟ ਜਿਹੜਾ, ਤੁਹਾਡੀ ਗੱਲ ਠੀਕ ਹੈ, ਤੇ ਇਹ ਤਾਂ ਹੁਣ ਦੁਬਾਰਾ ਉਹਨਾਂ ਨੂੰ ਦੇਣਾ ਹੀ ਪੈਣਾ। ਹੁਣ ਕਈ ਥਾਂ ਤੇ ਇਹ ਜਿਹੜਾ ਹੈਗਾ, ਜਿੱਥੇ ਇਹ ਜਿਹੜੀ ਤੁਸੀਂ ਗੱਲ ਕਹੀ ਆ ਨਾ, ਹੁਣ ਖਾਸ ਕਰਕੇ ਸਾਡੇ ਟੀਚਰਸ ਦਾ ਪਹਿਲਾਂ ਜਦੋਂ ਬੀਐਡ ਕਰਨ ਤੋਂ ਪਹਿਲਾਂ ਉਹਨਾਂ ਨੂੰ ਰਿਟਨ ਐਂਟਰੈਂਸ ਟੈਸਟ ਦੇਣਾ ਪੈਂਦਾ ਤਾਂ ਉਹਨਾਂ ਦੀ ਐਡਮਿਸ਼ਨ ਹੁੰਦੀ ਹੈ। ਹੁਣ ਬੀਐਡ ਕਰਨ ਤੋਂ ਬਾਅਦ ਉਹ ਨੌਕਰੀ ਲੱਗਣ ਵਾਸਤੇ ਸਿਰਫ ਤੇ ਸਿਰਫ ਉਹਨਾਂ ਦੀ ਮੈਰਿਟ ਨੀ ਦੇਖੀ ਜਾਂਦੀ, ਇਹ ਨੀ ਕਿ ਇਹਦੇ ਨੰਬਰ ਕਿੰਨੇ ਆ, ਇਹਦੇ ਬਾਕੀ ਐਕਟੀਵਿਟੀ ਚੋਂ ਕੀ ਹੈ। ਹੁਣ ਉੱਥੇ ਦੁਬਾਰਾ ਫਿਰ ਉਹਨਾਂ ਨੇ ਇੱਕ ਟੈਸਟ ਰੱਖਿਆ, ਉਹ ਕਲੀਅਰ ਕਰਨਾ ਪੈਂਦਾ, ਫਿਰ ਕਿਤੇ ਜਾ ਕੇ ਉਹਨਾਂ ਨੂੰ ਮਿਲਦੀ ਹੈ। ਤੇ ਇਹ ਤੁਹਾਡੀ ਗੱਲ ਠੀਕ ਹੈ ਵੀ ਅੱਗੋਂ ਫੇਰ ਜਿਹੜਾ ਹੈਗਾ ਉਹਨਾਂ ਨੂੰ ਜਾਣ ਤੋਂ ਪਹਿਲਾਂ ਜਿਹੜਾ ਇੱਦਾਂ ਦੇ ਕੋਈ ਟੈਸਟ ਦੇ ਵਿੱਚੋਂ ਲੰਘਾਇਆ ਜਾਵੇ, ਉਹ ਇਹ ਗਲਤ ਹੈ। ਠੀਕ ਹੈ ਵੀ ਟੂ ਟਾਇਰ ਸਿਸਟਮ ਹੋਵੇ ਇੱਦਾਂ ਦਾ, ਤੇ ਉਹਦੇ ਨਾਲ ਫਿਰ ਇਹ ਵੀ ਮੈਂਟਲੀ ਵੀ ਪਹਿਲਾਂ ਤੋਂ ਪ੍ਰਪੇਅਰ ਹੋ ਸਕਦੇ ਆ, ਪਰ ਇਹ ਵੀ ਜਿਹਨਾਂ ਲੋਕਾਂ ਨੇ ਹੇਰਾ ਫੇਰੀ ਕਰਨੀ ਆ ਜਾਂ ਹੋਰ ਆ, ਉਹ ਉਸ ਲੈਵਲ ਤੇ ਜਾ ਕੇ ਵੀ ਫਿਰ ਉਹ ਕਰ ਸਕਦੇ। ਵੱਡੀ ਸਮੱਸਿਆ ਤਾਂ ਇਹ ਹੁਣ ਜਿਵੇਂ UPSC ਦੇ ਵਿੱਚ ਪਹਿਲਾਂ ਪ੍ਰੀਲਿਮੀਨਰੀ ਟੈਸਟ ਹੁੰਦਾ, ਤੇ ਉਹਦੇ ਚੋਂ ਜਿਹੜੇ ਫਿਰ ਬਰੀਕ ਛਾਣ ਨਾਲ ਲਾ ਕੇ ਸ਼ਾਰਟ ਲਿਸਟ ਕਰਕੇ ਫਿਰ ਉਹਨਾਂ ਦਾ ਮੇਨ ਹੁੰਦਾ, ਤੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਇੱਥੇ ਵੀ ਜਿਹੜਾ ਇਹ ਰਜੀਮ ਹੈ ਜਾਂ ਨਿਜ਼ਾਮ ਬਣ ਸਕਦਾ।
0: ਜੀ ਬਿਲਕੁਲ, ਜ਼ਰੂਰ ਬਣਾਉਣਾ ਪਊਗਾ, ਕਿਉਂਕਿ ਇਸ ਤਰੀਕੇ ਦੇ ਨਾਲ ਆਪਾਂ ਵੇਖਦੇ ਹਾਂ ਕਿ ਬੜੇ ਬੱਚੇ ਜਿਹੜੇ ਪੜ੍ਹਾਕੂ ਨੇ ਵਾਕਈ ਡਿਜ਼ਰਵ ਕਰਦੇ ਨੇ, ਉਹ ਇਸ ਚੀਜ਼ ਦੇ ਵਿੱਚੋਂ ਪਿਛੜ ਜਾਂਦੇ ਨੇ। ਵੇਖੋ ਦੂਸਰਿਆਂ ਨੂੰ ਤਾਂ ਕੋਈ ਫਰਕ ਸ਼ਾਇਦ ਪੈਂਦਾ ਨਹੀਂ ਹੈ, ਕਿਉਂਕਿ ਉਹਨਾਂ ਨੇ ਜੋ ਕਰਨਾ ਉਹ ਪੈਸੇ ਦੇ ਦਮ 'ਤੇ ਕਰਨਾ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਧੰਨਵਾਦ
0: ਜੀ। ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674। ਅੱਜ ਦਿਨ ਦੋਸਤੋ ਸਾਡੀ ਕੋਸ਼ਿਸ਼ ਰਹੂਗੀ ਅੱਜ ਦੇ ਦਿਨ ਅਕਾਊਂਟਿੰਗ ਦੇ ਪੱਖ ਤੋਂ ਜਿਹੜਾ ਬਜਟ ਆਇਆ ਵਾ ਉਹਨੂੰ ਇੱਕ ਵਾਰੀ ਫਿਰ ਤੋਂ ਆਪਾਂ ਵਾਚੀਏ ਕਿ ਸਾਡੇ ਉੱਤੇ ਇਸ ਚੀਜ਼ ਦਾ ਪ੍ਰੈਸ਼ਰ ਪੈਣ ਵਾਲਾ ਵਾ, ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਵਿੱਚ ਸਾਨੂੰ ਫਾਇਦੇ ਨੁਕਸਾਨ ਨੇ। ਅਤੇ ਸਿੱਧੇ ਤੌਰ ਦੇ ਉੱਤੇ ਜੇ ਆਪਾਂ ਵੇਖੀਏ ਤਾਂ ਆਪਣੇ ਖਾਸ ਤੌਰ ਦੇ ਉੱਤੇ ਇੰਡੀਅਨ ਬੈਕਗਰਾਊਂਡ ਤੋਂ ਜਾਂ ਫਿਰ ਜਿਹੜੇ ਮਾਈਗ੍ਰੈਂਟਸ ਨੇ ਉਹਨਾਂ ਦੇ ਉੱਤੇ ਕੀ ਅਸਰ ਪੈਣ ਵਾਲਾ ਵਾ, ਇਸ ਪੱਖ ਤੋਂ ਆਪਾਂ ਵਾਚਣ ਦੀ ਕੋਸ਼ਿਸ਼ ਕਰਾਂਗੇ। ਸੋ ਥੋੜ੍ਹੀ ਦੇਰ ਦੇ ਵਿੱਚ ਫਿਰ ਦੁਬਾਰਾ ਤੁਹਾਡੇ ਨਾਲ ਅੱਜ ਪੈਣਗੀਆਂ ਸਾਂਝਾ ਰੇਡੀਓ ਹਾਂਜੀ 1674 AM।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ, ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
3: ਪਾਂਡੇ ਜੀ, ਕਿਆ ਤੁਸੀਂ ਨਾ ਲੱਕ ਪਾਏ ਹੋ ਯਾਰ, ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੀ ਦੋਸਤ ਛੁਡਾਨੇ ਚਲੀ ਹੈ ਔਰ ਇਹ ਤੀਸਰੀ ਦੋਸਤ ਹੀ ਹੈ ਨਾ।
4: देखिए प्रजापति पांडे, उनकी श्रीमती एंड अदर्स इन पति पत्नी और वो दो 15 मई से आपके नजदीकी थिएटर्स में।
5: सोना चाहिदा,
6: परोसा चाहिदा,
5: क्वालिटी ते बाई बैक भी चाहिदा, चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेम स्टोन्स, कस्टम ज्वेलरी थोड़े ऑर्डर ते रेडी, पुराना सोना बाई बैक एंड एक्सचेंज तुरंत, कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजब रेट ते। दिल्ली ज्वेलर्स 310/2 मेन स्ट्रीट।
6: पॉइंट कुक कॉल 0493-536-042।
7: रोज रोज शॉपिंग हुंदियां ने, पता नहीं केड़ा देवता राजी कीता इन्होंने।
8: सूरज देवता
7: की मतलब?
8: ओ कमलिए, सन करंट वालियां तो ज्यादा इन्होंने सोलर पैनल लगवाया ता इन्हां दी सेविंग्स वध गई।
7: मैनू नहीं पता, आपा भी सोलर पैनल लगवाना है हुणे।
8: तुसी भी करो बचत ते लगवाओ सोलर पैनल। कॉल सन करंट 0448-066-494 ते। सालां तो बेस्ट सर्विस लई एक ही नाम सन करंट। देओ रेडियो हांजी दा हवाला ते पाओ $200 दा डिस्काउंट भी।

0: ਬੰਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਨ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423102900, ਈਮੇਲ sales@ozlintels.au।
1: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰਸ ਚਲੀਏ
2: ਯਾਰ? ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
1: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
0: ਪ੍ਰੀਤ, ਕੀ ਹੋਇਆ?
3: ਉਹ ਇਸ ਵਾਰ ਫੇਰ ਪੀਟੀ ਚ ਬੈਂਡ ਨਹੀਂ ਆਏ, ਹੁਣ ਫੇਰ ਕੋਈ ਵੀਜ਼ਾ ਨਹੀਂ ਪੈਣਾ, ਲੱਗਦਾ ਇੰਡੀਆ ਵਾਪਸ ਜਾਣਾ ਪੈਣਾ।
0: ਜੇ ਤੁਸੀਂ ਵੀ ਇਹਨਾਂ ਦੇ ਵਾਂਗ ਥੱਕ ਚੁੱਕੇ ਹੋ ਤਾਂ ਹੁਣੇ ਕੰਟੈਕਟ ਕਰੋ ਆਸਟ੍ਰੇਲੀਆ ਵਿੱਚ ਭਰੋਸੇ ਅਤੇ ਤਜਰਬੇ ਵਾਲੇ ਡਿਜ਼ਾਇਨ ਮਾਈਗ੍ਰੇਸ਼ਨ ਵਾਲਿਆਂ ਨੂੰ। ਇਹਨਾਂ ਕੋਲ ਹੈ ਇੰਪਲੋਇਰ ਸਪਾਂਸਰ ਵੀਜ਼ਾ, ਪਰਮਨੈਂਟ ਰੈਜ਼ੀਡੈਂਸੀ, ਸਟੂਡੈਂਟ ਵੀਜ਼ਾ, TR, ਪੇਰੈਂਟਸ ਵੀਜ਼ਾ ਅਤੇ ਬਾਕੀ ਸਾਰੀਆਂ ਇਮੀਗ੍ਰੇਸ਼ਨ ਤੋਂ ਰਿਲੇਟਡ ਸਰਵਿਸਿਜ਼। ਨੰਬਰ ਲਿਖੋ 0445-151-1100, 0451-551-1100। Desire migration.
4: ਆ ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 Graceway, Lemon Hall।
6: ਨਾ ਦੇ ਫੇਰੇ

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
2: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
1: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
2: ਅੱਛਾ, ਅਸੀਂ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
1: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
3: JBCO Films leke aaye ne action, emotion ate full on entertainment. Punjabi feature film Shera.
4: 5 saal baad mudiya Shere, te mudiya vi kede haathan ch?
5: Starring Parmesh Verma, Sonal Chauhan, Yograj Singh, Manav Vij ate hor vi ugge kalakar.
6: Main utthon vi mud gaya jithon koi nahi mud gaya.
3: Written and directed by Savio Sandhu, produced by Anmol Sahni.
5: Hun vekhna na bhullo 15 mai ton tuhade nedle cinema gharan vich Shera.
7: Victoria the big build, ਖਤਰਨਾਕ ਅਤੇ ਭੀੜ ਭੜੱਕੇ ਵਾਲੇ 110 ਰੇਲਵੇ ਫਾਟਕਾਂ ਨੂੰ ਹਟਾ ਰਿਹਾ ਹੈ, ਜਿਸ ਵਿੱਚੋਂ 88 ਪਹਿਲਾਂ ਹਟਾ ਦਿੱਤੇ ਗਏ ਹਨ। ਬਿਹਤਰ ਕਨੈਕਸ਼ਨ ਬਣਾਉਣਾ ਤੇ ਤੁਹਾਡੀ ਯਾਤਰਾ ਨੂੰ ਸੁਰੱਖਿਅਤ ਅਤੇ ਸੌਖਾ ਬਣਾਉਣਾ, ਮਈ ਵਿੱਚ ਫਰੈਂਕਸਟਨ ਅਤੇ ਸਟੋਨੀ ਪਿੰਡ ਲਾਈਨਾਂ ਤੇ ਰੇਲ ਗੱਡੀਆਂ ਦੀ ਥਾਂ ਬੱਸਾਂ ਚੱਲਣਗੀਆਂ। ਦੇਰੀਆਂ ਤੋਂ ਬਚੋ ਅਤੇ ਚੱਲਣ ਤੋਂ ਪਹਿਲਾਂ bigbuild.vic.gov.au ਤੇ ਜਾ ਕੇ ਦੇਖ ਲਓ। ਵਿਕਟੋਰੀਆ ਸਰਕਾਰ ਮੈਲਬਨ ਦੁਆਰਾ ਅਧਿਕਾਰਿਤ।
8: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
9: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।

0: ਨਹੀਂ ਲੱਗਦਾ ਹੜਾਂ ਜਿਹਾ ਵਾਲਾ ਮਿਊਜ਼ਿਕ ਲੈ ਆਉਂਦਾ
1: ਮੈਨੂੰ ਇਹ ਨਹੀਂ ਸਮਝ ਆ ਰਿਹਾ ਅੱਜ ਓਵਰ ਟਾਈਮ ਕਿਉਂ ਹੋ ਰਿਹਾ
0: ਹਾਂਜੀ
1: ਕਿਹੜੇ ਕਿਹੜੇ ਕਿਹੜੇ ਦਿਲ ਦੇ ਵਲਵਲੇ ਰਹਿ ਗਏ
0: ਯਾਰ ਜਦੋਂ ਦੇ ਆਪਾਂ ਬਾਹਰ ਆਏ ਹਾਂ ਨਾ
1: ਹਾਂਜੀ
0: ਪਤਾ ਨਹੀਂ ਇੱਦਾਂ ਹੀ ਲੱਗੀ ਜਾਂਦਾ ਵਾ ਵੀ ਓਵਰ ਹੀ ਚੱਲਣ
1: ਓਵਰ ਹੀ ਚੱਲਣਾ ਪਿਆ ਹਨਾ
0: ਹਾਂ ਨੀਂਦ ਲਈਏ ਤੋ ਵੀ ਓਵਰ ਚੱਲ ਜਾਂਦੀ ਆ ਕੰਮ ਕਰੀਏ ਤੋ ਵੀ ਓਵਰ ਚੱਲ ਜਾਂਦਾ
1: ਅੱਜ
0: ਰੋਟੀ ਕਿਤੇ ਲੱਭ ਜਾਂਦੀ ਸੀ ਨਾ ਤੇ ਉਹ ਵੀ ਓਵਰ ਹੀ ਖਾ ਲਈਦੀ ਸੀ
1: ਨਹੀਂ ਅੱਜ ਸਵੇਰੇ ਗੱਲ ਯਾਦ ਕੀਤੀ ਨਾ ਕੋਈ ਮਿਲ ਗਿਆ ਦੀ ਇਹ ਫਿਰ ਤੋਂ ਹਾਂ ਇਹ ਅੱਜ ਕ੍ਰਿਸ਼ ਵਾਲਾ ਡਾਇਲੋਗ ਆ ਜਾਣਾ ਉਹਦੇ ਅੰਦਰ ਮਾਂ ਮੇਰੀ ਸ਼ਕਤੀ ਵਾ ਗਲਤ ਗਲਤ ਲੈ ਰਹੇ ਹੈ ਇਹ ਲੋਕ ਮਾਂ ਸ਼ਕਤੀ ਵਾ ਗਲਤ ਫਾਇਦਾ ਉਡਾ ਰਹੇ ਮਾਂ
0: ਨਹੀਂ ਸ਼ਕਤੀਆਂ ਦਾ ਗਲਤ ਪੈਦਾ ਕੀ ਆਪਾਂ ਨਾ ਸਵੇਰੇ ਉਹ ਨਹੀਂ ਕਰ ਪਾਏ ਹੁਣ ਉਹਦਾ ਮਤਲਬ ਕੁਝ ਹੋਰ ਨਾ ਸਮਝ ਲਓ ਲਾਈਵ ਬਿਠਾ ਲਿਆ ਤੇ ਚਲੋ ਸਾਨੂੰ ਦੱਸ ਦਿਓ ਮੈਸੇਜ ਕਰਕੇ ਆਪਾਂ ਇਸ ਟਾਈਮ ਰੇਡੀਓ ਤੇ ਵੀ ਲਾਈਵ ਆ ਫੇਸਬੁੱਕ ਆਪਣੇ ਯੂਟਿਊਬ ਦੇ ਉੱਤੇ ਵੀ ਲਾਈਵ ਆ
1: ਯੂਟਿਊਬ ਦੇ ਉੱਪਰ ਲਾਈਵ ਦਾ ਬੜਾ ਵਧੀਆ ਸਿਸਟਮ ਰਹਿੰਦਾ ਕਿਉਂਕਿ ਉਹ ਨਾ ਟਾਈਮ ਸਟੈਂਪ ਆਉਂਦੀ ਰਹਿੰਦੀ ਨਾਲ ਨਾਲ
0: ਵਾਰ ਵਾਰ ਬੋਲਣਾ ਕਿਤੇ ਸੌਖਾ ਹੁੰਦਾ ਵਾ ਨਾ ਉਹ ਮੁੜ ਕੇ ਉਹ ਗੱਲ ਹੋਣੀ ਹੈ ਬੱਦਲ ਥੱਕੇ
1: ਇਹ ਭਾਜੀ ਸੀਰੀਅਸ ਨਹੀਂ ਲੈਂਦੇ ਸਾਨੂੰ ਠੀਕ ਹੈ ਇਹ ਸੀਰੀਅਸ ਨਹੀਂ ਲੈਂਦੇ ਸਾਨੂੰ ਇਹ ਪਤਾ ਬੋਲੀ ਆ ਨਾ ਇਹਨਾਂ ਨੇ ਕੋਈ ਨੀ ਅੱਧਾ ਘੰਟਾ ਹੋਰ ਬੋਲ ਲਓ ਕਿੰਨੀ ਪਿਆਰੀ ਗੱਲ ਕੀਤੀ ਹੈ ਦੇਖੋ ਕਹਿੰਦਾ
0: ਹਾਂ ਵਧੀਆ ਗੱਲ ਕੀਤੀ ਫੇਰ ਕਰ ਲਓ
1: ਕਹਿੰਦੇ ਦੁਬਾਰਾ ਬੋਲ ਕੇ ਦਿਖਾਓ
0: ਸੋ ਤੁਸੀਂ ਆਪਣਾ ਜਿਹੜਾ ਸਾਨੂੰ ਜੇ ਸੁਣ ਰਹੇ ਹੋ ਰੇਡੀਓ ਦੇ ਉੱਤੇ ਤੇ ਜਾਂ ਫਿਰ ਵੇਖ ਰਹੇ ਹੋ ਤੁਸੀਂ ਯੂਟਿਊਬ ਤੇ ਯੂਟਿਊਬ ਵਾਲਾ ਤੇ ਉੱਥੇ ਹੋ ਜਾਂਦੇ ਮੈਸੇਜ ਸਾਨੂੰ ਕਿਉਂਕਿ ਆਪਾਂ ਕੁਛ ਹੋਰ ਚੀਜ਼ਾਂ ਚੈੱਕ ਕਰ ਰਹੇ ਹਾਂ ਆਵਾਜ਼ ਬੂਝ ਤੋਂ ਲੈ ਕੇ ਤੇ ਕਾਫੀ ਕੁਛ ਤੇ ਤੁਸੀਂ ਸਾਨੂੰ ਫੀਡਬੈਕ ਆਪਣੀ ਜ਼ਰੂਰ ਦੇ ਦਿਓ ਸਾਨੂੰ
1: ਕਿਉਂਕਿ ਕੰਮ ਜਿਹੜਾ ਕਰਨਾ ਪੱਕੇ ਪੈਰ ਹੀ ਕਰਨਾ ਨਾ
0: ਇਹ ਥੋੜੇ ਛੇਤੀ ਸਾਡਾ ਖੈੜਾ ਛੁੱਟੇ ਹਾਂ ਚੈੱਕ ਹੋ ਜੇ ਨਾ
1: ਹਾਂ ਨਹੀਂ ਨਹੀਂ ਕੰਮ ਕਰਨਾ ਪੱਕੇ ਪੈਰ ਹੀ ਕਰਨਾ ਮੈਂ ਕਹਿ ਰਿਹਾ ਇਹ ਥੋੜਾ ਨਾ ਕਿ ਐਗਜ਼ਾਮ ਰੱਖ ਲਿਆ ਨੀਟ ਦਾ 22 ਲੱਖ ਬੱਚਾ ਬੁਲਾ ਲਿਆ ਫਿਰ ਬਾਅਦ ਚੋਂ ਲੀਕ ਹੋ ਗਿਆ ਤਾਂ ਕੈਂਸਲ ਕਰਨਾ ਪਿਆ
0: ਇਹ ਬੜੀ ਗਲਤ ਗੱਲ ਹੈ ਨਾ ਆਪਾਂ ਉਹ ਖਬਰਾਂ 'ਚ ਵੀ ਆਪਾਂ ਕਰ ਰਹੇ ਹਾਂ ਡਿਸਕਸ ਮਤਲਬ ਇਹ ਚਲੋ ਆਪਾਂ ਉਹਨਾਂ 'ਤੇ ਨਹੀਂ ਆਪਾਂ ਪੜ੍ਹੇ ਉਨੀਆਂ ਤਿਆਰੀਆਂ 'ਤੇ ਨਹੀਂ ਕੀਤੀਆਂ ਪਰ ਆਪਣੇ ਆਪਣੇ ਪੱਧਰ ਦੇ ਉੱਤੇ ਜਿੰਨਾ ਵੀ ਕੋਈ ਪੜ੍ਹਦਾ ਵਾ ਉਹਦੇ ਲਈ ਨੀਟ ਹੀ ਹੁੰਦਾ ਵਾ ਸਾਰਾ ਕੁਛ ਪਰ ਇਹ ਤਾਂ ਮਤਲਬ ਰਾਤਾਂ ਜਾਗ ਜਾ ਕੇ ਇਹਨਾਂ ਦੇ ਬਹੁਤ ਜ਼ਿਆਦਾ ਪੜ੍ਹਾਈ ਹੁੰਦੀ
1: ਦੇਖੋ ਨਾ ਤੁਸੀਂ ਛੇੜਖਾਨੀ ਕਿਸ ਅਹੁਦੇ ਨਾਲ ਕਰ ਰਹੇ ਹੋ ਮਤਲਬ ਤੁਸੀਂ ਪੇਪਰ ਲੀਕ ਕਰਕੇ ਕਿਹੜੇ ਬੱਚਿਆਂ ਨੂੰ ਪਾਸ ਕਰਾਉਣਾ ਚਾਹੁੰਦੇ ਹੋ ਜਿਹੜੇ ਮਤਲਬ ਉਸ ਲੈਵਲ ਦੇ ਸ਼ਾਇਦ ਪੜ੍ਹਾਈ 'ਚ ਨਹੀਂ ਬੈਟਰ ਨੇ ਅਤੇ ਇਹਨਾਂ ਨੇ ਤਾਂ ਅੱਗੋਂ ਡਾਕਟਰ ਬਣਨਾ ਨਾ
0: ਬਿਲਕੁਲ
1: ਜੋ ਬੰਦਾ ਪੈਸਾ ਲੈ ਰਿਹਾ ਉਹਨੂੰ ਇਹ ਮਾਇੰਡ 'ਚ ਨਹੀਂ ਆ ਰਿਹਾ ਕਿ ਕੱਲ੍ਹ ਨੂੰ ਸ਼ਾਇਦ ਮੇਰਾ ਹੀ ਪਰਿਵਾਰ ਦਾ ਕੋਈ ਸ਼ਾਇਦ ਮੇਰਾ ਹੀ ਬੱਚਾ ਇੱਦਾਂ ਦੇ ਕਿਸੇ ਡਾਕਟਰ ਦੇ ਸਾਹਮਣੇ ਹੋਊਗਾ ਜਿਹਨੇ ਸਾਰੀ ਉਮਰ ਬਸ ਚੀਟਿੰਗ ਕੀਤੀ ਹੈ ਚੀਟਿੰਗ ਕਰਕੇ ਪਾਸ ਹੋਇਆ ਕਿੰਨੀ ਵੱਡੀ ਗੱਲ ਆ ਅੱਛਾ ਮੇਜਰ ਪ੍ਰੋਬਲਮ ਪਤਾ ਕੀ ਹੈ ਕਿ ਇਹ ਤੀਸਰੀ ਵਾਰੀ ਹੋ ਗਿਆ ਲੀਕ 2021, 2024, 2026 ਪਿਛਲੇ 5 ਸਾਲਾਂ 'ਚ 3 ਵਾਰੀ ਇੱਕੋ ਹੀ ਹੁੰਦਾ ਇਹ ਵੀ ਨਹੀਂ ਹੈ ਕਿ ਹੈ ਨਾ ਕਿ ਪੰਜਾਬ 'ਚ ਵੱਖਰਾ ਹੋ ਗਿਆ ਇੱਕੋ ਐਗਜ਼ਾਮ ਜਿਹਦੇ ਨਾਲ ਤੁਸੀਂ ਡਾਕਟਰੀ ਦੀ ਪੜ੍ਹਾਈ ਵੱਲ ਵੱਧਦੇ ਹੋ ਹੈ ਨਾ ਉਹ 3 ਵਾਰੀ ਲੀਕ ਹੋ ਜਾਣਾ ਇੰਡੀਆ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ
0: ਅਤੇ ਕੱਲ੍ਹ ਨੂੰ ਇਹ ਚੀਜ਼ਾਂ ਵੇਖੋ ਸਾਨੂੰ ਕ੍ਰਿਸ਼ਨਾ ਜੀ ਬਾਹਰ ਵੀ ਭੁਗਤਣੀਆਂ ਪੈ ਸਕਦੀਆਂ ਨੇ ਮੰਨ ਲਓ ਹੁਣ ਇੰਡੀਆ ਦੇ ਡਾਕਟਰਜ਼ ਨੇ ਅਤੇ ਉਹਨਾਂ 'ਤੇ ਵੀ ਕੱਲ੍ਹ ਨੂੰ ਸਵਾਲ ਉੱਠ ਸਕਦੇ ਆ ਵੀ ਤੁਸੀਂ ਉੱਥੋਂ ਭਾਈ ਤੁਹਾਡੇ 'ਤੇ ਪੇਪਰ ਲੀਕ ਹੁੰਦੇ ਆ ਤੁਸੀਂ ਕਿੱਦਾਂ ਪਾਸ ਹੋ ਕੇ ਆਏ ਹੋ ਕਿ ਤੁਹਾਡੇ ਲਿਆਓ ਤੁਹਾਡਾ ਵੀ ਟੈਸਟ ਫੇਰ ਲੈਂਦੇ ਹਾਂ ਇਹ ਚੀਜ਼ਾਂ ਜਿਹੜੀਆਂ
1: ਇੰਟਰਨੈਸ਼ਨਲ ਐਮਬੈਰਸਮੈਂਟ ਤਾਂ ਵੈਸੇ ਹੀ ਹੋ ਜਾਂਦੀ ਹੈ ਨਾ
0: ਉਹ ਚੀਜ਼ਾਂ ਦਾ ਬੇਇੱਜ਼ਤੀ ਪ੍ਰੂਫ ਹੋ ਗਏ ਨਾ ਸਾਰੇ ਸਾਡੇ ਪੋਲੀਟੀਸ਼ੀਅਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਚੀਜ਼ਾਂ ਦਾ ਤੁਸੀਂ ਵੇਖੋ ਵੀ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਉਹ ਆਪਾਂ ਜਦੋਂ ਆਪਾਂ ਇਹਦੀ ਡਿਟੇਲ 'ਚ ਜਾਂਦੇ ਹਾਂ ਇੱਦਾਂ ਆਪਾਂ ਡਿਸਕਸ ਕਰਦੇ ਹਾਂ ਉਦੋਂ ਥੋੜ੍ਹੀ ਜਿਹੀ ਸੰਜੀਦਗੀ ਸਾਨੂੰ ਸਮਝ ਆਉਂਦੀ ਆ ਜਾਂ ਆਪਾਂ ਮਹਿਸੂਸ ਕਰਦੇ ਹਾਂ ਅਦਰਵਾਈਜ਼ ਸਾਡੇ ਲਈ ਵੀ ਇੱਕ ਖਬਰ ਹੀ ਆ ਕੀ ਆ ਸਾਡੇ ਕਿੰਨਿਆਂ ਦੇ ਲਈ ਇੱਕ ਸਿਰਫ ਖਬਰ ਹੀ ਹੋਊਗੀ ਹਾਂ ਹੋਇਆ ਹੋਊਗਾ ਹੋ ਗਿਆ ਲੀਕ ਠੀਕ ਹੈ ਕਿਹੜੀ ਨਵੀਂ ਗੱਲ ਹੈ ਅਸੀਂ ਤਾਂ ਆਪ ਨਕਲਾਂ ਮਾਰ ਮਾਰ ਕੇ ਪਾਸ ਹੋਏ ਠੀਕ ਹੈ ਉਹ ਆਪਾਂ ਉਸ ਸਿਸਟਮ 'ਚੋਂ ਆਏ ਹਾਂ ਜਿੱਥੇ ਉਹ ਸਕੂਲ 'ਚ ਐਡਮਿਸ਼ਨ ਲਈ ਜਾਂਦੀ ਸੀ ਜਿੱਥੇ ਪਰਚੀਆਂ ਸੁੱਟਣ ਵਾਲੇ ਮਗਰ 4 ਜਾ ਸਕਣ ਹੈ ਨਾ ਜਿੱਥੇ ਉਹ ਫਲੈਂਗ ਨਾ ਜਾਂਦੀ ਹੋਵੇ
1: ਉਸ ਇਹ ਗੱਲਾਂ ਵੀ ਹੈ ਨਾ
0: ਉਸ ਸਿਸਟਮ ਦੇ ਵਿੱਚ ਫਿਰ ਉਹ ਇੱਦਾਂ ਲੱਗਦਾ ਵਾ ਵੀ ਇਹ ਨਕਲ ਇੱਕ ਆਮ ਜਿਹੀ ਗੱਲ ਆ ਅਤੇ ਪਰ ਹੁਣ ਸਾਨੂੰ ਮਤਲਬ ਜਿਹੜੇ ਹੁਣ ਉਸ ਸਨੈਰੀਓ ਦੇ ਵਿੱਚ ਹੋਣਗੇ ਅਤੇ ਆਪਾਂ ਉਸ ਸਿਸਟਮ 'ਚੋਂ ਲੰਘ ਕੇ ਆਏ ਹਾਂ ਇਹਦੇ 'ਚ ਕਾਹਦਾ ਲਕਾਇਆ ਸਾਰੇ ਹੀ ਆਪਾਂ ਉਸੇ ਸਿਸਟਮ 'ਚੋਂ ਲੰਘ ਕੇ ਆਏ ਹਾਂ ਅਤੇ ਅੱਜ ਆਪਾਂ ਇਹ ਚੀਜ਼ ਕਹਿ ਸਕਦੇ ਹਾਂ ਕਿ ਵਾਕਈ ਇਹਦਾ ਫਰਕ ਪੈਂਦਾ ਆ ਅਸੀਂ ਇਹ ਚੀਜ਼ਾਂ ਮਹਿਸੂਸ ਕਰਦੇ ਹਾਂ ਅੱਜ ਬੈਠੇ ਕਿ ਉਦੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਜੇ ਆਪਾਂ ਪ੍ਰੋਪਰ ਕਰਦੇ ਵਾਕਈ ਪੜ੍ਹਦੇ ਤੇ ਉਹਦਾ ਸਾਨੂੰ ਹੋਰ ਵਧੇਰੇ ਫਾਇਦਾ ਹੁੰਦਾ।
1: ਇੱਕ ਇਹ ਨਾ ਪਰਸਨੈਲਿਟੀ ਲੈਵਲ ਤੇ ਕੀ ਇਹ ਚੀਜ਼ ਤੁਹਾਡੇ ਤੇ ਘਾਤ ਪਾਉਂਦੀ ਹੈ ਕਿ ਜਦੋਂ ਤੁਸੀਂ ਰੀਅਲ ਵਰਲਡ 'ਚ ਆਉਂਦੇ ਹੋ ਤੁਹਾਨੂੰ ਪਤਾ ਹੁਣ ਇੱਥੇ ਕੋਈ ਸ਼ਾਰਟਕੱਟ ਨਹੀਂ ਹੈ, ਤੁਸੀਂ ਨਾ ਆਪਣੇ ਮਨ ਨੂੰ ਇੱਕ ਖੁਦ ਹੀ ਮਨਾ ਲਿੱਤਾ ਹੁੰਦਾ ਕਿ ਯਾਰ ਜਿਹੜੀ ਮੈਂ ਹੁਣ ਜਿਹੜੀ ਮੈਂ ਚਤੁਰਾਈ ਕਰਦਾ ਹੋਇਆ ਇੱਥੇ ਤੱਕ ਆਇਆ ਨਾ ਹੁਣ ਉਹ ਹੋਇਆ ਨਹੀਂ ਕਰਨੀ। ਬਹੁਤ ਲੋਕਾਂ ਨੂੰ ਸੈਲਫ ਇਸਟੀਮ ਇਸ਼ੂਜ਼ ਹੋ ਜਾਂਦੇ ਆ, ਤਾਂ ਹੀ ਕਹਿੰਦੇ ਨਾ ਕਿ ਜਿਹੜਾ ਬਹੁਤ ਪਾਪੂਲਰ ਸਭ ਤੋਂ ਪਾਪੂਲਰ ਮੁੰਡੇ ਹੁੰਦੇ ਆ ਹੈ ਨਾ ਕੁੜੀਆਂ ਹੁੰਦੀਆਂ ਉਹਨਾਂ ਉਸ ਪਾਸਿਓਂ ਕਿ ਪੜ੍ਹਾਈ ਨਹੀਂ ਕਰਨੀ ਖੱਪ ਖਾਨਾ ਕਰਨਾ, ਉਹ ਲਾਈਫ ਦੇ ਅੰਦਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਤੁਹਾਨੂੰ ਪਤਾ ਲੱਗਦਾ ਕਿ ਬਹੁਤ ਹੀ ਆਮ ਜੇ ਜਾਂ ਫਿਰ ਬਹੁਤ ਹੀ ਬਿਲੋ ਐਵਰੇਜ ਰਹਿ ਗਏ, ਕਿਉਂਕਿ ਉਹ ਜੋ ਰੀਅਲ ਵਰਲਡ 'ਚ ਤੁਸੀਂ ਜਾਂਦੇ ਹੋ ਤੁਹਾਡੀ ਕੌਨਫੀਡੈਂਸ 'ਤੇ ਬਹੁਤ ਡੈਂਟ ਲੱਗਾ ਹੁੰਦਾ ਕਿਉਂਕਿ ਉਹੀ ਚਾਰ ਲੋਕ ਤੁਹਾਨੂੰ ਇਹ ਨਹੀਂ ਕਰਿਆ ਬਹੁਤ ਵਧੀਆ ਕੀਤਾ ਤੂੰ ਹੈ ਨਾ ਤੂੰ ਚੀਟਿੰਗ ਕਰ ਦਿੱਤੀ ਵੈਰੀ ਗੁੱਡ। ਗੱਲ ਇਕੱਲੀ ਨੌਲੇਜ ਤੱਕ ਨਹੀਂ ਹੈ, ਗੱਲ ਇਹ ਹੈ ਕਿ ਸ਼ਾਇਦ ਇੱਕ ਬੰਦਾ ਜਿਹੜਾ 45% ਲੈ ਕੇ ਆਇਆ ਹੋਵੇ ਪਰ ਜਿੰਨਾ ਉਹਨੂੰ ਸਮਝ ਸੀ ਉਸ ਹਿਸਾਬ ਨਾਲ ਲੈ ਕੇ ਆਵੇ ਉਹ ਅਲਟੀਮੇਟਲੀ ਲਾਈਫ ਦੇ ਅੰਦਰ ਈਜ਼ੀਲੀ ਗਰੋ ਕਰ ਲੈਂਦਾ, ਉਹਨੂੰ ਸਮਝਣਾ ਆ ਜਾਂਦਾ ਮੇਰੇ ਹਿਸਾਬ ਨਾਲ ਕਿ ਚਲੋ ਇਹ ਮੇਰੀ ਸ਼ਮਤਾ ਮੈਂ ਉਸ ਅਕੋਰਡਿੰਗਲੀ ਕੁਛ ਕਰਨਾ, ਰਾਦਰ ਦੈਨ ਜਿਹੜਾ ਚੀਟਿੰਗ ਕਰਕੇ ਆਇਆ ਉਹਨੂੰ ਤਾਂ ਬਸ ਇਹੀ ਰਹਿਣਾ ਹਰ ਵਕਤ ਕਿ ਕਿਸੇ ਤਰੀਕੇ ਇੱਥੋਂ ਵੀ ਕੁਛ ਪੰਗਾ ਲੈ ਲਵਾਂ ਤਾਂ ਹੋ ਜਾਵੇ ਇੱਥੋਂ ਵੀ ਲੈ ਲਵਾਂ ਹੋ ਜਾਵੇ, ਮਾਇੰਡ ਸੈਟ ਬਿਲਡਿੰਗ ਹੋ ਜਾਂਦੀ ਹੈ
0: ਬੇਸਿਕਲੀ। ਇੱਕ ਤੁਸੀਂ ਵੇਖੋ ਤਾਂ ਇੱਕ ਨਾ ਤੁਹਾਡਾ ਸੁਭਾਅ ਵੀ ਉੱਦਾਂ ਦਾ ਡਿਵੈਲਪ ਹੁੰਦਾ, ਤੁਸੀਂ ਜਦੋਂ ਕੋਈ ਚੀਜ਼ ਸ਼ੋਰਟਕੱਟ ਮਾਰ ਕੇ ਕਰ ਲੈਂਦੇ ਹੋ ਤੁਸੀਂ ਨਕਲ ਮਾਰ ਕੇ ਤੁਸੀਂ ਕਰ ਲੈਂਦੇ ਹੋ, ਅਤੇ ਹੁਣ ਆਪਾਂ ਆਪਣਾ ਵੀ ਸੋਚੀਏ ਅਤੇ ਤੁਹਾਡੀ ਕਿਤੇ ਪਰਚੀ ਚੱਲ ਜਾਏ ਨਾ ਅਤੇ ਉਹ ਬਾਅਦ ਵਿੱਚ ਸੈਟਿਸਫੈਕਸ਼ਨ ਲੈਵਲ ਹੀ ਅਲੱਗ ਹੁੰਦਾ ਵਾ, ਜਿੱਦਾਂ ਇਨਸਾਨ ਨੂੰ ਇਹ ਲੱਗਦਾ ਬੰਦੇ ਨੂੰ ਇਹ ਲੱਗਦਾ ਵੀ ਮੇਰੇ ਤੋਂ ਚਾਤਰ ਤਾਂ ਇਸ ਦੁਨੀਆਂ 'ਤੇ ਹੋਰ ਕੋਈ ਨਹੀਂ ਆ ਵੀ ਮੈਂ ਘੱਟ ਮਿਹਨਤ ਕਰਕੇ ਮੈਂ ਵੱਧ ਕਰ ਆਇਆ ਅੱਜ।
1: ਸਹੀ ਗੱਲ,
0: ਉਹ ਚੀਜ਼ ਜ਼ਿੰਦਗੀ ਦੇ ਵਿੱਚ ਨਾ ਤਾਂ ਤੁਹਾਨੂੰ ਵਾਰ ਵਾਰ ਮਿਲਣੀ ਆ ਅਤੇ ਨਾ ਹੀ ਉਹ ਹਮੇਸ਼ਾ ਤੁਹਾਡੇ ਕੰਮ ਆਉਣੀ ਆ, ਜਿਹੜੇ ਸਿਸਟਮ 'ਚ ਤੁਸੀਂ ਜਾਣਾ ਹੋ ਸਕਦਾ ਉੱਥੇ ਉਹ ਤੁਹਾਡੀ ਉਹ ਚੀਜ਼ ਉੱਦਾਂ ਨਾ ਕੰਮ ਆਵੇ। ਸੋ ਇੱਦਾਂ ਦੀ ਜਦੋਂ ਸਾਡੇ ਸੁਭਾਅ ਦਾ ਹਿੱਸਾ ਬਣ ਜਾਂਦੀਆਂ ਚੀਜ਼ਾਂ ਫਿਰ ਆਪਾਂ ਕਿਤੇ ਨਾ ਕਿਤੇ ਤਾਂ ਜ਼ਿੰਦਗੀ 'ਚ ਲੈਕ ਕਰਦੇ ਹੀ ਆਪਾਂ, ਪਰ ਵਾਰੇ ਵਾਰੇ ਜਾਈਏ ਸਾਡੇ ਸਿਸਟਮ ਦੇ ਜਿੱਥੇ ਚਲੋ ਆਪਾਂ ਥੱਲੇ ਥੱਲੇ ਤੇ ਇਹ ਚੀਜ਼ਾਂ ਆਪਾਂ ਮੰਨਦੇ ਹਾਂ
1: ਵੀ ਚਲੋ ਠੀਕ ਹੈ, ਹੁਣ ਜੇ ਕਿਸੇ ਨੇ 10ਵੀਂ ਦੇ ਬੋਰਡ ਚੀਟਿੰਗ ਕਰਕੇ ਪਾਸ ਕਰ ਵੀ ਲਿਆ ਠੀਕ ਹੈ, ਪਰ ਅਗੇਨ ਇੱਦਾਂ ਦਾ ਐਗਜ਼ਾਮ ਜਿਹਦੇ ਨਾਲ ਤੁਸੀਂ ਉਸ ਪੜ੍ਹਾਈ 'ਚ ਜਾਂਦੇ ਹੋ ਜੋ ਤੁਸੀਂ ਹੈ ਨਾ ਸਭ ਤੋਂ ਇਸ ਤੋਂ ਮੇਜਰ ਪ੍ਰੋਫੈਸ਼ਨ ਕੀ ਹੈ ਹੈ ਨਾ ਬੀਇੰਗ ਅ ਡਾਕਟਰ, ਅਤੇ ਤੁਹਾਨੂੰ ਤਾਂ ਇਹ ਹੁਣ ਹਰ ਵਕਤ ਇਹੀ ਕਿਆਸ ਲਾਉਣੇ ਪੈਣੇ ਕਿ ਯਾਰ ਇਹ ਉਹ ਵਾਲਾ ਤਾਂ ਨਹੀਂ ਜਿਹੜਾ 700 ਲਾਇਆ ਸੀਗਾ ਕਿਉਂਕਿ ਉਹਦੀ ਸੈਟਿੰਗ ਸੀਗੀ ਜਿੱਥੇ ਪੜ੍ਹਦਾ ਪਿਆ ਸੀਗਾ।
0: ਪਰ ਵੈਸੇ ਵੀ ਆਪਣਾ ਇਹਦੇ 'ਚ ਵੇਖਿਆ ਜਾਵੇ ਨਾ ਕ੍ਰਿਸ਼ਨਾ ਜੀ, ਆਪਾਂ ਇਹਦੇ ਇਸ ਪ੍ਰੋਫੈਸ਼ਨ ਦੇ ਵਿੱਚ ਆਪਾਂ ਵੇਖੀਏ ਅਤੇ ਅੱਗੇ ਨਾ ਪਰਿਵਾਰਿਕ ਜਿਹਾ ਹੀ ਹੋ ਗਿਆ ਸਿਸਟਮ, ਬਹੁਤ ਹੀ ਵਾਰ ਆਪਾਂ ਵੇਖਦੇ ਹਾਂ ਵੀ ਜਿਹੜਾ ਡਾਕਟਰ ਆ ਜਾਂ ਜਿਹਦੇ ਪਿਓ ਦਾ ਹਸਪਤਾਲ ਆ ਉਹਦਾ ਧੀ ਪੁੱਤ ਕਿੱਡਾ ਵੀ ਨਿਕੰਮਾ ਆ ਉਹ ਪਤਾ ਨਹੀਂ ਡਾਕਟਰ ਹੀ ਹੁੰਦਾ ਵਾ।
1: ਬਿਲਕੁਲ ਹਾਂ, ਕੋਈ ਨਾ
0: ਉਹ ਭਾਵੇਂ ਰਸ਼ੀਆ ਤੋਂ ਜਾ ਕੇ ਕਰ ਆਵੇ ਉਹ ਭਾਵੇਂ ਚਾਈਨਾ ਤੋਂ ਜਾ ਕੇ ਕਰ ਆਵੇ ਹੈ ਨਾ, ਅਤੇ ਇਹ ਕਈ ਹੁਣ ਜਿਹੜੇ ਇੱਦਾਂ ਦੇ ਵੀ ਤੁਹਾਨੂੰ ਪ੍ਰਾਣੀ ਮਿਲ ਜਾਂਦੇ ਆ ਜਿਹੜੇ ਤੁਹਾਡੇ ਆਂਢ ਗੁਆਂਢ ਰਹਿੰਦੇ ਹੁੰਦੇ ਆ ਜਾਂ ਤੁਸੀਂ ਜਾਣਦੇ ਹੁੰਦੇ ਹੋ ਜਾਂ ਤੁਹਾਡੇ ਨਾਲ ਹੀ ਪੜ੍ਹੇ ਹੁੰਦੇ ਆ ਅਤੇ ਤੁਹਾਨੂੰ ਇੱਦਾਂ ਲੱਗਦਾ ਵੀ ਇਹ ਤਾਂ ਬੰਦਾ ਕਲਰਕ ਜਿੰਨੀ ਪੜ੍ਹਾਈ ਵੀ ਨਹੀਂ ਕਰਦਾ ਹੁੰਦਾ ਯਾਰ ਇਹ ਡਾਕਟਰ ਬਣ ਗਿਆ,
1: ਇਹ ਡਾਕਟਰ ਬਣ ਗਿਆ। ਸਹੀ ਗੱਲ,
0: ਅਤੇ ਸੱਚ ਇਹ ਆ ਵੀ ਪੜ੍ਹਾਈ ਕਿਤੇ ਕਰ ਜਾਣਗੇ ਪਰ ਉਹ ਵੀ ਕਰ ਜਾਂਦੇ ਆ, ਸੋ ਆਪਾਂ ਆਸ ਲਾ ਹੀ ਸਕਦੇ ਹਾਂ ਵੀ ਅੱਗੇ ਕੀ ਉਹਦਾ
1: ਏਦਾਂ ਦਾ ਬੰਦਾ ਕੋਈ ਤੁਹਾਡੇ ਰਿਸ਼ਤੇਦਾਰੀ ਚ ਹੋਵੇ ਨਾ ਤੇ ਤੁਸੀਂ ਪੈਰਾਸੈਟਾਮੋਲ
0: ਦੱਸ ਦੋ, ਨਾ ਸੁਣੇ ਪ੍ਰੋਗਰਾਮ ਨਾ ਸੁਣੇ,
1: ਉਹ ਤਾਂ ਨਾ ਸੁਣੇ, ਉਹ ਅਗਲਾ ਪੈਰਾਸੈਟਾਮੋਲ ਵੀ ਕਹਿ ਦੇ, ਬੰਦਾ ਕਹਿੰਦਾ ਆਹ ਤਾਂ ਨਹੀਂ ਖਰੀਦਣੀ ਬਾਈ, ਕਿਉਂਕਿ ਬੰਦੇ ਨੇ ਦੇਖਿਆ ਹੁੰਦਾ ਨਾ ਦੱਸੋ ਮੇਰਾ ਬੈਸਟ ਫਰੈਂਡ ਆ ਉਹ ਡਾਕਟਰ ਆ ਹੈ ਨਾ, ਉਹ ਹੀ ਇਜ਼ ਅ ਗੁੱਡ ਡਾਕਟਰ ਮੈਨੂੰ ਇਹ ਪਤਾ ਕਿਉਂਕਿ ਹੈ ਨਾ ਟਾਟਾ ਮੈਮੋਰੀਅਲ ਸੈਂਟਰ 'ਚ ਹੈ ਨਾ ਕੈਂਸਰ ਦੇ ਅੰਦਰ ਕਰਦਾ, ਪਰ ਮੈਨੂੰ ਤਾਂ ਪਤਾ ਨਾ ਯਾਰ ਕਿ ਇਹ ਮੇਰੇ ਨਾਲ ਹੀ ਪੜ੍ਹਿਆ ਇਹਦੀ ਹਰਕਤਾਂ ਤਾਂ ਮੈਨੂੰ ਪਤਾ ਸ਼ੁਰੂ ਤੋਂ, ਉਹ ਜੇ ਮੈਨੂੰ ਕਦੇ ਇਸ ਤਰ੍ਹਾਂ ਵੀ ਹੈਗਾ ਨਾ ਯਾਰ ਤੂੰ ਆ ਇੱਕ ਮੋਕਸਲੇ ਨਹੀਂ ਲੈ, ਤੈਨੂੰ ਸਵਾਹ ਪਤਾ ਹੈ 10ਵੀਂ ਤੱਕ ਤੂੰ ਮੈਨੂੰ ਪੁੱਛਦਾ ਰਿਹਾ ਹੁਣ ਤੂੰ ਮੋਕਸਲੇ ਨਹੀਂ ਲੈ, ਇਹ ਵਾਲੀ ਇੱਜ਼ਤ ਵੀ ਨਹੀਂ ਆ ਪਾਉਂਦੀ ਕਈ ਵਾਰੀ
0: ਪਰ ਹੋਵੇ, ਪਰ ਰਿਐਲਿਟੀ ਪਤਾ ਕੀ ਆ ਉਹਨਾਂ ਨੂੰ ਜਿੱਦਾਂ ਇਸ ਪੱਧਰ 'ਤੇ ਅਤੇ ਤੁਸੀਂ ਸ਼ਾਇਦ ਤੁਹਾਡਾ ਕਦੇ ਐਕਸਪੀਰੀਅੰਸ ਹੋਇਆ ਜਾਂ ਨਹੀਂ ਹੋਇਆ ਪਰ ਉਹ ਪਤਾ ਕੀ ਕਹਿੰਦੇ ਆ ਅਭਿਆਸ ਦੇ ਨਾਲ ਨਾ ਵੇਖੋ ਚੀਜ਼ਾਂ ਤਾਂ ਉਹ ਹੀ ਕਰਨੀਆਂ ਹੁੰਦੀਆਂ ਰੋਜ਼, ਅਤੇ ਜਦੋਂ ਆਪਾਂ ਰੋਜ਼ ਹੀ ਉਹ ਕੰਮ ਕਰਦੇ ਹਾਂ ਤਾਂ ਫਿਰ ਆ ਜਾਂਦਾ। ਸੋ ਇਹ ਵੇਖੋ ਤੁਸੀਂ ਕਿੱਡੀ ਵੱਡੀ ਗੱਲ ਆ ਵੀ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਖੇਡ ਖੇਡ ਕੇ ਅਭਿਆਸ ਕਰਕੇ ਅਤੇ ਤੁਸੀਂ ਖੇਡਣਾ ਸਿੱਖ ਜਾਂਦੇ ਹੋ, ਤੁਸੀਂ ਤੁਹਾਨੂੰ ਪਤਾ ਲੱਗ ਜਾਂਦਾ ਵਾ ਵੀ ਤੁਸੀਂ ਕਿੱਥੇ ਕੀ ਕਰਨਾ, ਉਹ ਵੀ ਉਸ ਦੇਸ਼ ਦੇ ਵਿੱਚ ਜਿੱਥੇ ਮੰਨ ਲਓ ਕੱਲ੍ਹ ਨੂੰ ਵੀ ਕੋਈ ਸੁਣਵਾਈ ਨਹੀਂ ਹੈਗੀ, ਮੰਨ ਲਓ ਜੇ 19 ਕੀ ਕਿਸੇ ਨਾਲ ਹੋਈ ਜਾਂਦੀ ਆ ਬੰਦੇ ਨੂੰ ਬੰਦਾ ਨਹੀਂ ਸਮਝਿਆ ਜਾਂਦਾ,
1: ਬਿਲਕੁਲ
0: ਝੱਟ ਪਾ ਕੇ ਜਿਹਨੂੰ ਖੋਲ ਦਿੱਤਾ ਜਾਂਦਾ ਵਾ ਅਤੇ ਕਈਆਂ ਨੂੰ ਤਾਂ ਇਹ ਕਹਿ ਦਿੱਤਾ ਜਾਂਦਾ ਤੇਰਾ ਸਟੰਟ ਪੈ ਗਿਆ, ਬਾਅਦ 'ਚ ਵਿੱਚ ਉਹ ਵੀ ਨਹੀਂ ਨਿਕਲਦਾ। ਆਪਣੇ ਸਾਡੇ ਮਿੱਤਰ ਨੇ ਉਹਨਾਂ ਦੇ ਮੰਮੀ ਉਹਨਾਂ ਨੂੰ ਕੋਈ ਪ੍ਰੋਬਲਮ ਹੋ ਗਈ ਪਿੱਛੇ ਜੇ ਇੱਥੇ ਤੇ ਉਹ ਹਸਪਤਾਲ ਗਏ ਤੇ ਉਹ ਪਹਿਲਾਂ ਫਾਰਮ ਭਰਾਉਂਦੇ ਆ ਨਾ ਵੀ ਕੀ ਸਮੱਸਿਆ ਕੋਈ ਪਹਿਲੀ ਰਹੀ ਆ ਤੇ ਦੱਸਿਓ ਤੇ ਉਹ ਕਹਿੰਦੇ ਵੀ ਇੱਦਾਂ ਬਾਕੀ ਤੇ ਠੀਕ ਆ ਸਟੰਟ ਪਿਆ ਸੀ ਇਹਨਾਂ ਨੂੰ ਦੋ ਚਾਰ ਮਹੀਨੇ ਪਹਿਲਾਂ ਤੇ ਜਾਂ ਜਿੰਨਾ ਵੀ ਤੇ ਉਹ ਕਹਿੰਦੇ ਵੀ ਸਾਨੂੰ ਤੇ ਨਹੀਂ ਲੱਭਿਆ ਡਾਇਗਨੋਸ ਕੀਤਾ ਵੀ ਨਹੀਂ ਕੁਛ ਵੀ ਨਹੀਂ ਹੈਗਾ ਮਤਲਬ ਇਹੋ ਜਿਹਾ ਤਾਂ ਕੁਛ ਨਹੀਂ ਪਿਆ ਸੋ ਆਪਾਂ ਉਸ ਸਿਸਟਮ ਦੇ ਵਿੱਚੋਂ ਜਿੱਥੇ ਬੰਦੇ ਦੀ ਕੋਈ ਵੈਲਿਊ ਨਹੀਂ ਆ ਗਾਜਰ ਮੂਲੀਆਂ
1: ਤੇ ਭਾਈ ਤਰਾਸਦੀ ਦੇਖੋ ਸਿਸਟਮ ਵੱਲੋਂ ਕਿ ਇਹ ਆਮ ਜਿਹੀ ਗੱਲ ਹੋ ਗਈ ਹੁਣ ਹੈ ਨਾ ਇਹ ਜੇ ਆਪਾਂ ਹੁਣ ਸਾਡੇ ਸੁਣਨ ਵਾਲਿਆਂ ਨੇ ਵੀ ਜਦੋਂ ਸੁਣੀ ਹੋਣੀ ਉਹਨਾਂ ਲਈ ਵੀ ਕੋਈ ਨਵੀਂ ਗੱਲ ਨਹੀਂ ਹੋਣੀ ਹਰ ਕਿਸੇ ਦੇ ਘਰ 'ਚ ਕੋਈ ਇਸ ਤਰ੍ਹਾਂ ਦਾ ਹੈ ਜਿਹਦੇ ਨਾਲ ਮੈਡੀਕਲੀ ਗਲਤ ਕੀਤਾ ਗਿਆ ਹੈ ਨਾ ਟ੍ਰੀਟਮੈਂਟ ਡਾਇਗਨੋਸ ਪ੍ਰੋਗਨੋਸਿਸ ਸਭ ਕੁਛ ਹੀ ਹਰ ਲੈਵਲ 'ਤੇ ਗਲਤ ਕੀਤਾ ਗਿਆ ਤਾਂ ਤੁਸੀਂ ਜੇ ਦੇਖੋ ਅਤੇ ਜੇ ਤੁਸੀਂ ਦੂਸਰੇ ਪਾਸੇ ਵੇਖੋ ਅਤੇ ਇਹ ਵੀ ਗੱਲ ਆ ਜਾਂਦੀ ਹੈ ਕਿ ਕਿੰਨੇ ਕੁ ਮੈਡੀਕਲ ਲਾਇਸੈਂਸ ਅੱਜ ਤੱਕ ਸਸਪੈਂਡ ਤੱਕ ਹੋਏ ਆ ਨਾ ਦੇ ਬਰਾਬਰ ਇੰਡੀਆ ਦੇ ਅੰਦਰ ਇੰਡੀਆ ਇਕੱਲਾ ਇੱਦਾਂ ਦਾ ਮੁਲਕ ਆ ਜਿੱਥੇ ਨਾ ਡਾਕਟਰ ਦਾ ਨਾ ਹਸਪਤਾਲ ਦਾ ਮੈਡੀਕਲ ਲਾਇਸੈਂਸ ਕਦੀ ਸਸਪੈਂਡ ਹੁੰਦਾ ਜਾਂ ਕੈਂਸਲ ਹੁੰਦਾ ਇਹ ਭਾਵੇਂ ਡਾਟਾ ਕੱਢ ਕੇ ਦੇਖ ਲਓ ਮੈਨੂੰ ਉਦੋਂ ਦਾ ਯਾਦ ਆ ਜਦੋਂ ਤੁਹਾਨੂੰ ਖਿਆਲ ਹੋਣਾ ਆਮਿਰ ਖਾਨ ਕਰਦਾ ਸੀਗਾ ਸੱਤਮੇ ਵਿਜੈਤੇ ਸ਼ੋਅ ਹੈ ਨਾ ਉਹਦੇ ਅੰਦਰ ਉਹਨੇ ਵਾਲਾ ਪੁਆਇੰਟ ਚੱਕਿਆ ਸੀਗਾ ਕਿ 10 ਸਾਲਾਂ ਦੇ ਅੰਦਰ ਸਿਰਫ 18 ਡਾਕਟਰਸ ਦੇ ਲਾਇਸੈਂਸ ਸਸਪੈਂਡ ਹੋਏ ਆ ਤੇ ਉਹ ਮੇਰੇ ਖਿਆਲ ਨਾਲ ਅੱਜ ਵੀ ਉਹੀ ਲੀਕ ਤੇ ਹੀ ਚੱਲ ਰਿਹਾ ਹੋਣਾ ਕੁਛ ਖਾਸ ਫਰਕ ਆਇਆ ਨਹੀਂ ਹੋਣਾ
0: 18 ਚੋਂ 17 ਬਹਾਲ ਹੋ ਗਏ
1: ਹਾਂ 17 ਬਹਾਲ ਹੋ ਗਏ ਉਹਨਾਂ ਤੁਸੀਂ ਇਹ ਦੇਖੋ ਇੰਨਾ ਵੱਡਾ ਮੁਲਕ ਉਹ 'ਚ ਸਿਰਫ 18 ਡਾਕਟਰਾਂ ਤੋਂ ਹੀ ਗਲਤੀ ਹੋਈ ਹੋਣੀ ਆ ਇਸ ਲੈਵਲ ਦੀ ਕਿ ਸਸਪੈਂਡ ਕੀਤਾ ਜਾ ਸਕਦਾ ਲਾਇਸੈਂਸ ਕਿ ਬਾਕੀ ਉਹੀ ਤੁਹਾਡੇ ਵਾਲੀ ਗੱਲ ਕਿ ਸੁਣਵਾਈ ਕੋਈ ਨਹੀਂ
0: ਵੇਖੋ ਜਿੱਥੇ ਕੋਈ ਅੱਗੇ ਵੀ ਆਪਾਂ ਜਾਈਏ ਨਾ ਮੰਨ ਲਓ ਤੁਸੀਂ ਗਲਤ ਕਿਸੇ ਦੇ ਨਾਲ ਕਰਤਾ ਮਰੀਜ਼ ਦੇ ਨਾਲ ਉੱਥੇ ਗਲਤ ਹੋ ਗਿਆ ਮਰੀਜ਼ ਦੀ ਜਾਨ ਚਲੀ ਗਈ ਉਸ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਨਾ ਹੈਗੀ ਉਸ ਬੰਦੇ ਦੀ ਜਿੱਥੇ ਕੋਈ ਸੁਣਵਾਈ ਨਹੀਂ ਬਾਅਦ 'ਚ ਕਈ ਵਾਰੀ ਤਾਂ ਮਾਪੇ ਆਪ ਮੰਨ ਲਓ ਜਿੱਥੇ ਹੁਣ ਸਬਰ ਕਰ ਲੈਂਦੇ ਹੁਣ ਵੀ ਚਲੋ ਕੋਈ ਗੱਲ ਨਹੀਂ ਇੱਦਾਂ ਹੀ ਲਿਖੀ ਸੀ ਜਿੱਥੇ ਸਾਨੂੰ ਇਹ ਕਿਹਾ ਗਿਆ ਹੋਵੇ ਵਾਰ ਵਾਰ ਵੀ ਕਿਸਮਤ ਆ ਜਿੰਨੇ ਸਾਲ ਲਿਖੇ ਆ ਉਨੇ ਹੀ ਤੁਸੀਂ ਭੋਗਣੇ ਆ ਅਤੇ ਫਿਰ ਬੰਦਾ ਕਈ ਵਾਰੀ ਨਾ ਇਹ ਵੀ ਪੱਖ ਛੱਡ ਦਿੰਦਾ ਵੀ ਡਾਕਟਰ ਦੀ ਕਾਹਦੀ ਗਲਤੀ ਜਿੱਦਾਂ ਰੱਬ ਨੇ ਚਾਹਿਆ ਸੀ ਉੱਦਾਂ ਹੀ ਜਾਣਾ ਸੀ
1: ਬਸ ਇਹੀ ਇਹਨਾਂ ਦੀਆਂ ਮਾਨਤਾਵਾਂ ਇਹ ਗੱਲ ਤੁਸੀਂ ਕਹੀ ਹੈ ਕਿ ਇਹੀ ਹੁੰਦਾ ਅਸੀਂ ਆਪਣਾ ਮਨ ਨੂੰ ਅਖੀਰ ਇੱਦਾਂ ਸਮਝਾ ਲੈਂਦੇ ਹਾਂ ਕਿ ਯਾਰ ਜਿੰਨੀ ਲਿਖੀ ਉਨੀ ਹੋਣੀ ਆ ਉਹੀ ਵਾਲੀ ਗੱਲ ਆ ਨਾ ਕਿ ਅਫੀਮ ਆ ਇਹ ਇੱਕ ਬਿਲੀਫ ਸਿਸਟਮ ਹਰ ਕਿਸੇ ਨੂੰ ਦਿੱਤਾ ਗਿਆ ਕਿ ਬਾਈ ਤੁਸੀਂ ਸਿਸਟਮ ਨੂੰ ਸਵਾਲ ਨਾ ਕਰੋ ਤੁਸੀਂ ਇਸ ਗੱਲ 'ਚ ਮੰਨੋ ਕਿ ਬਾਈ ਜਿੰਨਾ ਤੁਹਾਡਾ ਲਿਖਿਆ ਉਨਾ ਹੀ ਹੋਣਾ ਜੇ ਹੈ ਨਾ ਜਿੰਨੇ ਸਾਹ ਲਿਖੇ ਆ ਉਹੀ ਹੈ ਨਾ ਪੂਰਨ ਹੋਣੇ ਉਸ ਤੋਂ ਬਾਅਦ ਨਹੀਂ ਹੋਣੇ ਡਾਕਟਰ ਦੀ ਕੀ ਗਲਤੀ ਬੈੱਡ ਨਹੀਂ ਉਹਦੀ ਕੀ ਗਲਤੀ ਹੈ ਨਾ ਆਕਸੀਜਨ ਦੀ ਘਾਟ ਕਰਕੇ ਕੋਵਿਡ ਦੇ ਸੈਕਿੰਡ ਫੇਜ਼ ਦੇ ਅੰਦਰ ਕਿੰਨੀਆਂ ਜਾਨਾਂ ਗਈਆਂ ਅੱਜ ਤੱਕ ਗੌਰਮੈਂਟ ਨੇ ਇਹ ਗੱਲ ਮੰਨੀ ਹੀ ਨਹੀਂ ਕਿਸ ਤਰ੍ਹਾਂ ਹੋਇਆ ਹੈ ਨਾ ਖੈਰ ਹੁਣ ਤਾਂ ਸੋਨਾ ਚਾਂਦੀ ਵੀ ਖਰੀਦਣ ਤੋਂ ਮਨਾ ਕਰ ਦਿੱਤਾ ਅੱਛਾ ਜਦੋਂ ਕਿਹਾ ਮਨਾ ਕਰਤਾ ਖਰੀਦਣ ਤੋਂ ਮਨਾ ਤਾਂ ਕਰਤਾ ਫਿਰ ਕਿਹਾ ਕਿ ਦੇਰ ਵਿਲ ਬੀ ਨੋ ਇੰਪੋਰਟ ਡਿਊਟੀ ਔਨ ਕਮੋਡਿਟੀਜ਼ ਐਟ ਆਲ ਇੰਪੋਰਟ ਡਿਊਟੀ ਨਹੀਂ ਲਵਾਂਗੇ ਪੂਰੇ ਦੋ ਘੰਟੇ ਬਾਅਦ ਇੱਕ ਤਾਂ ਇਹ ਜਦੋਂ ਐਲਾਨਿਆ ਪੂਰੇ ਦੋ ਘੰਟੇ ਬਾਅਦ ਰੋਡ ਸ਼ੋਅ ਵੀ ਨਿਕਲਿਆ ਜਨਾਬ ਦਾ ਠੀਕ ਹੈ ਜਦੋਂ ਤਾਂ ਗੱਡੀਆਂ ਸੀਗੀਆਂ ਵਾਧੂ ਅਤੇ ਦੂਸਰੇ ਪਾਸੇ 10% ਸੋਨੇ ਦੇ ਉੱਪਰ ਇੰਪੋਰਟ ਡਿਊਟੀ ਵੀ ਲਾਤੀ ਹੈ ਜਦੋਂ ਸਿਸਟਮ ਇੱਦਾਂ ਦਾ ਹੋ ਜਾਵੇ ਤੁਸੀਂ ਟਰੱਸਟ ਕਿਹਦੇ 'ਤੇ ਕਰੋਗੇ
0: ਨਹੀਂ ਉਹ ਉਹਦੇ ਸੰਬੰਧ ਦੇ ਵਿੱਚ ਅੱਜ ਆ ਗਈ ਹੈ ਸਵੇਰੇ ਨਿਊਜ਼
1: ਅੱਛਾ
0: ਵੀ ਉਹਨਾਂ ਨੇ ਆਪਣਾ ਕਾਫਲਾ ਛੋਟਾ ਕਰਤਾ ਪ੍ਰਧਾਨ ਮੰਤਰੀ
1: ਅੱਛਾ ਕਿਆ ਬਾਤ ਅਤੇ ਉਹ ਬਿਲੀਅਨੇਅਰਸ ਵਗੈਰਾ ਦਾ ਵੀ ਕਰਾਓ ਨਾ ਛੋਟਾ ਜਿਹੜੇ ਹਰ ਚੀਜ਼ ਛੋਟਾ ਜਿਹਾ ਵੀ ਉਹਨਾਂ ਨੇ ਜਾਮਨਗਰ ਤੋਂ ਬੰਬੇ ਵੀ ਜਾਣਾ ਹੁੰਦਾ ਅਤੇ ਚੋਪਰ ਲੈ ਕੇ ਜਾਂਦੇ ਆ ਜਾਂ ਪ੍ਰਾਈਵੇਟ ਪਲੇਨ ਲੈ ਕੇ ਜਾਂਦੇ ਆ ਕਹਿੰਦੇ ਨਾ ਕਿ ਉਹ ਕੁੜੀ ਬਹੁਤ ਮਸ਼ਹੂਰ ਹੋਈ ਸੀ ਨਾ ਕੀ ਨਾਮ ਉਹਦਾ ਗ੍ਰੈਟਾ ਥਨਬਰਗ
0: ਹੈਗੀ ਤਾਂ ਹੈ ਹੀ ਹਾਂ
1: ਹੈ ਨਾ
0: ਉਹ ਵਾਤਾਵਰਨ
1: ਵਾਤਾਵਰਨ ਵਾਲਾ ਹੈ ਨਾ ਤਾਂ ਬਾਅਦ 'ਚ ਉਹਨਾਂ ਨੇ ਉਹਦਾ ਵੀ ਕਿਤੇ ਲਿੰਕ ਕੱਢ ਲਿੱਤਾ ਸੀਗਾ ਕਿ ਤੂੰ ਸਪੈਸ਼ਲੀ ਜਾ ਰਹੀ ਹੈ ਸਟ੍ਰਾਈਕ ਕਰਨ ਲਈ ਪ੍ਰਾਈਵੇਟ ਚਾਰਟਰ ਪਲੇਨ 'ਤੇ ਕਿ ਇਹ ਮੇਨ ਪ੍ਰੋਬਲਮ ਆ ਕਿ ਪੂਰੇ ਸ਼ਹਿਰ 'ਚ ਜਿੰਨੀਆਂ ਗੱਡੀਆਂ ਚੱਲਦੀਆਂ ਪਈਆਂ ਉਹਦੇ ਬਰਾਬਰ ਤਾਂ ਤੁਹਾਡੀ ਇੱਕ ਫਲਾਈਟ ਹੋ ਗਈ ਇਹ ਕਹਿਣ ਲਈ ਕਿ ਜੀ ਵਾਤਾਵਰਨ ਬਚਾਓ ਸੋ ਇਹ ਇੱਕ ਆਪਾਂ ਹੈ ਹੀ ਹੈ ਕੀ ਕਹਿੰਦੇ ਨਾ ਆਪਾਂ ਪੈਰਾਡੋਕਸ ਇੱਕ ਪੈਰਾਡੋਕਸ 'ਚ ਜੀ ਰਹੇ ਹਾਂ ਆਪਾਂ ਜਿਹੜੀ ਚੀਜ਼ ਸਹੀ ਹੈ ਉਹਦੇ ਅੰਦਰੋਂ ਹੀ ਗਲਤ ਆ ਜਿਹੜੀ ਗਲਤ ਉਹਦੇ ਅੰਦਰੋਂ ਹੀ
0: ਦੇਖੋ ਆਪਾਂ ਜਦੋਂ ਗਲਤ ਨੂੰ ਦੇੜਨ ਲੱਗ ਪੈਂਦੇ ਹਾਂ ਤਾਂ ਫਿਰ ਉੱਥੇ ਤੁਸੀਂ ਅੱਗੇ ਚੱਲ ਕੇ ਅਤੇ ਉੱਥੇ ਵੀ ਤੁਸੀਂ ਹਨੇਰੇ 'ਚ ਗੁੰਮ ਹੋ ਜਾਂਦੇ ਹੋ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਟਾਈਮ ਟੂ ਟਾਈਮ ਸਾਨੂੰ ਕੋਈ ਵੀ ਕਿਸੇ ਕਿਸਮ ਦਾ ਕੋਈ ਸੁੱਖ ਦਾ ਅਹਿਸਾਸ ਨਹੀਂ ਦਿੰਦੀਆਂ ਸ਼ਾਇਦ ਇਸ ਕਰਕੇ ਇਨਸਾਨ ਨੇ ਬਹੁਤਾ ਇਹਦੇ ਉੱਤੇ ਨਾ ਮੰਥਨ ਕਰਨਾ ਛੱਡਤਾ ਉਹ ਸਿਰਫ ਮਤਲਬ ਛੰਡ ਕੇ ਅਖਬਾਰ ਵਹਿੰਦਾ

0: ਕਿੱਥੇ ਦੀ ਕਿ ਇੱਕ ਟਾਈਮ ਸੀ ਕਿ ਜਿਹੜੇ ਉਹਨਾਂ ਦੇ ਡਾਕਟਰ ਸੀ ਨਾ ਉਹਨਾਂ ਨੂੰ ਸਜ਼ਾ ਹੁੰਦੀ ਸੀ ਜੇਕਰ ਉਹਨਾਂ ਦੇ ਰਾਜ ਦੇ ਵਿੱਚ ਕੋਈ ਬਿਮਾਰ ਹੋ ਜਾਵੇ ਤਾਂ ਸੋ ਜਿਹੜੇ ਉਹ ਸਮੇਂ ਦੇ ਜੋ ਵੈਦ ਸੀ ਜਾਂ ਡਾਕਟਰ ਸੀ ਕੋਈ ਵੀ ਹੁਣ ਇਹ ਕਿਸੇ ਇੱਕ ਖਿੱਤੇ ਦੀ ਗੱਲ ਹੀ ਕਿਸੇ ਇੱਕ ਦੇਸ਼ ਦੀ ਗੱਲ ਹੀ ਕਿਸੇ ਇੱਕ ਰਾਜ ਦੀ ਗੱਲ ਹੀ ਆਪਾਂ ਉਸ ਡਿਟੇਲ 'ਚ ਨਹੀਂ ਜਾਂਦੇ ਕਿਉਂਕਿ ਮੇਰੇ ਵੀ ਹੁਣ ਚੰਗੀ ਤਰ੍ਹਾਂ ਵਿਸਰੀ ਪਈ ਆ ਚੰਗੀ ਤਰ੍ਹਾਂ ਯਾਦ ਨਹੀਂ ਪਰ ਹਾਂ ਇੰਨਾ ਕੁ ਜ਼ਰੂਰ ਆ ਕਿ ਉੱਥੇ ਇਹ ਜਿਹੜਾ ਵੀ ਬੰਦਾ ਜੇਕਰ ਕੋਈ ਬਿਮਾਰ ਹੁੰਦਾ ਸੀ ਅਤੇ ਉਹਦੀ ਸਜ਼ਾ ਉਸ ਬੰਦੇ ਨੂੰ ਹੁੰਦੀ ਸੀ ਜਿਹਦੀ ਜ਼ਿੰਮੇਵਾਰੀ ਸੀ
1: ਉਹਨੂੰ ਠੀਕ ਰੱਖਣ ਦੀ
0: ਹਾਂ ਕਿ ਤੂੰ ਡਾਕਟਰ ਹੈ ਤੂੰ ਵੈਦ ਹੈ ਤੂੰ ਹਕੀਮ ਹੈ ਇਹਦਾ ਮਤਲਬ ਕਿ ਤੂੰ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਸ਼ੁਰੂ 'ਚ ਖਾਣ ਪੀਣ ਜ਼ਿੰਦਗੀ ਦਾ ਸਟੇਟਸ ਜੋ ਵੀ ਮਤਲਬ ਜੋ ਵੀ ਆ ਇਹਦਾ ਮਤਲਬ ਕਿ ਤੂੰ ਸਹੀ ਤਰੀਕੇ ਦੇ ਨਾਲ ਨਹੀਂ ਕੰਮ ਕੀਤਾ ਇਸ ਵਜ੍ਹਾ ਕਰਕੇ ਬੰਦਾ ਬਿਮਾਰ ਹੋਇਆ ਅਤੇ ਹੁਣ ਤੂੰ ਆ ਇੱਧਰ ਯਾਰਾ ਚਾਹੀਦਾ ਵੀ ਇੱਦਾਂ ਹੀ ਆ
1: ਹੁਣ ਇੱਦਾਂ ਹੀ ਚਾਹੀਦਾ
0: ਹੁਣ ਮੰਨ ਲਓ ਆਪਾਂ ਗੱਡੀ ਇੱਕ ਆਪਾਂ ਲੈਂਦੇ ਹਾਂ ਅਤੇ ਗੱਡੀ ਜਦੋਂ ਖਰਾਬ ਹੁੰਦੀ ਆ ਅਤੇ ਫਿਰ ਆਪਾਂ ਜਿਹਦੇ ਕੋਲ ਸਰਵਿਸ ਕਰਵਾਈ ਹੁੰਦੀ ਆ ਜਾਂ ਜਿਹੜਾ ਮੈਨੂਫੈਕਚਰ ਹੁੰਦਾ ਉਸ ਗੱਡੀ ਦਾ ਆਪਾਂ ਉਹਦੇ ਤੱਕ ਕੰਟੈਕਟ ਕਰਦੇ ਹਾਂ
1: ਬਿਲਕੁਲ
0: ਵੀ ਆਹ ਠੀਕ ਭਾਈ ਸਾਹਿਬ ਆ ਤੁਸੀਂ ਗੱਡੀ ਦਿੱਤੀ ਸੀ ਇਹਦੇ ਵਿੱਚ ਆਹ ਵਾਲੀ ਪ੍ਰੋਬਲਮ ਨਿਕਲੀ ਆ ਅਤੇ ਫਿਰ ਉਹ ਅੱਗੇ ਆਪਣੀਆਂ ਉਹ ਗਲਤੀਆਂ ਉਹਦੇ ਵਿੱਚ
1: ਸੁਧਾਰਦੇ ਆ ਜੋ ਹੋ ਸਕੇ
0: ਜੋ ਹੋ ਸਕਦਾ ਉਹ ਦੂਰ ਕਰਨਗੇ ਪਰ ਸਾਡੇ ਹੁਣ ਵੇਖੋ ਉਲਟ ਹੋ ਗਿਆ ਵਾ ਸਿਸਟਮ
1: ਕਿਸ ਤਰ੍ਹਾਂ
0: ਮਤਲਬ ਡਾਕਟਰੀ ਦਾ ਉਲਟ ਹੋ ਗਿਆ ਨਾ ਸਿਸਟਮ ਆਪਾਂ ਪਹਿਲਾਂ ਉਹਨਾਂ ਨੂੰ ਤਨਖਾਹਾਂ ਦਿੰਦੇ ਹਾਂ ਅਤੇ ਉਸ ਤੋਂ ਬਾਅਦ ਜੇਕਰ ਕੋਈ ਕਿਸੇ ਨੂੰ ਪ੍ਰੋਬਲਮ ਵੀ ਹੋ ਜਾਂਦੀ ਆ ਅਤੇ ਫਿਰ ਵੀ ਪੈਸੇ ਦੇ ਕੇ ਬਾਹਰ ਨਿਕਲਦੇ ਹਾਂ ਮਤਲਬ ਸਜ਼ਾ ਨਹੀਂ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਰਿਵਾਰਡ ਦੇ ਕੇ ਆਪਾਂ ਬਾਹਰ ਨਿਕਲਦੇ ਹਾਂ ਹੈ ਨਾ ਇੱਕ ਪਾਸੇ ਮਤਲਬ ਤੁਹਾਡਾ ਮੰਨ ਲਓ ਇੱਕ ਤਾਂ ਹੋ ਗਿਆ ਵੀ ਚਲੋ ਕੋਈ ਉੱਦਾਂ ਕੁਦਰਤੀ ਕਿਸੇ ਦੇ ਸਵਾਸ ਪੂਰੇ ਹੋ ਗਏ ਜਾਂ ਕਿੱਦਾਂ ਪਰ ਮੰਨ ਲਓ ਜੇ ਕਿਸੇ ਦੀ ਗਲਤੀ ਕਰਕੇ ਵੀ ਕੁਛ ਇੱਦਾਂ ਦਾ ਹੁੰਦਾ ਅਤੇ ਜਾਂ ਫਿਰ ਉਸ ਹੈ ਤਾਂ ਉਸੇ ਸਿਸਟਮ ਦੇ ਵਿੱਚੋਂ ਹੀ ਨਾ ਚਾਹੇ ਖਾਣ ਪੀਣ ਦੇ ਕਰਕੇ ਕਿਸੇ ਦਾ ਨੁਕਸਾਨ ਹੋਇਆ ਚਾਹੇ ਉਹ ਵੱਧ ਜ਼ਿਆਦਾ ਪ੍ਰੈਸ਼ਰ ਲੈਣ ਕਰਕੇ ਹੋਇਆ ਚਾਹੇ ਉਹ ਸੜਕ ਦੇ ਉੱਤੇ ਐਕਸੀਡੈਂਟ ਕਰਕੇ ਉਹਦਾ ਹੋਇਆ ਕਿਤੇ ਨਾ ਕਿਤੇ ਕਸੂਰ ਤਾਂ ਉਹ ਤੋਂ ਪਹਿਲਾਂ ਵਾਲਾ ਹੀ ਆ ਨਾ ਉਹਦਾ ਆਪਣਾ ਬੰਦੇ ਦਾ ਅਤੇ ਕਿੰਨਾ ਕੁ ਉਹਦੇ 'ਚ ਕਸੂਰ ਆ ਅੰਟਿਲ ਅਨਲੈਸ ਆਪਾਂ ਇਹੋ ਮੰਨ ਲਈਏ ਵੀ ਚਲੋ ਠੀਕ ਆ ਜਿੰਨੇ ਰੱਬ ਨੇ ਲਿਖੇ ਸੀ
1: ਬੰਦਾ ਜਦ ਤੱਕ ਪਹੁੰਚਦਾ ਕਈ ਵਾਰੀ ਉਹਦੇ ਅੰਦਰ ਹੀ ਕਿੰਨੀ ਜ਼ਿਆਦਾ ਅਣਗਹਿਲੀਆਂ ਹੋ ਜਾਂਦੀਆਂ ਜਿਸ ਕਰਕੇ ਹੈ ਨਾ ਪ੍ਰੋਬਲਮ ਆਉਂਦੀਆਂ ਇਹ ਵਾਲੀਆਂ ਕਿ ਮੌਕੇ 'ਤੇ ਡਾਕਟਰ ਨਹੀਂ ਮਿਲਿਆ ਮੌਕੇ 'ਤੇ ਫਸਟ ਏਡ ਨਹੀਂ ਮਿਲੀ ਮੌਕੇ 'ਤੇ ਹੈ ਨਾ ਬੈੱਡ ਨਹੀਂ ਮਿਲਿਆ ਫਾਰਮ ਭਰਦੇ ਭਰਦੇ ਟਾਈਮ ਗੁਜ਼ਰ ਗਿਆ ਪੇਮੈਂਟਸ ਕਰਕੇ ਕਿੰਨਾ ਹੈ ਨਾ ਆਉਂਦਾ ਕਿ ਲੋਕਾਂ ਨੂੰ
0: ਉਸ ਤੋਂ ਪਹਿਲਾਂ ਇਲਾਜ ਨਹੀਂ ਸ਼ੁਰੂ ਹੁੰਦੇ ਉਹ ਚਲੋ ਉਹ ਅਲੱਗ ਫਿਰ ਆ ਜਾਂਦੀ ਆ ਪ੍ਰੋਬਲਮ ਪਰ ਕੁੱਲ ਮਿਲਾ ਕੇ ਕਦੀ ਇਹ ਜਿਹੜੀਆਂ ਪਹਿਲੀਆਂ ਚੀਜ਼ਾਂ ਨੇ ਇਹਨਾਂ ਤੋਂ ਵੇਖੋ ਵੀ ਹੁਣ ਤਾਂ ਇੰਨਾ ਕੁ ਜ਼ਿਆਦਾ ਉਹ ਚੀਜ਼ ਸਾਡੇ ਸਿਸਟਮ 'ਚ ਰਸ ਗਈ ਆ ਆਲ ਟੂਗੈਦਰ ਹੀ ਕਿ ਆਪਾਂ ਉਹਦੇ ਉੱਤੇ ਤਾਂ ਹੁਣ ਸਵਾਲ ਹੀ ਨਹੀਂ ਆ ਕੋਈ
1: ਹੈ
0: ਨਾ ਸੋ ਬਿਲਕੁਲ ਉਲਟ ਆਪਾਂ ਕੰਟਰਾਸਟ ਜ਼ਿੰਦਗੀ ਇਸ ਟਾਈਮ ਦੇ ਉੱਤੇ ਜੀ ਰਹੇ
1: ਫੈਕਟ ਹੈ ਮੈਂ ਜਦੋਂ ਜਦ ਤੱਕ ਇੰਡੀਆ ਸੀਗਾ ਮੈਂ ਮੇਰੇ ਖਿਆਲ ਹੈ ਮੇਰੇ ਮਾਮੀ ਜੀ ਠੀਕ ਨਹੀਂ ਸੀਗੇ ਅਤੇ ਆਈ ਐਮ ਪ੍ਰੀਟੀ ਮਚ ਸ਼ੋਰ ਕਿ ਉਸ ਟਾਈਮ ਹਰ ਤਰ੍ਹਾਂ ਦੇ ਡਾਕਟਰ ਕੋਲ ਗਏ ਆ ਦੇਖਣ ਲਈ ਅਤੇ ਜਦੋਂ ਮੈਨੂੰ ਕਿਸੇ ਨੇ ਸਲਾਹ ਪੁੱਛੀ ਮੈਂ ਇਹ ਕਿਹਾ ਕਿ ਬਈ ਕਾਬਲੀਅਤ ਨਾ ਦੇਖੋ ਨੀਅਤ ਵੇਖੋ ਕਿ ਜਿਹੜਾ ਤੁਹਾਨੂੰ ਨੀਅਤ ਤੋਂ ਠੀਕ ਲੱਗਦਾ ਬੰਦਾ ਕਿਉਂਕਿ ਕਾਬਲੀਅਤ ਤਾਂ ਉਸ ਲੈਵਲ ਦੀ ਹੈ ਕੋਈ 90 ਹੋਏਗਾ ਕੋਈ 100 ਹੋਏਗਾ ਇੰਨੀ ਪੜ੍ਹਾਈ ਕਰਨ ਤੋਂ ਬਾਅਦ ਇੰਨੇ ਐਕਸਪੀਰੀਅੰਸ ਤੋਂ ਬਾਅਦ ਤੁਹਾਨੂੰ ਨੀਤ ਦਾ ਨਹੀਂ ਪਤਾ ਅਗਲੇ ਦੀ ਕਿ ਇਹਨੇ ਸੋਚਿਆ ਕਿ ਬਈ ਇਹ ਤਾਂ 2 ਲੱਖ ਦਾ ਗਾਹਕ ਹੈ ਜੀ ਹੈ ਨਾ ਜਾਂ ਫਿਰ ਇਹਦਾ ਮੈਂ ਕਿਸ ਤਰ੍ਹਾਂ ਸਹੀ ਇਲਾਜ ਕਰ ਸਕਦਾ ਜਾਂ ਫਿਰ ਮੈਂ ਕਿੰਨਾ ਕੁ ਐਕਸਪੈਰੀਮੈਂਟ ਕਰ ਸਕਦਾ ਬੰਦੇ ਦੀ ਅਪਰੂਵਲ ਦੇ ਨਾਲ ਹੈ ਨਾ ਕਿੰਨੇ ਫੇਜ਼ ਆ ਜਾਂਦੇ ਇਸ ਲੈਵਲ 'ਤੇ ਵੀ ਡਾਕਟਰੀ ਦੇ ਲੈਵਲ 'ਤੇ ਵੀ ਪਰ ਜਿਹੜਾ ਪਹਿਲਾ ਫੇਜ਼ ਆ ਉਹ ਜ਼ਿਆਦਾ ਹਿੱਟ ਹੈ ਖਾਸ ਕਰ ਸੁਪਰ ਸਪੈਸ਼ਲਿਟੀ ਜਿਹੜੇ ਵੱਡੇ ਹਸਪਤਾਲ ਨੇ ਉੱਥੇ ਤਾਂ ਟਾਰਗੇਟ ਸੈਟਿੰਗ ਹੈ ਨਾ
0: ਹਾਂ ਟਾਰਗੇਟ ਜਿੱਦਾਂ ਪਿੱਛੇ ਜੇ ਆਪਣੇ ਇੱਕ ਮਿੱਤਰ ਨੇ ਉਹ ਦੱਸਦੇ ਸੀ ਉਹਨਾਂ ਦੇ ਭਤੀਜਾ ਅਪੁਆਇੰਟ ਹੋਇਆ ਉਹ ਵਿਚਾਰਾ ਕਿਤੇ ਸੋਫਟ ਹਾਰਟ ਏਟ ਹੀ ਵਧੀਆ ਪੜ੍ਹਿਆ ਲਿਖਿਆ ਕਿਤੇ ਬੰਦਗੀ ਉਹਦੇ ਝਾਲੇ ਬਚੀ ਸੀ ਅਤੇ ਉਹਨੇ ਜੋਬ ਛੱਡਤੀ ਉਹਨੇ ਅਤੇ ਉਹ ਦੱਸਦੇ ਸੀ ਕਹਿੰਦੇ ਵੀ ਜੋਬ ਉਹਨੇ ਬੜੇ ਚਾਅ ਦੇ ਨਾਲ ਉਹਨੇ ਜੁਆਇਨ ਕੀਤਾ ਹੈ ਪ੍ਰੋਫੈਸ਼ਨ ਸੇਵਾ ਭਾਵਨਾ ਹੈਗੀ ਸੀ ਅਤੇ 4 ਮਹੀਨੇ ਬਾਅਦ ਉਹਨੂੰ ਜੋਬ ਛੱਡਣੀ ਪਈ ਉਹਦਾ ਇਹ ਕਹਿਣਾ ਸੀ ਕਿ ਮੈਂ ਨਹੀਂ ਜੋਬ ਕਰ ਸਕਦਾ ਮੈਨੂੰ ਟਾਰਗੇਟ ਦਿੱਤਾ ਗਿਆ ਵਾ ਅਤੇ
1: ਇਹ ਸੱਚ ਆ ਭਾਅ ਜੀ
0: ਇਹ ਟਾਰਗੇਟ ਮੈਂ ਨਹੀਂ ਪੂਰਾ ਕਰ ਸਕਦਾ ਟਾਰਗੇਟ ਵੀ ਇੰਨੇ ਪੈਸੇ ਤੂੰ ਕਮਾ ਕੇ ਦੇਣੇ ਹੀ ਦੇਣੇ ਆ ਇੰਨੀਆਂ ਤੂੰ ਟੈਸਟ ਲਿਖ ਕੇ ਦੇਣੀਆਂ ਹੀ ਦੇਣੀਆਂ ਇੰਨੇ ਓਪਰੇਸ਼ਨ ਜਿਹੜੇ ਆ ਉਹ ਬੰਦੇ ਇੱਥੋਂ ਤੱਕ ਪਹੁੰਚਣੇ ਚਾਹੀਦੇ ਆ ਤੁਹਾਡੀ ਉਹ ਜ਼ਿੰਮੇਵਾਰੀ ਹੈ ਸੋ ਅਜਿਹੇ ਸਿਸਟਮ ਦੇ ਵਿੱਚ ਜਿਹੜਾ ਬੰਦਾ ਤੁਸੀਂ ਇੱਕ ਚੀਜ਼ ਹੋਰ ਵੇਖੋ ਵੀ ਜਿਹੜਾ ਬੰਦਾ ਜਿਹਦੇ ਵਿੱਚ ਕੋਈ ਰੱਬ ਜਿਉਂਦਾ ਵਾ ਜਾਂ ਜਿਹਨੇ ਆਪਣਾ ਜ਼ਮੀਰ ਹਲੇ ਨਹੀਂ ਮਾਰਿਆ ਉਹ ਕਿੱਦਾਂ ਇਸ ਪ੍ਰੋਫੈਸ਼ਨ 'ਚ ਕੰਮ ਕਰ ਪਾਊਗਾ ਜਿਹਨੂੰ ਮੰਨ ਲਓ ਆਪਾਂ ਸਾਰਿਆਂ 'ਤੇ ਨਹੀਂ ਗੱਲ ਕਰਦੇ ਪਰ ਉਹ ਜਿਹਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਵੀ ਇੰਨੇ ਬੰਦਿਆਂ ਤੋਂ ਇੰਨੇ ਪੈਸੇ ਤੂੰ ਬਣਾ ਕੇ ਦੇਣੇ ਆ
1: ਬਿਲਕੁਲ ਬਿਲਕੁਲ
0: ਉਹ ਕਿੱਦਾਂ ਇਮਾਨਦਾਰੀ ਨਾਲ ਕਿੱਦਾਂ ਉਹ ਸੇਵਾ ਭਾਵਨਾ ਕਿੱਥੇ
1: ਮੈਨੂੰ ਇਹ ਹਜੇ ਤੱਕ ਖਿਆਲ ਹੈ ਯਾਦ ਹੈ ਮੈਨੂੰ ਇੱਕ

0: ਡਾਕਟਰ ਸਾਡੇ ਨੂਨ ਚ ਨੇ, ਉਹਨਾਂ ਨੂੰ ਇੱਕ ਸੁਪਰ ਸਪੈਸ਼ਲਿਟੀ ਹਸਪਤਾਲ ਤੋਂ ਇਸ ਕਰਕੇ ਨੋਟਿਸ ਪੀਰੀਅਡ 'ਤੇ ਪਾ ਦਿੱਤਾ ਗਿਆ ਕਿ ਤੁਸੀਂ ਜਾ ਸਕਦੇ ਹੋ, ਹੈ ਨਾ, ਨੈਕਸਟ ਵੀਕ, ਨੈਕਸਟ ਮੰਥ ਤੋਂ, ਕਿਉਂਕਿ ਜੇ ਕੋਈ ਲੋੜਵੰਦ ਬੰਦਾ ਆਉਂਦਾ ਸੀ, ਕਹਿੰਦਾ ਸੀ ਕਿ ਡਾਕਟਰ ਸਾਹਿਬ ਮੇਰੇ ਤੋਂ ਕਿੱਥੇ ਇੰਨੀ ਦਵਾ ਦਾਰੂ ਦਾ, ਹੈ ਨਾ, ਖਰਚਾ ਹੋਣਾ, ਅਤੇ ਉਹ ਦਰਾਜ਼ ਖੋਲ੍ਹਣਾ, ਕਿਉਂਕਿ ਉਹਨਾਂ ਕੋਲ ਸੈਂਪਲ ਵਗੈਰਾ ਆਏ ਹੁੰਦੇ ਆ, ਮੈਡੀਕਲ ਜਿਹੜੇ ਰੈਪ ਹੁੰਦੇ ਦੇ ਕੇ ਜਾਂਦੇ ਆ, ਅਤੇ ਉਹਨਾਂ ਨੇ ਕਈ ਵਾਰੀ ਇੱਦਾਂ ਹੀ ਹੈਂਡ ਆਊਟ ਕਰ ਦੇਣੇ ਕਿ ਚਲੋ ਤੁਸੀਂ ਬਾਹਰੋਂ ਵੀ ਖਰੀਦਣੀ ਆ, ਮੇਰੇ ਕੋਲ ਸੇਮ ਪਈ ਹੋਈ ਲੈ ਜਾਓ। ਇਹ ਵੀ ਪਤਾ ਲੱਗ ਗਿਆ ਤੇ ਅਲਟੀਮੇਟਲੀ ਹੀ ਜੁਆਇੰਡ ਅ ਚੈਰੀਟੇਬਲ ਹਸਪੀਟਲ। ਪਰ ਫਿਰ ਹਰ ਕਿਸੇ ਦੀ ਉਸ ਤਰ੍ਹਾਂ ਦੀ ਕਿਸਮਤ ਵੀ ਨਹੀਂ ਕਿ ਤੁਸੀਂ ਆਪਣਾ ਕਿੱਤਾ ਉਸ ਹਿਸਾਬ ਨਾਲ ਫੋਲੋ ਕਰ ਸਕੋ, ਉਸ ਹੀ ਸ਼ਹਿਰ 'ਚ ਰਹਿ ਸਕੋ ਜਾਂ ਕੁਛ। ਅੱਛਾ, ਇਹਦੇ ਅੰਦਰ ਇੱਕ ਲੋਕਾਂ ਦੇ ਅੰਦਰ ਵੀ ਹੈ ਭਾਜੀ, ਉਹੀ ਮੇਰਾ ਫਰੈਂਡ ਹੈ ਨਾ, ਮੈਨੂੰ ਦੱਸਦਾ ਸੀ ਕਿ ਇਹ ਕੋਵਿਡ ਦੇ ਟਾਈਮ ਦੇ ਲਾਗੇ ਛਾਗੇ, ਹੈ ਨਾ, ਹੀ ਬਿਕੇਮ ਅ ਡਾਕਟਰ। ਸੋ ਹਰ ਕਿਸੇ ਨੂੰ ਹੁੰਦਾ ਪ੍ਰੈਕਟਿਸ ਕਰਨਾ, ਹਰ ਕਿਸੇ ਨੂੰ ਆਪਣੇ ਕੰਮ ਦੇ ਅੰਦਰ ਹੁੰਦਾ ਕਿ ਮੈਂ ਇੰਪ੍ਰੈਸ ਕਰਾਂ, ਹੈ ਨਾ, ਜਿਹੜਾ ਵੀ ਮੇਰੇ ਸਾਹਮਣੇ ਆਇਆ। ਹੁਣ ਕਲਾਇੰਟ ਇਹਨਾਂ ਦਾ ਤਾਂ ਪੇਸ਼ੈਂਟ ਆ, ਕਹਿੰਦਾ ਕਿ ਮੈਨੂੰ ਤਦ ਤੱਕ ਇੱਕ ਇੱਜ਼ਤ ਦੀ ਨਜ਼ਰ ਨਾਲ ਨਹੀਂ ਦੇਖਿਆ ਗਿਆ ਜਦ ਤੱਕ ਮੈਂ ਦਵਾਈ ਲਿਖ ਕੇ ਦੇਣੀ ਨਹੀਂ ਸ਼ੁਰੂ ਕੀਤੀ। ਕਹਿੰਦਾ ਜੇ ਮੈਂ ਕਿਸੇ ਦੇ ਨੋਰਮਲ ਗਲਾ ਖਰਾਬ, ਮੈਨੂੰ ਦਿਸ ਰਿਹਾ ਕਿ ਇਟਸ ਵੈਰੀ ਬੇਸਿਕ, ਹੈ ਨਾ, ਕਿਸੇ ਨੂੰ ਜ਼ੁਕਾਮ ਹੈ, ਨੋਰਮਲ ਆ, ਮੈਨੂੰ ਪਤਾ ਇਹ ਗਰਾਰੇ ਨਾਲ ਅਤੇ ਸਟੀਮ ਨਾਲ ਹੀ ਆਉਣਾ, ਜਿੰਨੀ ਮੈਂ ਦਵਾਈ ਲਿਖਣੀ ਆ ਉਹ ਬੇਸਲੈਸ, ਉਹਨੇ ਕੁਛ ਵਾਧਾ ਕਰਨਾ ਨਹੀਂ, ਕਿਉਂਕਿ ਜ਼ੁਕਾਮ ਦਾ ਤਾਂ ਅੱਜ ਤੱਕ ਕੋਈ ਇਸ ਤਰ੍ਹਾਂ ਦਾ ਕੋਈ ਡਰੱਗ ਨਹੀਂ ਆਇਆ। ਹਾਂ, ਉਹ ਇਨਹੇਲਰ ਲੈ ਲਉਂਗੇ ਥੋੜ੍ਹੇ ਟਾਈਮ ਲਈ ਹੈਲਪ ਕਰ ਦੇਗਾ, ਹੈ ਨਾ। ਖਾਂਸੀ ਵੀ ਇੱਦਾਂ ਦੀ ਚੀਜ਼ ਹੈ ਕਿ ਜੇ 6 ਦਿਨ ਦਵਾਈ ਲੈਣੀ ਲੈ ਲਓ, ਜੇ ਗਰਾਰੇ ਨਾਲ ਵੀ ਸੈਟ ਹੋ ਜਾਏ ਕਿ ਸਟਾਰਟਿੰਗ, ਜੋ ਸ਼ਾਇਦ ਇੱਥੇ ਡਾਕਟਰਸ ਕਰਦੇ ਹੈ ਨਾ, ਦੇ ਡੋਂਟ ਗਿਵ ਯੂ ਪ੍ਰਿਸਕ੍ਰਿਪਸ਼ਨ,
1: ਕੋਸ਼ਿਸ਼ ਕਰਦੇ ਵੀ।
0: ਉਹ ਕਹਿੰਦਾ ਕਿ ਕੰਪਲੇਂਟ ਕਰਕੇ ਗਿਆ ਕਿ ਪੇਸ਼ੈਂਟ ਕਿ ਤੁਸੀਂ ਡਾਕਟਰ ਕਿੱਦਾਂ ਦਾ ਬਿਠਾਇਆ ਹੋਇਆ, ਹੈ ਨਾ। ਫਿਰ ਉਹਨੂੰ ਅੱਗੋਂ ਇਹ ਪ੍ਰੈਸ਼ਰ ਆਇਆ ਕਿ ਯੂ ਆਰ ਨੋਟ ਹੇਅਰ ਟੂ ਡੂ ਸਮਾਜ ਸੇਵਾ ਟਾਈਪ ਬੱਚੇ, ਕਿ ਨੀਚੇ ਕੈਮਿਸਟ ਹੈ, ਪੂਰੀ ਫਾਰਮੇਸੀ ਆ, ਕਿ ਲਿਖੋ ਦਵਾਈ, ਲਿਖੋ, ਕੁਝ ਗਲਤ ਨਹੀਂ ਕਰ ਰਹੇ ਹੋ, ਲੋਕਾਂ ਨੂੰ ਛੇਤੀ ਚਾਹੀਦਾ ਰਿਲੀਫ। ਤੇ ਉਹਦਾ ਦੇਖੋ ਅਲਟੀਮੇਟਲੀ ਹੁੰਦਾ ਕਿ ਹੁਣ ਅਸੀਂ ਇੱਥੇ ਆਏ ਹਾਂ, 27-28 ਸਾਲ ਦੀ ਉਮਰ 'ਚ ਮੈਂ ਆਇਆ, ਮੇਰੀ ਐਂਟੀਬੋਡੀਜ਼ ਦੀ ਰਜਿਸਟੈਂਸ ਬਿਲਕੁਲ ਖਤਮ ਹੈ 2 ਪੈਰਾਸੀਟਾਮੋਲ, ਮੈਨੂੰ ਬੁਖਾਰ ਹੋਊਗਾ, ਕਿਉਂਕਿ ਇੰਨੀ ਪੈਰਾਸੀਟਾਮੋਲ ਖਾ ਲਈ ਛੋਟੀ ਤੋਂ ਛੋਟੀ ਵੱਡੀ ਵੱਡੀ ਚੀਜ਼ ਨੂੰ ਲੈ ਕੇ, ਕਿ ਰਜਿਸਟੈਂਸ ਆ।
1: ਹਾਂ, ਨਹੀਂ, ਲੋਕਾਂ ਨੂੰ ਆਦਤ ਪੈ ਗਈ,
0: ਐਂਟੀਬਾਇਓਟਿਕ ਤੋਂ ਇਲਾਵਾ ਗੱਲ ਨਹੀਂ ਮੰਨਦੀ। ਫਿਰ ਐਂਟੀਬਾਇਓਟਿਕ ਦੀ ਵੀ ਇੱਕ ਟਾਈਮ 'ਤੇ ਆ ਕੇ ਰਜਿਸਟੈਂਸ ਖਤਮ ਹੋ ਜਾਣੀ ਆ, ਫਿਰ ਬੰਦਾ ਹੀ ਕਰੇ। ਕਈਆਂ ਦੀ ਖਤਮ ਹੋਈ ਹੁੰਦੀ ਆ, ਸਿੱਧੇ ਡ੍ਰਿਪਾਂ 'ਤੇ ਲੱਗਦੇ, ਜਿਹੜਾ ਬਿਲਕੁਲ ਹੈਵੀ ਡੋਸੇਜ ਹੁੰਦੀ ਆ ਉਹ ਲੱਗਦੀ ਆ।
1: ਹਾਂ, ਹੁਣ ਤੁਸੀਂ ਵੇਖੋ ਵੀ ਜਿਹੜੇ ਸਿਸਟਮ ਦੇ ਵਿੱਚ ਇੱਕ ਬੰਦੇ ਨੂੰ ਬਚਪਨ ਤੋਂ ਹੀ ਆਦਤ ਪਈ ਆ ਕਿ ਇਲਾਜ ਇੱਦਾਂ ਹੁੰਦਾ ਵਾ, ਜੇ ਕੋਈ ਸਿਰਫ ਤੁਹਾਨੂੰ ਸਮਝਾ ਕੇ ਘੱਲਦੇ ਤੇ ਉਹ ਇਲਾਜ ਨਹੀਂ ਆ, ਉਹ ਇਲਾਜ ਇਹ ਹੁੰਦਾ ਵੀ ਉਹ ਟੀਕਾ ਲਾਵੇ,
0: ਟੀਕਾ ਲੱਗੇ,
1: ਗੋਲੀਆਂ ਦੇਵੇ,
0: 6 ਕ ਗੋਲੀਆਂ ਹੋਣ,
1: ਹਾਂ, ਸਵੇਰੇ ਸ਼ਾਮ ਦੁਪਹਿਰੇ, ਤੇ ਫਿਰ ਕਵੇ ਵੀ ਤੀਸਰੇ ਦਿਨ ਫਿਰ ਆ ਕੇ ਵਿਖਾਇਓ ਤੇ ਬਾਹਰੋਂ ਆ ਵਾਲੇ ਟੈਸਟ ਕਰਾ ਲਓ। ਸੋ ਇਹ ਪੈਟਰਨ ਸਾਡੇ ਦਿਮਾਗ ਦੇ ਵਿੱਚ ਬੈਠਾ, ਫਿਰ ਉੱਥੇ ਤੇ ਸਾਨੂੰ ਲੱਗੂਗਾ ਹੀ ਵੀ ਯਾਰ ਇਹਨੇ ਖਾਨਾ ਪੂਰਤੀ ਕੀਤੀ ਆ, ਅਸੀਂ ਪੈਸੇ। ਹੁਣ ਤੁਸੀਂ ਦੂਰ ਕੀ ਜਾਣਾ ਪਾਪਾ, ਇੱਕ ਦਿਨ ਹੱਸਦੇ ਹਾਂ ਆਪਾਂ ਕਿ ਜਦੋਂ ਟੈਸਟ ਕਰਾ ਲਈਦਾ ਨਾ, ਮੰਨ ਲਓ ਕੋਈ 100-100 ਤੁਸੀਂ ਟੈਸਟ ਕਰਾਇਆ, ਉਹਨੇ 1200 ਦੀ ਪਰਚੀ ਕੱਟਤੀ, ਹੈ ਨਾ, ਅਤੇ ਬਾਹਰ ਬੈਠਾ ਬੰਦਾ ਨਾ, ਮਤਲਬ ਇੱਦਾਂ ਫੀਲ ਕਰ ਰਿਹਾ ਹੁੰਦਾ ਵੀ ਨਿਕਲ ਹੀ ਜਾਵੇ ਕੁਛ, ਇੰਨੇ ਪੈਸੇ ਖਰਚ ਗਏ ਆ।
0: ਅੱਛਾ, ਬਾਹਰ ਬੈਠਾ ਨਹੀਂ ਹੁੰਦਾ, ਬਾਹਰ ਬੈਠੇ ਟੈਨਸ਼ਨ ਹੁੰਦੀ ਹੈ, ਜਦੋਂ ਆਵੇ ਨਾ ਕੁਛ ਨਹੀਂ ਨਿਕਲਿਆ, ਫਿਰ ਬੰਦਾ ਅੰਦਰ ਤੋਂ ਮੈਂ ਪੈਸੇ ਬਰਬਾਦ ਕੀਤੇ ਯਾਰ, ਕੁਛ ਨਿਕਲਿਆ ਹੁੰਦਾ ਤਾਂ ਵੀ ਬੰਦਾ ਕਹਿੰਦਾ ਹਾਂ ਚਲੋ 1500 ਲਾਇਆ ਕਿਸੇ ਪੱਖਾ,
1: ਫਿਰ ਉਸ ਡਾਕਟਰ ਤੇ ਗੁੱਸਾ ਚੜ ਰਿਹਾ ਹੁੰਦਾ ਇਹਨੇ ਯਾਰ, ਇੰਨੇ ਐਵੇਂ ਟੈਸਟ ਕਰਾਤਾ, 12000 ਖਰਚਾ ਗਿਆ, ਨਿਕਲਿਆ ਤੇ ਕੁਛ ਵੀ ਨਹੀਂ,
0: ਕੁਛ ਵੀ ਨਹੀਂ ਨਿਕਲਿਆ।
1: ਤੇ ਇਹ ਰਿਐਲਿਟੀ 'ਚ ਇੱਕ ਹੋਇਆ ਸਾਡੇ ਮਿੱਤਰ ਦੇ ਨਾਲ, ਤਾਂ ਹੀ ਇਹ ਗੱਲਬਾਤ ਚੱਲੀ, ਤੇ ਉਹ ਕਹਿੰਦਾ ਵੀ ਡਾਕਟਰ ਮੈਨੂੰ ਕਹਿੰਦਾ ਵੀ ਤੂੰ ਸ਼ੁਕਰ ਮਨਾ ਵੀ ਨਹੀਂ ਕੁਛ ਨਿਕਲਿਆ, ਤੂੰ ਚਾਹੁੰਦਾ ਇਹ ਵੀ ਕੁਛ ਨਿਕਲੇ, ਕਹਿੰਦਾ ਪਰ ਤੁਸੀਂ ਟੈਸਟ ਤੇ ਨਜਾਇਜ਼ ਕਰਾਤਾ ਨਾ ਮੇਰਾ, ਨਾਲੇ ਮੇਰਾ ਟਾਈਮ ਖਰਾਬ ਹੋ ਗਿਆ, ਇਹ ਤੇ ਸਾਡੀ ਉਹ ਬਣ ਗਈ ਆ। ਖੈਰ, ਇੱਕ ਮੈਂ ਹੁਣ ਇਹ ਚੈੱਕ ਕਰ ਰਿਹਾ ਹਾਂ, ਹਾਲਾਂਕਿ ਭਾਰਤ ਦੇ ਵਿੱਚ ਇੱਦਾਂ ਦੇ ਕੋਈ ਅੰਕੜੇ ਜਿਹੜੇ ਆ ਉਹ ਸਾਨੂੰ ਪਤਾ ਹੀ ਆ ਕਿੰਨੇ ਕੁ ਵਾਜਬ ਹੋਣੇ ਆ, ਤੇ ਨਾਲ ਪੈਰਲਰ ਜਦੋਂ ਆਪਾਂ ਆਸਟ੍ਰੇਲੀਆ ਦੇ ਰੱਖਾਂਗੇ ਤੇ ਫਿਰ ਸਾਨੂੰ ਹੋਰ ਬਿਹਤਰ ਆਈਡੀਆ ਹੋ ਜਾਊਗਾ। ਔਨ ਐਵਰੇਜ ਕਹਿੰਦੇ ਨੇ ਕਿ 1 ਸਾਲ ਦੇ ਵਿੱਚ 5 ਲੱਖ ਲੋਕ ਮਰਦੇ ਨੇ ਡਾਕਟਰਾਂ ਦੀਆਂ ਗਲਤੀਆਂ ਦੇ ਕਰਕੇ, ਜਾਂ ਫਿਰ ਗਲਤ ਦਵਾਈ ਦੇਣ ਦੇ ਕਰਕੇ, ਜਾਂ ਫਿਰ ਗਲਤ ਡਾਇਗਨੋਸ ਹੋਣ ਦੇ ਕਰਕੇ। ਤੇ ਇਹ ਅਗੇਨ ਫਿਰ ਉਹੀ ਆ ਵੀ ਇਹ ਪਤਾ ਹੀ ਆ ਸਾਨੂੰ ਕਿੰਨੇ ਕੁ ਇਹ ਅਧਿਕਾਰਿਤ ਹੋਣਾ, ਹੈ ਨਾ। ਸੋ ਇਹਦੇ ਵਿੱਚ ਰਾਏ ਇਹੋ ਦਿੱਤੀ ਜਾਂਦੀ ਆ ਵੀ ਸੈਕਿੰਡ ਓਪੀਨੀਅਨ ਜ਼ਰੂਰ ਲੈ ਲਓ ਤੁਸੀਂ, ਭਾਵੇਂ ਤੁਸੀਂ ਇੱਥੇ ਹੋ, ਭਾਵੇਂ ਦੁਨੀਆ 'ਚ ਕਿਸੇ ਵੀ ਕੋਨੇ 'ਚ ਬੈਠੇ ਤੁਸੀਂ ਸੁਣ ਰਹੇ ਹੋ। ਅਤੇ ਇੱਕ ਆਪਾਂ ਮੰਨ ਲਓ ਕੋਈ ਗੱਡੀ ਲੈਣੀ, ਸਾਈਕਲ ਲੈਣਾ, ਅਤੇ ਉਹ ਵੀ ਆਪਾਂ ਰੇਟ ਇੱਧਰੋਂ ਉੱਧਰੋਂ ਪਤਾ ਕਰ ਲੈਂਦੇ। ਸੋ ਇਸ ਕਰਕੇ ਜਦੋਂ ਇੱਦਾਂ ਦਾ ਕੋਈ ਗੰਭੀਰ ਮਸਲਾ ਵਾ ਸਾਡੀ ਸਿਹਤ ਸੰਬੰਧੀ, ਤਾਂ ਆਪਾਂ ਇੱਧਰੋਂ ਉੱਧਰੋਂ ਜ਼ਰੂਰ, ਆਸਟ੍ਰੇਲੀਆ ਦੇ ਵੀ ਕ੍ਰਿਸ਼ਨਾ ਜੀ ਮੈਂ ਕੱਢ ਰਿਹਾ ਅੰਕੜੇ, ਜਿੱਦਾਂ ਕਿ ਇੱਥੇ ਕੁਛ ਇੱਕ ਸੰਸਥਾਵਾਂ ਨੇ AIHW ਤੇ UNSW, ਸੋ ਇਹਨਾਂ ਦੀਆਂ ਜਿਹੜੀਆਂ ਤਾਜ਼ਾ ਰਿਪੋਰਟਾਂ ਨੇ ਵੱਖ-ਵੱਖ ਸੰਸਥਾਵਾਂ ਦੀਆਂ, ਉਹਨਾਂ ਦੇ ਆਧਾਰ ਦੇ ਉੱਤੇ ਇੱਥੇ ਵੀ ਸਾਲਾਨਾ ਮੌਤਾਂ ਦੀ ਦਰ 18,000 ਤੋਂ ਲੈ ਕੇ 54,000 ਲੋਕਾਂ ਦੀ ਆ ਆਸਟ੍ਰੇਲੀਆ ਦੇ ਵਿੱਚ। ਸੋ ਇੰਨੇ ਲੋਕ ਜਿਹੜੀ ਆਪਣੀ ਜਾਨ ਗਵਾ ਦਿੰਦੇ ਨੇ, ਅਤੇ ਲਗਭਗ 50,000 ਦੇ ਕਰੀਬ ਲੋਕ ਨੇ ਜਿਹੜੇ ਹਰ ਸਾਲ ਡਾਕਟਰਾਂ ਦੀ ਲਾਪਰਵਾਹੀ ਦੇ ਕਰਕੇ ਅਪਾਹਜ ਹੋ ਜਾਂਦੇ ਆ, ਜਾਂ ਜਿਨ੍ਹਾਂ ਦਾ ਕੋਈ ਵੀ ਜਿਹੜਾ ਮੁੜ ਕੇ ਸਰੀਰਕ ਨੁਕਸਾਨ ਜਿਹੜਾ ਉਹ ਦੇਖਦਾ ਚਾਹੇ ਨਹੀਂ ਦੇਖਦਾ
0: ਪਰ ਠੀਕ ਨਹੀਂ ਹੁੰਦਾ
1: ਅੰਦਰੂਨੀ ਤੌਰ ਦੇ ਉੱਤੇ, ਅਤੇ ਉਹ ਉਹ ਚੀਜ਼ ਸਾਹਮਣੇ ਆਉਂਦੀ ਆ। ਉਸ ਤੋਂ ਇਲਾਵਾ ਜਿਹੜੀਆਂ ਆਸਟ੍ਰੇਲੀਆ ਦੇ ਵਿੱਚ ਲਗਭਗ 1,40,000 ਮਾਮਲੇ ਜਿਹੜੇ ਨੇ ਉਹ ਗਲਤ ਡਾਇਗਨੋਸ ਦੇ ਵੀ ਨੇ, ਜਿਨ੍ਹਾਂ ਦੇ ਵਿੱਚੋਂ 4,000 ਮੌਤਾਂ ਜਿਹੜੀਆਂ ਸਿੱਧੇ ਤੌਰ ਦੇ ਉੱਤੇ ਗਲਤ ਬਿਮਾਰੀ ਡਾਇਗਨੋਸ ਕਰਨ ਦੇ ਕਰਕੇ ਹੋ ਜਾਂਦੀ।
0: ਮਾਈ ਗੋਡ, ਅੱਛਾ ਇਹ ਉਮੀਦ ਨਹੀਂ ਰੱਖਦੇ ਆਪਾਂ ਸ਼ਾਇਦ ਇਸ ਤਰ੍ਹਾਂ ਬਾਹਰ ਆ ਕੇ ਰਹਿੰਦੇ ਹੋਏ।
1: ਹਾਂ ਨਹੀਂ, ਪਰ ਮੈਂ ਇਹਨੂੰ ਇੱਕ ਤਾਂ ਇਹ ਪੱਖ ਆ ਕਿ ਆਪਾਂ ਇੱਥੇ ਉਮੀਦ ਨਹੀਂ ਰੱਖਦੇ, ਉਹ ਵੀ ਸਾਡੀ ਗਲਤੀ ਹੈ ਵੀ ਆਪਾਂ ਉਮੀਦ ਨਹੀਂ ਰੱਖਦੇ, ਪਰ ਦੂਸਰੀ ਚੀਜ਼ ਮੈਂ ਇਹਨੂੰ ਇਸ ਐਂਗਲ ਤੋਂ ਵੀ ਵੇਖ ਰਿਹਾ ਵੀ ਜੇ ਇੱਥੇ ਇੰਨੀ ਘੱਟ ਆਬਾਦੀ ਦੇ ਬਾਵਜੂਦ ਪਰਸੈਂਟੇਜ ਆ, ਤੁਸੀਂ ਸੋਚੋ ਵੀ ਉਹ ਯਕੀਨ ਆਉਂਦਾ ਤੁਹਾਨੂੰ ਵੀ ਆਸਟ੍ਰੇਲੀਆ ਉੱਥੇ ਸਿਰਫ ਇੰਨੇ ਕਿ ਹੋ?
0: ਉਹ ਤਾਂ ਹੈ ਨਹੀਂ, ਉਹ ਤਾਂ ਓਬਵੀਅਸ ਜੀ ਗੱਲ ਆ। ਗੱਲ ਹੀ ਇਹ ਹੈ ਕਿ ਕੋਈ ਅੱਜ ਤੱਕ ਕਿਸੇ ਵੀ ਤਗੜੇ ਹੋਸਪਿਟਲ ਨੂੰ ਕਿਹਾ ਨਹੀਂ ਗਿਆ ਕਿ ਬਈ ਤੁਸੀਂ ਗਲਤ ਕਰ ਕੀਤਾ, ਕਿਸੇ ਨੂੰ ਅੱਜ ਤੱਕ ਸਸਪੈਂਡ ਨਹੀਂ ਕੀਤਾ ਗਿਆ, ਖਤਮ ਨਹੀਂ ਕੀਤਾ ਗਿਆ ਉਹਨਾਂ ਦਾ ਲਾਇਸੈਂਸ, ਤਾਂ ਫਿਰ ਉਹ ਤਾਂ ਸਿੱਧੀ ਸਾਦੀ ਗੱਲ ਹੈ ਕਿ ਇਹ ਕਿੰਨਾ ਹੀ ਜ਼ਿਆਦਾ ਬਹੁਤ ਮੈਲੋ ਡਾਊਨ ਕੀਤਾ ਵਰਜ਼ਨ ਹੋਣਾ ਕਿ 5,00,000 ਹੀ ਜਾਂਦਾ। ਮੈਨੂੰ ਤਾਂ ਲੱਗਦਾ ਈਜ਼ੀਲੀ 15-20,00,000।
1: ਚਲੋ ਆਪਾਂ ਇਹ ਨਹੀਂ ਕੋਟ ਕਰ ਸਕਦੇ, ਕੁਛ
0: ਆਪਾਂ ਕੋਟ ਨਹੀਂ ਕਰ ਸਕਦੇ, ਗੱਲ ਸਹੀ ਤੁਹਾਡੀ, ਪਰ ਐਟਲੀਸਟ ਇਹ 2-3 ਗੁਣਾ ਵੱਧ ਹੋਏਗਾ ਜੋ ਮੈਨੂੰ ਲੱਗਦਾ। ਇੱਥੇ ਵੀ ਮੈਨੂੰ ਲੱਗਦਾ ਭਾਈ ਸ਼ਾਇਦ ਬਿਕੋਜ਼ ਆਈ ਹੈਵ ਸੀਨ ਇਟ, ਜੇ ਆਪਾਂ ਬਹੁਤ ਜ਼ਿਆਦਾ ਚਲ ਜਾਈਏ ਅੱਗੇ ਦੇ ਅੱਗੇ ਰੀਜਨਲ ਚਲ ਜਾਈਏ ਤਾਂ ਉੱਥੇ ਇੰਨੀ ਜ਼ਿਆਦਾ ਹੋਸਪਿਟਲ ਫੈਸਿਲਿਟੀਜ਼ ਹੈਗੀਆਂ ਨਹੀਂ, ਹੈ ਨਾ, ਤਾਂ ਕਰਕੇ ਵੀ ਸ਼ਾਇਦ ਇਹ ਵਾਲਾ ਨੰਬਰ ਹੋਣਾ।
1: ਪਰ ਉੱਥੇ ਲੋਕ ਬਿਮਾਰ ਵੀ ਤਾਂ ਘੱਟ ਹੁੰਦੇ ਨਾ।
0: ਹਾਂ,
1: ਸੋ ਨਹੀਂ ਹੁੰਦੀਆਂ, ਪਰ ਆਪਾਂ ਇਹ ਵੇਖਦੇ ਹਾਂ ਵੀ ਭਾਵੇਂ ਦੂਰ ਦਰੇਡੇ ਕਿਤੇ ਵੀ ਹੋ ਤੁਸੀਂ ਹੈਲੀਕਾਪਟਰ ਦੇ ਨਾਲ ਤੁਹਾਨੂੰ ਜਿਹੜੀ ਉਸੇ ਵੇਲੇ ਲਿਫਟ ਕੀਤਾ ਜਾਂਦਾ। ਸੋ ਪਰ ਆਪਾਂ ਚਲੋ ਫਿਰ ਵੀ ਆਪਾਂ ਜਿੱਥੇ ਰਹਿ ਰਹੇ ਹਾਂ ਅਤੇ ਜਿੱਥੋਂ ਆਏ ਹਾਂ ਇੱਕ ਉਸ ਚੀਜ਼ ਦਾ ਜਿਹੜਾ ਉਹ ਕੰਪੈਰੀਜ਼ਨ ਆ। ਸੋ ਇਸ ਪਰ ਇੱਥੇ ਆ ਵੀ ਤੁਸੀਂ ਕੋਈ ਕਾਰਵਾਈ ਜ਼ਰੂਰ ਤੁਸੀਂ ਕਰ ਸਕਦੇ ਹੋ ਵੀ ਤੁਹਾਨੂੰ ਇਹ ਲੱਗਦਾ ਵੀ ਹਾਂ ਤੁਸੀਂ ਕਿਸੇ ਹੱਦ ਤੱਕ ਤੁਸੀਂ ਕੋਈ ਨਾ ਕੋਈ ਪੁੱਛ ਗਿੱਛ ਤੁਹਾਡੀ ਹੋ ਸਕਦੀ ਆ। ਸੋ ਜਿਵੇਂ ਕਿ ਵਿਕਟੋਰੀਆ ਦੀ ਜੇ ਗੱਲ ਕਰੀਏ ਤਾਂ HCC ਜਿਹੜਾ ਆਪਣਾ ਹੈਲਥ ਕੰਪਲੇਸ਼ਨ ਕਮਿਸ਼ਨ ਆ, ਉਹਦੇ ਵਿੱਚ ਤੁਸੀਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਅਤੇ ਆਸਟ੍ਰੇਲੀਆ ਦੇ ਵਿੱਚ ਜੇਕਰ ਕੋਈ ਇੱਦਾਂ ਦੀ ਕੋਈ ਨਜ਼ਰਅੰਦਾਜ਼ੀ ਕੀਤੀ ਜਾਂਦੀ ਹੈ ਅਤੇ ਕਾਨੂੰਨ ਦੇ ਮੁਤਾਬਕ ਮਰੀਜ਼ ਹਰਜਾਨੇ ਦੇ ਲਈ ਦਾਅਵਾ ਕਰ ਸਕਦਾ। ਇਸ ਤੋਂ ਇਲਾਵਾ ਖਰਚਾ ਜਿਹੜਾ ਵਾ ਜਾਂ ਨੁਕਸਾਨ ਦੀ ਭਰਪਾਈ ਆ ਉਹ, ਜਾਂ ਫਿਰ ਮਾਨਸਿਕ ਪਰੇਸ਼ਾਨੀ, ਇਹਦੇ ਲਈ ਵੱਖਰਾ ਤੁਹਾਨੂੰ ਮੁਆਵਜ਼ਾ ਮਿਲ ਜਾਂਦਾ। ਪਰ ਜੋ ਪ੍ਰੈਕਟੀਕਲੀ ਮੈਂ ਕੁਛ ਕੇਸਾਂ ਦੇ ਵਿੱਚ ਵੇਖਿਆ ਉਹਦੇ ਵਿੱਚ ਜਿਹੜਾ ਨੋ ਵਿਨ ਨੋ ਫੀਸ ਵਾਲੇ ਜਿਹੜੇ ਵਕੀਲ ਨੇ ਜ਼ਿਆਦਾਤਰ ਉਹੀ ਕਮਾ ਕੇ ਜਾਂਦੇ ਆ, ਕੋਈ ਸਿੱਧਾ ਸਿੱਧਾ ਇਹਨਾਂ ਮਹਿਕਮਿਆਂ ਦੇ ਵਿੱਚ ਤੁਹਾਡੀ ਜੇਕਰ ਨਹੀਂ ਕੋਈ ਹੱਲ ਹੁੰਦੀ ਤਾਂ ਫਿਰ ਉਹ ਵਕੀਲਾਂ ਦੀ ਇਨਵੋਲਵਮੈਂਟ ਹੁੰਦੀ ਆ ਕਿ ਆਪਾਂ ਵੇਖਾਂਗੇ, ਚੱਖਾਂਗੇ, ਆਪਾਂ ਲੜਾਂਗੇ, ਪਰ ਉਹ ਇੰਨੇ ਕੁ ਲੰਮੇ ਚਲੇ ਜਾਂਦੇ ਨੇ ਉਹ ਕੇਸ ਵੀ, ਵੱਡੇ ਵੱਡੇ ਹਰਜਾਨੇ ਮਿਲਦੇ ਨੇ ਪਰ ਉਹਦੇ ਵਿੱਚੋਂ ਉਹਨਾਂ ਮਰੀਜ਼ ਨਹੀਂ ਕਮਾ ਕੇ ਜਾਂਦਾ ਜਿੰਨੇ ਸੰਸਥਾਵਾਂ ਲੈ ਜਾਂਦੀਆਂ ਨੇ। ਖੈਰ ਉਹਨਾਂ ਨੇ ਵੀ ਉਹ ਲੜਨਾ ਹੁੰਦਾ, ਯਾਨੀ ਕਿ ਕੁੱਲ ਮਿਲਾ ਕੇ ਹਰ ਥਾਂ ਦੇ ਉੱਤੇ ਕੁਛ ਨਾ ਕੁਛ,
0: ਬਟ ਸਟਿਲ ਬੈਟਰ ਦੈਨ, ਮਤਲਬ ਉੱਥੇ ਤਾਂ ਸੁਣਵਾਈ ਨਹੀਂ ਹੈ, ਇੱਥੇ ਤਾਂ ਚਲੋ ਕੋਈ ਆਪਣੇ ਟਾਈਮ ਦਾ ਵੀ ਤਾਂ ਰਿਸਕ ਲੈ ਹੀ ਰਿਹਾ ਕਿ ਤੁਹਾਡੇ ਲਈ ਸਾਲ ਲੜ ਰਿਹਾ, ਡੇਢ ਸਾਲ ਲੜ ਰਿਹਾ, ਕੁਛ ਲੈ ਗਿਆ।
1: ਹਾਲਾਂਕਿ ਉੱਥੇ ਵੀ ਇੱਦਾਂ ਵਾ ਕਿ ਜਿਹਨੂੰ ਨਹੀਂ ਨੌਲੇਜ ਉਹ ਬੰਦਾ ਫਿਰ ਉੱਦਾਂ ਕਿ ਚੀਜ਼ ਸੈਟਿਸਫਾਈ ਜਿਹਾ ਹੋ ਕੇ ਬਹਿ ਜਾਂਦਾ ਵੀ ਚਲੋ ਠੀਕ ਹੈ ਇਹ ਹੁਣ ਇੱਦਾਂ ਹੀ ਹੋਣਾ। ਪਰ ਜੇ ਆਪਾਂ ਇਹ ਵੇਖੀਏ ਵੀ ਜਿਹਨਾਂ ਨੂੰ ਪਤਾ ਵਾ ਉਹ ਬੰਦੇ ਫਿਰ ਕੁਛ ਨਾ ਕੁਛ ਤਾਂ ਜ਼ਰੂਰ ਕਰ ਹੀ ਲੈਂਦੇ ਆ, ਉਹ ਸਿਰੜੀ ਹੁੰਦੇ ਆ, ਉਹ ਅੜੇ ਰਹਿੰਦੇ ਆ। ਕਈ ਵਾਰੀ ਤੁਹਾਨੂੰ ਇਹ ਚੀਜ਼ ਪਤਾ ਲੱਗਦੀ ਹੈ, ਜਿੱਦਾਂ ਮੇਰਾ ਘਰ ਇੰਸ਼ੋਰੈਂਸ ਦਾ ਮਸਲਾ ਪਿਆ ਸੀ, ਹੁਣ ਚਲੋ ਮੇਰੇ ਲਈ ਉਦੋਂ ਨਵੀਂ ਗੱਲ ਸੀ, ਅਤੇ ਓਂਬਡਸਮੈਨ ਉੱਥੇ ਵੀ ਕੰਮ ਕਰਦਾ।
0: ਅੱਛਾ,
1: ਠੀਕ ਹੈ, ਉੱਥੇ ਵੀ ਉਹ ਸੰਸਥਾਵਾਂ ਨੇ, ਉਹ ਵੱਖਰੀ ਗੱਲ ਹੈ ਕਿ ਉਹ ਆਪਣੇ ਪੱਧਰ ਦੇ ਉੱਤੇ ਇੱਥੋਂ ਵਰਗੇ ਤਰੀਕੇ ਦੇ ਨਹੀਂ ਆ, ਪਰ ਜੇ ਤੁਸੀਂ
0: ਉਹ ਐਫੀਸ਼ੀਐਂਸੀ ਨਹੀਂ,
1: ਹਾਂ, ਅੜੇ ਰਹੋ, ਤੁਸੀਂ ਤੁਰੇ ਰਹੋ, ਅਤੇ ਕਿਸੇ ਨੂੰ ਕੋਈ ਨਾ ਕੋਈ ਜਵਾਬਦੇਹੀ ਤਾਂ ਉਹਨਾਂ ਨੂੰ ਵੀ ਦੇਣੀ ਪੈਂਦੀ ਆ। ਪਰ ਆਪਾਂ ਉੱਥੇ ਇਹ ਮੰਨ ਕੇ ਚੱਲਦੇ ਹਾਂ ਵੀ ਇੱਦਾਂ ਨਹੀਂ ਕੁਛ ਵੀ ਹੋਣਾ, ਸਿੱਧਾ ਕਹਿ ਕੁਆ ਕੇ ਕੁਛ ਕਰਵਾ ਲੈਂਦੇ ਹਾਂ, ਜਾਂ ਕੋਈ ਪ੍ਰੈਸ਼ਰ ਪਵਾ ਲੈਂਦੇ ਹਾਂ, ਜਾਂ ਕਿਸੇ ਪੋਲੀਟੀਸ਼ੀਅਨ ਕੋਲ ਦਬਕਾ ਮਰਵਾ ਲੈਂਦੇ। ਸੋ ਇਹਨਾਂ ਚੀਜ਼ਾਂ ਦੇ ਕਰਕੇ ਅਸੀਂ ਪੋਲੀਟੀਸ਼ੀਅਨ ਦੀ ਜਿਹੜੀ ਆ ਉਹ ਭੁਗਤ ਵੀ ਵਧਾਈ, ਉਹਦੇ ਥੱਲੇ ਵੀ ਆ ਗਏ ਵੋਟ ਪਾਉਣ ਦੇ ਲਈ, ਇਸੇ ਚੱਕਰ ਦੇ ਕਰਕੇ ਆਪਾਂ ਪੈਸੇ ਦੀ ਵੀ ਉੱਥੇ ਬਰਬਾਦੀ ਕਰਦੇ ਹਾਂ। ਇਹੋ ਹੀ ਵਜ੍ਹਾ ਵਾ ਵੀ ਸਾਡਾ ਉੱਥੇ ਬਾਅਦ ਵਿੱਚ ਸਿਸਟਮ ਜਿਹੜਾ ਉਹ ਇੱਦਾਂ ਦਾ ਕ੍ਰੀਏਟ ਹੋ ਜਾਂਦਾ ਵੀ ਆਪਾਂ ਮੁੜ ਕੇ ਉਹਦੇ ਥੱਲੋਂ ਨਿਕਲ ਹੀ ਨਹੀਂ ਪਾਉਂਦੇ। ਸੋ ਡਿਪੈਂਡੈਂਸੀ ਹੋਰ ਜ਼ਿਆਦਾ ਤੁਹਾਡੀ ਵੱਧਦੀ ਜਾਂਦੀ ਆ, ਸਿਸਟਮ ਹੋਰ ਜ਼ਿਆਦਾ ਮਹਿੰਗਾ ਹੁੰਦਾ ਜਾਂਦਾ। ਸੋ ਆਪਾਂ ਹੋਰ ਹੋਰ ਤਰੀਕਿਆਂ ਦੇ ਨਾਲ ਸਾਨੂੰ ਇਹ ਸ਼ੋਰਟਕੱਟ ਜਿੱਥੋਂ ਆਪਾਂ ਸ਼ੁਰੂ ਹੋਏ ਹਾਂ, ਫਿਰ ਉੱਥੇ ਗੱਲ ਆ ਜਾਂਦੀ ਹੈ ਵੀ ਪੇਪਰ ਦੀ, ਵੀ ਇਹ ਸ਼ੋਰਟਕੱਟ ਹੀ ਹੈ ਨਾ ਵੀ ਆਪਾਂ ਇੱਦਾਂ ਕਰਕੇ ਆਪਾਂ ਐਡਮਿਸ਼ਨ ਲੈ ਲਈਏ। ਸੋ ਸ਼ੋਰਟਕੱਟ ਜ਼ਿੰਦਗੀ 'ਚ ਕਿੱਥੇ ਸਾਨੂੰ ਕਿੱਥੋਂ ਕਿੱਥੇ ਲੈ ਕੇ ਜਾਂਦੇ ਆ ਉਹ ਆਪਾਂ ਇਸ ਸਿਨੈਰੀਓ 'ਚ ਵੇਖ ਸਕਦੇ ਹਾਂ। ਸੋ ਖੈਰ ਆਪਾਂ ਗੱਲਬਾਤ ਸਾਡੀ ਸ਼ੁਰੂ ਹੋਈ ਸੀ ਡਾਕਟਰਾਂ ਦੀ ਤਾਂ ਆਪਾਂ ਕਰ ਰਹੇ ਹਾਂ ਕਿਉਂਕਿ ਨੀਟ ਦੇ ਇਗਜ਼ਾਮ ਦੇ ਵਿੱਚ ਜੋ ਧਾਂਦਲੀ ਹੋਈ ਆ, ਪੇਪਰ ਲੀਕ ਹੋਇਆ, ਅਤੇ ਉਸ ਤੋਂ ਬਾਅਦ ਆਪਾਂ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਸੋ ਫਿਲਹਾਲ ਆਪਾਂ ਨਿਬੇੜੀਏ ਇੱਥੇ ਕਿ ਜੇ ਇੱਕ ਬ੍ਰੇਕ ਲਈਏ।
0: ਨਹੀਂ
1: ਹਾਂਜੀ
0: ਨਹੀਂ ਨਿਬੇੜਦਾ ਨਹੀਂ।
1: ਅੱਛਾ
0: ਹੋਰ ਗੱਲਾਂ ਕਰਨੀਆਂ।
1: ਅੱਛਾ
0: ਨਹੀਂ ਕਰਨੀਆਂ ਨਹੀਂ ਕਰਨੀਆਂ।
1: ਚਲੋ ਆਪਾਂ ਇੱਕ ਬ੍ਰੇਕ ਲੈ ਕੇ ਅਤੇ ਪਾਣੀ ਤਾਂ ਨਹੀਂ ਪੀ ਕੇ ਵਾਪਸ ਆਉਂਦੇ ਹਾਂ। ਅਤੇ ਧੰਨਵਾਦ ਤੁਹਾਡਾ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।
2: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
3: 0433-280-252 ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: ਸੋਨਾ ਚਾਹੀਦਾ,
6: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042। ਆਸਟ੍ਰੇਲੀਆ ਤੋਂ ਇੰਡੀਆ ਭੇਜਣਾ, ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ, ਡਾਕੂਮੈਂਟਸ, ਬੈਗੇਜ ਜਾਂ ਬਿਜ਼ਨਸ ਕੋਰੀਅਰ, ਬਸ ਇੱਕ ਹੀ ਨਾਮ ਸ਼ਿਪ ਗਲੋਬਲ ਆਸਟ੍ਰੇਲੀਆ। 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ। ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ ਸਪੈਸ਼ਲ ਆਫਰ ਵਿੱਚ ਪਾਓ। 3 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ, 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310। ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 or visit shipglobal.au।

0: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀ.ਜੇ. ਸਟੋਨ ਮੇਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ। ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ, ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au। ਪ੍ਰੀਤ ਕੀ ਹੋਇਆ?
1: ਉਹ ਇਸ ਵਾਰ ਫੇਰ ਪੀਟੀ ਚ ਬੈਂਡ ਨਹੀਂ ਆਏ, ਹੁਣ ਫੇਰ ਕੋਈ ਵੀਜ਼ਾ ਨਹੀਂ ਪੈਣਾ, ਲੱਗਦਾ ਇੰਡੀਆ ਵਾਪਸ ਜਾਣਾ ਪੈਣਾ।
0: ਜੇ ਤੁਸੀਂ ਵੀ ਇਹਨਾਂ ਦੇ ਵਾਂਗ ਥੱਕ ਚੁੱਕੇ ਹੋ ਤਾਂ ਹੁਣੇ ਕੰਟੈਕਟ ਕਰੋ ਆਸਟ੍ਰੇਲੀਆ ਵਿੱਚ ਭਰੋਸੇ ਅਤੇ ਤਜਰਬੇ ਵਾਲੇ ਡਿਜ਼ਾਇਰ ਮਾਈਗ੍ਰੇਸ਼ਨ ਵਾਲਿਆਂ ਨੂੰ। ਇਹਨਾਂ ਕੋਲ ਹੈ ਇੰਪਲੋਇਰ ਸਪਾਂਸਰ ਵੀਜ਼ਾ, ਪਰਮਨੈਂਟ ਰੈਜ਼ੀਡੈਂਸੀ, ਸਟੂਡੈਂਟ ਵੀਜ਼ਾ, TR, ਪੇਰੈਂਟਸ ਵੀਜ਼ਾ ਅਤੇ ਬਾਕੀ ਸਾਰੀਆਂ ਇਮੀਗ੍ਰੇਸ਼ਨ ਤੋਂ ਰਿਲੇਟਡ ਸਰਵਿਸਿਜ਼। ਨੰਬਰ ਲਿਖੋ 0441-1100, 0451-111-100। ਡਿਜ਼ਾਇਰ ਮਾਈਗ੍ਰੇਸ਼ਨ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
2: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
1: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
2: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
1: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
3: JBCO Films leke aaye ne action, emotion ate full on entertainment. Punjabi feature film Shera.
4: 5 saal baad mudiya Shera, te mudiya vi kede haalat ch?
5: Starring Parmesh Verma, Sonal Chauhan, Yograj Singh, Manav Vij ate hor vi ugge kalakar.
6: Main utthon vi mud ke jithon koi nahi mud ke aunga.
3: Written and directed by Savio Sandhu, produced by Anmol Sahni.
5: Hun vekhna na bhullo 15 mai ton tuhade nedle cinema gharan vich Shera.
7: Victoria the big build. ਖਤਰਨਾਕ ਅਤੇ ਭੀੜ ਭੜੱਕੇ ਵਾਲੇ 110 ਰੇਲਵੇ ਫਾਟਕਾਂ ਨੂੰ ਹਟਾ ਰਿਹਾ ਹੈ, ਜਿਸ ਵਿੱਚੋਂ 88 ਪਹਿਲਾਂ ਹਟਾ ਦਿੱਤੇ ਗਏ ਹਨ। ਬਿਹਤਰ ਕਨੈਕਸ਼ਨ ਬਣਾਉਣਾ ਤੇ ਤੁਹਾਡੀ ਯਾਤਰਾ ਨੂੰ ਸੁਰੱਖਿਅਤ ਅਤੇ ਸੌਖਾ ਬਣਾਉਣਾ, ਮਈ ਵਿੱਚ ਫਰੈਂਕਸਟਨ ਅਤੇ ਸਟੋਨੀ ਪਿੰਡ ਲਾਈਨਾਂ ਤੇ ਰੇਲ ਗੱਡੀਆਂ ਦੀ ਥਾਂ ਬੱਸਾਂ ਚੱਲਣਗੀਆਂ। ਦੇਰੀਆਂ ਤੋਂ ਬਚੋ ਅਤੇ ਚੱਲਣ ਤੋਂ ਪਹਿਲਾਂ bigbuild.vic.gov.au ਤੇ ਜਾ ਕੇ ਦੇਖ ਲਓ। ਵਿਕਟੋਰੀਆ ਸਰਕਾਰ ਮੈਲਬਨ ਦੁਆਰਾ ਅਧਿਕਾਰਿਤ।
8: ਭੈਣ ਜੀ ਕੀ ਹਾਲ ਹੈ, ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
9: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
10: ਚੜ ਚੜ

ਜੀ ਬਹੁਤ ਧੰਨਵਾਦ ਰਣਜੋਤ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਸ਼ੁਰੂਆਤ ਕਰਦੇ ਹਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ। ਭਾਰਤ ਅਤੇ ਆਸਟ੍ਰੇਲੀਆ ਦੀਆਂ ਬੜੀਆਂ ਖਾਸ ਖਬਰਾਂ ਨੇ, ਬੜੀਆਂ ਅਹਿਮ ਖਬਰਾਂ ਨੇ, ਜ਼ਰੂਰ ਸਾਂਝ ਬਣਾਈ ਰੱਖਿਓ ਉਦੋਂ ਤੱਕ। ਪਰ ਪਹਿਲਾਂ ਸ਼ੁਰੂਆਤ ਇੰਟਰਨੈਸ਼ਨਲ ਖਬਰਾਂ ਦੇ ਵਿੱਚ ਬਰਤਾਨੀਆ ਤੋਂ, ਜਿੱਥੇ ਪ੍ਰਧਾਨ ਮੰਤਰੀ ਕੇਅਰ ਸਟਾਮਰ ਦਾ ਸੰਕਟ ਵੱਧ ਗਿਆ। ਬਰਤਾਨੀਆ ਦੀ ਸਿਹਤ ਮੰਤਰੀ ਵੇਸ ਸਟ੍ਰੀਡਿੰਗ ਹੁਣ ਪ੍ਰਧਾਨ ਮੰਤਰੀ ਦਫ਼ਤਰ ਪਹੁੰਚੇ ਨੇ ਔਰ ਉਸ ਤੋਂ ਵੀ 20 ਮਿੰਟ ਤੋਂ ਵੀ ਘੱਟ ਸਮੇਂ ਦੇ ਵਿੱਚ, ਉਸ ਤੋਂ ਵੀ ਘੱਟ ਸਮੇਂ ਦੇ ਵਿੱਚ ਉਹ ਬਾਹਰ ਵੀ ਨਿਕਲ ਆਏ। ਸਟ੍ਰੀਡਿੰਗ ਪ੍ਰਧਾਨ ਮੰਤਰੀ ਕੇਅਰ ਸਟਾਮਰ ਦੇ ਨਾਲ ਇੱਕ ਅਹਿਮ ਮੀਟਿੰਗ ਦੇ ਲਈ ਪਹੁੰਚੇ ਸੀ। ਪ੍ਰਧਾਨ ਮੰਤਰੀ ਸਟਾਮਰ ਅਤੇ ਸਟ੍ਰੀਡਿੰਗ ਦੇ ਦਰਮਿਆਨ ਸਵੇਰ ਵੇਲੇ ਗੱਲਬਾਤ ਹੋਣ ਦੀ ਉਮੀਦ ਸੀ, ਪਰ ਦੱਸ ਦਈਏ ਕਿ ਸਟ੍ਰੀਡਿੰਗ ਨੂੰ ਬਰਤਾਨੀਆ ਦੇ ਵਿੱਚ ਅਗਲੇ ਪ੍ਰਧਾਨ ਮੰਤਰੀ ਦੇ ਵਜੋਂ ਦੇਖਿਆ ਜਾਂਦਾ। ਇਸ ਤੋਂ ਪਹਿਲਾਂ ਸਟਾਮਰ ਨੇ ਲੇਬਰ ਪਾਰਟੀ ਦੇ ਅੰਦਰ ਉੱਠ ਰਹੀ ਉਹਨਾਂ ਦੀ ਅਸਤੀਫੇ ਦੀ ਮੰਗ ਨੂੰ ਖਾਰਜ ਵੀ ਕਰਤਾ। ਇਹ ਘਟਨਾਕ੍ਰਮ ਬਰਤਾਨੀਆ ਦੇ ਕਿੰਗ ਦੀ ਸਪੀਚ ਤੋਂ ਪਹਿਲਾਂ ਸਾਹਮਣੇ ਆਇਆ। ਇਸ ਸਪੀਚ ਦੇ ਵਿੱਚ ਕਿੰਗ ਚਾਰਲਸ ਸਰਕਾਰ ਦੇ ਨਵੇਂ ਪ੍ਰਸਤਾਵਿਤ ਕਾਨੂੰਨਾਂ ਅਤੇ ਯੋਜਨਾਵਾਂ ਦਾ ਐਲਾਨ ਕਰਨਗੇ। ਮੰਨਿਆ ਜਾ ਰਿਹਾ ਕਿ ਭਾਸ਼ਣ ਦੇ ਵਿੱਚ ਕਈ ਐਸੇ ਪ੍ਰਸਤਾਵ ਸ਼ਾਮਲ ਹੋ ਸਕਦੇ ਨੇ ਜਿਹੜੇ ਕਿ ਕੇਅਰ ਸਟਾਮਰ ਦੇ ਲਈ ਜਾਂ ਉਹਨਾਂ ਦੇ ਸਿਆਸੀ ਭਵਿੱਖ ਦੇ ਲਈ ਵਾਜਬ ਨਾ ਹੋਣ। ਅਦਾਰੇ BBC ਦੀ ਖਬਰ ਦੇ ਮੁਤਾਬਕ ਕਿੰਗ ਚਾਰਲਸ ਸਰਕਾਰ ਦੇ ਨਵੇਂ ਪ੍ਰੋਗਰਾਮ ਦੀ ਰੂਪਰੇਖਾ ਜਿਹੜੀ ਹੈ ਪੇਸ਼ ਕਰਨਗੇ। ਪਰ ਇਹ ਹੁਣ ਬਹੁਤ ਵੱਡਾ ਸਵਾਲ ਬਣਿਆ ਹੋਇਆ ਹੈ ਕਿ ਕੀ ਕੇਅਰ ਸਟਾਮਰ, ਜਿਹੜੇ ਕਿ ਬਰਤਾਨੀਆ ਦੇ ਮੌਜੂਦਾ ਹਾਲੇ ਤਾਂ ਪ੍ਰਧਾਨ ਮੰਤਰੀ ਨੇ, ਇੰਨੇ ਸਮੇਂ ਤੱਕ ਪ੍ਰਧਾਨ ਮੰਤਰੀ ਬਣੇ ਰਹਿ ਪਾਉਣਗੇ ਕਿ ਉਹ ਇਹ ਜਿਹੜੀਆਂ ਸੁਝਾਈਆਂ ਜਾ ਰਹੀਆਂ ਇਹ ਪ੍ਰਸਤਾਵ ਦੇ ਵਿੱਚ ਯੋਜਨਾਵਾਂ ਨੇ ਉਹਨਾਂ ਨੂੰ ਲਾਗੂ ਕਰ ਸਕਣ। ਮੰਗਲਵਾਰ ਦੇ ਦਿਨ ਬਰਤਾਨੀਆ ਦੇ 4 ਮੰਤਰੀਆਂ ਨੇ ਅਸਤੀਫਾ ਦੇ ਦਿੱਤਾ ਸੀ। ਹੁਣ ਤੱਕ ਲੇਬਰ ਪਾਰਟੀ ਦੇ 80 ਤੋਂ ਵਧੇਰੇ ਸੰਸਦ ਮੈਂਬਰ ਪ੍ਰਧਾਨ ਮੰਤਰੀ ਸਟਾਮਰ ਤੋਂ ਤੁਰੰਤ ਅਹੁਦਾ ਛੱਡ ਦੇਣ ਜਾਂ ਅਸਤੀਫੇ ਦੀ ਸਮਾਂ ਸੀਮਾ ਤੈਅ ਕਰਨ ਦੀ ਮੰਗ ਕਰ ਰਹੇ ਨੇ ਔਰ ਲਗਾਤਾਰ ਉਹਨਾਂ ਦੇ ਉੱਤੇ ਇਸ ਕਿਸਮ ਦਾ ਦਬਾਅ ਵੱਧ ਰਿਹਾ। ਉੱਥੇ ਸਭ ਤੋਂ ਵੱਡੀ ਖਬਰ ਦੁਨੀਆ ਦੀ ਅੱਜ ਦੇ ਦਿਨ ਰਹੇਗੀ, ਚੀਨ ਦੇ ਰਾਸ਼ਟਰਪਤੀ ਅਤੇ ਅਮਰੀਕੀ ਰਾਸ਼ਟਰਪਤੀ ਦੇ ਦਰਮਿਆਨ ਮੁਲਾਕਾਤ। ਦੱਸ ਦਈਏ ਕਿ ਅਮਰੀਕੀ ਸਦਰ ਡੋਨਾਲਡ ਟਰੰਪ ਚੀਨ ਦੇ ਹਮਰੁਤਬਾ ਜ਼ੀ ਜਿਨਪਿੰਗ ਦੇ ਨਾਲ ਆਪਣੀ 2 ਦਿਨਾਂ ਅਹਿਮ ਬੈਠਕ ਦੇ ਲਈ ਬੁੱਧਵਾਰ ਦੇ ਦਿਨ ਬੀਜਿੰਗ ਪਹੁੰਚ ਗਏ। ਟਰੰਪ ਏਅਰਫੋਰਸ 1 ਜਹਾਜ਼ ਦੇ ਜ਼ਰੀਏ ਚੀਨ ਪਹੁੰਚੇ। ਚੀਨ ਦੇ ਰਾਜਧਾਨੀ ਬੀਜਿੰਗ ਦੇ ਵਿੱਚ ਉਪ ਰਾਸ਼ਟਰਪਤੀ ਹਾਂਗ ਜੇਂਗ ਨੇ ਹਵਾਈ ਅੱਡੇ ਦੇ ਉੱਤੇ ਉਹਨਾਂ ਦਾ ਸਵਾਗਤ ਕੀਤਾ। ਹਾਂਗ ਜੇਂਗ ਚੀਨ ਦੇ ਸਿਖਰਲੇ ਨੇਤਾਵਾਂ ਦੇ ਵਿੱਚੋਂ ਸ਼ਾਮਲ ਨੇ। ਹੁਣ ਜੇਕਰ ਚੀਨ ਦੇ ਸਿਖਰਲੇ ਨੇਤਾ ਹਵਾਈ ਅੱਡੇ ਦੇ ਉੱਤੇ ਅਮਰੀਕੀ ਸਦਰ ਨੂੰ ਲੈਣ ਦੇ ਲਈ ਪਹੁੰਚਦੇ ਨੇ, ਰਿਸੀਵ ਕਰਨ ਲਈ ਪਹੁੰਚਦੇ ਨੇ, ਤਾਂ ਇਸ ਨੂੰ ਅਮਰੀਕਾ ਦੇ ਰਾਸ਼ਟਰਪਤੀ ਦੇ ਇੱਕ ਵਿਸ਼ੇਸ਼ ਸਨਮਾਨ ਵਜੋਂ ਵੀ ਦੇਖਿਆ ਜਾ ਸਕਦਾ। ਇਸ ਤੋਂ ਪਹਿਲਾਂ 2017 ਦੇ ਵਿੱਚ ਟਰੰਪ ਚੀਨ ਦੀ ਯਾਤਰਾ ਦੇ ਦਰਮਿਆਨ ਚੀਨ ਦੇ ਕਾਫ਼ੀ ਜੂਨੀਅਰ ਨੇਤਾ, ਉੱਥੋਂ ਦੇ ਸਟੇਟ ਕੌਂਸਲਰ ਯਾਂਗ ਜੀਏਚੀ ਦੇ ਨਾਲ ਜਾਂ ਉਹਨਾਂ ਨੇ ਸਵਾਗਤ ਕੀਤਾ ਸੀ, ਉਸ ਵਕਤ ਉਹ ਗਏ ਸੀ। ਹਾਂਗ ਜੇਂਗ 2025 ਦੇ ਵਿੱਚ ਟਰੰਪ ਦੇ ਸਹੁੰ ਚੁੱਕ ਸਮਾਗਮ ਦੇ ਵਿੱਚ ਵੀ ਸ਼ਾਮਲ ਹੋਏ ਸੀ। ਹੁਣ ਦੁਨੀਆ ਦੀਆਂ 2 ਵੱਡੀਆਂ ਤਾਕਤਾਂ ਦੇ ਦਰਮਿਆਨ ਹੋਣ ਵਾਲੀ ਇਸ ਬੈਠਕ ਦੇ ਵਿੱਚ ਟੈਰਿਫ ਤੋਂ ਲੈ ਕੇ ਟੈਕਨੋਲੋਜੀ ਤੱਕ, ਇਰਾਨ ਜੰਗ ਤੋਂ ਲੈ ਕੇ ਤਾਈਵਾਨ ਦੇ ਵਿੱਚ ਜੰਗ ਹੋਣੀ ਹੈ ਜਾਂ ਨਹੀਂ, ਖੈਰ ਐਸੇ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਚਰਚਾਵਾਂ ਹੋਣਗੀਆਂ, ਸੰਭਾਵਨਾਵਾਂ ਹੋਣਗੀਆਂ, ਪਰ ਸਾਹਮਣੇ ਨਹੀਂ ਆਉਣਗੀਆਂ ਕਿਉਂਕਿ ਚੀਨ ਦੀ ਤਰਫ ਤੋਂ ਅਕਸਰ ਆਪਣੇ ਜਿਹੜੇ ਸਿਖਰਲੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਨੂੰ ਬੰਦ ਕਮਰਾ ਰੱਖਿਆ ਜਾਂਦਾ। ਸੋ ਜ਼ਾਹਰ ਜਿਹੀ ਗੱਲ ਹੈ ਕਿ ਜੇਕਰ ਚੀਨ ਦੇ ਵਿੱਚ ਬੈਠਕ ਹੋ ਰਹੀ ਹੈ ਤਾਂ ਚੀਨ ਦੇ ਪ੍ਰੋਟੋਕਾਲ ਦੇ ਹਿਸਾਬ ਦੇ ਨਾਲ ਇਹ ਹੋਏਗੀ। ਟਰੰਪ ਬੇਸ਼ੱਕ ਇੱਕ ਪੱਤਰਕਾਰ ਵਾਰਤਾ ਨੂੰ ਸੰਬੋਧਨ ਕਰਨ, ਪਰ ਉਹ ਪੱਤਰਕਾਰ ਵਾਰਤਾ ਕਿੰਨੀ ਕੁ ਦਰਸ਼ੀ ਹੋ ਸਕਦੀ ਹੈ ਇਸ ਦੇ ਬਾਰੇ ਤਾਂ ਨਹੀਂ ਕਿਹਾ ਜਾ ਸਕਦਾ। ਖੈਰ ਟਰੰਪ ਨੇ ਆਪਣਾ ਪਿਛਲਾ ਦੌਰਾ ਚੀਨ ਦਾ ਜਿਹੜਾ ਸੀ 2017 'ਚ ਕੀਤਾ ਸੀ। ਇਹ ਬੈਠਕ ਹੁਣ ਅਜਿਹੇ ਸਮੇਂ 'ਚ ਹੋ ਰਹੀ ਹੈ ਜਦੋਂ ਪੂਰੀ ਦੁਨੀਆ ਊਰਜਾ ਸੰਕਟ ਦੇ ਵਿੱਚੋਂ ਗੁਜ਼ਰ ਰਹੀ ਹੈ। ਖੈਰ ਭਾਰਤ ਦੇ ਵਿੱਚ ਊਰਜਾ ਸੰਕਟ ਦੇ ਹਵਾਲੇ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਭਾਰਤ ਦੀ ਸਰਕਾਰ ਦੀ ਤਰਫ ਤੋਂ ਕਹੀਆਂ ਜਾ ਰਹੀਆਂ ਨੇ ਕਿ ਉਹਨਾਂ ਨੂੰ ਕੰਟਰੋਲ ਕੀਤਾ ਜਾ ਰਿਹਾ। ਉਦਾਹਰਣ ਦੇ ਤੌਰ 'ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਦੇਸ਼ੀ ਮੁਦਰਾ ਭੰਡਾਰ ਨੂੰ ਕੰਟਰੋਲ ਕਰਨਾ, ਇਸ ਕਰਕੇ ਫਾਲਤੂ ਖਰਚ ਨਾ ਕਰੋ, ਵਿਦੇਸ਼ ਯਾਤਰਾਵਾਂ ਨਾ ਕਰੋ। ਖੈਰ ਭਾਰਤ ਦੇ ਜਿਹੜੇ ਸੈਲਾਨੀ ਨੇ ਜੇਕਰ ਉਹ ਵਿਦੇਸ਼ ਯਾਤਰਾਵਾਂ ਨਹੀਂ ਕਰਨਗੇ ਤਾਂ ਉਸ ਦੇ ਨਾਲ ਕਿੰਨਾ ਕੁ ਫਰਕ ਅਲੱਗ ਅਲੱਗ ਦੇਸ਼ਾਂ, ਖਾਸ ਤੌਰ ਦੇ ਉੱਤੇ ਗੁਆਂਢੀ ਦੇਸ਼ਾਂ ਦੇ ਟੂਰਿਜ਼ਮ 'ਤੇ ਪਏਗਾ। ਇਸ ਕਿਸਮ ਦੀਆਂ ਖਬਰਾਂ ਭਾਰਤ ਦੇ ਸੋਸ਼ਲ ਮੀਡੀਆ ਦੇ ਉੱਤੇ ਔਰ ਕੁਝ ਇੱਕ TV ਚੈਨਲਾਂ ਦੇ ਉੱਤੇ ਵੀ ਦਿਖਾਈਆਂ ਜਾ ਰਹੀਆਂ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੇ ਦੁਆਰਾ ਸੁਝਾਏ ਗਏ ਇਸ ਕਥਨ ਤੋਂ ਬਾਅਦ ਕਿ ਵਿਦੇਸ਼ੀ ਯਾਤਰਾਵਾਂ ਤੋਂ ਬਚੋ, ਨੇਪਾਲ ਦੇ ਵਿੱਚ ਇੱਕ ਵੱਡਾ ਸੰਕਟ ਖੜ੍ਹਾ ਹੋ ਗਿਆ। ਖੈਰ ਉੱਧਰ ਨੇਪਾਲ ਟੂਰਿਜ਼ਮ ਬੋਰਡ ਨੇ ਇਹਨਾਂ
ਖਬਰਾਂ ਦੀ ਖੰਡਨ ਕੀਤਾ ਅਤੇ ਕਿਹਾ ਹੈ ਕਿ ਭਾਰਤ ਤੋਂ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਲਿਮਿਟਿਡ ਕੀਤੀ ਜਾ ਰਹੀ ਹੈ। ਔਰ ਨੇਪਾਲ ਦੇ ਟੂਰਿਜ਼ਮ ਬੋਰਡ ਨੇ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਤੇ ਇੱਕ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਸ ਦੇ ਨਾਲ ਜੁੜੀਆਂ ਕੁਝ ਗੁੰਮਰਾਹਕੁਨ ਜਾਣਕਾਰੀਆਂ ਸੋਸ਼ਲ ਮੀਡੀਆ 'ਤੇ ਪਾਈਆਂ ਜਾ ਰਹੀਆਂ ਨੇ। ਰਿਪੋਰਟਾਂ 'ਚ ਇਹ ਦਾਅਵਾ ਕੀਤਾ ਜਾ ਰਿਹਾ ਕਿ ਨੇਪਾਲ ਸਰਕਾਰ ਨੇ ਨੇਪਾਲ ਭਾਰਤ ਬਾਰਡਰ ਪਾਰ ਕਰਨ ਵਾਲਿਆਂ ਦੇ ਉੱਤੇ ਕੁਝ ਪਾਬੰਦੀਆਂ ਲਗਾ ਰੱਖੀਆਂ ਨੇ। ਉਹਨਾਂ ਦੇ ਵਿੱਚ ਲੋਕਾਂ ਨੂੰ ਇੱਕ ਪਛਾਣ ਪੱਤਰ ਦਿਖਾਉਣਾ ਲਾਜ਼ਮੀ ਕਰ ਦਿੱਤਾ ਗਿਆ। ਹੁਣ ਭਾਰਤੀ ਸੈਲਾਨੀ 30 ਦਿਨ ਤੋਂ ਜ਼ਿਆਦਾ ਉੱਥੇ ਨਹੀਂ ਰੁਕ ਸਕਣਗੇ। ਇਸ ਤੋਂ ਜ਼ਿਆਦਾ ਰੁਕਦੇ ਨੇ ਤਾਂ ਉਹਨਾਂ ਦੇ ਵਾਹਨ ਜ਼ਬਤ ਕਰ ਲਏ ਜਾਣਗੇ। ਪਰ ਨੇਪਾਲ ਟੂਰਿਜ਼ਮ ਬੋਰਡ ਦਾ ਕਹਿਣਾ ਹੈ ਕਿ ਇਹ ਸਾਰੀਆਂ ਖ਼ਬਰਾਂ ਬੇਬੁਨਿਆਦ ਨੇ, ਗਲਤ ਨੇ, ਗੁੰਮਰਾਹਕੁਨ ਨੇ। ਨੇਪਾਲ ਅਤੇ ਭਾਰਤ ਦੇ ਵਿੱਚ ਮਜ਼ਬੂਤ ਸੰਬੰਧ ਨੇ। ਖੈਰ, ਜਿੱਥੋਂ ਤੱਕ ਗੱਲ ਇਹਦੀ ਹੈ ਕਿ ਵਿਦੇਸ਼ ਯਾਤਰਾਵਾਂ ਨਹੀਂ ਹੋਣਗੀਆਂ, ਉਸ ਦਾ ਅਸਰ ਕਿੰਨਾ ਪੈਂਦਾ ਕਿੰਨਾ ਨਹੀਂ ਇਹ ਤਾਂ ਨਹੀਂ ਕਿਹਾ ਜਾ ਸਕਦਾ, ਪਰ ਏਅਰ ਇੰਡੀਆ ਨੇ ਇੰਟਰਨੈਸ਼ਨਲ ਰੂਟਸ ਦੇ ਉੱਤੇ ਫਲਾਈਟਸ ਘਟਾਉਣ ਦਾ ਫੈਸਲਾ ਲੈ ਰਿਹਾ। ਸ਼ਾਇਦ ਇਸ ਦੀ ਬਹੁਤ ਸਾਰੀਆਂ ਵਜੂਹਾਂ ਹੋਣਗੀਆਂ, ਪਰ ਏਅਰਲਾਈਨ ਨੇ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਹੈ ਕਿ ਇਹ ਫੈਸਲਾ ਕਈ ਵਜੂਹਾਂ ਕਰਕੇ ਲਿਆ ਗਿਆ। ਇੱਕ ਤਾਂ ਕਈ ਏਅਰ ਸਪੇਸ ਦੇ ਉੱਤੇ ਪਾਬੰਦੀਆਂ ਲੱਗੀਆਂ ਹੋਈਆਂ, ਦੂਸਰਾ ਹਵਾਈ ਜਹਾਜ਼ ਫਿਊਲ ਹੈ ਜਿਹੜਾ ਉਹਦੀਆਂ ਕੀਮਤਾਂ 'ਚ ਰਿਕਾਰਡ ਵਾਧਾ ਹੋਇਆ। ਇਸ ਕਰਕੇ ਜਿੰਨੀਆਂ ਵੀ ਏਅਰ ਸਰਵਿਸਿਜ਼ ਨੇ, ਜਿੰਨੀਆਂ ਵੀ ਫਲਾਈਟ ਸਰਵਿਸਿਜ਼ ਨੇ ਅਲੱਗ ਅਲੱਗ ਦੇਸ਼ਾਂ ਨੂੰ, ਉਹਨਾਂ ਨੂੰ ਚਲਾ ਪਾਉਣਾ ਮੁਸ਼ਕਲ ਹੋ ਰਿਹਾ। ਇਸ ਕਰਕੇ ਉਹਨਾਂ ਫਲਾਈਟਸ ਦੀ ਗਿਣਤੀ ਘਟਾ ਦਿੱਤੀ ਜਾਏਗੀ। ਇੰਨੀ ਗੱਲ ਜ਼ਰੂਰ ਸੁਣ ਲਓ ਕਿ ਤੁਹਾਡੇ 'ਤੇ ਇਸ ਦਾ ਕੀ ਅਸਰ ਪਏਗਾ। ਏਅਰ ਇੰਡੀਆ ਨੇ ਕਿਹਾ ਹੈ ਕਿ ਜਿਨ੍ਹਾਂ ਯਾਤਰੀਆਂ ਦੀ ਬੁਕਿੰਗ ਪ੍ਰਭਾਵਿਤ ਹੋਏਗੀ ਉਹਨਾਂ ਨੂੰ ਜਿਹੜੀਆਂ ਆਪਸ਼ਨਲ ਫਲਾਈਟਸ ਨੇ ਉਹਨਾਂ ਦੇ ਵਿੱਚ ਐਡਜਸਟ ਕਰ ਦਿੱਤਾ ਜਾਏਗਾ। ਯਾਤਰੀਆਂ ਤੋਂ ਕੋਈ ਵਾਧੂ ਚਾਰਜ ਨਹੀਂ ਲਏ ਜਾਣਗੇ ਬਗੈਰ ਤਰੀਕ, ਬਗੈਰ ਕਿਸੇ ਵਾਧੂ ਫੀਸ ਦੇ ਉਹ ਤਰੀਕ ਬਦਲ ਸਕਣਗੇ ਜਾਂ ਪੂਰਾ ਰਿਫੰਡ ਲੈਣ ਦੀ ਵੀ ਕਈ ਸੂਰਤ ਹਾਲਾਤਾਂ ਦੇ ਵਿੱਚ ਜਿਹੜੀ ਇੱਕ ਆਪਸ਼ਨ ਅਵੇਲੇਬਲ ਹੋਏਗੀ। ਤੁਹਾਡੇ 'ਤੇ ਜਿਹੜੇ ਅਸਰ ਪੈਣਗੇ ਉਹ ਇਹ ਹੈ ਕਿ ਆਸਟ੍ਰੇਲੀਆ ਰੂਟਸ ਦੇ ਉੱਤੇ ਏਅਰ ਇੰਡੀਆ ਨੇ ਕਿਹਾ ਕਿ ਦਿੱਲੀ ਮੈਲਬਨ ਅਤੇ ਦਿੱਲੀ ਸਿਡਨੀ ਉਡਾਨਾਂ ਨੂੰ, ਜਿਹੜੀਆਂ ਪਹਿਲਾਂ ਹਫ਼ਤੇ 'ਚ 7 ਚੱਲਦੀਆਂ ਸੀ, ਹੁਣ ਉਹਨਾਂ ਨੂੰ ਘਟਾ ਕੇ 4 ਕਰ ਦਿੱਤਾ ਜਾਏਗਾ। ਪਰ ਇਸ ਤੋਂ ਇਲਾਵਾ ਹੋਰ ਵੀ ਅਲੱਗ ਅਲੱਗ ਦੇਸ਼ਾਂ ਨੂੰ ਉਡਾਨਾਂ ਘੱਟ ਕੀਤੀਆਂ ਗਈਆਂ, ਜਿਵੇਂ ਸਿੰਗਾਪੁਰ, ਬੈਂਕੋਂਗ, ਕੁਲਾਲੰਪੁਰ, ਹੋਚੀਮਿਨ, ਕਠਮਾਂਡੂ, ਢਾਕਾ, ਕੋਲੰਬੋ, ਇਹਨਾਂ ਦੇ ਵਿੱਚ ਵੀ ਕਈ ਉਡਾਨਾਂ ਦੀ ਗਿਣਤੀ ਘੱਟ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਦਿੱਲੀ ਸ਼ਿਕਾਗੋ ਸੇਵਾ ਅਸਥਾਈ ਰੂਪ ਦੇ ਨਾਲ ਬੰਦ ਹੀ ਕਰ ਦਿੱਤੀ ਗਈ ਹੈ। ਹੋਰ ਤਾਂ ਹੋਰ ਦਿੱਲੀ ਸੈਨ ਫਰਾਂਸਿਸਕੋ, ਦਿੱਲੀ ਟੋਰਾਂਟੋ, ਦਿੱਲੀ ਵੈਨਕੂਵਰ, ਇਹਨਾਂ ਦੀ ਉਡਾਨਾਂ ਦੀ ਗਿਣਤੀ ਵੀ ਘਟਾ ਦਿੱਤੀ ਜਾਏਗੀ। ਦਿੱਲੀ ਪੈਰਿਸ, ਕੋਪਨਹੈਗਨ, ਮਿਲਾਨ, ਵਿਯਨਾ, ਜ਼ਿਊਰਿਕ, ਰੋਮ ਨੂੰ ਵੀ ਉਡਾਨਾਂ ਦੀ ਗਿਣਤੀ ਘੱਟ ਕਰ ਦਿੱਤੀ ਜਾਣੀ ਹੈ। ਇਸ ਦਰਮਿਆਨ ਹੁਣ ਜਦੋਂ ਪ੍ਰਧਾਨ ਮੰਤਰੀ ਇਹ ਭਾਸ਼ਣ ਦਿੰਦੇ ਨੇ ਕਿ ਦੇਸ਼ ਦੇ ਵਿੱਚ ਇਸ ਵਕਤ ਵੱਡਾ ਸੰਕਟ ਖੜ੍ਹਾ ਹੋਇਆ, ਅਤੇ ਉਹਨਾਂ ਨੇ ਆਪਣੇ ਇਸ ਭਾਸ਼ਣ ਦੇ ਵਿੱਚ ਇਹ ਵੀ ਗੱਲ ਕਹੀ ਹੈ ਕਿ ਵਿਦੇਸ਼ ਯਾਤਰਾਵਾਂ ਜਾਂ ਸੋਨੇ ਦੀ ਖਰੀਦਦਾਰੀ ਨਾ ਕੀਤੀ ਜਾਵੇ, ਜਿਸ ਦੀ ਵਜ੍ਹਾ ਵਿਦੇਸ਼ੀ ਮੁਦਰਾ ਭੰਡਾਰ ਦੱਸਿਆ ਗਿਆ। ਇਸ ਵਿਦੇਸ਼ੀ ਮੁਦਰਾ ਭੰਡਾਰ ਨੂੰ, ਜਿਸ ਦੀ ਕੁਝ ਸਾਲ ਪਹਿਲਾਂ ਤੱਕ ਇਹ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਭਾਰਤ ਦੇ ਕੋਲ ਇੱਕ ਵੱਡਾ ਫੋਰੈਕਸ ਯਾਨੀ ਫੋਰਨ ਐਕਸਚੇਂਜ ਰਿਜ਼ਰਵ ਪਿਆ, ਵਿਦੇਸ਼ੀ ਮੁਦਰਾ ਭੰਡਾਰ ਪਿਆ, ਹੁਣ ਕੁਝ ਹੋਰ ਖਬਰਾਂ ਆ ਰਹੀਆਂ ਨੇ। ਰਿਜ਼ਰਵ ਬੈਂਕ ਆਫ ਇੰਡੀਆ ਦੇ ਸਾਬਕਾ ਡਿਪਟੀ ਗਵਰਨਰ ਮਾਈਕਲ ਦੇਬਰਤ ਪਾਤਰਾ ਨੇ ਕਿਹਾ ਕਿ ਭਾਰਤ ਨੂੰ ਮਜ਼ਬੂਤ ਸਥਿਤੀ ਦੇ ਵਿੱਚ ਲਿਆਉਣ ਦੇ ਲਈ ਵਿਦੇਸ਼ੀ ਮੁਦਰਾ ਭੰਡਾਰ ਨੂੰ ਘੱਟੋ ਘੱਟ $1 ਟ੍ਰਿਲੀਅਨ ਕਰਨ ਦੀ ਲੋੜ ਹੋਏਗੀ। ਭਾਰਤ ਦੇ ਕੋਲ ਹਾਲੇ $690 ਅਰਬ ਦਾ ਫੋਰੈਕਸ ਹੈ, ਯਾਨੀ $1 ਟ੍ਰਿਲੀਅਨ ਤੋਂ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਹਾਲੇ ਵੀ $310 ਅਰਬ ਘੱਟ ਹੈ। ਇਸੇ ਸਾਲ 16 ਮਾਰਚ ਨੂੰ ਬੇਸਿਸ ਪੁਆਇੰਟ ਦੇ ਵਿੱਚ ਲਿਖੇ ਇੱਕ ਲੇਖ ਦੇ ਵਿੱਚ ਪਾਤਰਾ ਨੇ ਕਿਹਾ ਸੀ ਕਿ ਭਾਰਤ ਦੇ ਬਾਜ਼ਾਰ ਦੀ ਸੰਵੇਦਨਸ਼ੀਲਤਾ ਦੇ ਚੱਲਦਿਆਂ ਵਿਦੇਸ਼ੀ ਮੁਦਰਾ ਭੰਡਾਰ ਜਿਹੜਾ ਹੋਰ ਘੱਟ ਸਕਦਾ। ਇਸ ਦੇ ਵਿੱਚ ਲਗਭਗ $350 ਅਰਬ ਇੱਕ ਸਾਲ ਦੇ ਅੰਦਰ ਵਿਦੇਸ਼ੀ ਕਰਜ਼ੇ ਵੀ ਚੁਕਾਏ ਜਾਂਦੇ ਨੇ, $650 ਅਰਬ ਵਿਦੇਸ਼ੀ ਪੋਰਟਫੋਲੀਓ ਜਿਹੜੇ ਇਨਵੈਸਟਰਸ ਨੇ ਉਹ ਪੂੰਜੀ ਨਿਵੇਸ਼ ਕਰਦੇ ਨੇ ਉਹਨਾਂ ਤੋਂ ਆ ਜਾਂਦਾ। ਸੋ ਇਨ ਬੇਸ਼ੱਕ ਜ਼ਿਆਦਾ ਹੁੰਦਾ ਪਰ ਐਗਜ਼ਿਟ ਵੀ ਹੁੰਦਾ, ਯਾਨੀ ਭਾਰਤ ਦਾ ਜਿਹੜਾ ਵਿਦੇਸ਼ੀ ਮੁਦਰਾ ਭੰਡਾਰ ਉਹ ਖਰਚ ਵੀ ਹੁੰਦਾ। ਸ਼ੁਰੂਆਤੀ ਅੰਦਾਜ਼ੇ ਦੱਸਦੇ ਨੇ ਕਿ ਜੇਕਰ ਭਾਰਤ ਨੂੰ ਇੱਕ ਸੁਰੱਖਿਅਤ ਸਥਿਤੀ ਦੇ ਵਿੱਚ ਜਾਣਾ ਤਾਂ ਫਿਰ ਹੋਰ 600 ਤੋਂ 650 ਅਰਬ ਡਾਲਰ ਯਾਨੀ $1 ਟ੍ਰਿਲੀਅਨ ਤੋਂ ਵੀ ਕਿਤੇ ਉੱਪਰ ਜਿਹੜੇ ਨੇ ਇਸ ਦੇ ਵਿੱਚ ਜੋੜਨੇ ਹੋਣਗੇ। 600 ਤੋਂ 650 ਜਿੰਨੇ ਇਸ ਵਕਤ ਭਾਰਤ ਦੇ ਕੋਲ ਹੈਗੇ ਨੇ ਉਸ ਤੋਂ ਜ਼ਿਆਦਾ ਯਾਨੀ ਦੁੱਗਣਾ ਕਰਨਾ ਹੋਏ। ਹਾਲੀਆ ਹਫ਼ਤਿਆਂ ਦੇ ਵਿੱਚ ਭਾਰਤੀ ਰਿਜ਼ਰਵ ਬੈਂਕ ਨੇ ਮੁਦਰਾ ਬਾਜ਼ਾਰ ਦੇ ਵਿੱਚ ਆਪਣੀ ਦਖਲਅੰਦਾਜ਼ੀ ਵਧਾ ਦਿੱਤੀ ਹੈ, ਕਿਉਂਕਿ ਇਰਾਨ ਜੰਗ ਦੇ ਚੱਲਦਿਆਂ ਕੱਚੇ ਤੇਲ ਦੀਆਂ ਕੀਮਤਾਂ ਭਾਰਤ ਵਰਗੇ
तेल इंपोर्ट करन वाले जिहड़ी कंट्री है उस दे उत्ते बड़ा भैड़ा असर पा रही ने। रुपया भी एक डॉलर के मुकाबले 95 रुपए तक जा चुके है और ये दबाई ने जिस दे चलदे भारत के प्रधानमंत्री नूं अजिहा बयान देना पै रहा है। हालांकि इस दे बाद जिहड़ियां विरोधी धिरां ने या आम लोग ने या मीडिया उस दे विच अलग अलग किस्म दियां टिप्पणियां सामने आ रही ने। कांग्रेस प्रमुख मल्लिकार्जुन खड़गे ने कहा कि एक साल तक सोना ना खरीदना या कुकिंग ऑयल की वरतों घट करना, ऐसे ऐलान प्रधानमंत्री मोदी तो तवक्को नहीं की जा सकती। उन्होंने कहा कि प्रधानमंत्री लोगों तो सादगी अपनाने की गल कर रहे हैं जबकि खुद अपनी साख चमकाने के लिए भारी खर्च कर रहे हैं। कांग्रेस प्रमुख ने दावा किया सोशल मीडिया प्लेटफॉर्म एक्स के उत्ते कि सरकार हर दिन करीब 1.5 करोड़ रुपए जिहड़े अलग अलग किस्म के इश्तहार ने और प्रचार के माध्यम ने उन्होंने उत्ते खर्च कर रही है। 2014-15 तो लैके 2024-25 के दरमियान भाजपा की सरकार ने केंद्र सरकार ने अलग अलग इश्तहारा अखबारा TV चैनलों तो लैके फेसबुक या होर सोशल मीडिया के उत्ते यूट्यूब आदि उत्ते घट्टो घट 6,000 करोड़ रुपया खर्च दिता है और ये भाजपा का मॉडल है कि हर एक चीज़ नू बधा चढ़ा के गिनाया दिखाया जा रहा है पर असल दे विच शुरुआत जड़ी सच्चाई है वह कुछ होर नज़र आ रही है। खैर उतों कुछ होरना भारत दियां खबरां दी भी सांझ पांदे हो चलीए ते भारत दे विच नीट प्रीख्या दे कैंसल होण दियां खबरां तुसीं कल दे दिन देख ही लईआं होणियां सुन लईआं होणियां अखबारों भी पढ़ लिया होनी है रेडियो के जरिए भी तुसी तुहाड़े तक सांझी कीती सी। उधर तमिलनाडु के नवे बने मुख्यमंत्री सी जोसफ विजय ने हुण कहा है कि मैडिकल कोर्स के विच नीट के आधार के उत्ते दाखले खत्म कर दिते जाने चाहिए ने। सूबियां नूं 12वीं जमात की मार्कशीट के आधार के उत्ते स्टूडेंट नूं दाखले की इजाजत देनी चाहिए है। मुख्यमंत्री विजय की तरफ तो जारी बयान च कहा गया कि नीट यानी कि नैशनल एलिजिबिलिटी कम एंट्रेंस टैसट जिहड़ा 2026 का आयोजित किया गया से 3 मई 2026 उस दे विच भारत भर तो 22 लाख तो ज़्यादा उम्मीदवार शामिल हुए सी और 1.5 लाख तमिलनाडु के से। नैशनल टैसटिंग एजेंसी ने भारत सरकार की मंजूरी के नाल हुण इस प्रीख्या नूं रद्द कर दिता है। खबरां तुसीं पढ़ सुन लिया होनी है क्योंकि बहुत सारिया केंद्रीय एजेंसियां तक यह खबर आई सी कि नीट का जिहड़ा क्वेश्चन पेपर है वह लीक हो गया। इस मामले की जाँच केंद्रीय जाँच ब्यूरो CBI नूं सपुरद कर दी गई है। देश भर के विच इस वक्त प्रीख्या नूं रद्द किए जाने के चलद लखां की गिनती च मैडिकल एसपायरेंट्स जिन्हां नूं कहा जाता है यानी कि वह बच्चे जिहड़े कि डाक्टर बनन की चाहत दे नाल इस प्रीख्या नूं देना चाहते सी। ये पहली बार नहीं होया कि नीट की शुद्धता नूं लैके सवाल खड़े किए गए हैं और प्रीख्या दे विच प्रीख्या पत्र जिहड़ा हैगा या प्रश्न पत्र है जिहड़ा वह लीक होने की गल हुई। 2024 भी होया सी प्रश्न पत्र लीक होया सी ते 6 सूबियां दे विच FIRs भी दर्ज हुई सी जिस तों बाद CBI नूं वह मामला सपुरद कर दिता गया। मुड़ के कोई ज़्यादा खबरां सामने नहीं आईया। सुप्रीम कोर्ट के निर्देशों के मुताबिक केंद्र सरकार ने इनू साबका प्रमुख डॉक्टर के राधा कृष्णन की अगवाई दे विच एक हाई लैवल कमेटी बिठा भी दी सी ते 95 सुधार करन दी एक प्रस्ताव भी दिता सी पर बावजूद इस दे 2 साल के अंदर अंदर एक बार फिर तो एक पेपर लीक हुंदा इसे ही प्रीख्या का प्रीख्या रद्द करनी पैंदी है। कौमी पद्धर की प्रीख्या और इस दे विच खामियां किस तरीके दियां आ चुकियां ने या हो रही ने इस दे उत्ते तमिलनाडु के मुख्यमंत्री ने सवाल खड़े किए ने। नीट प्रीख्या नूं खत्म करन दी मंग तमिलनाडु नहीं पहला भी कई अलग अलग सूबियां दी तरफ तो सामने आ चुकी है। अगली बड़ी अहम खबर की सांझ पाईए भारत सरकार ने बुधवार के दिन सोने ते चांदी की इंपोर्ट के उत्ते टैरिफ 6% तो वधा के 15% कर दिता है। इस तो बाद मल्टी कमोडिटी एक्सचेंज के उत्ते सोने दियां कीमतां 6% वध के 1,62,000 रुपये प्रति 10 ग्राम सोने नूं पहुँच गई ने। उत्थे चांदी दियां कीमतां च भी तकरीबन 6% वाधा होया 2,95,000 रुपये प्रति किलो तक चांदी पहुँच गई है। सरकार ने इंपोर्ट ड्यूटी वधाउण दा फैसला इस करके किया ताकि कीमती धातुआं दे उत्ते विदेशी खरीद जिहड़ी उह घट हो सके ते देश दे विदेशी मुद्रा भंडार दे विच दबाव घट सके। सरकार ने सोने ते चांदी दी इंपोर्ट दे उत्ते 10%

ਕੱਚੇ ਜਿਹੜਾ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਇਜ਼ਾਫਾ ਹੋਇਆ, ਉਸ ਦਾ ਅਸਰ ਸੋਨੇ ਅਤੇ ਚਾਂਦੀ ਦੀ ਇੰਪੋਰਟ ਦੇ ਉੱਤੇ ਵੀ ਪੈ ਰਿਹਾ। ਖੈਰ ਅਜਿਹੇ ਕਦਮ ਦੇ ਵਿੱਚ ਇਹ ਕਦਮ ਚੁੱਕਿਆ ਜਾ ਰਿਹਾ ਜਦੋਂ ਕੀਮਤੀ ਧਾਤੂਆਂ ਖਾਸ ਤੌਰ ਦੇ ਉੱਤੇ ਸੋਨੇ ਦੀ ਇੰਪੋਰਟ ਭਾਰਤ ਦੇ ਵਿੱਚ ਪਿਛਲੇ ਕੁਝ ਇੱਕ ਮਹੀਨਿਆਂ ਦੇ ਵਿੱਚ ਵਧੀ ਹੈ। ਖੈਰ ਇਸ ਦਾ ਸਭ ਤੋਂ ਵੱਧ ਫਾਇਦਾ ਤਾਂ ਹੁਣ UAE ਨੂੰ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ UAE ਤੋਂ ਇੰਪੋਰਟ ਖਾਸ ਸਮਝੌਤੇ ਦੇ ਤਹਿਤ ਭਾਰਤ ਦੇ ਵਿੱਚ ਕੀਤਾ ਜਾ ਸਕਦਾ ਹੈ। ਭਾਰਤ ਨੇ ਟੈਰਿਫ ਰੇਟ ਕੋਟਾ ਪ੍ਰਣਾਲੀ ਦੇ ਤਹਿਤ ਦੁਬਈ ਤੋਂ ਸੋਨੇ ਦੀ ਇੰਪੋਰਟ ਦੇ ਉੱਤੇ ਮੋਸਟ ਫੇਵਰਡ ਨੇਸ਼ਨ ਦੀ 1% ਦੀ ਜਿਹੜੀ ਇੱਕ ਇਜਾਜ਼ਤ ਦਿੱਤੀ ਹੋਈ ਹੈ 1% ਟੈਰਿਫ ਦੀ। 2022 ਦੇ ਵਿੱਚ 120 ਟਨ ਸਾਲਾਨਾ ਜਿਹੜਾ ਸੋਨਾ ਸੀ ਉਹ ਇੰਪੋਰਟ ਹੋਇਆ ਸੀ, ਹੁਣ 2027 ਤੱਕ ਵੱਧ ਕੇ ਉਹ 200 ਟਨ ਤੱਕ ਹੋ ਸਕਦਾ ਹੈ। ਜ਼ਾਹਰ ਜੀ ਗੱਲ ਹੈ ਕਿ ਇਸ ਦਾ ਫਾਇਦਾ UAE ਨੂੰ ਪਹੁੰਚਾਇਆ ਜਾ ਰਿਹਾ ਹੈ। ਖੈਰ ਭਾਰਤ ਦੇ ਵਿੱਚ ਜਿਹੜੇ ਮੌਜੂਦ ਸੋਨੇ ਦੇ ਵਪਾਰੀ ਨੇ ਉਹਨਾਂ ਨੂੰ ਇਸ ਦੇ ਨਾਲ ਦਬਾਅ ਮਹਿਸੂਸ ਹੋ ਰਿਹਾ। ਭਾਰਤ ਆਬਾਦੀ ਦੇ ਲਿਹਾਜ਼ ਦੇ ਨਾਲ ਦੁਨੀਆ ਦਾ ਸਭ ਤੋਂ ਵੱਡਾ ਮੁਲਕ ਹੈ ਔਰ ਵਿਦੇਸ਼ੀ ਮੁਦਰਾ ਭੰਡਾਰ ਦੇ ਮਾਮਲੇ 'ਚ ਹਾਲੇ ਵੀ 5ਵੇਂ ਨੰਬਰ ਦੇ ਉੱਤੇ ਹੈ। ਔਰ ਤਾਜ਼ਾ ਅੰਕੜਿਆਂ ਦੇ ਮੁਤਾਬਕ ਭਾਰਤ ਦੇ ਵਿੱਚ ਪਿਛਲੇ ਕੁਝ ਸਾਲਾਂ ਦੇ ਵਿੱਚ ਸੋਨੇ ਦੀਆਂ ਕੀਮਤਾਂ ਦੁੱਗਣੀਆਂ ਤੋਂ ਵੀ ਵਧੀਆਂ ਨੇ। ਈਰਾਨ ਦੀ ਜੰਗ ਇਸ ਦੇ ਵਿੱਚ ਹਾਲੀਆ ਇੱਕ ਵਜ੍ਹਾ ਹੋ ਸਕਦੀ ਹੈ। ਸੋਨੇ ਦੀਆਂ ਕੀਮਤਾਂ ਹੀ ਨਹੀਂ, ਦੁੱਧ ਦੀਆਂ ਕੀਮਤਾਂ ਵੀ ਵੱਧ ਗਈਆਂ ਨੇ। ਆਮ ਆਦਮੀ ਦੇ ਉੱਤੇ ਭਾਰਤ ਦੇ ਵਿੱਚ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਿਆ। ਪਹਿਲਾਂ ਅਮੂਲ ਅਤੇ ਹੋਰ ਮਦਰ ਡੈਰੀ ਨੇ ਵੀ 2 ਰੁਪਏ ਪ੍ਰਤੀ ਲੀਟਰ ਤੱਕ ਦੁੱਧ ਦੀਆਂ ਕੀਮਤਾਂ ਵਧਾ ਦਿੱਤੀਆਂ। ਅੱਜ ਯਾਨੀ ਵੀਰਵਾਰ ਤੋਂ ਇਹ ਨਵੀਆਂ ਕੀਮਤਾਂ ਲਾਗੂ ਹੋ ਜਾਣਗੀਆਂ। ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਨੇ ਅਮੂਲ ਦੇ ਉੱਤੇ 2 ਰੁਪਏ ਦੀ ਕੀਮਤ ਵਧਾਉਣ ਦਾ ਫੈਸਲਾ ਲਿਆ ਹੈ। ਯਾਨੀ ਕਿ 1 ਲੀਟਰ ਵਾਲਾ ਪੈਕਟ ਜਿਹੜਾ ਉਹ ਹੁਣ ਤੁਹਾਨੂੰ ਮਹਿੰਗਾ ਮਿਲੇਗਾ। ਵੈਸੇ ਵੀ ਸਟੈਂਡਰਡ ਮਿਲਕ, ਮੱਝ ਦਾ ਦੁੱਧ, ਸਲਿਮ ਐਂਡ ਟ੍ਰਿਮ, ਟੀ ਸਪੈਸ਼ਲ ਤਾਜ਼ਾ ਅਤੇ ਗਾਂ ਦਾ ਦੁੱਧ ਆਦਿ ਹੋਰ ਜਿੰਨੇ ਵੀ ਉਹਨਾਂ ਦੀ ਪੈਕੇਜਿੰਗ ਹੈ ਉਹ ਵੀ ਮਹਿੰਗੀ ਹੋਏਗੀ। ਖੈਰ ਇਹ ਤਾਂ ਰਹੀ ਅਮੂਲ ਅਤੇ ਮਦਰ ਡੈਰੀ ਦੇ ਨਾਲ ਜੁੜੀ ਗੱਲ। ਪੰਜਾਬ ਦੇ ਵਿੱਚ ਵੀ ਬਜਟ ਵਿਗੜ ਗਿਆ। ਪੰਜਾਬ 'ਚ ਵੇਰਕਾ ਨੇ ਵੀ ਦੁੱਧ ਦੀਆਂ ਕੀਮਤਾਂ 'ਚ 2 ਰੁਪਏ ਪ੍ਰਤੀ ਲੀਟਰ ਦਾ ਇਜ਼ਾਫਾ ਕੀਤਾ। ਵੇਰਕਾ ਦੀ ਤਰਫ ਤੋਂ ਜਾਰੀ ਇੱਕ ਅਧਿਕਾਰਕ ਸੂਚਨਾ ਦੇ ਮੁਤਾਬਕ ਅੱਜ ਵੀਰਵਾਰ ਦੇ ਦਿਨ ਤੋਂ ਦੁੱਧ ਦੇ ਸਾਰੇ

ਗਿਆ। ਜ਼ਿਕਰ ਯੋਗ ਹੈ ਕਿ ਇਸ ਤੋਂ ਪਹਿਲਾਂ 1 ਮਈ ਨੂੰ ਪੰਜਾਬ ਸਰਕਾਰ ਨੇ ਡੇਅਰੀ ਕਿਸਾਨਾਂ ਨੂੰ ਰਾਹਤ ਦਿੰਦਿਆਂ ਦੁੱਧ ਦੀ ਖਰੀਦ ਦੀ ਕੀਮਤ 'ਚ 20 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ ਕੀਤਾ ਸੀ। ਪਸ਼ੂਆਂ ਦੇ ਚਾਰੇ ਦੇ ਵਾਧੇ ਭਾਅ ਅਤੇ ਉਤਪਾਦਨ ਲਾਗਤ ਨੂੰ ਇਸ ਫੈਸਲੇ ਦਾ ਪ੍ਰਮੁੱਖ ਕਾਰਨ ਵੀ ਮੰਨਿਆ ਜਾ ਰਿਹਾ ਸੀ। ਖੈਰ ਪੰਜਾਬ ਦੀਆਂ ਖਬਰਾਂ ਦੇ ਵੱਲ ਆਉਂਦੇ ਹਾਂ, ਪਰ ਇਸ ਤੋਂ ਪਹਿਲਾਂ 2 ਕੁ ਖਬਰਾਂ ਪੰਜਾਬ ਦੇ ਗੁਆਂਢ ਦੇ ਵਿੱਚੋਂ। ਹਰਿਆਣੇ ਤੋਂ 1 ਖਬਰ, ਹਰਿਆਣੇ ਦੇ ਵਿੱਚ ਨਗਰ ਨਿਗਮ ਚੋਣਾਂ ਦੀ ਗਿਣਤੀ 13 ਮਈ ਨੂੰ ਹੋ ਗਈ। ਦੱਸ ਦਈਏ ਕਿ 10 ਮਈ ਨੂੰ ਵੋਟਾਂ ਪਈਆਂ ਸੀ ਔਰ ਬੇਸਬਰੀ ਦੇ ਨਾਲ ਰਿਜ਼ਲਟਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਫਿਲਹਾਲ ਹਰਿਆਣੇ ਦੇ ਵਿੱਚ ਸਥਿਤੀ ਇਹ ਹੈ ਕਿ ਹਰਿਆਣੇ ਦੀਆਂ 7 ਨਗਰ ਨਿਗਮਾਂ ਦੇ ਵਿੱਚ 6 ਦੇ ਉੱਤੇ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ ਔਰ ਜ਼ਿਆਦਾਤਰ ਦੇ ਵਿੱਚ ਭਾਜਪਾ ਦਾ ਹੀ ਦਬਦਬਾ ਰਿਹਾ। ਸੋਨੀਪਤ ਦੇ ਵਿੱਚ ਭਾਜਪਾ ਦੇ ਰਾਜੀਵ ਜੈਨ ਜਿੱਤੇ ਨੇ, ਦੁਬਾਰਾ ਮੇਅਰ ਬਣਨਗੇ। ਅੰਬਾਲਾ ਦੇ ਵਿੱਚ ਵੀ ਕਮਲ ਖਿਲਿਆ। ਪੰਚਕੂਲਾ, ਸੋਨੀਪਤ ਅਤੇ ਮਹਾਪੌਰ ਦੇ ਵਿੱਚ ਜਿਹੜੀਆਂ ਵਾਰਡ ਅਲੱਗ ਅਲੱਗ ਵਾਰਡਾਂ ਦੀਆਂ ਚੋਣਾਂ ਸੀ ਉਹਨਾਂ ਦੇ ਵਿੱਚ ਵੀ ਜ਼ਿਆਦਾਤਰ ਭਾਜਪਾ ਨੇ ਹੀ ਮੋਰਚਾ ਮਾਰਿਆ। ਇਸ ਤੋਂ ਇਲਾਵਾ ਟੋਹਾਣਾ, ਝੱਜਰ, ਰਾਜੌਂ, ਤਰਾਵੜੀ, ਕਨੀਨਾ, ਸਢੋਰਾ ਨਗਰ ਪੰਚਾਇਤਾਂ ਦੇ ਉੱਤੇ ਵੀ ਜਿਹੜੀਆਂ ਉਪਚੋਣਾਂ ਹੋਈਆਂ ਸੀ ਇਹਨਾਂ ਦੇ ਵਿੱਚ ਵੀ ਭਾਜਪਾ ਨੇ ਹੀ ਆਪਣਾ ਮੋਰਚਾ ਫਤਿਹ ਕੀਤਾ ਹੈ। ਉੱਥੇ ਹੀ ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ਤਰਫ ਤੋਂ 12ਵੀਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ। PSEB ਯਾਨੀ ਸਕੂਲ ਐਜੂਕੇਸ਼ਨ ਬੋਰਡ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਇਸ ਵਾਰ ਮੈਰਿਟ ਦੇ ਵਿੱਚ ਬਗੈਰ ਕਿਸੇ ਸ਼ੱਕ ਕੁੜੀਆਂ ਨੇ ਮੁੜ ਤੋਂ ਆਪਣਾ ਦਬਦਬਾ ਜਿਹੜਾ ਕਾਇਮ ਕੀਤਾ, ਪਰ ਇਸ ਵਾਰ ਇੱਕ ਰਿਕਾਰਡ ਬਣਿਆ। ਸੂਬੇ ਦੇ ਵਿੱਚ 12ਵੀਂ ਦੇ ਜਿਹੜੇ ਐਤਕੀ ਨਤੀਜੇ ਆਏ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ, ਪਹਿਲੇ 3 ਸਥਾਨ 'ਤੇ ਰਹਿਣ ਵਾਲੀਆਂ ਵਿਦਿਆਰਥਣਾਂ ਨੇ 500 ਅੰਕਾਂ ਦੀ ਇਸ ਪ੍ਰੀਖਿਆ ਦੇ ਵਿੱਚ 500 ਹੀ ਅੰਕ ਹਾਸਲ ਕੀਤੇ ਨੇ। ਪਹਿਲੇ ਸਥਾਨ ਦੇ ਉੱਤੇ ਸੁਪਨੀਤ ਕੌਰ ਜਿਹੜੀ ਉਭਾ ਮਾਨਸਾ ਦੀ ਰਹੀ ਹੈ। ਇਸ ਤੋਂ ਇਲਾਵਾ ਸੁਹਾਨੀ ਚੌਹਾਨ ਜਮਾਲਪੁਰ ਕਲੋਨੀ ਲੁਧਿਆਣਾ ਦੀ BMC ਸਕੂਲ ਦੀ, ਅਤੇ ਤੀਸਰਾ ਇੱਕ ਹੋਰ ਇਸੇ ਹੀ ਨੰਬਰ ਦੇ ਉੱਤੇ ਪਹਿਲੇ 3 ਸਥਾਨਾਂ ਦੇ ਉੱਤੇ ਦਿਵਾਂਸ਼ੀ, ਇਹ ਸ਼ਿਮਲਾਪੁਰੀ ਲੁਧਿਆਣਾ ਤੋਂ ਇਸ ਲੜਕੀ ਨੇ ਵੀ 12ਵੀਂ ਦੀ ਪ੍ਰੀਖਿਆ ਦੇ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ ਹੈ। ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕੱਲ੍ਹ ਦੇ ਦਿਨ ਚੰਡੀਗੜ੍ਹ ਦੇ ਵਿੱਚ ਅਹਿਮ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਸੂਬੇ ਦੇ ਲੱਖਾਂ ਸਰਕਾਰੀ ਮੁਲਾਜ਼ਮਾਂ ਦੇ DA ਦਾ ਮੁੱਦਾ ਚੁੱਕਿਆ। ਦੱਸ ਦਈਏ ਕਿ ਇਹ ਮੁੱਦਾ ਇਸ ਵਕਤ ਪੰਜਾਬ ਸਰਕਾਰ ਦੀ ਗਲੇ ਦੀ ਹੱਡੀ ਬਣਦਾ ਜਾ ਰਿਹਾ। ਸੁਨੀਲ ਜਾਖੜ ਨੇ ਕਿਹਾ ਕਿ ਸੂਬੇ ਦੇ ਵਿੱਚ 3 ਲੱਖ ਸਰਕਾਰੀ ਮੁਲਾਜ਼ਮ ਅਤੇ 4 ਲੱਖ ਪੈਨਸ਼ਨਰ ਨੇ ਜਿਨ੍ਹਾਂ ਦੀ 15,000 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਪੰਜਾਬ ਸਰਕਾਰ ਡਕਾਰੀ ਬੈਠੀ ਹੈ। ਔਰ ਬਾਵਜੂਦ ਇਸ ਦੇ ਕਿ ਹਾਈਕੋਰਟ ਨੇ ਹੁਕਮ ਦੇ ਦਿੱਤਾ ਪੰਜਾਬ ਸਰਕਾਰ ਨੂੰ ਕਿ 30 ਜੂਨ ਤੱਕ ਇਹ ਰਾਸ਼ੀ ਜਿਹੜੀ ਹੈ ਪੈਨਸ਼ਨਰਸ ਤੱਕ ਅਤੇ ਪੰਜਾਬ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਤੱਕ ਦਿੱਤੀ ਜਾਵੇ, ਪੰਜਾਬ ਸਰਕਾਰ ਇਸ ਤੋਂ ਪਿੱਛੇ ਹਟ ਰਹੀ ਹੈ। ਜਾਖੜ ਨੇ ਦੋਸ਼ ਲਗਾਇਆ ਕਿ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਪੰਜਾਬ ਸੂਬੇ ਦੇ ਵਿੱਚ ਜਦੋਂ ਕਿਸੇ ਸਰਕਾਰ ਨੇ DA ਜਿਹਨੂੰ ਮਹਿੰਗਾਈ ਭੱਤਾ ਕਹਿ ਲਿਆ ਜਾਂਦਾ ਉਹ ਪਹਿਲੀ ਵਾਰ ਰੋਕਿਆ ਹੋਵੇ, ਔਰ ਇਸ ਦੇ ਕਰਕੇ ਮੁਲਾਜ਼ਮਾਂ ਨੂੰ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਸਰਕਾਰ ਨੂੰ ਸੱਤਾ ਦੇ ਵਿੱਚ ਬਿਠਾਇਆ ਉਸੇ ਸਰਕਾਰ ਨੇ ਇਹਨਾਂ ਮੁਲਾਜ਼ਮਾਂ ਦੇ DA ਜਿਹੜੇ ਨੇ ਰੋਕ ਕੇ ਰੱਖੇ ਨੇ ਔਰ ਉਹਨਾਂ ਨੂੰ ਮਜਬੂਰ ਕਰ ਦਿੱਤਾ ਪੈਨਸ਼ਨਰਸ ਅਤੇ ਕਰਮਚਾਰੀਆਂ ਨੂੰ ਕਿ ਉਹ ਧਰਨੇ ਲਗਾਉਣ, ਉਹ ਸਰਕਾਰ ਤੱਕ ਆਪਣੇ ਗੁਹਾਰ ਬਾਰ ਬਾਰ ਲਗਾਉਣ। ਜਾਖੜ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਉੱਤੇ ਵੀ ਚਿੰਤਾ ਜ਼ਾਹਰ ਕੀਤੀ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਵੀ ਪੰਜਾਬ ਸਰਕਾਰ ਵਾਧੂ ਕਦਮ ਨਹੀਂ ਚੁੱਕ ਰਹੀ। ਖੈਰ ਇੱਧਰ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝਾ ਪਾ ਲਈਏ। ਸਭ ਤੋਂ ਪਹਿਲਾਂ ਜਿਹੜੀ ਮਾਈਗ੍ਰੇਸ਼ਨ ਦੇ ਨਾਲ ਜੁੜੀ ਹੋਈ ਇੱਕ ਖਬਰ ਤੁਸੀਂ ਸੁਣ ਲਓ, ਉਹ ਇਹ ਹੈ, 2 ਖਬਰਾਂ ਨੇ। ਇੱਕ ਤਾਂ ਲਿਬਰਲ ਨੈਸ਼ਨਲ ਗਠਜੋੜ ਦੀ ਤਰਫ ਤੋਂ ਆਪਣੇ ਖਿਆਲ ਰੱਖੇ ਜਾ ਰਹੇ ਨੇ, ਆਪਣੇ ਪ੍ਰਪੋਜ਼ਲ ਦਿੱਤੇ ਜਾ ਰਹੇ ਨੇ ਤਾਂ ਕਿ ਦੇਸ਼ ਦੇ ਲੋਕ, ਦੇਸ਼ ਦੇ ਵੋਟਰ ਜਿਹੜੇ ਨੇ ਉਹ ਆਪਣਾ ਮਨ ਬਣਾ ਲੈਣ ਔਰ ਇਮੀਗ੍ਰੇਸ਼ਨ ਪਾਲਿਸੀ ਦੇ ਉੱਤੇ ਆਪਣਾ ਰੁੱਖ ਸਪਸ਼ਟ ਕੀਤਾ ਜਾ ਰਿਹਾ। ਪਿਛਲੀ ਵਾਰ ਫੈਡਰਲ ਚੋਣਾਂ ਦੇ ਵਿੱਚ ਵੀ ਲਿਬਰਲ ਨੈਸ਼ਨਲ ਗਠਜੋੜ ਨੇ ਇਮੀਗ੍ਰੇਸ਼ਨ ਪਾਲਿਸੀ ਦੇ ਉੱਤੇ ਆਪਣਾ ਰੁੱਖ ਖਾਸਾ ਸਖ਼ਤ ਰੱਖਿਆ ਸੀ, ਪਰ ਖੈਰ ਉਸ ਦਾ ਖਾਮਿਆਜ਼ਾ ਜਿਹੜਾ ਸੀ ਉਹ ਕਿਸੇ ਤਰੀਕੇ ਦੇ ਨਾਲ ਪੀਟਰ ਡਟਨ ਨੂੰ ਵੀ ਭੁਗਤਣਾ ਪਿਆ ਸੀ। ਇਸ ਵਾਰ ਵਿਰੋਧੀ ਧਿਰ ਨੇਤਾ ਐਂਗਸ ਟੇਲਰ ਨੇ ਵੱਖਰੇ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਪਾਲਿਸੀ ਦੇ ਉੱਤੇ ਆਪਣੇ ਬਿਆਨ ਦੇਣੇ ਸ਼ੁਰੂ ਕੀਤੇ ਨੇ। ਉਹਨਾਂ ਕਿਹਾ ਹੈ ਕਿ ਜੇਕਰ ਫੈਡਰਲ ਚੋਣਾਂ ਜਿੱਤ ਕੇ
ਲਿਬਰਲ ਨੈਸ਼ਨਲ ਗਠਜੋੜ ਸਰਕਾਰ ਸੱਤਾ ਦੇ ਉੱਤੇ ਕਾਬਜ਼ ਹੁੰਦੀ ਹੈ ਤਾਂ ਉਹ ਕੁਛ ਇੰਪੋਰਟੈਂਟ

ਲੈਂਡਮਾਰਕ ਡਿਸੀਜਨ ਜਿਹੜੇ ਨੇ ਉਹ ਲੈਣਗੇ। ਪਹਿਲਾਂ ਤਾਂ ਇਹ ਕਿ ਜਿਹੜੇ ਨੌਨ ਸਿਟੀਜ਼ਨਸ ਨੇ ਉਹ ਇਸ ਗੱਲ ਨੂੰ ਸਮਝ ਲੈਣ ਕਿ ਜਦ ਤੱਕ ਉਹ ਸਿਟੀਜ਼ਨ ਨਹੀਂ ਹੈ ਇਸ ਦੇਸ਼ ਦੇ ਬੰਦੇ, ਉਦੋਂ ਤੱਕ ਵੈਲਫੇਅਰ ਸਕੀਮਾਂ ਦੇ ਲਾਭ ਉਹ ਨਹੀਂ ਲੈਣਗੇ। ਜੇਕਰ ਅਸੀਂ ਚੁਣ ਕੇ ਸੱਤਾ ਦੇ ਵਿੱਚ ਆ ਜਾਂਦੇ ਤਾਂ ਇਹ ਕੰਮ ਸਭ ਤੋਂ ਪਹਿਲਾਂ ਕਰਾਂਗੇ। ਉਂਝ ਦੱਸ ਦਈਏ ਕਿ ਜੇਕਰ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਹੋ ਤਾਂ ਤੁਹਾਨੂੰ ਵੋਟ ਪਾਉਣ ਦਾ ਹੱਕ ਵੀ ਨਹੀਂ ਹੈ, ਪਰ ਤੁਹਾਡੇ ਤੱਕ ਕੁਝ ਜਿਹੜੇ ਭੱਤੇ ਨੇ ਜਾਂ ਕੇਂਦਰ ਫੈਡਰਲ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਨੇ ਜਾਂ ਸੂਬਾਈ ਸਰਕਾਰ ਦੀਆਂ, ਉਹਨਾਂ ਦੇ ਲਾਭਪਾਤਰੀ ਤੁਸੀਂ ਬਣ ਜਾਂਦੇ ਹੋ। ਵੋਟ ਪਾਉਣ ਦਾ ਹੱਕ ਸਿਰਫ ਸਿਟੀਜ਼ਨਸ ਨੂੰ ਹੁੰਦਾ। ਅਜਿਹੇ ਸਮੇਂ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਨੌਨ ਸਿਟੀਜ਼ਨਸ ਜਿਹੜੇ ਨੇ, ਯਾਨੀ ਜਿਹੜੇ ਪਰਮਾਨੈਂਟ ਰੈਜ਼ੀਡੈਂਟਸ ਨੇ, ਉਹ ਘੱਟੋ ਘੱਟ 17 ਅਲੱਗ ਅਲੱਗ ਵੈਲਫੇਅਰ ਬੈਨੀਫਿਟਸ ਪ੍ਰੋਗਰਾਮ ਹਾਸਲ ਕਰ ਲੈਂਦੇ ਨੇ। ਏਜ ਪੈਨਸ਼ਨ ਤੋਂ ਲੈ ਕੇ ਡਿਸੇਬਿਲਟੀ ਸਪੋਰਟ ਪੈਨਸ਼ਨ ਤੱਕ, ਜੋਬ ਸੀਕਰ, ਯੂਥ ਅਲਾਊਂਸ, ਇੱਥੋਂ ਤੱਕ NDIS ਯਾਨੀ ਨੈਸ਼ਨਲ ਡਿਸੇਬਿਲਟੀ ਇੰਸ਼ੋਰੈਂਸ ਸਕੀਮ। ਪਰ ਵਿਰੋਧੀ ਧਿਰ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਇਸ ਕਿਸਮ ਦਾ ਕੋਈ ਵੀ ਲਾਭ ਉਹਨਾਂ ਲੋਕਾਂ ਨੂੰ ਹਾਸਲ ਨਾ ਹੋ ਸਕੇ, ਔਰ ਘੱਟੋ ਘੱਟ 4 ਸਾਲ ਤੱਕ ਨਾ ਹੋ ਸਕੇ ਜਦੋਂ ਤੱਕ ਉਹ ਸਿਟੀਜ਼ਨ ਬਣ ਜਾਂਦੇ ਨੇ। ਉਸ ਤੋਂ ਬਾਅਦ ਵੀ 4 ਸਾਲ ਉਹਨਾਂ ਨੂੰ ਉਹ ਤੁਰੰਤ ਪ੍ਰਭਾਵ ਦੇ ਨਾਲ ਲਾਭ ਨਾ ਦਿੱਤੇ ਜਾਣ। ਉਹਨਾਂ ਉਦਾਹਰਣ ਦਿੱਤੀ ਕਿ ਸਵੀਡਨ ਵਰਗੇ ਮੁਲਕਾਂ ਦੇ ਵਿੱਚ ਤਾਂ ਇਹ ਥਰੈਸ਼ਹੋਲਡ 8 ਸਾਲ ਹੈ ਹਾਲੇ ਵੀ, ਔਰ ਇਹ ਜ਼ਰੂਰੀ ਹੋਏਗਾ ਕਿਉਂਕਿ ਦੇਸ਼ ਦੇ ਇੱਕ ਤਾਂ ਬਜਟ ਦੇ ਉੱਤੇ ਵਾਧੂ ਬੋਝ ਨਹੀਂ ਪਏਗਾ। ਮੰਨਿਆ ਜਾ ਰਿਹਾ ਹੈ ਕਿ ਸਰਕਾਰਾਂ ਦੀ ਤਰਫ ਤੋਂ $41 billion ਜਿਹੜੇ ਨੇ ਉਹ ਇਸ ਕਿਸਮ ਦੀਆਂ ਭਲਾਈ ਸਕੀਮਾਂ ਦੇ ਉੱਤੇ ਖਰਚ ਕਰ ਦਿੱਤੇ ਜਾਂਦੇ ਨੇ। ਹਾਲਾਂਕਿ NDIS ਸਭ ਤੋਂ ਵੱਡੀ ਇੱਕ ਸਕੀਮ ਹੈ ਜਿਹੜੀ ਕਿ $50 billion ਤਾਂ ਇਕੱਲੇ ਇਸੇ ਸਕੀਮ ਦੇ ਉੱਤੇ ਖਰਚ ਹੁੰਦੇ ਨੇ। ਹੁਣ ਅੰਕੜਿਆਂ ਦੇ ਵਿੱਚ ਕਿਤੇ ਨਾ ਕਿਤੇ ਤਾਂ ਸਮੱਸਿਆ ਹੈ, ਕਿਉਂਕਿ ਜੇਕਰ ਅਗਲੀ ਖਬਰ ਦੇ ਵੱਲ ਤੁਸੀਂ ਧਿਆਨ ਦਿਓ ਤਾਂ ਇਸ ਦੇ ਵਿੱਚ ਅੰਕੜੇ ਬਹੁਤ ਵੱਡਾ ਸਵਾਲ ਖੜ੍ਹਾ ਕਰਦੇ ਨੇ। ਕਿਹਾ ਜਾ ਰਿਹਾ ਹੈ ਕਿ ਇਹਨਾਂ 4 ਸਾਲਾਂ ਦੇ ਵਿੱਚ 2029 ਤੱਕ ਜਿਹੜਾ ਵਿੱਤੀ ਵਰ੍ਹਾ ਮੁੱਕੇਗਾ, ਘੱਟੋ ਘੱਟ 9,90,000 ਨੈੱਟ ਮਾਈਗ੍ਰੇਸ਼ਨ ਹੋ ਜਾਏਗੀ, ਯਾਨੀ ਕਿ ਇੰਨੇ ਪ੍ਰਵਾਸੀ ਜਿਹੜੇ ਨੇ ਦੇਸ਼ ਦੇ ਅੰਦਰ ਮੌਜੂਦ ਹੋਣਗੇ। ਯਾਨੀ ਕਿ ਜਿਹੜੀ ਅਸਲ ਗਿਣਤੀ ਹੋਣੀ ਚਾਹੀਦੀ ਸੀ ਉਹਦੇ ਨਾਲੋਂ ਕਿਤੇ 55,000 ਵਧੇਰੇ ਪ੍ਰਵਾਸੀ ਆਸਟ੍ਰੇਲੀਆ ਨੂੰ ਆਪਣਾ ਘਰ ਦੱਸਣਗੇ। ਹੁਣ ਗੱਠਜੋੜ ਨੇ, ਵਨ ਨੇਸ਼ਨ ਪਾਰਟੀ ਨੇ ਸਰਕਾਰ ਦੀ ਇਸ ਨੀਤੀ ਦੀ ਆਲੋਚਨਾ ਕੀਤੀ ਹੈ। ਇਹਦੇ ਨਾਲ ਕਿਹਾ ਜਾ ਰਿਹਾ ਕਿ ਘਰਾਂ ਦੀ ਜਿਹੜੀ ਲਗਾਤਾਰ ਵੱਧ ਰਹੀ ਇੱਕ ਮੰਗ ਹੈ ਉਸਦੇ ਉੱਤੇ ਬੋਝ ਵਧੇਗਾ। ਕਿਵੇਂ, ਇਹ ਵੀ ਤੁਹਾਨੂੰ ਦੱਸਦੇ ਹੋਏ ਚੱਲਦੇ ਹਾਂ। ਹੁਣ ਸਰਕਾਰ ਦੇ ਦੁਆਰਾ ਜਾਰੀ ਅੰਕੜਿਆਂ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ 3,05,000 ਜਿਹੜੀ ਨੈੱਟ ਮਾਈਗ੍ਰੇਸ਼ਨ ਸੀ ਵਿਦੇਸ਼ ਤੋਂ ਹੋਈ, ਉਹ 2024-25 ਦੇ ਫਾਈਨੈਂਸ਼ੀਅਲ ਈਅਰ 'ਚ ਹੋਈ ਸੀ, ਅਤੇ 2025-26 ਜਿਹੜਾ ਕਿ ਕਰੰਟ ਫਾਈਨੈਂਸ਼ੀਅਲ ਈਅਰ ਹੈ, ਇਸ ਦੇ ਵਿੱਚ 2,95,000 ਲੋਕ ਆ ਗਏ ਨੇ। ਜ਼ਿਆਦਾ ਆਏ ਨੇ ਕਿਉਂਕਿ ਸਰਕਾਰ ਨੇ ਇੰਨੇ ਨਹੀਂ ਸੀ ਸੋਚੇ। ਅਗਲੇ ਸਾਲ ਵੀ, ਯਾਨੀ ਨੈਕਸਟ ਫਾਈਨੈਂਸ਼ੀਅਲ ਈਅਰ 'ਚ ਵੀ, 2,26,27 ਦੇ ਵਿੱਚ ਵੀ 2,45,000 ਲੋਕ ਆ ਜਾਣਗੇ। ਇੰਨੇ ਵੀ ਸਰਕਾਰ ਨੇ ਨਹੀਂ ਸੋਚੇ ਸੀ। ਸਰਕਾਰ ਨੇ ਜੋ ਟਾਰਗੇਟ ਰੱਖ ਕੇ ਚੱਲ ਰਹੀ ਸੀ ਉਹ ਹੈ 2,25,000 ਪ੍ਰਵਾਸੀਆਂ ਦਾ, ਜੋ ਕਿ 2027-28 ਅਤੇ 28-29 ਦੇ ਵਿੱਚ ਸੰਭਵ ਹੋ ਸਕੇਗਾ। ਸੋ 2024-25 ਦੇ ਫਾਈਨੈਂਸ਼ੀਅਲ ਈਅਰ ਤੋਂ ਲੈ ਕੇ 2028-29 ਦੇ ਫਾਈਨੈਂਸ਼ੀਅਲ ਈਅਰ ਤੱਕ ਜੇਕਰ ਕੁੱਲ ਗਿਣਤੀ ਮਿਥ ਲਈ ਜਾਵੇ ਤਾਂ ਇਹ ਲਗਭਗ ਮਿਲੀਅਨ ਦੇ ਆਸ ਪਾਸ ਬਣ ਜਾਂਦੀ ਹੈ। ਸਰਕਾਰ ਇਹ ਮੰਨ ਕੇ ਚੱਲਦੀ ਹੈ ਕਿ ਹਰ 2.5 ਲੋਕਾਂ ਦੇ ਉੱਤੇ ਇੱਕ ਘਰ ਦੀ ਲੋੜ ਹੁੰਦੀ ਹੈ। ਹੁਣ ਜਿੰਨਾ ਆਬਾਦੀ ਵਾਧਾ ਹੋਇਆ ਇਸ ਹਿਸਾਬ ਦੇ ਨਾਲ 22,000 ਘਰਾਂ ਦੀ ਹੋਰ ਲੋੜ ਆਸਟ੍ਰੇਲੀਆ ਨੂੰ ਹੋਏਗੀ। ਇਸੇ ਕਰਕੇ ਵਿਰੋਧੀ ਧਿਰ ਨੇਤਾ ਐਂਗਸ ਟੇਲਰ ਦੀ ਤਰਫ ਤੋਂ ਸਰਕਾਰ ਦੀ ਮਾਈਗ੍ਰੇਸ਼ਨ ਨੀਤੀ ਦੇ ਉੱਤੇ ਸਵਾਲ ਖੜ੍ਹੇ ਕੀਤੇ ਗਏ ਨੇ। ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਵੀ ਇਸ ਦੇ ਉੱਤੇ ਇਤਰਾਜ਼ ਜਤਾਏ ਗਏ ਨੇ। ਘਰਾਂ ਦੀ ਗੱਲ ਜਦੋਂ ਆਉਂਦੀ ਹੋ ਹੈ ਤਾਂ ਨਿਊ ਸਾਊਥ ਵੇਲਜ਼ ਦੇ ਵਿੱਚ ਘਰਾਂ ਦੀ ਲਗਾਤਾਰ ਘੱਟ ਰਹੀ ਉਸਾਰੀ ਹੈ ਅਤੇ ਲਗਾਤਾਰ ਵੱਧ ਰਹੀ ਮੰਗ ਹੈ। ਇਹ ਦੋਵੇਂ ਇੱਕ ਬਹੁਤ ਵੱਡੀ ਸਮੱਸਿਆ ਨੇ। ਇਸ ਕਰਕੇ NSW ਸਟੇਟ, ਜਿਹੜੀ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਸਟੇਟ ਹੈ ਜਿੱਥੇ ਮੰਗ ਇਹ ਉੱਠਦੀ ਹੈ ਕਿ ਵਧੇਰੇ ਘਰਾਂ ਦੀ ਲੋੜ ਹੋਣੀ ਚਾਹੀਦੀ, ਪਰ ਸੱਚਾਈ ਅਸਲ ਦੇ ਵਿੱਚ ਇਹ ਆ ਜਾਂਦੀ ਹੈ ਕਿ ਲੈ ਦੇ ਕੇ ਠੀਕਰਾ ਸਰਕਾਰ ਦੇ ਸਿਰ ਫੁੱਟਦਾ ਕਿ ਘਰਾਂ ਦੀ ਉਸਾਰੀ ਦੇ ਲਈ ਜਿਹੜੀਆਂ ਅਰਜ਼ੀਆਂ ਨੇ ਉਹ ਲਟਕੀਆਂ ਰਹਿੰਦੀਆਂ। ਉਦਾਹਰਣ ਦੇ ਤੌਰ ਦੇ ਉੱਤੇ DA ਐਪਲੀਕੇਸ਼ਨ, DA ਯਾਨੀ ਕਿ ਡਿਵੈਲਪਮੈਂਟ ਐਪਲੀਕੇਸ਼ਨ ਹੁੰਦੀ ਹੈ। ਆਮ ਤੌਰ ਦੇ ਉੱਤੇ ਅਸੈਸਮੈਂਟ ਜਿਹੜੀ ਹੈ ਉਹ ਕਈ ਚਿਰ ਭਰੀ ਰਹਿੰਦੀ ਹੈ, ਪਰ ਹੁਣ ਸਰਕਾਰ ਨੇ, NSW ਸਰਕਾਰ ਨੇ ਇੱਕ ਪ੍ਰਸਤਾਵ ਲਿਆਂਦਾ ਕਿ ਫਾਸਟ ਟਰੈਕ ਕਰਨ ਦੇ ਲਈ ਇਹਨਾਂ ਅਰਜ਼ੀਆਂ ਨੂੰ 50 ਦਿਨ ਜਾਂ ਇਸ ਤੋਂ ਵੀ ਘੱਟ ਦਿਨਾਂ ਦੇ ਵਿੱਚ ਨਿਪਟਾਰਾ ਕੀਤਾ ਜਾਵੇ। ਪਰ ਸਾਰੀਆਂ ਅਰਜ਼ੀਆਂ ਨਹੀਂ, ਸਿਰਫ ਜਿਹੜੀਆਂ 1-story ਜਾਂ 2-story ਰੈਜ਼ੀਡੈਂਸ਼ੀਅਲ ਏਰੀਆਜ਼ ਦੇ ਵਿੱਚ ਬਣ ਰਹੀਆਂ ਇਮਾਰਤਾਂ ਨੇ ਜਾਂ ਘਰ ਨੇ ਉਹਨਾਂ ਦੇ ਲਈ। ਪਰ ਇਹ ਵੀ ਬਹੁਤ ਵੱਡੀ ਗਿਣਤੀ ਹੈ। ਘੱਟੋ ਘੱਟ ਨਿਊ ਸਾਊਥ ਵੇਲਜ਼ ਦੀ 70% ਐਪਲੀਕੇਸ਼ਨਸ ਤਾਂ ਇਹੀ ਨੇ ਜਿਹੜੀਆਂ ਪਈਆਂ ਨੇ। ਸੋ ਹੁਣ NSW ਸਰਕਾਰ ਪਲੈਨਿੰਗ ਸਿਸਟਮ ਰਿਫੋਰਮ ਬਿੱਲ ਲੈ ਕੇ ਆ ਰਹੀ ਹੈ। ਪਹਿਲਾਂ
ਪਿਛਲੇ ਸਾਲ ਨਵੰਬਰ ਮਹੀਨੇ ਦੇ ਵਿੱਚ ਵੀ ਇਹਨੂੰ ਲਿਆਂਦਾ ਗਿਆ ਸੀ, ਲਿਆਂਦਾ ਨਹੀਂ ਸੀ ਗਿਆ, ਕਮਿਊਨਿਟੀ ਕੰਸਲਟੇਸ਼ਨ ਦੇ ਲਈ ਖੋਲ੍ਹਿਆ ਗਿਆ ਸੀ। ਪਰ ਉਸ ਤੋਂ ਬਾਅਦ ਹੁਣ ਕੰਸਲਟੇਸ਼ਨ ਯਾਨੀ ਆਮ ਲੋਕਾਂ ਦੀ ਫੀਡਬੈਕ ਹਾਸਲ ਹੋਣ ਤੋਂ ਬਾਅਦ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਇਹਨਾਂ ਨੂੰ ਐਪਲੀਕੇਸ਼ਨਸ ਨੂੰ ਫਾਸਟ ਟਰੈਕ ਕੀਤਾ ਜਾਵੇ। ਆਮ ਤੌਰ 'ਤੇ ਜਿਹੜੀਆਂ 80-80 ਦਿਨ ਲੈ ਲੈਂਦੀਆਂ ਨੇ ਉਹਨਾਂ ਨੂੰ 20 ਦਿਨਾਂ ਜਾਂ ਵੱਧ ਤੋਂ ਵੱਧ 50 ਦਿਨਾਂ ਤੱਕ ਜਿਹੜਾ ਉਹਨਾਂ ਨੂੰ ਫਾਸਟ ਟਰੈਕ ਕਰਕੇ ਅਪਰੂਵ ਕੀਤਾ ਜਾਵੇ। ਵਿਕਟੋਰੀਆ ਸਰਕਾਰ ਨੇ ਆਖਿਰਕਾਰ ਮੰਨ ਲਿਆ ਹੈ ਕਿ ਉਹਨਾਂ ਦੀਆਂ ਗੜਬੜਾਂ ਦੇ ਚੱਲਦਿਆਂ ਜਾਂ ਉਹਨਾਂ ਦੀਆਂ ਰਣਨੀਤੀਆਂ ਦੇ ਚੱਲਦਿਆਂ ਹੋਇਆਂ ਵਿਕਟੋਰੀਆ ਦੇ ਵਿੱਚ ਐਂਬੂਲੈਂਸ ਵਿਕਟੋਰੀਆ ਜਿਹੜੀ ਹੈ ਉਹ ਅਦਾਰਾ ਕਮਜ਼ੋਰ ਪੈ ਚੁੱਕਿਆ, ਖਰਾਬ ਹੋ ਚੁੱਕਿਆ, ਬਿਮਾਰ ਹੋ ਚੁੱਕਿਆ। ਸਰਕਾਰ ਨੇ ਅਸਲ ਦੇ ਵਿੱਚ ਇੱਕ ਐਂਬੂਲੈਂਸ ਵਿਕਟੋਰੀਆ ਨੂੰ ਲੈ ਕੇ ਪਾਰਲੀਮੈਂਟਰੀ ਇਨਕੁਆਇਰੀ ਦੇ ਵਿੱਚ ਆਪਣਾ ਫਾਰਮਲ ਰਿਸਪੋਂਸ ਯਾਨੀ ਕਿ ਰਸਮੀ ਜਵਾਬ ਦਾਇਰ ਕੀਤਾ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਐਂਬੂਲੈਂਸ ਵਿਕਟੋਰੀਆ ਦੇ ਵਿੱਚ ਵਰਕਫੋਰਸ ਤੋਂ ਲੈ ਕੇ ਔਰਗਨਾਈਜੇਸ਼ਨਲ ਸਟਰਕਚਰ ਤੱਕ ਔਰ ਲਗਾਤਾਰ ਵੱਧ ਰਹੀ ਮਰੀਜ਼ਾਂ ਦੀ ਮੰਗ ਤੋਂ ਲੈ ਕੇ ਹੈਲਥ ਸਿਸਟਮ ਦੇ ਉੱਤੇ ਵੱਧ ਰਹੇ ਦਬਾਅ ਤੱਕ ਸਾਰੀਆਂ ਚੀਜ਼ਾਂ ਜਾਇਜ਼ ਨੇ। 000 ਵਿਕਟੋਰੀਆ, ਐਂਬੂਲੈਂਸ ਵਿਕਟੋਰੀਆ, ਇਹ ਸਾਰੀਆਂ ਸੰਸਥਾਵਾਂ ਇਸ ਵਕਤ ਜ਼ਰਜਰ ਹਾਲਤ 'ਚ ਨੇ। ਇੱਕ ਵਾਰ ਨਹੀਂ, ਕਈ ਵਾਰ ਇਹ ਖਬਰਾਂ ਤੁਹਾਡੇ ਤੱਕ ਅਸੀਂ ਅਲੱਗ ਅਲੱਗ ਮੌਕਿਆਂ ਦੇ ਉੱਤੇ ਲਿਆ ਚੁੱਕੇ ਹਾਂ। ਸਰਕਾਰ ਤੱਕ 21 ਮਸ਼ਵਰੇ ਵੀ ਜਿਹੜੇ ਪਹੁੰਚਾਏ ਗਏ ਸੀਗੇ ਕਿ ਇਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਕੀਤਾ ਜਾਵੇ। ਸਰਕਾਰ ਨੇ ਮੰਨ ਵੀ ਲਏ ਨੇ ਪਰ ਲਾਗੂ ਹਾਲੇ ਤੱਕ ਕੋਈ ਨਹੀਂ ਹੋਏ ਨੇ। 21 ਮਸ਼ਵਰੇ ਹੋ ਸਕਦਾ ਹੈ ਕਿ ਐਂਬੂਲੈਂਸ ਵਿਕਟੋਰੀਆ ਦੀ ਤਕਦੀਰ ਬਦਲ ਦੇਣ, ਪਰ ਸਭ ਤੋਂ ਵੱਡੀ ਸਮੱਸਿਆ ਤਾਂ ਇਹ ਹੈ ਕਿ ਕਲੀਨਿਕਲ ਸਟਾਫ ਜਿਹੜਾ ਉਹ ਨਹੀਂ ਭਰਤੀ ਕੀਤਾ ਜਾ ਰਿਹਾ। ਸ਼ੈਡੋ ਐਂਬੂਲੈਂਸ ਸਰਵਿਸਿਜ਼ ਮਿਨਿਸਟਰ ਜੋਰਜੀ ਕਰੋਜ਼ੀਅਰ ਨੇ ਕਿਹਾ ਕਿ ਇਸ ਵਕਤ ਇੱਕ ਜਿਹੜੀ ਇਸ ਸਰਵਿਸ ਜਿਹੜੀ ਐਂਬੂਲੈਂਸ ਵਿਕਟੋਰੀਆ ਪੂਰੀ ਤਰੀਕੇ ਦੇ ਨਾਲ ਬਿਮਾਰ ਹੋ ਚੁੱਕੀ ਹੈ ਔਰ ਪਾਰਲੀਮੈਂਟ ਦੇ ਵਿੱਚ ਇਸ ਦੇ ਉੱਤੇ ਗੱਲ ਹੋ ਰਹੀ ਹੈ। ਸਰਕਾਰ ਨੂੰ ਕਿਹਾ ਜਾ ਰਿਹਾ ਹੈ ਕਿ ਕਈ ਸਾਲ ਲੱਗਣਗੇ ਇਸ ਨੂੰ ਫਿਕਸ ਕਰਨ ਦੇ ਲਈ, ਪਿਛਲੇ ਕਈ ਸਾਲਾਂ ਦੇ ਵਿੱਚ ਖਰਾਬੀਆਂ ਵੀ ਆਈਆਂ ਨੇ, ਸੋ ਘੱਟੋ ਘੱਟ ਇਸ ਦੇ ਉੱਤੇ ਕੰਮ ਕੀਤਾ ਜਾਵੇ। ਉੱਧਰ ਨਿਊ ਸਾਊਥ ਵੇਲਜ਼ ਸਰਕਾਰ ਨੇ ਜਿਹੜਾ ਤਾਜ਼ਾ ਤਰੀਨ ਜਾਰੀ ਹੋਇਆ ਫੈਡਰਲ ਬਜਟ ਹੈ ਉਸ ਦੇ ਵਿੱਚ ਵਿਕਟੋਰੀਆ ਨੂੰ ਬੇਹਿਸਾਬ ਬੇਸ਼ੁਮਾਰ ਮੁਹੱਬਤ ਜਿਹੜੀ ਦਿੱਤੀ ਐਂਥਨੀ ਐਲਬਨੀ ਸਰਕਾਰ ਨੇ ਉਸ ਦੇ ਉੱਤੇ ਇਤਰਾਜ਼ ਜਤਾਇਆ, ਕਿਉਂਕਿ ਮੁਹੱਬਤ ਇੱਕ ਤਰਫ ਹੈ ਅਤੇ ਇਹ ਮੁਹੱਬਤ ਨਿਊ ਸਾਊਥ ਵੇਲਜ਼ ਹੀ ਨਹੀਂ ਕਿਸੇ ਵੀ ਸੂਬੇ ਨੂੰ ਰਾਸ ਨਹੀਂ ਆ ਰਹੀ। ਇਹ NSW ਦੇ ਪ੍ਰੀਮੀਅਰ ਕ੍ਰਿਸ ਮਿੰਸ ਨੇ ਅਸਲ ਦੇ ਵਿੱਚ ਕਿਹਾ ਤਾਂ ਅੰਗਰੇਜ਼ੀ 'ਚ ਹੈ ਪਰ ਉਹਦਾ ਪੰਜਾਬੀ ਤਰਜਮਾ ਕੁਝ ਇਹੀ ਬਣਦਾ ਕਿ ਜੁੱਤੀ ਖਾਣ ਨੂੰ ਰਿੱਛ ਅਤੇ ਗਾਜਰਾਂ ਖਾਣ ਨੂੰ ਬਾਂਦਰ। ਅਸਲ ਦੇ ਵਿੱਚ ਨਿਊ ਸਾਊਥ ਵੇਲਜ਼ ਸਰਕਾਰ ਨੇ ਜਿਹੜਾ ਫੈਡਰਲ ਸਰਕਾਰ ਦੀ ਤਰਫ ਤੋਂ ਵਿਕਟੋਰੀਆ ਨੂੰ ਸਰਵਰਬਨ ਰੇਲ ਲੂਪ ਦੇ ਲਈ ਵਾਧੂ $4 billion ਦਾ ਇੱਕ ਐਡੀਸ਼ਨਲ ਗਿਫਟ ਦਿੱਤਾ, ਉਸ ਦੇ ਉੱਤੇ ਸਵਾਲ ਖੜ੍ਹੇ ਕੀਤੇ ਨੇ। ਕ੍ਰਿਸ ਮਿੰਸ ਨੇ ਕਿਹਾ ਹੈ ਕਿ ਇਹਦਾ ਮਤਲਬ ਤਾਂ ਇਹ ਹੋਇਆ ਕਿ ਵਿਕਟੋਰੀਆ ਦੇ ਵਿੱਚ ਪ�ਪ੍ਰਤੀ ਵਿਅਕਤੀ ਤੁਸੀਂ $657 ਫੈਡਰਲ ਫੰਡਿੰਗ ਦੇ ਵਿੱਚੋਂ ਦੇ ਰਹੇ ਹੋ ਅਤੇ ਇਨਫਰਾਸਟ੍ਰਕਚਰ ਦੇ ਉੱਤੇ ਖਰਚ ਕਰਨ ਲਈ। ਹੁਣ ਨਿਊ ਸਾਊਥ ਵੇਲਜ਼ ਨੂੰ ਦਿੱਤੇ ਜਾਂਦੇ ਨੇ $344 ਪ੍ਰਤੀ ਵਿਅਕਤੀ, ਇਹ ਕਿਵੇਂ ਦਾ ਜਸਟਿਸ ਹੋਇਆ? ਨਿਊ ਸਾਊਥ ਵੇਲਜ਼ ਦੇ ਟੈਕਸਪੇਅਰ ਆਪਣਾ ਪੈਸਾ ਸੈਂਟਰਲ ਪੂਲ ਦੇ ਵਿੱਚ ਪਾਉਂਦੇ ਨੇ ਅਤੇ ਫਿਰ ਉਸ ਸੈਂਟਰਲ ਪੂਲ ਦੇ ਵਿੱਚੋਂ ਫੈਡਰਲ ਸਰਕਾਰ ਜ਼ਿਆਦਾ ਪੈਸੇ ਵਿਕਟੋਰੀਆ ਨੂੰ ਦੇ ਦਿੰਦੀ ਹੈ, ਗੱਫੇ ਦੇ ਦਿੰਦੀ ਹੈ। ਹੁਣ ਜੇਕਰ ਵਿਕਟੋਰੀਆ ਸਰਕਾਰ ਸਬਰਬਨ ਰੇਲ ਲੂਪ ਨਹੀਂ ਬਣਾ ਪਾ ਰਹੀ ਤਾਂ ਇਹ ਤਾਂ ਵਿਕਟੋਰੀਆ ਸਰਕਾਰ ਦੀ ਕਮੀ ਹੈ, ਉਹਨਾਂ ਦੀ ਗੜਬੜ ਹੈ। ਉਸ ਨੂੰ ਦੂਰ ਕਰਨ ਦੇ ਲਈ ਆਖਿਰਕਾਰ ਕਿੰਨੀ ਕੁ ਫੰਡਿੰਗ ਦਿੱਤੀ ਜਾਏਗੀ? ਕਿਹਾ ਜਾ ਰਿਹਾ ਪਰਸੈਂਟੇਜ ਟਰਮ ਦੇ ਵਿੱਚ 17.7% ਟੋਟਲ ਫੰਡਿੰਗ NSW ਨੂੰ ਹਾਸਲ ਹੋਈ ਹੈ। NSW ਦੇ ਪ੍ਰੀਮੀਅਰ ਦਾ ਕਹਿਣਾ ਹੈ ਕਿ 31% ਆਬਾਦੀ ਦੇਸ਼ ਦੀ ਅਤੇ 17% ਇਨਫਰਾਸਟ੍ਰਕਚਰ ਸਪੈਂਡਿੰਗ, ਇਹ ਕਹਾਂ ਕਾ ਇਨਸਾਫ ਹੁਆ ਐਂਥਨੀ ਐਲਬਨੀਜ਼ ਬਾਬੂ। ਅਜਿਹੇ ਦੇ ਵਿੱਚ ਜੈਸਿੰਟਾ ਐਲਨ ਸਰਕਾਰ ਇਹ ਹਲੇ ਤਵੱਕੋ ਕਰ ਰਹੀ ਹੈ ਕਿ ਆ ਜਿੰਨੇ ਵੀ ਪੈਸੇ ਦਿੱਤੇ ਨੇ ਫੈਡਰਲ ਸਰਕਾਰ ਨੇ, ਚਾਹੇ ਗਿਫਟ ਦਿੱਤਾ ਚਾਹੇ ਕੀ ਹੈ, ਇਹ ਵੀ ਘੱਟ ਹੈ। ਸਬਰਬਨ ਰੇਲ ਰੂਪ ਦੇ ਉੱਤੇ $34.5 billion ਦਾ ਖਰਚ ਤਾਂ ਵਿਕਟੋਰੀਆ ਸਰਕਾਰ ਪਹਿਲਾਂ ਹੀ ਲਗਾਈ ਬੈਠੀ ਹੈ ਔਰ ਇਹ ਪੂਰਾ ਹੁੰਦਾ ਦਿਖਾਈ ਨਹੀਂ ਦੇ ਰਿਹਾ। ਇਸ ਕਰਕੇ ਵਿਕਟੋਰੀਆ ਸਰਕਾਰ $11.5 billion ਫੈਡਰਲ ਸਰਕਾਰ ਤੋਂ ਮੰਗ ਰਹੀ ਸੀ ਔਰ ਜਿਸ ਹਿਸਾਬ ਦੇ ਨਾਲ ਫੈਡਰਲ ਸਰਕਾਰ ਹਰ ਸਾਲ 1-1.5-2 billion ਵਿਕਟੋਰੀਆ ਸਰਕਾਰ ਨੂੰ SRL ਦੇ ਖਾਤਰ ਦੇ ਰਹੀ ਹੈ, ਲੱਗਦਾ ਇਹ ਹੈ ਕਿ 12 billion ਛੱਡੋ, ਇਸ ਤੋਂ ਕਿਤੇ ਵੱਧ ਵਿਕਟੋਰੀਆ ਸਰਕਾਰ ਨੂੰ ਫੈਡਰਲ ਸਰਕਾਰ ਗੱਫੇ ਦੇ ਦੇਵੇਗੀ। ਇਸ ਦੇ ਵਿੱਚ ਕ੍ਰਿਸ ਮਿੰਸ ਸਰਕਾਰ ਦਾ ਕਹਿਣਾ ਕਿ ਕਾਮਨਵੈਲਥ ਦੇ ਵਿੱਚ ਸਭ ਤੋਂ ਵਧੇਰੇ ਕਮਾਈ ਕਰਕੇ NSW ਸੂਬਾ ਹਿੱਸਾ ਪਾਉਂਦਾ, ਜਦੋਂ GST ਦੀ ਗੱਲ ਆਉਂਦੀ ਹੈ ਤਾਂ $1 ਦੇ ਵਿੱਚ ਸਾਨੂੰ 83 cents ਵਾਪਸ ਮੁੜਦੇ ਨੇ, ਯਾਨੀ ਕਿ ਜਿੰਨੀ ਕਮਾਈ ਕਰਕੇ ਦਿੰਦੇ ਹਾਂ ਉਸ ਦੇ ਵਿੱਚੋਂ 17 cents ਦਾ ਕੱਟ ਲੱਗ ਜਾਂਦਾ, ਹੁਣ ਇਹ ਕਿੱਥੇ ਜਾਂਦਾ? ਉਹਨਾਂ ਦਾ ਕਹਿਣਾ ਹੈ ਕਿ ਵਿਕਟੋਰੀਆ ਦੀ ਤਸਵੀਰ ਬਿਲਕੁਲ ਉਲਟ ਹੈ,
ਵਿਕਟੋਰੀਆ ਨੂੰ $1 ਦੇ $1.07 ਮੁੜਦੇ ਨੇ, ਯਾਨੀ ਕਿ ਨਿਊ ਸਾਊਥ ਵੇਲਜ਼ ਜਿਹੜਾ ਕਿ ਸਭ ਤੋਂ ਵੱਧ ਕਮਾਈ ਕਰਕੇ ਦੇ ਰਿਹਾ, ਜਿਸਨੇ ਆਪਣੀਆਂ ਮੈਟਰੋ ਟਨਲ ਬਣਾਈ, ਵੈਸਟਗੇਟ ਟਨਲ ਬਣਾਈ, ਲੈਵਲ ਕਰੋਸਿੰਗ ਰਿਮੂਵ ਕੀਤੇ, ਔਰ ਜਿਹੜਾ ਨਵਾਂ ਹਵਾਈ ਅੱਡਾ ਵੀ ਬਣਾਇਆ, ਔਰ ਹੋਰ ਵੀ ਮੈਟਰੋ ਪ੍ਰੋਜੈਕਟ ਜਿਹੜੇ ਨੇ ਉਹ ਚਲਾਏ, ਇਹਨਾਂ ਸਭ ਦੇ ਖਾਤਰ ਓਨੀ ਫੈਡਰਲ ਫੰਡਿੰਗ ਸਾਨੂੰ ਕਦੇ ਨਹੀਂ ਮਿਲੀ ਜਿੰਨੀ ਕਿ ਵਿਕਟੋਰੀਆ ਨੂੰ ਦੇ ਛੱਡੀ ਹੈ। ਉੱਥੇ ਹੀ ਆਖਰੀ ਖਬਰ ਦੀ ਸਾਂਝ ਪਾਈਏ ਤਾਂ ਸਿਡਨੀ ਦੇ ਵਿੱਚ ਇੱਕ ਡੈਂਟਿਸਟ ਜਿਹੜਾ ਕਿ ਸਟ੍ਰੈਥਫੀਲਡ ਦੇ ਵਿੱਚ ਐਲਬਰਟ ਸਟਰੀਟ ਦੇ ਉੱਤੇ ਕੰਮ ਕਰਦਾ ਸੀ, ਡਾਕਟਰ ਵਿਲੀਅਮ ਟੈਮ, ਜੇਕਰ ਤੁਸੀਂ ਇਹਨਾਂ ਦੇ ਕੋਲ ਗਏ ਹੋ ਅੱਜ ਨਹੀਂ ਕੱਲ੍ਹ ਨਹੀਂ ਸਾਲ ਪਹਿਲਾਂ 2 ਸਾਲ ਪਹਿਲਾਂ, ਬਲਕਿ ਇਹ ਕਿਹਾ ਜਾ ਰਿਹਾ ਕਿ ਪਿਛਲੇ 25 ਸਾਲਾਂ ਦੇ ਪੀਰੀਅਡ 'ਚ ਕਦੇ ਵੀ ਗਏ ਹੋ ਇਸ ਡੈਂਟਿਸਟ ਦੇ ਕੋਲੋਂ, ਤਾਂ ਜ਼ਰੂਰ ਆਪਣਾ ਹੈਲਥ ਚੈੱਕਅਪ ਕਰਾਓ, ਕਿਉਂਕਿ ਇਹਨਾਂ ਨੇ ਕਦੇ ਇਨਫੈਕਸ਼ਨ ਕੰਟਰੋਲ ਕਰਨ ਦੇ ਲਈ ਪ੍ਰੈਕਟਿਸ ਅਜ਼ਮਾਈਆਂ ਹੀ ਨਹੀਂ। ਇਹਨਾਂ ਦੀ ਕਲੀਨਿਕਲ ਪ੍ਰੈਕਟਿਸ ਕਾਫੀ ਜ਼ਿਆਦਾ ਜਿਹੜੀਆਂ ਖਾਮੀਆਂ ਉਹਦੇ 'ਚ ਪਾਈਆਂ ਗਈਆਂ ਨੇ। NSW ਦੇ ਹੈਲਥ ਮਹਿਕਮੇ ਦੀ ਤਰਫ ਤੋਂ ਇਹ ਗੱਲ ਕਿਹਾ ਗਈ ਹੈ ਕਿ ਬਲੱਡ ਬੋਨ ਵਾਇਰਸ ਇਨਫੈਕਸ਼ਨ ਜਿਹੜੇ ਨੇ ਲੋਕਾਂ ਦੇ ਵਿੱਚ ਹੋ ਸਕਦੇ ਨੇ, HIV, ਹੈਪੇਟਾਈਟਿਸ ਬੀ, ਹੈਪੇਟਾਈਟਿਸ ਸੀ, ਇਹਨਾਂ ਦੀ ਜਾਂਚ ਪੜਤਾਲ ਇੱਕ ਵਾਰ ਜ਼ਰੂਰ ਕਰਵਾ ਲਿਓ। IPL ਦੇ ਨਾਲ ਜੁੜੀਆਂ ਅਤੇ ਕੁਝ ਹੋਰ ਦੂਜੀਆਂ ਖਬਰਾਂ ਵੀ ਨੇ। ਵਾਪਸ ਚੱਲਦੇ ਹਾਂ ਹੁਣ ਮੈਲਬਨ ਸਟੂਡੀਓ ਰਣਜੋਤ ਜੀ ਦੇ ਵੱਲ। ਜੀ ਰਣਜੋਤ ਜੀ,

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਡਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ
4: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
0: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433-465-492
5: JBCO Films leke aaye ne action emotion ate full on entertainment Punjabi feature film Shera
6: 5 saal baad mudiya Shera te mudiya vi kede haath ch
7: starring Parmesh Verma Sonal Chauhan Yogra Singh Manav Vij ate hor vi ugge kalakar
8: main utthon vi mud ke
5: Written and directed by Savio Sandhu. Produced by Anmol Sahni.
7: Hun vekhna na bhullo 15 Mai to tuhade nedle cinema ghar vich. Yeah.

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਚਰਚਾ ਕਰਨ ਦਾ ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ ਅੱਜ 14 ਤਰੀਕ ਹੈ ਮਈ ਦਾ ਮਹੀਨਾ ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਹਾਂਜੀ ਸਰ ਤੁਸੀਂ ਆਉਂਦੇ ਰਹੋ ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ
1: ਬਹੁਤ ਸ਼ੁਕਰੀਆ ਰਣਜੋਤ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੀਆਂ ਖਾਸ ਖਬਰਾਂ ਚ ਸਭ ਤੋਂ ਪਹਿਲਾਂ CBI ਨੇ ਨੀਟ ਪੇਪਰ ਲੀਕ ਮਾਮਲੇ ਚ 5 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਜਿਨ੍ਹਾਂ ਚੋਂ 3 ਮੁਲਜ਼ਮ ਜਿਹੜੇ ਆ ਉਹ ਰਾਜਸਥਾਨ ਦੇ ਜੈਪੁਰ ਤੋਂ ਫੜੇ ਗਏ ਨੇ ਤੇ ਕਿਹਾ ਜਾ ਰਿਹਾ ਕਿ ਅਸਲ ਦੇ ਵਿੱਚ ਉੱਥੋਂ ਹੀ ਜਿਹੜਾ ਹੈ ਉਹ ਸ਼ੁਰੂ ਹੋਇਆ ਉਧਰ ਕੇਂਦਰ ਸਰਕਾਰ ਨੇ ਝੋਨੇ ਦੇ ਘੱਟੋ ਘੱਟ ਸਹਾਇਕ ਮੁੱਲ ਚ 72 ਰੁਪਏ ਫੀ ਕੁਇੰਟਲ ਦਾ ਵਾਧਾ ਕੀਤਾ ਤੇ ਕਾਂਗਰਸ ਨੇ ਕਿਹਾ ਕਿ ਇਹ ਵਾਧਾ ਬਹੁਤ ਘੱਟ ਹੈ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਹੈਗੇ ਉਹ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਕੱਲ੍ਹ ਦਿੱਲੀ ਚ ਕੇਂਦਰੀ ਮੰਤਰੀਆਂ ਨੂੰ ਮਿਲੇ ਨੇ ਤੇ ਕੌਮੀ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਸੂਬੇ ਦੀਆਂ ਸੜਕਾਂ ਤੇ ਪੁਲਾਂ ਦਾ ਕੰਮ ਛੇਤੀ ਮੁਕੰਮਲ ਕਰਨ ਦਾ ਉਹਨਾਂ ਨੂੰ ਭਰੋਸਾ ਦਿੱਤਾ ਜਦਕਿ ਕੇਂਦਰੀ ਖੇਤੀ ਮੰਤਰੀ ਨੇ ਕਿਹਾ ਕਿ ਜਿਹੜਾ ਹੈ ਪੰਜਾਬ ਉਹ ਫਸਲੀ ਭਿੰਨਤਾ ਵੱਲ ਜ਼ੋਰ ਦੇਵੇ ਉਧਰ TVK ਨੇ ਤਾਮਿਲਨਾਡੂ ਦੇ ਵਿੱਚ ਆਸਾਨੀ ਨਾਲ ਜਿਹੜਾ ਹੈ ਭਰੋਸੇ ਦਾ ਵੋਟ ਉਹ ਜਿੱਤ ਲਿਆ ਤੇ ਆਖਰੀ ਖਬਰ ਦਲਜੀਤ ਦੁਸਾਂਝ ਨੇ ਕਿਹਾ ਕਿ ਉਹ ਅਮਰੀਕੀ ਨਾਗਰਿਕ ਨੇ ਇਸ ਲਈ ਭਾਰਤੀ ਰਾਜਨੀਤੀ ਵਿੱਚ ਉਹਨਾਂ ਦੀ ਕੋਈ ਦਿਲਚਸਪੀ ਨਹੀਂ ਹੈ ਇਹ ਖਾਸ ਖਬਰਾਂ ਨੇ ਹਾਂਜੀ
0: ਜੀ ਬਹੁਤ ਸ਼ੁਕਰੀਆ ਜੇ ਆਪਾਂ ਆਖਰੀ ਖਬਰ ਤੋਂ ਹੀ ਜੇ ਆਪਾਂ ਸ਼ੁਰੂਆਤ ਕਰ ਲਈਏ ਤੇ ਦਲਜੀਤ ਦੁਸਾਂਝ ਇਸ ਟਾਈਮ ਖਬਰਾਂ ਦੇ ਵਿੱਚ ਨੇ ਕਿਉਂਕਿ ਇਹਨਾਂ ਦੇ ਜਿਹੜੇ ਮੈਨੇਜਰ ਤੇ ਹਮੇਸ਼ਾ ਹੀ ਨਾਲ ਰਹਿੰਦੇ ਨੇ ਉਹਨਾਂ ਦੇ ਉੱਤੇ ਹਮਲਾ ਹੋਇਆ ਵਾ ਉਹਨਾਂ ਦੇ ਘਰ ਦੇ ਉੱਤੇ ਵੈਸੇ ਆਪਾਂ ਦੱਸਦੇ ਜੀ ਆਪਣੇ ਸਰੋਤਿਆਂ ਨੂੰ ਕਿ ਕੋਈ ਨਵੀਂ ਗੱਲ ਨਹੀਂ ਸਿੰਗਰਾਂ ਦੇ ਘਰਾਂ ਦੇ ਉੱਤੇ ਜਾਂ ਫਿਰ ਵੱਡੀਆਂ ਸ਼ਖਸੀਅਤਾਂ ਦੇ ਘਰਾਂ ਦੇ ਉੱਤੇ ਇੱਦਾਂ ਹਮਲੇ ਹੋਣੇ ਦਲਜੀਤ ਦੁਸਾਂਝ ਦੇ ਇਸ ਹਮਲੇ ਤੋਂ ਬਾਅਦ ਇਹ ਰੌਲਾ ਰੱਪਾ ਪੈਣਾ ਕਿ ਇਹ ਪੋਲੀਟਿਕਸ ਵਿੱਚ ਸ਼ਾਇਦ ਆਉਣਾ ਚਾਹੁੰਦੇ ਹੀ ਅਤੇ ਉਸ ਤੋਂ ਬਾਅਦ ਇਹ ਚੀਜ਼ਾਂ ਦੇ ਉੱਤੇ ਮਨ੍ਹਾ ਇਹਨਾਂ ਨੇ ਜਦੋਂ ਕੀਤਾ ਤਾਂ ਫਿਰ ਇਸ ਤਰੀਕੇ ਦੇ ਨਾਲ ਸੱਤਾਧਾਰੀ ਧਿਰ ਇਹਨਾਂ ਨੂੰ ਆਪਣੇ ਵਿੱਚ ਸ਼ਾਮਿਲ ਕਰਨਾ ਚਾਹੁੰਦੀ ਹੈ ਜਿਹਦੇ ਉੱਤੇ ਕਿ ਵਿਚਾਰ ਹੁਣ ਦਲਜੀਤ ਦੁਸਾਂਝ ਨੇ ਆਪਣਾ ਬਿਆਨ ਦਿੱਤਾ ਕਿ ਨਹੀਂ ਉਹ ਰਾਜਨੀਤੀ ਦੇ ਵਿੱਚ ਨਹੀਂ ਆਉਣਾ ਚਾਹ ਰਹੇ ਕੋਈ ਇੱਦਾਂ ਦਾ ਉਹਨਾਂ ਦਾ ਕੋਈ ਵਿਚਾਰ ਨਹੀਂ ਆ ਜਦੋਂ ਵੀ ਕੋਈ ਕਹਿੰਦੇ ਨੇ ਕਿ ਗੱਲਬਾਤ ਉੱਡਦੀ ਆ ਅਤੇ ਉਹਦੇ ਪਿੱਛੇ ਕੋਈ ਮਾੜਾ ਮੋਟੀ ਅਤੇ ਜ਼ਰੂਰ ਕੋਈ ਨਾ ਕੁਛ ਹੁੰਦਾ ਜਾਂ ਫਿਰ ਇੱਦਾਂ ਹੀ ਹਵਾ ਦੇ ਵਿੱਚੋਂ ਹੀ ਇਹ ਗੱਲਾਂ ਕਿਤੋਂ ਆ ਜਾਂਦੀਆਂ ਨੇ ਸੋ ਇਸ ਖਬਰ ਦੇ ਪਿੱਛੇ ਜਾਂ ਇਹ ਜਿਹੜਾ ਬਿਆਨ ਜਿਹੜਾ ਦਿੱਤਾ ਗਿਆ ਵਾ ਮੇਰੇ ਖਿਆਲ ਨਾਲ ਜਿਹੜੇ ਪੰਜਾਬ ਸਰਕਾਰ ਦੇ ਵੱਲੋਂ ਵੀ ਸ਼ਾਇਦ ਮਾਨ ਸਾਹਿਬ ਨੇ ਵੀ ਇਹ ਬਿਆਨ ਦਿੱਤਾ ਸੀ ਇਸ ਸਿਲਸਿਲੇ ਦੇ ਵਿੱਚ ਸੋ ਉਹ ਹੈ ਉਹਦੇ ਪਿੱਛੇ ਕੁਛ ਜਾਂ ਫਿਰ ਆਪਾਂ ਜਿੱਦਾਂ ਵੇਖਦੇ ਹਾਂ ਕਿ ਉੱਦਾਂ ਹੀ ਪਾਰਟੀਆਂ ਜਿਹੜੀਆਂ ਆਪਸ ਵਿੱਚ ਮਿਹਣੋ ਮਿਹਣੀ ਹੋਈਆਂ ਰਹਿੰਦੀਆਂ ਨੇ ਇਸ ਸਿਲਸਿਲੇ ਦੇ ਵਿੱਚ ਕਿੰਨੀ ਕੁ ਰਾਜਨੀਤੀ ਮਿਕਸ ਲੱਗਦੀ ਹੈ
1: ਨਹੀਂ ਦੇਖੋ ਇੱਕ ਗੱਲ ਜਿਹੜਾ ਇਹਦੇ ਤੇ ਜੋ ਜਿਹੜੀ ਘਟਨਾ ਵਾਪਰੀ ਆ ਅਸਲ ਚ ਪਹਿਲੀ ਗੱਲ ਤਾਂ ਆਪਾਂ ਉਹਨੂੰ ਲਈਏ ਜਿਹੜਾ ਜਿਹੜੀਆਂ ਗੋਲੀਆਂ ਚੱਲੀਆਂ ਨੇ ਦਲਜੀਤ ਦੇ ਮੈਨੇਜਰ ਦੇ ਜਿਹੜਾ ਹੈ ਘਰ ਦੇ ਉੱਪਰ ਤੇ ਬਾਅਦ ਦੇ ਵਿੱਚ ਉਹਦੀ ਜ਼ਿੰਮੇਵਾਰੀ ਵੀ ਸੋਸ਼ਲ ਮੀਡੀਆ ਤੇ ਲਈ ਗਈ ਹੈ ਇਹ ਵੀ ਨਾਲ ਗੱਲਾਂ ਨੇ ਤੇ ਉਹਦੇ ਤੇ ਫਿਰ ਜਿਹੜਾ ਰਿਐਕਸ਼ਨ ਆਇਆ ਪੰਜਾਬ ਦੇ ਖਜ਼ਾਨਾ ਮੰਤਰੀ ਦਾ ਪੰਜਾਬ ਦੇ ਮੁੱਖ ਮੰਤਰੀ ਦਾ ਅਲੱਗ ਅਲੱਗ ਤਰੀਕੇ ਦੇ ਨਾਲ ਜਿਹੜਾ ਹੈ ਉਹ ਰਿਐਕਸ਼ਨ ਜਿਹੜਾ ਹੈ ਉਹ ਆਇਆ ਇਸ ਤੋਂ ਪਹਿਲਾਂ ਦੋ ਗੱਲਾਂ ਜਿਹੜੀਆਂ ਚੱਲੀਆਂ ਇੱਕ ਇੱਥੇ ਇੱਕ ਜਾਗੋ ਪੰਜਾਬ ਇੱਕ ਸੰਸਥਾ ਬਣੀ ਹੈ ਮਿਸਟਰ ਬੋਪਾ ਰਾਏ ਜਿਹਦੇ ਪਹਿਲਾਂ ਉਹ IAS ਅਫਸਰ ਰਹੇ ਨੇ ਤੇ ਫਿਰ ਪੰਜਾਬੀ ਯੂਨੀਵਰਸਿਟੀ ਦੇ ਜਿਹੜੇ ਹੈਗੇ ਵਾਈਸ ਚਾਂਸਲਰ ਵੀ ਰਹੇ ਨੇ ਤੇ ਉਹ ਉਹਨਾਂ ਨੇ ਪਿੱਛੇ ਜੇ ਇੱਕ ਬਿਆਨ ਦਿੱਤਾ ਕਿ ਦਲਜੀਤ ਦੁਸਾਂਝ ਨੂੰ ਜਿਹੜਾ ਹੈਗਾ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾਣਾ ਚਾਹੀਦਾ ਜਾਂ ਉਸ ਤਰੀਕੇ ਦੇ ਨਾਲ ਵੀ ਇੱਕ ਜਦੋਂ ਵਿਜੇ ਨੂੰ ਵੱਡੀ ਜਿੱਤ ਹਾਸਲ ਹੋਈ ਤਾਮਿਲਨਾਡੂ ਦੇ ਵਿੱਚ ਉਸ ਤੋਂ ਬਾਅਦ ਉਹਦਾ ਬਿਆਨ ਆਇਆ ਤੇ ਉਦੋਂ ਬਾਅਦ BJP ਵੱਲੋਂ ਵੀ ਜਿਹੜਾ ਹੈ ਇਹ ਗੱਲ ਆਈ ਕਿ BJP ਇੰਟਰਸਟਡ ਹੈ ਇਸ ਗੱਲ ਚ ਵੀ ਦਲਜੀਤ ਦੁਸਾਂਝ ਵੀ ਜਿਹੜਾ ਹੈਗਾ BJP ਚ ਸ਼ਾਮਿਲ ਹੋਵੇ ਜਿਵੇਂ ਹਰਭਜਨ ਸਿੰਘ ਕ੍ਰਿਕਟ ਦੇ ਜਿਹੜੇ ਸੈਲੀਬ੍ਰਿਟੀ ਨੇ ਉਹ ਹੋ ਗਏ ਤੇ ਜਾਂ ਹੋਰ ਜਿਵੇਂ ਉਹਨਾਂ ਨੂੰ ਹੋਰਨਾਂ ਥਾਵਾਂ ਤੇ ਵੀ ਬਹੁਤ ਸਾਰੇ ਜਿਹੜੇ ਸੈਲੀਬ੍ਰਿਟੀ ਨੇ ਜਾਂ ਫਿਲਮ ਕਲਾਕਾਰ ਨੇ ਉਹ ਨੇ ਜਿੱਦਾਂ ਏਦਾਂ ਹੀ ਉਹ ਸ਼ਾਮਿਲ ਹੋਵੇ ਤਾਂ ਕਿ ਪੰਜਾਬ ਦੇ ਵਿੱਚ ਜਿਹੜੀ ਹੈ ਰਾਜਨੀਤੀ ਦੇ ਵਿੱਚ ਆ ਜਾਏ ਤੇ ਕਿਉਂਕਿ ਪਹਿਲਾਂ ਇਹ ਹੈ ਕਿ ਇਹ ਗੱਲ ਉਦਾਂ ਹੀ ਦਲਜੀਤ ਦੁਸਾਂਝ ਨੇ ਮਨਾ ਕੀਤੀ ਕਿ ਨਹੀਂ ਉਹ ਕਿਤੇ ਕਿਸੇ ਪਾਰਟੀ ਸ਼ਾਮਿਲ ਜਿਹੜਾ ਹੈ ਨਹੀਂ ਹੋਣਗੇ ਹੁਣ ਇਸ ਘਟਨਾ ਤੋਂ ਬਾਅਦ ਜਿਹੜਾ ਅੱਜ ਇੰਡੀਅਨ ਐਕਸਪ੍ਰੈਸ ਅਖਬਾਰ ਨੇ ਜਿਹੜੀ ਹੈ ਕਾਫੀ ਇਸ ਖਬਰ ਨੂੰ ਜਿਹੜਾ ਹੈਗਾ ਲੈ ਕੇ ਉਹਨਾਂ ਨੇ ਉਹ ਕਹਿ ਕੇ ਉਹ ਜਿਹੜੇ ਹੈਗੇ ਆ ਉਹਨਾਂ ਕੋਲੇ ਅਮਰੀਕਾ ਦੀ ਜਿਹੜੀ ਸਿਟੀਜ਼ਨਸ਼ਿਪ ਹੈ 2022 ਦੇ ਵਿੱਚ ਉਹਨਾਂ ਨੇ US ਸਿਟੀਜ਼ਨਸ਼ਿਪ ਜਿਹੜੀ ਸੀ ਉਹ ਲੈ ਲਈ ਸੀ, ਤੇ ਇਸ ਕਰਕੇ ਜਿਹੜਾ ਹੈਗਾ ਉਹਨਾਂ ਦੀ ਕੋਈ ਦਿਲਚਸਪੀ ਨਹੀਂ ਹੈ, ਤੇ ਨਾ ਹੀ ਜਿਹੜਾ ਹੈਗਾ ਉਹ ਭਾਰਤੀ ਰਾਜਨੀਤੀ ਦੇ ਵਿੱਚ ਇੱਦਾਂ ਇਸ ਰੂਪ ਦੇ ਵਿੱਚ ਆ ਸਕਦੇ ਨੇ। ਉਹਨਾਂ ਨੇ ਜਿਹੜਾ ਸੀ ਇਸ ਸਾਰੀ ਗੱਲਬਾਤ ਨੂੰ ਜਾਂ ਇਸ ਰਾਜਨੀਤੀ ਨੂੰ ਇਸ ਪਾਸੇ ਨੂੰ ਮੋੜਤਾ ਤਾਂ ਕਿ ਜਿਹੜੀ ਗੱਲ ਹੈ ਉਹਨਾਂ ਦੇ ਸਿਰ ਜਿਹੜੀ ਹੈ ਉਹ ਬਹੁਤੀ ਨਾ ਆਵੇ। ਤੇ ਪਰ ਇਹ ਕਿ ਇਹਦੇ ਤੇ ਹੁਣ ਰਾਜਨੀਤੀ ਤਾਂ ਇੱਕ ਵਾਰ ਸ਼ੁਰੂ ਹੋ ਹੀ ਗਈ ਹੈ, ਤੇ ਨਾਲ ਜਿਹੜੀ ਇੱਕ ਜਿਹੜੀ ਇੰਸੀਡੈਂਟ ਜਿਹੜੀ ਉੱਥੇ ਵਾਪਰੀ ਹੈ ਕਰਨਾਲ ਦੇ ਵਿੱਚ, ਜਿਹੜੀਆਂ ਉੱਥੇ ਗੋਲੀਆਂ ਜਿਹੜੀਆਂ ਚੱਲੀਆਂ ਨੇ ਉਸ ਨੂੰ ਲੈ ਕੇ ਪੰਜਾਬ ਦੇ ਵਿੱਚ ਖਾਸ ਕਰਕੇ ਜਿਵੇਂ ਹਰਪਾਲ ਸਿੰਘ ਚੀਮਾ ਨੇ ਤਾਂ ਸਿੱਧਾ ਹੀ ਕਿਹਾ ਕਿ ਬੀਜੇਪੀ ਹੈ ਜਿਹੜੀ ਉਹ ਸੈਲੀਬ੍ਰਿਟੀਜ਼ ਤੇ ਕਾਰੋਬਾਰੀਆਂ ਨੂੰ ਜਿਹੜੀ ਹੈ ਡਰਾ ਧਮਕਾ ਰਹੀ ਹੈ, ਤੇ ਉਧਰੋਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਦਲਾਖੋਰੀ ਦੀ ਸਿਆਸਤ ਆ ਜਿਹੜਾ ਹੈ ਇਸ ਤਰ੍ਹਾਂ ਦੀ ਜਿਹੜੀ ਗੱਲ ਹੈ, ਤੇ ਇਹ ਸਾਰਾ ਕੁਛ ਜਿਹੜਾ ਇੱਦਾਂ ਦਾ ਕਰਨਾ। ਤੇ ਪਰ ਹੁਣ ਇਹ ਹੈ ਕਿ ਕੀ ਜਿਹੜੀ ਸਾਡੀ ਸਿਆਸਤ ਹੈ ਸਿਰਫ ਇਸੇ ਤੇ ਆ ਕੇ ਰੁਕ ਗਈ ਹੈ ਵੀ ਸਾਡੇ ਕੋਲੇ ਜਿਹੜੇ ਹੈਗੇ ਸਿਵਲ ਸੁਸਾਇਟੀ ਚੋਂ ਜਾਂ ਪਬਲਿਕ ਦੇ ਵਿੱਚੋਂ ਸਾਡੇ ਕੋਲ ਕੋਈ ਉਹ ਲੀਡਰ ਹੀ ਨਹੀਂ ਸਾਨੂੰ ਮਿਲਦੇ ਜਾਂ ਆਗੂ ਹੀ ਨਹੀਂ ਮਿਲਦੇ ਜਿਹੜੇ ਸਾਡੀ ਸੁਸਾਇਟੀ ਨੂੰ, ਸਮਾਜ ਨੂੰ ਜਾਂ ਸਾਡੀ ਰਾਜਨੀਤੀ ਨੂੰ ਜਿਹੜੇ ਅਗਵਾਈ ਦੇ ਸਕਣ, ਇਹ ਜਿਹੜਾ ਹੈਗਾ ਇੱਕ ਮੈਨੂੰ ਲੱਗਦਾ ਜਿਹੜਾ ਦਿਵਾਲੀਆਪਣ ਹੈ ਇਸ ਗੱਲ ਵੱਲ ਵੀ ਇਹ ਸਾਰੀ ਇਸ਼ਾਰਾ ਕਰਦੀ ਹੈ ਗੱਲ ਕਿ ਦੇਖੋ ਇੱਥੇ ਕਾਂਗਰਸ ਦੇ ਵੀ ਜਿਹੜੇ ਘਾਗ ਲੀਡਰ ਬੈਠੇ ਹੈ, ਬੀਜੇਪੀ ਦੇ ਵੀ ਬੈਠੇ ਹੈ, ਤੇ ਉਸ ਤੋਂ ਇਲਾਵਾ ਜਿਹੜੇ ਹੈਗੇ ਆ ਆਮ ਆਦਮੀ ਪਾਰਟੀ, ਚਲੋ ਨਵੀਂ ਪਾਰਟੀ ਹੈ ਪਰ ਉਹਦੇ ਵੀ ਆਗੂ ਤਾਂ ਇੱਥੇ ਹੈਗੇ ਹੀ ਨੇ, ਤੇ ਇਸ ਤਰ੍ਹਾਂ ਅਕਾਲੀ ਦਲ ਦੇ ਆ, ਅਕਾਲੀ ਦਲ ਦੇ ਕਿੰਨੇ ਜਿਹੜੇ ਸੈਂਟਰ ਦੇ ਵਿੱਚ ਵੀ ਜਿਹੜੇ ਮੰਤਰੀ ਰਹੇ ਨੇ ਜਾਂ ਪੰਜਾਬ ਦੇ ਵਿੱਚ ਮਿਨਿਸਟਰ ਰਹੇ ਨੇ ਉਹ ਤਾਂ ਕਿੰਨੇ ਹੀ ਨੇ ਜਿਹੜੇ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਉਹਦੇ ਦੌਰਾਨ ਬੈਠੇ ਨੇ। ਤੇ ਇਸ ਤਰ੍ਹਾਂ ਹੁਣ ਬੀਜੇਪੀ ਜਦੋਂ ਦੀ ਸਾਂਝੀ ਸਰਕਾਰ ਰਹੀ ਹੈ ਅਕਾਲੀ ਦਲ ਨਾਲ, ਬਹੁਤ ਸਾਲ ਸਾਂਝੀ ਸਰਕਾਰ ਰਹੀ ਹੈ 1900 ਜਿਹੜੀ ਹੈਗੀ, ਖਾਸ ਕਰਕੇ ਜੇ ਆਪਾਂ ਪਿਛਲੀ ਗੱਲ ਵੀ ਤਾਂ ਛੱਡ ਦਈਏ, ਤੇ ਜਿਹੜੀ ਹੁਣ ਮੌਜੂਦਾ ਜਿਹੜਾ ਰਜੀਮ ਹੈ ਪਿਛਲੇ ਸਾਲਾਂ ਜਦੋਂ ਆਪਾਂ ਦੇਖਦੇ ਹਾਂ, ਤੇ 1997 ਤੋਂ ਲੈ ਕੇ ਇਹ ਤਾਂ ਸਾਂਝ ਪਿੱਛੇ ਉਦੋਂ ਕਿਸਾਨ ਅੰਦੋਲਨ ਦੌਰਾਨ ਹੀ ਟੁੱਟੀ ਹੈ ਨਾ ਜੀ, 97 ਤੋਂ ਲੈ ਕੇ ਲਗਾਤਾਰ ਜਿਹੜੀ ਹੈ ਉਹ 15 ਸਾਲ ਅਕਾਲੀ ਦਲ ਤੇ ਬੀਜੇਪੀ ਦੀ ਸਾਂਝੀ ਸਰਕਾਰ ਰਹੀ ਹੈ। ਇਸ ਕਰਕੇ ਉਹਨਾਂ ਕੋਲ ਵੀ ਲੀਡਰ ਆਗੂ ਹੈਗੇ ਆ ਜਿਹੜੇ ਉਸ ਵੇਲੇ ਮੰਤਰੀ ਰਹੇ ਨੇ ਤੇ ਜਾਂ ਸਮੇਂ ਸਮੇਂ ਸੂਬੇ ਦੇ ਪ੍ਰਧਾਨ ਰਹੇ ਨੇ। ਪਰ ਇਹ ਕੀ ਜਿਹੜੀ ਇਹ ਨੌਬਤ ਆ ਗਈ ਹੈ ਕਿ ਜਿਹੜਾ ਹੈਗਾ ਸਾਰਾ ਟੇਕ ਹੀ ਇਸ ਗੱਲ ਤੇ ਰੱਖੀ ਜਾਵੇ ਕਲਾਕਾਰਾਂ ਤੇ ਸਿੰਗਰਾਂ ਤੇ ਜਾਂ ਦੂਜੇ ਪਾਸੇ ਖਿਡਾਰੀਆਂ ਤੇ ਜਾਂ ਹੋਰ ਜਿਹੜੇ ਸੋਸਾਇਟੀ ਦੇ ਵਿੱਚ ਜਿਹੜੇ ਹੋਰ ਕਿਸੇ ਪਾਸੇ ਜਿਹਨਾਂ ਦਾ ਰਾਜਨੀਤੀ ਚ ਕੋਈ ਦਿਲਚਸਪੀ ਵੀ ਨਹੀਂ ਹੈ, ਜੇ ਥੋੜੀ ਮੋਟੀ ਹੋਵੇ ਤਾਂ ਉਹਨਾਂ ਨੂੰ ਕਿਵੇਂ ਲਿਆਂਦਾ ਜਾਂਦਾ ਹੈ। ਤੇ ਠੀਕ ਹੈ ਕਿਸੇ ਹੱਦ ਤੱਕ ਤਾਂ ਜਿਹੜੀ ਇਹ ਗੱਲ ਆਪਾਂ ਨੂੰ ਕਿਤੇ ਜਚਦੀ ਹੈ, ਜਿੱਥੇ ਜਿਵੇਂ ਖਾਸ ਕਰਕੇ ਆਪਾਂ ਤਾਮਿਲਨਾਡੂ ਜਾਂ ਆਂਧਰਾ ਪ੍ਰਦੇਸ਼ ਦੀ ਉਦਾਹਰਨ ਦਿੰਦੇ ਹਾਂ, ਉੱਥੇ ਇੱਕ ਪਹਿਲਾਂ ਤੋਂ ਇੱਕ ਰਵਾਇਤ ਹੈ ਜੇ ਆਪਾਂ ਇਹ ਕਹਿ ਲਈਏ ਕਿ ਇਸ ਕਿਸਮ ਦੀ ਉੱਥੇ ਪੋਲੀਟਿਕਸ ਦੀ। ਤੇ ਜਾਂ ਫਿਰ ਆਪਾਂ ਜਦੋਂ ਮੁੰਬਈ ਦੀ ਗੱਲ ਕਰਦੇ ਹਾਂ ਤੇ ਉੱਥੇ ਦੀ ਜਿਹੜੀ ਹੈਗੀ ਖਾਸ ਕਰਕੇ ਉੱਥੇ ਫਿਲਮ ਇੰਡਸਟਰੀ ਇੱਕ ਵੱਡੀ ਇੰਡਸਟਰੀ ਹੈ, ਤੇ ਉਹਦੇ ਚੋਂ ਵੀ ਜਿਹੜੀਆਂ ਹੈਗੀਆਂ ਫਿਗਰਸ ਜਿਹੜੀਆਂ ਉਹ ਪੋਲੀਟਿਕਸ ਦੇ ਵਿੱਚ ਆਈਆਂ ਨੇ। ਤੇ ਆਪਾਂ ਦੇਖਦੇ ਹਾਂ ਲੰਬੇ ਸਮੇਂ ਤੋਂ ਭਾਵੇਂ ਸੁਨੀਲ ਦੱਤ ਰਹੇ ਹੋਣ ਤੇ ਸ਼ਤਰੂਨ ਸਿਨਹਾ ਰਹੇ ਹੋਣ ਜਾਂ ਫਿਰ ਧਰਮਿੰਦਰ ਰਹੇ ਹੋਣ, ਅਮਿਤਾਬ ਬੱਚਨ, ਤੇ ਆਪਾਂ ਜਿਹੜੇ ਵੱਡੇ ਵੱਡੇ ਜਿਹੜੇ ਸੈਲੀਬ੍ਰਿਟੀ ਨੇ ਉਹ ਰਾਜਨੀਤੀ ਚ ਰਹੇ ਆ ਕਿਸੇ ਨਾ ਕਿਸੇ ਪਾਰਟੀ ਨਾਲ, ਹੁਣ ਵੀ ਹੈਗੇ ਆ। ਤੇ ਪਰ ਹੁਣ ਪੰਜਾਬ ਦੇ ਵਿੱਚ ਤਾਂ ਜਿਹੜਾ ਹੈ ਪੰਜਾਬ ਦੀ ਜਿਹੜੀ ਸਿਆਸਤ ਹੈ ਜਾਂ ਪੰਜਾਬ ਦਾ ਸੁਭਾਅ ਹੈ ਜਿਹੜਾ ਹੈ ਉਹ ਹੋਰ ਕਿਸਮ ਦਾ। ਤੇ ਜੇ ਹੁਣ ਆਪਾਂ ਇਹ ਸੋਚਦੇ ਹਾਂ ਕਿ ਭਗਵੰਤ ਸਿੰਘ ਮਾਨ ਇੱਥੇ ਜਿਹੜੇ ਹੈਗੇ ਉਹ ਮੁੱਖ ਮੰਤਰੀ ਬਣੇ ਇਸ ਕਰਕੇ ਬਣੇ ਨੇ ਕਿ ਉਹ ਕਲਾਕਾਰ ਸੀ ਜਾਂ ਉਹ ਇੱਕ ਵਿਅੰਗ ਕਰਦੇ ਸੀ ਜਾਂ ਇਸ ਕਿਸਮ ਦੀ ਇੱਕ ਪੈਰੋਡੀ ਕਰਦੇ ਸੀ, ਉਹ ਸਿਰਫ ਤੇ ਸਿਰਫ ਇੰਨੀ ਗੱਲ ਨਹੀਂ ਹੈ, ਕਿਉਂਕਿ ਉਹ ਉਹਨਾਂ ਦਾ ਰਾਜਨੀਤੀ ਦੇ ਵਿੱਚ ਇੱਕ ਇੰਟਰਸਟ ਬਣ ਗਿਆ ਸੀ ਇੱਕ ਖਾਸ ਤਰ੍ਹਾਂ ਦੇ ਇੱਕ ਜਿਹੜਾ ਹੈਗਾ ਆਪਣਾ ਫੇਸ ਬਣਾਉਣ ਤੋਂ ਬਾਅਦ। ਤੇ ਬਾਅਦ ਦੇ ਵਿੱਚ ਜਿੰਨਾ ਵੀ ਉਹਨਾਂ ਦਾ ਸਟੈਪ ਜਿਹੜਾ ਸਾਰਾ ਉਹ ਸਾਰਾ ਕੁਛ ਰਿਹਾ ਉਹ ਉਸ ਤੇ ਕੇਂਦਰਿਤ ਰਿਹਾ, ਤੇ ਬਾਅਦ ਦੇ ਵਿੱਚ ਐਕਟੀਵਿਟੀ ਵੀ ਉਦਾਂ ਦੀ ਰਹੀ ਜਿੱਥੇ ਸਿਵਲ ਸੁਸਾਇਟੀ ਦੇ ਵਿੱਚ ਜਾ ਕੇ ਉਹਨਾਂ ਲੋਕਾਂ ਦੇ ਵਿੱਚ ਵਿਚਰਨ ਦੀ ਜਾਂ ਏਦਾਂ ਦੀ ਗੱਲ। ਤੇ ਸੋ ਉਹ ਤਾਂ ਜਿਹੜਾ ਹੈਗਾ ਆਗੂ ਤਾਂ ਜਿਹੜਾ ਹੈਗਾ ਉਹ ਮਰਜ ਹੋਣਾ ਚਾਹੀਦਾ ਲੋਕਾਂ ਦੇ ਵਿੱਚੋਂ। ਤੇ ਪਰ ਇਹ ਵੀ ਜੇ ਪਹਿਲਾਂ ਤੋਂ ਬਣਿਆ ਬਣਾਇਆ ਕੋਈ ਬੰਦਾ ਭਾਵੇਂ ਇੰਡਸਟਰੀਲਿਸਟ ਹੈ ਭਾਵੇਂ ਖਿਡਾਰੀ ਹੈ ਭਾਵੇਂ ਕਲਾਕਾਰ ਹੈ, ਆਪਾਂ ਲਿਆ ਕੇ ਉਹਨੂੰ ਕਹਿ ਦਈਏ ਕਿ ਇਹਨੂੰ ਹੁਣ ਤੁਸੀਂ ਮੁੱਖ ਮੰਤਰੀ ਮੰਨ ਲਓ, ਤੇ ਇਹ ਜਿਹੜੀ ਗੱਲ ਹੈ ਪੰਜਾਬ ਤਾਂ ਘੱਟੋ ਘੱਟ ਜਿਹੜੀ ਪੋਸੀਬਲ ਜਿਹੜੀ ਉਹ ਨਹੀਂ ਹੈ। ਇਹ ਵੱਖਰੀ ਗੱਲ ਹੈ ਕਿ ਬੀਜੇਪੀ ਦਾ ਖਾਸ ਕਰਕੇ ਸਟਾਈਲ ਹੈ, ਜਦੋਂ ਆਪਾਂ ਗੁਰਦਾਸਪੁਰ ਹਲਕੇ ਦੀ ਗੱਲ ਕਰਦੇ ਹਾਂ ਨਾ ਇਲੈਕਸ਼ਨ ਦੀ, ਲੰਬਾ ਸਮਾਂ ਵਿਨੋਦ ਖੰਨਾ, ਹਾਲਾਂਕਿ ਵਿਨੋਦ ਖੰਨੇ ਦਾ ਕੋਈ ਸੰਬੰਧ ਨਹੀਂ ਸੀ ਉਸ ਇਲਾਕੇ ਦੇ ਨਾਲ, ਵਿਨੋਦ ਖੰਨੇ ਤਿੰਨ ਵਾਰ ਉੱਥੋਂ ਐਮ ਪੀ ਚੁਣੇ ਗਏ, ਤੇ ਉਦੋਂ ਬਾਅਦ ਸੰਨੀ ਦਿਓਲ ਬੀਜੇਪੀ ਦੀ ਸੀਟ ਤੋਂ ਉੱਥੋਂ ਐਮ ਪੀ ਚੁਣੇ ਗਏ, ਤੇ ਮਤਲਬ ਕਿ ਕਈ ਇਲਾਕੇ ਦੇ ਵਿੱਚ ਜਿੱਥੇ ਇਸ ਤਰ੍ਹਾਂ ਦੀ ਜਿਹੜੀ ਹੈ ਉਹ ਇਸ ਕਰਕੇ ਵੀ ਚੱਲ ਜਾਂਦੀ ਹੈ ਕਿ ਉੱਥੇ ਬੀਜੇਪੀ ਦਾ ਆਪਣਾ ਵੋਟ ਬੈਂਕ ਵੀ ਹੈਗਾ, ਇਕੱਲਾ ਸਿਰਫ ਸਿਰਫ ਇੰਨਾ ਨੀ ਕਿ ਵਿਨੋਦ ਖੰਨੇ ਕਰਕੇ ਵਿਨੋਦ ਖੰਨਾ ਉੱਥੋਂ ਜਿੱਤਿਆ, ਤੇ ਉਹ ਉਹੀ ਜਿਹੜਾ ਵਿਨੋਦ ਖੰਨਾ ਜੇ ਕਿਤੋਂ ਬਠਿੰਡੇ ਤੋਂ ਖੜਾ ਹੋਇਆ ਹੁੰਦਾ ਤਾਂ ਕਦੇ ਨੀ ਸੀ ਜਿੱਤਦਾ, ਤੇ ਇਸੇ ਕਰਕੇ ਸੰਨੀ ਦਿਓਲ ਦੇ ਬਾਅਦ ਮੋਹਰ ਲਾਈ ਗਈ ਤੇ ਉਹ ਉੱਥੋਂ ਜਿਹੜਾ ਜਿੱਤ ਗਏ। ਪਰ ਇਹ ਹੈ ਕਿ ਇਹ ਜ਼ਰੂਰ ਨਹੀਂ ਕਿ ਤੁਸੀਂ ਕਿਸੇ ਏਦਾਂ ਦੇ ਚਿਹਰੇ ਦੇ ਉੱਤੇ ਜਿਹੜਾ ਹੈਗਾ ਉਹਨੂੰ ਸਟੈਂਪ ਲਾ ਕੇ ਕਿ ਸਾਡੀ ਪਾਰਟੀ ਦਾ, ਤੇ ਉਹ ਪਹਿਲਾਂ ਤੋਂ ਇੱਕ ਸੈਲੀਬ੍ਰਿਟੀ ਹੈ ਤੇ ਉਹਨੂੰ ਜਿਹੜੀਆਂ ਹੈਗੀਆਂ ਇਹ ਬਹੁਤ ਜ਼ਿਆਦਾ ਵੋਟਾਂ ਇੱਥੇ ਪੈ ਜਾਣਗੀਆਂ। ਇੱਥੇ ਲੋਕ ਹਰਾਏ ਵੀ ਨੇ ਤੇ ਵੱਡੇ ਵੱਡੇ ਸਿੰਗਰ, ਕੁਲਦੀਪ ਮਾਨਕ ਦੋ ਵਾਰ ਹਾਰਿਆ, ਬਹੁਤ ਵੱਡਾ ਗਾਇਕ ਸੀਗਾ ਆਪਣੇ ਵੇਲੇ ਦਾ, ਠੀਕ ਹੈ, ਬਾਅਦ ਦੇ ਵਿੱਚ ਮੁਹੰਮਦ ਸਦੀਕ ਜ਼ਰੂਰ ਜਿਹੜੇ ਸੀਗੇ ਤੇ ਉਹ ਐਮ ਪੀ ਵੀ ਬਣ ਗਏ, ਐਮ ਐਲ ਏ ਵੀ ਬਣ ਗਏ, ਤੇ ਉਹਦੇ ਜਿਹੜੀ ਨਾਲ ਜਿਹੜੀਆਂ ਰਾਜਨੀਤੀ ਦੀਆਂ ਗੱਲਾਂ ਜਾਂ ਰਾਜਨੀਤਿਕ ਬੰਦੇ ਦਾ ਆਧਾਰ ਆ ਉਹ ਵੀ ਨਾਲ ਨਾਲ ਚੱਲਦਾ ਹੁੰਦਾ। ਸੋ ਹੁਣ ਇਸ ਪਾਸੇ ਨੂੰ ਜਿਹੜੀ ਇਹ ਗੱਲ ਤੁਰੀ ਹੈ, ਤੇ ਚਲੋ ਦਲਜੀਤ ਦੋਸਾਂਝ ਨੇ ਤਾਂ ਇੱਕ ਬਿਆਨ ਨੇ ਜਿਹੜੀ ਗੱਲ ਇੱਕ ਵਾਰੀ ਠੰਡੀ ਪਾਤੀ ਕਿ ਇਹ ਪੋਸੀਬਲ ਹੀ ਨਹੀਂ, ਉਹ ਇੰਡੀਆ ਦਾ ਸਿਟੀਜ਼ਨ ਹੀ ਨਹੀਂ, ਇਸ ਕਰਕੇ ਇਹ ਗੱਲ ਤੇ। ਪਰ ਇਹ ਵੀ ਹੁਣ ਇਹਦੇ ਤੇ ਜਿਹੜੀ ਰਾਜਨੀਤੀ ਅੱਗੋਂ ਸ਼ੁਰੂ ਹੋ ਗਈ ਹੈ, ਹੁਣ ਗੱਲ ਕਰ ਲਈ ਇਹ ਤਾਂ ਹੈ ਨੀ ਕਿ ਦਲਜੀਤ ਦੋਸਾਂਝ ਤੇ ਆ ਕੇ ਰੁਕ ਗਈ ਹੈ, ਹੁਣ ਹੋਰ ਪਾਸੇ ਨੂੰ ਜਿਹੜੀ ਉਹ ਗੱਲ ਤੁਰੇਗੀ ਜਾਂ ਹੋਰ ਪਾਸੇ ਇਹ ਹੋਏਗਾ। ਇਹ ਵੀ ਚਰਚਾ ਜਿਹੜੀ ਹੈ ਪਿਛਲੇ ਹਫ਼ਤੇ ਤੋਂ ਚੱਲ ਰਹੀ ਹੈ ਕਿ ਬੀਜੇਪੀ ਹੈ ਜਿਹੜੀ ਪੰਜਾਬ ਦੇ ਵਿੱਚ ਆਪਣਾ ਪ੍ਰਧਾਨ ਬਦਲਣਾ ਚਾਹੁੰਦੀ ਹੈ, ਸੁਨੀਲ ਜਾਖੜ ਦੀ ਥਾਂ ਤੇ ਕਿਸੇ ਜੱਟ ਸਿੱਖ ਨੂੰ ਆਪਣਾ ਪ੍ਰਧਾਨ ਬਣਾਉਣਾ ਚਾਹੁੰਦੀ ਹੈ, ਇਹ ਵੀ ਜਿਹੜੀ ਉਹ ਚਰਚਾ ਜਿਹੜੀ ਉਹ ਚੱਲ ਰਹੀ ਹੈ। ਸੋ ਏਦਾਂ ਦੇ ਜਿਹੜੇ ਲੈਬੋਰਟਰੀ ਟੈਸਟ ਨੇ ਉਹ ਪੋਲੀਟੀਕਲ ਪਾਰਟੀਆਂ ਕਰਦੀਆਂ ਰਹਿੰਦੀਆਂ, ਕਈ ਵਾਰੀ ਕਾਮਯਾਬ ਵੀ ਹੋ ਜਾਂਦੀਆਂ ਤੇ ਕਈ ਵਾਰੀ ਉਹ ਫੇਲ ਵੀ ਹੋ ਜਾਂਦੀਆਂ ਨੇ। ਸੋ ਇਹ ਇਹ ਇੱਕ ਇਸ ਤਰ੍ਹਾਂ ਦੀ ਜਿਹੜੀ ਮੈਂ ਸਮਝਦਾ ਕਿ ਕੋਸ਼ਿਸ਼ ਹੈ, ਤੇ ਪਰ ਹੁਣ ਇਹ ਹੈ ਕਿ ਹੁਣ ਅੱਜ ਸਾਰੇ ਅਖਬਾਰਾਂ ਦੇ ਵਿੱਚ ਫਰੰਟ ਲਾਈਨ ਖਬਰਾਂ ਨੇ ਇਹ ਦਲਜੀਤ ਵਾਲੀਆਂ ਖਾਸ ਕਰਕੇ, ਤੇ ਇਹ ਹੁਣ ਅੱਗੇ ਇਹਦੇ ਤੇ ਹੋਰ ਰਾਜਨੀਤੀ ਕਿੰਨਾ ਚੱਲਣੀ ਹੈ ਉਹ ਤਾਂ ਹੁਣ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ।
0: ਸੋ ਫਿਲਹਾਲ ਆਪਾਂ ਇਹ ਵੇਖ ਰਹੇ ਹਾਂ ਕਿ ਇਹਦਾ ਜਿਹੜਾ ਐਂਗਲ ਹੈ ਡਿਸਕਸ਼ਨ ਦਾ ਉਹ ਇਹ ਹੈ ਕਿ ਰਾਜਨੀਤੀ ਦੇ ਵਿੱਚ ਆਉਣਾ ਜਾਂ ਨਹੀਂ ਆਉਣਾ, ਜਾਂ ਫਿਰ ਬੀਜੇਪੀ ਨੇ ਕਿਹਾ ਆ ਕਿ ਨਹੀਂ ਕਿਹਾ, ਜਾਂ ਫਿਰ ਇੱਧਰੋਂ ਵੀ ਕਿਹੜੇ ਤਰੀਕੇ ਨਾਲ ਕਿਹਦੀਆਂ ਕਿਹਦੀਆਂ ਬਾਹਾਂ ਮਰੋੜੀਆਂ ਗਈਆਂ ਨੇ, ਇਸ ਪਾਸੇ ਨੂੰ ਕੋਈ ਹਾਲੇ ਤੱਕ ਸੁਰਖੀ ਅਖਬਾਰਾਂ ਦੀ ਨਹੀਂ ਲੱਗਦੀ ਕਿ ਆਖਿਰਕਾਰ ਇੱਦਾਂ ਦੀਆਂ ਘਟਨਾਵਾਂ ਹੋ ਕਿਉਂ ਰਹੀਆਂ ਨੇ, ਲਗਾਤਾਰ ਹੋ ਰਹੀਆਂ ਨੇ, ਅਤੇ ਇਹਨਾਂ ਨੂੰ ਕਿੱਦਾਂ ਰੋਕਿਆ ਜਾਣਾ ਅਤੇ ਹਾਲੇ ਤੱਕ ਰੋਕਿਆ ਕਿਉਂ ਨਹੀਂ ਗਿਆ। ਸੋ ਇਸ ਪਾਸੇ ਨੂੰ ਡਿਸਕਸ਼ਨ ਮਿਸਿੰਗ ਹੈ, ਇਹਦਾ ਮਤਲਬ ਕਿ ਉਹ ਤਾਂ ਆਮ ਵਰਤਾਰਾ ਵਾ, ਚਲੋ ਠੀਕ ਹੈ, ਇਹ ਕੀਤਾ ਕਿਉਂ ਗਿਆ ਵਾ, ਉਹ ਇਹਦੇ 'ਤੇ ਚਰਚਾ ਕਰਦੇ ਹਾਂ।
1: ਨਹੀਂ ਇਹ ਦੇਖੋ ਇੱਕ ਗੱਲ ਬੜੀ ਕਲੀਅਰ ਹੋ ਸਕਦਾ, ਜਿਹੜੇ ਜਿਹੜੇ ਵਿੱਚੋਂ ਜਿਹੜੇ ਬੰਦੇ ਨੇ ਅਪਰੋਚ ਕੀਤੀ ਹੋਵੇ ਜਾਂ ਜਿਨ੍ਹਾਂ ਨੇ ਕਿਹਾ ਹੋਵੇ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਨਾ ਹੋਵੇ, ਤੇ ਦੂਜੀ ਗੱਲ ਇਹ ਹੋ ਸਕਦਾ ਕਿ ਵੈਸੇ ਤੋਂ ਜੇ ਰਾਜਨੀਤਿਕ ਦਲਜੀਤ ਦੋਸਾਂਝ ਆਉਣਾ ਹੀ ਕਹਿੰਦਾ ਚਾਹੁੰਦਾ ਤਾਂ ਆਪਣੀ ਸਰੈਂਡਰ ਕਰ ਸਕਦਾ, ਯੂ ਐਸ ਦੀ ਸਿਟੀਜ਼ਨਸ਼ਿਪ, ਐਸੀ ਗੱਲ ਨਹੀਂ, ਕੋਈ ਔਖਾ ਕੰਮ ਨਹੀਂ ਹੈਗਾ ਉਹ, ਤੇ ਬਾਕੀ ਕਿਉਂਕਿ ਉੱਥੇ ਤਾਂ ਡਿਊਲ ਸਿਟੀਜ਼ਨਸ਼ਿਪ ਵਾਲਾ ਇਸ਼ੂ ਜਿਹੜਾ ਹੈਗਾ ਉਹ ਵੀ ਰਜ਼ੀਮ ਹੈਗਾ, ਤੇ ਇਹ ਜਿਹੜੀ ਏਦਾਂ ਦੀ ਉਹ ਕਰ ਸਕਦਾ। ਪਰ ਮੇਰਾ ਖਿਆਲ ਹੈ ਕਿ ਇਹ ਸਾਰੇ ਜਿਹੜੀ ਕੰਟਰੋਵਰਸੀ ਤੋਂ ਬਚਣ ਵਾਸਤੇ ਜਿਹੜਾ ਹੈ ਇੱਕ ਵਾਰੀ ਤਾਂ ਜਿਹੜਾ ਹੈ ਇਹ ਗੱਲ ਉਹ ਕੀਤੀ ਹੈ। ਦੂਜੀ ਜਿਹੜੀ ਤੁਸੀਂ ਗੱਲ ਕੀਤੀ ਰਣਜੋਤ ਜੀ ਵੀ ਕਿ ਇਹ ਫੁਰਨਾ ਕਿਵੇਂ ਫੁਰਿਆ ਜਾਂ ਇਹ ਜਿਹੜਾ ਹੈਗਾ ਕਿ ਏਦਾਂ ਸੈਲੀਬ੍ਰਿਟੀ ਨੂੰ ਜਿਹੜਾ ਹੈਗਾ ਅੱਗੇ ਲਿਆ ਕੇ ਆਪਾਂ ਜਿਹੜਾ ਹੈ ਇੱਥੇ ਇੱਕ ਠੁੰਮਣਾ ਬਣ ਜਾਏ ਕਿ ਹਾਂ ਅਸੀਂ ਏਦਾਂ ਆ ਸਕਦੇ ਹਾਂ ਰਾਜਨੀਤੀ ਦੇ ਵਿੱਚ, ਤੇ ਇਹ ਕਈ ਵਾਰੀ ਨਾ ਇੱਕ ਸਾਡਾ ਇੱਕ ਡ੍ਰੀਮ ਹੁੰਦਾ ਕਿ ਇਹ ਆਹ ਤਰੀਕਾ ਵੀ ਜਿਹੜਾ ਉਹ ਵਰਤਿਆ ਜਾ ਸਕਦਾ, ਜਾਂ ਇਸ ਤਰੀਕੇ ਨਾਲ ਵੀ ਜਿਹੜਾ ਹੈਗਾ ਉਹ ਅਸੀਂ ਰਾਜਨੀਤੀ ਜਾਂ ਅਸੀਂ ਵੱਡਾ ਚਿਹਰਾ ਲਿਆ ਕੇ ਕੋਈ ਨਾ ਕੋਈ ਇੱਥੇ ਮਾਰਕੇਬਾਜ਼ੀ ਵਾਲੀ ਜਿਹੜੀ ਗੱਲ ਕਰ ਸਕਦੇ ਹਾਂ। ਹੁਣ ਪੰਜਾਬ ਦੇ ਵਿੱਚ ਜਿਹੜਾ ਹੈਗਾ ਇਹ ਥੋੜਾ ਜਿਹਾ ਅਜੇ ਔਖਾ ਹੈ ਇਹ ਸਾਰਾ ਕੁਛ। ਪਹਿਲੀ ਗੱਲ ਤਾਂ ਇਹ ਕਿ ਪੰਜਾਬ ਦੇ ਵਿੱਚ ਹੁਣ ਬੀਜੇਪੀ ਦੀ ਜਿਹੜੀ ਐਂਟਰੀ ਹੈ ਉਹਦੇ ਨਾਲ ਹੁਣ ਚਾਰ ਜਿਹੜੇ ਅਲੱਗ ਅਲੱਗ ਪੋਲੀਟੀਕਲ ਖੇਮੇ ਆ ਜਿਹੜੇ ਸਿਆਸੀ ਖੇਮੇ ਬਣ ਗਏ ਨੇ, ਤੇ ਉਹ ਅਜੇ ਤੱਕ ਜਿਹੜੇ ਆ ਉਹ ਕਿਤੇ ਇਹ ਨਹੀਂ ਕਿ ਕੋਈ ਕਿਸੇ ਦੇ ਨਾਲ ਮਿਲ ਕੇ ਚੱਲ ਰਿਹਾ। ਹਾਂ ਅੰਦਰ ਖਾਤੇ ਜ਼ਰੂਰ ਹੈ ਕਿ ਅਕਾਲੀ ਦਲ ਤੇ ਬੀਜੇਪੀ ਇਕੱਠੇ ਹੋ ਸਕਦੇ ਕਿਸੇ ਸਟੇਜ ਤੇ ਜਾ ਕੇ, ਤੇ ਹੁਣ ਉੱਥੇ ਕਿੱਦਾਂ ਕਿਸ ਢੰਗ ਨਾਲ ਉਹ ਪ੍ਰੋਜੈਕਟ ਕਰੇ, ਤੇ ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਕਿ ਜਿੱਦਾਂ ਹਰਿਆਣੇ ਦੇ ਵਿੱਚ ਜਿਹੜਾ ਬੀਜੇਪੀ ਦੀ ਸਿਆਸਤ ਸੀ ਉੱਥੇ ਨੌਨ ਜਾਟ ਨੂੰ ਜਿਹੜਾ ਅੱਗੇ ਲਾ ਕੇ ਪਹਿਲਾਂ ਉਹਨਾਂ ਨੇ ਜਿਹੜੇ ਪੰਜਾਬੀ ਚਿਹਰਾ ਲਿਆਂਦਾ ਗਿਆ ਤੇ ਮਿਸਟਰ ਜਿਹੜੇ ਖੱਟਰ ਸੀਗੇ ਮਨੋਹਰ ਲਾਲ, ਤੇ ਉਹ ਇੱਕ ਕਿਉਂਕਿ ਹਰਿਆਣੇ ਦੇ ਵਿੱਚ ਇੱਕ ਜਿਹੜਾ ਹੈਗਾ ਬੈਲੈਂਸ ਇਦਾਂ ਦਾ ਜਿਹੜਾ ਇਮਬੈਲੈਂਸ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਹੈਗਾ ਕਿ ਕਿਹੜੀ ਵੋਟ ਕਿੱਧਰ ਜਿਹੜੀ ਉਹ ਜਾ ਸਕਦੀ ਹੈ, ਤੇ ਉਹ ਸਾਰੀ ਉੱਥੇ ਨੌਨ ਜਾਟ ਜਿਹੜੀ ਪੋਲੀਟਿਕਸ ਉਹਨਾਂ ਦੇ ਰਾਸ ਆ ਗਈ। ਉਦੋਂ ਬਾਅਦ ਸੈਣੀ ਕਮਿਊਨਿਟੀ ਨੂੰ ਅੱਗੇ ਲਾ ਕੇ ਜਿਹੜੇ BCC ਜਾਂ OBC ਸੀ ਉਹਨਾਂ ਨੂੰ ਨਾਲ ਜਿਹੜਾ ਜੋੜ ਲਿਆ ਗਿਆ। ਤੇ ਹੁਣ ਪੰਜਾਬ ਦੇ ਵਿੱਚ ਪਹਿਲਾਂ ਸ਼ੁਰੂ ਸ਼ੁਰੂ ਚ ਉਹਨਾਂ ਨੇ ਇੱਦਾਂ ਦੀ ਸ਼ੁਰੂਆਤ ਕੀਤੀ ਰਾਜਨੀਤੀ ਦੀ ਕਿ ਇੱਥੇ ਜਿਹੜਾ ਹੈਗਾ ਐਂਟੀ ਜੱਟ ਜਿਹੜਾ ਕੋਈ ਰਜੀਮ ਇੱਥੇ ਕੋਈ ਬਣ ਸਕੇ, ਤੇ ਇੱਥੋਂ ਦੀ ਜਿਹੜੀ ਹਿੰਦੂ ਕਮਿਊਨਿਟੀ ਹੈ ਦਲਿਤ ਕਮਿਊਨਿਟੀ ਹੈ ਉਹਨਾਂ ਨੂੰ ਇਕੱਠੇ ਕਰਕੇ ਖਾਸ ਕਰਕੇ ਜਿਹੜੇ ਸਿੱਖਾਂ ਦੇ ਵਿੱਚ ਜਿਹੜੇ ਮਜ਼੍ਹਬੀ ਸਿੱਖ ਜਾਂ ਰਵਿਦਾਸ ਸਿੱਖ ਉਹਨਾਂ ਨੂੰ ਵੀ ਨਾਲ ਜੋੜ ਕੇ ਜੇ ਚੱਲ ਸਕੇ। ਪਰ ਉਹ ਕਿਉਂਕਿ ਇੱਥੇ ਉਹ ਪਤਾ ਚੱਲਣਾ ਨੀ, ਇੱਥੇ ਹੋਰ ਤਰ੍ਹਾਂ ਦੀਆਂ ਲੋਕਾਂ ਦੀਆਂ ਆਪਸ ਦੇ ਵਿੱਚ ਸਾਂਝਾਂ ਨੇ, ਇੱਥੇ ਤਾਂ ਸਿੱਖ ਤੇ ਹਿੰਦੂ ਕਮਿਊਨਿਟੀ ਨੂੰ ਵੀ ਤੁਸੀਂ ਪੋਲਰਾਈਜ਼ ਨੀ ਕਰ ਸਕਦੇ ਇੱਦਾਂ ਵੋਟਾਂ ਦੇ ਆਧਾਰ ਤੇ ਜਾਂ ਕਿਸੇ ਆਧਾਰ ਤੇ, ਕਿਉਂਕਿ ਉਹਨਾਂ ਦੀ ਸਾਂਝ ਵੀ ਹੋਰ ਤਰ੍ਹਾਂ ਦੀ ਹੈ। ਤੇ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਕਾਂਗਰਸ ਨੇ ਕਾਫੀ ਜ਼ੋਰ ਲਾਇਆ ਆਪਣੇ ਲੈਵਲ ਤੇ ਕਿ ਏਦਾਂ ਵੰਡ ਕੇ ਜੇ ਏਦਾਂ ਵੰਡੀਆਂ ਪਾ ਕੇ ਵੋਟਾਂ ਲੈ ਲਈਆਂ ਜਾਣ, ਤੇ ਠੀਕ ਹੈ ਬਾਹਰਲੀਆਂ ਹੋਰ ਸਟੇਟਾਂ ਚ ਉਹ 2 ਵਾਰ ਜਿੱਤ ਗਏ ਤੇ ਜਿਹੜੇ ਹੈਗੇ ਸਰਕਾਰਾਂ ਵੀ ਬਣਾ ਗਏ ਉਦੋਂ ਕੇਂਦਰ ਦੇ ਵਿੱਚ ਜਦੋਂ ਮੈਂ 80s ਦੀ ਗੱਲ ਕਰ ਰਿਹਾ, ਤੇ ਪਰ ਇੱਥੇ ਨੀ ਕੋਈ ਜਿਹੜਾ ਹੈਗਾ ਉਹ ਉਵੇਂ ਫਰਕ ਪਾ ਸਕੇ ਜਿਵੇਂ UP ਦੇ ਵਿੱਚ ਹੋ ਜਾਂਦਾ, ਬੰਗਾਲ ਦੇ ਵਿੱਚ ਹੋ ਜਾਂਦਾ, ਤੇ ਜਾਂ ਨਾਰਥ ਈਸਟ ਦੇ ਵਿੱਚ ਵੀ ਕਈ ਵਾਰੀ ਏਦਾਂ ਦਾ ਜਿਹੜਾ ਪਤਾ ਉਹ ਚੱਲ ਜਾਂਦਾ ਪੋਲਰਾਈਜੇਸ਼ਨ ਵਾਲਾ ਆਪਸ ਵਿੱਚ ਪਾੜਾ ਪਾਉਣ ਵਾਲਾ। ਤੇ ਪਰ ਇਹ ਫਿਰ ਹੁਣ ਉਹ ਵੀ ਇਸ ਪਾਸੇ ਨੂੰ ਤੁਰ ਪਏ ਆ ਕਿ ਕਿਵੇਂ ਏਦਾਂ ਦਾ ਕੋਈ ਪੱਗ ਵਾਲਾ ਚਿਹਰਾ ਜਿਹੜਾ ਹੈਗਾ ਉਹ ਲਿਆਂਦਾ ਜਾਵੇ, ਜਿਹੜੀ ਚਰਚਾ ਪਿਛਲੇ ਹਫ਼ਤੇ ਤੋਂ ਇਹ ਚਰਚਾ ਹੁਣ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ। ਹੁਣ ਜਿਹੜਾ ਵਿੱਚੋਂ ਇਹ ਸੈਲੀਬ੍ਰਿਟੀ ਵਾਲੀ ਗੱਲ ਜਿਹੜੀ ਇਹ ਚੱਲ ਪਈ, ਖਾਸ ਕਰਕੇ ਦਲਜੀਤ ਦੀ ਗੱਲ, ਭਾਵੇਂ ਇਹ ਗੱਲ ਚਲਾਈ ਆਪਣਾ ਮਿਸਟਰ ਸਵਰਨ ਸਿੰਘ ਬੋਪਾ ਰਾਏ ਨੇ, ਤੇ ਪਰ ਇਹ ਬਾਅਦ ਦੇ ਵਿੱਚ BJP ਦੇ ਨਾਲ ਲੱਗ ਗਈ ਕਿਉਂਕਿ BJP ਨੇ ਅਪਰੋਚ ਕੀਤਾ ਵੀ ਜੇ ਉਹ ਆ ਜੇ ਸ਼ਾਮਿਲ ਹੋ ਜੇ, ਜਿਵੇਂ ਹੋਰ ਹੋ ਰਹੇ ਨੇ ਲਗਾਤਾਰ ਸ਼ਾਮਿਲ, ਤੇ ਉਹ ਵੀ ਹੋ ਜੇ ਤਾਂ ਸ਼ਾਇਦ ਸੋਨੇ ਦੇ ਸੁਹਾਗੇ ਵਾਲੀ ਗੱਲ ਹੋ ਜੇ। ਪਰ ਹੁਣ ਉਹ ਗੱਲ ਹੁਣ ਠੱਲੀ ਗਈ, ਗੱਲ ਰੁਕ ਗਈ, ਤੇ ਹੁਣ ਇਹਦੇ ਤੇ ਮੇਰਾ ਖਿਆਲ ਹੈ ਇਹ ਤਾਂ ਇੱਕ ਪਾਸੋਂ ਇੱਕ ਪੱਖੋਂ ਤਾਂ ਮੁਕਤ ਹੋ ਗਿਆ, ਪਰ ਹੁਣ ਅੱਗੇ ਗੱਲ ਇਹ ਰਿੜਕੀ ਕਿੰਨੀ ਕੁ ਜਾਣੀ ਹੈ ਹੁਣ ਇਹਦੇ ਤੇ ਨਿਰਭਰ ਕਰਦਾ।
0: ਬਿਲਕੁਲ, ਅੱਗੇ ਸਮੇਂ ਦਰ ਸਮੇਂ ਰੌਲੇ ਰੱਪੇ ਪੈਂਦੇ ਵੀ ਰਹੇ ਆ, ਕਲਾਕਾਰ ਆਉਂਦੇ ਵੀ ਆ ਅਤੇ ਜਿਹੜੇ ਨਹੀਂ ਵੀ ਆਉਂਦੇ ਉਹਨਾਂ ਦਾ ਵੀ ਕਈ ਵਾਰੀ ਰੌਲਾ ਪੈਂਦਾ। ਇੱਕ ਸਮੇਂ ਦੇ ਉੱਤੇ ਗੁਰਦਾਸ ਮਾਨ ਉਹਨਾਂ ਦਾ ਵੀ ਗੁੱਝੇ 'ਚ ਤੌਰ ਦੇ ਉੱਤੇ ਰੌਲਾ ਇਸ ਚੀਜ਼ ਨੂੰ ਲੈ ਕੇ ਪੈਂਦਾ ਰਿਹਾ, ਅਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਕਿ ਸਾਰੀਆਂ ਹੀ ਪਾਰਟੀਆਂ ਇਹ ਚਾਹੁੰਦੀਆਂ ਨੇ ਅੱਜ ਕੱਲ੍ਹ ਕਿ ਵੱਡਾ ਕੋਈ ਨਾਮ ਫੜੀਏ, ਅਤੇ ਉਹਦੇ ਨਾਲ ਸ਼ਾਇਦ

0: ਉਸ ਚੀਜ਼ ਨੂੰ ਹਾਲੇ ਤੱਕ ਜਿਹੜਾ ਨਹੀਂ ਰੋਕਿਆ ਗਿਆ ਉਹਦੇ ਉੱਤੇ ਕੋਈ ਗੱਲਬਾਤ ਨਾ ਹੋ ਕੇ ਸਿਰਫ ਇਸ ਪਾਸੇ ਹੋ ਰਹੀ ਹੈ ਵੀ ਉਹਨੇ ਆਉਣਾ ਪਾਰਟੀ 'ਚ ਸ਼ਾਮਿਲ ਹੋਣਾ ਜਾਂ ਨਹੀਂ ਹੋਣਾ।
1: ਨਹੀਂ ਇਹ ਇਹ ਤਾਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਉਹ ਇਸ ਨੂੰ ਇਹ ਸਾਰਾ ਜਿਹੜਾ ਹੈਗਾ ਇੱਕ ਜਾਂ ਇੱਕ ਮੂਵ ਹੈ ਜਾਂ ਇਹ ਇੱਦਾਂ ਦੀ ਚੱਲ ਰਹੀ ਇਹਨੂੰ ਰੋਕੇ ਕੌਣ ਉਹ ਹਰੇਕ ਪੋਲੀਟੀਕਲ ਪਾਰਟੀ ਚਾਹੁੰਦੀ ਹੈ ਜਿਹੜੀਆਂ ਪਾਰਟੀਆਂ ਨੇਗੀਆਂ ਇਹ ਕਹਿੰਦੀਆਂ ਨੇ ਦੂਜੇ ਤੇ ਦੋਸ਼ ਲਾਉਂਦੀਆਂ ਨੇ ਅੰਦਰ ਖਾਤੇ ਉਹ ਵੀ ਕਿਤੇ ਨਾ ਕਿਤੇ ਚਾਹੁੰਦੀਆਂ ਵੀ ਸਾਡੇ ਨਾਲ ਆ ਜੇ ਬੰਦਾ ਤੇ ਉਹਦੇ ਨਾਲ ਸਾਡੇ ਨਾਲ ਲੋਕ ਜੁੜ ਜਾਣਗੇ ਤੇ ਕਈ ਵਾਰ ਇਹ ਹੁੰਦਾ ਕਿ ਜੇ ਹੋਰ ਨੀ ਬਹੁਤਾ ਤਾਂ ਘੱਟੋ ਘੱਟ ਅਸੀਂ ਭੀੜ ਇਕੱਠੀ ਕਰਨ ਤਾਂ ਸ਼ਾਮਿਲ ਜਿਹੜੇ ਹੈਗੇ ਕਾਮਯਾਬ ਹੋ ਜਾਵਾਂਗੇ ਇਹ ਵੀ ਇੱਕ ਜਿਹੜੀ ਗੱਲ ਹੁੰਦੀ ਹੈ ਤੇ ਫਿਰ ਇਹ ਵੀ ਅਪੀਲ ਵੀ ਕਰ ਜਾਂਦੀ ਹੈ ਕਈ ਵਾਰੀ ਜਿਵੇਂ ਆਪਾਂ ਹੁਣ ਤਾਮਿਲਨਾਡੂ ਦੀ ਉਦਾਹਰਨ ਸਾਡੇ ਸਾਹਮਣੇ ਆ ਹੋਰਨਾਂ ਸਾਹਮਣੇ ਵੀ ਅਸੀਂ ਦੇਖਿਆ ਆਪਾਂ ਮੈਂ ਪਹਿਲਾਂ ਗੁਰਦਾਸਪੁਰ ਹਲਕੇ ਦੀ ਉਦਾਹਰਨ ਦੇ ਚੁੱਕੇ ਹਾਂ ਕਿ ਉੱਥੇ ਕਿਤੇ ਨਾ ਕਿਤੇ ਗੱਲ ਉਹ ਅਪੀਲ ਵੀ ਕਰ ਜਾਂਦੀ ਹੈ ਤੇ ਸੋ ਹੁਣ ਜਿਹੜੀ ਤੁਸੀਂ ਰੋਕਣ ਵਾਲੀ ਗੱਲ ਕਹਿੰਦੇ ਆ ਤੇ ਉਹ ਰੋਕੇ ਕੌਣ ਤੇ ਪੰਜਾਬ ਦੇ ਵਿੱਚ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੇਂਦਰ ਚ ਬੀਜੇਪੀ ਦੀ ਸਰਕਾਰ ਹੈ ਜਿਹੜੀਆਂ ਕੋਈ ਏਜੰਸੀਜ਼ ਨੇ ਜਾਂ ਜਿਹੜੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਸੰਸਥਾਵਾਂ ਨੇ ਸਟੇਟ ਲੈਵਲ ਦੀਆਂ ਇਹਨਾਂ ਕੋਲੇ ਨੇ ਸੈਂਟਰ ਲੈਵਲ ਦੀਆਂ ਉਹਨਾਂ ਕੋਲੇ ਨੇ ਤੇ ਇਹਦੇ ਲਈ ਕੋਈ ਪੋਲੀਟੀਕਲ ਮੂਵ ਜਿਹੜੀ ਆ ਉਹ ਤਾਂ ਅਜੇ ਕੋਈ ਚੱਲ ਨਹੀਂ ਰਹੀ
0: ਸੋ ਉਹੀ ਆਪਾਂ ਵੇਖਦੇ ਹਾਂ ਕਿ ਇਸ ਪਾਸੇ ਨੂੰ ਇੱਦਾਂ ਲੱਗ ਰਿਹਾ ਹੁੰਦਾ ਵੀ ਉਹਦੇ ਉੱਤੇ ਗੱਲ ਨਾ ਹੀ ਹੋਵੇ ਚੰਗਾ ਇਹਨੂੰ ਆਪਾਂ ਇੱਧਰਲੇ ਪਾਸੇ ਨੂੰ ਥੋੜ੍ਹਾ ਜਿਹਾ ਡੀਰੇਲ ਕਰਕੇ ਅਤੇ ਸਮਾਂ ਟਪਾ ਲੈਂਦੇ ਹਾਂ ਇੱਧਰ ਸਮਾਂ ਟਪਾਉਣ ਦੀ ਗੱਲ ਜੇ ਆਈ ਹੈ ਅਤੇ ਜਿਹੜਾ ਪੇਪਰ ਲੀਕ ਹੋਇਆ ਸੋ ਇਹਨੂੰ ਲੈ ਕੇ ਹੁਣ ਕਾਫੀ ਆਮ ਲੋਕ ਵੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਸਾਹਮਣੇ ਆਏ ਨੇ ਜਿਨ੍ਹਾਂ ਦਾ ਇਹ ਕਹਿਣਾ ਕਿ ਇਹ ਕੋਈ ਏਡਾ ਆਸਾਨ ਕੰਮ ਨਹੀਂ ਹੈ ਉਸ ਤੋਂ ਬਾਅਦ ਕਈਆਂ ਦੇ ਕੈਰੀਅਰ ਹੀ ਤਬਾਹ ਹੋ ਜਾਂਦੇ ਨੇ ਇੱਕ ਵਾਰੀ ਤਿਆਰੀ ਕਰਕੇ ਬੜਾ ਔਖਾ ਪੇਪਰ ਦਿੱਤਾ ਹੁੰਦਾ ਅਤੇ ਕਈ ਮਾਨਸਿਕ ਤੌਰ ਦੇ ਉੱਤੇ ਬਾਅਦ 'ਚ ਤਿਆਰ ਹੀ ਨਹੀਂ ਹੋ ਪਾਉਂਦੇ ਕਿ ਫਿਰ ਦੁਬਾਰਾ ਉਹ ਟੈਸਟ ਦੇ ਵਿੱਚ ਬੈਠਣ ਵੈਸੇ ਕਿੱਥੋਂ ਕੁ ਤੱਕ ਪਹੁੰਚਿਆ ਇਹ ਮਸਲਾ ਹੁਣ ਇਹ ਗ੍ਰਿਫਤਾਰੀਆਂ ਦੀ ਤਾਂ ਜ਼ਰੂਰ ਖਬਰ ਆ ਗਈ
1: ਨਹੀਂ ਦੇਖੋ ਇਹਦੇ ਤੇ ਹੁਣ ਕਿਉਂਕਿ ਪਹਿਲੀ ਗੱਲ ਤਾਂ ਪਹਿਲੀ ਘਟਨਾ ਨੀ ਖਾਸ ਕਰਕੇ ਜਦੋਂ ਆਪਾਂ ਹੁਣ NTA ਦੇ ਹੱਥ ਚ ਹੈ ਸਾਰਾ ਟੈਸਟ ਕਰਾਉਣਾ ਤੇ NTA ਬਣਨ ਤੋਂ ਬਾਅਦ ਵੀ ਜਿਹੜੀ ਹੈ ਕੋਈ ਇਹ ਘਟਨਾਵਾਂ ਵਾਪਰਦੀਆਂ ਰਹੀਆਂ ਨੇ ਪੇਪਰ ਲੀਕ ਵਾਲੀਆਂ ਤੇ ਦੂਜੀ ਗੱਲ ਇਹ ਹੈ ਕਿ ਇਹਦੇ ਨਾਲ ਮੇਰਾ ਖਿਆਲ ਹੈ ਜਿਹੜੀਆਂ ਇਹ ਏਜੰਸੀਆਂ ਨੇ ਜਾਂ ਸਰਕਾਰਾਂ ਨੇ ਇਹਨਾਂ ਨੂੰ ਵੀ ਲੱਗਦਾ ਕੋਈ ਖਾਸ ਗੱਲ ਹੀ ਨੀ ਵੀ ਦੁਬਾਰਾ ਲੈ ਲਓ ਜਿਵੇਂ ਉਹਨਾਂ ਨੇ ਕਹਿ ਦਿੱਤਾ ਕਿ 7-8 ਦਿਨਾਂ ਚ ਹਫ਼ਤੇ 10 ਦਿਨਾਂ ਤੱਕ ਅਸੀਂ ਪੇਪਰ ਦੁਬਾਰਾ ਲੈ ਲਾਂਗੇ ਪਰ ਉਹਨਾਂ ਨੂੰ ਇਸ ਗੱਲ ਦਾ ਨੀ ਕਿ ਵੀ ਜਿਹੜੇ ਬੱਚਿਆਂ ਨੇ ਉਹ ਤਿਆਰੀ ਨਾਲ ਪੇਪਰ ਦਿੱਤਾ ਹੈ ਦੁਬਾਰਾ ਉਹ ਬੱਚੇ ਕਿੰਨਾ ਕਿਸ ਤਰੀਕੇ ਨਾਲ ਹੁਣ ਟਰੋਮਾ ਚ ਚਲੇ ਗਏ ਨੇ ਉਹਨਾਂ ਦੀ ਮਾਨਸਿਕ ਹਾਲਤ ਕੀ ਹੈ ਇਹ ਇਸ ਗੱਲ ਦੀ ਜਿਹੜੀ ਇਹਨਾਂ ਨੂੰ ਜਿਹੜੀ ਉਹ ਸਮਝ ਜਿਹੜੀ ਉਹ ਨਹੀਂ ਹੈ ਤੇ ਬਾਕੀ ਇਹ ਵੀ ਇਹਦੇ ਚ ਕੋਈ ਕਿਤੇ ਸਖ਼ਤ ਸਜ਼ਾ ਦਾ ਕੋਈ ਪ੍ਰਬੰਧ ਵੀ ਨਹੀਂ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਤੇ ਇਹਦੇ ਚ ਜਿਹੜੇ ਉਹੀ ਲਾਗੂ ਨੇ ਜਿਹੜੀਆਂ ਧਾਰਾਵਾਂ ਜਿਹੜੀਆਂ ਨੇ ਹੇਰਾਫੇਰੀ ਵਾਲੀ ਧਾਰਾ ਲਾਗੂ ਹੈ ਜਾਂ ਫਿਰ ਕਿਤੇ ਟੈਂਪਰ ਕਰਨ ਵਾਲੀ ਰਿਕਾਰਡ ਨੂੰ ਟੈਂਪਰ ਕਰਨ ਵਾਲੀ ਜਿਹੜੀ ਹੈਗੀ ਹੈ ਛੇੜਛਾੜ ਕਰਨ ਵਾਲੀ ਉਹ ਧਾਰਾ ਉਹ ਬਹੁਤ ਮਾਈਲਡ ਨੇਗੀਆਂ ਉਹਦੇ ਵਿੱਚ ਕੋਈ ਮਿਆਰੀ ਸਜ਼ਾ ਹੋ ਨਹੀਂ ਸਕਦੀ ਜਾਂ ਤਾਂ ਫਿਰ ਇਹਦੇ ਲਈ ਕੋਈ ਕਾਨੂੰਨ ਏਦਾਂ ਦਾ ਬਣੇ ਕਿ ਉਹਦੇ ਲਈ ਮਿਆਰੀ ਸਜ਼ਾ ਹੋਵੇ ਤੇ ਦੂਜੀ ਗੱਲ ਜਿਹੜੀ ਸਭ ਤੋਂ ਜਿਹੜੀ ਹੈ ਰਣਜੋਤ ਜੀ ਉਹ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਸਾਡੇ ਸਿਆਸੀ ਲੋਕਾਂ ਦਾ ਸਾਡੇ ਸਿਆਸਤਦਾਨਾਂ ਦਾ ਸਾਡੀ ਬਿਊਰੋਕਰੇਸੀ ਦਾ ਤੇ ਜਿਸ ਤਰੀਕੇ ਦੇ ਨਾਲ ਜਿਹੜਾ ਕਰੈਕਟਰ ਖਤਮ ਹੋ ਗਿਆ ਜਿਹੜਾ ਉਹ ਕਿਰਦਾਰ ਨਹੀਂ ਰਿਹਾ ਤੇ ਇਹ ਇਹਦੇ ਤੇ ਬਹੁਤ ਨਿਰਭਰ ਕਰਦਾ ਤੇ ਕਿਉਂਕਿ ਜੇ ਲੋਕਾਂ ਦਾ ਕਿਰਦਾਰ ਹੋਵੇ ਤਾਂ ਇਹ ਘਟਨਾਵਾਂ ਵਾਪਰਨ ਉਹ ਬੰਦੇ ਰਾਜ਼ੀ ਨਾ ਹੋਣੇ ਦੱਸਣ ਲਈ ਵੀ ਪੇਪਰ ਜਿਹੜਾ ਆਪਾਂ ਕੱਲ ਵੀ ਇਹਦੇ ਤੇ ਕਾਫੀ ਗੱਲ ਕੀਤੀ ਕਿ ਪੇਪਰ ਕਿੱਥੋਂ ਆਇਆ ਕਿਹਨੇ ਪਾਇਆ ਕੀ ਉਹਦੇ ਚ ਆ ਰਿਹਾ ਤੇ ਉਹ ਜਦੋਂ ਫਿਰ ਸਾਰੇ ਇਕੱਠੇ ਹੋ ਜਾਂਦੇ ਆ ਕਿਉਂਕਿ ਜਦੋਂ ਇਹਦੀਆਂ ਵੀ ਪਰਤਾਂ ਖੁੱਲਣਗੀਆਂ ਇਹ ਨੈਕਸਸ ਜਿਹੜੇ ਹੈਗੇ ਆ ਉਹ ਫਿਰ ਉੱਥੇ ਜਾ ਕੇ ਚੁੱਪ ਹੋ ਜਾਂਦੇ ਜਦੋਂ ਕੋਈ ਵੱਡੇ ਬੰਦਿਆਂ ਦਾ ਵਿੱਚ ਨਾਂ ਬੋਲਣ ਲੱਗ ਜਾਂਦਾ ਤੇ ਫਿਰ ਉਹ ਚਲੋ ਦਫ਼ਾ ਕਰੋ ਜੀ ਜ਼ਮਾਨਤ ਹੋ ਗਈ ਜੀ ਹੁਣ ਕਿ ਪੇਸ਼ੀ ਪਊਗੀ 6 ਮਹੀਨਿਆਂ ਬਾਅਦ ਸਾਲ ਬਾਅਦ ਫਿਰ ਵਿੱਚ ਏਦਾਂ ਹੀ ਤੁਰੇ ਫਿਰਦੇ ਰਹਿਣਾ ਸਾਰੇ ਮਾਮਲੇ ਤੇ ਇਹ ਕਰਦੇ ਤਾਂ ਹੀ ਨੇ ਕਿ ਕਿਉਂਕਿ ਇਹਨੂੰ ਕਿਤੋਂ ਨਾ ਕਿਤੋਂ ਜਿਹੜੇ ਹੈ ਪੋਲੀਟੀਕਲੀ ਵੀ ਇਹਨਾਂ ਨੂੰ ਪੈਟਰਨਾਈਜ਼ ਹੁੰਦੀ ਹੈ ਬਿਊਰੋਕਰੇਸੀ ਦੇ ਵਿੱਚ ਵੀ ਹੁੰਦੀ ਹੈ ਤੇ ਇਹ ਰਕਮਾਂ ਵੀ ਮੋਟੀਆਂ ਲੈ ਲੈਂਦੇ ਫਿਰ ਜਿਸ ਤਰੀਕੇ ਨਾਲ ਜਿੱਥੇ ਇਹ ਸਾਰੀ ਚੀਜ਼ ਲੀਕ ਹੁੰਦੀ ਹੈ ਜਾ ਕੇ ਤੇ ਇਹ ਇੱਕ ਜਿਹੜਾ ਇੱਕ ਮੱਕੜ ਜਾਲ ਦਾ ਜਿਹੜਾ ਬਣ ਜਾਂਦਾ ਤੇ ਉਹਦੇ ਚੋਂ ਫਿਰ ਇਹ ਸਾਰਾ ਕੁਛ ਏਦਾਂ ਦਾ ਜਿਹੜਾ ਹੁੰਦਾ ਤੇ ਪਰ ਇਹ ਵੀ ਹੁਣ ਦੇਖੋ ਲੱਖਾਂ ਸਟੂਡੈਂਟ ਨੇ ਦੇਸ਼ ਭਰ ਦੇ ਵਿੱਚ ਜਿਹਨਾਂ ਨੂੰ ਹੁਣ ਦੁਬਾਰਾ ਪੇਪਰ ਦੇਣਾ ਪੈਣਾ ਤੇ ਉਹਨਾਂ ਦੀ ਜਿਹੜੀ ਕੋਈ ਇਹਦੇ ਚ ਸੁਣਵਾਈ ਨੀ ਕੁਛ ਨੀ ਗਾ ਤੇ ਦੂਜਾ ਮੈਂ ਕੱਲ ਵੀ ਜਿਹੜੀ ਗੱਲ ਦੱਸੀ ਸੀ ਕਿ ਸਾਡੇ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਇੱਕ ਤਾਂ ਪਾਪੂਲੇਸ਼ਨ ਤਾਂ ਚਲੋ ਹੈ ਹੀ ਹੈ ਤੇ ਫਿਰ ਇੱਥੇ ਅੱਗੋਂ ਕਾਲਜ ਫਿਰ ਅੱਗੇ ਸੀਟਾਂ ਉਹ ਸਾਰਾ ਕੁਛ ਇੰਨਾ ਜ਼ਿਆਦਾ ਘੱਟ ਹੋਣ ਕਰਕੇ ਫਿਰ ਇਹ ਸਾਰਾ ਕੁਛ ਜਿਹੜਾ ਵਾਪਸ

0: ਕਰਦਾ, ਜਿਹੜੇ ਲੋਕ ਉਦਾਂ ਨਹੀਂ ਆ ਸਕਦੇ ਸਿੱਧੇ ਤੌਰ ਦੇ ਉੱਤੇ ਜਾਂ ਤਿਆਰੀ ਨਹੀਂ ਕਰਦੇ, ਉਹਨਾਂ ਨੇ ਹੁੰਦਾ ਕਿ ਪੈਸੇ ਦੇ ਜ਼ੋਰ ਦੇ ਨਾਲ ਅਸੀਂ ਬੱਚਿਆਂ ਨੂੰ ਡਾਕਟਰ ਬਣਾ ਲਈਏ ਜਾਂ ਇਸ ਪਾਸੇ ਕੋਈ ਕਰਾ ਲਈਏ, ਤਾਂ ਜਿਹੜੀਆਂ ਇਹ ਘਟਨਾਵਾਂ ਜਿਹੜੀਆਂ ਵਾਪਰਦੀਆਂ। ਹੁਣ 5 ਜਣਿਆਂ ਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ, 2 ਨੂੰ ਜਿਹੜਾ ਹੈਗਾ, 3 ਜਣਿਆਂ ਨੂੰ ਤਾਂ ਜੈਪੁਰ ਤੋਂ ਫੜਿਆ, ਕਿਉਂਕਿ ਜੈਪੁਰ ਦੇ ਵਿੱਚ ਹੀ ਉਹ ਜਿਹੜੀਆਂ ਵੱਡੀਆਂ ਟਿਊਸ਼ਨ ਸਕੂਲ ਜਿਹੜੇ ਆ ਉਹਨਾਂ ਦੀਆਂ ਬ੍ਰਾਂਚਾਂ ਪੂਰੇ ਦੇਸ਼ ਦੇ ਵਿੱਚ ਨੇ, ਪਰ ਮੇਨ ਤੌਰ ਤੇ ਉਹ ਰਾਜਸਥਾਨ ਦੇ ਵਿੱਚ ਨੇ, ਕੋਟਾ ਦੇ ਵਿੱਚ ਨੇ, ਤੇ ਚੰਡੀਗੜ੍ਹ ਵੀ ਉਹਨਾਂ ਦੀਆਂ ਬ੍ਰਾਂਚਾਂ ਨੇ, ਹੋਰਨਾਂ ਦਿੱਲੀ ਚ ਵੀ ਨੇ, ਹੋਰਨਾਂ ਥਾਵਾਂ ਤੇ ਵੀ ਨੇ। ਤੇ ਇੱਕ ਬੰਦਾ ਜਿਹੜਾ ਹੈਗਾ ਉਹਨਾਂ ਨੇ ਨਾਸਿਕ ਤੋਂ ਮਹਾਰਾਸ਼ਟਰ ਚੋਂ ਫੜਿਆ, ਤੇ ਇੱਕ ਬੰਦਾ ਜਿਹੜਾ ਹੈਗਾ ਗੁੜਗਾਓਂ ਤੋਂ ਫੜਿਆ, ਹਰਿਆਣੇ ਦੇ ਵਿੱਚੋਂ। ਹੁਣ ਅੱਗੋਂ ਉਹ ਕਿਹਦਾ ਨਾਂ ਲੈਂਦੇ ਆ ਜਾਂ ਉਹਨਾਂ ਤੇ ਕੀ ਕਿਸ ਤਰੀਕੇ ਦੇ ਨਾਲ ਅੱਗੋਂ ਉਹਨਾਂ ਦਾ ਜਿਹੜਾ ਹੈਗਾ ਰਿਮਾਂਡ ਮਿਲਦਾ ਹੈ, ਪੁੱਛ ਗਿੱਛ ਕਿਸ ਤਰੀਕੇ ਨਾਲ ਕਰਦੀ ਹੈ CBI, ਇਹਦੇ ਤੇ ਜਿਹੜਾ ਹੈ ਉਹ ਵੀ ਕਾਫੀ ਨਿਰਭਰ ਕਰਦਾ ਹੈ ਕਿ CBI ਨੂੰ ਕਿੱਦਾਂ ਦੀ ਹਦਾਇਤ ਹੈ। ਤੇ ਕਿਉਂਕਿ ਉਹ ਸਿੱਧੀ ਸਿੱਧੀ ਜਿਹੜੀ ਹੈ ਕੇਂਦਰ ਸਰਕਾਰ ਦੀ ਜਿਹੜੀ ਹੈਗੀ ਹੈ, ਸਾਡੀ ਹੋਮ ਮਿਨਿਸਟਰੀ ਦੇ ਅੰਡਰ ਹੈਗੀ ਉਹ ਏਜੰਸੀ, ਤੇ ਸੋ ਇਸ ਤਰੀਕੇ ਦਾ ਜਿਹੜਾ ਇਹ ਹੋਇਆ। ਤੇ ਹੁਣ ਇਹਦੇ ਤੇ ਵੀ ਹੁਣ ਦੇਖੋ ਕਾਂਗਰਸ ਨੇ ਤਾਂ ਜਿਹੜੇ ਹੈਗੇ ਆ ਮਿਸਟਰ ਪ੍ਰਧਾਨ ਨੇ, ਜਿਹੜੇ ਧਰਮਿੰਦਰ ਪ੍ਰਧਾਨ ਐਜੂਕੇਸ਼ਨ ਮਿਨਿਸਟਰ ਨੇ ਸੈਂਟਰ ਦਾ, ਉਹਦਾ ਅਸਤੀਫਾ ਮੰਗ ਲਿਆ ਇਸ ਇਸ਼ੂ ਤੇ। ਤੇ ਉਧਰੋਂ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਰਿਐਕਟ ਕੀਤਾ, ਕੱਲ ਉਹ ਦਿੱਲੀ ਚ ਸੀਗੇ, ਕਿ ਜਿਹੜੇ ਹੈਗੇ ਆ ਲੱਖਾਂ ਵਿਦਿਆਰਥੀਆਂ ਦੇ ਜਿਹੜੇ ਹੈਗੇ ਇਹਦੇ ਨਾਲ ਸੁਪਨੇ ਜਿਹੜੇ ਹੈਗੇ ਉਹ ਟੁੱਟ ਗਏ ਨੇ, ਜਿਹੜਾ ਬ੍ਰੀਚ ਹੋਇਆ ਜਿਹੜਾ ਉਹਨਾਂ ਦਾ ਡ੍ਰੀਮ, ਤੇ ਇਹ ਇਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਵਰਤਾਰਾ ਹੈ। ਤੇ ਇਹ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਪਹਿਲੀ ਘਟਨਾ ਤੇ ਹੈ ਨਹੀਂ, ਪਰ ਇਹਦੇ ਤੇ ਕੋਈ ਸਖ਼ਤੀ ਵਾਲਾ ਜਿਹੜਾ ਹੈਗਾ ਉਦਾਂ ਦਾ ਜਾਂ ਤਾਂ ਕੋਈ ਕਾਨੂੰਨ ਬਣੇ, ਤੇ ਜਾਂ ਫਿਰ ਇਹ ਜਿਹੜੇ ਟੈਸਟ ਨੇ ਜਿਹੜੇ ਇਹਨਾਂ ਦਾ ਕੋਈ ਸਟਾਈਲ ਜਿਹੜਾ ਤੌਰ ਤਰੀਕਾ ਬਦਲਿਆ ਜਾਵੇ, ਇਹੀ ਹੋ ਸਕਦਾ।
1: ਇਹਦੇ ਚ ਕੁਛ ਇਦਾਂ ਦਾ ਵੀ ਹੋ ਸਕਦਾ ਕਿ ਸਾਰੇ ਦਾ ਸਾਰਾ ਪੇਪਰ ਦੁਬਾਰਾ ਉਹਨਾਂ ਲੋਕਾਂ ਦਾ ਵੀ ਜਾਂ ਉਹਨਾਂ ਬੱਚਿਆਂ ਦੇ ਵੀ ਪੇਪਰ ਲੈਣੇ ਜਿਨ੍ਹਾਂ ਨੇ ਵਾਕਈ ਪੜ੍ਹ ਕੇ ਦਿੱਤੇ ਨੇ ਜਾਂ ਜਿਨ੍ਹਾਂ ਦੀ ਤਿਆਰੀ ਵਾਕਈ ਪ੍ਰੋਪਰ ਤੌਰ ਦੇ ਉੱਤੇ ਹੀ। ਸੋ ਪੇਪਰ ਹੋਣ ਤੋਂ ਬਾਅਦ ਜਦੋਂ ਇੱਦਾਂ ਦੀਆਂ ਘਟਨਾਵਾਂ ਮੰਨ ਲਓ ਕਿਤੇ ਵਾਪਰਦੀਆਂ, ਤੇ ਉਹਦੇ ਦਰਮਿਆਨ ਜਿਹੜੇ ਬੱਚੇ ਨੂੰ ਹੁਣ ਹੁਸ਼ਿਆਰ ਆ, ਜਿਹਨੇ ਤਿਆਰੀ ਕੀਤੀ ਆ ਜਾਂ ਜਿਹਨੇ ਨਕਲ ਮਾਰੀ ਆ, ਉਹਦੇ ਵਿੱਚ ਫਰਕ ਤੇ ਉਹਦੇ ਵਿੱਚ ਰਹਿਣਾ ਹੀ ਆ, ਉਹਦੀ ਹੁਸ਼ਿਆਰੀ ਤੇ ਉਹਦੀ ਜਿਹੜੀ ਜਿਹੜੀ ਆਪਾਂ ਕਹਿ ਲਈਏ ਕਿ ਨਾ ਹੁਸ਼ਿਆਰੀ, ਉਹ ਸਾਰਾ ਕੁਛ ਜਿਹੜਾ ਉਹ ਸਾਹਮਣੇ ਆ ਹੀ ਜਾਣਾ ਵਾ। ਸੋ ਕਿਉਂ ਨਾ ਇੱਦਾਂ ਦਾ ਵੀ ਕੁਛ ਵਿਕਲਪ ਰੱਖਿਆ ਜਾਵੇ ਕਿ ਫਿਰ ਦੁਬਾਰਾ ਤੋਂ ਇੱਕ ਅਲੱਗ ਤਰ੍ਹਾਂ ਦਾ ਟੈਸਟ ਲੈ ਕੇ ਉਹਨਾਂ ਦੀ ਕਾਬਲੀਅਤ ਚੈੱਕ ਕਰ ਲਈ ਜਾਵੇ, ਜਿਹੜੇ ਬੱਚੇ ਹੁਸ਼ਿਆਰ ਨੇ ਉਹਨਾਂ ਦੀ ਪੜ੍ਹਾਈ ਉੱਥੇ ਦੇਖੀ ਪੈਣੀ ਹੈ।
0: ਨਹੀਂ ਉਹਦੇ ਚ ਦੇਖੋ ਇਹ ਤਾਂ ਹੁਣ ਹੈਗਾ ਹੀ ਹੈ, ਇਹਦਾ ਇੱਕ ਟੈਸਟ ਜਿਹੜਾ, ਤੁਹਾਡੀ ਗੱਲ ਠੀਕ ਹੈ, ਤੇ ਇਹ ਤਾਂ ਹੁਣ ਦੁਬਾਰਾ ਉਹਨਾਂ ਨੂੰ ਦੇਣਾ ਹੀ ਪੈਣਾ। ਹੁਣ ਕਈ ਥਾਂ ਤੇ ਇਹ ਜਿਹੜਾ ਹੈਗਾ, ਜਿੱਥੇ ਇਹ ਜਿਹੜੀ ਤੁਸੀਂ ਗੱਲ ਕਹੀ ਆ ਨਾ, ਹੁਣ ਖਾਸ ਕਰਕੇ ਸਾਡੇ ਟੀਚਰਸ ਦਾ ਪਹਿਲਾਂ ਜਦੋਂ BEd ਕਰਨ ਤੋਂ ਪਹਿਲਾਂ ਉਹਨਾਂ ਨੂੰ ਰਿਟਨ ਐਂਟਰੈਂਸ ਟੈਸਟ ਦੇਣਾ ਪੈਂਦਾ, ਤਾਂ ਉਹਨਾਂ ਦੀ ਐਡਮਿਸ਼ਨ ਹੁੰਦੀ ਹੈ। ਹੁਣ BEd ਕਰਨ ਤੋਂ ਬਾਅਦ ਉਹ ਨੌਕਰੀ ਲੱਗਣ ਵਾਸਤੇ ਸਿਰਫ ਤੇ ਸਿਰਫ ਉਹਨਾਂ ਦੀ ਮੈਰਿਟ ਨੀ ਦੇਖੀ ਜਾਂਦੀ, ਇਹ ਨੀ ਕਿ ਇਹਦੇ ਨੰਬਰ ਕਿੰਨੇ ਆ, ਇਹਦੇ ਬਾਕੀ ਐਕਟੀਵਿਟੀ ਚੋਂ ਕੀ ਹੈ। ਹੁਣ ਉੱਥੇ ਦੁਬਾਰਾ ਫਿਰ ਉਹਨਾਂ ਨੇ ਇੱਕ ਟੈਸਟ ਰੱਖਿਆ, ਉਹ ਕਲੀਅਰ ਕਰਨਾ ਪੈਂਦਾ, ਫਿਰ ਕਿਤੇ ਜਾ ਕੇ ਉਹਨਾਂ ਨੂੰ ਮਿਲਦੀ ਹੈ। ਤੇ ਇਹ ਤੁਹਾਡੀ ਗੱਲ ਠੀਕ ਹੈ ਵੀ ਅੱਗੋਂ ਫੇਰ ਜਿਹੜਾ ਹੈਗਾ ਉਹਨਾਂ ਨੂੰ ਜਾਣ ਤੋਂ ਪਹਿਲਾਂ ਜਿਹੜਾ ਇੱਦਾਂ ਦੇ ਕੋਈ ਟੈਸਟ ਦੇ ਵਿੱਚੋਂ ਲੰਘਾਇਆ ਜਾਵੇ, ਉਹ ਇਹ ਗਲਤ ਹੈ। ਠੀਕ ਹੈ ਵੀ 2-tier ਸਿਸਟਮ ਹੋਵੇ ਇੱਦਾਂ ਦਾ, ਤੇ ਉਹਦੇ ਨਾਲ ਫਿਰ ਇਹ ਵੀ ਮੈਂਟਲੀ ਵੀ ਪਹਿਲਾਂ ਤੋਂ ਪ੍ਰਪੇਅਰ ਹੋ ਸਕਦੇ ਆ, ਪਰ ਇਹ ਵੀ ਜਿਹਨਾਂ ਲੋਕਾਂ ਨੇ ਹੇਰਾ ਫੇਰੀ ਕਰਨੀ ਆ ਜਾਂ ਹੋਰ ਆ, ਉਹ ਉਸ ਲੈਵਲ ਤੇ ਜਾ ਕੇ ਵੀ ਫਿਰ ਉਹ ਕਰ ਸਕਦੇ। ਵੱਡੀ ਸਮੱਸਿਆ ਤਾਂ ਇਹ ਹੁਣ ਜਿਵੇਂ UPSC ਦੇ ਵਿੱਚ ਪਹਿਲਾਂ ਪ੍ਰੀਲਿਮਿਨਰੀ ਟੈਸਟ ਹੁੰਦਾ, ਤੇ ਉਹਦੇ ਚੋਂ ਜਿਹੜੇ ਫਿਰ ਬਰੀਕ ਛਾਣ ਨਾਲ ਲਾ ਕੇ ਸ਼ਾਰਟ ਲਿਸਟ ਕਰਕੇ ਫਿਰ ਉਹਨਾਂ ਦਾ ਮੇਨ ਹੁੰਦਾ, ਤੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਇੱਥੇ ਵੀ ਜਿਹੜਾ ਇਹ ਰਜੀਮ ਹੈ ਜਾਂ ਨਿਜ਼ਾਮ ਬਣ ਸਕਦਾ।
1: ਜੀ ਬਿਲਕੁਲ, ਜ਼ਰੂਰ ਬਣਾਉਣਾ ਪਊਗਾ, ਕਿਉਂਕਿ ਇਸ ਤਰੀਕੇ ਦੇ ਨਾਲ ਆਪਾਂ ਵੇਖਦੇ ਹਾਂ ਕਿ ਬੜੇ ਬੱਚੇ ਜਿਹੜੇ ਪੜਾਕੂ ਨੇ ਵਾਕਈ ਡਿਜ਼ਰਵ ਕਰਦੇ ਨੇ, ਉਹ ਇਸ ਚੀਜ਼ ਦੇ ਵਿੱਚੋਂ ਪਿਛੜ ਜਾਂਦੇ ਨੇ। ਵੇਖੋ ਦੂਸਰਿਆਂ ਨੂੰ ਤਾਂ ਕੋਈ ਫਰਕ ਸ਼ਾਇਦ ਪੈਂਦਾ ਨਹੀਂ ਹੈ, ਕਿਉਂਕਿ ਉਹਨਾਂ ਨੇ ਜੋ ਕਰਨਾ ਉਹ ਪੈਸੇ ਦੇ ਦਮ 'ਤੇ ਕਰਨਾ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਧੰਨਵਾਦ
1: ਜੀ। ਦੋਸਤੋ, ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਜੀ ਕੀ ਹਾਲ ਹੈ ਪਿੱਠ ਦਰਦ ਦਾ?
3: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
4: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ। ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਦਾ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
8: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
9: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
8: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
10: ਪ੍ਰੀਤ, ਕੀ ਹੋਇਆ?
11: ਉਹ ਇਸ ਵਾਰ ਫੇਰ ਪੀਟੀ ਚ ਬੈਂਡ ਨਹੀਂ ਆਏ, ਹੁਣ ਫੇਰ ਕੋਈ ਵੀਜ਼ਾ ਨਹੀਂ ਪੈਣਾ, ਲੱਗਦਾ ਇੰਡੀਆ ਵਾਪਸ ਜਾਣਾ ਪੈਣਾ।
12: ਜੇ ਤੁਸੀਂ ਵੀ ਇਹਨਾਂ ਦੇ ਵਾਂਗ ਥੱਕ ਚੁੱਕੇ ਹੋ ਤਾਂ ਹੁਣੇ ਕੰਟੈਕਟ ਕਰੋ ਆਸਟ੍ਰੇਲੀਆ ਵਿੱਚ ਭਰੋਸੇ ਅਤੇ ਤਜਰਬੇ ਵਾਲੇ ਵੀਜ਼ਾ ਜਾਂ ਮਾਈਗ੍ਰੇਸ਼ਨ ਵਾਲਿਆਂ ਨੂੰ। ਇਹਨਾਂ ਕੋਲ ਹੈ ਇੰਪਲੋਇਰ ਸਪਾਂਸਰ ਵੀਜ਼ਾ, ਪਰਮਾਨੈਂਟ ਰੈਜ਼ੀਡੈਂਸੀ, ਸਟੂਡੈਂਟ ਵੀਜ਼ਾ, TR, ਪੇਰੈਂਟਸ ਵੀਜ਼ਾ ਅਤੇ ਬਾਕੀ ਸਾਰੀਆਂ ਇਮੀਗ੍ਰੇਸ਼ਨ ਤੋਂ ਰਿਲੇਟਡ ਸਰਵਿਸਿਜ਼। ਨੰਬਰ ਲਿਖੋ 045-151-1100, 0451-111-00। Desire migration.
13: Hanji hanji, oye hanji hanji.
14: Hanji radio.
15: Creative events leke aa rahe ne saal di sab to intezaar kiti gayi sangeetmay sham. Heritage Tour 2026. Dr. Satinder Sartaaj.
16: Ho lawa ishq de ambri udaariyan, mainu pyar diyan jadiyan khumariyan.
15: 17 May 2026 ਸ਼ਾਮ 6 PM ਮੈਲਬਨ ਦੀ ਸ਼ਾਨ ਰੋਡ ਲੇਵਰ ਅਰੇਨਾ ਵਿੱਚ। ਸਪੋਂਸਰਸ਼ਿਪ ਦੀ ਇਨਫਾਰਮੇਸ਼ਨ ਲਈ ਕਾਲ ਕਰੋ 0426-809-499। ਫਾਰ ਟਿਕਟਸ ਵਿਜ਼ਿਟ ticktek.com.au।
17: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ। ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ।
18: ਰੋਜ਼ ਰੋਜ਼ ਸ਼ੋਪਿੰਗਾਂ ਹੁੰਦੀਆਂ ਨੇ, ਪਤਾ ਨੀ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
19: ਸੂਰਜ ਦੇਵਤਾ
18: ਕੀ ਮਤਲਬ?
19: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
18: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
19: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
20: ਸੋਨਾ ਚਾਹੀਦਾ?
21: ਭਰੋਸਾ ਚਾਹੀਦਾ?
20: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 Main Street, Point Cook, call 0493-536.

0: ਬ੍ਰੋਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਇੰਸ਼ੋਰੈਂਸ ਸ਼ਰਤਾਂ ਲਾਗੂ
1: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇ ਯੋਗਨਾ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ
2: ਤੁਹਾਡਾ ਕੋਈ ਹੱਲ ਕਰੀਏ ਪ੍ਰੀਤ ਕੀ ਲੱਤ ਮੋਹੇ ਐਸੀ ਲਾਗੀ।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। ready set go Chadston Ford, Dandenong road te tuhanu udik reha hai, Ford Ranger, Ranger Super Duty, Everest te Sadabahar Mustang, brand new demo te quality pre-owned vehicles, trade in ate finance options be available, aao te apni navi Ford da test drive karo, business fleet lai gal karo, vehicle experts Tim Forbes ya Corey Nal, radio hanji re hawale nal pao 3 saal di free service, Chadston Ford, ready set ਫੋਰਡ। ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ, ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au। Orbit Homes apne iradiyan vaang sirf imarat nahi balki apne har ek grahak layi banaunde ne unna de supnyan da ek majboot ghar। House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock। Aaj hi pahuncho Orbit Homes Display Centers ya call karo Harpan Chauhan nu 0433-280-252 te 0433-280-252।
1: पांडे जी, क्या तू साला लक पाए हो यार? एक दोस्त के साथ पकड़े गए और दूसरी दोस्त छुड़ाने चली है और ये तीसरी दोस्त ही है ना?
2: देखिए प्रजापति पांडे, उनकी श्रीमती एंड अदर्स, इन पति पत्नी और वो दो 15 मई से आपके नजदीकी थिएटर्स में।
3: हाँ जी हाँ जी, ओए हाँ जी हाँ जी।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton.
2: JBCO Films leke aaye ne action, emotion ate full on entertainment. Punjabi feature film Shera.
3: 5 saal baad mudiya Shere, te mudiya vi kede haath ch.
4: Starring Parmesh Verma, Sonal Chauhan, Yograj Singh, Manav Vij ate hor vi ugge kalakar.
5: Main utthon vi mud ke jithon koi nahi mud ke.
2: Written and directed by Savio Sandhu. Produced by Anmol Sahni.
4: Hun vekhna na bhulyo, 15 mai ton tuhade nedle cinema gharan vich. Shera.
6: Ki hoya? Inni tension kyun letti hoyi hai?
7: Yaar ki dassa, mortgage da kam ajj vi nahi baniya.
6: Ajj Simmi Bhen ji aayi si, unna ne apna mortgage UV Financial Services ton ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
7: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
6: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0403-8330-3311 ਔਰ ਵਿਜ਼ਿਟ uvfinancial.com.au।
0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤੀ ਮਾਰਨ ਦਾ। ਅੱਜ 14 ਤਰੀਕ ਮਈ ਦਾ ਮਹੀਨਾ, ਵੀਰਵਾਰ ਦਾ ਦਿਨ। ਉਹ ਵੇਖਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ ਸਾਡੇ ਨਾਲ ਇਸ ਟਾਈਮ। ਗੌਤਮ ਕਪਿਲ ਨੇ, ਜਾਣਦੇ ਹਾਂ ਕੀ ਅਪਡੇਟਸ ਨੇ। ਹਾਂਜੀ ਗੌਤਮ ਜੀ, ਤੁਸੀਂ ਆਉਂਦੇ ਰਹੋ
1: ਜੀ। ਬਹੁਤ ਧੰਨਵਾਦ ਰਣਜੋਤ ਜੀ, ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਸ਼ੁਰੂਆਤ ਕਰਦੇ ਹਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ। ਭਾਰਤ ਅਤੇ ਆਸਟ੍ਰੇਲੀਆ ਦੀਆਂ ਬੜੀਆਂ ਖਾਸ ਖਬਰਾਂ ਨੇ, ਬੜੀਆਂ ਅਹਿਮ ਖਬਰਾਂ ਨੇ, ਜ਼ਰੂਰ ਸਾਂਝ ਬਣਾਈ ਰੱਖਿਓ ਉਦੋਂ ਤੱਕ। ਪਰ ਪਹਿਲਾਂ ਸ਼ੁਰੂਆਤ ਇੰਟਰਨੈਸ਼ਨਲ ਖਬਰਾਂ ਦੇ ਵਿੱਚ ਬਰਤਾਨੀਆ ਤੋਂ, ਜਿੱਥੇ ਪ੍ਰਧਾਨ ਮੰਤਰੀ ਕੇਅਰ ਸਟਾਮਰ ਦਾ ਸੰਕਟ ਵੱਧ ਗਿਆ। ਬਰਤਾਨੀਆ ਦੀ ਸਿਹਤ ਮੰਤਰੀ ਵੇਸ ਸਟ੍ਰੀਡਿੰਗ ਹੁਣ ਪ੍ਰਧਾਨ ਮੰਤਰੀ ਦਫ਼ਤਰ ਪਹੁੰਚੇ ਨੇ, ਔਰ ਉਸ ਤੋਂ ਵੀ 20 ਮਿੰਟ ਤੋਂ ਵੀ ਘੱਟ ਸਮੇਂ ਦੇ ਵਿੱਚ, ਉਸ ਤੋਂ ਵੀ ਘੱਟ ਸਮੇਂ ਦੇ ਵਿੱਚ ਉਹ ਬਾਹਰ ਵੀ ਨਿਕਲ ਆਏ। ਸਟ੍ਰੀਡਿੰਗ ਪ੍ਰਧਾਨ ਮੰਤਰੀ ਕੇਅਰ ਸਟਾਮਰ ਦੇ ਨਾਲ ਇੱਕ ਅਹਿਮ ਮੀਟਿੰਗ ਦੇ ਲਈ ਪਹੁੰਚੇ ਸੀ। ਪ੍ਰਧਾਨ ਮੰਤਰੀ ਸਟਾਮਰ ਅਤੇ ਸਟ੍ਰੀਡਿੰਗ ਦੇ ਦਰਮਿਆਨ ਸਵੇਰ ਵੇਲੇ ਗੱਲਬਾਤ ਹੋਣ ਦੀ ਉਮੀਦ ਸੀ, ਪਰ ਦੱਸ ਦਈਏ ਕਿ ਸਟ੍ਰੀਡਿੰਗ ਨੂੰ ਬਰਤਾਨੀਆ ਦੇ ਵਿੱਚ ਅਗਲੇ ਪ੍ਰਧਾਨ ਮੰਤਰੀ ਦੇ ਵਜੋਂ ਦੇਖਿਆ ਜਾਂਦਾ। ਇਸ ਤੋਂ ਪਹਿਲਾਂ ਸਟਾਮਰ ਨੇ ਲੇਬਰ ਪਾਰਟੀ ਦੇ ਅੰਦਰ ਉੱਠ ਰਹੀ ਉਹਨਾਂ ਦੀ ਅਸਤੀਫੇ ਦੀ ਮੰਗ ਨੂੰ ਖਾਰਜ ਵੀ ਕਰਤਾ। ਇਹ ਘਟਨਾਕ੍ਰਮ ਬਰਤਾਨੀਆ ਦੇ ਕਿੰਗ ਦੀ ਸਪੀਚ ਤੋਂ ਪਹਿਲਾਂ ਸਾਹਮਣੇ ਆਇਆ। ਇਸ ਸਪੀਚ ਦੇ ਵਿੱਚ ਕਿੰਗ ਚਾਰਲਸ ਸਰਕਾਰ ਦੇ ਨਵੇਂ ਪ੍ਰਸਤਾਵਿਤ ਕਾਨੂੰਨਾਂ ਅਤੇ ਯੋਜਨਾਵਾਂ ਦਾ ਐਲਾਨ ਕਰਨਗੇ। ਮੰਨਿਆ ਜਾ ਰਿਹਾ ਕਿ ਭਾਸ਼ਣ ਦੇ ਵਿੱਚ ਕਈ ਐਸੇ ਪ੍ਰਸਤਾਵ ਸ਼ਾਮਲ ਹੋ ਸਕਦੇ ਨੇ ਜਿਹੜੇ ਕਿ ਕੇਅਰ ਸਟਾਮਰ ਦੇ ਲਈ ਜਾਂ ਉਹਨਾਂ ਦੇ ਸਿਆਸੀ ਭਵਿੱਖ ਦੇ ਲਈ ਵਾਜਬ ਨਾ ਹੋਣ। ਅਦਾਰੇ BBC ਦੀ ਖਬਰ ਦੇ ਮੁਤਾਬਕ ਕਿੰਗ ਚਾਰਲਸ ਸਰਕਾਰ ਦੇ ਨਵੇਂ ਪ੍ਰੋਗਰਾਮ ਦੀ ਰੂਪਰੇਖਾ ਜਿਹੜੀ ਹੈ ਪੇਸ਼ ਕਰਨਗੇ। ਪਰ ਇਹ ਹੁਣ ਬਹੁਤ ਵੱਡਾ ਸਵਾਲ ਬਣਿਆ ਹੋਇਆ ਹੈ ਕਿ ਕੀ ਕੇਅਰ ਸਟਾਮਰ, ਜਿਹੜੇ ਕਿ ਬਰਤਾਨੀਆ ਦੇ ਮੌਜੂਦਾ ਹਾਲੇ ਤਾਂ ਪ੍ਰਧਾਨ ਮੰਤਰੀ ਨੇ, ਇੰਨੇ ਸਮੇਂ ਤੱਕ ਪ੍ਰਧਾਨ ਮੰਤਰੀ ਬਣੇ ਰਹਿ ਪਾਉਣਗੇ ਕਿ ਉਹ ਇਹ ਜਿਹੜੀਆਂ ਸੁਝਾਈਆਂ ਜਾ ਰਹੀਆਂ ਇਹ ਪ੍ਰਸਤਾਵ ਦੇ ਵਿੱਚ ਯੋਜਨਾਵਾਂ ਨੇ ਉਹਨਾਂ ਨੂੰ ਲਾਗੂ ਕਰ ਸਕਣ। ਮੰਗਲਵਾਰ ਦੇ ਦਿਨ ਬਰਤਾਨੀਆ ਦੇ 4 ਮੰਤਰੀਆਂ ਨੇ ਅਸਤੀਫਾ ਦੇ ਦਿੱਤਾ ਸੀ। ਹੁਣ ਤੱਕ ਲੇਬਰ ਪਾਰਟੀ ਦੇ 80 ਤੋਂ ਵਧੇਰੇ ਸੰਸਦ ਮੈਂਬਰ ਪ੍ਰਧਾਨ ਮੰਤਰੀ ਸਟਾਮਰ ਤੋਂ ਤੁਰੰਤ ਅਹੁਦਾ ਛੱਡ ਦੇਣ ਜਾਂ ਅਸਤੀਫੇ ਦੀ ਸਮਾਂ ਸੀਮਾ ਤੈਅ ਕਰਨ ਦੀ ਮੰਗ ਕਰ ਰਹੇ ਨੇ, ਔਰ ਲਗਾਤਾਰ ਉਹਨਾਂ ਦੇ ਉੱਤੇ ਇਸ ਕਿਸਮ ਦਾ ਦਬਾਅ ਵੱਧ ਰਿਹਾ। ਉੱਥੇ ਸਭ ਤੋਂ ਵੱਡੀ ਖਬਰ ਦੁਨੀਆ ਦੀ ਅੱਜ ਦੇ ਦਿਨ ਰਹੇਗੀ, ਚੀਨ ਦੇ ਰਾਸ਼ਟਰਪਤੀ ਅਤੇ ਅਮਰੀਕੀ ਰਾਸ਼ਟਰਪਤੀ ਦੇ ਦਰਮਿਆਨ ਮੁਲਾਕਾਤ। ਦੱਸ ਦਈਏ ਕਿ ਅਮਰੀਕੀ ਸਦਰ ਡੋਨਾਲਡ ਟਰੰਪ ਚੀਨ ਦੇ ਹਮਰੁਤਬਾ ਜ਼ੀ ਜਿਨਪਿੰਗ ਦੇ ਨਾਲ ਆਪਣੀ 2 ਦਿਨਾਂ ਅਹਿਮ ਬੈਠਕ ਦੇ ਲਈ ਬੁੱਧਵਾਰ ਦੇ ਦਿਨ ਬੀਜਿੰਗ ਪਹੁੰਚ ਗਏ। ਟਰੰਪ ਏਅਰਫੋਰਸ 1 ਜਹਾਜ਼ ਦੇ ਜ਼ਰੀਏ ਚੀਨ ਪਹੁੰਚੇ। ਚੀਨ ਦੇ ਰਾਜਧਾਨੀ ਬੀਜਿੰਗ ਦੇ ਵਿੱਚ ਉਪ ਰਾਸ਼ਟਰਪਤੀ ਹਾਂਗਜੇਂਗ ਨੇ ਹਵਾਈ ਅੱਡੇ ਦੇ ਉੱਤੇ ਉਹਨਾਂ ਦਾ ਸਵਾਗਤ ਕੀਤਾ। ਹਾਂਗਜੇਂਗ ਚੀਨ ਦੇ ਸਿਖਰਲੇ ਨੇਤਾਵਾਂ ਦੇ ਵਿੱਚੋਂ ਸ਼ਾਮਲ ਨੇ। ਹੁਣ ਜੇਕਰ ਚੀਨ ਦੇ ਸਿਖਰਲੇ ਨੇਤਾ ਹਵਾਈ ਅੱਡੇ ਦੇ ਉੱਤੇ ਅਮਰੀਕੀ ਸਦਰ ਨੂੰ ਲੈਣ ਦੇ ਲਈ ਪਹੁੰਚਦੇ ਨੇ, ਰਿਸੀਵ ਕਰਨ ਲਈ ਪਹੁੰਚਦੇ ਨੇ, ਤਾਂ ਇਸ ਨੂੰ ਅਮਰੀਕਾ ਦੇ ਰਾਸ਼ਟਰਪਤੀ ਦੇ ਇੱਕ ਵਿਸ਼ੇਸ਼ ਸਨਮਾਨ ਵਜੋਂ ਵੀ ਦੇਖਿਆ ਜਾ ਸਕਦਾ। ਇਸ ਤੋਂ ਪਹਿਲਾਂ 2017 ਦੇ ਵਿੱਚ ਟਰੰਪ ਚੀਨ ਦੀ ਯਾਤਰਾ ਦੇ ਦਰਮਿਆਨ ਚੀਨ ਦੇ ਕਾਫ਼ੀ ਜੂਨੀਅਰ ਨੇਤਾ, ਉੱਥੋਂ ਦੇ ਸਟੇਟ ਕੌਂਸਲਰ ਯਾਂਗ ਜੀਏਚੀ ਦੇ ਨਾਲ ਜਾਂ ਉਹਨਾਂ ਨੇ ਸਵਾਗਤ ਕੀਤਾ ਸੀ, ਉਸ ਵਕਤ ਉਹ ਗਏ ਸੀ। ਹਾਂਗਜੇਂਗ 2025 ਦੇ ਵਿੱਚ ਟਰੰਪ ਦੇ ਸਹੁੰ ਚੁੱਕ ਸਮਾਗਮ ਦੇ ਵਿੱਚ ਵੀ ਸ਼ਾਮਲ ਹੋਏ ਸੀ। ਹੁਣ ਦੁਨੀਆ ਦੀਆਂ 2 ਵੱਡੀਆਂ ਤਾਕਤਾਂ ਦੇ ਦਰਮਿਆਨ ਹੋਣ ਵਾਲੀ ਇਸ ਬੈਠਕ ਦੇ ਵਿੱਚ ਟੈਰਿਫ ਤੋਂ ਲੈ ਕੇ ਟੈਕਨੋਲੋਜੀ ਤੱਕ, ਇਰਾਨ ਜੰਗ ਤੋਂ ਲੈ ਕੇ ਤਾਈਵਾਨ ਦੇ ਵਿੱਚ ਜੰਗ ਹੋਣੀ ਹੈ ਜਾਂ ਨਹੀਂ, ਖੈਰ ਐਸੇ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਚਰਚਾਵਾਂ ਹੋਣਗੀਆਂ, ਸੰਭਾਵਨਾਵਾਂ ਹੋਣਗੀਆਂ, ਪਰ ਸਾਹਮਣੇ ਨਹੀਂ ਆਉਣਗੀਆਂ ਕਿਉਂਕਿ ਚੀਨ ਦੀ ਤਰਫ ਤੋਂ ਅਕਸਰ ਆਪਣੇ ਜਿਹੜੇ ਸਿਖਰਲੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਨੂੰ ਬੰਦ ਕਮਰਾ ਰੱਖਿਆ ਜਾਂਦਾ। ਸੋ ਜ਼ਾਹਰ ਜੀ ਗੱਲ ਹੈ ਕਿ ਜੇਕਰ ਚੀਨ ਦੇ ਵਿੱਚ ਬੈਠਕ ਹੋ ਰਹੀ ਹੈ ਤਾਂ ਚੀਨ ਦੇ ਪ੍ਰੋਟੋਕਾਲ ਦੇ ਹਿਸਾਬ ਦੇ ਨਾਲ ਇਹ ਹੋਏਗੀ। ਟਰੰਪ ਬੇਸ਼ੱਕ ਇੱਕ ਪੱਤਰਕਾਰ ਵਾਰਤਾ ਨੂੰ ਸੰਬੋਧਨ ਕਰਨ, ਪਰ ਉਹ ਪੱਤਰਕਾਰ ਵਾਰਤਾ ਕਿੰਨੀ ਕੁ ਦਰਸ਼ੀ ਹੋ ਸਕਦੀ ਹੈ ਇਸ ਦੇ ਬਾਰੇ ਤਾਂ ਨਹੀਂ ਕਿਹਾ ਜਾ ਸਕਦਾ। ਖੈਰ ਟਰੰਪ ਨੇ ਆਪਣਾ ਪਿਛਲਾ ਦੌਰਾ ਚੀਨ ਦਾ ਜਿਹੜਾ ਸੀ 2017 'ਚ ਕੀਤਾ ਸੀ। ਇਹ ਬੈਠਕ ਹੁਣ ਅਜਿਹੇ ਸਮੇਂ 'ਚ ਹੋ ਰਹੀ ਹੈ ਜਦੋਂ ਪੂਰੀ ਦੁਨੀਆ ਊਰਜਾ ਸੰਕਟ ਦੇ ਵਿੱਚੋਂ ਗੁਜ਼ਰ ਰਹੀ ਹੈ। ਖੈਰ ਭਾਰਤ ਦੇ ਵਿੱਚ ਊਰਜਾ ਸੰਕਟ ਦੇ ਹਵਾਲੇ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਭਾਰਤ ਦੀ ਸਰਕਾਰ ਦੀ ਤਰਫ ਤੋਂ ਕਹੀਆਂ ਜਾ ਰਹੀਆਂ ਨੇ ਕਿ ਉਹਨਾਂ ਨੂੰ ਕੰਟਰੋਲ ਕੀਤਾ ਜਾ ਰਿਹਾ। ਉਦਾਹਰਣ ਦੇ ਤੌਰ 'ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਦੇਸ਼ੀ ਮੁਦਰਾ ਭੰਡਾਰ ਨੂੰ ਕੰਟਰੋਲ ਕਰਨਾ, ਇਸ ਕਰਕੇ ਫਾਲਤੂ ਖਰਚ ਨਾ ਕਰੋ, ਵਿਦੇਸ਼ ਯਾਤਰਾਵਾਂ ਨਾ ਕਰੋ। ਖੈਰ ਭਾਰਤ ਦੇ ਜਿਹੜੇ ਸੈਲਾਨੀ ਨੇ ਜੇਕਰ ਉਹ ਵਿਦੇਸ਼ ਯਾਤਰਾਵਾਂ ਨਹੀਂ ਕਰਨਗੇ ਤਾਂ ਉਸ ਦੇ ਨਾਲ ਕਿੰਨਾ ਕੁ ਫਰਕ ਅਲੱਗ ਅਲੱਗ ਦੇਸ਼ਾਂ, ਖਾਸ ਤੌਰ ਦੇ ਉੱਤੇ ਗੁਆਂਢੀ ਦੇਸ਼ਾਂ ਦੇ ਟੂਰਿਜ਼ਮ 'ਤੇ ਪਏਗਾ। ਇਸ ਕਿਸਮ ਦੀਆਂ ਖਬਰਾਂ ਭਾਰਤ ਦੇ ਸੋਸ਼ਲ ਮੀਡੀਆ ਦੇ ਉੱਤੇ ਔਰ ਕੁਝ ਇੱਕ TV ਚੈਨਲਾਂ ਦੇ ਉੱਤੇ ਵੀ ਦਿਖਾਈਆਂ ਜਾ ਰਹੀਆਂ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੇ ਦੁਆਰਾ ਸੁਝਾਏ ਗਏ ਇਸ ਕਥਨ ਤੋਂ ਬਾਅਦ ਕਿ ਵਿਦੇਸ਼ੀ ਯਾਤਰਾਵਾਂ ਤੋਂ ਬਚੋ, ਨੇਪਾਲ ਦੇ ਵਿੱਚ ਇੱਕ ਵੱਡਾ ਸੰਕਟ ਖੜਾ ਹੋ ਗਿਆ। ਖੈਰ ਉੱਧਰ ਨੇਪਾਲ ਟੂਰਿਜ਼ਮ ਬੋਰਡ ਨੇ ਇਹਨਾਂ ਖਬਰਾਂ ਦੀ ਖੰਡਨ ਕੀਤਾ ਅਤੇ ਕਿਹਾ ਹੈ ਕਿ ਭਾਰਤ ਤੋਂ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਲਿਮਿਟਿਡ ਕੀਤੀ ਜਾ ਰਹੀ ਹੈ। ਔਰ ਨੇਪਾਲ ਦੇ ਟੂਰਿਜ਼ਮ ਬੋਰਡ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਇੱਕ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਸ ਦੇ ਨਾਲ ਜੁੜੀਆਂ ਕੁਝ ਗੁੰਮਰਾਹਕੁਨ ਜਾਣਕਾਰੀਆਂ ਸੋਸ਼ਲ ਮੀਡੀਆ 'ਤੇ ਪਾਈਆਂ ਜਾ ਰਹੀਆਂ ਨੇ। ਰਿਪੋਰਟਾਂ 'ਚ ਇਹ ਦਾਅਵਾ ਕੀਤਾ ਜਾ ਰਿਹਾ ਕਿ ਨੇਪਾਲ ਸਰਕਾਰ ਨੇ ਨੇਪਾਲ ਭਾਰਤ ਬਾਰਡਰ ਪਾਰ ਕਰਨ ਵਾਲਿਆਂ ਦੇ ਉੱਤੇ ਕੁਝ ਪਾਬੰਦੀਆਂ ਲਗਾ ਰੱਖੀਆਂ ਨੇ। ਉਹਨਾਂ ਦੇ ਵਿੱਚ ਲੋਕਾਂ ਨੂੰ ਇੱਕ ਪਛਾਣ ਪੱਤਰ ਦਿਖਾਉਣਾ ਲਾਜ਼ਮੀ ਕਰ ਦਿੱਤਾ ਗਿਆ। ਹੁਣ ਭਾਰਤੀ ਸੈਲਾਨੀ 30 ਦਿਨ ਤੋਂ ਜ਼ਿਆਦਾ ਉੱਥੇ ਨਹੀਂ ਰੁਕ ਸਕਣਗੇ। ਇਸ ਤੋਂ ਜ਼ਿਆਦਾ ਰੁਕਦੇ ਨੇ ਤਾਂ ਉਹਨਾਂ ਦੇ ਵਾਹਨ ਜ਼ਬਤ ਕਰ ਲਏ ਜਾਣਗੇ। ਪਰ ਨੇਪਾਲ ਟੂਰਿਜ਼ਮ ਬੋਰਡ ਦਾ ਕਹਿਣਾ ਹੈ ਕਿ ਇਹ ਸਾਰੀਆਂ ਖ਼ਬਰਾਂ ਬੇਬੁਨਿਆਦ ਨੇ, ਗਲਤ ਨੇ, ਗੁੰਮਰਾਹਕੁਨ ਨੇ। ਨੇਪਾਲ ਅਤੇ ਭਾਰਤ ਦੇ ਵਿੱਚ ਮਜ਼ਬੂਤ ਸੰਬੰਧ ਨੇ। ਖੈਰ ਜਿੱਥੋਂ ਤੱਕ ਗੱਲ ਇਹਦੀ ਹੈ ਕਿ ਵਿਦੇਸ਼ ਯਾਤਰਾਵਾਂ ਨਹੀਂ ਹੋਣਗੀਆਂ, ਉਸ ਦਾ ਅਸਰ ਕਿੰਨਾ ਪੈਂਦਾ ਕਿੰਨਾ ਨਹੀਂ ਇਹ ਤਾਂ ਨਹੀਂ ਕਿਹਾ ਜਾ ਸਕਦਾ, ਪਰ ਏਅਰ ਇੰਡੀਆ ਨੇ ਇੰਟਰਨੈਸ਼ਨਲ ਰੂਟਸ ਦੇ ਉੱਤੇ ਫਲਾਈਟਸ ਘਟਾਉਣ ਦਾ ਫੈਸਲਾ ਲੈ ਰਿਹਾ। ਸ਼ਾਇਦ ਇਸ ਦੀ ਬਹੁਤ ਸਾਰੀਆਂ ਵਜੂਹਾਂ ਹੋਣਗੀਆਂ, ਪਰ ਏਅਰਲਾਈਨ ਨੇ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਹੈ ਕਿ ਇਹ ਫੈਸਲਾ ਕਈ ਵਜੂਹਾਂ ਕਰਕੇ ਲਿਆ ਗਿਆ। ਇੱਕ ਤਾਂ ਕਈ ਏਅਰ ਸਪੇਸ ਦੇ ਉੱਤੇ ਪਾਬੰਦੀਆਂ ਲੱਗੀਆਂ ਹੋਈਆਂ, ਦੂਸਰਾ ਹਵਾਈ ਜਹਾਜ਼ ਫਿਊਲ ਹੈ ਜਿਹੜਾ ਉਹਦੀਆਂ ਕੀਮਤਾਂ 'ਚ ਰਿਕਾਰਡ ਵਾਧਾ ਹੋਇਆ। ਇਸ ਕਰਕੇ ਜਿੰਨੀਆਂ ਵੀ ਏਅਰ ਸਰਵਿਸਿਜ਼ ਨੇ, ਜਿੰਨੀਆਂ ਵੀ ਫਲਾਈਟ ਸਰਵਿਸਿਜ਼ ਨੇ ਅਲੱਗ ਅਲੱਗ ਦੇਸ਼ਾਂ ਨੂੰ, ਉਹਨਾਂ ਨੂੰ ਚਲਾ ਪਾਉਣਾ ਮੁਸ਼ਕਲ ਹੋ ਰਿਹਾ। ਇਸ ਕਰਕੇ ਉਹਨਾਂ ਫਲਾਈਟਸ ਦੀ ਗਿਣਤੀ ਘਟਾ ਦਿੱਤੀ ਜਾਏਗੀ। ਇੰਨੀ ਗੱਲ ਜ਼ਰੂਰ ਸੁਣ ਲਓ ਕਿ ਤੁਹਾਡੇ 'ਤੇ ਇਸ ਦਾ ਕੀ ਅਸਰ ਪਏਗਾ। ਏਅਰ ਇੰਡੀਆ ਨੇ ਕਿਹਾ ਹੈ ਕਿ ਜਿਨ੍ਹਾਂ ਯਾਤਰੀਆਂ ਦੀ ਬੁਕਿੰਗ ਪ੍ਰਭਾਵਿਤ ਹੋਏਗੀ ਉਹਨਾਂ ਨੂੰ ਜਿਹੜੀਆਂ ਆਪਸ਼ਨਲ ਫਲਾਈਟਸ ਨੇ ਉਹਨਾਂ ਦੇ ਵਿੱਚ ਐਡਜਸਟ ਕਰ ਦਿੱਤਾ ਜਾਏਗਾ। ਯਾਤਰੀਆਂ ਤੋਂ ਕੋਈ ਵਾਧੂ ਚਾਰਜ ਨਹੀਂ ਲਏ ਜਾਣਗੇ ਬਗੈਰ ਤਰੀਕ, ਬਗੈਰ ਕਿਸੇ ਵਾਧੂ ਫੀਸ ਦੇ ਉਹ ਤਰੀਕ ਬਦਲ ਸਕਣਗੇ ਜਾਂ ਪੂਰਾ ਰਿਫੰਡ ਲੈਣ ਦੀ ਵੀ ਕਈ ਸੂਰਤ ਹਾਲਾਤਾਂ ਦੇ ਵਿੱਚ ਜਿਹੜੀ ਇੱਕ ਆਪਸ਼ਨ ਅਵੇਲੇਬਲ ਹੋਏਗੀ। ਤੁਹਾਡੇ 'ਤੇ ਜਿਹੜੇ ਅਸਰ ਪੈਣਗੇ ਉਹ ਇਹ ਹੈ ਕਿ ਆਸਟ੍ਰੇਲੀਆ ਰੂਟਸ ਦੇ ਉੱਤੇ ਏਅਰ ਇੰਡੀਆ ਨੇ ਕਿਹਾ ਕਿ ਦਿੱਲੀ ਮੈਲਬਨ ਅਤੇ ਦਿੱਲੀ ਸਿਡਨੀ ਉਡਾਨਾਂ ਨੂੰ, ਜਿਹੜੀਆਂ ਪਹਿਲਾਂ ਹਫ਼ਤੇ 'ਚ 7 ਚੱਲਦੀਆਂ ਸੀ, ਹੁਣ ਉਹਨਾਂ ਨੂੰ ਘਟਾ ਕੇ 4 ਕਰ ਦਿੱਤਾ ਜਾਏਗਾ। ਪਰ ਇਸ ਤੋਂ ਇਲਾਵਾ ਹੋਰ ਵੀ ਅਲੱਗ ਅਲੱਗ ਦੇਸ਼ਾਂ ਨੂੰ ਉਡਾਨਾਂ ਘੱਟ ਕੀਤੀਆਂ ਗਈਆਂ, ਜਿਵੇਂ ਸਿੰਗਾਪੁਰ, ਬੈਂਕੋਂਗ, ਕੁਲਾਲੰਪੁਰ, ਹੋਚੀਮਿਨ, ਕਠਮਾਂਡੂ, ਢਾਕਾ, ਕੋਲੰਬੋ, ਇਹਨਾਂ ਦੇ ਵਿੱਚ ਵੀ ਕਈ ਉਡਾਨਾਂ ਦੀ ਗਿਣਤੀ ਘੱਟ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਦਿੱਲੀ ਸ਼ਿਕਾਗੋ ਸੇਵਾ ਅਸਥਾਈ ਰੂਪ ਦੇ ਨਾਲ ਬੰਦ ਹੀ ਕਰ ਦਿੱਤੀ ਗਈ ਹੈ। ਹੋਰ ਤਾਂ ਹੋਰ ਦਿੱਲੀ ਸੈਨ ਫਰਾਂਸਿਸਕੋ, ਦਿੱਲੀ ਟੋਰਾਂਟੋ, ਦਿੱਲੀ ਵੈਨਕੂਵਰ, ਇਹਨਾਂ ਦੀ ਉਡਾਨਾਂ ਦੀ ਗਿਣਤੀ ਵੀ ਘਟਾ ਦਿੱਤੀ ਜਾਏਗੀ। ਦਿੱਲੀ ਪੈਰਿਸ, ਕੋਪਨਹੈਗਨ, ਮਿਲਾਨ, ਵਿਯਨਾ, ਜ਼ਿਊਰਿਕ, ਰੋਮ ਨੂੰ ਵੀ ਉਡਾਨਾਂ ਦੀ ਗਿਣਤੀ ਘੱਟ ਕਰ ਦਿੱਤੀ ਜਾਣੀ ਹੈ। ਇਸ ਦਰਮਿਆਨ ਹੁਣ ਜਦੋਂ ਪ੍ਰਧਾਨ ਮੰਤਰੀ ਇਹ ਭਾਸ਼ਣ ਦਿੰਦੇ ਨੇ ਕਿ ਦੇਸ਼ ਦੇ ਵਿੱਚ ਇਸ ਵਕਤ ਵੱਡਾ ਸੰਕਟ ਖੜਾ ਹੋਇਆ, ਅਤੇ ਉਹਨਾਂ ਨੇ ਆਪਣੇ ਇਸ ਭਾਸ਼ਣ ਦੇ ਵਿੱਚ ਇਹ ਵੀ ਗੱਲ ਕਹੀ ਹੈ ਕਿ ਵਿਦੇਸ਼ ਯਾਤਰਾਵਾਂ ਜਾਂ ਸੋਨੇ ਦੀ ਖਰੀਦਦਾਰੀ ਨਾ ਕੀਤੀ ਜਾਵੇ, ਜਿਸ ਦੀ ਵਜ੍ਹਾ ਵਿਦੇਸ਼ੀ ਮੁਦਰਾ ਭੰਡਾਰ ਦੱਸਿਆ ਗਿਆ। ਇਸ ਵਿਦੇਸ਼ੀ ਮੁਦਰਾ ਭੰਡਾਰ ਨੂੰ, ਜਿਸ ਦੇ ਕੁਝ ਸਾਲ ਪਹਿਲਾਂ ਤੱਕ ਇਹ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਭਾਰਤ ਦੇ ਕੋਲ ਇੱਕ ਵੱਡਾ ਫੋਰੈਕਸ ਯਾਨੀ ਫੋਰਨ ਐਕਸਚੇਂਜ ਰਿਜ਼ਰਵ ਪਿਆ, ਵਿਦੇਸ਼ੀ ਮੁਦਰਾ ਭੰਡਾਰ ਪਿਆ। ਹੁਣ ਕੁਝ ਹੋਰ ਖਬਰਾਂ ਆ ਰਹੀਆਂ ਨੇ। ਰਿਜ਼ਰਵ ਬੈਂਕ ਆਫ ਇੰਡੀਆ ਦੇ ਸਾਬਕਾ ਡਿਪਟੀ ਗਵਰਨਰ ਮਾਈਕਲ ਦੇਬਰਤ ਪਾਤਰਾ ਨੇ ਕਿਹਾ ਕਿ ਭਾਰਤ ਨੂੰ ਮਜ਼ਬੂਤ ਸਥਿਤੀ ਦੇ ਵਿੱਚ ਲਿਆਉਣ ਦੇ ਲਈ ਵਿਦੇਸ਼ੀ ਮੁਦਰਾ ਭੰਡਾਰ ਨੂੰ ਘੱਟੋ ਘੱਟ $1 ਟ੍ਰਿਲੀਅਨ ਕਰਨ ਦੀ ਲੋੜ ਹੋਏਗੀ। ਭਾਰਤ ਦੇ ਕੋਲ ਹਾਲੇ $690 ਅਰਬ ਦਾ ਫੋਰੈਕਸ ਹੈ, ਯਾਨੀ $1 ਟ੍ਰਿਲੀਅਨ ਤੋਂ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਹਾਲੇ ਵੀ $310 ਅਰਬ ਘੱਟ ਹੈ। ਇਸੇ ਸਾਲ 16 ਮਾਰਚ ਨੂੰ ਬੇਸਿਸ ਪੁਆਇੰਟ ਦੇ ਵਿੱਚ ਲਿਖੇ ਇੱਕ ਲੇਖ ਦੇ ਵਿੱਚ ਪਾਤਰਾ ਨੇ ਕਿਹਾ ਸੀ ਕਿ ਭਾਰਤ ਦੇ ਬਾਜ਼ਾਰ ਦੀ ਸੰਵੇਦਨਸ਼ੀਲਤਾ ਦੇ ਚੱਲਦਿਆਂ ਵਿਦੇਸ਼ੀ ਮੁਦਰਾ ਭੰਡਾਰ ਜਿਹੜਾ ਹੋਰ ਘੱਟ ਸਕਦਾ। ਇਸ ਦੇ ਵਿੱਚ ਲਗਭਗ $350 ਅਰਬ ਇੱਕ ਸਾਲ ਦੇ ਅੰਦਰ ਵਿਦੇਸ਼ੀ ਕਰਜ਼ੇ ਵੀ ਚੁਕਾਏ ਜਾਂਦੇ ਨੇ, $650 ਅਰਬ ਵਿਦੇਸ਼ੀ ਪੋਰਟਫੋਲੀਓ ਜਿਹੜੇ ਇਨਵੈਸਟਰਸ ਨੇ ਉਹ ਪੂੰਜੀ ਨਿਵੇਸ਼ ਕਰਦੇ ਨੇ ਉਹਨਾਂ ਤੋਂ ਆ ਜਾਂਦਾ। ਸੋ ਇਨ ਬੇਸ਼ੱਕ ਜ਼ਿਆਦਾ ਹੁੰਦਾ ਪਰ ਐਗਜ਼ਿਟ ਵੀ ਹੁੰਦਾ, ਯਾਨੀ ਭਾਰਤ ਦਾ ਜਿਹੜਾ ਵਿਦੇਸ਼ੀ ਮੁਦਰਾ ਭੰਡਾਰ ਉਹ ਖਰਚ ਵੀ ਹੁੰਦਾ। ਸ਼ੁਰੂਆਤੀ ਅੰਦਾਜ਼ੇ ਦੱਸਦੇ ਨੇ ਕਿ ਜੇਕਰ ਭਾਰਤ ਨੂੰ ਇੱਕ ਸੁਰੱਖਿਅਤ ਸਥਿਤੀ ਦੇ ਵਿੱਚ ਜਾਣਾ ਤਾਂ ਫਿਰ ਹੋਰ 600 ਤੋਂ 650 ਅਰਬ ਡਾਲਰ ਯਾਨੀ $1 ਟ੍ਰਿਲੀਅਨ ਤੋਂ ਵੀ ਕਿਤੇ ਉੱਪਰ ਜਿਹੜੇ ਨੇ ਇਸ ਦੇ ਵਿੱਚ ਜੋੜਨੇ ਹੋਣਗੇ। 600 ਤੋਂ 650 ਜਿੰਨੇ ਇਸ ਵਕਤ ਭਾਰਤ ਦੇ ਕੋਲ ਹੈਗੇ ਨੇ ਉਸ ਤੋਂ ਜ਼ਿਆਦਾ ਯਾਨੀ ਦੁੱਗਣਾ ਕਰਨਾ ਹੋਏਗਾ। ਹਾਲੀਆ ਹਫ਼ਤਿਆਂ ਦੇ ਵਿੱਚ ਭਾਰਤੀ ਰਿਜ਼ਰਵ ਬੈਂਕ ਨੇ ਮੁਦਰਾ ਬਾਜ਼ਾਰ ਦੇ ਵਿੱਚ ਆਪਣੀ ਦਖਲਅੰਦਾਜ਼ੀ ਵਧਾ ਦਿੱਤੀ ਹੈ ਕਿਉਂਕਿ ਈਰਾਨ ਜੰਗ ਦੇ ਚੱਲਦਿਆਂ ਕੱਚੇ ਤੇਲ ਦੀਆਂ ਕੀਮਤਾਂ ਭਾਰਤ ਵਰਗੇ ਤੇਲ ਇੰਪੋਰਟ ਕਰਨ ਵਾਲੇ ਜਿਹੜੀ ਕੰਟਰੀ ਆ ਉਸ ਦੇ ਉੱਤੇ ਬੜਾ ਭੈੜਾ ਅਸਰ ਪਾ ਰਹੀਆਂ ਨੇ। ਰੁਪਿਆ ਵੀ ਇੱਕ ਡਾਲਰ ਦੇ ਮੁਕਾਬਲੇ 95 ਰੁਪਏ ਤੱਕ ਜਾ ਚੁੱਕਿਆ ਔਰ ਇਹ ਦਬਾਈ ਨੇ ਜਿਸ ਦੇ ਚੱਲਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਅਜਿਹਾ ਬਿਆਨ ਦੇਣਾ ਪੈ ਰਿਹਾ। ਹਾਲਾਂਕਿ ਇਸ ਦੇ ਬਾਅਦ ਜਿਹੜੀਆਂ ਵਿਰੋਧੀ ਧਿਰਾਂ ਨੇ ਜਾਂ ਆਮ ਲੋਕ ਨੇ ਜਾਂ ਮੀਡੀਆ ਉਸ ਦੇ ਵਿੱਚ ਅਲੱਗ ਅਲੱਗ ਕਿਸਮ ਦੀਆਂ ਟਿੱਪਣੀਆਂ ਸਾਹਮਣੇ ਆ ਰਹੀਆਂ ਨੇ। ਕਾਂਗਰਸ ਪ੍ਰਮੁੱਖ ਮਲਿਕਾਰਜਨ ਖੜਗੇ ਨੇ ਕਿਹਾ ਕਿ 1 ਸਾਲ ਤੱਕ ਸੋਨਾ ਨਾ ਖਰੀਦਣਾ ਜਾਂ ਕੁਕਿੰਗ ਆਇਲ ਦੀ ਵਰਤੋਂ ਘੱਟ ਕਰਨਾ, ਐਸੇ ਐਲਾਨ ਪ੍ਰਧਾਨ ਮੰਤਰੀ ਮੋਦੀ ਤੋਂ ਤਵੱਕੋ ਨਹੀਂ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਲੋਕਾਂ ਤੋਂ ਸਾਦਗੀ ਅਪਣਾਉਣ ਦੀ ਗੱਲ ਕਰ ਰਹੇ ਨੇ ਜਦਕਿ ਖੁਦ ਆਪਣੀ ਸਾਖ ਚਮਕਾਉਣ ਦੇ ਲਈ ਭਾਰੀ ਖਰਚ ਕਰ ਰਹੇ ਨੇ। ਕਾਂਗਰਸ ਪ੍ਰਮੁੱਖ ਨੇ ਦਾਅਵਾ ਕੀਤਾ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਕਿ ਸਰਕਾਰ ਹਰ ਦਿਨ ਕਰੀਬ 1.5 ਕਰੋੜ ਰੁਪਏ ਜਿਹੜੇ ਅਲੱਗ ਅਲੱਗ ਕਿਸਮ ਦੇ ਇਸ਼ਤਿਹਾਰ ਨੇ ਔਰ ਪ੍ਰਚਾਰ ਦੇ ਮਾਧਿਅਮ ਨੇ ਉਹਨਾਂ ਦੇ ਉੱਤੇ ਖਰਚ ਕਰ ਰਹੀ ਹੈ। 2014-15 ਤੋਂ ਲੈ ਕੇ 2024-25 ਦੇ ਦਰਮਿਆਨ ਭਾਜਪਾ ਦੀ ਸਰਕਾਰ ਨੇ ਕੇਂਦਰ ਸਰਕਾਰ ਨੇ ਅਲੱਗ ਅਲੱਗ ਇਸ਼ਤਿਹਾਰਾਂ 'ਤੇ ਅਖਬਾਰਾਂ ਟੀਵੀ ਚੈਨਲਾਂ ਤੋਂ ਲੈ ਕੇ ਫੇਸਬੁੱਕ ਜਾਂ ਹੋਰ ਸੋਸ਼ਲ ਮੀਡੀਆ ਦੇ ਉੱਤੇ ਯੂਟਿਊਬ ਆਦਿ ਦੇ ਉੱਤੇ ਘੱਟੋ ਘੱਟ 6,000 ਕਰੋੜ ਰੁਪਈਆ ਖਰਚ ਦਿੱਤਾ ਔਰ ਇਹ ਭਾਜਪਾ ਦਾ ਮਾਡਲ ਹੈ ਕਿ ਹਰ ਇੱਕ ਚੀਜ਼ ਨੂੰ ਵਧਾ ਚੜ੍ਹਾ ਕੇ ਗਿਣਾਇਆ ਦਿਖਾਇਆ ਜਾ ਰਿਹਾ ਪਰ ਅਸਲ ਦੇ ਵਿੱਚ ਸ਼ੁਰੂਆਤ ਜਿਹੜੀ ਸੱਚਾਈ ਹੈ ਉਹ ਕੁਝ ਹੋਰ ਨਜ਼ਰ ਆ ਰਹੀ ਹੈ। ਖੈਰ ਉੱਥੋਂ ਕੁਝ ਹੋਰ ਨਾ ਭਾਰਤ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋ ਚੱਲੀਏ ਅਤੇ ਭਾਰਤ ਦੇ ਵਿੱਚ ਨੀਟ ਪ੍ਰੀਖਿਆ ਦੇ ਕੈਂਸਲ ਹੋਣ ਦੀਆਂ ਖਬਰਾਂ ਤੁਸੀਂ ਕੱਲ੍ਹ ਦੇ ਦਿਨ ਦੇਖ ਹੀ ਲਈਆਂ ਹੋਣੀਆਂ, ਸੁਣ ਲਈਆਂ ਹੋਣੀਆਂ, ਅਖਬਾਰਾਂ 'ਚ ਵੀ ਪੜ੍ਹ ਲਈਆਂ ਹੋਣੀਆਂ, ਰੇਡੀਓ ਦੇ ਜ਼ਰੀਏ ਵੀ ਤੁਸੀਂ ਤੁਹਾਡੇ ਤੱਕ ਸਾਂਝੀ ਕੀਤੀ ਸੀ। ਉੱਧਰ ਤਮਿਲਨਾਡੂ ਦੇ ਨਵੇਂ ਬਣੇ ਮੁੱਖ ਮੰਤਰੀ ਸੀ ਜੋਸਫ ਵਿਜੇ ਨੇ ਹੁਣ ਕਿਹਾ ਹੈ ਕਿ ਮੈਡੀਕਲ ਕੋਰਸ ਦੇ ਵਿੱਚ ਨੀਟ ਦੇ ਆਧਾਰ ਦੇ ਉੱਤੇ ਦਾਖਲੇ ਖਤਮ ਕਰ ਦਿੱਤੇ ਜਾਣੇ ਚਾਹੀਦੇ ਨੇ। ਸੂਬਿਆਂ ਨੂੰ 12ਵੀਂ ਜਮਾਤ ਦੀ ਮਾਰਕਸ਼ੀਟ ਦੇ ਆਧਾਰ ਦੇ ਉੱਤੇ ਸਟੂਡੈਂਟ ਨੂੰ ਦਾਖਲੇ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਮੁੱਖ ਮੰਤਰੀ ਵਿਜੇ ਦੀ ਤਰਫ ਤੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਨੀਟ ਯਾਨੀ ਕਿ ਨੈਸ਼ਨਲ ਐਲੀਜੀਬਿਲਟੀ ਕਮ ਐਂਟਰੈਂਸ ਟੈਸਟ ਜਿਹੜਾ 2026 ਦਾ ਆਯੋਜਿਤ ਕੀਤਾ ਗਿਆ ਸੀ 3 ਮਈ 2026 ਨੂੰ, ਉਸ ਦੇ ਵਿੱਚ ਭਾਰਤ ਭਰ ਤੋਂ 22 ਲੱਖ ਤੋਂ ਜ਼ਿਆਦਾ ਉਮੀਦਵਾਰ ਸ਼ਾਮਲ ਹੋਏ ਸੀ ਔਰ 1.5 ਲੱਖ ਤਮਿਲਨਾਡੂ ਦੇ ਸੀ। ਨੈਸ਼ਨਲ ਟੈਸਟਿੰਗ ਏਜੰਸੀ ਨੇ ਭਾਰਤ ਸਰਕਾਰ ਦੀ ਮਨਜ਼ੂਰੀ ਦੇ ਨਾਲ ਹੁਣ ਇਸ ਪ੍ਰੀਖਿਆ ਨੂੰ ਰੱਦ ਕਰ ਦਿੱਤਾ। ਖਬਰਾਂ ਤੁਸੀਂ ਪੜ੍ਹ ਸੁਣ ਲਈਆਂ ਹੋਣੀਆਂ ਕਿਉਂਕਿ ਬਹੁਤ ਸਾਰੀਆਂ ਕੇਂਦਰੀ ਏਜੰਸੀਆਂ ਤੱਕ ਇਹ ਖਬਰ ਆਈ ਸੀ ਕਿ ਨੀਟ ਦਾ ਜਿਹੜਾ ਕੁਐਸਚਨ ਪੇਪਰ ਆ ਉਹ ਲੀਕ ਹੋ ਗਿਆ। ਇਸ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ CBI ਨੂੰ ਸਪੁਰਦ ਕਰ ਦਿੱਤੀ ਗਈ ਹੈ। ਦੇਸ਼ ਭਰ ਦੇ ਵਿੱਚ ਇਸ ਵਕਤ ਪ੍ਰੀਖਿਆ ਨੂੰ ਰੱਦ ਕੀਤੇ ਜਾਣ ਦੇ ਚੱਲਦਿਆਂ ਲੱਖਾਂ ਦੀ ਗਿਣਤੀ 'ਚ ਮੈਡੀਕਲ ਐਸਪਾਇਰੈਂਟਸ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਯਾਨੀ ਕਿ ਉਹ ਬੱਚੇ ਜਿਹੜੇ ਕਿ ਡਾਕਟਰ ਬਣਨ ਦੀ ਚਾਹਤ ਦੇ ਨਾਲ ਇਸ ਪ੍ਰੀਖਿਆ ਨੂੰ ਦੇਣਾ ਚਾਹੁੰਦੇ ਸੀ, ਇਹ ਪਹਿਲੀ ਵਾਰ ਨਹੀਂ ਹੋਇਆ ਕਿ ਨੀਟ ਦੀ ਸ਼ੁੱਧਤਾ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਗਏ ਹਨ ਔਰ ਪ੍ਰੀਖਿਆ ਦੇ ਵਿੱਚ ਪ੍ਰੀਖਿਆ ਪੱਤਰ ਜਿਹੜਾ ਹੈਗਾ ਜਾਂ ਪ੍ਰਸ਼ਨ ਪੱਤਰ ਹੈ ਜਿਹੜਾ ਉਹ ਲੀਕ ਹੋਣ ਦੀ ਗੱਲ ਹੋਈ। 2024 'ਚ ਵੀ ਹੋਇਆ ਸੀ ਪ੍ਰਸ਼ਨ ਪੱਤਰ ਲੀਕ ਹੋਇਆ ਸੀ ਅਤੇ 6 ਸੂਬਿਆਂ ਦੇ ਵਿੱਚ FIRs ਵੀ ਦਰਜ ਹੋਈਆਂ ਸੀ ਜਿਸ ਤੋਂ ਬਾਅਦ CBI ਨੂੰ ਉਹ ਮਾਮਲਾ ਸਪੁਰਦ ਕਰ ਦਿੱਤਾ ਗਿਆ। ਮੁੜ ਕੇ ਕੋਈ ਜ਼ਿਆਦਾ ਖਬਰਾਂ ਸਾਹਮਣੇ ਨਹੀਂ ਆਈਆਂ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਮੁਤਾਬਕ ਕੇਂਦਰ ਸਰਕਾਰ ਨੇ ਇਹਨੂੰ ਸਾਬਕਾ ਪ੍ਰਮੁੱਖ ਡਾਕਟਰ ਕੇ ਰਾਧਾ ਕ੍ਰਿਸ਼ਨਨ ਦੀ ਅਗਵਾਈ ਦੇ ਵਿੱਚ ਇੱਕ ਹਾਈ ਲੈਵਲ ਕਮੇਟੀ ਬਿਠਾ ਵੀ ਦਿੱਤੀ ਸੀ ਅਤੇ 95 ਸੁਧਾਰ ਕਰਨ ਦੀ ਇੱਕ ਪ੍ਰਸਤਾਵ ਵੀ ਦਿੱਤਾ ਸੀ ਪਰ ਬਾਵਜੂਦ ਇਸ ਦੇ 2 ਸਾਲ ਦੇ ਅੰਦਰ ਅੰਦਰ ਇੱਕ ਵਾਰ ਫਿਰ ਤੋਂ ਇੱਕ ਪੇਪਰ ਲੀਕ ਹੁੰਦਾ, ਇਸੇ ਹੀ ਪ੍ਰੀਖਿਆ ਦਾ ਪ੍ਰੀਖਿਆ ਰੱਦ ਕਰਨੀ ਪੈਂਦੀ ਹੈ। ਕੌਮੀ ਪੱਧਰ ਦੀ ਪ੍ਰੀਖਿਆ ਔਰ ਇਸ ਦੇ ਵਿੱਚ ਖਾਮੀਆਂ ਕਿਸ ਤਰੀਕੇ ਦੀਆਂ ਆ ਚੁੱਕੀਆਂ ਨੇ ਜਾਂ ਹੋ ਰਹੀਆਂ ਨੇ ਇਸ ਦੇ ਉੱਤੇ ਤਮਿਲਨਾਡੂ ਦੇ ਮੁੱਖ ਮੰਤਰੀ ਨੇ ਸਵਾਲ ਖੜ੍ਹੇ ਕੀਤੇ ਨੇ। ਨੀਟ ਪ੍ਰੀਖਿਆ ਨੂੰ ਖਤਮ ਕਰਨ ਦੀ ਮੰਗ ਤਮਿਲਨਾਡੂ ਨਹੀਂ ਪਹਿਲਾਂ ਵੀ ਕਈ ਅਲੱਗ ਅਲੱਗ ਸੂਬਿਆਂ ਦੀ ਤਰਫ ਤੋਂ ਸਾਹਮਣੇ ਆ ਚੁੱਕੀ ਹੈ। ਅਗਲੀ ਬੜੀ ਅਹਿਮ ਖਬਰ ਦੀ ਸਾਂਝ ਪਾਈਏ। ਭਾਰਤ ਸਰਕਾਰ ਨੇ ਬੁੱਧਵਾਰ ਦੇ ਦਿਨ ਸੋਨੇ ਅਤੇ ਚਾਂਦੀ ਦੀ ਇੰਪੋਰਟ ਦੇ ਉੱਤੇ ਟੈਰਿਫ 6% ਤੋਂ ਵਧਾ ਕੇ 15% ਕਰ ਦਿੱਤਾ। ਇਸ ਤੋਂ ਬਾਅਦ ਮਲਟੀ ਕਮੋਡਿਟੀ ਐਕਸਚੇਂਜ ਦੇ ਉੱਤੇ ਸੋਨੇ ਦੀਆਂ ਕੀਮਤਾਂ 6% ਵੱਧ ਕੇ 1,62,000 ਰੁਪਏ ਪ੍ਰਤੀ 10 ਗ੍ਰਾਮ ਸੋਨੇ ਨੂੰ ਪਹੁੰਚ ਗਈਆਂ ਨੇ। ਉੱਥੇ ਚਾਂਦੀ ਦੀਆਂ ਕੀਮਤਾਂ 'ਚ ਵੀ ਤਕਰੀਬਨ 6% ਵਾਧਾ ਹੋਇਆ, 2,95,000 ਰੁਪਏ ਪ੍ਰਤੀ ਕਿਲੋ ਤੱਕ ਚਾਂਦੀ ਪਹੁੰਚ ਗਈ ਹੈ। ਸਰਕਾਰ ਨੇ ਇੰਪੋਰਟ ਡਿਊਟੀ ਵਧਾਉਣ ਦਾ ਫੈਸਲਾ ਇਸ ਕਰਕੇ ਕੀਤਾ ਤਾਂ ਕਿ ਕੀਮਤੀ ਧਾਤੂਆਂ ਦੇ ਉੱਤੇ ਵਿਦੇਸ਼ੀ ਖਰੀਦ ਜਿਹੜੀ ਉਹ ਘੱਟ ਹੋ ਸਕੇ ਅਤੇ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ਦੇ ਵਿੱਚ ਦਬਾਅ ਘੱਟ ਸਕੇ। ਸਰਕਾਰ ਨੇ ਸੋਨੇ ਅਤੇ ਚਾਂਦੀ ਦੀ ਇੰਪੋਰਟ ਦੇ ਉੱਤੇ 10% ਬੇਸਿਕ ਕਸਟਮ ਡਿਊਟੀ ਅਤੇ 5% ਐਗਰੀ ਇਨਫਰਾਸਟਰਕਚਰ ਅਤੇ ਡਿਵੈਲਪਮੈਂਟ ਸੈਸ ਲਗਾਇਆ, ਜਿਸ ਦੇ ਚੱਲਦਿਆਂ ਇਹਨਾਂ ਦੀਆਂ ਕੀਮਤਾਂ ਭਾਰਤ ਦੇ ਵਿੱਚ ਵਧਣਗੀਆਂ। ਵੈਸੇ ਵੀ ਪ੍ਰਧਾਨ ਮੰਤਰੀ ਕੱਲ੍ਹ ਦੇ ਭਾਸ਼ਣ ਦੀ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝਾ ਕੀਤਾ ਹੀ ਸੀ ਕਿ ਕਹਿ ਚੁੱਕੇ ਨੇ ਕਿ ਘੱਟ ਤੋਂ ਘੱਟ ਸੋਨਾ ਖਰੀਦੋ, ਜਿਹੜਾ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਇਜ਼ਾਫਾ ਹੋਇਆ ਉਸ ਦਾ ਅਸਰ ਸੋਨੇ ਅਤੇ ਚਾਂਦੀ ਦੀ ਇੰਪੋਰਟ ਦੇ ਉੱਤੇ ਵੀ ਪੈ ਰਿਹਾ। ਖੈਰ, ਅਜਿਹੇ ਸਮੇਂ ਦੇ ਵਿੱਚ ਚੁੱਕਿਆ ਜਾ ਰਿਹਾ ਜਦੋਂ ਕੀਮਤੀ ਧਾਤੂਆਂ ਖਾਸ ਤੌਰ ਦੇ ਉੱਤੇ ਸੋਨੇ ਦੀ ਇੰਪੋਰਟ ਭਾਰਤ ਦੇ ਵਿੱਚ ਪਿਛਲੇ ਕੁਝ ਇੱਕ ਮਹੀਨਿਆਂ ਦੇ ਵਿੱਚ ਵਧੀ ਹੈ। ਖੈਰ, ਇਸ ਦਾ ਸਭ ਤੋਂ ਵੱਧ ਫਾਇਦਾ ਤਾਂ ਹੁਣ UAE ਨੂੰ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ UAE ਤੋਂ ਇੰਪੋਰਟ ਖਾਸ ਸਮਝੌਤੇ ਦੇ ਤਹਿਤ ਭਾਰਤ ਦੇ ਵਿੱਚ ਕੀਤਾ ਜਾ ਸਕਦਾ। ਭਾਰਤ ਨੇ ਟੈਰਿਫ ਰੇਟ ਕੋਟਾ ਪ੍ਰਣਾਲੀ ਦੇ ਤਹਿਤ ਦੁਬਈ ਤੋਂ ਸੋਨੇ ਦੀ ਇੰਪੋਰਟ ਦੇ ਉੱਤੇ ਮੋਸਟ ਫੇਵਰਡ ਨੇਸ਼ਨ ਦੀ 1% ਦੀ ਜਿਹੜੀ ਇੱਕ ਇਜਾਜ਼ਤ ਦਿੱਤੀ ਹੋਈ ਹੈ 1% ਟੈਰਿਫ ਦੀ। 2022 ਦੇ ਵਿੱਚ 120 ਟਨ ਸਾਲਾਨਾ ਜਿਹੜਾ ਸੋਨਾ ਸੀ ਉਹ ਇੰਪੋਰਟ ਹੋਇਆ ਸੀ, ਹੁਣ 2027 ਤੱਕ ਵੱਧ ਕੇ ਉਹ 200 ਟਨ ਤੱਕ ਹੋ ਸਕਦਾ ਹੈ। ਜ਼ਾਹਰ ਜੀ ਗੱਲ ਹੈ ਕਿ ਇਸ ਦਾ ਫਾਇਦਾ UAE ਨੂੰ ਪਹੁੰਚਾਇਆ ਜਾ ਰਿਹਾ ਹੈ। ਖੈਰ, ਭਾਰਤ ਦੇ ਵਿੱਚ ਜਿਹੜੇ ਮੌਜੂਦ ਸੋਨੇ ਦੇ ਵਪਾਰੀ ਨੇ ਉਹਨਾਂ ਨੂੰ ਇਸ ਦੇ ਨਾਲ ਦਬਾਅ ਮਹਿਸੂਸ ਹੋ ਰਿਹਾ। ਭਾਰਤ ਆਬਾਦੀ ਦੇ ਲਿਹਾਜ਼ ਦੇ ਨਾਲ ਦੁਨੀਆ ਦਾ ਸਭ ਤੋਂ ਵੱਡਾ ਮੁਲਕ ਹੈ ਔਰ ਵਿਦੇਸ਼ੀ ਮੁਦਰਾ ਭੰਡਾਰ ਦੇ ਮਾਮਲੇ 'ਚ ਹਾਲੇ ਵੀ 5ਵੇਂ ਨੰਬਰ ਦੇ ਉੱਤੇ ਹੈ। ਔਰ ਤਾਜ਼ਾ ਅੰਕੜਿਆਂ ਦੇ ਮੁਤਾਬਕ ਭਾਰਤ ਦੇ ਵਿੱਚ ਪਿਛਲੇ ਕੁਝ ਸਾਲਾਂ ਦੇ ਵਿੱਚ ਸੋਨੇ ਦੀਆਂ ਕੀਮਤਾਂ ਦੁੱਗਣੀਆਂ ਤੋਂ ਵੀ ਵਧੀਆਂ ਨੇ। ਈਰਾਨ ਦੀ ਜੰਗ ਇਸ ਦੇ ਵਿੱਚ ਹਾਲੀਆ ਇੱਕ ਵਜ੍ਹਾ ਹੋ ਸਕਦੀ ਹੈ। ਸੋਨੇ ਦੀਆਂ ਕੀਮਤਾਂ ਹੀ ਨਹੀਂ, ਦੁੱਧ ਦੀਆਂ ਕੀਮਤਾਂ ਵੀ ਵੱਧ ਗਈਆਂ ਨੇ। ਆਮ ਆਦਮੀ ਦੇ ਉੱਤੇ ਭਾਰਤ ਦੇ ਵਿੱਚ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਿਆ। ਪਹਿਲਾਂ ਅਮੂਲ ਅਤੇ ਹੋਰ ਮਦਰ ਡੈਰੀ ਨੇ ਵੀ 2 ਰੁਪਏ ਪ੍ਰਤੀ ਲੀਟਰ ਤੱਕ ਦੁੱਧ ਦੀਆਂ ਕੀਮਤਾਂ ਵਧਾ ਦਿੱਤੀਆਂ। ਅੱਜ ਯਾਨੀ ਵੀਰਵਾਰ ਤੋਂ ਇਹ ਨਵੀਆਂ ਕੀਮਤਾਂ ਲਾਗੂ ਹੋ ਜਾਣਗੀਆਂ। ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਨੇ ਅਮੂਲ ਦੇ ਉੱਤੇ 2 ਰੁਪਏ ਦੀ ਕੀਮਤ ਵਧਾਉਣ ਦਾ ਫੈਸਲਾ ਲਿਆ ਹੈ। ਯਾਨੀ ਕਿ 1 ਲੀਟਰ ਵਾਲਾ ਪੈਕੇਟ ਜਿਹੜਾ ਉਹ ਹੁਣ ਤੁਹਾਨੂੰ ਮਹਿੰਗਾ ਮਿਲੇਗਾ। ਵੈਸੇ ਵੀ ਸਟੈਂਡਰਡ ਮਿਲਕ, ਮੱਝ ਦਾ ਦੁੱਧ, ਸਲਿਮੈਂਟ ਰਿਮ ਟੀ ਸਪੈਸ਼ਲ ਤਾਜ਼ਾ ਅਤੇ ਗਾਂ ਦਾ ਦੁੱਧ ਆਦਿ ਹੋਰ ਜਿੰਨੀ ਵੀ ਉਹਨਾਂ ਦੀ ਪੈਕੇਜਿੰਗ ਹੈ ਉਹ ਵੀ ਮਹਿੰਗੀ ਹੋਏਗੀ। ਖੈਰ, ਇਹ ਤਾਂ ਰਹੀ ਅਮੂਲ ਅਤੇ ਮਦਰ ਡੈਰੀ ਦੇ ਨਾਲ ਜੁੜੀ ਗੱਲ। ਪੰਜਾਬ ਦੇ ਵਿੱਚ ਵੀ ਬਜਟ ਵਿਗੜ ਗਿਆ। ਪੰਜਾਬ 'ਚ ਵੇਰਕਾ ਨੇ ਵੀ ਦੁੱਧ ਦੀਆਂ ਕੀਮਤਾਂ 'ਚ 2 ਰੁਪਏ ਪ੍ਰਤੀ ਲੀਟਰ ਦਾ ਇਜ਼ਾਫਾ ਕੀਤਾ। ਵੇਰਕਾ ਦੀ ਤਰਫ ਤੋਂ ਜਾਰੀ ਇੱਕ ਅਧਿਕਾਰਕ ਸੂਚਨਾ ਦੇ ਮੁਤਾਬਕ ਅੱਜ ਵੀਰਵਾਰ ਦੇ ਦਿਨ ਤੋਂ ਦੁੱਧ ਦੇ ਸਾਰੇ ਵੇਰੀਐਂਟਸ ਜਿਵੇਂ ਫੁੱਲ ਕਰੀਮ, ਸਟੈਂਡਰਡ, ਟੋਂਡ ਅਤੇ ਗਾਂ ਦੇ ਦੁੱਧ ਦੇ ਉੱਤੇ ਇਹ ਨਵੀਆਂ ਕੀਮਤਾਂ ਲਾਗੂ ਹੋਣਗੀਆਂ। ਵੇਰਕਾ, ਮਦਰ ਡੈਰੀ, ਅਮੂਲ ਤੋਂ ਇਲਾਵਾ ਪੰਜਾਬ ਦੇ ਵਿੱਚ ਆਮ ਘਰਾਂ ਦੇ ਵਿੱਚ ਜਿਹੜੀਆਂ ਛੋਟੀਆਂ ਸ਼ਹਿਰਾਂ ਦੇ ਪੱਧਰ ਦੇ ਉੱਤੇ ਡੈਰੀਆਂ ਨੇ, ਪਿੰਡਾਂ ਦੇ ਪੱਧਰ 'ਤੇ, ਉਹਨਾਂ ਦੀ ਤਰਫ ਤੋਂ ਵੀ ਦੁੱਧ ਦੇ ਰੇਟ ਦੇ ਵਿੱਚ ਇਜ਼ਾਫਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 1 ਮਈ ਨੂੰ ਪੰਜਾਬ ਸਰਕਾਰ ਨੇ ਡੈਰੀ ਕਿਸਾਨਾਂ ਨੂੰ ਰਾਹਤ ਦਿੰਦਿਆਂ ਦੁੱਧ ਦੀ ਖਰੀਦ ਦੀ ਕੀਮਤ 'ਚ 20 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ ਕੀਤਾ ਸੀ। ਪਸ਼ੂਆਂ ਦੇ ਚਾਰੇ ਦੇ ਵਾਧੇ ਭਾਅ ਅਤੇ ਉਤਪਾਦਨ ਲਾਗਤ ਨੂੰ ਇਸ ਫੈਸਲੇ ਦਾ ਪ੍ਰਮੁੱਖ ਕਾਰਨ ਵੀ ਮੰਨਿਆ ਜਾ ਰਿਹਾ ਸੀ। ਖੈਰ, ਪੰਜਾਬ ਦੀਆਂ ਖਬਰਾਂ ਦੇ ਵੱਲ ਆਉਂਦੇ ਹਾਂ, ਪਰ ਇਸ ਤੋਂ ਪਹਿਲਾਂ 2 ਕੁ ਖਬਰਾਂ ਪੰਜਾਬ ਦੇ ਗੁਆਂਢ ਦੇ ਵਿੱਚੋਂ। ਹਰਿਆਣੇ ਤੋਂ 1 ਖਬਰ, ਹਰਿਆਣੇ ਦੇ ਵਿੱਚ ਨਗਰ ਨਿਗਮ ਚੋਣਾਂ ਦੀ ਗਿਣਤੀ 13 ਮਈ ਨੂੰ ਹੋ ਗਈ। ਦੱਸ ਦਈਏ ਕਿ 10 ਮਈ ਨੂੰ ਵੋਟਾਂ ਪਈਆਂ ਸੀ ਔਰ ਬੇਸਬਰੀ ਦੇ ਨਾਲ ਰਿਜ਼ਲਟਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਫਿਲਹਾਲ ਹਰਿਆਣੇ ਦੇ ਵਿੱਚ ਸਥਿਤੀ ਇਹ ਹੈ ਕਿ ਹਰਿਆਣੇ ਦੀਆਂ 7 ਨਗਰ ਨਿਗਮਾਂ ਦੇ ਵਿੱਚ 6 ਦੇ ਉੱਤੇ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ ਔਰ ਜ਼ਿਆਦਾਤਰ ਦੇ ਵਿੱਚ ਭਾਜਪਾ ਦਾ ਹੀ ਦਬਦਬਾ ਰਿਹਾ। ਸੋਨੀਪਤ ਦੇ ਵਿੱਚ ਭਾਜਪਾ ਦੇ ਰਾਜੀਵ ਜੈਨ ਜਿੱਤੇ ਨੇ, ਦੁਬਾਰਾ ਮੇਅਰ ਬਣਨਗੇ। ਅੰਬਾਲਾ ਦੇ ਵਿੱਚ ਵੀ ਕਮਲ ਖਿਲਿਆ। ਪੰਚਕੂਲਾ, ਸੋਨੀਪਤ ਅਤੇ ਮਹਾਪੌਰ ਦੇ ਵਿੱਚ ਜਿਹੜੀਆਂ ਵਾਰਡ ਅਲੱਗ ਅਲੱਗ ਵਾਰਡਾਂ ਦੀਆਂ ਚੋਣਾਂ ਸੀ ਉਹਨਾਂ ਦੇ ਵਿੱਚ ਵੀ ਜ਼ਿਆਦਾਤਰ ਭਾਜਪਾ ਨੇ ਹੀ ਮੋਰਚਾ ਮਾਰਿਆ। ਇਸ ਤੋਂ ਇਲਾਵਾ ਟੋਹਾਣਾ, ਝੱਜਰ, ਰਾਜੌਨ, ਤਰਾਵੜੀ, ਕਨੀਨਾ, ਸਢੋਰਾ ਨਗਰ ਪੰਚਾਇਤਾਂ ਦੇ ਉੱਤੇ ਵੀ ਜਿਹੜੀਆਂ ਉਪਚੋਣਾਂ ਹੋਈਆਂ ਸੀ ਇਹਨਾਂ ਦੇ ਵਿੱਚ ਵੀ ਭਾਜਪਾ ਨੇ ਹੀ ਆਪਣਾ ਮੋਰਚਾ ਫਤਿਹ ਕੀਤਾ ਹੈ। ਉੱਥੇ ਹੀ ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ਤਰਫ ਤੋਂ 12ਵੀਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ। PSEB ਯਾਨੀ ਸਕੂਲ ਐਜੂਕੇਸ਼ਨ ਬੋਰਡ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਇਸ ਵਾਰ ਮੈਰਿਟ ਦੇ ਵਿੱਚ ਬਗੈਰ ਕਿਸੇ ਸ਼ੱਕ ਕੁੜੀਆਂ ਨੇ ਮੁੜ ਤੋਂ ਆਪਣਾ ਦਬਦਬਾ ਜਿਹੜਾ ਕਾਇਮ ਕੀਤਾ। ਪਰ ਇਸ ਵਾਰ ਇੱਕ ਰਿਕਾਰਡ ਬਣਿਆ, ਸੂਬੇ ਦੇ ਵਿੱਚ 12ਵੀਂ ਦੇ ਜਿਹੜੇ ਇਤਕੀ ਨਤੀਜੇ ਆਏ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ, ਪਹਿਲੇ 3 ਸਥਾਨ 'ਤੇ ਰਹਿਣ ਵਾਲੀਆਂ ਵਿਦਿਆਰਥਣਾਂ ਨੇ 500 ਅੰਕਾਂ ਦੀ ਇਸ ਪ੍ਰੀਖਿਆ ਦੇ ਵਿੱਚ 500 ਹੀ ਅੰਕ ਹਾਸਲ ਕੀਤੇ ਨੇ। ਪਹਿਲੇ ਸਥਾਨ ਦੇ ਉੱਤੇ ਸੁਪਨੀਤ ਕੌਰ ਜਿਹੜੀ ਉਬਾ ਮਾਨਸਾ ਦੀ ਰਹੀ ਹੈ, ਇਸ ਤੋਂ ਇਲਾਵਾ ਸੁਹਾਨੀ ਚੌਹਾਨ ਜਮਾਲਪੁਰ ਕਲੋਨੀ ਲੁਧਿਆਣਾ ਦੀ BMC ਸਕੂਲ ਦੀ, ਅਤੇ ਤੀਸਰਾ ਇੱਕ ਹੋਰ ਇਸੇ ਹੀ ਨੰਬਰ ਦੇ ਉੱਤੇ ਪਹਿਲੇ 3 ਸਥਾਨਾਂ ਦੇ ਉੱਤੇ ਦਿਵਾਂਸ਼ੀ, ਇਹ ਸ਼ਿਮਲਾਪੁਰੀ ਲੁਧਿਆਣਾ ਤੋਂ ਇਸ ਲੜਕੀ ਨੇ ਵੀ 12ਵੀਂ ਦੀ ਪ੍ਰੀਖਿਆ ਦੇ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ ਹੈ।

ਜਾਖੜ ਨੇ ਕਿਹਾ ਕਿ ਸੂਬੇ ਦੇ ਵਿੱਚ 3 ਲੱਖ ਸਰਕਾਰੀ ਮੁਲਾਜ਼ਮ ਤੇ 4 ਲੱਖ ਪੈਨਸ਼ਨਰ ਨੇ ਜਿਨ੍ਹਾਂ ਦੀ 15,000 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਪੰਜਾਬ ਸਰਕਾਰ ਡਕਾਰੀ ਬੈਠੀ ਹੈ। ਔਰ ਬਾਵਜੂਦ ਇਸ ਦੇ ਕਿ ਹਾਈਕੋਰਟ ਨੇ ਹੁਕਮ ਦੇ ਦਿੱਤਾ ਪੰਜਾਬ ਸਰਕਾਰ ਨੂੰ ਕਿ 30 ਜੂਨ ਤੱਕ ਇਹ ਰਾਸ਼ੀ ਜਿਹੜੀ ਹੈ ਪੈਨਸ਼ਨਰਸ ਤੱਕ ਅਤੇ ਪੰਜਾਬ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਤੱਕ ਦਿੱਤੀ ਜਾਵੇ, ਪੰਜਾਬ ਸਰਕਾਰ ਇਸ ਤੋਂ ਪਿੱਛੇ ਹਟ ਰਹੀ ਹੈ। ਜਾਖੜ ਨੇ ਦੋਸ਼ ਲਗਾਇਆ ਕਿ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਪੰਜਾਬ ਸੂਬੇ ਦੇ ਵਿੱਚ ਜਦੋਂ ਕਿਸੇ ਸਰਕਾਰ ਨੇ DA ਜਿਹਨੂੰ ਮਹਿੰਗਾਈ ਭੱਤਾ ਕਹਿ ਲਿਆ ਜਾਂਦਾ ਉਹ ਪਹਿਲੀ ਵਾਰ ਰੋਕਿਆ ਹੋਵੇ। ਔਰ ਇਸ ਦੇ ਕਰਕੇ ਮੁਲਾਜ਼ਮਾਂ ਨੂੰ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਸਰਕਾਰ ਨੂੰ ਸੱਤਾ ਦੇ ਵਿੱਚ ਬਿਠਾਇਆ ਉਸੇ ਸਰਕਾਰ ਨੇ ਇਹਨਾਂ ਮੁਲਾਜ਼ਮਾਂ ਦੇ DA ਜਿਹੜੇ ਨੇ ਰੋਕ ਕੇ ਰੱਖੇ ਨੇ ਔਰ ਉਹਨਾਂ ਨੂੰ ਮਜਬੂਰ ਕਰ ਦਿੱਤਾ ਪੈਨਸ਼ਨਰਸ ਦੇ ਕਰਮਚਾਰੀਆਂ ਨੂੰ ਕਿ ਉਹ ਧਰਨੇ ਲਗਾਉਣ, ਉਹ ਸਰਕਾਰ ਤੱਕ ਆਪਣੇ ਗੁਹਾਰ ਬਾਰ ਬਾਰ ਲਗਾਉਣ। ਜਾਖੜ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਉੱਤੇ ਵੀ ਚਿੰਤਾ ਜ਼ਾਹਰ ਕੀਤੀ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਵੀ ਪੰਜਾਬ ਸਰਕਾਰ ਵਾਧੂ ਕਦਮ ਨਹੀਂ ਚੁੱਕ ਰਹੀ। ਖੈਰ, ਇੱਧਰ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝਾ ਪਾ ਲਈਏ। ਸਭ ਤੋਂ ਪਹਿਲਾਂ ਜਿਹੜੀ ਮਾਈਗ੍ਰੇਸ਼ਨ ਦੇ ਨਾਲ ਜੁੜੀ ਹੋਈ ਇੱਕ ਖਬਰ ਤੁਸੀਂ ਸੁਣ ਲਓ, ਉਹ ਇਹ ਹੈ, ਦੋ ਖਬਰਾਂ ਨੇ। ਇੱਕ ਤਾਂ ਲਿਬਰਲ ਨੈਸ਼ਨਲ ਗੱਠਜੋੜ ਦੀ ਤਰਫ ਤੋਂ ਆਪਣੇ ਖਿਆਲ ਰੱਖੇ ਜਾ ਰਹੇ ਨੇ, ਆਪਣੇ ਪ੍ਰਪੋਜ਼ਲ ਦਿੱਤੇ ਜਾ ਰਹੇ ਨੇ ਤਾਂ ਕਿ ਦੇਸ਼ ਦੇ ਲੋਕ, ਦੇਸ਼ ਦੇ ਵੋਟਰ ਜਿਹੜੇ ਨੇ ਉਹ ਆਪਣਾ ਮਨ ਬਣਾ ਲੈਣ ਔਰ ਇਮੀਗ੍ਰੇਸ਼ਨ ਪਾਲਿਸੀ ਦੇ ਉੱਤੇ ਆਪਣਾ ਰੁੱਖ ਸਪਸ਼ਟ ਕੀਤਾ ਜਾ ਰਿਹਾ। ਪਿਛਲੀ ਵਾਰ ਫੈਡਰਲ ਚੋਣਾਂ ਦੇ ਵਿੱਚ ਵੀ ਲਿਬਰਲ ਨੈਸ਼ਨਲ ਗੱਠਜੋੜ ਨੇ ਇਮੀਗ੍ਰੇਸ਼ਨ ਪਾਲਿਸੀ ਦੇ ਉੱਤੇ ਆਪਣਾ ਰੁੱਖ ਖਾਸਾ ਸਖ਼ਤ ਰੱਖਿਆ ਸੀ, ਪਰ ਖੈਰ ਉਸ ਦਾ ਖਾਮਿਆਜ਼ਾ ਜਿਹੜਾ ਸੀ ਉਹ ਕਿਸੇ ਤਰੀਕੇ ਦੇ ਨਾਲ ਪੀਟਰ ਡਟਨ ਨੂੰ ਵੀ ਭੁਗਤਣਾ ਪਿਆ ਸੀ। ਇਸ ਵਾਰ ਵਿਰੋਧੀ ਧਿਰ ਨੇਤਾ ਐਂਗਸ ਟੇਲਰ ਨੇ ਵੱਖਰੇ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਪਾਲਿਸੀ ਦੇ ਉੱਤੇ ਆਪਣੇ ਬਿਆਨ ਦੇਣੇ ਸ਼ੁਰੂ ਕੀਤੇ ਨੇ। ਉਹਨਾਂ ਕਿਹਾ ਹੈ ਕਿ ਜੇਕਰ ਫੈਡਰਲ ਚੋਣਾਂ ਜਿੱਤ ਕੇ ਲਿਬਰਲ ਨੈਸ਼ਨਲ ਗੱਠਜੋੜ ਸਰਕਾਰ ਸੱਤਾ ਦੇ ਉੱਤੇ ਕਾਬਜ਼ ਹੁੰਦੀ ਹੈ ਤਾਂ ਉਹ ਕੁਛ ਇੰਪੋਰਟੈਂਟ ਲੈਂਡਮਾਰਕ ਡਿਸੀਜਨ ਜਿਹੜੇ ਨੇ ਉਹ ਲੈਣਗੇ। ਪਹਿਲਾਂ ਤਾਂ ਇਹ ਕਿ ਜਿਹੜੇ ਨੋਨ ਸਿਟੀਜ਼ਨਸ ਨੇ ਉਹ ਇਸ ਗੱਲ ਨੂੰ ਸਮਝ ਲੈਣ ਕਿ ਜਦ ਤੱਕ ਉਹ ਸਿਟੀਜ਼ਨ ਨਹੀਂ ਹੈ ਇਸ ਦੇਸ਼ ਦੇ ਬੰਦੇ, ਉਦੋਂ ਤੱਕ ਵੈਲਫੇਅਰ ਸਕੀਮਾਂ ਦੇ ਲਾਭ ਉਹ ਨਹੀਂ ਲੈਣਗੇ। ਜੇਕਰ ਅਸੀਂ ਚੁਣ ਕੇ ਸੱਤਾ ਦੇ ਵਿੱਚ ਆ ਜਾਂਦੇ ਹਾਂ ਤਾਂ ਇਹ ਕੰਮ ਸਭ ਤੋਂ ਪਹਿਲਾਂ ਕਰਾਂਗੇ। ਉਂਝ ਦੱਸ ਦਈਏ ਕਿ ਜੇਕਰ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਹੋ ਤਾਂ ਤੁਹਾਨੂੰ ਵੋਟ ਪਾਉਣ ਦਾ ਹੱਕ ਵੀ ਨਹੀਂ ਹੈ, ਪਰ ਤੁਹਾਡੇ ਤੱਕ ਕੁਝ ਜਿਹੜੇ ਭੱਤੇ ਨੇ ਜਾਂ ਕੇਂਦਰ ਫੈਡਰਲ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਨੇ ਜਾਂ ਸੂਬਾਈ ਸਰਕਾਰ ਦੀਆਂ ਉਹਨਾਂ ਦੇ ਲਾਭਪਾਤਰੀ ਤੁਸੀਂ ਬਣ ਜਾਂਦੇ ਹੋ। ਵੋਟ ਪਾਉਣ ਦਾ ਹੱਕ ਸਿਰਫ ਸਿਟੀਜ਼ਨਸ ਨੂੰ ਹੁੰਦਾ। ਅਜਿਹੇ ਸਮੇਂ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਨੋਨ ਸਿਟੀਜ਼ਨਸ ਜਿਹੜੇ ਨੇ, ਯਾਨੀ ਜਿਹੜੇ ਪਰਮਾਨੈਂਟ ਰੈਜ਼ੀਡੈਂਟਸ ਨੇ, ਉਹ ਘੱਟੋ ਘੱਟ 17 ਅਲੱਗ ਅਲੱਗ ਵੈਲਫੇਅਰ ਬੈਨੀਫਿਟਸ ਪ੍ਰੋਗਰਾਮ ਹਾਸਲ ਕਰ ਲੈਂਦੇ ਨੇ। ਏਜ ਪੈਨਸ਼ਨ ਤੋਂ ਲੈ ਕੇ ਡਿਸੇਬਿਲਟੀ ਸਪੋਰਟ ਪੈਨਸ਼ਨ ਤੱਕ, ਜੋਬ ਸੀਕਰ, ਯੂਥ ਅਲਾਊਂਸ, ਇੱਥੋਂ ਤੱਕ NDIS ਯਾਨੀ ਨੈਸ਼ਨਲ ਡਿਸੇਬਿਲਟੀ ਇੰਸ਼ੋਰੈਂਸ ਸਕੀਮ। ਪਰ ਵਿਰੋਧੀ ਧਿਰ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਇਸ ਕਿਸਮ ਦਾ ਕੋਈ ਵੀ ਲਾਭ ਉਹਨਾਂ ਲੋਕਾਂ ਨੂੰ ਹਾਸਲ ਨਾ ਹੋ ਸਕੇ ਔਰ ਘੱਟੋ ਘੱਟ 4 ਸਾਲ ਤੱਕ ਨਾ ਹੋ ਸਕੇ ਜਦੋਂ ਤੱਕ ਉਹ ਸਿਟੀਜ਼ਨ ਬਣ ਜਾਂਦੇ ਨੇ, ਉਸ ਤੋਂ ਬਾਅਦ ਵੀ 4 ਸਾਲ ਉਹਨਾਂ ਨੂੰ ਉਹ ਤੁਰੰਤ ਪ੍ਰਭਾਵ ਦੇ ਨਾਲ ਲਾਭ ਨਾ ਦਿੱਤੇ ਜਾਣ। ਉਹਨਾਂ ਉਦਾਹਰਣ ਦਿੱਤੀ ਕਿ ਸਵੀਡਨ ਵਰਗੇ ਮੁਲਕਾਂ ਦੇ ਵਿੱਚ ਤਾਂ ਇਹ ਥਰੈਸ਼ਹੋਲਡ 8 ਸਾਲ ਹੈ ਹਾਲੇ ਵੀ, ਔਰ ਇਹ ਜ਼ਰੂਰੀ ਹੋਏਗਾ ਕਿਉਂਕਿ ਦੇਸ਼ ਦੇ ਇੱਕ ਤਾਂ ਬਜਟ ਦੇ ਉੱਤੇ ਵਾਧੂ ਬੋਝ ਨਹੀਂ ਪਏਗਾ। ਮੰਨਿਆ ਜਾ ਰਿਹਾ ਹੈ ਕਿ ਸਰਕਾਰਾਂ ਦੀ ਤਰਫ ਤੋਂ $41 ਬਿਲੀਅਨ ਜਿਹੜੇ ਨੇ ਉਹ ਇਸ ਕਿਸਮ ਦੀਆਂ ਭਲਾਈ ਸਕੀਮਾਂ ਦੇ ਉੱਤੇ ਖਰਚ ਕਰ ਦਿੱਤੇ ਜਾਂਦੇ ਨੇ। ਹਾਲਾਂਕਿ NDIS ਸਭ ਤੋਂ ਵੱਡੀ ਇੱਕ ਸਕੀਮ ਹੈ ਜਿਹੜੀ ਕਿ $50 ਬਿਲੀਅਨ ਤਾਂ ਇਕੱਲੇ ਇਸੇ ਸਕੀਮ ਦੇ ਉੱਤੇ ਖਰਚ ਹੁੰਦੇ ਨੇ। ਹੁਣ ਅੰਕੜਿਆਂ ਦੇ ਵਿੱਚ ਕਿਤੇ ਨਾ ਕਿਤੇ ਤਾਂ ਸਮੱਸਿਆ ਹੈ, ਕਿਉਂਕਿ ਜੇਕਰ ਅਗਲੀ ਖਬਰ ਦੇ ਵੱਲ ਤੁਸੀਂ ਧਿਆਨ ਦਿਓ ਤਾਂ ਇਸ ਦੇ ਵਿੱਚ ਅੰਕੜੇ ਬਹੁਤ ਵੱਡਾ ਸਵਾਲ ਖੜ੍ਹਾ ਕਰਦੇ ਨੇ। ਕਿਹਾ ਜਾ ਰਿਹਾ ਹੈ ਕਿ ਇਹਨਾਂ 4 ਸਾਲਾਂ ਦੇ ਵਿੱਚ 2029 ਤੱਕ ਜਿਹੜਾ ਵਿੱਤੀ ਵਰ੍ਹਾ ਮੁੱਕੇਗਾ, ਘੱਟੋ ਘੱਟ 9,90,000 ਨੈੱਟ ਮਾਈਗ੍ਰੇਸ਼ਨ ਹੋ ਜਾਏਗੀ, ਯਾਨੀ ਕਿ ਇੰਨੇ ਪ੍ਰਵਾਸੀ ਜਿਹੜੇ ਨੇ ਦੇਸ਼ ਦੇ ਅੰਦਰ ਮੌਜੂਦ ਹੋਣਗੇ, ਯਾਨੀ ਕਿ ਜਿਹੜੀ ਅਸਲ ਗਿਣਤੀ ਹੋਣੀ ਚਾਹੀਦੀ ਸੀ ਉਹਦੇ ਨਾਲੋਂ ਕਿਤੇ 55,000 ਵਧੇਰੇ ਪ੍ਰਵਾਸੀ ਆਸਟ੍ਰੇਲੀਆ ਨੂੰ ਆਪਣਾ ਘਰ ਦੱਸਣਗੇ। ਹੁਣ ਗੱਠਜੋੜ ਨੇ, ਵਨ ਨੇਸ਼ਨ ਪਾਰਟੀ ਨੇ ਸਰਕਾਰ ਦੀ ਇਸ ਨੀਤੀ ਦੀ ਆਲੋਚਨਾ ਕੀਤੀ ਹੈ। ਇਹਦੇ ਨਾਲ ਕਿਹਾ ਜਾ ਰਿਹਾ ਕਿ ਘਰਾਂ ਦੀ ਜਿਹੜੀ ਲਗਾਤਾਰ ਵੱਧ ਰਹੀ ਇੱਕ ਮੰਗ ਹੈ ਉਸ ਦੇ ਉੱਤੇ ਬੋਝ ਵਧੇਗਾ। ਕਿਵੇਂ, ਇਹ ਵੀ ਤੁਹਾਨੂੰ ਦੱਸਦੇ ਹੋਏ ਚੱਲਦੇ ਹਾਂ। ਹੁਣ ਸਰਕਾਰ ਦੇ ਦੁਆਰਾ ਜਾਰੀ ਅੰਕੜਿਆਂ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ 3,05,000 ਜਿਹੜੀ ਨੈੱਟ ਮਾਈਗ੍ਰੇਸ਼ਨ ਸੀ ਵਿਦੇਸ਼ ਤੋਂ ਹੋਈ ਉਹ 2024-25 ਦੇ ਫਾਈਨੈਂਸ਼ੀਅਲ ਈਅਰ 'ਚ ਹੋਈ ਸੀ, ਅਤੇ 2025-26 ਜਿਹੜਾ ਕਿ ਕਰੰਟ ਫਾਈਨੈਂਸ਼ੀਅਲ ਈਅਰ ਹੈ ਇਸ ਦੇ ਵਿੱਚ 2,95,000 ਲੋਕ ਆ ਗਏ ਨੇ।
ਜ਼ਿਆਦਾ ਆਏ ਨੇ।

0: क्योंकि सरकार ने इन्ने नहीं सी सोचे। अगले साल भी यानी नैक्सट फाइनैशियल ईयर भी 2,26,27 के भी 2,45,000 लोग आ जाएंगे, इन्ने भी सरकार ने नहीं सोचे सी। सरकार ने जो टारगेट रख के चल रही थी वह है 2,25,000 प्रवासियों का, जो कि 2027-28 ते 2028-29 दे विच संभव हो सकेगा। सो 2024-25 दे फाइनैंशियल ईयर तो लैके 2028-29 दे फाइनैंशियल ईयर तक जेकर कुल गिणती मिथली जाए तो यह लगभग मिलियन दे आसपास बन जाती है। सरकारें मन के चलती है कि हर 2.5 लोगों के उत्ते एक घर की लोड़ होंदी है। हुण जिन्ना आबादी वाधा होया इस हिसाब के नाल 22,000 घर की होर लोड़ आस्ट्रेलिया नू होएगी। इस करके विरोधी धिर नेता एंगस टेलर की तरफ तो सरकार की माइग्रेशन नीति के उत्ते सवाल खड़े किए गए हैं। वन नेशन पार्टी की तरफ तो भी इस दे उत्ते इतराज जताए गए हैं। घर की गल जो आती हो तो न्यू साउथ वेल्स के घर की लगातार घट रही उसारी है तो लगातार बढ़ रही मांग है। ये दो एक बहुत बड़ी समस्या ने, इस करके NSW स्टेट जिहड़ी आस्ट्रेलिया की सब तो बड़ी स्टेट है जिथे मंगे उठती है कि वधेरे घर की लोड़ होनी चाहिए, पर सच्चाई असल दे विच ये आ जाती है कि लै दे के ठीकरा सरकार दे सिर फुटदा कि घर की उसारी दे लई जिहड़ियां अर्जियां ने वह लटकियां रहिंदियां। उदाहरण के तौर के उत्ते DA एप्लीकेशन, DA यानी कि डिवेलपमेंट एप्लीकेशन हुंदी है। आम तौर के उत्ते असैसमेंट जिहड़ी है वह कई चिर भरी रहती है, पर हुण सरकार ने NSW सरकार ने एक प्रस्ताव लिया कि फास्ट ट्रैक करन दे लई इन्हां अर्जियां नूं 50 दिन या इस तो भी घट दिनां दे विच निपटारा किया जाए। पर सारियां अर्जियां नहीं, सिर्फ जिहड़ियां एक स्टोरी या दो स्टोरी रेजिडेंशियल एरियाज़ दे विच बन रहीयां इमारतां ने या घर ने उहनां दे लई, पर यह भी बहुत वड्डी गिनती है। घट्टो घट न्यू साउथ वेल्स दी 70% एप्लीकेशन तां इही ने जिहड़ियां पईयां ने। सो हुण NSW सरकार प्लैनिंग सिस्टम रिफॉर्म बिल लैके आ रही है। पहला पिछले साल नवंबर महीने के भी इहनूं लिआंदा गया सी, लिआंदा नहीं सी गया, कम्यूनिटी कंसल्टेशन दे लई खोलिया गया सी, पर उस तो बाद हुण कंसल्टेशन यानी आम लोगों की फीडबैक हासिल होने तो बाद हुण यह कहा जा रहा है कि इन्हों एप्लीकेशन फास्ट ट्रैक किया जाए। आम तौर पर जिहड़ियां 80-80 दिन लै लैंदियां ने उन्हां 20 दिन या वध तो वध 50 दिन तक जिहड़ा उन्होंने फास्ट ट्रैक करके अप्रूव किया जाए। विक्टोरिया सरकार ने आखिरकार मान लिया है कि उन्हां दियां गड़बड़ां दे चलदियां या उन्हां दियां रणनीतियां दे चलदियां होया विक्टोरिया दे विच एंबूलेंस विक्टोरिया जिहड़ी है वह अदारा कमज़ोर पै चुकिया है, खराब हो चुकिया है, बीमार हो चुकिया है। सरकार ने असल दे विच एक एंबूलेंस विक्टोरिया नूं लैके पार्लीमेंट्री इनकुआरी दे विच अपना फॉर्मल रिस्पोंस यानी कि रस्मी जवाब दायर किया, जिस दे विच कहा गया है कि एंबूलेंस विक्टोरिया दे विच वर्कफोर्स तो लैके ऑर्गनाइजेशनल स्ट्रक्चर तक और लगातार बढ़ रही मरीजों की मंग तो लैके हेल्थ सिस्टम के उत्ते बढ़ रहे दबाव तक सारिया चीज़ा जायज़ ने। 000 विक्टोरिया, एंबूलेंस विक्टोरिया, ये सारिया संस्थावां इस वक्त जर्जर हालत च ने। एक बार नहीं कई बार ये खबरां तुहाडे तक असीं अलग अलग मौकियां दे उत्ते लिया चुके हैं। सरकार तक 21 मशवरे भी जिहड़े पहुँचाए गए सीगे कि इन्हां नूं तुरंत प्रभाव दे नाल लागू किया जाए। सरकार ने मन भी लए ने पर लागू हाले तक कोई नहीं हुए ने। 21 मशवरे हो सकदा है कि एंबूलेंस विक्टोरिया की तकदीर बदल देन, पर सब तो वड्डी समस्या तो यह है कि क्लीनिकल स्टाफ जिहड़ा वह नहीं भर्ती किया जा रहा। शैडो एंबूलेंस सर्विसेज मिनिस्टर जॉर्जी क्रोजियर ने कहा कि इस वक्त एक जिहड़ी इस सर्विस जिहड़ी एंबूलेंस विक्टोरिया पूरी तरीके दे नाल बीमार हो चुकी है और पार्लीमेंट दे विच इस दे उत्ते गल हो रही है। सरकार नूं कहा जा रहा है कि कई साल लगणगे इस नूं फिक्स करन दे लई, पिछले कई सालों दे विच खराबियां भी आईयां ने, सो घट्टो घट इस दे उत्ते काम किया जाए। उधर न्यू साउथ वेल्स सरकार ने जिहड़ा ताज़ा तरीन जारी होया फैडरल बजट है उस दे विच विक्टोरिया नूं बेहिसाब बेशुमार मुहब्बत जिहड़ी दित्ती एंथनी अल्बनी सरकार ने उस दे उत्ते इतराज़ जताया, क्योंकि मुहब्बत एक तरफ है ते यह मुहब्बत न्यू साउथ वेल्स ही नहीं किसी भी सूबे नूं रास नहीं आ रही। NSW दे प्रीमियर क्रिस मिन्स ने असल दे विच कहा तो अंग्रेजी च है पर उहदा पंजाबी तर्जमा कुछ यही बनता है कि जुत्ती खान नूं रिछ ते गाजरां खान नूं बांदर। असल दे विच ਨਿਊ ਸਾਊਥ ਵੇਲਜ਼ ਸਰਕਾਰ ਨੇ ਜਿਹੜਾ ਫੈਡਰਲ ਸਰਕਾਰ ਦੀ ਤਰਫ ਤੋਂ ਵਿਕਟੋਰੀਆ ਨੂੰ ਸਰਵਰਬਨ ਰੇਲ ਲੂਪ ਦੇ ਲਈ ਵਾਧੂ $4 billion ਦਾ ਇੱਕ ਐਡੀਸ਼ਨਲ ਗਿਫਟ ਦਿੱਤਾ, ਉਸ ਦੇ ਉੱਤੇ ਸਵਾਲ ਖੜ੍ਹੇ ਕੀਤੇ ਨੇ। ਕ੍ਰਿਸ ਮਿੰਸ ਨੇ ਕਿਹਾ ਹੈ ਕਿ ਇਹਦਾ ਮਤਲਬ ਤਾਂ ਇਹ ਹੋਇਆ ਕਿ ਵਿਕਟੋਰੀਆ ਦੇ ਵਿੱਚ ਪ੍ਰਤੀ ਵਿਅਕਤੀ ਤੁਸੀਂ $657 ਫੈਡਰਲ ਫੰਡਿੰਗ ਦੇ ਵਿੱਚੋਂ ਦੇ ਰਹੇ ਹੋ ਅਤੇ ਇਨਫਰਾਸਟ੍ਰਕਚਰ ਦੇ ਉੱਤੇ ਖਰਚ ਕਰਨ ਲਈ। ਹੁਣ ਨਿਊ ਸਾਊਥ ਵੇਲਜ਼ ਨੂੰ ਦਿੱਤੇ ਜਾਂਦੇ ਨੇ $344 ਪ੍ਰਤੀ ਵਿਅਕਤੀ, ਇਹ ਕਿਵੇਂ ਦਾ ਜਸਟਿਸ ਹੋਇਆ? ਨਿਊ ਸਾਊਥ ਵੇਲਜ਼ ਦੇ ਟੈਕਸਪੇਅਰ ਆਪਣਾ ਪੈਸਾ ਸੈਂਟਰਲ ਪੂਲ ਦੇ ਵਿੱਚ ਪਾਉਂਦੇ ਨੇ ਅਤੇ ਫਿਰ ਉਸ ਸੈਂਟਰਲ ਪੂਲ ਦੇ ਵਿੱਚੋਂ ਫੈਡਰਲ ਸਰਕਾਰ ਜ਼ਿਆਦਾ ਪੈਸੇ ਵਿਕਟੋਰੀਆ ਨੂੰ ਦੇ ਦਿੰਦੀ ਹੈ, ਗੱਫੇ ਦੇ ਦਿੰਦੀ ਹੈ। ਹੁਣ ਜੇਕਰ ਵਿਕਟੋਰੀਆ ਸਰਕਾਰ ਸਬਰਬਨ ਰੇਲ ਲੂਪ ਨਹੀਂ ਬਣਾ ਪਾ ਰਹੀ ਤਾਂ ਇਹ ਤਾਂ ਵਿਕਟੋਰੀਆ ਸਰਕਾਰ ਦੀ ਕਮੀ ਹੈ, ਉਹਨਾਂ ਦੀ ਗੜਬੜ ਹੈ। ਉਸ ਨੂੰ ਦੂਰ ਕਰਨ ਦੇ ਲਈ ਆਖਿਰਕਾਰ ਕਿੰਨੀ ਕੁ ਫੰਡਿੰਗ ਦਿੱਤੀ ਜਾਏਗੀ? ਕਿਹਾ ਜਾ ਰਿਹਾ ਪਰਸੈਂਟੇਜ ਟਰਮ ਦੇ ਵਿੱਚ 17.7% ਟੋਟਲ ਫੰਡਿੰਗ NSW ਨੂੰ ਹਾਸਲ ਹੋਈ ਹੈ। NSW ਦੇ ਪ੍ਰੀਮੀਅਰ ਦਾ ਕਹਿਣਾ ਹੈ ਕਿ 31% ਆਬਾਦੀ ਦੇਸ਼ ਦੀ ਅਤੇ 17% ਇਨਫਰਾਸਟ੍ਰਕਚਰ ਸਪੈਂਡਿੰਗ, ਇਹ ਕਹਾਂ ਕਾ ਇਨਸਾਫ ਹੁਆ ਅੰਥਨੀ ਅਲਬਨੀਸ ਬਾਬੂ। ਅਜਿਹੇ ਦੇ ਵਿੱਚ ਜਸਿੰਟਾ ਐਲਨ ਸਰਕਾਰ ਇਹ ਹਲੇ ਤਵੱਕੋ ਕਰ ਰਹੀ ਹੈ ਕਿ ਆ ਜਿੰਨੇ ਵੀ ਪੈਸੇ ਦਿੱਤੇ ਨੇ ਫੈਡਰਲ ਸਰਕਾਰ ਨੇ, ਚਾਹੇ ਗਿਫਟ ਦਿੱਤਾ ਚਾਹੇ ਕੀ ਹੈ, ਇਹ ਵੀ ਘੱਟ ਹੈ। ਸਬਰਬਨ ਰੇਲ ਰੂਪ ਦੇ ਉੱਤੇ $34.5 billion ਦਾ ਖਰਚ ਤਾਂ ਵਿਕਟੋਰੀਆ ਸਰਕਾਰ ਪਹਿਲਾਂ ਹੀ ਲਗਾਈ ਬੈਠੀ ਹੈ ਔਰ ਇਹ ਪੂਰਾ ਹੁੰਦਾ ਦਿਖਾਈ ਨਹੀਂ ਦੇ ਰਿਹਾ। ਇਸ ਕਰਕੇ ਵਿਕਟੋਰੀਆ ਸਰਕਾਰ $11.5 billion ਫੈਡਰਲ ਸਰਕਾਰ ਤੋਂ ਮੰਗ ਰਹੀ ਸੀ ਔਰ ਜਿਸ ਹਿਸਾਬ ਦੇ ਨਾਲ ਫੈਡਰਲ ਸਰਕਾਰ ਹਰ ਸਾਲ 1-1.5-2 billion ਵਿਕਟੋਰੀਆ ਸਰਕਾਰ ਨੂੰ SRL ਦੇ ਖਾਤਰ ਦੇ ਰਹੀ ਹੈ, ਲੱਗਦਾ ਇਹ ਹੈ ਕਿ 12 billion ਛੱਡੋ, ਇਸ ਤੋਂ ਕਿਤੇ ਵੱਧ ਵਿਕਟੋਰੀਆ ਸਰਕਾਰ ਨੂੰ ਫੈਡਰਲ ਸਰਕਾਰ ਗੱਫੇ ਦੇ ਦੇਵੇਗੀ। ਇਸ ਦੇ ਵਿੱਚ ਕ੍ਰਿਸ ਮਿੰਸ ਸਰਕਾਰ ਦਾ ਕਹਿਣਾ ਕਿ ਕਾਮਨਵੈਲਥ ਦੇ ਵਿੱਚ ਸਭ ਤੋਂ ਵਧੇਰੇ ਕਮਾਈ ਕਰਕੇ NSW ਸੂਬਾ ਹਿੱਸਾ ਪਾਉਂਦਾ। ਜਦੋਂ GST ਦੀ ਗੱਲ ਆਉਂਦੀ ਹੈ ਤਾਂ $1 ਦੇ ਵਿੱਚ ਸਾਨੂੰ 83 cents ਵਾਪਸ ਮੁੜਦੇ ਨੇ, ਯਾਨੀ ਕਿ ਜਿੰਨੀ ਕਮਾਈ ਕਰਕੇ ਦਿੰਦੇ ਹਾਂ ਉਸ ਦੇ ਵਿੱਚੋਂ 17 cents ਦਾ ਕੱਟ ਲੱਗ ਜਾਂਦਾ। ਹੁਣ ਇਹ ਕਿੱਥੇ ਜਾਂਦਾ? ਉਹਨਾਂ ਦਾ ਕਹਿਣਾ ਹੈ ਕਿ ਵਿਕਟੋਰੀਆ ਦੀ ਤਸਵੀਰ ਬਿਲਕੁਲ ਉਲਟ ਹੈ। ਵਿਕਟੋਰੀਆ ਨੂੰ $1 ਦੇ $1.07 ਮੁੜਦੇ ਨੇ, ਯਾਨੀ ਕਿ ਨਿਊ ਸਾਊਥ ਵੇਲਜ਼ ਜਿਹੜਾ ਕਿ ਸਭ ਤੋਂ ਵੱਧ ਕਮਾਈ ਕਰਕੇ ਦੇ ਰਿਹਾ, ਜਿਸਨੇ ਆਪਣੀਆਂ ਮੈਟਰੋ ਟਨਲ ਬਣਾਈ, ਵੈਸਟ ਗੇਟ ਟਨਲ ਬਣਾਈ, ਲੈਵਲ ਕਰੋਸਿੰਗ ਰਿਮੂਵ ਕੀਤੇ ਔਰ ਜਿਹੜਾ ਨਵਾਂ ਹਵਾਈ ਅੱਡਾ ਵੀ ਬਣਾਇਆ ਔਰ ਹੋਰ ਵੀ ਮੈਟਰੋ ਪ੍ਰੋਜੈਕਟ ਜਿਹੜੇ ਨੇ ਉਹ ਚਲਾਏ, ਇਹਨਾਂ ਸਭ ਦੇ ਖਾਤਰ ਓਨੀ ਫੈਡਰਲ ਫੰਡਿੰਗ ਸਾਨੂੰ ਕਦੇ ਨਹੀਂ ਮਿਲੀ ਜਿੰਨੀ ਕਿ ਵਿਕਟੋਰੀਆ ਨੂੰ ਦੇ ਛੱਡੀ ਹੈ। ਉੱਥੇ ਹੀ ਆਖਰੀ ਖਬਰ ਦੀ ਸਾਂਝ ਪਾਈਏ ਤਾਂ ਸਿਡਨੀ ਦੇ ਵਿੱਚ ਇੱਕ ਡੈਂਟਿਸਟ ਜਿਹੜਾ ਕਿ ਸਟ੍ਰੈਥਫੀਲਡ ਦੇ ਵਿੱਚ ਐਲਬਰਟ ਸਟਰੀਟ ਦੇ ਉੱਤੇ ਕੰਮ ਕਰਦਾ ਸੀ, ਡਾਕਟਰ ਵਿਲੀਅਮ ਟੈਮ, ਜੇਕਰ ਤੁਸੀਂ ਇਹਨਾਂ ਦੇ ਕੋਲ ਗਏ ਹੋ ਅੱਜ ਨਹੀਂ ਕੱਲ੍ਹ ਨਹੀਂ ਸਾਲ ਪਹਿਲਾਂ 2 years ਪਹਿਲਾਂ, ਬਲਕਿ ਇਹ ਕਿਹਾ ਜਾ ਰਿਹਾ ਕਿ ਪਿਛਲੇ 25 years ਦੇ ਪੀਰੀਅਡ 'ਚ ਕਦੇ ਵੀ ਗਏ ਹੋ ਇਸ ਡੈਂਟਿਸਟ ਦੇ ਕੋਲੋਂ ਤਾਂ ਜ਼ਰੂਰ ਆਪਣਾ ਹੈਲਥ ਚੈੱਕਅਪ ਕਰਾਓ, ਕਿਉਂਕਿ ਇਹਨਾਂ ਨੇ ਕਦੇ ਇਨਫੈਕਸ਼ਨ ਕੰਟਰੋਲ ਕਰਨ ਦੇ ਲਈ ਪ੍ਰੈਕਟਿਸ ਅਜ਼ਮਾਈਆਂ ਹੀ ਨਹੀਂ। ਇਹਨਾਂ ਦੀ ਕਲੀਨਿਕਲ ਪ੍ਰੈਕਟਿਸ ਕਾਫੀ ਜ਼ਿਆਦਾ ਜਿਹੜੀਆਂ ਖਾਮੀਆਂ ਉਹਦੇ 'ਚ ਪਾਈਆਂ ਗਈਆਂ ਨੇ। NSW ਦੇ ਹੈਲਥ ਮਹਿਕਮੇ ਦੀ ਤਰਫ ਤੋਂ ਇਹ ਗੱਲ ਕਿਹਾ ਗਈ ਹੈ ਕਿ ਬਲੱਡ ਬੋਨ ਵਾਇਰਸ ਇਨਫੈਕਸ਼ਨ ਜਿਹੜੇ ਨੇ ਲੋਕਾਂ ਦੇ ਵਿੱਚ ਹੋ ਸਕਦੇ ਨੇ, HIV, ਹੈਪੇਟਾਈਟਿਸ ਬੀ, ਹੈਪੇਟਾਈਟਿਸ ਸੀ, ਇਹਨਾਂ ਦੀ ਜਾਂਚ ਪੜਤਾਲ ਇੱਕ ਵਾਰ ਜ਼ਰੂਰ ਕਰਵਾ ਲਿਓ। IPL ਦੇ ਨਾਲ ਜੁੜੀਆਂ ਅਤੇ ਕੁਝ ਹੋਰ ਦੂਜੀਆਂ ਖਬਰਾਂ ਵੀ ਨੇ। ਵਾਪਸ ਚੱਲਦੇ ਹਾਂ ਹੁਣ ਮੈਲਬਰਨ ਸਟੂਡੀਓ, ਰਣਜੋਤ ਜੀ ਦੇ ਵੱਲ। ਜੀ ਰਣਜੋਤ ਜੀ।
1: ਜੀ ਬਹੁਤ ਸ਼ੁਕਰੀਆ ਗੌਤਮ ਜੀ। ਸੋ ਇਸ ਟਾਈਮ ਦੇ ਉੱਤੇ ਜਿਹੜੀਆਂ ਖਬਰਾਂ ਸਪੋਰਟਸ ਦੀਆਂ ਉਹਨਾਂ ਦੇ ਉੱਤੇ ਵੀ ਇੱਕ ਝਾਤੀ ਮਾਰ ਲੈਂਦੇ ਹਾਂ। ਸਭ ਤੋਂ ਪਹਿਲਾਂ ਜੇ AFL ਦੀ ਆਪਾਂ ਗੱਲ ਕਰ ਲੈਂਦੇ ਹਾਂ ਤਾਂ ਰਾਊਂਡ 10th ਹੁਣ ਸ਼ੁਰੂ ਹੋਣ ਜਾ ਰਿਹਾ ਅੱਜ ਦੇ ਦਿਨ ਤੋਂ, ਯਾਨੀ ਕਿ 14 May ਤੋਂ। ਸੋ 10th ਰਾਊਂਡ ਦੀ ਸ਼ੁਰੂਆਤ ਬ੍ਰਿਸਬੇਨ ਲਾਇਨਸ ਅਤੇ ਜਲੌਂਗ ਕੈਟਸ ਦੇ ਦਰਮਿਆਨ ਹੁਣ ਜਾ ਰਹੀ ਹੈ। ਸੋ ਦੋਵੇਂ ਟੀਮਾਂ ਆਪਣੀ ਆਪਣੀ ਵੱਡੀ ਦਾਅਵੇਦਾਰੀ ਇਸ ਟਾਈਮ ਦੇ ਉੱਤੇ ਜਿਤਾ ਰਹੀਆਂ ਨੇ। ਇਸ ਤੋਂ ਇਲਾਵਾ ਮੈਲਬਰਨ ਡੀਮਨਸ, ਇਹ ਟੀਮ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਇਸ ਸੀਜ਼ਨ ਦੇ ਵਿੱਚ। ਪਿਛਲੇ 9 rounds ਦੇ ਵਿੱਚ, ਯਾਨੀ ਕਿ ਪਿਛਲੇ ਮੈਚ ਦੇ ਵਿੱਚ ਉਹਨਾਂ ਨੇ ਵੈਸਟ ਕੋਸਟ ਈਗਲਸ ਨੂੰ 32 points ਦੇ ਫਰਕ ਦੇ ਨਾਲ ਹਰਾਇਆ ਸੀ, 99-67 ਦੇ ਫਰਕ ਦੇ ਨਾਲ ਇਹ ਹਾਰ। ਉਸ ਤੋਂ ਬਾਅਦ ਇਹਨਾਂ ਤੋਂ ਵੀ ਕਾਫੀ ਉਮੀਦਾਂ ਵਧੇਰੇ ਨੇ। ਸੋ ਉਹਨਾਂ ਦਾ ਅਗਲਾ ਮੈਚ ਹੁਣ ਇਸੇ ਵੀਕਐਂਡ ਦੇ ਉੱਤੇ 16 May ਨੂੰ MCG ਦੇ ਵਿੱਚ ਖੇਡਿਆ ਜਾਣਾ ਵਾ। ਹੌਥਨ ਦੇ ਨਾਲ ਇਹ ਮੈਚ ਇਹਨਾਂ ਦਾ ਹੋਊਗਾ। ਇਸ ਤੋਂ ਇਲਾਵਾ ਕੁਛ ਹੋਰ ਮੈਚ ਜਿਹੜੇ ਇਸ ਆਉਣ ਵਾਲੇ ਵੀਕਐਂਡ ਦੇ ਉੱਤੇ, ਜਿਨ੍ਹਾਂ ਦੇ ਵਿੱਚ ਕਿ ਸਿਡਨੀ ਸਵੈਨਸ ਜਿਹੜੀ ਟੌਪ 'ਤੇ ਬਣੀ ਹੈ ਟੀਮ, ਉਹਨਾਂ ਦਾ ਕੋਲਿੰਗਵੁੱਡ ਦੇ ਨਾਲ ਮੈਚ ਆ, ਜਿੱਥੇ ਕਿ ਕਾਫੀ ਜ਼ਿਆਦਾ ਸਪੋਰਟ ਜਿਹੜੀ ਆ ਉਹ ਕੋਲਿੰਗਵੁੱਡ ਨੂੰ ਆਪਾਂ ਜਾਣਦੇ ਹਾਂ ਕਿ ਹਮੇਸ਼ਾ ਪਹੁੰਚਦੀ ਹੈ। ਅਤੇ ਉਸ ਤੋਂ ਇਲਾਵਾ ਫਿਰ ਕਾਰਲਟਨ ਦਾ ਮੁਕਾਬਲਾ ਜਿਹੜਾ ਵਾ ਵੈਸਟਨ ਬੁਲਡੋਗਸ ਦੇ ਨਾਲ ਮਾਰਵਲ ਸਟੇਡੀਅਮ ਦੇ ਵਿੱਚ ਹੋਣ ਜਾ ਰਿਹਾ। ਸੋ ਅਜਿਹੇ ਦੇ ਵਿੱਚ ਹੁਣ ਵੇਖਣ ਵਾਲੀ ਚੀਜ਼ ਇਹ ਆ ਕਿ ਦਸਵਾਂ ਰਾਊਂਡ ਕਿਹੜੀ ਕਰਵਟ ਬੈਠਦਾ ਵਾ। ਸੋ ਫਿਲਹਾਲ ਜੇਕਰ ਇਸ ਸੀਜ਼ਨ ਦੀ ਆਪਾਂ ਗੱਲ ਕਰੀਏ ਤਾਂ ਕਾਫੀ ਇਸ ਟਾਈਮ ਦੇ ਉੱਤੇ ਐਂਟਰਟੇਨਿੰਗ ਸੀਜ਼ਨ ਇਹ ਚੱਲ ਰਿਹਾ ਵਾ। ਸੋ ਸਾਰੀਆਂ ਕਲੱਬ ਦੀਆਂ ਜਿਹੜੀਆਂ ਟੀਮਾਂ ਨੇ ਪੁਆਇੰਟ ਟੇਬਲ ਦੇ ਉੱਤੇ ਇਸ ਟਾਈਮ ਚੋਟੀ 'ਤੇ ਪਹੁੰਚਣ ਦੇ ਲਈ ਲਗਾਤਾਰ ਸੰਘਰਸ਼ ਕਰ ਰਹੀਆਂ ਨੇ। ਸੋ ਖਿਡਾਰੀਆਂ ਦੀ ਫਿਟਨੈਸ ਅਤੇ ਉਹਨਾਂ ਦੀ ਮੈਦਾਨੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਦੇ ਲਈ ਇਸ ਵਾਰੀ ਕੁਛ ਕਲੱਬਾਂ ਦੇ ਵੱਲੋਂ ਨਵੇਂ ਜਿਹੜੇ ਢੰਗ ਤਰੀਕੇ ਜਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਕਲੱਬਾਂ ਦੇ ਵੱਲੋਂ GPS ਟਰੈਕਿੰਗ ਅਤੇ ਹੋਰ ਕਈ ਇਸ ਟਾਈਮ ਦੇ ਉੱਤੇ ਮਾਡਰਨ ਆਧੁਨਿਕ ਤਕਨੀਕਾਂ ਦੇ ਉੱਤੇ ਜ਼ੋਰ ਦਿੱਤਾ ਜਾਣਾ ਸ਼ੁਰੂ ਕਰ ਦਿੱਤਾ ਗਿਆ ਵਾ, ਯਾਨੀ ਕਿ ਇਹਨਾਂ ਦੀ GPS ਟਰੈਕਿੰਗ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜੇਕਰ ਆਸਟ੍ਰੇਲੀਆ ਦੀ ਹੀ ਆਪਾਂ ਗੱਲ ਕਰੀਏ ਤਾਂ ਕ੍ਰਿਕਟ ਵੱਲ ਨੂੰ ਚੱਲਦੇ ਹਾਂ। BBL ਨੂੰ ਲੈ ਕੇ ਇੱਕ ਰੌਲਾ ਪੈ ਰਿਹਾ ਹੈ ਕਿ ਸ਼ਾਇਦ ਇਹ ਵੀ ਹੁਣ ਪ੍ਰਾਈਵੇਟ ਹੱਥਾਂ ਦੇ ਵਿੱਚ ਚੱਲਿਆ ਜਾਊਗਾ, ਯਾਨੀ ਕਿ ਪ੍ਰਾਈਵੇਟ ਇਕੁਇਟੀ ਲਿਆਉਣ ਦੀ ਯੋਜਨਾ ਜਿਹੜੀ ਆ ਉਹ ਕਹੀ ਜਾ ਰਹੀ ਸੀ। ਸੋ ਫਿਲਹਾਲ ਕ੍ਰਿਕਟ ਆਸਟ੍ਰੇਲੀਆ ਨੇ ਇਸ ਚੀਜ਼ ਦੇ ਉੱਤੇ ਬੈਨ ਲਾ ਦਿੱਤੀ ਹੈ। ਸੋ ਸਾਰੀਆਂ ਦੀ ਸਾਰੀਆਂ ਫਰੈਂਚਾਈਜ਼ੀ ਜਿਹੜੀਆਂ ਨੇ ਉਹ ਪ੍ਰਾਈਵੇਟ ਇਕੁਇਟੀ ਦੇ ਵਿੱਚ ਹੁਣ ਨਹੀਂ ਜਾਣਗੀਆਂ। ਇਹ ਇਸ ਕਰਕੇ ਵੀ ਹੋਇਆ ਕਿਉਂਕਿ ਨਿਊ ਸਾਊਥ ਵੇਲ ਅਤੇ ਕੁਈਨਜ਼ਲੈਂਡ ਕ੍ਰਿਕਟ ਬੋਰਡ ਦੇ ਵੱਲੋਂ ਇਹਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ। ਸੋ ਇਸੇ ਕਰਕੇ ਹੁਣ ਫਿਲਹਾਲ BBL ਦੀਆਂ ਟੀਮਾਂ ਜਿਹੜੀਆਂ ਨੇ ਉਹ ਨਿੱਜੀ ਮਲਕੀਅਤ ਦੇ ਵਿੱਚ ਹਾਲੇ ਨਹੀਂ ਜਾਣਗੀਆਂ। ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਦੁਬਾਰਾ ਤੋਂ ਇਹ ਗੱਲਬਾਤ ਜ਼ਰੂਰ ਤੁਰੇ, ਪਰ ਹੁਣ ਫਿਲਹਾਲ ਇਹ ਫੈਸਲਾ ਨਹੀਂ ਲਿਆ ਜਾ ਰਿਹਾ। IPL ਨੂੰ ਵੱਧਦੇ ਹਾਂ ਅਤੇ ਇਸ ਸਮੇਂ IPL ਪੂਰੇ ਜ਼ੋਰਾਂ ਸ਼ੋਰਾਂ ਦੇ ਉੱਤੇ ਆ। ਸੋ ਇਸ ਟਾਈਮ ਦੇ ਉੱਤੇ ਕਾਫੀ ਫੇਰਬਦਲ ਆਪਾਂ ਪੁਆਇੰਟ ਟੇਬਲ 'ਤੇ ਵੇਖ ਸਕਦੇ ਹਾਂ। ਇਸ ਤੋਂ ਪਹਿਲਾਂ ਕਿ ਆਪਾਂ ਕੱਲ੍ਹ ਦੇ ਹੋਏ ਮੈਚ ਵੱਲ ਜਾਈਏ, ਕੱਲ੍ਹ ਦੇ ਮੈਚ ਤੋਂ ਬਾਅਦ RCB ਜਿਹੜੀ ਆ ਟੌਪ ਦੇ ਉੱਤੇ ਹੁਣ ਆ ਗਈ ਹੈ। 12 ਮੈਚਾਂ ਦੇ ਵਿੱਚੋਂ 8 ਮੈਚ, ਕਿਉਂਕਿ ਕੱਲ੍ਹ ਦੇ ਦਿਨ ਦਾ ਮੈਚ ਵੀ ਇਹਨਾਂ ਨੇ ਜਿੱਤ ਲਿਆ। ਸੋ ਹੁਣ ਇਸ ਟਾਈਮ ਦੇ ਉੱਤੇ 16 ਪੁਆਇੰਟਾਂ ਦੇ ਨਾਲ ਟੌਪ ਦੇ ਉੱਤੇ ਆ ਅਤੇ ਗੁਜਰਾਤ ਟਾਈਟਨਸ ਵੀ ਸੇਮ ਪੁਆਇੰਟਾਂ ਦੇ ਨਾਲ, ਪਰ ਔਸਤ ਜਿਹੜੀ ਇਹਨਾਂ ਦੀ ਨੈੱਟ ਰਨ ਰੇਟ ਹੈ ਉਹ ਘੱਟ ਆ, ਇਸ ਕਰਕੇ ਇਹ ਦੂਸਰੇ ਨੰਬਰ ਦੇ ਉੱਤੇ ਨੇ। ਹੁਣ ਵਾਰੀ ਆਉਂਦੀ ਹੈ ਹੈਦਰਾਬਾਦ ਦੀ, ਜਿਨ੍ਹਾਂ ਨੇ ਕਿ 12 ਦੇ ਵਿੱਚੋਂ 7 ਮੈਚ ਜਿੱਤੇ ਨੇ ਅਤੇ 14 ਪੁਆਇੰਟ ਨੇ ਇਹਨਾਂ ਦੇ, ਅਤੇ ਫਿਰ ਪੰਜਾਬ ਚੌਥੇ ਨੰਬਰ ਦੇ ਉੱਤੇ ਹੁਣ ਪਹੁੰਚ ਗਿਆ ਜਿਨ੍ਹਾਂ ਦੇ ਕਿ 13 ਪੁਆਇੰਟ ਨੇ, ਪਰ ਮੈਚ ਇਹਨਾਂ ਨੇ 11 ਖੇਡੇ ਨੇ। ਇਸ ਕਰਕੇ ਜਿਹੜੇ ਆਉਣ ਵਾਲੇ ਮੈਚ ਨੇ ਇਹ ਕਾਫੀ ਅਹਿਮ ਰਹਿਣਗੇ ਪੰਜਾਬ ਦੇ ਲਈ। ਪੰਜਾਬ ਦਾ ਮੈਚ ਅੱਜ ਮੁੰਬਈ ਇੰਡੀਅਨਸ ਦੇ ਨਾਲ ਹੋਣਾ, ਇਹ ਕਾਫੀ ਹੱਦ ਤੱਕ ਤੈਅ ਕਰੂਗਾ ਕਿ ਪੰਜਾਬ ਹੁਣ ਅੱਗੇ ਕਿਹੜੇ ਪਾਸੇ ਨੂੰ ਜਾਂਦਾ। ਪਰ ਮੁੰਬਈ ਇੰਡੀਅਨਸ ਪਹਿਲਾਂ ਹੀ ਬਾਹਰ ਹੋ ਚੁੱਕੀ ਹੈ, ਸੋ ਉਹਨਾਂ ਦੇ ਲਈ ਕੁਛ ਵੀ ਹੁਣ ਲੂਜ਼ ਕਰਨ ਦੇ ਲਈ ਨਹੀਂ ਆ, ਸਿਰਫ ਉਹ ਆਪਣੀ ਇੱਜ਼ਤ ਬਚਾਉਣ ਦੇ ਲਈ ਖੇਡਣਗੇ। ਇਸ ਵਾਰੀ 11 ਦੇ ਵਿੱਚੋਂ ਸਿਰਫ 3 ਹੀ ਮੈਚ ਮੁੰਬਈ ਇੰਡੀਅਨਸ ਜਿੱਤ ਚੁੱਕੇ ਨੇ। ਦੱਸ ਦਈਏ ਕਿ 2 ਜਿਹੜੀਆਂ ਟੀਮਾਂ ਨੇ 10 ਦੇ ਵਿੱਚੋਂ ਉਹ ਕਲੀਅਰ ਹੋ ਚੁੱਕੀਆਂ ਨੇ ਕਿ ਇਹ ਹੁਣ ਬਾਹਰ ਨੇ, ਐਲੀਮੀਨੇਟ ਨੇ। ਮੁੰਬਈ ਇੰਡੀਅਨਸ ਦੇ ਨਾਲ ਨਾਲ ਜਿਹੜੀ ਦੂਸਰੀ ਟੀਮ ਹੈ ਲਖਨਊ ਸੁਪਰ ਜੈਂਟਸ, ਇਹ ਫਿਲਹਾਲ ਦੋਵੇਂ ਬਾਹਰ ਹੋ ਚੁੱਕੀਆਂ ਨੇ। ਦੋਵਾਂ ਨੇ ਸਿਰਫ 3-3 ਮੈਚ ਜਿੱਤੇ ਨੇ ਅਤੇ ਬਾਕੀ ਟੀਮਾਂ ਦੇ ਕਿਸੇ ਨਾ ਕਿਸੇ ਲਿਹਾਜ਼ ਦੇ ਨਾਲ ਕੋਈ ਨਾ ਕੋਈ ਜਮ੍ਹਾਂ ਤੋੜ ਦੇ ਹਿਸਾਬ ਦੇ ਨਾਲ ਸ਼ਾਇਦ ਹਾਲੇ ਵੀ ਉਮੀਦਾਂ ਕਈਆਂ ਦੀਆਂ ਬਰਕਰਾਰ ਨੇ। ਸੋ ਫਿਲਹਾਲ ਇਹ ਜਲਦ ਤੈਅ ਹੋ ਜਾਊਗਾ ਕਿ ਕੌਣ ਕਿੱਥੇ ਅਤੇ ਕਿੱਦਾਂ ਇਸ ਲੜੀ ਦੇ ਵਿੱਚ, ਇਸ ਪੁਆਇੰਟ ਟੇਬਲ ਦੇ ਵਿੱਚ ਬਹਿੰਦਾ ਵਾ। ਪਰ ਫਿਲਹਾਲ ਜੇ ਆਪਾਂ ਕੱਲ੍ਹ ਦੇ ਮੈਚ ਦੀ ਗੱਲ ਕਰੀਏ ਅਤੇ ਕੱਲ੍ਹ ਦੇ ਦਿਨ ਜਿਹੜਾ ਕੋਲਕਾਤਾ ਨਾਈਟ ਰਾਈਡਰਸ ਦਾ ਮੈਚ ਸੀ RCB ਦੇ ਨਾਲ, ਕੋਈ ਬਹੁਤ ਮਾੜਾ ਕੋਲਕਾਤਾ ਨਹੀਂ ਖੇਡਿਆ। 292 ਦੌੜਾਂ ਇਹਨਾਂ ਨੇ ਠੀਕ ਠਾਕ ਸਕੋਰ ਬਣਾ ਲਈ ਸੀ, ਸਿਰਫ 4 ਖਿਡਾਰੀ ਇਹਨਾਂ ਨੇ ਗਵਾਏ। ਖਾਸ ਤੌਰ ਦੇ ਉੱਤੇ ਰਘੁਵੰਸ਼ੀ ਜੀ ਨੇ 46 ਗੇਂਦਾਂ ਦੇ ਵਿੱਚ 71 ਦੌੜਾਂ ਬਣਾਈਆਂ। ਉਸ ਤੋਂ ਬਾਅਦ ਫਿਰ ਕੈਮਰਨ ਗ੍ਰੀਨ 24 ਦੇ ਵਿੱਚ 32 ਅਤੇ ਰਿੰਕੂ ਸਿੰਘ ਇੱਕ ਵਾਰੀ ਫਿਰ ਬਹੁਤ ਵਧੀਆ ਖੇਡੇ, 29 ਦੇ ਵਿੱਚ 49 ਦੌੜਾਂ ਬਣਾ ਕੇ, ਅਤੇ ਇਹਨਾਂ ਨੇ 192 ਦੌੜਾਂ ਦਾ ਟੀਚਾ ਦਿੱਤਾ ਸੀ। ਪਰ ਉੱਧਰ ਦੂਸਰੇ ਪਾਸੇ ਸੀ RCB ਦੇ ਵਿੱਚ ਵਿਰਾਟ ਕੋਹਲੀ ਜਿਹੜੇ ਕਿ ਪਿਛਲੀਆਂ ਦੋਵਾਂ ਮੈਚਾਂ ਦੇ ਵਿੱਚ 0 ਤੇ ਆਊਟ ਹੁੰਦੇ ਰਹੇ, ਅਤੇ ਇਸ ਵਾਰੀ ਉਹਨਾਂ ਨੇ ਅਗਲੀ ਪਿਛਲੀਆਂ ਸਾਰੀਆਂ ਕਸਰਾਂ ਕੱਢ ਦਿੱਤੀਆਂ ਨੇ। 60 ਗੇਂਦਾਂ ਦੇ ਵਿੱਚ 105 ਦੌੜਾਂ ਨਾਬਾਦ ਰਹਿ ਕੇ ਬਣਾਈਆਂ, ਅਤੇ ਨਾਲ ਸਾਥ ਜਿਹੜਾ ਦਿੱਤਾ ਪਾਡਿਕਲ ਨੇ 27 ਗੇਂਦਾਂ ਦੇ ਵਿੱਚ 39 ਦੌੜਾਂ, ਅਤੇ ਹੋਰ ਆਪਾਂ ਕੋਈ ਸਾਥ ਬਹੁਤਾ ਚਿਰ ਟਿਕਿਆ ਕੋਹਲੀ ਦਾ ਵੇਖ ਨਹੀਂ ਪਾ ਰਹੇ। ਥੋੜ੍ਹਾ ਥੋੜ੍ਹਾ ਜਿਹਾ ਸਾਥ ਬਾਕੀਆਂ ਦਾ ਜ਼ਰੂਰ ਮਿਲਦਾ ਰਿਹਾ, ਪਰ ਇਕੱਲਾ ਵਿਰਾਟ ਕੋਹਲੀ ਇਸ ਮੈਚ ਨੂੰ ਖਿੱਚ ਕੇ ਲੈ ਗਿਆ, ਅਤੇ 20ਵੇਂ ਓਵਰ ਦੀ ਪਹਿਲੀ ਬਾਲ ਦੇ ਉੱਤੇ ਇਹਨਾਂ ਨੇ ਇਹ ਮੈਚ ਜਿੱਤ ਲਿਆ ਸੀ। ਹਾਲਾਂਕਿ ਕਾਰਤਿਕ ਤਿਆਗੀ ਇਸ ਮੈਚ ਦੇ ਵਿੱਚ ਕਾਫੀ ਖਿੱਚ ਦਾ ਕੇਂਦਰ ਰਹੇ, ਜਿਨ੍ਹਾਂ ਨੇ ਕਿ 4 ਓਵਰਾਂ ਦੇ ਵਿੱਚ ਸਿਰਫ 32 ਦੌੜਾਂ ਦਿੱਤੀਆਂ ਅਤੇ 3 ਖਿਡਾਰੀ RCB ਦੇ ਆਊਟ ਜ਼ਰੂਰ ਕੀਤੇ, ਪਰ ਇਹ ਕਿਸੇ ਕੰਮ ਨਹੀਂ ਆਇਆ। ਸੋ ਇਸ ਮੈਚ ਦੇ ਵਿੱਚ ਵਿਰਾਟ ਕੋਹਲੀ ਦੀ ਸੈਂਚਰੀ ਦੇ ਸਦਕਾ ਇਹਨੂੰ ਮੈਨ ਆਫ ਮੈਚ ਐਲਾਨਿਆ ਗਿਆ। ਸੋ ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਖਬਰਾਂ ਦੇ ਇਸ ਹਿੱਸੇ ਦੇ ਵਿੱਚੋਂ। ਵਧੇਰੇ ਖਬਰਾਂ ਦੇ ਲਈ ਤੁਸੀਂ ਸਾਡੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ।
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
3: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
4: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
3: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
4: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
3: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0433-83-30-11 ਔਰ ਵਿਜ਼ਿਟ uvfinancial.com.au।
2: ਕ੍ਰੀਏਟਿਵ ਇਵੈਂਟਸ ਲੈ ਕੇ ਆ ਰਹੇ ਨੇ ਸਾਲ ਦੀ ਸਭ ਤੋਂ ਇੰਤਜ਼ਾਰ ਕੀਤੀ ਗਈ ਸੰਗੀਤਮਈ ਸ਼ਾਮ, ਹੈਰੀਟੇਜ ਟੂਰ 2026, ਡਾਕਟਰ ਸਤਿੰਦਰ ਸਰਤਾਜ।
5: पांडे जी, क्या तू सारा लक पाए हो यार? एक दोस्त के साथ पकड़े गए और दूसरी दोस्त छुड़ाने चली है और ये तीसरी दोस्त ही है ना?
6: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।

0: किचन का स्टाइल डल लगदा, बाथरूम वैनिटी सिंपल जिया, हुन टेंशन खत्म करो। आ गया जी जे स्टोन मेसन, पार्टी करनो बनाए एकदम क्लासी। असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ वी पोर्सिलिन अते मार्बल नाल, जिथे एलिगेंस मिलदी है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410 045 555 या आज ही विजिट करो 104 कॉलिंस रोड मेल्टन।
1: जवाका दी एक्टिंग है कमाल, पवेगा हुण धमाल।
0: खुशखबरी, तुहाडी हर बिल्डिंग दे स्ट्रक्चर दी एक मजबूत नींव अते दमदार पहचान देन लई आ गए ने ओज लिंटल्स। ओज लिंटल सप्लाई करदे ने सारे साइजेस दे गैल्वनाइज्ड ब्रिक लिंटल, टी बार्स, इक्वल एंड अनइक्वल एंगल्स। असी करा दे विच स्टील फैब्रिकेशन सप्लाई अते इंस्टॉल वी करदे हां। कॉन्टैक्ट 0423-102-900, ईमेल sales@ozlintels.au। जे तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लई कर देने, बंसल लॉयर्स। तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
2: If you can understand when I start Punjabi vich bolna, ta tusi Victoria Police vich naukri karan lei ਉਸ ਤੋਂ ਵੀ ਵੱਧ ਯੋਗ ਹੋ ਜਿੰਨਾ ਤੁਸੀਂ ਸੋਚਦੇ ਹੋ। ਵਧੀਆ ਸ਼ੁਰੂਆਤੀ ਤਨਖਾਹ ਨਾਲ ਸ਼ੁਰੂ ਕਰੋ ਅਤੇ ਨੌਕਰੀ ਦੌਰਾਨ ਦੂਜੀ ਭਾਸ਼ਾ ਦੀ ਵਰਤੋਂ ਕਰਕੇ ਪੱਤੇ ਕਮਾਓ। ਵਿਕਟੋਰੀਆ ਪੁਲਿਸ, ਰਿਕਰੂਟਿੰਗ ਨਾਓ। ਆਥੋਰਾਈਜ਼ਡ ਬਾਈ ਦ ਵਿਕਟੋਰੀਅਨ ਗਵਰਨਮੈਂਟ, ਮੈਲਬਰਨ।
0: ਆਸਟ੍ਰੇਲੀਆ ਤੋਂ ਇੰਡੀਆ ਭੇਜਣਾ, ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ, ਡਾਕੂਮੈਂਟਸ, ਬੈਗੇਜ ਜਾਂ ਬਿਜ਼ਨਸ ਕੋਰੀਅਰ, ਬਸ ਇੱਕ ਹੀ ਨਾਮ, ਸ਼ਿਪ ਗਲੋਬਲ ਆਸਟ੍ਰੇਲੀਆ। 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ। ਮੈਲਬਰਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ ਸਪੈਸ਼ਲ ਆਫਰ ਵਿੱਚ ਪਾਓ। 3 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ, 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310। ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 ਔਰ ਵਿਜ਼ਿਟ shipglobal.au।
3: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
3: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
4: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: JBCO Films leke aaye ne action, emotion ate full on entertainment. Punjabi feature film Shera.
7: 5 saal baad mudiya Shere, te mudiya vi kede haalatan ch?
8: Starring Parmesh Verma, Sonal Chauhan, Yogra Singh, Manav Vij ate hor vi ugge kalakar.
9: Main utthon vi mud ke aaya jithon koi nahi mud ke aaya.
6: Written and directed by Savio Sandhu, produced by Anmol Sahni.
8: Hun vekhna na bhullyo 15 mai ton tuhade nedle cinema gharan vich Shera.
10: Tension nidi tension.
11: Ki hoya?
10: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
11: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
10: ਜਾਂ 90-77-97-33
11: ਜਾਂ ਈਮੇਲ info@vyimmigration.com.au।
10: ਯਾਦ ਰੱਖੋ 9077-9733।
11: VY Immigration and Education Consultant.
10: हर कदम तुहाडे नाल।
11: Ready, set, go.
12: ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰੈਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ ਫੋਰਡ
13: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ ਚੜ੍ਹਦੀ ਕਲਾ ਦੇ ਵਿੱਚ ਹੋਊਗੀ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ ਅੱਜ ਦੀ ਕਹਾਣੀ ਗੱਲ ਕਰਦੀ ਹੈ ਇੱਕ ਅਖਬਾਰਾਂ ਸੁੱਟਣ ਵਾਲੇ ਵੀਰ ਦੀ ਜਿਹਦਾ ਕੰਮ ਸੀ ਹਰ ਰੋਜ਼ ਘਰਾਂ ਦੇ ਵਿੱਚ ਅਖਬਾਰਾਂ ਸੁੱਟਣਾ ਹਰ ਇੱਕ ਘਰ ਨੂੰ ਸਵੇਰੇ ਸਵੇਰੇ ਦੇ ਸਮੇਂ ਦੇਸ਼ ਦੁਨੀਆਂ ਦੀ ਹਰ ਇੱਕ ਖਬਰ ਪਹੁੰਚਾਉਣਾ ਬੜਾ ਪੁੰਨ ਵਾਲਾ ਕੰਮ ਸਮਝਿਆ ਜਾਂਦਾ ਜੇਕਰ ਕੋਈ ਖਬਰਾਂ ਦੀ ਕਦਰ ਪਾਵੇ ਤਾਂ ਕਹਿੰਦਾ ਕਿ ਇੱਕ ਘਰ ਦੇ ਵਿੱਚ ਜਦੋਂ ਮੈਂ ਹਰ ਰੋਜ਼ ਅਖਬਾਰ ਪਾਉਣ ਜਾਂਦਾ ਤਾਂ ਕੀ ਵੇਖਿਆ ਕਿ ਲੈਟਰ ਬਾਕਸ ਪੂਰਾ ਭਰਿਆ ਪਿਆ ਨੱਕੋ ਨੱਕ ਇੱਦਾਂ ਜਾਪਦਾ ਸੀ ਜਿੱਦਾਂ ਕੋਈ ਘਰ ਦੇ ਵਿੱਚ ਹੀ ਨਹੀਂ ਹੈ ਇੱਕ ਦਿਨ ਥੋੜ੍ਹਾ ਸਮਾਂ ਖੁੱਲ੍ਹਾ ਸੀ ਹੌਸਲਾ ਕਰਕੇ ਦਰਵਾਜ਼ਾ ਖੜਕਾ ਹੀ ਲਿਆ ਘਰ ਦਾ ਮਾਲਕ ਇੱਕ ਬਜ਼ੁਰਗ ਸਰਦਾਰ ਸੀ ਹੋਰ ਵਧੀਆ ਲੱਗਾ ਕਿ ਆਪਣੇ ਭਾਈਚਾਰੇ ਦਾ ਬੰਦਾ ਵੇਖ ਲਈਏ ਤੇ ਹੋਰ ਵਧੀਆ ਖੁੱਲ੍ਹ ਕੇ ਬੰਦਾ ਆਪਣੀ ਜ਼ਬਾਨ ਦੇ ਵਿੱਚ ਗੱਲ ਕਰ ਲੈਂਦਾ ਸੋਚਿਆ ਚੰਗਾ ਹੀ ਕੀਤਾ ਇਹ ਦਰਵਾਜ਼ਾ ਖੜਕਾ ਲਿਆ ਅੱਜ ਮੈਂ ਕਿਹਾ ਸਰਦਾਰ ਸਾਹਿਬ ਸਤਿ ਸ਼੍ਰੀ ਅਕਾਲ ਤੁਹਾਡਾ ਲੈਟਰ ਬਾਕਸ ਭਰਿਆ ਪਿਆ ਕੀ ਗੱਲ ਚਿੱਠੀਆਂ ਕੱਢਦੇ ਨੇ ਉਹਨਾਂ ਨੇ ਜਵਾਬ ਦਿੱਤਾ ਕਹਿੰਦੇ ਪੁੱਤਰ ਮੈਂ ਚਾਹੁੰਦਾ ਕਿ ਤੁਸੀਂ ਹਰ ਰੋਜ਼ ਅਖਬਾਰ ਦਿਓ ਪਰ ਕਿਰਪਾ ਕਰਕੇ ਘੰਟੀ ਮਾਰੋ ਅਤੇ ਘਰ ਦੇ ਦਰਵਾਜ਼ੇ ਨੂੰ ਖੜਕਾਓ ਅਖਬਾਰ ਮੇਰੇ ਹੱਥਾਂ ਦੇ ਵਿੱਚ ਦੇ ਕੇ ਜਾਓ ਜਿੱਦਾਂ ਮੇਰੀ ਪਹਿਲੀ ਪੁੱਛੀ ਗੱਲ ਉਹਨਾਂ ਨੇ ਰਫਾ ਦਫਾ ਹੀ ਕਰ ਦਿੱਤੀ ਹੋਵੇ ਲੈਟਰ ਬਾਕਸ ਭਰਿਆ ਤਾਂ ਭਰਿਆ ਰਹੇ ਤੁਹਾਡੇ ਨਾਲ ਜਿਹੜੀ ਕੰਮ ਦੀ ਗੱਲ ਆ ਉਹ ਇਹ ਆ ਕਿ ਤੁਸੀਂ ਅਖਬਾਰ ਮੇਰੇ ਹੱਥਾਂ ਦੇ ਵਿੱਚ ਫੜਾ ਕੇ ਜਾਇਆ ਕਰੋ ਵੈਸੇ ਇੱਦਾਂ ਕਦੀ ਹੋਇਆ ਨਹੀਂ ਨਾ ਹੀ ਇੱਦਾਂ ਹੁੰਦਾ ਸਾਨੂੰ ਤਾਂ ਸਿਰਫ ਇਹ ਕਿਹਾ ਜਾਂਦਾ ਇਹ ਦੱਸਿਆ ਜਾਂਦਾ ਅਤੇ ਜਾਂ ਫਿਰ ਇਹੋ ਹੀ ਵਾਰਾ ਖਾਂਦਾ ਕਿ ਆਪਾਂ ਜਾਂਦੇ ਜਾਂਦੇ ਘਰ ਦੇ ਵਿਹੜੇ ਦੇ ਵਿੱਚ ਅਖਬਾਰ ਸੁੱਟ ਜਾਈਏ ਅਗਲਾ ਜਦੋਂ ਸਵੇਰੇ ਨਿਕਲਦਾ ਆ ਤਾਂ ਉਹ ਅਖਬਾਰ ਫੜ ਲਏ ਅਤੇ ਪੜ੍ਹ ਲਏ ਇਹ ਪਹਿਲੀ ਵਾਰ ਇਸ ਤਰੀਕੇ ਦੀ ਫਰਮਾਇਸ਼ ਸੀ ਮੈਂ ਹੈਰਾਨ ਹੋ ਕੇ ਪੁੱਛਿਆ ਤੁਸੀਂ ਕਹਿੰਦੇ ਹੋ ਤਾਂ ਹਰ ਰੋਜ਼ ਦਰਵਾਜ਼ਾ ਖੜਕਾ ਕੇ ਬਜ਼ੁਰਗੋ ਘੰਟੀ ਮਾਰ ਕੇ ਤੁਹਾਡੇ ਹੱਥ ਦੇ ਵਿੱਚ ਅਖਬਾਰ ਦੇ ਜਾ ਕਰੂੰਗਾ ਕੋਈ ਚਿੰਤਾ ਦੀ ਗੱਲ ਹੀ ਨਹੀਂ ਪਰ ਇਸ ਦੇ ਨਾਲ ਤੁਹਾਡਾ ਅਤੇ ਮੇਰਾ ਦੋਵਾਂ ਦਾ ਸਮਾਂ ਖਰਾਬ ਹੋਊਗਾ ਇਸ ਕਰਕੇ ਆਪਾਂ ਬਾਰੋ ਬਾਰ ਅਖਬਾਰ ਸੁੱਟ ਕੇ ਚਲੇ ਜਾਈਦਾ ਮੇਰਾ ਤਾਂ ਕੋਈ ਨਹੀਂ ਤੁਹਾਨੂੰ ਦਿੱਕਤ ਹੋਊਗੀ ਕਹਿਣ ਲੱਗੇ ਗੱਲ ਤਾਂ ਤੇਰੀ ਠੀਕ ਹੈ ਨੌਜਵਾਨਾਂ ਜੇ ਤੂੰ ਮੇਰੇ ਦਰਵਾਜ਼ੇ ਦੇ ਉੱਤੇ ਦਸਤਕ ਦੇ ਕੇ ਘੰਟੀ ਮਾਰ ਕੇ ਅਖਬਾਰ ਹੀ ਦੇਣੀ ਹੁੰਦੀ ਨਾ ਹੋਰਾਂ ਲਈ ਖੇਚਲ ਹੋਊਗੀ ਇਹ ਮੇਰੇ ਲਈ ਨਹੀਂ ਮੈਂ ਵੀ ਕੰਮ ਕਾਰ ਹੀ ਕਰਦਾ ਰਿਹਾ ਜਵਾਨੀ ਮੇਰੇ ਮਜਬੂਰੀਆਂ ਸਮਝ ਸਕਦਾ ਅਤੇ ਉਸ ਤੇਰੀ ਮਜਬੂਰੀ ਨੂੰ ਸਮਝਦਿਆਂ ਹੋਇਆ ਮੈਂ ਤੈਨੂੰ ਇਹ ਕਹਿ ਸਕਦਾ ਹਾਂ ਕਿ ਮੈਂ ਤੈਨੂੰ 500 ਰੁਪਈਆ ਅੱਡ ਤੋਂ ਦਿਆ ਕਰੂੰਗਾ ਉਹ ਸਿਰਫ ਤੇਰਾ ਹੋਊਗਾ ਭਾਈ ਜਿਹੜਾ ਤੇਰਾ ਇੱਥੇ ਸਮਾਂ ਖਰਾਬ ਹੋਣਾ ਬਜ਼ੁਰਗ ਸਰਦਾਰ ਨੇ ਬੇਨਤੀ ਕੀਤੀ ਪੁੱਤਾਂ ਵਾਂਗੂ ਮੇਰੇ ਸਾਹਮਣੇ ਕਾਰਜ ਕੀਤੀ ਲੱਗਾ ਉਹਨਾਂ ਦੇ ਨਾਲ ਥੋੜ੍ਹੀਆਂ ਜਿਹੀਆਂ ਹੋਰ ਗੱਲਾਂ ਬਾਤਾਂ ਕਰ ਲਈਏ ਵੈਸੇ ਤੁਸੀਂ ਬਜ਼ੁਰਗੋ ਇੱਦਾਂ ਚਾਹੁੰਦੇ ਕਿਉਂ ਹੋ ਆਪਾਂ ਅੱਜ ਪਹਿਲੇ ਦਿਨ ਮਿਲੇ ਹਾਂ ਅਤੇ ਤੁਸੀਂ ਇਹ ਫਰਮਾਇਸ਼ ਰੱਖ ਰਹੇ ਹੋ ਇਹਦੇ ਪਿੱਛੇ ਕੋਈ ਕਾਰਨ ਤਾਂ ਬਜ਼ੁਰਗ ਕਹਿਣ ਲੱਗੇ ਪੁੱਤ ਮੈਂ ਡਰਦਾ ਹਾਂ ਕਿ ਕਦੀ ਇਹ ਨਾ ਹੋਵੇ ਕਿ ਕੋਈ ਐਸਾ ਦਿਨ ਆਵੇ ਤੂੰ ਦਰਵਾਜ਼ਾ ਖੜਕਾਵੇਂ ਅਤੇ ਮੇਰੇ ਵੱਲੋਂ ਤੈਨੂੰ ਹੁੰਗਾਰਾ ਹੀ ਨਾ ਮਿਲੇ ਅਤੇ ਜਾਂ ਫਿਰ ਇੱਦਾਂ ਕਹਿ ਲਾ ਮੈਂ ਚਾਹੁੰਦਾ ਤੂੰ ਦਰਵਾਜ਼ਾ ਖੜਕਾਉਂਦਾ ਰਵੇਂ ਅੱਗੋਂ ਮੈਂ ਤੈਨੂੰ ਹੰਗਾਰਾ ਮਿਲਦੇ ਦਿੰਦਾ ਰਵਾਂ ਅਤੇ ਜਿਸ ਦਿਨ ਮੈਂ ਤੈਨੂੰ ਹੰਗਾਰਾ ਕਿਤੇ ਨਾ ਦੇਵਾਂ ਤੂੰ ਸਮਝ ਜਾਵੇਂ ਕਿ ਅੱਜ ਮੈਂ ਨਹੀਂ ਰਿਹਾ ਮੈਂ ਹੁਣ ਜ਼ਿੰਦਗੀ ਦੇ ਆਖਰੀ ਪੜਾਅ ਦੇ ਉੱਤੇ ਹਾਂ, ਕਿੰਨੇ ਕੁ ਦਿਨ ਹੋਰ ਕੱਢਣੇ ਨੇ। ਪਹਿਲਾਂ ਮੇਰੀ ਜੀਵਨ ਸਾਥਣ ਸੀ, ਉਹ ਚਿੱਠੀਆਂ ਚੁੱਠੀਆਂ ਫੜ ਲਿਆਇਆ ਕਰਦੀ ਸੀ। ਸੋਹਣਾ ਸਾਥ ਦੋਵਾਂ ਦਾ ਸਾਡਾ ਨਿਭਦਾ ਜਾਂਦਾ ਸੀ, ਹੁਣ ਉਹ ਵੀ ਚਲੀ ਗਈ ਹੈ। ਪੁੱਤ ਮੇਰਾ ਪਰਦੇਸਾਂ 'ਚ, ਉਹ ਮੇਰੇ ਕੋਲ ਆ ਨਹੀਂ ਸਕਦਾ, ਮੇਰੇ ਕੋਲ ਰਹਿ ਨਹੀਂ ਸਕਦਾ, ਮੈਂ ਉੱਥੇ ਜਾਣਾ ਨਹੀਂ ਚਾਹੁੰਦਾ। ਇਸ ਘਰ ਦੇ ਵਿੱਚ ਮੈਂ ਇਕੱਲਾ ਰਹਿਣਾ, ਵੱਢ ਵੱਢ ਖਾਂਦਾ ਘਰ। ਹੁਣ ਤਾਂ ਜਿੱਦਾਂ ਕਹਿ ਲਾ ਰੱਬ ਦਾ ਨਾਂ ਲੈਂਦੇ ਹਾਂ, ਬਸ ਆਖਰੀ ਦਿਨ ਗਿਣ ਰਹੇ ਹਾਂ। ਬੜੇ ਦਿਨਾਂ ਦਾ ਮਨ ਦੇ ਵਿੱਚ ਸੀ ਕਿ ਜੇ ਮੈਨੂੰ ਇਸ ਘਰ ਦੇ ਵਿੱਚ ਕੁਛ ਹੋ ਗਿਆ ਤਾਂ ਪਤਾ ਕਿੱਦਾਂ ਲੱਗੂਗਾ। ਉਹ ਨਾ ਹੋਵੇ ਮੇਰੇ ਸਰੀਰ ਇਸ ਘਰ ਦੇ ਵਿੱਚ ਹੀ ਗਲਦਾ ਸੜਦਾ ਰਹੇ, ਆਂਢ ਗੁਆਂਢ ਤਾਂ ਕਿਸੇ ਨੂੰ ਪਤਾ ਨਹੀਂ ਲੱਗਣਾ, ਮੇਰੇ ਪੁੱਤ ਤੱਕ ਖਬਰ ਕੌਣ ਪਹੁੰਚਾਊਗਾ। ਬਜ਼ੁਰਗ ਹੁਣ ਜਜ਼ਬਾਤੀ ਹੋ ਕੇ ਕਹਿਣ ਲੱਗੇ, ਇਸ ਕਰਕੇ ਮੈਂ ਕਹਿੰਦਾ ਨੌਜਵਾਨਾਂ ਤੋਂ ਮੈਨੂੰ ਦਰਵਾਜ਼ਾ ਖੜਕਾ ਕੇ ਆਵਾਜ਼ ਮਾਰ ਕੇ ਹੱਥ 'ਚ ਅਖਬਾਰ ਫੜਾ ਜਾ ਕਰ, ਅਤੇ ਜਿਸ ਦਿਨ ਮੈਂ ਦਰਵਾਜ਼ਾ ਨਾ ਖੋਲਿਆ, ਅੱਗੋਂ ਹੰਗਾਰਾ ਨਾ ਆਇਆ ਤਾਂ ਪੁਲਿਸ ਨੂੰ ਕਾਲ ਕਰ ਦੇਵੀਂ, ਰਿਪੋਰਟ ਕਰਾ ਦੀ ਥਾਣੇ ਦੇ ਵਿੱਚ ਕਿ ਅੱਜ ਇਹ ਦਰਵਾਜ਼ਾ ਨਹੀਂ ਖੁੱਲ੍ਹਿਆ। ਅਤੇ ਨਾਲੇ ਆ ਲੈ, ਆਹ ਮੇਰੇ ਪੁੱਤ ਦਾ ਨੰਬਰ ਆ, ਜਿਸ ਦਿਨ ਇਹ ਦਰਵਾਜ਼ਾ ਨਾ ਖੁੱਲ੍ਹਿਆ ਉਸ ਦਿਨ ਮੇਰੇ ਪੁੱਤ ਨੂੰ ਵੀ ਫੋਨ ਕਰ ਦੇਵੀਂ, ਉਹ ਵੀ ਸਮੇਂ ਸਿਰ ਆ ਜੇ ਭਾਈ, ਉਹਦੇ ਵੀ ਕਈ ਕੰਮ ਕਾਰ ਕਰਨ ਵਾਲੇ ਹੋਣਗੇ, ਉਹ ਵੀ ਆ ਕੇ ਕਰ ਲੂਗਾ। ਇਹਨਾਂ ਕਹਿ ਕੇ ਬਜ਼ੁਰਗਾਂ ਦੀਆਂ ਅੱਖਾਂ ਦੇ ਵਿੱਚੋਂ ਅੱਥਰੂ ਬਾਹਰ ਡੁੱਲੇ ਤਾਂ ਨਹੀਂ ਪਰ ਪਲਕਾਂ ਦੇ ਉੱਤੇ ਆ ਕੇ ਜਿੱਦਾਂ ਰੁਕ ਗਏ ਹੋਣ। ਇਕੱਲੇ ਉਹਨਾਂ ਦੇ ਹੀ ਕਿਉਂ, ਮੇਰਾ ਵੀ ਮਨ ਭਰ ਆਇਆ, ਮੇਰੇ ਅੰਦਰ ਵੀ ਜਿੱਦਾਂ ਇੱਕ ਭੁਚਾਲ ਜਿਹਾ ਉੱਠਿਆ, ਇਹ ਬਜ਼ੁਰਗ ਕੀ ਕਹੀ ਜਾਂਦੇ ਨੇ, ਇਹ ਕਿੱਦਾਂ ਦੀ ਫਰਮਾਇਸ਼ ਕਰਦੇ ਨੇ। ਕਿਹੜੇ ਪਾਸੇ ਨੂੰ ਜਾ ਰਹੇ ਹਾਂ ਆਪਾਂ, ਅਖੀਰ ਦੇ ਵਿੱਚ ਹੱਥ ਜੋੜ ਕੇ ਕਹਿਣ ਲੱਗੇ, ਅਹਿਸਾਨ ਕਰ ਮੇਰੇ ਪਰਦੇਸੀ ਪੁੱਤ ਨੂੰ, ਤੂੰ ਇਸ ਨੰਬਰ ਦੇ ਉੱਤੇ ਕਾਲ ਜ਼ਰੂਰ ਕਰ ਦੇਵੀਂ। ਇਹ ਅੱਜ ਦੇ ਸਮੇਂ ਦੀ ਸ਼ਾਇਦ ਬੜੇ ਸਾਰਿਆਂ ਦੀ ਸੱਚੀ ਕਹਾਣੀ ਹੋ ਵੀ ਸਕਦੀ ਹੈ। ਜ਼ਿੰਦਗੀ ਦੀ ਇਸ ਦੌੜ ਦੇ ਵਿੱਚ ਬੜੇ ਲੋਕ ਆਪਣੀਆਂ ਸਪੀਡਾਂ ਖਿੱਚੀ ਜਾਂਦੇ ਨੇ, ਇਹ ਚੀਜ਼ ਸੋਚੇ ਸਮਝੇ ਬਿਨਾਂ ਕਿ ਕੱਲ੍ਹ ਨੂੰ ਅੰਤ ਕੀ ਹੋਣਾ। ਇਹ ਤਾਂ ਥੱਲੇ ਮਿਸਿੰਗ ਆ ਕੇ ਕਹਾਣੀ ਲਿਖੀ ਕਿੰਨੇ, ਪਰ ਜਿਹਨੇ ਵੀ ਲਿਖੀ ਹੈ ਬਹੁਤ ਬਾ ਕਮਾਲ ਕਹਾਣੀ, ਜਿਹਦੇ ਕੋਲੋਂ ਆਪਾਂ ਬਹੁਤ ਕੁਛ ਸਿੱਖ ਸਕਦੇ ਹਾਂ। ਕਹਾਣੀ ਭੇਜਣ ਵਾਲੇ ਅੱਗੇ ਬੇਨਤੀ ਆ ਕਿ ਥੱਲੇ ਕੋਸ਼ਿਸ਼ ਕਰਿਆ ਕਰੋ, ਜਿੱਥੋਂ ਵੀ ਤੁਹਾਨੂੰ ਮਿਲਦੀ ਹੈ ਥੱਲੇ ਉਹ ਨਾਂ ਨਾ ਕੱਟਿਆ ਕਰੋ, ਬੜੀ ਮਿਹਨਤ ਲੱਗਦੀ ਹੈ ਇਹ ਕਹਾਣੀਆਂ ਲਿਖਣ ਦੇ ਉੱਤੇ, ਇਸ ਸਮਾਜ ਦੇ ਵਿੱਚ ਹੋ ਰਹੇ ਵਰਤਾਰਿਆਂ ਨੂੰ ਪਹਿਲਾਂ ਉਸ ਬਰੀਕੀ ਦੇ ਨਾਲ ਵੇਖਣਾ ਸੁਣਨਾ ਅਤੇ ਫਿਰ ਉਹਨਾਂ ਨੂੰ ਸ਼ਬਦਾਂ ਦੇ ਵਿੱਚ ਪਰੋਣਾ। ਉਹਨਾਂ ਦੇ ਨਾਂ ਜ਼ਰੂਰ ਇਹਨਾਂ ਕਹਾਣੀਆਂ ਦੇ ਵਿੱਚ ਬਣੇ ਰਿਹਾ ਕਰਨ, ਕੋਸ਼ਿਸ਼ ਕਰਿਆ ਕਰੋ। ਅਕਸਰ ਹੀ ਆਪਾਂ ਕਹਿ ਦਿੰਦੇ ਹਾਂ ਕਿ ਬੱਚੇ ਸਾਡਾ ਭਵਿੱਖ ਹੈ, ਪਰ ਬਜ਼ੁਰਗ ਵੀ ਸਾਡਾ ਭਵਿੱਖ ਨੇ। ਬਜ਼ੁਰਗ ਸਾਡਾ ਕਿੱਦਾਂ ਭਵਿੱਖ ਨਹੀਂ ਹੈ, ਬਜ਼ੁਰਗ ਤਾਂ ਸਗੋਂ ਸਾਡਾ ਬੀਤਿਆ ਵੀ ਨੇ, ਸਾਡਾ ਪਾਸਟ ਵੀ ਨੇ ਅਤੇ ਸਾਡਾ ਫਿਊਚਰ ਵੀ ਨੇ, ਬੱਚੇ ਤਾਂ ਸਿਰਫ ਫਿਊਚਰ ਹੋ ਸਕਦੇ ਆ। ਪਾਸਟ ਸਾਡਾ ਕੀ ਨੇ ਉਹ ਆਪਾਂ ਜਾਣਦੇ ਹਾਂ, ਸਾਨੂੰ ਉਹਨਾਂ ਨੇ ਪਾਲਿਆ, ਸਾਨੂੰ ਉਹਨਾਂ ਨੇ ਇੰਨੇ ਯੋਗਾ ਕੀਤਾ ਕਿ ਆਪਾਂ ਅੱਜ ਆਪਣੇ ਕਮਾਉਣ ਜੋਗੇ ਹੋ ਗਏ ਹਾਂ, ਪੈਰਾਂ ਸਿਰ ਖੜ ਗਏ ਹਾਂ। ਅਤੇ ਸਾਡਾ ਭਵਿੱਖ ਇਸ ਕਰਕੇ ਨੇ ਕਿਉਂਕਿ ਜੋ ਆਪਾਂ ਉਹਨਾਂ ਦੇ ਨਾਲ ਕਰਨਾ ਉਹ ਸਾਡੇ ਨਾਲ ਭਵਿੱਖ ਦੇ ਵਿੱਚ ਹੋਣਾ। ਕਹਿੰਦੇ ਨੇ ਕਿ ਤੈਅ ਹੈ ਇਹ ਨੀਤੀ ਹੈ, ਇਸੇ ਤਰ੍ਹਾਂ ਦੇ ਨਾਲ ਇਹ ਜ਼ਿੰਦਗੀ ਚੱਲਦੀ ਹੈ, ਜੋ ਤੁਸੀਂ ਕਰਦੇ ਹੋ ਕੁਦਰਤ ਉਹੀ ਤੁਹਾਨੂੰ ਪਲਟ ਕੇ ਵਾਪਸ ਦਿੰਦੀ ਹੈ। ਸੋ ਕੋਸ਼ਿਸ਼ ਕਰੀਏ ਆਪਾਂ, ਇਕੱਲਾ ਸਿਰਫ ਆਪਣੇ ਆਪ ਦੇ ਲਈ ਸਮਾਂ ਨਹੀਂ, ਆਪਣੇ ਜਜ਼ਬਾਤਾਂ ਦੀ ਸਿਰਫ ਕਦਰ ਨਾ ਕਰੀਏ, ਆਪਾਂ ਉਹਨਾਂ ਦੇ ਜਜ਼ਬਾਤਾਂ ਦੀ ਵੀ ਕਦਰ ਕਰੀਏ ਜਿਨ੍ਹਾਂ ਨੇ ਸਾਨੂੰ ਇੰਨੇ ਯੋਗਾ ਕੀਤਾ। ਰੱਬ ਨਾ ਕਰੇ ਕਿਸੇ ਦੇ ਉੱਤੇ ਇੱਦਾਂ ਦਾ ਕੋਈ ਦੇਣ ਆਵੇ, ਅਤੇ ਸ਼ਾਇਦ ਕੋਈ ਚਾਹੂਗਾ ਵੀ ਨਹੀਂ, ਜਿੰਨੇ ਵੀ ਸੁਣ ਰਹੇ ਨੇ, ਸ਼ਾਇਦ ਸਾਡੇ ਵਿੱਚੋਂ ਵੀ ਕੋਈ ਨਾ ਚਾਹੇ ਕਿ ਕਿਸੇ ਦੇ ਉੱਤੇ ਇੱਦਾਂ ਦਾ ਦੇਣ ਆਵੇ, ਕਿਸੇ ਨੂੰ ਇਕੱਲਿਆਂ ਰਹਿਣਾ ਪਵੇ ਅਤੇ ਕਿਸੇ ਨੂੰ ਇੱਥੋਂ ਤੱਕ ਡਰ ਸਤਾਵੇ ਕਿ ਪਤਾ ਨਹੀਂ ਮੇਰੇ ਜਾਣ ਤੋਂ ਬਾਅਦ ਕਿਸੇ ਨੂੰ ਪਤਾ ਵੀ ਲੱਗਣਾ ਕਿ ਨਹੀਂ ਲੱਗਣਾ, ਜਾਂ ਕਦੋਂ ਲੱਗਣਾ, ਕਿੰਨੇ ਦਿਨ ਲੱਗ ਜਾਣੇ ਨੇ, ਕਿੱਦਾਂ ਦੀ ਅਵਸਥਾ ਹੋਊਗੀ ਉਹ। ਇੱਦਾਂ ਦੀ ਅਵਸਥਾ ਰੱਬ ਨਾ ਕਰੇ ਕਿਸੇ ਦੇ ਉੱਤੇ ਆਵੇ। ਕੋਸ਼ਿਸ਼ ਕਰੀਏ ਆਪਾਂ ਬਾਕੀ ਸਾਰੇ ਕੰਮ ਕਾਰ ਨਾਲ ਦੀ ਨਾਲ ਚੱਲਦੇ ਰਹਿਣ, ਪਰ ਜੋ ਆਸ ਪਾਸ ਨੇ ਸਾਡੇ ਜੀ ਉਹਨਾਂ ਦਾ ਵੀ ਬਣਦਾ ਮਾਣ ਸਤਿਕਾਰ, ਉਹਨਾਂ ਦੇ ਵੀ ਬਣਦੀ ਥਾਂ ਆਪਣੀ ਜ਼ਿੰਦਗੀ 'ਚ ਆਪਣੇ ਘਰ ਦੇ ਵਿੱਚ ਜ਼ਰੂਰ ਰੱਖੀਏ। ਬਾਕੀ ਸਾਰਾ ਕੁਛ ਇਸੇ ਤਰ੍ਹਾਂ ਦੇ ਨਾਲ ਚੱਲਦਾ ਰਹਿਣਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਈ।
14: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤਰੁਗਨੇਨਾ ਵਿੱਚ ਆਪਣੀ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ, ਵਾਜਿਬ ਰੇਟ 'ਤੇ ਲੈ ਸਕਦੇ ਹੋ। ਪਾ
12: अज सिमी भैन जी आए सी, उन्हां ने अपना मॉर्गेज यूवी फाइनेंशियल सर्विसेज तो थोड़े टाइम विच ही करवा लेता।
14: अच्छा, असि भी उन्हां नू कांटेक्ट करदे आ फिर तां।
12: जेकर तुहानू भी लोड है होम लोन, रीफाइनेंस, कार लोन या फिर एनी अदर लोन दी, तां अज ही कांटेक्ट करो हरप्रीत सिंह फ्रॉम यूवी फाइनेंशियल सर्विसेज एट 0433-8830-11 और विजिट uvfinancial.com.au।
15: रोज रोज शॉपिंग हुंदियां ने, पता नहीं केड़ा देवता राजी कीता इन्हां ने।
16: सूरज देवता
15: की मतलब?
16: ओ कमलिए, सन करंट वालियां तो जद्दा इन्हां ने सोलर पैनल लगवाया ता इन्हां दी सेविंग्स वध गई।
15: मैनू नहीं पता, आपां भी सोलर पैनल लगवाउणा है हुणे।
16: तुसी भी करो बचत ते लगवाओ सोलर पैनल। कॉल सन करंट 0448-066-494 ते। सालां तो बेस्ट सर्विस लई एक ही नाम सन करंट। देओ रेडियो हांजी दा हवाला ते पाओ $200 दा डिस्काउंट भी।
12: प्रीत की होया?
17: ओ इस बार फेर पीटी च बैंड नहीं आए, हुन फेर कोई वीजा नहीं पैना, लगदा इंडिया वापस जाना पैना।
12: जे तुसी भी इना देवां थक चुके हो ता हुणे कांटेक्ट करो ऑस्ट्रेलिया विच परोसे अते तजुर्बे वाले डिजायर माइग्रेशन वालेयां नू। इना कोल है एम्प्लॉयर स्पॉन्सर वीजा, परमानेंट रेजिडेंसी, स्टूडेंट वीजा, टीआर, पेरेंट्स वीजा अते बाकी सारियां इमिग्रेशन तो रिलेटेड सर्विसेज। नंबर लिखो 0441-1100 0451-111-00 Desire Migration, Kitchen the style dull lagda, Bathroom vanity simple jaya, Hun tension khatam karo, aa gaya ZJ Stone Mason, Pade karnu banaye ekdam classy, assi banaune aa designer stone bench tops for kitchen, stylish vanity ate modern laundry, oh vi porcelain ate marble nal, jithe elegance mildi hai durability nal, hun na sirf kar par tuhadi personality vi shine karegi stone de style nal, call karo 0410-045-555 ya aaj hi visit karo 104 Collins Road, Melton.
1: जवाका दी एक्टिंग है कमाल, पवेगा हुण धमाल।
18: तू तो यार होना ही नहीं चाहिए।
19: मैं तो कहना है एतवार भी स्कूल लगन, मसला तो मौका मिलता रीलां तो बचन दा।
20: अरे बोलो पप्पू दे पापा।
21: इस 8 मई नू सिनेमा विच रिलीज होण जा रही है नीरू बाजवा अते निर्मल ऋषि जी दी मूवी जवाक, वेखण जरूर आयो।
22: पांडे जी, क्या तू साला लक पाए हो यार, एक दोस्त के साथ पकड़े गए और दूसरी दोस्त छुड़ाने चले हैं और ये तीसरी दोस्त ही है ना।
23: देखिए प्रजापति पांडे, उनकी श्रीमती एंड अदर्स इन पति पत्नी और वो दो 15 मई से आपके नजदीकी थिएटर्स में।
24: वाओ, तेरी सब्जी दी खुशबू अते टेस्ट विच कुछ ता कमाल है, मेनू भी दस दे सीक्रेट।
25: अमृत ए कमाल है गोल्ड लीफ डेरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स, बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
24: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
26: चलदी दा नाम गड्डी, आ ते सुनिया ही होना, ते तुहाडी गड्डी कोई भी होवे उनु चलाउन ले ऑल मेजर ब्रांड्स दे टायर्स अलॉय व्हील्स ले। याद रखो टायर फोर्स, जिन्हां को लॉग बुक सर्विसिंग, मैकेनिकल रिपेयर्स, इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तो ऑलवेज वन स्टॉप शॉप टायर फोर्स, यूनिट 1, 19-25 सोमर्टन रोड, कैंपलफील्ड। कॉल 0390866655 और विजिट ਸਿਗਨਲਫੋਰਸ.com.au
0: ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au।
13: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਮੈਂ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ, ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਸਮਾਂ ਹੋ ਚੁੱਕਾ, ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਆਪਾਂ ਵਾਅਦਾ ਕਰਦੇ ਹਾਂ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ, ਤੁਸੀਂ ਵੀ ਜ਼ਰੂਰ ਹੱਸਿਓ। ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਕ੍ਰਿਸ਼ਨਾ ਭਾਰਦਵਾਜ, ਮੈਂ ਰਾਵਣ ਤੇ ਨਹੀਂ ਕਿਹਾ,
1: ਤੁਹਾਨੂੰ ਕਿਹਾ ਨਾ ਹੌਲੀ ਹੌਲੀ ਦੁਸ਼ਹਿਰੇ ਤੱਕ ਆਪਾਂ ਪਹੁੰਚਣਾ, ਇਹ ਥੋੜ੍ਹੀ ਜ਼ਿਆਦਾ ਹਾਹਾ ਹੋ ਗਈ ਕਿ ਸਰਦੀ ਬਹੁਤ ਲੱਗਦੀ ਪਈ ਹੈ, ਥੋੜ੍ਹਾ ਫਾਇਦਾ ਹੋਏਗਾ ਮੇ ਬੀ।
0: ਦੁਸ਼ਹਿਰਾ ਇਸ ਵਾਰੀ ਆਊਗਾ ਅਕਤੂਬਰ 'ਚ ਨਾ?
1: ਹਾਂ ਬਸ ਤਦ ਤੱਕ ਇਹੀ ਚੱਲਣਾ, ਲੋਕ ਬੋਰ ਹੁੰਦੇ ਰਹੋ, ਆਪਾਂ ਨਹੀਂ ਚੇਂਜ ਕਰ ਰਹੇ।
0: ਹਾਂਜੀ ਬੱਚਿਆਂ ਨੂੰ ਆਪਾਂ ਕਰੀਏ ਵਿਹਲਿਆਂ, ਅਤੇ ਅੱਜ ਵੈਸੇ ਵੀ ਆਪਾਂ ਥੋੜ੍ਹੀ ਜਿਹੀ ਦੇਰੀ ਦੇ ਨਾਲ ਹਾਂ ਕਿਸੇ ਵਜ੍ਹਾ ਕਰਕੇ, ਅਤੇ ਆਓ ਆਪਾਂ ਭੱਜ ਭੱਜ ਕੇ ਕੰਮ ਨਿਬੇੜਦੇ ਹਾਂ। ਸਭ ਤੋਂ ਪਹਿਲਾਂ ਸਾਡੇ ਨਾਲ ਆ ਤੇਗ, ਅਤੇ ਉਸ ਤੋਂ ਬਾਅਦ ਕੌਣ ਆਇਆ ਸਾਡੇ ਨਾਲ, ਉਸ ਤੋਂ ਬਾਅਦ ਸੀ ਯੁਵਰਾਜ, ਅਤੇ ਤੁਸੀਂ ਉੱਦਾਂ ਉੱਦਾਂ ਅਨਮਿਊਟ ਕਰੀ ਜਾਇਓ, ਅਤੇ ਬਾਕੀ ਜਾਣੇ ਮਿਊਟ ਰੱਖਿਓ, ਅਤੇ ਜਿਨ੍ਹਾਂ ਦੀ ਹਲੇ ਨਹੀਂ ਕੌਲ ਲੱਗੀ ਉਹ ਥੋੜ੍ਹਾ ਜਿਹਾ ਇੰਤਜ਼ਾਰ ਕਰ ਲਿਓ ਹੁਣ। ਹਾਂਜੀ ਤੇਗ ਤੁਸੀਂ ਆਉਂਦੇ ਰਹੋ। ਸਤਿ ਸ੍ਰੀ ਅਕਾਲ, ਕੀ ਹਾਲ ਹੈ ਤੇਗ? ਓਕੇ ਸਿਰ ਵਾਲ ਆ? ਹਾਂਜੀ ਓਕੇ, ਫਿਰ ਤੇ ਤੁਸੀਂ ਤਿਆਰ?
2: ਕੀ ਹਾਲ ਚਾਲ ਆ ਫੈਲਾ?
0: ਹਾਂ ਸਾਡਾ ਵੀ ਠੀਕ ਆ।
3: ਓਕੇ ਰਿਪੋਰਟ ਤੁਸੀਂ ਦੱਸੋ।
0: ਬਿਲਕੁਲ ਓਕੇ ਆ, ਤੁਸੀਂ ਤਾਂ ਫਿਰ ਤਿਆਰ ਤਿਉਰ ਹੋ ਗਏ ਹੋ ਤੁਸੀਂ ਦੇ?
2: ਹਾਂਜੀ।
0: ਓ ਵੈਰੀ ਗੁੱਡ, ਕੀ ਸੁਣਾਓਗੇ ਫਿਰ ਅੱਜ ਤਿਆਰ ਹੋ ਕੇ?
2: ਬਾਤ
0: ਬਾਤ ਓਕੇ, ਕਿਹੜੀ?
2: ਉੱਚੇ ਤਿੱਬੇ ਮੇਰੀ ਮਸ ਸੀ ਬਸ ਬਸ ਦੀ ਚਾਂਦ ਲਗੀ ਫੇਰ ਜਦੋਂ ਚਾਂਦ ਜਾਂਦੀ ਆ ਉਦੋਂ ਹੱਸਦੀ
0: ਉੱਚੇ ਟਿੱਬੇ
2: ਹੱਸਦੀ ਆ।
0: ਹਾਂ ਉੱਚੇ ਟਿੱਬੇ ਮੇਰੀ ਮਾਸੀ ਵੱਸਦੀ ਜਦੋਂ
2: ਜਦੋਂ ਉਹ ਲਗੇ ਉਦੋਂ ਰੋ ਰੋ ਕੇ ਮਰਦੀ ਆ।
0: ਅੱਛਾ ਉੱਚੇ ਟਿੱਬੇ ਮੇਰੀ ਮਾਸੀ ਵੱਸਦੀ ਜਦੋਂ ਚਾਹ ਪੀਂਦੀ ਉਦੋਂ ਖਿੜ ਖਿੜ ਹੱਸਦੀ, ਤੇ ਫਿਰ ਕੀ ਕਰਦੀ?
2: ਅੱਛਾ
0: ਜਦ ਮੈਂ ਜਾਵਾਂ ਹੱਸਦੀ
2: ਖਿੜ ਖਿੜ ਹੱਸਦੀ ਜਦ ਮੈਂ ਆਵਾਂ ਰੋ ਰੋ ਮਰਦੀ।
0: ਨਾ ਮਾਸੀ ਏਦਾਂ ਨਾ ਕਰ, ਨੀ
3: ਸੈਡ ਨਾ ਕਰਿਆ ਕਰੋ ਬੇਟਾ, ਜ਼ਿਆਦਾ ਦਿਨ ਰਿਹਾ ਕਰੋ ਮਾਸੀ ਕੋਲ।
0: ਮਾਸੀ ਵੱਡੀ ਆ ਕਿ ਛੋਟੀ ਆ ਮਮਾ ਤੋਂ?
2: ਪਤਾ ਨਹੀਂ।
0: ਹੈਂ ਤੁਹਾਡੇ ਮਾਸੀ ਹੈਗੇ?
2: ਵੱਡੀ।
0: ਹੂੰ ਮਾਸੀ ਹੈਗੇ ਤੁਹਾਡੇ?
2: ਹਾਂਜੀ।
0: ਵੱਡੇ ਆ?
2: ਹਾਂਜੀ।
0: ਫਿਰ ਤੇ ਏਦਾਂ ਹੀ ਹੋਣਾ ਹੈ, ਫਿਰ ਤੇ ਇਹ ਤਾਂ ਮਤਲਬ ਬੜਾ ਪਿਆਰ ਹੈ ਤੁਹਾਡੇ ਨਾਲ ਮਾਸੀ ਦਾ, ਹੈ ਨਾ?
3: ਗੁੱਡ ਵੈਰੀ ਗੁੱਡ।
0: ਕੋਈ ਨੀ ਆਪਾਂ ਮਾਸੀ ਨੂੰ ਤੇ ਫਿਰ ਕਵਾਂਗੇ ਵੀ ਉਹ ਨਾ ਏਦਾਂ
3: ਰੋਇਆ ਨਾ ਕਰੋ,
0: ਰੋਇਆ ਨਾ ਕਰਨ,
3: ਤੇਗ ਨੂੰ ਜ਼ਿਆਦਾ ਦਿਨ ਰੱਖ ਲਿਆ ਕਰਨ ਆਪਣੇ ਕੋਲ,
0: ਹੈਪੀ ਹੈਪੀ ਤੁਰਿਆ ਕਰਨ, ਹੈ ਨਾ? ਇਹੋ ਹੀ ਬਾਤ ਹੈ। ਇਹ ਬੁੱਝਣੀ ਆ ਕਿ ਮਾਸੀ ਨੂੰ ਸਮਝਾਉਣਾ ਆ?
2: ਬੁੱਝਣੀ ਆ।
3: ਅੱਛਾ ਬੁੱਝਣੀ,
2: ਬੁੱਝਣੀ ਆ।
3: ਅਸੀਂ ਥੈਰੇਪੀ ਸ਼ੁਰੂ ਕਰ ਦਿੱਤੀ।
0: ਇਹ ਕਿਨੂੰ ਸਵੇਰੇ ਸਵੇਰੇ ਬੁਝਾਰਤ ਪਾ ਦਿੰਦੇ ਹੋ ਤੁਸੀਂ,
3: ਚਾਹ ਵੀ ਨਹੀਂ।
0: ਓਹੋ ਇਹ ਵੇਲੇ ਤੇ ਸਾਡੀਆਂ ਹਲੇ ਬੀਬੀਆਂ ਵੀ ਜਿਹੜੀਆਂ ਬੁੱਝਣ ਵਾਲੀਆਂ ਨਾ ਪਹਿਲੀ ਪਹਿਲੀ ਕਾਲ ਤੇ, ਤੇ ਉਹ ਵੀ ਨੈਗੇਟਿਵ ਹੋਈਆਂ ਹੁੰਦੀਆਂ
3: ਹੈ, ਤੇ ਵਿਸ਼ੇਸ਼ ਅੱਗੇ ਵੀ ਨਹੀਂ ਆਏ
0: ਹਲੇ ਤੇ ਸਾਡੀਆਂ ਜਿਹੜੀਆਂ ਬੁੱਝਣ ਵਾਲੀਆਂ ਆਂਟੀਆਂ ਉਹ ਕਹਾਣੀ ਚੋਂ ਨਹੀਂ ਉੱਭਰੀਆਂ ਮੈਨੂੰ ਲੱਗਦਾ। ਇੱਧਰ ਆਪਾਂ ਗੇਅਰ ਚੇਂਜ ਕਰ ਲਿਆ ਹੈ, ਚੱਲ ਅਸੀਂ ਹਾਰ ਗਏ ਪੁੱਤ, ਫਿਰ
3: ਅਸੀਂ ਬੋਨੀ ਹਾਰ ਨਾਲ ਹੀ ਕਰ ਲੈਂਦੇ ਫਿਰ।
2: ਕਾਟਨ
0: ਹੈ? ਅੱਛਾ ਕਾਟਨ, ਕਪਾਹ। ਓਕੇ ਓਕੇ ਓਕੇ ਓਕੇ, ਠੀਕ ਠੀਕ ਠੀਕ ਠੀਕ ਠੀਕ। ਥੈਂਕ ਯੂ ਥੈਂਕ ਯੂ ਥੈਂਕ ਯੂ ਪੁੱਤ,
3: ਥੈਂਕ ਯੂ
2: ਥੈਂਕ ਯੂ, ਹੈਵ ਅ ਨਾਈਸ ਡੇ।
0: ਥੈਂਕ ਯੂ। ਤੇ ਐਂਬਰ ਕਿੱਥੇ ਗਈ ਅੱਜ?
2: ਅੰਬਰ ਕੱਲੀ ਕਾਲ ਕਰਦੀ ਆ ਵੈਨਸਡੇ ਫਰਾਈਡੇ।
0: ਓ ਵਾਹ,
2: ਉਹਨੂੰ ਵੈਨਸਡੇ ਫਰਾਈਡੇ ਉਹਨੂੰ ਸਕੂਲ ਜਾਣਾ ਹੁੰਦਾ, ਤੇ ਫਿਰ ਜਦੋਂ ਜਦੋਂ ਮੰਡੇ ਟਿਊਸਡੇ ਥਰਸਡੇ ਉਹਨੂੰ ਸੁਸਤੀ ਬੜੀ ਲੱਗਦੀ ਆ।
0: ਓਹੋ, ਫਿਰ ਉਹਨੇ ਪਾਰਟ ਟਾਈਮ ਜੁਆਇਨ ਕੀਤਾ ਵਾ, ਹੈ ਨਾ? ਇੱਕ ਮਿੰਟ ਐਂਬਰ ਦਾ ਪਾਰਟ ਟਾਈਮ ਚ ਆਪਾਂ ਪਾ ਦਿੰਦੇ, ਹੈ ਨਾ?
3: ਪਾਰਟ ਟਾਈਮ ਕੰਟਰੈਕਟ ਬਣਾ ਲਓ,
0: ਅੱਜ ਥੈਂਕ ਯੂ। ਅੱਜ ਅੱਜ ਸਾਡੇ ਕੋਲ ਕੈਜੂਅਲ ਵਾਲੇ ਵੀ ਹੈਗੇ। ਥੈਂਕ ਯੂ ਤੇਗ, ਥੈਂਕ ਯੂ ਪੁੱਤਰ ਜੀ। ਨੈਕਸਟ ਸਾਡੇ ਨਾਲ ਯੁਵਰਾਜ, ਉਸ ਤੋਂ ਬਾਅਦ ਰਿਨਾਜ਼, ਤੁਹਾਡੀ ਵਾਰੀ ਕੈਜੂਅਲ। ਤੇ ਯੁਵਰਾਜ ਤੁਸੀਂ ਆਉਂਦੇ ਰਹੋ।
2: ਚੁਟਕਲਾ
0: ਓਕੇ, ਕਿਹੜਾ?
2: ਇੱਕ ਵਾਰੀ ਟੀਚਰ ਪੱਪੂ ਨੂੰ ਪੁੱਛਦਾ, ਜੇ ਤੂੰ ਕੱਲ ਹੋਮਵਰਕ ਨਹੀਂ ਕਰਕੇ ਆਇਆ ਫਿਰ ਮੈਂ ਤੈਨੂੰ ਮੁਰਗਾ ਬਣਾ ਦੂ। ਫਿਰ ਪੱਪੂ ਕਹਿੰਦਾ, ਸਰ ਜੀ ਮੈਂ ਤਾਂ ਵੈਜ ਆ, ਤੁਸੀਂ ਮੈਨੂੰ ਮਟਰ ਪਨੀਰ ਬਣਾ ਦਿਓ।
0: ਅੱਛਾ,
1: ਲੌਜਿਕ ਤਾਂ ਠੀਕ ਹੈ ਬਈ।
0: ਹਾਂ,
1: ਗੱਲ ਤੇ ਸਹੀ ਹੈ,
0: ਸਿਆਣੀ ਗੱਲ ਹੈ। ਥੈਂਕ ਯੂ, ਥੈਂਕ ਯੂ ਯੁਵਰਾਜ।
1: ਅੱਛਾ, ਹੁੰਦੀ ਮਾੜੀ ਪੱਪੂ ਨਾਲ ਹੀ ਹੈ, ਦੇਖੋ ਇਹ ਸੰਸਾਰ ਨੇ ਪੱਪੂ ਨੂੰ ਜੀਣ ਨਹੀਂ ਦਿੱਤਾ।
0: ਥੈਂਕ ਯੂ ਯੁਵਰਾਜ,
1: ਥੈਂਕ ਯੂ ਵਿਰਾਜ।
0: ਅੱਛਾ, ਚਲੇ ਵੀ ਗਿਆ, ਓਕੇ
1: ਹੋ ਗਈ, ਥੈਂਕ ਯੂ।
0: ਠੀਕ ਆ ਬਾ, ਇਹ ਵੀ ਠੀਕ ਆ।
2: ਹਾਂਜੀ, ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਵੀਰ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ,
2: ਕੀ ਹਾਲ ਆ ਤੁਹਾਡਾ?
0: ਵਧੀਆ ਵਧੀਆ,
1: ਤੁਸੀਂ ਸੁਣਾਓ?
2: ਮੇਰਾ ਵੀ ਵਧੀਆ।
0: ਇਹਨੂੰ ਕੀ ਖਵਾਉਂਦੇ ਹੁੰਦੇ ਜੇ ਤੁਸੀਂ? ਬੰਦ ਕਰੋ ਫਿਰ ਇਹਦੀਆਂ ਚੂਰੀਆਂ ਚਾਰੀਆਂ, ਹੋਰ ਕੁਛ ਟਰਾਈ ਕਰੋ,
1: ਇੰਗਰੀਡੀਐਂਟ ਚੇਂਜ ਕਰੋ,
0: ਇਹਦਾ ਕੁਛ ਡਿਫਰੈਂਟ ਟਰਾਈ ਕਰੋ ਤੁਸੀਂ। ਮੈਨੂੰ ਇੱਦਾਂ ਲੱਗਦਾ ਵਾ ਵੀ ਜਿੱਦਾਂ ਨਾ ਮੈਂ ਇਮੈਜਿਨ ਕਰਦਾ ਵੀ ਇਹ ਨਾ ਸਵੇਰੇ ਸਵੇਰੇ ਹੀ ਫੋਨ ਫਾਨ ਤੇ ਲੱਗਾ ਹੁੰਦਾ, ਕੋਈ ਗੇਮ ਗੂਮ ਖੇਡਦਾ ਵਾ ਸਵੇਰੇ ਸਵੇਰੇ ਉੱਠ ਕੇ, ਹੈਨਾ?
2: ਪਤਨੀ ਪਤੀ ਨੂੰ ਪੁੱਛਦੀ ਆ ਵੀ ਅੱਜ ਮੈਂ ਨਵੀਂ ਸਾੜੀ ਪਾਈ ਮੈਂ ਕਿਵੇਂ ਦੀ ਲੱਗਦੀ ਆ, ਤੇ ਪਤੀ ਕਹਿੰਦਾ ਵੀ ਬਹੁਤ ਸੋਹਣੀ ਲੱਗਦੀ ਆ। ਪਤੀ ਕਹਿੰਦੀ ਆਏ ਨੀ, ਮੈਨੂੰ ਸ਼ੇਅਰ ਚ ਸੁਣਾਓ ਵੀ ਮੈਂ ਕਿਵੇਂ ਲੱਗਦੀ ਆ। ਤੇ ਪਤੀ ਕਹਿੰਦਾ, ਯੇ ਤੁਮ ਜੋ ਲੱਗ ਰਹੀ ਹੋ ਇਤਨੀ ਪਿਆਰੀ, ਯੇ ਜੋ ਤੁਮ ਲੱਗ ਰਹੀ ਹੋ ਇਤਨੀ ਪਿਆਰੀ, ਇਸ ਪੇ ਲੱਗ ਜਾਤੀ ਹੈ ਸਾਰੀ ਸੈਲਰੀ ਹਮਾਰੀ।
0: ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ,
1: ਯਹੀ ਤਰਾਸਤੀ ਹੈ ਹਮਾਰੀ, ਵੈਰੀ ਗੁੱਡ।
0: ਬੜੇ ਚਿਰਾਂ ਬਾਅਦ ਆਇਓ। ਹਾਂਜੀ, ਮੈਂ ਤੁਹਾਨੂੰ ਪੁੱਛਣਾ ਸੀ, ਤੁਸੀਂ
1: ਇਹ ਗੱਡੀ ਚ ਆ ਗਏ ਅੱਜ, ਇਧਰ ਉਧਰ ਫਿਰਦੇ ਸੀ, ਮੈਂ ਕਿਹਾ ਮਾੜਾ ਰੇਡੀਓ ਰੇਡੀਓ ਜਾਇਆ ਕਰੋ।
0: ਹੈ ਰਿਨਾਜ਼, ਰੀਫਰੇਜ਼ ਕਰੋ, ਹਾਂ ਕੀ ਕਹਿਣਾ ਚਾਹ ਰਹੇ ਸੀ ਤੁਸੀਂ? ਹੈ ਕੀ ਕਹਿਣਾ ਚਾਹ ਰਹੇ ਸੀ, ਦੁਬਾਰਾ ਕਹੋ। ਹਾਂ
2: ਕੁਛ ਨਹੀਂ,
0: ਹੈ ਕੁਛ ਵੀ ਨਹੀਂ,
2: ਅਸੀਂ ਸਕੂਲ ਜਾਂਦੇ ਪਏ।
0: ਅੱਛਾ ਅੱਛਾ, ਨਹੀਂ ਜੋ ਤੁਸੀਂ ਪਹਿਲਾਂ ਕਿਹਾ ਸੀ ਵੀ ਤੁਸੀਂ ਕਿੱਦਾਂ ਆ ਗਏ, ਕੀ ਇਹੋ ਹੀ ਕਹਿਣਾ ਸੀ ਕਿ ਹੋਰ ਕੁਛ ਕਹਿਣਾ ਸੀ?
2: ਕੁਛ ਨਹੀਂ ਕਹਿਣਾ ਸੀ।
0: ਅੱਛਾ, ਕੁਛ ਨਹੀਂ ਕਹਿਣਾ, ਲੈ ਕੁਛ ਕਿਉਂ ਨਹੀਂ ਕਹਿਣਾ, ਦੱਸ ਕੁਛ ਤੇ ਕਹਿਣਾ ਸੀ।
2: ਅੱਜ ਮੈਂ ਚੁਟਕਲਾ ਸੁਣਾਣਾ।
0: ਅੱਛਾ ਅੱਛਾ, ਸੁਣਾਓ ਫਿਰ,
1: ਸੁਣਾਓ ਫਿਰ।
2: ਇੱਕ ਲੇਡੀ ਦੂਜੀ ਲੇਡੀ ਨੂੰ ਕਹਿੰਦੀ, ਮੈਂ ਪਤਲੀ ਹੋਣਾ, ਹੁਣ ਪੁਰਾਣੇ ਕਿਹਾ ਸੀ ਡਾਇਟ, ਮੈਂ ਡਾਇਟ ਨਹੀਂ ਕਰ ਸਕਦੀ। ਫਿਰ ਉਹਨੇ ਦੂਜੇ ਲੇਡੀ ਨੇ ਕਿਹਾ ਕਿਉਂ? ਉਹਨੇ ਕਿਹਾ ਮੇਰੇ ਹਾਰਟ ਦੀ ਪ੍ਰੋਬਲਮ ਆ। ਉਹਨੇ ਕਿਹਾ ਓ ਮਾਈ ਗੋਡ। ਫਿਰ ਉਹਨੇ ਕਿਹਾ ਸੀ ਮੇਰਾ ਦਿਲ ਨੇ ਮੰਨਦਾ। ਫਿਰ ਡਨ।
0: ਅੱਛਾ ਡਨ ਆ, ਓਕੇ।
1: ਅੱਛਾ, ਹਾਰਟ ਦੀ ਪ੍ਰੋਬਲਮ ਸੀ, ਹੋ ਗਈ ਕੀ ਪ੍ਰੋਬਲਮ? ਦਿਲ ਨਹੀਂ ਮੰਨਦਾ, ਇਹ ਵਾਲੀ ਹਾਰਟ ਦੀ ਪ੍ਰੋਬਲਮ ਦਾ ਸਾਰਿਆਂ ਨੂੰ।
0: ਹਾਂ
1: ਗੱਲ ਸਹੀ ਕੀਤੀ ਹੈ ਬਈ।
0: ਥੈਂਕ ਯੂ ਰਿਨਾਜ਼, ਥੈਂਕ ਯੂ ਤੁਹਾਡਾ ਦਿਨ ਵਧੀਆ ਵਧੀਆ ਰਹੇ ਤੇ ਨੈਕਸਟ ਸਾਡੇ ਨਾਲ ਮੰਨਤ ਆ ਤੇ ਤੁਹਾਨੂੰ ਪਤਾ ਮੰਨਤ ਨੇ ਕੱਲ ਇੱਕ ਬੜਾ ਵਧੀਆ ਗਾਣਾ ਵੀ ਲਿਖ ਕੇ ਭੇਜਿਆ ਹੈ ਸਾਨੂੰ
4: ਕੀ ਬਾਤ ਹੈ
2: ਸਤਿ ਸ੍ਰੀ ਅਕਾਲ ਅੰਕਲ ਜੀ ਨਾਲ ਕ੍ਰਿਸ਼ਨਾ ਵੀਰ ਜੀ
0: ਸਤਿ ਸ੍ਰੀ ਅਕਾਲ ਮੰਨਤ ਮੰਨਤ ਬਹੁਤ ਸੋਹਣਾ ਗਾਣਾ ਲਿਖਿਆ
2: ਥੈਂਕ ਯੂ
0: ਮੈਂ ਨਾ AI ਕੋਲੋਂ ਉਹਦਾ 뮤직 ਬਣਾਇਆ ਹੈ ਤੁਹਾਨੂੰ ਸੁਣਾਵਾਂ
2: ਠੀਕ ਆ ਹਾਂਜੀ
0: ਤੁਸੀਂ ਮੈਨੂੰ ਨਾਲ ਮੈਨੂੰ ਵੀ ਤੁਸੀਂ ਡਾਇਰੈਕਟਰ ਬਣਾਤਾ
3: ਰਹਿਮਾਨ ਅੰਕਲ ਹੋ ਗਿਆ
0: ਹੈ ਸੁਣੀਏ ਫਿਰ
2: ਹਾਂਜੀ
0: ਚਲ ਇਹਨੇ ਪਲਾਨ ਹੈ ਕੀ ਕੀਤਾ ਹੈ ਨਾ ਤੇ ਜੇ ਉਹਨੇ ਕੋਈ ਮੈਂ ਵੀ ਨਹੀਂ ਸੁਣਿਆ ਤੇ ਜੇ ਉਹਨੇ ਕੁਛ ਗਲਤ ਕੀਤਾ ਹੋਇਆ ਨਾ ਜੋ ਕਿ ਅਕਸਰ ਹੀ ਕਰਦਾ ਹੁੰਦਾ
1: ਉਹਦੀ ਗਲਤੀ ਹੈ ਬਈ
0: ਹੈ ਨਾ ਤੇ ਇਹ ਮੰਨਤ ਮੇਰੀ ਗਲਤੀ ਨਹੀਂ ਹੋ ਜੇ ਵਧੀਆ ਕੀਤਾ ਹੋਇਆ ਫਿਰ ਜੇ ਵਧੀਆ ਕੀਤਾ ਹੋਇਆ ਨਾ ਫਿਰ ਮੇਰਾ ਥੈਂਕ ਯੂ ਫਿਰ ਮੇਰੀ ਸਭਾਸ਼ੀ ਜ਼ਰੂਰ ਬਣਦੀ ਹੈ ਠੀਕ ਆ ਸਹੀ ਹੈ ਚਲ ਵੇਨੇ ਫਿਰ ਆ ਜਾ ਫਿਰ

0: ਵਾਟੀ ਕੱਢ ਛੱਡੇ ਕੁੜੀਏ। ਹੈਲੋ,
1: ਬਹੁਤ ਵਧੀਆ ਸੀਗਾ।
2: ਹੈਂ,
1: $5
2: ਲੱਗਣਗੇ।
1: ਪਹਿਲੀ
2: ਵੀ ਰਹਿੰਦੀ ਇੰਨੀ, ਮੈਂ ਕੀ ਕਰੂੰਗਾ,
3: ਠੀਕ
2: ਹੈ, ਅਸੀਂ ਜਮਾ ਕਰੀ ਜਾਂਦੇ ਹਾਂ।
3: ਦੋ ਗਾਣੇ ਹੋਰ ਤੁਹਾਡੇ ਕਰਾ ਦਿਆਂਗੇ।

0: ਇੱਕ ਵਾਰ ਨਾ ਟੀਨਾ ਆਪਣੇ ਪਤੀ ਨਾਲ ਜਾਂਦੀ ਹੈ ਬਾਜ਼ਾਰ, ਤੇ ਉਹ ਨਾ ਇੱਕ ਸ਼ਰਟ ਸ਼ੋਪ ਦੇ ਸਾਹਮਣੇ ਖੜ ਕੇ ਕਹਿੰਦੀ, ਉਹ ਵਾਓ ਇਹ ਤਾਂ ਇੰਨੀ ਸੋਹਣੀ ਤੁਹਾਡੇ ਪਾਈ ਹੋਈ ਲੱਗਦੀ ਆ ਪਤੀ, ਤੇ ਜਿੰਨੇ ਮਰਜ਼ੀ ਤੂੰ ਤਰੀਫਾਂ ਕਰ ਲਾ ਤੈਨੂੰ ਸੂਟ ਨੀ ਮਿਲਦਾ। ਟੀਨਾ ਉਹ ਤਾਂ ਮੈਨੂੰ ਸ਼ਰਟ ਹੀ ਪਸੰਦ ਆਈ ਸੀ, ਮੂੰਹ ਤਾਂ ਉਹ ਜਿਹਾ ਹੀ ਆ ਕੱਦੂ ਜਿਹਾ।
1: ਕੱਦੂ ਕਿਹੜਾ ਮੰਨਣ, ਤੇ ਕੱਦੂ ਵੀ ਕਿੰਨੀ ਤਰ੍ਹਾਂ ਦੇ ਹੁੰਦੇ ਨਾ, ਇੱਕ ਲੌਕੀ ਹੁੰਦੀ ਲੰਮਾ ਜਿਹਾ ਕੱਦੂ ਹੁੰਦਾ, ਇੱਕ ਗੋਲ ਜਿਹਾ ਹੁੰਦਾ, ਇੱਕ ਪੰਪਕਿਨ ਨੂੰ ਵੀ ਕੱਦੂ ਕਹਿ ਦਿੰਦੇ ਆ।
2: ਅੱਛਾ, ਲੌਕੀ ਨੂੰ ਵੀ ਕੱਦੂ ਕਹਿ ਦਿੰਦੇ ਆ?
1: ਹਾਂ,
2: ਦੇਖੋ ਬਾਈ ਕਿੰਨੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ।
1: ਹੋਰ ਕੱਦੂ ਦੀ ਕਿਸਮ ਆ
0: ਪੰਪਕਿਨ
1: ਵਰਗਾ,
2: ਠੀਕ ਹੈ
1: ਪੰਪਕਿਨ ਵਰਗਾ, ਫਿਰ ਮੈਨੂੰ ਲੱਗਦਾ ਸਾਈਡਾਂ ਤੋਂ ਨਿਕਲਿਆ ਹੋਣਾ ਨਾ, ਵੱਖੀਆਂ ਤੋਂ ਬਾਹਰ ਨਿਕਲਿਆ ਹੋਣਾ। ਪਰ ਹੈਰਾਨੀ ਦੀ ਗੱਲ ਹੈ, ਟੀਨਾ ਵਿਆਹੀ ਗਈ ਹੈ ਐ ਮੰਨਦ? ਥੈਂਕ ਯੂ ਮੰਨਦ।
0: ਨਾਲੇ ਪਤੀ ਨਾਲ ਗੱਲ ਕਰਾਉਣ ਤੋਂ ਪਹਿਲਾਂ ਤੁਹਾਨੂੰ ਦੱਸਣਾ ਕਿ ਜਿਹੜਾ ਤੁਸੀਂ ਉਹ ਗਾਣਾ ਲਾਇਆ ਸੀਗਾ, ਮਾਂ ਹੁੰਦੀ ਏ ਮਾਂ ਦੁਨੀਆ ਵਾਲੇ, ਹਨਾ?
1: ਹਾਂਜੀ,
0: ਉਹ ਮੇਰੇ ਮਨ ਨੇ ਤਾਂ ਫੇਵਰੇਟ ਗਾਣਾ ਸੀਗਾ।
1: ਅੱਛਾ, ਓਕੇ,
0: ਬਹੁਤ ਇੰਪੋਰਟੈਂਟ ਸੀਗੇ।
1: ਓਕੇ, ਤੇ ਸਾਰਿਆਂ ਦਾ ਹੀ ਫੇਵਰੇਟ ਹੈ ਪੁੱਤੇ, ਤੇ ਕਿੱਡਾ ਸੋਹਣਾ ਗਾਣਾ ਵਾ।
0: ਹਾਂਜੀ,
1: ਥੈਂਕ ਯੂ ਪੁੱਤ। ਤੇ ਕੀ ਸੁਣਾਉਂਗਾ ਫਤਿਹ? ਹਾਂਜੀ ਫਤਿਹ ਜੀ, ਕੀ ਹਾਲ ਚਾਲ ਨੇ ਤੁਹਾਡੇ? ਫਤਿਹ ਸਿੰਘ ਜੀ, ਕੀ ਲੈ ਕੇ ਆਏ ਹੋ ਫਤਿਹ?
3: ਕੈਸੇ
1: ਹੋ ਫਤਿਹ ਭਈਆ?
2: ਕਹਾ ਕਰਤ ਰਹੇ, ਤਿਆਰ ਹੋ ਗਏ ਸਕੂਲ ਵਾਸਤੇ?
1: ਮੈਨੂੰ ਹਿੰਦੀ
2: ਆਉਂਦੀ ਆ। ਓਏ ਓਏ ਓਏ, ਤੋ ਅੱਜ
1: ਤੋ ਆਪ ਹਿੰਦੀ ਮੇ ਸੁਣਾਓਗੇ ਆਜ? ਫਿਰ
2: ਆਜ ਹਮਨੇ ਹਿੰਦੀ ਮੇ ਸੁਣਨਾ ਹੈ?
3: ਨਹੀਂ, ਹਿੰਦੀ ਚ ਨਹੀਂ, ਇੱਕ ਚੀਜ਼ ਹਿੰਦੀ ਚ ਕਹਿਣੀ ਹੈ ਹੁਣ।
2: ਅੱਛਾ ਅੱਛਾ, ਇੱਕੋ ਚੀਜ਼ ਕਹਿਣੀ?
1: ਜੀ ਜੀ ਜੀ, ਕਹੋ।
3: ਤੁਹਾਡੀ ਸ਼ਾਦੀ ਨੀਚੇ ਪਾਣੀ ਆਤਾ ਹੈ?
1: ਕਿਆ ਕਿਆ ਕਹਤਾ ਹੈ? ਕਿਹਦੇ ਥੱਲੇ?
3: ਤੁਹਾਡੀ ਛੱਤ ਦੇ ਨੀਚੇ ਪਾਣੀ ਆਤਾ ਹੈ?
2: ਛੱਤ ਕੇ ਨੀਚੇ ਪਾਣੀ ਆਤਾ
1: ਹੈ? ਛੱਤ ਕੇ ਨੀਚੇ ਪਾਣੀ ਆਤਾ ਹੈ?
2: ਪਤਾ ਨਹੀਂ ਹੈ, ਇਹ ਦੇਖਣਾ ਪੜੇਗਾ ਆਤਾ ਹੈ ਕਿ ਨਹੀਂ ਆਤਾ ਹੈ। ਮਾਲਿਕ ਹਮ ਦੇਖ ਕਰ ਬਤਾਏਗਾ ਤੁਮਕਾ, ਅਗਰ ਨਹੀਂ ਆਤਾ ਹੈ ਤੋ ਕਿਆ ਕਿਆ ਕਰਤ ਰਹੀ ਹਮਕਾ ਬਤਾਈ ਦੋ। ਬਾਬੂ ਜੀ ਬਤਾਈ ਦੋ ਨਾ, ਕਹਾ ਕਰਤ ਰਹੀ?
1: ਹਿੰਦੀ ਮੈਂ, ਹਿੰਦੀ ਮੈਂ,
2: ਹਿੰਦੀ ਮੈਂ,
1: ਹਿੰਦੀ ਮੈਂ,
2: ਵਾਰਤਾਲਾਪ ਹਿੰਦੀ ਮੈਂ।
1: ਨਾ ਨਾ, ਅੱਜ ਤੋਂ ਹਿੰਦੀ ਮੈਂ
2: ਟ੍ਰਾਂਸਲੇਟ ਕਰ ਲਗਾ ਕੇ।
3: ਇੱਕ ਵਾਰੀ ਭਿਖਾਰੀ ਨੇ ਕਿਹਾ ਪੱਪੂ ਨੂੰ, ਤੇਰੇ ਗੁਆਂਢੀਆਂ ਨੇ ਤਾਂ ਸਾਨੂੰ ਭਰ ਭਰ ਕੇ ਖਾਣ ਨੂੰ ਦਿੱਤਾ, ਢਿੱਡ ਭਰਿਆ ਸਾਡਾ, ਤੇ ਤੂੰ ਸਾਨੂੰ ਕੁਛ ਨੀ ਦਿੱਤਾ, ਤੂੰ ਵੀ ਦੇ ਦੇ ਕੁਛ।
1: ਅੱਛਾ,
3: ਆ ਲੈ ਫੜ ਹਜਮੋਲਾ ਖਾ ਲਾ ਭਿਖਾਰੀ ਵੇਹੋ।
2: ਕੰਮ ਤੇ ਸਹੀ ਕੀਤਾ ਬਈ,
1: ਜਿੰਨੇ ਬਰਗਰ ਨੂਡਲਾਂ ਦੇ ਸ਼ਕੀਨ ਹੈ ਨਾ, ਉਹਨਾਂ ਦੇ ਘਰ ਦੋ ਤਿੰਨ ਤਰ੍ਹਾਂ ਦੀ ਹਜਮੁੱਲਾ ਹੁੰਦੀ।
3: ਦੀਦੀ
1: ਤਿੰਨ ਤਰ੍ਹਾਂ ਦੀ ਹਜਮੁੱਲਾ ਹੁੰਦੀ। ਨੈਕਸਟ ਕੌਣ ਸੀ ਸਾਡੇ ਨਾਲ? ਹਾਂਜੀ ਅਰਨਵ, ਉਸ ਤੋਂ ਬਾਅਦ ਫਿਰ ਤਵਨੀਤ, ਤੁਹਾਡੀ ਵਾਰੀ। ਅਰਨਵ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਅਰਨਵ, ਕੀ ਹਾਲ ਹੈ? ਅਸੀਂ ਬਹੁਤ ਵਧੀਆ। ਚੱਲੇ ਸਕੂਲ?
3: ਹਾਂਜੀ।
1: ਓਕੇ, ਸਕੂਲ ਜੀ ਕਰਦਾ ਜਾਣ ਨੂੰ ਕਿ ਛੁੱਟੀ ਕਰਨ ਨੂੰ ਜੀ ਕਰਦਾ?
3: ਦੋਵੇਂ
1: ਦੋਵੇਂ ਨਹੀਂ,
2: ਠੰਡ ਹੋ ਗਈ ਨਾ
1: ਦੋਵਾਂ ਦੇ ਵਿੱਚੋਂ ਜਿਵੇਂ।

0: ਇੱਕ ਆਪੇ ਕੱਢਾ ਨਾ ਤੇ ਇਹਦਾ ਮਤਲਬ ਫਿਰ ਨਹੀਂ ਜਾਂਦਾ,
1: ਜਦੋਂ ਦੋਵੇਂ ਹੋਣ ਤਾਂ ਫਿਰ ਮਤਲਬ ਇਹੀ ਹੈ
0: ਘਰੇ ਬਹਿ ਕੇ ਆਰਾਮ ਨਾਲ ਬੰਦਾ ਰਜਾਈ ਚ ਬਵੇ ਬੂਹੇ ਹੈਨਾ, ਐਵੇਂ ਕੀ ਠੰਡ ਚ ਸਵੇਰੇ ਸਵੇਰੇ ਹੈ 40 ਦੇ ਜੋਨ ਚ ਤੁਰੇ ਫਿਰੋ,
2: ਗੱਲ ਤੇ ਸਹੀ।
0: ਕੀ ਸੁਣਾਓ ਗਿਆਰਨ, ਕੀ ਕਰਨ ਨੂੰ ਕੀ ਜੀ ਕਰਦਾ ਤੁਹਾਡਾ ਵੈ, ਸਭ ਤੋਂ ਜ਼ਿਆਦਾ ਕੀ ਜੀ ਕਰਦਾ ਤੁਹਾਡਾ, ਕੀ ਸ਼ੌਂਕ ਹੈ ਤੁਹਾਡਾ ਜਿਹੜਾ ਤੁਹਾਡਾ ਆਲਵੇਸ ਹੈ?
3: ਕ੍ਰਿਕਟ।
0: ਕ੍ਰਿਕਟ, ਵੈਰੀ ਨਾਈਸ ਵੈਰੀ। ਤੇ ਜਾਂਦੇ ਹੁੰਦੇ ਤੁਸੀਂ ਖੇਡਣ?
3: ਹਾਂਜੀ।
0: ਬੋਲਿੰਗ ਕਰਦੇ ਕਿ ਬੈਟਿੰਗ?
3: ਜ਼ਿਆਦਾ ਤੇ ਬੋਲਿੰਗ ਕਰਦੇ।
0: ਅੱਛਾ, ਗੁੱਡ ਗੁੱਡ ਗੁੱਡ। ਤੇ ਤੁਸੀਂ ਫਿਰ ਬਹੁਤ ਮਿਹਨਤ ਕਰਿਆ ਕਰੋ ਜੇ ਤੁਹਾਡਾ ਬਹੁਤ ਜ਼ਿਆਦਾ ਜੀ ਕਰਦਾ ਨਾ।
3: ਹਾਂਜੀ।
1: ਕਿੱਦਾਂ, ਫਾਸਟ ਬੋਲਿੰਗ ਸਪਿਨ ਬੋਲਿੰਗ ਕਰਦੇ ਹੋ?
3: ਫਾਸਟ।
0: ਤੁਸੀਂ ਤੇ ਫਿਰ ਪ੍ਰੈਕਟਿਸ ਕਰਿਆ ਕਰੋ। ਤੇ ਕਿਸ ਦਿਨ ਲਾਈਏ ਫਿਰ ਮੈਚ?
3: ਹਾਂਜੀ
0: ਚਲੋ ਠੀਕ ਹੈ, ਫਿਰ ਮੈਚ ਰੱਖਦੇ ਹਾਂ।
1: ਮੈਚ ਹੋ ਗਿਆ, ਡਨ ਹੋ ਗਿਆ,
0: ਮੈਚ ਫਾਈਨਲ। ਆਪ ਸਾਡੇ ਕੋਲ ਹੈਗੇ ਇੱਕ ਰਿਚਰਡ ਪੀਐਲ, ਜਿੱਦਾਂ ਆਈਪੀਐਲ ਹੈ ਨਾ, ਉਹ ਵਾਵਾ ਚਿਰ ਦੇ ਕਹਿਣ ਡੇ ਆ
1: ਕਿ ਮੈਚ ਲਾਣਾ।
0: ਨਹੀਂ, ਉਹ ਕਹਿੰਦੇ ਮੈਂ ਆਯੋਜਿਤ ਕਰੂੰਗਾ।
1: ਵਾਹ, ਆਯੋਜਿਤ ਕਰਨ ਵਾਲਾ ਹੀ ਤਾਂ ਚਾਹੀਦਾ, ਅਸੀਂ ਤਾਂ ਤਿਆਰ ਹਾਂ। ਆਯੋਜਨ ਚ ਪ੍ਰੋਬਲਮ ਹੋ ਜਾਂਦੀ,
0: ਖੇਡਣ ਦੇ ਆਪਾਂ ਜਦੋਂ ਮਰਜ਼ੀ ਚੱਲ ਜਾਏਗਾ। ਹਾਂਜੀ ਅਰਨਵ, ਸੁਣਾਓ ਫਿਰ ਕੀ ਸੁਣਾਓ? ਤੁਹਾਨੂੰ ਮਿਹਨਤ ਕਰਨੀ ਪੈਂਦੀ ਨਾ ਫਿਰ। ਠੀਕ ਆ, ਚਲੋ ਸੁਣਾਓ ਫਿਰ ਕੀ ਸੁਣਾਓਗੇ?
3: ਜਸਵਾਲ
0: ਅੰਕਲ,
3: ਤੁਹਾਨੂੰ
0: ਪਤਾ ਉਹ ਬਿਨਾਂ ਹਿੱਲੇ ਪੈਕਨ ਮਨ ਤੋਂ ਕਰੈਨ ਬਨ ਚੱਲ ਜਾਂਦੇ ਮੂੰਹ ਮੋੜ ਕੇ।
1: ਵਾਹ ਵਾਹ ਵਾਹ,
0: ਹਾਂ
1: ਕੀ ਸੁਪਰ ਪਾਵਰ।
0: ਅੱਛਾ, ਅਗਲੀ ਵਾਰ ਦੋਗੇ ਆਂਸਰ?
3: ਨਹੀਂ, ਕ੍ਰਿਸ਼ਨਾ ਵੀਰੇ ਜਵਾਬ ਦੋਗੇ ਨਾ, ਕ੍ਰਿਸ਼ਨਾ ਵੀਰੇ ਨੇ ਆਖਿਆ ਹੀ।
0: ਹਾਂ ਦੱਸੋ ਬਈ,
1: ਕਿ ਇੱਕ ਚੀਜ਼ ਜਿਹੜੀ
0: ਬਿਨਾਂ ਹਿੱਲੇ ਇੱਕ ਪਾਸੇ ਥਾਂ ਤੋਂ ਦੂਜੀ ਥਾਂ ਤੇ ਚੱਲ ਜਾਂਦੀ ਹੈ।
1: ਚੁਗਲੀ?
0: ਹਾਂ, ਹੋ ਸਕਦਾ ਹੈ,
1: ਬਣਦਾ ਤੇ ਦੇਖੋ ਦੇਖੋ, ਧੱਕਾ ਹੋਇਆ ਮੈਨੂੰ।
0: ਵਾਹ ਵਾਹ, ਇਹ ਸੱਸ ਟਾਈਪ ਤੁਹਾਨੂੰ ਵੀ ਆਉਂਦੇ ਆ?
1: ਹਰ ਤਰ੍ਹਾਂ ਦਾ ਟੈਲੈਂਟ ਉਜਾਗਰ ਕਰਨਾ ਪੈਂਦਾ ਲਈ,
0: ਉਹ ਕਿਸਨਾ ਹੈ
1: ਸਹੀ ਨੀ ਹੈ ਜਵਾਬ ਫਿਰ, ਮੈਂ ਤਾਂ ਖੁਸ਼
0: ਹੋ ਗਿਆ। ਗਲਤ ਹੋ ਗਿਆ, ਗਲਤ ਹੋ ਗਿਆ। ਚਲੋ ਤੁਸੀਂ ਦੱਸੋ,
1: ਚਲੋ ਤੁਸੀਂ ਦੱਸੋ ਫਿਰ।
3: ਸੜਕ?
0: ਤਵਨੀਤ, ਐਸ਼ਲੀਨ ਤੇ ਤਾਜਵੀਰ, ਤੇ ਉਸ ਤੋਂ ਬਾਅਦ ਵਿਰਕ ਸਾਹਿਬ, ਤੁਸੀਂ ਰੈਡੀ ਰਹੋ।
4: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਵੀਰ ਜੀ।
0: ਸਤਿ ਸ਼੍ਰੀ ਅਕਾਲ ਯਾਰ, ਅੱਜ ਫੇਰ ਪਗਾਟਾ ਜਿੱਤ ਗਏ ਤੁਸੀਂ? ਅੱਜ ਤੁਸੀਂ ਮਤਲਬ ਓਨੈਸਟਲੀ ਦੱਸੋ, ਧੱਕੇ ਨਾ ਵਾਰੀ ਲਈ ਆ ਕੇ ਪਕਾੜਾ ਜਿੱਤੇ ਹੋ? ਅੱਧੀ ਦੀ ਟ੍ਰਿਕ ਕਰਦੀ ਆ। ਓਹੋ, ਇੱਕ ਤੇ ਦੀਦੀ ਨਾ ਵੱਡੀ ਹੋ ਗਈ ਆ, ਦੀਦੀ ਦਾ ਬਰਥਡੇ ਹੋ ਗਿਆ ਨਾ, ਤੇ ਦੀਦੀ ਹੋ ਗਈ ਇੱਕ ਸਾਲ ਵੱਡੀ।
1: ਬਦਮਾਸ਼ੀ ਚੱਲੂਗੀ ਪੂਰੀ,
0: ਹੁਣ ਉਹ ਕਰਦੀ ਬਦਮਾਸ਼ੀਆਂ ਵੱਡੀ ਹੋ ਗਈ ਨਾ, ਸਿਆਣੀ ਹੋ ਗਈ ਵੈਸੇ ਤੇ ਹਨਾ। ਤੁਸੀਂ ਨਾ ਤੇ ਏਦਾਂ ਕਿਹਾ ਕਰੋ ਵੀ ਦੀਦੀ ਤੁਸੀਂ ਹੁਣ ਹੋ ਗਏ ਵੱਡੇ, ਤੇ ਤੁਸੀਂ ਨਿੱਕਿਆਂ ਨਿੱਕਿਆਂ ਨੂੰ ਪਹਿਲਾਂ ਵਾਰੀ ਦੇ ਦਿਆ ਕਰੋ।
4: ਦੀਦੀ ਨਹੀਂ ਮੰਨਦੇ
0: ਨਹੀਂ ਮੰਨਦੇ ਓ ਚੱਲ ਮੈਂ ਗੱਲ ਕਰਦਾ ਅੱਜ ਆਉਂਦੀ ਆ ਨਾ ਦੀਦੀ ਦੀ ਤੇ ਤੁਹਾਡਾ ਉਹ ਰੌਕ ਪੇਪਰ ਸੀਜ਼ਰ ਦਾ ਮਸਲਾ ਨਹੀਂ ਹੱਲ ਹੁੰਦਾ ਤੁਹਾਡਾ
4: ਨਹੀਂ
0: ਤੁਸੀਂ ਪਗਾਟਾ ਕਰਦੇ ਹੁੰਦੇ ਹੋ ਕਿ ਰੌਕ ਪੇਪਰ ਸੀਜ਼ਰ
4: ਪਗਾਟਾ
0: ਪਗਾਟਾ ਕਰਦੇ ਹੁੰਦੇ ਹੋ
2: ਉਹ ਤਿੰਨ ਜਾਣਿਆਂ ਚ ਫਿਰ ਈਜ਼ੀ ਹੋ ਜਾਂਦਾ ਨਾ ਪਗਾਟਾ
0: ਹਾਂ ਤਿੰਨ ਜਾਣਿਆਂ ਚ ਈਜ਼ੀ ਆ ਚਲੋ ਕੀ ਸੁਣਾਓਗੇ ਫਿਰ
4: ਮੈਂ ਸਦੂ ਲਾਈਕ ਜੋ ਜੋ ਕੱਲ ਸੀ ਇੱਕ ਮੂਵੀ ਦੇਖ ਰਹੇ ਸੀ ਉੱਥੇ ਲੇਡੀਓ ਹਾਂਜੀ ਲਿਖਿਆ ਸੀ ਤੇ ਤੁਹਾਡਾ ਨਾਮ ਲਿਖਿਆ ਸੀ
0: ਅੱਛਾ ਵਾਹ
2: ਤੇ ਤੁਹਾਨੂੰ ਅੰਕਲ ਨਹੀਂ ਮਿਲੇ ਅੰਕਲ ਫਿਲਮ ਚ ਵੀ ਸੀਗੇ
0: ਆਹੋ
4: ਨਹੀਂ
0: ਕੈਮਰਾ ਫੜਿਆ ਸੀ ਲੈ ਇਹਨੇ ਫਿਲਮ ਫਿਲਮ ਖਤਮ ਹੋਣ ਤੇ ਵੇਟ ਨਹੀਂ ਨਾ ਕੀਤਾ ਹੋਣਾ ਜਦੋਂ ਫਿਲਮ ਖਤਮ ਨਹੀਂ ਹੋ ਜਾਂਦੀ
2: ਰੇਡੀਓ ਟੀਵੀ ਬੰਦ ਹੋ ਜਾਂਦਾ
0: ਹੋਰ
2: ਤਾਂ ਕਰਕੇ ਰੇਡੀਓ ਆਨ ਕਰਦੇ
0: ਜਦੋਂ ਫਿਲਮ ਖਤਮ ਹੋ ਜਾਂਦੀ ਨਾ ਟੀਵੀ ਬੰਦ ਹੋ ਜਾਂਦਾ ਫਿਰ ਸਾਰਿਆਂ ਨੂੰ ਚਾਹ ਪਾਣੀ ਵੀ ਦੇਣਾ ਹੁੰਦਾ ਥੱਕੇ ਥੱਕ ਜਾਂਦੇ ਫਿਲਮ ਕਰਕੇ ਨਾ ਮੈਨੂੰ ਲੱਗਦਾ ਉਦੋਂ ਵਹਿੰਦੇ ਨੀ ਨਾ ਹੁਣ ਦਵਾ ਦਵਾ ਟੀਵੀ ਬੰਦ ਕਰਕੇ ਉਸ ਵੇਲੇ ਸੌ ਜਾਂਦੇ
2: ਕਲਾਈਮੈਕਸ ਵੇਖਿਆ ਤੇ ਬੰਦ ਕਰ ਦਿੰਦੇ ਹੁਣ ਨੈਕਸਟ ਟਾਈਮ ਪੂਰਾ ਐਂਡ ਤੱਕ ਵੇਖਣਾ ਫਿਰ ਟੀਵੀ ਬੰਦ ਕਰ ਦੇਣਾ
0: ਇਦਾਂ ਕਰਦੇ ਹੋ ਨਾ ਤੁਸੀਂ
4: ਮੂਵੀ ਦਾ ਨਾਮ ਲਵ ਪੰਜਾਬ ਸੀ
0: ਓਕੇ ਉਹ ਤੇ ਬੜੀ ਸੋਹਣੀ ਮੂਵੀ ਆ ਉਹ
2: ਤਾਂ ਬੈਸਟ ਫਿਲਮ ਆ ਹਾਂ
0: ਤੁਹਾਨੂੰ ਕਿਹੜੀ ਚੀਜ਼ ਵਧੀਆ ਲੱਗੀ ਉਹ ਚ ਪਤਾ ਨਹੀਂ ਕਿਹੜੇ ਵਧੀਆ ਲੱਗੇ ਚਲੋ ਕੋਈ ਗੱਲ ਨਹੀਂ
2: ਥੋੜਾ ਥੋੜਾ ਹੈਵੀ ਹੈ ਸਬਜੈਕਟ ਹਲਕਾ ਜਿਹਾ ਹੈਵੀ ਹੈ ਨਾ ਸਬਜੈਕਟ
0: ਨਹੀਂ ਇੱਕਦਮ ਯਾਦ ਨਹੀਂ ਨਾ ਆਇਆ
2: ਹਾਂ ਇਹ ਵੀ ਗੱਲ
0: ਹਾਂ ਕੀ ਸੁਣਾਓਗੇ ਫਿਰ ਅੱਜ
4: ਵਿਜਾਲਤ
0: ਓਕੇ
4: ਓਕੇ ਦੀ ਚੀਜ਼ ਹੈ ਜੋ ਤੁਸੀਂ ਥੱਲੇ ਨੂੰ ਖਿੱਚਦੇ ਹੋ ਉੱਪਰ ਜਾਂਦੀ ਫਿਰ ਥੱਲੇ ਨੂੰ ਖਿੱਚਦੇ ਫਿਰ ਥੱਲੇ ਜਾਂਦੀ
0: ਅੱਛਾ ਪਹਿਲਾਂ ਥੱਲੇ ਨੂੰ ਖਿੱਚਦੇ ਹੋ ਤੇ ਉੱਪਰ ਨੂੰ ਜਾਂਦੀ ਆ
4: ਹਾਂਜੀ
0: ਤੇ ਜਦੋਂ ਫੇਰ ਥੱਲੇ ਨੂੰ ਖਿੱਚਦੇ ਤੇ ਫੇਰ ਠਾਹ ਨੂੰ ਆਉਂਦੀ ਆ ਉਹ ਤੇ ਨੀ ਕਿਤੇ ਟੋਇਲੇਟ ਦਾ ਜਿਹੜਾ ਪਾਣੀ ਛੱਡੀ ਦਾ
2: ਬੱਚੇ ਹਾਂ ਕਰ ਦੋ ਇੰਨੀ ਦੇਖੋ ਅੰਕਲ ਨੇ ਕਿੰਨੀ ਡੂੰਘੀ ਗੱਲ ਕੀਤੀ ਆ ਇਹੀ ਹੋਣਾ ਚਾਹੀਦਾ
0: ਹੈ ਅਸ਼ਲੀਨ ਜਦੋਂ ਆਪਾਂ ਬਟਨ ਦੱਬਦੇ ਤੇ ਪਾਣੀ ਦੀ ਹੇਠਾਂ ਨੂੰ ਆ ਜਾਂਦਾ
2: ਹਾਂ ਹਾਂ ਸਹੀ ਗੱਲ
4: ਨਹੀਂ
0: ਨਹੀਂ
4: ਅੱਛਾ
0: ਚਲੋ ਹਾਰ ਗਏ ਫਿਰ ਕਾਈਟ ਇਹ ਵੀ ਹਾਰ ਗਈ ਅੱਜ ਹਾਂ ਅੱਜ ਤੇ ਐਸ਼ਲਿਨ ਸਾਰਿਆਂ ਤੋਂ ਜਿੱਤ ਗਈ
2: ਵਾਹ ਵੈਰੀ ਗੁੱਡ ਅੱਜ ਕੰਪਿਊਟਰ ਜੀ ਵੀ ਹਾਰ ਗਏ
0: ਅੱਜ ਤੇ ਸਾਰਾ ਕੁਛ ਹਾਰ ਵੈਰੀ
2: ਬੈਸਟ ਗੱਲ ਆ ਨਾਲੇ
0: ਤਾਂਹੀਓ ਫਿਰ ਸਾਰੇ ਹਾਰ ਗਏ ਥੈਂਕ ਯੂ ਪੁੱਤ ਤੁਸੀਂ ਤੇ ਬਜ਼ਾਰਤਾਂ ਦੇ ਮਿਸਤਰੀ ਬਣ ਗਏ ਦੀਦੀ ਕੀ ਚੱਕਰ ਹੋ ਭੈਣ ਕਹਿੰਦੀ ਵਾਰੀ ਨੀ ਦਿੰਦੀ ਦੀਦੀ ਮੈਂ ਦਿੰਦੇ ਅੱਛਾ ਪਰ ਉਹ ਤੇ ਕਹਿੰਦੀ
4: ਵੀਜੀ ਨੀ ਦਿੰਦਾ
0: ਅੱਛਾ ਵੀਰ ਜੀ ਤੇ ਨਹੀਂ ਦਿੰਦਾ ਓਹੋ ਤੇ ਉਹ ਤੇ ਵਿਚਾਰਾ ਸਭ ਤੋਂ ਪਿੱਛੇ ਆ ਫਿਰ ਵੀ ਵਾਰੀ ਨਹੀਂ ਦਿੰਦਾ
4: ਵੀਰ ਜੀ ਦੀ ਗਲਤੀ ਹੈ ਬਿਕੋ ਵੀਰ ਜੀ ਬਿਜ਼ੀ ਸੀ
0: ਅੱਛਾ ਅੱਛਾ ਅੱਛਾ ਅੱਛਾ ਹੀ ਵਾਸ ਬਿਜ਼ੀ ਓਕੇ ਕੀ ਕਰ ਰਿਹਾ ਵੀਰ ਜੀ ਖਲ ਰਲਾ ਰਿਹਾ
4: ਵੀਰ ਜੀ ਲੈਗੋ ਖੇਡ ਰਿਹਾ
0: ਅੱਛਾ ਲੈਗੋ ਖੇਡ ਰਿਹਾ ਓਕੇ ਓਕੇ ਓਕੇ ਚਲੋ ਤੁਸੀਂ ਕੀ ਸੁਣਾਓਗੇ
4: ਇੱਕ ਬੁਜਾਰਤ
0: ਹਾਂਜੀ
4: ਓਕੇ ਦੀ ਚੀਜ਼ ਹੈ ਜਿਹੜੀ ਉਹ ਪੰਜ ਸੈਕਿੰਡ ਬਸ ਉੱਡਦੀ ਨਹੀਂ
5: ਭੱਜ ਸਕਦੀ ਹੈ ਪਰ ਤੁਰਦੀ ਨਹੀਂ ਹੈ,
0: ਭੱਜ ਸਕਦੀ ਹੈ ਪਰ ਤੁਰਦੀ ਨਹੀਂ ਹੈ, ਭੱਜ ਸਕਦੀ ਹੈ ਜਦੋਂ ਕੋਈ ਭਜਾਵੇ,
4: ਨਹੀਂ ਆਪੇ ਭੱਜ ਜਾਂਦੀ,
0: ਉਹਨੂੰ ਕਹਿਣਾ ਤੇ ਨਹੀਂ ਪੈਂਦਾ ਚੱਲ ਭੱਜ ਇਥੋਂ,
4: ਨਹੀਂ
0: ਅਜਾ ਕਿਹੜੀ ਚੀਜ਼ ਹੋਈ ਦੱਸ, ਤੁਸੀਂ ਇੰਨੀਆਂ ਔਖੀਆਂ ਔਖੀਆਂ ਸਵੇਰੇ ਸਵੇਰੇ ਲੈ ਆਉਂਦੇ ਹੋ ਤੁਸੀਂ, ਹੈਂ
5: ਬਲਾਈਂਡਸ
0: ਚਿਟਕਣੀ ਚਿਟਕਣੀ
5: ਚਿਟ, ਅੱਛਾ
4: ਨਹੀਂ
0: ਨਹੀਂ ਚੱਲ ਭੱਜ ਇਥੋਂ, ਇਹ ਕਿਹੜੀ ਚੀਜ਼ ਹੋਈ ਜਿਹੜੀ ਤੁਰਦੀ ਨਹੀਂ ਆ ਭੱਜਦੀ ਆ, ਚੱਲ ਹਾਰ ਗਏ ਪਤਾ ਹੀ,
4: ਰਿਵਰ
0: ਹੈਂ
5: ਰਿਵਰ
0: ਰਿਵਰ ਉਹ ਕਿਦਾਂ,
4: ਬਿਕੋਜ਼ ਭੱਜਦੀ ਹੁੰਦੀ ਰੋਜ਼ ਫਾਸਟ ਤੇ ਕੜੀ ਤੁਰਦੀ ਨਹੀਂ ਹੈ,
0: ਓਕੇ ਓਕੇ ਚੰਗਾ ਨਾ ਬੁੱਤ ਨਹੀਂ ਤੁਰਦੀ ਨਹੀਂ ਤੇ ਤੁਰ ਕੇ ਤੇ ਉਹ ਪਰੇ ਚੱਲ ਜੇ ਸਵੇਰੇ, ਇੱਕੋ ਥਾਂ ਤੇ ਰਹਿੰਦੀ ਚੰਗਾ ਹੈ ਨਾ,
4: ਨਹੀਂ ਫਿਰ ਲੋਕਾਂ ਤੇ ਬਾਕੀ ਪਾਣੀ ਨਹੀਂ ਆਊਗਾ,
0: ਹਾਂ ਬਾਕੀ ਪਾਣੀ ਨਹੀਂ ਆਊਗਾ, ਹਾਂ ਇਹ ਤੇ ਪ੍ਰੋਬਲਮ ਆਉਣੀ ਆ ਫਿਰ ਹਨਾ, ਚਲੋ ਥੈਂਕ ਯੂ ਬੁੱਧੂ,
4: ਤੇ ਮੈਨੂੰ ਕ੍ਰਿਸ਼ਨਾ ਵੀਰ ਜੀ ਦਾ ਨਾਮ ਪੂਰਾ ਪਤਾ,
0: ਅੱਛਾ ਪੂਰਾ ਪਤਾ ਵਾ, ਓਕੇ ਦੱਸੋ ਫਿਰ
5: ਸੁਣਾਓ ਫਿਰ
0: ਪੂਰਾ ਨਾਮ ਤੇ ਮੈਨੂੰ ਵੀ ਨਹੀਂ ਆਉਂਦਾ ਹਲੇ,
5: ਵੱਡੀ
0: ਹੋ ਗਈ ਆ ਕੁੜੀ ਤੇ ਸਾਰਾ ਕੁਛ ਹੀ ਆ ਗਿਆ, ਥੈਂਕ ਯੂ ਪੁੱਤੋ,
5: ਥੈਂਕ ਯੂ
4: ਵੀਰ ਜੀ ਦਾ ਗੱਲ ਕਰ ਲੋ,
0: ਹਾਂਜੀ ਹੈਲੋ ਲੈਗੋ
4: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਵੀ ਜੀ,
0: ਸਤਿ ਸ਼੍ਰੀ ਅਕਾਲ, ਕੀ ਹਾਲ ਹੈ,
4: ਠੀਕ ਹੈ,
0: ਕੀ ਲਿਆਏ ਅੱਜ,
4: ਇੱਕ ਗੱਲ,
0: ਇੱਕ ਗੱਲ ਕਿਹੜੀ,
4: ਇੱਕ ਸੀ ਲਾਜਾ ਇੱਕ ਸੀ ਲਾਣੀ ਦੋਨੋ ਮਲ ਗਏ ਖਤਮ ਖਮਾਣੀ,
5: ਖਮਾਣੀ ਤਾਂ ਖਤਮ ਹੋ ਗਿਆ ਵੈਸੇ,
0: ਜਦੋਂ ਲਾਣਾ ਲਾਣੀ ਮਰ ਗਏ ਤੇ ਫਿਰ ਖਲਾਣੀ ਖਤਮ ਹੀ ਹੋਣੀ,
5: ਖਲਾਣੀ ਤਾਂ ਮੁੱਕਣੀ ਸੀ,
0: ਵੈਰੀ ਨਾਈਸ
5: ਵੈਰੀ ਨਾਈਸ,
0: ਤੁਸੀਂ ਤੇ ਆਤੀ ਕਰਾਈ ਜਾਂਦੇ ਤੁਸੀਂ,
4: ਬੱਲੇ ਬੱਲੇ ਸ਼ਾਬਾ ਸ਼ਾਬਾ,
0: ਬੱਲੇ ਲਾਣੀ ਸ਼ਾਬਾ ਸ਼ਾਬਾ, ਲਾਜਾ ਸ਼ਾਬਾ ਸ਼ਾਬਾ,
5: ਮਲਗੇ ਸ਼ਾਬਾ ਸ਼ਾਬਾ,
0: ਥੈਂਕ ਯੂ ਥੈਂਕ ਯੂ,
4: ਮੈਂ ਇੱਕ ਹੋਰ ਗੱਲ ਸੁਣਾਣੀ,
0: ਉਹ ਕੱਲ ਸੁਣਾ ਲਿਓ ਫਿਰ ਗੱਲਾਂ ਮੁੱਕ ਜਾਂਦੀਆਂ ਹੁੰਦੀਆਂ ਨਹੀਂ ਤੇ, ਠੀਕ ਆ ਠੀਕ ਆ ਓਕੇ ਥੈਂਕ
4: ਯੂ, ਮੈਂ ਇੱਕ ਲੱਗੋ ਤੁਹਾਨੂੰ ਹਾਜੀ ਵੇਰਿਓ ਤੇ ਸ਼ੋ ਕਰੋਗੇ ਜਿਹੜੀ ਮੈਂ ਬੁਲਾਈ,
0: ਚਲੋ ਠੀਕ ਆ ਉਹ ਤੁਸੀਂ ਨਾਲ ਲੈ ਆਓ,
4: ਤੁਹਾਡੇ
0: ਮੈਨੂੰ ਕੱਲ ਪਤਾ ਲੱਗ ਗਿਆ, ਉਹ ਹੋਰ ਕਿਤੇ ਕਰੀ ਜਾਂਦੇ ਸੀ ਭੁਲੇਖੇ
4: ਨਾਲ,
0: ਤੁਸੀਂ ਤੁਸੀਂ ਉੱਠ ਗਏ ਪਰ ਜਿੰਨਾ ਚੁੱਕਣਾ ਸੀ ਉਹ ਨਹੀਂ ਨਾ ਉੱਠੇ,
5: ਉੱਠੇ ਉਹ ਸੁੱਤੇ ਹਜੇ ਵੀ,
0: ਤੁਸੀਂ ਇਧਰੋਂ ਫੋਨ, ਤੁਸੀਂ ਤੁਹਾਡੇ ਮੰਮਾ ਫੋਨ ਕਰੀ ਜਾਂਦੇ ਸੀ, ਉਹ ਉਧਰੋਂ ਕਰੀ ਜਾਂਦੇ ਸੀ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਰੇ ਨਾ ਨਾ ਨਾ, ਏਦਾਂ ਹੀ ਹੁੰਦੀ ਰਹੀ ਕਿੰਨਾ ਚਿਰ,
5: ਦੇਖ ਲੋ ਹੈ
0: ਹੈ
5: ਮਾੜੀ ਗੱਲ,
4: ਉਹ ਨਹੀਂ ਕਰ ਰਹੇ ਸੀ,
0: ਠੀਕ ਹੈ, ਕਿੱਥੇ ਮੰਨਦੀ ਹੈ ਕੁੜੀ, ਕੀ ਲਿਆਇਓ ਅੱਜ?
4: ਅੱਜ ਮੈਂ ਇੱਕ ਬਜ਼ਾਰ ਲੈ ਕੇ ਆਈ ਹਾਂ।
0: ਪਹਿਲਾਂ ਮੈਨੂੰ ਦੱਸੋ, ਕੱਲ ਤੁਹਾਨੂੰ ਮਿਲਿਆ ਕੋਈ ਮਫਨ ਮੁਫਨ, ਕੋਈ ਕੱਪ ਕੇਕ ਕੁਛ? ਓਏ ਵੇਖਿਆ ਵੇਖਿਆ, ਫਿਰ ਤੁਸੀਂ ਨਹੀਂ ਦਿੱਤਾ ਸ਼੍ਰੇਆ ਨੂੰ, ਸ਼੍ਰੇਆ ਨੇ ਤੁਹਾਨੂੰ ਦੇ ਦਿੱਤਾ ਕੱਪ ਕੇਕ।
2: ਵੈਰੀ ਗੁੱਡ, ਵੈਰੀ ਗੁੱਡ।
4: ਨਹੀਂ ਉਹ ਜਿਹੜੇ ਮੰਮਾ ਕੱਲ, ਮੰਮਾ ਨੇ ਕੱਲ ਜੌਬ ਜਾਣਾ ਸੀ।
0: ਓਕੇ ਓਕੇ ਓਕੇ, ਅੱਛਾ
4: ਮਜ਼ਾਕ ਕਰ ਰਹੇ, ਉਸ ਦਿਨ ਨੂੰ ਜਾਣਾ ਸੀ।
0: ਇਹ ਗੱਲ ਕੋਈ ਬਣੀ ਨਹੀਂ ਵੈਸੇ।
4: ਚਲੋ
0: ਠੀਕ ਆ, ਆ ਠੀਕ ਆ,
1: there is always a next time।
0: ਹਾਂ ਆ ਠੀਕ ਆ, ਆ ਠੀਕ ਆ। ਤੇ ਕੀ ਸੁਣਾਓਗੇ ਫਿਰ ਹੁਣ?
4: ਬਾਜ਼ਾਰ।
0: ਓਕੇ,
4: ਉਹ ਕਿਹੜੀ ਚੀਜ਼ ਹੁੰਦੀ ਆ ਜਿਹਦੇ ਜਿਹਦੀ ਇੱਕ ਲੱਤ ਹੁੰਦੀ ਆ ਬਸ ਤੁਰਦੀ ਨਹੀਂ?
0: ਅੱਛਾ, ਇੱਕੋ ਲੱਤ ਹੁੰਦੀ ਆ ਪਰ ਉਹ ਤੁਰਦੀ ਵੀ ਨਹੀਂ ਆ।
4: ਖੰਬਾ ਜਦੋਂ ਮੇਰੀ ਗੱਲ ਨਹੀਂ ਸੀ, ਜਦੋਂ ਮੇਰੀ ਗੱਲ ਨਹੀਂ ਆਈ ਸੀ, ਮੈਂ ਆਪੇ ਥਿੰਕ ਕੀਤਾ, ਮੇਰੇ ਨੂੰ ਇਹ ਆ ਗਈ।
0: ਵੈਰੀ ਨਾਈਸ।
1: ਪੋਲ, ਪੋਲ, ਇਲੈਕਟ੍ਰਿਕ ਪੋਲ, ਖੰਬਾ।
0: ਹਾਂ ਖੰਬਾ, ਖੰਬਾ,
4: ਖੰਬਾ।
0: ਹਾਂ
4: ਟਵਿਸਟਿੰਗ
1: ਖੰਬਾ।
0: ਹਾਂ
1: ਟੀ ਤੋਂ ਸਟਾਰਟ ਹੋ ਗਿਆ।
0: ਹਾਂ ਟਮਾਟੋ, ਟਮਾਟੋ, ਟਮਾਟੋ, ਸਿਲੀਮੀ,
1: ਸਿਲੀਮੀ ਬ੍ਰਾ।
0: ਬੋਲੀ ਕੱਲ ਸੁਣਾ ਲਿਓ, ਲੇਟ ਹੋ ਗਏ, ਲੇਟ ਹੋ ਗਏ। ਉਹ ਸਕੂਲ ਬੰਦ ਹੋ ਚੱਲਿਆ, ਗੇਟ, ਉਹ ਗੇਟ ਬੰਦ ਹੋ ਚੱਲਿਆ। ਕੱਲ ਸੁਣਾ ਲਿਓ, ਕੱਲ, ਕੱਲ ਸੁਣਾ ਲਿਓ। ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਹਾਂਜੀ ਵਿਰਕ ਸਾਹਿਬ, ਤੁਸੀਂ ਆਉਂਦੇ ਰਹੋ।
4: ਆਹੋ
0: ਏਡੀ ਨੀ ਪ੍ਰਭਾਵ ਮਾਰੀ ਦੀ। ਹੋਰ ਸੁਣਾਓ ਤੁਸੀਂ, ਸਕੂਲ ਸਕਾਲ ਤੇ ਰੋਜ਼ ਹੀ ਜਾਈਦਾ।
4: ਹਾਂਜੀ,
0: ਭੁੱਲ ਗਏ?
1: ਭੈਣ
0: ਸਗੋਂ ਯਾਦ ਰੱਖਦੀ।
4: ਹਾਂਜੀ
0: ਹਾਂਜੀ, ਪਲੀਜ਼
1: ਸੁਣਾ ਦੋ, ਸੁਣਾ ਦੋ।
4: ਇੱਕ ਵਾਰ ਨਾ ਇੱਕ ਮੁੰਡਾ ਹੁੰਦਾ, ਉਹਦੇ ਇੱਕ ਮੰਮੀ ਹੁੰਦੀ ਆ, ਤੇ ਮੁੰਡਾ ਆਪਣੀ ਮੰਮੀ ਨੂੰ ਕਹਿੰਦਾ ਵਾ, ਮੰਮੀ ਤੂੰ ਮੈਨੂੰ ਝੂਠ ਕਿਉਂ ਮਾਰਿਆ ਈ? ਤੇ ਮੰਮੀ ਕਹਿੰਦੀ ਆ, ਨਹੀਂ ਪੁੱਤ ਮੈਂ ਕਦੇ ਝੂਠ ਮਾਰਿਆ। ਫਿਰ ਮੁੰਡਾ ਕਹਿੰਦਾ ਵਾ, ਤੁਸੀਂ ਕਿਹਾ ਵੀ ਮੇਰੀ ਭੈਣ ਪਰੀ ਆ, ਤੇ ਫਿਰ ਮੰਮਾ ਕਹਿੰਦੀ ਆ, ਹਾਂ ਪੁੱਤ ਤੇਰੀ ਛੋਟੀ ਭੈਣ ਏਂਜਲ ਆ। ਤੇ ਫਿਰ ਮੁੰਡਾ ਕਹਿੰਦਾ ਵਾ,
0: ਬੜਾ ਖਤਰਨਾਕ ਹੀ ਇਹ ਮੁੰਡਾ ਹੈ,
1: ਖਤਰੋਂ ਹੀ ਖੜਾ ਜੀ।
0: ਥੈਂਕ ਯੂ, ਥੈਂਕ ਯੂ ਵਿਰਕ
4: ਸਾਹਿਬ,
0: ਥੈਂਕ ਯੂ, ਥੈਂਕ ਯੂ ਜੀ। ਇਹ ਸਨ ਸਾਡੇ ਨਾਲ ਵਿਰਕ ਸਾਹਿਬ, ਅਤੇ ਹੁਣ ਨੇ ਸਾਡੇ ਨਾਲ ਬੱਚੇ ਤਾਂ ਚੱਲ ਗਏ ਹੋਣੇ ਸਕੂਲ ਸਾਰੇ, ਅਤੇ ਹੁਣ ਸਾਡੇ ਨਾਲ ਮਾਲੀ ਸਾਹਿਬ। लॉलीपॉप वाले अंकल,
2: लॉलीपॉप वाले अंकल आ गए हैं, आपने बताया ही नहीं
0: है, गैस करो लॉलीपॉप वाले अंकल कौन है,
2: कौन है, कौन है?
0: चा
2: चा
0: चा करो अंकल
6: लाल अंकल जी
2: ये तो लाल अंकल है
0: की हाल है लाल जी,
6: की हाल है?
0: अजकल तो सवारियां बहा के भी गाला मिलदियां गेर
2: सही गल है
6: जुत्ती
2: सजना
6: ਜਸਵਾਲ ਭਾਈ ਗੱਲ ਬੰਦਾ ਆਇਆ ਕਹਿੰਦਾ ਕਹਿੰਦਾ ਉਹਨੇ ਹੱਥੇ ਪੈਸੇ ਫੜੇ ਹੋਏ ਕਹਿੰਦੇ ਕਹਿੰਦੇ ਅਸੀਂ ਨਾ ਆਪਣਾ ਗਰੀਬਾਂ ਲਈ ਨਾ ਪੈਸੇ ਇਕੱਠੇ ਕਰ ਰਹੇ ਹਾਂ ਨਾਲੇ ਜਸਵਾਲ ਪੈਸੇ ਖੋਲਣਾ ਥੈਂਕ ਯੂ ਭਾਈ
2: ਚੈਰਿਟੀ ਬਿਗਿਨਸ ਐਟ ਹੋਮ
6: ਸਾਹਿਬ ਸਾਹਿਬ ਕਹਿੰਦੇ ਕਹਿੰਦੇ ਕਹਿੰਦੇ ਯਾਰ ਕੱਲ੍ਹ ਨਾ ਮਾਇਲੋ ਬੜਾ ਖੁਸ਼ ਸੀ ਮੈਂ ਕਿਉਂ ਕੀ ਗੱਲ ਕਹਿੰਦਾ ਉਹ ਬਿਜਲੀ ਲਿਆ ਸੀ ਕਹਿੰਦੇ ਅਸੀਂ ਨਵੇਂ ਖੰਭੇ ਲਾਣੇ
0: ਉਹ ਤੇ ਮਾਰੇ ਸ਼ਾਲਾ
2: ਕਿਆ ਬਾਤ
0: ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਤੁਹਾਡਾ ਧੰਨਵਾਦ ਮਿਹਰਬਾਨੀ ਤੇ ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਕਹਾਣੀ ਬਹੁਤ ਵਧੀਆ ਸੀ ਇਮੋਸ਼ਨਲ ਸੀ ਤੇ ਅੱਖਾਂ ਦੇ ਵਿੱਚ ਉਹ ਹੰਝੂ ਨਹੀਂ ਰੁਕ ਰਹੇ ਤੇ ਥੈਂਕ ਯੂ ਧੰਨਵਾਦ ਜੀ ਤੁਹਾਡਾ ਤੇ ਕਹਾਣੀ ਪਸੰਦ ਕਰਨ ਦੇ ਲਈ ਤੇ ਢਿੱਲੋਂ ਸਾਹਿਬ ਵੀ ਕਹਿੰਦੇ ਨੇ ਕਿ ਕਹਾਣੀ ਵਧੀਆ ਲੱਗੀ ਤੇ ਗੀਤ ਵੀ ਵਧੀਆ ਲੱਗਾ ਤੇ ਅੰਦਾਜ਼ ਵੀ ਵਧੀਆ ਲੱਗਾ ਬਹੁਤ ਮਿਹਰਬਾਨੀ ਤੇ ਜਤਿੰਦਰ ਪਾਲ ਜੀ ਕਹਿੰਦੇ ਨੇ ਕਿ ਕ੍ਰਿਸ਼ਨਾ ਜੀ ਦਾ ਨਾਂ ਇੱਦਾਂ ਸਾਊਂਡ ਕੀਤਾ ਜਿੱਦਾਂ ਕਿਹਾ ਸੀ ਕ੍ਰਿਸ਼ਨਾ ਬੈਡ ਵਾਚ ਸਵੇਰੇ ਸਵੇਰੇ ਦਾ ਸਮਾਂ ਆ ਵੇਖੋ
2: ਕੀ
0: ਕੋਈ
2: ਕਹਿੰਦੇ
0: ਰਨਿੰਗ ਨੋਜ਼ ਹੁੰਦਾ ਵਾ ਭਾਜੀ ਨੱਕ ਰਨਿੰਗ ਨੋਜ਼ ਹੁੰਦਾ ਵਾ ਕਦੇ ਵਾਕਿੰਗ ਨੋਜ਼ ਨਹੀਂ ਸੁਣਿਆ ਆਪਾਂ ਕਿਹਾ ਸੀ ਕੋਈ ਵਾਕਿੰਗ ਨੋਜ਼
2: ਪਤਾ ਨਹੀਂ ਮੈਂ ਮੈਨੂੰ ਖਿਆਲ
0: ਨਹੀਂ ਮੈਂ ਤਾਂ ਮੰਨ ਜਾਣਾ
2: ਅੱਜ ਤਾਂ ਮੈਂ ਜਾਗ ਵੀ ਗਿਆ ਸੀਗਾ ਐਸੀ ਗੱਲ ਵੀ
0: ਨਹੀਂ ਮੈਨੂੰ ਤਾਂ ਇਹਨਾਂ ਨੂੰ ਜਾਂ ਗਲਤ ਸੁਣਿਆ
2: ਇਹਨਾਂ ਨੂੰ ਗਲਤ ਸੁਣ ਗਿਆ
0: ਤੇ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਵਾਹਿਗੁਰੂ ਸਾਰਿਆਂ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੰਦਰੁਸਤੀ ਬਖਸ਼ਣ ਹਰਮਨ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਮਿਹਰਬਾਨੀ ਤੇ ਗੁਰਜੀਤ ਕੌਰ ਜੀ ਕਹਿੰਦੇ ਨੇ ਕਿ ਸਹੀ ਗੱਲ ਆ ਭਾਜੀ ਸਲੂਟ ਇਹ ਕਿਹੜੀ ਗੱਲ ਤੇ ਮਾਰਿਆ ਹੋਊਗਾ ਇਹਨਾਂ ਨੇ ਸਲੂਟ
2: ਆ ਗਿਆ ਸ਼ੁਕਰ ਕਰੋ ਚੰਗੀ ਗੱਲ ਬਸ ਨਮਸਤੇ
0: ਆਪਣੇ ਕਈ ਵਾਰੀ ਸਲੂਟ ਦੂਜੀ ਸੈਂਸ ਚ ਹੁੰਦਾ ਨਾ ਇੱਕੀ ਤੋਪਾਂ ਦੀ ਸਲਾਮੀ ਤੇ ਨਰਿੰਦਰ ਭਾਅ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਤੇ ਰੇਡੀਓ ਹਾਂਜੀ ਦੇ ਸਾਰੇ ਪਰਿਵਾਰ ਨੂੰ ਤੇ ਬਹੁਤ ਸੋਹਣੀ ਤੇ ਸੱਚੀ ਕਹਾਣੀ ਤੇ ਬਹੁਤ ਸੋਹਣਾ ਗੀਤ ਵੀ ਤੇ ਸਭ ਦਾ ਦਿਨ ਵਧੀਆ ਵਧੀਆ ਜਾਵੇ ਸਰਬੱਤ ਤਾਂ ਭਲਾ ਲੋਚਦੇ ਨੇ ਬੈਰੀ ਤੋਂ ਬੈਠੇ ਜੋਲ ਸਾਹਿਬ ਧੰਨਵਾਦ ਮਿਹਰਬਾਨੀ ਸੰਜੇ ਪੂਜਾ ਜੀ ਕਹਿੰਦੇ ਕਿ ਨਾਈਸ ਕਹਾਣੀ ਸਮੀ ਸਾਹਿਬ ਹੁਣ ਕਰ ਲਿਓ ਦਿਲਬਾਗ ਸਿੰਘ ਗਿੱਲ ਜੀ ਕਹਿੰਦੇ ਕਿ ਨਾਈਸ ਕਹਾਣੀ ਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਬਹੁਤ ਹੀ ਖੂਬਸੂਰਤ ਸੀ ਕਹਾਣੀ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਸਤਿ ਸ਼੍ਰੀ ਅਕਾਲ ਸਾਰਿਆਂ ਦੇ ਲਈ ਪਾਬਲਾ ਸਾਹਿਬ ਕਹਿੰਦੇ ਕਿ ਵੈਰੀ ਨਾਈਸ ਸਟੋਰੀ ਮਿੱਤਰ ਪਿਆਰਿਓ ਤੇ ਰਜਿੰਦਰ ਬਾਬਾ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਵੀਰਵਾਰ ਦਾ ਦਿਨ ਸਭ ਦੇ ਲਈ ਖੁਸ਼ੀਆਂ ਲੈ ਕੇ ਆਵੇ ਤੰਦਰੁਸਤੀ ਲੈ ਕੇ ਆਵੇ ਤੇ ਸਭ ਚੜ੍ਹਦੀ ਕਲਾ ਦੀ ਜ਼ਿੰਦਗੀ ਜੀਣ ਧੰਨਵਾਦ ਮਿਹਰਬਾਨੀ ਗੁਰਸੇਵਕ ਸਿੰਘ ਸਿੱਧੂ ਜੀ ਕਹਿੰਦੇ ਕਿ ਕਹਾਣੀ ਬੜੀ ਸਿੱਖਿਆਦਾਇਕ ਸੀ ਬਹੁਤ ਮਿਹਰਬਾਨੀ ਤੇ ਢਿੱਲੋਂ ਸਾਹਿਬ ਧੰਨਵਾਦ ਤੁਹਾਡਾ ਕਹਿੰਦੇ ਨੇ ਕਿ ਨਿੱਘੀ ਧੁੱਪ ਤੇ ਸੰਘਣੀ ਛਾਂ ਹੁੰਦੀ ਹੈ ਮਾਂ ਕਹਿੰਦੇ ਧਰਤੀ ਵਰਗੀ ਹੁੰਦੀ ਹੈ ਮਾਂ ਬੱਚੇ ਦੀ ਸਿਰਜਣਾ ਤੇ ਸ਼ਕਤੀ ਹੁੰਦੀ ਹੈ ਮਾਂ ਬੱਚੇ ਦੀ ਕ੍ਰਿਸ਼ਮਾ ਤੇ ਭਗਤੀ ਦਾ ਸੁਮੇਲ ਹੁੰਦੀ ਹੈ ਮਾਂ ਮਾਂ ਬਣਨਾ ਆਸਾਨ ਨਹੀਂ ਹੁੰਦਾ ਮਾਂ ਤੋਂ ਵੱਧ ਕੋਈ ਜੱਗ ਤੇ ਮਹਾਨ ਨਹੀਂ ਹੁੰਦਾ ਮੋਹ ਮਮਤਾ ਦਾ ਰਿਸ਼ਤਾ ਨਾ ਹੁੰਦਾ ਜੇ ਮਾਂ ਨਾ ਹੁੰਦੀ ਤਾਂ ਰੱਬ ਵੀ ਨਾ ਹੁੰਦਾ ਲਵ ਯੂ ਮਾਂ ਮਿਸ ਯੂ ਮਾਂ ਧੰਨਵਾਦ ਬਹੁਤ ਮਿਹਰਬਾਨੀ ਤੁਹਾਡੀ ਮਾਂ ਦਿਵਸ 'ਤੇ ਇਹਨਾਂ ਨੇ ਲਿਖਿਆ ਸੀ ਤੇ ਧੰਨਵਾਦ ਗੁੱਡ ਮਾਰਨਿੰਗ ਕਹਿੰਦੇ ਕਿ ਕਰੇ ਕਬੂਲ ਦਵਾਵਾਂ ਰੱਬ ਸੱਚਾ ਆਸਾਂ ਦਾ ਐਸਾ ਫੁੱਲ ਖਿਲੇ ਜੋ ਵੀ ਖੁਦਾ ਨੇ ਚਾਹਿਆ ਤੁਝੇ ਉਹ ਸਭ ਖੁਸ਼ੀਆਂ ਮਿਲੇ ਸੋ ਆਪ ਜੀ ਦੀਆਂ ਜ਼ੋਰਦਾਰ ਤਾੜੀਆਂ ਦੇ ਵਿੱਚ ਨਰਿੰਦਰ ਸਹਿਮੀ
2: ਕਿਆ ਬਾਤ ਕਿਆ ਐਂਟਰੀ ਕਰਾਈ ਹੈ ਬਾਈ ਬੱਲੇ ਮੈਂ ਕਿਹਾ ਗੁਲਾਮ ਅਲੀ ਆਣ ਲੱਗਾ ਕਿਆ ਬਾਤ
0: ਗੁਲਾਮ ਅਲੀ ਨੇ ਗੁਲਾਮ ਖਸਮ ਹੈ ਜਾਂ ਫਿਰ ਥੋੜੀ ਜਿਹੀ ਠੰਡ ਵੱਧ ਗਈ ਤੇ ਫਿਰ ਜੁਕਾਮ ਅਲੀ ਹੋ ਗਿਆ
2: ਜੁਕਾਮ ਮੈਂ ਬੜੇ ਗੁਲਾਮ ਅਲੀ ਖਾਨ ਸਾਹਿਬ ਬਣਾਂਗਾ
7: ਨਹੀਂ ਜੀ ਮੈਂ ਤੁਸੀਂ ਮੇਰਾ ਤਖਲਸ ਭਾਈ ਸਹੀ ਲਿਆ ਅੱਜ ਸ਼ਮੀ ਸਾਹਿਬ 5 ਪੁਆਇੰਟ
0: ਤੁਸੀਂ ਬਹਾਨੇ ਨਾਲ ਇਹ ਦੱਸਣਾ ਚਾਹ ਰਹੇ ਹੋ ਤੁਸੀਂ ਹਲੇ 45 ਦੇ ਨੀ ਹੋਏ ਬਹਾਨੇ ਨਾਲ ਇਹੋ ਦੱਸਿਆ ਉਹ ਯਾਰ ਚੰਗੀ ਬਿਪਤਾ ਹੀ ਹੈ ਗੱਲ ਹੈ ਮਾਲ ਦੀ ਗੱਲ ਹੈ ਮਤਲਬ ਕੋਈ ਵੈਲਿਊ ਹੀ ਨੀ ਬੰਦੇ ਦੀ
7: ਅੱਜ ਕੱਲ ਮੈਂ ਕਿਹਾ ਜਿਹਦਾ ਕਿਤੇ ਦੇਖ ਪਿਆ ਨਾ ਕਦੇ ਆਈ ਡੀ ਦੇਖ ਪਈ ਜਿੱਥੇ ਲਿਖਿਆ ਹੋਇਆ ਡੇਟ ਆਫ ਬਰਥ ਉਹਨੇ ਕਿਹਾ ਨਾ ਇਹਦੇ ਪੁਆਇੰਟ ਸਾਰੇ ਕੱਟੇ ਗਏ ਮੈਂ ਲਾਜੀ ਤੁਹਾਡੇ ਕਹਿੰਦੇ ਆ
0: ਬਜ਼ੁਰਗ ਪੂਰੇ ਹੁੰਦੇ ਸੀ ਨਾ
2: ਹਾਂ ਅੱਛਾ ਓਕੇ ਹਾਂ
0: ਤੇ ਉਹਨਾਂ ਦੇ ਮਤਲਬ ਸੰਸਕਾਰ ਤੋਂ ਬਾਅਦ ਵਿੱਚ ਉਹ ਮਖਾਣੇ
2: ਤੇ ਬਦਾਮ ਵਗੈਰਾ
0: ਜੇ ਕੋਈ ਚੰਗੇ ਘਰ ਦਾ ਹੋਵੇ ਤੇ ਵਿੱਚ ਛੁਹਾਰੇ ਤੇ ਜੇ ਕੋਈ ਹੋਰ ਚੰਗੇ ਦਾ ਹੋਵੇ ਤੇ ਵਿੱਚ ਬਦਾਮ ਏਦਾਂ ਕਰਕੇ ਨਾ ਉਹ ਇੱਕ ਇੱਕ ਮੁੱਠ ਦਿੰਦੇ ਹੁੰਦੇ ਤੇ ਜਦੋਂ ਸਕੂਲ ਜਾਣਾ ਨਾ ਤੇ ਉਦੋਂ ਉਹ ਚੀਜ਼ਾਂ ਬੜੀਆਂ ਦੁਰਲੱਭ ਹੁੰਦੀਆਂ ਨਹੀਂ ਲੱਭਦੀਆਂ ਹੁੰਦੀਆਂ ਤੇ ਉਹ ਬਜ਼ੁਰਗ ਦੇਖਣਾ ਤੇ ਕਹਿਣਾ ਆਹ ਬਿੱਦ ਤੁਰੀ ਜਾਂਦੀ ਹੋਵੇ
2: ਸਹੀ ਹੈ
7: ਨਾਲੇ ਕੀ ਹੋਏ ਨੋਟਿਸ ਕਰਦੇ ਜਿਹੜੇ ਪਹਿਲਾਂ ਨੀ ਕਈ
0: ਇੰਨੇ ਬਦਾਮ ਪਾਏ ਆ ਨਾ ਇੱਕ ਮੁੱਠ ਚ ਇੰਨੇ ਬਦਾਮ ਆਏ ਆ
7: ਮੈਂ ਆਪਣਾ ਨਾ ਭਾਬੀ ਜੀ ਲਾਲ ਜੀ ਪੁੱਛਦੇ ਆ ਲਾਲ ਜੀ ਆਪਣਾ
0: $199 ਡਿੱਗ ਪਿਆ ਜੀ ਭਾਈ ਕੱਲ ਤੋਂ ਲੈ ਲੋ ਯਾਰ ਸੋਨਾ ਕੋਈ ਧੰਨਵਾਦ ਤੁਹਾਡਾ ਇੰਨਾ ਪ੍ਰੀਤ ਜੀ ਨਹੀਂ ਲੈਣਾ ਇਹਨਾਂ ਨੇ ਸੋਨਾ ਕਹਿੰਦਾ ਮੋਦੀ ਇੰਡੀਆ ਚ ਅਸਰ ਇੱਥੇ ਹੋਈ ਜਾਂਦੇ ਜਸਵਾਲ ਸਾਹਿਬ ਕਹਿੰਦੇ ਨੇ ਕਿ ਮੰਨਤ ਸੀਰੀਅਸਲੀ ਇਟਸ ਵੈਰੀ ਨਾਈਸ ਰਾਈਟਿੰਗ ਮੰਨਤ ਤੇ ਮਿਊਜ਼ਿਕ ਕ੍ਰੀਏਟਿਡ ਬਾਈ ਯੂ ਤੇ ਲਵਡ ਇਟ ਥੈਂਕ ਯੂ ਜਸਵਾਲ ਸਾਹਿਬ ਬੱਚੇ ਨੂੰ ਐਪਰੀਸ਼ੀਏਟ ਕਰਨ ਦੀ ਤੇ ਸਤਿ ਸ਼੍ਰੀ ਅਕਾਲ ਗਾਬਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆਈ ਹੈ ਕਹਿੰਦੇ ਕ੍ਰਿਸ਼ਨਾ ਜੀ ਮੰਨਤ ਨੇ ਤੇ ਭਾਅ ਜੀ ਮੰਨਤ ਨੇ ਬਹੁਤ ਸੋਹਣਾ ਗਾਣਾ ਲਿਖਿਆ ਪਰਮਾਤਮਾ ਉਹਨੂੰ ਹਮੇਸ਼ਾ ਖੁਸ਼ ਰੱਖੇ ਤੇ ਮਨਦੀਪ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਤੇ ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਜੀ ਹੈਵ ਅ ਨਾਈਸ ਡੇ ਤੇ ਨਵੀਂ ਜੀ ਕਹਿੰਦੇ ਨੇ ਕਿ ਉੱਚੇ ਟਿੱਬੇ ਮੇਰੀ ਮਾਸੀ ਵੱਸਦੀ ਜਦ ਮੈਂ ਜਾਵਾਂ ਖਿੜਕਾ ਹੱਸਦੀ ਜਦ ਆਵਾਂ ਰੋ ਰੋ ਮਰਦੀ ਇਸ ਬਾਤ ਦਾ ਜਵਾਬ ਆ ਪਿੱਟ ਸਿਆਪਾ ਫਿਲਮ ਵਾਲੀ ਸੋਨੂੰ ਬਾਜਵਾ ਮਨਜੀਤ ਸਿੰਘ ਬਟਾਲਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਭ ਸੁਣਨ ਵਾਲਿਆਂ ਨੂੰ ਤੇ ਕਹਿੰਦੇ ਕਿ ਸੋ ਹਾਰਟ ਟੱਚਿੰਗ ਸਟੋਰੀ ਕਾਂਟ ਸਟੋਪ ਇਮੋਸ਼ਨਸ ਗੁਰਪ੍ਰੀਤ ਸਿੰਘ ਜੀ ਮੈਸੇਜ ਕਰਦੇ ਨੇ ਪ੍ਰਿਆ ਜੀ ਸਤਿ ਸ਼੍ਰੀ ਅਕਾਲ ਤੇ ਮਨਿੰਦਰ ਸੱਪ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ ਬਹੁਤ ਮਿਹਰਬਾਨੀ ਜੀ। ਕੁਲਵੰਤ ਸਿੰਘ ਬਾੜ ਜੀ ਕਹਿੰਦੇ ਅੱਜ ਦਾ ਦਿਨ ਤੁਹਾਡਾ ਵਧੀਆ ਵਧੀਆ ਰਹੇ। ਅਤੇ ਰਾਜਵਿੰਦਰ ਸਿੰਘ ਬਰਾੜ ਜੀ ਕਹਿੰਦੇ ਦਿਲ ਨੂੰ ਛੂਹ ਜਾਣ ਵਾਲੀ ਕਹਾਣੀ, ਰੱਬ ਕਰੇ ਸਭ ਦੀਆਂ ਮਾਵਾਂ ਸਲਾਮਤ ਰਹਿਣ ਅਤੇ ਸਭ ਹੱਸਦੇ ਖੇਡਦੇ ਰਹਿਣ, ਤੰਦਰੁਸਤ ਰਹਿਣ, ਚੜ੍ਹਦੀ ਕਲਾ 'ਚ ਰਹਿਣ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਰੇਡੀਓ ਹਾਂਜੀ 1674 ਐਮ ਦੋਸਤੋ ਸਾਰਿਆਂ ਦਾ ਸਵਾਗਤ ਹੈ। ਅੱਜ ਦਿਨ ਸੋਮਵਾਰ ਦਾ ਦੁਪਹਿਰ ਦਾ ਸਮਾਂ ਆਫਟਰਨੂਨ ਹੋ ਚੁੱਕੀ ਹੈ। ਅੱਧਾ ਦਿਨ ਤੁਹਾਡੇ ਸਾਰਿਆਂ ਦਾ ਲੰਘ ਗਿਆ ਹੋਊਗਾ ਅਤੇ ਬੜਾ ਸੋਹਣਾ ਲੰਘ ਗਿਆ ਹੋਊਗਾ ਅਤੇ ਆਸ ਆ ਕਿ ਬਾਕੀ ਦਾ ਰਹਿੰਦਾ ਵੀ ਬੜਾ ਸੋਹਣਾ ਲੰਘੂਗਾ। ਮੈਂ ਬਲਕੀਰ ਸਿੰਘ ਤੁਹਾਡੇ ਨਾਲ ਅੱਜ ਸਾਂਝ ਪਾਵਾਂਗੇ ਇਮੀਗ੍ਰੇਸ਼ਨ ਦੀ ਅਪਡੇਟਸ ਦੇ ਉੱਤੇ। ਮੇਰੇ ਨਾਲ ਮਨੀਸ਼ਾ ਜੀ ਜੁੜ ਚੁੱਕੇ ਨੇ, ਡਿਜ਼ਾਇਰ ਮਾਈਗ੍ਰੇਸ਼ਨ ਤੋਂ ਆਏ ਨੇ। ਸਮੇਂ 'ਚੋਂ ਸਮਾਂ ਕੱਢ ਕੇ ਇਹਨਾਂ ਦਾ ਕੰਟੈਕਟ ਨੰਬਰ ਜਿਹੜਾ ਉਹ ਮੈਂ ਤੁਹਾਨੂੰ ਦੱਸ ਦਿੰਦਾ ਜੇ ਤੁਸੀਂ ਪਹਿਲਾਂ ਹੀ ਲੱਭ ਰਹੇ ਹੋ ਇਹਨਾਂ ਦਾ ਫੋਨ ਨੰਬਰ, ਅਤੇ ਉਹ ਆ ਜੀ 0482-610-000। ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਅਤੇ ਅੱਜ ਦਾ ਜਿਹੜਾ ਟੋਪਿਕ ਆ ਮਨੀਸ਼ਾ ਜੀ ਤੋਂ ਪੁੱਛਣਾ ਚਾਹੂੰਗਾ ਕਿ ਕੀ ਆ। ਅਤੇ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਦਾ ਸਵਾਗਤ ਕਰੂੰਗਾ। ਬਹੁਤ ਬਹੁਤ ਸਵਾਗਤ ਤੁਹਾਡਾ ਮਨੀਸ਼ਾ ਜੀ।
1: ਥੈਂਕ ਯੂ ਬਲਕੀਰਤ, ਬਿਲਕੁਲ ਠੀਕ। ਅੱਜ ਦਾ ਟੋਪਿਕ ਬਹੁਤ ਹੀ ਸੈਂਸਿਟਿਵ ਅਤੇ ਇੰਪੋਰਟੈਂਟ ਟੋਪਿਕ ਹੈ ਕਿ 482 ਵੀਜ਼ਾ ਹੋਲਡਰਸ ਲਈ, 186 ਜਿਨ੍ਹਾਂ ਨੇ ਪਾਇਆ ਹੋਇਆ, 407 ਜਿਨ੍ਹਾਂ ਨੇ ਪਾਇਆ ਹੋਇਆ, ਉਹਨਾਂ ਲਈ ਕਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਬੈਕਐਂਡ 'ਤੇ, ਕਿੰਨਾ ਡਿਪਾਰਟਮੈਂਟ ਸਟ੍ਰਿਕਟਲੀ ਚੀਜ਼ਾਂ ਨੂੰ ਚੈੱਕ ਕਰ ਰਿਹਾ, ਅੱਜ ਦਾ ਟੋਪਿਕ ਸਾਰਾ ਉਹੀ ਹੋਏਗਾ। ਅਤੇ ਰੀਸੈਂਟ ਜਿਹੜੇ ਸਟੂਡੈਂਟ ਵੀਜ਼ਾ ਰਿਫਿਊਜ਼ਲਸ 'ਚ ਇਨਕਰੀਜ਼ ਹੋਇਆ ਹੈ ਉਹਦੇ ਰਿਲੇਟਡ ਅਸੀਂ ਗੱਲ ਕਰਾਂਗੇ।
0: ਜੀ ਬਿਲਕੁਲ, ਕਿਉਂਕਿ ਮੈਂ ਵੀ ਕਈ ਸਾਰਿਆਂ ਨੂੰ ਜਾਣਦਾ ਜਿਨ੍ਹਾਂ ਦੇ ਕੰਮਾਂ ਦੇ ਉੱਤੇ ਛਾਪੇ ਕਹਿ ਲਓ ਪੰਜਾਬੀ ਦੇ ਵਿੱਚ, ਆਪਾਂ ਤੈਨੂੰ ਇਹੋ ਕਹਿੰਦੇ ਹਾਂ ਵੀ ਛਾਪੇ ਪੈਣ ਡੇ ਆ ਕਿ ਚੈਕਿੰਗ ਹੋਣ ਡੀ ਆ ਵੀ ਕਿਹੜਾ ਕਿੱਥੇ ਕੰਮ ਕਰਦਾ ਅਤੇ ਕਿੱਦਾਂ ਕਰਦਾ ਵਾ, ਕਿੰਨਾ ਕੁ ਕਰਦਾ ਕਿੰਨਾ ਕੁ ਨਹੀਂ ਕਰਦਾ, ਕਿਹੜੇ ਤਰੀਕੇ ਨਾਲ ਕਰਦਾ ਵਾ, ਗਲਤ ਕਰਦਾ ਸਹੀ ਕਰਦਾ, ਜੈਨੂਅਨ ਆ ਜਾਂ ਨਹੀਂ ਜੈਨੂਅਨ, ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ। ਉਸ ਤੋਂ ਪਹਿਲਾਂ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਆਪਾਂ ਟਿਕਟੋਕ ਦੇ ਉੱਤੇ ਨਾਲ ਤੁਸੀਂ ਲਾਈਵ ਜਿਹੜਾ ਉਹ ਸਾਨੂੰ ਵੇਖ ਸਕਦੇ ਹੋ, ਸੁਣ ਸਕਦੇ ਹੋ ਟਿਕਟੋਕ ਦੇ ਉੱਤੇ। ਅੱਛਾ ਜੀ, ਕਈ ਸਾਰੇ ਜੁੜ ਵੀ ਗਏ ਨੇ ਸਾਡੇ ਨਾਲ, ਬਹੁਤ ਬਹੁਤ ਧੰਨਵਾਦ ਜੀ। ਤੁਹਾਡੇ ਮੈਸੇਜ ਵੀ ਆਉਣੇ ਸ਼ੁਰੂ ਹੋ ਗਏ ਨੇ, ਆਪਾਂ ਕੋਸ਼ਿਸ਼ ਕਰਾਂਗੇ ਜੇ ਮੈਸੇਜ ਸਾਡੇ ਕੋਲ ਟਾਈਮ ਰਿਹਾ ਤਾਂ ਆਪਾਂ ਲੈਂਦੇ ਤੁਹਾਡੇ ਅੱਗੇ ਜਾਂਦਿਆਂ ਜ਼ਰੂਰ ਲਵਾਂਗੇ। ਪਰ ਉਸ ਤੋਂ ਪਹਿਲਾਂ ਜਿਹੜੀ ਆਪਾਂ ਅੱਜ ਦੀ ਗੱਲਬਾਤ ਹੈ, ਜਿੱਦਾਂ ਮਨੀਸ਼ਾ ਜੀ ਨੇ ਦੱਸਿਆ ਕਿ 482 ਨੂੰ ਲੈ ਕੇ ਜਿਹੜੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਛਾਪੇਮਾਰੀ ਹੋ ਰਹੀ ਆ, ਉਹਦੇ ਬਾਰੇ ਕੀ ਆਪਾਂ ਕਿੱਦਾਂ ਬਚ ਸਕਦੇ ਹਾਂ, ਜਾਂ ਫਿਰ ਕਹਿ ਲਓ ਕਿ ਉਹਨੂੰ ਕਿਸ ਤਰੀਕੇ ਨਾਲ ਸਹੀ ਢੰਗ ਨਾਲ ਜਿਹੜਾ ਉਹ ਆਪਾਂ ਕੰਮ ਕਰੀਏ ਕਿ ਆਪਾਂ ਜਿਹੜਾ ਉਸ ਦਾ ਸ਼ਿਕਾਰ ਜਿਹੜਾ ਉਹ ਨਾ ਬਣ ਜਾਈਏ, ਆਪਾਂ ਫੜੇ ਨਾ ਜਾਈਏ, ਕਿਉਂਕਿ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਏ ਨਹੀਂ ਅਤੇ ਬੀ, ਬੀ ਨਹੀਂ ਅਤੇ ਸੀ, ਕੁਛ ਨਾ ਕੁਛ ਆਪਾਂ ਤਰੀਕੇ ਕਰਕੇ ਆਪਾਂ ਆਪਣੇ ਆਪ ਨੂੰ ਜਿਹੜਾ ਉਹ ਸੇਫ ਕਰਨ ਦੀ ਕੋਸ਼ਿਸ਼ ਤਾਂ ਕਰਦੇ ਹੀ ਹਾਂ। ਪਰ ਇਹ ਹੈ ਕਿ ਉਹਦੇ ਨਾਲ ਜੇ ਆਪਾਂ ਨੂੰ ਉਹਦੇ ਬਾਰੇ ਇਨਫੋਰਮੇਸ਼ਨ ਹੋਵੇ, ਜਾਣਕਾਰੀ ਹੋਵੇ ਕਿ ਕਿੱਦਾਂ ਕੀ ਵਰਕਆਊਟ ਹੋ ਰਿਹਾ, ਅਤੇ ਫਿਰ ਉਹਦੇ ਵਿੱਚ ਥੋੜ੍ਹਾ ਜਿਹਾ ਸੌਖਾ ਹੋ ਜਾਂਦਾ ਚੀਜ਼ਾਂ ਨੂੰ ਜਿਹੜਾ ਉਹ ਠੀਕ ਕਰਨਾ।
1: ਬਿਲਕੁਲ, ਸਭ ਤੋਂ ਪਹਿਲਾਂ ਮੈਂ ਦੱਸੂਗੀ ਕਿ ਜਿਹੜੇ ਇੰਪਲੋਇਸ ਤੇ ਵਿਜ਼ਿਟ ਹੋ ਰਿਹਾ
0: ਜੀ,
1: ਇਹ ਬਾਰਡਰ ਫੋਰਸ ਅਕੇਲੇ ਨਹੀਂ ਕਰ ਰਿਹਾ, ਇਹਦੇ ਨਾਲ ਵਰਕ ਸੇਫ ਵਾਲੇ, ਸ਼ੈਰਿਫ, ਏਟੀਓ ਵਾਲੇ ਕਿਸੇ ਵੀ ਤਰੀਕੇ ਨਾਲ ਕੰਬਾਈਨ ਹੋ ਕੇ ਵੀ ਕਰ ਰਹੇ ਹੈ।
0: ਓਕੇ,
1: ਤੇ ਸਭ ਤੋਂ ਸੈਂਸਿਟਿਵ ਜਿਹੜੇ ਓਕੂਪੇਸ਼ਨਸ ਹੈਗੇ ਹੈ, ਸਿਰਫ ਰੈਸਟੋਰੈਂਟ ਤੇ ਮੋਟਰ ਮਕੈਨਿਕ ਲਈ ਨਹੀਂ, ਇਹ ਕੈਬਨਿਟ ਫੈਕਟਰੀਜ਼ ਤੇ ਵੀ ਵਿਜ਼ਿਟ ਕਰ ਰਹੇ ਹੈ, ਹੋਰ ਵੀ ਜਿਹੜੇ ਇੰਪਲੋਇਜ਼ ਹੈ ਜਿਨ੍ਹਾਂ ਨੇ ਸਪੋਂਸਰ ਕੀਤਾ ਹੈ, ਜਿਨ੍ਹਾਂ ਦੇ ਫਿਜ਼ੀਕਲ ਲੋਕੇਸ਼ਨਸ ਹੈ ਉੱਥੇ ਵਿਜ਼ਿਟ ਕਰ ਰਹੇ ਹੈ, ਕੰਸਟਰਕਸ਼ਨ ਸਾਈਟਸ ਤੇ ਵਰਕ ਸੇਫ ਵਿਜ਼ਿਟ ਕਰ ਰਹੇ ਹੈ, ਅਤੇ ਉੱਥੇ ਜਿਹੜੇ ਵੀ ਲੋਕ ਕੰਮ ਕਰ ਰਹੇ ਹੈ ਉਹਨਾਂ ਨੂੰ ਚੈੱਕ ਕਰ ਰਹੇ ਹੈ ਕਿ ਉਹਨਾਂ ਕੋਲ ਕਿਹੜਾ ਵੀਜ਼ਾ ਹੈ, ਉਹਨਾਂ ਕੋਲ ਵਰਕ ਰਾਈਟਸ ਹੈ ਜਾਂ ਨਹੀਂ ਹੈ। ਐਂਡ ਜਦੋਂ ਵੀ ਕੋਈ ਵੀ ਜਗ੍ਹਾ 'ਤੇ ਵਿਜ਼ਿਟ ਕਰਦੇ ਹੈ ਅਤੇ ਇੱਕ ਇੱਕ ਬੰਦੇ ਦਾ ਨਾਮ, ਡੇਟ ਆਫ ਬਰਥ, ਉਹਦੀ ਡਿਟੇਲਸ ਲੈ ਕੇ ਅਤੇ ਉਹਦਾ ਸਟੇਟਸ ਲੀਗਲ ਜਾਂ ਅਨਲੋਫੁਲ, ਸਾਰਾ ਕੁਝ ਚੈੱਕ ਕਰਦੇ ਹੈ। ਇਹਦੇ 'ਚ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਸ਼ੈਫ ਅਤੇ ਕੁੱਕ ਦੀ, ਕਿਉਂਕਿ ਰੈਸਟੋਰੈਂਟਸ ਵਿੱਚ ਬਹੁਤ ਜ਼ਿਆਦਾ ਵਿਜ਼ਿਟਸ ਹੋਏ ਹੈ, ਔਰ ਉੱਥੇ ਜਾ ਕੇ ਵਾਟ ਦੇ ਆਰ ਟਰਾਇੰਗ ਟੂ ਡੂ ਇਜ਼ ਕਿ ਇਹ ਰੋਸਟਰਸ ਤੱਕ ਚੈੱਕ ਕਰ ਰਹੇ ਹੈ ਕਿ ਜਿੱਦਾਂ ਇਹਨਾਂ ਨੇ ਮੈਨੂੰ ਸਪੋਂਸਰ ਕੀਤਾ 482 ਅਤੇ ਮੈਨੂੰ 38-40 ਆਵਰਸ ਜਿਹੜਾ ਕਿ ਅਸੀਂ ਕੰਟਰੈਕਟ ਵਿੱਚ ਲਿਖਿਆ ਸੀ ਉਨੇ ਆਵਰਸ ਮਿਲ ਰਹੇ ਹੈ, ਔਰ ਮੇਰੇ ਨਾਲ ਮਤਲਬ ਮੈਨੂੰ ਐਕਸਪਲੋਇਟ ਤੇ ਨਹੀਂ ਕਰ ਰਹੇ ਸਪੋਂਸਰ ਕਰਕੇ, ਮੈਨੂੰ ਉਨੇ ਘੰਟੇ ਕੰਮ ਮਿਲ ਰਿਹਾ, ਕੰਟਰੈਕਟ ਤੇ ਜਿੰਨੀ ਸੈਲਰੀ ਲਿੱਤੀ ਸੀ 70,000 ਦਿੱਤੀ ਸੀ, 75,000 ਦਿੱਤੀ ਸੀ, ਉਹ ਸਾਨੂੰ ਦੇ ਰਹੇ ਹੈ ਕਿ ਨਹੀਂ ਦੇ ਰਹੇ ਹੈ। ਏਟੀਓ ਨਾਲ, ਸ਼ੈਰਿਫ ਨਾਲ, ਇਹਨਾਂ ਦੇ ਨਾਲ ਵਿਜ਼ਿਟ ਕਰਨ ਦਾ ਪਰਪਸ ਇਹ ਹੈਗਾ ਕਿ ਉੱਥੇ ਕੋਈ ਇਲੀਗਲ ਬੰਦਾ ਤਾਂ ਨਹੀਂ ਕੰਮ ਕਰ ਰਿਹਾ।
0: ਓਕੇ,
1: ਜੇ ਹੁਣ ਇਹ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦਿੰਦੀ ਹਾਂ ਕੈਬਨਿਟ ਫੈਕਟਰੀ ਦੀ
0: ਜੀ,
1: ਉੱਥੇ ਇਹਨਾਂ ਨੇ ਵਿਜ਼ਿਟ ਕੀਤਾ ਅਤੇ ਉੱਥੇ ਇਹਨਾਂ ਨੇ ਪੂਰਾ ਫੈਕਟਰੀ ਚੈੱਕ ਕੀਤੀ, ਉਹਦੇ ਬਿਨਸ ਤੱਕ ਚੈੱਕ ਕੀਤੇ, ਬੈਕਯਾਰਡ, ਫਰੰਟ ਯਾਰਡ ਸਾਰਾ ਚੈੱਕ ਕੀਤਾ, ਫਿਰ ਉੱਥੇ ਹਰ ਇੱਕ ਜਿਹੜਾ ਵੀ ਬੰਦਾ ਕੰਮ ਕਰ ਰਿਹਾ ਸੀ ਉਹਦਾ ਨਾਮ, ਉਹਦਾ ਡੇਟ ਆਫ ਬਰਥ ਉਹ ਵੀ ਚੈੱਕ ਕੀਤਾ। ਉਸ ਰੈਸਟੋਰੈਂਟ 'ਤੇ ਕੋਈ, ਉਸ ਕੈਬਨਿਟ ਫੈਕਟਰੀ 'ਤੇ ਕੋਈ 482-186 ਨਹੀਂ ਸੀਗਾ, ਉੱਥੇ ਸਿਰਫ ਇੱਕ 407 ਪਿਆ ਹੋਇਆ ਸੀ ਜਿਹੜਾ ਹਾਲੇ ਗ੍ਰਾਂਟ ਵੀ ਨਹੀਂ ਹੋਇਆ ਸੀ। ਐਂਡ ਉਹ ਦੇਖਣਾ ਚਾਹੁੰਦੇ ਸੀਗੇ ਕਿ ਇਹ ਜਿਹੜੀ ਫੈਕਟਰੀ ਹੈ ਜੈਨੂਇਨ ਫੈਕਟਰੀ ਹੈ, ਇੰਪਲੋਇਰ ਜੈਨੂਇਨ ਹੈ, ਉਹ ਜਿਹਨੂੰ ਸਪੋਂਸਰ ਕੀਤਾ ਉਹ ਜੈਨੂਇਨ ਹੈ, ਇਹ ਬਹੁਤ ਸਾਰੇ ਇਸ ਚੀਜ਼ ਕਰਕੇ ਬਹੁਤ ਚੈਕਿੰਗ ਹੋਈ ਹੈ। ਮੋਟਰ ਮਕੈਨਿਕ ਤੇ ਵਰਕਸ਼ਾਪਸ ਤੇ ਵਿਜ਼ਿਟ ਹੋਈ ਹੈ ਬਹੁਤ ਜ਼ਿਆਦਾ, ਰੀਜਨਲ ਏਰੀਆਜ਼ ਤੇ ਹੋਰ ਵੀ ਜ਼ਿਆਦਾ ਯੂਨੋ ਸਟ੍ਰਿਕਨੈਸ ਹੈਗੀ ਹੈ, ਉੱਥੇ ਰਹਿਣ ਦੇ ਜਿਹੜੇ ਐਡਰੈਸ ਦਿਖਾ ਰਹੇ ਹੋ ਉਹ ਤੱਕ ਕ੍ਰੋਸ ਚੈੱਕ ਹੋ ਰਹੇ ਹੈ ਕਿ ਜੇ ਕਿਸੇ ਬੱਚੇ ਨੇ ਰੀਜਨਲ ਏਰੀਆ ਦਾ ਐਡਰੈਸ ਦਿਖਾਇਆ ਹੋਇਆ ਫੋਰ 186 ਫੋਰ 482 ਔਰ ਫੈਕਟਰੀ ਵੀ ਜਾਂ ਕੋਈ ਵੀ ਰੈਸਟੋਰੈਂਟ ਵੀ ਰੀਜਨਲ ਏਰੀਆ ਦਾ ਹੈ ਤੇ ਉੱਥੇ ਵੀ ਜਾ ਕੇ ਉਹਨਾਂ ਦੇ ਘਰਾਂ ਤੱਕ ਦੀ ਇਹਨਾਂ ਨੇ ਦੇਖਿਆ ਕਿ ਉਹ ਜਿਹੜੀ ਲੀਜ਼ ਹੈ ਉਹ ਇਹਨਾਂ ਦੇ ਨਾਮ ਤੇ ਹੈ ਕਿ ਨਹੀਂ ਹੈ, ਜੇ ਨਹੀਂ ਹੈ ਤੇ ਉਹ ਉੱਥੇ ਰਹਿ ਰਹੇ ਹੈ ਕਿ ਨਹੀਂ ਰਹਿ ਰਹੇ ਹੈ। ਫਿਰ ਜਦੋਂ 482 ਤੇ ਇਹ ਕਿਸੇ ਰੈਸਟੋਰੈਂਟ ਤੇ ਅਸੀਂ ਵਾਪਸ ਆ ਜਾਂਦੇ ਹਾਂ, ਜੇ ਰੈਸਟੋਰੈਂਟ ਤੇ ਜਾ ਕੇ ਚੈਕਿੰਗ ਕਰਦੇ ਹੈ ਤੇ ਰੈਸਟੋਰੈਂਟ ਕਿੰਨਾ ਐਕਟਿਵ ਹੈ ਫਾਈਨੈਂਸ਼ਲੀ, ਤੇ ਜਿਹੜਾ ਏਟੀਓ ਹੈ ਉਹਨੇ ਚੈੱਕ ਕਰਨਾ ਹੈ ਕਿ ਜਿਹੜੇ ਫਾਈਨੈਂਸ਼ੀਅਲਸ ਹੈ ਉਹ ਰੈਸਟੋਰੈਂਟ ਇੰਨਾ ਕੇਪੇਬਲ ਹੈ। ਔਨ ਪੇਪਰ ਅਸੀਂ ਸਾਰਾ ਕੁਝ ਪ੍ਰੂਵ ਕਰਤਾ ਹੋਇਆ, ਬਟ ਆਫਟਰ ਦੈਟ ਇਹ ਜੈਨੂਇਨ ਵੈਰੀਫਿਕੇਸ਼ਨ ਹੋ ਰਹੀ ਹੈ। ਇੰਪਲੋਇਰਸ ਨੂੰ ਇਹ ਕੁਐਸਚਨਸ ਪੁੱਛੇ ਜਾ ਰਹੇ ਹੈ ਕਿ ਤੁਸੀਂ ਕਿਉਂ ਇਸ ਇੰਪਲੋਈ ਨੂੰ ਸਪੋਂਸਰ ਕੀਤਾ, ਤੁਹਾਨੂੰ ਇਹਨੂੰ ਸਪੋਂਸਰ ਕਰਨ ਨਾਲ ਕੀ ਬੈਨੀਫਿਟ ਹੈ, ਤੁਸੀਂ ਤੁਹਾਨੂੰ ਇਹਨੂੰ ਕਿੱਦਾਂ ਮਿਲੇ ਹੋ, ਤੁਸੀਂ ਇਸ ਇੰਪਲੋਈ ਨੂੰ ਕਿੱਥੋਂ ਲੱਭਿਆ। ਤੋ ਉਹ ਕੀ ਦੇਖਣਾ ਚਾਹ ਰਹੇ ਹੈ ਕਿ ਤੁਸੀਂ ਲੋਫੁਲ ਤਰੀਕੇ ਨਾਲ ਜਿਹੜੇ ਬਿਜ਼ਨੈਸਿਸ ਹੈ ਉਹ ਤੁਹਾਨੂੰ ਸਪੋਂਸਰ ਕਰ ਰਹੇ ਹੈ ਕਿ ਨਹੀਂ ਕਰ ਰਹੇ, ਐਂਡ ਸਪੋਂਸਰ ਕਰਨ ਤੋਂ ਬਾਅਦ ਤੁਹਾਨੂੰ ਐਕਸਪਲੋਇਟ ਤੇ ਨਹੀਂ ਕਰ ਰਹੇ, ਮਿਸਯੂਜ਼ ਤੋਂ ਨਹੀਂ ਕਰ ਰਹੇ ਹੈ। ਜੇ ਤੁਸੀਂ 407 ਦੀ ਸਪੋਂਸਰਸ਼ਿਪ ਲਈ ਹੈ ਤੇ ਕੁਐਸਚਨ ਇਜ਼ ਕਿ ਇੰਪਲੋਇਰ ਤੋਂ ਕ੍ਰੋਸ ਚੈੱਕ ਕਰ ਸਕਦੇ ਹੈ ਕਿ ਦੱਸੋ ਟ੍ਰੇਨਿੰਗ ਪਲਾਨ ਕੀ ਸੀਗਾ, ਤੁਸੀਂ ਕਿੱਦਾਂ ਟ੍ਰੇਨਿੰਗ ਦਿਓਗੇ, ਤੁਸੀਂ ਕੀ ਕਰੋਗੇ। ਤੋ ਇੰਪਲੋਇਰਸ ਨੂੰ ਕਾਲਸ ਜਾ ਰਹੀ ਹੈ।
0: ਨਹੀਂ ਬਿਲਕੁਲ, ਕਿਉਂਕਿ ਜਿੱਥੋਂ ਤੱਕ ਜੇ ਆਪਾਂ ਪਿਛਲਾ ਥੋੜ੍ਹਾ ਜਿਹਾ ਜਿਹੜਾ ਉਹ ਨਿਚੋੜ ਕੱਢੀਏ ਤਾਂ ਉਹਦੇ ਵਿੱਚ ਇਹ ਹੀਗਾ ਕਿ ਇੰਪਲੋਇਰ ਨੂੰ ਥੋੜ੍ਹਾ ਜਿਹਾ ਸੈਕਿੰਡ ਸਟੈਪ ਹੀ, ਪਰ ਬੇਸਿਕਲੀ ਜਿਹੜਾ ਮੇਨ ਹੈ ਉਹ ਐਪਲੀਕੈਂਟ ਨੂੰ ਹੀ ਵੇਖਿਆ ਜਾਂਦਾ ਸੀ ਕਿ ਐਪਲੀਕੈਂਟ ਦਾ ਜਿਹੜਾ ਕੰਮ ਆ ਉਹ ਠੀਕ ਕਰਦਾ ਜੈਨੂਇਨ ਆ, ਅਤੇ ਫਿਰ ਐਪਲੀਕੈਂਟ ਦੀ ਜਿਹੜੀ ਕਹਿ ਲਓ ਕਿ ਕੰਡੀਸ਼ਨ ਸੀਗੀ ਉਹ ਸਾਰੀਆਂ ਵੇਖ ਕੇ ਅਤੇ ਉਹਨੂੰ ਜਿਹੜਾ ਉਹ ਜੋ ਵੀ ਉਹਦਾ ਡਿਸੀਜ਼ਨ ਸੀ ਉਹਨੂੰ ਦਿੱਤਾ ਜਾਂਦਾ ਸੀ। ਪਰ ਹੁਣ ਕਹਿ ਲਓ ਕਿ ਦੋ ਚਾਰ ਸਟੈਪ ਹੋਰ ਜਿਹੜੇ ਉਹ ਅੱਗੇ ਗਏ ਨੇ ਕਿ ਜਿਹਦੇ ਵਿੱਚ ਹੁਣ ਇੰਪਲੋਇਰ ਇਨਕਲੂਡ ਆ, ਇਨਕਲੂਡ ਨਹੀਂ ਇੱਥੋਂ ਤੱਕ ਕਿ ਉਹਦੀ ਵੀ ਜਿਹੜੀ ਆ ਉਹ ਐਪਲੀਕੈਂਟ ਤੋਂ ਵੱਧ ਕੇ ਜਿਹੜੀ ਆ ਉਹ ਪੁੱਛ ਪੜਤਾਲ ਹੋ ਰਹੀ ਹੈ।
1: ਉਹ ਪਤਾ ਕਿਉਂ ਹੋ ਰਹੀ ਹੈ, ਕੋਈ ਵੀ ਇੰਪਲੋਇਰ ਜਦੋਂ ਤੁਹਾਨੂੰ ਸਪੋਂਸਰ ਕਰਦਾ 407-482-186 ਤੇ, ਉਹਦੇ ਲਈ ਇੱਕ ਸਪੋਂਸਰਸ਼ਿਪ ਓਬਲੀਗੇਸ਼ਨਸ ਹੁੰਦੀਆਂ ਜੋ ਉਹਨੂੰ ਕੰਪਲਾਈ ਕਰਨੀ ਪੈਂਦੀ ਹੈ।
0: ਓਕੇ,
1: ਸਪੋਂਸਰਸ਼ਿਪ ਓਬਲੀਗੇਸ਼ਨ ਦਾ ਮਤਲਬ ਇਹ ਹੁੰਦਾ ਕਿ ਉਹਨੇ ਜਿਹੜਾ ਇੰਪਲੋਇਰ ਹੈ ਉਹਨੇ ਆਪਣੇ ਇੰਪਲੋਈ ਨੂੰ ਨੋਮੀਨੇਟਿਡ ਸੈਲਰੀ ਤੋਂ ਘੱਟ ਤਨਖਾਹ ਨਹੀਂ ਦੇਣੀ।
0: ਓਕੇ,
1: ਆਸਟ੍ਰੇਲੀਅਨ ਵਰਕਰ ਨੂੰ ਜਿੰਨੇ ਬੈਨੀਫਿਟਸ ਮਿਲ ਰਹੇ ਹੈ ਉਹ ਸਾਰੇ ਇਕੁਅਲੈਂਟ ਓਵਰਸੀਜ਼ ਵਰਕਰ ਨੂੰ ਵੀ ਮਿਲਣੇ ਚਾਹੀਦੇ ਹੈ, ਉਹਨੂੰ ਘੱਟ ਟ੍ਰੀਟ ਨਹੀਂ ਕਰਨਾ। ਫਿਰ ਉਹਨਾਂ ਦੀ ਇਹ ਵੀ ਹੈ ਕਿ ਉਹ ਓਵਰ ਟਾਈਮ ਜੇ ਕਰਾ ਰਹੇ ਹੈ ਤਾਂ ਓਵਰ ਪੇ ਕਰਨੀ, ਉਹਨੂੰ ਬੇਸਿਕ ਜਿਹੜੀ ਸਪੋਂਸਰਸ਼ਿਪ ਰਿਕੁਆਇਰਮੈਂਟਸ ਹੈ ਜੋ ਓਬਲੀਗੇਸ਼ਨ ਉਹਨਾਂ ਨੂੰ ਫੋਲੋ ਕਰਨੀ ਪੈਂਦੀ ਹੈ।
0: ਇਹ ਵੀ ਕਹਿ ਲਓ ਕਿ ਜਿੱਦਾਂ ਜਿਉਂ ਜਿਉਂ ਉਹਨਾਂ ਨੂੰ ਹੁਣ ਸਮਝ ਆ ਰਹੀ ਆ ਇਹ ਸਿਸਟਮ ਨੂੰ ਲੈ ਕੇ ਵੀ ਇਹ ਕਿੱਦਾਂ ਵਰਕਆਊਟ ਹੋ ਰਿਹਾ, ਫਿਰ ਤਿਉਂ ਤਿਉਂ ਉਹ ਵੀ ਅੱਗੇ ਵੱਧ ਰਹੇ ਨੇ ਆਪਣੀਆਂ ਜਿਹੜਾ
1: ਉਹ ਤੇ ਇਹ ਮੇਕ ਸ਼ੋਰ ਕਰ ਰਹੇ ਆ ਨਾ ਕਿ ਜੇ ਇੱਕ ਇੰਪਲੋਈ ਨੂੰ 40 ਘੰਟੇ ਦੇ ਲਈ ਉਹਨੇ ਸਪੋਂਸਰ ਕੀਤਾ ਹੈ ਤੇ ਕੰਮ ਉਹ 60 ਘੰਟੇ ਦਾ ਨਾ ਕਰਾਵੇ, ਇਹ ਤਾਂ ਉਹ ਇੰਪਲੋਈ ਦਾ ਵੀ ਦੇਖ ਰਹੇ ਆ ਕਿ ਇੰਪਲੋਈ ਦਾ ਮਿਸਯੂਜ਼ ਨਾ ਹੋਵੇ, ਉਹਨੂੰ ਐਕਸਪਲੋਇਟ ਨਾ ਕਰਨ, ਉਹਨੂੰ ਪ੍ਰੋਪਰ ਸੈਲਰੀ ਮਿਲੇ, ਉਹਨੂੰ ਉਹਦੀ ਪ੍ਰੋਪਰ ਸੁਪਰ ਜਾਏ, ਉਹਨੂੰ ਪ੍ਰੋਪਰ ਟੈਕਸ ਪੇ ਹੋਵੇ। ਤੇ ਸਪੋਂਸਰ ਦੀ ਓਬਲੀਗੇਸ਼ਨਸ ਯੂਨੋ ਜਦੋਂ ਜਾਂਦੇ ਹੈ, ਜੇ ਸਪੋਂਸਰ ਆਪਣੀ ਓਬਲੀਗੇਸ਼ਨਸ ਨਹੀਂ ਪੂਰੀ ਕਰ ਰਿਹਾ, ਔਨ ਦਾ ਸਪੋਟ ਕੈਂਸਲੇਸ਼ਨਸ ਹੈ, ਸਪੋਂਸਰ ਉਹਦੇ ਤੇ ਬਾਹਰ ਲੱਗ ਰਿਹਾ ਔਰ ਉਹ ਫਿਰ ਪੰਜ ਸਾਲ ਲਈ ਜਾਂ ਸ਼ਾਇਦ ਫੋਰ ਐਵਰ ਵੀ ਡੋਂਟ ਨੋ, ਉਸੇ ਵੇਲੇ ਉਹਦੀ ਸਪੋਂਸਰਸ਼ਿਪ ਕੈਂਸਲ ਕਰਕੇ ਉਹਦੇ ਤੇ ਬਾਹਰ ਲਗਾ ਦਿੰਦੇ ਐਂਡ ਦੈਨ ਹੀ ਕੈਨ ਨੋਟ ਸਪੋਂਸਰ।
0: ਹਾਂਜੀ ਬਿਲਕੁਲ, ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਨਾ ਜਦੋਂ ਆਪਾਂ ਟੋਪਿਕ ਸਟਾਰਟ ਕੀਤਾ ਸੀ ਕਿ ਜਿਹਦੇ ਵਿੱਚ ਤੁਸੀਂ 3-4 ਨਾਮ ਲਏ ਸੀ, ਜਿਹਦੇ ਤੋਂ ਸਭ ਤੋਂ ਪਹਿਲਾਂ ਤੁਸੀਂ ਕਿਹਾ ਸੀ ਵੀ ਏਟੀਓ ਜਿਹੜਾ ਵਾ ਉਹ ਨਾਲ ਵਿਜ਼ਿਟ ਕਰ ਰਿਹਾ, ਅਤੇ ਆਪਾਂ ਦੱਸ ਦਿੰਦੇ ਹਾਂ ਕਿ ਵੈਸੇ ਤਾਂ ਚਲੋ ਆਪਾਂ ਨੂੰ ਸਾਰੇ ਜਾਣੋ ਹੀ ਹੈ ਇਸ ਨੂੰ ਲੈ ਕੇ ਵੀ ਕਿਹੜੇ ਬੰਦੇ ਦਾ ਕੀ ਕੰਮ ਆ ਜਿਹੜੇ ਬੰਦੇ ਉੱਥੇ ਵਿਜ਼ਿਟ ਕਰ ਰਹੇ ਨੇ। ਉਹਦੇ ਵਿੱਚੋਂ ਸਭ ਤੋਂ ਪਹਿਲਾਂ ਏਟੀਓ ਆਉਂਦਾ ਹੈ ਜੀ। ਏਟੀਓ ਦਾ ਇਹ ਕੰਮ ਹੈ ਵੀ ਆਸਟ੍ਰੇਲੀਅਨ ਟੈਕਸਟੇਸ਼ਨ ਔਫਿਸ ਹੈ, ਜਿਹੜਾ ਟੈਕਸ ਨੂੰ ਲੈ ਕੇ ਤੁਸੀਂ ਸਮਝ ਗਏ ਹੋਗੇ ਕਿ ਜਿਹੜਾ ਆਪਣਾ ਟੈਕਸ ਹੈ ਉਹ ਆਪਾਂ ਟਾਈਮ ਸਿਰ ਤਾਰਿਆ ਕਿ ਨਹੀਂ,
1: ਜਾਂ ਇੰਪਲੋਈਜ਼ ਨੂੰ ਸੁਪਰ ਜਿੰਨਾ ਬੰਦਾ ਹੈ ਜਿੰਨਾ ਟੈਕਸ ਬੰਦਾ ਉਹ ਦੇ ਰਹੇ ਹੈ ਕਿ ਨਹੀਂ
0: ਦੇ ਰਹੇ। ਜੀ ਬਿਲਕੁਲ, ਕਿਉਂਕਿ ਟੈਕਸ ਪੱਖੀ ਜਿੰਨੀਆਂ ਵੀ ਸਾਰੀਆਂ ਰਿਸਪੋਂਸਿਬਿਲਟੀਜ਼ ਨੇ ਉਹ ਸਾਰੀਆਂ ਏਟੀਓ ਲੁੱਕ ਆਫਟਰ ਕਰਦਾ।
1: ਬਿਜ਼ਨਸ ਦੀ ਫਾਈਨੈਂਸ਼ੀਅਲ ਕੈਪੇਬਿਲਿਟੀ ਹੈਗੀ ਹੈ ਕਿ ਉਹ 80,000 ਇੱਕ ਬੰਚੇ ਨੂੰ ਦੇ ਵੀ ਪਾਏ
0: ਕਿ ਉਹ ਇੰਨੀ ਭਰ ਰਿਹਾ ਉਹ ਸੀਟੀਆਰ ਆਪਣੇ।
1: ਯੈਸ ਬਿਲਕੁਲ
0: ਜੀ ਬਿਲਕੁਲ। ਤੇ ਉਸ ਤੋਂ ਨੈਕਸਟ ਤੋਂ ਹੀ ਗੱਲ ਕੀਤੀ ਸੀ ਕਿ ਸ਼ੈਰਿਫ ਹੁਣ ਸ਼ੈਰਿਫ ਜਿਹੜਾ ਉਹ
1: ਹਾਈਐਸਟ
0: ਕਹਿ ਲਓ ਕਿ ਮੈਂ ਤੁਹਾਨੂੰ ਦੱਸ ਦਿੰਦਾ ਕਿ ਪ੍ਰੋਪਰਲੀ ਇਹ ਕੀ ਆ ਸ਼ੈਰਿਫ ਹੈਗਾ ਜੀ ਸੁਪਰੀਮ ਕੋਰਟ ਆਫੀਸਰ ਆ ਇੱਕ ਮੰਨ ਲਓ ਮੈਂ ਸੁਪਰੀਮ ਕੋਰਟ ਦਾ ਆਫੀਸਰ ਹਾਂ ਅਤੇ ਮੈਂ ਨਾਮ ਆ ਕਿ ਮੈਂ ਸ਼ੈਰਿਫ ਆਫੀਸਰ ਕਹਿ ਲਓ ਉਹਨੂੰ ਜਿੱਦਾਂ ਵੱਖਰੇ ਵੱਖਰੇ ਆਫੀਸਰ ਹੁੰਦੇ ਆ ਅਤੇ ਉਹ ਸੁਪਰੀਮ ਕੋਰਟ ਦਾ ਇੱਕ ਰਿਸਪੋਂਸੀਬਲ ਆਫੀਸਰ ਆ ਜਿਹਨੂੰ ਕਿ ਅਥੋਰਿਟੀ ਆ ਕਿ ਉਹ ਵਾਰੰਟ ਇਸ਼ੂ ਕਰ ਸਕਦਾ ਵਾ ਜੇ ਕਿਸੇ ਨੇ ਮੰਨ ਲਓ ਆਪਣੀ ਜਿਹੜੀ ਕੰਡੀਸ਼ਨਸ ਨੇ ਉਹ ਫੋਲੋ ਨਹੀਂ ਕੀਤੀਆਂ ਬਿਜ਼ਨਸ ਨੂੰ ਲੈ ਕੇ ਉਹ ਕੋਈ ਫਾਈਨ ਨਹੀਂ ਉਹਨੇ ਪੇ ਕੀਤਾ ਜਾਂ ਫਿਰ ਸਿਵਲ ਜਿੰਨੇ ਵੀ ਮੈਟਰਸ ਨੇ ਉਹਨਾਂ ਨੂੰ ਲੈ ਕੇ ਕ੍ਰਿਮੀਨਲ ਨੂੰ ਕਹਿ ਲਓ ਕੋਈ ਇਨਵੋਲਵ ਆ ਜਾਂ ਕੋਈ ਵੀ ਜਿਹੜਾ ਬ੍ਰੀਚ ਕਰ ਰਿਹਾ ਕੋਈ ਚੀਜ਼ ਉਹਦੇ ਲਈ ਉਹ ਰਿਸਪੋਂਸੀਬਲ ਆ ਕਿ ਉਹ ਖੜੇ ਪੈਰ ਔਨ ਦਾ ਸਪੋਰਟ ਉਹ ਜਿਹੜਾ ਉਹ ਤੁਹਾਡੇ ਤੇ ਉੱਤੇ ਵਾਰੰਟ ਇਸ਼ੂ ਕਰਕੇ ਅਤੇ ਤੁਹਾਡੀ ਪ੍ਰੋਪਰਟੀ ਜਿਹੜੀ ਆ ਉਹ ਸੀਜ਼ ਕਰ ਸਕਦਾ ਵਾ ਇੱਥੋਂ ਤੱਕ ਕਿ ਤੁਹਾਨੂੰ ਅਰੈਸਟ ਵੀ ਜਿਹੜਾ ਉਹ ਕਰ ਸਕਦਾ ਉਹਦੇ ਕੋਲ ਇਹ ਵੀ ਕੰਪਲਾਈਂਸ ਹੈਗੀ
1: ਯੂ ਨੋ ਇੱਕ ਵਰਕਸ਼ਾਪ ਤੇ ਇੱਕ ਵਰਕਸ਼ਾਪ ਕਲੋਜ਼ ਹੋਈ ਹੈ
0: ਜੀ
1: ਉਹਨਾਂ ਦੀ ਸਪੋਂਸਰਸ਼ਿਪ ਬਾਹਰ ਹੋਈ ਹੈ ਤੇ ਉਹ ਵਰਕਸ਼ਾਪ ਕਲੋਜ਼ ਹੋ ਗਈ ਹੈ ਤੇ ਉਹ ਅੱਗੇ ਕੰਮ ਨਹੀਂ ਕਰ ਸਕਦੇ ਸਿਰਫ ਇਸੇ ਕਰਕੇ ਕਲੋਜ਼ ਹੋਈ ਹੈ ਬਿਕਾਜ਼ ਦੇ ਵਰ ਨੋਟ ਕੰਪਲਾਈਂਗ ਵਿਦ ਸਪੋਂਸਰਸ਼ਿਪ ਆਬਲੀਗੇਸ਼ਨਸ ਤੇ ਕੋਈ ਵੀ ਜੇ ਤੁਸੀਂ ਸਪੋਂਸਰ ਕਰਨਾ ਚਾਹੁੰਦੇ ਹੋ ਐਜ਼ ਅ ਬਿਲਡਰ ਐਜ਼ ਅ ਕੰਪਨੀ ਓਨਰ ਐਜ਼ ਅ ਰੈਸਟੋਰੈਂਟ ਓਨਰ ਤੇ ਤੁਸੀਂ ਮੇਕ ਸ਼ੋਰ ਕਰੋ ਤੁਸੀਂ ਆਪਣੇ ਏਜੰਟ ਤੋਂ ਸਪੋਂਸਰਸ਼ਿਪ ਆਬਲੀਗੇਸ਼ਨਸ ਪੂਰੀਆਂ ਸਮਝੋ ਨਹੀਂ ਤੇ ਤੁਸੀਂ ਸਾਨੂੰ ਮਿਲ ਸਕਦੇ ਹੋ ਅਸੀਂ ਤੁਹਾਨੂੰ ਐਕਸਪਲੇਨ ਕਰ ਸਕਦੇ ਹਾਂ ਬਟ ਜੇ ਤੁਸੀਂ ਪਲਾਨ ਕਰ ਰਹੇ ਹੋ 4074821186 ਤੇ ਸਪੋਂਸਰ ਕਰਨ ਦਾ ਕਿਸੇ ਨੂੰ ਵੀ ਯੂ ਮਸਟ ਬੀ ਅਵੇਅਰ ਕਿ ਤੁਹਾਡੀ ਸਪੋਂਸਰਸ਼ਿਪ ਆਬਲੀਗੇਸ਼ਨਸ ਕੀ ਹੈਗੀ
0: ਜੀ ਬਿਲਕੁਲ ਅਤੇ ਉਸ ਤੋਂ ਨੈਕਸਟ ਜਿਹੜੇ ਡਿਪਾਰਟਮੈਂਟ ਦੀ ਤੁਸੀਂ ਗੱਲ ਕੀਤੀ ਸੀ ਆਸਟ੍ਰੇਲੀਅਨ ਬਾਰਡਰ ਫੋਰਸ ਆ ਜੀ ਏ ਬੀ ਐਫ ਜਿਹਨੂੰ ਆਪਾਂ ਕਹਿ ਦਿੰਦੇ
1: ਹਾਂ
0: ਜੀ ਇਹ ਸਾਰਿਆਂ ਨੂੰ ਸ਼ਾਇਦ ਪਤਾ ਹੀ ਹੋਊਗਾ ਕਿਉਂਕਿ ਆਪਾਂ ਜਦੋਂ ਏਅਰਪੋਰਟ ਤੋਂ ਅਕਸਰ ਹੀ ਆਉਂਦੇ ਜਾਂਦੇ ਹਾਂ ਅਤੇ ਇਹਨਾਂ ਦੇ ਆਫੀਸਰ ਤੁਹਾਨੂੰ ਉੱਥੇ ਖਲੋਤੇ ਮਿਲ ਜਾਂਦੇ ਆ ਅਤੇ ਇਹ ਰਿਸਪੋਂਸੀਬਲ ਆ ਜੀ ਕੋਈ ਵੀ ਇਮੀਗ੍ਰੇਸ਼ਨ ਜਾਂ ਕਸਟਮ ਲਾਜ਼ ਨੂੰ ਲੈ ਕੇ ਬਾਰਡਰ ਸਿਕਿਉਰਟੀਜ਼ ਮੈਨੇਜ ਕਰਦੇ ਨੇ ਏਅਰਪੋਰਟ 'ਤੇ ਕਹਿ ਲਓ ਜਾਂ ਫਿਰ ਸੀ ਪੋਰਟਸ 'ਤੇ ਜਾਂ ਮਤਲਬ ਕਿਤੇ ਵੀ ਜਿੱਥੋਂ ਵੀ ਆਉਣ ਜਾਣ ਹੁੰਦਾ ਆ ਓਵਰਸੀਜ਼ ਦੇ ਦੇਸ਼ ਨੂੰ ਲੈ ਕੇ ਉਹ ਆਸਟ੍ਰੇਲੀਅਨ ਬਾਰਡਰ ਫੋਰਸ ਦਾ ਕੰਮ ਆ ਅਤੇ ਇਹ ਜਿਹੜੀ ਵੀ ਮੇਰੀ ਵੀਜ਼ਾ ਕੰਡੀਸ਼ਨ ਆ ਮੈਂ ਕਿਹੜੇ ਵੀਜ਼ੇ 'ਤੇ ਹਾਂ ਮੈਂ ਕਿੰਨਾ ਕੰਮ ਕਰ ਸਕਦਾ ਵਾਂ ਮੈਂ ਕਿੱਥੇ ਕੰਮ ਕਰ ਸਕਦਾ ਮੈਂ ਕਿੰਨਾ ਪੜ੍ਹ ਸਕਦਾ ਇਹ ਚੀਜ਼ਾਂ ਦੀ ਇਹ ਰਿਸਪੋਂਸੀਬਲ
1: ਇਹਦਾ ਇੱਕ ਐਗਜ਼ਾਮਪਲ ਦੇਖੋ ਹੁਣ ਜੇ ਰੈਸਟੋਰੈਂਟ ਵਿਜ਼ਿਟ ਕਰਦੇ ਆ ਤੇ ਸ਼ੈਫ ਦਾ ਕਿਸੇ ਨੇ ਸਪੋਂਸਰਸ਼ਿਪ ਲਿੱਤੀ ਹੋਈ ਹੈ ਹੁਣ ਸ਼ੈਫ ਦਾ ਕੰਮ ਹੈ ਕਿਚਨ 'ਚ ਬਹਿ ਕੇ ਖਾਣਾ ਬਣਾਉਣਾ
0: ਜੀ
1: ਠੀਕ ਹੈ ਉਹਦਾ ਕੰਮ ਖਾਣਾ ਸਰਵ ਕਰਨਾ ਨਹੀਂ ਹੈ ਤੇ ਜੇ ਸ਼ੈਫ ਐਜ਼ ਅ ਫਰੰਟ ਸਟਾਫ ਕੰਮ ਕਰ ਰਿਹਾ ਦੈਟ ਇਜ਼ ਬ੍ਰੀਚ ਆਫ ਕੰਡੀਸ਼ਨ
0: ਉਹ ਫਿਰ ਵੇਟਰ
1: ਹੋ ਗਿਆ ਉਹ ਵੇਟਰ ਹੋ ਗਿਆ ਉਹ ਫਰੰਟ ਸਟਾਫ ਹੋ ਗਿਆ ਸ਼ੈਫ ਦਾ ਜਿਹੜਾ ਕੰਮ ਹੈ ਉਹ ਖਾਣਾ ਬਣਾਉਂਦਾ ਹੈ ਜਦੋਂ ਅਸੀਂ 482 ਦੀ ਫਾਈਲ ਲਗਾਉਂਦੇ ਹਾਂ ਜਾਂ 186 ਦੀ ਅਸੀਂ ਦੱਸਦੇ ਹਾਂ ਕਿ ਕਿਹੜਾ ਤੁਸੀਂ ਰੋਲ ਪਲੇ ਕਰੋਗੇ ਉਹਦੇ ਵਿੱਚ ਪੂਰੀ ਲਿਸਟ ਅਸੀਂ ਲਿਖੀ ਦੀ ਹੈ ਕੀ ਕੰਮ ਤੁਸੀਂ ਕਰੋਗੇ ਇਹਦਾ ਮਤਲਬ ਇਹ ਹੈਗਾ ਡਿਊਟੀਜ਼ ਕੀ ਹੈ ਪੋਜੀਸ਼ਨ ਕੀ ਹੈ ਇਹਦਾ ਮਤਲਬ ਇਹ ਹੈਗਾ ਕਿ ਇੱਥੇ ਬਾਰਡਰ ਫੋਰਸ ਕੀ ਦੇਖਣਾ ਚਾਹੁੰਦੀ ਹੈ ਕਿ ਤੁਹਾਡਾ ਇੰਪਲੋਇਰ ਤੁਹਾਨੂੰ ਸਪੋਂਸਰ ਕਰਕੇ ਸਿਰਫ ਸ਼ੈਫ ਦਾ ਕੰਮ ਹੀ ਕਰਾ ਰਿਹਾ ਜਾਂ ਵੇਟਰ ਦਾ ਕਲੀਨਰ ਦਾ ਡਿਸ਼ਵਾਸ਼ਰ ਦਾ ਸਾਰਾ ਕੰਮ ਕਰਾ ਰਿਹਾ ਕਿਉਂਕਿ ਅਸੀਂ ਰੈਸਟੋਰੈਂਟ ਵਿੱਚ ਸਾਰੀਆਂ ਪੋਜੀਸ਼ਨ ਡਿਫਾਈਨ ਕਰਕੇ ਦੇਈ ਦੀ ਹੈ ਕਿ ਆਹ ਡਿਸ਼ਵਾਸ਼ਰ ਕਰੇਗਾ ਇਹ ਬੰਦਾ ਕਿਚਨ ਹੈਂਡ ਕਰੇਗਾ ਇਹ ਬੰਦਾ ਫਰੰਟ ਸਟਾਫ ਕਰੇਗਾ ਇਹ ਬੰਦਾ ਸ਼ੈਫ ਹੈ
0: ਹਾਂਜੀ ਕਿਉਂਕਿ ਜਿਹੜੀ ਤੁਸੀਂ ਗੱਲ ਕਹੀ ਨਾ ਮੈਂ ਕਨੈਕਟ ਕਰ ਗਿਆ ਕਿਉਂਕਿ ਮੈਂ ਵੀ ਐਜ਼ ਅ ਸ਼ੈਫ ਹੀ ਪੀ ਆਰ ਲਈ ਆ ਅਤੇ ਸਾਡੇ ਜਿਹੜੇ ਰੈਸਟੋਰੈਂਟ ਦੇ ਵਿੱਚ ਜਦੋਂ ਮੈਂ ਡਾਕੂਮੈਂਟ ਸਬਮਿਟ ਕੀਤੇ ਸੀ ਨਾ ਤੇ ਉਹਨਾਂ ਨੇ ਪ੍ਰੋਪਰ ਇੱਕ ਪਲਾਨ ਮੰਗਿਆ ਸੀ
1: ਆਰਗੇਨਾਈਜੇਸ਼ਨ ਚਾਰਟ ਦੈਟ ਇਜ਼ ਕਾਲਡ
0: ਜਿਹਦੇ ਵਿੱਚ ਆਪਾਂ ਇਹ ਦੱਸਿਆ ਸੀ ਕਿ ਸਾਡੇ ਰੈਸਟੋਰੈਂਟ ਦੇ ਵਿੱਚ ਦੋ ਵੇਟਰ ਨੇ ਦੋ ਕਿਚਨ ਹੈਂਡ ਆ ਹਨ ਇੱਕ ਸ਼ੈਫ ਆ ਦੋ ਕੁੱਕ ਨੇ
1: ਮਤਲਬ
0: ਇੱਦਾਂ ਸਾਰੇ ਉਹਨਾਂ ਨੇ ਫਰੰਟ ਸਟਾਫ ਦਾ ਵੀ ਦੱਸਿਆ ਸੀ
1: ਬਿਲਕੁਲ
0: ਮਤਲਬ ਉਹ ਤੁਸੀਂ ਦੱਸਿਆ ਹੁੰਦਾ ਵਾ ਫਿਰ ਉਹ ਹੁਣ
1: ਕਿਉਂਕਿ
0: ਇਹ ਹੁੰਦਾ ਹੀਗਾ ਪਹਿਲਾਂ ਮਤਲਬ ਹੁਣ
1: ਐਕਸਪਲੋਇਟੇਸ਼ਨ ਇਜ਼ ਵੈਰੀ ਕਾਮਨ
0: ਜੀ
1: ਠੀਕ ਹੈ ਬਟ ਦੇ ਆਰ ਇਹ ਸਾਡੀ ਹੀ ਸੇਫਟੀ ਲਈ ਕੰਮ ਕਰ ਰਹੇ ਹੈ ਇਹ ਜੋ ਚੈਕਿੰਗ ਕਰ ਰਹੇ ਹੈ ਸਾਡੀ ਸਾਡੇ ਫੇਵਰ ਚ ਹੀ ਕਰ ਰਹੇ ਹੈ ਤੇ ਅਸੀਂ ਦੇਖਣਾ ਹੈ ਕਿ ਅਸੀਂ ਇਸ ਚੀਜ਼ ਨੂੰ ਆਪਣੇ ਫੇਵਰ ਚ ਕਿੱਦਾਂ ਕਰਨਾ ਹੈ ਜੇ ਤੁਹਾਡਾ 482 ਐਜ਼ ਅ ਸ਼ੈਫ ਅਪਰੂਵ ਹੋਇਆ ਤੇ ਰੈਸਟੋਰੈਂਟ ਦੇ ਟਾਈਮਿੰਗ ਹੈਗੇ 5 to 10 ਤੇ ਤੁਸੀਂ 5 to 10 ਆਫਕੋਰਸ ਤੁਸੀਂ ਐਜ਼ ਅ ਸ਼ੈਫ 3 ਵਜੇ ਜਾਓਗੇ ਜਾਂ 4 ਵਜੇ ਸ਼ੁਰੂ ਕਰੋਗੇ ਤੇ 1 ਘੰਟਾ ਬਾਅਦ ਫਿਨਿਸ਼ ਕਰੋਗੇ ਉਨੇ ਆਵਰਸ ਤੁਸੀਂ ਉੱਥੇ ਹੋਣੇ ਚਾਹੀਦੇ ਹੋ ਈਵਨ ਕੋ ਵਰਕਰਸ ਨੂੰ ਵੀ ਉਹ ਕੁਐਸ਼ਨਿੰਗ ਕਰਦੇ ਹੈ ਕਿ ਦੱਸੋ ਇਹ ਬੰਦਾ ਕੌਣ ਹੈ ਇਹ ਇੱਥੇ ਕੰਮ ਕਰਦਾ ਹੈ ਕਿੰਨੇ ਦਿਨ ਕਰਦਾ ਕੀ ਟਾਈਮ ਇਹਦਾ ਰੋਲ ਕੀ ਹੈਗਾ ਤੋ ਇੰਨੀ ਸਟ੍ਰਿਕਟ ਬੇਸਿਸ ਤੇ ਉਹ ਕ੍ਰੋਸ ਚੈਕਿੰਗ ਹੋ ਰਹੀ ਹੈ
0: ਜੀ ਬਿਲਕੁਲ ਕਿਉਂਕਿ ਜਿੱਦਾਂ ਹੁਣ ਸਮੇਂ 'ਤੇ ਜਿਹੜੀ ਚੀਜ਼ ਹੋ ਰਹੀ ਹੋਵੇ ਉਹ ਹਮੇਸ਼ਾ ਹੀ ਆਪਾਂ ਨੂੰ ਐਂ ਲੱਗਦਾ ਕਿ ਸ਼ਾਇਦ ਇਹ ਨਹੀਂ ਹੋਣੀ ਚਾਹੀਦੀ ਇਹਦੇ ਨਾਲ ਸਾਡਾ ਕੰਮ ਖਰਾਬ ਹੋ ਗਿਆ ਜਾਂ ਡਿਲੇ ਹੋ ਗਿਆ ਮਤਲਬ ਕਿਸੇ ਦੀ ਕੋਈ ਚਲੋ ਪ੍ਰੋਬਲਮ ਹੋ ਸਕਦੀ ਹੈ ਕਿਸੇ ਦਾ ਕੰਮ ਅੜਿਆ ਹੋ ਸਕਦਾ ਉਸ ਚੀਜ਼ ਨੂੰ ਲੈ ਕੇ ਜਾਂ ਕਿਸੇ ਦਾ ਨਹੀਂ ਹੋਇਆ ਉਸ ਚੀਜ਼ ਨੂੰ ਲੈ ਕੇ ਕੈਂਸਲ ਹੋ ਗਿਆ ਰਿਜੈਕਟ ਹੋ ਗਿਆ ਪਰ ਕਿਤੇ ਨਾ ਕਿਤੇ ਆਪਾਂ ਇਹ ਚੀਜ਼ ਵੇਖ ਲਈਏ ਕਿ ਆਉਣ ਵਾਲਾ ਸਮਾਂ ਜਿਹੜਾ ਵਾ ਉਹ ਸ਼ਾਇਦ ਸਾਡੇ ਲਈ ਕਲੀਅਰ ਕਰਨ ਦੇ ਨੇ ਕਿ ਜਿਹੜਾ ਹੁਣ ਆਪਾਂ ਨੂੰ ਪ੍ਰੋਬਲਮਸ ਆਉਂਦੀਆਂ ਨੇ ਜਾਂ ਆਪਾਂ ਕਹਿ ਦਿੰਦੇ ਹਾਂ ਕਿ ਸਾਨੂੰ ਜਿਹੜੇ ਉਹ ਪੈਸੇ ਪ੍ਰੋਪਰ ਨਹੀਂ ਮਿਲਦੇ, ਸਾਡੇ ਕੋਲ ਪੰਜ ਬੰਦਿਆਂ ਦਾ ਕੰਮ ਕਰਾਇਆ ਜਾਂਦਾ, ਸਾਡੇ ਕੋਲ ਚਾਰ ਬੰਦਿਆਂ ਦਾ ਕੰਮ ਕਰਾਇਆ ਜਾਂਦਾ, ਇੰਨੇ ਘੰਟੇ ਕਹਿ ਕੇ ਸਾਨੂੰ ਇੰਨੇ ਘੰਟੇ ਕੰਮ ਕਰਾਇਆ ਜਾਂਦਾ, ਜਿੰਨੀਆਂ ਵੀ ਇਹ ਚੀਜ਼ਾਂ ਨੇ ਨਾ ਇਹ ਸਾਰੀਆਂ ਗਾਂਹ ਜਾ ਕੇ ਸਾਡੇ ਲਈ ਸ਼ਾਇਦ ਇਹ ਚੀਜ਼ ਦੇ ਨਾਲ ਸੌਖੀਆਂ ਹੋ ਜਾਣ, ਉਹ ਆਪਾਂ ਨੂੰ ਹਾਲੇ ਨਹੀਂ ਪਤਾ ਲੱਗਣਾ।
1: ਦੇਖੋ ਏਜ ਰਿਸਟ੍ਰਿਕਟਨੈਸ ਹੋਈ ਹੈ ਨਾ, ਇਹ ਜਿਹੜੇ ਸਾਡੇ ਪਾਸਟ ਵਿੱਚ ਕੇਸਿਸ ਹੋਏ ਆ ਉਹਨਾਂ ਕਰਕੇ ਹੀ ਹੋਈ ਹੈ। ਕੋਈ ਕੰਪਲੇਂਟਸ ਹੋਈਆਂ ਹੋਣਗੀਆਂ, ਕੋਈ ਚੈਕਿੰਗਸ ਹੋਈਆਂ ਹੋਣਗੀਆਂ, ਕੋਈ ਕਿਤੇ ਇੰਪਲੋਇਰਸ ਗਲਤ ਹੋਣਗੇ, ਕਿਤੇ ਇੰਪਲੋਇਸ ਗਲਤ ਹੋਣਗੇ। ਤੇ ਹੁਣ ਸਿਸਟਮ ਜੇ ਖਰਾਬ ਹੋਏਗਾ ਤੇ ਡਿਪਾਰਟਮੈਂਟ ਨੇ ਸਟੈਪ ਲੈਣਾ ਹੀ ਹੈ ਸਿਸਟਮ ਨੂੰ ਠੀਕ ਕਰਨ ਦਾ। ਉਹ ਕਿੱਦਾਂ ਸਟੈਪ ਲੈ ਰਹੇ ਹੈ, ਉਹਨੂੰ ਅਸੀਂ ਆਪਣੇ ਫੇਵਰ 'ਚ ਲੈ ਰਹੇ ਹਾਂ ਜਾਂ ਅਗੇਂਸਟ ਲੈ ਰਹੇ ਹਾਂ, ਦੈਟ ਵੀ ਡੋਂਟ ਨੋ। ਹੁਣ ਟਰੱਕ ਵਾਲਿਆਂ ਦੇ ਦੇਖੋ ਹੱਥ 'ਚ ਉਹ ਕੈਂਸਲੇਸ਼ਨ ਨੋਟਿਸ ਲੈ ਕੇ ਘੁੰਮ ਰਹੇ ਹੈ, ਉਹਨਾਂ ਨੇ ਤੁਹਾਡਾ ਉਸੇ ਵੇਲੇ ਲੋਗ ਬੁੱਕ ਚੈੱਕ ਕਰਨੀ ਹੈ, ਵੀਜ਼ਾ ਕੰਡੀਸ਼ਨ ਚੈੱਕ ਕਰਨੀ ਹੈ, ਜੇ ਤੁਸੀਂ ਕੰਡੀਸ਼ਨ ਬ੍ਰੀਚ ਕੀਤੀ ਹੈ ਵੀਜ਼ਾ ਕੈਂਸਲ, ਔਨ ਦਾ ਸਪੋਟ ਕੈਂਸਲੇਸ਼ਨ ਹੈ। ਹਾਂਜੀ, ਤੇ ਉੱਥੇ ਵੀ ਬਾਰਡਰ ਫੋਰਸ ਵਾਲੇ ਵੀ ਹੁੰਦੇ ਆ। ਈਵਨ ਲੋਕਲ ਆ ਟਰੁਗਨੀਨਾ 'ਚ ਵੀ ਮੈਨੂੰ ਕਲਾਇੰਟਸ ਨੇ ਦੱਸਿਆ, ਮੈਮ ਅਸੀਂ ਲੋਕਲ ਟਰੱਕ ਚਲਾਉਂਦੇ ਹਾਂ, ਸਾਨੂੰ ਵੀ ਰੋਕ ਕੇ ਸਾਡੀ ਵੀ ਕ੍ਰੋਸ ਚੈਕਿੰਗ ਹੋਈ ਹੈ।
0: ਓਕੇ, ਜਿਹੜੇ ਇੱਥੇ ਸਿਟੀ ਸਿਟੀ 'ਚ ਰਹਿ ਕੇ ਲੋਕਲ ਹੀ
1: ਟਰੁਗਨੀਨਾ ਲੋਕਲ, ਮੈਂ ਤੁਹਾਨੂੰ ਦੱਸਦੀ ਪਈ ਹਾਂ, ਮਤਲਬ ਸਾਡੇ ਆਫਿਸ ਦੇ ਆਸ ਪਾਸ ਹੀ ਕਲਾਇੰਟ ਨੇ ਸਾਨੂੰ ਦੱਸਿਆ ਕਿ ਮੈਮ ਸਾਡੀ ਇੱਦਾਂ ਇੱਥੇ ਰੋਕ ਕੇ ਚੈਕਿੰਗ ਹੋਈ ਹੈ।
0: ਪਹਿਲਾਂ ਤੇ ਆਪਾਂ ਇੰਟਰਸਟੇਟ ਹੀ ਜਾਂਦੇ ਸੀ, ਪਹਿਲਾਂ ਸਿਰਫ ਰਾਤ ਜਿੱਥੇ
1: ਜਿਹੜੇ ਵੀ ਉਹ ਆਈ ਥਿੰਕ ਕੋਈ ਬੂਥ ਸੀ ਕੋਰਨਰ ਜਿੱਥੇ ਵੀ ਉਹ ਟਰੱਕ ਰੁਕਦੇ ਆ, ਪਤਾ ਨਹੀਂ ਦੱਸਦੇ ਆ ਕਿ ਮੈਮ ਸਿਡਨੀ ਜਾ ਰਹੀ ਹੈ, ਵੇ
0: ਬ੍ਰਿਜ ਕਹਿੰਦੇ ਉਹਨਾਂ ਨੂੰ, ਜਿਹੜੇ
1: ਜਿੰਨੇ ਵੀ ਆਉਂਦੇ ਕਹਿੰਦੇ ਉੱਥੇ ਖੜੇ ਹੁੰਦੇ ਆ। ਪਰ ਹੁਣ ਉਹ ਕਹਿ ਰਹੇ ਲੋਕਲ ਵੀ ਇਸ ਚੀਜ਼ ਦੀ ਚੈਕਿੰਗ ਹੋਈ ਹੈ। ਤੇ ਇਮੀਗ੍ਰੇਸ਼ਨ ਇਸ ਟਾਈਮ ਤੇ ਬਹੁਤ ਬਹੁਤ ਜ਼ਿਆਦਾ ਸਟ੍ਰਿਕਟ ਹੈਗੀ ਹੈ, ਐਂਡ ਮੇਰੀ ਐਡਵਾਈਸ ਇਹੀ ਹੈ ਕਿ ਇਸ ਟਾਈਮ ਤੇ ਜੇ ਤੁਸੀਂ 407-482-186 ਇੰਪਲੋਇਰ ਰਿਲੇਟਡ ਕੁਛ ਵੀ ਕਰ ਰਹੇ ਹੋ ਨਾ, ਮੇਕ ਸ਼ੋਰ ਤੁਸੀਂ ਆਪਣੇ ਇੰਪਲੋਇਰ ਨਾਲ ਗੁੱਡ ਟਰਮਸ ਤੇ ਸੈਟਿੰਗ ਕਰੋ, ਤੇ ਬਿਲਕੁਲ ਇਸ ਚੀਜ਼ ਨੂੰ ਪੋਜ਼ਿਟਿਵ ਰੱਖੋ ਕਿ ਇਹ ਚੀਜ਼ ਤੁਹਾਡੇ ਫੇਵਰ 'ਚ ਹੀ ਕੰਮ ਕਰੇ, ਤੁਹਾਡੇ ਅਗੇਂਸਟ ਨਾ ਜਾਏ।
0: ਹਾਂਜੀ ਬਿਲਕੁਲ, ਕਿਉਂਕਿ ਨਾਲ ਦੀ ਨਾਲ ਇੱਕ ਹੋਰ ਡਿਪਾਰਟਮੈਂਟ ਹੈ ਜਿਹੜਾ ਤੁਸੀਂ ਦੱਸਿਆ ਕਿ ਉਹ ਵੀ ਨਾਲ ਜਾਂਦਾ, ਉਹ ਹਜੇ ਵਰਕ ਸੇਫ ਵਿਕਟੋਰੀਆ ਜਾਂ ਫਿਰ ਕਹਿ ਲਓ ਹਰ ਇੱਕ ਸਟੇਟ ਦਾ।
1: ਮੈਂ ਤੁਹਾਨੂੰ ਗੱਲ ਦੱਸਦੀ ਹਾਂ, ਹੁਣ ਕੰਸਟਰਕਸ਼ਨ ਵਾਲੇ ਆ, ਕਾਰਪੈਂਟਰ, ਪੇਂਟਰ, ਇਹ ਸਾਰੇ ਕਹਿੰਦੇ ਆ ਮੈਮ ਇਹ ਵੀ ਇਹਨਾਂ ਦੀ ਤਾਂ ਇੱਕ ਫਿਜ਼ੀਕਲ ਲੋਕੇਸ਼ਨ ਨਹੀਂ ਹੈ, ਇੱਥੇ ਤਾਂ ਰੈਂਡਮਲੀ ਵਰਕ ਸੇਫ ਜਾ ਰਹੀ ਹੈ,
0: ਕਿਉਂਕਿ ਅੱਜ ਕਿਤੇ ਕੰਮ ਕਰਨਾ,
1: ਕਿਉਂਕਿ ਵਿਜ਼ਿਟਰ ਵੀਜ਼ਾ ਤੇ ਜੇ ਕੋਈ ਕੰਮ ਕਰ ਰਿਹਾ ਤੇ ਬਹੁਤ ਈਜ਼ੀਲੀ ਉੱਥੇ ਉਹਨੂੰ ਫੜ ਸਕਦੇ ਆ।
0: ਤੇ ਇਹ ਵੀ ਇਹਨਾਂ ਨੂੰ ਸ਼ਾਇਦ ਪਤਾ ਲੱਗ ਗਿਆ ਵਾ ਵੀ ਕਿਹੜੇ ਕਿਹੜੇ ਕਿੱਤੇ ਨੇ ਜਿਹਦੇ ਵਿੱਚ ਕੰਮ ਕਰਦੇ ਹੋ ਸਕਦੇ ਨੇ।
1: ਯੈਸ, ਤੇ ਇਹ ਹੋਇਆ ਤੇ ਉਹ ਇਸ ਚੀਜ਼ ਨੂੰ ਵੀ ਪ੍ਰੀਵੈਂਟ ਕਰ ਰਹੇ ਹੈ, ਤੇ ਇਸ ਚੀਜ਼ ਨੂੰ ਅਸੀਂ ਪੋਜ਼ਿਟਿਵ ਲਈਏ ਤੇ ਅਸੀਂ ਆਪਣੇ ਆਪ ਨੂੰ ਸੇਫ ਕਰੀਏ ਐਜ਼ ਅ ਇੰਪਲੋਇਰ ਤੇ ਐਜ਼ ਅ ਇੰਪਲੋਈ, ਤੇ ਅਸੀਂ ਆਪਣਾ ਇਹ ਜਿਹੜੀ ਜਰਨੀ ਹੈ ਪੀ ਆਰ ਦੀ ਇਹਨੂੰ ਸਮੂਥ ਰੱਖੀਏ।
0: ਹਾਂਜੀ ਬਿਲਕੁਲ, ਕਿਉਂਕਿ ਇਸ ਗਲਤੀ ਕਰਕੇ ਨਾ ਕਿਤੇ ਆਪਾਂ ਜਿਹੜਾ ਉਹ ਆਪਣਾ ਕੰਮ ਖਰਾਬ ਕਰ ਲਈਏ ਜਾਂ ਪਿੱਛੇ ਰਹਿ ਜਾਈਏ, ਜੇ ਆਪਾਂ ਨੂੰ ਪਤਾ ਲੱਗ ਗਿਆ ਤੇ ਇਹਨੂੰ ਆਪਾਂ ਛੇਤੀ ਤੋਂ ਛੇਤੀ ਜਿਹੜਾ ਉਹ ਠੀਕ ਕਰੀਏ।
1: ਔਰ ਇਸ ਚੀਜ਼ ਨੂੰ ਅਸੀਂ ਬਚਾ ਵੀ ਸਕਦੇ ਹਾਂ। ਹੁਣ ਜਨਵਰੀ ਫੈਬਰੀ 'ਚ ਵਿੱਚ ਵੈਸਟਰਨ ਆਸਟ੍ਰੇਲੀਆ ਨੇ ਮੈਕਸੀਮਮ, ਆਈ ਡੋਂਟ ਥਿੰਕ ਸੋ ਇੱਕ ਵੀ ਬੰਦਾ ਹੋਏਗਾ ਜਿਹਨੂੰ ਇਨਵਾਈਟ ਨਹੀਂ ਆਇਆ ਹੋਏਗਾ, ਸਾਰੀ ਦੁਨੀਆ ਨੂੰ 491-190 ਦਾ ਇਨਵਾਈਟ ਆਇਆ
0: ਜੀ,
1: ਤੇ 55 ਪੁਆਇੰਟਸ ਤੋਂ ਇਨਵਾਈਟ ਆਏ ਹੈ ਸ਼ੁਰੂ ਹੋ ਗਏ। ਹਾਂ 15 ਪੁਆਇੰਟ ਤੋਂ ਵੀ ਥੱਲੇ, ਕਿਉਂਕਿ 15 ਸਟੇਟ ਤੇ ਮਿਲ ਗਏ ਨਾ, ਤੇ 70 ਹੋ ਗਏ, 55 ਤੋਂ ਸ਼ੁਰੂ ਹੋ ਜਾਓ ਤੇ ਇਨਵਾਈਟਸ ਆਏ ਹੈ, ਜਿਹੜਾ ਜਿਹਦੇ ਲਈ ਐਲੀਜੀਬਲ ਸੀਗਾ ਉਹਨੂੰ ਇਨਵਾਈਟ ਆਇਆ, ਤੇ ਉਹ ਚੀਜ਼ ਇੱਕ ਬੈਸਟ ਚੀਜ਼ ਹੈ ਕਿ ਅਸੀਂ ਇਸ ਚੀਜ਼ ਤੋਂ ਬਚ ਸਕੀਏ। ਕਈਆਂ ਦੀ ਏਜ ਹੋ ਗਈ ਹੈ ਜਿਨ੍ਹਾਂ ਦੇ ਪੁਆਇੰਟ ਨਹੀਂ ਬਣ ਸਕਦੇ, ਜਿਹੜੇ 40 ਤੋਂ ਅਬਵ ਹੈਗੇ ਹੈ ਜਿਨ੍ਹਾਂ ਦੇ ਪਾਰਟਨਰ ਦੇ ਪੁਆਇੰਟਸ ਨਹੀਂ ਬਣ ਸਕਦੇ, ਉਹਨਾਂ ਲਈ ਕੋਈ ਆਪਸ਼ਨ ਨਹੀਂ ਹੈ। ਬਟ ਜਿਹੜੇ ਬੱਚੇ ਯੰਗ ਹੈ, ਜਿਹੜੇ 7 ਈਚ ਲੈ ਸਕਦੇ ਹੈ ਪਰ ਕੰਮਾਂ ਕਰਕੇ ਲੈ ਨਹੀਂ ਰਹੇ ਹੈ, ਨਾਟੀ ਕਲੀਅਰ ਕਰ ਸਕਦੇ ਹੈ ਪਰ ਟੂ ਲੇਜ਼ੀ ਹੈ ਪੇਪਰ ਬੁੱਕ ਕਰਾਉਣ ਲਈ,
0: ਧਿਆਨ ਨਹੀਂ ਹੈ,
1: ਹਾਂ $800 ਦਾ ਪੇਪਰ ਦੇ ਕੇ ਨਹੀਂ, ਉਹ $800 ਤੁਹਾਨੂੰ 5 ਪੁਆਇੰਟ ਦੇ ਰਿਹਾ ਜਿਹੜਾ ਜੋਬ ਰੈਡੀ 1 ਸਾਲ 'ਚ ਦਿੰਦਾ ਹੈ। ਤੇ ਯੂ ਸ਼ੁੱਡ ਬੀ ਥੈਂਕਫੁਲ ਕਿ ਤੁਹਾਡੇ ਕੋਲ ਇੱਦਾਂ ਦੀ ਓਪਰਚੁਨਿਟੀ ਹੈ। ਹੁਣ ਤੇ 65 ਤੇ ਸਾਰੇ ਇਨਵਾਈਟ ਆਏ ਹੈ, ਕਾਰਪੈਂਟਰ, ਟਾਇਲਰ, ਬ੍ਰਿਕ ਲੇਅਰ, ਸੋਲਿਡ ਪਲਾਸਟਰ, ਸਾਰਿਆਂ ਨੂੰ ਗਲੇਜ਼ੀਅਰ, ਸਾਰਿਆਂ ਨੂੰ ਇਨਵਾਈਟ ਆਏ ਹੈ। ਜੇ ਤੁਸੀਂ, ਤੁਹਾਨੂੰ ਪਤਾ ਹੈ ਤੁਹਾਡੇ 7 ਈਚ ਆਉਣੇ ਹੀ ਨਹੀਂ ਹੈ, ਚੁੱਪ ਕਰਕੇ 491 ਤੇ ਹੋ ਜਾਓ, ਆਪਣੇ ਏਜੰਟ ਨੂੰ ਕੰਸਲਟ ਕਰੋ, ਸਾਨੂੰ ਕੰਸਲਟ ਕਰੋ, ਬੈਸਟ ਡੇਟ ਪੁੱਛੋ ਤੇ ਮੂਵ ਹੋ ਜਾਓ, ਤੇ ਮਿਲਣਗੇ ਤੁਹਾਨੂੰ ਇਨਵਾਈਟਸ। ਬਹੁਤ ਇਨਵਾਈਟਸ ਆਏ ਹੈ, ਹਲੇ ਵੀ ਕੋਈ ਕਹਿੰਦਾ ਨਾ ਆਸਟ੍ਰੇਲੀਆ 'ਚ ਇਨਵੀਟੇਸ਼ਨ ਨਹੀਂ ਆ ਰਹੇ, ਪੀ ਆਰ ਨਹੀਂ ਆ ਰਹੀ, ਇਟਸ ਰੋਂਗ, ਕਿਉਂਕਿ ਵਿਕਟੋਰੀਆ

0: ਤੇ ਅਸੀਂ ਹੋਪ ਕਰਦੇ ਹਾਂ ਤੁਹਾਡੇ ਸਾਰਿਆਂ ਦਾ ਇਨਵਾਈਟ ਆ ਜਾਏ, ਤੇ ਜੇ ਹਲੇ ਵੀ ਤੁਸੀਂ ਕਹਿ ਰਹੇ ਹੋ ਇਨਵਾਈਟ ਨਹੀਂ ਆ ਰਹੇ ਨਾ, ਇਨਵਾਈਟ ਤੇ ਆ ਰਹੇ ਹੈ ਔਰ ਬਹੁਤ ਆ ਰਹੇ ਹੈ।
1: ਓਕੇ, ਮਤਲਬ ਤੁਸੀਂ ਜਿਹੜਾ ਆਪਣੇ ਜੋ ਤੁਸੀਂ ਕਰ ਰਹੇ ਹੋ ਉਹਨੂੰ ਬਸ ਚੰਗੇ ਤਰੀਕੇ ਨਾਲ ਕਰੋ, ਇੱਕ ਵਾਰੀ ਵੇਖ ਚੱਕ ਲਓ ਕਿ ਸਹੀ ਵੇ ਨਾਲ ਕਰ
0: ਰਹੇ ਹੋ। EOI ਪਾ ਕੇ ਤੇ ਰੱਖੋ, ਅਪ ਟੂ ਡੇਟਡ EOI ਤੇ ਰੱਖੋ। ਸਭ ਤੋਂ ਵੱਡੀ ਪ੍ਰੋਬਲਮ ਹੈ ਸਾਡੇ ਦੀ ਕਿ EOI ਨਹੀਂ ਪਾਈ ਹੁੰਦੀ। ਹੁਣ ਵੈਸਟਰਨ ਆਸਟ੍ਰੇਲੀਆ ਨੇ ਆਫਸ਼ੋਰ ਬੱਚਿਆਂ ਨੂੰ ਇਨਵੀਟੇਸ਼ਨਸ ਦਿੱਤੇ ਆ ਔਰ ਇੰਨੇ ਇਨਵੀਟੇਸ਼ਨਸ ਦਿੱਤੇ ਜਿਹਦੀ ਕੋਈ ਗਿਣਤੀ ਨਹੀਂ ਹੈ।
1: ਹੁਣ ਇਹ ਨਾ ਹੋਏ ਕਿ ਸਾਰੇ ਜਣੇ WA ਮੂਵ ਕਰ ਜਿਓ, ਪਹਿਲਾਂ ਆਪਣੀ ਓਕੂਪੇਸ਼ਨ ਤੇ ਆਪਣੇ ਰਿਕੁਆਇਰਮੈਂਟਸ ਵੇਖੋ ਤੇ ਫਿਰ ਮੂਵ ਕਰਿਓ।
0: ਯੈਸ, ਹਾਂ ਮੂਵ, ਉਹਨਾਂ ਨੇ ਬਿਨਾਂ ਉੱਥੇ ਰਹਿ ਰਿਹਾ, ਸਾਡੇ ਕਿੰਨੇ ਹੀ ਕਲਾਇੰਟਸ ਜਿਹੜੇ ਵਿਕਟੋਰੀਆ 'ਚ ਰਹਿ ਰਹੇ ਉਹਨਾਂ ਨੂੰ ਇਨਵਾਈਟ ਆਏ ਹੈ, ਐਜ਼ ਅ ਕਾਰਪੈਂਟਰ, ਐਜ਼ ਅ ਪੇਂਟਰ, ਐਜ਼ ਅ ਬ੍ਰਿਕਲੇਅਰ, ਬਹੁਤ ਇਨਵਾਈਟਸ ਆਏ। ਜਿਹੜੇ ਬੱਚੇ ਇੱਥੇ ਰਹਿ ਰਹੇ ਸੀ ਉਹ 60 ਪੁਆਇੰਟ 'ਤੇ ਵੀ 190 ਵੀ ਆਏ।
1: ਨਹੀਂ ਬਿਲਕੁਲ, ਕਿਉਂਕਿ ਇਹ ਗੁੱਡ ਨਿਊਜ਼ ਆ, ਕਿਤੇ ਨਾ ਕਿਤੇ ਹੋਪ ਆ ਬਾਕੀਆਂ ਦੇ ਲਈ ਵੀ ਕਿ ਭਾਵੇਂ ਜਿਹੜਾ ਤੁਹਾਡਾ ਜਿਹੜਾ ਓਕੂਪੇਸ਼ਨ ਹੈ ਉਹ ਨਹੀਂ ਵੀ ਚਲੋ ਉਸ ਲਿਸਟ 'ਚ ਹੈਗਾ ਸੀ, ਅਤੇ ਹੋਪਫੁਲੀ ਕਿ ਤੁਸੀਂ ਅੱਗੇ ਆ ਸਕਦਾ ਵਾ, ਜਾਂ ਜਿਹੜੀਆਂ ਦੂਜੀ ਆਪਸ਼ਨ ਤੁਸੀਂ ਦੱਸੀਆਂ 482 ਉਹਨੂੰ ਹੀ ਆਪਾਂ ਵਧੀਆ ਤਰੀਕੇ ਨਾਲ ਸਹੀ ਕੰਡੀਸ਼ਨ ਦੇ ਵਿੱਚ ਰਹਿ ਕੇ ਕਰ ਲਈਏ। ਜਿਹੜਾ ਤੁਸੀਂ ਦੱਸਿਆ ਕਿ ਇਹ ਚੀਜ਼ਾਂ ਹੋ ਰਹੀਆਂ ਨੇ, ਕਹਿ ਲਓ ਸਪੋਂਸਰ ਜਿਹੜਾ ਜਿੰਨੇ ਕਿਰਾਇਆ ਵਾ ਇੰਪਲੋਇਰ ਉਹਨੂੰ ਫੋਨ ਕਾਲ ਜਾ ਰਹੀਆਂ ਨੇ, ਉਹਦੇ ਕੋਲ ਜਿਹੜੇ ਕੁਸ਼ਚਨਿੰਗ ਕੀਤੀ ਜਾ ਰਹੀ ਆ, ਥਾਵਾਂ 'ਤੇ ਜਾ ਜਾ ਕੇ ਵਿਜ਼ਿਟ ਕੀਤਾ ਜਾ ਰਿਹਾ ਵਾ, ਐਪਲੀਕੈਂਟ ਨੂੰ ਚੈੱਕ ਕੀਤਾ ਜਾ ਰਿਹਾ ਵਾ ਕਿ ਸਹੀ ਆ ਕਿ ਨਹੀਂ, ਕਿ ਸਕੀਮ ਲਾਉਣ ਡਿਆ, ਕਿ ਜੈਨੂਅਨ ਆ ਸਾਰਾ ਕੁਛ। ਜੇ ਇਸ ਸਭ ਨੂੰ ਜੇ ਆਪਾਂ ਮੰਨ ਲਓ ਐਜ਼ ਅ ਐਪਲੀਕੈਂਟ ਜੇ ਮੈਂ ਕੰਟਰੋਲ ਕਰਨਾ ਜਾਂ ਮੈਂ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਣਾ ਵਾ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਜਿਹੜਾ ਮੈਂ ਵੇਖਾਂ ਅਤੇ ਇਹ ਸਿੱਧੀਆਂ ਰੱਖਾਂ ਮੈਂ, ਅਤੇ ਉਹ ਕਿਹੜੀਆਂ ਕਿਹੜੀਆਂ ਹੋਣਗੀਆਂ?
0: ਦੇਖੋ ਔਨ ਪੇਪਰਸ ਅਤੇ ਉਹਨੂੰ ਤੁਸੀਂ ਸਭ ਨੂੰ ਪਤਾ ਹੈ ਕਿ ਜਿੰਨੀ ਸੈਲਰੀ ਹੈ, ਜਿੰਨਾ ਟੈਕਸ ਹੈ, ਜਿੰਨਾ ਸੁਪਰ ਹੈ, ਜਾਣਾ ਚਾਹੀਦਾ, ਔਰ ਜਿੰਨਾ ਇੰਪਲੋਇਰ ਨੇ ਓਬਲੀਗੇਸ਼ਨਸ ਫੋਲੋ ਕਰਨੀ ਹੈ, ਜਿੰਨਾ ਉਹਨੇ ਸੈਲਰੀ ਦਿੱਤੀ ਸੀ ਉਨੀ ਸੈਲਰੀ ਜਾਣੀ ਚਾਹੀਦੀ ਹੈ। ਰੋਸਟਰਸ ਵਿੱਚ, ਵਰਕਸ਼ਾਪ 'ਤੇ ਲਿਸਟ ਵਿੱਚ, ਜਿਹੜਾ ਵੀ ਤੁਹਾਡਾ ਵਰਕ ਸਕੈਜੂਅਲ ਹੈ ਉਹਦੇ ਵਿੱਚ ਉਹਨਾਂ ਦਾ ਨਾਮ ਹੋਣਾ ਚਾਹੀਦਾ। ਸੋ ਇਟ ਵਰਕਸ ਬੋਥ ਵੇਜ਼। ਫਿਜ਼ੀਕਲੀ ਅਵੇਲੇਬਿਲਿਟੀ ਚੈੱਕ ਕਰਦੇ ਹੈ, ਕੋਵਰਕਰਸ ਨੂੰ ਜਾ ਕੇ ਪੁੱਛਦੇ ਹੈ, ਇੰਪਲੋਇਰਸ ਨੂੰ ਟ੍ਰੇਨਿੰਗ ਪਲਾਨ ਡਿਸਕਸ ਕਰਦੇ ਹੈ, ਜੈਨੂਇਨ ਪੋਜੀਸ਼ਨ ਡਿਸਕਸ ਕਰਦੇ ਹੈ, ਸਭ ਕੁਛ ਚੈੱਕ ਕਰ ਰਹੇ ਹੈ। ਅਤੇ ਤੁਹਾਨੂੰ ਐਜ਼ ਐਨ ਇੰਪਲੋਇਰ ਅਤੇ ਐਜ਼ ਐਨ ਇੰਪਲੋਈ ਤੁਹਾਨੂੰ ਸਭ ਕੁਛ ਪਤਾ ਹੋਣਾ ਚਾਹੀਦਾ ਤੁਹਾਡੀ ਫਾਈਲ 'ਚ ਕੀ ਗਿਆ। ਅੱਖਾਂ ਬੰਦ ਕਰਕੇ ਫਾਈਲ 'ਤੇ ਵਿਸ਼ਵਾਸ ਨਹੀਂ ਕਰਨਾ। ਯੂ ਮਸਟ ਕੋਂਟੈਕਟ ਅ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਜਿਹਨੇ ਤੁਹਾਡੀ ਫਾਈਲ ਕੀਤੀ ਹੈ, ਜਿਹਦੇ ਤੁਸੀਂ ਕੰਮ ਕਰਾ ਰਹੇ ਹੋ, ਉਹਨਾਂ ਨਾਲ ਬੈਠੋ, ਉਹਨਾਂ ਤੋਂ ਸਮਝੋ ਤੁਹਾਡੀ ਫਾਈਲ 'ਚ ਗਿਆ ਕੀ ਹੈ ਅਤੇ ਤੁਸੀਂ ਕਰਨਾ ਕੀ ਹੈ।
1: ਜੀ ਬਿਲਕੁਲ, ਕਿਉਂਕਿ ਉਹ ਇੱਕ ਮਾਈਂਡਸੈਟ ਵੀ ਹੁੰਦਾ ਨਾ ਕਿ ਤੁਸੀਂ ਆਪਣੇ ਆਪ ਨੂੰ ਕਲੀਅਰ ਰੱਖਣਾ ਕਿ ਬਾਅਦ 'ਚ ਤੁਸੀਂ ਜੇ ਮੰਨ ਲਓ ਵੀ ਕੁਛ ਨਹੀਂ ਹੋਇਆ ਫਿਰ ਤੁਸੀਂ ਉਹਨੂੰ ਬਲੇਮ ਕਰੋ, ਉਹਨੂੰ ਕਰੋ, ਇਹਦੀ ਗਲਤੀ, ਉਹਦੀ ਗਲਤੀ, ਇਹਦੇ ਨਾਲੋਂ ਚੰਗਾ ਪਹਿਲਾਂ ਹੀ ਆਪਾਂ ਸਾਰੀਆਂ ਚੀਜ਼ਾਂ ਕਲੀਅਰ ਕਰ ਲਈਏ। ਹੁਣ ਉਹਦੇ ਵਿੱਚ ਜੇ ਮੈਂ ਗਲਤ ਨਹੀਂ ਤਾਂ ਆਈ ਥਿੰਕ ਇੱਕ ਈਮੀ ਅਕਾਊਂਟ ਹੈ ਜਿਹੜਾ, ਉਹਦੇ ਵਿੱਚ ਵੀ ਆਪਣੀ ਫਾਈਲ ਪੈ ਜਾਂਦੀ ਹੈ ਨਾ, ਵੀਜ਼ਾ ਐਪਲੀਕੇਸ਼ਨ ਆਪਾਂ ਜੇ ਨਹੀਂ ਉਹ 'ਚ ਇੰਪੋਰਟ ਕਰ ਸਕਦੇ ਹਾਂ ਆਪਣਾ ਨੰਬਰ ਉੱਥੇ ਵੀਜ਼ਾ ਟ੍ਰਾਂਸੈਕਸ਼ਨ ਨੰਬਰ ਦੇ ਕੇ
0: ਇੰਪੋਰਟ ਕਰ ਸਕਦੇ ਹਾਂ, ਅਸੀਂ ਨੋਮੀਨੇਸ਼ਨ ਨਹੀਂ ਇੰਪੋਰਟ ਕਰ ਸਕਦੇ।
1: ਓਕੇ, ਮਤਲਬ ਜਿਹੜੀ ਚੀਜ਼ ਇੰਪੋਰਟ ਹੋ ਸਕਦੀ ਹੈ ਉਹ ਤੇ ਆਪਾਂ ਉੱਥੇ ਹੀ ਚੈੱਕ ਕਰ ਸਕਦੇ ਹਾਂ।
0: ਬਿਲਕੁਲ, ਉਹਨੂੰ ਚੈੱਕ ਕਰੋ, ਤੁਸੀਂ ਇੰਪੋਰਟ ਕਰਕੇ ਦੇਖੋ ਕਿਹੜੇ ਡਾਕੂਮੈਂਟਸ ਅਪਲੋਡਡ ਹੈ, ਜਿਹੜੇ ਨਹੀਂ ਅਪਲੋਡਡ ਆਪਣੇ ਏਜੰਟ ਨੂੰ ਕਹੋ ਤੁਸੀਂ ਅਪਲੋਡ ਕਰ ਦਿਓ ਪਲੀਜ਼,
1: ਨਾਲ ਤੁਸੀਂ ਵੀ ਧਿਆਨ ਰੱਖੋ। ਅਤੇ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਤੁਸੀਂ ਧਿਆਨ ਰੱਖਣਾ ਵਾ ਕਿ ਤੁਸੀਂ ਜਿਹੜਾ ਉਹ ਕਿਤੇ ਇਹ ਨਾ ਹੋਵੇ ਕਿ ਕੰਮ ਸ਼ੁਰੂ ਕਰ ਲਓ ਅੱਧ 'ਚ ਕਰ ਲਓ ਅਤੇ ਮੁੜ ਕੇ ਉੱਥੇ ਕੋਈ ਇੱਦਾਂ ਦੀ ਮਿਸਹੈਪਨਿੰਗ ਹੋ ਜੇ ਕਿ ਜਿਹਦੇ ਕਰਕੇ ਤੁਹਾਡੇ ਜਿਹੜੇ ਪਿਛਲੇ ਮਹੀਨੇ ਉਹ ਵੀ ਕਿਉਂ ਖਰਾਬ ਹੋਣ, ਕਿਉਂਕਿ ਜੇ ਇੱਕ ਮੰਨ ਲਓ ਔਰਗਨਾਈਜੇਸ਼ਨ ਦੇ ਉੱਤੇ ਜਾਂ ਇੱਕ ਜਗ੍ਹਾ ਦੇ ਉੱਤੇ ਕੋਈ ਇੱਦਾਂ ਦੀ ਚੀਜ਼ ਹੁੰਦੀ ਹੈ ਤਾਂ ਉਹਦੇ ਨਾਲ ਫਿਰ ਜਿੰਨੇ ਵੀ ਬੰਦੇ ਉੱਥੇ ਕੰਮ ਕਰਨ ਡੇ ਉਹ ਸਾਰੇ ਇੰਪੈਕਟ ਹੁੰਦੇ ਆ।
0: ਬਿਲਕੁਲ ਹੁੰਦੇ,
1: ਉਹ ਲਾਗੇ ਚਾਗੇ ਵਾਲੇ ਹੋਰ ਵੀ ਹੋਣਗੇ, ਮੰਨ ਲਓ
0: ਫਿਊਚਰ ਅਪਕਮਿੰਗ ਵੀ ਹੋਣਗੇ, ਯੂ ਨੋ ਜਿੰਨੀ ਕੈਂਸਲੇਸ਼ਨਸ ਆਉਣਗੀਆਂ, ਜਿੰਨੇ ਬਾਰਸ ਲੱਗਣਗੇ, ਨੋਬਡੀ ਸ਼ੁੱਡ ਬੀ ਟਾਰਗੇਟਿਡ, ਅਤੇ ਇਹ ਹੋ ਰਿਹਾ। ਅਲੋਂਗ ਵਿਦ ਦਿਸ, ਸਟੂਡੈਂਟ ਵੀਜ਼ਾ ਰਿਫਿਊਜ਼ਲਸ ਬਹੁਤ ਹਾਈ ਸਕੇਲ 'ਤੇ ਆ ਰਹੀ ਹੈ
1: ਅਤੇ
0: ਅਨਨੈਸੈਸਰੀ ਰਿਫਿਊਜ਼ਲਸ ਆ ਰਹੀ ਹੈ। ਔਰ ਅਸੀਂ ਹਮੇਸ਼ਾ ਕਹਿੰਦੇ ਹਾਂ ਸਟੂਡੈਂਟ ਵੀਜ਼ਾ ਚਲੋ ਜੇ ਜੈਨੂਇਨਲੀ ਸਟੱਡੀ ਕਰ ਰਹੇ ਹੋ ਤਾਂ ਕਰਨੀ ਹੀ ਪੈਣੀ ਹੈ, ਔਰ ਉਹਦੇ ਵਿੱਚ ਕੀ ਹੋ ਰਿਹਾ, ਫੰਡਸ ਨੂੰ ਲੈ ਕੇ ਰਿਫਿਊਜ਼ਲਸ ਆ ਰਹੇ ਹੈ, ਬਹੁਤ ਹੀ ਅਨਜਸਟੀਫਾਈਡ ਰਿਫਿਊਜ਼ਲਸ ਵੀ ਹੈਗੀਆਂ, ਔਰ ਜੀ ਟੀ ਬੇਸ 'ਤੇ ਬਹੁਤ ਜ਼ਿਆਦਾ ਰਿਫਿਊਜ਼ਲਸ ਆ ਰਹੀ ਹੈ। ਅਤੇ ਇਹਦੇ ਵਿੱਚ ਤੁਸੀਂ ਇੱਕ ਚੀਜ਼ ਕਰ ਸਕਦੇ ਹੋ, ਤੁਸੀਂ ਜੀ ਟੀ ਆਪਣੀ ਜ਼ਰੂਰ ਪੜ੍ਹੋ, ਜਦੋਂ ਵੀ ਤੁਸੀਂ ਸਟੂਡੈਂਟ ਵੀਜ਼ਾ ਲਗਵਾਉਂਦੇ ਹੋ ਤੁਸੀਂ ਏਜੰਟ 'ਤੇ ਨਹੀਂ ਛੱਡਣਾ ਕਿ ਜੀ ਟੀ ਪਾ ਦਿਉ, ਤੁਸੀਂ ਸਾਰੇ ਇੰਨੇ ਪੜ੍ਹੇ ਲਿਖੇ ਹੋ ਕਿ ਜੋ ਵੀ ਤੁਹਾਡੀ ਸਟੇਟਮੈਂਟ ਬਣ ਕੇ ਆਏਗੀ ਉਹਨੂੰ ਜ਼ਰੂਰ ਥੋਰਲੀ ਰੀਡ ਕਰੋ, ਉਹਦੇ ਵਿੱਚ ਕੋਈ ਗਲਤੀ ਹੈ ਦੱਸੋ ਆਪਣੇ ਏਜੰਟ ਨੂੰ, ਉਹ ਕਰੈਕਟ ਕਰਨਗੇ। ਵੈਸੇ ਬਾਏ ਦੇਖੋ ਲੀਗਲੀ ਤਾਂ ਤੁਸੀਂ ਹੀ ਜੀ ਟੀ ਲਿਖਣੀ ਹੁੰਦੀ ਹੈ, ਪਰ ਬਹੁਤ ਬੱਚੇ ਕਹਿ ਦਿੰਦੇ ਨਹੀਂ ਮੈਮ ਤੁਸੀਂ ਲਿਖ ਦਿਉ, ਜਾਂ ਆਪਣੇ ਏਜੰਟ ਨੂੰ ਤੁਸੀਂ ਕਹਿ ਦਿੰਦੇ ਹੋ, ਉਸ ਚੀਜ਼ 'ਤੇ ਦੇਖੋ ਅੱਧੀ ਇਨਫੋਰਮੇਸ਼ਨ ਹਮੇਸ਼ਾ ਕ੍ਰੋਸ ਹੋ ਸਕਦੀ ਹੈ, ਅਤੇ ਇਟਸ ਬੈਟਰ

0: ਤੁਸੀਂ ਲਿਖੋ, ਆਪ ਲਿਖੋ ਔਰ ਉਹਨੂੰ ਥੋਰਲੀ ਰੀਡ ਕਰੋ, ਉਹਨੂੰ ਚੈੱਕ ਕਰਵਾਓ ਆਪਣੇ ਏਜੰਟ ਤੋਂ। ਤੁਸੀਂ ਉਹਦੇ ਵਿੱਚ ਜੈਨੂਇਨਲੀ ਦੱਸੋ ਇੱਥੇ ਤੁਸੀਂ ਕਿਉਂ ਪੜ੍ਹਨਾ ਚਾਹੁੰਦੇ ਹੋ, ਤੁਸੀਂ ਕਿਉਂ ਵਾਪਸ ਜਾਓਗੇ, ਤੁਹਾਡੇ ਇੰਡੀਆ ਵਿੱਚ ਕੀ ਸਰਕਮਸਟਾਂਸਿਸ ਹੈ, ਇਸ ਕੋਰਸ ਦਾ ਤੁਹਾਨੂੰ ਇੰਡੀਆ ਵਿੱਚ ਕੀ ਫਾਇਦਾ ਹੋਏਗਾ, ਜਾਂ ਪਾਕਿਸਤਾਨ ਜਾਂ ਬੰਗਲਾਦੇਸ਼ ਜਿੱਥੋਂ ਦੇ ਵੀ ਤੁਸੀਂ ਹੈਗੇ ਹੋ। ਅਤੇ ਉਹ ਬੇਸਿਕਲੀ ਜੀ ਟੀ ਜਾਂ ਉਹ ਸਟੇਟਮੈਂਟ ਜੀ ਐੱਸ ਟੀ ਉਹਦੇ 'ਚੋਂ ਇਹੀ ਦੇਖਣਾ ਚਾਹੁੰਦੇ ਕਿ ਜਿਹੜਾ ਵੀ ਸਟੂਡੈਂਟ ਆਇਆ ਹੈ ਉਹ ਵਾਪਿਸ ਜੈਨੂਇਨ ਸਟੂਡੈਂਟ ਹੈ, ਉਹ ਪੜ੍ਹਾਈ ਕਰਕੇ ਵਾਪਿਸ ਜਾਣ ਲਈ ਆਇਆ ਜਾਂ ਉਹ ਇੱਥੇ ਬੱਸਣ ਆਇਆ। ਤੇ ਅਸੀਂ ਜੇ ਇਹ ਚੀਜ਼ ਸੈਟਿਸਫਾਈ ਕਰ ਦਿੰਦੇ ਹਾਂ ਕਿ ਅਸੀਂ ਵਾਪਿਸ ਜਾਣਾ ਹੈ, ਸਾਡੀ ਉੱਥੇ ਫੈਮਿਲੀ ਹੈ, ਸਾਡਾ ਉੱਥੇ ਬਿਜ਼ਨਸ ਹੈ ਜਾਂ ਜੋ ਵੀ ਤੁਹਾਡਾ ਹੈ, ਔਰ ਤੁਸੀਂ ਆਪਣੀ ਜੈਨੂਇਨ ਇੰਟੈਂਸ਼ਨ ਕਿ ਮੈਂ ਇੱਥੇ ਪੜ੍ਹਨ ਹੀ, ਮੈਂ ਐਕਚੁਅਲ 'ਚ ਕੁਛ ਪੜ੍ਹਨ, ਕੁਛ ਸਿੱਖਣ, ਕੁਛ ਲਰਨ ਕਰਨ ਆਇਆ, ਯੂ ਆਰ ਫਾਈਨ। ਤੇ ਜੇ ਰਿਫਿਊਜ਼ਲ ਤਾਂ ਵੀ ਆ ਗਿਆ ਹੈ, ਅਨਨੈਸੈਸਰੀ ਫੰਡਸ ਨੂੰ ਲੈ ਕੇ ਬਹੁਤ ਹੀ ਅਨਜਸਟੀਫਾਈਡ ਰਿਫਿਊਜ਼ਲਸ ਆਏ ਹੈ, ਤੇ ਏ ਆਰ ਟੀ ਵਿੱਚ ਇਹ ਕੇਸਿਸ ਬਹੁਤ ਈਜ਼ੀਲੀ ਨਿਕਲ ਜਾਂਦੇ ਹੈ, ਤੇ ਤੁਹਾਨੂੰ ਕੋਈ ਸਟ੍ਰੈਸ ਲੈਣ ਦੀ ਲੋੜ ਨਹੀਂ ਹੈ। ਡੂ ਨੋਟ ਪਲੇਅ ਵਿਦ ਯੋਰ ਏ ਆਰ ਟੀ। ਮੈਂ ਬੜੇ ਕੇਸਿਸ ਦੇਖੇ ਹੈ ਕਿ ਬੱਚੇ ਏ ਆਰ ਟੀ ਨਹੀਂ ਪਾਉਣਾ ਚਾਹੁੰਦੇ ਔਰ ਅਨਨੈਸੈਸਰੀ ਇੱਧਰ ਉੱਧਰ ਘੁੰਮਣਾ ਚਾਹੁੰਦੇ ਹੈ। ਡੋਂਟ ਡੂ ਦੈਟ। ਜੇ ਤੁਹਾਡਾ ਵੀਜ਼ਾ ਰਿਫਿਊਜ਼ ਹੋਇਆ ਹੈ, ਇਟਸ ਰਿਕੁਐਸਟ ਕਾਇੰਡਲੀ ਲੋਜ ਯੋਰ ਏ ਆਰ ਟੀ। ਸਟੂਡੈਂਟ ਵੀਜ਼ਾ ਦੀ ਜਿਹੜੀ ਰਿਫਿਊਜ਼ਲ ਹੈ ਇਹਦੀ ਏ ਆਰ ਟੀ ਬਹੁਤ ਆਰਾਮ ਨਾਲ ਵਿਨ ਹੋ ਜਾਣੀ ਹੈ, ਜੇ ਤੁਸੀਂ ਬੋਲਣ, ਜੇ ਤੁਸੀਂ ਥੋੜ੍ਹਾ ਜਿਹਾ ਵੀ ਪਰੂਵ ਕਰ ਸਕਦੇ ਹੋ ਕਿ ਵਾਈ ਯੂ ਆਰ ਅ ਜੈਨੂਇਨ ਸਟੂਡੈਂਟ। 28 ਦਿਨਾਂ ਦੇ ਅੰਦਰ ਹੀ ਏ ਆਰ ਟੀ ਪੈਂਦੀ ਹੈ, ਕੋਈ ਐਕਸਟੈਂਸ਼ਨ ਨਹੀਂ ਹੈ ਇਹਦੀ, ਤੁਹਾਨੂੰ 20 ਦਿਨਾਂ ਦੇ ਅੰਦਰ ਇਹ ਪਾ ਦੇਣੀ ਚਾਹੀਦੀ ਹੈ, ਔਰ ਸਿੰਪਲ ਸਿਰਫ 3580 ਇਹਦੀ ਫੀਸ ਹੈ। ਸਿਰਫ ਨਹੀਂ ਆਏ ਨੂੰ ਮੇਰੇ ਇਹ ਵੀ ਫੀਸ ਜ਼ਿਆਦਾ ਹੈ, ਪਰ ਦਿਸ ਵਿਲ ਗਿਵ ਯੂ ਅ ਰਾਈਟ ਕਿ ਤੁਸੀਂ ਇੱਥੇ ਰਹੋ ਅਤੇ ਆਪਣੀ ਅਪੀਲ ਨੂੰ ਵਿਨ ਕਰ ਸਕੋ। ਯੈਸ, ਏ ਆਰ ਟੀ 'ਤੇ ਟਾਈਮ ਲੱਗਦਾ ਹੈ, ਖੁੱਲ੍ਹਣ 'ਤੇ ਵੀ ਟਾਈਮ ਲੱਗਦਾ ਹੈ, ਸਾਰਾ ਕੁਛ ਹੁੰਦਾ, ਪਰ ਤੁਹਾਡਾ ਬ੍ਰਿਜਿੰਗ ਵੀਜ਼ਾ ਏ ਜੋ ਵੀ ਤੁਸੀਂ ਜਾਂ ਸੀ ਜੋ ਵੀ ਤੁਹਾਨੂੰ ਮਿਲਿਆ ਸੀ ਐਟ ਦਾ ਟਾਈਮ ਆਫ ਐਪਲੀਕੇਸ਼ਨ, ਉਹ ਆਟੋਮੈਟਿਕਲੀ ਇਨਡੈਫੀਨਿਟ ਹੋ ਜਾਏਗਾ। ਮਤਲਬ ਜਦੋਂ ਤੱਕ ਤੁਹਾਡੀ ਏ ਆਰ ਟੀ ਦਾ ਡਿਸੀਜਨ ਆ ਕੇ ਡਿਪਾਰਟਮੈਂਟ ਦੁਬਾਰਾ ਡਿਸੀਜਨ ਨਹੀਂ ਦਿੰਦਾ, ਤੁਹਾਡੇ ਕੋਲ ਬ੍ਰਿਜਿੰਗ ਵੀਜ਼ਾ ਏ ਰਹੇਗਾ ਐਕਟਿਵ, ਤੇ ਜੇ ਸੀ ਸੀਗਾ ਤੇ ਸੀ ਰਹੇਗਾ, ਔਰ ਜੇ ਏ ਹੈ ਤੇ ਤੁਸੀਂ ਬੀ ਲੈ ਕੇ ਟਰੈਵਲ ਵੀ ਕਰ ਸਕਦੇ ਹੋ।
1: ਜੀ ਬਿਲਕੁਲ। ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜੀ ਟੀ ਜਿਹੜੀ ਉਹ ਆਪ ਬਣਾਓ, ਉਹਦੇ ਵਿੱਚ ਇਹ ਹੋ ਜਾਂਦਾ ਕਿ ਮੰਨ ਲਓ ਇੱਕ ਤੇ ਹੁਣ ਜੇ ਇੱਕੋ ਬੰਦੇ ਨੇ ਬਣਾਉਣੀ ਆ ਤੇ ਫਿਰ ਉਹ ਕਿਤੇ ਨਾ ਕਿਤੇ ਉਹ ਹੋ ਸਕਦਾ ਕਿ ਸੇਮ ਵੀ ਹੋ ਸਕਦੀਆਂ, ਹਨਾ, ਦੋ ਚਾਰ ਸੇਮ ਹੋ ਜਾਣ ਕਿਸੇ ਵੇਲੇ, ਚਲੋ ਬਣ ਜਾਂਦੀ ਨਹੀਂ ਪਤਾ ਲੱਗਦਾ, ਪਰ ਜੇ ਹਰ ਇੱਕ ਬੰਦਾ ਆਪ ਬਣਾ ਕੇ ਦਊਗਾ ਤੇ ਉਹਦੇ ਲਈ ਕੀ ਆ, ਤੁਹਾਡਾ ਥੋੜਾ ਜਿਹਾ ਸਮਾਂ ਜਿਹੜਾ ਉਹ ਜਰੂਰ ਲੱਗੂਗਾ, ਪਰ ਉਹ ਹਰ ਇੱਕ ਬੰਦੇ ਦੀ ਡਿਫਰੈਂਟ ਹੋਊਗੀ, ਜੈਨੂਇਨ ਹੋਊਗੀ। ਹੁਣ ਮੇਰੀਆਂ ਕੰਡੀਸ਼ਨਸ ਕੁਛ ਹੋਰ ਹੋਣਗੀਆਂ, ਹੁਣ ਮੈਂ ਹੋ ਸਕਦਾ ਉਹ 'ਚ ਚਾਰ ਲਾਈਨਾਂ ਕੋਈ ਇੱਦਾਂ ਦੀਆਂ ਲਿਖਦਾ ਕਿ ਜਿਹੜੀਆਂ ਸਿਰਫ ਮੈਂ ਹੀ ਲਿਖ ਸਕਦਾ ਹੋਵਾਂ, ਹੋਰ ਕਿਸੇ ਦੇ ਨਹੀਂ ਦਿਮਾਗ 'ਚ ਆਉਂਦੀਆਂ। ਹੁਣ ਤੁਸੀਂ ਹੋ ਸਕਦਾ ਦੋ ਲਾਈਨਾਂ ਇੱਦਾਂ ਦੀਆਂ ਲਿਖ ਦਿਓ ਕਿ ਜਿਹੜੀਆਂ ਤੁਸੀਂ ਲਿਖ ਸਕਦੇ ਹੋ, ਜਾਂ ਤੁਹਾਡੇ ਘਰ ਦੇ ਸਰਕਮਸਟਾਂਸ ਹੋ ਗਏ, ਤੁਹਾਡੀ ਕੰਡੀਸ਼ਨ ਹੋ ਗਈ, ਕੁਝ ਵੀ ਜਿਹੜੀਆਂ ਜਿਹਦੇ ਵਿੱਚ ਉਹ ਤੁਹਾਨੂੰ ਆਪਣਾ ਜਿਹਾ ਪਨ ਝਲਕਦਾ ਬੰਦੇ ਨੂੰ, ਜਿਹੜੀ ਚੀਜ਼ ਫੇਕ ਨਹੀਂ ਲੱਗਦੀ ਤੇ ਉਹ ਆਬਵੀਅਸਲੀ ਉਹ ਰੀਅਲ ਹੀ ਹੋਊਗੀ, ਉਹ ਗਲਤ ਕਿੱਦਾਂ ਹੋ ਸਕਦੀ, ਉਹਨੂੰ ਕੋਈ ਰਿਫਿਊਜ਼ ਨਹੀਂ ਕਰ ਸਕਦਾ।
0: ਜਿਹੜੇ ਔਰ ਉਸ ਕੇਸ 'ਚ ਰਿਫਿਊਜ਼ਲ ਆ ਵੀ ਜਾਂਦਾ ਤੇ ਉਹ ਮੇਨਲੀ ਐਪਲੀਕੈਂਟ ਬੋਲਦਾ, ਤੇ ਐਪਲੀਕੈਂਟ ਇੰਨਾ ਕੌਨਫੀਡੈਂਟ ਹੋਏਗਾ ਕਿਉਂਕਿ ਉਹਨੂੰ ਪਤਾ ਹੋਏਗਾ ਜੀ ਟੀ 'ਚ ਉਹਨੇ ਕੀ ਲਿਖਿਆ ਹੋਇਆ, ਤੇ ਬੜੇ ਆਰਾਮ ਨਾਲ ਫਾਈਟ ਕਰਕੇ ਤੁਸੀਂ ਏ ਆਰ ਟੀ ਨੂੰ ਜਿੱਤ ਸਕਦੇ ਹੋ।
1: ਹਾਂਜੀ ਬਿਲਕੁਲ। ਹੋਰ ਕੋਈ ਗੱਲਬਾਤ ਆਪਣੀ ਰਹਿ ਗਈ ਹੋਵੇ ਲਈਏ ਫਿਰ ਜਾਂਚ ਜੀ। ਥੈਂਕ ਯੂ, ਤੁਹਾਡੇ ਬਹੁਤ ਸਾਰੇ ਮੈਸੇਜ ਨੇ, ਮਾਫ਼ੀ ਚਾਹਾਂਗੇ ਸਮਾਂ ਜਿਹੜਾ ਉਹ ਸਾਡੇ ਕੋਲ ਨਹੀਂ ਆ। ਹੁਣ ਇੱਧਰ ਇੱਕ ਜਿਹੜਾ ਮੈਸੇਜ ਵਾਰ ਵਾਰ ਆਇਆ, ਮੈਂ ਉਹ ਜ਼ਰੂਰ ਤੁਹਾਨੂੰ ਪੁੱਛ ਲੈਂਦਾ ਵਾਂ। ਕਹਿੰਦੇ ਨੇ ਕਿ 189 ਦਾ ਕੋਈ ਰਾਊਂਡ ਉਹ ਰਿਸਪੈਕਟ ਕਰ ਸਕਦੇ ਨੇ?
0: 15 ਜਾਂ 16 ਮਈ ਨੂੰ ਹਾਈਲੀ ਐਕਸਪੈਕਟਡ ਇੱਕ ਰਾਊਂਡ ਹੈਗਾ।
1: ਓਕੇ ਜੀ, ਮਤਲਬ ਆਉਣ ਵਾਲੇ ਕੋਈ 5-6 ਦਿਨਾਂ ਦੇ ਵਿੱਚ।
0: ਹਾਂਜੀ, ਪਲੀਜ਼ ਆਪਣੀ ਈ ਓ ਆਈਜ਼ ਅਪਡੇਟ ਰੱਖੋ, ਮੇਕ ਸ਼ੋਰ ਤੁਹਾਡੀ ਈ ਓ ਆਈ 2 ਸਾਲ ਲਈ ਵੈਲਿਡ ਹੁੰਦੀ ਹੈ, ਉਹਦੇ ਵਿੱਚ ਤੁਹਾਡੇ ਪੁਆਇੰਟਸ ਅਪ ਟੂ ਡੇਟ ਹੈ, ਤੁਹਾਡਾ ਵਰਕ ਐਕਸਪੀਰੀਅੰਸ ਦੇ ਐਕਸਟਰਾ ਪੁਆਇੰਟਸ ਕਲੇਮ ਨਹੀਂ ਹੋਏ, ਅਤੇ ਤੁਹਾਡਾ ਜਿਹੜਾ ਪਾਰਟਨਰ ਹੈ ਉਹ ਐਡਿਡ ਹੈ ਜਾਂ ਜੋ ਵੀ ਤੁਹਾਡਾ ਸਟੇਟਸ ਹੈ, ਮੈਰਿਡ ਅਨਮੈਰਿਡ, ਅਤੇ ਇਹ ਸਾਰੀ ਚੀਜ਼ਾਂ ਦਾ ਖਿਆਲ ਰੱਖੋ। ਜੇ ਤੁਸੀਂ ਈ ਓ ਆਈ ਲੌਂਚ ਕਰਵਾਉਣੀ ਹੈ, ਵੀ ਡੂ ਇਟ, everybody can do it and you can do it yourself
1: ji.
0: but we can lodge it without any cost, EOI da koi oh nahi hai
1: ji. bilkul te hun apan jehdi oh ijazat lene ha tade kolon, dhanwad tuhi sanu jehda oh sunya wa apne samay cho sama kadd ke, te dhanwad manisha ji tada vi tuhi aaye te sade srotiyan tak jehdi oh tuhi jankari panchayi, te tuhi vi je appointment banona chahunde ho manisha ji na bana sakde ho, 0482610000 ਤੇ ਤੁਸੀਂ ਕਾਲ ਕਰਨੀ ਆ, ਜਾਂ ਫਿਰ ਤੁਸੀਂ ਈਮੇਲ ਕਰ ਸਕਦੇ ਹੋ, ਈਮੇਲ ਜਿਹੜੀ ਉਹ ਇਹਨਾਂ ਦੀ ਵੈਬਸਾਈਟ ਦੇ ਉੱਤੋਂ ਤੁਸੀਂ ਜਾ ਕੇ ਲੈ ਸਕਦੇ ਹੋ। ਡਿਜ਼ਾਇਰ ਮਾਈਗ੍ਰੇਸ਼ਨ ਜਦੋਂ ਤੁਸੀਂ ਲਿਖੋਗੇ ਤਾਂ ਤੁਹਾਨੂੰ ਸਭ ਤੋਂ ਉੱਤੇ ਹੀ ਇਹ ਮਿਲ ਜੂਗੀ, ਅਤੇ ਉਹਦੇ ਉੱਤੋਂ ਜੋ ਕੰਟੈਕਟ ਚਾਹੀਦਾ ਉਹ ਵੀ ਲੈ ਸਕਦੇ ਹੋ, ਈਮੇਲ ਚਾਹੀਦੀ ਉਹ ਲੈ ਸਕਦੇ ਹੋ, ਅਪੁਆਇੰਟਮੈਂਟ ਬੁੱਕ ਕਰਾਉਣੀ ਉੱਥੋਂ ਵੀ ਆਈ ਥਿੰਕ ਤੁਸੀਂ ਜਿਹੜੀ ਉਹ ਵੈਬਸਾਈਟ ਤੋਂ ਤੁਸੀਂ ਕਰਾ ਸਕਦੇ ਹੋ। ਸਿਟੀ ਦੇ ਵਿੱਚ ਇਹਨਾਂ ਦਾ ਆਫਿਸ ਆ, ਟਰਗਨੀਨਾ ਦੇ ਵਿੱਚ ਇਹਨਾਂ ਦਾ ਆਫਿਸ ਆ, ਸੈਂਟ ਆਲਬੰਸ ਇਹਨਾਂ ਦਾ ਆਫਿਸ ਆ, ਤਿੰਨ ਤਿੰਨ ਇਹਨਾਂ ਦੇ ਦਫ਼ਤਰ ਨੇ ਨੇੜਲੇ, ਤੁਸੀਂ ਉਹ ਵੀ ਜਾ ਕੇ ਵਿਜ਼ਿਟ ਕਰ ਸਕਦੇ ਹੋ। ਅਤੇ ਹੁਣ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ, ਰੱਖਿਓ ਆਪਣਾ ਖਿਆਲ, ਸੁਣਦੇ ਰਹੋ ਰੇਡੀਓ ਹਾਂਜੀ 1674। ਥੈਂਕ ਯੂ ਮਨੀਸ਼ਾ ਜੀ।
2: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
3: ਕੀ ਹੋਇਆ
2: ਇੱਥੇ? ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪੁਆਇੰਟਮੈਂਟ ਲਈ ਕਾਲ ਕਰੋ 0410-500-3500
2: ਜਾਂ 90-77-97-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।
4: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
5: ਯਾਰ? ਕੀ ਦੱਸਾਂ, ਮੋਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
4: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੋਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
5: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ।
4: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
6: ਇੱਕ ਪ੍ਰਾਰੰਭਿਕ ਬਾਲਿਆਵਸਥਾ ਸ਼ਿਕਸ਼ਕ ਜਾਂ ਪ੍ਰਸ਼ਿਕਸ਼ਕ ਕੇ ਰੂਪ ਮੇਂ ਆਪ ਬੱਚੋਂ ਕੇ ਜੀਵਨ ਕੋ ਆਕਾਰ ਦੇ ਸਕਤੇ ਹੈਂ, ਆਪ ਆਪਣਾ ਕਰੀਅਰ ਬਣਾ ਸਕਤੇ ਹੈਂ, ਆਪਣੀ ਵਿਸ਼ੇਸ਼ਜ್ਞਤਾ ਸਾਂਝਾ ਕਰ ਸਕਤੇ ਹੈਂ ਔਰ ਵਿਕਟੋਰੀਆ ਕੇ ਬੱਚੋਂ ਔਰ ਪਰਿਵਾਰੋਂ ਪਰ ਸਥਾਈ ਪ੍ਰਭਾਵ ਡਾਲ ਸਕਤੇ ਹੈਂ, ਆਪਣੇ ਕਰੀਅਰ ਕੋ ਸੰਵਾਰੇ। ਅਧਿਕ ਜਾਣਕਾਰੀ ਕੇ ਲਿਏ vic.gov.au/kinder ਪਰ ਜਾਏਂ। ਵਿਕਟੋਰੀਅਨ ਸਰਕਾਰ ਮੈਲਬਰਨ ਦੁਆਰਾ ਅਧਿਕ੍ਰਿਤ।
4: ਪ੍ਰੀਤ ਕੀ ਹੋਇਆ?
7: ਉਹ ਇਸ ਵਾਰ ਫੇਰ PTE ਚ ਬੈਂਡ ਨਹੀਂ ਆਏ, ਹੁਣ ਫੇਰ ਕੋਈ ਵੀਜ਼ਾ ਨਹੀਂ ਪੈਣਾ, ਲੱਗਦਾ ਇੰਡੀਆ ਵਾਪਸ ਜਾਣਾ ਪੈਣਾ।
4: ਜੇ ਤੁਸੀਂ ਵੀ ਇਹਨਾਂ ਦੇ ਵਾਂਗ ਥੱਕ ਚੁੱਕੇ ਹੋ ਤਾਂ ਹੁਣੇ ਕੰਟੈਕਟ ਕਰੋ ਆਸਟ੍ਰੇਲੀਆ ਵਿੱਚ ਭਰੋਸੇ ਅਤੇ ਤਜਰਬੇ ਵਾਲੇ ਵਿਜ਼ਾ ਮਾਈਗ੍ਰੇਸ਼ਨ ਵਾਲਿਆਂ ਨੂੰ। ਇਹਨਾਂ ਕੋਲ ਹੈ ਇੰਪਲੋਇਰ ਸਪਾਂਸਰ ਵੀਜ਼ਾ, ਪਰਮਨੈਂਟ ਰੈਜ਼ੀਡੈਂਸੀ, ਸਟੂਡੈਂਟ ਵੀਜ਼ਾ, TR, ਪੇਰੈਂਟਸ ਵੀਜ਼ਾ ਅਤੇ ਬਾਕੀ ਸਾਰੀਆਂ ਇਮੀਗ੍ਰੇਸ਼ਨ ਤੋਂ ਰਿਲੇਟਡ ਸਰਵਿਸਿਜ਼। ਨੰਬਰ ਲਿਖੋ 0451-1100, 0451-1100, Desire Migration. JBCO Films leke aaye ne action, emotion ate full on entertainment. Punjabi feature film Shera.
8: 5 saal baad mudiya Shera, te mudiya vi kede haath ch.
9: Starring Parmesh Verma, Sonal Chauhan, Yograj Singh, Manav Vij ate hor vi ugge kalakar.
10: Main utthon vi mud ke aaya jithon koi nahi mud ke aaya.
11: Written and directed by Savio Sandhu, produced by Anmol Sahni.
12: Hun vekhna na bhullo 15 Mai to tuhade nedle cinema ghar vich Shera.

0: set go Chadston Ford Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ Ford Ranger Ranger Super Duty Everest ਤੇ ਸਦਾਬਹਾਰ Mustang brand new demo ਤੇ quality pre-owned vehicles trade in ਅਤੇ finance options ਵੀ available ਆਓ ਤੇ ਆਪਣੀ ਨਵੀਂ Ford ਦਾ test drive ਕਰੋ business fleet ਲਈ ਗੱਲ ਕਰੋ vehicle experts Tim Forbes ਜਾਂ Corey ਨਾਲ radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service Chadston Ford ready set Ford.
1: Kitchen da style dull lagda, bathroom vanity simple jya. Hun tension khatam karo. Aa gaya ZJ Stone Mason. Party karnu banaye ekdam classy. Assi banaune ha designer stone bench tops for kitchen. Stylish vanity ate modern laundry. Oh vi porcelain ate marble nal. Jithe elegance mildi hai durability nal. Hun na sirf kar par tuhadi personality vi shine karegi stone de style nal. Call karo 0410 045 555 ya aaj hi visit karo 104 Collins Road, Melton.
2: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਰਟਨ ਰੋਡ ਕੈਂਪਲਫੀਲਡ ਕਾਲ 0390866655 ਔਰ ਵਿਜ਼ਿਟ tireforce.com.au
3: Orbit Homes apne iradeyan waang sirf imarat nahi balki apne har ek grahak layi banaunde ne unna de supnyan da ek majboot ghar House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock aj hi pahuncho Orbit Homes Display Centers ya call karo Harpan Chauhan nu 0433-280-252 te 0433-280-252
4: ऑस्ट्रेलिया तो इंडिया भेजना इंडिया तो ऑस्ट्रेलिया मंगवाना
3: डॉक्यूमेंट्स बैगेज या बिजनेस कुरियर बस एक ही नाम शिप ग्लोबल ऑस्ट्रेलिया 15 साल का इंटरनेशनल एक्सपीरियंस मेलबर्न तो बाद हुन सिडनी हैरिस पार्क विच भी स्पेशल ऑफर विच पाओ 3 किलो ऑस्ट्रेलिया टू इंडिया सिर्फ $295 विच 22 किलो इंडिया टू ऑस्ट्रेलिया सिर्फ $310 डिलीवरी सिद्धी कर दे एड्रेस तक हुने डायल करो 0406-966-668 or visit shipglobal.au

14 मई 2026 ਵੀਰਵਾਰ ਦਾ ਦਿਨ ਭਾਰਤ ਆਸਟ੍ਰੇਲੀਆ ਤੇ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ ਆਓ ਸਭ ਤੋਂ ਪਹਿਲਾਂ ਖਬਰ ਨੇਤਨਯਾਹੂ ਦੇ ਨਾਲ ਜੁੜੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਪਰ ਜਿਵੇਂ ਕਿ ਇਹਨਾਂ ਦੇ ਦੋਸਤ ਡੋਨਲਡ ਟਰੰਪ ਅਕਸਰ ਬਿਆਨ ਦੇ ਦਿੰਦੇ ਨੇ ਪਰ ਬਹੁਤੀ ਵਾਰ ਉਹਨਾਂ 'ਤੇ ਯਕੀਨ ਕਰਨਾ ਮੁਸ਼ਕਲ ਹੋ ਜਾਂਦਾ ਅਜਿਹੇ ਦੇ ਵਿੱਚ ਹੁਣ ਬੈਂਜਾਮਿਨ ਨੇਤਨਯਾਹੂ ਦੇ ਬਿਆਨ ਦੇ ਉੱਤੇ ਵੀ ਯਕੀਨ ਕੀਤਾ ਜਾਵੇ ਜਾਂ ਨਹੀਂ ਇਹ ਸਵਾਲ ਪੈਦਾ ਹੋਣ ਲੱਗ ਪਿਆ UAE ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਖਾੜੀ ਦੇਸ਼ਾਂ ਦਾ ਦੌਰਾ ਕੀਤਾ ਸੀ ਇਹ ਬਿਆਨ ਅਜਿਹੇ ਸਮੇਂ 'ਚ ਸਾਹਮਣੇ ਆਇਆ ਜਦੋਂ ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਨੇਤਨਯਾਹੂ ਨੇ UAE ਦਾ ਗੁਪਤ ਦੌਰਾ ਕੀਤਾ ਅਜਿਹਾ ਹੁਣ ਇਜ਼ਰਾਈਲ ਨੇ ਕਿਉਂ ਕੀਤਾ ਇਸ ਦੀਆਂ ਬਹੁਤ ਸਾਰੀਆਂ ਵਜੂਹਾਂ ਹੋ ਸਕਦੀਆਂ ਨੇ ਉੱਧਰ UAE ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਦੇ ਵਿੱਚ ਕਿਹਾ ਕਿ UAE ਦੁਹਰਾਉਂਦਾ ਰਿਹਾ ਕਿ ਇਜ਼ਰਾਈਲ ਦੇ ਨਾਲ ਉਹਨਾਂ ਦੇ ਸੰਬੰਧ ਜਨਤਕ ਨੇ ਅਧਿਕਾਰਕ ਰੂਪ ਦੇ ਨਾਲ ਅਬਰਾਹਮ ਅਕੋਰਡ ਦੇ ਢਾਂਚੇ ਦੇ ਅੰਦਰ ਹੀ ਇਹ ਸੰਬੰਧ ਚੱਲਣਗੇ ਇਹ ਸੰਬੰਧ ਕਿਸੇ ਗੈਰ ਪਾਰਦਰਸ਼ੀ ਜਾਂ ਫਿਰ ਕਿਸੇ ਅਨਫਾਰਮਲ ਵਿਵਸਥਾ ਦੇ ਉੱਤੇ ਆਧਾਰਿਤ ਨਹੀਂ ਹੋ ਸਕਦੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਫ਼ਤਰ ਦੀ ਤਰਫ ਤੋਂ ਦਾਅਵਾ ਕੀਤਾ ਗਿਆ ਕਿ ਨੇਤਨਯਾਹੂ ਦੀ UAE ਦੀ ਇਹ ਗੁਪਤ ਯਾਤਰਾ UAE ਅਤੇ ਇਜ਼ਰਾਈਲ ਦੇ ਸੰਬੰਧਾਂ ਨੂੰ ਇਤਿਹਾਸਿਕ ਮੁਕਾਮ 'ਤੇ ਪਹੁੰਚਾ ਗਈ ਹੈ UAE ਨੇ ਇਹ ਵੀ ਖਾਰਜ ਕੀਤਾ ਹੈ ਕਿ ਉਸਨੇ ਕਿਸੇ ਵੀ ਇਜ਼ਰਾਈਲੀ ਫੌਜੀ ਵਫਦ ਦੀ ਮੇਜ਼ਬਾਨੀ ਨਹੀਂ ਕੀਤੀ ਇਜ਼ਰਾਈਲ ਦੇ ਦਾਅਵਿਆਂ ਤੋਂ UAE ਨੇ ਕੁਝ ਹੀ ਘੰਟਿਆਂ ਦੇ ਅੰਦਰ ਅੰਦਰ ਇਸ ਨੂੰ ਖਾਰਜ ਵੀ ਕਰ ਦਿੱਤਾ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ 13 ਮਈ ਦੀ ਰਾਤ 11 ਵਜੇ ਐਕਸ ਦੇ ਉੱਤੇ ਲਿਖਿਆ ਸੀ ਕਿ ਫਰਵਰੀ ਦੇ ਅਖੀਰ ਦੇ ਵਿੱਚ ਜੰਗ ਸ਼ੁਰੂ ਹੋਣ ਤੋਂ ਬਾਅਦ ਨੇਤਨਯਾਹੂ ਅਤੇ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਦੀ ਮੁਲਾਕਾਤ ਨੂੰ ਕਈ ਮਾਇਨਿਆਂ ਦੇ ਵਿੱਚ ਇਤਿਹਾਸਕ ਕਿਹਾ ਜਾ ਸਕਦਾ ਹੋ ਸਕਦਾ ਹੈ ਕਿ UAE ਨੇ ਮਾਫ ਕਰਨਾ ਇਜ਼ਰਾਈਲ ਨੇ ਇਸ ਕਰਕੇ ਵੀ ਕਿਹਾ ਹੋਵੇ ਤਾਂ ਕਿ ਇਸ ਦੇ ਨਾਲ ਇਰਾਨ ਦੇ ਨਾਲ UAE ਦੇ ਜਾਂ ਖਾੜੀ ਮੁਲਕਾਂ ਦੇ ਸੰਬੰਧਾਂ ਦੇ ਉੱਤੇ ਅਸਰ ਪੈਣ ਪਰ ਫਿਲਹਾਲ ਹੁਣ UAE ਨੇ ਜਦੋਂ ਇਸ ਖਬਰ ਨੂੰ ਖਾਰਜ ਹੀ ਕਰ ਦਿੱਤਾ ਤਾਂ ਜ਼ਾਹਰ ਜਿਹੀ ਗੱਲ ਹੈ ਕਿ ਕੋਈ ਅਸਰ ਨਹੀਂ ਪੈਣ ਲੱਗਿਆ ਖੈਰ ਨੇਤਨਯਾਹੂ ਦਾ ਗੁਪਤ ਦੌਰਾ ਹੋਇਆ ਹੋਵੇ ਜਾਂ ਨਾ ਹੋਇਆ ਹੋਵੇ ਪਰ ਇੱਧਰ ਡੋਨਲਡ ਟਰੰਪ ਦਾ ਜਨਤਕ ਦੌਰਾ ਜਿਹੜਾ ਉਹ ਜ਼ਰੂਰ ਹੋ ਗਿਆ ਚੀਨ ਦਾ ਦੌਰਾ ਔਰ ਇਸ ਦੌਰੇ ਦੇ ਦਰਮਿਆਨ ਬਹੁਤ ਸਾਰੀਆਂ ਖਬਰਾਂ ਦੁਨੀਆ ਭਰ ਦਾ ਮੀਡੀਆ ਦਿਖਾ ਰਿਹਾ ਪ੍ਰਕਾਸ਼ਿਤ ਕਰ ਰਿਹਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਦੇ ਦਰਮਿਆਨ ਬੀਜਿੰਗ ਦੇ ਗ੍ਰੇਟ ਹਾਲ ਆਫ ਪੀਪਲ ਦੇ ਵਿੱਚ ਮੁਲਾਕਾਤ ਹੋਈ ਟਰੰਪ ਨੇ ਜਿਨਪਿੰਗ ਦੇ ਨਾਲ ਉਸੇ ਅੰਦਾਜ਼ ਦੇ ਵਿੱਚ ਘੁੱਟ ਕੇ ਹੱਥ ਮਿਲਾਇਆ ਜਿਵੇਂ ਉਹ ਦੂਸਰੇ ਨੇਤਾਵਾਂ ਦਾ ਇੱਕ ਹੱਥ ਦੇ ਉੱਤੇ ਦੂਜਾ ਹੱਥ ਧੜ ਲੈਂਦੇ ਨੇ ਟਰੰਪ ਦੇ ਸਵਾਗਤ ਦੇ ਲਈ ਜ਼ੀ ਜਿਨਪਿੰਗ ਗ੍ਰੇਟ ਹਾਲ ਦੀ ਜਿਹੜੀਆਂ ਪੌੜੀਆਂ ਸੀ ਉਸ ਤੋਂ ਥੱਲੇ ਉੱਤਰਦੇ ਦਿਖਾਈ ਦਿੱਤੇ ਰੈੱਡ ਕਾਰਪੇਟ ਦੇ ਉੱਤੇ ਟਰੰਪ ਦਾ ਸਵਾਗਤ ਕੀਤਾ ਗਿਆ ਇੱਕ ਫੌਜੀ ਟੁਕੜੀ ਨੇ ਵੀ ਉੱਥੇ ਟਰੰਪ ਨੂੰ ਸਲਾਮੀ ਦਿੱਤੀ ਗ੍ਰੇਟ ਹਾਲ ਆਫ ਦੀ ਪੀਪਲ ਤਿਆਨਮਿਨ ਸਕੁਏਅਰ ਦੇ ਵਿੱਚ ਸਥਿਤ ਇੱਕ ਸਰਕਾਰੀ ਇਮਾਰਤ ਹੈ ਇਸਦਾ ਇਸਤੇਮਾਲ ਬਹੁਤ ਸਾਰੀਆਂ ਸਰਕਾਰੀ ਗਤੀਵਿਧੀਆਂ ਅਤੇ ਵਿਦੇਸ਼ੀ ਨੇਤਾਵਾਂ ਦੇ ਸਵਾਗਤ ਦੇ ਲਈ ਕੀਤਾ ਜਾਂਦਾ ਹੈ ਟਰੰਪ ਜਦੋਂ ਬੁੱਧਵਾਰ ਦੇ ਦਿਨ ਬੀਜਿੰਗ ਪਹੁੰਚੇ ਸੀ ਤਾਂ ਉਸ ਦਿਨ ਉਹਨਾਂ ਦਾ ਸਵਾਗਤ ਚੀਨ ਦੇ ਉਪ ਰਾਸ਼ਟਰਪਤੀ ਹਾਨ ਜੇਂਗ ਨੇ ਕੀਤਾ ਸੀ ਉਸ ਤੋਂ ਬਾਅਦ ਉਹ ਫੋਰ ਸੀਜ਼ਨਸ ਹੋਟਲ ਚਲੇ ਗਏ ਜਿੱਥੇ ਉਹਨਾਂ ਨੇ ਰਾਤ ਬਿਤਾਈ ਗ੍ਰੇਟ ਹਾਲ ਆਫ ਪੀਪਲ ਦੇ ਵਿੱਚ ਜਿਨਪਿੰਗ ਦੇ ਨਾਲ ਮੁਲਾਕਾਤ ਤੋਂ ਇਲਾਵਾ ਦੋਹਾਂ ਨੇਤਾਵਾਂ ਦੇ ਦਰਮਿਆਨ ਦਵੱਲੀ ਗੱਲਬਾਤ ਵੀ ਹੋਣੀ ਹੈ ਬੰਦ ਕਮਰਾ ਬੈਠਕ ਹੈ ਜ਼ਿਆਦਾ ਖਬਰਾਂ ਨਹੀਂ ਆਉਣਗੀਆਂ ਅਤੇ ਫਿਰ ਸ਼ਾਮ ਨੂੰ ਹੋਣ ਵਾਲਾ ਡਿਨਰ ਵੀ ਹੈ ਇਸ ਦਰਮਿਆਨ ਟਰੰਪ ਨੇ ਜਿਨਪਿੰਗ ਨੂੰ ਇੱਕ ਮਹਾਨ ਨੇਤਾ ਕਰਾਰ ਦੇ ਦਿੱਤਾ ਚੀਨ ਪਹੁੰਚਦੇ ਟਰੰਪ ਨੇ ਕਿਹਾ ਕਿ ਉਹਨਾਂ ਦੇ ਲਈ ਇਹ ਸਨਮਾਨ ਦੀ ਗੱਲ ਹੈ ਟਰੰਪ ਅਤੇ ਜਿਨਪਿੰਗ ਦੇ ਦਰਮਿਆਨ ਹੋਈ ਮੁਲਾਕਾਤ ਤੋਂ ਬਾਅਦ ਉਹਨਾਂ ਇਹ ਵੀ ਕਿਹਾ ਕਿ ਸਾਡੇ ਸੰਬੰਧ ਚੰਗੇ ਰਹੇ ਨੇ ਜਦ ਵੀ ਕੋਈ ਮੁਸ਼ਕਲ ਆਈ ਹੈ ਅਸੀਂ ਉਸਨੂੰ ਮਿਲ ਕੇ ਸੁਲਝਾਇਆ ਮੈਂ ਜਿਨਪਿੰਗ ਨੂੰ ਫੋਨ ਕਰਦਾ ਉਹ ਮੈਨੂੰ ਫੋਨ ਕਰਦੇ ਨੇ ਲੋਕਾਂ ਨੂੰ ਨਹੀਂ ਪਤਾ ਕਿ ਜਦੋਂ ਕੋਈ ਵੀ ਸਮੱਸਿਆ ਹੁੰਦੀ ਹੈ ਤਾਂ ਉਸਦਾ ਹੱਲ ਕਿੰਨੀ ਜਲਦੀ ਅਸੀਂ ਕੱਢ ਲੈਂਦੇ ਹਾਂ ਉਹਨਾਂ ਕਿਹਾ ਕਿ ਮੈਂ ਹਰ ਕਿਸੇ ਨੂੰ ਕਹਿੰਦਾ ਕਿ ਤੁਸੀਂ ਇੱਕ ਮਹਾਨ ਨੇਤਾ ਹੋ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਇਸ ਦੌਰੇ ਦੇ ਉੱਤੇ ਦੁਨੀਆ ਦੇ ਸਭ ਤੋਂ ਬਿਹਤਰੀਨ ਕਾਰੋਬਾਰੀ ਲੀਡਰਸ ਨੂੰ ਉਹ ਆਪਣੇ ਨਾਲ ਲੈ ਕੇ ਆਏ ਨੇ ਜੋ ਸਿਰਫ ਸਿਖਰਲੇ ਲੋਕ ਨੇ ਉਹਨਾਂ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਏਗੀ ਔਰ ਇਹਨਾਂ ਦੇ ਜਿਨਪਿੰਗ ਦੇ ਨਾਲ ਮੁਲਾਕਾਤ ਹੋਣਾ ਉਹਨਾਂ ਦੇ ਲਈ ਸਨਮਾਨ ਦੀ ਗੱਲ ਹੈ ਵੈਸੇ ਟਰੰਪ ਨੇ ਸਨਮਾਨ ਦੀ ਗੱਲ ਕਿੰਗ ਚਾਰਲਸ ਦੇ ਦੌਰੇ ਵੇਲੇ ਨਹੀਂ ਸੀ ਕਹੀ ਇਸ ਗੱਲ ਨੂੰ ਵੀ ਯਾਦ ਰੱਖਿਆ ਜਾਵੇ ਦੱਸ ਦਈਏ ਕਿ ਇੱਧਰ ਜ਼ੀ ਜਿਨਪਿੰਗ ਨੇ ਵੀ ਟਰੰਪ ਦੇ ਨਾਲ ਰਲ ਕੇ ਚਰਚਾ ਕੀਤੀ ਅਤੇ ਕਿਹਾ ਕਿ 2026 ਨੂੰ ਇਤਿਹਾਸਕ ਸਾਲ ਬਣਾਇਆ ਜਾਵੇ
ਅਸੀਂ ਕੰਪੀਟੀਟਰ ਨਹੀਂ ਬਲਕਿ ਪਾਰਟਨਰ ਹੋਣੇ ਚਾਹੀਦੇ ਹਾਂ। ਉਹਨਾਂ ਨੇ ਅਮਰੀਕਾ ਦੀ ਆਜ਼ਾਦੀ ਦੇ 250ਵੇਂ ਸਾਲ ਦੇ ਉੱਤੇ ਟਰੰਪ ਅਤੇ ਅਮਰੀਕੀ ਜਨਤਾ ਨੂੰ ਵਧਾਈ ਵੀ ਦਿੱਤੀ। ਕਿਹਾ ਕਿ ਪੂਰੀ ਦੁਨੀਆ ਸਾਡੀ ਇਸ ਮੁਲਾਕਾਤ ਨੂੰ ਦੇਖ ਰਹੀ ਹੈ। ਦੁਨੀਆ 'ਚ ਬਦਲਾਅ ਤੇਜ਼ੀ ਦੇ ਨਾਲ ਹੋ ਰਹੇ ਨੇ, ਪਿਛਲੇ 100 ਸਾਲਾਂ ਦੇ ਵਿੱਚ ਨਹੀਂ ਦੇਖੇ ਗਏ ਜਿੰਨੇ ਬਦਲਾਅ ਹੋ ਗਏ ਨੇ। ਦੁਨੀਆ ਇੱਕ ਨਵੇਂ ਮੋੜ 'ਤੇ ਪਹੁੰਚ ਗਈ ਹੈ ਕਿ ਚੀਨ ਅਤੇ ਅਮਰੀਕਾ ਥਿਊਸੀਡਾਈਟਿਸ ਟ੍ਰੈਪ ਤੋਂ ਬਾਹਰ ਨਿਕਲ ਕੇ ਇੱਕ ਨਵਾਂ ਮਾਡਲ ਬਣਾ ਸਕਣਗੇ, ਵਿਸ਼ਵ ਭਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਣਗੇ। ਜਿਨਪਿੰਗ ਨੇ ਇਹ ਵੀ ਕਿਹਾ ਕਿ ਸਵਾਲ ਐਸੇ ਨੇ ਜੋ ਇਤਿਹਾਸ, ਦੁਨੀਆ ਅਤੇ ਜਨਤਾ ਦੇ ਲਈ ਅਹਿਮ ਨੇ, ਅਤੇ ਦੁਨੀਆ ਦੇ ਵੱਡੇ ਦੇਸ਼ਾਂ ਦੇ ਨੇਤਾਵਾਂ ਦੇ ਲਈ ਵੀ ਇਹ ਸਵਾਲ ਬਰਾਬਰ ਬਣਦੇ ਨੇ। ਉੱਥੇ ਹੀ ਕੌਮਾਂਤਰੀ ਖਬਰਾਂ ਦੇ ਵਿੱਚ ਇੱਕ ਆਖਰੀ ਖਬਰ ਵੀ ਪਾਉਂਦੇ ਹੋਏ ਚੱਲੀਏ ਸਾਂਝ, ਜਿੱਥੇ ਚੀਨੀ ਮੂਲ ਦੇ ਇੱਕ ਅਮਰੀਕੀ ਨਾਗਰਿਕ ਨੂੰ ਅਮਰੀਕਾ ਦੇ ਵਿੱਚ ਚੀਨ ਦਾ ਪਹਿਲਾ ਸੀਕਰੇਟ ਪੁਲਿਸ ਸਟੇਸ਼ਨ ਚਲਾਉਣ ਦਾ ਦੋਸ਼ੀ ਪਾਇਆ ਗਿਆ। 64 ਸਾਲ ਦੇ ਲੂ ਜਿਆਂਗਵਾਂਗ ਦੇ ਉੱਤੇ ਦੋਸ਼ ਸੀ ਕਿ ਉਸਨੇ 2022 ਦੀ ਸ਼ੁਰੂਆਤ 'ਚ ਨਿਊਯਾਰਕ ਦੇ ਮੈਨਹੈਟਨ ਸਥਿਤ ਚਾਈਨਾ ਟਾਊਨ ਇਲਾਕੇ ਦੇ ਵਿੱਚ ਚੀਨ ਦੇ ਜਨਤਕ ਸੁਰੱਖਿਆ ਮੰਤਰਾਲੇ ਦੇ ਲਈ ਇਹ ਸਟੇਸ਼ਨ ਖੋਲ੍ਹਿਆ ਸੀ ਅਤੇ ਸੰਚਾਲਿਤ ਕੀਤਾ ਸੀ। ਉਹਨਾਂ ਨੇ ਚੀਨ ਸਰਕਾਰ ਦੇ ਗੈਰ ਕਾਨੂੰਨੀ ਏਜੰਟ ਦੇ ਤੌਰ ਦੇ ਉੱਤੇ ਕੰਮ ਕਰਨ ਦੇ ਲਈ ਇਸ ਮਾਮਲੇ ਦੇ ਵਿੱਚ ਉਸਨੂੰ ਹੁਣ ਦੋਸ਼ੀ ਪਾਇਆ ਗਿਆ। ਇਹ ਫੈਸਲਾ ਅਜਿਹੇ ਸਮੇਂ 'ਚ ਆਇਆ ਜਦੋਂ ਇਸੇ ਹਫ਼ਤੇ ਕੈਲੀਫੋਰਨੀਆ ਦੇ ਇੱਕ ਮੇਅਰ ਨੇ ਚੀਨ ਦੇ ਇੱਕ ਗੈਰ ਕਾਨੂੰਨੀ ਏਜੰਟ ਦੇ ਰੂਪ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਕੰਮ ਕਰਦੇ ਸੀ ਇਸ ਦੋਸ਼ ਤੋਂ ਬਾਅਦ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ। ਇਹ ਫੈਸਲਾ ਨਿਊਯਾਰਕ ਦੀ ਫੈਡਰਲ ਅਦਾਲਤ ਦੇ ਵਿੱਚ ਇੱਕ ਹਫ਼ਤੇ ਤੱਕ ਚੱਲੀ ਜੂਰੀ ਦੀ ਸੁਣਵਾਈ ਤੋਂ ਬਾਅਦ ਆਇਆ। ਉੱਥੇ ਹੀ ਕੌਮਾਂਤਰੀ ਖਬਰਾਂ ਤੋਂ ਬਾਅਦ ਭਾਰਤ ਦੇ ਨਾਲ ਜੁੜੀਆਂ ਇੰਟਰਨੈਸ਼ਨਲ ਖਬਰਾਂ, ਵੈਸੇ ਤਾਂ ਆਸਟ੍ਰੇਲੀਆ ਦੀਆਂ ਖਬਰਾਂ ਅੱਗੇ ਚੱਲ ਕੇ ਸਾਂਝੀਆਂ ਕਰਦੇ ਹਾਂ, ਪਰ ਇੱਕ ਆਸਟ੍ਰੇਲੀਆ ਦੇ ਨਾਲ ਜੁੜੀ ਹੋਈ ਵੀ ਖਬਰ ਹੈ। ਪਹਿਲਾਂ ਰੂਸ ਤੋਂ ਖਬਰ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਰਾਨ ਜੰਗ ਦੀ ਵਜ੍ਹਾ ਦੇ ਚੱਲਦਿਆਂ ਪੈਟਰੋਲ ਡੀਜ਼ਲ ਦਾ ਇਸਤੇਮਾਲ ਘੱਟ ਕਰਨ ਦੀ ਦੇਸ਼ ਭਰ ਨੂੰ ਕੀਤੀ ਅਪੀਲ ਤੋਂ ਬਾਅਦ ਹੁਣ ਰੂਸ ਦਾ ਬਿਆਨ ਸਾਹਮਣੇ ਆਇਆ। 14 ਅਤੇ 15 ਮਈ ਨੂੰ ਦਿੱਲੀ 'ਚ ਹੋਣ ਵਾਲੇ ਬ੍ਰਿਕਸ ਵਿਦੇਸ਼ ਮੰਤਰੀਆਂ ਦੇ ਸੰਮੇਲਨ 'ਚ ਸ਼ਾਮਲ ਹੋਣ ਦੇ ਲਈ ਰੂਸ ਦੇ ਵਿਦੇਸ਼ ਮੰਤਰੀ ਸਰਗਈ ਲਾਵਰੋਵ ਨੇ ਇਹ ਗੱਲ ਕਹੀ ਕਿ ਭਾਰਤ ਇੰਪੋਰਟ ਦਾ ਬਹੁਤ ਹਿੱਸਾ ਕਰੂਡ ਆਇਲ ਦੇ ਜ਼ਰੀਏ ਲੈਂਦਾ ਹੈ ਔਰ ਰੂਸ ਦੇ ਨਾਲ ਤੇਲ ਖਰੀਦਣ ਤੋਂ ਰੂਸ ਨੇ ਕਦੇ ਵੀ ਇਨਕਾਰ ਨਹੀਂ ਕੀਤਾ। ਦੱਸ ਦਈਏ ਕਿ ਭਾਰਤ ਆਪਣੀ ਕੁੱਲ ਲੋੜਾਂ ਦਾ ਲਗਭਗ 90% ਤੇਲ ਇੰਪੋਰਟ ਕਰਦਾ ਹੈ। ਯੂਕਰੇਨ ਜੰਗ ਤੋਂ ਬਾਅਦ ਭਾਰਤ ਨੇ ਰੂਸ ਤੋਂ ਭਾਰੀ ਮਾਤਰਾ ਦੇ ਵਿੱਚ ਰਿਆਇਤੀ ਤੇਲ ਖਰੀਦਣਾ ਸ਼ੁਰੂ ਕਰ ਦਿੱਤਾ ਸੀ। ਹਾਲਾਂਕਿ ਭਾਰਤ ਦੀ ਜਨਤਾ ਤੱਕ ਉਸ ਰਿਆਇਤੀ ਤੇਲ ਦਾ 1 ਰੁਪਈਆ ਨਹੀਂ ਪਹੁੰਚਿਆ, ਪਰ ਭਾਰਤ ਦੇ ਕੁੱਲ ਇੰਪੋਰਟ ਦੇ ਵਿੱਚ ਰੂਸ ਦੀ ਹਿੱਸੇਦਾਰੀ ਵੱਧਦੀ ਚਲੀ ਗਈ। ਜੁਲਾਈ 2024 ਤੱਕ ਭਾਰਤ ਦੇ ਕੱਚੇ ਤੇਲ ਦੇ ਇੰਪੋਰਟ ਦੇ ਵਿੱਚ ਰੂਸ ਦੀ ਹਿੱਸੇਦਾਰੀ ਵੱਧ ਕੇ 44.6% ਹੋ ਗਈ ਸੀ। ਹਾਲਾਂਕਿ ਅਮਰੀਕੀ ਦਬਾਅ ਦੇ ਚੱਲਦਿਆਂ ਟੈਰਿਫ ਨੀਤੀਆਂ ਤੋਂ ਬਾਅਦ ਭਾਰਤ ਨੇ ਡਰ ਕੇ ਰੂਸ ਤੋਂ ਤੇਲ ਖਰੀਦਣਾ ਘੱਟ ਕਰ ਦਿੱਤਾ ਅਤੇ 20% ਹੀ ਇਹ ਰਹਿ ਗਿਆ। ਭਾਰਤ ਦੇ ਵਿੱਚ ਬ੍ਰਿਕਸ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਦੇ ਵਿੱਚ ਸ਼ਾਮਲ ਹੋਣ ਦੇ ਲਈ ਸਰਗਈ ਲਾਵਰੋਵ ਨੇ ਆਰਟੀ ਇੰਡੀਆ, ਜੋ ਕਿ ਰਸ਼ੀਅਨ ਟੈਲੀਵਿਜ਼ਨ ਹੈ, ਉਸ ਨੂੰ ਇੱਕ ਇੰਟਰਵਿਊ ਵੀ ਦਿੱਤੀ ਅਤੇ ਕਿਹਾ ਕਿ ਲੋਕ ਭਵਿੱਖ ਦੇ ਵਿੱਚ ਰੂਸ ਭਾਰਤ ਦੀ ਦੋਸਤੀ ਨੂੰ ਲੈ ਕੇ ਚਿੰਤਾ ਕਰ ਰਹੇ ਨੇ, ਪਰ ਮੈਨੂੰ ਲੱਗਦਾ ਕਿ ਲੋਕਾਂ ਨੂੰ ਚਿੰਤਾ ਨਹੀਂ ਹੋਣੀ ਚਾਹੀਦੀ। ਦੁਨੀਆ ਭਰ ਦੇ ਵਿੱਚ ਐਸੇ ਮਾਹੌਲ ਬਣਦੇ ਨੇ, ਪਰ ਭਾਰਤ ਦੀ ਆਜ਼ਾਦੀ ਦੇ ਸਮੇਂ ਤੋਂ ਬਾਅਦ ਪੱਛਮੀ ਦੇਸ਼ਾਂ ਦੇ ਨਾਲ ਕਦੇ ਵੀ ਅਜਿਹੇ ਸੰਬੰਧ ਨਹੀਂ ਰਹੇ ਜਿਵੇਂ ਰੂਸ ਦੇ ਨਾਲ ਰਹੇ ਨੇ। ਇਸ ਕਰਕੇ ਬ੍ਰਾਹਮੋਸ ਮਿਜ਼ਾਈਲ ਦੀ ਸ਼ੁਰੂਆਤ ਤੋਂ ਲੈ ਕੇ ਕਲਿਸ਼ਨਕੋਵ ਮਸ਼ੀਨ ਗੰਨਾਂ ਤੱਕ ਪਹੁੰਚਣ ਤੱਕ ਔਰ T-90 ਟੈਂਕਸ ਬਣਾਏ ਜਾਣ ਤੱਕ, ਤੇਲ ਇੰਪੋਰਟ ਕੀਤੇ ਜਾਣ ਤੱਕ ਰੂਸ ਭਾਰਤ ਦੀ ਹਮਾਇਤ ਕਰਦਾ ਰਹੇਗਾ। ਉੱਥੇ ਆਸਟ੍ਰੇਲੀਆ ਨੇ ਫੈਡਰਲ ਬਜਟ ਪੇਸ਼ ਕੀਤਾ ਪਿਛਲੇ ਦਿਨਾਂ ਦੇ ਵਿੱਚ। ਆਸਟ੍ਰੇਲੀਆ ਸਰਕਾਰ ਨੇ 2026-27 ਦੇ ਫੈਡਰਲ ਬਜਟ ਦੇ ਵਿੱਚ ਭਾਰਤ ਦੇ ਲਈ ਵੀ ਆਪਣਾ ਜਿਹੜਾ ਆਰਥਿਕ ਰਣਨੀਤਕ ਪ੍ਰੋਗਰਾਮ ਹੈ ਉਸ ਨੂੰ ਹੋਰ ਮਜ਼ਬੂਤ ਕਰਨ ਦੇ ਖਾਤਰ $25 ਮਿਲੀਅਨ ਦੀ ਰਾਸ਼ੀ ਦੇਣ ਦਾ ਫੈਸਲਾ ਕੀਤਾ। ਇਹ ਫੈਸਲਾ ਡੋਨਲਡ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਵਿਸ਼ਵ ਭਰ ਦੇ ਵਿੱਚ ਜਿਹੜੇ ਜੀਓ ਪੋਲੀਟੀਕਲ ਹਾਲਾਤਾਂ ਦੇ ਅੰਦਰ ਤਬਦੀਲੀ ਆਈ ਹੈ ਉਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਕੀਤਾ ਗਿਆ। ਇਹ ਫੰਡਿੰਗ ਆਸਟ੍ਰੇਲੀਆ ਦੀ ਭਾਰਤ ਦੇ ਨਾਲ ਵਿਆਪਕ ਸਾਂਝੇਦਾਰੀ, ਜਿਹਨੂੰ ਕੌਮਪ੍ਰੀਹੈਂਸਿਵ ਪਾਰਟਨਰਸ਼ਿਪ ਕਹਿ ਲਿਆ ਜਾਂਦਾ, ਅਤੇ ਇਸ ਦਾ ਮੁੱਖ ਮਕਸਦ ਇਸ ਸਾਂਝੇਦਾਰੀ ਨੂੰ ਹੋਰ ਵਧਾਉਣ ਅਤੇ ਜਿਹੜਾ ਭਾਰਤ ਦੇ ਨਾਲ ਇੱਕ ਪ੍ਰੋਗਰਾਮ ਚੱਲਦਾ ਮੈਤਰੀ ਨਾਮ ਦਾ ਪ੍ਰੋਗਰਾਮ ਚੱਲਦਾ, ਇਸ ਦੇ ਤਹਿਤ ਸਮੁੰਦਰੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨਾ, ਇੰਡੋ ਪੈਸੀਫਿਕ ਖੇਤਰ ਦੇ ਵਿੱਚ ਵਪਾਰਕ ਸੰਬੰਧਾਂ ਨੂੰ ਮਜ਼ਬੂਤ ਕਰਨਾ ਆਦਿ ਸ਼ਾਮਲ ਹੈ। ਦੱਸ ਦਈਏ ਕਿ ਭਾਰਤ ਅਤੇ ਆਸਟ੍ਰੇਲੀਆ ਦੇ ਦਰਮਿਆਨ ਆਰਥਿਕ ਸਹਿਯੋਗ ਅਤੇ ਵਪਾਰਕ ਸਮਝੌਤਾ ਯਾਨੀ ECTA ਇਸ ਦੇ 4 ਸਾਲ ਪੂਰੇ ਹੋ ਚੁੱਕੇ ਨੇ। ਕਿਹਾ ਜਾ ਰਿਹਾ ਹੈ ਕਿ ਦੋਹਾਂ ਦੇਸ਼ਾਂ ਦਾ ਵਪਾਰ ਇੱਕ ਨਵੀਂ ਉਚਾਈ ਦੇ ਉੱਤੇ, ਅੰਕੜਿਆਂ ਦੇ ਮੁਤਾਬਕ ਭਾਰਤ ਤੋਂ ਆਸਟ੍ਰੇਲੀਆ ਨੂੰ ਹੋਣ ਵਾਲਾ ਜਿਹੜਾ ਨਿਰਯਾਤ ਸੀ 2020-21 'ਚ $4 ਬਿਲੀਅਨ ਦਾ ਸੀ, 2024-25 'ਚ ਵੱਧ ਕੇ
$8.5 billion ਤੋਂ ਪਾਰ ਹੋ ਗਿਆ। 2024-25 ਦੇ ਵਿੱਚ ਕੁੱਲ ਦੁਵੱਲਾ ਵਪਾਰ $24 billion ਦਾ ਰਿਹਾ, ਯਾਨੀ ਭਾਰਤ ਵੱਲੋਂ ਭੇਜਿਆ ਜਾਣ ਵਾਲਾ ਸਮਾਨ ਅਤੇ ਆਸਟ੍ਰੇਲੀਆ ਦੀ ਤਰਫ ਤੋਂ ਭੇਜਿਆ ਜਾਣ ਵਾਲਾ ਸਮਾਨ। 1 ਜਨਵਰੀ 2026 ਤੋਂ ਬਾਅਦ ਸਾਰੀਆਂ ਭਾਰਤੀ ਵਸਤਾਂ ਦੇ ਉੱਤੇ ਨਿਰਯਾਤ ਦੇ ਲਈ ਆਸਟ੍ਰੇਲੀਆਈ ਬਾਜ਼ਾਰ ਦੇ ਵਿੱਚ 0 duty ਲਾਗੂ ਹੋ ਗਈ ਹੈ। ਇਸ ਦੇ ਚੱਲਦਿਆਂ ਭਾਰਤ ਦੇ ਨਾਲ ਵਪਾਰ ਹੋਰ ਗਹਿਰਾ ਹੋਣ ਦੇ ਜਿਹੜੇ ਕਿਆਸ ਲਗਾਏ ਜਾਂਦੇ ਰਹੇ ਨੇ। ਉਹਦਾ ਨੀਟ UG ਪੇਪਰ ਲੀਕ ਮਾਮਲੇ ਦੇ ਵਿੱਚ ਹੁਣ ਸੁਪਰੀਮ ਕੋਰਟ ਇਹ ਮਾਮਲਾ ਚਲਾ ਗਿਆ। ਗ੍ਰੈਜੂਏਟ ਮੈਡੀਕਲ ਕੋਰਸਾਂ ਦੇ ਵਿੱਚ ਪ੍ਰਵੇਸ਼ ਦੇ ਲਈ ਆਯੋਜਿਤ ਨੀਟ UG ਪ੍ਰੀਖਿਆ ਦੇ ਸੰਚਾਲਨ ਦੇ ਵਿੱਚ ਅਸਫਲ ਤਰੀਕੇ ਦੇ ਨਾਲ ਇਸ ਨੂੰ ਆਯੋਜਿਤ ਕੀਤਾ ਗਿਆ। ਇਸ ਕਿਸਮ ਦੇ ਦੋਸ਼ ਲਗਾਉਂਦਿਆਂ ਹੋਇਆਂ ਇੱਕ ਮੈਡੀਕਲ ਐਸੋਸੀਏਸ਼ਨ ਨੇ ਸਿਖਰਲੀ ਅਦਾਲਤ ਦੇ ਵਿੱਚ ਇਸ ਪ੍ਰੀਖਿਆ ਦੇ ਵਿੱਚ ਇਸ ਪ੍ਰੀਖਿਆ ਦੀ ਪ੍ਰਣਾਲੀ ਨੂੰ ਲੈ ਕੇ ਚੁਣੌਤੀ ਦਿੱਤੀ ਹੈ। ਦੱਸ ਦਈਏ ਕਿ ਕੌਮੀ ਪ੍ਰੀਖਿਆ ਏਜੰਸੀ NTA ਵੱਲੋਂ 3 ਮਈ ਨੂੰ ਆਯੋਜਿਤ ਕੀਤੀ ਗਈ ਨੀਟ 2026 ਦੀ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਲੀਕ ਹੋ ਗਿਆ ਸੀ, ਜਿਸ ਦੇ ਦੋਸ਼ਾਂ ਕਾਰਨ 12 ਮਈ ਨੂੰ ਇਸ ਨੂੰ ਰੱਦ ਕਰ ਦਿੱਤਾ ਗਿਆ। ਇਸ ਮਾਮਲੇ ਦੀ ਜਾਂਚ ਵੈਸੇ ਹੁਣ CBI ਕਰ ਰਹੀ ਹੈ। ਉੱਧਰ ਆਲ ਇੰਡੀਆ ਮੈਡੀਕਲ ਐਸੋਸੀਏਸ਼ਨ ਫੈਡਰੇਸ਼ਨ ਦੀ ਤਰਫ ਤੋਂ ਅਦਾਲਤ ਦੇ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਗਈ ਅਤੇ ਕਿਹਾ ਗਿਆ ਕਿ NTA ਨੂੰ ਵਧੇਰੇ ਮਜ਼ਬੂਤ ਸੰਸਥਾ ਬਣਾਉਣਾ ਚਾਹੀਦਾ ਹੈ। ਵਟਸਐਪ ਅਤੇ ਟੈਲੀਗ੍ਰਾਮ ਵਰਗੇ ਪਲੈਟਫਾਰਮ ਦੇ ਉੱਤੇ ਜਿਹੜੇ ਪੇਪਰ ਲੀਕ ਹੋ ਜਾਂਦੇ ਨੇ, ਪਹਿਲੀ ਵਾਰ ਤਾਂ ਨਹੀਂ ਹੋਇਆ। ਔਰ ਇਸ ਦੇ ਨਾਲ ਨੀਟ ਦੀ ਇੱਕ ਸਾਰਥਕਤਾ ਦੇ ਉੱਤੇ ਔਰ ਇਸ ਦੀ ਪਾਰਦਰਸ਼ਤਾ ਦੇ ਉੱਤੇ ਸਵਾਲ ਖੜ੍ਹੇ ਹੋਣ ਲੱਗ ਪਏ ਨੇ। ਉਂਝ NEET UG ਪੇਪਰ ਲੀਕ ਮਾਮਲੇ 'ਚ ਹੁਣ ਤੱਕ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ। ਦੇਸ਼ ਭਰ ਦੇ ਵਿੱਚ ਤਲਾਸ਼ੀ ਮੁਹਿੰਮਾਂ ਚੱਲ ਰਹੀਆਂ ਨੇ। ਅਧਿਕਾਰੀਆਂ ਨੇ ਦੱਸਿਆ ਹੈ ਕਿ ਏਜੰਸੀ ਨੇ ਜੈਪੁਰ ਤੋਂ 3, ਗੁਰੂਗ੍ਰਾਮ ਤੋਂ 1 ਅਤੇ ਨਾਸਿਕ ਤੋਂ 1 ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਅਗਲੀ ਖਬਰ ਜਾਂ ਆਖਰੀ ਖਬਰਾਂ ਦੀ ਸਾਂਝ ਪਾਈਏ ਤਾਂ ਸਮਾਜਵਾਦੀ ਪਾਰਟੀ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਦੇ ਛੋਟੇ ਬੇਟੇ ਪ੍ਰਤੀਕ ਯਾਦਵ ਦਾ ਵੀ ਦੇਹਾਂਤ ਹੋ ਗਿਆ ਸੀ। ਦੱਸ ਦਈਏ ਸਵਰਗੀ ਮੁਲਾਇਮ ਸਿੰਘ ਯਾਦਵ ਦੇ ਕਾਫੀ ਚਹੇਤੇ ਸੀ, ਹਾਲਾਂਕਿ ਪ੍ਰਤੀਕ ਰਾਜਨੀਤੀ ਤੋਂ ਦੂਰ ਸੀ, 43 ਸਾਲ ਦੇ ਸੀ। ਅਖਿਲੇਸ਼ ਯਾਦਵ ਦੇ ਛੋਟੇ ਭਰਾ ਨੇ ਉਹ, ਉਹਨਾਂ ਨੇ ਆਪਣੀ ਉਹਨਾਂ ਦੀ ਪਤਨੀ ਅਪਰਣਾ ਯਾਦਵ ਨੇ ਇਹ ਜਾਣਕਾਰੀ ਸਾਂਝੀ ਕੀਤੀ। ਪ੍ਰਤੀਕ ਯਾਦਵ ਦਾ ਸੰਸਕਾਰ ਅੱਜ ਸਵੇਰੇ 11 ਵਜੇ ਲਖਨਊ ਦੇ ਬੈਕੁੰਠ ਧਾਮ ਵਿੱਚ ਕੀਤਾ ਜਾ ਰਿਹਾ। ਦੱਸ ਦਈਏ ਕਿ ਪੋਸਟਮਾਰਟਮ ਤੋਂ ਬਾਅਦ ਪ੍ਰਤੀਕ ਦੀ ਮੌਤ ਦਾ ਕਾਰਨ ਪਲਮਨਰੀ ਥ੍ਰੋਬਲੋਇਜ਼ਮ ਦੱਸਿਆ ਗਿਆ ਸੀ। ਡਾਕਟਰਾਂ ਦੇ ਮੁਤਾਬਕ ਫੇਫੜਿਆਂ ਦੀ ਨਸਾਂ ਦੇ ਵਿੱਚ ਖੂਨ ਦਾ ਥੱਕਾ ਜੰਮਣ ਦੇ ਕਾਰਨ ਦਿਲ ਅਤੇ ਫੇਫੜਿਆਂ ਦਾ ਅਚਾਨਕ ਕੰਮ ਕਰਨਾ ਬੰਦ ਹੋ ਜਾਂਦਾ। ਇੱਕ ਹੋਰ ਪੁਖਤਾ ਸਬੂਤ ਦੇ ਲਈ ਡਾਕਟਰਾਂ ਨੇ ਵਿਸਰਾ ਅਤੇ ਦਿਲ ਦੇ ਕੁਝ ਹਿੱਸਿਆਂ ਨੂੰ ਅਗਲੇਰੀ ਜਾਂਚ ਦੇ ਲਈ ਭੇਜ ਦਿੱਤਾ ਹੈ। ਪ੍ਰਤੀਕ ਯਾਦਵ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਦੇ ਮਤਰੇਏ ਭਰਾ ਸਨ। ਮੁਲਾਇਮ ਸਿੰਘ ਯਾਦਵ ਅਤੇ ਸਾਧਨਾ ਗੁਪਤਾ ਦੇ ਬੇਟੇ ਸੀ। ਉਹਨਾਂ ਨੇ ਆਪਣੀ ਪਤਨੀ ਅਪਰਣਾ ਯਾਦਵ ਭਾਰਤੀ ਜਨਤਾ ਪਾਰਟੀ ਦੇ ਨਾਲ ਜੋੜ ਰੱਖੀ ਸੀ, ਭਾਵੇਂ ਕਿ ਪ੍ਰਤੀਕ ਯਾਦਵ ਖੁਦ ਸਰਗਰਮ ਪੋਲੀਟਿਕਸ ਤੋਂ ਦੂਰ ਰਹੇ ਨੇ, ਪਰ ਯਾਦਵ ਦਾ ਪਰਿਵਾਰ ਅਕਸਰ ਚਰਚਾ ਦੇ ਵਿੱਚ ਰਹਿੰਦਾ ਹੈ। ਆਸਟ੍ਰੇਲੀਆ ਦੀਆਂ ਖਬਰਾਂ ਦੇ ਵੱਲ ਚੱਲਦੇ ਹਾਂ। ਪਹਿਲੀ ਖਬਰ ਹੰਤਾ ਵਾਇਰਸ ਦੇ ਨਾਲ ਜੁੜੀ ਹੋਈ, ਜਿੱਥੇ ਆਸਟ੍ਰੇਲੀਆ ਦੇ ਵਿੱਚ 6 ਟਰੈਵਲਰ ਆ ਰਹੇ ਨੇ ਉਸ ਕਰੂਜ਼ ਸ਼ਿਪ ਦੇ ਉੱਤੇ ਜਿਹੜੇ ਸਵਾਰ ਸੀ, ਜਿਸ ਨੂੰ ਦੁਨੀਆ ਭਰ ਦੇ ਵਿੱਚ ਸੁਰਖੀਆਂ ਦਾ ਵਿਸ਼ਾ ਬਣਾ ਕੇ ਦੱਸਿਆ ਗਿਆ ਅਤੇ ਦੇਖਿਆ ਗਿਆ, ਜਿਹੜਾ ਡੱਚ ਕਰੂਜ਼ ਲਾਈਨਰ MV ਹੋਂਡਿਊਸ। ਇਸ ਦੇ ਉੱਤੇ ਮਹੀਨਿਆਂ ਬੱਧੀ ਦੁਨੀਆ ਭਰ ਦੇ ਵਿੱਚ ਗੇੜਾ ਕੱਟਣ ਤੋਂ ਬਾਅਦ ਅਤੇ ਆਪਣੀਆਂ ਛੁੱਟੀਆਂ ਦਾ ਇੱਕ ਦੁਖਦ ਅੰਤ ਲੈ ਕੇ ਬਹੁਤ ਸਾਰੇ ਜਿਹੜੇ ਟਰੈਵਲਰ ਨੇ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਪਹੁੰਚ ਰਹੇ ਨੇ, ਪਰ ਆਸਟ੍ਰੇਲੀਅਨ ਜਿਹੜੇ ਟਰੈਵਲਰ ਨੇ ਉਹਨਾਂ ਨੂੰ ਵੈਸਟਰਨ ਆਸਟ੍ਰੇਲੀਆ ਲਿਆਂਦਾ ਜਾਏਗਾ। ਹੰਤਾ ਵਾਇਰਸ ਦੇ ਨਾਲ 3 ਲੋਕਾਂ ਦੀ ਹੁਣ ਤੱਕ ਮੌਤ ਵੀ ਹੋਈ ਹੈ, 8 ਹੋਰ ਗੰਭੀਰ ਰੂਪ ਦੇ ਵਿੱਚ ਬਿਮਾਰ ਨੇ। ਦੱਸਿਆ ਜਾ ਰਿਹਾ ਹੈ ਕਿ ਡਿਪਾਰਟਮੈਂਟ ਆਫ ਫੋਰਨ ਅਫੇਅਰ ਅਤੇ ਟ੍ਰੇਡ ਦੇ ਹਵਾਲੇ ਦੇ ਨਾਲ ਕਿ ਇਹਨਾਂ ਨੂੰ ਪਹਿਲਾਂ ਨੈਦਰਲੈਂਡ ਤੋਂ ਪਰਥ ਲਿਆਂਦਾ ਜਾਏਗਾ ਅਤੇ ਇੱਥੇ ਇਹਨਾਂ ਨੂੰ ਕੁਆਰੰਟੀਨ ਰੱਖਿਆ ਜਾਣਾ ਹੈ। ਬੁੱਧਵਾਰ ਦੇ ਦਿਨ ਫੈਡਰਲ ਸਰਕਾਰ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਸੀ। ਦੱਸਿਆ ਗਿਆ ਕਿ ਪਰਥ ਦੇ ਵਿੱਚ ਉਤਰਨ ਵਾਲੇ 4 ਆਸਟ੍ਰੇਲੀਅਨ ਨਾਗਰਿਕ ਅਤੇ 1 ਜਿਹੜਾ ਪਰਮਾਨੈਂਟ ਰੈਜ਼ੀਡੈਂਟ ਹੈ ਨਿਊਜ਼ੀਲੈਂਡ ਦਾ, ਅਤੇ ਇਹਨਾਂ ਨੂੰ ਵੀ ਇੱਥੇ ਲਿਆਂਦਾ ਜਾਣਾ। ਬੁਲਜ਼ਬਰੂਕ ਸੈਂਟਰ ਫੋਰ ਨੈਸ਼ਨਲ ਰਿਜ਼ੀਲੈਂਸ ਪਰਥ ਤੋਂ ਲਗਭਗ 40 ਕਿਲੋਮੀਟਰ ਦੂਰ ਹੈ। ਜੇਕਰ ਤੁਹਾਡੇ ਯਾਦ ਹੋਵੇ, COVID-19 ਦੇ ਵੇਲੇ ਇਹ ਫੈਸਿਲਿਟੀ, ਕੁਆਰੰਟੀਨ ਫੈਸਿਲਿਟੀ ਕਿਹਾ ਜਾ ਰਿਹਾ ਸੀ ਕਿ ਵਰਲਡ ਕਲਾਸ ਫੈਸਿਲਿਟੀਜ਼ ਨੇ ਆਸਟ੍ਰੇਲੀਆ 'ਚ, 3 ਐਸੀਆਂ ਤਿਆਰ ਹੋਈਆਂ ਸੀ, ਨਾਰਦਰਨ ਟੈਰੀਟਰੀ, ਵੈਸਟਰਨ ਆਸਟ੍ਰੇਲੀਆ, ਕੁਇਨਜ਼ਲੈਂਡ ਦੇ ਵਿੱਚ। ਇੱਕ ਇਹ ਜਿਹੜੀ ਹੈ ਵੈਸਟਰਨ ਆਸਟ੍ਰੇਲੀਆ ਦੀ 500 ਬੈੱਡਾਂ ਦੀ ਇਹ ਕੁਆਰੰਟੀਨ ਫੈਸਿਲਿਟੀ ਹੈ, ਜਦੋਂ COVID-19 ਦੇ ਵੇਲੇ 2022 ਦੇ ਵਿੱਚ ਇਸ ਨੂੰ ਤਿਆਰ ਕੀਤਾ ਗਿਆ ਸੀ। ਔਰ ਬੜੀ ਖਾਸ ਹੈ ਇਹ, ਇਸ ਦੇ ਅੰਦਰ ਸਪੈਸ਼ਲਾਈਜ਼ਡ ਕਿਸਮ ਦੀ ਵੈਂਟੀਲੇਸ਼ਨ ਸਿਸਟਮ ਲੱਗੇ ਹੋਏ ਨੇ। ਖਾਣਾ ਵੀ ਇਸ ਤਰੀਕੇ ਦੇ ਨਾਲ ਜਿਹੜਾ ਸਟਾਫ ਲੈ ਕੇ ਜਾਂਦਾ ਕਿ
ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਕ੍ਰੋਸ ਕੰਟੈਮੀਨੇਸ਼ਨ ਦਾ ਸ਼ਿਕਾਰ ਨਾ ਹੋ ਜਾਣ। ਹਰ ਇੱਕ ਕੋਨਾ ਜਿਹੜਾ ਇਸ ਫੈਸਿਲਿਟੀ ਦਾ ਉਹ ਬੜੀ ਆਸਾਨੀ ਦੇ ਨਾਲ ਡਿਸਇਨਫੈਕਟ ਕੀਤਾ ਜਾ ਸਕਦਾ। ਮੈਡੀਕਲ ਫੈਸਿਲਿਟੀ ਜਿਹੜੀ ਹੈ ਔਨ ਸਾਈਟ ਮੌਜੂਦ ਰਹਿੰਦੀ ਹੈ। ਸੋ ਇਸ ਫੈਸਿਲਿਟੀ ਦੇ ਵਿੱਚ ਇਹਨਾਂ ਨੂੰ ਕੁਛ ਦਿਨ ਰੱਖਿਆ ਜਾਏਗਾ, ਬੁਲਜ਼ਬਰੁੱਕ ਜਿਹੜਾ ਸੈਂਟਰ ਹੈ। ਵੈਸੇ ਆਸਟ੍ਰੇਲੀਆ ਦਾ ਜਿਹੜਾ ਕੁਆਰੰਟੀਨ ਸਿਸਟਮ ਹੈ ਉਹ ਬਾਕੀ ਦੇ ਦੇਸ਼ਾਂ ਦੇ ਨਾਲੋਂ ਥੋੜ੍ਹਾ ਜਿਹਾ ਵੱਖਰਾ ਹੈ। ਆਸਟ੍ਰੇਲੀਆ ਨੇ ਇਹਨਾਂ ਨੂੰ ਇਸ ਕਿਸਮ ਦੀ ਇੱਕ ਫੈਸਿਲਿਟੀ ਦੇ ਵਿੱਚ ਰੱਖਿਆ, ਪਰ ਬਹੁਤ ਸਾਰੇ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਸੈਲਫ ਕੁਆਰੰਟੀਨ ਜਾਂ ਸੈਲਫ ਆਈਸੋਲੇਸ਼ਨ ਦੇ ਵਿੱਚ ਭੇਜ ਦਿੱਤਾ। ਜਿਵੇਂ ਉਦਾਹਰਣ ਦੇ ਤੌਰ 'ਤੇ ਬਰਤਾਨੀਆ ਦੇ ਵਿੱਚ ਤਾਂ 22 ਟਰੈਵਲਰ ਇਫੈਕਟ ਦੱਸੇ ਗਏ ਸੀ, ਜਿਨ੍ਹਾਂ ਨੂੰ 72 ਘੰਟੇ ਹਸਪਤਾਲ 'ਚ ਰੱਖਿਆ ਗਿਆ। ਉਸ ਤੋਂ ਬਾਅਦ ਫਿਰ ਉਹਨਾਂ ਨੂੰ ਸੈਲਫ ਆਈਸੋਲੇਸ਼ਨ ਦੇ ਵਿੱਚ 42 ਦਿਨਾਂ ਦੇ ਲਈ ਭੇਜਿਆ ਗਿਆ। ਠੀਕ ਇਸੇ ਤਰੀਕੇ ਦੇ ਨਾਲ ਅਮਰੀਕਾ ਦੇ ਜਿਹੜੇ 8 ਟਰੈਵਲਰ ਸੀ ਉਹਨਾਂ ਨੂੰ ਉੱਥੋਂ ਦੇ ਇੱਕ ਨੈਬਰੈਸਕਾ ਯੂਨੀਵਰਸਿਟੀ ਦਾ ਜਿਹੜਾ ਮੈਡੀਕਲ ਸੈਂਟਰ ਹੈ ਉਹਦੇ ਵਿੱਚ ਰੱਖਿਆ ਗਿਆ। ਕੁਝ ਕਈਆਂ ਨੂੰ ਐਟਲਾਂਟਾ ਦੇ ਇੱਕ ਮੈਡੀਕਲ ਕਾਲਜ ਦੇ ਵਿੱਚ ਰੱਖਿਆ ਗਿਆ, ਉੱਥੇ ਕੇਅਰ ਪਲਾਨ ਦੇ ਕੇ ਅਤੇ ਫਿਰ ਬਾਅਦ ਦੇ ਵਿੱਚ ਸੈਲਫ ਆਈਸੋਲੇਸ਼ਨ ਦੇ ਵਿੱਚ ਭੇਜ ਦਿੱਤਾ ਗਿਆ। ਇੱਦਾਂ ਹੀ ਨੈਦਰਲੈਂਡ, ਕੈਨੇਡਾ, ਸਵਿਟਜ਼ਰਲੈਂਡ, ਜਰਮਨੀ, ਇੱਥੋਂ ਦੇ ਸਾਰੇ ਜਿੰਨੇ ਵੀ ਲੋਕ ਸੀ ਉਹਨਾਂ ਨੂੰ ਸੈਲਫ ਆਈਸੋਲੇਸ਼ਨ ਦੇ ਵਿੱਚ ਭੇਜਿਆ ਗਿਆ। ਪਰ ਆਸਟ੍ਰੇਲੀਆ ਦਾ ਪਲਾਨ ਇਹ ਹੈ ਕਿ ਇਹਨਾਂ ਨੂੰ ਸੈਲਫ ਕੁਆਰੰਟੀਨ ਦੀ ਬਜਾਏ ਇਸ ਕੁਆਰੰਟੀਨ ਫੈਸਿਲਿਟੀ ਦੇ ਵਿੱਚ ਰੱਖਿਆ ਜਾਵੇ ਅਤੇ ਫਿਰ ਇੱਥੋਂ 42 ਦਿਨ ਰੱਖਣ ਤੋਂ ਬਾਅਦ ਇਹਨਾਂ ਨੂੰ ਘਰੋਂ ਘਰੀ ਭੇਜ ਦਿੱਤਾ ਜਾਵੇ ਜਿੱਥੇ ਉਹ ਆਪਣੇ ਆਪ ਨੂੰ ਮੋਨੀਟਰ ਕਰਨ ਅਤੇ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਫਿਰ ਡਾਕਟਰੀ ਮਦਦ ਲਿੱਤੀ ਜਾ ਸਕੇ। ਸਿਆਸਤ ਦੇ ਨਾਲ ਜੁੜੀਆਂ ਖਬਰਾਂ ਵੀ ਆਸਟ੍ਰੇਲੀਆ ਦੇ ਵਿੱਚ ਸਾਂਝੀਆਂ ਕਰਦੇ ਚੱਲਦੇ ਹਾਂ, ਜਿੱਥੇ ਇੰਡੀਪੈਂਡੈਂਟ ਤਸਮੇਨੀਆ ਤੋਂ ਜਿਹੜੇ ਸੈਨੇਟਰ ਨੇ ਟੈਮੀ ਟੈਰਲ, ਉਹਨਾਂ ਨੇ ਹੁਣ ਲੇਬਰ ਪਾਰਟੀ ਜੁਆਇਨ ਕਰ ਲਈ ਹੈ ਅਤੇ ਕਿਹਾ ਹੈ ਕਿ ਉਹ ਨੈਚੁਰਲ ਫਿੱਟ ਸੀ ਲੇਬਰ ਪਾਰਟੀ ਦੇ ਵਿੱਚ, ਤਾਂ ਉਹਨਾਂ ਨੇ ਸੁਭਾਵਕ ਤੌਰ ਦੇ ਉੱਤੇ ਆ ਹੀ ਜਾਣਾ ਸੀ। ਅਸਲ ਦੇ ਵਿੱਚ ਪਹਿਲਾਂ ਕ੍ਰੋਸ ਬੈਂਚ ਵੀ ਰਹੇ ਨੇ, ਉਹ 2 ਸਾਲ ਬੈਠੇ ਰਹੇ ਨੇ ਕਿਉਂਕਿ ਉਹਨਾਂ ਨੇ ਜੈਕੀ ਲੈਂਬੀ ਨੈਟਵਰਕ ਦੇ ਵਿੱਚੋਂ ਅਸਤੀਫਾ ਦੇ ਦਿੱਤਾ ਸੀ 2024 'ਚ ਅਤੇ ਫਿਰ ਬਾਅਦ ਦੇ ਵਿੱਚ ਅਪਰ ਹਾਊਸ ਦੇ ਵਿੱਚ ਕਿਉਂਕਿ ਉਹਨਾਂ ਨੇ 2022 ਦੇ ਵਿੱਚ ਜੈਕੀ ਲੈਂਬੀ ਦਾ ਜਿਹੜਾ ਪਾਰਟੀ ਸੀ ਉਹਨਾਂ ਦੀ ਪਾਰਟੀ ਦੇ ਵਿੱਚੋਂ ਸੈਨੇਟਰ ਦੇ ਤੌਰ 'ਤੇ ਜੁਆਇਨ ਕੀਤਾ ਸੀ। ਅਪਰ ਹਾਊਸ ਦੇ ਵਿੱਚੋਂ ਕ੍ਰੋਸ ਬੈਂਚ ਦੇ ਉੱਤੇ ਰਹੇ ਸੀ। ਵੀਰਵਾਰ ਦੇ ਦਿਨ ਅੱਜ ਸਵੇਰ ਵੇਲੇ ਟਾਇਰਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹ ਲੇਬਰ ਪਾਰਟੀ ਵੱਲ ਜਾਣ ਤੋਂ ਬਿਲਕੁਲ ਵੀ ਕਿਸੇ ਕਿਸਮ ਦੇ ਲਈ ਕੋਈ ਮਾਫ਼ੀ ਨਹੀਂ ਮੰਗਦੇ। ਉਹ ਕਹਿੰਦੇ ਕਿ ਲੇਬਰ ਪਾਰਟੀ ਦੇ ਨਾਲ ਉਹ ਰੈਗੂਲਰਲੀ ਜੁੜੇ ਰਹੇ ਨੇ, ਸੁਣਦੇ ਰਹੇ ਨੇ ਸੈਨੇਟ ਦੇ ਵਿੱਚ, ਹਾਲਾਂਕਿ ਲੇਬਰ ਨੂੰ ਇਸ ਦੇ ਨਾਲ ਮਦਦ ਮਿਲ ਸਕੇਗੀ। ਸੈਨੇਟ ਦੇ ਵਿੱਚ ਲੇਬਰ ਦੇ ਸੈਨੇਟਰ ਦੀ ਗਿਣਤੀ ਹੁਣ 30 ਹੋ ਜਾਏਗੀ ਔਰ ਜ਼ਾਹਰ ਜਿਹੀ ਗੱਲ ਹੈ ਕਿ ਗੱਠਜੋੜ ਤੋਂ ਅਕਸਰ ਸਪੋਰਟ ਮੰਗਣ ਦੀ ਲੋੜ ਪੈਂਦੀ ਹੈ ਜਾਂ ਗ੍ਰੀਨਸ ਤੋਂ। ਹੇਠਲੇ ਸਦਨ ਦੇ ਵਿੱਚ ਤਾਂ ਸਰ ਜਾਂਦਾ ਪਰ ਉੱਪਰਲਾ ਸਦਨ ਯਾਨੀ ਕਿ ਸੈਨੇਟ ਦੇ ਵਿੱਚ ਕਿਸੇ ਵੀ ਲੈਜੀਸਲੇਸ਼ਨ ਨੂੰ ਪਾਸ ਕਰਾਉਣ ਦੇ ਲਈ ਅਕਸਰ ਲੇਬਰ ਨੂੰ ਗੱਠਜੋੜ ਯਾਨੀ ਲਿਬਰਲ ਨੈਸ਼ਨਲ ਪਾਰਟੀ ਜਾਂ ਫਿਰ ਗ੍ਰੀਨਸ ਪਾਰਟੀ ਦੇ ਵੱਲ ਝਾਕਣਾ ਪੈਂਦਾ। ਅਜਿਹੇ ਦੇ ਵਿੱਚ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਉਹਨਾਂ ਨੂੰ ਚੰਗਾ ਯਕੀਨ ਹੈ ਟਾਇਰਲ ਜਿਹੜੇ ਨੇ ਉਹ ਤਸਮੇਨੀਆ ਦੇ ਲੋਕਾਂ ਦੀ ਅਗਵਾਈ ਕਰਦੇ ਰਹਿਣਗੇ। ਉੱਥੇ ਸਵੇਰ ਵੇਲੇ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਕਿ ਵਿਕਟੋਰੀਆ ਨੂੰ ਫੈਡਰਲ ਸਰਕਾਰ ਨੇ ਇਸ ਬਜਟ ਦੇ ਵਿੱਚੋਂ ਕੁਝ ਜ਼ਿਆਦਾ ਹੀ ਰਿਓੜੀਆਂ ਵੰਡ ਦਿੱਤੀਆਂ ਨੇ। ਅੰਨਾ ਵੰਡੇ ਰਿਓੜੀਆਂ ਮੁੜ ਆਪਣਿਆਂ ਨੂੰ ਵਾਲੀ ਕਹਾਵਤ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਅਤੇ ਡਾਕਟਰ ਜਿਮ ਚਾਮਸ ਜਿਹੜੇ ਕਿ ਫਾਈਨੈਂਸ ਮਿਨਿਸਟਰ ਨੇ ਜਾਂ ਟ੍ਰੈਜਰ ਕਹਿ ਸਕਦੇ ਹਾਂ, ਫਾਈਨੈਂਸ ਮਿਨਿਸਟਰ ਤਾਂ ਨਹੀਂ, ਇਹਨਾਂ ਨੇ ਬਜਟ ਪੇਸ਼ ਕੀਤਾ ਸੀ ਔਰ ਇਸ ਬਜਟ ਦੇ ਵਿੱਚ ਵਿਕਟੋਰੀਆ ਨੂੰ ਖਾਸ ਪਿਆਰ ਜਿਹੜਾ ਉਹ ਦਿਖਾਇਆ ਗਿਆ। ਪਰ ਹੁਣ ਇਸ ਬਜਟ ਦੇ ਵਿੱਚ ਪਹਿਲਾਂ ਤਾਂ ਜਿਹੜੇ ਐੱਨ ਐੱਸ ਡਬਲਿਊ ਦੇ ਪ੍ਰੀਮੀਅਰ ਸੀ ਕ੍ਰਿਸ ਮਿੰਸ, ਉਹਨਾਂ ਨੇ ਇਤਰਾਜ਼ ਜਤਾਇਆ ਅਤੇ ਕਿਹਾ ਕਿ ਐੱਨ ਐੱਸ ਡਬਲਿਊ ਨੂੰ ਬਣਦਾ ਹਿੱਸਾ ਨਹੀਂ ਦਿੱਤਾ ਜਾਂਦਾ, ਜਦਕਿ ਵਿਕਟੋਰੀਆ ਨੂੰ ਵਾਧੂ ਮਦਦਾਂ ਵੀ ਦੇ ਦਿੱਤੀਆਂ ਜਾਂਦੀਆਂ ਨੇ। ਸਬਅਰਬਨ ਰੇਲ ਲੂਪ ਦੇ ਨਾਮ ਦੇ ਉੱਤੇ $2.5 billion ਹੋਰ ਦੇ ਦਿੱਤੇ ਗਏ ਨੇ। ਪਰ ਇੱਧਰ ਹੁਣ ਖਬਰ ਇਹ ਸਾਹਮਣੇ ਆਈ ਹੈ ਡੇਲੀ ਟੈਲੀਗ੍ਰਾਫ ਦੇ ਹਵਾਲੇ ਦੇ ਨਾਲ ਕਿ ਵਿਕਟੋਰੀਆ ਨੂੰ ਨਾ ਸਿਰਫ ਵਾਧੂ ਪੈਸਾ ਫੈਡਰਲ ਫੰਡਿੰਗ ਦੇ ਵਿੱਚੋਂ ਦਿੱਤਾ ਗਿਆ ਬਲਕਿ ਐੱਨ ਐੱਸ ਡਬਲਿਊ ਦੀ ਗ੍ਰਾਂਟ ਘੱਟ ਲਈ ਗਈ ਹੈ। ਲਗਭਗ $4 billion ਹੁਣ ਤੱਕ ਮੈਲਬਨ ਦੀ ਉਸ ਟ੍ਰੇਨ ਲਾਈਨ ਦੇ ਖਾਤਰ ਦੇ ਦਿੱਤੇ ਗਏ ਨੇ ਜਿਹੜੀ ਹਾਲੇ ਤੱਕ ਤਾਂ ਸ਼ੁਰੂ ਨਹੀਂ ਹੋਈ। ਪਰ ਨਿਊ ਸਾਊਥ ਵੇਲਜ਼ ਦੇ ਵਿੱਚ ਜਿਹੜੇ ਮੁਕੰਮਲ ਹੋਏ ਪ੍ਰੋਜੈਕਟ ਨੇ ਜਾਂ ਜਿਹੜੇ ਮੁਕੰਮਲ ਹੋਣ ਜਾ ਰਹੇ ਨੇ ਉਹਨਾਂ ਦੇ ਵਿੱਚੋਂ ਵੀ ਫੈਡਰਲ ਬਜਟ ਦੇ ਅੰਦਰ ਲਗਭਗ $1.5 billion ਦੀ ਕਟੌਤੀ ਕਰ ਦਿੱਤੀ ਗਈ ਹੈ। ਟਰਾਂਸਪੋਰਟ ਅਤੇ ਕਮਿਊਨੀਕੇਸ਼ਨ ਦੇ ਨਾਲ ਜੁੜਿਆ ਹੋਇਆ ਇਹ ਜਿਹੜਾ ਬਜਟ ਦੇ ਵਿੱਚ ਐੱਨ ਐੱਸ ਡਬਲਿਊ ਦੀਆਂ ਕਟੌਤੀਆਂ ਸਾਹਮਣੇ ਆਈਆਂ, ਹੁਣ ਤੱਕ ਦੀ ਸਭ ਤੋਂ ਵੱਡੀ ਕਟੌਤੀ ਮੰਨੀ ਜਾ ਰਹੀ ਹੈ। 2025 ਦੇ ਵਿੱਚ ਫੈਡਰਲ ਸਰਕਾਰ ਨੇ ਕਿਹਾ ਸੀ ਕਿ ਐੱਨ ਐੱਸ ਡਬਲਿਊ ਨੂੰ ਲਗਭਗ $3.67 billion ਟਰਾਂਸਪੋਰਟ ਅਤੇ ਕਮਿਊਨੀਕੇਸ਼ਨ ਫੰਡਿੰਗ 'ਚੋਂ ਦਿੱਤੇ ਜਾਣਗੇ। ਪਰ ਜਿਹੜਾ ਮੰਗਲਵਾਰ ਦੇ ਦਿਨ ਬਜਟ ਪੇਸ਼ ਹੋਇਆ ਉਹਦੇ 'ਚ
3.67 ਬਿਲੀਅਨ ਨਹੀਂ ਬਲਕਿ 2.86 ਬਿਲੀਅਨ, ਯਾਨੀ ਲਗਭਗ 3.5 ਬਿਲੀਅਨ ਡਾਲਰ ਕਿਹਾ ਸੀ ਦੇਣੇ, ਪਰ ਦਿੱਤੇ ਨੇ ਲਗਭਗ 3.25 ਬਿਲੀਅਨ ਡਾਲਰ। ਇਸ ਦਾ ਮਤਲਬ ਇਹ ਵੀ ਹੈ ਕਿ ਇਸ ਬਜਟ ਦੇ ਵਿੱਚ NSW ਦੇ ਲਈ ਮੁਸ਼ਕਲਾਂ ਵੀ ਹੋ ਸਕਦੀਆਂ ਨੇ। ਵਿਕਟੋਰੀਆ ਦਾ ਸਬਅਰਬਨ ਰੇਲ ਲਿੰਕ ਇੱਕ ਵਿਵਾਦਿਤ ਪ੍ਰੋਜੈਕਟ ਹੈ। ਕਿਹਾ ਜਾ ਰਿਹਾ ਹੈ ਕਿ ਵਿਕਟੋਰੀਆ ਸਰਕਾਰ ਉਸ ਪ੍ਰੋਜੈਕਟ ਨੂੰ ਸਿਰੇ ਚੜ੍ਹਾਉਣ ਦੇ ਲਈ ਫੰਡਾਂ ਦੀ ਕਮੀ ਦੇ ਵਿੱਚੋਂ ਗੁਜ਼ਰ ਰਹੀ ਹੈ। ਵਿਕਟੋਰੀਆ ਦੇ ਕੋਲ ਇੰਨੇ ਫੰਡ ਹੈ ਨਹੀਂ ਕਿ ਉਸ ਪ੍ਰੋਜੈਕਟ ਨੂੰ ਸਿਰੇ ਚੜ੍ਹਾ ਦਿੱਤਾ ਜਾਵੇ, ਖਤਮ ਉਹਨੂੰ ਕੀਤਾ ਨਹੀਂ ਜਾ ਸਕਦਾ ਕਿਉਂਕਿ ਹੁਣ ਕਈ ਸਟੇਸ਼ਨਸ ਦਾ ਨਿਰਮਾਣ ਵੀ ਹੋ ਚੁੱਕਿਆ ਹੈ, ਟਰੈਕ ਦਾ ਨਿਰਮਾਣ ਵੀ ਹੋ ਚੁੱਕਿਆ, ਕਾਫੀ ਜ਼ਿਆਦਾ ਕੰਮ ਜਿਹੜਾ ਉਸਦਾ ਪਿਆ। ਪਰ 2030 ਤੋਂ ਪਹਿਲਾਂ ਉਹ ਸ਼ੁਰੂ ਹੁੰਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਫੈਡਰਲ ਸਰਕਾਰ ਜਦੋਂ ਤੱਕ ਬਾਂਹ ਨਹੀਂ ਫੜਦੀ ਉਹ ਪ੍ਰੋਜੈਕਟ ਸਿਰੇ ਨਹੀਂ ਚੜ੍ਹਨਾ। ਪ੍ਰੋਜੈਕਟ ਤਾਂ ਪੂਰੇ ਦੇ ਪੂਰੇ ਦੀ ਗੱਲ ਨਹੀਂ ਕੀਤੀ ਜਾ ਸਕਦੀ, ਪਰ ਘੱਟੋ ਘੱਟ ਜਿਹੜਾ ਉਸਦਾ ਪਹਿਲਾ ਗੇੜ ਹੈ ਉਹਦੇ ਲਈ ਵੀ 34-35 ਬਿਲੀਅਨ ਡਾਲਰ ਦੇ ਵਿੱਚੋਂ ਲਗਭਗ 11-12 ਬਿਲੀਅਨ ਡਾਲਰ ਜਿਹੜੇ ਨੇ ਉਹ ਫੈਡਰਲ ਸਰਕਾਰ ਤੋਂ ਤਵੱਕੋ ਕਰ ਰਹੀ ਹੈ ਵਿਕਟੋਰੀਆ ਸਰਕਾਰ। ਇੱਧਰ ਦੂਸਰੇ ਪਾਸੇ NSW ਦੇ ਜਿਹੜਾ M1 ਦਾ ਸੇਫਟੀ ਅਪਗ੍ਰੇਡ ਹੈ ਉਹਦੇ 'ਚੋਂ 45 ਮਿਲੀਅਨ ਕੱਟ ਲਏ ਗਏ, 95 ਮਿਲੀਅਨ ਡਾਲਰ ਇਨਫਰਾਸਟ੍ਰਕਚਰ ਸਪੈਂਡਿੰਗ ਦੇ ਨਾਮ ਦੇ ਉੱਤੇ ਕੱਟ ਲਏ ਗਏ। ਇਸ ਤੋਂ ਇਲਾਵਾ ਟੈਲੀਗ੍ਰਾਫ ਨੇ ਇਹ ਵੀ ਖਬਰ ਪ੍ਰਕਾਸ਼ਿਤ ਕੀਤੀ ਹੈ ਕਿ ਐਂਥਨੀ ਐਲਬਨੀ ਸਰਕਾਰ 200 ਮਿਲੀਅਨ ਡਾਲਰ ਐਕਸਟਰਾ ਜਿਹੜੇ 15th ਐਵਨਿਊ ਲਿਵਰਪੂਲ ਤੋਂ ਏਰੋਪੋਲਿਸ ਤੱਕ ਜਿਹੜਾ ਨਵਾਂ ਹਵਾਈ ਅੱਡਾ ਹੈ ਉਸ ਦੇ ਖਾਤਰ ਦੇਣਾ ਚਾਹੁੰਦੀ ਸੀ, ਪਰ ਉਸ ਦਾ ਵੀ ਹਾਲੇ ਸਸੋ ਪਾਂਜੀ ਉਸ ਰਕਮ ਦੇ ਉੱਤੇ ਵੀ 200 ਮਿਲੀਅਨ ਡਾਲਰ ਹਾਲ ਫਿਲਹਾਲ ਲਟਕੇ ਪਏ ਨੇ।

0: ਉੱਥੇ ਅਗਲੀ ਖਬਰ ਕੋਲਸ ਦੇ ਨਾਲ ਜੁੜੀ ਹੋਈ, ਜਿੱਥੇ ਕੋਲਸ ਦੇ ਖਿਲਾਫ ਅਦਾਲਤ ਦੇ ਵਿੱਚ ਇੱਕ ਮਾਮਲਾ ਚੱਲ ਰਿਹਾ ਸੀ ਕਿ ਪਤਾ ਇਹ ਚੱਲ ਰਿਹਾ ਕਿ ਜਿਹੜਾ ਡਾਊਨ ਡਾਊਨ ਵਾਲਾ ਕੈਂਪੇਨ ਕੋਲਸ ਚਲਾਉਂਦਾ ਉਸ ਦੇ ਵਿੱਚ ਕਾਫੀ ਕੁਝ ਉਹ ਮਿਸਲੀਡਿੰਗ ਇੱਕ ਕੈਂਪੇਨ ਹੁੰਦਾ, ਯਾਨੀ ਕਿ ਉਹ ਗ੍ਰਾਹਕਾਂ ਨੂੰ ਭਰਮਾਉਣ ਦੇ ਲਈ ਹੁੰਦਾ, ਸੱਚਾਈ ਉਸ ਦੇ ਵਿੱਚ ਸਹੀ ਨਹੀਂ ਪਾਏਗੀ। ਲਗਭਗ 14 ਡਾਊਨ ਡਾਊਨ ਟਿਕਟਾਂ ਦੀ ਪੜਤਾਲ ਕੀਤੀ ਗਈ, 13 ਗਲਤ ਪਾਈਆਂ ਗਈਆਂ, ਜਿਹੜੀ ਇੱਕ ਸਹੀ ਵੀ ਪਾਈ ਗਈ ਉਹਨੂੰ ਵੀ ਕੋਈ ਬਹੁਤਾ ਵਧੀਆ ਨਹੀਂ ਮੰਨਿਆ ਜਾ ਸਕਦਾ। ACCC ਯਾਨੀ ਆਸਟ੍ਰੇਲੀਅਨ ਕੰਪੀਟੀਸ਼ਨ ਅਤੇ ਕੰਜ਼ਿਊਮਰ ਕਮਿਸ਼ਨ ਇਸ ਮਾਮਲੇ ਨੂੰ ਫੈਡਰਲ ਅਦਾਲਤ ਦੇ ਵਿੱਚ ਲੈ ਗਿਆ ਸੀ। ਜਿਹੜੀ ਇੱਕ ਟਿਕਟ ਸਹੀ ਪਾਈ ਗਈ ਉਹ ਵੀ ਸੀ ਨੇਚਰਸ ਗਿਫਟ ਡੋਗ ਫੂਡ ਦੀ, ਡੋਗ ਫੂਡ ਜਿਹੜਾ ਕਿ $4 ਦਾ ਸੀ, ਅਤੇ ਇਸ ਪੜਤਾਲ ਦੇ ਸ਼ੁਰੂ ਹੋਣ ਦੇ ਦਰਮਿਆਨ ਹੀ ਯਾਨੀ ਕੁਝ ਕੁ ਮਹੀਨਿਆਂ 'ਚ ਹੀ ਉਸਨੂੰ $6 ਦਾ ਕਰ ਦਿੱਤਾ ਗਿਆ। $2 ਦਾ ਇਜ਼ਾਫਾ ਇੱਕ ਡੋਗ ਫੂਡ ਦੇ ਵਿੱਚ ਕੀਤਾ ਗਿਆ। ਬਾਅਦ ਦੇ ਵਿੱਚ ਡਾਊਨ ਡਾਊਨ ਟਿਕਟ ਲਗਾ ਕੇ ਉਸਨੂੰ $4.5 ਦੇ ਉੱਤੇ ਵੇਚਿਆ ਜਾ ਰਿਹਾ ਸੀ। ਖੈਰ ਇਹਨੂੰ ਵੀ ਕੋਈ ਬਹੁਤਾ ਵਧੀਆ ਪ੍ਰਾਈਸ ਡਰੋਪ ਤਕਨੀਕ ਨਹੀਂ ਮੰਨੀ ਜਾ ਸਕਦੀ, ਪਰ ਜੱਜ ਨੇ ਪਾਇਆ ਕਿ ਕੋਲਸ ਨੇ ਬਹੁਤ ਸਾਰੀਆਂ ਜਿਹੜੀਆਂ ਉਤਪਾਦਾਂ ਦੇ ਰੇਟ ਨੇ, ਪ੍ਰਾਈਸ ਨੇ, ਕੀਮਤਾਂ ਨੇ ਉਹ ਗੈਰਵਾਜਬ ਤਰੀਕੇ ਦੇ ਨਾਲ ਵਧਾਈਆਂ ਨੇ। ਫਿਲਹਾਲ ਕੋਲਸ ਦੇ ਉੱਤੇ ਚੱਲ ਰਹੇ ਇਸ ਮਾਮਲੇ ਦੇ ਵਿੱਚ ਕੋਲਸ ਨੂੰ ਦੋਸ਼ੀ ਤਾਂ ਪਾ ਲਿਆ ਗਿਆ, ਪਰ ਇਸ ਮਾਮਲੇ ਦੀ ਅਗਲੀ ਸੁਣਵਾਈ 10 ਜੂਨ ਨੂੰ ਕੀਤੀ ਜਾਣੀ ਹੈ। ਕੋਲਸ ਵਰਗਾ ਹੀ ਮਾਮਲਾ ਜਿਹੜਾ ਉਹ ਵੂਲਵਰਸ ਦੇ ਉੱਤੇ ਵੀ ਹੈ, ਪਰ ਵੂਲਵਰਸ ਬਹੁਤਿਆਂ ਕੇਸਾਂ ਦੇ ਵਿੱਚੋਂ ਬਚ ਕੇ ਨਿਕਲ ਆਇਆ। ਜੇਕਰ ਕੋਲਸ ਨੂੰ ਸੁਪਰ ਮਾਰਕੀਟ ਦੇ ਵਿੱਚ, ਇਹ ਦੂਸਰਾ ਆਸਟ੍ਰੇਲੀਆ ਦਾ ਵੱਡਾ ਅਦਾਰਾ ਹੈ ਵੂਲਵਰਸ ਤੋਂ ਬਾਅਦ, ਇਸ ਤਰੀਕੇ ਦੇ ਨਾਲ ਰਿਟੇਲ ਸੈਕਟਰ ਦੇ ਵਿੱਚ ਗੜਬੜੀਆਂ ਕਰਦੇ ਹੋਏ ਦੋਸ਼ੀ ਪਾਇਆ ਜਾਂਦਾ, ਤਾਂ ਮੰਨਿਆ ਜਾ ਰਿਹਾ ਹੈ ਕਿ $28 ਬਿਲੀਅਨ ਦੀ ਪੈਨਲਟੀ ਜਿਹੜੀ ਹੈ ਕੋਲਸ ਨੂੰ ਦਿੱਤੀ ਜਾ ਸਕਦੀ ਹੈ। ਉਹਦੇ ਇੱਕ ਪੈਨਲਟੀ ਜਿਹੜੀ ਉਹ ਸਿਡਨੀ ਦੇ ਇੱਕ ਰੀਅਲ ਅਸਟੇਟ ਏਜੰਟ ਨੂੰ ਦਿੱਤੀ ਗਈ ਹੈ। NSW ਦੀ ਫੇਅਰ ਟ੍ਰੇਡਿੰਗ ਨੇ 12 ਜੁਰਮਾਨੇ ਜਿਹੜੇ ਨੇ $50,000 ਦੇ ਉਹ ਇਸ ਰੀਅਲ ਅਸਟੇਟ ਏਜੰਸੀ ਨੂੰ ਜਾਰੀ ਕੀਤੇ ਨੇ। ਦੱਸਿਆ ਗਿਆ ਕਿ ਕੈਂਪਸੀ ਦੇ ਵਿੱਚ ਇੱਕ ਪ੍ਰੋਪਰਟੀ ਦੇ ਉੱਤੇ ਰਹਿ ਰਹੇ ਕਿਰਾਏਦਾਰ ਨੂੰ ਇਸ ਰੀਅਲ ਅਸਟੇਟ ਏਜੰਸੀ ਨੇ ਇੱਕ ਨਹੀਂ ਦੋ ਨਹੀਂ ਬਲਕਿ 13 ਵਾਰਨਿੰਗਸ ਦੇ ਦਿੱਤੀਆਂ, ਔਰ ਗਲਤ ਤਰੀਕੇ ਦੇ ਨਾਲ ਉਹਨਾਂ ਨੂੰ ਪ੍ਰੋਪਰਟੀ ਵੇਕੈਂਟ ਕਰਨ ਦੇ ਨੋਟਿਸ ਦੇ ਕੇ। ਦੱਸ ਦਈਏ ਕਿ ਨਿਊ ਸਾਊਥ ਵੇਲਸ ਦੇ ਵਿੱਚ ਇਹ ਨਿਯਮ ਹੈ ਕਿ ਕਿਸੇ ਵੀ ਕਿਰਾਏਦਾਰ ਨੂੰ ਬਗੈਰ ਕਿਸੇ ਵਾਜਬ ਕਾਰਨ ਦੇ ਪੈਨਲਟੀ ਨੋਟ ਰਿਮੂਵਲ ਦਾ ਨੋਟਿਸ ਜਿਹੜਾ ਉਹ ਨਹੀਂ ਦਿੱਤਾ ਜਾ ਸਕਦਾ, ਉਸਨੂੰ ਪ੍ਰੋਪਰਟੀ ਖਾਲੀ ਕਰਨ ਦਾ ਨਹੀਂ ਦਿੱਤਾ ਜਾ ਸਕਦਾ ਜੇਕਰ ਉਸਦੇ ਕੋਲ ਕੋਈ ਹੋਰ ਵਿਕਲਪ ਨਾ ਹੋਣ ਤਾਂ। ਆਖਰੀ ਖਬਰ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਵਿੱਚ ਬਜ਼ੁਰਗ ਲੋਕਾਂ ਦੇ ਲਈ ਏਜਡ ਕੇਅਰ ਤੱਕ ਪਹੁੰਚ ਪਾਉਣਾ ਹੋਰ ਵੀ ਮੁਸ਼ਕਲ ਹੁੰਦਾ ਜਾ ਰਿਹਾ। ਨਵਾਂ ਡੇਟਾ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਪਤਾ ਚੱਲਿਆ ਕਿ ਹੁਣ ਜਿਹੜੀ ਹੋਮ ਕੇਅਰ ਪੈਕੇਜ ਹੈ ਉਸ ਤੱਕ ਪਹੁੰਚ ਪਾਉਣ ਦੇ ਲਈ ਤੁਹਾਨੂੰ ਘੱਟੋ ਘੱਟ 12 ਮਹੀਨਿਆਂ ਦਾ ਇੰਤਜ਼ਾਰ ਕਰਨਾ ਪਏਗਾ, ਅਤੇ ਜੇ ਏਜਡ ਕੇਅਰ ਫੈਸਿਲਿਟੀ ਦੇ ਅੰਦਰ ਜਾ ਕੇ ਬੈੱਡ ਲੈਣਾ ਤਾਂ 396 ਦਿਨਾਂ ਤੱਕ ਦਾ ਇੰਤਜ਼ਾਰ ਹੈ। ਮੰਗਲਵਾਰ ਦੇ ਦਿਨ ਜਿਹੜਾ ਬਜਟ ਸੀ ਉਸ ਦੇ ਵਿੱਚ ਕੋਈ ਵੀ ਐਕਸਟਰਾ ਸਪੋਰਟ ਜਿਹੜੀ ਹੈ ਹੋਮ ਪੈਕੇਜ ਦੇ ਵਿੱਚ ਨਹੀਂ ਦਿੱਤੀ ਗਈ ਸਰਕਾਰ ਦੀ ਤਰਫ ਤੋਂ। ਹਾਲਾਂਕਿ ਸਰਕਾਰ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ 5,000 ਨਵੇਂ ਏਜਡ ਕੇਅਰ ਬੈੱਡਸ ਜਿਹੜੇ ਨੇ ਉਹਨਾਂ ਦੀ ਡਿਮਾਂਡ ਨੂੰ ਪੂਰਾ ਕੀਤਾ ਜਾਏਗਾ, ਨਵੇਂ ਬੈੱਡ ਇਸ ਕਿਸਮ ਦੇ ਤਿਆਰ ਕੀਤੇ ਜਾਣਗੇ। ਪਰ ਜਿਹੜੀਆਂ ਏਜ ਕੇਅਰ ਫੈਸਿਲਿਟੀਜ਼ ਚੱਲ ਰਹੀਆਂ ਨੇ ਉਹਨਾਂ ਨੂੰ ਸਪੋਰਟ ਕਰਨ ਦੇ ਵਾਸਤੇ ਕੋਈ ਖਾਸ ਜਿਹੜੀ ਹੈ ਮਦਦ ਨਹੀਂ ਦਿੱਤੀ ਗਈ। ਸਭ ਤੋਂ ਜ਼ਿਆਦਾ ਉਡੀਕ ਤੁਹਾਨੂੰ ਕਿਸੇ ਸੂਬੇ ਦੇ ਵਿੱਚ ਬਜ਼ੁਰਗ ਹੋਣ ਦੇ ਨਾਤੇ ਏਜ ਕੇਅਰ ਦੇ ਵਿੱਚ ਪਹੁੰਚਣ ਦੇ ਲਈ ਜੇਕਰ ਕਰਨੀ ਪੈਂਦੀ ਹੈ ਤਾਂ ਉਹ ACT ਕੈਨਬਰਾ ਹੈ, ਜਿੱਥੇ 386 ਦਿਨਾਂ ਦੀ ਉਡੀਕ ਹੈ। ਤੁਸੀਂ ਅਰਜ਼ੀ ਦਾਖਲ ਕਰ ਦਿਓ ਅਤੇ ਏਜ ਕੇਅਰ ਦੇ ਵਿੱਚ ਦਾਖਲੇ ਦੀ ਅਰਜ਼ੀ ਮਨਜ਼ੂਰ ਹੋਣ ਦੇ ਲਈ ਘੱਟੋ ਘੱਟ ਇੰਨਾ ਸਮਾਂ ਤੁਹਾਨੂੰ ਲੱਗ ਜਾਏਗਾ। ਇਸ ਤੋਂ ਇਲਾਵਾ ਸਾਊਥ ਆਸਟ੍ਰੇਲੀਆ, ਤਸਮੇਨੀਆ, ਕੁਇਨਜ਼ਲੈਂਡ, ਇੱਥੇ 370 ਦਿਨਾਂ ਤੋਂ ਵੱਧ ਦੀ ਉਡੀਕ ਚੱਲਦੀ ਹੈ। ਵਿਕਟੋਰੀਆ 'ਚ 354, ਨਿਊ ਸਾਊਥ ਵੇਲਸ 358 ਦਿਨਾਂ ਦੀ ਉਡੀਕ ਚੱਲਦੀ ਹੈ ਕਿਸੇ ਏਜ ਕੇਅਰ ਦੇ ਵਿੱਚ ਦਾਖਲਾ ਲੈਣ ਦੇ ਲਈ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
1: ਰੋਜ਼ ਰੋਜ਼ ਸ਼ੋਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
2: ਸੂਰਜ ਦੇਵਤਾ
1: ਕੀ ਮਤਲਬ?
2: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
1: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
2: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0694-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
3: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
4: ਕੀ ਹੋਇਆ?
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
4: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੇਗੇ ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ, ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਹ ਖੁਸ਼ੀ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਕਹਿੰਦੇ ਨੇ ਸਵੇਰੇ ਸਵੇਰੇ ਜਿਹਦੇ ਚਿਹਰੇ 'ਤੇ ਮੁਸਕਰਾਹਟ ਹੁੰਦੀ ਹੈ ਉਹ ਸਾਰਾ ਦਿਨ ਕਿਸੇ ਨਾ ਕਿਸੇ ਦੇ ਕੰਮ ਆਉਂਦਾ, ਅਤੇ ਜਿਹੜਾ ਕਿਸੇ ਦੇ ਕੰਮ ਆਉਂਦਾ ਉਹਨੂੰ ਪੁੰਨ ਲੱਗਦਾ, ਅਤੇ ਜਿਹਨੂੰ ਪੁੰਨ ਲੱਗਦਾ ਉਹਨੂੰ ਫਿਰ ਕਿਸੇ ਚੀਜ਼ ਦੀ ਘਾਟ ਨਹੀਂ ਰਹਿੰਦੀ, ਫਿਰ ਸੌਦਾ ਮਾੜਾ ਨਹੀਂ। ਆਓ ਸਵੇਰੇ ਸਵੇਰੇ ਦੇ ਸਮੇਂ ਨਾਲੇ ਆਪਣੇ ਆਪ ਦੇ ਲਈ ਕੁਛ ਕਰੀਏ ਅਤੇ ਨਾਲੇ ਆਸ ਪਾਸ ਤੁਹਾਡੇ ਸਾਰਿਆਂ ਦੇ ਲਈ, ਉਹ ਜਿਹੜੇ ਤੁਹਾਨੂੰ ਜਾਣਦੇ ਨੇ ਉਹਨਾਂ ਦੇ ਲਈ ਵੀ, ਜਿਹੜੇ ਤੁਹਾਨੂੰ ਨਹੀਂ ਜਾਣਦੇ ਉਹਨਾਂ ਦੇ ਲਈ ਵੀ, ਕਿਉਂਕਿ ਇਹ ਇੱਕ ਐਸੀ ਭਾਸ਼ਾ ਜਿਹੜੀ ਹਰ ਕੋਈ ਸਮਝ ਸਕਦਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਸਵੇਰੇ ਉੱਠ ਕੇ ਵੇਖਿਆ ਅਤੇ ਰਾਤੀ ਪਈ ਇੱਕ ਪੋਸਟ ਦੇ ਉੱਤੇ ਬੜੇ ਲਾਈਕ ਆਏ, ਬੜੇ ਕਮੈਂਟ ਆਏ, ਅਤੇ ਜਦੋਂ ਇੱਦਾਂ ਹੁੰਦਾ ਤਾਂ ਫਿਰ ਮਨ ਬੜਾ ਖੁਸ਼ ਹੋ ਜਾਂਦਾ, ਇੱਦਾਂ ਲੱਗਦਾ ਜਿੱਦਾਂ ਤੁਹਾਡੀ ਪਾਈ ਪੋਸਟ ਪ੍ਰਵਾਨ ਹੋ ਗਈ ਹੋਵੇ, ਲੋਕ ਤੁਹਾਨੂੰ ਪਿਆਰ ਕਰ ਰਹੇ ਹੋਣ, ਲੋਕ ਤੁਹਾਡੇ ਵਿਚਾਰਾਂ ਦੇ ਨਾਲ ਸਹਿਮਤ ਹੋਣ, ਤੁਹਾਡਾ ਕਾਫਲਾ ਹੌਲੀ ਹੌਲੀ ਵੱਧ ਰਿਹਾ ਹੋਵੇ। ਘਰ ਬੈਠੇ ਬੈਠੇ ਇੱਦਾਂ ਲੱਗਦਾ ਜਿੱਦਾਂ ਬਹੁਤ ਸਾਰੇ ਲੋਕ ਤੁਹਾਡੇ ਕਹੇ 'ਤੇ ਚੱਲਦੇ ਹੋਣ, ਤੁਹਾਡਾ ਕੀਤਾ ਪਸੰਦ ਕਰਦੇ ਹੋਣ। ਬਸ ਇੱਦਾਂ ਦੀ ਇੱਕ ਉੱਠਦੇ ਹੀ ਫੀਲਿੰਗ ਮਿਲ ਗਈ, ਇੱਕ ਦੋ ਅੜੇ ਹੋਏ ਕੰਮ, ਦੋ ਚਾਰ ਮੈਸੇਜ ਪਰੋਲੇ ਤਾਂ ਪਤਾ ਲੱਗਾ ਉਹ ਵੀ ਸੁਲਝ ਗਏ ਨੇ। ਬਸ ਫਿਰ ਕੀ ਸੀ, ਮਨ ਗਦਗਦ ਹੋ ਗਿਆ ਅੱਜ ਤਾਂ, ਸਵੇਰੇ ਉੱਠਦੇ ਹੀ ਗਦਗਦ। ਅੱਜ ਤਾਂ ਇੱਦਾਂ ਲੱਗ ਰਿਹਾ ਸੀ ਕਸਰਤ ਕਰਨ ਦੀ ਵੀ ਲੋੜ ਨਹੀਂ, ਅੱਜ ਤਾਂ ਇੱਦਾਂ ਲੱਗ ਰਿਹਾ ਸੀ ਰੱਬ ਦਾ ਨਾਂ ਲੈਣ ਦੀ ਵੀ ਕੀ ਲੋੜ ਹੈ। ਜੋ ਚਾਹੀਦਾ ਸੀ ਉਹ ਤਾਂ ਮਿਲ ਗਿਆ, ਪਰ ਫਿਰ ਵੀ ਨੇਮ ਦੇ ਮੁਤਾਬਿਕ ਹਲਕੀ ਫੁਲਕੀ ਕਸਰਤ ਕਰਦਿਆਂ ਸ਼ੀਸ਼ੇ ਵੱਲ ਵੇਖਿਆ, ਇੱਦਾਂ ਲੱਗਾ ਜਿੱਦਾਂ 20 ਸਾਲ ਪਹਿਲਾਂ ਵਾਲਾ ਉਹੀ ਨੌਜਵਾਨ ਹਾਂ। ਘੜੀ ਦੀਆਂ ਸੂਈਆਂ ਥੋੜ੍ਹੀਆਂ ਅੱਗੇ ਵਧੀਆਂ, ਨਹਾ ਧੋ ਕੇ ਤਿਆਰ ਹੋ ਕੇ ਸ਼ੀਸ਼ੇ ਦੇ ਅੱਗੇ ਪੱਗ ਬੰਨ੍ਹਣ ਦੇ ਲਈ ਖਲੋਤਾ। ਅੱਜ ਆਪਣਾ ਆਪ ਪਹਿਲਾਂ ਦੇ ਨਾਲੋਂ ਸੋਹਣਾ ਲੱਗੀ ਜਾਂਦਾ ਸੀ, ਇੱਦਾਂ ਲੱਗ ਰਿਹਾ ਜਿੱਦਾਂ ਆਪਣੇ ਆਪ ਨੂੰ ਪਹਿਲਾਂ ਕਦੀ ਇੰਨੇ ਧਿਆਨ ਦੇ ਨਾਲ ਵੇਖਿਆ ਹੀ ਨਹੀਂ, ਕਾਫੀ ਸਮਾਂ ਹੋ ਗਿਆ ਸ਼ਾਇਦ। ਕੁਛ ਇੱਕ ਕਮੀਆਂ ਪੇਸ਼ੀਆਂ ਲੱਗੀਆਂ ਤਾਂ ਵਿੱਚੋਂ ਦੋ ਚਾਰ ਧੌਲੇ ਵੀ ਚੁਣ ਲਏ। ਸਬੱਬ ਦੇ ਨਾਲ ਅੱਜ ਪੱਗ ਵੀ ਬੜੀ ਸੋਹਣੀ ਵੱਜ ਗਈ, ਮਨ ਹੋਰ ਖੁਸ਼ ਹੋ ਗਿਆ। ਇੱਦਾਂ ਲੱਗ ਰਿਹਾ ਸੀ ਜਿੱਦਾਂ ਆਪਣਾ ਆਪ ਬਾਕੀਆਂ ਤੋਂ ਕਿਤੇ ਬਿਹਤਰ ਹੋਵੇ, ਜਾਂ ਫਿਰ ਇੰਜ ਆਖ ਲਓ ਅੱਜ ਸਵੇਰੇ ਸਵੇਰੇ ਹੀ ਪੈਰ ਨਹੀਂ ਸੀ ਪੁੰਜੇ ਲੱਗਦੇ, ਜਿੱਦਾਂ ਉਹ ਕਹਿੰਦੇ ਹੁੰਦੇ ਨਾ ਕਿ ਚੱਪਾ ਚੱਪਾ ਧਰਤੀ ਤੋਂ ਉੱਤੇ ਪੈਰ ਚੱਲਦੇ ਆ, ਬਸ ਉਸੇ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਸੀ। ਪਤਾ ਨਹੀਂ ਕਿਉਂ ਇਸੇ ਨਸ਼ੇ ਦੇ ਵਿੱਚ ਗਵਾਚਿਆ, ਕਾਲੀ ਕਾਲੀ ਦੇ ਵਿੱਚ ਪੌੜੀਆਂ ਚੜ੍ਹਨ ਲੱਗਾ, ਅਚਾਨਕ ਪੌੜੀਆਂ ਦੇ ਇੱਕ ਸਟੈਪ ਦੇ ਨਾਲ ਪੈਰ ਅੜਿਆ। ਚੰਗੀ ਭਲੀ ਸੋਹਣੀ ਬਗਜੀ ਪੱਗ ਲੱਥ ਕੇ ਉਤਲੇ ਸਟੈਪ ਦੇ ਉੱਤੇ ਜਾਣ ਡਿੱਗੀ, ਪੱਗ ਵੱਲ ਤਾਂ ਧਿਆਨ ਹੀ ਨਹੀਂ ਗਿਆ ਕਿਉਂਕਿ ਪੈਰ 'ਤੇ ਪੀੜ ਜ਼ਿਆਦਾ ਮਹਿਸੂਸ ਹੋ ਰਹੀ ਸੀ। ਥੱਲੇ ਪੈਰਾਂ ਵੱਲ ਭੌਂ ਕੇ ਵੇਖਿਆ ਤਾਂ ਚੱਪਲ ਦੇ ਉੱਤੇ ਹਲਕਾ ਜਿਹਾ ਖੂਨ, ਲਹੂ ਵੇਖ ਕੇ ਅੰਗੂਠੇ ਵੱਲ ਝਾਤੀ ਵੱਜੀ ਤਾਂ ਅੱਧਾ ਨਹੁੰ ਟੁੱਟ ਚੁੱਕਾ ਸੀ। ਕੱਚਾ ਨਹੁੰ ਟੁੱਟਣਾ ਸਵੇਰੇ ਸਵੇਰੇ ਦੇ ਸਮੇਂ
ਕਿੰਨੀ ਕੁ ਪੀੜ ਦੇ ਸਕਦਾ। ਉਹ ਤੇ ਦੱਸਦਿਆਂ ਵੀ ਮਹਿਸੂਸ ਹੋ ਜਾਂਦਾ, ਸੱਟ ਹਲੇ ਗਰਮ ਸੀ। ਉਦੋਂ ਤੇ ਹਲੇ ਉਨੀ ਪੀੜ ਨਹੀਂ ਹੋਈ, ਪਰ ਘੜੀ ਕੁ ਮਗਰੋਂ ਪੀੜ ਵੱਧਦੀ ਗਈ। ਕੁੱਲ ਮਿਲਾ ਕੇ ਪੀੜ ਦੇ ਉੱਤੇ ਪੱਟੀ ਬੰਨਣੀ ਪਈ ਤੇ ਸਿਰ ਤੇ ਪੱਗ ਦੁਬਾਰਾ ਬੰਨਣੀ ਪਈ। ਸਾਰਾ ਕੁਛ ਦੁਬਾਰਾ ਹੋਇਆ, ਪੂਣੀ ਵੀ ਦੁਬਾਰਾ ਹੋਈ, ਸ਼ੀਸ਼ੇ ਅੱਗੇ ਵੀ ਦੁਬਾਰਾ ਖਲੋਣਾ ਹੋਇਆ। ਪਰ ਇਸ ਵਾਰੀ ਉਹ ਜਿਹੜਾ ਆਪਣਾ ਆਪ ਸੋਹਣਾ ਸੋਹਣਾ ਜਿਹਾ ਲੱਗਦਾ ਸੀ, ਉੱਧਰ ਧਿਆਨ ਨਹੀਂ ਗਿਆ। ਸਿਰਫ ਅਕਾਲ ਸੀ ਕਿ ਕਿਸੇ ਤਰ੍ਹਾਂ ਦੇ ਨਾਲ ਪੱਗ ਵੱਜ ਜਾਵੇ ਸਹੀ, ਸਮੇਂ ਸਿਰ ਦਫ਼ਤਰ ਪਹੁੰਚ ਜਾਵਾਂ ਸਹੀ। ਉਹ ਜਿਹੜਾ ਸਾਰਾ ਕੁਛ ਪਹਿਲਾਂ ਬੜਾ ਬੜਾ ਵਧੀਆ ਲੱਗ ਰਿਹਾ ਸੀ, ਸਵੇਰ ਦਾ ਜਿਹੜਾ ਪੱਬ ਨਹੀਂ ਸੀ ਭੁੰਜੇ ਲੱਗਦਾ, ਹੁਣ ਸੋਚ ਵਿਚਾਰ ਇਹ ਚੱਲ ਰਹੀ ਸੀ ਕਿ ਅੱਜ ਜੁੱਤੀ ਕਿਹੜੀ ਪਾਵਾਂ ਨੌ ਦੁੱਖਦਾ। ਕੰਮ ਤੋਂ ਲੇਟ ਹੋ ਰਿਹਾ ਸੀ, ਬਹੁਤਾ ਕੁਛ ਸੋਚਣ ਦਾ ਸਮਾਂ ਵੀ ਨਹੀਂ ਲੱਗਾ। ਕਾਲੀ ਕਾਲੀ ਦੇ ਵਿੱਚ ਘਰੋਂ ਨਿਕਲਿਆ ਅਤੇ ਗੱਡੀ ਚਲਾਉਂਦਿਆਂ ਇਹੋ ਸੋਚ ਰਿਹਾ ਕਿ ਆਖਰ ਅੱਜ ਮੇਰੇ ਨਾਲ ਹੋਇਆ ਕੀ ਆ। ਇਹ ਮੇਰੇ ਨਾਲ ਅੱਗੇ ਤਾਂ ਕਦੀ ਨਹੀਂ ਹੋਇਆ। ਫਿਰ ਅੰਦਰੋਂ ਆਪਣੀ ਅੰਦਰੋਂ ਆਵਾਜ਼ ਜੀ ਆਈ, ਦੋਸਤਾ ਇਹ ਤੇਰਾ ਨੌ ਨਹੀਂ ਸਗੋਂ ਤੇਰਾ ਹੰਕਾਰ ਟੁੱਟਾਈ। ਉਹ ਹੰਕਾਰ ਜਿਹੜਾ ਅਕਸਰ ਹੀ ਇਹਨਾਂ ਹਾਲਾਤਾਂ ਦੇ ਵਿੱਚ ਚੰਗੇ ਭਲਿਆਂ ਦਾ ਦਿਮਾਗ ਖਰਾਬ ਕਰ ਦਿੰਦਾ, ਚੰਗੇ ਭਲਿਆਂ ਦੇ ਦਿਮਾਗ 'ਤੇ ਭਾਰੂ ਹੋ ਜਾਂਦਾ। ਪਰ ਫਿਰ ਵੀ ਸ਼ੁਕਰ ਮਨਾ, ਉਹ ਸ਼ੁਕਰ ਮਨਾ, ਸਸਤੇ ਦੇ ਵਿੱਚ ਤੇਰੀ ਖਲਾਸੀ ਹੋ ਗਈ, ਨਹੀਂ ਤਾਂ ਇਸ ਮਿੱਠੇ ਜ਼ਹਿਰ ਦੇ ਵਿੱਚ ਜਿਹੜਾ ਵੀ ਕਿਤੇ ਉਂਗਲ ਲਾ ਪੈਂਦਾ, ਕਈ ਵਾਰ ਉਹਨੂੰ ਪਾਣੀ ਦਾ ਘੁੱਟ ਵੀ ਨਸੀਬ ਨਹੀਂ ਹੁੰਦਾ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ, ਸਾਡੇ ਤੱਕ ਪਹੁੰਚਾਈ ਸੀ ਗੁਰਸੇਵਕ ਸਿੰਘ ਸਿੱਧੂ ਹੋਰਾਂ ਨੇ, ਦੋਵਾਂ ਜੀਆਂ ਦਾ ਧੰਨਵਾਦ। ਖੁਸ਼ ਰਹੋ, ਤੰਦਰੁਸਤ ਰਹੋ, ਜਿਉਂਦੇ ਵਾਸਤੇ ਰਹੋ। ਜ਼ਿੰਦਗੀ ਦੇ ਵਿੱਚ ਸ਼ਾਇਦ ਤੁਸੀਂ ਵੀ ਬੜੀ ਵਾਰੀ ਇਹ ਚੀਜ਼ ਵੇਖੀ ਹੋਵੇ, ਸਾਡੇ ਨਾਲ ਇਹ ਜਿਹੜੇ ਨਿੱਕੇ ਨਿੱਕੇ ਜਿਹੇ ਬਰਤਾਂਤ ਵਾਪਰਦੇ ਨੇ ਘਰ ਤੋਂ ਲੈ ਕੇ ਬਾਹਰ ਤੱਕ, ਆਪਣਿਆਂ ਤੋਂ ਲੈ ਕੇ ਬਗਾਨਿਆਂ ਤੱਕ, ਜਿਨ੍ਹਾਂ ਨੂੰ ਆਪਾਂ ਬੜੀ ਵਾਰੀ ਨਜ਼ਰ ਅੰਦਾਜ਼ ਕਰ ਦਿੰਦੇ। ਪਰ ਕਈ ਵਾਰੀ ਜੇ ਤੁਸੀਂ ਇਹਨਾਂ ਦਾ ਲਾਕਾ ਦੇਕਾ ਆਪਣੀ ਜ਼ਿੰਦਗੀ 'ਚ ਵਾਪਰੇ ਕਿਸੇ ਵੱਡੇ ਘਟਨਾਕ੍ਰਮ ਦੇ ਨਾਲ ਜੋੜੋ, ਤਾਂ ਤੁਹਾਨੂੰ ਪਤਾ ਲੱਗਦਾ ਕਿ ਇਹ ਤਾਂ ਪੂਰੀ ਫਿਲਮ ਸੀ ਅਤੇ ਉਹ ਜਿਹੜਾ ਉਹ ਨਿਕਾ ਜਿਹਾ ਇੱਦਾਂ ਦਾ ਕੁਛ ਵਾਪਰਿਆ ਸੀ ਜਿਹਨੂੰ ਮੈਂ ਬਹੁਤੀ ਤਵੱਜੋ ਵੀ ਨਹੀਂ ਦਿੱਤੀ, ਉਹ ਇਸੇ ਦਾ ਹੀ ਰਲਦਾ ਮਿਲਦਾ ਇੱਕ ਹਿੱਸਾ ਸੀ, ਇਸੇ ਦਾ ਹੀ ਇੱਕ ਟ੍ਰੇਲਰ ਸੀ। ਬੜੀਆਂ ਚੀਜ਼ਾਂ ਜ਼ਿੰਦਗੀ 'ਚ ਤੁਹਾਨੂੰ ਇਸ ਤਰੀਕੇ ਦੇ ਨਾਲ ਵੀ ਸਮਝਣ ਨੂੰ ਮਿਲਣਗੀਆਂ। ਇੱਕ ਨਿੱਕੇ ਜਿਹੇ ਠੇਡੇ ਨੂੰ ਤੁਸੀਂ ਕਿਸੇ ਬੜੇ ਵੱਡੇ ਐਕਸੀਡੈਂਟ ਦੇ ਨਾਲ ਵੀ ਕਈ ਵਾਰੀ ਮੇਚ ਕੇ ਵੇਖ ਸਕਦੇ ਹੋ। ਕਈ ਵਾਰੀ ਉਹ ਤੁਹਾਨੂੰ ਇੱਦਾਂ ਵੀ ਪ੍ਰਤੀਤ ਕਰਾਉਂਦਾ ਕਿ ਇਸ ਵਾਰੀ ਮੇਰੇ ਨਾਲ ਉਨਾ ਵੱਡਾ ਕੁਛ ਨਹੀਂ ਵਾਪਰਿਆ, ਇਸ ਵਾਰੀ ਉਹਦਾ ਨਿੱਕਾ ਜਿਹਾ ਟ੍ਰੇਲਰ ਮੇਰੇ ਨਾਲ ਵਾਪਰ ਗਿਆ। ਸਮਝਣ ਸਿੱਖਣ ਵਾਲੀ ਗੱਲ ਇਹ ਆ ਕਿ ਜੇ ਸਿੱਖਣਾ ਤਾਂ ਫਿਰ ਨਿੱਕੇ ਜਿਹੇ ਤੋਂ ਸਿੱਖ ਲਓ। ਅਤੇ ਜਿਨ੍ਹਾਂ ਨੇ ਨਹੀਂ ਸਿੱਖਣਾ ਉਹ ਬਹੁਤ ਵੱਡਾ ਵਾਪਰਨ ਦੇ ਉੱਤੇ ਵੀ ਫਿਰ ਦੋਸ਼ ਦੂਜਿਆਂ ਨੂੰ ਦਿੰਦੇ ਰਹਿੰਦੇ, ਹੱਲ ਕਦੀ ਵੀ ਨਹੀਂ ਲੱਭਦਾ। ਪਰ ਇਹ ਛੋਟਾ ਜਿਹਾ ਫਾਰਮੂਲਾ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਕੇ ਵੇਖ ਸਕਦੇ ਹੋ, ਜਾਂਬਰ ਪਿੱਛੇ ਹੋਏ ਬੀਤੇ 'ਤੇ ਝਾਤੀ ਮਾਰ ਕੇ ਵੇਖ ਸਕਦੇ ਹੋ। ਇਹ ਨਿੱਕੀਆਂ ਨਿੱਕੀਆਂ ਘਟਨਾਵਾਂ ਜਾਂ ਫਿਰ ਇਹ
ਜੋ ਤੁਹਾਨੂੰ ਲੱਗਦਾ ਬਹੁਤ ਵੱਡਾ। ਇਸ ਸਾਰੇ ਕੁਛ ਦੇ ਨਾਲ ਨਜਿੱਠਿਆ ਜਾ ਸਕਦਾ। ਉਹ ਕੁਦਰਤ, ਉਹ ਰੱਬ, ਉਹ ਸ਼ਕਤੀ ਜਿਹਨੂੰ ਤੁਸੀਂ ਮੰਨਦੇ ਹੋ, ਜਿਹਦੇ ਵਿੱਚ ਤੁਸੀਂ ਵਿਸ਼ਵਾਸ ਰੱਖਦੇ ਹੋ, ਉਹ ਹਮੇਸ਼ਾ ਤੁਹਾਨੂੰ ਨਿੱਕੇ ਨਿੱਕੇ ਸੰਕੇਤ ਦਿੰਦੀ ਰਹਿੰਦੀ ਹੈ, ਤੁਹਾਡੇ ਸੋਹਣੇ ਹੋਣ ਦੇ ਵੀ, ਤੁਹਾਡੇ ਹੰਕਾਰ ਦੇ ਵੀ, ਤੁਹਾਡੇ ਪਿਆਰ ਦੇ ਵੀ, ਤੁਹਾਡੀ ਚੰਗਿਆਈ ਦੇ ਵੀ, ਤੁਹਾਡੀ ਬੁਰਾਈ ਦੇ ਵੀ, ਤੁਹਾਡੇ ਲਾਲਚ ਦੇ ਵੀ, ਤੁਹਾਡੀ ਸ਼ਖਸੀਅਤ ਦੇ ਹਰ ਇੱਕ ਪੱਖ ਦੇ, ਜੋ ਸਾਡੇ ਸਾਰਿਆਂ ਦੇ ਅੰਦਰ ਕਿਸੇ ਨਾ ਕਿਸੇ ਮਾਤਰਾ ਦੇ ਵਿੱਚ ਜ਼ਰੂਰ ਮੌਜੂਦ ਨੇ। ਹਾਲੇ ਕਿ ਜਦੋਂ ਆਪਾਂ ਇਹਨਾਂ ਚੀਜ਼ਾਂ ਨੂੰ ਆਪਣੇ ਆਪ ਦੇ ਅੰਦਰੋਂ ਵੇਖਣਾ ਪੜ੍ਹਨਾ ਸ਼ੁਰੂ ਕਰ ਦਿੱਤਾ, ਫਿਰ ਇਹ ਆਪਣੇ ਆਪ ਹੀ ਦੂਰ ਹੋ ਜਾਣਗੇ, ਜਾਂ ਫਿਰ ਇੱਦਾਂ ਕਹਿ ਲਓ ਕਿ ਆਪਣੇ ਆਪ ਮੈਨੇਜ ਹੋਣੇ ਸ਼ੁਰੂ ਹੋ ਜਾਣਗੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਚੜ੍ਹਦੀ ਕਲਾ 'ਚ ਰਹੋ, ਹੱਸਦੇ ਖੇਡਦੇ ਰਹੋ, ਤੰਦਰੁਸਤ ਰਹੋ।

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰੋਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058860 ਔਰ ਵਿਜ਼ਿਟ bansallawyers.com.au ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੌੜੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ ਫੋਰ
3: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596 ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ ਤੁਹਾਡਾ ਕੋਈ ਹੱਲ ਕਰੀਏ
4: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਚਲਦੀ ਦਾ ਨਾਮ ਗੱਡੀ ਆਹ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਰਟਨ ਰੋਡ ਕੈਂਪਲਫੀਲਡ ਕਾਲ 0390866655 ਔਰ ਵਿਜ਼ਿਟ tireforce.com.au
2: Orbit Homes apne iradiyan waang sirf imarat nahi balki apne har ek grahak layi banaunde ne unna de supneyan da ek majboot ghar house and land experts Orbit Homes apne 44 variyan te tajurbe naal thonu dinde ne 100% fixed price guarantee within industry leading 24 month price lock aj hi pahuncho Orbit Homes display centers ya call karo Harpan Chauhan nu 0433-280-252 te 0433-280-252 ਤੇ ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਨ ਦੇਣ ਲਈ ਆ ਗਏ ਨੇ ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ ਬ੍ਰਿਕ ਲਿੰਟਲ ਟੀ ਬਾਰਸ ਇਕੁਅਲ ਐਂਡ ਅਨਇਕੁਅਲ ਐਂਗਲਸ ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ ਕੰਟੈਕਟ 0423-102-900 ਈਮੇਲ sales@ozlintels.au

14 मई 2026 ਵੀਰਵਾਰ ਦਾ ਦਿਨ ਭਾਰਤ ਆਸਟ੍ਰੇਲੀਆ ਤੇ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ ਆਓ ਸਭ ਤੋਂ ਪਹਿਲਾਂ ਖਬਰ ਨੇਤਨਯਾਹੂ ਦੇ ਨਾਲ ਜੁੜੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਪਰ ਜਿਵੇਂ ਕਿ ਇਹਨਾਂ ਦੇ ਦੋਸਤ ਡੋਨਲਡ ਟਰੰਪ ਅਕਸਰ ਬਿਆਨ ਦੇ ਦਿੰਦੇ ਨੇ ਪਰ ਬਹੁਤੀ ਵਾਰ ਉਹਨਾਂ 'ਤੇ ਯਕੀਨ ਕਰਨਾ ਮੁਸ਼ਕਲ ਹੋ ਜਾਂਦਾ ਅਜਿਹੇ ਦੇ ਵਿੱਚ ਹੁਣ ਬੈਂਜਾਮਿਨ ਨੇਤਨਯਾਹੂ ਦੇ ਬਿਆਨ ਦੇ ਉੱਤੇ ਵੀ ਯਕੀਨ ਕੀਤਾ ਜਾਵੇ ਜਾਂ ਨਹੀਂ ਇਹ ਸਵਾਲ ਪੈਦਾ ਹੋਣ ਲੱਗ ਪਿਆ UAE ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਖਾੜੀ ਦੇਸ਼ਾਂ ਦਾ ਦੌਰਾ ਕੀਤਾ ਸੀ ਇਹ ਬਿਆਨ ਅਜਿਹੇ ਸਮੇਂ 'ਚ ਸਾਹਮਣੇ ਆਇਆ ਜਦੋਂ ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਨੇਤਨਯਾਹੂ ਨੇ UAE ਦਾ ਗੁਪਤ ਦੌਰਾ ਕੀਤਾ ਅਜਿਹਾ ਹੁਣ ਇਜ਼ਰਾਈਲ ਨੇ ਕਿਉਂ ਕੀਤਾ ਇਸ ਦੀਆਂ ਬਹੁਤ ਸਾਰੀਆਂ ਵਜੂਹਾਂ ਹੋ ਸਕਦੀਆਂ ਨੇ ਉੱਧਰ UAE ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਦੇ ਵਿੱਚ ਕਿਹਾ ਕਿ UAE ਇਹ ਦੁਹਰਾਉਂਦਾ ਰਿਹਾ ਕਿ ਇਜ਼ਰਾਈਲ ਦੇ ਨਾਲ ਉਹਨਾਂ ਦੇ ਸੰਬੰਧ ਜਨਤਕ ਨੇ ਅਧਿਕਾਰਕ ਰੂਪ ਦੇ ਨਾਲ ਅਬਰਾਹਮ ਅਕੋਰਡ ਦੇ ਢਾਂਚੇ ਦੇ ਅੰਦਰ ਹੀ ਇਹ ਸੰਬੰਧ ਚੱਲਣਗੇ ਇਹ ਸੰਬੰਧ ਕਿਸੇ ਗੈਰ ਪਾਰਦਰਸ਼ੀ ਜਾਂ ਫਿਰ ਕਿਸੇ ਅਨਫਾਰਮਲ ਵਿਵਸਥਾ ਦੇ ਉੱਤੇ ਆਧਾਰਿਤ ਨਹੀਂ ਹੋ ਸਕਦੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਫ਼ਤਰ ਦੀ ਤਰਫ ਤੋਂ ਦਾਅਵਾ ਕੀਤਾ ਗਿਆ ਕਿ ਨੇਤਨਯਾਹੂ ਦੀ UAE ਦੀ ਇਹ ਗੁਪਤ ਯਾਤਰਾ UAE ਅਤੇ ਇਜ਼ਰਾਈਲ ਦੇ ਸੰਬੰਧਾਂ ਨੂੰ ਇਤਿਹਾਸਿਕ ਮੁਕਾਮ 'ਤੇ ਪਹੁੰਚਾ ਗਈ ਹੈ UAE ਨੇ ਇਹ ਵੀ ਖਾਰਜ ਕੀਤਾ ਹੈ ਕਿ ਉਸਨੇ ਕਿਸੇ ਵੀ ਇਜ਼ਰਾਈਲੀ ਫੌਜੀ ਵਫਦ ਦੀ ਮੇਜ਼ਬਾਨੀ ਨਹੀਂ ਕੀਤੀ ਇਜ਼ਰਾਈਲ ਦੇ ਦਾਅਵਿਆਂ ਤੋਂ UAE ਨੇ ਕੁਝ ਹੀ ਘੰਟਿਆਂ ਦੇ ਅੰਦਰ ਅੰਦਰ ਇਸ ਨੂੰ ਖਾਰਜ ਵੀ ਕਰ ਦਿੱਤਾ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ 13 ਮਈ ਦੀ ਰਾਤ 11 ਵਜੇ ਐਕਸ ਦੇ ਉੱਤੇ ਲਿਖਿਆ ਸੀ ਕਿ ਫਰਵਰੀ ਦੇ ਅਖੀਰ ਦੇ ਵਿੱਚ ਜੰਗ ਸ਼ੁਰੂ ਹੋਣ ਤੋਂ ਬਾਅਦ ਨੇਤਨਯਾਹੂ ਅਤੇ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਦੀ ਮੁਲਾਕਾਤ ਨੂੰ ਕਈ ਮਾਇਨਿਆਂ ਦੇ ਵਿੱਚ ਇਤਿਹਾਸਕ ਕਿਹਾ ਜਾ ਸਕਦਾ ਹੋ ਸਕਦਾ ਹੈ ਕਿ UAE ਨੇ ਮਾਫ਼ ਕਰਨਾ ਇਜ਼ਰਾਈਲ ਨੇ ਇਸ ਕਰਕੇ ਵੀ ਕਿਹਾ ਹੋਵੇ ਤਾਂ ਕਿ ਇਸ ਦੇ ਨਾਲ ਇਰਾਨ ਦੇ ਨਾਲ UAE ਦੇ ਜਾਂ ਖਾੜੀ ਮੁਲਕਾਂ ਦੇ ਸੰਬੰਧਾਂ ਦੇ ਉੱਤੇ ਅਸਰ ਪੈਣ ਪਰ ਫਿਲਹਾਲ ਹੁਣ UAE ਨੇ ਜਦੋਂ ਇਸ ਖਬਰ ਨੂੰ ਖਾਰਜ ਹੀ ਕਰ ਦਿੱਤਾ ਤਾਂ ਜ਼ਾਹਰ ਜਿਹੀ ਗੱਲ ਹੈ ਕਿ ਕੋਈ ਅਸਰ ਨਹੀਂ ਪੈਣ ਲੱਗਿਆ ਖੈਰ ਨੇਤਨਯਾਹੂ ਦਾ ਗੁਪਤ ਦੌਰਾ ਹੋਇਆ ਹੋਵੇ ਜਾਂ ਨਾ ਹੋਇਆ ਹੋਵੇ ਪਰ ਇੱਧਰ ਡੋਨਲਡ ਟਰੰਪ ਦਾ ਜਨਤਕ ਦੌਰਾ ਜਿਹੜਾ ਉਹ ਜ਼ਰੂਰ ਹੋ ਗਿਆ ਚੀਨ ਦਾ ਦੌਰਾ ਔਰ ਇਸ ਦੌਰੇ ਦੇ ਦਰਮਿਆਨ ਬਹੁਤ ਸਾਰੀਆਂ ਖਬਰਾਂ ਦੁਨੀਆ ਭਰ ਦਾ ਮੀਡੀਆ ਦਿਖਾ ਰਿਹਾ ਪ੍ਰਕਾਸ਼ਿਤ ਕਰ ਰਿਹਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਦੇ ਦਰਮਿਆਨ ਬੀਜਿੰਗ ਦੇ ਗ੍ਰੇਟ ਹਾਲ ਆਫ ਪੀਪਲ ਦੇ ਵਿੱਚ ਮੁਲਾਕਾਤ ਹੋਈ ਟਰੰਪ ਨੇ ਜਿਨਪਿੰਗ ਦੇ ਨਾਲ ਉਸੇ ਅੰਦਾਜ਼ ਦੇ ਵਿੱਚ ਘੁੱਟ ਕੇ ਹੱਥ ਮਿਲਾਇਆ ਜਿਵੇਂ ਉਹ ਦੂਸਰੇ ਨੇਤਾਵਾਂ ਦਾ ਇੱਕ ਹੱਥ ਦੇ ਉੱਤੇ ਦੂਜਾ ਹੱਥ ਧੜ ਲੈਂਦੇ ਨੇ ਟਰੰਪ ਦੇ ਸਵਾਗਤ ਦੇ ਲਈ ਜ਼ੀ ਜਿਨਪਿੰਗ ਗ੍ਰੇਟ ਹਾਲ ਦੀ ਜਿਹੜੀਆਂ ਪੌੜੀਆਂ ਸੀ ਉਸ ਤੋਂ ਥੱਲੇ ਉੱਤਰਦੇ ਦਿਖਾਈ ਦਿੱਤੇ ਰੈੱਡ ਕਾਰਪੇਟ ਦੇ ਉੱਤੇ ਟਰੰਪ ਦਾ ਸਵਾਗਤ ਕੀਤਾ ਗਿਆ ਇੱਕ ਫੌਜੀ ਟੁਕੜੀ ਨੇ ਵੀ ਉੱਥੇ ਟਰੰਪ ਨੂੰ ਸਲਾਮੀ ਦਿੱਤੀ ਗ੍ਰੇਟ ਹਾਲ ਆਫ ਦੀ ਪੀਪਲ ਤਿਆਨਮਿਨ ਸਕੁਏਅਰ ਦੇ ਵਿੱਚ ਸਥਿਤ ਇੱਕ ਸਰਕਾਰੀ ਇਮਾਰਤ ਹੈ ਇਸਦਾ ਇਸਤੇਮਾਲ ਬਹੁਤ ਸਾਰੀਆਂ ਸਰਕਾਰੀ ਗਤੀਵਿਧੀਆਂ ਅਤੇ ਵਿਦੇਸ਼ੀ ਨੇਤਾਵਾਂ ਦੇ ਸਵਾਗਤ ਦੇ ਲਈ ਕੀਤਾ ਜਾਂਦਾ ਹੈ ਟਰੰਪ ਜਦੋਂ ਬੁੱਧਵਾਰ ਦੇ ਦਿਨ ਬੀਜਿੰਗ ਪਹੁੰਚੇ ਸੀ ਤਾਂ ਉਸ ਦਿਨ ਉਹਨਾਂ ਦਾ ਸਵਾਗਤ ਚੀਨ ਦੇ ਉਪ ਰਾਸ਼ਟਰਪਤੀ ਹਾਨ ਜੇਂਗ ਨੇ ਕੀਤਾ ਸੀ ਉਸ ਤੋਂ ਬਾਅਦ ਉਹ ਫੋਰ ਸੀਜ਼ਨਸ ਹੋਟਲ ਚਲੇ ਗਏ ਜਿੱਥੇ ਉਹਨਾਂ ਨੇ ਰਾਤ ਬਿਤਾਈ ਗ੍ਰੇਟ ਹਾਲ ਆਫ ਪੀਪਲ ਦੇ ਵਿੱਚ ਜਿਨਪਿੰਗ ਦੇ ਨਾਲ ਮੁਲਾਕਾਤ ਤੋਂ ਇਲਾਵਾ ਦੋਹਾਂ ਨੇਤਾਵਾਂ ਦੇ ਦਰਮਿਆਨ ਦਵੱਲੀ ਗੱਲਬਾਤ ਵੀ ਹੋਣੀ ਹੈ ਬੰਦ ਕਮਰਾ ਬੈਠਕ ਹੈ ਜ਼ਿਆਦਾ ਖਬਰਾਂ ਨਹੀਂ ਆਉਣਗੀਆਂ ਅਤੇ ਫਿਰ ਸ਼ਾਮ ਨੂੰ ਹੋਣ ਵਾਲਾ ਡਿਨਰ ਵੀ ਹੈ ਇਸ ਦਰਮਿਆਨ ਟਰੰਪ ਨੇ ਜਿਨਪਿੰਗ ਨੂੰ ਇੱਕ ਮਹਾਨ ਨੇਤਾ ਕਰਾਰ ਦੇ ਦਿੱਤਾ ਚੀਨ ਪਹੁੰਚਦੇ ਟਰੰਪ ਨੇ ਕਿਹਾ ਕਿ ਉਹਨਾਂ ਦੇ ਲਈ ਇਹ ਸਨਮਾਨ ਦੀ ਗੱਲ ਹੈ ਟਰੰਪ ਅਤੇ ਜਿਨਪਿੰਗ ਦੇ ਦਰਮਿਆਨ ਹੋਈ ਮੁਲਾਕਾਤ ਤੋਂ ਬਾਅਦ ਉਹਨਾਂ ਇਹ ਵੀ ਕਿਹਾ ਕਿ ਸਾਡੇ ਸੰਬੰਧ ਚੰਗੇ ਰਹੇ ਨੇ ਜਦ ਵੀ ਕੋਈ ਮੁਸ਼ਕਲ ਆਈ ਹੈ ਅਸੀਂ ਉਸ ਨੂੰ ਮਿਲ ਕੇ ਸੁਲਝਾਇਆ ਮੈਂ ਜਿਨਪਿੰਗ ਨੂੰ ਫੋਨ ਕਰਦਾ ਉਹ ਮੈਨੂੰ ਫੋਨ ਕਰਦੇ ਨੇ ਲੋਕਾਂ ਨੂੰ ਨਹੀਂ ਪਤਾ ਕਿ ਜਦੋਂ ਕੋਈ ਵੀ ਸਮੱਸਿਆ ਹੁੰਦੀ ਹੈ ਤਾਂ ਉਸਦਾ ਹੱਲ ਕਿੰਨੀ ਜਲਦੀ ਅਸੀਂ ਕੱਢ ਲੈਂਦੇ ਹਾਂ ਉਹਨਾਂ ਕਿਹਾ ਕਿ ਮੈਂ ਹਰ ਕਿਸੇ ਨੂੰ ਕਹਿੰਦਾ ਕਿ ਤੁਸੀਂ ਇੱਕ ਮਹਾਨ ਨੇਤਾ ਹੋ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਇਸ ਦੌਰੇ ਦੇ ਉੱਤੇ ਦੁਨੀਆ ਦੇ ਸਭ ਤੋਂ ਬਿਹਤਰੀਨ ਕਾਰੋਬਾਰੀ ਲੀਡਰਸ ਨੂੰ ਉਹ ਆਪਣੇ ਨਾਲ ਲੈ ਕੇ ਆਏ ਨੇ ਜੋ ਸਿਰਫ ਸਿਖਰ ਲਏ ਲੋਕ ਨੇ ਉਹਨਾਂ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਏਗੀ ਔਰ ਇਹਨਾਂ ਦੇ ਜਿਨਪਿੰਗ ਦੇ ਨਾਲ ਮੁਲਾਕਾਤ ਹੋਣਾ ਉਹਨਾਂ ਦੇ ਲਈ ਸਨਮਾਨ ਦੀ ਗੱਲ ਹੈ ਵੈਸੇ ਟਰੰਪ ਨੇ ਸਨਮਾਨ ਦੀ ਗੱਲ ਕਿੰਗ ਚਾਰਲਸ ਦੇ ਦੌਰੇ ਵੇਲੇ ਨਹੀਂ ਸੀ ਕਹੀ ਇਸ ਗੱਲ ਨੂੰ ਵੀ ਯਾਦ ਰੱਖਿਆ ਜਾਵੇ ਦੱਸ ਦਈਏ ਕਿ ਇੱਧਰ ਜ਼ੀ ਜਿਨਪਿੰਗ ਨੇ ਵੀ ਟਰੰਪ ਦੇ ਨਾਲ ਰਲ ਕੇ ਚਰਚਾ ਕੀਤੀ ਅਤੇ ਕਿਹਾ ਕਿ 2026 ਨੂੰ ਇਤਿਹਾਸਕ ਸਾਲ ਬਣਾਇਆ ਜਾਵੇ
ਅਸੀਂ ਕੰਪੀਟੀਟਰ ਨਹੀਂ ਬਲਕਿ ਪਾਰਟਨਰ ਹੋਣੇ ਚਾਹੀਦੇ ਹਾਂ। ਉਹਨਾਂ ਨੇ ਅਮਰੀਕਾ ਦੀ ਆਜ਼ਾਦੀ ਦੇ 250ਵੇਂ ਸਾਲ ਦੇ ਉੱਤੇ ਟਰੰਪ ਅਤੇ ਅਮਰੀਕੀ ਜਨਤਾ ਨੂੰ ਵਧਾਈ ਵੀ ਦਿੱਤੀ। ਕਿਹਾ ਕਿ ਪੂਰੀ ਦੁਨੀਆ ਸਾਡੀ ਇਸ ਮੁਲਾਕਾਤ ਨੂੰ ਦੇਖ ਰਹੀ ਹੈ। ਦੁਨੀਆ 'ਚ ਬਦਲਾਅ ਤੇਜ਼ੀ ਦੇ ਨਾਲ ਹੋ ਰਹੇ ਨੇ। ਪਿਛਲੇ 100 ਸਾਲਾਂ ਦੇ ਵਿੱਚ ਨਹੀਂ ਦੇਖੇ ਗਏ ਜਿੰਨੇ ਬਦਲਾਅ ਹੋ ਗਏ ਨੇ। ਦੁਨੀਆ ਇੱਕ ਨਵੇਂ ਮੋੜ 'ਤੇ ਪਹੁੰਚ ਗਈ ਹੈ ਕਿ ਚੀਨ ਅਤੇ ਅਮਰੀਕਾ ਥਿਊਸੀਡਾਈਟਿਸ ਟ੍ਰੈਪ ਤੋਂ ਬਾਹਰ ਨਿਕਲ ਕੇ ਇੱਕ ਨਵਾਂ ਮਾਡਲ ਬਣਾ ਸਕਣਗੇ, ਵਿਸ਼ਵ ਭਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਣਗੇ। ਜਿਨਪਿੰਗ ਨੇ ਇਹ ਵੀ ਕਿਹਾ ਕਿ ਸਵਾਲ ਐਸੇ ਨੇ ਜੋ ਇਤਿਹਾਸ, ਦੁਨੀਆ ਅਤੇ ਜਨਤਾ ਦੇ ਲਈ ਅਹਿਮ ਨੇ, ਅਤੇ ਦੁਨੀਆ ਦੇ ਵੱਡੇ ਦੇਸ਼ਾਂ ਦੇ ਨੇਤਾਵਾਂ ਦੇ ਲਈ ਵੀ ਇਹ ਸਵਾਲ ਬਰਾਬਰ ਬਣਦੇ ਨੇ। ਉੱਥੇ ਹੀ ਕੌਮਾਂਤਰੀ ਖਬਰਾਂ ਦੇ ਵਿੱਚ ਇੱਕ ਆਖਰੀ ਖਬਰ ਵੀ ਪਾਉਂਦੇ ਹੋਏ ਚੱਲੀਏ ਸਾਂਝ, ਜਿੱਥੇ ਚੀਨੀ ਮੂਲ ਦੇ ਇੱਕ ਅਮਰੀਕੀ ਨਾਗਰਿਕ ਨੂੰ ਅਮਰੀਕਾ ਦੇ ਵਿੱਚ ਚੀਨ ਦਾ ਪਹਿਲਾ ਸੀਕ੍ਰੈਟ ਪੁਲਿਸ ਸਟੇਸ਼ਨ ਚਲਾਉਣ ਦਾ ਦੋਸ਼ੀ ਪਾਇਆ ਗਿਆ। 64 ਸਾਲ ਦੇ ਲੂ ਜਿਆਂਗਵਾਂਗ ਦੇ ਉੱਤੇ ਦੋਸ਼ ਸੀ ਕਿ ਉਸਨੇ 2022 ਦੀ ਸ਼ੁਰੂਆਤ 'ਚ ਨਿਊਯਾਰਕ ਦੇ ਮੈਨਹੈਟਨ ਸਥਿਤ ਚਾਈਨਾ ਟਾਊਨ ਇਲਾਕੇ ਦੇ ਵਿੱਚ ਚੀਨ ਦੇ ਜਨਤਕ ਸੁਰੱਖਿਆ ਮੰਤਰਾਲੇ ਦੇ ਲਈ ਇਹ ਸਟੇਸ਼ਨ ਖੋਲ੍ਹਿਆ ਸੀ ਅਤੇ ਸੰਚਾਲਿਤ ਕੀਤਾ ਸੀ। ਉਹਨਾਂ ਨੇ ਚੀਨ ਸਰਕਾਰ ਦੇ ਗੈਰ ਕਾਨੂੰਨੀ ਏਜੰਟ ਦੇ ਤੌਰ ਦੇ ਉੱਤੇ ਕੰਮ ਕਰਨ ਦੇ ਲਈ ਇਸ ਮਾਮਲੇ ਦੇ ਵਿੱਚ ਉਸਨੂੰ ਹੁਣ ਦੋਸ਼ੀ ਪਾਇਆ ਗਿਆ। ਇਹ ਫੈਸਲਾ ਅਜਿਹੇ ਸਮੇਂ 'ਚ ਆਇਆ ਜਦੋਂ ਇਸੇ ਹਫ਼ਤੇ ਕੈਲੀਫੋਰਨੀਆ ਦੀ ਇੱਕ ਮੇਅਰ ਨੇ ਚੀਨ ਦੇ ਇੱਕ ਗੈਰ ਕਾਨੂੰਨੀ ਏਜੰਟ ਦੇ ਰੂਪ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਕੰਮ ਕਰਦੇ ਸੀ ਇਸ ਦੋਸ਼ ਤੋਂ ਬਾਅਦ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ। ਇਹ ਫੈਸਲਾ ਨਿਊਯਾਰਕ ਦੀ ਫੈਡਰਲ ਅਦਾਲਤ ਦੇ ਵਿੱਚ ਇੱਕ ਹਫ਼ਤੇ ਤੱਕ ਚੱਲੀ ਜੂਰੀ ਦੀ ਸੁਣਵਾਈ ਤੋਂ ਬਾਅਦ ਆਇਆ। ਉੱਥੇ ਹੀ ਕੌਮਾਂਤਰੀ ਖਬਰਾਂ ਤੋਂ ਬਾਅਦ ਭਾਰਤ ਦੇ ਨਾਲ ਜੁੜੀਆਂ ਇੰਟਰਨੈਸ਼ਨਲ ਖਬਰਾਂ, ਵੈਸੇ ਤਾਂ ਆਸਟ੍ਰੇਲੀਆ ਦੀਆਂ ਖਬਰਾਂ ਅੱਗੇ ਚੱਲ ਕੇ ਸਾਂਝੀਆਂ ਕਰਦੇ ਹਾਂ, ਪਰ ਇੱਕ ਆਸਟ੍ਰੇਲੀਆ ਦੇ ਨਾਲ ਜੁੜੀ ਹੋਈ ਵੀ ਖਬਰ ਹੈ। ਪਹਿਲਾਂ ਰੂਸ ਤੋਂ ਖਬਰ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਰਾਨ ਜੰਗ ਦੀ ਵਜ੍ਹਾ ਦੇ ਚੱਲਦਿਆਂ ਪੈਟਰੋਲ ਡੀਜ਼ਲ ਦਾ ਇਸਤੇਮਾਲ ਘੱਟ ਕਰਨ ਦੀ ਦੇਸ਼ ਭਰ ਨੂੰ ਕੀਤੀ ਅਪੀਲ ਤੋਂ ਬਾਅਦ ਹੁਣ ਰੂਸ ਦਾ ਬਿਆਨ ਸਾਹਮਣੇ ਆਇਆ। 14 ਅਤੇ 15 ਮਈ ਨੂੰ ਦਿੱਲੀ 'ਚ ਹੋਣ ਵਾਲੇ ਬ੍ਰਿਕਸ ਵਿਦੇਸ਼ ਮੰਤਰੀਆਂ ਦੇ ਸੰਮੇਲਨ 'ਚ ਸ਼ਾਮਲ ਹੋਣ ਦੇ ਲਈ ਰੂਸ ਦੇ ਵਿਦੇਸ਼ ਮੰਤਰੀ ਸਰਗਈ ਲਾਵਰੋਵ ਨੇ ਇਹ ਗੱਲ ਕਹੀ ਕਿ ਭਾਰਤ ਇੰਪੋਰਟ ਦਾ ਬਹੁਤ ਹਿੱਸਾ ਕਰੂਡ ਆਇਲ ਦੇ ਜ਼ਰੀਏ ਲੈਂਦਾ ਹੈ ਔਰ ਰੂਸ ਦੇ ਨਾਲ ਤੇਲ ਖਰੀਦਣ ਤੋਂ ਰੂਸ ਨੇ ਕਦੇ ਵੀ ਇਨਕਾਰ ਨਹੀਂ ਕੀਤਾ। ਦੱਸ ਦਈਏ ਕਿ ਭਾਰਤ ਆਪਣੀ ਕੁੱਲ ਲੋੜਾਂ ਦਾ ਲਗਭਗ 90% ਤੇਲ ਇੰਪੋਰਟ ਕਰਦਾ ਹੈ। ਯੂਕਰੇਨ ਜੰਗ ਤੋਂ ਬਾਅਦ ਭਾਰਤ ਨੇ ਰੂਸ ਤੋਂ ਭਾਰੀ ਮਾਤਰਾ ਦੇ ਵਿੱਚ ਰਿਆਇਤੀ ਤੇਲ ਖਰੀਦਣਾ ਸ਼ੁਰੂ ਕਰ ਦਿੱਤਾ ਸੀ। ਹਾਲਾਂਕਿ ਭਾਰਤ ਦੀ ਜਨਤਾ ਤੱਕ ਉਸ ਰਿਆਇਤੀ ਤੇਲ ਦਾ ਇੱਕ ਵੀ ਰੁਪਈਆ ਨਹੀਂ ਪਹੁੰਚਿਆ, ਪਰ ਭਾਰਤ ਦੇ ਕੁੱਲ ਇੰਪੋਰਟ ਦੇ ਵਿੱਚ ਰੂਸ ਦੀ ਹਿੱਸੇਦਾਰੀ ਵੱਧਦੀ ਚਲੀ ਗਈ। ਜੁਲਾਈ 2024 ਤੱਕ ਭਾਰਤ ਦੇ ਕੱਚੇ ਤੇਲ ਦੇ ਇੰਪੋਰਟ ਦੇ ਵਿੱਚ ਰੂਸ ਦੀ ਹਿੱਸੇਦਾਰੀ ਵੱਧ ਕੇ 44.6% ਹੋ ਗਈ ਸੀ। ਹਾਲਾਂਕਿ ਅਮਰੀਕੀ ਦਬਾਅ ਦੇ ਚੱਲਦਿਆਂ ਟੈਰਿਫ ਨੀਤੀਆਂ ਤੋਂ ਬਾਅਦ ਭਾਰਤ ਨੇ ਡਰ ਕੇ ਰੂਸ ਤੋਂ ਤੇਲ ਖਰੀਦਣਾ ਘੱਟ ਕਰ ਦਿੱਤਾ ਅਤੇ 20% ਹੀ ਇਹ ਰਹਿ ਗਿਆ। ਭਾਰਤ ਦੇ ਵਿੱਚ ਬ੍ਰਿਕਸ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਦੇ ਵਿੱਚ ਸ਼ਾਮਲ ਹੋਣ ਦੇ ਲਈ ਸਰਗਈ ਲਾਵਰੋਵ ਨੇ ਆਰਟੀ ਇੰਡੀਆ, ਜੋ ਕਿ ਰਸ਼ੀਅਨ ਟੈਲੀਵਿਜ਼ਨ ਹੈ, ਉਸ ਨੂੰ ਇੱਕ ਇੰਟਰਵਿਊ ਵੀ ਦਿੱਤੀ ਅਤੇ ਕਿਹਾ ਕਿ ਲੋਕ ਭਵਿੱਖ ਦੇ ਵਿੱਚ ਰੂਸ ਭਾਰਤ ਦੀ ਦੋਸਤੀ ਨੂੰ ਲੈ ਕੇ ਚਿੰਤਾ ਕਰ ਰਹੇ ਨੇ, ਪਰ ਮੈਨੂੰ ਲੱਗਦਾ ਕਿ ਲੋਕਾਂ ਨੂੰ ਚਿੰਤਾ ਨਹੀਂ ਹੋਣੀ ਚਾਹੀਦੀ। ਦੁਨੀਆ ਭਰ ਦੇ ਵਿੱਚ ਐਸੇ ਮਾਹੌਲ ਬਣਦੇ ਨੇ, ਪਰ ਭਾਰਤ ਦੀ ਆਜ਼ਾਦੀ ਦੇ ਸਮੇਂ ਤੋਂ ਬਾਅਦ ਪੱਛਮੀ ਦੇਸ਼ਾਂ ਦੇ ਨਾਲ ਕਦੇ ਵੀ ਅਜਿਹੇ ਸੰਬੰਧ ਨਹੀਂ ਰਹੇ ਜਿਵੇਂ ਰੂਸ ਦੇ ਨਾਲ ਰਹੇ ਨੇ। ਇਸ ਕਰਕੇ ਬ੍ਰਾਹਮੋਸ ਮਿਜ਼ਾਈਲ ਦੀ ਸ਼ੁਰੂਆਤ ਤੋਂ ਲੈ ਕੇ ਕਲਿਸ਼ਨਕੋਵ ਮਸ਼ੀਨ ਗੰਨਾਂ ਤੱਕ ਪਹੁੰਚਣ ਤੱਕ ਔਰ T-90 ਟੈਂਕਸ ਬਣਾਏ ਜਾਣ ਤੱਕ, ਤੇਲ ਇੰਪੋਰਟ ਕੀਤੇ ਜਾਣ ਤੱਕ ਰੂਸ ਭਾਰਤ ਦੀ ਹਮਾਇਤ ਕਰਦਾ ਰਹੇਗਾ। ਉੱਥੇ ਆਸਟ੍ਰੇਲੀਆ ਨੇ ਫੈਡਰਲ ਬਜਟ ਪੇਸ਼ ਕੀਤਾ ਪਿਛਲੇ ਦਿਨਾਂ ਦੇ ਵਿੱਚ। ਆਸਟ੍ਰੇਲੀਆ ਸਰਕਾਰ ਨੇ 2026-27 ਦੇ ਫੈਡਰਲ ਬਜਟ ਦੇ ਵਿੱਚ ਭਾਰਤ ਦੇ ਲਈ ਵੀ ਆਪਣਾ ਜਿਹੜਾ ਆਰਥਿਕ ਰਣਨੀਤਕ ਪ੍ਰੋਗਰਾਮ ਹੈ ਉਸ ਨੂੰ ਹੋਰ ਮਜ਼ਬੂਤ ਕਰਨ ਦੇ ਖਾਤਰ $25 ਮਿਲੀਅਨ ਦੀ ਰਾਸ਼ੀ ਦੇਣ ਦਾ ਫੈਸਲਾ ਕੀਤਾ। ਇਹ ਫੈਸਲਾ ਡੋਨਲਡ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਵਿਸ਼ਵ ਭਰ ਦੇ ਵਿੱਚ ਜਿਹੜੇ ਜੀਓਪੋਲੀਟੀਕਲ ਹਾਲਾਤਾਂ ਦੇ ਅੰਦਰ ਤਬਦੀਲੀ ਆਈ ਹੈ ਉਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਕੀਤਾ ਗਿਆ। ਇਹ ਫੰਡਿੰਗ ਆਸਟ੍ਰੇਲੀਆ ਦੀ ਭਾਰਤ ਦੇ ਨਾਲ ਵਿਆਪਕ ਸਾਂਝੇਦਾਰੀ, ਜਿਹਨੂੰ ਕੰਪ੍ਰੀਹੈਂਸਿਵ ਪਾਰਟਨਰਸ਼ਿਪ ਕਹਿ ਲਿਆ ਜਾਂਦਾ, ਅਤੇ ਇਸ ਦਾ ਮੁੱਖ ਮਕਸਦ ਇਸ ਸਾਂਝੇਦਾਰੀ ਨੂੰ ਹੋਰ ਵਧਾਉਣ, ਅਤੇ ਜਿਹੜਾ ਭਾਰਤ ਦੇ ਨਾਲ ਇੱਕ ਪ੍ਰੋਗਰਾਮ ਚੱਲਦਾ ਮੈਤਰੀ ਨਾਮ ਦਾ ਪ੍ਰੋਗਰਾਮ ਚੱਲਦਾ, ਇਸ ਦੇ ਤਹਿਤ ਸਮੁੰਦਰੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨਾ, ਇੰਡੋ ਪੈਸੀਫਿਕ ਖੇਤਰ ਦੇ ਵਿੱਚ ਵਪਾਰਕ ਸੰਬੰਧਾਂ ਨੂੰ ਮਜ਼ਬੂਤ ਕਰਨਾ ਆਦਿ ਸ਼ਾਮਲ ਹੈ। ਦੱਸ ਦਈਏ ਕਿ ਭਾਰਤ ਅਤੇ ਆਸਟ੍ਰੇਲੀਆ ਦੇ ਦਰਮਿਆਨ ਆਰਥਿਕ ਸਹਿਯੋਗ ਅਤੇ ਵਪਾਰਕ ਸਮਝੌਤਾ ਯਾਨੀ ECTA ਇਸ ਦੇ 4 ਸਾਲ ਪੂਰੇ ਹੋ ਚੁੱਕੇ ਨੇ। ਕਿਹਾ ਜਾ ਰਿਹਾ ਹੈ ਕਿ ਦੋਹਾਂ ਦੇਸ਼ਾਂ ਦਾ ਵਪਾਰ ਇੱਕ ਨਵੀਂ ਉਚਾਈ ਦੇ ਉੱਤੇ, ਅੰਕੜਿਆਂ ਦੇ ਮੁਤਾਬਕ ਭਾਰਤ ਤੋਂ ਆਸਟ੍ਰੇਲੀਆ ਨੂੰ ਹੋਣ ਵਾਲਾ ਜਿਹੜਾ ਨਿਰਯਾਤ ਸੀ 2020-21 'ਚ $4 ਬਿਲੀਅਨ ਦਾ ਸੀ, 2024-25 'ਚ ਵੱਧ ਕੇ
$8.5 billion ਤੋਂ ਪਾਰ ਹੋ ਗਿਆ। 2024-25 ਦੇ ਵਿੱਚ ਕੁੱਲ ਦੁਵੱਲਾ ਵਪਾਰ $24 billion ਦਾ ਰਿਹਾ, ਯਾਨੀ ਭਾਰਤ ਵੱਲੋਂ ਭੇਜਿਆ ਜਾਣ ਵਾਲਾ ਸਮਾਨ ਅਤੇ ਆਸਟ੍ਰੇਲੀਆ ਦੀ ਤਰਫ ਤੋਂ ਭੇਜਿਆ ਜਾਣ ਵਾਲਾ ਸਮਾਨ। 1 ਜਨਵਰੀ 2026 ਤੋਂ ਬਾਅਦ ਸਾਰੀਆਂ ਭਾਰਤੀ ਵਸਤਾਂ ਦੇ ਉੱਤੇ ਨਿਰਯਾਤ ਦੇ ਲਈ ਆਸਟ੍ਰੇਲੀਆਈ ਬਾਜ਼ਾਰ ਦੇ ਵਿੱਚ 0 duty ਲਾਗੂ ਹੋ ਗਈ ਹੈ। ਇਸ ਦੇ ਚੱਲਦਿਆਂ ਭਾਰਤ ਦੇ ਨਾਲ ਵਪਾਰ ਹੋਰ ਗਹਿਰਾ ਹੋਣ ਦੇ ਜਿਹੜੇ ਕਿਆਸ ਲਗਾਏ ਜਾਂਦੇ ਰਹੇ ਨੇ। ਉਹਦਾ ਨੀਟ UG ਪੇਪਰ ਲੀਕ ਮਾਮਲੇ ਦੇ ਵਿੱਚ ਹੁਣ ਸੁਪਰੀਮ ਕੋਰਟ ਇਹ ਮਾਮਲਾ ਚਲਾ ਗਿਆ। ਗ੍ਰੈਜੂਏਟ ਮੈਡੀਕਲ ਕੋਰਸਾਂ ਦੇ ਵਿੱਚ ਪ੍ਰਵੇਸ਼ ਦੇ ਲਈ ਆਯੋਜਿਤ NEET UG ਪ੍ਰੀਖਿਆ ਦੇ ਸੰਚਾਲਨ ਦੇ ਵਿੱਚ ਅਸਫਲ ਤਰੀਕੇ ਦੇ ਨਾਲ ਇਸ ਨੂੰ ਆਯੋਜਿਤ ਕੀਤਾ ਗਿਆ। ਇਸ ਕਿਸਮ ਦੇ ਦੋਸ਼ ਲਗਾਉਂਦਿਆਂ ਹੋਇਆਂ ਇੱਕ ਮੈਡੀਕਲ ਐਸੋਸੀਏਸ਼ਨ ਨੇ ਸਿਖਰਲੀ ਅਦਾਲਤ ਦੇ ਵਿੱਚ ਇਸ ਪ੍ਰੀਖਿਆ ਦੇ ਵਿੱਚ ਇਸ ਪ੍ਰੀਖਿਆ ਦੀ ਪ੍ਰਣਾਲੀ ਨੂੰ ਲੈ ਕੇ ਚੁਣੌਤੀ ਦਿੱਤੀ ਹੈ। ਦੱਸ ਦਈਏ ਕਿ ਕੌਮੀ ਪ੍ਰੀਖਿਆ ਏਜੰਸੀ NTA ਵੱਲੋਂ 3 ਮਈ ਨੂੰ ਆਯੋਜਿਤ ਕੀਤੀ ਗਈ NEET 2026 ਦੀ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਲੀਕ ਹੋ ਗਿਆ ਸੀ, ਜਿਸ ਦੇ ਦੋਸ਼ਾਂ ਕਾਰਨ 12 ਮਈ ਨੂੰ ਇਸ ਨੂੰ ਰੱਦ ਕਰ ਦਿੱਤਾ ਗਿਆ। ਇਸ ਮਾਮਲੇ ਦੀ ਜਾਂਚ ਵੈਸੇ ਹੁਣ CBI ਕਰ ਰਹੀ ਹੈ। ਉੱਧਰ ਆਲ ਇੰਡੀਆ ਮੈਡੀਕਲ ਐਸੋਸੀਏਸ਼ਨ ਫੈਡਰੇਸ਼ਨ ਦੀ ਤਰਫ ਤੋਂ ਅਦਾਲਤ ਦੇ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਗਈ ਅਤੇ ਕਿਹਾ ਗਿਆ ਕਿ NTA ਨੂੰ ਵਧੇਰੇ ਮਜ਼ਬੂਤ ਸੰਸਥਾ ਬਣਾਉਣਾ ਚਾਹੀਦਾ ਹੈ। ਵਟਸਐਪ ਅਤੇ ਟੈਲੀਗ੍ਰਾਮ ਵਰਗੇ ਪਲੈਟਫਾਰਮ ਦੇ ਉੱਤੇ ਜਿਹੜੇ ਪੇਪਰ ਲੀਕ ਹੋ ਜਾਂਦੇ ਨੇ, ਇਹ ਪਹਿਲੀ ਵਾਰ ਤਾਂ ਨਹੀਂ ਹੋਇਆ। ਔਰ ਇਸ ਦੇ ਨਾਲ NEET ਦੀ ਇੱਕ ਸਾਰਥਕਤਾ ਦੇ ਉੱਤੇ ਔਰ ਇਸ ਦੀ ਪਾਰਦਰਸ਼ਤਾ ਦੇ ਉੱਤੇ ਸਵਾਲ ਖੜ੍ਹੇ ਹੋਣ ਲੱਗ ਪਏ ਨੇ। ਉਂਝ NEET UG ਪੇਪਰ ਲੀਕ ਮਾਮਲੇ 'ਚ ਹੁਣ ਤੱਕ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ। ਦੇਸ਼ ਭਰ ਦੇ ਵਿੱਚ ਤਲਾਸ਼ੀ ਮੁਹਿੰਮਾਂ ਚੱਲ ਰਹੀਆਂ ਨੇ। ਅਧਿਕਾਰੀਆਂ ਨੇ ਦੱਸਿਆ ਹੈ ਕਿ ਏਜੰਸੀ ਨੇ ਜੈਪੁਰ ਤੋਂ 3, ਗੁਰੂਗ੍ਰਾਮ ਤੋਂ 1 ਅਤੇ ਨਾਸਿਕ ਤੋਂ 1 ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਅਗਲੀ ਖਬਰ ਜਾਂ ਆਖਰੀ ਖਬਰਾਂ ਦੀ ਸਾਂਝ ਪਾਈਏ ਤਾਂ ਸਮਾਜਵਾਦੀ ਪਾਰਟੀ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਦੇ ਛੋਟੇ ਬੇਟੇ ਪ੍ਰਤੀਕ ਯਾਦਵ ਦਾ ਵੀ ਦੇਹਾਂਤ ਹੋ ਗਿਆ ਸੀ। ਦੱਸ ਦਈਏ ਸਵਰਗੀ ਮੁਲਾਇਮ ਸਿੰਘ ਯਾਦਵ ਦੇ ਕਾਫੀ ਚਹੇਤੇ ਸੀ, ਹਾਲਾਂਕਿ ਪ੍ਰਤੀਕ ਰਾਜਨੀਤੀ ਤੋਂ ਦੂਰ ਸੀ, 43 ਸਾਲ ਦੇ ਸੀ। ਅਖਿਲੇਸ਼ ਯਾਦਵ ਦੇ ਛੋਟੇ ਭਰਾ ਨੇ ਉਹਨਾਂ ਨੇ ਆਪਣੀ ਉਹਨਾਂ ਦੀ ਪਤਨੀ ਅਪਰਣਾ ਯਾਦਵ ਨੇ ਇਹ ਜਾਣਕਾਰੀ ਸਾਂਝੀ ਕੀਤੀ। ਪ੍ਰਤੀਕ ਯਾਦਵ ਦਾ ਸੰਸਕਾਰ ਅੱਜ ਸਵੇਰੇ 11 ਵਜੇ ਲਖਨਊ ਦੇ ਬੈਕੁੰਠ ਧਾਮ ਵਿੱਚ ਕੀਤਾ ਜਾ ਰਿਹਾ। ਦੱਸ ਦਈਏ ਕਿ ਪੋਸਟਮਾਰਟਮ ਤੋਂ ਬਾਅਦ ਪ੍ਰਤੀਕ ਦੀ ਮੌਤ ਦਾ ਕਾਰਨ ਪਲਮਨਰੀ ਥ੍ਰੋਬਲੋਇਜ਼ਮ ਦੱਸਿਆ ਗਿਆ ਸੀ। ਡਾਕਟਰਾਂ ਦੇ ਮੁਤਾਬਕ ਫੇਫੜਿਆਂ ਦੀ ਨਸਾਂ ਦੇ ਵਿੱਚ ਖੂਨ ਦਾ ਥੱਕਾ ਜੰਮਣ ਦੇ ਕਾਰਨ ਦਿਲ ਅਤੇ ਫੇਫੜਿਆਂ ਦਾ ਅਚਾਨਕ ਕੰਮ ਕਰਨਾ ਬੰਦ ਹੋ ਜਾਂਦਾ ਹੈ। ਇੱਕ ਹੋਰ ਪੁਖਤਾ ਸਬੂਤ ਦੇ ਲਈ ਡਾਕਟਰਾਂ ਨੇ ਵਿਸਰਾ ਅਤੇ ਦਿਲ ਦੇ ਕੁਝ ਹਿੱਸਿਆਂ ਨੂੰ ਅਗਲੇਰੀ ਜਾਂਚ ਦੇ ਲਈ ਭੇਜ ਦਿੱਤਾ ਹੈ। ਪ੍ਰਤੀਕ ਯਾਦਵ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਦੇ ਮਤਰੇ ਭਰਾ ਸਨ। ਮੁਲਾਇਮ ਸਿੰਘ ਯਾਦਵ ਅਤੇ ਸਾਧਨਾ ਗੁਪਤਾ ਦੇ ਬੇਟੇ ਸੀ। ਉਹਨਾਂ ਨੇ ਆਪਣੀ ਪਤਨੀ ਅਪਰਣਾ ਯਾਦਵ ਭਾਰਤੀ ਜਨਤਾ ਪਾਰਟੀ ਦੇ ਨਾਲ ਜੋੜ ਰੱਖੀ ਸੀ, ਭਾਵੇਂ ਕਿ ਪ੍ਰਤੀਕ ਯਾਦਵ ਖੁਦ ਸਰਗਰਮ ਪੋਲੀਟਿਕਸ ਤੋਂ ਦੂਰ ਰਹੇ ਨੇ, ਪਰ ਯਾਦਵ ਦਾ ਪਰਿਵਾਰ ਅਕਸਰ ਚਰਚਾ ਦੇ ਵਿੱਚ ਰਹਿੰਦਾ ਹੈ। ਆਸਟ੍ਰੇਲੀਆ ਦੀਆਂ ਖਬਰਾਂ ਦੇ ਵੱਲ ਚੱਲਦੇ ਹਾਂ। ਪਹਿਲੀ ਖਬਰ ਹੰਤਾ ਵਾਇਰਸ ਦੇ ਨਾਲ ਜੁੜੀ ਹੋਈ, ਜਿੱਥੇ ਆਸਟ੍ਰੇਲੀਆ ਦੇ ਵਿੱਚ 6 ਟਰੈਵਲਰ ਆ ਰਹੇ ਨੇ ਉਸ ਕਰੂਜ਼ ਸ਼ਿਪ ਦੇ ਉੱਤੇ ਜਿਹੜੇ ਸਵਾਰ ਸੀ, ਜਿਸ ਨੂੰ ਦੁਨੀਆ ਭਰ ਦੇ ਵਿੱਚ ਸੁਰਖੀਆਂ ਦਾ ਵਿਸ਼ਾ ਬਣਾ ਕੇ ਦੱਸਿਆ ਗਿਆ ਅਤੇ ਦੇਖਿਆ ਗਿਆ, ਜਿਹੜਾ ਡੱਚ ਕਰੂਜ਼ ਲਾਈਨਰ MV ਹੋਂਡਿਊਸ। ਇਸ ਦੇ ਉੱਤੇ ਮਹੀਨਿਆਂ ਬੱਧੀ ਦੁਨੀਆ ਭਰ ਦੇ ਵਿੱਚ ਗੇੜਾ ਕੱਟਣ ਤੋਂ ਬਾਅਦ ਅਤੇ ਆਪਣੀਆਂ ਛੁੱਟੀਆਂ ਦਾ ਇੱਕ ਦੁਖਦ ਅੰਤ ਲੈ ਕੇ ਬਹੁਤ ਸਾਰੇ ਜਿਹੜੇ ਟਰੈਵਲਰ ਨੇ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਪਹੁੰਚ ਰਹੇ ਨੇ, ਪਰ ਆਸਟ੍ਰੇਲੀਅਨ ਜਿਹੜੇ ਟਰੈਵਲਰ ਨੇ ਉਹਨਾਂ ਨੂੰ ਵੈਸਟਰਨ ਆਸਟ੍ਰੇਲੀਆ ਲਿਆਂਦਾ ਜਾਏਗਾ। ਹੰਤਾ ਵਾਇਰਸ ਦੇ ਨਾਲ 3 ਲੋਕਾਂ ਦੀ ਹੁਣ ਤੱਕ ਮੌਤ ਵੀ ਹੋਈ ਹੈ, 8 ਹੋਰ ਗੰਭੀਰ ਰੂਪ ਦੇ ਵਿੱਚ ਬਿਮਾਰ ਨੇ। ਦੱਸਿਆ ਜਾ ਰਿਹਾ ਹੈ ਕਿ ਡਿਪਾਰਟਮੈਂਟ ਆਫ ਫੋਰਨ ਅਫੇਅਰ ਅਤੇ ਟ੍ਰੇਡ ਦੇ ਹਵਾਲੇ ਦੇ ਨਾਲ ਕਿ ਇਹਨਾਂ ਨੂੰ ਪਹਿਲਾਂ ਨੈਦਰਲੈਂਡ ਤੋਂ ਪਰਥ ਲਿਆਂਦਾ ਜਾਏਗਾ ਅਤੇ ਇੱਥੇ ਇਹਨਾਂ ਨੂੰ ਕੁਆਰੰਟੀਨ ਰੱਖਿਆ ਜਾਣਾ ਹੈ। ਬੁੱਧਵਾਰ ਦੇ ਦਿਨ ਫੈਡਰਲ ਸਰਕਾਰ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਸੀ। ਦੱਸਿਆ ਗਿਆ ਕਿ ਪਰਥ ਦੇ ਵਿੱਚ ਉਤਰਨ ਵਾਲੇ 4 ਆਸਟ੍ਰੇਲੀਅਨ ਨਾਗਰਿਕ ਅਤੇ 1 ਜਿਹੜਾ ਪਰਮਾਨੈਂਟ ਰੈਜ਼ੀਡੈਂਟ ਹੈ ਨਿਊਜ਼ੀਲੈਂਡ ਦਾ, ਅਤੇ ਇਹਨਾਂ ਨੂੰ ਵੀ ਇੱਥੇ ਲਿਆਂਦਾ ਜਾਣਾ। ਬੁਲਜ਼ਬਰੂਕ ਸੈਂਟਰ ਫੋਰ ਨੈਸ਼ਨਲ ਰਿਜ਼ੀਲੈਂਸ ਪਰਥ ਤੋਂ ਲਗਭਗ 40 ਕਿਲੋਮੀਟਰ ਦੂਰ ਹੈ। ਜੇਕਰ ਤੁਹਾਡੇ ਯਾਦ ਹੋਵੇ COVID-19 ਦੇ ਵੇਲੇ ਇਹ ਫੈਸਿਲਿਟੀ, ਕੁਆਰੰਟੀਨ ਫੈਸਿਲਿਟੀ ਕਿਹਾ ਜਾ ਰਿਹਾ ਸੀ ਕਿ ਵਰਲਡ ਕਲਾਸ ਫੈਸਿਲਿਟੀਜ਼ ਨੇ ਆਸਟ੍ਰੇਲੀਆ 'ਚ, 3 ਐਸੀਆਂ ਤਿਆਰ ਹੋਈਆਂ ਸੀ, ਨਾਰਦਰਨ ਟੈਰੀਟਰੀ, ਵੈਸਟਰਨ ਆਸਟ੍ਰੇਲੀਆ, ਕੁਇਨਜ਼ਲੈਂਡ ਦੇ ਵਿੱਚ। ਇੱਕ ਇਹ ਜਿਹੜੀ ਹੈ ਵੈਸਟਰਨ ਆਸਟ੍ਰੇਲੀਆ ਦੀ 500 ਬੈੱਡਾਂ ਦੀ ਇਹ ਕੁਆਰੰਟੀਨ ਫੈਸਿਲਿਟੀ ਹੈ, ਜਦੋਂ COVID-19 ਦੇ ਵੇਲੇ 2022 ਦੇ ਵਿੱਚ ਇਸ ਨੂੰ ਤਿਆਰ ਕੀਤਾ ਗਿਆ ਸੀ। ਔਰ ਬੜੀ ਖਾਸ ਹੈ ਇਹ, ਇਸ ਦੇ ਅੰਦਰ ਸਪੈਸ਼ਲਾਈਜ਼ਡ ਕਿਸਮ ਦੀ ਵੈਂਟੀਲੇਸ਼ਨ ਸਿਸਟਮ ਲੱਗੇ ਹੋਏ ਨੇ। ਖਾਣਾ ਵੀ ਇਸ ਤਰੀਕੇ ਦੇ ਨਾਲ ਜਿਹੜਾ ਸਟਾਫ ਲੈ ਕੇ ਜਾਂਦਾ ਕਿ
ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਕ੍ਰੋਸ ਕੰਟੈਮੀਨੇਸ਼ਨ ਦਾ ਸ਼ਿਕਾਰ ਨਾ ਹੋ ਜਾਣ। ਹਰ ਇੱਕ ਕੋਨਾ ਜਿਹੜਾ ਇਸ ਫੈਸਿਲਿਟੀ ਦਾ ਉਹ ਬੜੀ ਆਸਾਨੀ ਦੇ ਨਾਲ ਡਿਸਇਨਫੈਕਟ ਕੀਤਾ ਜਾ ਸਕਦਾ। ਮੈਡੀਕਲ ਫੈਸਿਲਿਟੀ ਜਿਹੜੀ ਹੈ ਔਨ ਸਾਈਟ ਮੌਜੂਦ ਰਹਿੰਦੀ ਹੈ। ਸੋ ਇਸ ਫੈਸਿਲਿਟੀ ਦੇ ਵਿੱਚ ਇਹਨਾਂ ਨੂੰ ਕੁਛ ਦਿਨ ਰੱਖਿਆ ਜਾਏਗਾ, ਬੁਲਜ਼ਬਰੁੱਕ ਜਿਹੜਾ ਸੈਂਟਰ ਹੈ। ਵੈਸੇ ਆਸਟ੍ਰੇਲੀਆ ਦਾ ਜਿਹੜਾ ਕੁਆਰੰਟੀਨ ਸਿਸਟਮ ਹੈ ਉਹ ਬਾਕੀ ਦੇ ਦੇਸ਼ਾਂ ਦੇ ਨਾਲੋਂ ਥੋੜ੍ਹਾ ਜਿਹਾ ਵੱਖਰਾ ਹੈ। ਆਸਟ੍ਰੇਲੀਆ ਨੇ ਇਹਨਾਂ ਨੂੰ ਇਸ ਕਿਸਮ ਦੀ ਇੱਕ ਫੈਸਿਲਿਟੀ ਦੇ ਵਿੱਚ ਰੱਖਿਆ, ਪਰ ਬਹੁਤ ਸਾਰੇ ਲੋਕਾਂ ਦੇਸ਼ਾਂ ਨੇ ਆਪੋ ਆਪਣੇ ਨਾਗਰਿਕਾਂ ਨੂੰ ਸੈਲਫ ਕੁਆਰੰਟੀਨ ਜਾਂ ਸੈਲਫ ਆਈਸੋਲੇਸ਼ਨ ਦੇ ਵਿੱਚ ਭੇਜ ਦਿੱਤਾ। ਜਿਵੇਂ ਉਦਾਹਰਣ ਦੇ ਤੌਰ 'ਤੇ ਬਰਤਾਨੀਆ ਦੇ ਵਿੱਚ ਤਾਂ 22 ਟਰੈਵਲਰ ਇਫੈਕਟ ਦੱਸੇ ਗਏ ਸੀ, ਜਿਨ੍ਹਾਂ ਨੂੰ 72 ਘੰਟੇ ਹਸਪਤਾਲ 'ਚ ਰੱਖਿਆ ਗਿਆ। ਉਸ ਤੋਂ ਬਾਅਦ ਫਿਰ ਉਹਨਾਂ ਨੂੰ ਸੈਲਫ ਆਈਸੋਲੇਸ਼ਨ ਦੇ ਵਿੱਚ 42 ਦਿਨਾਂ ਦੇ ਲਈ ਭੇਜਿਆ ਗਿਆ। ਠੀਕ ਇਸੇ ਤਰੀਕੇ ਦੇ ਨਾਲ ਅਮਰੀਕਾ ਦੇ ਜਿਹੜੇ 8 ਟਰੈਵਲਰ ਸੀ ਉਹਨਾਂ ਨੂੰ ਉੱਥੋਂ ਦੇ ਇੱਕ ਨੈਬਰੈਸਕਾ ਯੂਨੀਵਰਸਿਟੀ ਦਾ ਜਿਹੜਾ ਮੈਡੀਕਲ ਸੈਂਟਰ ਹੈ ਉਹਦੇ ਵਿੱਚ ਰੱਖਿਆ ਗਿਆ। ਕੁਝ ਕਈਆਂ ਨੂੰ ਐਟਲਾਂਟਾ ਦੇ ਇੱਕ ਮੈਡੀਕਲ ਕਾਲਜ ਦੇ ਵਿੱਚ ਰੱਖਿਆ ਗਿਆ, ਉੱਥੇ ਕੇਅਰ ਪਲਾਨ ਦੇ ਕੇ ਅਤੇ ਫਿਰ ਬਾਅਦ ਦੇ ਵਿੱਚ ਸੈਲਫ ਆਈਸੋਲੇਸ਼ਨ ਦੇ ਵਿੱਚ ਭੇਜ ਦਿੱਤਾ ਗਿਆ। ਇੱਦਾਂ ਹੀ ਨੈਦਰਲੈਂਡ, ਕੈਨੇਡਾ, ਸਵਿਟਜ਼ਰਲੈਂਡ, ਜਰਮਨੀ, ਇੱਥੋਂ ਦੇ ਸਾਰੇ ਜਿੰਨੇ ਵੀ ਲੋਕ ਸੀ ਉਹਨਾਂ ਨੂੰ ਸੈਲਫ ਆਈਸੋਲੇਸ਼ਨ ਦੇ ਵਿੱਚ ਭੇਜਿਆ ਗਿਆ। ਪਰ ਆਸਟ੍ਰੇਲੀਆ ਦਾ ਪਲਾਨ ਇਹ ਹੈ ਕਿ ਇਹਨਾਂ ਨੂੰ ਸੈਲਫ ਕੁਆਰੰਟੀਨ ਦੀ ਬਜਾਏ ਇਸ ਕੁਆਰੰਟੀਨ ਫੈਸਿਲਿਟੀ ਦੇ ਵਿੱਚ ਰੱਖਿਆ ਜਾਵੇ ਅਤੇ ਫਿਰ ਇੱਥੋਂ 42 ਦਿਨ ਰੱਖਣ ਤੋਂ ਬਾਅਦ ਇਹਨਾਂ ਨੂੰ ਘਰੋਂ ਘਰੀ ਭੇਜ ਦਿੱਤਾ ਜਾਵੇ ਜਿੱਥੇ ਉਹ ਆਪਣੇ ਆਪ ਨੂੰ ਮੋਨੀਟਰ ਕਰਨ ਅਤੇ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਫਿਰ ਡਾਕਟਰੀ ਮਦਦ ਲਿੱਤੀ ਜਾ ਸਕੇ। ਸਿਆਸਤ ਦੇ ਨਾਲ ਜੁੜੀਆਂ ਖਬਰਾਂ ਵੀ ਆਸਟ੍ਰੇਲੀਆ ਦੇ ਵਿੱਚ ਸਾਂਝੀਆਂ ਕਰਦੇ ਚੱਲਦੇ ਹਾਂ, ਜਿੱਥੇ ਇੰਡੀਪੈਂਡੈਂਟ ਤਸਮੇਨੀਆ ਤੋਂ ਜਿਹੜੇ ਸੈਨੇਟਰ ਨੇ ਟੈਮੀ ਟਾਇਰਲ, ਉਹਨਾਂ ਨੇ ਹੁਣ ਲੇਬਰ ਪਾਰਟੀ ਜੁਆਇਨ ਕਰ ਲਈ ਹੈ ਅਤੇ ਕਿਹਾ ਹੈ ਕਿ ਉਹ ਨੈਚੁਰਲ ਫਿੱਟ ਸੀ ਲੇਬਰ ਪਾਰਟੀ ਦੇ ਵਿੱਚ, ਤਾਂ ਉਹਨਾਂ ਨੇ ਸੁਭਾਵਕ ਤੌਰ ਦੇ ਉੱਤੇ ਆ ਹੀ ਜਾਣਾ ਸੀ। ਅਸਲ ਦੇ ਵਿੱਚ ਪਹਿਲਾਂ ਕ੍ਰੋਸ ਬੈਂਚ ਵੀ ਰਹੇ ਨੇ, ਉਹ 2 ਸਾਲ ਬੈਠੇ ਰਹੇ ਨੇ ਕਿਉਂਕਿ ਉਹਨਾਂ ਨੇ ਜੈਕੀ ਲੈਂਬੀ ਨੈਟਵਰਕ ਦੇ ਵਿੱਚੋਂ ਅਸਤੀਫਾ ਦੇ ਦਿੱਤਾ ਸੀ 2024 'ਚ ਅਤੇ ਫਿਰ ਬਾਅਦ ਦੇ ਵਿੱਚ ਅਪਰ ਹਾਊਸ ਦੇ ਵਿੱਚ, ਕਿਉਂਕਿ ਉਹਨਾਂ ਨੇ 2022 ਦੇ ਵਿੱਚ ਜੈਕੀ ਲੈਂਬੀ ਦਾ ਜਿਹੜਾ ਪਾਰਟੀ ਸੀ ਉਹਨਾਂ ਦੀ ਪਾਰਟੀ ਦੇ ਵਿੱਚੋਂ ਸੈਨੇਟਰ ਦੇ ਤੌਰ 'ਤੇ ਜੁਆਇਨ ਕੀਤਾ ਸੀ। ਅਪਰ ਹਾਊਸ ਦੇ ਵਿੱਚੋਂ ਕ੍ਰੋਸ ਬੈਂਚ ਦੇ ਉੱਤੇ ਰਹੇ ਸੀ। ਵੀਰਵਾਰ ਦੇ ਦਿਨ ਅੱਜ ਸਵੇਰ ਵੇਲੇ ਟਾਇਰਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹ ਲੇਬਰ ਪਾਰਟੀ ਵੱਲ ਜਾਣ ਤੋਂ ਬਿਲਕੁਲ ਵੀ ਕਿਸੇ ਕਿਸਮ ਦੇ ਲਈ ਕੋਈ ਮਾਫ਼ੀ ਨਹੀਂ ਮੰਗਦੇ। ਉਹ ਕਹਿੰਦੇ ਕਿ ਲੇਬਰ ਪਾਰਟੀ ਦੇ ਨਾਲ ਉਹ ਰੈਗੂਲਰਲੀ ਜੁੜੇ ਰਹੇ ਨੇ, ਸੁਣਦੇ ਰਹੇ ਨੇ ਸੈਨੇਟ ਦੇ ਵਿੱਚ, ਹਾਲਾਂਕਿ ਲੇਬਰ ਨੂੰ ਇਸ ਦੇ ਨਾਲ ਮਦਦ ਮਿਲ ਸਕੇਗੀ। ਸੈਨੇਟ ਦੇ ਵਿੱਚ ਲੇਬਰ ਦੇ ਸੈਨੇਟਰ ਦੀ ਗਿਣਤੀ ਹੁਣ 30 ਹੋ ਜਾਏਗੀ ਔਰ ਜ਼ਾਹਰ ਜਿਹੀ ਗੱਲ ਹੈ ਕਿ ਗੱਠਜੋੜ ਤੋਂ ਅਕਸਰ ਸਪੋਰਟ ਮੰਗਣ ਦੀ ਲੋੜ ਪੈਂਦੀ ਹੈ ਜਾਂ ਗ੍ਰੀਨਸ ਤੋਂ। ਹੇਠਲੇ ਸਦਨ ਦੇ ਵਿੱਚ ਤਾਂ ਸਰ ਜਾਂਦਾ ਪਰ ਉੱਪਰਲਾ ਸਦਨ ਯਾਨੀ ਕਿ ਸੈਨੇਟ ਦੇ ਵਿੱਚ ਕਿਸੇ ਵੀ ਲੈਜੀਸਲੇਸ਼ਨ ਨੂੰ ਪਾਸ ਕਰਾਉਣ ਦੇ ਲਈ ਅਕਸਰ ਲੇਬਰ ਨੂੰ ਗੱਠਜੋੜ ਯਾਨੀ ਲਿਬਰਲ ਨੈਸ਼ਨਲ ਪਾਰਟੀ ਜਾਂ ਫਿਰ ਗ੍ਰੀਨਸ ਪਾਰਟੀ ਦੇ ਵੱਲ ਝਾਕਣਾ ਪੈਂਦਾ। ਅਜੇ ਇਹਦੇ ਵਿੱਚ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਉਹਨਾਂ ਨੂੰ ਚੰਗਾ ਯਕੀਨ ਹੈ ਟਾਇਰਲ ਜਿਹੜੇ ਨੇ ਉਹ ਤਸਮੇਨੀਆ ਦੇ ਲੋਕਾਂ ਦੀ ਅਗਵਾਈ ਕਰਦੇ ਰਹਿਣਗੇ। ਉੱਥੇ ਸਵੇਰ ਵੇਲੇ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਕਿ ਵਿਕਟੋਰੀਆ ਨੂੰ ਫੈਡਰਲ ਸਰਕਾਰ ਨੇ ਇਸ ਬਜਟ ਦੇ ਵਿੱਚੋਂ ਕੁਝ ਜ਼ਿਆਦਾ ਹੀ ਰਿਓੜੀਆਂ ਵੰਡ ਦਿੱਤੀਆਂ ਨੇ। ਅੰਨਾ ਵੰਡੇ ਰਿਓੜੀਆਂ ਮੁੜ ਆਪਣਿਆਂ ਨੂੰ ਵਾਲੀ ਕਹਾਵਤ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਅਤੇ ਡਾਕਟਰ ਜਿਮ ਚਾਮਸ ਜਿਹੜੇ ਕਿ ਫਾਈਨੈਂਸ ਮਿਨਿਸਟਰ ਨੇ ਜਾਂ ਟ੍ਰੈਜਰ ਕਹਿ ਸਕਦੇ, ਫਾਈਨੈਂਸ ਮਿਨਿਸਟਰ ਤਾਂ ਨਹੀਂ, ਇਹਨਾਂ ਨੇ ਬਜਟ ਪੇਸ਼ ਕੀਤਾ ਸੀ ਔਰ ਇਸ ਬਜਟ ਦੇ ਵਿੱਚ ਵਿਕਟੋਰੀਆ ਨੂੰ ਖਾਸ ਪਿਆਰ ਜਿਹੜਾ ਉਹ ਦਿਖਾਇਆ ਗਿਆ। ਪਰ ਹੁਣ ਇਸ ਬਜਟ ਦੇ ਵਿੱਚ ਪਹਿਲਾਂ ਤਾਂ ਜਿਹੜੇ ਐੱਨ ਐੱਸ ਡਬਲਿਊ ਦੇ ਪ੍ਰੀਮੀਅਰ ਸੀ ਕ੍ਰਿਸ ਮਿੰਸ, ਉਹਨਾਂ ਨੇ ਇਤਰਾਜ਼ ਜਤਾਇਆ ਅਤੇ ਕਿਹਾ ਕਿ ਐੱਨ ਐੱਸ ਡਬਲਿਊ ਨੂੰ ਬਣਦਾ ਹਿੱਸਾ ਨਹੀਂ ਦਿੱਤਾ ਜਾਂਦਾ, ਜਦਕਿ ਵਿਕਟੋਰੀਆ ਨੂੰ ਵਾਧੂ ਮਦਦਾਂ ਵੀ ਦੇ ਦਿੱਤੀਆਂ ਜਾਂਦੀਆਂ ਨੇ। ਸਬਅਰਬਨ ਰੇਲ ਲੂਪ ਦੇ ਨਾਮ ਦੇ ਉੱਤੇ $2.5 billion ਹੋਰ ਦੇ ਦਿੱਤੇ ਗਏ ਨੇ। ਪਰ ਇੱਧਰ ਹੁਣ ਖਬਰ ਇਹ ਸਾਹਮਣੇ ਆਈ ਹੈ ਡੇਲੀ ਟੈਲੀਗ੍ਰਾਫ ਦੇ ਹਵਾਲੇ ਦੇ ਨਾਲ ਕਿ ਵਿਕਟੋਰੀਆ ਨੂੰ ਨਾ ਸਿਰਫ ਵਾਧੂ ਪੈਸਾ ਫੈਡਰਲ ਫੰਡਿੰਗ ਦੇ ਵਿੱਚੋਂ ਦਿੱਤਾ ਗਿਆ ਬਲਕਿ ਐੱਨ ਐੱਸ ਡਬਲਿਊ ਦੀ ਗ੍ਰਾਂਟ ਘੱਟ ਲਈ ਗਈ ਹੈ। ਲਗਭਗ $4 billion ਹੁਣ ਤੱਕ ਮੈਲਬਨ ਦੀ ਉਸ ਟ੍ਰੇਨ ਲਾਈਨ ਦੇ ਖਾਤਰ ਦੇ ਦਿੱਤੇ ਗਏ ਨੇ ਜਿਹੜੀ ਹਾਲੇ ਤੱਕ ਤਾਂ ਸ਼ੁਰੂ ਨਹੀਂ ਹੋਈ। ਪਰ ਨਿਊ ਸਾਊਥ ਵੇਲਜ਼ ਦੇ ਵਿੱਚ ਜਿਹੜੇ ਮੁਕੰਮਲ ਹੋਏ ਪ੍ਰੋਜੈਕਟ ਨੇ ਜਾਂ ਜਿਹੜੇ ਮੁਕੰਮਲ ਹੋਣ ਜਾ ਰਹੇ ਨੇ ਉਹਨਾਂ ਦੇ ਵਿੱਚੋਂ ਵੀ ਫੈਡਰਲ ਬਜਟ ਦੇ ਅੰਦਰ ਲਗਭਗ $1.5 billion ਦੀ ਕਟੌਤੀ ਕਰ ਦਿੱਤੀ ਗਈ ਹੈ। ਟਰਾਂਸਪੋਰਟ ਅਤੇ ਕਮਿਊਨੀਕੇਸ਼ਨ ਦੇ ਨਾਲ ਜੁੜਿਆ ਹੋਇਆ ਇਹ ਜਿਹੜਾ ਬਜਟ ਦੇ ਵਿੱਚ ਐੱਨ ਐੱਸ ਡਬਲਿਊ ਦੀਆਂ ਕਟੌਤੀਆਂ ਸਾਹਮਣੇ ਆਈਆਂ, ਹੁਣ ਤੱਕ ਦੀ ਸਭ ਤੋਂ ਵੱਡੀ ਕਟੌਤੀ ਮੰਨੀ ਜਾ ਰਹੀ ਹੈ। 2025 ਦੇ ਵਿੱਚ ਫੈਡਰਲ ਸਰਕਾਰ ਨੇ ਕਿਹਾ ਸੀ ਕਿ ਐੱਨ ਐੱਸ ਡਬਲਿਊ ਨੂੰ ਲਗਭਗ $3.67 billion ਟਰਾਂਸਪੋਰਟ ਅਤੇ ਕਮਿਊਨੀਕੇਸ਼ਨ ਫੰਡਿੰਗ 'ਚੋਂ ਦਿੱਤੇ ਜਾਣਗੇ। ਪਰ ਜਿਹੜਾ ਮੰਗਲਵਾਰ ਦੇ ਦਿਨ ਬਜਟ ਪੇਸ਼ ਹੋਇਆ ਉਹਦੇ 'ਚ
3.67 ਬਿਲੀਅਨ ਨਹੀਂ ਬਲਕਿ 2.86 ਬਿਲੀਅਨ ਯਾਨੀ ਲਗਭਗ 3.5 ਬਿਲੀਅਨ ਡਾਲਰ ਕਿਹਾ ਸੀ ਦੇਣੇ ਪਰ ਦਿੱਤੇ ਨੇ ਲਗਭਗ 3.25 ਬਿਲੀਅਨ ਡਾਲਰ। ਇਸ ਦਾ ਮਤਲਬ ਇਹ ਵੀ ਹੈ ਕਿ ਇਸ ਬਜਟ ਦੇ ਵਿੱਚ NSW ਦੇ ਲਈ ਮੁਸ਼ਕਲਾਂ ਵੀ ਹੋ ਸਕਦੀਆਂ ਨੇ। ਵਿਕਟੋਰੀਆ ਦਾ ਸਬਅਰਬਨ ਰੇਲ ਲਿੰਕ ਇੱਕ ਵਿਵਾਦਿਤ ਪ੍ਰੋਜੈਕਟ ਹੈ। ਕਿਹਾ ਜਾ ਰਿਹਾ ਹੈ ਕਿ ਵਿਕਟੋਰੀਆ ਸਰਕਾਰ ਉਸ ਪ੍ਰੋਜੈਕਟ ਨੂੰ ਸਿਰੇ ਚੜ੍ਹਾਉਣ ਦੇ ਲਈ ਫੰਡਾਂ ਦੀ ਕਮੀ ਦੇ ਵਿੱਚੋਂ ਗੁਜ਼ਰ ਰਹੀ ਹੈ। ਵਿਕਟੋਰੀਆ ਦੇ ਕੋਲ ਇੰਨੇ ਫੰਡ ਹੈ ਨਹੀਂ ਕਿ ਉਸ ਪ੍ਰੋਜੈਕਟ ਨੂੰ ਸਿਰੇ ਚੜ੍ਹਾ ਦਿੱਤਾ ਜਾਵੇ। ਖਤਮ ਉਹਨੂੰ ਕੀਤਾ ਨਹੀਂ ਜਾ ਸਕਦਾ ਕਿਉਂਕਿ ਹੁਣ ਕਈ ਸਟੇਸ਼ਨਸ ਦਾ ਨਿਰਮਾਣ ਵੀ ਹੋ ਚੁੱਕਿਆ ਹੈ, ਟਰੈਕ ਦਾ ਨਿਰਮਾਣ ਵੀ ਹੋ ਚੁੱਕਿਆ, ਕਾਫੀ ਜ਼ਿਆਦਾ ਕੰਮ ਜਿਹੜਾ ਉਸਦਾ ਪਿਆ ਹੈ। ਪਰ 2030 ਤੋਂ ਪਹਿਲਾਂ ਉਹ ਸ਼ੁਰੂ ਹੁੰਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਫੈਡਰਲ ਸਰਕਾਰ ਜਦੋਂ ਤੱਕ ਬਾਂਹ ਨਹੀਂ ਫੜਦੀ ਉਹ ਪ੍ਰੋਜੈਕਟ ਸਿਰੇ ਨਹੀਂ ਚੜ੍ਹਨਾ। ਪ੍ਰੋਜੈਕਟ ਤਾਂ ਪੂਰੇ ਦੇ ਪੂਰੇ ਦੀ ਗੱਲ ਨਹੀਂ ਕੀਤੀ ਜਾ ਸਕਦੀ ਪਰ ਘੱਟੋ ਘੱਟ ਜਿਹੜਾ ਉਸਦਾ ਪਹਿਲਾ ਗੇੜ ਹੈ ਉਹਦੇ ਲਈ ਵੀ 34-35 ਬਿਲੀਅਨ ਡਾਲਰ ਦੇ ਵਿੱਚੋਂ ਲਗਭਗ 11-12 ਬਿਲੀਅਨ ਡਾਲਰ ਜਿਹੜੇ ਨੇ ਉਹ ਫੈਡਰਲ ਸਰਕਾਰ ਤੋਂ ਤਵੱਕੋ ਕਰ ਰਹੀ ਹੈ ਵਿਕਟੋਰੀਆ ਸਰਕਾਰ। ਇੱਧਰ ਦੂਸਰੇ ਪਾਸੇ NSW ਦੇ ਜਿਹੜਾ M1 ਦਾ ਸੇਫਟੀ ਅਪਗ੍ਰੇਡ ਹੈ ਉਹਦੇ 'ਚੋਂ 45 ਮਿਲੀਅਨ ਕੱਟ ਲਏ ਗਏ, 95 ਮਿਲੀਅਨ ਡਾਲਰ ਇਨਫਰਾਸਟ੍ਰਕਚਰ ਸਪੈਂਡਿੰਗ ਦੇ ਨਾਮ ਦੇ ਉੱਤੇ ਕੱਟ ਲਏ ਗਏ। ਇਸ ਤੋਂ ਇਲਾਵਾ ਟੈਲੀਗ੍ਰਾਫ ਨੇ ਇਹ ਵੀ ਖਬਰ ਪ੍ਰਕਾਸ਼ਿਤ ਕੀਤੀ ਹੈ ਕਿ ਐਂਥਨੀ ਐਲਬਨੀ ਸਰਕਾਰ 200 ਮਿਲੀਅਨ ਡਾਲਰ ਐਕਸਟਰਾ ਜਿਹੜੇ 15th ਐਵਨਿਊ ਲਿਵਰਪੂਲ ਤੋਂ ਏਰੋਪੋਲਿਸ ਤੱਕ ਜਿਹੜਾ ਨਵਾਂ ਹਵਾਈ ਅੱਡਾ ਹੈ ਉਸ ਦੇ ਖਾਤਰ ਦੇਣਾ ਚਾਹੁੰਦੀ ਸੀ ਪਰ ਉਸ ਦਾ ਵੀ ਹਾਲੇ 605 ਉਸ ਰਕਮ ਦੇ ਉੱਤੇ ਵੀ 200 ਮਿਲੀਅਨ ਡਾਲਰ ਹਾਲ ਫਿਲਹਾਲ ਲਟਕੇ ਪਏ ਨੇ। ਇੱਧਰ NSW ਦੇ ਟ੍ਰੈਜਰ ਡੈਨੀਅਲ ਮੁਖੀ ਜਿਹੜੇ ਕਿ ਪਹਿਲਾਂ ਵੀ ਆਪਣੀ ਹੀ ਸਰਕਾਰ ਦੇ ਖਿਲਾਫ ਕਈ ਵਾਰ ਬੋਲ ਚੁੱਕੇ ਨੇ, ਉਹਨਾਂ ਦਾ ਕਹਿਣਾ ਕਿ ਫੈਡਰਲ ਸਰਕਾਰ NSW ਨੂੰ ਇੱਕ ਕੈਸ਼ ਕਾਓ ਦੀ ਤਰ੍ਹਾਂ ਵਰਤਦੀ ਹੈ ਯਾਨੀ ਕਮਾਈ ਸਾਰੀ NSW ਕਰਕੇ ਦੇਵੇ ਅਤੇ ਜਦੋਂ ਖਰਚੇ ਦੇਣ ਦੀ ਗੱਲ ਆਉਂਦੀ ਹੈ ਤਾਂ NSW ਦੇ ਬਣਦੇ ਹਿੱਸੇ ਦੂਜਿਆਂ ਸਟੇਟਾਂ ਨੂੰ ਦੇ ਦਿੱਤੇ ਜਾਂਦੇ ਨੇ। ਉੱਥੇ ਅਗਲੀ ਖਬਰ ਕੋਲਸ ਦੇ ਨਾਲ ਜੁੜੀ ਹੋਈ ਜਿੱਥੇ ਕੋਲਸ ਦੇ ਖਿਲਾਫ ਅਦਾਲਤ ਦੇ ਵਿੱਚ ਇੱਕ ਮਾਮਲਾ ਚੱਲ ਰਿਹਾ ਸੀ ਕਿ ਪਤਾ ਇਹ ਚੱਲ ਰਿਹਾ ਕਿ ਜਿਹੜਾ ਡਾਊਨ ਵਾਲਾ ਕੈਂਪੇਨ ਕੋਲਸ ਚਲਾਉਂਦਾ ਉਸ ਦੇ ਵਿੱਚ ਕਾਫੀ ਕੁਝ ਉਹ ਮਿਸਲੀਡਿੰਗ ਇੱਕ ਕੈਂਪੇਨ ਹੁੰਦਾ ਯਾਨੀ ਕਿ ਉਹ ਗ੍ਰਾਹਕਾਂ ਨੂੰ ਭਰਮਾਉਣ ਦੇ ਲਈ ਹੁੰਦਾ, ਸੱਚਾਈ ਉਸ ਦੇ ਵਿੱਚ ਸਹੀ ਨਹੀਂ ਪਾਏਗੀ। ਲਗਭਗ 14 ਡਾਊਨ ਟਿਕਟਾਂ ਦੀ ਪੜਤਾਲ ਕੀਤੀ ਗਈ, 13 ਗਲਤ ਪਾਈਆਂ ਗਈਆਂ, ਜਿਹੜੀ ਇੱਕ ਸਹੀ ਵੀ ਪਾਈ ਗਈ ਉਹਨੂੰ ਵੀ ਕੋਈ ਬਹੁਤਾ ਵਧੀਆ ਨਹੀਂ ਮੰਨਿਆ ਜਾ ਸਕਦਾ। ACCC ਯਾਨੀ ਆਸਟ੍ਰੇਲੀਅਨ ਕੰਪੀਟੀਸ਼ਨ ਅਤੇ ਕੰਜ਼ਿਊਮਰ ਕਮਿਸ਼ਨ ਇਸ ਮਾਮਲੇ ਨੂੰ ਫੈਡਰਲ ਅਦਾਲਤ ਦੇ ਵਿੱਚ ਲੈ ਗਿਆ ਸੀ। ਜਿਹੜੀ ਇੱਕ ਟਿਕਟ ਸਹੀ ਪਾਈ ਗਈ ਉਹ ਵੀ ਸੀ ਨੇਚਰਸ ਗਿਫਟ ਡੋਗ ਫੂਡ ਦੀ, ਡੋਗ ਫੂਡ ਜਿਹੜਾ ਕਿ $4 ਦਾ ਸੀ ਅਤੇ ਇਸ ਪੜਤਾਲ ਦੇ ਸ਼ੁਰੂ ਹੋਣ ਦੇ ਦਰਮਿਆਨ ਹੀ ਯਾਨੀ ਕੁਝ ਕੁ ਮਹੀਨਿਆਂ 'ਚ ਹੀ ਉਸਨੂੰ $6 ਦਾ ਕਰ ਦਿੱਤਾ ਗਿਆ, $2 ਦਾ ਇਜ਼ਾਫਾ ਇੱਕ ਡੋਗ ਫੂਡ ਦੇ ਵਿੱਚ ਕੀਤਾ ਗਿਆ। ਬਾਅਦ ਵਿੱਚ ਡਾਊਨ ਟਿਕਟ ਲਗਾ ਕੇ ਉਸਨੂੰ $4.5 ਦੇ ਉੱਤੇ ਵੇਚਿਆ ਜਾ ਰਿਹਾ ਸੀ। ਖੈਰ ਇਹਨੂੰ ਵੀ ਕੋਈ ਬਹੁਤਾ ਵਧੀਆ ਪ੍ਰਾਈਸ ਡਰੋਪ ਤਕਨੀਕ ਨਹੀਂ ਮੰਨੀ ਜਾ ਸਕਦੀ ਪਰ ਜੱਜ ਨੇ ਪਾਇਆ ਕਿ ਕੋਲਸ ਨੇ ਬਹੁਤ ਸਾਰੀਆਂ ਜਿਹੜੀਆਂ ਉਤਪਾਦਾਂ ਦੇ ਰੇਟ ਨੇ ਪ੍ਰਾਈਸ ਨੇ ਕੀਮਤਾਂ ਨੇ ਉਹ ਗੈਰ ਵਾਜਬ ਤਰੀਕੇ ਦੇ ਨਾਲ ਵਧਾਈਆਂ ਨੇ। ਫਿਲਹਾਲ ਕੋਲਸ ਦੇ ਉੱਤੇ ਚੱਲ ਰਹੇ ਇਸ ਮਾਮਲੇ ਦੇ ਵਿੱਚ ਕੋਲਸ ਨੂੰ ਦੋਸ਼ੀ ਤਾਂ ਪਾ ਲਿਆ ਗਿਆ ਪਰ ਇਸ ਮਾਮਲੇ ਦੀ ਅਗਲੀ ਸੁਣਵਾਈ 10 ਜੂਨ ਨੂੰ ਕੀਤੀ ਜਾਣੀ ਹੈ। ਕੋਲਸ ਵਰਗਾ ਹੀ ਮਾਮਲਾ ਜਿਹੜਾ ਉਹ ਵੂਲਵਰਸ ਦੇ ਉੱਤੇ ਵੀ ਹੈ ਪਰ ਵੂਲਵਰਸ ਬਹੁਤਿਆਂ ਕੇਸਾਂ ਦੇ ਵਿੱਚੋਂ ਬਚ ਕੇ ਨਿਕਲ ਆਇਆ। ਜੇਕਰ ਕੋਲਸ ਨੂੰ ਸੁਪਰ ਮਾਰਕੀਟ ਦੇ ਵਿੱਚ ਇਹ ਦੂਸਰਾ ਆਸਟ੍ਰੇਲੀਆ ਦਾ ਵੱਡਾ ਅਦਾਰ ਹੈ ਵੂਲਵਰਸ ਤੋਂ ਬਾਅਦ, ਇਸ ਤਰੀਕੇ ਦੇ ਨਾਲ ਰਿਟੇਲ ਸੈਕਟਰ ਦੇ ਵਿੱਚ ਗੜਬੜੀਆਂ ਕਰਦੇ ਹੋਏ ਦੋਸ਼ੀ ਪਾਇਆ ਜਾਂਦਾ ਤਾਂ ਮੰਨਿਆ ਜਾ ਰਿਹਾ ਹੈ ਕਿ $28 ਬਿਲੀਅਨ ਦੀ ਪੈਨਲਟੀ ਜਿਹੜੀ ਹੈ ਕੋਲਸ ਨੂੰ ਦਿੱਤੀ ਜਾ ਸਕਦੀ ਹੈ। ਉਹਦੇ ਇੱਕ ਪੈਨਲਟੀ ਜਿਹੜੀ ਉਹ ਸਿਡਨੀ ਦੇ ਇੱਕ ਰੀਅਲ ਅਸਟੇਟ ਏਜੰਟ ਨੂੰ ਦਿੱਤੀ ਗਈ ਹੈ। NSW ਦੀ ਫੇਅਰ ਟ੍ਰੇਡਿੰਗ ਨੇ 12 ਜੁਰਮਾਨੇ ਜਿਹੜੇ ਨੇ $50,000 ਦੇ ਉਹ ਇਸ ਰੀਅਲ ਅਸਟੇਟ ਏਜੰਸੀ ਨੂੰ ਜਾਰੀ ਕੀਤੇ ਨੇ। ਦੱਸਿਆ ਗਿਆ ਕਿ ਕੈਂਪਸੀ ਦੇ ਵਿੱਚ ਇੱਕ ਪ੍ਰੋਪਰਟੀ ਦੇ ਉੱਤੇ ਰਹਿ ਰਹੇ ਕਿਰਾਏਦਾਰ ਨੂੰ ਇਸ ਰੀਅਲ ਅਸਟੇਟ ਏਜੰਸੀ ਨੇ ਇੱਕ ਨਹੀਂ ਦੋ ਨਹੀਂ ਬਲਕਿ 13 ਵਾਰਨਿੰਗਸ ਦੇ ਦਿੱਤੀਆਂ ਔਰ ਗਲਤ ਤਰੀਕੇ ਦੇ ਨਾਲ ਉਹਨਾਂ ਨੂੰ ਪ੍ਰੋਪਰਟੀ ਵੇਕੈਂਟ ਕਰਨ ਦੇ ਨੋਟਿਸ ਦੇ ਕੇ। ਦੱਸ ਦਈਏ ਕਿ ਨਿਊ ਸਾਊਥ ਵੇਲਜ਼ ਦੇ ਵਿੱਚ ਇਹ ਨਿਯਮ ਹੈ ਕਿ ਕਿਸੇ ਵੀ ਕਿਰਾਏਦਾਰ ਨੂੰ ਬਗੈਰ ਕਿਸੇ ਵਾਜਬ ਕਾਰਨ ਦੇ ਪੈਨਲਟੀ ਨੋਟ ਰਿਮੂਵਲ ਦਾ ਨੋਟਿਸ ਜਿਹੜਾ ਉਹ ਨਹੀਂ ਦਿੱਤਾ ਜਾ ਸਕਦਾ, ਉਸਨੂੰ ਪ੍ਰੋਪਰਟੀ ਖਾਲੀ ਕਰਨ ਦਾ ਨਹੀਂ ਦਿੱਤਾ ਜਾ ਸਕਦਾ ਜੇਕਰ ਉਸਦੇ ਕੋਲ ਕੋਈ ਹੋਰ ਵਿਕਲਪ ਨਾ ਹੋਣ ਤਾਂ। ਆਖਰੀ ਖਬਰ ਦੀ ਸਾਂਝ ਪਾਈਏ ਅਤੇ ਆਸਟ੍ਰੇਲੀਆ ਦੇ ਵਿੱਚ ਬਜ਼ੁਰਗ ਲੋਕਾਂ ਦੇ ਲਈ ਏਜਡ ਕੇਅਰ ਤੱਕ ਪਹੁੰਚ ਪਾਉਣਾ ਹੋਰ ਵੀ ਮੁਸ਼ਕਲ ਹੁੰਦਾ ਜਾ ਰਿਹਾ। ਨਵਾਂ ਡੇਟਾ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਪਤਾ ਚੱਲਿਆ ਹੈ ਕਿ
ਹੁਣ ਜਿਹੜੀ ਹੋਮ ਕੇਅਰ ਪੈਕੇਜ ਹੈ ਉਸ ਤੱਕ ਪਹੁੰਚ ਪਾਉਣ ਦੇ ਲਈ ਤੁਹਾਨੂੰ ਘੱਟੋ ਘੱਟ 12 ਮਹੀਨਿਆਂ ਦਾ ਇੰਤਜ਼ਾਰ ਕਰਨਾ ਪਏਗਾ, ਅਤੇ ਜੇ ਏਜਡ ਕੇਅਰ ਫੈਸਿਲਿਟੀ ਦੇ ਅੰਦਰ ਜਾ ਕੇ ਬੈੱਡ ਲੈਣਾ ਤਾਂ 396 ਦਿਨਾਂ ਤੱਕ ਦਾ ਇੰਤਜ਼ਾਰ ਹੈ। ਮੰਗਲਵਾਰ ਦੇ ਦਿਨ ਜਿਹੜਾ ਬਜਟ ਸੀ ਉਸ ਦੇ ਵਿੱਚ ਕੋਈ ਵੀ ਐਕਸਟਰਾ ਸਪੋਰਟ ਜਿਹੜੀ ਹੈ ਹੋਮ ਪੈਕੇਜ ਦੇ ਵਿੱਚ ਨਹੀਂ ਦਿੱਤੀ ਗਈ ਸਰਕਾਰ ਦੀ ਤਰਫ ਤੋਂ। ਹਾਲਾਂਕਿ ਸਰਕਾਰ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ 5000 ਨਵੇਂ ਏਜਡ ਕੇਅਰ ਬੈੱਡਸ ਜਿਹੜੇ ਨੇ ਉਹਨਾਂ ਦੀ ਡਿਮਾਂਡ ਨੂੰ ਪੂਰਾ ਕੀਤਾ ਜਾਏਗਾ, ਨਵੇਂ ਬੈੱਡ ਇਸ ਕਿਸਮ ਦੇ ਤਿਆਰ ਕੀਤੇ ਜਾਣਗੇ। ਪਰ ਜਿਹੜੀਆਂ ਏਜ ਕੇਅਰ ਫੈਸਿਲਿਟੀਜ਼ ਚੱਲ ਰਹੀਆਂ ਨੇ ਉਹਨਾਂ ਨੂੰ ਸਪੋਰਟ ਕਰਨ ਦੇ ਵਾਸਤੇ ਕੋਈ ਖਾਸ ਜਿਹੜੀ ਹੈ ਮਦਦ ਨਹੀਂ ਦਿੱਤੀ ਗਈ। ਸਭ ਤੋਂ ਜ਼ਿਆਦਾ ਉਡੀਕ ਤੁਹਾਨੂੰ ਕਿਸੇ ਸੂਬੇ ਦੇ ਵਿੱਚ ਬਜ਼ੁਰਗ ਹੋਣ ਦੇ ਨਾਤੇ ਏਜ ਕੇਅਰ ਦੇ ਵਿੱਚ ਪਹੁੰਚਣ ਦੇ ਲਈ ਜੇਕਰ ਕਰਨੀ ਪੈਂਦੀ ਹੈ ਤਾਂ ਉਹ ACT ਕੈਨਬਰਾ ਹੈ, ਜਿੱਥੇ 386 ਦਿਨਾਂ ਦੀ ਉਡੀਕ ਹੈ। ਤੁਸੀਂ ਅਰਜ਼ੀ ਦਾਖਲ ਕਰ ਦਿਓ ਅਤੇ ਏਜ ਕੇਅਰ ਦੇ ਵਿੱਚ ਦਾਖਲੇ ਦੀ ਅਰਜ਼ੀ ਮਨਜ਼ੂਰ ਹੋਣ ਦੇ ਲਈ ਘੱਟੋ ਘੱਟ ਇੰਨਾ ਸਮਾਂ ਤੁਹਾਨੂੰ ਲੱਗ ਜਾਏਗਾ। ਇਸ ਤੋਂ ਇਲਾਵਾ ਸਾਊਥ ਆਸਟ੍ਰੇਲੀਆ, ਤਸਮੇਨੀਆ, ਕੁਇਨਜ਼ਲੈਂਡ, ਇੱਥੇ 370 ਦਿਨਾਂ ਤੋਂ ਵੱਧ ਦੀ ਉਡੀਕ ਚੱਲਦੀ ਹੈ। ਵਿਕਟੋਰੀਆ 'ਚ 354, ਨਿਊ ਸਾਊਥ ਵੇਲਸ 358 ਦਿਨਾਂ ਦੀ ਉਡੀਕ ਚੱਲਦੀ ਹੈ ਕਿਸੇ ਏਜ ਕੇਅਰ ਦੇ ਵਿੱਚ ਦਾਖਲਾ ਲੈਣ ਦੇ ਲਈ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

0: होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उना दे सुपनेयां दा एक मजबूत कर हाउस एंड लैंड एक्सपर्ट्स ऑर्बिट होम्स अपने 44 वरियां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक अज ही पहुंचो ऑर्बिट होम्स डिस्प्ले सेंटर्स या कॉल करो हरपन चौहान नू 0433-280-252 ते 0433-280-252 ते
1: की होया इनी टेंशन क्यों लेती हुई है
2: यार की दसा मॉर्गेज दा काम आज भी नहीं बनया
1: आज सिम्मी पहन जी आए सी उना ने अपना मॉर्गेज यूवी फाइनेंशियल सर्विसेज तो थोड़े टाइम विच ही करवा लेता
2: अच्छा असी भी उना नु कांटेक्ट कर दे फिर ता
0: जेकर थानू भी लोड है होम लोन रीफाइनेंस कार लोन या फिर एनी अदर लोन दी ता आज ही कांटेक्ट करो हरप्रीत सिंह फ्रॉम यूवी फाइनेंशियल सर्विसेज एट 0433-8330-11 or visit uvfinancial.com.au
1: यार तू इत्थे इनी छेती आके पक्का भी हो गया की जुगाड़ लाया है
3: जुगाड़ नहीं ए है 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾਸ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
3: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
4: ਯੂਥ ਜਸਟਿਸ ਵਰਕਰ ਦੇ ਤੌਰ ਤੇ ਤੁਸੀਂ ਹਿਰਾਸਤ ਵਿਚਲੇ ਨੌਜਵਾਨਾਂ ਦੀ ਸਹਾਇਤਾ ਕਰੋਗੇ ਇਹ ਇੱਕ ਸੁਰੱਖਿਅਤ ਨੌਕਰੀ ਹੈ ਜਿਸ ਵਿੱਚ ਤਨਖਾਹ ਸਮੇਤ ਟ੍ਰੇਨਿੰਗ ਅਤੇ ਤਰੱਕੀ ਦੇ ਮੌਕੇ ਸ਼ਾਮਲ ਹਨ ਜੇ ਤੁਸੀਂ ਇੱਕ ਸਹਾਇਕ ਟੀਮ ਨਾਲ ਸਫਲ ਅਤੇ ਸੰਤੁਸ਼ਟੀ ਭਰੇ ਪੇਸ਼ੇ ਦੀ ਭਾਲ ਕਰ ਰਹੇ ਹੋ ਤਾਂ ਯੂਥ ਜਸਟਿਸ ਕਰੀਅਰਸ ਲਿਖ ਕੇ ਭੇਜੋ Authorized by Victorian Government, Melbourne.
1: Kitchen the style dull lagda, bathroom vanity simple jya. Hun tension khatam karo. Aa gaya ZJ Stone Mason. Phade kar nu banaye ekdam classy. Assi banaune ha designer stone bench tops for kitchen, stylish vanity ate modern laundry. OV porcelain ate marble nal. Jithe elegance mildi hai durability nal. Hun na sirf kar par tuhadi personality bhi shine karegi stone de style nal. Call karo 0410 ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ ਪ੍ਰੀਤ ਕੀ ਹੋਇਆ
5: ਉਹ ਇਸ ਵਾਰ ਫੇਰ ਪੀਟੀ ਚ ਬੈਂਡ ਨਹੀਂ ਆਏ ਹੁਣ ਫੇਰ ਕੋਈ ਵੀਜ਼ਾ ਨਹੀਂ ਪੈਣਾ ਲੱਗਦਾ ਇੰਡੀਆ ਵਾਪਸ ਜਾਣਾ ਪੈਣਾ
1: ਜੇ ਤੁਸੀਂ ਵੀ ਇਹਨਾਂ ਦੇ ਵਾਂਗ ਥੱਕ ਚੁੱਕੇ ਹੋ ਤਾਂ ਹੁਣੇ ਕੰਟੈਕਟ ਕਰੋ ਆਸਟ੍ਰੇਲੀਆ ਵਿੱਚ ਭਰੋਸੇ ਅਤੇ ਤਜਰਬੇ ਵਾਲੇ ਡਿਜ਼ਾਇਨ ਮਾਈਗ੍ਰੇਸ਼ਨ ਵਾਲਿਆਂ ਨੂੰ ਇਹਨਾਂ ਕੋਲ ਹੈ ਇੰਪਲੋਇਰ ਸਪੌਂਸਰ ਵੀਜ਼ਾ ਪਰਮਨੈਂਟ ਰੈਜ਼ੀਡੈਂਸੀ ਸਟੂਡੈਂਟ ਵੀਜ਼ਾ TR ਪੇਰੈਂਟਸ ਵੀਜ਼ਾ ਅਤੇ ਬਾਕੀ ਸਾਰੀਆਂ ਇਮੀਗ੍ਰੇਸ਼ਨ ਤੋਂ ਰਿਲੇਟਡ ਸਰਵਿਸਿਜ਼ ਨੰਬਰ ਲਿਖੋ 0445-151-1100 0451-151-1100 Desire Migration
6: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ

0: ਰੇਡੀਓ ਹਾਂਜੀ 1674 ਮੈਂ ਆਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅਤੇ ਅੱਜ ਦੇ ਦਿਨ ਦਾ ਸੋਹਣਾ ਆਨੰਦ ਤੁਸੀਂ ਮਾਣ ਰਹੇ ਹੋਵੋਗੇ। ਧੁੱਪ ਵੀ ਲੱਗੀ ਬਾਹਰ ਬੜੀ ਸੋਹਣੀ,
1: ਆ ਗਈ ਆ ਧੁੱਪ ਆ ਗਈ ਆ, ਜਿੱਦਾਂ ਜਾਦੂ ਨਹੀਂ ਆਉਂਦਾ। ਧੁੱਪ ਦੇਖੀ ਫਿਲਮ ਕੋਈ ਮਿਲ ਗਿਆ
0: ਹਾਂ, ਉਹਦੇ
1: ਆਇਲਾ ਮਾਂ ਮੇਰੇ ਕੋਲ ਸਭ ਦਿਖ ਰਿਹਾ।
0: ਅੱਛਾ ਉਹ ਉਦੋਂ ਉਦੋਂ ਫਿਰ ਠੀਕ ਲੱਗਦੀ ਹੈ ਨਾ,
1: ਹਾਂ
0: ਹੁਣ ਵੇਖੀ ਤੇ ਉਹ
1: ਮੈਂ
0: ਹਾਸਾ ਜਿਹਾ ਲੱਗਦਾ।
1: ਉਹ ਤੇ ਹੈ, ਮੈਂ ਡਿਸਅਪੁਆਇੰਟ ਬਹੁਤ ਹੋਇਆ ਜਦੋਂ ਹਲਕਾ ਜਿਹਾ ਵੱਡਾ ਹੋਇਆ ਨਾ, ਕਿਉਂਕਿ ਬੈਸਟ ਕਿਡਸ ਫਿਲਮ ਤਾਂ ਉਹੀ ਸੀਗੀ। ਉਹ ਪਤਾ ਲੱਗਾ ਸਟੀਵਨ ਸਪੀਲਬਰਗ ਦੀ ਫਿਲਮ ਹੈ ਜੀ ET।
0: ਅੱਛਾ
1: ਉਹ ਜਿੰਨੀ ਤਗੜੀ ਇਹ ਹਿੱਟ ਸੀਗੀ ਉਨੀ ਤਗੜੀ ਉਹ ਹਿੱਟ ਸੀ, ਤੇ ਸੀਨ ਟੂ ਸੀਨ ਕਾਪੀ ਕੀਤਾ ਗਿਆ।
0: ਯਾਰ ਇਹ ਵੀ ਬੜਾ ਪੰਗਾ ਹੋ ਗਿਆ ਅੱਜ ਕੱਲ੍ਹ ਨਾ, ਜਿਹੜਾ ਹੁਣ ਸੋਸ਼ਲ ਮੀਡੀਆ ਦਾ ਦੌਰ ਆ ਨਾ ਇੰਟਰਨੈਟ ਦਾ, ਉਹਦੇ ਵਿੱਚ ਝੱਟ ਪਤਾ ਨਹੀਂ ਕਿੱਥੋਂ ਸਰਚਾਂ ਸੋਚਾਂ ਮਾਰ ਕੇ ਲੱਭ ਲੈਂਦੇ ਆ ਵੀ ਆਹ ਤੇ ਫਲਾਣੇ ਦੀ ਕਾਪੀ ਆ ਤੇ ਜੀ ਉੱਥੋਂ ਲੈ ਕੇ ਆਉਂਦਾ ਸੀ, ਇੱਦਾਂ ਹੋਇਆ ਸੀ, ਉਹ ਚੱਕਰ ਦੇ ਵਿੱਚ ਵਾਹਵਾ ਕੰਮ ਖਰਾਬ ਹੁੰਦਾ।
1: ਸੋਸ਼ਲ ਮੀਡੀਆ ਨੇ ਬਹੁਤ ਪੰਗਾ ਪਾਇਆ
0: ਹੈ ਨਾ।
1: ਪਰ ਪਹਿਲੀਆਂ
0: ਦੇ ਵਿੱਚ ਪਤਾ ਆਪਣੇ ਇੱਧਰ ਵੀ ਬਹੁਤ ਚੱਲਦਾ ਹੁੰਦਾ ਸੀ, ਜਿਹੜੇ ਮਰਹੂਮ ਜਸਵਿੰਦਰ ਭੱਲਾ ਹੋਰੀ ਤੇ ਇੰਕਲੂਡਿੰਗ ਸਾਰੇ ਜਿੰਨੇ ਆਪਣੇ ਲਗਭਗ ਥੋੜ੍ਹੀਆਂ ਜਿਹਾ ਨੂੰ ਛੱਡ ਦਈਏ ਚਲੋ ਆਪਣੇ ਕਮੇਡੀਅਨ ਹੀ, ਉਹ ਪਾਕਿਸਤਾਨ ਵਾਲੇ ਚੁਟਕਲੇ ਚੁੱਕ ਚੁੱਕ ਸੁਣਾਈ ਜਾਂਦੇ ਸੀ ਤੇ ਐਂ ਲੱਗਦਾ ਸੀ ਬੜੇ ਵਧੀਆ ਬਣਾ। ਪਰ ਹੁਣ ਜਿਹੜਾ ਸੋਸ਼ਲ ਮੀਡੀਆ ਵਾ ਉਹਨੇ ਸਾਰਾ ਕੁਛ ਹੀ ਲਿਆ ਕੇ ਇੱਕ ਟੇਬਲ
1: ਤੇ। ਆਰਡੀ ਬਰਮਨ ਹੋਰਾਂ ਦਾ ਮਿਊਜ਼ਿਕ ਪਤਾ ਲੱਗਾ ਕਿੰਨੀ ਦੇਰ ਬਾਅਦ ਲੋਕਾਂ ਨੂੰ ਕਿ ਐਲਵਿਸ ਪ੍ਰੈਸਲੀ ਦੇ ਗਾਣੇ ਆ ਜਾਂ ਫਿਰ ਕੁਛ ਅਨੂ ਮਲਿਕ ਹੋਰਾਂ ਦਾ, ਹੋਰ ਵੀ ਕਾਫੀ ਲੋਕ ਜਿਹੜੇ ਇੰਸਪੀਰੇਸ਼ਨ ਲੈਂਦੇ ਰਹੇ, ਉਹ ਖੁੱਲ ਗਈਆਂ ਗੱਲਾਂ।
0: ਯਾਰ ਅੰਗਰੇਜ਼ੀ ਨਾਂ ਬੜੇ ਔਖੇ ਯਾਦ ਕਰਦੇ ਨਾ,
1: ਮੈਂ ਵੀ ਐਲਵਿਸ ਪ੍ਰੈਸਲੀ ਦਾ ਸੋਚੀ ਪੈ ਗਿਆ, ਮੈਂ ਇੱਕ ਹੋਰ ਸੀ ਨਾਮ ਨਹੀਂ ਯਾਦ ਆਉਂਦਾ।
0: ਨਹੀਂ ਆਹ ਇੱਦਾਂ ਬੰਦਾ ਲਵੇ ਨਾ ਵਿੱਚ ਬੜਾ ਪੜ੍ਹਿਆ ਲਿਖਿਆ ਜਿਹਾ ਲੱਗਦਾ ਵੀ ਆਹ ਫਲਾਣਾ ਜਿਹੜਾ ਮੈਂ ਅੱਜ ਸੂਟ ਪਾਇਆ ਰੂਸੋ ਪਲੁਸ ਤਿੰਨੀ ਨੇ ਪਾਇਆ ਇਹ, ਹੈ ਨਾ।
1: ਇਹ ਕੱਲ੍ਹ ਹੋਇਆ ਮੈਂ ਕੱਲ੍ਹ ਆਪਾਂ ਜਦੋਂ ਇੰਟਰਵਿਊ ਕਰਨ ਛੁੱਟੀ ਬਾਈਟ ਕਰਨ ਗਏ ਹਾਂ ਸਰਤਾਜ ਜੀ, ਅਤੇ ਮੈਂ ਉੱਥੇ ਡਾਇਸਪੋਰਾ ਬੋਲਿਆ ਅਤੇ ਬਾਅਦ 'ਚੋਂ ਮੇਰੇ ਵਿਸ਼ੇਸ਼ਗਿਆ ਸਾਹਿਬ ਮੇਰੇ ਨਾਲ ਜਿਹੜੇ ਸੀ ਕਹਿੰਦੇ ਆਹ ਕੀ ਫੋੜਾ ਫੋੜਾ ਲਾਇਆ ਤੂੰ, ਮੈਂ ਕਿਹਾ ਹੋਈਆ। ਚਲੋ ਮੈਂ ਕਿਹਾ ਠੀਕ ਹੈ, ਮੈਂ ਵੀ ਬੜਾ ਔਖਾ ਯਾਦ ਕੀਤਾ ਸੀ ਕਾਕਾ, ਐਸੀ ਗੱਲ ਨਹੀਂ, ਮਿਹਨਤ ਕੀਤੀ ਹੈ ਬੜੀ ਯਾਦ ਕਰਨ 'ਚ।
0: ਪਹੁੰਚ ਗਏ ਡਾਕਟਰ ਸਾਹਿਬ।
1: ਹਾਂ

0: ਸੋਲਡ ਆਊਟ ਆ
1: ਹਾਂ ਫਾਈਨ ਇੱਕ ਤੇ ਹੋ ਗਿਆ ਹਾਂ ਫਾਈਨਲ ਫਿਗਰ ਤੇ ਲੈ ਚਲੋ ਆਊਗੀ ਪਰ ਡਿਪੈਂਡ ਕਰਦਾ ਹੁੰਦਾ ਨਾ ਇੱਕ ਸੈਚੂਰੇਸ਼ਨ ਪੁਆਇੰਟ ਹੁੰਦਾ ਵਾ ਕਿਉਂਕਿ ਇੱਕ ਕਮਿਊਨਿਟੀ ਇੱਕ ਭਾਈਚਾਰਾ ਅੱਗੇ ਫਿਰ ਉਹਨਾਂ ਦਾ ਐਕਸਟੈਂਡਿਡ ਨਾਲ ਵੋਲਿਊਮ ਅਤੇ ਇਹ ਚੀਜ਼ਾਂ ਦਾ ਇੱਕ ਤਾਂ ਫਾਇਦਾ ਜ਼ਰੂਰ ਹੈ ਮੈਂ ਜਿਹੜੀ ਚੀਜ਼ ਲਈ ਐਕਸਾਈਟਿਡ ਹਾਂ ਵੀ ਸਾਨੂੰ ਇਹ ਪਤਾ ਤਾਂ ਲੱਗ ਜੂਗਾ ਵੀ ਆਪਾਂ ਵਾਕਈ ਆਪਾਂ ਕਿੰਨੀ ਕੁ ਗਿਣਤੀ ਦੇ ਵਿੱਚ ਹਾਂ ਜਾਂ ਆਪਾਂ ਕਿੰਨੇ ਕੁ ਲੋਕ ਨਹੀਂ ਜਾਂਦੇ ਪਰ ਕਿੰਨੇ ਕੁ ਜਾ ਕਿੰਨੇ ਕੁ ਸਕਦੇ ਆ ਭਲਾ ਪਰ ਅਲੱਗ ਅਲੱਗ ਇਹ ਸਾਨੂੰ ਪ੍ਰੋਗਰਾਮ ਦੇ ਵਿੱਚ ਆਈਡੀਆ ਹੁੰਦਾ
2: ਉਹਨਾਂ ਨੇ ਵੀ ਕੱਲ ਇਹੀ ਗੱਲ ਕੀਤੀ ਬਹੁਤ ਜੋ ਵਾਜਬ ਗੱਲ ਹੈ ਕਿ ਖੁਸ਼ਹਾਲੀ ਕਿੰਨੀ ਕੁ ਖੁਸ਼ਹਾਲੀ ਇੱਕ ਕਮਿਊਨਿਟੀ ਦੇ ਅੰਦਰ ਉਹ ਇਸ ਤੋਂ ਪਤਾ ਲੱਗਦਾ ਕਿ ਆਰ ਦੇ ਏਬਲ ਟੂ ਅਫੋਰਡ ਗੋਇੰਗ ਟੂ ਅ ਕੌਨਸਰਟ ਹੈ ਨਾ ਕਿਉਂਕਿ ਇਹੀ ਨਹੀਂ ਕਿ ਤੁਸੀਂ ਟਿਕਟ ਖਰੀਦ ਲਈ ਤੁਸੀਂ ਉਸ ਦਿਨ ਦਾ ਕੰਮ ਵੀ ਛੱਡਿਆ ਹੈ ਨਾ ਦੋ ਘੰਟੇ ਪਹਿਲੇ ਘੰਟੇ ਪਹਿਲਾਂ ਤੁਸੀਂ ਆਏ ਹੋ ਪਾਰਕਿੰਗ ਲੱਭੀ ਹੈ ਉਹਦਾ ਖਰਚਾ ਫਿਰ ਬਾਅਦ ਚੋਂ ਹੈ ਨਾ ਲਾਈਨਾਂ ਲੱਗ ਜਾਣੀਆਂ ਫਲਿੰਡਰਸ ਵਾਲੇ ਪਾਸੇ ਰੋਟੀ ਦੀਆਂ ਠੀਕ ਹੈ ਨਹੀਂ ਕਿ ਉਹ ਪ੍ਰੋਪਰ ਇੱਕ ਡੇ ਆਊਟ ਚੰਗਾ ਮਹਿੰਗਾ ਪੈਂਦਾ ਤੇ ਜੇ ਕਮਿਊਨਿਟੀ ਇੰਨੀ ਕੁ ਖੁਸ਼ਹਾਲ ਹੈ ਕਿ ਦੇ ਆਰ ਏਬਲ ਟੂ ਅਫੋਰਡ ਇਹ ਵੀ ਪਤਾ ਲੱਗਦਾ ਸੋ ਮਤਲਬ ਮੁਬਾਰਕਾਂ ਮੈਲਬਰਨ ਨੂੰ ਵੀ ਹੈ ਜੀ ਐਜ਼ ਅ ਕਮਿਊਨਿਟੀ ਸਾਨੂੰ ਮੁਬਾਰਕਾਂ ਕਿ ਇੰਨੇ ਤਕੜੇ ਜੇ ਆਸਟ੍ਰੇਲੀਆ ਵਾਈਡ ਸ਼ੋਅ ਹੋ ਪਾਉਂਦੇ ਤਾਂ ਸ਼ਾਇਦ ਮੈਲਬਰਨ 'ਚ ਹੀ ਹੋ ਪਾਉਂਦੇ ਸ਼ਾਇਦ ਸਿਡਨੀ ਨਹੀਂ ਇੰਨਾ ਜ਼ਿਆਦਾ ਇਕੱਠ ਕਰ ਪਾਉਂਦਾ ਆਪਣੀ
1: ਸਿਡਨੀ ਅਲੱਗ ਤਰ੍ਹਾਂ ਦੇ ਹੁੰਦੇ ਜਿੱਦਾਂ ਜਿਹੜਾ ਆਈ ਥਿੰਕ ਜਿਹੜੇ ਬਾਲੀਵੁੱਡ ਵਾਲੇ ਸ਼ੋਅ ਨੇ ਉਹਦਾ ਸਿਡਨੀ ਇਕੱਠ ਵੱਡਾ ਹੁੰਦਾ ਇੱਥੋਂ ਨਾਲੋਂ ਸ਼ਾਇਦ ਜਿੰਨਾ ਕੁ ਮੈਂ ਪਹਿਲਾਂ ਤੱਕ ਵੇਖਿਆ
2: ਆਹ ਦੇਖੋ ਫਿਲਮ ਫੈਸਟੀਵਲ ਤਾਂ ਇੱਥੇ ਹੀ ਹੁੰਦਾ ਮੇਨ
1: ਨਹੀਂ ਫਿਲਮ ਫੈਸਟੀਵਲ ਤੇ ਇੱਥੇ ਹੁੰਦਾ ਵਾ
2: ਉਹ ਮੈਂ ਸਿਡਨੀ ਵੀ ਕਰਦੇ ਆ
1: ਮਿੱਤੂ ਭੂਮਿਕ ਇੱਥੋਂ ਦੇ ਨੇ ਨਾ ਉਹ ਜੇ ਉੱਥੇ ਹੁੰਦੇ ਤਾਂ ਸ਼ਾਇਦ ਉੱਥੇ ਹੁੰਦਾ ਇਹਦੇ ਬੰਦਾ ਜਿਹੜਾ ਅੱਗੇ ਲੱਗਾ ਵਾ ਉਹਦੇ ਤੇ
2: ਇਹ ਗੱਲ ਵੀ ਹੈ
1: ਹਾਂ ਇਹਦਾ ਤੁਸੀਂ ਕਹੋਗੇ ਵੀ ਰੇਡੀਓ
2: ਦੇਖੋ ਰੇਡੀਓ ਹਾਂਜੀ ਵੀ ਮੈਲਬਰਨ 'ਚ
1: ਨਹੀਂ ਉੱਥੇ ਚਲੋ ਉੱਥੇ ਵੀ ਆ ਪਰ ਤੁਸੀਂ ਕਹੋਗੇ ਵੀ ਮੇਨ ਸਾਡਾ ਇੱਥੇ ਆ ਤੇ ਉਹ ਤੇ ਡਿਪੈਂਡ ਕਰਦਾ ਤੁਸੀਂ ਕਿੱਥੇ ਆ ਕੇ ਬਹਿ ਗਏ ਪਰ ਸਟਿਲ ਜਿੰਨਾ ਕੁ ਮੈਂ ਵੇਖਿਆ ਵਾ ਪੰਜਾਬੀ ਦੇ ਜਿਹੜੇ ਵੱਡੇ ਸ਼ੋਅ ਨੇ ਭਾਵੇਂ ਪੰਜਾਬੀ ਫਿਲਮਾਂ ਨੇ ਸਭ ਤੋਂ ਵੱਧ ਰੈਵਨਿਊ ਵਿਕਟੋਰੀਆ ਦਿੰਦਾ ਤੇ ਉਸ ਤੋਂ ਬਾਅਦ ਜੇ ਆਪਾਂ ਹਿੰਦੀ ਦਾ ਵੇਖੀਏ ਤੇ ਹਿੰਦੀ ਦੇ ਵਿੱਚ ਨਿਊ ਸਾਊਥ ਵੇਲ ਲੱਗਿਆ
2: ਓਕੇ
1: ਹਿੰਦੀ ਦੇ ਸ਼ੋਅ ਜਿਹੜੇ ਆ ਉੱਥੇ ਸਭ ਤੋਂ ਪਹਿਲਾਂ ਜ਼ਿਆਦਾ ਵੇਖਦਾ
2: ਮੈਂ ਦੇਖਿਆ ਮੇਰੇ ਨਾਲ ਦੋ ਕੁ ਕੋ ਵਰਕਰ ਸੀਗੇ ਦੇ ਯੂਜ਼ ਟੂ ਸੇ ਕਿ ਸਾਨੂੰ ਮੈਲਬਰਨ ਇੰਨਾ ਵਧੀਆ ਲੱਗਦਾ ਕਿਉਂਕਿ ਉਹ ਬੰਬੇ ਦੇ ਸੀਗੇ ਸੋ ਸ਼ਾਇਦ ਚਾਲ ਢਾਲ ਜ਼ਿਆਦਾ ਸਿਡਨੀ ਦੀ ਤੇਜ਼ ਆ
1: ਅੱਛਾ ਉੱਥੇ ਵਧੀਆ ਲੱਗਦਾ
2: ਹਾਂ ਤੇ ਉਹ ਫਿਰ ਦੇ ਆਲਸੋ ਮੂਵਡ ਦੇਅਰ ਇਵੈਂਚੁਅਲੀ ਹੁਣ ਤਾਂ ਫੇਸਬੁੱਕ ਜਾਂ ਇੰਸਟਾਗ੍ਰਾਮ ਥਰੂ ਹੀ ਪਤਾ ਲੱਗਦਾ ਕਿ ਬੰਦਾ ਕਿੱਥੇ ਕਿੱਥੇ
1: ਮੈਂ ਪਹਿਲਾ ਬੰਦਾ ਵੈਸੇ ਸੁਣਿਆ ਵਾ ਵੈਸੇ ਤੇ ਬਹੁਤ ਗਏ ਹੋਣਗੇ ਜਿਹੜਾ ਇਧਰੋਂ ਉਧਰ ਨੂੰ ਮੂਵ ਹੋਇਆ ਹੋਵੇ
2: ਨਹੀਂ ਆਹ ਮੈਂ ਭਾਈ ਆਹ ਮੈਟਰੋ ਸਿਟੀਜ਼ 'ਚ ਬਹੁਤ ਦੇਖਿਆ
1: ਹੋ ਸਕਦਾ ਨੌਕਰੀ ਕਰਕੇ ਵੀ ਤੇ ਜੋਬ
2: ਹਾਂ ਮਤਲਬ ਉਹੀ ਕਿ ਕਿਉਂਕਿ ਕਾਰਪੋਰੇਟ ਕਲਚਰ ਤੋਂ ਆਏ ਹੁੰਦੇ ਆ ਤੇ ਅਗੇਨ ਉਹੀ ਗੱਲ ਹੈ ਤੁਹਾਡੇ ਹੱਥ 'ਚ ਸੋਸ਼ਲ ਮੀਡੀਆ ਉਹਨੇ ਤੁਹਾਨੂੰ ਸਭ ਦੱਸ ਦੇਣਾ ਕਿ ਕਿਸ ਸ਼ਹਿਰ ਦੀ ਕਿੱਦਾਂ ਦੀ ਵਾਈਬ ਹੈ ਹੁਣ ਤੇ ਮਤਲਬ ਕੋਈ ਵੀ ਹੁਣ ਜੇ ਤੁਸੀਂ ਸ਼ੋਅ ਦੀ ਹੀ ਗੱਲ ਕਰਦੇ
1: ਹੋ ਸੋਸ਼ਲ ਮੀਡੀਆ ਤੇ ਵੀ ਦੱਸ ਦਿੰਦਾ ਵਾ ਪੇਕੇ ਦੀ ਕਿੱਦਾਂ ਦੀ ਵਾਈਫ ਆ
2: ਸੋਸ਼ਲ ਮੀਡੀਆ ਤੇ ਪਤਾ ਲੱਗ ਜਾਂਦਾ
1: ਵੇਖੋ ਜਦੋਂ ਬੰਦਾ ਵੱਡਾ ਕੋਈ ਸ਼ਾਇਰ ਆਇਆ ਹੋਵੇ ਫਿਰ ਉਹ ਮਾਹੌਲ ਉਦਾਂ ਦਾ ਬਣ ਜਾਂਦਾ
2: ਮੇਰਾ ਸ਼ੇਰ ਰਹਿ ਗਿਆ ਮੈਂ ਸੁਣਾਉਣਾ ਸੀਗਾ ਤੇ ਉਹਨਾਂ ਨੇ ਕਿਹਾ ਕਿ ਬਾਈ ਚਲੋ ਚਲੋ ਚਲੋ ਚਲੋ
1: ਸੂਰਜ ਅੱਗੇ ਕੀ ਦੀਵੇ ਬਲਨੇ
2: ਬਸ ਉਹੀ ਆ ਮੈਂ ਫਿਰ ਸ਼ੇਰ ਆਪਣਾ ਪਿੰਜਰੇ ਚ ਹੀ ਰਹਿਣ ਤਾਂ ਮੈਂ ਕੋਈ ਗੱਲ
1: ਬੜੇ ਸਿੰਗਰ ਆਉਂਦੇ ਹੋਰ ਕਿਸੇ ਨੂੰ ਸੁਣਾ ਲਿਓ
2: ਹਾਂ ਕਿਸੇ ਨਾ ਕਿਸੇ ਨੂੰ ਹੋਰ ਨੂੰ ਸੁਣਾਵਾਂਗੇ ਨਹੀਂ ਮੇਰੇ ਵਿਸ਼ੇਸ਼ ਅੱਗੇ ਨਾਲ ਗੱਲ ਹੋਈ ਹੈ ਜਦੋਂ ਆਪਾਂ ਜਾਵਾਂਗੇ ਨਾ ਕੰਸਰਟ ਕਵਰ ਕਰਨ ਲਈ ਉਹ ਫਿਰ ਸਾਡੀ ਇੰਟਰੋ ਲਾਈਨ ਬਣ ਜਾਏਗੀ ਉਸ ਦਿਨ ਸਪੈਸ਼ਲ ਕੁਛ ਹੋਰ ਨਹੀਂ ਤਿਆਰ ਕਰਨਾ
1: ਪਿਆ ਮੈਨੂੰ ਸੁਣਾ ਲਓ ਯਾਰ ਐਵੇਂ ਖਰਾਬ ਕਰ
2: ਠੀਕ ਹੈ ਮੈਂ ਤੁਹਾਨੂੰ
1: ਮੇਰਾ ਵੀ ਕੱਦ ਉੱਡਾ ਕੀ ਆ ਪੱਗ ਬੰਨੀ ਆ ਮੈਂ ਫਿਲਹਾਲ ਹਵਾਵਾਂ ਰੁਮਕਦੀਆਂ
2: ਸਰਤਾਜ ਜੀ ਮੈਂ ਆਪਕੇ ਲਈ ਇੱਕ ਛੋਟੀ ਸੀ ਚੀਜ਼ ਲਿਖ ਕਰ ਰਹੀ
1: ਨਾ ਤੇ ਉਹੀ ਰੱਖੋ ਯਾਰ
2: ਨਹੀਂ ਮੈਂ ਤਾਂ ਹੁਣ ਪੂਰੀ ਫੀਲਿੰਗ ਲਊਂਗਾ ਨਾ ਯਾਰ ਇਹ ਤਾਂ ਖੁੱਟ ਹਾਂ
1: ਪ੍ਰਟੈਂਡ ਕਰੋ ਵੀ ਤੁਹਾਡੇ ਅੱਗੇ ਖਲੋਤਾ ਵਾ ਸਰਤਾਜ ਹੈ
2: ਹਾਂਜੀ ਡਾਕਟਰ ਸਾਹਿਬ ਮੈਂ ਬਸ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਕਹਿਣਾ ਚਾਹਾਂ ਇੱਕ ਖਿਆਲ ਹੈ
1: ਖੁਸ਼ਾਮਦੀ
2: ਖੁਸ਼ਾਮਦੀ ਜੀ ਕਿ ਉਨ ਵਿਰਾਸਤੋਂ ਕੇ ਗੁਲਿਸਤਾਂ ਹਮੇਸ਼ਾ ਸ਼ਾਦਾਬ ਰਹਤੇ ਹੈ ਜਿਨਕੀ ਰਹਿਨੁਮਾਈ ਸਰਤਾਜ ਜੈਸੇ ਬਾਗਬਾਂ ਕਰਤੇ ਹੈ ਬਾਗਬਾਨ ਫਿਲਮ ਉਦੋਂ ਬਹੁਤ ਸੀਗੀ ਪਰ ਵੈਸੇ ਦੇਖਿਆ ਬੜੀ ਟੌਕਸਿਕ ਫਿਲਮ ਹੈ ਸੋਸ਼ਲ ਮੀਡੀਆ ਦੇ ਉੱਪਰ ਲੋਕਾਂ ਨੂੰ ਹੁਣ ਅਲੱਗ ਤਰੀਕੇ ਨਾਲ ਤੋੜਿਆ ਨਾ ਕਿ ਯਾਰ ਅਮਿਤਾਭ ਬੱਚਨ ਨੂੰ ਚਾਰ ਚਾਰ ਬੱਚੇ ਕਿਉਂ ਪੈਦਾ ਕੀਤੇ ਬਈ ਤੂੰ ਸੇਵਿੰਗ ਕੋਈ ਕੀਤੀ ਨਹੀਂ ਹੈ ਤੈਨੂੰ ਪਤਾ ਨਹੀਂ
1: ਇਹ ਨਾ ਸੋਸ਼ਲ ਮੀਡੀਆ ਜਿਹੜਾ ਹੈ ਨਾ ਇਹ ਬਹੁਤ ਬਦਤਮੀਜ਼ੀ ਵੀ ਕਰਦਾ
2: ਬਹੁਤ
1: ਆਪਾਂ ਜਿੱਥੇ ਫਾਇਦਿਆਂ ਦੀ ਗੱਲ ਕਰਦੇ ਅੱਛਾ ਆਪਾਂ ਦੱਸ ਦਈਏ ਕਿ ਵਾਰ ਵਾਰ ਆਪਾਂ ਸੋਸ਼ਲ ਮੀਡੀਆ ਫਿਰ ਆਪਾਂ ਤਾਂ ਲੈ ਕੇ ਆ ਰਹੇ ਹਾਂ
2: ਕਿਉਂਕਿ
1: ਅੱਗੇ ਚੱਲ ਕੇ ਆਪਾਂ ਅੱਜ ਜ਼ਿਆਦਾ ਸੋਸ਼ਲ ਮੀਡੀਆ 'ਤੇ ਹੀ ਗੱਲ ਕਰਨੀ ਹੈ ਕਿਉਂਕਿ ਅੱਜ ਸੋਸ਼ਲ ਮੀਡੀਆ ਦੇ ਭਾਪੇ ਦਾ ਜਨਮ ਦਿਨ ਆ
2: ਪਤਾ ਉਹ ਭਾਪਾ ਜੀ ਬਣੇ ਕਿੱਦਾਂ ਪਤਾ
1: ਕਿਹੜੀ
2: 2003 ਦੀ ਗੱਲ ਆ
1: ਚਾਰ ਦੀ ਤਿੰਨ ਦੀ
2: ਨਹੀਂ ਤਿੰਨ ਦੀ ਗੱਲ ਆ ਲੜਕਾ ਇਸੇ ਤਰ੍ਹਾਂ ਆਪਾਂ ਆਮੋ ਸਾਹਮਣੇ ਬੈਠੇ ਨਾ ਮੁੰਡਾ ਡੇਟ ਤੇ ਗਿਆ ਹੋਇਆ
1: ਅੱਛਾ
2: ਹਨਾ ਆਪਣੀ ਕਾਲਜ ਮੇਟ ਦੇ ਨਾਲ ਤੇ ਇੰਟਰਸਟ ਹੀ ਨਹੀਂ ਉਹਦਾ ਕਿਉਂਕਿ ਉਹ ਇੱਕ ਬਹੁਤ ਹੀ ਤਗੜਾ ਬੋਏ ਬੈਂਡ ਸੀਗਾ ਇੱਕ ਹਾਰਵਰਡ ਯੂਨੀਵਰਸਿਟੀ ਦੇ ਅੰਦਰ ਇੱਕ ਕਹਿ ਲਓ ਸੋਸਾਇਟੀ ਹੁੰਦੀ ਆ ਆਪਸ 'ਚ ਸਟੂਡੈਂਟ ਸੀ ਉਹ ਉਹਨੂੰ

0: ਨਹੀਂ ਉਹ ਸੋਸਾਇਟੀ ਦੇ ਅੰਦਰ ਹਿੱਸਾ ਨਹੀਂ ਮਿਲਿਆ ਉਹਨੂੰ
1: ਉਹ ਮੁੰਡੇ ਨੂੰ
0: ਓਕੇ ਵੈਰੀ ਸੈਡ ਕੁੜੀ ਇਰੀਟੇਟ ਹੋ ਗਈ ਕਿ ਯਾਰ ਤੂੰ ਤਾਂ ਬੜਾ ਸੈਲਫ ਓਬਸੈਸਡ ਆ ਉਹਨੇ ਕਿਹਾ ਯੂ ਆਰ ਅ ਵੈਰੀ ਕੋਲਡ ਬਲੱਡਡ ਇਨਸਿਕਿਓਰ ਮੈਨ ਵੀ ਆਰ ਬ੍ਰੇਕਿੰਗ ਅਪ
1: ਅੱਛਾ ਜੇ ਤੂੰ ਇੰਟਰਸਟਿੰਗ ਨਹੀਂ ਆ ਤੂੰ
0: ਹਾਂ ਜੇ ਇਹ ਨਾ ਕਹਿੰਦੀ ਤੇ ਸਾਡੇ ਕੋਲ ਫੇਸਬੁੱਕ ਇੰਸਟਾਗ੍ਰਾਮ ਐਂਡ ਵਗੈਰਾ ਵਗੈਰਾ ਨਾ ਹੁੰਦਾ ਕਿਉਂਕਿ ਉਹ ਮੁੰਡੇ ਨੂੰ ਗੁੱਸਾ ਚੜਿਆ ਆਪਣੇ ਹੋਸਟਲ ਰੂਮ ਚ ਗਿਆ ਉਹਨੇ ਬੀਅਰ ਤੇ ਬੀਅਰ ਤੇ ਬੀਅਰ ਤੇ ਬੀਅਰ ਤੇ ਬੀਅਰ ਪੀਤੀ ਹਾਰਵਰਡ ਦਾ ਉਹਨੇ ਕਰ ਲਿੱਤਾ ਜੀ ਹੈਕ ਸਰਵਰ ਜਿੰਨੀ ਵੀ ਹਾਰਵਰਡ ਚ ਪੜਨ ਵਾਲੀਆਂ ਉਸ ਟਾਈਮ ਤੇ ਫੀਮੇਲ ਸਟੂਡੈਂਟ ਸੀਗੀਆਂ ਉਹਨਾਂ ਦੀ ਜਿਹੜੀ ਹੁੰਦੀ ਨਾ ਪਾਸਪੋਰਟ ਟਾਈਪ ਫੋਟੋਜ਼ ਵਗੈਰਾ ਹੁੰਦੀ ਉਹ ਸਾਰੀ ਸਾਰੀਆਂ ਉਹਨੇ ਇੰਪੋਰਟ ਕਰ ਲਿੱਤੀ ਆਪਣੇ ਪੀਸੀ ਤੇ ਵੈਬਸਾਈਟ ਬਣਾਈ ਫੇਸ ਮੈਸ਼ ਸਕਰੀਨ ਖੋਲੂਗੇ ਉੱਥੇ ਦੋ ਕੁੜੀਆਂ ਦੀ ਫੋਟੋ ਹੋਏਗੀ ਉੱਪਰ ਸਵਾਲ ਹੋਏਗਾ ਕਿ ਹੂ ਇਜ਼ ਮੋਰ ਅਟਰੈਕਟਿਵ ਕੌਣ ਜ਼ਿਆਦਾ ਖੂਬਸੂਰਤ ਆ
1: ਅੱਛਾ
0: ਤੁਸੀਂ ਚੂਜ਼ ਕਰੋਗੇ ਤੇ ਇਸ ਤਰ੍ਹਾਂ ਕਾਲਜ ਦੇ ਅੰਦਰ ਗੱਲ ਫੈਲ ਗਈ ਕਿ ਬਈ ਕੁੜੀਆਂ ਨੂੰ ਤੁਸੀਂ ਰੈਂਕ ਕਰ ਸਕਦੇ ਹੋ
1: ਓਕੇ
0: ਹਾਰਵਰਡ ਦਾ ਸਰਵਰ ਪੂਰੇ 48 ਘੰਟੇ ਦੇ ਅੰਦਰ ਠੱਪ ਇੰਨਾ ਟ੍ਰੈਫਿਕ ਆ ਗਿਆ ਉਸ ਵੈਬਸਾਈਟ ਤੇ ਸਾਰੇ ਬੱਚੇ ਲੱਗੇ ਹੋਏ ਕਿ ਬਈ ਅਸੀਂ ਕੁੜੀਆਂ ਨੂੰ ਹਨਾ ਨੰਬਰ ਦੇਵਾਂਗੇ ਮੁੰਡਾ ਸਸਪੈਂਡ ਹੋ ਗਿਆ ਸਸਪੈਂਡ ਹੋਇਆ ਤੇ ਦੋ ਜੁੜਵਾ ਭਰਾ ਵੈਸੇ ਜੁੜਵਾ ਭਰਾ ਦੋ ਹੀ ਹੁੰਦੇ ਰੀਲੀ ਸੋਰੀ ਗਾਇਸ ਬਾਰੇ ਇੱਕ ਜੋੜਾ ਬੀਜਿੰਗ ਓਲੰਪਿਕਸ ਦੇ ਅੰਦਰ ਵੀ ਗਏ ਉਹ ਮੁੰਡੇ ਉਹਨਾਂ ਨੇ ਕਿਹਾ ਜੀ ਅਸੀਂ ਹਾਰਵਰਡ ਲਈ ਨਾ ਇੱਕ ਬਣਾਉਣਾ ਚਾਹੁੰਦੇ ਹਾਂ ਜਿਸ ਤਰ੍ਹਾਂ ਇੱਕ ਗਰੁੱਪ ਜਿਹਾ ਕਿ ਆਪਸ ਚ ਲੋਕੀ ਉੱਠਣ ਬੈਠਣ ਤੇ ਤੂੰ ਸਾਡੇ ਲਈ ਬਣਾ ਦੇ ਮੁੰਡੇ ਦੀ ਹੁਣ ਗੱਲਬਾਤ ਹੋ ਗਈ ਨਾ ਕਿ ਇਹ ਤਾਂ ਜਾਣਦਾ ਸਭ ਕੁਛ ਉਹਨੇ ਕਿਹਾ ਹਾਂ ਬਣਾਉਣਾ
1: ਅੱਛਾ
0: ਉਹਨੇ ਬਣਾਈ ਨਹੀਂ ਪਰ ਆਈਡੀਆ ਚੱਕ ਲਿਆ ਆਪਣੇ ਇੱਕ ਦੋਸਤ ਕੋਲ ਗਿਆ ਉਹਨੂੰ ਕਿਹਾ ਮੈਨੂੰ ਪੈਸੇ ਚਾਹੀਦੇ ਆ ਤੇ ਉਹਨੇ thefacebook.com ਬਣਾਈ ਮਾਰਕ ਜ਼ਕਰਬਰਗ
1: ਅੱਛਾ
0: ਤੇ ਉਹ ਬਾਅਦ ਚੋਂ ਮਸ਼ਹੂਰ ਹੋ ਗਈ ਯੇਲ ਸਟੈਨਫੋਰਡ ਮਤਲਬ ਉੱਧਰ ਹੀ ਆਈਵੀ ਲੀਗ ਸਕੂਲਸ ਦੇ ਅੰਦਰ $20,000 ਲਾਇਆ ਸੀਗਾ ਉਸ ਮੁੰਡੇ ਨੇ ਜਿਹੜਾ ਉਹਦਾ ਮਿੱਤਰ ਸੀਗਾ ਠੀਕ ਹੈ ਹੁਣ ਆਪਾਂ ਸਿੱਧੇ ਠਕਸ਼ ਕਰਕੇ ਕਹਾਣੀ ਲੈ ਕੇ ਜਾਂਦੇ 4 ਸਾਲ ਬਾਅਦ ਨੈਪਸਟਾਰ ਨਾਮ ਦੀ ਇੱਕ ਕੰਪਨੀ ਹੈ
1: ਓਕੇ
0: ਕੈਨ ਨੂੰ ਕਹਿੰਦੇ ਕਿ ਜੀ ਅਸੀਂ ਮਿਊਜ਼ਿਕ ਸ਼ੇਅਰ ਕਰਦੇ ਹਾਂ ਪਰ ਕਹਿ ਲਓ ਕਿ US ਦੀ ਉਸ ਟਾਈਮ ਦੀ ਸਭ ਤੋਂ ਵਧੀਆ ਪਾਇਰੇਸੀ ਮਿਊਜ਼ਿਕ ਜੇ ਤੁਸੀਂ ਖਰੀਦਣਾ ਉਹ ਵਾਲੀ ਸੀ ਅਨਓਫੀਸ਼ੀਅਲੀ ਇਹੀ ਗੱਲ ਆ ਠੀਕ ਹੈ ਓਫੀਸ਼ੀਅਲੀ ਉਹ ਜੋ ਮਰਜ਼ੀ ਕਹਿਣ ਉਹ ਬੰਦਾ ਮਿਲਿਆ ਉਹ ਕਹਿੰਦਾ ਮੈਂ ਤੈਨੂੰ ਮੈਂਟਰ ਕਰਾਂਗਾ ਬਈ ਪਹਿਲੇ ਤਾਂ ਦ ਹਟਾ ਇਹਨੂੰ ਕਰ facebook.com
1: ਅੱਛਾ ਕੱਲੇ ਪਹਿਲਾਂ ਦਾ ਫੇਸਬੁੱਕ
0: ਹਾਂ ਤਦ ਸੀਗਾ ਸਿਰਫ ਆਈਵੀ ਲੀਗ ਸਕੂਲਸ ਦੇ ਅੰਦਰ ਮਤਲਬ ਕਹਿ ਲਓ ਕਿ ਜਿਸ ਜੈਂਟਰੀ ਬੱਚੇ ਯੂਜ਼ ਕਰ ਰਹੇ ਉਹਨਾਂ ਤੱਕ ਹੀ ਸੀਗਾ ਸੀਮਤ ਹੈ ਨਾ ਫਿਰ ਜੀ ਉਹਨੇ ਕਿਹਾ ਕਿ ਆ ਜਿਹੜਾ ਤੇਰਾ ਦੋਸਤ ਹੈ ਨਾ ਇਹਨੂੰ ਥੋੜ੍ਹਾ ਫੇਜ਼ ਆਊਟ ਕਰ ਇਹ ਬੜਾ ਨਾ ਬਹੁਤ ਜ਼ਿਆਦਾ ਟ੍ਰੈਡੀਸ਼ਨਲ ਸੋਚ ਵਾਲਾ ਕਿ ਨਹੀਂ ਅਸੀਂ ਅੱਗੇ ਨਹੀਂ ਵਧਣਾ
1: ਜੇ ਕੋਈ ਸ਼ੁਰੂ 'ਚ ਪਹਿਲੇ
0: ਜੇ ਤੋਂ ਪੈਸੇ ਲਿੱਤੇ 20,000 ਉਹਦਾ ਨਾਮ ਹੈ ਐਡ ਲੰਬਾ ਨਾਮ ਹੈ ਪਰ ਮੈਂ ਐਡ ਕਹਿ ਦਿੰਦਾ ਠੀਕ ਹੈ ਜੀ ਅਲਟੀਮੇਟ ਪੁਆਇੰਟ ਇਹ ਹੋਇਆ ਜੀ ਕਿ ਇਹਨੇ ਉਹਨੂੰ ਬਣਾ ਲਿਆ ਆਪਣਾ ਮੈਂਟਰ ਬਾਅਦ 'ਚ ਅਲਟੀਮੇਟਲੀ ਉਹਨੂੰ ਪ੍ਰੈਜ਼ੀਡੈਂਟ ਵੀ ਬਣਾਇਆ ਫੇਸਬੁੱਕ ਲਾਈਵ ਹੋ ਗਿਆ ਹਰ ਪਾਸੇ ਹਨਾ 2008 'ਚ ਗਲੋਬਲੀ ਫਟਿਆ ਦੁਨੀਆ 'ਚ ਪੂਰੇ ਤਰੀਕੇ ਨਾਲ ਅਤੇ ਜਦੋਂ ਇਨਵੈਸਟਰਸ ਕੋਲ ਗਏ ਕਿਉਂਕਿ ਉਹ ਜਿਹੜਾ ਆਪਣਾ ਮੈਂਟਰ ਸਾਹਿਬ ਸੀਗੇ ਉਹ ਸਿਲੀਕੋਨ ਵੈਲੀ 'ਚ ਹਰ ਕਿਸੇ ਨੂੰ ਜਾਣਦੇ ਸੀਗੇ ਉੱਥੋਂ ਇਹਨੇ ਇਨਵੈਸਟਰ ਵੀ ਲਿਆ ਕੇ ਦੇ ਦਿੱਤੇ ਇਹਨਾਂ ਦੋਨਾਂ ਨੇ ਆਪਣੇ ਸ਼ੇਅਰ ਬਹੁਤ ਵਧਾ ਲਏ ਪਰ ਜਿਹੜਾ ਐਡ ਸੀਗਾ ਨਾ ਉਹਦੇ ਸਾਰੇ ਸ਼ੇਅਰ ਡਾਇਲਿਊਟ ਕਰਤੇ ਉਹਨੂੰ ਕਿਹਾ ਤੂੰ ਮਾੜਾ ਜਿਹਾ ਨਾ ਇੱਧਰ ਉੱਧਰ ਘੁੰਮ ਫਿਰ ਕੇ ਆ ਕਿ ਆਪਾਂ ਹੋਰ ਕਿੱਥੇ ਕਿੱਥੇ ਨੈਟਵਰਕਿੰਗ ਕਰ ਸਕਦੇ ਹਾਂ ਮਗਰੋਂ ਸਾਰੇ ਸ਼ੇਅਰ ਗਏ
1: ਓਕੇ
0: ਬਹੁਤ ਤਕੜਾ ਲੋ ਸੂਟ ਹੋਇਆ
1: ਜੀ
0: ਲੋ ਸੂਟ ਦੇ ਐਂਡ 'ਚ ਇਹ ਹੋਇਆ ਜੀ ਕਿ ਉਹ ਜੁੜਵਾ ਭਰਾ ਉਹਨਾਂ ਨੇ ਵੀ ਲੋ ਸੂਟ ਕੀਤਾ ਕਿ ਸਾਡਾ ਆਈਡੀਆ ਚੋਰੀ ਕੀਤਾ ਤੇ ਐਡ ਕਿ ਜੀ ਸਾਰਿਆਂ ਦੇ ਸਿਰਫ 2-2% ਲੈਸ ਕੀਤਾ ਹਿੱਸਾ ਜਦੋਂ ਇਨਵੈਸਟਰ ਅੰਦਰ ਵਾੜਦੇ ਸੀਗੇ ਤੇ ਮੇਰਾ ਕੀਤਾ 34% ਹਿੱਸਾ ਲੈਸ ਤੇ ਮੈਨੂੰ ਮੇਰੇ ਨਾਮ ਵੀ ਹਟਾ ਦਿੱਤਾ ਕਿ ਮੈਂ ਹੁਣ ਕੋ ਓਨਰ ਨਹੀਂ ਹਾਂ ਮੈਂ ਕੋ ਫਾਊਂਡਰ ਨਹੀਂ ਹਾਂ ਫੇਸਬੁੱਕ ਦਾ ਦੋਨੋਂ ਲੋਕ ਜਿੱਤੇ ਜੀ ਆਪਣੇ ਆਪਣੇ ਲੈਵਲ ਤੇ ਲੋ ਸੂਟ $20 million ਕੈਸ਼ ਤੇ $45 million ਦੇ ਫੇਸਬੁੱਕ ਦੇ ਸ਼ੇਅਰ ਮਿਲੇ ਜੁੜਵਾ ਭਰਾਵਾਂ ਨੂੰ ਐਡ ਨੂੰ ਕੀ ਮਿਲਿਆ ਉਹ ਅੱਜ ਤੱਕ ਗੋਪਨੀਯ ਗੁਪਤ ਹੈ ਪਰ ਇਹ ਹੈ ਕਿ ਉਹਦਾ ਮੈਸਟ ਹੈਡ ਜਿਹੜਾ ਕਹਿੰਦਾ ਕਿ ਕੰਪਨੀ ਦੇ ਰਿਕਾਰਡਸ ਦੇ ਅੰਦਰ ਅੱਜ ਵੀ ਉਹਨੂੰ ਕੋ ਫਾਊਂਡਰ ਆਫ ਫੇਸਬੁੱਕ ਕਹਿੰਦੇ ਆ ਕਹਿੰਦੇ ਉਹਨੂੰ ਇੰਨਾ ਪੈਸਾ ਮਿਲਿਆ ਕਿ ਉਹਨੇ ਪੈਸਾ ਆਉਣ ਤੋਂ ਪਹਿਲਾਂ ਸਿਟੀਜ਼ਨਸ਼ਿਪ ਚੇਂਜ ਕਰ ਲਈ ਟੈਕਸ ਬਚਾਉਣ ਲਈ ਤੇ ਉਹ ਹੁਣ ਸਿੰਗਾਪੁਰ ਰਹਿੰਦਾ ਤੇ ਉਹ ਇੱਦਾਂ ਦੇ ਹੀ ਬਿਜ਼ਨਸਿਸ ਨੂੰ ਫੰਡ ਕਰਦਾ ਹੀ ਇਜ਼ ਅ ਬਿਲੀਅਨਰ ਜਿਹੜੇ ਮੁੰਡਿਆਂ ਨੂੰ $45 million ਦੇ ਸ਼ੇਅਰ ਮਿਲੇ ਫੇਸਬੁੱਕ ਦਾ IPO ਆ ਗਿਆ ਉਸ ਤੋਂ 5-6 ਸਾਲ ਬਾਅਦ ਹੋਰ ਫਟਿਆ ਉਹ ਹੋ ਗਏ 100 million ਵਗੈਰਾ 'ਚ ਉਹਨਾਂ ਨੇ ਸਾਰਾ ਪੈਸਾ ਇੱਕ ਛੋਟੀ ਜਿਹੀ ਇੱਕ ਕਰੰਸੀ ਸ਼ੁਰੂ ਹੋਈ ਸੀ ਬਿਟਕੋਇਨ ਨਾਮ ਦੀ
1: ਅੱਛਾ
0: ਉਹਨਾਂ ਉਹ ਚਲਾ ਦਿੱਤਾ ਸੋ ਉਹਨਾਂ ਦੀ ਅੱਜ ਵੈਲਿਊ ਦੋਨਾਂ ਦੀ ਅੱਡ ਅੱਡ $3-3 billion ਆ $60-70 billion ਵੈਲਿਊਏਸ਼ਨ ਹੈ ਜੀ ਮਾਰਕ ਜ਼ਕਰਬਰਗ ਦੀ ਹੀ ਵਾਜ਼ ਦਾ ਮੋਸਟ ਯੰਗੈਸਟ ਬਿਲੀਅਨਰ ਇਨ ਦਾ ਵਰਲਡ ਤੇ ਅੱਜ ਪ੍ਰਧਾਨ ਦਾ ਜਨਮ ਦਿਨ ਹੈ ਜੀ ਹੈਪੀ ਬਰਥਡੇ ਮਾਰਕ ਜ਼ਕਰਬਰਗ
1: ਹੈਪੀ ਬਰਥਡੇ ਵੀ ਹੈਪੀ ਬਰਥਡੇ
0: ਵਟਸਐਪ ਤੇ ਇੰਸਟਾਗ੍ਰਾਮ ਵੀ ਅਲਟੀਮੇਟਲੀ ਉਹਨਾਂ ਨੇ ਖਰੀਦ ਲਿਆ AI ਲੈ ਆਏ ਤੇ ਮੈਟਾ ਦੇ ਅੰਦਰ ਤੇ ਹੁਣ ਮੈਟਾ ਨਾਮ ਕਰ ਦਿੱਤਾ ਜੀ ਫੇਸਬੁੱਕ ਦਾ ਜਿਹਦੇ ਅੰਦਰ NFT ਯਾਦ ਹੋਣਾ ਤੁਹਾਨੂੰ 2 ਸਾਲ ਪਹਿਲੇ NFTਾਂ ਵੀ ਬੜੀਆਂ ਵਿਕੀਆਂ ਸੀਗੀਆਂ ਹਨਾ ਕਿ ਮੈਟਾਵਰਸ ਬਣਾਇਆ ਉਹਦੇ ਅੰਦਰ ਪਲੋਟ ਖਰੀਦੋ
1: ਚੱਲੀ ਨਹੀਂ ਹੋਏ ਉਹ ਚੀਜ਼
0: ਚੱਲਿਆ ਨਹੀਂ ਉਹ ਮਤਲਬ ਉਹ ਤਰੀਕਾ ਬੜਾ ਘੈਂਟ ਸੀ ਕਿ ਸਨੂਪ ਡੌਗ ਨੂੰ ਲੈ ਕੇ ਆਉਂਦਾ ਸਨੂਪ ਡੌਗ ਦਾ ਉਹਦੇ ਅੰਦਰ ਵਰਚੁਅਲ ਕਰਾਇਆ ਕੰਸਰਟ ਕਰਾਇਆ ਇੱਕ ਦੋ ਹਾਲੀਵੁੱਡ ਐਕਟਰਾਂ ਨੂੰ ਕਿਹਾ ਕਿ ਪਲੋਟ ਖਰੀਦੋ ਮਿਲੀਅਨ ਡਾਲਰ ਚ ਵਰਚੁਅਲ ਪਲੋਟ ਵੀ
1: ਚੰਨ ਤੇ ਵੀ ਪਲੋਟ ਮਿਲੇ
0: ਪਰ ਉਹ ਗੱਲ ਨਹੀਂ ਬਣੀ ਪਰ ਇੱਕ ਗੁੱਸਾ ਕਿ ਤੂੰ ਬੜਾ ਇਨਸਿਕਿਓਰਡ ਤੇ ਫੁਲਿਸ਼ ਆਦਮੀ ਆ ਮੈਂ ਤੈਨੂੰ ਛੱਡ ਰਹੀ ਹਾਂ
1: ਉਂਗਲ ਮੇਰੇ ਵੱਲ ਨੂੰ ਕੀ ਕਰੀ
0: ਸੌਰੀ ਸੌਰੀ ਸੌਰੀ ਮੇਰਾ ਐਸਾ ਕੁਛ ਮਤਲਬ ਨਹੀਂ ਥਾ ਗਾਇਸ ਪਰ ਅਲਟੀਮੇਟ ਪੁਆਇੰਟ ਇਹ ਸੀ ਜੀ ਕਿ ਦੇਖੋ ਕਿਸੇ ਬੰਦੇ ਦੀ ਈਗੋ ਹਰਟ ਹੋ ਜਾਏ ਤਾਂ ਉਹ ਸਾਰੀ ਦੁਨੀਆਂ ਨੂੰ ਫਿਰ ਰੀਲਾਂ ਵੇਖਣ ਲਾ ਦਿੰਦਾ
1: ਹਾਂ ਪਰ ਇਹਦੇ 'ਚੋਂ ਕੁਛ ਇੱਕ ਚੀਜ਼ਾਂ ਇਸ ਸਾਰੀ ਸਟੋਰੀ 'ਚੋਂ ਸ਼ਾਇਦ ਬਾਕੀ ਵੀ ਓਬਜ਼ਰਵ ਕਰ ਰਹੇ ਹੋਣਗੇ ਅਤੇ ਮੈਂ ਆਪਾਂ ਚਾਹਵਾਂਗੇ ਕਿ ਤੁਸੀਂ ਇਸ ਸਟੋਰੀ 'ਚੋਂ ਕੀ ਓਬਜ਼ਰਵ ਕੀਤਾ ਸਾਡੇ ਸਰੋਤੇ ਤੁਸੀਂ ਵੀ ਦੱਸਿਓ ਕਿ ਇਹਦੇ ਵਿੱਚੋਂ ਰਲਦਾ ਮਿਲਦਾ ਜਾਂ ਤੁਸੀਂ ਵੀ ਫੀਲ ਕਰਦੇ ਹੋ ਕਿ ਅੱਜ ਵੀ ਸੋਸ਼ਲ ਮੀਡੀਆ ਦੇ ਵਿੱਚ ਇਹ ਫੀਲ ਹੈਗੀ ਆ ਜਿਹੜੀ ਇਸ ਇਹਦੀ ਕਹਾਣੀ ਦੇ ਵਿੱਚ ਉਹ ਕੀ ਆ ਚਲੋ ਆਪਾਂ ਵੇਖਦੇ ਹਾਂ ਤੁਸੀਂ ਇਹਦੇ 'ਚੋਂ ਕੀ ਕੱਢਿਆ ਅਤੇ ਉਸ ਲਿਹਾਜ ਦੇ ਨਾਲ ਤੁਹਾਨੂੰ ਕੀ ਫਾਇਦੇ ਨੁਕਸਾਨ ਲੱਗਦੇ ਆ ਸੋਸ਼ਲ ਮੀਡੀਆ ਦੇ ਜੇ ਮੰਨ ਲਓ ਵੈਸੇ ਤਾਂ ਇੱਦਾਂ ਹੁੰਦਾ ਵਾ ਵੀ ਜੇ ਇੱਕ ਨਾ ਕਰਦਾ ਤਾਂ ਦੂਸਰਾ ਕੋਈ ਕਰ ਦਿੰਦਾ ਪਰ ਜੇ ਮੰਨ ਲਓ ਆਪਾਂ ਮੰਨ ਲੈਂਦੇ ਹਾਂ ਵੀ ਇੱਕ ਮਾਰਕ ਜ਼ਕਰਬਰਗ ਨਾ ਹੁੰਦਾ ਅਤੇ ਸ਼ਾਇਦ ਇਹ ਨਾ ਹੁੰਦੇ ਪਲੇਟਫਾਰਮ ਨਾ ਹੁੰਦੇ ਫਿਰ ਤੁਹਾਡੀ ਲਾਈਫ ਤੁਸੀਂ ਕਿੱਥੇ ਕਿ ਜੇ ਵੇਖਦੇ ਹੋ ਕੀ ਫਾਇਦੇ ਕੀ ਨੁਕਸਾਨ ਕੀ ਪ੍ਰੋ ਕੀ ਕੌਨਸ ਤੁਸੀਂ ਇਸ ਟਾਈਮ ਦੇ ਉੱਤੇ ਵੇਖ ਰਹੇ ਹੋ ਤੁਸੀਂ ਅਤੇ ਮਤਲਬ ਕਹਿ ਲਓ ਤੁਸੀਂ ਵੀ ਇਸ ਟਾਈਮ ਦੇ ਉੱਤੇ ਮੋਟੇ ਅਮੀਰਾਂ 'ਚੋਂ ਮੋਟਾ ਪੈਸਾ ਕਮਾਉਣ ਵਾਲਿਆਂ 'ਚੋਂ ਇੱਕ ਸਿਰਫ ਮਤਲਬ ਇੱਕ ਆਈਡੀਆ ਅਤੇ ਉਹ ਵੀ ਆਪਣਾ ਨਹੀਂ
0: ਸਿਰਫ ਕੋਡਿੰਗ
1: ਹਾਂ ਸੋ ਬੜਾ ਕੁਛ ਜਿਹੜਾ ਇਸ ਕਹਾਣੀ ਦੇ ਵਿੱਚੋਂ ਵੇਖੋ ਹੁਣ ਤੁਸੀਂ ਕੀ ਕੱਢਦੇ ਹੋ ਇਹਦੇ ਵਿੱਚੋਂ ਅਤੇ ਤੁਸੀਂ ਵੀ ਕਾਲ ਕਰ ਸਕਦੇ ਹੋ 044-700-1717 ਪਰ ਅਗਲੇ ਹਿੱਸੇ ਦੇ ਵਿੱਚ ਕਰਿਓ ਇੱਕ ਬ੍ਰੇਕ ਤੋਂ ਬਾਅਦ ਆਪਾਂ ਲਾਈਨਾਂ ਆਪਣੀਆਂ ਓਪਨ ਕਰਾਂਗੇ ਅਤੇ 044-700-1717 0447-1716-74 ਦੇ ਉੱਤੇ ਕਾਲ ਕਰ ਸਕਦੇ ਹੋ ਅਤੇ ਅੱਜ ਦੀ ਸਾਡੀ ਇਹ ਗੱਲਬਾਤ ਨਾਲ ਯੂਟਿਊਬ ਦੇ ਉੱਤੇ ਲਾਈਵ ਵੀ ਚੱਲ ਰਹੀ ਹੈ
0: ਯੂਟਿਊਬ ਦੇ ਉੱਪਰ ਵੀ ਸਵਾਲ ਪੁੱਛ ਸਕਦੇ ਹੋ ਗੱਲਬਾਤ ਕਰ ਸਕਦੇ ਹੋ
1: ਹਾਂਜੀ ਨਹੀਂ ਚੱਲ ਰਹੀ ਸਾਡੇ ਜਿਹੜੇ
0: ਵਿਸ਼ੇਸ਼ਗ
1: ਹਾਂ
0: ਵਿਸ਼ੇਸ਼ਗ
1: ਟੈਕਨੀਕਲ ਐਡ ਸਾਡਾ ਐਡ ਜਿਹੜਾ ਉਹ ਕਹਿ ਰਿਹਾ ਸਾਡੇ ਐਡ ਕਹਿ ਰਹੇ ਨੇ ਨਹੀਂ ਚੱਲ ਰਹੀ ਤੇ ਜਿੱਦਾਂ ਹੀ ਚੱਲਦੀ ਹੈ ਫਿਰ ਆਪਾਂ ਤੁਹਾਨੂੰ ਦੱਸਦੇ ਹਾਂ ਆਪਾਂ ਤੇ ਫਿਰ ਤੁਸੀਂ ਆਪਣੀ ਫੀਡਬੈਕ ਸਾਨੂੰ ਉਹ ਵੀ ਉੱਥੇ ਵੀ ਦਿਓ ਨਾਲ ਦੀ ਨਾਲ ਇਹ ਗੱਲਾਂ ਬਾਤਾਂ ਆਪਾਂ ਇੱਥੋਂ ਹੀ ਅੱਗੇ ਕੰਟੀਨਿਊ ਕਰਾਂਗੇ ਜੇ ਤੁਹਾਡਾ ਇੰਟਰਸਟ ਬਣਿਆ ਤਾਂ ਮੈਸੇਜ ਕਰਕੇ ਦੱਸ ਦਿਓ ਹਲੇ ਬਹੁਤ ਸਾਰਾ ਕੁਛ ਹੈ ਕਿਉਂਕਿ ਏਡਾ ਵੱਡਾ ਵੱਡੇ ਜਿਹੜੇ ਲੋਕ ਹੁੰਦੇ ਆ ਉਹਨਾਂ ਦੀ ਕਹਾਣੀ ਇੱਥੇ ਨਹੀਂ ਖਤਮ ਹੋ ਜਾਂਦੀ ਬਹੁਤ ਕੁਛ ਤੁਹਾਨੂੰ ਪਤਾ ਹੋਊਗਾ ਅਤੇ ਬਹੁਤ ਕੁਛ ਮੇਰੇ ਵਰਗਿਆਂ ਨੂੰ ਹੋ ਸਕਦਾ ਨਾ ਵੀ ਪਤਾ ਹੋਵੇ ਅਤੇ ਆਪਾਂ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਪਰ ਨਾਲ ਦੀ ਨਾਲ ਆਪਾਂ ਕੁਛ ਹੋਰ ਵਿਸ਼ੇ ਵੀ ਅੱਜ ਦੇੜਨੇ ਨੇ ਅੱਜ ਦੇ ਦਿਨ ਖਬਰਾਂ ਦੇ ਵਿੱਚ ਸ਼ਾਇਦ ਸੁਣਿਆ ਹੋਊਗਾ ਸਾਡੇ ਸਰੋਤਿਆਂ ਨੇ ਕਿ ਜਿਹੜਾ PR ਨੇ ਜਿਹੜੇ ਪਰਮਾਨੈਂਟ ਰੈਜ਼ੀਡੈਂਟ ਨੇ ਜੇ ਤੁਸੀਂ ਖਬਰਾਂ ਮਿਸ ਵੀ ਕਰ ਗਏ ਹੋ ਅਤੇ ਉਹਨਾਂ ਨੂੰ ਸਿਟੀਜ਼ਨਾਂ ਵਾਲੀਆਂ ਕਈ ਸੁੱਖ ਸਹੂਲਤਾਂ ਜਿਹੜੀਆਂ ਨਹੀਂ ਦਿੱਤੀਆਂ ਜਾਣਗੀਆਂ ਉਹ ਕਿਹੜੀਆਂ ਕਿਹੜੀਆਂ ਸਹੂਲਤਾਂ ਹੁੰਦੀਆਂ ਸੀ ਉਹ ਵੀ ਆਪਾਂ ਇੱਕ ਮੋਟੀ ਜਿਹੀ ਝਾਤ ਆਪਾਂ ਮਾਰ ਲਾਂਗੇ ਇਹ ਇਸ ਕਰਕੇ ਕਿਉਂਕਿ ਲਿਬਰਲ ਪਾਰਟੀ ਦਾ ਇਹ ਵਾਅਦਾ ਵਾ ਕਿ ਜੇਕਰ ਆਪਾਂ ਸੱਤਾ ਦੇ ਵਿੱਚ ਆਏ ਤਾਂ ਲਿਬਰਲ ਗੱਠਜੋੜ ਲਿਬਰਲ ਅਤੇ ਨੈਸ਼ਨਲ ਜਿਹੜੇ ਰਲ ਕੇ ਸਰਕਾਰ ਬਣਾਉਂਦੇ ਨੇ ਚੋਣਾਂ ਲੜਦੇ ਨੇ ਇਸ ਟਾਈਮ ਲੇਬਰ ਆ ਸੱਤਾ ਦੇ ਵਿੱਚ ਜਿਹੜੇ ਬਾਹਰ ਨੇ ਉਹਨਾਂ ਦੇ ਲਈ ਦੱਸ ਦਈਏ ਕਿ ਇਹ ਲਿਬਰਲ ਦੀ ਤਜਵੀਜ਼ ਆ ਕਿ ਜੇ ਸਾਨੂੰ ਤੁਸੀਂ ਲੈ ਕੇ ਆਉਂਦੇ ਹੋ ਅਤੇ ਆਪਾਂ ਜਦੋਂ ਬੰਦਾ ਪਰਮਾਨੈਂਟ ਹੋ ਜਾਂਦਾ ਵਾ ਲਗਭਗ ਉਹਨੂੰ ਵਾਹਵਾ ਹੀ ਸਾਲ ਲੱਗ ਜਾਂਦੇ ਹਨ ਅਤੇ ਇਹ ਹੁੰਦਾ ਸੀ ਵੀ ਚਲੋ ਆਪਾਂ ਪਰਮਾਨੈਂਟ ਹੋ ਗਏ ਅਤੇ ਆਹ ਸੋ ਐਂਡ ਸੋ ਆਹ ਸੁੱਖ ਸਹੂਲਤਾਂ ਸਾਨੂੰ ਮਿਲਣੀਆਂ ਸ਼ੁਰੂ ਹੋ ਜਾਣੀਆਂ ਹਾਲਾਂਕਿ ਵੋਟਿੰਗ ਦਾ ਰਾਈਟ ਨਹੀਂ ਹੁੰਦਾ ਅਤੇ ਬਹੁਤਾ ਜੇ ਮੋਟੇ ਜੇ ਸ਼ਬਦਾਂ ਦੇ ਵਿੱਚ ਵੈਸੇ ਤਾਂ ਕਾਫ਼ੀ ਕੁਛ ਆ ਪਰ ਜੇ ਮੋਟਾ ਜਿਹਾ ਕਿਸੇ ਦੇ ਨਾਲ ਤੁਸੀਂ ਵਾਰਤਾਲਾਪ ਕਰੋਗੇ ਤਾਂ ਉਹ ਤੁਹਾਨੂੰ ਇਹ ਕਹੂਗਾ ਵੀ ਯਾਰ ਇੱਕ ਵੋਟ ਤੋਂ ਇਲਾਵਾ ਬਾਕੀ ਤਾਂ ਸਾਰਾ ਕੁਛ ਤੁਹਾਨੂੰ ਮਿਲ ਹੀ ਗਿਆ
0: ਜਦੋਂ ਤੁਸੀਂ ਸੈਂਸ ਆਫ ਸਿਕਿਉਰਿਟੀ
1: ਹਾਂ ਤੁਸੀਂ ਲੋਨ ਲਾਨ ਵੀ ਕਰਾ ਸਕਦੇ ਹੋ ਸਾਰਾ ਕੁਛ ਤੁਹਾਡਾ ਹੋ ਜਾਂਦਾ ਅਤੇ ਹੋਰ ਬੇਸਿਕ ਸੁੱਖ ਸਹੂਲਤਾਂ ਮੈਡੀਕੇਅਰ ਜੋ ਵੀ ਸਾਰਾ ਕੁਛ ਅਤੇ ਉਹਨਾਂ ਦਾ ਪਰ ਇਹ ਕਹਿਣਾ ਵਾ ਵੀ ਆਪਾਂ ਜੇ ਆਵਾਂਗੇ ਤਾਂ ਇੱਥੋਂ ਵੀ ਪੈਸੇ ਬਚਾ ਕੇ ਦੇਵਾਂਗੇ ਉਹਨਾਂ ਚਿਰ ਤੱਕ ਉਹ ਚੀਜ਼ਾਂ ਨਹੀਂ ਮਿਲਣਗੀਆਂ ਜਿੰਨਾ ਚਿਰ ਤੱਕ ਤੁਸੀਂ ਸਿਟੀਜ਼ਨ ਨਹੀਂ ਹੋ ਜਾਂਦੇ
0: ਓਕੇ
1: ਸੋ ਇਹਦੇ ਉੱਤੇ ਵੀ ਥੋੜ੍ਹੀ ਜਿਹੀ ਆਪਾਂ ਗੱਲ ਕਰਾਂਗੇ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਦਿਓ ਅਤੇ ਨਾਲ ਦੀ ਨਾਲ ਅੱਜ ਨਾ ਇੱਕ ਪਿਛਲੇ ਦਿਨ ਆਪਾਂ ਪਬਲਿਕ ਸਕੂਲਾਂ ਦੀ ਗੱਲ ਕੀਤੀ ਅੱਜ ਪ੍ਰਾਈਵੇਟ ਸਕੂਲਾਂ ਦੀ ਵੀ ਇੱਕ ਲਿਸਟ ਆ ਗਈ ਹੈ ਪਿਛਲੇ ਦਿਨ ਨੈਪਲਨ ਟੈਸਟ ਹੋ ਕੇ ਹਟਿਆ ਤੇ ਨੈਪਲਨ ਦੇ ਆਧਾਰ ਦੇ ਉੱਤੇ ਕੱਲਾ ਨੈਪਲਨ ਆਧਾਰ ਨਹੀਂ ਹੁੰਦਾ ਹੋਰ ਵੀ ਕਈ ਚੀਜ਼ਾਂ ਧਿਆਨ ਦੇ ਵਿੱਚ ਰੱਖੀਆਂ ਜਾਂਦੀਆਂ ਨੇ ਇਹਦੇ ਵਿੱਚ ਉਹ ਵੀ ਆਪਾਂ ਫਿਰ ਇੱਕ ਵਾਰੀ ਝਾਤ ਮਾਰ ਲਾਂਗੇ ਉਸ ਆਧਾਰ ਦੇ ਉੱਤੇ ਕਿਹੜਾ ਕਿਹੜਾ ਸਕੂਲ ਟੌਪ ਦੇ ਉੱਤੇ ਆ
2: ਓਕੇ ਓਕੇ ਸਹੀ ਹੈ
1: ਉਹ ਵੀ ਇੱਕ ਲਿਸਟ ਆਈ ਆ ਤੇ ਕਿਉਂ ਕਿਉਂ ਆ ਤੇ ਉਹਦੇ ਉੱਤੇ ਵੀ ਆਪਾਂ ਇੱਕ ਝਾਤ ਮਾਰਾਂਗੇ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਾਫੀ ਕੁਛ ਆ
2: ਕਾਫੀ ਕੁਛ ਹੈ ਬਈ ਕਾਫੀ
1: ਹਾਂ ਵਾਹਵਾ ਕੁਛ ਹੋ ਜਾਣਾ ਤੇ ਆਪਾਂ ਜਿੱਦਾਂ ਕਈ ਵਾਰੀ ਬੰਦਾ ਸਲਾਦ ਲਿਆਵੇ ਤੇ ਔਖਾ ਫਿੱਟ ਹੁੰਦਾ ਨਾ ਡੱਬੇ ਚ
2: ਹਾਂਜੀ ਹਾਂਜੀ
1: ਬਾਜ ਖਾਣ ਜੋਗਾ ਵੀ ਨਹੀਂ ਰਹਿੰਦਾ
2: ਮੈਂ ਸੋਚ ਰਿਹਾ ਸੀ ਕਿਹੜਾ ਮੈਟਾਫੋਰ ਲਾਣਗੇ ਭਾਜੀ
1: ਹਾਂ ਨਹੀਂ ਮੇਰੇ ਉਹ ਧਿਆਨ ਚ ਆ ਗਿਆ ਨਾ ਕੋਈ ਤਾਜ਼ੀ ਤਾਜ਼ੀ ਚੀਜ਼ ਹੋਈ ਹੋਵੇ ਤਾਂ ਉਹ ਚੇਤੇ ਰਹਿ ਜਾਂਦੀ ਕਈ ਵਾਰੀ ਆਪਾਂ ਲੱਭ ਕਰ ਲੈਂਦੇ ਨਾ ਹੋਰ ਪਾ ਲੈਂਦੇ ਹੋਰ ਪਾ ਲੈਂਦੇ ਉਹ ਕਰ ਕਰਾ ਕੇ ਫਿਰ ਉਹ ਦੱਬਿਆ ਹੀ ਜਾਂਦਾ ਵਿਚਾਰਾ ਹੈ ਨਾ ਤੇ ਉਹ ਫਿਰ ਚਲੋ ਖੈਰ ਤੇ ਇਹ ਸਾਡੇ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਰਹੂਗੀ ਤੇ ਅੱਜ ਗੱਲਬਾਤ ਆਪਾਂ ਤਾਂ ਕਰਕੇ ਸ਼ੁਰੂ ਕੀਤੀ ਕਿਉਂਕਿ ਅੱਜ ਜਿਹੜੀ ਫੇਸਬੁੱਕ ਦੇ ਉੱਤੇ ਮੈਂ ਤੁਹਾਡਾ ਮੈਸੇਜ ਪੜ੍ਹ ਰਿਹਾ ਇਸ ਫੇਸਬੁੱਕ ਦੇ ਜਨਮਦਾਤਾ ਮਾਰਕ ਜ਼ਕਰਬਰਗ ਦਾ ਅੱਜ ਦੇ ਦਿਨ ਜਨਮ ਦਿਹਾੜਾ ਵੇਖੋ ਵੈਸੇ ਮਨਾਉਂਦੇ ਤਾਂ ਆਪਾਂ ਸਾਰੇ ਹੀ ਹਾਂ ਉਹ ਵੇਖੋ ਵੇਖੀ ਆਪਾਂ ਮਨਾ ਲੈਂਦੇ ਹਾਂ ਪਰ ਇੱਦਾਂ ਦੇ ਕੁਛ ਇੱਕ ਹੀ ਹੁੰਦੇ ਆ ਜਿਨ੍ਹਾਂ ਨੇ ਕੁਛ ਵੱਡਾ ਕੀਤਾ ਦੁਨੀਆਂ ਦੇ ਜਿਨ੍ਹਾਂ ਬਾਰੇ ਆਪਾਂ ਜਾਣਨਾ ਚਾਹੁੰਦੇ ਹਾਂ ਇਹਨਾਂ ਦੇ ਜੰਮਣ ਦਿਨ ਦੇ ਉੱਤੇ ਵੀ ਹਾਂ ਤੁਸੀਂ
2: ਕੀ ਕਰਤਾ
1: ਕੀ ਕਿੱਦਾਂ ਕੀਤਾ ਕਿਉਂ ਕੀਤਾ ਕਿਵੇਂ ਕੀਤਾ ਹੈ ਨਾ ਤੇ ਜਿਹੜੇ ਬੰਦੇ ਦੀ ਤੁਸੀਂ ਇੰਨੀ ਵੈਲਥ ਗਣਾਈ ਆ ਮੈਂ ਤਾਂ ਇਹਦਾ ਇਹ ਵੀ ਸੁਣਿਆ ਹੈ ਵੀ ਇਹਦੀ ਤਨਖਾਹ ਹੀ $1 ਆ
2: ਉਹ ਕਿਉਂਕਿ ਉਹਦਾ ਮੇਨ ਹਿੱਸਾ ਨਾ ਆਪਾਂ ਦੇਖੋ ਇਹਦੇ ਅੰਦਰ ਹੋਰ ਕਿੰਨੀਆਂ ਚੀਜ਼ਾਂ ਜਿਹੜੀਆਂ ਵੇਖਦੇ ਨੇ ਕਿ 2017-18 ਦੇ ਅੰਦਰ ਇਲੈਕਸ਼ਨ ਜਿਹੜੇ ਹੋਏ ਸੀ US ਦੇ ਅੰਦਰ ਤੇ ਡਾਟਾ ਬਰੀਚ ਹੋਇਆ ਤੇ ਜਿਹੜੀ ਪਾਰਟੀ ਹਾਰੀ ਕਹਿੰਦੇ ਕਿ ਉਹਨਾਂ ਨੇ ਉਹ ਯੂਜ ਕੀਤਾ ਸੀਗਾ ਕਿ ਉਸ ਹਿਸਾਬ ਦੀ ਐਡਵਰਟਾਈਜ਼ਿੰਗ ਹੋਈ ਕਿ
1: ਇੰਡੀਆ 'ਚ ਵੀ ਰੌਲਾ ਪੈਂਦਾ ਰਿਹਾ
2: ਹਾਂ ਉਹ ਵੀ ਹੁੰਦਾ ਇੱਕ ਅਨਓਫੀਸ਼ੀਅਲ ਜੀ ਗੱਲ ਆ ਬਹੁਤ ਮਜ਼ੇਦਾਰ ਕਿ ਟਿਕਟੋਕ ਬੈਨ ਹੋਣ ਤੋਂ ਇੰਡੀਆ ਦੇ ਅੰਦਰ ਟਿਕਟੋਕ ਬੈਨ ਹੋਣ ਤੋਂ ਕੁਛ ਇੱਕ ਡੇਢ ਸਾਲ ਹੋ ਗਿਆ ਸੀ ਕਿ ਇੰਡੀਆ ਦੇ ਅੰਦਰ ਇੰਟਰਨੈਟ ਦਾ ਸੀਨ ਬਹੁਤ ਜ਼ਿਆਦਾ ਗਲੋਬਲੀ ਵਾਈਡ ਹੋ ਗਿਆ ਕਿਉਂਕਿ ਜੀਓ ਆ ਗਿਆ ਜੀਓ ਨੇ ਫ੍ਰੀ 'ਚ ਪਲਾਨ ਵਗੈਰਾ ਦਿੱਤੇ ਜੀਓ ਨੇ ਸਾਰੀ ਮਾਰਕੀਟ ਕੈਪਚਰ ਕਰ ਲਿੱਤੀ ਹਰ ਕਿਸੇ ਦੇ ਘਰ 5G ਆ ਗਿਆ ਜਦੋਂ ਗੱਲਬਾਤ ਚੱਲ ਰਹੀ ਸੀ ਸਰਕਾਰ ਦੀ ਕਿ ਅਸੀਂ ਚਾਈਨੀਜ਼ ਐਪਸ ਬੰਦ ਕਰਨੀ ਹੈ ਉਸ ਤੋਂ ਕੁਛ ਡੇਢ ਦੋ ਹਫ਼ਤੇ ਪਹਿਲਾਂ ਮਾਰਕ ਜ਼ਕਰਬਰਗ ਆਇਆ ਸੀ ਤੇ ਮਾਰਕ ਜ਼ਕਰਬਰਗ ਨੇ ਮੀਟਿੰਗ ਕੀਤੀ ਸੀ ਮੁਕੇਸ਼ ਅੰਬਾਨੀ ਨਾਲ ਤੇ ਮੁਕੇਸ਼ ਅੰਬਾਨੀ ਨੇ ਅਗੇਨ ਗੋਪਨੀਯ ਗੁਪਤ ਅਮਾਊਂਟ ਇਨਵੈਸਟ ਕੀਤੀ ਹੈ ਮੈਟਾ ਦੇ ਅੰਦਰ ਕਹਿੰਦੇ ਆ ਕੁਛ ਕਿ 6% ਹਿੱਸਾ ਪਾਇਆ ਮੁਕੇਸ਼ ਅੰਬਾਨੀ ਨੇ ਉਸ ਟਾਈਮ ਤੇ ਦੇਖੋ ਹਨਾ ਤੇ ਮੇਨ ਗੱਲ ਦੇਖੋ ਟਿਕਟੋਕ ਬੈਨ ਹੁੰਦਾ ਇੰਡੀਆ ਦੇ ਅੰਦਰ ਤੇ ਇੰਸਟਾਗ੍ਰਾਮ ਪੂਰੇ ਹਫ਼ਤੇ ਕੁ ਬਾਅਦ ਰੀਲਸ ਲੈ ਕੇ ਆ ਜਾਂਦਾ ਜੋ ਕਿ ਬੇਸਿਕਲੀ ਬਹੁਤ ਚੀਜ਼ਾਂ ਜੁੜਦੀਆਂ ਇੱਕ ਛੋਟੇ ਜਿਹੇ ਉਹੀ ਕਿ ਗੁਰੇਜ਼ ਨਾਲ
1: ਹਾਂ ਅਦਰਵਾਈਜ਼ ਕੋਈ ਏਡੀ ਗੱਲ ਨਹੀਂ ਹੈ ਮੰਨ ਲਓ ਜੇ ਟਿਕਟੋਕ ਹੁਣ USA ਸਭ ਤੋਂ ਵੱਧ ਤੇ ਰੌਲਾ ਉਹੀ ਪਾਉਣ ਡੇ ਸੀ ਨਾ ਜੇ ਉੱਥੇ ਹਲੇ ਤੱਕ ਚੱਲ ਸਕਦੀ ਹੈ ਤੇ ਇੱਥੇ ਵੀ ਕੀ ਸੀ
2: ਉਹੀ ਸੀ ਕਿ ਇੱਕ ਤਰੀਕੇ ਦੀ ਮਾਰਕੀਟ ਕੈਪਚਰ ਕਰਨੀ ਸੀ ਤੁਸੀਂ ਕੋਈ ਅੰਗਰੇਜ਼ ਭਾਸ਼ਾ ਚਲੋ ਥੋੜ੍ਹਾ ਡਿਫਰੈਂਟ ਹੁੰਦਾ ਪਰ ਤੁਸੀਂ US ਦਾ ਹੀ ਕਹਿ ਲਓ ਜਾਂ ਯੂਰੋਪੀਅਨ ਵੀ ਕਹਿ ਲਓ ਹੈ ਨਾ ਵੱਖੋ ਵੱਖਰੇ ਕੋਈ ਵੀ ਰੇਸ ਦਾ ਹੋਵੇ ਉਹ ਲੋਕ ਕੋਈ ਨਾ ਕੋਈ ਇਸ ਤਰ੍ਹਾਂ ਦੀ ਗੱਲ ਜ਼ਰੂਰ ਕਰਦੇ ਆ ਜਾਂ ਫਿਰ ਕੋਈ ਨਾ ਕੋਈ ਇੱਦਾਂ ਦੀ ਚੀਜ਼ ਦੇ ਉੱਪਰ ਰਿਐਕਸ਼ਨ ਵੀਡੀਓਜ਼ ਬਣਾਉਂਦੇ ਆ ਕੁਛ ਕਰਦੇ ਜਿਹਦੇ ਅੰਦਰ ਇੰਡੀਅਨ ਆਡੀਅੰਸ ਕਿਸੇ ਤਰੀਕੇ ਆ ਜਾਵੇ ਕਿਉਂਕਿ ਸਭ ਤੋਂ ਵੱਡਾ ਡਾਇਸਪੋਰਾ ਇਸ ਵਕਤ ਇੰਟਰਨੈਟ ਦੇ ਉੱਪਰ ਇੰਡੀਅਨ ਆ ਚਾਈਨਾ ਇਸ ਕਰਕੇ ਨਹੀਂ ਚਾਈਨਾ ਨੇ ਹਰ ਤਰ੍ਹਾਂ ਦੀ ਚੀਜ਼ ਉੱਪਰ ਬੈਨ ਲਾਇਆ ਹੋਇਆ ਸੋ ਇੰਡੀਆ ਹੀ ਸਭ ਤੋਂ ਵੱਡਾ ਡਾਇਸਪੋਰਾ ਤੇ ਹਰ ਕ੍ਰੀਏਟਰ ਦੀ ਥੋੜ੍ਹੀ ਚਾਹ ਹੁੰਦੀ ਆ ਕਿ ਕੋਈ ਇੱਦਾਂ ਦੀ ਗੱਲ ਕਹਿ ਦੇਵਾਂ ਜਿਹਦੇ ਨਾਲ ਭਾਵੇਂ ਨੈਗੇਟਿਵ ਜਾਂ ਪੋਜ਼ਿਟਿਵ ਇੰਗੇਜਮੈਂਟ ਆ ਜਾਵੇ
1: ਉਹ ਚਾਈਨਾ ਦੀ ਗੱਲ ਕੀਤੀ ਤੁਸੀਂ ਉਹ ਕਹਿੰਦੇ ਉਹਨਾਂ ਦਾ ਰਾਸ਼ਟਰਪਤੀ ਸ਼ੀ ਜਿਨਪਿੰਗ ਕਹਿੰਦੇ ਲੈਣ ਨਹੀਂ ਆਇਆ ਟਰੰਪ ਨੂੰ
2: ਉਹ ਇਸੇ ਕਰਕੇ ਨਹੀਂ ਆਇਆ ਟਿਕਟੋਕ ਚਲਾ ਰਿਹਾ ਸੀਗਾ ਉਹਨੂੰ ਟਾਈਮ ਨਹੀਂ ਲੱਗਾ
1: ਉੱਥੇ ਤੇ ਟਿਕਟੋਕ ਘੱਟ ਚਲਾਉਂਦੇ ਆ ਸਗੋਂ
2: ਅੱਛਾ ਘੱਟ ਚਲਾਉਂਦੇ ਆ
1: ਚਾਈਨਾ ਚ ਮੈਂ ਵੇਖਿਆ ਉੱਥੇ
2: ਅੱਛਾ ਕਿ ਵੀ
1: ਪੁੱਛਿਆ ਵੀ ਮੈਂ
2: ਉਹਨਾਂ ਦਾ ਐਲਗੋਰਿਥਮ ਬੜਾ ਡਿਫਰੈਂਟ ਆ ਤੁਹਾਨੂੰ ਪਤਾ ਚਾਈਨਾ ਦੇ ਅੰਦਰ ਉਹ ਟਿਕਟੋਕ ਦੇ ਉੱਪਰ ਉਹ ਵਾਲਾ ਕੰਟੈਂਟ ਪੁਸ਼ ਹੁੰਦਾ ਜ਼ਿਆਦਾ ਜਿਹੜਾ ਨੌਲੇਜੇਬਲ ਹੋਵੇ ਕੋਈ ਚੀਜ਼ ਕੋਈ ਸਕਿੱਲ ਐਨਹਾਂਸ ਕਰਨ ਸਿਖਾਉਣ ਵਾਲਾ ਹੋਵੇ ਪਰ US ਵਾਲੀ ਸਾਈਡ ਜਾਂ ਯੂਰੋਪ ਵਾਲੀ ਸਾਈਡ ਡਾਂਸ ਵੀਡੀਓਜ਼ ਟ੍ਰਾਂਜੀਸ਼ਨ ਵੀਡੀਓਜ਼ ਅਤੇ ਤੁਹਾਨੂੰ ਪਤਾ ਹੈ ਨਾ ਗੰਦ ਬਲਾ ਜੋ ਮਰਜ਼ੀ ਬੋਲਣਾ ਬੋਲੋ ਹੈ ਨਾ ਉਹ ਸਭ ਚੀਜ਼ਾਂ ਜ਼ਿਆਦਾ ਪੁਸ਼ ਹੁੰਦੀਆਂ ਇਹ ਵੀ ਇੱਕ ਇਹਨੂੰ ਕੀ ਕਹਿੰਦੇ ਅੱਜ ਕੱਲ੍ਹ ਡਿਜੀਟਲ ਵਾਰਫੇਅਰ ਕਹਿੰਦੇ ਆ ਜੀ ਕੋਲਡ ਵਾਰ ਦਾ ਇਹ ਵੀ ਹਿੱਸਾ ਹੋ ਗਿਆ ਹੁਣ
1: ਹਾਂ ਤੇ ਉਹਨਾਂ ਨੇ ਚਾਈਨਾ ਨੇ ਪਿਛਲੇ ਦਿਨ ਇਹ ਵੀ ਕਰਤਾ ਵਾ ਨਾ ਕਿ ਜਿਹੜਾ ਐਵੇਂ ਨਜਾਇਜ਼ ਜਿਹੜਾ ਮਰਜ਼ੀ ਉੱਠ ਕੇ ਉਪਦੇਸ਼ ਜਿਹੜਾ ਦੇਣ ਲੱਗ ਪੈਂਦਾ ਸੀ ਉਹਨੂੰ ਵੀ ਸਖ਼ਤ ਉਹਨਾਂ ਨੇ ਹੁਣ ਸਜ਼ਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
2: ਉਹਨਾਂ ਨੇ ਕਿੱਥੇ ਬਖਸ਼ਣਾ, ਉਹਨਾਂ ਨੇ ਉਹ ਨਹੀਂ ਬਖਸ਼ਿਆ ਸੀ ਵਿਚਾਰਾ ਅਲੀ ਬਾਬਾ ਵਾਲਾ।
1: ਨਹੀਂ ਉਹ ਤੇ ਚਲੋ ਵੱਡੀ ਉਹ ਹੋ ਗਿਆ ਨਾ, ਉਹ ਤੇ ਅਲੱਗ ਉਹਦੇ ਪਿੱਛੇ ਰੀਜ਼ਨ ਮੁੜ ਕੇ ਨਿਕਲ ਗਿਆ ਸੀ। ਪਰ ਇਹਦਾ ਜੇ ਜਿੱਦਾਂ ਹੁਣ ਮੰਨ ਲਓ ਆਪਾਂ ਜਿਹੜੀ ਚੀਜ਼ ਦੇ ਉੱਤੇ ਮਰਜ਼ੀ ਆਪਾਂ ਦੇ ਦਿੰਦੇ ਹਾਂ ਗਿਆਨ, ਖਾਸ ਤੌਰ ਦੇ ਉੱਤੇ ਜਿਹੜਾ ਤੁਹਾਡੀ ਸਿਹਤ ਦੇ ਨਾਲ ਸੰਬੰਧਿਤ ਆ, ਜਾਂ ਤੁਸੀਂ ਕੋਈ ਐਵੇਂ ਪੁੱਠੀ ਸਿੱਧੀ ਕੋਈ ਐਕਸਰਸਾਈਜ਼ ਦੱਸਤੀ, ਕੋਈ ਖਾਣ ਪੀਣ, ਕੋਈ ਡਾਇਟਿੰਗ ਦੱਸਤੀ, ਦੇ ਉਹ ਨਾ, ਅਤੇ ਉੱਦਾਂ ਦੀ ਚੀਜ਼ ਜੇਕਰ ਬਿਨਾਂ ਤੁਸੀਂ ਕੁਆਲੀਫਿਕੇਸ਼ਨ ਦੇ ਕਰਦੇ ਹੋ, ਅਤੇ ਈਵਨ ਚਾਈਨਾ ਵਾਲਿਆਂ ਨੇ ਤਾਂ ਸਟੈਪ ਲੈ ਲਿਆ ਵਾ, ਬਾਕੀਆਂ ਨੂੰ ਮੇਰੇ ਹਿਸਾਬ ਨਾਲ ਲੈ ਲੈਣਾ ਚਾਹੀਦਾ,
2: ਕਰਨਾ ਚਾਹੀਦਾ, ਇਹ ਜ਼ਰੂਰੀ ਆ।
1: ਜਾਂ ਤੁਸੀਂ ਉਹ ਚੀਜ਼ ਦਾ ਪ੍ਰੋਪਰ ਤੁਸੀਂ ਦੱਸੋ ਵੀ ਇਹ ਕਿਹੜੇ ਰੈਲੀਵੈਂਟ ਸੋਰਸ ਦੀ ਆ, ਅਤੇ ਜਾਂ ਫਿਰ ਤੁਸੀਂ ਆਪ ਆਪਣੀ ਕੁਆਲੀਫਿਕੇਸ਼ਨ ਦੱਸੋ। ਜਿੱਦਾਂ ਹੁਣ ਕੱਲ੍ਹ ਪ੍ਰੀਤਿੰਦਰ ਭਾਈ ਨੇ ਗੱਲ ਕਰ ਰਹੇ ਵੀ ਨਾਲ ਮਾਰਾ ਨੰਬਰ ਤੁਹਾਨੂੰ ਦੱਸਣਾ ਪਊਗਾ ਜੇਕਰ ਤੁਸੀਂ ਸਲਾਹ ਦਿੰਦੇ ਹੋ, ਤਾਂ ਤੁਸੀਂ ਕਿਸੇ ਪਬਲਿਕ ਪਲੇਟਫਾਰਮ ਦੇ ਉੱਤੇ ਸਲਾਹ ਦਿੰਦੇ ਹੋ ਅਤੇ ਮਾਰਾ ਨੰਬਰ ਆਪਣਾ ਬੋਲ ਕੇ ਦੱਸੋ, ਅਤੇ ਫਿਰ ਮਤਲਬ ਪ੍ਰੋਪਰ ਜਿਹੜੇ ਰੈਗੂਲੇਸ਼ਨ ਨੇ ਹੋਏ ਨੇ,
2: ਠੀਕ ਹੈ, ਬਿਲਕੁਲ ਸਹੀ ਗੱਲ,
1: ਵੱਖਰੀ ਗੱਲ ਹੈ ਤੁਸੀਂ ਅਣਗਹਿਲੀ ਮਾਰ ਦਿੰਦੇ ਹੋ ਅਤੇ ਜੇ ਕਿਤੇ ਤੁਸੀਂ ਫਸ ਗਏ ਤਾਂ ਫਸ ਗਏ। ਸੋ ਇਹ ਤਾਂ ਬਾਕੀਆਂ 'ਤੇ ਵੀ ਚਾਹੀਦਾ ਵਾ, ਬਾਕੀ ਜਿਹੜੀਆਂ ਚੀਜ਼ਾਂ ਆਪਣਾ ਚਾਈਨਾ ਤੋਂ ਚਲੋ ਚੱਲੀਆਂ ਸੀ ਅਤੇ ਫਿਰ ਆਪਾਂ ਵਾਪਸ ਲੈ ਕੇ ਆਉਂਦੇ ਹਾਂ। ਇੰਡੀਆ ਜੇਕਰ ਰਹਿੰਦੀ ਟਿਕਟੋਕ, ਅਤੇ ਮੈਨੂੰ ਤਾਂ ਇਹ ਵੀ ਲੱਗਦਾ ਵੀ ਇੰਸਟਾ ਇੰਨਾ ਫੇਮਸ ਨਹੀਂ ਹੋਣਾ, ਟਿਕਟੋਕ ਅੱਜ ਵੀ ਨੰਬਰ ਵਨ ਚੋਇਸ ਹੁੰਦੀ ਸ਼ਾਇਦ, ਕਿਉਂਕਿ ਟਿਕਟੋਕ ਬਹੁਤ ਲੋਕ ਵਰਤਦੇ ਸੀ ਉੱਥੇ,
2: ਟਿਕਟੋਕ ਲੋਕ ਵਰਤਦੇ ਬਹੁਤ ਸੀਗੇ, ਨਾਲੇ ਇੰਨਾ ਤਕੜਾ ਕ੍ਰੀਏਟਰ ਉਹਨਾਂ ਦੇ ਕੋਲ ਆ ਗਿਆ ਸੀਗਾ ਡਾਟਾ ਬੇਸ, ਇੰਨੇ ਜ਼ਿਆਦਾ ਕ੍ਰੀਏਟਰ ਸੀਗੇ ਜਿਹਨਾਂ ਨੂੰ ਦੁਬਾਰਾ ਤੋਂ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਪਿਆ ਇੰਸਟਾਗ੍ਰਾਮ 'ਤੇ, ਵੱਖਰੀ ਆਡੀਅੰਸ ਸਭ ਕੁਛ ਹੈ। ਸੋ ਫਰਕ ਤਾਂ ਹੈ ਹੀ ਹੈ ਇਸ ਚੀਜ਼ ਦਾ, ਕਿ ਜੇ ਟਿਕਟੋਕ ਫਿਲਹਾਲ ਇੰਡੀਆ ਹੁੰਦਾ ਤਾਂ ਸ਼ਾਇਦ ਇੰਸਟਾਗ੍ਰਾਮ ਦਾ, ਪਰ ਉਹੀ ਗੱਲ ਹੈ ਨਾ ਕਿ ਜੇ ਕਿਸੇ ਨੇ ਪੈਸਾ ਇਨਵੈਸਟ ਕਰਨਾ ਇੰਨਾ ਤਗੜਾ, ਅਤੇ ਕਿਹਾ ਜਾਂਦਾ ਕਿ ਸਰਕਾਰ ਵੀ ਈਜ਼ੀਲੀ ਗੱਲਬਾਤ ਮੰਨ ਲੈਂਦੀ ਹੈ, ਤਾਂ ਉਹ ਮਨਵਾ ਲਈ। ਨਾਲੇ ਨੈਸ਼ਨਲਿਜ਼ਮ ਦੇ ਅੰਦਰ ਬੜੀ ਵਧੀਆ ਗੱਲ ਹੈ ਜੀ, ਅਸੀਂ ਹਮ ਬਾਹਰ ਕਾ ਵੋ ਨਹੀਂ ਯੂਜ਼ ਕਰੇਂਗੇ।
1: ਦੇਖੋ ਹਰ ਇੱਕ ਚੀਜ਼ ਦੇ ਪ੍ਰੋ ਕੌਨਸ ਨੇ ਨਾ, ਆਪਾਂ ਗੰਦੀ ਤੋਂ ਗੰਦੀ ਚੀਜ਼ ਦੇ ਵੀ ਬੜੇ ਫਾਇਦੇ ਤੁਸੀਂ ਗਣਾ ਕੇ ਵੇਚ ਦਿੰਦੇ ਹੋ, ਜਿੱਥੇ ਆਪਾਂ ਵੇਖਦੇ ਹਾਂ ਵੀ ਇੰਨੀਆਂ ਅਨਹੈਲਦੀ ਚੀਜ਼ਾਂ ਉਹਨਾਂ ਨੂੰ ਐਡਾਂ ਦੇ ਵਿੱਚ ਘਿਓ ਸ਼ੱਕਰ ਕਹਿ ਕੇ ਵੇਚ ਦਿੱਤਾ ਜਾਂਦਾ ਹੈ ਨਾ,
2: ਠੀਕ ਗੱਲ ਹੈ, ਬਿਲਕੁਲ
1: ਗੂਗਲ ਮਤਲਬ ਕਿੱਡੇ ਵੱਡੇ ਬਲੰਡਰ ਨੇ,
2: ਬਿਲਕੁਲ ਬਿਲਕੁਲ,
1: ਜਿਹੜੀਆਂ ਚੀਜ਼ਾਂ ਪ੍ਰਮਾਣਿਤ ਨੇ, WHO ਖੁਦ ਕਹਿੰਦਾ ਵਾ ਵੀ ਆਹ ਇੰਨੀ ਮਾਤਰਾ ਤੋਂ ਵੱਧ ਤੁਹਾਡੇ ਲਈ ਨੁਕਸਾਨਦੇਹ ਆ, ਤੁਹਾਡੇ ਬੱਚਿਆਂ ਲਈ ਨੁਕਸਾਨਦੇਹ ਆ, ਇਹਦੇ 'ਚ ਇੰਨੀ ਖੰਡ ਵੱਧ ਆ, ਇਹਦੇ 'ਚ ਇੰਨਾ ਸੋਡੀਅਮ ਵੱਧ ਆ, ਇਹਦੇ 'ਚ ਇੰਨੀ ਲੈੱਡ ਵੱਧ ਆ, ਅਤੇ ਉਹ ਵੀ ਚੀਜ਼ਾਂ ਫਿਰ ਵੀ ਸ਼ਰੇਆਮ ਖਿਲਵਾੜ ਕੀਤਾ ਜਾਂਦਾ, ਉਹਨਾਂ ਨੂੰ ਪ੍ਰਚਾਰਿਆ ਜਾਂਦਾ, ਇਹ ਨਹੀਂ ਵੀ ਸਿਰਫ ਵੇਚਿਆ ਜਾਂਦਾ ਟੀਵੀ ਦੇ ਉੱਤੇ, ਤੁਹਾਡਾ ਉਹ ਐਡਾਂ ਵੀ ਹੁਣ ਤਾਂ ਪ੍ਰੂਵ ਨੇ ਵੀ ਗਲਤ ਨੇ।
2: ਅੱਛਾ, ਐਡ ਕਰਨ ਦਾ ਵੀ ਇੱਕ ਤਰੀਕਾ ਬਹੁਤ ਵਧੀਆ ਹੈ ਕਿ ਕੱਲ੍ਹ ਨੂੰ ਕੋਈ ਲੀਗੈਲਿਟੀ ਨਾ ਪਵੇ ਉਹਨਾਂ ਦੇ ਉੱਪਰ, ਕਿ ਉਹ ਸਬਸਟੀਟਿਊਟ ਟਾਈਪ ਲਿਖ ਦੇਣਗੇ ਕਿ ਔਰ ਪ੍ਰੋਟੀਨ ਸਬਸਟੀਟਿਊਟ, ਪ੍ਰੋਟੀਨ ਨਹੀਂ ਹੈ ਸਬਸਟੀਟਿਊਟ ਹੈ, ਅਤੇ ਪਿੱਛੇ ਇਨਗਰੀਡੀਅੰਟ ਤਾਂ ਲਿਖੇ ਪਏ, ਕੋਈ ਪੜ੍ਹਦਾ ਹੀ ਨਹੀਂ ਹੈ। ਇੱਕ ਕ੍ਰੀਏਟਰ ਹੈ, ਐਵਰੀਵਨ ਸ਼ੁੱਡ ਚੈੱਕ ਹਿਮ ਆਊਟ, ਉਹਦਾ ਨਾਮ ਹੈ ਫੂਡ ਫਾਰਮਾ, ਅਤੇ ਉਹ ਲੜਕਾ ਕੁਛ ਨਹੀਂ ਕਰਦਾ, ਉਹ ਤਾਂ ਕੇਸ ਨੈਸਲੇ ਵਰਗੀ ਕੰਪਨੀਆਂ ਤੱਕ ਨੇ ਕੇਸ ਕੀਤੇ, ਤੋਂ ਬਾਅਦ 'ਚੋਂ ਜਿੱਤਿਆ, ਉਹ ਕੁਛ ਨਹੀਂ ਕਰਦਾ, ਉਹ ਸਿਰਫ ਤੁਹਾਨੂੰ ਇਨਗਰੀਡੀਅੰਟ ਪੜ੍ਹ ਕੇ ਦੱਸਦਾ।
1: ਅੱਛਾ,
2: ਕਿ ਬਈ ਜਿਸਨੂੰ ਸੌਫਟ ਡਰਿੰਕ ਹੈ, ਆਪਾਂ ਕਿਸੇ ਬ੍ਰਾਂਡ ਦਾ ਨਾਮ ਨਹੀਂ ਲੈਂਦੇ, ਪਰ ਸੌਫਟ ਡਰਿੰਕ ਹੈ, ਅਤੇ ਤੁਸੀਂ ਉਹਦੇ ਅੰਦਰ ਪਾਣੀ ਪਾਓ, ਫਿਰ ਉਹਦੇ ਅੰਦਰ 24 ਚਮਚ ਖੰਡ ਦੇ ਪਾ ਦਿਉ, ਅਤੇ ਉੱਪਰੋਂ ਤੁਸੀਂ ਕਲਰ ਪਾ ਦਿਉ, ਅਤੇ ਇਹ ਹੈ ਜੀ ਤੁਹਾਡੀ, ਅਤੇ ਉਹ ਬਾਇਕਾਰਬੋਨੇਟ ਵਾਟਰ ਹੈ ਨਾ, ਸੋਡਾ ਵਾਟਰ ਉਹ ਪਾ ਦਿਉ, ਅਤੇ ਇਹ ਹੈ ਜੀ ਠੰਡਾ ਮਤਲਬ
1: ਬੁਲਬਲੇ ਬਣਾ
2: ਤੁਹਾਡੇ, ਹਾਂ ਇਹ ਇੱਦਾਂ ਹੀ ਤੁਹਾਡੇ ਦੂਧ ਕੀ ਸ਼ਕਤੀ ਬਣਾਉਣ ਵਾਲੇ ਜਿਹੜੇ ਹੈਗੇ ਆ, ਹੈ ਨਾ, ਅਤੇ ਉਹ ਵੀ ਇਹੀ ਨੇ, ਦੇ ਆਰ ਆਲ ਸ਼ੂਗਰ, ਨਥਿੰਗ ਐਲਸ, ਕਿਉਂਕਿ ਇਹਦੇ ਉੱਪਰ ਵੀ ਦੇਖੋ ਕਿੰਨੀ ਤਕੜੀ ਕੋਂਸਪੀਰੇਸੀ ਥਿਊਰੀ ਹੈ, ਕਿ ਬੇਸਿਕਲੀ ਕੋਕੇਨ ਅਤੇ ਸ਼ੂਗਰ ਦੀਆਂ ਸੇਮ ਪ੍ਰੋਪਰਟੀਜ਼ ਆ, ਬਸ ਉਹ ਥੋੜ੍ਹੀ ਜਿਹੀ ਘੱਟ ਆ, ਕਹਿ ਲਓ ਰੇਂਜ ਉਹਦੀ ਘੱਟ ਹੈ, ਕਿ ਸਮਝੋ ਜੋ ਕੋਕੇਨ ਸ਼ਾਇਦ ਕਿਸੇ ਨੂੰ 100% ਹਿੱਟ ਕਰਦੀ ਹੈ, ਅਤੇ ਸ਼ੂਗਰ 50 ਕਰਦੀ ਹੈ, ਪਰ ਐਗਜੈਕਟਲੀ ਉਹੀ ਵਾਲੇ ਨਿਊਰੋ ਰਿਸੈਪਟਰਸ ਨੂੰ ਹਿੱਟ ਕਰਦੀ ਹੈ ਜੋ ਕੋਕੇਨ ਕਰਦੀ ਹੈ, ਉਸੇ ਲੈਵਲ ਦਾ ਐਨਰਜੀ ਹਾਈ ਦਿੰਦੀ ਹੈ, ਅਤੇ ਉਸੇ ਲੈਵਲ ਦਾ ਬਾਅਦ 'ਚੋਂ ਐਨਰਜੀ ਦਾ ਕਰੈਸ਼ ਵੀ ਦਿੰਦੀ ਹੈ, ਕਿ ਜਦੋਂ ਤੁਸੀਂ ਸ਼ੂਗਰ ਦੀ ਮਾਤਰਾ ਘੱਟ ਗਈ ਹੈ ਬਾਡੀ ਵਿੱਚੋਂ, ਤੁਸੀਂ ਹੁਣ ਨਹੀਂ ਲੈ ਰਹੇ ਹੋ, ਤਾਂ ਤੁਹਾਨੂੰ
1: ਹੁੰਦਾ
2: ਕਿ ਯਾਰ ਮੈਂ ਕੁਛ ਮਿੱਠਾ ਖਾਣ ਦਾ ਮਨ ਕਰਦਾ,
1: ਦੁਬਾਰਾ ਖਾਣ ਨੂੰ ਜੀ ਕਰਦਾ।
2: ਐਗਜੈਕਟਲੀ ਸੇਮ ਹੈ, ਪਰ ਉਹਨਾਂ ਵੇਲਿਆਂ 'ਚ ਕਿਉਂਕਿ ਜਿਹੜੇ ਸ਼ੂਗਰ ਬਣਾਉਣ ਵਾਲੀ ਇੰਡਸਟਰੀ ਸੀਗੀਆਂ, ਅਗੇਨ ਜਦੋਂ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ ਰਾਜਾ ਅਤੇ ਰਾਜੇ ਦੇ ਠਾਕੁਰ ਯਾਰ ਦੋਸਤ, ਬਸ ਉਹ ਉਹਨਾਂ ਲੋਕਾਂ ਦੀ ਮਿਲਣਾ ਸੀਗੀਆਂ, ਤਾਂ ਕਦੀ ਬੈਨ ਨਹੀਂ ਹੋ ਪਾਈ, ਨਹੀਂ
1: ਤਾਂ ਇਹ ਇੱਕ ਤਰ੍ਹਾਂ ਦੇ ਨਾਲ ਸਲੋ ਐਨਰਜੀ, ਸਲੋ
2: ਨਸ਼ਾ ਹੋ ਗਿਆ, ਹਾਂ ਸਲੋ
1: ਨਸ਼ਾ ਹੋ ਗਿਆ, ਅਤੇ ਵੈਸੇ ਪਤਾ ਹੀ ਹੈ ਸਾਨੂੰ ਸਾਰਿਆਂ ਨੂੰ,
2: ਹਾਂ ਪਤਾ ਸਭ ਨੂੰ ਹੀ ਆ, ਪਰ
1: ਫਿਰ ਵੀ ਆਪਾਂ ਹੁਣ ਜਿਹੜੀ ਚੀਜ਼ ਇੰਨੀ ਜ਼ਿਆਦਾ ਤੁਹਾਡੇ ਰਚ ਗਈ ਹੋਵੇ ਹੱਡਾਂ ਦੇ ਵਿੱਚ, ਉਹ ਤੋਂ ਵਧੀ ਤੁਹਾਡਾ ਜੀ ਕਰਦਾ ਵੀ ਫੇਰ ਉਹ ਮਿਲੇ, ਜਿੰਨਾ ਚਿਰ ਤੱਕ ਸਾਨੂੰ ਹੱਥ ਨਹੀਂ ਨਾ ਲੱਗਦੇ ਚਾਹੇ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰੀਏ, ਚਾਹੇ ਆਪਾਂ ਖਾਣ ਪੀਣ ਦੀ ਗੱਲ ਕਰੀਏ, ਚਾਹੇ ਆਪਾਂ ਇਸ ਸਮਾਜ ਦੀ ਪੋਲੀਟੀਸ਼ੀਅਨਾਂ ਦੀ ਗੱਲ ਕਰੀਏ, ਕਿਸੇ ਦੇ ਰਵੱਈਏ ਦੀ ਗੱਲ ਕਰੀਏ, ਜਿੰਨਾ ਚਿਰ ਸਾਡੇ ਤੱਕ ਨਹੀਂ ਨਾ ਅੱਗ ਪਹੁੰਚਦੀ, ਜਿੰਨਾ ਚਿਰ ਸਾਡਾ ਸਰੀਰ ਨਹੀਂ ਦੱਸਦਾ ਵੀ ਹਾਂ ਹੁਣ ਤੈਨੂੰ ਕੁਛ ਹੋਇਆ ਤੈਨੂੰ, ਉਹਨਾਂ ਚਿਰ ਤੱਕ ਬੜਾ ਔਖਾ ਹੁੰਦਾ ਆਪਣੇ ਆਪ ਨੂੰ ਰੋਕਣਾ। ਸਾਨੂੰ ਲੱਗ ਰਿਹਾ ਹੁੰਦਾ ਵੀ ਸਾਰਾ ਕੁਛ ਠੀਕ ਠਾਕ ਚੱਲੀ ਜਾ ਰਿਹਾ, ਪਰ ਆਪਾਂ ਇੱਕ ਚੀਜ਼ ਨਹੀਂ ਧਿਆਨ ਦਿੰਦੇ ਕਿ ਅੰਦਰੋਂ ਅੰਦਰੀ ਤਾਂ ਹੌਲੀ ਹੌਲੀ ਹੌਲੀ ਹੌਲੀ ਖਰਾਬ ਹੋ ਰਿਹਾ। ਸੋ ਕਿਸੇ ਦਾ ਸੁਣਿਆ ਵੇਖ ਕੇ ਬਹੁਤ ਘੱਟ ਲੋਕ ਨੇ ਜਿਹੜੇ ਆਪਣੇ ਆਪ ਨੂੰ ਸਾਡੇ ਤੱਕ ਪਹੁੰਚਦਾ, ਇਸ ਕਰਕੇ ਇਹਦਾ ਨਾਲ ਜ਼ਿਕਰ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਇਹ ਚੀਜ਼ਾਂ ਸੋਸ਼ਲ ਮੀਡੀਆ ਦੇ ਉੱਤੇ ਨਾ ਹੁੰਦੀਆਂ ਤੇ ਸ਼ਾਇਦ ਇੰਨੀ ਵੱਡੀ ਮਾਤਰਾ ਚ ਤੇ ਇੰਨੀ ਜ਼ਿਆਦਾ ਫ੍ਰੀਕੁਐਂਟਲੀ ਸਾਡੇ ਤੱਕ ਪਹੁੰਚਦੀਆਂ ਨਾ ਆਏ। ਸੋ ਇਹ ਵੀ ਸੋਸ਼ਲ ਮੀਡੀਆ ਦਾ ਹੀ ਉਹ ਆ ਕਿ ਸਾਡੇ ਤੱਕ ਇਹ ਰਾਤੋਂ ਰਾਤ ਪਹੁੰਚ ਜਾਂਦੀਆਂ ਨੇ ਤੇ ਆਪਾਂ ਹੱਥ 'ਚ ਲੈ ਕੇ ਘੁੰਮਦੇ ਹਾਂ ਜਦੋਂ ਮਰਜ਼ੀ। ਟੀ ਵੀ ਦਾ ਵੀ ਫਿਰ ਇਹ ਵੀ ਜਦੋਂ ਕਿਤੇ ਤੁਸੀਂ ਬਹਿੰਦੇ ਹੋ ਟੀ ਵੀ ਵੇਖਦੇ ਹੋ ਸਿਰਫ ਉਦੋਂ ਤੱਕ ਹੀ, ਪਰ ਹੁਣ ਆਪਾਂ ਚੱਤੇ ਪੈਰ ਨਾਲ ਲੈ ਕੇ ਘੁੰਮਦੇ ਹਾਂ।
2: ਹੁਣ ਆਪਾਂ ਪਾਰਟਿਸਪੈਂਟ ਹੋ ਗਿਆ ਨਾ ਪ੍ਰੋਪਰ, ਜਿਸ ਤਰ੍ਹਾਂ ਇਹ ਲੈਜਰ ਐਕਟੀਵਿਟੀ ਜਾਂ ਫਿਰ ਇੱਕ ਸੋਸ਼ਲਾਈਜ਼ਿੰਗ ਤੋਂ ਤਾਂ ਹੁਣ ਉਹ ਤਾਂ ਹੁਣ ਚੀਜ਼ ਹੀ ਖਤਮ ਹੋ ਗਈ। ਹੁਣ ਹਰ ਕੋਈ ਇਨਫਲੂਐਂਸਰ ਆ, ਹਰ ਕਿਸੇ ਦਾ ਬਿਜ਼ਨਸ ਆ ਜਿਹਨੂੰ ਮਾਰਕੀਟ ਕਰਨਾ ਹੀ ਪੈਣਾ ਸੋਸ਼ਲ ਮੀਡੀਆ 'ਤੇ, ਅਦਰਵਾਈਜ਼ ਚੱਲਣਾ ਨਹੀਂ। ਛੋਟਾ ਜਿਹਾ ਇੱਕ ਅੰਕਲ ਹੈ ਨਾ, ਯੂ ਐੱਸ ਦਾ ਡੇਟਾ ਸੀਗਾ ਇਹ ਮੇਰੇ ਖਿਆਲ ਨਾਲ ਕੋਰਨਲ ਯੂਨੀਵਰਸਿਟੀ ਦਾ, ਕਿ ਜਿਹੜੀ ਕ੍ਰੀਏਟਰ ਇਕੋਨਮੀ ਆ, ਕਿ ਜਿਹੜੀ ਕੰਪਨੀਆਂ ਐਡਵਰਟਾਈਜ਼ਮੈਂਟ ਕਰਾਉਂਦੀਆਂ ਇਨਫਲੂਐਂਸਰਸ ਨੂੰ ਦੇ ਕੇ, ਠੀਕ ਹੈ, ਉਹ ਫਿਲਹਾਲ ਵਰਲਡ ਦੇ ਅੰਦਰ ਕੁਛ 3 ਬਿਲੀਅਨ US ਡਾਲਰ ਦੀ ਹੈ, ਅਤੇ ਆਉਣ ਵਾਲੇ 5 ਸਾਲਾਂ 'ਚ 25 ਦੀ ਰਿਪੋਰਟ ਹੈ, ਸੋ 2030 ਤੱਕ ਇਹ ਡਬਲ ਹੋ ਜਾਣੀ ਹੈ। ਐਂਡ ਮੈਂ ਖੁਦ ਪਰਸਨਲ ਤੌਰ 'ਤੇ ਵੀ ਦੇਖਿਆ ਕਿ ਜਦੋਂ ਮੈਂ ਕਦੀ ਕਿਸੇ ਲਈ ਮਾਰਕੀਟ ਕੀਤਾ ਜਾਂ ਕੁਛ ਕੀਤਾ, ਅਤੇ ਆਮ ਤੌਰ 'ਤੇ ਇਹ ਕਿ ਛੋਟੀ ਜਿਹੀ ਕਿਸੇ ਦੀ ਰੀਲ ਬਣਾਉਣੀ ਹੈ ਅਤੇ ਤੁਹਾਡੀ ਜੇ ਠੀਕ ਠਾਕ ਪ੍ਰੈਜੈਂਸ ਹੈਗੀ ਹੈ ਅਤੇ ਤੁਸੀਂ 500-700 ਮੰਗ ਲੈਂਦੇ ਹੋ, ਅਤੇ ਅਗਲਾ ਬਿਜ਼ਨਸ ਮੈਨ ਵੀ ਦੇਣ ਨੂੰ ਰਾਜ਼ੀ ਹੋ ਜਾਂਦਾ। ਐਂਡ ਇਹ ਬੜੀ ਨੋਰਮਲ ਨੋਮੀਨਲ ਫਿਗਰ ਆ ਕਿ ਲੋਕਾਂ ਨੂੰ ਕੰਮ ਤੇ ਪਾਤਾ।
1: ਬੜੀਆਂ ਕੌੜੀਆਂ ਸੱਚਾਈਆਂ ਨੇ ਕ੍ਰਿਸ਼ਨਾ ਜੀ, ਤੇ ਸਾਨੂੰ ਇਹ ਐਕਸੈਪਟ ਕਰਨੀਆਂ ਪੈਣਗੀਆਂ ਕਿਸੇ ਨਾ ਕਿਸੇ ਲਿਹਾਜ਼ ਦੇ ਨਾਲ। ਅਸੀਂ ਸਾਰੇ ਹੀ ਇਹਦੇ ਵਿੱਚ ਦੋਸ਼ੀ ਹਾਂ ਕਿਸੇ ਨਾ ਕਿਸੇ ਐਂਡ ਦੇ ਉੱਤੇ, ਚਾਹੇ ਆਪਾਂ ਉਸ ਚੀਜ਼ ਨੂੰ ਇਸਤੇਮਾਲ ਕਰਕੇ, ਚਾਹੇ ਵੇਚ ਕੇ, ਚਾਹੇ ਅੱਗੇ ਦੱਸ ਕੇ ਪ੍ਰਮੋਟ ਕਰਕੇ। ਪਰ ਇੱਕ ਚੀਜ਼ ਜਿਹੜੀ ਬਹੁਤ ਕੋਮਨ ਮੈਂ ਵੇਖਦਾ, ਜਿਹੜੇ ਜਿੱਦਾਂ ਇਹ ਪ੍ਰੋਡਕਟ ਨੇ ਨਾ ਸਾਰੇ, ਜਿਹੜੇ ਜਿਹੜੇ ਵੀ ਆਪਾਂ ਕਹੀਏ ਵੀ ਸਾਡੇ ਲਈ ਚੰਗੇ ਨਹੀਂ ਆ, ਉਹਨਾਂ ਦੀ ਐਡਵਰਟਾਈਜ਼ਮੈਂਟ ਦੇ ਬਜਟ ਬਹੁਤ ਵੱਡੇ ਹੁੰਦੇ ਆ,
2: ਬਹੁਤ ਹੈਵੀ ਹੁੰਦੇ,
1: ਠੀਕ ਆ। ਸੋ ਆਪਾਂ ਦੂਰ ਕੀ ਜਾਣਾ, ਮੰਨ ਲਓ ਫੋਰ ਐਗਜ਼ਾਮਪਲ ਕੱਲ੍ਹ ਨੂੰ ਕੋਈ ਇਹਨਾਂ ਹੀ ਕੰਪਨੀਆਂ 'ਚੋਂ ਸਾਨੂੰ ਕਹੇ ਵੀ ਹਾਂ ਭਾਈ ਅਸੀਂ ਐਡ ਕਰਨੀ ਹੈ, ਤਾਂ ਇਹਨਾਂ 'ਤੇ ਕੋਈ ਵੀ ਇੱਦਾਂ ਦਾ ਕੋਈ ਕਾਨੂੰਨ ਨਹੀਂ ਹੈ ਜ਼ਮੀਰ ਤੋਂ ਇਲਾਵਾ ਜਿਹੜਾ ਇਹ ਕਹਿ ਸਕੇ ਵੀ ਤੁਸੀਂ ਨਹੀਂ ਕਰਨੀ, ਕਿਉਂਕਿ ਸਾਰੇ ਕਰ ਰਹੇ ਨੇ ਅਤੇ ਤੁਸੀਂ ਵੀ ਕਰੋਗੇ ਚੁੱਪ ਕਰਕੇ ਵੀ ਹਾਂ ਠੀਕ ਹੈ ਚਲੋ ਚੱਲਣ ਦਿਓ ਹੁਣ। ਮਤਲਬ ਆਪਾਂ ਉਸ ਉਸ ਟਾਣੀ 'ਤੇ ਬੈਠੇ ਸਾਰੇ ਕਾਰੋਬਾਰ ਕਰ ਰਹੇ ਹਾਂ, ਜ਼ਿੰਦਗੀ ਜੀ ਰਹੇ ਹਾਂ, ਜਿੱਥੇ ਇਹ ਚੀਜ਼ਾਂ ਸਾਡੇ ਆਸ ਪਾਸ ਨੇ, ਸਾਡੀ ਜ਼ਿੰਦਗੀ ਦਾ ਹਿੱਸਾ ਨੇ। ਪਰ ਹੈਰਾਨੀ ਵਾਲੀ ਗੱਲ ਇਹ ਹੁੰਦੀ ਹੈ ਕਈ ਵਾਰੀ ਕਿ ਆਪਾਂ ਜੰਕ ਫੂਡ ਹੋ ਗਿਆ, ਡਰਿੰਕਸ ਹੋ ਗਈਆਂ, ਜਿੰਨੀਆਂ ਵੀ ਇਹ ਚੀਜ਼ਾਂ ਸਾਰੀਆਂ ਸਾਡਾ ਨੁਕਸਾਨ ਦੇ ਨੇ, ਕਦੀ ਸਰਕਾਰਾਂ ਨੇ ਸ਼ਾਇਦ ਇਸ ਚੀਜ਼ ਦੇ ਉੱਤੇ ਨਹੀਂ ਸੋਚਿਆ, ਜਾਂ ਫਿਰ ਉਹਨਾਂ ਨੂੰ ਨਹੀਂ ਇਲਮ ਹੋਊਗਾ ਵੀ ਇਹਨਾਂ ਨੂੰ ਆਪਾਂ ਨਾ ਵਿਕਣ ਦੇਈਏ ਜਾਂ ਨਾ ਇਹੋ ਜਿਹੇ ਪ੍ਰੋਡਕਟ ਆਉਣ ਮਾਰਕੀਟ ਦੇ ਵਿੱਚ। ਪਹਿਲੀ ਸਭ ਤੋਂ ਪਹਿਲਾਂ ਤਾਂ ਸਰਕਾਰਾਂ ਪੋਲਿਸੀਆਂ ਬਣਾਉਂਦੀਆਂ ਨੇ, ਉਹ ਵੱਡੀਆਂ ਕੰਪਨੀਆਂ ਮਾਰਕੀਟ 'ਚ ਆਉਂਦੀਆਂ ਨੇ, ਅਤੇ ਫਿਰ ਜਾ ਕੇ ਸਾਰਾ ਕੁਛ ਇੰਨਾ ਕੁ ਜ਼ਿਆਦਾ ਕਰ ਜਾਂਦਾ ਵਾ ਵੀ ਉਹ ਲੋਕ ਉਹ ਤੋਂ ਬਿਨਾਂ ਗੁਜ਼ਾਰਾ ਹੀ ਨਹੀਂ ਕਰ ਪਾਉਂਦੇ। ਉਹਨਾਂ ਦਾ ਵਿਸਥਾਰ ਹੀ ਆਪਾਂ ਵੇਖਦੇ ਹਾਂ, ਉਹਨਾਂ ਦਾ ਉਹ ਨਹੀਂ ਵੇਖਦੇ ਆਪਾਂ।
2: ਸਭ ਤੋਂ ਵੱਡਾ ਸਟਾਰ, ਸਭ ਤੋਂ ਤਗੜਾ ਐਡ ਬਣਾਉਣ ਵਾਲਾ ਫਿਲਮ ਮੇਕਰ ਉਸ ਚੀਜ਼ ਦੀ ਐਡ ਕਰੇਗਾ, ਹੈ ਨਾ, ਸਾਰੇ ਚੈਨਲਸ ਦੇ ਉੱਪਰ, ਸਾਰੇ ਸਭ ਤੋਂ ਮਸ਼ਹੂਰ ਟੀ ਵੀ ਸੀਰੀਅਲ ਮੈਚ ਹਰ ਜਗ੍ਹਾ ਦੇ ਅੰਦਰ ਉਹ ਚੀਜ਼ ਹੈ ਨਾ ਚੱਲਦੀ ਹੋਊਗੀ। ਅਤੇ ਅੱਜ ਕੱਲ੍ਹ ਤਾਂ ਅਵਾਰਡ ਸ਼ੋਅ ਵੀ ਹੈ ਨਾ ਉਸ ਹਿਸਾਬ ਨਾਲ ਨਾਮ ਬੜੇ ਆਉਂਦੇ ਆ ਪਹਿਲੇ, ਹੈ ਨਾ, ਪਾਨ ਮਸਾਲੇ ਹਰ ਤਰ੍ਹਾਂ ਦੇ ਨਾਮ ਆਉਂਦੇ, ਫਿਰ ਇਹ ਬੈਸਟ ਐਕਟਰ ਅਵਾਰਡ ਮਿਲਦਾ ਹੈ।
1: ਆਪਣੇ ਮੈਚਾਂ 'ਚ ਲਾ ਲਓ, ਫਿਲਮਾਂ 'ਚ ਲਾ ਲਓ, ਵੱਡੇ ਵੱਡੇ ਈਵੈਂਟਸ ਦੇ ਵਿੱਚ ਲਾ ਲਓ।
2: ਕ੍ਰਿਕਟਰਸ ਦੀ ਕਿੰਨੀ ਫਾਰਮਿੰਗ ਕੀਤੀ ਜਾਂਦੀ ਹੈ ਕਿ ਉਹ ਐਲਕੋਹਲ ਬ੍ਰਾਂਡਸ ਲਈ ਕਰ ਲੈਣ ਐਡ, ਜਦਕਿ ਐਲਕੋਹਲ ਤੁਸੀਂ ਸਿੱਧੇ ਤੌਰ 'ਤੇ ਨਹੀਂ ਵੇਚ ਸਕਦੇ, ਐਡ ਨਹੀਂ ਕਰ ਸਕਦੇ ਇੰਡੀਆ ਦੇ ਅੰਦਰ, ਇੰਡੀਆ 'ਚ ਅਲਾਊਡ ਨਹੀਂ ਹੈ। ਇਸੇ ਕਰਕੇ ਜਿਸ ਤਰ੍ਹਾਂ ਸੀਗਰਮਸ ਹੈ, ਉਹ
1: ਸੋਡਾ ਕਰ ਦਿੰਦੇ,
2: ਹਾਂ ਉਹ ਸੋਡਾ ਕਰ ਦਿੰਦੇ ਆ, ਹਾਂ, ਤੇ ਕੁਛ ਹੈਗੇ ਉਹ ਅਨਪਲੱਗਡ ਗਾਣੇ ਬਣਾ ਕੇ ਸੀਡੀਆਂ ਕਹਿੰਦੇ ਕਿ ਆ ਸੀਡੀ ਖਰੀਦ ਲਓ, ਹੈ ਨਾ, ਕਿ ਮਤਲਬ ਉਹ ਸਿੱਧੇ ਤੌਰ 'ਤੇ ਕਹਿੰਦੇ ਨਹੀਂ, ਤੇ ਉਹ ਕਹਾਣਗੇ ਵੀ ਕਿਸੇ ਨਾ ਕਿਸੇ ਸਪੋਰਟਸ ਪਰਸਨ ਤੋਂ, ਕਿ ਲੋਕਾਂ ਨੂੰ ਹੋਵੇ ਕਿ ਲੈ ਬਈ ਇਹ ਕ੍ਰਿਕਟਰ ਹੋ ਕੇ, ਜਾਂ ਫਿਰ ਹੈ ਨਾ, ਹੋਰ ਤਾਂ ਵੈਸੇ ਕਿਸੇ ਨੂੰ ਆਪਾਂ ਸਪੋਰਟਸ ਪਰਸਨ ਆਕਦੇ ਨਹੀਂ ਇੰਡੀਆ ਦੇ ਅੰਦਰ, ਆ ਬੜੀ ਪ੍ਰੋਬਲਮ
1: ਇਨਡਾਇਰੈਕਟਲੀ ਉਹ ਚੀਜ਼ਾਂ। ਹੁਣ ਜੇ ਮੰਨ ਲਓ ਕੋਈ ਸ਼ਰਾਬੀ ਆ ਕੇ ਕਹੂਗਾ ਵੀ ਸ਼ਰਾਬ ਪੀ ਲਓ, ਤੇ ਉਹਦੀ ਥੋੜ੍ਹੀ ਕਿਸੇ ਨੇ ਮੰਨਣੀ ਆ,
2: ਅੱਛਾ ਦੇਖਿਆ ਵੈਸੇ ਵਧੀਆ ਤਰੀਕਾ ਤਾਂ ਹੀ ਹੋਣਾ ਚਾਹੀਦਾ, ਦੇਖੋ ਮੈਂ ਜ਼ਿੰਦਗੀ ਖਰਾਬ ਕਰ ਲਈ, ਹੁਣ ਵੀ ਪੂਰਾ ਰੱਜਿਆ ਪਿਆ, ਤੁਸੀਂ ਇੱਕ ਵਾਰੀ ਟਰਾਈ ਤਾਂ ਕਰੋ,
1: ਕੋਈ ਯਾਰ
2: ਬ੍ਰਾਂਡ ਹੀ ਇਹ ਵਧੀਆ,
1: ਉਹਦੀ ਥੋੜੀ ਕੋਈ ਮੰਨੂਗਾ ਨਾ, ਮੰਨੂਗਾ ਤੇ ਕੋਈ ਉਹਦੀ, ਹੁਣ ਕਿ ਜਿੰਨੀਆਂ ਵੀ ਮਸ਼ਹੂਰੀਆਂ ਨੇ, ਮੰਨ ਲਓ ਕੋਈ ਬਹੁਤ ਫਿੱਟ ਜਿਹਾ ਬੰਦਾ ਆਊਗਾ ਤੇ ਉਹ ਆ ਕੇ ਤੁਹਾਨੂੰ ਕਹੂਗਾ ਉਹੋ ਜਿਹਾ ਕੋਈ ਫੂਡ ਖਾਣ ਨੂੰ, ਹਨਾ
2: ਕੋਈ ਸੌਫਟ ਡਰਿੰਕ ਬ੍ਰਾਂਡ ਵਗੈਰਾ ਤੁਸੀਂ,
1: ਹਾਂ ਕੋਈ ਬੜੀ ਖੂਬਸੂਰਤ ਜਿਹੀ ਹੀਰੋਇਨ ਆਊਗੀ ਤੇ ਉਹ ਕਹੂਗੀ ਆਹ ਵਾਲਾ ਸਾਬਣ ਲਾਓ, ਹਨਾ ਨਹੀਂ ਥੋੜੀ ਹੋਵੇ ਕੋਈ,
2: ਬਿਲਕੁਲ ਸਹੀ ਗੱਲ
1: ਹੈ, ਇਹ ਥੋੜੀ ਹੋਊਗਾ ਵੀ ਬੰਦਾ ਅੱਗੇ ਤੁਹਾਨੂੰ ਉਹੋ ਜਿਹਾ ਬਣਾਉਣਾ ਪੈਂਦਾ ਵਾ ਜਿਹੋ ਜਿਹਾ ਤੁਸੀਂ ਬਣਨਾ ਚਾਹੁੰਦੇ ਜਿਹੜਾ ਤੁਹਾਡਾ ਆਈਡੀਅਲ ਹੋਵੇ ਬਹੁਤਿਆਂ ਦਾ,
2: ਹਾਂ
1: ਫਿਰ ਉਹ ਗੱਲ ਕਿਤੇ ਬਣਦੀ ਆ, ਫਿਰ ਉਹ ਰੁੱਖ ਆਉਂਦਾ. ਤੇ ਚਲੋ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਜੀ, ਸੋਸ਼ਲ ਮੀਡੀਆ ਦੇ ਉੱਤੇ ਗੱਲ ਸਾਡੀ ਆ ਕੇ ਵੀ ਜਾਰੀ ਰਹੂਗੀ, ਤੇ ਕੀ ਫਾਇਦੇ ਕੀ ਨੁਕਸਾਨ ਕਿੱਥੋਂ ਇਹ ਨਿਕਲਿਆ, ਤੁਹਾਡੇ ਕੁਛ ਕੁ ਮੈਸੇਜ ਵੀ ਨੇ ਉਹ ਵੀ ਆਪਾਂ ਆ ਕੇ ਪੜ੍ਹਦੇ ਹਾਂ, ਤੇ ਆ ਕੇ ਆਪਾਂ ਇਸ ਪੀ ਆਰ ਵਾਲੇ ਮੁੱਦੇ 'ਤੇ ਵੀ ਗੱਲ ਕਰਦੇ ਹਾਂ, ਤੇ ਆ ਕੇ ਆਪਾਂ ਸਕੂਲਾਂ ਦੇ ਉੱਤੇ ਵੀ ਗੱਲਬਾਤ ਕਰਾਂਗੇ. ਫਿਲਹਾਲ ਇੱਕ ਬ੍ਰੇਕ ਲੈ ਕੇ ਤੇ ਫਿਰ ਆਪਾਂ ਵਾਪਸੀ ਕਰਦੇ ਹਾਂ. ਰੇਡੀਓ ਹਾਂਜੀ 1674 ਏ ਐਮ ਪ੍ਰੋਗਰਾਮ ਚੱਲ ਰਿਹਾ. ਹਾਂਜੀ ਮੈਲਬਨ, ਮੈਂ ਰਣਜੋਤ ਸਿੰਘ ਤੇ ਮੇਰੇ ਨਾਲ ਨੇ ਕ੍ਰਿਸ਼ਨਾ
2: ਭਾਰਦਵਾਜ.
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ. ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ. ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ. ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536042.
5: ਪਾਂਡੇ ਜੀ, ਕਿਆ ਤੂੰ ਸਾਲਾ ਲੱਕ ਪਾਏ ਹੋ ਯਾਰ, ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੀ ਦੋਸਤ ਛੁਡਾਨੇ ਚਲੇ ਗਏ, ਔਰ ਇਹ ਤੀਸਰੀ ਦੋਸਤ ਹੀ ਹੈ ਨਾ.
6: ਦੇਖੀਏ ਪ੍ਰਜਾਪਤੀ ਪਾਂਡੇ, ਉਨਕੀ ਸ਼੍ਰੀਮਤੀ ਐਂਡ ਅਦਰਸ ਇਨ ਪਤੀ ਪਤਨੀ ਔਰ ਵੋ ਦੋ 15 ਮਈ ਸੇ ਆਪਕੇ ਨਜ਼ਦੀਕੀ ਥੀਏਟਰਸ ਮੇ.
7: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
8: ਯਾਰ, ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ.
7: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ, ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ. ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ. ਧੁੰਨਾ ਜੁਲਰਸ 99 Main Road ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟ੍ਰੀਟ, ਡੈਂਡੀ ਨੋਂਗ. ਫੋਰ ਮੋਰ ਇਨਫੋ ਕਾਲ 0499-2535-45 ਤੇ.
9: JBCO Films leke aaye mein action, emotion ate full on entertainment. Punjabi feature film Shera.
10: 5 saal baad mudiya Shere, te mudiya vi kede haalatan ch.
11: Starring Parmesh Verma, Sonal Chauhan, Yograj Singh, Manav Vij ate hor vi ugge kalakar.
12: Main utthon vi mud ke aaya jitthon koi nahi mud ke aaya.
9: Written and directed by Savio Sandhu, produced by Anmol Sahni.
11: Hun vekhna na bhullyo 15 mai ton tuhade nedle cinema gharan vich Shera.
13: Creative events leke aa rahe ne ਸਾਲ ਦੀ ਸਭ ਤੋਂ ਇੰਤਜ਼ਾਰ ਕੀਤੀ ਗਈ ਸੰਗੀਤਮਈ ਸ਼ਾਮ, ਹੈਰੀਟੇਜ ਟੂਰ 2026, ਡਾਕਟਰ ਸਤਿੰਦਰ ਸਰਤਾਜ.
14: ਹੋਲਾਵਾ ਇਸ਼ਕੇ ਦੇ ਅੰਬਰੀ ਉਡਾਰੀਆਂ, ਮੈਨੂੰ ਪਿਆਰ ਦੀਆਂ ਜੜੀਆਂ ਹੁਮਾਰੀਆਂ.
13: 17 ਮਈ 2026 ਸ਼ਾਮ 6 ਵਜੇ, ਮੈਲਬਨ ਦੀ ਸ਼ਾਨ, ਰੋਡ ਲੇਵਰ ਅਰੀਨਾ ਵਿੱਚ. ਸਪੋਂਸਰਸ਼ਿਪ ਦੀ ਇਨਫਾਰਮੇਸ਼ਨ ਲਈ ਕਾਲ ਕਰੋ 0426-809-499. ਫੋਰ ਟਿਕਟਸ ਵਿਜ਼ਿਟ tiktek.com.au. ready set go Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available. ਆਓ ਤੇ ਆਪਣੀ ਨਵੀਂ Ford ਦਾ test drive ਕਰੋ, business fleet ਲਈ ਗੱਲ ਕਰੋ vehicle experts Tim Forbes ਜਾਂ ਕੋਰੀ ਨਾਲ. ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service. Chadston Ford, ready set Ford.
15: ਬੈਂਜੀ, ਕੀ ਹਾਲ ਹੈ ਪਿੱਠ ਦਰਦ ਦਾ?
16: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ. ਥੈਂਕ ਯੂ ਇਹਦੇ ਬਾਰੇ ਦੱਸਣ ਲਈ.
15: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ. ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ. ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ. ਸਰਚ ਅਸ ਆਨਲਾਈਨ ਔਰ ਕਾਲ 0433-465-492.
1: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ.
4: ਵਿੱਚ
1: ਕੀ ਰੇਡੀਓ? ਹਾਂਜੀ 1674 AM ਕੀ ਹੋ ਗਿਆ ਇਹ ਮੈਂ ਦੱਸਦਾ ਵਾਂ। ਯੂਵੀ ਫਾਈਨੈਂਸ ਵਾਲੇ ਕਹਿੰਦੇ ਨੇ ਵੀ ਸਾਡੇ ਕੋਲੋਂ ਤੁਸੀਂ ਲੋਨ ਕਰਵਾ ਸਕਦੇ ਹੋ, ਘਰ ਦਾ ਲੋਨ ਕਰਾਉਣਾ, ਗੱਡੀ ਦਾ ਲੋਨ ਕਰਾਉਣਾ, ਜਾਂ ਫਿਰ ਪਰਸਨਲ ਲੋਨ ਕਰਾਉਣਾ, ਟਰੱਕ ਦਾ ਕਰਾਉਣਾ, ਬੱਸ ਦਾ ਕਰਾਉਣਾ, ਤੁਸੀਂ ਸਾਡੇ ਕੋਲ ਕਰਵਾ ਸਕਦੇ ਹੋ। ਕਦੇ ਕਰਵਾਇਆ ਲੋਨ?
2: ਨਹੀਂ ਹਜੇ ਤੱਕ ਤਾਂ,
1: ਹਾਲੇ ਨਹੀਂ। ਚੰਗੀ ਗੱਲ ਹੈ ਵੈਸੇ, ਕਹਿੰਦੇ ਜਦੋਂ ਲੋਨਾਂ ਦੇ ਬੰਦਾ ਚੱਕਰ 'ਚ ਪੈ ਜਾਂਦਾ ਨਾ,
2: ਜਿੰਨਾ ਕੁ ਦੂਰ ਰਹੋ,
1: ਇੱਕ ਵਾਰੀ ਇਸ ਚੱਕਰ ਵਿੱਚ ਪੈ ਗਿਆ ਨਾ ਤੇ ਫਿਰ ਬੰਦਾ,
2: ਪਰ ਸਰਦਾ ਨਹੀਂ ਨਾ ਭਾਜੀ, ਮਤਲਬ ਘਰ ਵਗੈਰਾ ਵਾਸਤੇ ਤਾਂ ਚਾਹੀਦਾ ਹੀ ਹੈ ਹਰ ਕਿਸੇ ਨੂੰ।
1: ਹਾਂ ਯਾਰ, ਗੱਲ ਆ ਵੀ ਠੀਕ ਹੈ,
2: ਗੱਲ ਤਾਂ ਬਹੁਤ ਪਿਆਰੀ ਕੀਤੀ ਹੈ।
1: ਵੇਖੋ ਮਤਲਬ ਅੱਛਾ
2: ਕਿ ਇੱਕੋ ਵਾਰੀ ਜ਼ਿੰਦਗੀ ਆਣੀ ਹੈ ਯਾਰ, ਕੀ ਐਵੇਂ।
1: ਹਾਂ ਇੱਕ ਇਹ ਵੀ ਥੋਟ ਹੈ ਨਾ, ਆਪਾਂ ਇਹਦੇ ਉੱਤੇ ਪ੍ਰੋਪਰ ਅਗਲੀ ਵਾਰੀ ਇਹਦੇ 'ਤੇ ਕਰਦੇ ਹਾਂ ਪ੍ਰੋਗਰਾਮ ਆਪਾਂ।
2: ਡਨ ਹੋ ਗਿਆ,
1: ਕਾਫੀ ਚਿਰ ਤੋਂ ਡਿਊ ਆ ਕਿ ਇਹ ਦੋ ਤਰ੍ਹਾਂ ਦੇ ਥੋਟ ਚੱਲਦੇ ਆ।
2: ਬਿਲਕੁਲ,
1: ਵੀ ਜੋ ਵੇਖੀ ਜਾਊਗੀ ਕੱਲ੍ਹ ਨੂੰ ਜੋ ਹੈਗਾ ਵਾ,
2: ਚਾਦਰ ਵੇਖ ਕੇ ਪੈਰ ਪਸਾਰਦੇ ਜਾਂ ਫਿਰ ਪੈਰ ਵੇਖ ਕੇ ਚਾਦਰ ਲਿਆਉਣੀ, ਇਹੀ ਦੋ ਥੋਟ ਚੱਲਦੇ ਆ ਨਾ।
1: ਹਾਂ ਪਰ ਖੈਰ ਸਾਡੇ ਨਹੀਂ ਕਦੀ ਦਿਮਾਗ 'ਚ ਆਇਆ, ਸਾਨੂੰ ਕਦੀ ਚਾਦਰ ਦਾ ਕਦੀ ਇੱਡਾ ਪਿਆ ਨਹੀਂ ਇਸ਼ੂ। ਹਾਂ ਚਾਦਰ ਦਾ ਇਸ਼ੂ ਤਾਂ ਪੈਂਦਾ ਬੰਦੇ ਦਾ ਬਹੁਤੀਆਂ ਲੱਤਾਂ ਲੁੱਤਾਂ ਲੰਮੀਆਂ ਹੋਣ, ਫਿਰ ਇਹ ਇਸ਼ੂ ਪੈਂਦਾ। ਚਲੋ ਖੈਰ, ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ। ਹਾਂਜੀ ਮੈਲਬਨ ਚੱਲ ਰਿਹਾ, ਅਤੇ ਹਾਂਜੀ ਮੈਲਬਨ ਵਿੱਚ ਮੈਂ ਰਣਜੋਤ ਸਿੰਘ, ਮੇਰੇ ਨਾਲ ਨੇ ਕ੍ਰਿਸ਼ਨਾ ਭਾਰਦਵਾਜ, ਅਤੇ ਅੱਜ ਗੱਲਾਂ ਬਾਤਾਂ ਦਾ ਸਿਲਸਿਲਾ ਸਾਡਾ ਸ਼ੁਰੂ ਹੋਇਆ ਸੀ ਮਾਰਕ ਜੁਗਰਬਰਗ ਤੋਂ। ਅੱਜ ਜਨਮ ਦਿਨ ਆ, ਥੋੜ੍ਹਾ ਜਿਹਾ ਰੀਕੈਪ ਤੁਹਾਨੂੰ ਦਿੰਦੇ ਹਾਂ ਅਤੇ ਫਿਰ ਆਪਾਂ ਇਸ ਗੱਲਬਾਤ ਨੂੰ ਅੱਗੇ ਤੋਰਦੇ ਹਾਂ
2: ਜੀ। ਰੀਕੈਪ ਇਹੀ ਸੀਗਾ ਜੀ ਕਿ
1: ਜਨਮਦਿਨ
2: ਬਸ ਆਹੀ ਸੀ ਕਿ ਜਨਮਦਿਨ 2003 ਚ ਜਨਾਬ ਨੇ ਸ਼ੁਰੂ ਕੀਤੀ ਫੇਸਬੁੱਕ, ਇਸ ਕਰਕੇ ਕਿਉਂਕਿ ਉਹਨਾਂ ਦੀ ਗਰਲਫ੍ਰੈਂਡ ਕਹਿੰਦੀ ਸੀ ਕਿ ਤੂੰ ਬੜਾ ਘਟੀਆ ਆਦਮੀ, ਮੈਂ ਤੈਨੂੰ ਛੱਡ ਰਹੀ ਹਾਂ। ਗੁੱਸੇ ਤੇ ਰੰਜ ਤੇ ਬੀਅਰ ਦੇ ਗਮ ਦੇ ਅੰਦਰ ਡੁੱਬ ਕੇ ਸਾਡੇ ਭਰਾ ਨੇ ਇੱਕ ਵੈਬਸਾਈਟ ਬਣਾਈ, ਜਿਹਦੇ ਅੰਦਰ ਉਹਨੇ ਕਿਹਾ ਕਿ ਹੂਜ਼ ਮੋਸਟ ਅਟਰੈਕਟਿਵ ਇਨ ਦਾ ਵਰਲਡ, ਸਾਡੀ ਕਲਾਸ ਦੀਆਂ ਸਾਰੀਆਂ ਕੁੜੀਆਂ ਹੈਗੀਆਂ ਉਹਨਾਂ ਦੇ ਵਿੱਚੋਂ ਸਿਲੈਕਟ ਕਰੋ। ਹਾਰਵਰਡ ਦਾ ਸਾਰਾ ਸਰਵਰ ਦਾ ਪੱਠਾ ਬਹਿ ਗਿਆ, ਉਹਨੂੰ ਕਾਲਜ ਤੋਂ ਸਸਪੈਂਡ ਕਰ ਦਿੱਤਾ ਗਿਆ। ਦੋ ਜੁੜਵੇ ਭਰਾ ਜਿਨ੍ਹਾਂ ਨੂੰ ਇੱਕ ਹੀ ਕਹਿਣਾ ਚਾਹੀਦਾ ਸੀ ਇਸ ਵਾਰ ਵੀ, ਉਹਨਾਂ ਦੀ ਨਜ਼ਰਾਂ 'ਚ ਆ ਗਿਆ। ਉਹਨਾਂ ਨੇ ਕਿਹਾ ਜੀ ਅਸੀਂ ਫੇਸਬੁੱਕ ਵਰਗੀ ਇੱਕ ਚੀਜ਼ ਉਹ ਬਣਾਉਣਾ ਚਾਹੁੰਦੇ ਹਾਂ ਹਾਰਵਰਡ ਵਾਸਤੇ, ਪਰ ਉਹਨੇ ਉਹਨਾਂ ਦਾ ਆਈਡੀਆ ਚੱਕ ਕੇ ਹਾਰਵਰਡ ਲਈ ਆਪਣੀ ਬਣਾ ਲਈ ਤੀ ਦ ਫੇਸਬੁੱਕ ਡੋਟ ਕੋਮ ਨਾਮ ਦੇ ਕੇ, ਅਤੇ ਜਿਸ ਦ ਫੇਸਬੁੱਕ ਡੋਟ ਕੋਮ ਨਾਮ ਦੇਣ ਤੋਂ ਬਾਅਦ ਉਹਨੇ ਯੇ ਸਟੈਨਫੋਰਡ ਉੱਥੇ ਤੱਕ ਲੈ ਗਿਆ। ਆਪਣੇ ਇੱਕ ਦੋਸਤ ਤੋਂ $20,000 ਲਿੱਤੇ, ਰਲ ਕੇ ਦੋਨਾਂ ਨੇ ਫੇਸਬੁੱਕ ਨੂੰ ਅੱਗੇ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ। ਪਰ ਇੱਕ ਆਦਮੀ ਆਇਆ ਜਿਹਨੇ ਕਿਹਾ ਕਿ ਮੈਂ ਸਿਲੀਕੋਨ ਵੈਲੀ ਤੋਂ, ਮੈਂ ਤੁਹਾਨੂੰ ਤਕੜੇ ਇਨਵੈਸਟਰਾਂ ਤੱਕ ਲੈ ਕੇ ਜਾਊਂਗਾ। ਤਕੜੇ ਇਨਵੈਸਟਰਾਂ ਤੱਕ ਜਦੋਂ ਤੱਕ ਉਹਨਾਂ ਨੂੰ ਲੈ ਕੇ ਚਲਾ ਗਿਆ, ਅਤੇ ਉਹਨਾਂ ਨੇ ਜਿਹੜਾ ਪੁਰਾਣਾ ਪਾਰਟਨਰ ਸੀਗਾ ਐਡਵਰਡ ਸੈਵਰੀ ਨਾਮ ਹੈ, $20,000 ਜਿਹਨੇ ਦਿੱਤੇ ਸੀਗੇ ਉਹਨੂੰ ਬਾਹਰ ਕੱਢ ਦਿੱਤਾ। ਅਲਟੀਮੇਟਲੀ ਕੇਸ ਹੋਇਆ, 2008 ਚ ਜੁੜਵੇ ਭਰਾ ਜਿੱਤ ਕੇ ਉਹਨਾਂ ਨੂੰ $65 million ਮਿਲਿਆ, ਅਤੇ ਜਿਹੜਾ ਆਪਣਾ ਐਡ ਭਰਾ ਸੀਗਾ ਉਹਨੂੰ ਕੋ ਫਾਊਂਡਰ ਦਾ ਤਮਗਾ ਅਤੇ ਇੱਕ ਗੋਪਨੀ ਅਮਾਊਂਟ ਮਿਲ ਗਈ ਉਹਨੂੰ। ਅਤੇ ਅੱਜ ਦੇ ਦੌਰ 'ਚ 2012-13 ਤੋਂ ਬਾਅਦ ਉਹਨਾਂ ਨੇ ਇੰਸਟਾਗ੍ਰਾਮ ਵੀ ਖਰੀਦ ਲਿਆ, ਵਟਸਐਪ ਵੀ ਖਰੀਦ ਲਿਆ, ਅਤੇ ਹੁਣ ਕੰਪਨੀ ਦਾ ਨਾਮ ਮੈਟਾ ਹੈ, ਅਤੇ ਅਸੀਂ ਸਾਰੇ ਮੈਟਾ ਦੇ ਉੱਪਰ ਰੀਲਾਂ ਵੇਖ ਰਹੇ ਹਾਂ। ਥੈਂਕ ਯੂ, ਓਕੇ, ਮੇਰਾ ਹੋ ਗਿਆ।
1: ਮੈਂ ਹਾਕੀ ਦਾ ਬਹੁਤ ਬੜਿਆ ਖਿਲਾੜੀ ਹਾਂ,
2: ਮੇਰੀ ਇੱਕ ਟੰਗ ਨਿਕਲੀ,
1: ਇੱਕ ਟੰਗ ਨਿਕਲੀ ਹੈ,
2: ਇਹ ਤਾਂ ਰੈਪ ਹੋ ਗਿਆ ਪ੍ਰੋਪਰ ਹੈ। ਆਏ ਸੀਗੇ ਨਾ ਪਿੱਛੇ ਸਿੱਧੇ ਮੌਤ ਆਏ ਸੀਗੇ, ਹੁਣ ਆਪਾਂ ਆਪਣਾ ਵੀ ਸ਼ੋਅ ਕਰ ਸਕਦੇ ਹਾਂ।
1: ਨਾਮ
2: ਇਸ ਤਰ੍ਹਾਂ ਰੱਖਿਆ ਕਿ ਇਕੱਠੇ ਹੀ ਕਰਾਂਗੇ ਤਾਂ ਸਿੱਧੇ ਮੌਤ ਬਣੇਗਾ।
1: ਓਕੇ,
2: ਹਾਂ
1: ਠੀਕ ਹੈ,
2: ਇਹ ਵੀ ਦੇਖੋ ਸੋਸ਼ਲ ਮੀਡੀਆ ਦੀ ਦੇਣ,
1: ਇਹ ਵੀ ਸੋਸ਼ਲ ਮੀਡੀਆ ਦੀ ਦੇਣ ਹੈ। ਵੇਖੋ ਸੋਸ਼ਲ ਮੀਡੀਆ ਦੀ ਗੱਲਬਾਤ ਆਪਾਂ ਕਰ ਰਹੇ ਹਾਂ, ਅਤੇ ਗੱਲਬਾਤ ਆਪਾਂ ਇਹ ਵੀ ਕਰ ਰਹੇ ਹਾਂ ਕਿ ਵੇਖੋ ਜਿਹੜੀ ਚੀਜ਼ ਜਿੱਦਾਂ ਦੀ ਸੋਚ ਦੇ ਵਿੱਚੋਂ ਨਿਕਲਦੀ ਆ ਉਹਦੇ ਤੋਂ ਉੱਦਾਂ ਦੀ ਝਲਕ ਪੈਂਦੀ ਰਹਿੰਦੀ ਆ। ਮੈਂ ਜੋ ਇਹਦੇ 'ਚ ਰਿਲਾਈਜ਼ ਕਰਾਂ, ਖੈਰ ਇਸ ਸੈਕਸ਼ਨ ਦੇ ਵਿੱਚ ਤੁਸੀਂ ਵੀ ਹੁਣ ਕਾਲ ਕਰ ਸਕਦੇ ਹੋ, ਆਪਣੇ ਵਿਚਾਰ ਤੁਸੀਂ ਦੇ ਸਕਦੇ ਹੋ 044-7-17-1674 ਦੇ ਉੱਤੇ, ਅਤੇ ਇਸੇ ਦੇ ਉੱਤੇ ਤੁਸੀਂ ਵਟਸਐਪ ਵੀ ਕਰ ਸਕਦੇ ਹੋ। ਸੋ ਜਿਹੜੀ ਚੀਜ਼ ਜਿੱਦਾਂ ਦੀ ਸੋਚ ਦੇ ਵਿੱਚੋਂ ਨਿਕਲਦੀ ਹੈ ਨਾ ਉਹਦੇ 'ਚੋਂ ਉੱਦਾਂ ਦਾ ਝਲਕਾਰਾ ਪੈਂਦਾ ਰਹਿੰਦਾ, ਕਿਉਂਕਿ ਪਿੱਛੇ ਸ਼ਾਇਦ ਦਿਮਾਗ 'ਤੇ ਉਹੀ ਹੁੰਦਾ। ਇਹ ਜਿਹੜੀ ਆਪਣੀ ਪੜਾਸ ਕੱਢਣੀ ਉਹ ਤੇ ਅੱਜ ਵੀ ਆਪਾਂ ਸੋਸ਼ਲ ਮੀਡੀਆ 'ਚੋਂ ਵੇਖਦੇ ਹਾਂ ਨਾ, ਵਨ ਆਫ ਦਾ ਇਫੈਕਟ ਤਾਂ ਹੈ ਹੀ ਆ ਕਿ ਉਹ ਕਿਸੇ ਦੇ ਨਾਲ ਤੁਸੀਂ ਇੱਧਰ ਕੋਈ ਗੁੱਸੇ ਨਾਰਾਜ਼ਗੀ ਉਹਨੂੰ ਤੁਸੀਂ ਇਨਡਾਇਰੈਕਟਲੀ ਕਿਹੜੇ ਤਰੀਕੇ ਦੇ ਨਾਲ ਪੜਾਸ ਦੇ ਰੂਪ 'ਚ ਕੱਢਣਾ, ਇਹ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਅਕਸਰ ਹੀ ਵੇਖਦੇ ਹਾਂ।
2: ਸਹੀ ਗੱਲ ਆ,
1: ਅਤੇ ਜਿੱਥੋਂ ਸ਼ੁਰੂਆਤ ਇਹਦੀ ਹੋਈ, ਫਿਰ ਤੁਸੀਂ ਜੇ ਮੰਨ ਲਓ ਕੋਈ ਸਕੂਟਰ ਦੇ ਉੱਤੇ ਗਏ ਹੋ ਕਿਸੇ ਦੇ ਨਾਲ, ਅਤੇ ਅੱਗੇ ਤੁਹਾਨੂੰ ਕਾਰ ਵਾਲਾ ਯਾਰ ਮਿਲ ਪਿਆ, ਅਤੇ ਸਕੂਟਰ ਵਾਲੇ ਨੂੰ ਛੱਡ ਕੇ ਕਾਰ ਵਾਲੇ ਦੇ ਨਾਲ ਚੜ੍ਹ ਜਾਣਾ,
2: ਫੋਟੋਆਂ ਖਿੱਚਣੀਆਂ ਕਿ ਕਾਰ ਵੀ ਮੇਰੀ ਆ,
1: ਹਾਂ ਉਹ ਵੀ ਕਾਰ ਮੇਰੀ ਆ। ਸੋ ਇਹ ਵੀ ਵਰਤਾਰਾ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਵੇਖਦੇ ਆ,
2: ਤੇ ਇਹਦੇ ਅੰਦਰ ਵੀ ਇੱਕ ਤਰੀਕੇ ਨਾਲ ਤੁਹਾਡਾ ਪੁਆਇੰਟ ਸਹੀ ਆ,
1: ਜਿਹੜੀ ਚੀਜ਼ ਦੀ ਜਿੱਦਾਂ ਕਹਿੰਦੇ ਉਹਦੀ ਉਤਪਤੀ ਹੁੰਦੀ ਆ ਉਸੇ ਤਰੀਕੇ ਦੇ ਨਾਲ ਹੀ ਉਹ ਉਦਾਂ ਹੀ ਚੱਲਦੀ ਆ। ਸੋ ਕੁੱਲ ਮਿਲਾ ਕੇ ਆਪਾਂ ਵੇਖੀਏ ਤੇ ਇਹੋ ਹੀ ਵਰਤਾਰਾ ਜੇ ਕੋਈ ਉਦਾਂ ਕਰੇ ਤੇ ਉਹਨੂੰ ਆਪਾਂ ਕਿੱਦਾਂ ਕਿਹੜੀ ਨਜ਼ਰ ਦੇ ਨਾਲ ਆਪਾਂ ਵੇਖਾਂਗੇ, ਕਿੰਨਾ ਕੁ ਆਪਾਂ ਸਮਾਜ ਦੇ ਵਿੱਚ ਉਹਨੂੰ ਥਾਂ ਦੇਵਾਂਗੇ, ਕਿੰਨਾ ਕੁ ਆਪਾਂ ਸਤਿਕਾਰ ਦੇਵਾਂਗੇ ਵੀ ਜਿਹਨੇ ਇਸ ਤਰੀਕੇ ਦੇ ਨਾਲ ਇੱਕ ਆਪਾਂ ਕਹਿੰਦੇ ਵੀ ਜਿਹੜੇ ਆਪਣੇ ਆਪ ਨੂੰ ਸਭ ਤੋਂ ਵੱਡਾ ਸੱਭਿਅਕ ਸਮਾਜ ਕਹਿੰਦੇ ਨੇ, ਉੱਥੇ ਕੁੜੀਆਂ ਦੀ ਇੱਕ ਤਰ੍ਹਾਂ ਨਾਲ ਨਮਾਇਸ਼ ਹੀ ਲਾਈ ਵੀ ਹਾਂ ਜੀ ਤੁਸੀਂ ਇੱਥੇ ਦਿਓ, ਤੁਸੀਂ ਔਨਲਾਈਨ ਤੁਸੀਂ ਵੋਟਿੰਗ ਕਰੋ,
2: ਵੋਟਿੰਗ ਕਰੋ ਕੌਣ ਹਨਾ ਬੈਟਰ ਹੈ ਕੌਣ ਨਹੀਂ।
1: ਹਾਂ ਤੇ ਉਹ ਚੀਜ਼ ਮਤਲਬ ਕੀ ਆਪਾਂ ਇਹਨੂੰ ਕਵਾਂਗੇ ਹੁਣ ਦੱਸੋ ਹਨਾ। ਤੇ ਸਭ ਤੋਂ ਵੱਡੀ ਚੀਜ਼ ਜਿਹੜੀ ਮੈਂ ਇੱਕ ਇਹ ਵੇਖ ਰਿਹਾ ਹਾਂ ਵੀ ਲੋਕਾਂ ਦਾ ਵਰਤਾਰਾ, ਜੋ ਸੋਸ਼ਲ ਮੀਡੀਆ ਜਿਹੜੀ ਚੀਜ਼ ਸਾਨੂੰ ਡਾਇਰੈਕਟਲੀ ਅੱਜ ਦੀ ਡੇਟ ਦੇ ਵਿੱਚ ਨਜ਼ਰ ਆਉਂਦੀ ਹੈ ਜਾਂ ਆਪਾਂ ਫੀਲ ਕਰਦੇ ਹਾਂ ਉਹ ਇਹੋ ਹੀ ਆ ਨਾ ਕਿ ਆਪਾਂ ਕਿੱਦਾਂ ਤਮਾਸ਼ਾ ਵੇਖਣ ਦੇ ਲਈ ਆਪਾਂ ਇਕੱਠੇ ਹੋ ਜਾਂਦੇ
2: ਹਾਂ
1: ਵੀ ਇੱਕ ਬੰਦੇ ਨੇ ਉਹਨੇ ਤੇ ਕਰਤੀ, ਉਹਨੇ ਤੇ ਨਮਾਇਸ਼ ਲਾ ਦਿੱਤੀ ਵੀ ਆਹ ਕਰੋ ਤੁਸੀਂ ਵੋਟਿੰਗ ਆ, ਤੇ ਉਹਦੇ ਥੱਲੇ ਚਾਹੇ ਕੋਈ ਗਾਲਾਂ ਕੱਢਣ ਦੇ ਲਈ ਆਵੇ ਵੀ ਆਹ ਕੀ ਕਰੀ ਜਾਣਾ ਹੋਵੇ ਤੈਨੂੰ ਸ਼ਰਮ ਚਾਹੀਦੀ ਆਵੇ, ਤੇ ਚਾਹੇ ਫਿਰ ਕੋਈ ਸਵਾਦ ਲੈ ਕੇ ਤੇ ਉੱਥੇ ਵੋਟਿੰਗ ਕਰਨੀ ਸ਼ੁਰੂ ਕਰ ਦੇਵੇ ਵੀ ਇਹਦਾ ਆਹ ਚੰਗਾ, ਇਹਦਾ ਆਹ ਮਾੜਾ, ਇਹਦਾ ਰੰਗ ਗੋਰਾ, ਇਹਦਾ ਰੰਗ ਕਾਲਾ, ਇਹਦਾ ਕੱਦ ਇੱਦਾਂ, ਇਹਨੂੰ ਅਕਲ ਨਹੀਂ ਆ, ਫਲਾਣ ਆ, ਢੀਂਗ ਇਹਦਾ, ਇਹਦੇ ਨਾਲ ਆਹ ਸੰਬੰਧ ਉਹਦਾ, ਉਹਦੇ ਨਾਲ ਆ, ਤੇ ਫਿਰ ਵੱਡੀ ਚੀਜ਼ ਉਹਦਾ ਕੋਈ ਸਿਰ ਮੂੰਹ ਨਹੀਂ, ਉਹਦੀ ਕੋਈ ਅਥੈਂਟੀਸਿਟੀ ਨਹੀਂ। ਮੰਨ ਲਓ ਕੋਈ ਜੋ ਮਰਜ਼ੀ ਕਹਿ ਦੇ ਕਿਸੇ ਦੇ ਵੀ ਬਾਰੇ ਤੇ ਉਹਦੇ 'ਚ ਕਿਸੇ ਨੇ ਥੱਲੇ ਇਹ ਨਹੀਂ ਪੁੱਛਣਾ ਵੀ ਇਹ ਸੱਚ ਸੀ ਜਾਂ ਝੂਠ ਸੀ। ਐਗਜੈਕਟਲੀ ਹੂ ਬਹੂ ਅੱਜ ਵੀ ਇਸੇ ਪੈਟਰਨ 'ਤੇ ਚੱਲ ਰਿਹਾ ਸੋਸ਼ਲ ਮੀਡੀਆ।
2: ਸਹੀ, ਇਨਫੈਕਟ ਥੋੜ੍ਹਾ ਹੋਰ ਅਗਰੈਸਿਵ ਹੋ ਗਿਆ,
1: ਹੋਰ ਅਗਰੈਸਿਵ
2: ਹੁਣ ਤਾਂ ਲੋਕਾਂ ਨੂੰ ਇੰਨੀ ਕੁ ਸ਼ਾਇਦ ਆਹ ਹੀ ਟ੍ਰੋਲ ਜਿੰਨਾਂ ਨੂੰ ਆਪਾਂ ਕਹਿ ਦੇਣਾ ਉਹਨੂੰ ਇੰਨੀ ਕੁ ਵੀ ਅਕਲ ਆ ਗਈ ਕਿ ਚਾਰ ਵੱਖਰੇ ਵੱਖਰੇ ਅਕਾਊਂਟ ਬਣਾ ਕੇ ਹੁਣ ਗਾਲਾਂ ਕੱਢਦੇ ਆ ਹਨਾ। ਇੱਕ ਦੋ ਕੋਮੇਡੀਅਨ ਉਹ ਤਾਂ ਕਹਿੰਦੇ ਕਿ ਅਸੀਂ ਵੱਖਰੇ ਆਪਣੇ ਅਕਾਊਂਟ ਬਣਾਏ ਹੋਏ ਆ ਕਿ ਪੋਸਟ ਪਾ ਕੇ ਪਹਿਲੇ ਅਸੀਂ ਗਾਲ ਕੱਢੀ ਦੀ ਆ
1: ਸ਼ੁਰੂ ਕਰਾਈ ਦੀ
2: ਹਾਂ ਕਿ ਤਾਂ ਕਿ ਲੋਕਾਂ ਦਾ ਹੌਸਲਾ ਵਧੇ ਕਿ ਇੰਗੇਜਮੈਂਟ ਚਾਹੀਦੇ ਨਾ ਕਿਸੇ ਤਰੀਕੇ। ਮਸ਼ੀਨ ਨੂੰ ਕੀ ਪਤਾ ਕਿ ਚੰਗਾ ਬੋਲ ਰਿਹਾ ਮੰਦਾ ਬੋਲ ਰਿਹਾ, ਮਸ਼ੀਨ ਨੂੰ ਪਤਾ 20,000 ਕਮੈਂਟ ਆ ਗਿਆ ਹਨਾ। ਤੁਸੀਂ ਦੇਖਦੇ ਹੋ ਫਿਰ ਉਸ ਤਰ੍ਹਾਂ ਦੀ ਨੈਗੇਟਿਵਿਟੀ ਪ੍ਰਚਾਰਿਤ ਵੀ ਹੁੰਦੀ ਆ, ਬਣੇ ਬਣਾਏ ਕੰਟਰੋਵਰਸੀਆਂ ਹਨਾ, ਪਹਿਲੇ ਤੋਂ ਫੈਬਰੀਕੇਟ ਕੀਤੀਆਂ ਜਾਂਦੀਆਂ ਕੰਟਰੋਵਰਸੀਆਂ, ਫਿਰ ਉਹਨਾਂ ਨੂੰ ਲੰਬਾ ਖਿੱਚਿਆ ਜਾਂਦਾ, ਹਰ ਕੋਈ ਉਹਦੇ ਵਿੱਚੋਂ ਨਾ ਜਿੰਨਾ ਕੁ ਪੈਸਾ ਚੂਸ ਸਕੇ ਚੂਸ
1: ਨਚੋੜ ਸਕਦਾ ਨਚੋੜਦਾ।
2: ਸੋ ਇਹ ਤਾਂ ਹੈ, ਤੁਹਾਡਾ ਪੁਆਇੰਟ ਸਹੀ ਹੈ।
1: ਆਪਾਂ ਹੋਰ ਇੱਕ ਵਰਤਾਰਾ ਜਿਹੜਾ ਅੱਜ ਦੇ ਸਮੇਂ 'ਚ ਆਪਾਂ ਵੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਕਿ ਲੋਕਾਂ ਨਾ ਬਹੁਤ ਜ਼ਿਆਦਾ ਓਪਨ ਹੋ ਗਏ ਆ। ਓਪਨ ਇੱਕ ਸੈਂਸ ਦੇ ਵਿੱਚ ਤਾਂ ਬੜੀ ਵਧੀਆ ਗੱਲ ਹੈ ਕਿ ਇੱਕ ਆਜ਼ਾਦੀ ਆ ਖੁੱਲ੍ਹ ਕੇ ਬੋਲਣ ਦਾ, ਕਿਸੇ ਨੂੰ ਮੌਕਾ ਮਿਲ ਜਾਂਦਾ ਜਾਂ ਫਿਰ ਜਿਹੜੀ ਚੀਜ਼ ਤੁਸੀਂ ਕਿਤੇ ਤੁਹਾਡੀ ਸੁਣਵਾਈ ਨਹੀਂ ਆ ਉਹ ਤੁਸੀਂ ਆਪਣੀ ਉੱਥੇ ਗੱਲ ਕਹਿ ਸਕਦੇ। ਪਰ ਇਸ ਚੀਜ਼ ਦਾ ਜਿਹੜਾ ਇੱਕ ਹੋਰ ਪੱਖ ਆਪਾਂ ਵੇਖਦੇ ਹਾਂ ਉਹ ਬੜਾ ਬੜਾ ਭੈੜਾ ਅਤੇ ਬੜਾ ਨੁਕਸਾਨਦੇਹ ਆ। ਚੰਗੇ ਭਲੇ ਬੰਦਿਆਂ ਨੂੰ ਨਜਾਇਜ਼ ਬਹੁਤ ਪੁੱਠਾ ਸਿੱਧਾ ਕਹਿ ਦਿੱਤਾ ਜਾਂਦਾ।
2: ਬਿਲਕੁਲ ਸਹੀ,
1: ਵਨ ਆਫ ਦਾ ਐਗਜ਼ਾਮਪਲ ਜਿੱਦਾਂ ਆਪਾਂ ਕਮਲ ਹੀਰ ਦੀ ਗੱਲ ਕਰ ਰਹੇ
2: ਹਾਂ ਜਿੰਨਾ ਤੋਂ ਅੱਜ ਸ਼ੋਅ ਸ਼ੁਰੂ ਕੀਤਾ ਤੇ ਬਿਨਾਂ ਗੱਲੋਂ ਹੀ ਲੋਕੀ ਕਿਉਂ ਮਜ਼ੇਦਾਰ ਹਨਾ, ਇਟਸ ਫਨ ਕਿ ਮਜ਼ਾਕ ਉਡਾਤਾ, ਆਵਾਜ਼ ਕਿੱਦਾਂ ਦੀ ਆ, ਵਾਲ ਕਿੱਦਾਂ ਦੇ ਕੀਤੇ ਹਨਾ। ਫਿਰ ਉਹ ਕੀ ਆ, ਇੱਕ ਹੋੜ ਲੱਗ ਜਾਂਦੀ ਹੈ ਕਿ ਇਸ ਤੋਂ ਜ਼ਿਆਦਾ ਡਾਰਕ, ਇਸ ਤੋਂ ਜ਼ਿਆਦਾ ਬਦਤਮੀਜ਼ੀ ਵਾਲਾ ਕਮੈਂਟ ਮੈਂ ਕਰਕੇ ਦਿਖਾਵਾਂ ਕਿ ਮੈਂ ਦਿਖਾਂ ਮੈਂ ਬੜਾ ਕੂਲ ਹਾਂ ਹਨਾ, ਕਿ ਇਹ ਤਾਂ ਤੂੰ ਤਾਂ ਕੁਛ ਵੀ ਨਹੀਂ ਕਿਹਾ। ਇਹ ਤਾਂ ਚਲੋ ਫਿਰ ਵੀ ਮੈਨੂੰ ਸਮਝ ਆਉਂਦਾ ਡੈਥ ਪੋਸਟ ਕਿਸੇ ਦੀ ਹੈਗੀ ਹੈ ਹਨਾ, ਕਿਸੇ ਸਪੈਸ਼ਲ ਸਮਾਜ ਤੋਂ ਹਨਾ ਕੁਛ ਹੈ, ਅਤੇ ਉਹਦੇ ਨੀਚੇ ਵੀ ਲੋਕ ਇੱਦਾਂ ਦੇ ਕਰਨ ਕਿ ਹਾਂ ਬਈ ਇਟਸ ਆਲ ਰਾਈਟ ਹਨਾ, ਉੱਦਾਂ ਦੀ ਹੀ ਸ਼ਬਦਾਵਲੀ ਯੂਜ਼ ਕਰਨਗੇ, ਉੱਦਾਂ ਦੇ ਹੀ ਰੇਸਿਸਟ ਕਮੈਂਟ ਵੀ ਕਰਨਗੇ ਹਨਾ, ਕਿ ਇਹ ਨਹੀਂ ਸੋਚਦੇ ਕਿ ਸ਼ਾਇਦ ਕਿਸੇ ਦੀ ਫੈਮਿਲੀ ਨੂੰ ਕਿੰਨਾ ਕੁ ਅਸਰ ਪਏਗਾ ਕਿ ਬਿਨਾਂ ਗੱਲ ਦਾ ਹੇਟ, ਕਿਉਂਕਿ ਪਤਾ ਇਹ ਬੰਦਾ ਕਦੀ ਆਮੋ ਸਾਹਮਣੇ ਤੁਹਾਡੇ ਆਉਣਾ ਨਹੀਂ।
1: ਬੇਸਿਕਲੀ ਜਿਹੜੀ ਆਪਾਂ ਸ਼ੁਰੂ ਚ ਗੱਲ ਕੀਤੀ ਨਾ ਜਿੱਦਾਂ ਦਾ ਮੈਂ ਸੁਭਾਅ ਉਹਦੇ ਚੋਂ ਓਬਜ਼ਰਵ ਕੀਤਾ, ਜਿੱਦਾਂ ਤੁਸੀਂ ਮਾਰਕ ਜ਼ਕਰਬਰਗ ਦੀ ਗੱਲ ਕੀਤੀ ਆ ਵੀ ਉਸ ਤੋਂ ਬਾਅਦ ਉਹਨੇ ਖਿੱਜ ਚਾ ਕੇ ਤੇ ਵੀ ਮੈਂ ਹੁਣ ਏਦਾਂ ਵਾ ਤੇ ਮੈਂ ਫਿਰ ਏਦਾਂ ਕਰ ਦੂੰਗਾ, ਤੇ ਉਹ ਚੀਜ਼ ਇੱਥੇ ਵੀ ਤੁਸੀਂ ਉਹਦਾ ਝਲਕਾਰਾ ਤੁਸੀਂ ਵੇਖ ਸਕਦੇ ਹੋ। ਆਪਾਂ ਵੇਖਦੇ ਹਾਂ ਵੀ ਆਮ ਬੰਦੇ ਜਿਹਨਾਂ ਦੇ ਵਿੱਚ ਸਾਹਮਣੇ ਬਹਿ ਕੇ ਗੱਲ ਕਰਨ ਦੀ ਹਿੰਮਤ ਨਹੀਂ ਹੁੰਦੀ, ਜ਼ਰੂਰਤ ਨਹੀਂ ਹੁੰਦੀ, ਅਤੇ ਉਹ ਬੰਦ ਕਮਰੇ ਦੇ ਵਿੱਚ ਬਹਿ ਕੇ ਉਹਨਾਂ ਨੂੰ ਇੱਕ ਫਿਰ ਉੱਥੇ ਐਜ ਮਿਲ ਜਾਂਦੀ ਆ, ਇੱਕ ਉਹਨਾਂ ਨੂੰ ਉੱਥੇ ਮੌਕਾ ਮਿਲ ਜਾਂਦਾ ਵੀ ਸਾਡਾ ਪਤਾ ਨਹੀਂ ਆ, ਆਪਾਂ ਕੋਈ ਵੀ ਮਖੌਟਾ ਪਾ ਕੇ ਅਤੇ ਆਪਾਂ ਕੋਈ ਵੀ ਕਿਸੇ ਕਿਸਮ ਦੀ ਵੀ ਆਪਾਂ ਗੱਲ ਕਰ ਸਕਦੇ ਹਾਂ। ਫਿਰ ਉਹਦੇ ਨਾਲ ਭਾਵੇਂ ਕਿਸੇ ਦਾ ਦਿਲ ਦੁਖੇ ਭਾਵੇਂ ਗਿੱਟੇ ਵੱਜੇ ਭਾਵੇਂ ਗੋਡੇ ਵੱਜੇ
2: ਕਿਸੇ ਦਾ ਪੂਰਾ ਦਿਨ ਖਰਾਬ ਹੋ ਜਾਵੇ ਤੁਸੀਂ ਤਾਂ ਇੱਕ ਕਮੈਂਟ ਕਰਕੇ ਅੱਗੇ ਨਿਕਲ ਗਏ
1: ਹੈ ਨਾ ਸੋ ਕੁੱਲ ਮਿਲਾ ਕੇ ਆਪਾਂ ਜੇ ਵੇਖੀਏ ਤਾਂ ਇਹ ਇੱਕ ਆਪਾਂ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਆਪਾਂ ਚਰਚਾ ਕਰਦੇ ਹਾਂ ਜਿਹੜਾ ਪੱਛਮੀ ਸਮਾਜ ਦਾ ਰੰਗ ਸਾਡੇ ਸਮਾਜਾਂ ਦੇ ਉੱਤੇ ਕਿੱਦਾਂ ਚੜਿਆ ਉਹਦੇ ਵਿੱਚ ਲੀੜੇ ਲੱਤੇ ਦੀ ਆਪਾਂ ਗੱਲ ਕਰਦੇ ਹਾਂ ਭਾਸ਼ਾ ਦੀ ਆਪਾਂ ਗੱਲ ਕਰਦੇ ਹਾਂ ਜਾਂ ਹੋਰ ਕੁਛ ਇੱਕ ਭੈੜਾਂ ਦੀ ਆਪਾਂ ਗੱਲ ਕਰਦੇ ਹਾਂ ਪਰ ਅਜੋਕੇ ਸਮੇਂ ਦੇ ਵਿੱਚ ਜੇ ਆਪਾਂ ਵੇਖੀਏ ਤਾਂ ਸਭ ਤੋਂ ਵੱਧ ਜਿਹੜਾ ਰੰਗ ਆ ਅਤੇ ਨੁਕਸਾਨ ਦੇ ਗੂੜਾ ਰੰਗ ਜਿਹੜਾ ਚੜਿਆ ਉਹ ਸੋਚ ਦਾ ਅਤੇ ਉਹ ਸੋਚ ਚੜਾਉਣ ਦੇ ਵਿੱਚ ਸਭ ਤੋਂ ਵੱਡਾ ਹੱਥ ਇਹਨਾਂ ਪਲੇਟਫਾਰਮਸ ਆ
2: ਸਹੀ ਗੱਲ
1: ਕਿਉਂਕਿ ਉਹਦੇ ਉੱਤੇ ਜਿਹੜੀ ਬੇਸਿਕ ਆਪਾਂ ਪਹਿਲਾਂ ਜਿਹੜਾ ਨੀਂਹ ਪੱਥਰ ਧਰਿਆ ਵਾ ਉਹ ਸੁਣ ਉਹਦੇ ਉੱਤੇ ਜਦੋਂ ਆਪਾਂ ਵੇਖਾਂਗੇ ਵੀ ਕਿੱਦਾਂ ਦੀਆਂ ਇੱਟਾਂ ਕਿੱਦਾਂ ਦੀਆਂ ਇਮਾਰਤਾਂ ਕਿੱਦਾਂ ਦੇ ਅਪਾਰਟਮੈਂਟ ਜਿਹੜੇ ਛੱਤੇ ਜਾ ਰਹੇ ਨੇ ਅਤੇ ਉਹ ਸਾਰਾ ਕੁਛ ਆਪਾਂ ਇਹਦੇ ਵਿੱਚੋਂ ਤੁਹਾਨੂੰ ਕਲੀਅਰ ਨਜ਼ਰ ਆਊਗਾ ਕਿ ਕਿਹੜੇ ਤਰੀਕੇ ਦੇ ਨਾਲ ਉਹ ਸਾਰੀ ਦੀ ਸਾਰੀ ਸੋਚ ਸਾਡੇ ਸਾਰਿਆਂ ਦੇ ਵਿੱਚ ਕਿੱਦਾਂ ਪਸਰੀ
2: ਬਿਲਕੁਲ ਇੱਕ ਤਾਂ ਆਪਾਂ ਨੋਇੰਗਲੀ ਕਹਿ ਦਿੰਦੇ ਨਾ ਕਿ ਕੋਈ ਨੋਇੰਗਲੀ ਹੇਟ ਫੈਲਾਉਂਦਾ ਜਾਂ ਫਿਰ ਕੋਈ ਨੋਇੰਗਲੀ ਕਿਸੇ ਦਾ ਦਿਲ ਦੁਖਾਉਂਦਾ ਉਹ ਤਾਂ ਚਲੋ ਹੈ ਹੀ ਉਹ ਤਾਂ ਇੱਕ ਪਰਸਨੈਲਿਟੀ ਫਲੋ ਵੀ ਆ ਜਾਂਦਾ ਅਸੀਂ ਲੋਕ ਅਨਨੋਇੰਗਲੀ ਕਿੰਨੇ ਕੁ ਗੁਲਾਮ ਹੋ ਜਾਂਦੇ ਹਾਂ ਇਹਨਾਂ ਚੀਜ਼ਾਂ ਦੇ ਹੈ ਨਾ ਕਿ ਜੇ ਕੁਛ ਪਾਇਆ ਤਾਂ ਯਾਰ ਕੋਈ ਗਲਤ ਕਮੈਂਟ ਕਰ ਰਿਹਾ ਤਾਂ ਫਿਰ ਅਸਰ ਪਾ ਲੈਣਾ ਕਹਿੰਦੇ ਆ ਕਿਸੇ ਨੇ ਬਹੁਤ ਵਧੀਆ ਗੱਲ ਕੀਤੀ ਸੀ ਕਿ ਅੱਜ ਦੇ ਅੱਜ ਹੀ ਟਰੈਵਲ ਇੰਡਸਟਰੀ ਅਤੇ ਆਹ ਪੈਟ ਆ ਦੋ ਚੀਜ਼ਾਂ ਬਿਲਕੁਲ ਖਤਮ ਹੋ ਜਾਣ ਜੇ ਸੋਸ਼ਲ ਮੀਡੀਆ ਤੇ ਇਹ ਬੈਨ ਲੱਗ ਜਾਵੇ ਤੁਸੀਂ ਬਾਹਰ ਘੁੰਮਣ ਗਏ ਤਾਂ ਫੋਟੋ ਨਹੀਂ ਪਾਉਣੀ ਜਾਂ ਫਿਰ ਤੁਸੀਂ ਕੁੱਤਾ ਬਿੱਲੀ ਰੱਖੇ ਦੀ ਫੋਟੋ ਨਹੀਂ ਪਾਉਣੀ ਜਾਂ ਫਿਰ ਟੋਟਲੀ ਬੰਦ ਹੋ ਜਾਵੇ ਕਿੰਨੀਆਂ ਚੀਜ਼ਾਂ ਲੋਕਾਂ ਨੇ ਇੱਕ ਆਦਤ ਬਣਾ ਲਿੱਤੀ ਯਾਰ ਵੀ ਟਰੈਵਲ ਅਲੋਟ ਮੈਨੂੰ ਟਰੈਵਲਿੰਗ ਬਹੁਤ ਵਧੀਆ ਹੈ ਉਹਦਾ ਸਿਰਫ ਕਾਰਨ ਇਹ ਆ ਦੱਸਣ ਲਈ ਕਿ ਦੇਖੋ ਮੈਂ ਆਹ ਕੰਟਰੀ ਵੀ ਜਾ ਆਇਆ ਮੈਂ ਆਹ ਵੀ ਹੋ ਆਇਆ ਉਹ ਵੀ ਹੋਇਆ ਐਂਡ ਦੇਖਿਆ ਜਾਵੇ ਸਾਡੀ ਮਾਨਸਿਕਤਾ ਕਿ ਅਸੀਂ ਬਾਹਰ ਸੀਗੇ ਅਸੀਂ ਸਪੈਸ਼ਲੀ ਇਨਫਰਾਸਟ੍ਰਕਚਰ ਬਣਾਇਆ ਘਰ ਬਣਾਇਆ ਕਿ ਅਸੀਂ ਅੰਦਰ ਰਹੀਏ ਇਹ ਅਨਨੈਚੁਰਲ ਪ੍ਰਵਿਰਤੀ ਹੈ ਸਪੈਸ਼ਲੀ ਕਿ ਕਿਤੇ ਇੱਕ ਥਾਂ ਤੋਂ ਦੂਸਰੀ ਥਾਂ ਜਾਣ ਦੀ ਕੋਸ਼ਿਸ਼ ਕਰਨਾ ਪਰ ਇਹ ਕਿੰਨੀ ਜ਼ਿਆਦਾ ਹੁਣ ਹੋ ਗਈ ਕਿਉਂ ਕਿਉਂਕਿ ਯਾਰ ਸਾਡੇ ਜਿਹੜੇ ਚਾਰ ਘਰ ਛੱਡ ਕੇ ਹੈਗਾ ਹੈ ਨਾ ਬੰਦਾ ਉਹ ਤੇ ਹੋ ਕੇ ਆਉਂਦਾ ਬਾਲੀ ਹਰ 6 ਮਹੀਨੇ ਬਾਅਦ ਤਾਂ ਹਮ ਕੈਸੇ ਰਹਿ ਜਾਏ
1: ਨਾਲੇ ਮੰਡੀ ਹੈ ਨਾ
2: ਵੀ ਜਾਣਾ
1: ਮੰਡੀ ਹੈ ਨਾ ਬਾਜ਼ਾਰ ਬਹੁਤ ਵੱਡਾ ਹੋ ਗਿਆ ਉਹ ਇੱਕ ਬਾਜ਼ਾਰ ਪਹਿਲਾਂ ਅਸਟੈਬਲਿਸ਼ ਕਰਕੇ ਫਿਰ ਉਸ ਬਾਜ਼ਾਰ ਨੂੰ ਚੱਲਦਾ ਰੱਖਣਾ ਉਹਦੇ ਵਿੱਚ ਵੱਧ ਤੋਂ ਵੱਧ ਕਮਾਈ ਕਰਨੀ ਉਹਦੇ ਲਈ ਇੱਕ ਕੰਟਰੀ ਤੋਂ ਲੈ ਕੇ ਇੱਕ ਛੋਟੇ ਤੋਂ ਲੈ ਕੇ ਵੱਡੇ ਕਾਰੋਬਾਰ ਤੱਕ ਕਿੰਨੀਆਂ ਸਾਰੀਆਂ ਇੰਡਸਟਰੀਜ਼ ਇਸ ਚੀਜ਼ ਦੇ ਨਾਲ ਜੁੜੀਆਂ ਮਤਲਬ ਹੁਣ ਤਾਂ ਤੁਹਾਨੂੰ ਫੀਲ ਕਰਾਇਆ ਜਾਂਦਾ ਵਾ ਵੀ ਜੇ ਤੁਸੀਂ ਨਹੀਂ ਘੁੰਮਣ ਫਿਰਨ ਬਹੁਤਾ ਕਿਤੇ ਜਾਂਦੇ ਛੁੱਟੀਆਂ 'ਚ ਤੁਸੀਂ ਨਹੀਂ ਘੁੰਮਣ ਫਿਰਨ ਗਏ ਅਤੇ ਤੁਸੀਂ ਕੁਛ ਨਹੀਂ ਮਤਲਬ ਤੁਹਾਨੂੰ ਡਿਪਰੈਸ਼ਨ ਹੀ ਤਾਂ ਆ ਤੁਹਾਡੀ ਜ਼ਿੰਦਗੀ 'ਚ ਸਮੱਸਿਆ ਹੀ ਸਾਰੀਆਂ ਤਾਂ ਹੈ
2: ਇੱਕ ਐਡ ਕੈਂਪੇਨ ਚਲਾਉਂਦੇ ਨਾ ਜਦੋਂ ਆਪਾਂ ਵੱਖਰੇ ਵੱਖਰੇ ਜਿਨ੍ਹਾਂ ਦੇ ਬਿਜ਼ਨਸ ਹੋਣੇ ਉਹਨਾਂ ਨੂੰ ਪਤਾ ਹੋਣਾ ਆਪਾਂ ਕੈਂਪੇਨ ਵੱਖਰੇ ਵੱਖਰੇ ਚਲਾਉਂਦੇ ਇੱਕ ਕਨਸੈਪਟ ਹੈ ਫੀਅਰ ਆਫ ਮਿਸਿੰਗ ਆਊਟ ਉਹ ਕਨਸੈਪਟ ਦੇ ਹਿਸਾਬ ਨਾਲ ਆਪਾਂ ਕ੍ਰੀਏਟਿਵ ਬਣਾਉਂਦੇ ਹਾਂ ਕਿ ਯਾਰ ਜੇ ਤੂੰ ਆਹ ਚੀਜ਼ ਨਹੀਂ ਖਰੀਦੀ ਨਾ ਤਾਂ ਤੇਰਾ ਤਾਂ ਮਤਲਬ ਤੂੰ ਤਾਂ ਮਿਸ ਆਊਟ ਕਰ ਗਿਆ ਉਹ ਭਾਵੇਂ ਪੈਕੇਜ ਹੋਵੇ ਕੋਈ ਜਾਂ ਫਿਰ ਕੋਈ ਡਰੈਸ ਹੋਵੇ ਹੈ ਨਾ ਜਾਂ ਫੋਨ ਹੋਵੇ ਹੈ ਨਾ ਬਟ ਇਹ ਇੱਕ ਮਤਲਬ ਇੱਕ ਜਿਹੜੀ ਚੀਜ਼ ਟਰਮੀਨੋਲੋਜੀ 'ਚ ਆ ਜਾਵੇ ਮਤਲਬ ਉਹ ਆਮ ਹੋ ਗਈ ਹੈ ਨਾ ਕਿ ਉਹਦੇ ਉਹਨੂੰ ਉਸ ਤੋਂ ਰਿਲੇਟਡ ਸਾਡੀ ਸੈਂਸਿਟੀਵਿਟੀ ਖਤਮ ਹੋ ਗਈ ਆ
1: ਦੂਰ ਕੀ ਜਾਣਾ ਨਿੱਕੀਆਂ ਨਿੱਕੀਆਂ ਚੀਜ਼ਾਂ ਆਪਾਂ ਵੇਖਦੇ ਹਾਂ ਸਮੇਂ ਦਰ ਸਮੇਂ ਕਿੱਦਾਂ ਹਾਵੀ ਹੁੰਦੀਆਂ ਰਹਿੰਦੇ ਨੇ ਕੋ ਜਿਹੜੇ ਫਿਜ਼ਟ ਜੇ ਹੀ
2: ਹਾਂ ਬੜੇ ਚੱਲੇ
1: ਹੈ ਇੱਕੋ ਦੂਸਰੇ ਪੌਪ ਜੇ ਹੀ ਜਿਹੜੀ ਉਹ ਪਟਾਕ ਉਹ ਹਾਲੇ ਵੀ ਉਹ ਵਿਰਲੇ ਵਿਰਲੇ ਜੇ ਦਿੰਦੇ ਆ
2: ਫਿਜ਼ਟ ਵੀ ਮਾੜਾ ਮੋਟਾ ਦਿਸ ਜਾਂਦਾ ਹੈ ਕਿਤੇ ਨਾ ਕਿਤੇ
1: ਉਹ ਕਮਾਉਣ ਵਾਲੇ ਹਰ ਇੱਕ ਬੱਚੇ ਦੇ ਹੱਥ ਦੇ ਵਿੱਚ ਉਹ ਵੱਡੇ ਬੱਚੇ ਕੀ ਵੱਡੇ ਕੀ ਇਹੋ ਜਿਹੀ ਸਟ੍ਰੈਸ ਦੂਰ ਕਰਦੇ ਆ ਪਰ ਹੈਰਾਨੀ ਦੀ ਗੱਲ ਇਹ ਵੀ ਉਹ ਜਿਹੜਾ 2-4 ਮਹੀਨੇ ਦਾ ਸਾਲ ਦਾ ਸੈਗਮੈਂਟ ਹੀ ਉਸ ਤੋਂ ਬਾਅਦ ਕੀ ਦੁਨੀਆਂ ਤੋਂ ਸਟ੍ਰੈਸ ਖਤਮ ਹੋ ਗਿਆ ਉਦੋਂ ਹਰ ਕੋਈ ਕਹਿੰਦਾ ਸੀ ਮੇਰਾ ਸਟ੍ਰੈਸ ਦੂਰ ਹੋ ਗਿਆ ਮੈਂ ਆ ਫੜਿਆ
2: ਨਹੀਂ ਦੇਖੋ ਸਟ੍ਰੈਸ ਖਤਮ ਹੋਇਆ ਜਿੰਨੇ ਬਣਾਏ ਸੀ ਉਹਦਾ ਖਤਮ ਹੋ ਗਿਆ ਉਹਨਾਂ ਚੰਗੀਆਂ ਕਮਾਈਆਂ ਕਰ ਲਈਆਂ ਉਹ ਠੀਕ ਆ ਉਹ ਹੁਣ ਸਟ੍ਰੈਸ 'ਚ ਨਹੀਂ ਹੋਣਾ
1: ਮਤਲਬ ਉਹ ਚੀਜ਼ ਉਸ ਤਰੀਕੇ ਦੇ ਨਾਲ ਉਹ ਤੁਹਾਨੂੰ ਪ੍ਰਜੈਂਟ ਕੀਤੀ ਜਾਂਦੀ ਹੈ ਤੁਹਾਡੀ ਉਸ ਪੁਆਇੰਟ ਦੇ ਉੱਤੇ ਠੋਕਰ ਮਾਰੀ ਜਾਂਦੀ ਹੈ ਜਿਹੜੀ ਬਹੁਤਾਤ ਬੰਦੇ ਜੋ ਫੀਲ ਕਰ ਰਹੇ ਨੇ ਅਤੇ ਬਹੁਤਾਤ ਬੰਦੇ ਜੋ ਫੀਲ ਕਰ ਰਹੇ ਨੇ ਉਹ ਇਹਨਾਂ ਨੂੰ ਕਿੱਦਾਂ ਪਤਾ ਲੱਗ ਜਾਂਦਾ ਵਾ ਸਾਨੂੰ ਤੁਹਾਨੂੰ ਕਿਉਂ ਨਹੀਂ ਪਤਾ ਕਿਉਂਕਿ ਉਹ ਚੀਜ਼ ਇਹਨਾਂ ਪਲੇਟਫਾਰਮਾਂ ਦੇ ਉੱਤੇ ਹੀ ਤੁਹਾਡੀ ਵਾਚ ਕੀਤੀ ਜਾਂਦੀ ਹੈ
2: ਬਿਲਕੁਲ ਸਭ ਕੁਝ ਦੇ ਹੈਵ ਐਵਰੀਥਿੰਗ
1: ਕਿੱਦਾਂ ਦਾ ਤੁਸੀਂ ਮਹਿਸੂਸ ਕਰ ਰਹੇ ਹੋ ਕਿਹੜੀ ਚੀਜ਼ ਦੀ ਤੁਹਾਨੂੰ ਇਸ ਟਾਈਮ ਦੇ ਉੱਤੇ ਲੋੜ ਆ ਕਿਹੜੀ ਚੀਜ਼ ਦੀ ਤੁਹਾਡੇ 'ਚ ਸੁਪੀਰੀਓਰਟੀ ਕੰਪਲੈਕਸ ਹੈ ਫਿਰ ਦੂਜਾ ਦੂਸਰਾ ਕੀ ਹੁੰਦਾ
2: ਹੀਨ ਭਾਵਨਾ
1: ਆ ਠੀਕ
2: ਮੈਂ ਤਿਆਰੀ ਨਾਲ ਆਇਆ
1: ਹਾਂ ਹੀਣ ਭਾਵਨਾ ਦੀ ਕੀ ਹੋਊਗਾ ਓਪੋਜ਼ਿਟ
2: ਉੱਚ ਭਾਵਨਾ ਇਹੀ ਹੋਏਗਾ ਨਹੀਂ ਸ਼ਬਦ
1: ਜਿਹੜਾ
2: ਨਿਜ਼ਾਮ ਕਿਤਨਾ ਕਿਤੋਂ ਦਾ ਸ਼ੁਰੂ ਹੁੰਦਾ ਸਾਡੇ ਤੋਂ ਹੋ ਗਿਆ ਸ਼ੁਰੂ
1: ਚੋ ਖੈਰ ਕਿਸੇ ਨੂੰ ਆ ਰਿਹਾ ਹੋਊਗਾ ਯਾਦ ਤੇ ਤੁਸੀਂ
2: ਇਹ ਵੀ ਜ਼ਰੂਰ ਦੱਸਣਾ
1: ਚੇਤਾ ਨਹੀਂ ਰਿਹਾ ਆਪਾਂ ਮੈਸੇਜ ਵੀ ਵੇਖਣੇ ਹਲੇ ਤੇ ਚਲੋ ਮੈਸੇਜ ਹਾਂ ਮੈਸੇਜ ਵੀ ਆਪਾਂ ਵੇਖ ਲੈਂਦੇ ਹਾਂ ਤੇ ਹਾਂਜੀ ਚਲੋ ਬਾਅਦ 'ਚ ਪੜ੍ਹਦੇ ਹਾਂ ਬਾਬਾ ਨੇ ਪਰ ਆਪਾਂ ਜਿਹੜੀ ਸੋਸ਼ਲ ਮੀਡੀਆ ਦੀ ਅੱਜ ਗੱਲ ਕਰ ਰਹੇ ਹਾਂ ਅਤੇ ਗੱਲ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਅੱਜ ਮਾਰਕ ਜ਼ੁਕਰਬਰਗ ਦਾ ਜਨਮ ਦਿਨ ਉਹ ਵੀ ਕਹਿੰਦਾ ਹੋਣਾ ਮੇਰੇ ਜਨਮ ਦਿਨ 'ਤੇ ਚੰਗੇ ਹਾਰ
2: ਉਹਦੀ ਸਭ ਤੋਂ ਖਾਸ ਗੱਲ ਪਤਾ ਕੀ ਆ ਉਹ ਕੁਛ ਨਹੀਂ ਯੂਜ਼ ਕਰਦਾ
1: ਆਪ ਕੁਛ ਨਹੀਂ ਯੂਜ਼ ਕਰਦਾ
2: ਆਪ ਕੁਛ ਯੂਜ਼ ਨਹੀਂ ਕਰਦਾ ਉਹੀ ਉਹ ਹਲਵਾਈ ਵਾਲੀ ਗੱਲ ਹੀ ਆ ਨਾ ਕਿ ਆਪਣੀ ਮਿਠਾਈ ਖਾਂਦਾ ਨਹੀਂ ਤੇ ਟੋਟਲੀ ਇਨਟੂ ਫਿਟਨੈਸ ਹੋ ਗਿਆ ਹੁਣ ਮਿਕਸਡ ਮਾਰਸ਼ਲ ਆਰਟਸ ਸਿੱਖਦਾ ਇਹ ਜਿੰਨੇ ਵੀ ਹਾਈਪਰ ਬਿਲੀਨੀਅਰ ਹੈਗੇ ਆ ਨਾ ਇਹ ਸਾਰੇ ਹੁਣ ਮਿਕਸ ਮਾਰਸ਼ਲ ਆਰਟ ਸਿੱਖਦੇ ਪਏ ਆ ਸਿਕਸ ਪੈਕ ਐਪ ਬਣਾ ਰਹੇ ਆ ਬੋਡੀ ਸ਼ੋਡੀ ਬਣਾ ਰਹੇ ਉਹ ਕੁਛ ਕਰਨ ਨੂੰ ਹੈ ਹੀ ਨਹੀਂ
1: ਹਨਾ
2: ਪਰ ਜੋ ਵੀ ਮਤਲਬ ਬੰਦਾ ਇਹ ਵੀ ਇੱਕ ਸਿੱਖਣ ਵਾਲੀ ਗੱਲ ਆ ਕਿ ਬੰਦਾ ਜਿਹੜਾ ਫਰੀ ਮਾਇੰਡ ਹੈ ਜਿਹਦੇ ਕੋਲ ਇੰਨਾ ਫਰੀ ਮਾਇੰਡ ਤਾਂ ਹੋਣਾ ਨਹੀਂ ਉਹ ਵੀ ਇੰਨੀ ਤਕੜਾ ਕਾਰਪੋਰੇਸ਼ਨ ਚਲਾ ਰਿਹਾ 100 ਤਰ੍ਹਾਂ ਦੇ ਪੰਗੇ ਉਹਦੇ ਉਸ ਲੈਵਲ ਦੇ ਹੋਣੇ ਪੰਗੇ ਪਰ ਸਭ ਤੋਂ ਪਹਿਲਾਂ ਆਪਣੀ ਮੈਂਟਲ ਹੈਲਥ ਨੂੰ ਤੇ ਆਪਣੀ ਫਿਜ਼ੀਕਲ ਹੈਲਥ ਨੂੰ ਤਵੱਜੋ ਦਿੰਦੇ ਆ ਤੇ ਅਸੀਂ ਲੋਕ ਇਹਨਾਂ ਲੋਕਾਂ ਦੀ ਚੀਜ਼ਾਂ ਵਰਤ ਕੇ ਪਲੇਟਫਾਰਮ ਵਰਤ ਕੇ ਇਹੀ ਚੀਜ਼ਾਂ ਖਰਾਬ ਕਰਦੇ ਆ ਇਹਨਾਂ ਦੇ ਬਣਾਏ ਚਿਪਸ ਹੋ ਗਏ ਇਹਨਾਂ ਦੇ ਬਣਾਏ ਡਰਿੰਕ ਹੋ ਗਏ
1: ਸਦਾਣਾ ਹੋਏ ਰਹੇ ਨੇ ਤੇ ਆਪਣਾ ਇਹ ਗੱਲ ਬਿਲਕੁਲ ਸਹੀ ਆ ਕਿਉਂਕਿ ਜਿਹੜਾ ਆਪਾਂ ਹਾਂਜੀ ਮੈਂ ਭੇਜ ਰਿਹਾ ਜੀ ਤੁਹਾਨੂੰ ਇਹ ਆ ਲਿਓ ਆ ਗਿਆ ਜੀ ਜਿਹੜਾ ਆਪਣਾ ਜਿਹੜੇ ਬੰਦਾ ਜਿਹੜੀ ਚੀਜ਼ ਹੁਣ ਆਪਾਂ ਡਿਸਕਸ ਕਰ ਰਹੇ ਹਾਂ ਮੰਨ ਲਓ ਅਤੇ ਜਿਹੜੇ ਬੰਦੇ ਦੀ ਜਿਹੜੀ ਆਪਣੀ ਮਾਲਕੀਅਤ ਹੈ ਉਹਨੂੰ ਤਾਂ ਪਤਾ ਹੀ ਆ ਵੀ ਕੀ ਹੋ ਰਿਹਾ ਕਿੱਦਾਂ ਹੋ ਰਿਹਾ ਵਾ ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਲੱਗਦਾ ਹੀ ਆ ਪਰ ਜਿਹੜੇ ਜਿਹੜੇ ਬੰਦਿਆਂ ਦੀਆਂ ਜਿਹੜੀਆਂ ਚੀਜ਼ਾਂ ਮੰਨ ਲਓ ਜਿਹੜੇ ਬੰਦੇ ਨੇ ਸਾਬਣ ਬਣਾਇਆ ਹੋਊਗਾ ਉਹ ਕੀ ਉਹੀ ਸਾਬਣ ਯੂਜ਼ ਕਰਦਾ ਹੋਊਗਾ ਨਹੀਂ ਉਹ ਤੋਂ ਵੀ ਕੁਛ ਵਧੀਆ ਲੱਭਦਾ ਹੋਊਗਾ ਉਹ ਸ਼ੈਂਪੂ ਉਹੀ ਯੂਜ਼ ਕਰਦਾ ਹੋਊਗਾ ਨਹੀਂ ਉਹ ਬੜੀ ਵਾਰੀ ਇੱਦਾਂ ਦੀਆਂ ਗੱਲਾਂ ਬਾਤਾਂ ਆਉਂਦੀਆਂ ਫਿਰ ਜਿਹੜਾ ਈਵਨ ਮੈਂ ਇੱਕ ਦਿਨ ਉਹਦਾ ਵੀ ਸੁਣ ਰਿਹਾ ਹਾਂ ਆਪਣਾ ਜਿਹੜੇ ਜਿਹਨੇ ਟੈਲੀਗ੍ਰਾਮ ਬਣਾਏ ਸੀ ਜਿਹਨੇ ਐਪਲੀਕੇਸ਼ਨ ਉਹ ਵੀ ਕਹਿੰਦੇ ਕੋਈ ਟੈਕਨੋਲੋਜੀ ਨਹੀਂ ਯੂਜ਼ ਕਰ ਰਿਹਾ ਠੀਕ ਆ ਉਹ ਕਿਤੇ ਕਿਸੇ ਵੀ ਜਗ੍ਹਾ ਦੇ ਉੱਤੇ ਆਪਣੇ ਈਵਨ ਇੱਥੋਂ ਤੱਕ ਕਿ ਆਪਣੇ ਵਿਚਾਰ ਵੀ ਕਿਸੇ ਜਗ੍ਹਾ ਦੇ ਉੱਤੇ ਉਹ ਨਹੀਂ ਦਿੰਦਾ ਉਸ ਬੰਦੇ ਦੀ ਸਿੱਧੀ ਸਿੱਧੀ ਜਿਹੀ ਪੋਲਿਸੀ ਆ ਵੀ ਮੇਰੇ ਦੁਨੀਆਂ ਦੇ ਵਿੱਚ ਇਸ ਟਾਈਮ ਦੇ ਉੱਤੇ ਵਿਚਾਰਾਂ ਦੀ ਹੀ ਵੈਲਿਊ ਆ ਵਿਚਾਰਾਂ ਦਾ ਹੀ ਮੁੱਲ ਆ ਅਤੇ ਮੈਂ ਐਵੇਂ ਕਿਉਂ ਅਜਾਈ ਹਾਂ ਐਵੇਂ ਸੁੱਟਦਾ ਫਿਰਾਂ ਥਾਂ ਥਾਂ 'ਤੇ ਸੋ ਉਹਨੇ ਆਪਣਾ ਕਹਿੰਦੇ ਕਿ ਫੋਨ ਵੀ ਨਹੀਂ ਉਹਨੇ ਕੋਲ ਰੱਖਿਆ ਆਪਣੇ
2: ਬਹੁਤ ਵਧੀਆ ਗੱਲ ਕੀਤੀ ਇੱਕ ਉਸ ਦਿਨ ਆਪਾਂ ਏ ਆਈ ਬਾਰੇ ਜਦੋਂ ਗੱਲ ਕੀਤੀ ਕੱਲ੍ਹ ਸਾਇਮ ਆਲਟਮੈਨ ਦੀ ਕੰਪਨੀ ਨੇ TPM ਨਾਮ ਦੀ ਇੱਕ ਪੋਡਕਾਸਟ ਹੈ ਕੁਛ 60,000 ਸਬਸਕ੍ਰਾਈਬਰ ਹੈ ਇਸ ਤੋਂ ਉੱਪਰ ਨਹੀਂ ਹੈ ਸਬਸਕ੍ਰਾਈਬਰ ਉਹਦਾ ਠੀਕ ਹੈ ਆਮ ਵਿਊ ਆਉਂਦਾ ਉਹਦੇ 'ਤੇ ਯੂਟਿਊਬ 'ਤੇ 15,000 16,000 ਉਹ ਕੱਲ੍ਹ $100 million ਦੀ ਖਰੀਦੀ ਆ ਓਪਨ ਏ ਆਈ ਦੇ ਅੰਦਰ ਰਲਾ ਲਿੱਤੀ ਆ
1: ਓਕੇ
2: ਕਾਰਨ ਇਹ ਕਿ ਜਿਹੜਾ ਉਹਦਾ ਐਨਾਲਿਟਿਕਸ ਆ ਉਹ ਇਹ ਹੈ ਕਿ ਉਹ ਜਿਹੜੀ 15,000 ਵਿਊਵਰਸ਼ਿਪ ਆ ਰਹੀ ਹੈ ਨਾ ਉਹ ਸਾਰੇ ਹਾਈ ਐਲੀਟ ਬਿਲੀਅਨੇਅਰਸ ਅਤੇ ਟੌਪ ਦੇ ਪੋਲੀਟੀਸ਼ੀਅਨਸ ਦੇ ਘਰਾਂ ਤੋਂ ਆ ਰਹੀ ਆ ਉਹ ਲੋਕ ਵੇਖ ਰਹੇ ਨੇ ਸੋ ਇੱਕ ਹੁੰਦਾ ਨਾ ਕਿ ਤੁਸੀਂ ਇੱਕ ਤਾਂ ਕਿ ਜਿੰਨੇ ਮਰਜ਼ੀ ਬੰਦੇ ਇਕੱਠੇ ਕਰ ਲਓ ਪਰ ਉਹ ਵੈਲਿਊ ਉਸ ਤਰ੍ਹਾਂ ਦੀ ਨਹੀਂ ਪਰ ਬਹੁਤ ਹੀ ਹਾਈ ਵੈਲਿਊ ਵਾਲੇ ਲੋਕਾਂ ਦੇ ਉੱਪਰ ਟਾਰਗੇਟ ਕਰਕੇ ਬਣਾਇਆ ਗਿਆ ਕੰਟੈਂਟ ਅਤੇ ਉਹਨਾਂ ਨੂੰ ਦੋ ਮੁੰਡੇ ਵੈਰੀ ਯੰਗ ਉਹਨਾਂ ਨੂੰ ਐਕਵਾਇਰ ਕਰ ਲਿੱਤਾ ਕੱਲ੍ਹ ਓਪਨ ਏ ਆਏ ਨੇ ਕਿਉਂ ਕਿਉਂਕਿ ਹੁਣ ਉਹਦੇ 'ਤੇ ਵੀ ਤਾਂ ਐਡ ਆਉਣੀ ਆ ਸੋਸ਼ਲ ਮੀਡੀਆ ਇਕੱਲਾ ਥੋੜ੍ਹਾ ਨਾ ਰਹਿ ਗਿਆ ਜਿੰਨੇ ਐਡ ਦੇਣੀ ਹੁਣ 6 ਰੀਲਾਂ ਵੇਖੋ ਇੱਕ ਐਡ ਆ ਜਾਂਦੀ ਹੈ 5 ਸੈਕਿੰਡ ਦੀ ਹੈ ਨਾ ਹੌਲੀ ਹੌਲੀ ਇਹ ਸਾਰਾ ਕੁਛ ਉਸ ਵੱਲ ਹੀ ਚੱਲ ਜਾਣਾ ਟੀਵੀ ਤੋਂ ਹਟਾ ਕੇ ਕਿ ਐਡਸ ਨੇ ਤੰਗ ਕੀਤਾ ਹੋਇਆ ਹੁਣ ਟੀਵੀ ਵਾਲੇ ਕੰਮ ਹੋਣੇ ਤੁਹਾਡੇ ਆ ਨੈਟਫਲਿਕਸ ਵਗੈਰਾ ਹੋ ਗਿਆ ਪ੍ਰਾਈਮ ਤਾਂ ਕਰਨਾ ਸ਼ੁਰੂ ਹੋ ਗਿਆ ਨਾ ਕਿ ਪ੍ਰਾਈਮ ਨੂੰ ਤੁਸੀਂ ਐਕਸਟਰਾ ਪੈਸੇ ਨਹੀਂ ਦੇ ਰਹੇ ਤਾਂ ਉਹਨਾਂ ਨੇ ਐਡ ਚਲਾਉਣੀ ਹੈ ਫਿਲਮ ਦੇ
1: ਵਿੱਚ ਚਲਾਵਾਂਗੇ ਆਪਾਂ ਜਿੱਦਾਂ ਆਪਾਂ ਨਿੱਕੇ ਹੁੰਦੇ ਵੇਹਨੇ ਹੁੰਦੇ ਹਾਂ ਫਿਲਮਾਂ ਤੇ ਹੌਲੀ ਹੌਲੀ ਵਿੱਚ ਐਡ ਵਧਾਈ ਜਾਂਦੇ ਹੁੰਦੇ ਸੀ ਬੜੀ ਉਹ ਖਿੱਚ ਚੜ੍ਹਦੀ ਹੁੰਦੀ ਸੀ ਵੀ ਆਹ ਹੁਣ ਐਡ ਕਿੱਥੋਂ ਆ ਗਈ
2: ਉਹ 2.5 ਘੰਟੇ ਦੀ ਫਿਲਮ ਹੋਣੀ 4 ਘੰਟੇ ਤੱਕ ਖਤਮ ਹੋਣੀ ਆ
1: ਬੰਦੇ ਦੀ ਉਮਰ ਕੀ ਉਹਦਾ ਤਾਂ ਸ਼ਹਿਰਾਂ ਚ ਨਾ ਹੋਵੇ ਪਿੰਡਾਂ ਚ ਤੇ ਉਹ ਕੁਛ ਹੀ ਹੁੰਦਾ ਸੀ
2: ਚੰਦਰਕਾਂਤਾ ਅਲਫ ਲੈਲਾ ਹੈ ਨਹੀਂ
1: ਜ਼ਿਆਦਾਤਰ ਜਿਹੜਾ ਇਹਦੇ ਨਾਲ ਧੱਕਾ ਹੁੰਦਾ ਹੁੰਦਾ ਸੀ ਅਲਫ ਲੈਲਾ ਮਤਲਬ ਹਾਰਡਲੀ ਮੈਂ ਕਿਹਾ 40 ਮਿੰਟ ਅੱਧੇ ਘੰਟੇ ਦਾ ਹੁੰਦਾ ਸੀ ਅਤੇ ਇੱਕ ਵਾਰੀ ਮਿਣਿਆ ਸੀ ਆਪਾਂ 15 ਮਿੰਟ ਦਾ ਹੀ ਦਿੰਦੇ ਸੀ ਬਾਕੀ ਸਾਰੀ ਵਿੱਚ ਐਡ ਸੋਸ਼ਲ ਮੀਡੀਆ ਤੱਕ ਹੀ ਰਹਿੰਦੇ ਆ ਇਹ ਜਿਹੜੀ ਚੀਜ਼ ਨਾ ਆਪ ਬੰਦਾ ਸਾਰਾ ਕੁਛ ਓਹਨੂੰ ਕ੍ਰੀਏਟ ਕਰਕੇ ਤੇ ਉਸ ਤੋਂ ਬਾਅਦ ਉਹ ਆਪ ਚੀਜ਼
2: ਹਾਂ
1: ਬੰਦੇ ਘੱਟ ਹੀ ਇਸਤੇਮਾਲ ਕਰਦਾ ਪੰਜਾਬੀ ਚ ਇਹਦੇ ਲਈ ਬੜੀ ਵਧੀਆ ਉਹ ਇੱਕ ਕਹਿਣ ਆ ਵੀ ਅੱਗ ਲਾ ਕੇ ਕੁੱਤਾ ਰੂੜੀ ਤੇ
2: ਓਕੇ
1: ਸੋ ਉਹਦਾ ਵੀ ਇਹੋ ਹੀ ਮਤਲਬ ਹੁੰਦਾ ਵਾ ਸੋ ਸੋਸ਼ਲ ਮੀਡੀਆ ਨੂੰ ਆਪਾਂ ਹਾਰ ਪਾ ਰਹੇ ਹਾਂ ਅਤੇ ਜਿਹੜੀ ਇੱਕ ਹੋਰ ਬਿਰਤੀ ਜਿਹੜੀ ਮੈਂ ਇਹਦੇ ਵਿੱਚੋਂ ਵੇਖਦਾ ਨਾ ਸੋਸ਼ਲ ਮੀਡੀਆ ਦੀ ਕਿੱਦਾਂ ਆਪਾਂ ਪ੍ਰਚਾਰ ਤੋਂ ਉਲਟ ਉਹਦੇ ਰਿਜ਼ਲਟ ਪਾਉਂਦੇ ਹਾਂ ਮਤਲਬ ਕਹਿਣ ਦਾ ਇਹ ਕਿ ਜਿਹੜੀ ਚੀਜ਼ ਮੇਨ ਸ਼ੁਰੂ ਦੇ ਵਿੱਚ ਇੱਕ ਮੋਟੋ ਹੀ ਜਾਂ ਮਤਲਬ ਆਪਾਂ ਸ਼ੁਰੂ ਦੇ ਵਿੱਚ ਜਦੋਂ ਆਪਾਂ ਮੰਨ ਲਓ ਫੇਸਬੁੱਕ ਜੁਆਇਨ ਕੀਤੀ ਸਾਡੇ ਦਿਮਾਗ ਦੇ ਵਿੱਚ ਕੀ ਹੀ ਮੈਸੇਜ ਇੱਦਾਂ ਦਾ ਜਿਹਦੇ ਕਰਕੇ ਆਪਾਂ ਜੁਆਇਨ ਕੀਤੀ ਮੈਂ ਆਪਣਾ ਦੱਸਾਂ ਤਾਂ ਜਾਂ ਜੋ ਸੁਣਿਆ ਹੀ ਹੋਏ ਸੀ ਕਿ ਤੁਸੀਂ ਫਰੈਂਡਸ ਆਪਸ ਵਿੱਚ ਕਨੈਕਟਿਡ ਰਹਿ ਸਕਦੇ ਹੋ ਤੁਸੀਂ ਜਿਨ੍ਹਾਂ ਦੇ ਨਾਲ ਗੱਲਬਾਤ ਨਹੀਂ ਕਰ ਸਕਦੇ ਦੂਰ ਦਰੇਡੇ ਬੈਠੇ ਨੇ ਉਹਨਾਂ ਨੂੰ ਤੁਸੀਂ ਲੱਭ ਸਕਦੇ ਹੋ ਹੈ ਨਾ ਸਕੂਲ ਦੇ ਕਾਲਜ ਦੇ ਯਾਰ ਦੋਸਤ ਰਿਸ਼ਤੇਦਾਰ ਤੁਸੀਂ ਸਾਰੇ ਇੱਕ ਪਲੇਟਫਾਰਮ ਦੇ ਉੱਤੇ ਆ
2: ਸਕਦੇ ਮਨ 'ਚ ਕੋਈ ਖਿਆਲ ਆ ਗਿਆ
1: ਅਤੇ ਉਹ ਤਾਂ ਵੱਧ ਦੀਆਂ ਗੱਲਾਂ ਨਾ ਵੀ ਤੁਸੀਂ ਸਾਰੇ ਜਣੇ ਇੱਕ ਪਲੇਟਫਾਰਮ 'ਤੇ ਆ ਸਕਦੇ ਹੋ ਅਤੇ ਤਾਂ ਪੈਸਾ ਵੀ ਨਹੀਂ ਕੋਈ ਲੱਗਣਾ ਹੈ ਨਾ ਉੱਥੇ ਫ੍ਰੀ ਦੇ ਵਿੱਚ ਤੁਸੀਂ ਗੱਲਾਂ ਕਰ ਸਕਦੇ ਹੋ ਆਲ ਟੂਗੈਦਰ ਕੀ ਹੋਇਆ ਕਿ ਤੁਸੀਂ ਇੱਕ ਐਸਾ ਪਲੇਟਫਾਰਮ ਹੈ ਜਿੱਥੇ ਤੁਸੀਂ ਇਕੱਠੇ ਰਹਿ ਸਕਦੇ ਹੋ ਪਰ ਹੁਣ ਇਹਦੀ ਸੱਚਾਈ ਵੇਖੋ ਤੁਸੀਂ ਕੀ ਵਾਕਈ ਇੱਦਾਂ
2: ਨਹੀਂ
1: ਜਿੱਥੇ ਆਪਾਂ ਇਸ ਤੋਂ ਵੀ ਬਾਹਰ ਜਾ ਕੇ ਇਹਦਾ ਇੱਕ ਹੋਰ ਵੱਡਾ ਮੈਸੇਜ ਬਾਅਦ 'ਚ ਆਇਆ ਕਿ ਤੁਸੀਂ ਸਿਰਫ ਆਪਣੇ ਸਰਕਲ 'ਚ ਹੀ ਨਹੀਂ ਮਤਲਬ ਉਹ ਤਾਂ ਜਿਹੜੇ ਇੱਦਾਂ ਦੇ ਜਿਹੜੇ ਕੰਪੈਕਟ ਸਰਕਲ ਹੀ ਔਨਲਾਈਨ ਉਹ ਬਹੁਤ ਹੀ ਪਹਿਲਾਂ ਵੀ ਪਰ ਇਹ ਇੱਦਾਂ ਦਾ ਇੱਕ ਇੱਕ ਫਰੈਂਡ ਸਰਕਲ ਬਣਿਆ ਜਿਹਦੇ 'ਚ ਗਲੋਬਲੀ ਤੁਸੀਂ ਕਿਸੇ ਵੀ ਦੇਸ਼ 'ਚ ਕਿਤੇ ਵੀ ਕਿਸੇ ਨਾਲ ਵੀ ਤੁਸੀਂ ਨੈਟਵਰਕ ਬਣਾ ਸਕਦੇ ਹੋ ਤੁਸੀਂ ਕਨੈਕਟ ਕਰ ਸਕਦੇ ਹੋ ਤੁਸੀਂ ਖੈਰ ਉਹ ਚੀਜ਼ ਦੇ ਨਾਲ ਬਣਿਆਂ ਦੇ ਫਾਇਦੇ ਵੀ ਹੋਏ ਹੋਣਗੇ ਪਰ ਹੁਣ ਇਸੇ ਮੈਸੇਜ ਦਾ ਜਿਹੜਾ ਅਸਲੀ ਰੂਪ ਜੇ ਆਪਾਂ ਵੇਖੀਏ ਤੇ ਮੈਨੂੰ ਲੱਗਦਾ ਕਿ ਆਪਾਂ ਹੋਰ ਦੂਰ ਹੋਏ ਹਾਂ ਸਗੋਂ ਇੱਕ ਦੂਸਰੇ ਤੋਂ ਮਤਲਬ ਜਿੱਥੇ ਸ਼ੁਰੂ ਸ਼ੁਰੂ ਦੇ ਵਿੱਚ ਬੜੇ ਚਾਅ ਦੇ ਨਾਲ ਆਪਾਂ ਇਕੱਠੇ ਹੋਏ ਹਾਂ ਹੁਣ ਉਹਦੀ ਜੇ ਬਹੁਤ ਆਪਾਂ ਬਰੀਕੀ 'ਚ ਨਾ ਜਾਈਏ ਤਾਂ ਉਹਦੀ ਇੱਕ ਮੋਟੀ ਜਿਹੀ ਇੱਕ ਪ੍ਰਤੱਖ ਜਿਹੀ ਇੱਕ ਐਗਜ਼ਾਮਪਲ ਆ ਕਿ ਤੁਸੀਂ ਕੋਈ ਮੰਨ ਲਓ ਕੋਈ ਗੱਲਬਾਤ ਕਰਦੇ ਹੋ ਤੁਸੀਂ ਅਤੇ ਉਹਦੇ ਉੱਤੇ ਆ ਕੇ ਜਿਹੜਾ ਇੱਕ ਧੜਾ ਵਾ ਜਿਹਨੂੰ ਉਹ ਚੀਜ਼ ਪਸੰਦ ਨਹੀਂ ਆ ਉਹ ਤੁਹਾਨੂੰ ਕਿਹੜੇ ਰੂਪ ਦੇ ਵਿੱਚ ਗਾਲ ਮੰਦਾ ਕਰਦਾ ਵਾ ਤੁਹਾਡੀ ਟ੍ਰੋਲਿੰਗ ਕਰਦਾ ਵਾ ਉੱਥੇ ਫਿਰ ਉਹ ਜੋੜਨ ਵਾਲੀ ਤਾਂ ਚੀਜ਼ ਘੱਟ ਗਈ ਇੱਕ ਤਰ੍ਹਾਂ ਦੇ ਨਾਲ ਆਪਾਂ ਇਹ ਕਹਿ ਲਈਏ ਕਿ ਉਹ ਪਾੜਾ ਹੋਰ ਵੱਧ ਗਿਆ
2: ਹਾਂ
1: ਜਿਹੜਾ ਮੰਨ ਲਓ ਧਰਮ ਨੂੰ ਲੈ ਕੇ ਰੰਗ ਨਸਲ ਨੂੰ ਲੈ ਕੇ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਜਿਹੜਾ ਪਾੜਾ ਵਾ ਜਿਹੜਾ ਜਾਂ ਆਈਡੀਓਲੋਜੀ ਬੇਸ ਦੀ ਕੋਈ
2: ਪੱਖ ਰੱਖਦੇ ਹੋ ਤੇ ਤੁਹਾਡੇ ਹਰ ਹਿਸਾਬ ਨਾਲ ਮਤਲਬ ਕੀ ਕਹਿੰਦੇ ਕਿ ਹਾਰ ਪਾਏ ਜਾਂਦੇ ਤੁਹਾਡੇ ਤੇ
1: ਆਪਾਂ ਟੁੱਟੇ ਹੀ ਆ ਫਿਰ ਜੁੜੇ ਥੋੜੀ ਆ
2: ਬਿਲਕੁਲ
1: ਹੁਣ ਉਸ ਚੀਜ਼ ਨੂੰ ਲੈ ਕੇ ਆਪਾਂ ਮੈਂ ਕਈ ਵਾਰੀ ਮਹਿਸੂਸ ਕਰਦਾ ਵੀ ਸ਼ਾਇਦ ਕਈ ਲੋਕਾਂ ਕਈ ਖਿੱਤਿਆਂ ਕਈ ਆਈਡੀਓਲੋਜੀਜ਼ ਦੇ ਬਾਰੇ ਕਈ ਲੋਕਾਂ ਦੇ ਮਨਾਂ 'ਚ ਇੰਨੀ ਨਫ਼ਰਤ ਨਾ ਸ਼ਾਇਦ ਹੁੰਦੀ ਜੇ ਇਹ ਪਲੇਟਫਾਰਮ ਨਾ ਹੁੰਦੇ ਹੁਣ ਸੋ ਆਪਾਂ ਪੋਲੀਟੀਸ਼ਨ ਆਪਾਂ ਲਾ ਲਈਏ ਜਿੱਦਾਂ ਇਹ ਵੀ ਤਾਂ ਇੱਕ ਵੱਖਰੇਵੇਂ ਹੈ ਨਾ ਆਹ ਅਕਾਲੀ ਆ ਕਾਂਗਰਸ ਆ ਲਿਬਰਲ ਆ ਲੇਬਰ ਵਾਲਾ ਵਾ ਗ੍ਰੀਨ ਵਾਲਾ ਵਾ
2: ਬਿਲਕੁਲ
1: ਇਹ ਵੀ ਤਾਂ ਵੱਖਰੇਵੇਂ ਹੈ ਨਾ ਆਮ ਆਦਮੀ ਪਾਰਟੀ ਵਾਲਾ ਵਾ ਆਹ ਵਾਰਸ ਪੰਜਾਬ ਦੇ ਵਾਲਾ ਵਾ ਇਹ ਵੀ ਤਾਂ ਵੱਖਰੇਵੇਂ ਹੀ ਆ ਅਤੇ ਉਹ ਵੱਖਰੇਵੇਂ ਕਿੱਦਾਂ ਉਹ ਲੀਕਾਂ ਹੋਰ ਗੂੜੀਆਂ ਕੀਤੀਆਂ ਜਾਂਦੀਆਂ ਨੇ
2: ਸਗੋਂ ਇਹ ਸੋਸ਼ਲ ਮੀਡੀਆ ਵਾਲਾ ਕਲਚਰ ਸਭ ਤੋਂ ਜ਼ਿਆਦਾ ਟੌਕਸਿਕ ਹੁੰਦਾ
1: ਟੌਕਸਿਕ ਹੁੰਦਾ
2: ਇਹਦੇ ਉੱਪਰ ਸਭ ਤੋਂ ਜ਼ਿਆਦਾ ਤੁਸੀਂ ਦੇਖੋ ਫੇਸਬੁੱਕ ਤਾਂ ਰਹਿ ਹੀ ਗਿਆ ਹੁਣ ਹੈ ਨਾ ਇਸ ਬੇਸ ਦੇ ਉੱਪਰ ਤੁਸੀਂ ਇੰਸਟਾਗ੍ਰਾਮ ਦੇਖੋ ਅੱਜ ਦੇ ਦੌਰ 'ਚ ਇੰਸਟਾਗ੍ਰਾਮ ਸਭ ਤੋਂ ਜ਼ਿਆਦਾ ਪੁਸ਼ ਕਰਦਾ ਖਾਸ ਕਰ ਯੰਗ ਜਨਰੇਸ਼ਨ ਦਾ ਮਾਇੰਡ ਸੈੱਟ ਹੈ ਨਾ ਪਰਸਪੈਕਟਿਵ ਜਿਹਨੇ ਬਣਾਇਆ ਸੀਗਾ ਇੰਸਟਾਗ੍ਰਾਮ ਉਹਦਾ ਬੇਸਿਕ ਕੰਸੈਪਟ ਇਹ ਸੀਗਾ ਕਿ ਤੁਸੀਂ ਤਸਵੀਰ ਖਿੱਚੋ ਪਰ ਹਰ ਕਿਸੇ ਕੋਲ ਡੀ ਐੱਸ ਐੱਲ ਆਰ ਟਾਈਪ ਕੈਮਰਾ ਨਹੀਂ ਹੁੰਦੇ ਮੈਂ ਪ੍ਰੀ ਸੈੱਟ ਨਾ ਇਹਦੇ ਅੰਦਰ ਫਿਲਟਰ ਰੱਖੇ ਹੋਏ ਆ ਹੈ ਨਾ ਉਹ ਤੁਸੀਂ ਫਿਲਟਰ ਉਹ ਵਾਲਾ ਯੂਜ਼ ਕਰਕੇ ਵਧੀਆ ਜੀ ਆਪਣੀ ਤਸਵੀਰ ਜੋ ਵੀ ਪਾਉਣਾ ਚਾਹੁੰਦੇ ਹੋ ਪਾਓ ਕਿ ਇੱਕ ਕਲੈਕਟਿਵ ਕਿਸੇ ਨੂੰ ਤਸਵੀਰ ਪਾਓ ਜਿਹੜੇ ਹੋਰ ਲੋਕਾਂ ਨੂੰ ਸ਼ੌਂਕ ਆ ਫੋਟੋਗ੍ਰਾਫੀ ਦਾ ਹੈ ਨਾ ਉਹ ਲਾਈਕ ਕਰਨਗੇ ਕਿ ਯਾਰ ਬਹੁਤ ਵਧੀਆ ਮਤਲਬ ਇੱਕ ਉਸ ਚੀਜ਼ ਨੂੰ ਕਿੱਥੇ ਤੱਕ ਆਪਾਂ ਲੈ ਆਉਂਦਾ ਕਿ ਇਟ ਇਜ਼ ਆਲ ਅਬਾਊਟ ਸੈਲਿੰਗ ਸਮਥਿੰਗ ਹੁਣ ਤਾਂ ਇਹ ਹੋ ਗਿਆ ਕਿ ਤੁਹਾਨੂੰ ਕੋਈ ਸ਼ੌਂਕ ਹੈ ਤਾਂ ਉਹ ਸ਼ੌਂਕ ਨੂੰ ਅਸੀਂ ਮੋਨੀਟਾਈਜ਼ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ ਪਏ ਹੋ ਹੈ ਨਾ ਜੇ ਤੂੰ ਚੰਗਾ ਬੋਲ ਲੈਂਦਾ ਤਾਂ ਕੋਈ ਵੀ ਯਾਰ ਤੂੰ ਫੜ ਕੈਮਰਾ ਕਿਸੇ ਵੀ ਟੋਪਿਕ ਉੱਪਰ ਕੁਛ ਵੀ ਬੇਬਾਕ ਹੋ ਕੇ ਬੋਲ ਦੇ ਅੱਜ ਕੱਲ੍ਹ ਤਾਂ AI ਤਾਂ ਸਕ੍ਰਿਪਟ ਵੀ ਬਣਾ ਕੇ ਦੇ ਦਿੰਦੀ ਹੈ ਤੁਹਾਡਾ ਆਪਣਾ ਕੀ ਹੈ ਤੁਹਾਡਾ ਚਿਹਰਾ ਹੈ ਨਾ ਤੁਸੀਂ ਜੋ ਮਰਜ਼ੀ ਬੋਲ ਲਓ ਬਿਜ਼ਨਸ ਆ ਸੋਰੀ ਬਿਜ਼ਨਸ ਆ ਤਾਂ ਹੁਣ ਬਿਜ਼ਨਸ ਦੇ ਅੰਦਰ ਵੀ ਉਹੀ ਗੱਲ ਹੋ ਗਈ ਹੈ ਕਿ ਪੁਰਾਣੀਆਂ ਪੁਰਾਣੀਆਂ ਤਗੜੀਆਂ ਦੁਕਾਨਾਂ ਵੀ ਜਿਹੜੀਆਂ ਸੀਗੀਆਂ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਹੁਣ ਫੇਸਬੁੱਕ ਲਾਈਵ ਇੰਸਟਾਗ੍ਰਾਮ ਲਾਈਵ ਕਰਕੇ ਆਹ ਸੂਟ ਹੈ ਜੀ ਆਹ ਦੇਖੋ ਸਿਰਫ 1500 ਦਾ ਜਾਂ ਇਹ ਮੈਂ ਇੱਥੇ ਵੀ ਦੇਖਦਾ ਨਾ ਇੱਥੇ ਵੀ ਲੇਡੀਜ਼ ਕਰਦੀਆਂ ਕਿ ਦੀਦੀ ਇਹ ਨਿਕਲ ਜਾਏਗਾ ਆਪ ਜਲਦੀ ਸੇ ਆਰਡਰ ਕਰ ਲੈ ਨਾ ਬੰਦਾ ਕਿਹੜੀ ਸ਼ੁਕਰ ਹੈ ਕਿ ਚੰਗੇ ਟਾਈਮ ਛੱਡਤੀ ਦੁਕਾਨਦਾਰੀ ਨਹੀਂ ਤਾਂ ਕਿੱਦਾਂ ਫਸੇ ਹੋਣਾ ਸੀ ਮਤਲਬ ਸੋਚਣਾ ਕਈ ਵਾਰੀ
1: ਹਨਾ ਅਸਲ ਚ
2: ਤੁਸੀਂ ਬੱਜ ਗਏ ਹੋ ਇਹਦੇ ਨਾਲ ਕਿ ਤੁਹਾਨੂੰ ਪਤਾ ਨਹੀਂ ਬਟ ਯੂ ਆਰ ਮੈਰਿਡ ਟੂ ਇਟ ਭਾਵੇਂ ਤੁਸੀਂ ਦੇਖ ਰਹੇ ਹੋ ਭਾਵੇਂ ਤੁਸੀਂ ਕੁਛ ਪਾ ਰਹੇ ਹੋ ਕਿ ਤੁਹਾਡਾ ਨਿਕਲ ਪਾਣਾ ਫਿਰ ਉਹ ਖਾਲੀਪਨ ਨੂੰ ਕਿਸ ਚੀਜ਼ ਨਾਲ ਭਰਨਾ
1: ਜਿਹੜੀ ਬੱਜਣ ਵਾਲੀ ਨਿਕਲਣ ਵਾਲੀ ਗੱਲ ਹੈ ਨਾ ਇਹ ਬੜੀ ਵਾਜਬ ਆ ਇਹ ਇਹ ਉਦੋਂ ਅੰਡਰਸਟੈਂਡ ਤੁਸੀਂ ਕਰ ਪਾਓਗੇ ਜਦੋਂ ਤੁਸੀਂ ਨਿਕਲਦੇ ਹੋ ਬੱਜੇ ਨਹੀਂ ਮਹਿਸੂਸ ਕਰਦੇ ਤੁਸੀਂ ਭਾਵੇਂ ਉਹ ਕਾਰੋਬਾਰ ਆ ਕੋਈ ਤੁਹਾਡੀ ਨੌਕਰੀ ਆ ਚਾਹੇ ਤੁਸੀਂ ਸੋਸ਼ਲ ਮੀਡੀਆ ਦੇ ਤੁਸੀਂ ਮੈਂਬਰ ਹੋ ਤੁਸੀਂ ਜਦੋਂ ਉਹਨੂੰ ਬਾਹਰ ਨਿਕਲਦੇ ਹੋ ਉਹਦੇ ਚੋਂ ਤੇ ਫਿਰ ਤੁਸੀਂ ਰਿਲਾਈਜ਼ ਕਰਦੇ ਹੋ ਵੀ ਉੱਥੇ ਮੇਰਾ ਕੀ ਫਾਇਦਾ ਸੀ ਕੀ ਮੇਰਾ ਨੁਕਸਾਨ ਸੀ ਇੱਕ ਸਮੇਂ ਤੱਕ ਤੁਹਾਨੂੰ ਨਹੀਂ ਪਤਾ ਲੱਗਦਾ ਜਾਂ ਫਿਰ ਕਿਸ ਉਸ ਚੀਜ਼ ਦੇ ਵਿੱਚ ਰਹਿੰਦਿਆਂ ਨਹੀਂ ਤੁਹਾਨੂੰ ਪਤਾ ਲੱਗਦਾ ਵੀ ਤੁਸੀਂ ਕੀ ਗਵਾ ਰਹੇ ਹੋ ਕੀ ਤੁਸੀਂ ਪਾ ਰਹੇ ਹੋ ਖੈਰ ਸੋਸ਼ਲ ਮੀਡੀਆ ਦੀਆਂ ਗੱਲਾਂ ਬਾਤਾਂ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਆਪਾਂ ਰਿਚਰਡ ਜੀ ਨੂੰ ਵਿਹਲਿਆਂ ਕਰ ਦਈਏ ਅਤੇ ਫਿਰ ਆਪਾਂ ਇੱਕ ਬ੍ਰੇਕ 'ਤੇ ਜਾਵਾਂਗੇ ਹਾਂਜੀ ਰਿਚਰਡ ਜੀ ਤੁਸੀਂ ਆਉਂਦੇ ਰਹੋ

0: ਰੱਬ ਨੂੰ ਨਹੀਂ ਭਗਤ ਹੀ ਯਾਦ ਰਹਿੰਦੇ ਕ੍ਰਿਸ਼ਨ ਜੀ ਤਾਂ ਵੈਸੇ ਹੀ ਬੜੇ ਨਾ ਸੈਲਫ ਓਬਸੈਸਡ ਟਾਈਪ ਗੋਡ ਹੈਗੇ ਆ ਸੋ ਹੀ ਇਜ਼ ਲਾਈਕ ਹਾਂ ਬਾਈ
1: ਕੂਲ
0: ਸਾਰੇ ਹਾਂ ਹੀ ਇਜ਼ ਵੈਰੀ ਮੱਚ
1: ਇੱਕ ਫਿਲਮ ਵੀ ਆਈ ਹੈ ਨਾ ਉਹਨਾਂ ਦੀ
0: ਆ ਗਈ ਹੈ ਕ੍ਰਿਸ਼ਨ ਅਵਤਾਰਮ
1: ਹਾਂ ਪਹਿਲਾ ਪਹਿਲਾ ਪਾਰਟ
0: ਜਲਦੀ ਆਪਕੋ ਇੱਕ ਉਨਕਾ ਇੰਟਰਵਿਊ ਸੁਣਨੇ ਕੋ ਮਿਲੇਗਾ ਰੇਡੀਓ ਹਾਂਜੀ ਤੇ ਸਟਾਰ ਕਾਸਟ ਦਾ ਜ਼ਰੂਰ ਸੁਣਨਾ
1: ਹਾਂਜੀ ਰਿਚਰਡ ਜੀ ਸੋਸ਼ਲ ਮੀਡੀਆ ਤੇ ਅੱਜ ਆਪਾਂ ਚੀਰਰਨ ਕਰਨੇ
2: ਮੈਂ ਤੋ ਮੈਂ ਹਮੇਸ਼ਾ ਮੇਰੇ ਦਿਕਸੀ ਮੇ ਹੀਨ ਭਾਵਨਾ ਨਹੀਂ ਹੈ ਤੋ ਮੈਂ ਹਮੇਸ਼ਾ ਅੱਛੀ ਬਾਤ ਬੋਲੂੰਗਾ तो क्या कहते हैं आपके वजह से और सोशल मीडिया की वजह से एक कुरियर ड्राइवर सुपरस्टार बन गया रात ही रात थैंक यू फॉर द पॉडकास्ट सर गुरुद्वारे में इतने सारे लोगों ने जो मुझे इतने सालों से मैं किस बोलो गुरुद्वारा 15 साल से जा रहा हूँ वो एक पॉडकास्ट की वजह से कल लोग मेरे से गले मिल रहे थे फोटो खींच रहे थे
1: एंड साढ़े ना नहीं यार खिंचाई कर दी फोटो बहाना गले मिल रहे
0: पर ये रिचर्ड जी ये हाई कैसा फील होता है द हाई यू गेट आउट ऑफ दिस राइट कि है ना अचानक ही हर कोई लाइक ओके आई हैव सीन यू ऑन दिस प्लेटफॉर्म पॉडकास्ट करके आया सो हाउ डज इट रियली फील वो ओवरवेलमिंग फील कैसी है
2: ओवरवेलमिंग द लव फैक्टर overwhelming more than the popularity because kyunki I mean by the blessing of Lord Krishna I have won lots of awards but this award is above all of them like in my community I have won so many gold medals for my work with refugee asylum seekers for over 17 years maine companyon mein award jeete hai for my achievements and all but ye from another community and the recognition and the love आदर सम्मान प्यार ये तो कोई और ही लेवल ले गया मुझे
1: थैंक यू
2: विंग्स मिल गए मुझे बिना रेडबुल पिए
1: सो जड़ी ਆਪਾਂ ਜਦੋਂ ਸੋਸ਼ਲ ਮੀਡੀਆ ਦੇ ਨਾਲ ਇਹਨੂੰ ਆਪਾਂ ਰਿਲੇਟ ਕਰਦੇ ਹਾਂ ਤੇ ਜਿਹੜੀ ਰੈਕੋਗਨੀਸ਼ਨ ਆ ਉਹ ਫਿਰ ਵੇਖੋ ਕਿੰਨਾ ਸਾਨੂੰ ਸਵਾਦ ਦਿੰਦੀ ਹੈ ਨਾ
0: ਮੈਂ ਉਹੀ ਕਹਿਣਾ ਕਿ ਹਾਏ ਕਿੰਨਾ ਅੱਛਾ ਹਰ ਕਿਸੇ ਨੇ ਫੀਲ ਕੀਤਾ ਹੁੰਦਾ ਲਾਈਫ ਦੇ ਅੰਦਰ ਕਿ ਇੱਕ ਛੋਟੀ ਜਿਹੀ ਕੋਈ ਚੀਜ਼ ਵਾਇਰਲ ਚੱਲ ਜਾਵੇ ਨਾ ਕਿ ਬੰਦਾ ਬੰਦੇ ਨੂੰ ਦੂਸਰਿਆਂ ਕੋਲ ਸਮਝ ਆਏ ਤੂੰ ਕੀ ਚੀਜ਼ ਹੈ ਕਾਕਾ ਦੇਖ 47 ਲਾਈਕ ਹੈ ਪਹਿਲੇ ਇੱਦਾਂ ਹੀ ਹੁੰਦੇ ਸੀਗੇ ਨਾ 150 ਆ ਗਿਆ ਫਿਰ ਬਾਅਦ ਚ ਮੁੜ ਕੇ ਜਦੋਂ ਕੰਮ ਚ ਪਿਆ ਹੁੰਦਾ ਫਿਰ ਪੂਰਾ ਦਿਨ ਬਸ ਰੀਫਰੈਸ਼ ਹੀ ਕਰੀ ਜਾਂਦਾ ਯਾਰ ਆ ਬਸ ਇੱਥੇ ਹੀ ਅਟਕਿਆ ਪਿਆ ਇੱਥੇ ਹੀ ਆ
1: ਇਹਨੇ ਪਤਾ ਨਹੀਂ ਵੇਖੀ ਕਿ ਨਹੀਂ ਇਹਨੂੰ ਵੀ ਭੇਜਾ
0: ਸ਼ੇਅਰ ਬੜਾ ਹੁੰਦਾ ਹੈ ਕਿਤੇ
1: ਕਿ ਮੇਰੇ ਚੜ੍ਹ ਜੀ ਇਦਾਂ ਹੀ ਹੁੰਦਾ ਨਾ
2: ਬਿਲਕੁਲ ਬਿਲਕੁਲ ਸੋ ਮੈਨੇ ਜੈਸੇ ਕੋਵਿਡ ਟਾਈਮ ਮੇ ਇੱਕ ਐਸੀ ਫਰੈਂਡਸ ਐਂਡ ਫੈਮਿਲੀ ਕੇ ਸਾਥ ਗਰੁੱਪ ਬਣਾਇਆ ਥਾ ਕਰੋਨਾ ਕੀ ਐਸੀ ਕਿਤੇ ਐਸੀ ਖਾਨਾ ਖਜ਼ਾਨਾ ਵੇਅਰ ਵੀ ਆਲ ਯੂਜ਼ ਟੂ ਕੁੱਕ ਇਨ ਦਾ ਹਾਊਸ
1: ਓਕੇ
2: ਐਂਡ ਪੋਸਟ ਵਾਟ ਵੀ ਵਰ ਕੁਕਿੰਗ ਐਂਡ ਇਟ ਰੀਚਡ ਅਪ ਟੂ 3,800 members within a year
1: wow.
2: because everyone was just sitting and being idle and doing their best and matlab wo log dress up bhi hone lage ki at least people can see them so not only were they making the dishes they were also dressing up they were also presenting it in a very professional way so social media ke plus points bhi bahut hai
0: ਹਾਂ ਨਹੀਂ ਉਹ ਤਾਂ ਹੈ
1: ਵੇਖੋ ਜਿਹੜੇ ਆਪਾਂ ਜਿੰਨੀ ਵੀ ਗੱਲ ਕੀਤੀ ਹੈ ਨਾ ਉਹਦੇ ਵਿੱਚ ਤੁਸੀਂ ਇੱਕ ਚੀਜ਼ ਨੋਟ ਕਰੋਗੇ ਵੀ ਜਿਹੜੇ ਪਲੱਸ ਨੇ ਉਹੀ ਮਾਈਨਸ ਨੇ
0: ਮਤਲਬ ਉਹੀ ਹੈ ਮਤਲਬ ਉਹ ਚਸ਼ਮਾ ਹੈ ਤੁਹਾਡਾ ਵੇਖਣ ਦਾ ਕਿਸ ਤਰ੍ਹਾਂ
1: ਉਸ ਤਰ੍ਹਾਂ
0: ਕਿ ਬੜਾ ਕੋਈ ਇੰਟਰੋਵਰਟਿਡ ਬੰਦਾ ਹੋਏਗਾ ਉਹ ਤਾਂ ਕਹੇਗਾ ਕੀ ਯਾਰ ਜੱਬ ਖਾਨਾ ਹੈ ਨਾ ਕੀ ਪਰ ਰਿਚਰਡ ਜੀ ਕੌਂਗਰੈਕਸ ਯਾਰ ਤੁਸੀਂ ਤਾਂ ਖੁਦ ਆਪਣੇ ਲੈਵਲ ਤੇ ਮਿੰਨੀ ਮਾਰਕ ਜ਼ਕਰਬਰਗ ਬਣ ਕੇ 4,000 ਬੰਦਿਆਂ ਦੀ ਕਮਿਊਨਿਟੀ ਬਣਾਤੀ ਹੈ
2: ਖਾਨਾ ਖਜ਼ਾਨਾ ਆਈ ਲੈਫਟ ਇਟ ਮੇਬੀ 2 ਇਅਰਸ ਲੇਟਰ
0: ਓਕੇ
2: ਕਿਉਂਕਿ मतलब मैं और चीज में घुस गया फिर आई गेट बोर्ड वेरी सून
1: ਬੋਰ ਨਾ ਹੀ ਹੋਵਾਂਗੇ ਤੇ ਨਵੀਂ ਚੀਜ਼ ਦੀ ਖੋਜ ਵੀ ਨੀ ਕਰਾਂਗੇ ਇੰਜੋਏ ਵੀ ਨੀ ਕਰਾਂਗੇ
0: ਕੁਛ ਨਵਾਂ ਵੀ
2: ਨਹੀਂ ਮੇਰੇ ਫ੍ਰੈਂਡ ਚਲਾ ਰਹੀ ਹੈ ਬਟ ਉਸ ਡ੍ਰੋਪ ਹੋ ਗਿਆ ਆਈ ਥਿੰਕ 2,400 ਔਰ 2,500 ਹੋ ਗਿਆ But uska benefit ye hai ki she gets free meals from restaurants call her or feature their restaurants and all in Delhi
1: a roti mil jandi hai
0: aave theek hai
1: yes sanu vi roti dya karo oye restaurant wale ho
0: roti khadi ke nahi kalle restaurant wale puch rahe wah ਸਹੀ ਹੈ,
1: ਸਾਨੂੰ ਵੀ ਕਿਤੇ ਕਾਫੀ ਕੂਫੀ ਪੈ ਕਰੋ,
0: ਇਹ ਤਾਂ ਧੱਕਾ ਹੋ ਰਿਹਾ ਸਾਡੇ ਨਾਲ ਫਿਰ ਜੀ ਦੇਖੋ।

0: ਅਸਾਂ ਨੂੰ ਖਾਣਾ ਨਹੀਂ ਮਿਲ ਰਿਹਾ
1: ਹੈ। ਵੈਸੇ ਇਹ ਜਿਹੜਾ ਕੰਮ ਹੈ ਨਾ ਰਿਚਰਡ ਜੀ,
2: ਹਾਂਜੀ,
1: ਕੁੱਲ ਮਿਲਾ ਕੇ ਹੈਗਾ ਇੰਨੇ ਕੇ ਆ ਰੋਟੀ ਗੋਭੀ ਯਾਰ। ਮੈਂ ਨਾ ਆਪਣੇ ਆਪ ਨਾਲ ਸ਼ਰਤ ਲਾਈ ਸੀ ਕਿ ਐਟ ਸਮ ਪੁਆਇੰਟ ਨਜੋਤ ਭਾਈ ਨੇ ਗੱਲ ਕਹਿਣੀ ਅੱਜ ਫਸੇ ਪਏ ਆ, ਬਸ ਰੋਟੀ ਪਾਣੀ ਜੁਗ ਗਈ ਆ।
3: ਨਹੀਂ ਵੱਡੀ
1: ਗੱਲ ਸਹੀ ਆ,
3: ਤੇ ਰੋਟੀ ਤੋਂ ਤੇ ਹੈ ਕੀ
1: ਦੂਸਰੇ ਪਾਸੇ ਤੁਸੀਂ ਵੇਖੋ ਤੇ ਬੰਦਾ ਰੋਟੀ ਲਈ ਕੰਮ ਕਰਦਾ। ਹਾਂ
3: ਬਿਲਕੁਲ ਸਹੀ ਗੱਲ ਆ,
1: ਤਾਂ ਰੋਟੀ ਮਿਲ ਜੇ ਹੋਰ ਕੀ ਚਾਹੀਦਾ,
3: ਹੋਰ ਕੀ ਚਾਹੀਦਾ,
1: ਉਹ ਵੀ ਫ੍ਰੀ ਚ। ਇਹਦੇ ਚ ਨਾ ਸਮੱਸਿਆ ਇਹ ਆ ਰਿਚਰਡ ਜੀ, ਹੁਣ ਅਗਲਾ ਪੱਖ ਇਹਦਾ ਇਹ ਆ, ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਪੋਜ਼ਿਟਿਵ ਪੱਖ ਅਤੇ ਨੈਗੇਟਿਵ ਪੱਖ ਹੈ ਨਾ ਵਿੱਚ, ਨਾਲ ਇਹ ਆ ਵੀ ਉਹ ਜਿਹੜੀ ਰੋਟੀ ਕੋਈ ਖਵਾਉਂਦਾ ਨਾ ਜਾਂ ਕੋਈ ਚਾਹ ਕੌਫੀ ਪਿਆਉਂਦਾ ਵਾ, ਅਤੇ ਇਸ ਕੰਮ ਦੇ ਵਿੱਚ ਨਾ ਇਹ ਸਮੱਸਿਆ ਹੁੰਦੀ ਆ ਵੀ ਉਹ ਫਿਰ ਤੁਹਾਨੂੰ ਕਿਤੇ ਨਾ ਕਿਤੇ, ਸਾਰੇ ਨਹੀਂ ਇੱਦਾਂ ਦੇ ਪਰ ਕਈਆਂ ਦੇ ਵਿੱਚ ਤੁਹਾਨੂੰ ਨਾ ਫੀਲ ਹੋ ਜਾਂਦਾ ਵਾ ਵੀ ਸ਼ਾਇਦ ਉਹਨਾਂ ਇਸ ਕਰਕੇ ਖਵਾ ਰਹੇ ਵੀ ਹਾਂ ਤੁਹਾਡੀ ਆਪਾਂ ਫੋਟੋ ਪਾਵਾਂਗੇ ਜਾਂ ਤੁਹਾਡੇ ਤੋਂ ਵੀ ਆਪਾਂ ਕੋਈ ਕੰਮ ਲਵਾਂਗੇ, ਫਾਇਦਾ ਲਵਾਂਗੇ।
3: ਦੇਖੋ ਇਹ ਤਾਂ ਗਿਵਨ ਆ, ਪਰ ਕੀ ਹੈ ਕਈਆਂ ਦਾ ਵਰਤਣ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ ਕਿ ਮਤਲਬ ਇਸ ਤਰ੍ਹਾਂ ਬੰਦਾ ਨੌਕਰੀ ਇਸ ਤਰ੍ਹਾਂ ਬਿਠਾ ਲਿਆ ਨਾ ਕਿ ਹਾਂਜੀ ਹਾਂ ਆਪ ਸਾਥ ਸਾਥ ਅੱਛੀ ਤਰ੍ਹਾਂ ਰਿਕਾਰਡ ਕਿਉਂ ਨਹੀਂ ਕਰ ਰਹੇ ਹੋਈ ਹੈ। ਮੈਂ ਅੱਖੀ ਦੇਖੀ ਹੋਈ ਹੈ ਚੀਜ਼, ਮੈਂ ਇੱਥੇ ਇੱਕ ਰੈਸਟੋਰੈਂਟ ਸੀਗਾ, ਉਹ ਆ ਤੇ ਗਈ ਵਿਚਾਰੀ ਕਰਨ ਲਈ, ਸਾਹਮਣੇ ਬੈਠੀ ਪਈ ਸੀ ਲੜਕੀ, ਪਰ ਉਹ ਟੈਂਸ਼ਨ ਹੀ ਸੀਗੀ, ਉਹਨੇ ਖਾਣਾ ਇੰਜੋਏ ਨਹੀਂ ਕੀਤਾ। ਚੀਜ਼ ਆ ਪਹਿਲੇ ਖੜੇ ਹੋ ਕੇ ਇਹ ਵਾਲਾ ਟੋਪ ਐਂਗਲ ਸਾਈਡ ਐਂਗਲ ਸਲੋ ਮੋਸ਼ਨ ਇਸ ਤਰ੍ਹਾਂ ਉਸ ਤਰ੍ਹਾਂ ਹੈ, ਗੋਲ ਗੱਪੇ ਆ ਯਾਰ ਤੂੰ ਆਰਾਮ ਨਾਲ ਪਾਣੀ ਪਾ ਖਾ ਕੇ ਫ੍ਰੀ ਹੋ। ਮੈਨੂੰ ਟੈਂਸ਼ਨ ਹੋ ਰਹੀ ਹੈ ਕਿ ਸੌਗੀ ਹੋ ਜਾਣੇ ਇੰਨੇ ਟਾਈਮ ਦੇ, ਨਹੀਂ ਹਰ ਤਰ੍ਹਾਂ ਦਾ ਐਂਗਲ ਲੈਣਾ
1: ਨਹੀਂ ਹੈ ਤੇ ਸਾਰਾ ਕੁਝ
3: ਟਫ ਜੋਬ ਹੈ ਵੈਸੇ।
1: ਮੈਂ ਕਈ ਮੈਂ ਸਟਾਰ ਵੇਹਨਾ ਵਾ, ਉਹ ਬੜੇ ਤੰਗ ਹੁੰਦੇ ਵਿਚਾਰੇ, ਉਹ ਜਦੋਂ ਮੰਨ ਲਓ ਕੋਈ ਜੇ ਕਿਤੇ ਰੋਟੀ ਪਾਣੀ ਖਾਣ ਵੀ ਡਿਆ ਤੇ ਉਹ ਉਹਨਾਂ ਦੀ ਵੀਡੀਓ ਗੱਲਾਂ ਕਰਦੇ ਆ ਦੀ ਖਾਂਦਿਆਂ ਦੀ ਫੋਟੋ ਖਿੱਚੀਆਂ, ਤੋ ਉਹ ਚੀਜ਼ ਮਤਲਬ ਇੱਕ ਤਰ੍ਹਾਂ ਦੀ ਆਪਾਂ ਵੇਖਿਆ ਜਾਵੇ ਤੇ ਸਜ਼ਾ ਹੀ ਆ। ਤੇ
2: ਮਾਰਕੀਟਿੰਗ ਪੁਆਇੰਟ ਆਫ ਵਿਊ ਉਨ ਲੋਕੋ ਕੇ ਲਈ ਤੋ ਸਸਤਾ ਮੇ ਫ੍ਰੀ ਐਡਵਰਟਾਈਜ਼ਮੈਂਟ ਹੋ ਰਹੀ ਹੈ, ਇਵਨ ਇਫ ਇਟ ਰੀਚਸ ਆਊਟ ਟੂ 2500 ਪੀਪਲ, ਹਜ਼ਾਰ ਰੁਪਏ ਕਾ ਖਾਣਾ ਖਿਲਾ ਕੇ, ਸੋ ਦੈਟਸ ਅ ਵਿਨ ਵਿਨ ਫਾਰ ਬੋਥ ਸਾਈਡ।
1: ਹਾਂ ਨਹੀਂ ਉਹ ਤੇ ਹੈ ਹੀ,
3: ਉਹ ਤਾਂ ਹੈ ਹੀ,
1: ਪਰ ਅਸੀਂ ਤੁਹਾਨੂੰ ਦੱਸ ਰਹੇ ਹਾਂ ਵੀ ਤੁਹਾਡੇ ਨਾਲ ਇਹ ਹੋਣਾ ਜੋ
3: ਅਸੀਂ ਇਹ ਕਹਿੰਦੇ ਕਿ ਚੱਲ ਗਏ ਨਾ ਤਾਂ ਫਿਰ ਮਤਲਬ ਗੋਲ ਗੱਪੇ ਇਸ ਤਰ੍ਹਾਂ ਆਪਕੋ ਸ਼ੂਟ ਕਰਨੇ ਪੜਨੇ ਕਿ ਬਸ ਇਹ ਆਖਿਰ ਵਾਲੇ ਹੀ ਹੈ, ਇਸਕੇ ਬਾਅਦ ਆਨੇ ਨਹੀਂ ਕਭੀ।
1: ਹਾਂ ਥੈਂਕ ਯੂ ਰਿਚਰਡ ਜੀ, ਥੈਂਕ ਯੂ,
2: ਥੈਂਕ ਯੂ, ਥੈਂਕ ਯੂ ਵੈਰੀ ਮਚ,
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਰਿਚਰਡ ਜੀ। ਖੈਰ ਸਾਨੂੰ ਤਾਂ ਮਤਲਬ ਨਾ ਮੈਂ ਆਦਤ ਹੀ ਪਹਿਲਾਂ ਤੋਂ ਹੈਗੀ ਸੀ, ਜਿੱਦਾਂ ਜਿਹੜੇ ਹੁੰਦੇ ਨੀ ਭੰਗੜੇ ਵਾਲੇ, ਉਹ ਵੀ ਹੋਸਟਲ ਚ ਰਹਿੰਦੇ ਹੋਣ, ਤੇ ਵਿਆਹ ਦਾ ਕੋਈ ਕਾਰਡ ਆ ਜੇ ਤੇ ਇੱਕ ਸਟੇਜ ਤੇ ਅੰਡਰਸਟੂਡ ਜਿਹਾ ਹੁੰਦਾ ਸੀ ਵੀ ਏਡਾ ਕੋਈ ਚਾਹ ਚੂ ਨੀ ਇਹਨਾਂ ਨੇ ਭੰਗੜੇ ਪਾਉਣਾ,
3: ਗੱਲ ਤਾਂ ਠੀਕ ਆ।
1: ਉਹ ਵਾਕਈ ਹਲੇ ਬੰਦੇ ਦੇ ਹਲੇ ਪਲੇਟ ਰੱਖੀ ਨੀ ਹੁੰਦੀ ਤੇ ਪਹਿਲਾਂ ਕਹਿਣ ਦਿੰਦੇ ਮੁੰਡਿਓ ਲਾਓ ਫਿਰ ਰੌਣਕ ਰੌਣਕ ਕਹਿ ਰਹੇ। ਇੱਕ ਬ੍ਰੇਕ ਲੈ ਕੇ ਆਪਾਂ ਵਾਪਸੀ ਕਰਦੇ ਹਾਂ, ਇੱਕ ਮਿੰਟ ਮੈਂ ਚੈੱਕ ਕਰ ਲਵਾਂ ਮੈਂ ਵੀ। ਹਾਂਜੀ, ਸੋ ਸਾਡਾ ਟਾਈਮ ਬ੍ਰੇਕ ਦਾ ਤੇ ਆ ਕੇ ਹੁੰਦੀਆਂ ਨੇ ਗੱਲਾਂ ਬਾਤਾਂ, ਇੱਥੋਂ ਹੀ ਆਪਾਂ ਆ ਕੇ ਸ਼ੁਰੂ ਕਰਾਂਗੇ। ਰੇਡੀਓ ਹਾਂਜੀ 1674 AM
4: ਹਾਂਜੀ ਰੇਡੀਓ Set, go! Chadston Ford. Dandenong Road te tuhanu udik reha hai. Ford Ranger, Ranger Super Duty, Everest te Sadabahar Mustang. Brand new demo te quality pre-owned vehicles. Trade-in ate finance options be available. Aao te apni navi Ford da test drive karo. Business fleet lai gal karo. Vehicle experts, Tim Forbes ya Corey Nal. Radio Hanji de hawale nal pao. 3 saal di free service. Chadston Ford. Ready, set, Ford. JBCO Films leke aaye ne action, emotion ate full on entertainment. Punjabi feature film Shera.
5: 5 saal baad mudiyan Shera, te mudiyan vi kede haalat ch.
6: Starring Parmesh Verma, Sonal Chauhan, Yograj Singh, Manav Vij ate hor vi ugge kalakar.
7: Main utthon vi mud ke aaya.
4: Written and directed by Savio Sandhu, produced by Anmol Sahni.
6: Hun vekhna na bhullyo 15 mai ton tuhade nedle cinema gharan vich.
8: Sona chahida,
9: bharosa chahida,
8: quality te buyback vi chahida. Chale aao Delhi Jewelers, Stockland Point Cook vikhe, jithe buy carat gold, classy silver, dazzling diamonds ate gemstones, custom jewelry tuhade order te ready. Purana sona buyback and exchange turant. Cash chahida, gold loan easy and safe. Repair, bullion buying, selling sab ek hi jagah te ਵਾਜਬ ਰੇਟ ਤੇ। ਡੈਲੀ ਜੁਲਰਸ 310/2 ਮੇਨ ਸਟ੍ਰੀਟ Point Cook. Call 0493-536-042. Orbit Homes अपने इरादियां वांग सिर्फ इमारत नहीं, बल्कि अपने हर एक ग्राहक ले बनाउंदे ने उन्हां दे सुपनियां दा एक मजबूत कर. House and Land Experts Orbit Homes अपने 44 वर्यां दे तजुर्बे नाल थोनू दिंदे ने 100% fixed price guarantee with an industry leading 24 month price lock. अज ही पहुंचो Orbit Homes Display Centers या कॉल करो हरपन चौहान नो 0433-280-252 0433-280-252 ते.
0: की होया? इनी टेंशन क्यों लेती हुई है?
9: यार की दसा, मॉर्गेज दा काम आज भी नहीं बनया.
0: आज सिम्मी पैन जी आए सी, उना ने अपना मॉर्गेज यूवी फाइनेंशियल सर्विसेज तो थोड़े टाइम विच ही करवा लेता.
9: अच्छा, असी भी उना नु कांटेक्ट कर दें फिर ता.
0: जेकर थानू भी लोड है होम लोन, रीफाइनेंस, कार लोन या फिर एनी अदर लोन दी, ता आज ही कांटेक्ट करो हरप्रीत सिंह फ्रॉम यूवी फाइनेंशियल सर्विसेज एट 0433-8311 or visit uvfinancial.com.au. जे तुसी बीमार हो ता AI कोल नहीं, डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ. फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने, बंसल लॉयर्स. तुहाडा भरोसा, साडा तजर्बा ते जित अपनी. कॉल 422-905-860 और विजिट bansallawyers.com.au.
10: ਕਿੱਥੇ ਵੱਜ ਗਈ ਤੇਰੀ ਗੱਡੀ?
11: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
10: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ. ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ. ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ. ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ.
8: साउथ ईस्ट इलाके दे सारे बिल्डर्स ते ब्रिक लेयर्स ले खुश खबरी. तुहाडी हर बिल्डिंग दे स्ट्रक्चर दी एक मजबूत नींव अते दमदार पहचान देन ले आ गए ने ओज लिंटल्स. ओज लिंटल सप्लाई कर देने सारे साइजेस दे गैल्वनाइज्ड ब्रिक लिंटल, टी बार्स, इक्वल एंड अनइक्वल एंगल्स. असी करा दे विच स्टील फैब्रिकेशन सप्लाई अते इंस्टॉल भी करदे हां. कॉन्टैक्ट 0423-102-900, ईमेल sales@ozlintels.au.
12: जवाका दी एक्टिंग है कमाल, पवेगा हुण धमाल. नीरू बाजवा अते निर्मल ऋषि जी दी मूवी जवाक वेखण जरूर आयो.
13: रोज रोज शॉपिंग हुंदियां ने, पता नहीं केड़ा देवता राजी कीता इन्होंने.
14: सूरज देवता.
13: की मतलब?
14: ओ कमलिए, सन करंट वालियां तो जदा इन्होंने सोलर पैनल लगवाया ता इन्हां दी सेविंग्स वध गई.
13: मैनू नहीं पता, आपां भी सोलर पैनल लगवाउणा है हुणे.
14: तुसी भी करो बचत ते लगवाओ सोलर पैनल. कॉल सन करंट 0448-046-494 ते. साला तो बेस्ट सर्विस लई एक ही नाम, सन करंट. देओ रेडियो हांजी दा हवाला ते पाओ $200 दा डिस्काउंट भी.
15: की तुसी अपने बिजली दे बिल कटाना चाहुंदे हो? विक्टोरियन एनर्जी अपग्रेड्स नाल हुणे सही मदद प्राप्त करो. कुशल उपकरणा ते बचत करो, जिवें कि इलेक्ट्रिक एयर कंडीशनर लगाउण दे खर्चे विच $1610 तक अते सालाना बिजली बिलां विच $460 तक दी बचत. energy.vic.gov.au ਤੇ ਜਾਓ. ਬਚਤ ਸਿਰਫ ਅੰਦਾਜ਼ੇ ਮੁਤਾਬਿਕ ਹੈ, ਯੋਗਤਾ ਦੀਆਂ ਸ਼ਰਤਾਂ ਲਾਗੂ ਹੁੰਦੀਆਂ ਹਨ. ਵਿਕਟੋਰੀਆ ਸਰਕਾਰ ਮੈਲਬਨ ਦੁਆਰਾ ਜਾਰੀ.
1: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ. ਰੇਡੀਓ ਹਾਂਜੀ 1674 ਐਮ. ਆਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਊਗਾ. ਚੜ੍ਹਦੀ ਕਲਾ ਦੇ ਵਿੱਚ ਹੋ ਗਏ ਅਤੇ ਇਸ ਅਗਲੇ ਪੜਾਅ ਦੇ ਵਿੱਚ ਤੁਹਾਡਾ ਸਵਾਗਤ. ਪਹਿਲੇ ਹਿੱਸੇ ਦੇ ਵਿੱਚ ਗੱਲਾਂ ਬਾਤਾਂ ਆਪਾਂ ਮਾਰਕ ਜੁਕਰਬਰਗ ਦੀਆਂ ਕਰ ਰਹੇ ਹਾਂ, ਕਿਉਂਕਿ ਜਨਮ ਦਿਨ ਤੋਂ ਸ਼ੁਰੂ ਹੋਈਆਂ. ਸੋਸ਼ਲ ਮੀਡੀਆ ਨੂੰ ਥੋੜ੍ਹੇ ਜਿਹੇ ਹਾਰ ਪਾਏ ਅਤੇ ਹੁਣ ਆਪਾਂ ਅੱਗੇ ਵੱਧਦੇ ਹਾਂ. ਮੇਰੇ ਨਾਲ ਨੇ ਕ੍ਰਿਸ਼ਨ ਭਾਰਦਵਾਜ.
16: ਹੈਲੋ ਜੀ. ਹੈਲੋ, ਕੈਸੇ ਹੋ ਸਰ? ਠੀਕ ਠਾਕ. ਕੈਸੇ ਰਹੀ ਆਪਕੀ ਬ੍ਰੇਕ? ਅੱਛੀ ਥੀ
1: ਬ੍ਰੇਕ, ਬਹੁਤ ਬੜੀਆ ਰਹੀ ਹੈ, ਬਹੁਤ ਹੀ ਅੱਛੀ ਥੀ, ਬੜੀ ਸੁੰਦਰ ਥੀ.
16: ਆਪਨੇ ਹਮੇ ਯੇ ਵੀ ਬਤਾਨਾ ਥਾ ਨਾ, ਮੈਨੇ ਕਹਾ ਆਪਕੋ ਮੈਂ ਯਾਦ ਕਰਾ ਦੂੰ. ਅਮੂਮਨ ਯਹੀ ਹੋਤਾ ਹੈ ਕਿ ਜਦੋਂ ਆਪਾਂ ਕਰਦੇ ਹੁੰਦੇ ਹਾਂ ਸ਼ੋਅ ਵਗੈਰਾ, ਉਹ ਯਾਰ ਇਹ ਤਾਂ ਕਹਿਣਾ ਸੀ.
1: ਹਾਂ ਨਹੀਂ, ਸਹੀ ਗੱਲ ਹੈ. ਗੱਲ ਫਿਰ ਜਿਹੜੀ ਇੱਕ ਪਾਸੇ ਨੂੰ ਤੁਰ ਪੈਂਦੀ ਹੈ, ਤੁਰ ਪੈਂਦੀ, ਵਾਪਸ ਲਿਆਉਣੀ ਔਖੀ ਹੋ ਜਾਂਦੀ. ਆਪਾਂ ਮੈਣੀ ਜੀ ਨੂੰ ਵੇਲਾ ਕਰ ਦਈਏ ਤੇ ਫਿਰ ਆਪਾਂ ਉਸ ਪਾਸੇ ਨੂੰ ਹੁੰਦੇ ਹਾਂ. 299 ਤੁਸੀਂ ਆਉਣੇ ਰੋਜ਼.
16: ਹੈਲੋ
1: ਹੈਲੋ
17: ਹੈਲੋ ਸਤਿ ਸ੍ਰੀ ਅਕਾਲ ਤੁਹਾਨੂੰ ਦੋਨਾਂ ਦੇ ਸਾਰੇ ਸੁਣਨ ਵਾਲਿਆਂ ਨੂੰ
1: ਜੀ ਸਤਿ ਸ੍ਰੀ ਅਕਾਲ
17: ਹਾਂਜੀ ਹੋਰ ਕਿੱਦਾਂ ਠੀਕ ਠਾਕ
1: ਹਾਂਜੀ ਠੀਕ ਠਾਕ ਵਧੀਆ ਜੀ ਵਧੀਆ ਕੋਈ ਨਹੀਂ ਆਰਾਮ ਨਾਲ ਤੁਸੀਂ ਰਿਲੈਕਸ ਹੋ ਕੇ ਬਹਿ ਲਓ ਨਿਬੇੜ ਲਓ ਤੁਸੀਂ ਕੰਮ ਕਰ ਤੇ
17: ਅਸੀਂ
3: ਬੈਠੇ ਹਾਂ
17: ਨਹੀਂ ਸੀ ਮੇਰਾ ਫੋਨ ਹਨਾ
1: ਹਾਂਜੀ
17: ਮੈਂ ਫੋਨ ਮਿਊਟ ਤੇ ਨਹੀਂ ਸੀਗਾ
1: ਨਹੀਂ ਚਲੋ ਰਹਿ ਜਾਂਦਾ ਕਿਸੇ ਵੇਲੇ ਸਾਡੇ ਕਈ ਵਾਰੀ ਰਹਿ ਜਾਂਦੇ
17: ਨਹੀਂ ਮੈਂ ਕਿਹਾ ਕਿ ਫੋਨ ਹੀ ਚੇਂਜ ਕੀਤਾ ਤਾਂ ਇਹ ਜਿਹੜੀ ਨਿਊ ਟੈਕਨੋਲੋਜੀ ਆ ਨਾ ਉਹ ਮੈਂ ਉਹਨੂੰ ਪਹਿਲਾਂ ਬੇਟੀ ਨੂੰ ਕਹੀ ਵੀ ਜਾ ਰਹੀ ਮੈਂ ਕਿ ਮੈਨੂੰ ਲੱਗਦਾ ਨਹੀਂ ਆ ਮਿਊਟ ਤੇ ਆ ਹਨਾ ਨਹੀਂ ਕਹਿੰਦੀ ਇੱਦਾਂ ਹੁੰਦਾ ਉੱਦਾਂ ਹੁੰਦਾ ਆ ਤੇ ਫਿਰ ਚਲੋ ਜੇ ਸੁਣ ਲਿਆ ਤਾਂ ਉਹਦੇ ਵਿੱਚ ਕੋਈ ਲੁੱਕ ਲੁੱਕ ਵਾਲੀ ਗੱਲ
3: ਨਹੀਂ ਬੜੇ ਬੜੇ ਦੇਸ਼ ਮੈਂ ਛੋਟੀ ਛੋਟੀ ਬਾਤ ਤੇ ਉੱਤੇ ਰਹਿੰਦੀ
1: ਮੈਂ ਵੈਸੇ ਅਸੀਂ ਨਹੀਂ ਕੁਝ ਵੀ ਸੁਣਿਆ
3: ਹਾਂ
1: ਸਾਡੀ ਕੋਸ਼ਿਸ਼ ਸੀ ਵੀ ਤੁਸੀਂ ਆਪ ਹੀ ਦੱਸ ਦਿਓ ਕੁਝ
3: ਟ੍ਰਿਕ ਜਿਹਾ ਖੇਲ ਰਹੀ
1: ਸਾਨੂੰ ਚਲੋ ਕਈ ਵੇਲੇ ਬੰਦਾ ਦੱਸ ਹੀ ਦਿੰਦਾ
3: ਹਾਂ ਹੁੰਦਾ ਹੁੰਦਾ
17: ਅੱਛਾ ਮੈਨੂੰ ਨਾ ਤੁਹਾਡੀ ਗੱਲ ਜਿਹੜੀ ਸੋਸ਼ਲ ਮੀਡੀਆ ਤੋਂ ਫੇਸਬੁੱਕ ਦੀ ਗੱਲ ਆਈ ਸੀ ਨਾ ਜੋ ਤੁਸੀਂ ਕਹਿੰਦੇ ਸੀਗੇ ਕਿ ਸਟਾਰਟਿੰਗ ਵਿੱਚ ਆਪਾਂ ਕੀ ਸੋਚ ਕੇ ਜੁੜੇ ਸੀ ਕੀ ਮਤਲਬ ਹਨਾ ਤੇ ਉਹ ਮਤਲਬ ਠੀਕ ਆ ਤੁਸੀਂ ਪੋਜ਼ਿਟਿਵ ਗੱਲ ਦੱਸੀ ਆ ਕਿ ਆਪਾਂ ਕਿੰਨੇ ਕੁ ਹੁਣ ਜੁੜੇ ਹੋ ਆ ਹਨਾ ਮਤਲਬ ਉਹਦੀ ਨੈਗੇਟਿਵ ਇਹ ਗੱਲ ਆਈ ਆ ਕਿ ਆਪਾਂ ਜਿਸ ਹਿਸਾਬ ਨਾਲ ਜਿਸ ਜੋਸ਼ ਨਾਲ ਜੁੜੇ ਸੀਗੇ ਸਾਰੇ ਤੇ ਹੁਣ ਓਨੇ ਆਪਾਂ ਜੁੜਿਓ ਨਹੀਂ ਆ ਹਨਾ ਤੇ ਜਿਹੜੇ ਦਿਲੋਂ ਜੁੜਿਓ ਸੀਗੇ ਜਾਂ ਜਿਹਨਾਂ ਨੂੰ ਜਿਹੜੇ ਤੁਹਾਨੂੰ ਚੰਗੀ ਤਰ੍ਹਾਂ ਜਾਣਦੇ ਆ ਜਾਂ ਤੁਹਾਡੇ ਸੁਭਾਅ ਨੂੰ ਉਹ ਫਿਰ ਜੁੜਿਓ ਹੀ ਆ ਨਾਲ ਹਾਲੇ ਵੀ ਹਨਾ ਪਤਾ ਨੀ ਮੈਨੂੰ ਇੱਦਾਂ ਲੱਗਦਾ ਹੁੰਦਾ
1: ਅਲੱਗ ਅਲੱਗ ਪੱਖੀ ਨੇ ਇਹਦੇ ਵਿਚਾਰ ਨਾਲੇ ਇੱਕ ਪੱਖੇ ਦਾ ਇਹ ਵੀ ਹੋ ਸਕਦਾ ਵੀ ਆਪਾਂ ਨਾ ਲਾਈਫ ਦੇ ਵਿੱਚ ਜਿੱਦਾਂ ਜਿੱਦਾਂ ਆਪਾਂ ਅੱਗੇ ਵੱਧਦੇ ਹਾਂ ਸਾਡਾ ਸਰਕਲ ਵੱਧਦਾ ਵੱਡਾ ਹੁੰਦਾ ਹੈ ਨਾ ਪਹਿਲਾਂ ਸਕੂਲ ਦੇ ਫਰੈਂਡ ਹੁੰਦੇ ਆ ਕਾਲਜ ਦੇ ਹੁੰਦੇ ਆ ਫਿਰ ਸਹੁਰਿਆਂ ਦੀਆਂ ਰਿਸ਼ਤੇਦਾਰੀਆਂ ਗਾਂ ਹੋਰ ਯਾਰਾਂ ਦੋਸਤਾਂ ਦੀਆਂ ਕੰਮਾਂ ਕਾਰਾਂ ਦੀਆਂ ਤੁਸੀਂ ਵੇਖੋ ਤੇ ਜਿੱਦਾਂ ਜਿੱਦਾਂ ਲੇਅਰਸ ਐਡ ਹੋਈ ਜਾਂਦੀਆਂ ਵਾ ਇਹ ਪੋਸੀਬਲ ਹੀ ਨਹੀਂ ਆ ਹਰ ਇੱਕ ਦੇ ਨਾਲ ਵਰਤ ਲੈਣਾ ਹਰ ਇੱਕ ਦੇ ਨਾਲ ਸੰਪਰਕ ਦੇ ਵਿੱਚ ਰਹਿ ਲੈਣਾ ਪਰ ਆਪਾਂ ਕੋਸ਼ਿਸ਼ ਕੀਤੀ ਆ ਉਹਦੇ ਵਿੱਚ ਗਲਤ ਗਲਤ ਗਲਤ ਸਹੀ ਕੱਢਣਾ
3: ਬੇਸਿਕਲੀ ਤਾਂ ਆਪਾਂ ਜਿਨ੍ਹਾਂ ਨਾਲ ਸਾਡਾ ਰੂਟੀਨ ਮੈਚ ਹੁੰਦਾ ਆਪਾਂ ਉਹਨਾਂ ਨਾਲ ਹੀ ਹਨਾ ਮਿਲਦੇ ਵਰਤਦੇ ਹਾਂ ਇੱਕ ਮੇਰੇ ਹਿਸਾਬ ਨਾਲ ਇਸ ਤਰ੍ਹਾਂ ਹੋ ਗਿਆ ਸੀ ਪਲੇਟਫਾਰਮ ਕਿ ਯਾਰ ਉਹ ਹੁਣ ਮੈਨੂੰ ਪਤਾ ਰਿਹਾ ਕਰੇਗਾ ਕਿ ਇਹ ਜਿਹੜਾ ਮੇਰਾ ਦੋਸਤ ਆ ਕਿਸੇ ਹੋਰ ਮੁਲਕ ਰਹਿੰਦਾ ਕਿ ਹਨਾ ਲਾਈਫ ਦੇ ਕਿਸ ਪੜਾਅ ਤੇ ਕੀ ਚੱਲ ਰਿਹਾ ਕਦੀ ਕਦਾਈ ਹੈਲੋ ਹਾਏ ਕਰ ਲਿਆ ਪਰ ਓਬਵੀਅਸ ਜੀ ਗੱਲ ਆ ਹੁਣ ਤੁਸੀਂ ਕੋਈ ਲਾਈਫ ਜੀ ਰਹੇ ਹੋ ਮੈਂ ਹੁਣ ਕੋਈ ਹੋਰ ਜੀ ਰਿਹਾ ਸਾਡੇ ਕੋਲ ਇੰਨੇ ਕਾਮਨ ਟੋਪਿਕ ਨਹੀਂ ਹੋਣਗੇ ਉਹ ਇਹ ਹੈ ਕਿ ਦੂਰੋਂ ਝਾਤ ਰਹਿੰਦੀ ਹੈ ਕਿ ਹਾਂ ਬਾਈ
1: ਬੇਸਿਕਲੀ ਨਾ ਆਪਾਂ ਮੈਡੀ ਜੀ ਆਪਾਂ ਥੱਬਾ ਭਰ ਕੇ ਚੱਲਣ ਦੀ ਸਾਡੀ ਆਦਤ ਆ ਵੀ ਵੱਧ ਤੋਂ ਵੱਧ ਕੈਰੀ ਕਰਕੇ ਆ ਵੀ ਨਾ ਛੁੱਟ ਜੇ ਆ ਵੀ ਨਾ ਛੁੱਟ ਜੇ ਤੇ ਇਸੇ ਤਰ੍ਹਾਂ ਦੇ ਨਾਲ ਸਾਡੀਆਂ ਸਾਂਝਾਂ ਨੇ ਵੀ ਅਸੀਂ ਸਭ ਕੁਛ ਹੀ ਕੈਰੀ ਕਰਕੇ ਚੱਲਣਾ ਚਾਹੁੰਦੇ ਪਰ ਆਪਾਂ ਇੱਕ ਚੀਜ਼ ਭੁੱਲ ਜਾਂਦੇ ਹਾਂ ਵੀ ਨਹੀਂ ਹੋ ਸਕਦਾ ਇਹ ਕੰਮ ਹਰ ਮੋੜ ਦੇ ਉੱਤੇ ਜ਼ਿੰਦਗੀ ਨਾ ਇੱਕ ਸਫ਼ਰ ਆ ਆਪਾਂ ਇੱਕ ਸਫ਼ਰ ਦੇ ਵਿੱਚ ਇੱਕ ਪੜਾਅ ਦੇ ਉੱਤੇ ਬਹਿੰਦੇ ਆਪਾਂ ਸਾਹ ਲੈਂਦੇ ਹਾਂ ਅਤੇ ਗਾਂਹ ਤੁਰ ਪੈਂਦੇ ਹਾਂ ਇਹ ਥੋੜ੍ਹੀ ਆ ਵੀ ਉੱਥੇ ਜਿੰਨੇ ਲੋਕ ਬੈਠੇ ਉਹਨਾਂ ਨੂੰ ਵੀ ਨਾਲ ਲੈ ਕੇ ਤੁਰ ਪੈਂਦੇ ਵੀ ਹੁਣ ਤੁਸੀਂ ਵੀ ਸਾਡੇ ਨਾਲ ਹੀ ਚੱਲੋ ਹਾਂ ਆਪਾਂ ਉਹਨਾਂ ਨੂੰ ਮਿਸ ਕਰਦੇ ਰਹਿੰਦੇ ਹਾਂ ਅਤੇ ਉਸ ਮਿਸ ਕਰਨ ਦਾ ਉਹਨਾਂ ਨਾਲ ਬਿਤਾਏ ਉਹਨਾਂ ਪਲਾਂ ਦਾ ਇੱਕ ਆਨੰਦ ਆ ਪਰ ਜੇ ਆਪਾਂ ਉਹਨਾਂ ਨੂੰ ਨਾਲ ਹੀ ਲੈ ਕੇ ਤੁਰ ਪਈਏ ਤੇ ਫਿਰ ਕਿਤੇ ਨਾ ਕਿਤੇ ਉਹਨਾਂ ਦੀ ਕੋਈ ਨਾ ਕੋਈ ਉਣਤਾਈ ਉਹਨਾਂ ਦੇ ਸੁਭਾਅ ਦੀ ਸਾਨੂੰ ਪਤਾ ਲੱਗਣੀ ਆ ਜੋ ਕਿ ਅੱਜ ਕੁਛ ਹੋ ਰਿਹਾ ਕੱਲ ਕੁਛ ਹੋ ਰਿਹਾ ਫਿਰ ਅਸੀਂ ਕਹਿਣਾ ਲੈ ਇਹ ਮਤਲਬ ਨੂੰ ਨਾਲ ਜੁੜੇ ਇਹ
3: ਕਈ ਵਾਰੀ ਆਪਾਂ ਗਰੋਅ ਅਪ ਹੀ ਇਸ ਤਰ੍ਹਾਂ ਡਿਫਰੈਂਟ ਹੋ ਜਾਂਦੇ ਹਾਂ ਕਿ ਕਈ ਵਾਰੀ ਮਾਈਂਡ ਹੀ ਨਹੀਂ ਮੈਚ ਕਰਦੇ ਸ਼ਾਇਦ ਜੋ 10 ਸਾਲ ਪਹਿਲੇ 12 ਸਾਲ ਪਹਿਲੇ ਕਰਦੇ
1: ਸੋ ਉਹਦੇ 'ਚ ਕਸੂਰ ਪੋਜ਼ਿਟਿਵਿਟੀ ਇਹ ਨਹੀਂ ਆ ਕਿ ਆਪਾਂ ਇਸ ਨਜ਼ਰੀਏ ਦੇ ਨਾਲ ਵੇਖੀਏ ਵੀ ਉਹ ਬੰਦੇ ਇੱਦਾਂ ਦੇ ਸੀ ਨਹੀਂ ਅਤੇ ਸਾਨੂੰ ਲੇਟਰ ਆਉਣ ਪਤਾ ਲੱਗਾ ਅਤੇ ਉਹ ਛੱਡਣੀ ਵਾਲੇ ਹੀ ਪੋਜ਼ਿਟਿਵਿਟੀ ਇਸ ਚੀਜ਼ ਦੇ ਵਿੱਚ ਆ ਕਿ ਆਪਾਂ ਇਹ ਮੰਨ ਲਈਏ ਵੀ ਹਰ ਇੱਕ ਬੰਦਾ ਹਰ ਇੱਕ ਇਨਸਾਨ ਇੰਕਲੂਡਿੰਗ ਅਸ ਹਰ ਦਿਨ ਇੱਕੋ ਜਿਹਾ ਨਹੀਂ ਰਹਿੰਦਾ
3: ਬਿਲਕੁਲ
1: ਜ਼ਿੰਦਗੀ ਦੇ ਹਰ ਪੜਾਅ 'ਚ ਇੱਕੋ ਜਿਹਾ ਨਹੀਂ ਰਹਿੰਦਾ ਉਹਦੇ ਗੁੱਸਾ ਖੁਸ਼ੀ ਉਹਦਾ ਮੂਡ ਆਫ ਔਨ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪੈਰਲਰ ਚੱਲਦੀਆਂ ਰਹਿੰਦੀਆਂ
3: ਜੀ
1: ਸੋ ਇਸ ਸਭ ਕੁਛ ਦੇ ਚੱਲਦਿਆਂ ਡਿਪੈਂਡ ਆ ਕਿ ਆਪਾਂ ਕਿਹੜੇ ਪੜਾਅ 'ਤੇ ਉਹਨੂੰ ਹੈਲੋ ਕਹੀ ਸੀ
3: ਸਹੀ
1: ਸੋ ਕਈ ਸਾਡੇ ਸੱਜਣ ਕਈ ਸਾਡੇ ਇੱਦਾਂ ਦੇ ਰਿਸ਼ਤੇ ਨਾਤੇ ਤੁਸੀਂ ਵੇਖੋ ਵੀ ਉਹ ਤੁਹਾਨੂੰ ਇੱਕੇ ਵਾਰੀ ਮਿਲੇ ਹੁੰਦੇ ਆ ਪਰ ਉਹਨਾਂ ਦੀਆਂ ਉਹ ਖੂਬਸੂਰਤ ਯਾਦਾਂ ਤੁਹਾਨੂੰ ਕਿੰਨਾ ਰਸ ਦਿੰਦੀਆਂ ਰਹਿੰਦੀਆਂ ਅਤੇ ਅਸੀਂ ਸੱਤ ਵਲ ਭੰਨ ਕੇ ਪਤਾ ਨਹੀਂ ਕਿੱਥੋਂ ਔਖੇ ਸੌਖੇ ਹੋ ਕੇ ਉਹਨਾਂ ਦਾ ਕੰਟੈਕਟ ਲੱਭ ਕੇ ਕਈ ਤਾਂ ਉੱਥੇ ਮੰਨ ਲਓ ਉਹਨਾਂ ਨੂੰ ਮਿਲਣ ਵੀ ਚਲੇ ਜਾਣਗੇ ਜਾਂ ਕਿੱਦਾਂ ਅਤੇ ਫਿਰ ਅਸੀਂ ਵਾਪਸ ਮਾਯੂਸ ਪਰਤਦੇ ਹਾਂ ਕਿਉਂਕਿ ਉਹ ਰਸ ਨਹੀਂ ਨਾ ਆਉਣਾ ਜੋ ਪਹਿਲਾਂ ਆਇਆ ਸੀ
3: ਸਹੀ ਗੱਲ
1: ਆਪਾਂ ਆਪਾਂ
3: ਮਾਹੌਲ ਨਹੀਂ ਉਹ ਸਭ
1: ਆਪਾਂ ਆਪਾਂ ਐਕਸਪੈਰੀਮੈਂਟ ਹੀ ਇੰਨੇ ਕੁ ਕਰਨੇ ਚਾਹੁੰਦੇ ਹਾਂ ਆਪਣੀ ਜ਼ਿੰਦਗੀ ਦੇ ਨਾਲ ਵੀ ਉੱਥੋਂ ਅਸੀਂ ਤੰਗ ਹੋ ਕੇ ਉਹ ਕੀ ਕਹਿੰਦੇ ਹੁੰਦੇ ਆ ਬੜੇ ਬੇਆਬਰੂ ਹੋ ਕੇ ਲੌਟੇ ਹਾਂ
3: ਤੁਹਾਰੇ ਕੂਚੇ ਸੇ ਹਮ
1: ਹਾਂ ਕੂਚੇ ਹੀ ਰਹੇ
3: ਪੂਚੇ ਫਿਰ ਗਏ ਹਾਂ
1: ਸੋ ਇਹ ਇਹ ਵੀ ਇੱਕ ਇੱਕ ਪੱਖ ਆ ਕਿ ਆਪਾਂ ਨਾ ਹੋ ਹੀ ਨਹੀਂ ਸਕਦਾ ਕਿ ਆਪਾਂ ਇੰਨਾ ਕੁਛ ਕੈਰੀ ਕਰਕੇ ਆਪਾਂ ਚੱਲੀਏ ਮੈਂ ਤਾਂ ਇਹ ਮੰਨਦਾ ਵਾਂ ਵੀ ਆਪਾਂ ਚਾਹੇ ਕਿਸੇ ਨੂੰ ਦਸੀਂ ਸਾਲੀ ਮਿਲੀਏ ਪਰ ਅਸੀਂ ਖੁਸ਼ ਹੋ ਕੇ ਮਿਲ ਲਈਏ
3: ਪਰ ਉਹ ਉਸ ਹੀ ਕਿੱਸੇ ਤੋਂ ਸ਼ੁਰੂਆਤ ਹੋਵੇ ਨਾ ਜਿੱਥੇ ਛੱਡਿਆ ਸੀ ਐਨ ਨੈਕਸਟ ਸੈਂਟੈਂਸ ਸ਼ੁਰੂ ਹੋ ਗਿਆ
17: ਉਹਦੇ ਨਾਲ ਹਾਂ ਉਹ ਏਦਾਂ ਚਾਹੀਦੀ ਹੈ ਪਤਾ ਨੀ ਮੈਂ ਆਪਣਾ ਆਪਣਾ ਜਦੋਂ ਨਾ ਪਤਾ ਨੀ ਇੱਥੇ ਪੜਿਆ ਸੀ ਫੇਸਬੁੱਕ ਤੇ ਕਿਤੇ ਜਿਹੜੇ ਉਹ ਕੋਟਸ ਆਉਂਦੇ ਕੋਈ ਲਿਖ ਦਿੰਦਾ ਪਾ ਦਿੰਦਾ ਕਿ ਆਪਣਾ ਜਿਹੜਾ ਮਾਇੰਡ ਹੈ ਇਹਨੂੰ ਨੈਗੇਟਿਵ ਤਾਂ ਹੋਣਾ ਹੀ ਆ ਇਹ ਸਾਡੀ ਫਿਤਰਤ ਵੀ ਇਨਸਾਨ ਦੀ ਪਰ ਫਿਰ ਪਤਾ ਨੀ ਮੈਨੂੰ ਤਾਂ ਸੋਸ਼ਲ ਮੀਡੀਆ ਥਰੂ ਆਪਣੇ ਆਪ ਨੂੰ ਸੁਧਰੀ ਤਾਂ ਹੈ ਨੀ ਇੱਕ ਪਰਸਨ ਵੀ ਪਰ ਸੁਧਾਰਨ ਦਾ ਕਹਿ ਲਓ ਹਨਾ ਮੈਨੂੰ ਮੈਂ ਇਸ ਵੇ ਨਾਲ ਲੈਂਦੀ ਹਾਂ ਕਿ ਦੇਖੋ ਹੁਣ ਜਿਹੜੇ ਫੇਸਬੁੱਕ ਹੈ ਇਹਨੂੰ ਆਪਾਂ ਕਿੰਨਾ ਕੁ ਯੂਜ਼ ਕਰਨਾ ਕਿਸ ਵੇ ਯੂਜ਼ ਕਰਨਾ ਆ ਹੈਲਪਫੁਲ ਤਾਂ ਇਹ ਹੈਗਾ ਹੀ ਆ ਆਪਾਂ ਜਿਹੜੇ ਕਹਿੰਦੇ ਨੀ ਐਡਿਕਟਡ ਹੋ ਗਏ ਬੋਰ ਹੋ ਗਏ ਜਾਂ ਕੁਛ ਵੀ ਹੋ ਗਏ ਉਹ ਆਪਣੇ ਆਪ ਦਾ ਹੀ ਹੈ ਨਾ
3: ਖਰਾਬੀ ਹੀ ਕਰਦਾ ਉਹ ਤੁਹਾਡਾ ਪਰ ਪੁਆਇੰਟ ਇਹੀ ਹੈ ਕਿ ਕਿੰਨੇ ਕੁ ਲੋਕ ਸੈਲਫ ਅਵੇਅਰ ਨੇ ਤੇ ਅਸੀਂ ਅੱਜ ਵੀ ਉਹ ਵਾਲੀ ਜਨਰੇਸ਼ਨ ਆ ਜਿਨ੍ਹਾਂ ਨੇ ਇਹਨੂੰ ਆਉਂਦੇ ਹੋਏ ਵੇਖਿਆ ਜੋ ਇੱਕ ਹੋਰ ਜਨਰੇਸ਼ਨ ਖੜੀ ਹੁੰਦੀ ਪਈ ਹੈ ਜਿਨ੍ਹਾਂ ਦੀ ਲਾਈਫ ਦਾ ਇਹ ਹਿੱਸਾ They know this is a part of it.
1: ਹਾਂ ਪਰ ਆਪਾਂ ਨਾ ਇਹਦਾ ਇਹਦਾ ਇੱਕ ਇੱਕ ਪੱਖ ਹੋ ਰਿਹਾ ਇਸ ਤੋਂ ਬਲੈਦਾ ਨਾ ਮੈਨੇ ਜੀ ਤੁਸੀਂ ਵੇਖੋਗੇ ਕਿ ਜਿਹੜਾ ਇਹ ਸੋਸ਼ਲ ਮੀਡੀਆ ਵਾਲਾ ਪਰਿਵਾਰ ਹੈ ਨਾ ਆਪਾਂ ਸੋਸ਼ਲ ਮੀਡੀਆ ਪਰਿਵਾਰ ਕਹਿ ਦਿੰਦੇ ਇਹਨੂੰ ਅੱਜ ਕੱਲ੍ਹ ਇਹਦੇ ਉੱਤੇ ਨਾ ਆਪਾਂ ਬਿਲਕੁਲ ਬਿਲਕੁਲ ਮੈਂ ਫੇਕ ਵੀ ਨਹੀਂ ਕਹੂੰਗਾ ਜਾਂ ਫਿਰ ਇਹ ਕਹੂੰਗਾ ਵੀ ਇਹਦੇ ਉੱਤੇ ਆਪਾਂ ਇੱਕ ਨਾ ਅਲੱਗ ਜ਼ਿੰਦਗੀ ਜੀਨੇ ਹਾਂ ਉਹਨੂੰ ਆਪਾਂ ਇੱਦਾਂ ਵੇਖ ਸਕਦੇ ਹਾਂ ਕਿ ਇੱਕ ਤੇ ਸਾਡੇ ਰਿਐਲਿਟੀ ਦੇ ਵਿੱਚ ਮੰਨ ਲਓ ਸਾਡੇ ਪਰਿਵਾਰ ਦੇ ਜੀ ਨੇ ਸਾਡੇ ਆਸ ਪਾਸ ਕੁਲੀਗ ਨੇ ਯਾਰ ਮਿੱਤਰ ਨੇ ਹਨਾ ਤੇ ਉਹਨਾਂ ਦੇ ਸਾਹਮਣੇ ਸਾਡੀ ਕੋਈ ਅਲੱਗ ਇਮੇਜ ਆ ਤੇ ਉਹਨਾਂ ਦੀ ਸਾਡੀਆਂ ਨਜ਼ਰਾਂ ਦੇ ਵਿੱਚ ਅਲੱਗ ਇਮੇਜ ਆ ਪਰ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਇੱਕ ਭਰਮ ਸਿਰਜਦੇ ਹਾਂ ਜਾਂ ਕਿਸੇ ਨੇ ਸਿਰਜਿਆ ਵਾ ਆਪਾਂ ਉਸ ਸਿਰਜੇ ਭਰਮ ਦੇ ਚੱਕਰ ਦੇ ਵਿੱਚ ਉਹਦੇ ਨਾਲ ਆਪਾਂ ਨਾਤਾ ਬਣਾਉਂਦੇ ਹਾਂ ਪਤਾ ਨਹੀਂ ਉਹ ਕਿੰਨਾ ਕੁ ਸੱਚ ਬੋਲ ਰਿਹਾ ਹੁੰਦਾ ਕਿੰਨਾ ਕੁ ਝੂਠ ਬੋਲ ਰਿਹਾ ਹੁੰਦਾ ਸੋ ਇਹ ਕੁੱਲ ਮਿਲਾ ਕੇ ਜਦੋਂ ਝੂਠੋ ਝੂਠ ਬਣੇ ਰਿਲੇਸ਼ਨ ਨੇ ਨਾ ਉਹ ਫਿਰ ਆਪਾਂ ਕਿਤੇ ਨਾ ਕਿਤੇ ਵੇਹਨੇ ਆ ਵੀ ਉਹ
17: ਲੈਸਨ ਤਾਂ ਲਰਨ ਕਰਦੇ ਆ
1: ਹੈ ਨਾ ਉਹ ਕਿਤੇ ਨਾ ਕਿਤੇ ਚੀਜ਼ ਚ ਤੁਹਾਨੂੰ ਨਾ ਤੁਹਾਨੂੰ ਭੁਗਤਣਾ ਪੈਂਦਾ ਹੀ ਆ
3: ਛੋਟੀ ਛੋਟੀ ਵੱਡੀ ਵੱਡੀ ਚੀਜ਼ ਹਰ ਚੀਜ਼ ਅੰਦਰ ਹੀ ਆ ਹੁਣ ਮੈਸੇਡੋਨ ਚਲ ਜਾਓ ਕਿੰਨੀ ਐਡ ਆਉਂਦੀ ਮੈਸੇਡ ਐਂਡ ਰੇਂਜਸ ਤੇ ਹੁਣ ਜਾਓ ਤੇ ਉਹ ਬੰਦੇ ਤੇ ਬੰਦਾ ਖੜਾ ਪਿਆਰ ਕੇ ਵੀਡੀਓ ਬਣਾਉਣ ਲਈ ਤੁਸੀਂ ਉਹ ਆਨੰਦ ਨਹੀਂ ਲੈ ਸਕਦੇ ਪਰ ਜਿਹਦੀ ਰੀਲ ਵੇਖਦੇ ਹੋ ਜੋ ਤੁਸੀਂ ਰੀਲ ਵੇਖਦੇ ਹੋ ਤੁਸੀਂ ਕਹਿੰਦੇ ਹੋ ਲੈ ਬਈ ਬਸ ਮੈਂ ਹੀ ਹੋਵਾਂਗਾ ਉੱਥੇ ਹਨਾ ਮੁਹੱਬਤ ਦੇ ਫਿਲਮ ਸਟਾਈਲ ਪੱਤੇ ਡਿੱਗਣੇ ਮੈਂ ਆਰਾਮ ਨਾਲ ਸ਼ਾਂਤੀ ਨਾਲ ਬੈਠਾਂਗਾ ਉਹ ਹੈ ਹੀ ਨਹੀਂ ਹਰ ਬੰਦਾ ਟ੍ਰਾਈਪੋਡ ਲੈ ਕੇ ਖੜਾ ਪਿਆ ਕਿ ਬਈ ਮੈਂ ਵੀ ਇੱਕ ਵਾਈਬ ਦਿਖਾਣੀ ਕੁਛ ਕਰਨਾ
1: ਹਾਂ ਡਿਪੈਂਡ ਤੁਸੀਂ ਕੀ ਮਾਇੰਡ 'ਚ ਲੈ ਕੇ ਚੱਲ ਗਏ ਹਨਾ ਅੱਛਾ ਇੱਕ ਹੋਰ ਚੀਜ਼ ਹੈ ਇਹਦੀ ਇਹਦੇ ਪੱਖ ਤੋਂ ਕਿਉਂਕਿ ਆਪਾਂ ਹੁਣ ਮਕਾ ਹੀ ਰਹੇ ਹਾਂ ਅਤੇ ਇਹਦੇ 'ਚ ਨਾ ਤੁਸੀਂ ਵੇਖੋਗੇ ਕਿ ਆਪਾਂ ਅੱਜ ਕੱਲ੍ਹ ਛੋਟੇ ਤੋਂ ਛੋਟਾ ਪਰਿਵਾਰ ਚਾਹੁੰਦੇ ਹਾਂ ਹੈ ਨਾ ਆਪਾਂ ਨਿਊਕਲੀਅਰ ਫੈਮਲੀਆਂ ਦੇ ਵਿੱਚ ਚਲੇ ਗਏ ਆਪਾਂ ਜਿਹੜੇ ਜੁਆਇੰਟ ਫੈਮਲੀਆਂ ਹੁੰਦੀਆਂ ਸੀ ਜਿਹਦੇ ਵਿੱਚ 10-10, 15-15 ਲੋਕ ਸੀ ਅੱਜ ਕੱਲ੍ਹ ਬਹੁਤ ਘੱਟ ਲੋਕ ਉਹ ਪਸੰਦ ਕਰਦੇ ਹੋਣਗੇ ਸਾਡੇ ਸਾਰਿਆਂ ਨੂੰ ਇਹੋ ਹੀ ਆ ਵੀ ਯਾਰ ਇੰਨਾ ਨਹੀਂ ਵਰਤਿਆ ਜਾਂਦਾ ਪਰ ਇੱਧਰ ਆਪਾਂ ਵੱਡਾ ਚਾਹੁੰਦੇ ਹਾਂ ਸੋ ਕਿਤੇ ਨਾ ਕਿਤੇ ਆਪਾਂ ਹੈ ਕੁਛ ਹੋ ਰਿਹਾ
3: ਜੀ ਕਿਸੇ ਦੇ 15,000
1: ਆਪਾਂ ਕਰਦੇ ਹਾਂ
3: 15,000 ਫੋਲੋਅਰ ਹੋਣ ਉਹ ਮਾਈਂਡ ਕਰ ਜਾਂਦਾ ਕਿ ਤੂੰ ਜਾਣਦਾ ਨੀ ਕਿੱਦਾਂ ਮੈਨੂੰ
17: ਉਸ ਮਾਇੰਡ ਪਿੱਛੇ ਕੁਛ ਚੱਲ ਰਿਹਾ ਹੁੰਦਾ ਨਾ ਉਸ ਮਾਇੰਡ ਪਿੱਛੇ ਉਹ ਉਹੀ ਸੋਚੂਗਾ ਜਿੱਦਾਂ ਹੁਣ ਜਿਹੜੇ ਫੋਲੋਵਰਸ ਵਧਾਉਣਾ ਚਾਹੁੰਦੇ ਆ ਹਰੇਕ ਕੋਈ ਚਾਹੁੰਦਾ ਆ ਨੋ ਡਾਊਟ ਹਨਾ ਮੈਂ ਵੀ ਚਾਹੁੰਦੀ ਪਰ ਉਹਦੇ ਪਿੱਛੇ ਕੁਛ ਹੁੰਦਾ ਨਾ ਜਿੱਦਾਂ ਹੁਣ ਜਿਹੜੇ ਰੀਲਾਂ ਬਣਾਉਂਦੇ ਆ ਘਰੋਂ ਹੀ ਉਦੇ ਸ਼ੁਰੂ ਕਰੀ ਜਾਂਦੇ ਕੁਛ ਅਚੀਵ ਬੇਸ਼ਕ ਉਹ ਸਾਡੇ ਕੰਮ ਦੀ ਚੀਜ਼ ਨਹੀਂ ਹੋ ਗਈ ਕੁਛ ਉਹਨਾਂ ਨੂੰ ਲੱਗਦਾ ਹੁੰਦਾ ਕਿ ਫਾਇਦਾ ਹੋਣਾ ਆ ਮੋਰ ਫੋਲੋਵਰਸ ਕਿਉਂਕਿ ਬੱਚੇ ਇਵੈਂਟਸ ਵੱਲ ਵੀ ਆਪਾਂ ਹੋਏ ਆ ਹਨਾ ਸਾਨੂੰ ਇੱਕ ਫ੍ਰੀ ਟਿਕਟ ਮਿਲ ਜਾਏਗੀ ਮੈਂ ਇਹਦੀਆਂ 50 ਟਿਕਟਾਂ ਵਿਖਾ ਦੂੰਗਾ ਫੋਲੋਵਰਸ ਦੇ ਥਰੂ ਸੋ ਕੁਛ ਨਾ ਕੁਛ ਹੈਗਾ ਆ ਮਤਲਬ ਉਹ ਕੀ ਕਹਿੰਦੇ ਆ ਆਪਾਂ ਸੈਲਫਿਸ਼ਨੈਸ ਨਹੀਂ ਕਹਿ ਲਈਏ ਵੀ ਕੁਛ ਮਤਲਬ ਬੇਖਸ਼ਕ ਉਹ ਰੋਂਗ ਅਚੀਵਮੈਂਟ ਹੋਵੇ ਉਹਦੀ ਪਰ ਦਿਮਾਗ ਚ ਕੁਛ ਹੈਗਾ ਆ
3: ਹਾਂ ਮਤਲਬ ਕਿਸੇ ਨਾ ਕਿਸੇ ਤਰੀਕੇ ਇੱਕ ਹਨਾ ਸੋਰਸ ਬਣਾਣਾ ਕਿ ਫੇਮਸ ਹੋ ਜਾਈਏ ਤੇ ਪੈਸਾ ਵੀ ਆ ਜਾਵੇ ਈਜ਼ੀ ਮਨੀ ਹੋ ਜਾਂਦਾ ਨਾ ਥੋੜਾ ਜਿਹਾ
1: ਕੁੱਲ ਮਿਲਾ ਕੇ ਨਾ ਚਾਹੇ ਆਪਾਂ ਰਿਚਰਡ ਜੀ ਦੀ ਗੱਲ ਵੇਖੀਏ ਜਾਂ ਤੁਸੀਂ ਵੀ ਜਿਹੜੀ ਕਰ ਰਹੇ ਹੋ ਜਾਂ ਆਪਾਂ ਸਾਰਾ ਕੁਛ ਨੂੰ ਸਾਂਭ ਭਜੇ ਕਰੀਏ ਤੇ ਇਨਸਾਨ ਆਪਣੇ ਨਾ ਵਜੂਦ ਨੂੰ ਹੀ ਪਾਲਦਾ ਵੀ ਮੈਂ ਵੱਧ ਤੋਂ ਵੱਧ ਕਿੱਦਾਂ ਮੇਰੀ ਹਰ ਜਗ੍ਹਾ ਦੇ ਉੱਤੇ ਐਗਜ਼ਿਸਟੈਂਸ ਹੋਵੇ। ਇਹ ਚੀਜ਼ ਆਪਾਂ ਵੇਖਦੇ ਹਾਂ ਵੀ ਪੈਸੇ ਤੋਂ ਵੀ ਉੱਤੇ ਆ ਜਾਂਦੀ ਹੈ। ਬੰਦਾ ਪੈਸੇ ਕਮਾ ਕੇ ਉਸ ਤੋਂ ਬਾਅਦ ਫਿਰ ਆਪਣਾ ਵਜੂਦ ਪਾਲਣ ਤੁਰ ਪੈਂਦਾ, ਉਹ ਪੈਸਾ ਖਰਚ ਕੇ, ਉਹ ਕਮਾਇਆ ਪੈਸਾ ਖਰਚ ਕੇ।
3: ਸਾਰੀ ਖੇਡ ਹੈ ਕਿ ਮੈਂ ਲੈਗੇਸੀ ਕੀ ਛੱਡ ਕੇ ਜਾਵਾਂਗਾ, ਹੈ ਨਾ, ਕਿ ਉਹ ਉਹੀ ਉਹ ਜਾਨਵਰਾਂ ਵਾਲੀ ਵਿਰਤੀ ਤੋਂ ਲੈ ਕੇ ਅੱਜ ਤੱਕ ਮੇਨ ਉਹੀ ਪੁਆਇੰਟ ਹੈ ਕਿ ਮੇਰੀ ਲੈਗੇਸੀ ਕੀ ਹੈ। ਹੁਣ ਕਿਉਂਕਿ ਨੰਬਰ ਦੇ ਅੰਦਰ ਆ ਸਕਦੀ ਆ ਕਿ ਬਈ ਇਹ ਇਸ ਬੰਦੇ ਨੂੰ 3 ਮਿਲੀਅਨ ਬੰਦੇ ਜਾਣਦੇ ਸੀਗੇ ਜੀ ਸੋਸ਼ਲ ਮੀਡੀਆ 'ਤੇ, 10 ਮਿਲੀਅਨ ਟਰੈਕਿੰਗ ਸੀਗੀ, ਉਹ ਇੱਕ ਲੈਗੇਸੀ ਹੈ ਇਸ ਬੰਦੇ ਦੀ, ਹੈ ਨਾ, ਕਿ ਇਹਦੇ ਬਸ 1,000-1,500 ਸੀਗੇ। ਆਪਾਂ ਇਹ ਨਹੀਂ ਵੇਖਦੇ ਉਹਦਾ ਇੰਟਰਸਟ ਹੈ ਨਹੀਂ ਹੈ, ਜਿਹੜਾ 3 ਮਿਲੀਅਨ ਵਾਲਾ ਉਹਦਾ, ਉਹ ਵਿਚਾਰਾ ਆਪਣੀ ਹੀ ਪਰਸਨੈਲਿਟੀ ਦਾ ਗੁਲਾਮ ਹੈ। ਹੁਣ ਉਹ ਆਪਣੀ ਇੱਛਾ ਅਨੁਸਾਰ ਕੁਛ ਕਰ ਨਹੀਂ ਸਕਦਾ, ਕਿਉਂਕਿ ਜਿੱਦਾਂ ਦੀ ਆਡੀਅੰਸ ਹੈ ਉਹਨੂੰ ਉੱਦਾਂ ਦਾ ਹੀ ਰਹਿਣਾ ਪੈਣਾ, ਉੱਦਾਂ ਦਾ ਹੀ ਬੋਲਣਾ ਪੈਣਾ।
1: ਬਿਲਕੁਲ
3: ਸਹੀ ਕਿ ਨਹੀਂ? ਨਾਲੇ ਕੋਈ ਵੀ ਬੰਦਾ ਇੱਕੋ ਜਿਹਾ ਨਹੀਂ ਹੁੰਦਾ, ਹਰ ਕਿਸੇ ਦੇ ਹਰ ਤਰ੍ਹਾਂ ਦਾ ਰੰਗ ਹੁੰਦਾ, ਪਰ ਹਰ ਟਾਈਮ ਇੱਕੋ ਬਣ ਕੇ ਰਹਿਣਾ ਆਪਣੇ ਗੁਲਾਮ ਹੋ
1: ਹੀ ਨਹੀਂ ਸਕਦਾ।
17: ਇੱਕ ਲਾਸਟ ਗੱਲ ਹੈ, ਇਹਦੇ ਵਿੱਚ ਸੇਵਾਦਾਰ ਵੀ ਕੋਈ ਨਾ ਕੋਈ ਜੁੜਿਆ ਹੋਊਗਾ, ਬਹੁਤ ਜੁੜੇ ਹੋਊਗਾ ਕੋਈ ਨਾ ਕੋਈ, ਕਿਉਂ? ਕਿਉਂਕਿ ਉਹਨੂੰ ਲੱਗਦਾ ਹੁੰਦਾ ਕਿ ਸ਼ਾਇਦ ਮੇਰੇ ਮਤਲਬ ਕਿਸੇ ਦੀ ਕਿਸੇ ਨੂੰ ਮਤਲਬ ਜਦੋਂ ਹੁਣ ਕਹਿ ਲਓ ਕਿ ਉਹ ਸੇਵਾ ਦਾ ਸੇਵਾ ਹੀ ਲਾਈ ਹੁੰਦੀ, ਕਿਸੇ ਨੂੰ ਮੁੱਖ ਤੇ ਸਮਾਈਲ ਆ ਜਾਂਦੀ ਆ, ਜਾਂ ਕਿਸੇ ਨੂੰ ਮਤਲਬ ਹਨਾ ਗਾਈਡੈਂਸ ਮਿਲ ਜਾਂਦੀ ਆ ਕੁਛ, ਤੇ ਉਸ ਹਿਸਾਬ ਨਾਲ ਵੀ ਸੋਸ਼ਲ ਮੀਡੀਆ ਤੇ ਬੈਠ ਕੇ ਵੀਡੀਓਸ ਪਾ ਰਹੇ ਆ, ਜੋ ਵਿੱਚ ਹੈਗੇ ਆ, ਸਾਰੇ ਫੇਕ ਨਹੀਂ ਸਾਰੇ। ਸੋ
3: ਖੁਸ਼ੀ
1: ਵੰਡ ਰਿਹਾ, ਜਿਹਦੇ ਕੋ ਨਫ਼ਰਤ ਹੈ ਉਹ ਨਫ਼ਰਤ ਵੰਡ ਰਿਹਾ, ਜਿਹਦੇ ਕੋ ਜਿਹਨੇ ਆਪਣਾ ਕਾਰੋਬਾਰ ਕਰਨਾ ਉਹ ਕਰੀ ਜਾਂਦਾ, ਹੈ ਨਾ। ਸੋ
17: ਮੁੜ ਕੇ ਗੱਲ ਆਪਣੇ ਆਪ ਤੇ ਆ ਗਈ ਨਾ, ਫੇਰ ਬੇ ਐਸੀ ਕੀ ਲੈਣਾ ਆ, ਜਦੋਂ ਆਪਾਂ ਪੁਆਇੰਟ ਕਰਦੇ ਆ ਉਂਗਲ 3 ਉਂਗਲਾਂ ਆਪਣੇ ਵੱਲ ਕਿ ਐਸੀ ਸੋਸ਼ਲ ਮੀਡੀਆ ਤੋਂ ਕੀ ਲੈਣਾ ਆ, ਐਸੀ ਕਿੱਦਾਂ ਉਹਨੂੰ ਮਤਲਬ ਕਰਨਾ ਆ, ਇਹ ਮਾੜੀ ਚੀਜ਼ ਨਹੀਂ ਆ, ਹੈ ਨਾ, ਪਤਾ ਨਹੀਂ ਮੈਨੂੰ ਲੱਗਦਾ, ਸੋਰੀ।
1: ਪਰ ਕੁੱਲ ਮਿਲਾ ਕੇ ਨਾ ਇੱਕਦਾਂ ਤੁਸੀਂ ਥੋੜਾ ਜਿਹਾ ਇਹਦੇ ਉੱਤੇ ਬਾਅਦ ਚ ਵੀ ਸਾਰੇ ਜਣੇ ਸੋਚ ਵਿਚਾਰ ਕਰਿਓ, ਕੋਈ ਕੀ ਤੁਹਾਨੂੰ ਲੱਗਦਾ ਵੀ ਕੋਈ ਇੱਕ ਸਾਰੇ ਸਾਰੇ ਵੱਸਦੇ ਜਹਾਨ ਚੋਂ ਕੋਈ ਇੱਕ ਸ਼ਖਸੀਅਤ ਇੱਦਾਂ ਦੀ ਹੋਵੇ ਵੀ ਜਿਹੜਾ ਵਾਕਈ ਆਪਾਂ ਕਹਿੰਦੇ ਹੋਈਏ ਵੀ ਹਾਂ ਇਹਨੂੰ ਸਾਰੇ ਐਡਮਾਇਰ ਕਰਦੇ ਆ, ਇਹਦੀ ਇਹ ਬੜਾ ਮਤਲਬ ਇਹਦੇ ਚ ਹੈ ਨਾ, ਮਤਲਬ ਆਪਾਂ ਤੇ ਇਹ ਵੇਖਦੇ ਹਾਂ ਵੀ ਤੁਸੀਂ ਕਹਿ ਦੋਗੇ ਵੀ ਹਾਂ ਫਲਾਣਾ, ਪਰ ਉਹ ਤੁਹਾਡੇ ਵੀ ਹੋ ਸਕਦੇ ਆ, ਉਹਦੇ ਥੱਲੇ ਵੀ ਗਾਲਾਂ ਕੱਢਣ ਵਾਲੇ ਆ ਜਾਣਗੇ।
3: ਅਸੀਂ ਰੱਬ ਨਹੀਂ ਬਖਸ਼ਦੇ, ਸਾਨੂੰ ਆਪਣਾ ਚੰਗਾ ਲੱਗਦਾ ਦੂਸਰੇ ਦਾ ਨਹੀਂ ਲੱਗਦਾ, ਇਨਸਾਨ ਤਾਂ ਦੂਰ ਦੀ ਗੱਲ
1: ਹੈ, ਸੱਚਾਈ ਤਾਂ ਇਹੋ ਹੀ ਹੈ ਨਾ ਫਿਰ। ਉਹ ਮਤਲਬ ਇਹ ਆ ਅਸਲ ਦੇ ਵਿੱਚ ਸੋਸ਼ਲ ਮੀਡੀਆ ਨੇ ਨਾ ਸਾਨੂੰ ਅਸਲ 'ਚ ਸਾਡਾ ਅਸੀਂ ਜੇ ਵੇਖਣਾ ਚਾਹੀਏ ਮੈਂ ਚੰਗਾ ਪੱਖ ਦੀ ਜਿਹੜੀ ਤੁਸੀਂ ਗੱਲ ਕਰਦੇ ਨਾ ਪੋਜ਼ਿਟਿਵਿਟੀ, ਅਤੇ ਪੋਜ਼ਿਟਿਵਿਟੀ ਇਹ ਆ ਕਿ ਅਸੀਂ ਆਪਣਾ ਸੱਚ ਵੇਖ ਲਈਏ ਉਹਦੇ 'ਚੋਂ, ਅਸੀਂ ਹੈਗੇ ਹਾਂ। ਸੋਸ਼ਲ ਮੀਡੀਆ ਇੱਕ ਤਰ੍ਹਾਂ ਦੇ ਨਾਲ ਨਾ ਬੰਦੇ ਨੂੰ ਆਪਣਾ ਅੰਦਰ ਵਿਖਾ ਦਿੰਦਾ, ਜੇ ਤੁਸੀਂ ਵੇਖਣਾ ਹੈ ਤਾਂ ਤੁਹਾਡੀ ਅਸਲੀਅਤ ਕੀ ਹੈ ਤੁਹਾਡੀ, ਜੇ ਕੋਈ ਉੱਥੇ ਗਾਲਾਂ ਕੱਢ ਰਿਹਾ ਅਤੇ ਉਹ ਉਹ ਇੱਕ ਨਹੀਂ ਕੱਢ ਰਿਹਾ ਅਤੇ ਉਹ ਤੁਹਾਡੇ ਅੰਦਰ ਦਾ ਹੀ ਉਹ ਵੀ ਇੱਕ ਅੰਗ ਆ, ਕਿਉਂਕਿ ਸਾਡੇ ਸਾਰਿਆਂ ਦੇ ਸੁਭਾਅ ਦੇ ਵਿੱਚ ਉਹ ਸਾਰਾ ਕੁਛ ਹੀ ਹੁੰਦਾ ਵਾ ਜੋ ਆਪਾਂ ਵੇਖ ਰਹੇ ਹਾਂ। ਕਿਸੇ ਵੇਲੇ ਕਿਸੇ ਦਾ ਕੁਛ ਹਾਵੀ, ਕਿਸੇ ਵੇਲੇ ਕੋਈ ਉਹ ਚੀਜ਼ ਲਕਾ ਲੈਂਦਾ ਵਾ, ਕਿਸੇ ਵੇਲੇ ਉਹ ਸਾਹਮਣੇ ਥਰੋ ਕਰ ਦਿੰਦਾ, ਜਿਹੜਾ ਸਾਹਮਣੇ ਥਰੋ ਕਰ ਦਿੰਦਾ ਉਹਨੂੰ ਆਪਾਂ ਗਲਤ ਕਹਿਣ ਲੱਗ ਪੈਂਦੇ, ਪਰ ਕੁਛ ਨਾ ਕੁਛ ਕਿਤੇ ਨਾ ਕਿਤੇ ਅੰਸ਼ ਤੇ ਉਹ ਤੁਹਾਡੇ 'ਚ ਹੀ ਹੁੰਦਾ, ਤੁਸੀਂ ਕਿਹੜਾ ਵੀ ਕਦੇ ਗੁੱਸਾ ਨਹੀਂ ਕੀਤਾ ਹੁੰਦਾ, ਪਰ ਉਹ ਚੀਜ਼ ਤੁਹਾਨੂੰ ਤੁਹਾਡਾ ਅੰਦਰ ਤੁਹਾਨੂੰ ਇਨਸਾਨ ਦੇ ਅੰਦਰ ਕਿੰਨੇ ਕੁ ਰੰਗ ਨੇ, ਕਿੰਨੇ ਕੁ ਰੂਪ ਬਦਲ ਸਕਦਾ ਵਾ, ਉਹ ਸਾਰਾ ਕੁਛ ਤੁਹਾਨੂੰ ਇਹਦੇ 'ਚ ਸਮਝ ਆ ਜਾਂਦਾ।
3: ਕਿਆ ਬਾਤ,
1: ਮੈਨੂੰ ਇਹਨਾਂ ਨਿਬੇੜਦੀ ਇੱਥੇ ਹੈ ਨਾ,
3: ਸ਼੍ਰੀ ਸ਼੍ਰੀ 108 ਬਾਬਾ ਰਣਜੋਤ ਸਿੰਘ ਜੀ ਕੋ ਮੇਰਾ ਸਾਦਰ ਨਮਨ ਹੈ। ਜਲਦ ਹੀ ਇੱਕ ਅੱਛਾ ਸਾ ਇਵੈਂਟ ਕਰਵਾਏਂਗੇ ਔਰ ਭਕਤੋਂ ਸੇ ਸੀਧੇ ਵਾਰਤਲਾਪ ਕਰਵਾਏਂਗੇ ਬਾਬਾ ਰਣਜੋਤ ਸਿੰਘ।
1: ਹਿਮ ਕ੍ਰੇਮ, ਹਿਮ ਕ੍ਰੇਮ, ਥੈਂਕ ਯੂ ਮੈਡਮ ਜੀ, ਥੈਂਕ ਯੂ,
3: ਥੈਂਕ ਯੂ,
1: ਥੈਂਕ ਯੂ, ਥੈਂਕ ਯੂ ਜੀ, ਤੁਹਾਡੇ ਆਨੇ ਬਾਨੇ ਸਾਨੂੰ ਵੀ ਗੱਲਾਂ ਯਾਦ ਆ ਜਾਂਦੀਆਂ।
3: ਵੈਰੀ ਨਾਈਸ ਮੋਨੋਲੋਗ, ਆਈ ਲਵਡ ਇਟ। ਬਿਲਕੁਲ ਸਹੀ, ਬਿਲਕੁਲ ਸਹੀ ਗੱਲ ਕੀਤੀ ਆ।
1: ਕਿਹੜੀ ਭਲਾ?
3: ਜਿਹੜੀ ਹੁਣੇ ਤੁਸੀਂ ਕੀਤੀ ਆ ਇੰਨੀ ਲੰਮੀ ਚੌੜੀ। ਕਿਆ ਕਿਆ ਰਿਦਮ ਸੀਗਾ ਨਾ, ਇਸ ਬਹਿਤੀ ਹਵਾ ਸਾ ਥਾ ਵੋ, ਮੰਤਰ ਮੁਗਧ ਕਰਦੀ ਆ।
1: ਓ ਥੈਂਕ ਯੂ। ਤੇ ਕੁਛ ਇੱਕ ਮੈਸੇਜ ਤੇ ਉਸ ਤੋਂ ਪਹਿਲਾਂ ਜਿਹੜੀ ਤੁਸੀਂ ਫੇਰ ਕਹਿਣਾ ਵਾ ਵੀ ਉਹ ਗੱਲਾਂ ਬਾਤਾਂ ਆਪਣੀਆਂ ਫੇਰ ਵਿੱਚ ਰਹਿ ਗਈਆਂ। ਅੱਛਾ, ਅੱਜ ਦੇ ਦਿਨ ਨਾ ਇੱਕ ਖਬਰਾਂ ਦੇ ਵਿੱਚ ਵੀ ਤੁਹਾਡੇ ਨਾਲ ਸਾਂਝ ਪਾਈ ਹੈ ਅਤੇ ਹੁਣ ਵੀ ਤੁਹਾਡੇ ਨਾਲ ਪਾ ਲੈਂਦੇ ਹਾਂ। ਅਸਲ ਵਿੱਚ ਹੁਣ ਇਸ ਟਾਈਮ ਦੇ ਉੱਤੇ ਦੌੜ ਇੱਕ ਚੱਲ ਰਹੀ ਆ ਕਿ ਆਪਾਂ ਕਿਹੜੇ ਤਰੀਕੇ ਦੇ ਨਾਲ ਸਰਕਾਰਾਂ ਬਣਾਉਣੀਆਂ ਨੇ, ਅਤੇ ਚਲੋ ਹਰ ਥਾਂ ਦੇ ਉੱਤੇ ਹੁੰਦੀ ਆ, ਆਸਟ੍ਰੇਲੀਆ ਦੇ ਵਿੱਚ ਇਸ ਟਾਈਮ ਦੇ ਉੱਤੇ ਪੂਰੀ ਇਹ ਜ਼ੋਰਾਂ ਸ਼ੋਰਾਂ ਦੇ ਉੱਤੇ ਆ। ਅਤੇ ਉਸ ਵਿੱਚੋਂ ਆਪਾਂ ਇੱਕ ਖਬਰ ਜਿਹੜੀ ਸਾਂਝੀ ਕੀਤੀ ਅੱਜ ਤੁਹਾਡੇ ਨਾਲ, ਜਾਂ ਫਿਰ ਸਾਡੀ ਜਾਣ ਲੈਣੀ ਜ਼ਰੂਰੀ ਹੈ, ਜਾਂ ਉਹਨਾਂ ਦੇ ਲਈ ਜਿਹੜੇ ਇਸ ਟਾਈਮ ਦੇ ਉੱਤੇ ਪੀ ਆਰ ਨੇ ਜਾਂ ਹੁਣ ਜਾ ਰਹੇ ਨੇ, ਜਾਂ ਜਿਹਨਾਂ ਨੂੰ ਇਹ ਲੱਗਦਾ ਸੀ ਵੀ ਪੀ ਆਰ ਹੋ ਜਾਂਗੇ ਤਾਂ ਬੜਾ ਕੁਛ
3: ਫ੍ਰੀ ਹੋ ਜਾਂਗੇ,
1: ਹਾਂ ਬੜੀਆਂ ਚੀਜ਼ਾਂ ਤੋਂ ਨਿਜਾਤ ਮਿਲ ਜੂਗੀ। ਸੋ ਹੁਣ ਪੀ ਆਰ ਦੇ ਵਿੱਚ ਸਾਨੂੰ ਉਹ ਚੀਜ਼ਾਂ ਸ਼ਾਇਦ ਨਹੀਂ ਇੰਜੋਏ ਕਰਨ ਨੂੰ ਮਿਲਣਗੀਆਂ ਜਿਹੜੀਆਂ ਕਿ ਹਾਂਜੀ ਜਿਹੜੀਆਂ ਚੀਜ਼ਾਂ ਆਪਾਂ ਆਮ ਤੌਰ ਦੇ ਉੱਤੇ ਸੋਚਦੇ ਹਾਂ। ਜਿੱਦਾਂ ਕਿ ਵੈਸੇ ਪਹਿਲਾਂ ਆਪਾਂ ਥੋੜ੍ਹੇ ਜਿਹਾ ਬੈਕਗਰਾਊਂਡ ਆਪਾਂ ਵੇਖ ਲੈਂਦੇ ਹਾਂ। ਆਸਟ੍ਰੇਲੀਆ ਦੇ ਵਿੱਚ ਲੇਬਰ ਪਾਰਟੀ ਦੀ ਸਰਕਾਰ ਆ, ਲਿਬਰਲ ਜਿਹੜੀ ਆ, ਲਿਬਰਲ ਗੱਠਜੋੜ, ਲਿਬਰਲ ਨੈਸ਼ਨਲ, ਉਹ ਹੈਗੇ ਨੇ ਇਸ ਟਾਈਮ ਦੇ ਉੱਤੇ ਵਿਰੋਧੀ ਧਿਰ ਦੇ ਵਿੱਚ। ਹੁਣ ਵਿਰੋਧੀ ਧਿਰ ਦੇ ਨੇਤਾ ਨੇ ਜਿਹੜੇ ਐਂਜਸ ਟੇਲਰ, ਉਹਨਾਂ ਦੇ ਵੱਲੋਂ ਇਹ ਬਿਆਨ ਹੈ ਕਿ ਜੇਕਰ ਸਾਡੀ ਸਰਕਾਰ ਆਉਂਦੀ ਆ ਤਾਂ ਅਤੇ ਆਪਾਂ ਪੀ ਆਰ ਦੀਆਂ ਪਾਵਰਾਂ ਘਟਾ ਦਾਂਗੇ, ਜਿੰਨਾ ਚਿਰ ਤੱਕ ਤੁਸੀਂ ਮਾਈਗ੍ਰੈਂਟ ਸਿਟੀਜ਼ਨਸ਼ਿਪ ਨਾਗਰਿਕ ਨਹੀਂ ਤੁਸੀਂ ਹੋ ਜਾਂਦੇ, ਉਹਨਾਂ ਚਿਰ ਤੱਕ ਤੁਸੀਂ ਕੁਛ ਇੱਕ ਸੁਵਿਧਾਵਾਂ ਅਵੇਲ ਨਹੀਂ ਕਰ ਸਕਦੇ। ਕੁੱਲ ਮਿਲਾ ਕੇ 17 ਵੱਖ ਵੱਖ ਸਰਕਾਰੀ ਸਹੂਲਤਾਂ ਨੇ ਜਿਹੜੀਆਂ ਪੀ ਆਰ ਬੰਦਾ ਅਵੇਲ ਕਰਦਾ ਮੌਜੂਦਾ ਸਮੇਂ ਦੇ ਵਿੱਚ, ਜਿਨ੍ਹਾਂ ਦੇ ਵਿੱਚੋਂ ਕਿ ਬੁਢਾਪਾ ਪੈਨਸ਼ਨ ਯਾਨੀ ਕਿ ਏਜ ਪੈਨਸ਼ਨ ਹੋ ਗਈ, ਜੋਬ ਸੀਕਰ ਹੋ ਗਿਆ, ਯੂਥ ਅਲਾਉਂਸ ਹੋ ਗਿਆ, ਅਲਾਇੰਸ ਹੋ ਗਿਆ, ਜਾਂ ਫਿਰ ਅਲਾਉਂਸ ਹੋ ਗਿਆ, ਜਾਂ ਫਿਰ ਐਨ ਡੀ ਆਈ ਐਸ ਦੀਆਂ ਜਿਹੜੀਆਂ ਸਹੂਲਤਾਂ ਨੇ ਉਹ ਵੀ ਵਿੱਚੋਂ ਕੱਢ ਦਿੱਤੀਆਂ ਜਾਣਗੀਆਂ। ਇਹ ਮਤਲਬ ਜਸਟ ਐਗਜ਼ਾਮਪਲ ਆਪਾਂ ਲੈ ਰਹੇ ਹਾਂ, ਇਸ ਤੋਂ ਇਲਾਵਾ ਮੈਡੀਕੇਅਰ ਕੇਅਰ ਦੀਆਂ ਆਪਾਂ ਸੁੱਖ ਸਹੂਲਤਾਂ ਆਪਾਂ ਮਾਣਦੇ ਹਾਂ, ਜਾਂ ਹੋਰ ਬਹੁਤ ਸਾਰੀਆਂ, ਲੰਮੀ ਇੱਕ ਲਿਸਟ ਹੈ 17 ਕੁੱਲ ਮਿਲਾ ਕੇ। ਸੋ ਇਹਨਾਂ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੀ ਨਾਗਰਿਕਤਾ ਜਿੱਥੇ ਲੈਣ ਦੇ ਲਈ ਤੁਹਾਨੂੰ ਲਗਭਗ 4 ਦਾ ਸਮਾਂ ਲੱਗਦਾ। ਵੈਸੇ ਹੁਣ ਤੱਕ ਜੇ ਆਪਾਂ ਵੇਖੀਏ ਤਾਂ ਜਦੋਂ ਆਪਾਂ ਆਉਂਦੇ ਹਾਂ ਸਟੱਡੀ ਕਰਦੇ ਹਾਂ, ਡਿਪੈਂਡ ਕਰਦੇ ਹਾਂ ਕਿ ਸਟੱਡੀ ਤੁਹਾਡੀ ਕਦੋਂ ਖਤਮ ਹੋਈ ਹੈ, ਉਹ ਸਾਲ ਤੋਂ ਹੀ ਅਲੱਗ ਲਾ ਲਓ, ਉਸ ਤੋਂ ਬਾਅਦ ਤੁਸੀਂ ਪੀ ਆਰ ਹੁੰਦੇ ਹੋ, ਅਤੇ ਪੀ ਆਰ ਤੋਂ ਆਈ ਥਿੰਕ 1 ਤੁਹਾਨੂੰ ਹੋ ਜਾਂਦਾ ਵਾ ਪੀ ਆਰ ਨੂੰ।
3: ਹਾਂ ਮਤਲਬ ਤੁਹਾਨੂੰ ਆਸਟ੍ਰੇਲੀਆ ਰਹਿੰਦੇ 6 ਹੋ ਜਾਣੇ ਚਾਹੀਦੇ ਜਦ ਤੱਕ ਤੁਸੀਂ ਸਿਟੀਜ਼ਨਸ਼ਿਪ।
1: ਹਾਂ ਅਕੋਰਡਿੰਗ ਟੂ ਰੂਲ ਕੁੱਲ ਤੁਹਾਨੂੰ 4 ਹੋਣੇ ਚਾਹੀਦੇ ਆ, ਅਤੇ ਬਤੌਰ ਪੀ ਆਰ 1 ਹੋਣਾ ਚਾਹੀਦਾ, ਉਸ ਤੋਂ ਬਾਅਦ ਤੁਸੀਂ ਸਿਟੀਜ਼ਨਸ਼ਿਪ ਅਪਲਾਈ ਕਰਨ ਦੇ ਲਈ ਤੁਸੀਂ ਐਲੀਜੀਬਲ ਹੋ ਜਾਂਦੇ ਹੋ। ਸੋ ਇਹਦੇ ਵਿੱਚ ਹੁਣ ਇਹਨਾਂ ਦਾ ਇਹ ਕਹਿਣਾ ਕਿ ਇਹ ਇੱਕ ਨਜਾਇਜ਼ ਬੋਝ ਹੈ ਆਸਟ੍ਰੇਲੀਆ ਦੇ ਸਿਸਟਮ ਦੇ ਉੱਤੇ, ਅਤੇ ਗੱਠਜੋੜ ਦਾ ਇਹ ਮੰਨਣਾ ਆ ਕਿ ਸਰਕਾਰੀ ਖਜ਼ਾਨੇ ਦੇ ਉੱਤੇ $60 ਦਾ ਭਾਰ ਪੈਂਦਾ। ਇਕੱਲਾ ਜੇਕਰ ਐਨ ਡੀ ਆਈ ਐਸ ਦੀ ਹੀ ਜੇ ਗੱਲ ਕਰੀਏ ਤਾਂ ਇਹਨਾਂ ਦਾ ਕਹਿਣਾ ਕਿ 65,000 ਤੋਂ ਵੱਧ ਜਿਹੜੇ ਪੀ ਆਰ ਨੇ ਜਾਂ ਫਿਰ ਗੈਰ ਨਾਗਰਿਕ ਨੇ, ਕੁੱਲ ਮਿਲਾ ਕੇ 65,000, ਉਹ ਇਸ ਸੁਵਿਧਾ ਨੂੰ ਅਵੇਲ ਕਰ ਰਹੇ ਆ। ਸਿੱਧਾ ਸਿੱਧਾ ਇਹ ਸਾਡਾ ਪੈਸਾ ਬਚ ਜੂਗਾ 65,000 ਬੰਦੇ ਦਾ, ਠੀਕ ਆ। ਹੁਣ ਇਹ ਦੂਸਰਾ ਇਹਨਾਂ ਦਾ ਪੱਖ ਇਹ ਹੈ ਕਿਉਂਕਿ ਲਗਾਤਾਰ ਇਹ ਵੱਧਦੀ ਮਾਈਗ੍ਰੇਸ਼ਨ ਦੇ ਉੱਤੇ ਬੋਲ ਰਹੇ ਆ, ਅਤੇ ਉਹਨਾਂ ਦਾ ਇਹ ਵੀ ਕਹਿਣਾ ਕਿ ਇਸ ਸਮੇਂ 1,00,000 ਤੋਂ ਵੱਧ ਪ੍ਰਵਾਸੀ ਇੱਥੇ ਆ ਚੁੱਕੇ ਆ, ਜਿਨ੍ਹਾਂ ਦੇ ਕਾਰਨ ਹਾਊਸਿੰਗ ਦੇ ਵਿੱਚ ਵੀ ਕਿੱਲਤ ਆਉਂਦੀ ਆ। ਸੋ ਇਹ ਲੋਕ ਘਰ ਲੈਂਦੇ ਨੇ, ਲੋਨ ਕਰਾਉਂਦੇ ਨੇ, ਅਤੇ ਉਸ ਵਜ੍ਹਾ ਦੇ ਕਰਕੇ ਉਹ ਜਿਹੜੇ ਘਰਾਂ ਦੀ ਕੀਮਤ ਹੋਰ ਜ਼ਿਆਦਾ ਵੱਧ ਜਾਂਦੀ ਹੈ, ਅਤੇ ਉਹ ਸਿਰਫ ਅਤੇ ਸਿਰਫ ਸਿਟੀਆਂ ਤੱਕ ਸੀਮਤ ਰਹੂਗੀ। ਉਹਨਾਂ ਦਾ ਇਹ ਮੰਨਣਾ ਆ ਕਿ ਇਸ ਤਰੀਕੇ ਦੇ ਨਾਲ ਹਾਊਸਿੰਗ ਵਾਲਾ ਕ੍ਰਾਈਸਿਸ ਵੀ ਮੈਨੇਜ ਹੋ ਜਾਊਗਾ।
3: ਓਕੇ,
1: ਹੁਣ ਕਿਹਨੂੰ ਕਿਹਨੂੰ ਇਹ ਛੋਟ ਦਿੱਤੀ ਗਈ, ਉਹਨਾਂ ਦਾ ਕਹਿਣਾ ਕਿ ਕੁਛ ਲੋਕ ਜਿਹੜੇ ਨੇ ਉਹ ਜ਼ਰੂਰਤਮੰਦ ਨੇ, ਉਹਨਾਂ ਦਾ ਉਸੇ ਤਰ੍ਹਾਂ ਦੇ ਨਾਲ ਆਪਾਂ ਜਾਰੀ ਰੱਖਾਂਗੇ, ਜਿਹੜੇ ਕਿ ਖਾਸ ਤੌਰ ਦੇ ਉੱਤੇ ਜਿਹੜੇ ਸ਼ਰਨਾਰਥੀ ਨੇ,
3: ਓਕੇ,
1: ਉਹਨਾਂ ਨੂੰ ਉਸੇ ਤਰ੍ਹਾਂ ਦੇ ਨਾਲ ਜਾਰੀ ਆਪਾਂ ਰੱਖਾਂਗੇ ਸਹੂਲਤਾਂ। ਜੇ ਕੋਈ ਐਮਰਜੈਂਸੀ ਪੈਂਦੀ ਆ, ਕੋਈ ਕਿਸੇ ਤਰ੍ਹਾਂ ਦਾ ਹਾਦਸਾ ਵਾਪਰ ਜਾਂਦਾ, ਜਾਂ ਫਿਰ ਕੁਦਰਤੀ ਆਫਤਾਂ, ਜਾਂ ਫਿਰ ਉਹਦੇ ਵਿੱਚ ਜਿਹੜੀ ਮਿਲਣ ਵਾਲੀ ਸਹਾਇਤਾ ਉਹ ਉਸੇ ਤਰ੍ਹਾਂ ਜਾਰੀ ਰੱਖੀ ਜਾਊਗੀ, ਜਾਂ ਫਿਰ ਜਿਹੜਾ ਡੋਮੈਸਟਿਕ ਵਾਇਲੈਂਸ ਦਾ ਕੋਈ ਕੇਸ ਆ, ਜਾਂ ਫਿਰ ਬੱਚਿਆਂ ਦੇ ਨਾਲ ਸੰਬੰਧਿਤ ਜਿਹੜੇ ਬਾਲ ਸੁਰੱਖਿਆ ਦੇ ਨਾਲ ਰਿਲੇਟਿਡ ਜਿਹੜੀਆਂ ਸੇਵਾਵਾਂ ਮਿਲਦੀਆਂ ਨੇ, ਜਿੱਦਾਂ ਕਿ ਫੈਮਿਲੀ ਬੈਨੀਫਿਟਸ ਮਿਲਦੇ ਨੇ, ਜਾਂ ਕੋਈ ਆਪਾਂ ਵੇਹਨੇ ਆ ਵੀ ਕੋਰਟ ਦੇ ਵਿੱਚ ਕੇਸ ਚਲੇ ਜਾਂਦਾ, ਬੱਚਿਆਂ ਦੀ ਕਸਟਡੀ ਦੇ ਕਿੰਨੇ ਮਸਲੇ ਨਿਕਲਦੇ ਨੇ। ਸੋ ਇੱਦਾਂ ਦੀਆਂ ਜਿਹੜੀਆਂ ਸਹੂਲਤਾਂ ਮਿਲਦੀਆਂ ਨੇ ਫ੍ਰੀ ਦੇ ਵਿੱਚ, ਉਹ ਇਹਦੇ ਵਿੱਚੋਂ ਬਾਹਰ ਨਹੀਂ ਕੱਢੀਆਂ ਜਾਣਗੀਆਂ। ਹੋਰ ਕੁਛ ਇੱਕ ਦੇ ਵਿੱਚ ਨੁਕਤੇ ਇਹ ਨੇ ਕਿ ਜਿੱਦਾਂ ਫਸਟ ਹੋਮ ਬਾਇਰ ਸਕੀਮ ਆ, ਉਹਨਾਂ ਦਾ ਕਹਿਣਾ ਵੀ ਇਹ ਵੀ ਪੀ ਆਰ ਨੂੰ ਨਹੀਂ ਦੇਣੀ ਚਾਹੀਦੀ, ਜਾਂ ਆਪਾਂ ਨਹੀਂ ਦੇਵਾਂਗੇ ਜੇਕਰ ਸਰਕਾਰ ਆਉਂਦੀ ਆ ਤਾਂ। ਉਹਨਾਂ ਦਾ ਕਹਿਣਾ ਕਿ ਇਹਦੇ ਨਾਲ ਜਿਹੜੇ ਸਿਟੀਜ਼ਨ ਨੇ ਉਹਨਾਂ ਦੇ ਹੱਕ ਆਪਾਂ ਸੀਮਿਤ ਕਰ ਰਹੇ ਹਾਂ। ਇਸ ਵੇਲੇ ਇਸ ਸਕੀਮ ਦੇ ਵਿੱਚੋਂ ਜਿਹੜੀ ਲਾਭ ਲੈ ਰਹੇ ਨੇ ਲਗਭਗ 16% ਨੇ ਕੁੱਲ, ਅਤੇ ਉਹਨਾਂ ਦਾ ਕਹਿਣਾ ਕਿ 16% ਕਾਫੀ ਵੱਡੀ ਮਾਤਰਾ ਹੁੰਦੀ ਆ, ਅਤੇ ਇਹ 16% ਦੇ ਵਿੱਚੋਂ ਕਿਉਂਕਿ ਜੇ ਤੁਸੀਂ ਪੀ ਆਰ ਹੈ ਤਾਂ ਫਿਰ ਤੁਸੀਂ ਘਰ ਲਈ ਐਲੀਜੀਬਲ ਹੋ ਜਾਂਦੇ ਹੋ, ਸੋ ਇਹ ਵੀ ਇੱਕ ਹਰਡਲ ਹੋ ਸਕਦਾ। ਇਸ ਤੋਂ ਇਲਾਵਾ ਜਿਹੜੇ ਉਹਨਾਂ ਦਾ ਇਹ ਕਹਿਣਾ ਕਿ ਸਵੀਡਨ ਦੀ ਇੱਕ ਐਗਜ਼ਾਮਪਲ ਇਹਨਾਂ ਨੇ ਦਿੱਤੀ ਹੈ ਕਿ ਸਵੀਡਨ ਵਰਗੇ ਜਿਹੜੇ ਦੇਸ਼ ਨੇ ਜਿੱਥੇ ਕਿ ਵੈਲਫੇਅਰ ਦੇ ਲਈ ਇੰਤਜ਼ਾਰ ਦਾ ਸਮਾਂ ਲਗਭਗ 8 ਦਾ ਜਿਹੜਾ ਉਹ ਕਰ ਦਿੱਤਾ ਵਾ, ਅਤੇ ਆਪਾਂ ਐਟਲੀਸਟ 4 ਤੱਕ ਹੀ ਹੈ, ਪਰ 4 ਕਹਿਣ ਨੂੰ ਹੀ ਆ, ਜੇ ਆਪਾਂ ਪਹਿਲੇ ਮਿਲਾ ਲਈਏ ਵਿੱਚ ਤਾਂ ਵੀ 8 ਹੋ ਜਾਣੇ
3: ਆਰਾਮ ਨਾਲ,
1: ਹੈ ਨਾ, 6 ਤੋਂ 8 ਤੇ ਹੋਣਗੇ ਹੀ, ਹੈ ਨਾ। ਸੋ ਹੁਣ ਸਿੱਟਾ ਇਹ ਹੈ ਵੀ ਜੇਕਰ ਅਗਲੀਆਂ ਇਲੈਕਸ਼ਨਾਂ ਦੇ ਵਿੱਚ ਜੇਕਰ ਲਿਬਰਲ ਦੀ ਸਰਕਾਰ ਬਣਦੀ ਆ ਤਾਂ ਫਿਰ ਇਹ ਕਾਨੂੰਨ ਕਿਉਂਕਿ ਜ਼ਰੂਰੀ ਵੀ ਨਹੀਂ ਕਈ ਵਾਰੀ ਕਈ ਵਾਅਦੇ ਕੀਤੇ ਜਾਂਦੇ ਆ ਪਰ ਹੁਣ ਇਹ ਕਿੰਨਾ ਕੁ ਲਭਾਉਂਦਾ ਵਾ ਇਹ ਵੇਖਣ ਵਾਲੀ ਚੀਜ਼
3: ਹੈ ਇਹਦੇ ਅੰਦਰ ਇੱਕ ਇਹ ਵੀ ਗੱਲ ਆ ਜਾਂਦੀ ਕਿ ਆਈਡੀਆ ਫਲੋਟ ਹੋ ਗਿਆ ਹੁਣ ਜੇ ਕਿਸੇ ਦੇ ਮੈਨੀਫੈਸਟੋ ਦੇ ਅੰਦਰ ਇਹ ਹੈ ਕਿ ਮੈਂ 17 ਚੀਜ਼ਾਂ ਖਾਊਂਗਾ ਤੇ ਜਿਹੜੀ ਮੌਜੂਦਾ ਸਰਕਾਰ ਆ ਭਾਵੇਂ ਹੀ ਆਪਾਂ ਉਹਨੂੰ ਲੈਫਟ ਵਿੰਗ ਕਹਿ ਦਿੰਦੇ ਹਾਂ 12-13 ਤਾਂ ਸ਼ਾਇਦ ਉਹ ਵੀ ਕਹਿ ਦੇਵੇ ਕਿਉਂਕਿ ਵੋਟ ਤਾਂ ਉਹਨਾਂ ਨੂੰ ਵੀ ਚਾਹੀਦੀ ਆ ਅਲਟੀਮੇਟਲੀ ਹਰ ਕਿਸੇ ਨੇ ਇਲੈਕਸ਼ਨ ਜਿੱਤਣੀ ਆ ਤੇ ਜੇ ਉਹਨਾਂ ਨੂੰ ਦੱਸਦਾ ਪਿਆ ਕਿ ਹਵਾ ਦਾ ਰੁੱਖ ਥੋੜਾ ਇਸ ਵੱਲ ਹੈ ਕਿ ਬਈ ਇਮੀਗ੍ਰੇਸ਼ਨ ਨਾਲ ਜਿਹੜੇ ਲੋਕ ਆਏ ਜਿਹੜੇ ਮਾਈਗ੍ਰੈਂਟਸ ਨੇ ਉਹਨਾਂ ਨੂੰ ਥੋੜ੍ਹੀ ਜਿਹੀ ਨਕੇਲ ਕੱਸੀ ਜਾਵੇ ਜਾਂ ਫਿਰ ਉਹਨਾਂ ਤੋਂ ਹੋਰ ਬੈਨੀਫਿਟ ਨਾ ਲਿੱਤੇ ਜਾਣ ਨਾ ਦਿੱਤੇ ਜਾਣ ਲਿੱਤੇ ਤਾਂ ਬਹੁਤ ਜ਼ਿਆਦਾ
1: ਬੇਸਿਕਲੀ ਕ੍ਰਿਸ਼ਨਾ ਜੀ ਵੇਖਿਆ ਜਾਵੇ ਤਾਂ ਜਿਹੜਾ ਇਹ ਵਾਲਾ ਸੈਗਮੈਂਟ ਹੈ ਨਾ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਪਰਮਾਨੈਂਟ ਰੈਜੀਡੈਂਟ ਖੈਰ ਮੈਂ ਤਾਂ ਖੁਦ ਰੈਜੀਡੈਂਟ ਹਾਂ ਅਤੇ ਇਹਦੇ ਵਿੱਚ ਇਹ ਬੰਦਾ ਗੱਲ ਨਹੀਂ ਬਹੁਤੀ ਕਰ ਪਾਊਗਾ ਪੀ ਆਰ ਬੰਦਾ ਜਿਹੜਾ ਵਾ ਉਹਦੀ ਕਿੰਨੀ ਕੁ ਮਾਤਰਾ ਕਿਤੇ ਹੋਊਗੀ ਅਤੇ ਕਿੰਨੀ ਕਿਤੇ ਸੁਣਵਾਈ ਹੋਊਗੀ ਮੰਨ ਲਓ ਪੋਲੀਟੀਸ਼ੀਅਨ ਤਾਂ ਇਹੋ ਹੀ ਵੇਖਦਾ ਨਾ ਵੀ ਜਿਹੜੀ ਚੀਜ਼ ਦੇ ਉੱਤੇ
3: ਵੀ
1: ਜੇ ਮੰਨ ਲਓ ਕੋਈ 100 ਦੇ ਮੁਕਾਬਲੇ 4 ਨਾਰਾਜ਼ ਹੋਣ ਡਿਆ ਅਤੇ ਬਾਕੀ ਜਿਹੜੇ 96 ਖੁਸ਼ ਹੋਣ ਡਿਆ ਅਤੇ ਲੈਟਸ ਗੋ ਫੋਰ ਸੋ ਉਹ ਸਾਰੀਆਂ ਚੀਜ਼ਾਂ ਧਿਆਨ ਦੇ ਵਿੱਚ ਰੱਖੀਆਂ ਜਾਣਗੀਆਂ ਸੋ ਕੋਈ ਇਹਦੇ ਉੱਤੇ ਕੋਈ ਵੱਡੀ ਗੱਲ ਨਹੀਂ ਆ ਕਿ ਵੇਖੋ ਜਿਹੜਾ ਸਿਟੀਜ਼ਨ ਹੋ ਚੁੱਕਾ ਉਹਨੂੰ ਕੋਈ ਇਤਰਾਜ਼ ਨਹੀਂ ਇਸ ਚੀਜ਼ 'ਤੇ ਠੀਕ ਆ ਜਿਹੜਾ ਪਹਿਲਾਂ ਪੁਰਾਣਾ ਵਾ ਉਹਨੂੰ ਕੋਈ ਇਤਰਾਜ਼ ਨਹੀਂ ਇਸ ਚੀਜ਼ ਦੇ ਉੱਤੇ ਅਤੇ ਸਟੂਡੈਂਟ ਤਾਂ ਅੱਗੇ ਖਿਜਿਆ ਫਿਰਦਾ ਵਾ ਵੀ ਅਸੀਂ ਹਲੇ ਹੋਏ ਨਹੀਂ
3: ਹਾਂ
1: ਇੱਕ ਆਸ ਜ਼ਰੂਰ ਹੁੰਦੀ ਆ ਵੀ ਮੈਂ ਕੱਲ੍ਹ ਨੂੰ ਮੈਂ ਪੀ ਆਰ ਹੋ ਜਾਣਾ ਅਤੇ ਪੀ ਆਰ ਦਾ ਸਫ਼ਰ ਤੈਅ ਕਰਦਿਆਂ ਤੁਹਾਨੂੰ ਇਹ ਸਾਰੀਆਂ ਸੁੱਖ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਤੁਸੀਂ ਘਰ ਲੈਣ ਜੋਗੇ ਹੋ ਜਾਂਦੇ ਹੋ ਤੁਸੀਂ ਮੈਡੀਕੇਅਰ ਤੁਹਾਨੂੰ
3: ਯੂਜਲੀ ਦੇਖਿਆ ਜਾਵੇ ਕਦੀ ਵੀ ਆਪਾਂ ਵੀ ਕਿਸੇ ਦਾ ਫੋਨ ਆਵੇ ਕੁਛ ਆਵੇ ਕਦੀ ਇੱਦਾਂ ਦੀ ਕਾਲ ਨਹੀਂ ਕਦੀ ਆਉਂਦੀ ਆ ਕਦੀ ਇੱਦਾਂ ਦਾ ਅਗੇਨ ਸੋਸ਼ਲ ਮੀਡੀਆ 'ਤੇ ਪੋਸਟ ਨਹੀਂ ਆਉਂਦਾ ਕਿ ਮੈਂ ਸਿਟੀਜ਼ਨ ਹੋ ਗਿਆ ਹਰ ਕੋਈ ਪੀ ਆਰ ਬਾਰੇ ਹੀ ਪਹਿਲੇ ਗੱਲ ਕਰਦਾ ਹੈ ਨਾ ਕਿ ਮੇਰੀ ਪੀ ਆਰ ਹੋ ਗਈ ਉਹ ਫਿਰ ਹਰ ਕਿਸੇ ਨੂੰ ਪਤਾ ਓਬਵੀਅਸਲੀ ਪੀ ਆਰ ਅਤੇ ਅਲਟੀਮੇਟਲੀ ਦੇ ਵਿਲ ਬਿਕਮ ਸਿਟੀਜ਼ਨ ਆਲਸੋ ਸੋ ਇੱਕ ਉਹ ਟੀਚਾ ਹੀ ਚੇਂਜ ਕਰਨ ਨੂੰ ਵਾਲੀ ਗੱਲ ਹੋ ਗਈ
1: ਹਾਂਜੀ ਆਮ ਸ਼ਬਦਾਂ ਦੇ ਵਿੱਚ ਕਹੀਏ ਅਤੇ ਬਹੁਤ ਕੁਛ ਬਹੁਤੀ ਬਰੀਕੀ 'ਚ ਆਪਾਂ ਨਾ ਜਾਈਏ ਅਤੇ ਇਹ ਮੰਨਿਆ ਜਾਂਦਾ ਵਾ ਵੀ ਤੁਸੀਂ ਸਿਰਫ ਇੱਕ ਵੋਟ ਦਾ ਹੀ ਅਧਿਕਾਰ ਨਹੀਂ ਤੁਹਾਡੇ ਕੋਲ ਹੁੰਦਾ ਬਾਕੀ ਪੀ ਆਰ ਬੰਦਾ ਸਾਰਾ ਕੁਛ ਹਾਂ ਬਾਕੀ ਸਾਰਾ ਕੁਛ ਤੁਹਾਡੇ ਕੋਲ ਆ ਜਾਂਦਾ ਖੈਰ ਉਹਦੇ ਵਿੱਚ ਕੁਛ ਇੱਕ ਅੱਗੇ ਹੋਰ ਕਲੋਜ਼ ਇਹ ਵੀ ਨੇ ਵੀ ਜੇ ਤੁਸੀਂ ਕੋਈ ਉੱਦਾਂ ਦਾ ਕੋਈ ਅਪਰਾਧ ਕਰ ਦਿੰਦੇ ਹੋ ਅਤੇ ਉਸ ਸੋ ਐਂਡ ਸੋ ਅਤੇ ਉਹਦੇ ਵਿੱਚ ਤੁਹਾਨੂੰ ਜਿਹੜਾ ਜੇ ਨਾਗਰਿਕ ਹੋ ਤਾਂ ਫਿਰ ਸ਼ਾਇਦ ਤੁਹਾਨੂੰ ਨਹੀਂ ਪਰ ਜੇ ਤੁਸੀਂ ਪੀ ਆਰ ਹੋ ਤਾਂ ਫਿਰ ਤੁਹਾਨੂੰ ਰਿਪੋਰਟ ਕੀਤਾ ਜਾ ਸਕਦਾ ਸੋ ਉਹ ਵੀ ਕਈ ਇੱਦਾਂ ਦੀਆਂ ਚੀਜ਼ਾਂ ਹੈਗੀਆਂ ਪਰ ਕੁੱਲ ਮਿਲਾ ਕੇ ਫਰਕ ਸਿਰਫ ਇੰਨਾ ਕੀ ਸੀਗਾ ਵੀ ਤੁਸੀਂ ਵੋਟ ਦਾ ਅਧਿਕਾਰ ਤੁਸੀਂ ਲੈ ਲੈਂਦੇ ਹੋ ਬਾਕੀ ਅਦਰਵਾਈਜ਼ ਸਾਰਾ ਕੁਛ ਇਹੋ ਹੀ ਸੋ ਹਾਲੇ ਹੋਇਆ ਕੁਛ ਨਹੀਂ ਪਰ ਇਹ ਇੱਕ ਇੱਕ ਆਈਡੀਆ ਫਲੋਟ ਹੋਇਆ ਵਾ ਅਤੇ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਉੱਤੇ ਹੋਰ ਗੱਲਾਂ ਬਾਤਾਂ ਅੱਗੇ ਵਧਣ ਤੁਹਾਡੇ ਕੀ ਵਿਚਾਰ ਨੇ ਤੁਸੀਂ ਆਪਸ ਵਿੱਚ ਡਿਸਕਸ ਕਰਨੇ ਜ਼ਰੂਰ ਸ਼ੁਰੂ ਕਰੋ ਤੁਸੀਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਹੋਰ ਇਹਦੇ ਉੱਤੇ ਵਧੇਰੇ ਗੱਲ ਕਰਾਂਗੇ ਨਾਲ ਦੀ ਨਾਲ ਆਪਾਂ ਗੱਲ ਕੀਤੀ ਸੀ ਸਕੂਲਾਂ ਦੇ ਉੱਤੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਪਬਲਿਕ ਸਕੂਲਾਂ ਦੇ ਉੱਤੇ ਵੀ ਤੁਹਾਡੇ ਨਾਲ ਸਾਂਝ ਪਾਈ ਸੀ ਖਬਰਾਂ ਦੇ ਵਿੱਚ ਅਤੇ ਅੱਜ ਮੋਟੀ ਜੀ ਆਪਾਂ ਜਿਹੜੀ ਆ ਨੈਪਲਨ ਦੇ ਨਤੀਜਿਆਂ ਦੇ ਆਧਾਰ ਦੇ ਉੱਤੇ ਇੱਕ ਗੱਲ ਕਹਿਣੀ ਵਾਜਬ ਨਹੀਂ ਹੋਊਗੀ ਕਿ ਨੈਪਲਨ ਦੇ ਨਤੀਜਿਆਂ ਦੇ ਕਿਉਂਕਿ ਬਹੁਤ ਸਾਰੇ ਪੱਖੇ ਦੇ ਵਿੱਚ ਵੇਖੇ ਜਾਂਦੇ ਨੇ ਜਦੋਂ ਸਕੂਲ ਦੀ ਰੇਟਿੰਗ ਦਿੱਤੀ ਜਾਂਦੀ ਹੈ ਕਿਸੇ ਸਕੂਲ ਨੂੰ ਸੋ ਹੁਣ ਕਿਉਂਕਿ ਨੈਪਲਨ ਪਿੱਛੇ ਜੇ ਹੋ ਕੇ ਹਟਿਆ ਉਹਦੇ ਨਤੀਜੇ ਆਏ ਨੇ ਸੋ ਨੈਪਲਨ ਦੇ ਨਾਲ ਨਾਲ ਇਹਦੇ ਵਿੱਚ ਕੀ ਵੇਖਿਆ ਜਾਂਦਾ ਰੇਟਿੰਗ ਦੇ ਵਿੱਚ ਵੀ ਸਕੂਲ ਦੇ ਵਿੱਚ ਹਾਜ਼ਰੀ ਕਿੰਨੀ ਕੁ ਰਹੀ ਬੱਚਿਆਂ ਦੀ ਅਤੇ ਬੱਚਿਆਂ ਦੇ ਮੁਕਾਬਲੇ ਅਨੁਪਾਤ ਦੇ ਵਿੱਚ ਉੱਥੇ ਅਧਿਆਪਕ ਕਿੰਨੇ ਕਹੇ
3: ਓਕੇ
1: ਹੈ ਨਾ ਉਹਨਾਂ ਦੀ ਕੀ ਰੇਸ਼ੋ ਸੀ ਅਤੇ ਉੱਥੇ ਮਤਲਬ ਸਟਾਫ ਦਾ ਅਤੇ ਟੀਚਰਸ ਆਪਸ ਵਿੱਚ ਰਿਲੇਸ਼ਨ ਕਿੱਦਾਂ ਦਾ ਵਾ ਕਿੰਨਾ ਕੁ ਸਿਖਾਵਾਂ ਮਾਹੌਲ ਆ ਇਹ ਸਾਰੀਆਂ ਚੀਜ਼ਾਂ
3: ਪ੍ਰੋਪਰ ਹੋਲਿਸਟਿਕ ਇਨਵਾਇਰਮੈਂਟ ਹੈ ਨਾ
1: ਹਾਂ ਮਤਲਬ ਇਹ ਸਿਰਫ ਕੁਛ ਇੱਕ ਪੁਆਇੰਟ ਨੇ ਇਸ ਤੋਂ ਇਲਾਵਾ ਹੋਰ ਵੀ ਕੁਛ ਇੱਕ ਪੁਆਇੰਟ ਜਿਹੜੇ ਧਿਆਨ ਦੇ ਵਿੱਚ ਰੱਖੇ ਜਾਂਦੇ ਆ ਸੋ ਉਹਨਾਂ ਦੇ ਆਧਾਰ ਦੇ ਉੱਤੇ ਸਕੂਲ ਕੱਢੇ ਜਾਂਦੇ ਆ ਅਤੇ ਲੋਕ ਫਿਰ ਉਸ ਹਿਸਾਬ ਦੇ ਨਾਲ ਉਹਨਾਂ 'ਚ ਐਡਮਿਸ਼ਨ ਲੈਂਦੇ ਆ ਵੈਸੇ ਤਾਂ ਕੁਛ ਇੱਕ ਉਹ ਨੇ ਵੀ ਉਹ ਹੀ ਰਿਪੀਟ ਹੁੰਦੇ ਰਹਿੰਦੇ ਆ ਵਿਕਟੋਰੀਆ ਦਾ ਨੰਬਰ ਇੱਕ ਸਕੂਲ ਜਿਹੜਾ ਬਰਵੁੱਡ ਦੇ ਵਿੱਚ ਆ ਮੈਂ ਮਾਫ਼ੀ ਚਾਹੁੰਦਾ ਜੇ ਕਿਉਂਕਿ ਇਹ ਨਾਂ ਕਈ ਔਖੇ ਸਕੂਲਾਂ ਦੇ ਅਤੇ ਜੇ ਪ੍ਰੋਨਾਂਸੀਏਸ਼ਨ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਉਹਦੇ ਲਈ ਮਾਫ਼ੀ ਸੋ ਬਰਵੁੱਡ ਦਾ ਵਿੱਚ ਬਰਵੁੱਡ ਦੇ ਵਿੱਚ ਇਹ ਸਕੂਲ ਆ ਪ੍ਰੈਸਬੀਟਰੀਅਨ ਲੇਡੀਜ਼ ਕਾਲਜ PLC
3: PLC
1: ਵਿਕਟੋਰੀਆ ਦਾ ਸਭ ਤੋਂ ਇਹ ਵਧੀਆ ਅਤੇ ਪੂਰੇ ਆਸਟ੍ਰੇਲੀਆ ਦੇ ਵਿੱਚੋਂ ਤੀਸਰਾ ਸਭ ਤੋਂ ਵਧੀਆ ਪ੍ਰਾਈਵੇਟ ਪ੍ਰਾਈਮਰੀ ਸਕੂਲ ਇਹ ਐਲਾਨਿਆ ਗਿਆ ਇਸ ਵਾਰੀ ਵੇਖਿਆ ਜਾਵੇ ਤਾਂ ਇੱਥੇ ਪ੍ਰੈਪ ਦੀ ਜਿਹੜੀ ਫੀਸ ਆ ਉਹ 27,000 ਆ
3: ਬਸ,
1: ਤੇ ਛੇਵੀਂ ਜਮਾਤ ਦੀ ਫੀਸ ਜਿਹੜੀ ਆ ਉਹ 36,000 ਆ ਸਾਲ ਦੀ।
3: ਓਕੇ,
1: ਠੀਕ ਹੈ ਜੀ,
3: ਵੈਰੀ ਗੁੱਡ।
1: ਅਤੇ ਖਾਸੀਅਤ ਇਹਦੀ ਇਹ ਆ ਵੀ ਇੱਥੇ ਹਰ 7 ਵਿਦਿਆਰਥੀਆਂ ਦੇ ਲਈ ਇੱਕ ਫੁੱਲ ਟਾਈਮ ਅਧਿਆਪਕ ਰੱਖਿਆ ਇਹਨਾਂ ਨੇ, ਜਿਹੜੇ ਅਨੁਪਾਤ ਦੀ ਆਪਾਂ ਗੱਲ ਕਰ ਰਹੇ ਹਾਂ,
3: 7:2, ਵੈਰੀ ਗੁੱਡ।
1: ਠੀਕ ਹੈ ਜੀ, ਅਤੇ ਦੂਜੇ ਨੰਬਰ ਦੇ ਉੱਤੇ ਜਿਹੜਾ ਵਾ ਉਹ ਹੇਲੇਬਰੀ ਸਕੂਲ ਆ, ਇਹ ਵਿਕਟੋਰੀਆ ਦਾ ਦੂਸਰੇ ਨੰਬਰ ਦੇ ਉੱਤੇ ਆ। ਹੇਲੀਬਰੀ ਪ੍ਰਾਇਮਰੀ ਸਕੂਲ ਜਿਹੜਾ ਵਾ ਇਹਦੇ ਵਿੱਚ ਫੀਸ 35,000 ਸਾਲਾਨਾ ਤੋਂ ਵਧੇਰੇ ਹੀ ਆ, ਮਤਲਬ ਇੱਥੋਂ ਕਿਜੋਂ ਸ਼ੁਰੂ ਹੁੰਦੀ ਆ। ਅਤੇ ਸਭ ਤੋਂ ਜਿਹੜਾ ਅਫੋਰਡੇਬਲ ਪ੍ਰਾਈਵੇਟ ਸਕੂਲ ਆ ਜਿਹਦੀ ਕਿ ਫੀਸ ਵੀ ਘੱਟ ਆ, ਉਹ ਪੈ ਜਾਂਦਾ ਵਾ ਵਿਟਰਨਾ ਸਾਊਥ ਦੇ ਵਿੱਚ, ਸੇਂਟ ਐਂਡਰਿਊਜ਼ ਕ੍ਰਿਸਚਨ ਕਾਲਜ। ਸੋ ਸਭ ਤੋਂ ਘੱਟ ਫੀਸਾਂ ਵਾਲੇ ਚੋਟੀ ਦੇ ਸਕੂਲਾਂ ਦੇ ਵਿੱਚ ਸ਼ਾਮਿਲ ਹੋਣ ਵਾਲਾ, ਇਹਦਾ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਖਾਸੀਅਤ ਹੈ। ਸੋ ਸਾਲਾਨਾ ਫੀਸ ਇਹਦੀ 12,000 ਤੋਂ ਵੀ ਘੱਟ ਆ, ਅਤੇ ਪੜ੍ਹਾਈ ਦੇ ਮਾਮਲੇ ਦੇ ਵਿੱਚ ਇਹ ਮਹਿੰਗੇ ਸਕੂਲਾਂ ਤੋਂ ਵੀ ਅੱਗੇ ਨਿਕਲਿਆ। ਸੋ ਇੱਥੇ ਤੁਸੀਂ ਪੜ੍ਹਾ ਸਕਦੇ ਹੋ ਬੱਚੇ। ਸੋ ਹੁਣ ਜੇਕਰ ਆਪਾਂ ਰੈਂਕਿੰਗ ਦੇ ਆਧਾਰ 'ਤੇ ਵੇਖੀਏ ਤਾਂ ਇਸ ਸਾਰੇ ਜਿਹੜੇ ਤੁਹਾਡੇ ਨਾਲ ਡਾਟੇ ਆਪਾਂ ਸਾਂਝੇ ਕਰ ਰਹੇ ਹਾਂ, 2,000 ਤੋਂ ਵੱਧ ਸਕੂਲ ਇਹਦੇ ਵਿੱਚ ਸ਼ਾਮਿਲ ਕੀਤੇ ਗਏ ਸੀ ਪ੍ਰਾਈਵੇਟ, ਜਿਨ੍ਹਾਂ ਦੇ ਵਿੱਚ ਕਿ ਕੁਛ ਇੱਕ ਚੀਜ਼ਾਂ ਜਿਨ੍ਹਾਂ 'ਚ ਕਿ ਨੈਪਲਨ ਦੇ ਨਤੀਜੇ ਵੇਖੇ ਗਏ, ਤੀਸਰੀ ਅਤੇ ਪੰਜਵੀਂ ਜਮਾਤ ਦੇ ਅੰਕ ਜਿਹੜੇ ਉਹ ਜੋੜ ਕੇ ਵੇਖੇ ਗਏ ਨੇ। ਅਤੇ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਆ ਅਧਿਆਪਕ ਅਤੇ ਵਿਦਿਆਰਥੀ, ਉਹਨਾਂ ਦੀਆਂ ਜਿਹੜੀਆਂ ਛੋਟੀਆਂ ਜਮਾਤਾਂ ਦੇ ਵਿੱਚ ਬੱਚਿਆਂ ਦੀ ਕਿੰਨੀ ਕੁ ਗਿਣਤੀ ਆ, ਉਹਦੇ ਆਧਾਰ ਦੇ ਉੱਤੇ ਕਿੰਨੇ ਵਿਦਿਆਰਥੀ ਜਿਹੜੇ ਨੇ ਉਹ ਪੰਕਚੁਅਲ ਨੇ ਸਕੂਲ ਦੇ ਵਿੱਚ, ਕਿਉਂਕਿ ਇੱਥੇ ਛੁੱਟੀਆਂ ਛੱਟੀਆਂ ਵੀ ਬਥੇਰੀਆਂ ਮਾਰਦੇ ਨੇ, ਵੈਸੇ ਤਾਂ ਬੱਚੇ ਭੱਜ ਭੱਜ ਕੇ ਜਾਂਦੇ ਨੇ ਪਰ ਫਿਰ ਵੀ ਉਹ ਚੀਜ਼ ਧਿਆਨ ਦੇ ਵਿੱਚ ਰੱਖੀ ਜਾਂਦੀ ਹੈ। ਅਤੇ ਇਸ ਤੋਂ ਇਲਾਵਾ ਸਕੂਲ ਦਾ ਪੱਧਰ ਅਤੇ ਉੱਥੋਂ ਦਾ ਮਾਹੌਲ, ਜਿਹਨੂੰ ਕਿ ICSEA ਕਹਿ ਦਿੱਤਾ ਜਾਂਦਾ। ਅਤੇ ਹੁਣ ਜਿਹੜੇ ਵੱਖ ਵੱਖ ਵਰਗਾਂ ਦੇ ਵਿੱਚੋਂ ਜਿਹੜੇ ਕੁਛ ਸਕੂਲ ਨਿਕਲੇ ਨੇ, ਜਿਨ੍ਹਾਂ ਵਿੱਚੋਂ ਕੁੜੀਆਂ ਦੇ ਸਕੂਲ ਜਿਹੜੇ ਨੇ ਉਹ ਚੋਟੀ ਦੇ ਉੱਤੇ ਨੇ ਫਿਲਹਾਲ। ਕੁੜੀਆਂ ਦੇ ਸਕੂਲ ਦੇ ਵਿੱਚ ਫਿੰਟੋਨਾ ਗਰਲਜ਼, ਲੋਰਿਸਟਨ ਗਰਲਜ਼, ਕੈਂਬਰਵੈਲ ਗਰਲਜ਼ ਗਰਾਮਰ, ਕਰੋਵਾ ਐਂਗਲੀਕਨ ਅਤੇ ਮੈਂਟੋਨ ਗਰਲਜ਼ ਅਤੇ ਰੋਟਨ ਗਰਲਜ਼। ਅਤੇ ਮੁੰਡਿਆਂ ਦੇ ਸਕੂਲਾਂ ਦੇ ਵਿੱਚ ਸਕੋਚ ਕਾਲਜ, ਟ੍ਰਿੰਟੀ ਗਰਾਮਰ ਅਤੇ ਸੇਂਟ ਕੈਵਿਨ ਕਾਲਜ। ਅਤੇ ਜੇਕਰ ਆਪਾਂ ਰੀਜਨਲ ਵਾਲੇ ਪਾਸੇ ਨੂੰ ਜਾਈਏ ਤਾਂ ਬੈਲਟ ਦਾ ਜਿਹੜਾ ਕਲੈਰੀਡਨ ਕਾਲਜ ਆ ਉਹ 11ਵੇਂ ਸਥਾਨ ਦੇ ਉੱਤੇ ਆ, ਵੈਸਟਬਰਨ ਗਰਾਮਰ ਜਿਹੜਾ ਵਾ ਉਹ 37ਵੇਂ ਦੇ ਉੱਤੇ ਆ, ਅਤੇ ਜਲੌਂਗ ਗਰਾਮਰ ਜਿਹੜਾ ਵਾ ਜਿਹਦਾ ਰੌਲਾ ਬਹੁਤ ਆ, ਫੀਸ ਵੀ ਬਹੁਤ ਹੈ ਇਹਦੀ, ਅਤੇ ਇਹ 58ਵੇਂ ਸਥਾਨ ਦੇ ਉੱਤੇ ਆ।
3: ਇਹ ਉਹੀ ਸਕੂਲ ਹੈ ਨਾ ਜਿੱਥੇ ਪ੍ਰਿੰਸ ਹੈਰੀ ਪੜ੍ਹਿਆ?
1: ਹਾਂਜੀ। ਸੋ ਇਹ ਸੋ ਇਸ ਤੋਂ ਇਲਾਵਾ ਜਿਹੜੇ ਕੁਛ ਹੋਰ ਅਹਿਮ ਨੁਕਤੇ ਨੇ ਜਿਨ੍ਹਾਂ ਦੇ ਵਿੱਚ ਕਿ ਕੁਛ ਕੰਬਾਈਂਡ ਸਕੂਲ ਵੀ ਨੇ, ਜਿਨ੍ਹਾਂ ਦੇ ਵਿੱਚ ਕਿ ਚੋਟੀ ਦੇ 20 ਦੇ ਵਿੱਚੋਂ 18 ਸਕੂਲ ਜਿਹੜੇ ਨੇ ਉਹ ਅਜਿਹੇ ਨੇ ਜਿੱਥੇ ਪ੍ਰੈਪ ਤੋਂ ਲੈ ਕੇ ਅਤੇ 12ਵੀਂ ਜਮਾਤ ਤੱਕ ਦੀ ਪੜ੍ਹਾਈ ਹੁੰਦੀ ਹੈ। ਸੋ ਮਾਹਰਾਂ ਦੇ ਅਨੁਸਾਰ ਇਹਨਾਂ ਦੇ ਨਾਲ ਬੱਚਿਆਂ ਦੀ ਪ੍ਰਾਇਮਰੀ ਤੋਂ ਸੈਕੰਡਰੀ ਤੱਕ ਜਾਣ ਦੇ ਸਮੇਂ ਮਾਹੌਲ ਦੇ ਵਿੱਚ ਕੋਈ ਉਹਨਾਂ ਨੂੰ ਕੋਈ ਫਰਕ ਨਹੀਂ ਲੱਗਦਾ, ਯਾਨੀ ਕਿ ਉਹ ਸਮੂਦ ਉੱਥੋਂ ਤੱਕ ਪੜ੍ਹ ਜਾਂਦੇ ਨੇ। ਕਈ ਇਹਨੂੰ ਵਧੀਆ ਮੰਨਦੇ ਨੇ, ਕਈ ਇਹਦੇ ਮਤਲਬ ਫਾਇਦੇ ਨੁਕਸਾਨ ਦੋਵੇਂ ਚੀਜ਼ਾਂ ਹੀ ਗਣਾਉਂਦੇ ਨੇ। ਸੋ ਸਿਰਫ ਜੇਕਰ ਆਪਾਂ ਪ੍ਰਾਇਮਰੀ ਸਕੂਲ ਦੀ ਗੱਲ ਕਰੀਏ ਤਾਂ ਗਲੈਨ ਵੇਬਰਲੀ ਦਾ ਜਿਹੜਾ ਸੇਂਟ ਕ੍ਰਿਸਟੋਫਰ ਸਕੂਲ ਆ, ਅਤੇ ਸਾਊਥ ਯਾਰਾ ਦਾ ਜਿਹੜਾ ਕ੍ਰਾਈਸਟਨ ਚਰਚ ਗ੍ਰਾਮਰ ਆ, ਉਹਦੇ ਵਿੱਚ ਪ੍ਰਾਇਮਰੀ ਸਕੂਲ ਹੋਣ ਦੇ ਬਾਵਜੂਦ ਵੀ ਇਹ ਟੌਪ 20 ਦੇ ਵਿੱਚ ਸ਼ਾਮਿਲ ਹੈ।
3: ਓਕੇ,
1: ਠੀਕ ਹੈ ਜੀ। ਤੋ ਸਿੱਟਾ ਇਹ ਰਿਹਾ ਕਿ ਜੇਕਰ ਤੁਸੀਂ ਆਪਣੇ ਬੱਚੇ ਦੇ ਲਈ ਵਧੀਆ ਸਕੂਲ ਤੁਸੀਂ ਲੱਭ ਰਹੇ ਹੋ ਅਤੇ ਫਿਰ ਇਹ ਲਿਸਟ ਤੁਹਾਡੇ ਲਈ ਮਦਦ ਕਰ ਸਕਦੀ ਹੈ। ਜੇਕਰ ਕਿਸੇ ਨੂੰ ਚਾਹੀਦੀ ਹੋਵੇ ਤਾਂ ਔਨਲਾਈਨ ਇਹ ਲਿਸਟ ਪੈ ਚੁੱਕੀ ਹੈ, ਤੁਸੀਂ ਉੱਥੋਂ ਜਾ ਕੇ ਅਤੇ ਹੋਰ ਵਧੇਰੇ ਜਾਣਕਾਰੀਆਂ ਲੈ ਸਕਦੇ ਹੋ। ਜਾਂ ਫਿਰ ਅੱਜ ਦੇ ਦਿਨ ਜਿਹੜੀ ਇਹ ਲਿਸਟ ਆ ਡੇਲੀ ਟੈਲੀਗ੍ਰਾਫ ਦੇ ਉੱਤੇ ਅਤੇ ਹੋਰ ਵੀ ਅਖਬਾਰਾਂ 'ਤੇ ਆ ਚੁੱਕੀ ਹੋਊਗੀ, ਉੱਥੋਂ ਤੁਸੀਂ ਜਾ ਕੇ ਅਤੇ ਵੇਖ ਸਕਦੇ ਹੋ। ਤੁਸੀਂ ਆਪਣੇ ਇਲਾਕੇ ਦੇ ਬਾਰੇ ਹੋਰ ਵਧੇਰੇ ਜਾਣਕਾਰੀ ਲੈਣੀ ਆ ਅਤੇ ਲੈ ਸਕਦੇ ਹੋ। ਸੋ ਸਾਡਾ ਇਲਾਕਾ ਜਿਹੜੀ ਆਪਾਂ ਵੈਸਟ ਵਾਲੇ ਪਾਸੇ ਦੀ ਜੇ ਆਪਾਂ ਗੱਲ ਕਰੀਏ ਤਾਂ ਇੱਧਰਲੇ ਪਾਸੇ ਜੇਕਰ ਤੁਸੀਂ ਕੁਛ ਵੇਖਣਾ ਚਾਹੁੰਦੇ ਹੋ ਹੋਰ ਤੁਸੀਂ ਵਧੇਰੇ ਜਾਣਕਾਰੀਆਂ ਲੈਣੀਆਂ ਨੇ ਤੁਸੀਂ ਅਤੇ ਮੈਂ ਉਹ ਇੱਕ ਮਿੰਟ ਉਹਦੇ ਉੱਤੇ ਵੀ ਮੋਟੀ ਜਿਹੀ ਝਾਤ ਆਪਾਂ ਮਾਰ ਲੈਂਦੇ ਹਾਂ। ਸੋ ਫਿਲਹਾਲ ਇਸ ਨਜ਼ਰੀਏ ਦੇ ਨਾਲ ਵੇਖੀ ਆਪਾਂ ਤਾਂ ਜਿਹੜੇ ਵੈਸਟਰਨ ਸਬਰਬਸ ਦੇ ਵਿੱਚ ਖਾਸ ਤੌਰ ਉੱਤੇ ਸੇਂਟ ਆਲਬਨਸ ਦੇ ਨੇੜੇ ਕਈ ਜਿਹੜੇ ਪ੍ਰਾਈਵੇਟ ਸਕੂਲ ਨੇ ਜਿਨ੍ਹਾਂ ਦੇ ਵਿੱਚ ਇੱਕ ਕੈਥਲਿਕ ਪ੍ਰਾਇਮਰੀ ਸਕੂਲ ਵੀ ਮੌਜੂਦ ਨੇ, ਬਿਹਤਰ ਸਕੂਲਾਂ ਦੀ ਕੁਛ ਇਸ ਤਰ੍ਹਾਂ ਦੀ ਸਮਾਂ ਸਾਰਨੀ ਆ ਕਿ ਸੇਂਟ ਅਲਬਾਂਸ ਜਿਹੜਾ ਵਾ ਇਹਦੇ ਵਿੱਚ ਸੈਕਰੇਟ ਹਾਰਟ ਕੈਥੋਲਿਕ ਪ੍ਰਾਇਮਰੀ ਸਕੂਲ ਜਿਹੜਾ ਵਾ ਵੈਸੇ ਇਹਦਾ ਵਧੀਆ ਮੰਨਿਆ ਜਾਂਦਾ ਵਾ। ਅਤੇ ਇਹ ਆਪਾਂ ਗੱਲ ਕਰ ਰਹੇ ਸਿਰਫ ਇਸ ਇਲਾਕੇ ਦੇ ਵੱਲ ਰਹਿ ਕੇ ਜੇ ਆਪਾਂ ਹਾਂ ਗੱਲ ਕਰੀਏ, ਮਤਲਬ ਕੁੱਲ ਮਿਲਾ ਕੇ ਆਪਾਂ ਇਸ ਟਾਈਮ ਗੱਲ ਨਹੀਂ ਕਰ ਰਹੇ। ਸੋ ਸੈਕਰੇਟ ਹਾਰਟ ਕੈਥੋਲਿਕ ਪ੍ਰਾਇਮਰੀ ਸਕੂਲ, ਸੋ ਇਹ ਕਾਫੀ ਪੁਰਾਣਾ ਸਕੂਲ ਆ, ਕੈਥੋਲਿਕ ਸਕੂਲ ਆ, ਤੇ ਕਾਫੀ ਵਧੀਆ ਮੰਨਿਆ ਜਾਂਦਾ, ਮੈਨੂੰ ਕੋਈ ਪਰਸਨਲ ਲੈਵਲ ਦੇ ਉੱਤੇ ਇਹਦੇ ਬਾਰੇ ਨਹੀਂ ਪਤਾ, ਪਰ ਮੈਂ ਕਾਫੀ ਸੁਣਿਆ ਵਾ ਵੀ ਠੀਕ ਸਕੂਲਾਂ ਦੇ ਵਿੱਚੋਂ ਆ। ਤੇ ਹੋਰ ਜੇਕਰ ਆਪਾਂ ਵੇਖੀਏ ਤੇ ਹੋਲੀ ਅਗੇਨ ਨਾਮ ਬਹੁਤ ਔਖਾ ਹੈ ਜੀ,
3: ਆਏਗਾ ਆਏਗਾ ਆਏਗਾ,
1: ਹੋਲੀ ਅਕੋਰਿਸਟ ਪ੍ਰਾਇਮਰੀ ਸਕੂਲ।
3: ਤੇ
1: ਹਾਂਜੀ
3: ਸਹੀ ਹੋ ਗਿਆ,
1: ਸਾਰੀ ਗਿਆ ਹੈ ਨਾ, ਸਾਰੀ ਗਿਆ। ਅਤੇ ਇਹ ਵੀ ਇਸ ਧਿਆਨ ਦੇ ਵਿੱਚ ਤੁਸੀਂ ਲਿਆ ਸਕਦੇ ਹੋ ਵੀ ਇੱਥੇ ਤੁਸੀਂ ਬੱਚੇ ਪੜ੍ਹਾ ਸਕਦੇ ਹੋ। ਅਤੇ ਜੇਕਰ ਆਪਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਆਈਏ ਤਾਂ K-12 ਸਕੂਲਾਂ ਦੇ ਵਿੱਚ ਜਿਹੜੇ ਬੱਚੇ ਜੇਕਰ ਤੁਸੀਂ ਪ੍ਰੈਪ ਤੋਂ ਲੈ ਕੇ ਅਤੇ ਬਾਰ੍ਹਵੀਂ ਜਮਾਤ ਤੱਕ ਪੜ੍ਹਾਉਣੇ ਨੇ ਅਤੇ ਵੱਡੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਤੁਸੀਂ ਪੜ੍ਹਾਉਣਾ ਚਾਹੁੰਦੇ ਹੋ ਤਾਂ ਇੰਡੀਪੈਂਡੈਂਟ ਸਕੂਲਾਂ ਦੇ ਵਿੱਚ ਜਿਹੜੇ ਸਭ ਤੋਂ ਵਧੀਆ ਮੰਨੇ ਜਾਂਦੇ ਨੇ ਉਹ ਵੈਸਟਬਰਨ ਗ੍ਰਾਮਰ ਸਕੂਲ, ਜਿੱਦਾਂ ਕਿ ਕਾਫੀ ਜ਼ਿਆਦਾ ਰੌਲਾ ਰੱਪਾ ਰਹਿੰਦਾ ਵਾ ਤਰੁਗਨੀਨਾ ਦੇ ਵਿੱਚ ਇਹ ਸਕੂਲ ਆ। ਕੀ ਇਹਦੀ ਰੇਟਿੰਗ ਹੈ, ਤੁਸੀਂ ਵਧੇਰੇ ਜਾਣਕਾਰੀ ਜਿਹੜੀ ਆ ਜਾ ਕੇ ਤੁਸੀਂ ਉੱਥੋਂ ਲੈ ਲਓ। ਇਸ ਤੋਂ ਬਾਅਦ ਫਿਰ ਓਵਰ ਨਿਊਟਨ ਐਂਗਲਿਕਨ ਕਮਿਊਨਿਟੀ ਕਾਲਜ ਆ, ਸੋ ਇਹ ਵੀ ਕਾਫੀ ਮਸ਼ਹੂਰ ਸਕੂਲ ਹੈ, ਇਹਦੀ ਵੀ ਰੇਟਿੰਗ ਇਧਰਲੇ ਇਲਾਕੇ ਦੇ ਹਿਸਾਬ ਦੇ ਨਾਲ ਠੀਕ ਹੈ। ਵੈਸੇ ਜੇ ਆਪਾਂ ਕੁੱਲ ਮਿਲਾ ਕੇ ਵੇਖੀਏ ਤਾਂ ਜਿਹੜਾ ਸਾਊਥ ਈਸਟ ਹੈ ਉਧਰਲੇ ਪਾਸੇ ਸਕੂਲ ਰੇਟਿੰਗ ਦੇ ਪੱਖੋਂ ਵਧੀਆ ਆਉਂਦੇ ਨੇ, ਪਰ ਹੁਣ ਅੱਜ ਕੱਲ੍ਹ ਇੱਕ ਰੁਝਾਨ ਜਿਹੜਾ ਵਾ ਇਹਦੇ ਵਿੱਚ ਹੋਰ ਵੇਖਿਆ ਜਾ ਰਿਹਾ ਕਿ ਜਿੱਥੇ ਜਿੱਥੇ ਵੀ ਇੰਡੀਅਨਸ ਦੇ ਨਿਆਣੇ ਨੇ ਉੱਥੇ ਉਹਨਾਂ ਸਕੂਲਾਂ ਦੀ ਰੇਟਿੰਗ ਸੋਹਣੀ ਆਉਣੀ ਸ਼ੁਰੂ ਹੋ ਗਈ, ਕਿਉਂਕਿ ਆਪਣੇ ਵਿੱਚ ਰੁਝਾਨ ਸ਼ਾਇਦ ਬੱਚਿਆਂ ਨੂੰ ਪੜ੍ਹਾਉਣ ਦਾ ਜਾਂ ਫਿਰ ਵੱਧ ਤਿਆਰੀ ਕਰਾਉਣ ਦਾ
3: ਕਲਚਰ ਕਾਫੀ ਜ਼ਿਆਦਾ ਪੜ੍ਹਾਉਣ ਦਾ ਕਲਚਰ ਹੈ ਨਾ ਆਪਣੇ ਫਿਰ
1: ਜੀ। ਸੋ ਲਾਸਟ ਦੇ ਵਿੱਚ ਫਿਰ ਆਪਾਂ ਲੰਮੀ ਪਾਸੇ ਨਾ ਜਾ ਕੇ ਵੈਰਬੀ ਦਾ ਜਿਹੜਾ ਸਕੂਲ ਆ ਹੀਸਟੇਲ ਕ੍ਰਿਸਚੀਅਨ ਕਾਲਜ, ਸੋ ਉਹ ਵੀ ਵਧੀਆ ਸਕੂਲਾਂ ਦੇ ਵਿੱਚੋਂ ਮੰਨਿਆ ਗਿਆ ਵਾ। ਸੋ ਸਕੂਲ ਦੇ ਜਿਹੜੇ ਨਤੀਜੇ ਨੇ ਹਰ ਸਾਲ ਕਾਫੀ ਵਧੀਆ ਹੁੰਦੇ ਨੇ, ਇਸ ਸਾਲ ਵੀ ਇਹਦਾ ਪੱਧਰ ਠੀਕ ਰਿਹਾ ਵਾ। ਅਤੇ ਕੁੱਲ ਮਿਲਾ ਕੇ ਇਸ ਸਕੂਲ ਨੂੰ ਜਿਹੜਾ ਵਾ ਇੱਥੋਂ ਦੇ ਜਿਹੜੇ ਆਪਾਂ ਕਹਿ ਲਈਏ ਡਿਸਿਪਲਿਨ ਦੇ ਕਰਕੇ ਅਤੇ ਜਾਂ ਫਿਰ ਜਿਹੜੀ ਇਸ ਟਾਈਮ ਦੇ ਉੱਤੇ ਇਹਨਾਂ ਦੇ ਵੱਲੋਂ ਕੁਛ ਜਿਹੜੇ ਪੜ੍ਹਾਈ ਦੀਆਂ ਜਿਹੜੀਆਂ ਤਕਨੀਕ ਨੇ ਉਹਨਾਂ ਨੂੰ ਅਪਗ੍ਰੇਡ ਕਰਦੇ ਰਹਿੰਦੇ, ਇਸ ਕਰਕੇ ਸਕੂਲ ਜਿਹੜਾ ਜ਼ਿਆਦਾ ਚਰਚਾ ਦੇ ਵਿੱਚ ਰਹਿੰਦਾ। ਸੋ ਫਿਲਹਾਲ ਕਿਸੇ ਵੀ ਸਕੂਲ ਦੇ ਬਾਰੇ ਹੋਰ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜਿੱਦਾਂ ਮੈਂ ਕਿਹਾ ਉਹ ਤੁਸੀਂ ਔਨਲਾਈਨ ਜਾ ਕੇ ਤਾਂ ਲੈ ਸਕਦੇ ਹੋ। ਅਤੇ ਹੁਣ ਆਪਾਂ ਮੈਸੇਜ ਲੈ ਲਈਏ ਅਤੇ ਫਿਰ ਆਪਾਂ ਇਜਾਜ਼ਤ ਲੈ ਲਈਏ।
3: ਇਜਾਜ਼ਤ
1: ਠੀਕ ਹੈ ਜੀ। ਅਤੇ ਮੈਸੇਜਾਂ ਦੇ ਵਿੱਚ ਜਿਹੜੇ ਵਿਸ਼ਾਲ ਜੀ ਨੇ ਕਹਿੰਦੇ ਨੇ ਕਿ ਇੰਸਟਾਗ੍ਰਾਮ ਅਤੇ ਟਿਕਟੋਕ ਕਦੇ ਯੂਜ਼ ਹੀ ਨਹੀਂ ਕੀਤੇ, ਫੇਸਬੁੱਕ ਤੋਂ ਤਲਾਕ ਲਿਆ ਨੂੰ ਮੈਨੂੰ 7 ਸਾਲ ਹੋ ਗਿਆ, ਯੂਟਿਊਬ ਛੱਡੇ ਮੈਨੂੰ 2 ਸਾਲ ਹੋ ਗਿਆ, ਅਤੇ ਲੋੜੀਂਦੀ ਇਨਫੋਰਮੇਸ਼ਨ ਰੇਡੀਓ ਹਾਂਜੀ ਤੋਂ ਮਿਲ ਜਾਂਦੀ ਹੈ, ਅਤੇ ਸੋਸ਼ਲ ਮੀਡੀਆ ਛੱਡਣ ਤੋਂ ਬਾਅਦ ਲਾਈਫ ਮੇਰੀ ਹੋਰ ਵੀ ਗੁੱਡ ਹੋ ਗਈ ਹੈ, ਅਤੇ ਬੀਨ ਲਿਸਨਿੰਗ ਰੇਡੀਓ ਹਾਂਜੀ ਫੋਰ ਲਾਸਟ 4 ਈਅਰਸ ਵਿੱਚ ਹੈਲਪ ਮੀ ਟੂ ਮੇਡ ਦਿਸ ਪੋਸੀਬਲ।
3: ਵਾਹ
1: ਧੰਨਵਾਦ ਜੀ ਤੁਹਾਡਾ, ਤੁਹਾਡੇ ਇਹ ਮੈਸੇਜ ਸਾਡੇ ਲਈ ਵੀ ਕਾਫੀ ਐਨਰਜੀ ਦੇਣ ਵਾਲਾ ਵਾ, ਧੰਨਵਾਦ ਤੁਹਾਡਾ। ਅਤੇ ਬਲੀ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਨਿਊਜ਼ੀਲੈਂਡ ਦੇ ਵਿੱਚ PR ਨੂੰ ਵੋਟ ਪਾਉਣ ਦਾ ਅਧਿਕਾਰ ਹੈ। ਓਕੇ
3: ਓਕੇ
1: ਬਹੁਤ ਵਧੀਆ ਜੀ। ਇਹ ਦੱਸੋ ਵੀ ਆਪਣਾ ਵੋਟ ਮਤਲਬ ਕਿਹੜੀ, ਆਈ ਥਿੰਕ ਇੱਥੇ ਵੀ ਆਪਾਂ ਜੇ ਵੇਖੀਏ ਤਾਂ ਕੌਂਸਲ ਦੀਆਂ ਜਿਹੜੀਆਂ ਵੋਟਾਂ ਨੇ ਉਹਦੇ ਵਿੱਚ ਸ਼ਾਇਦ ਅਧਿਕਾਰ ਹੁੰਦਾ ਵਾ, ਕਿਉਂਕਿ ਜਿਹੜਾ ਵੀ ਬੰਦਾ ਉਹ ਵੀ ਤਾਂ ਹੁੰਦਾ ਜਿਹੜਾ ਬੰਦਾ ਰੇਟ ਭਰਦਾ, ਕਿਉਂਕਿ ਤੁਸੀਂ ਕੌਂਸਲ 'ਚ ਤੁਸੀਂ ਘਰ ਲੈ ਲਿਆ,
3: ਅੱਛਾ
1: ਤੁਸੀਂ PR ਉਹ ਘਰ ਲੈ ਲਿਆ, ਤੁਸੀਂ ਰੇਟ ਜਿਹੜੇ ਉਹ ਦੇਣੇ ਸ਼ੁਰੂ ਹੋ ਗਏ ਤੇ ਤੁਸੀਂ ਉਹਦੇ ਲਈ ਰਜਿਸਟਰ ਹੋ ਸਕਦੇ,
3: ਕਮਿਊਨਿਟੀ ਦੇ ਫਿਰ ਹਿੱਸਾ ਹੋ ਗਏ ਨਾ,
1: ਉਹਦਾ ਤੁਸੀਂ ਹਿੱਸਾ ਹੋ ਸਕਦੇ, ਮਤਲਬ ਕੁਛ ਇੱਕ ਇਹਦੇ 'ਚ ਉਹ ਹੈਗੇ ਨੇ ਆਫਕੋਰਸ ਇਹਦੇ 'ਚ ਜਿਹੜੇ ਕਲੋਜ਼ਿਸ, ਪਰ ਤੁਸੀਂ ਜਿਹੜੀ ਵੋਟ ਦੀ ਗੱਲ ਕਰ ਰਹੇ ਹੋ ਉਹ ਤੁਸੀਂ ਵੇਖਿਓ ਵੀ ਕਿਹੜੀ ਦੀ ਗੱਲ ਕਰ ਰਹੇ ਹੋ। ਕਰਮਜੀਤ ਕੌਰ ਜੀ ਕਹਿੰਦੇ ਨੇ ਕਿ ਗੁਰਪ੍ਰੀਤ ਸਿੰਘ ਮਨੁੱਖਤਾ ਦੀ ਸੇਵਾ ਵਾਲੇ, ਕਹਿੰਦੇ ਕਿ ਬਹੁਤ ਵਧੀਆ ਲੱਗਦਾ ਹੈ ਉਹਨਾਂ ਨੂੰ, ਸੋਸ਼ਲ ਮੀਡੀਆ ਦੇ ਉੱਤੇ ਹੀ ਦੇਖਿਆ ਸੀ ਅਤੇ ਆਈ ਐਮ ਨੋਟ ਸੋਸ਼ਲ ਮੀਡੀਆ ਪਰਸਨ ਬਟ ਓਨਲੀ ਯੂਜ਼ ਟਿਕਟੋਕ ਐਜ਼ ਏ ਗੈਸਟ, ਥੈਂਕਸ ਸੋ ਮੱਚ ਪੋਜ਼ਿਟਿਵਿਟੀ ਅਗੇਨ, ਇਟਸ ਡਿਪੈਂਡ ਔਨ ਵਟ ਯੂ ਆਰ ਵਾਚਿੰਗ। ਧੰਨਵਾਦ ਜੀ ਤੁਹਾਡਾ। ਅਤੇ ਜੀ ਮਿਹਰਬਾਨੀ ਸਿਮਰਨ ਜੀ ਕਹਿੰਦੇ ਕਿ ਮੇਰੀ ਗੱਲ ਮੰਨੋ, ਜੇ ਸਹੀ ਨਾਮ ਪੜ੍ਹਨੇ ਸੀ ਤਾਂ ਲਾਲਜੀ ਤੋਂ ਪੜ੍ਹਾ ਲੈਣੇ। ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਹੁਣ ਪੋਸਟ

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਐ ਨਹੀਂ ਲੱਗਦਾ ਹੜਾਂ ਜਿਹਾ ਵਾਲਾ ਮਿਊਜ਼ਿਕ ਲੈਣ,
1: ਮੈਨੂੰ ਇਹ ਨਹੀਂ ਸਮਝ ਆ ਰਿਹਾ ਓਵਰ ਟਾਈਮ ਕਿਉਂ ਹੋ ਰਿਹਾ।
0: ਹਾਂਜੀ,
1: ਕਿਹੜੇ ਕਿਹੜੇ ਕਿਹੜੇ ਦਿਲ ਦੇ ਵਲਵਲੇ ਰਹਿ ਗਏ
0: ਯਾਰ ਜਦੋਂ ਦੇ ਆਪਾਂ ਬਾਹਰ ਆਏ ਨਾ।
1: ਹਾਂਜੀ,
0: ਪਤਾ ਨੀ ਇੱਦਾਂ ਹੀ ਲੱਗੀ ਜਾਂਦਾ ਵਾ ਵੀ ਓਵਰ ਹੀ ਚੱਲਣ,
1: ਓਵਰ ਹੀ ਚੱਲਣਾ ਪਿਆ ਹਨਾ।
0: ਹਾਂ, ਨੀਂਦ ਲਈਏ ਤੂੰ ਵੀ ਓਵਰ ਚੱਲ ਜਾਂਦੀ ਆ, ਕੰਮ ਕਰੀਏ ਤੂੰ ਵੀ ਓਵਰ ਚੱਲ ਜਾਂਦਾ।
1: ਅੱਜ
0: ਰੋਟੀ ਕਿਤੇ ਲੱਭ ਜਾਂਦੀ ਸੀ ਨਾ ਤੇ ਉਹ ਵੀ ਓਵਰ ਹੀ ਖਾ ਲਈਦੀ।
1: ਅੱਜ ਸਵੇਰੇ ਗੱਲ ਯਾਦ ਕੀਤੀ ਨਾ ਕੋਈ ਮਿਲ ਗਿਆ ਦੀ, ਇਹ ਫਿਰ ਹਾਂ ਅੱਜ ਕ੍ਰਿਸ਼ ਵਾਲਾ ਡਾਇਲੋਗ ਆ ਜਾਣਾ ਉਹਦੇ ਅੰਦਰ। ਮਾਂ ਮੇਰੀ ਸ਼ਕਤੀ ਵਾ ਗਲਤ ਗਲਤ ਲੈ ਰਹੇ ਹੈ ਇਹ ਲੋਕ, ਮਾਂ ਸ਼ਕਤੀ ਵਾ ਗਲਤ ਫਾਇਦਾ ਉਠਾ ਰਹੇ ਨਾ।
0: ਨਹੀਂ, ਸ਼ਕਤੀਆਂ ਦਾ ਗਲਤ ਫਾਇਦਾ ਕੀ ਆ, ਆਪਾਂ ਨਾ ਸਵੇਰੇ ਉਹ ਨਹੀਂ ਕਰ ਪਾਏ। ਹੁਣ ਉਹ ਮਤਲਬ ਕੁਝ ਹੋਰ ਨਾ ਸਮਝੋ, ਲਾਈਵ ਚਲੋ ਸਾਨੂੰ ਦੱਸ ਦਿਓ ਮੈਸੇਜ ਕਰਕੇ। ਆਪਾਂ ਇਸ ਟਾਈਮ ਰੇਡੀਓ ਤੇ ਵੀ ਲਾਈਵ ਆ, ਫੇਸਬੁੱਕ ਆਪਣੇ ਯੂਟਿਊਬ ਦੇ ਉੱਤੇ ਵੀ ਲਾਈਵ ਆ।
1: ਯੂਟਿਊਬ ਦੇ ਉੱਪਰ ਲਾਈਵ ਦਾ ਬੜਾ ਵਧੀਆ ਸਿਸਟਮ ਰਹਿੰਦਾ ਕਿਉਂਕਿ ਉਹ ਨਾ ਟਾਈਮ ਸਟੈਂਪ ਆਉਂਦੀ ਰਹਿੰਦੀ ਨਾਲ ਨਾਲ ਕਿ ਤੁਸੀਂ ਜਿਹੜਾ ਮੈਸੇਜ ਭੇਜਿਆ ਇੰਨੇ ਟਾਈਮ ਤੇ ਭੇਜਿਆ, ਫਿਰ ਸਾਨੂੰ ਵੀ ਆਈਡੀਆ ਲੱਗਦਾ ਰਹਿੰਦਾ।
0: ਅਸੀਂ ਲਾਈਵ ਹੈਗੇ ਆ, ਅੱਗੇ ਵੀ ਸਾਨੂੰ 15 ਮਿੰਟ ਦਾ ਪਤਾ ਲੱਗਾ
1: ਪਹਿਲੇ। ਮੈਂ ਵੀ ਗੁਣ ਦੱਸਣ ਬਹਿ ਜਾਵਾਂ ਫਿਰ ਤੋਂ ਨਾ ਪਤਾ ਲੱਗੇ ਹੈ ਕਿ ਨਹੀਂ। ਮੈਂ ਵੀ
0: ਵਾਰ ਵਾਰ ਬੋਲਣਾ ਕਿਤੇ ਸੌਖਾ ਹੁੰਦਾ ਵਾ ਨਾ, ਉਹ ਮੁੜ ਕੇ ਉਹ ਗੱਲ ਹੋਣੀ ਹੈ ਬੱਦਲ ਥੱਕੇ ਆ।
1: ਇਹ ਭਾਈ ਸੀਰੀਅਸ ਨਹੀਂ ਲੈਂਦੇ ਸਾਨੂੰ, ਠੀਕ ਹੈ, ਇਹ ਸੀਰੀਅਸ ਨਹੀਂ ਲੈਂਦੇ ਸਾਨੂੰ। ਇਹ ਪਤਾ ਬੋਲੀ ਆ ਨਾ ਇਹਨਾਂ ਨੇ, ਕੋਈ ਨਹੀਂ ਅੱਧਾ ਘੰਟਾ ਹੋਰ ਬੋਲ ਲਓ, ਕਿੰਨੀ ਪਿਆਰੀ ਗੱਲ ਕੀਤੀ ਹੈ ਦੇਖੋ ਕਹਿੰਦਾ।
0: ਹਾਂ, ਵਧੀਆ ਗੱਲ ਕੀਤੀ, ਫੇਰ ਕਰ ਲਓ,
1: ਕਹਿੰਦਾ ਦੁਬਾਰਾ ਬੋਲ ਕੇ ਦਿਖਾਓ।
0: ਸੋ ਤੁਸੀਂ ਆਪਣਾ ਜਿਹੜਾ ਸਾਨੂੰ ਜੇ ਸੁਣ ਰਹੇ ਹੋ ਰੇਡੀਓ ਦੇ ਉੱਤੇ ਤੇ ਜਾਂ ਫਿਰ ਵੇਖ ਰਹੇ ਹੋ ਤੁਸੀਂ ਯੂਟਿਊਬ ਤੇ, ਯੂਟਿਊਬ ਵਾਲਾ ਤੇ ਉੱਥੇ ਹੋ ਜਾਂਦੇ ਮੈਸੇਜ ਸਾਨੂੰ, ਕਿਉਂਕਿ ਆਪਾਂ ਕੁਛ ਹੋਰ ਚੀਜ਼ਾਂ ਚੈੱਕ ਕਰ ਰਹੇ ਹਾਂ, ਆਵਾਜ਼ ਬੂਝ ਤੋਂ ਲੈ ਕੇ ਤੇ ਕਾਫੀ ਕੁਛ, ਤੇ ਤੁਸੀਂ ਸਾਨੂੰ ਫੀਡਬੈਕ ਆਪਣੀ ਜ਼ਰੂਰ ਦੇ ਦਿਓ ਸਾਨੂੰ,
1: ਕਿਉਂਕਿ ਕੰਮ ਜਿਹੜਾ ਕਰਨਾ ਪੱਕੇ ਪੈਰ ਹੀ ਕਰਨਾ ਨਾ।
0: ਇਹ ਥੋੜੇ ਛੇਤੀ ਸਾਡਾ ਖੈੜਾ ਛੁੱਟੇ, ਹਾਂ ਚੈੱਕ ਹੋ ਜੇ ਨਾ।
1: ਹਾਂ ਨਹੀਂ ਨਹੀਂ, ਕੰਮ ਕਰਨਾ ਪੱਕੇ ਪੈਰੀ ਕਰਨਾ, ਮੈਂ ਕਹਿ ਰਿਹਾ ਸੀ। ਇਹ ਥੋੜਾ ਨਾ ਕਿ ਐਗਜ਼ਾਮ ਰੱਖ ਲਿਆ ਨੀਟ ਦਾ, 22 ਲੱਖ ਬੱਚਾ ਬੁਲਾ ਲਿਆ, ਫਿਰ ਬਾਅਦ ਚੋਂ ਲੀਕ ਹੋ ਗਿਆ ਤਾਂ ਕੈਂਸਲ ਕਰਨਾ ਪਿਆ।
0: ਬੜੀ ਗਲਤ ਗੱਲ ਹੈ ਨਾ, ਆਪਾਂ ਉਹ ਖ਼ਬਰਾਂ 'ਚ ਵੀ ਆਪਾਂ ਕਰ ਰਹੇ ਹਾਂ ਡਿਸਕਸ, ਮਤਲਬ ਇਹ ਚਲੋ ਆਪਾਂ ਉਹਨਾਂ 'ਤੇ ਨਹੀਂ ਆਪਾਂ ਪੜ੍ਹੇ, ਉਨੀਆਂ ਤਿਆਰੀਆਂ 'ਤੇ ਨਹੀਂ ਕੀਤੀਆਂ, ਪਰ ਆਪਣੇ ਆਪਣੇ ਪੱਧਰ ਦੇ ਉੱਤੇ ਜਿੰਨਾ ਵੀ ਕੋਈ ਪੜ੍ਹਦਾ ਵਾ ਉਹਦੇ ਲਈ ਨੀਟ ਹੀ ਹੁੰਦਾ ਵਾ ਸਾਰਾ ਕੁਛ। ਪਰ ਇਹ ਤਾਂ ਮਤਲਬ ਰਾਤਾਂ ਜਾਗ ਜਾ ਕੇ ਇਹਨਾਂ ਦੇ ਬਹੁਤ ਜ਼ਿਆਦਾ ਪੜ੍ਹਾਈ ਹੁੰਦੀ।
1: ਦੇਖੋ ਨਾ ਤੁਸੀਂ ਛੇੜਖਾਨੀ ਕਿਸ ਅਹੁਦੇ ਨਾਲ ਕਰ ਰਹੇ ਹੋ, ਮਤਲਬ ਤੁਸੀਂ ਪੇਪਰ ਲੀਕ ਕਰਕੇ ਕਿਹੜੇ ਬੱਚਿਆਂ ਨੂੰ ਪਾਸ ਕਰਾਉਣਾ ਚਾਹੁੰਦੇ ਹੋ ਜਿਹੜੇ ਮਤਲਬ ਉਸ ਲੈਵਲ ਦੇ ਸ਼ਾਇਦ ਪੜ੍ਹਾਈ 'ਚ ਨਹੀਂ ਬੈਟਰ ਨੇ, ਅਤੇ ਇਹਨਾਂ ਨੇ ਤਾਂ ਅੱਗੋਂ ਡਾਕਟਰ ਬਣਨਾ ਨਾ।
0: ਬਿਲਕੁਲ,
1: ਜੋ ਬੰਦਾ ਪੈਸਾ ਲੈ ਰਿਹਾ ਉਹਨੂੰ ਇਹ ਮਾਇੰਡ 'ਚ ਨਹੀਂ ਆ ਰਿਹਾ ਕਿ ਕੱਲ੍ਹ ਨੂੰ ਸ਼ਾਇਦ ਮੇਰਾ ਹੀ ਪਰਿਵਾਰ ਦਾ ਕੋਈ, ਸ਼ਾਇਦ ਮੇਰਾ ਹੀ ਬੱਚਾ ਇੱਦਾਂ ਦੇ ਕਿਸੇ ਡਾਕਟਰ ਦੇ ਸਾਹਮਣੇ ਹੋਊਗਾ ਜਿਹਨੇ ਸਾਰੀ ਉਮਰ ਬਸ ਚੀਟਿੰਗ ਕੀਤੀ ਹੈ, ਚੀਟਿੰਗ ਕਰਕੇ ਪਾਸ ਹੋਇਆ, ਕਿੰਨੀ ਵੱਡੀ ਗੱਲ ਆ। ਅੱਛਾ, ਮੇਜਰ ਪ੍ਰੋਬਲਮ ਪਤਾ ਕੀ ਹੈ ਕਿ ਇਹ ਤੀਸਰੀ ਵਾਰੀ ਹੋ ਗਿਆ ਲੀਕ 2021, 2024, 2026, ਪਿਛਲੇ 5 ਸਾਲਾਂ 'ਚ 3 ਵਾਰੀ ਇੱਕੋ ਹੀ ਹੁੰਦਾ। ਇਹ ਵੀ ਨਹੀਂ ਹੈ ਕਿ ਹੈ ਨਾ ਕਿ ਪੰਜਾਬ 'ਚ ਵੱਖਰਾ ਹੋ ਗਿਆ, ਇੱਕੋ ਐਗਜ਼ਾਮ ਜਿਹਦੇ ਨਾਲ ਤੁਸੀਂ ਡਾਕਟਰੀ ਦੀ ਪੜ੍ਹਾਈ ਵੱਲ ਵੱਧਦੇ ਹੋ ਹੈ ਨਾ, ਉਹ 3 ਵਾਰੀ ਲੀਕ ਹੋ ਜਾਣਾ। ਇੰਡੀਆ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ,
0: ਅਤੇ ਕੱਲ੍ਹ ਨੂੰ ਇਹ ਚੀਜ਼ਾਂ ਵੇਖੋ ਸਾਨੂੰ ਕ੍ਰਿਸ਼ਨਾ ਜੀ ਬਾਹਰ ਵੀ ਭੁਗਤਣੀਆਂ ਪੈ ਸਕਦੀਆਂ ਨੇ। ਮੰਨ ਲਓ ਹੁਣ ਇੰਡੀਆ ਦੇ ਡਾਕਟਰਸ ਨੇ ਅਤੇ ਉਹਨਾਂ 'ਤੇ ਵੀ ਕੱਲ੍ਹ ਨੂੰ ਸਵਾਲ ਉੱਠ ਸਕਦੇ ਆ ਵੀ ਤੁਸੀਂ ਉੱਥੋਂ ਭਾਈ ਤੁਹਾਡੇ 'ਤੇ ਪੇਪਰ ਲੀਕ ਹੁੰਦੇ ਆ, ਤੁਸੀਂ ਕਿੱਦਾਂ ਪਾਸ ਹੋ ਕੇ ਆਏ ਹੋ ਕਿ ਤੁਹਾਡੇ ਲਿਆਓ, ਤੁਹਾਡਾ ਵੀ ਟੈਸਟ ਫੇਰ ਲੈਂਦੇ। ਸੋ ਇਹ ਚੀਜ਼ਾਂ ਜਿਹੜੀਆਂ
1: ਇੰਟਰਨੈਸ਼ਨਲ ਐਂਬੈਰਸਮੈਂਟ ਤਾਂ ਵੈਸੇ ਹੀ ਹੋ ਜਾਂਦੀ ਹੈ ਨਾ,
0: ਥੋੜੀ ਜੀ ਸੰਜੀਦਗੀ ਸਾਨੂੰ ਸਮਝ ਆਉਂਦੀ ਆ ਜਾਂ ਆਪਾਂ ਮਹਿਸੂਸ ਕਰਦੇ ਹਾਂ। ਅਦਰਵਾਈਜ਼ ਸਾਡੇ ਲਈ ਵੀ ਇੱਕ ਖ਼ਬਰ ਹੀ ਆ, ਕੀ ਆ ਸਾਡੇ ਕਿੰਨਿਆਂ ਦੇ ਲਈ ਇੱਕ ਸਿਰਫ ਖ਼ਬਰ ਹੀ ਹੋਊਗੀ, ਹਾਂ ਹੋਇਆ ਹੋਊਗਾ, ਹੋ ਗਿਆ ਲੀਕ, ਠੀਕ ਹੈ, ਕਿਹੜੀ ਨਵੀਂ ਗੱਲ ਹੈ, ਅਸੀਂ ਤਾਂ ਆਪ ਨਕਲਾਂ ਮਾਰ ਮਾਰ ਕੇ ਪਾਸ ਹੋਏ, ਠੀਕ ਹੈ, ਉਹ ਆਪਾਂ ਉਸ ਸਿਸਟਮ 'ਚੋਂ ਆਏ ਜਿੱਥੇ ਉਹ ਸਕੂਲ 'ਚ ਐਡਮਿਸ਼ਨ ਲਈ ਜਾਂਦੇ ਸੀ ਜਿੱਥੇ ਪਰਚੀਆਂ ਸੁੱਟਣ ਵਾਲੇ ਮਗਰ 4 ਜਾ ਸਕਣ, ਹੈ ਨਾ, ਜਿੱਥੇ ਉਹ ਫਲੈਂਗ ਨਾ ਜਾਂਦੀ ਹੋਵੇ,
1: ਉਸ ਇਹ ਗੱਲਾਂ ਵੀ ਹੈ ਨਾ,
0: ਉਸ ਸਿਸਟਮ ਦੇ ਵਿੱਚ ਫਿਰ ਉਹ ਇੱਦਾਂ ਲੱਗਦਾ ਵਾ ਵੀ ਇਹ ਨਕਲ ਇੱਕ ਆਮ ਜੀ ਗੱਲ ਆ। ਅਤੇ ਪਰ ਹੁਣ ਸਾਨੂੰ ਮਤਲਬ ਜਿਹੜੇ ਹੁਣ ਉਸ ਸਨੈਰੀਓ ਦੇ ਵਿੱਚ ਹੋਣਗੇ ਤੇ ਆਪਾਂ ਉਸ ਸਿਸਟਮ ਚੋਂ ਲੰਘ ਕੇ ਆਏ ਆ, ਇਹਦੇ ਚ ਕਾਹਦਾ ਲਕਾਇਆ, ਸਾਰੇ ਹੀ ਆਪਾਂ ਉਸੇ ਸਿਸਟਮ ਚੋਂ ਲੰਘ ਕੇ ਆਏ ਆ। ਤੇ ਅੱਜ ਆਪਾਂ ਇਹ ਚੀਜ਼ ਕਹਿ ਸਕਦੇ ਆ ਕਿ ਵਾਕਈ ਇਹਦਾ ਫਰਕ ਪੈਂਦਾ ਆ, ਅਸੀਂ ਇਹ ਚੀਜ਼ਾਂ ਮਹਿਸੂਸ ਕਰਦੇ ਆ ਅੱਜ ਬੈਠੇ ਕਿ ਉਦੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਜੇ ਆਪਾਂ ਪ੍ਰੋਪਰ ਕਰਦੇ ਵਾਕਈ ਪੜ੍ਹਦੇ ਤੇ ਉਹਦਾ ਸਾਨੂੰ ਹੋਰ ਵਧੇਰੇ ਫਾਇਦਾ ਹੁੰਦਾ।
1: ਇੱਕ ਇਹ ਨਾ ਪਰਸਨੈਲਿਟੀ ਲੈਵਲ ਤੇ ਕੀ ਇਹ ਚੀਜ਼ ਤੁਹਾਡੇ ਤੇ ਘਾਤ ਪਾਉਂਦੀ ਹੈ ਕਿ ਜਦੋਂ ਤੁਸੀਂ ਰੀਅਲ ਵਰਲਡ 'ਚ ਆਉਂਦੇ ਹੋ ਤੁਹਾਨੂੰ ਪਤਾ ਹੁਣ ਇੱਥੇ ਕੋਈ ਸ਼ਾਰਟਕੱਟ ਨਹੀਂ ਹੈ, ਤੁਸੀਂ ਨਾ ਆਪਣੇ ਮਨ ਨੂੰ ਇੱਕ ਖੁਦ ਹੀ ਮਨਾ ਲਿੱਤਾ ਹੁੰਦਾ ਕਿ ਯਾਰ ਜਿਹੜੀ ਮੈਂ ਹੁਣ ਜਿਹੜੀ ਮੈਂ ਚਤੁਰਾਈ ਕਰਦਾ ਹੋਇਆ ਇੱਥੇ ਤੱਕ ਆਇਆ ਨਾ ਹੁਣ ਉਹ ਹੋਇਆ ਨਹੀਂ ਕਰਨੀ। ਬਹੁਤ ਲੋਕਾਂ ਨੂੰ ਸੈਲਫ ਇਸਟੀਮ ਇਸ਼ੂਜ਼ ਹੋ ਜਾਂਦੇ ਆ, ਤਾਂ ਹੀ ਕਹਿੰਦੇ ਨਾ ਕਿ ਜਿਹੜਾ ਬਹੁਤ ਪਾਪੂਲਰ ਸਭ ਤੋਂ ਪਾਪੂਲਰ ਮੁੰਡੇ ਹੁੰਦੇ ਆ ਹੈ ਨਾ, ਕੁੜੀਆਂ ਹੁੰਦੀਆਂ ਉਹਨਾਂ ਉਸ ਪਾਸਿਓਂ ਕਿ ਪੜ੍ਹਾਈ ਨਹੀਂ ਕਰਨੀ, ਖੱਪ ਖਾਨਾ ਕਰਨਾ, ਉਹ ਲਾਈਫ ਦੇ ਅੰਦਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਤੁਹਾਨੂੰ ਪਤਾ ਲੱਗਦਾ ਕਿ ਬਹੁਤ ਹੀ ਆਮ ਜੇ ਜਾਂ ਫਿਰ ਬਹੁਤ ਹੀ ਬਿਲੋ ਐਵਰੇਜ ਰਹਿ ਗਏ, ਕਿਉਂਕਿ ਉਹ ਜਦੋਂ ਰੀਅਲ ਵਰਲਡ 'ਚ ਤੁਸੀਂ ਜਾਂਦੇ ਹੋ ਤੁਹਾਡੀ ਕੌਨਫੀਡੈਂਸ 'ਤੇ ਬਹੁਤ ਡੈਂਟ ਲੱਗਾ ਹੁੰਦਾ, ਕਿਉਂਕਿ ਉਹੀ ਚਾਰ ਲੋਕ ਤੁਹਾਨੂੰ ਇਹ ਨਹੀਂ ਕਰਿਆ ਬਹੁਤ ਵਧੀਆ ਕੀਤਾ ਤੂੰ ਹੈ ਨਾ, ਤੂੰ ਚੀਟਿੰਗ ਕਰ ਦਿੱਤੀ, ਵੈਰੀ ਗੁੱਡ। ਗੱਲ ਇਕੱਲੀ ਨੌਲੇਜ ਤੱਕ ਨਹੀਂ ਹੈ, ਗੱਲ ਇਹ ਹੈ ਕਿ ਸ਼ਾਇਦ ਇੱਕ ਬੰਦਾ ਜਿਹੜਾ 45% ਲੈ ਕੇ ਆਇਆ ਹੋਵੇ ਪਰ ਜਿੰਨਾ ਉਹਨੂੰ ਸਮਝ ਸੀ ਉਸ ਹਿਸਾਬ ਨਾਲ ਲੈ ਕੇ ਆਵੇ ਉਹ ਅਲਟੀਮੇਟਲੀ ਲਾਈਫ ਦੇ ਅੰਦਰ ਈਜ਼ੀਲੀ ਗਰੋ ਕਰ ਲੈਂਦਾ, ਉਹਨੂੰ ਸਮਝਣਾ ਆ ਜਾਂਦਾ ਮੇਰੇ ਹਿਸਾਬ ਨਾਲ ਕਿ ਚਲੋ ਇਹ ਮੇਰੀ ਸ਼ਮਤਾ, ਮੈਂ ਉਸ ਅਕੋਰਡਿੰਗਲੀ ਕੁਛ ਕਰਨਾ, ਰਾਦਰ ਦੈਨ ਜਿਹੜਾ ਚੀਟਿੰਗ ਕਰਕੇ ਆਇਆ ਉਹਨੂੰ ਤਾਂ ਬਸ ਇਹੀ ਰਹਿਣਾ ਹਰ ਵਕਤ ਕਿ ਕਿਸੇ ਤਰੀਕੇ ਇੱਥੋਂ ਵੀ ਕੁਛ ਪੰਗਾ ਲੈ ਲਵਾਂ ਤਾਂ ਹੋ ਜਾਵੇ, ਇੱਥੋਂ ਵੀ ਲੈ ਲਵਾਂ ਹੋ ਜਾਵੇ, ਮਾਇੰਡਸੈਟ ਬਿਲਡਿੰਗ ਹੋ ਜਾਂਦੀ ਹੈ
0: ਬੇਸਿਕਲੀ। ਇੱਕ ਤੁਸੀਂ ਵੇਖੋ ਤਾਂ ਇੱਕ ਨਾ ਤੁਹਾਡਾ ਸੁਭਾਅ ਵੀ ਉੱਦਾਂ ਦਾ ਡਿਵੈਲਪ ਹੁੰਦਾ, ਤੁਸੀਂ ਜਦੋਂ ਕੋਈ ਚੀਜ਼ ਸ਼ੋਰਟਕੱਟ ਮਾਰ ਕੇ ਕਰ ਲੈਂਦੇ ਹੋ, ਤੁਸੀਂ ਨਕਲ ਮਾਰ ਕੇ ਤੁਸੀਂ ਕਰ ਲੈਂਦੇ ਹੋ, ਅਤੇ ਹੁਣ ਆਪਾਂ ਆਪਣਾ ਵੀ ਸੋਚੀਏ ਅਤੇ ਤੁਹਾਡੀ ਕਿਤੇ ਪਰਚੀ ਚੱਲ ਜਾਏ ਨਾ, ਅਤੇ ਉਹ ਬਾਅਦ ਵਿੱਚ ਸੈਟਿਸਫੈਕਸ਼ਨ ਲੈਵਲ ਹੀ ਅਲੱਗ ਹੁੰਦਾ ਵਾ, ਜਿੱਦਾਂ ਇਨਸਾਨ ਨੂੰ ਇਹ ਲੱਗਦਾ, ਬੰਦੇ ਨੂੰ ਇਹ ਲੱਗਦਾ ਵੀ ਮੇਰੇ ਤੋਂ ਚਾਤਰ ਤਾਂ ਇਸ ਦੁਨੀਆਂ 'ਤੇ ਹੋਰ ਕੋਈ ਨਹੀਂ ਹੈ, ਵੀ ਮੈਂ ਘੱਟ ਮਿਹਨਤ ਕਰਕੇ ਮੈਂ ਵੱਧ ਕਰ ਆਇਆ ਅੱਜ।
1: ਸਹੀ ਗੱਲ,
0: ਉਹ ਚੀਜ਼ ਜ਼ਿੰਦਗੀ ਦੇ ਵਿੱਚ ਨਾ ਤਾਂ ਤੁਹਾਨੂੰ ਵਾਰ ਵਾਰ ਮਿਲਣੀ ਆ ਅਤੇ ਨਾ ਹੀ ਉਹ ਹਮੇਸ਼ਾ ਤੁਹਾਡੇ ਕੰਮ ਆਉਣੀ ਆ, ਜਿਹੜੇ ਸਿਸਟਮ 'ਚ ਤੁਸੀਂ ਜਾਣਾ ਹੋ ਸਕਦਾ ਉੱਥੇ ਉਹ ਤੁਹਾਡੀ ਉਹ ਚੀਜ਼ ਉੱਦਾਂ ਨਾ ਕੰਮ ਆਵੇ। ਸੋ ਇੱਦਾਂ ਦੀ ਜਦੋਂ ਸਾਡੇ ਸੁਭਾਅ ਦਾ ਹਿੱਸਾ ਬਣ ਜਾਂਦੀਆਂ ਚੀਜ਼ਾਂ ਫਿਰ ਆਪਾਂ ਕਿਤੇ ਨਾ ਕਿਤੇ ਤਾਂ ਜ਼ਿੰਦਗੀ 'ਚ ਲੈ ਕਰਦੇ ਹੀ ਆਪਾਂ, ਪਰ ਵਾਰੇ ਵਾਰੇ ਜਾਈਏ ਸਾਡੇ ਸਿਸਟਮ ਦੇ ਜਿੱਥੇ ਚਲੋ ਆਪਾਂ ਥੱਲੇ ਥੱਲੇ ਤੇ ਇਹ ਚੀਜ਼ਾਂ ਆਪਾਂ ਮੰਨਦੇ ਹਾਂ
1: ਵੀ ਚਲੋ ਠੀਕ ਹੈ, ਜੇ ਕਿਸੇ ਨੇ 10ਵੀਂ ਦੇ ਬੋਰਡ ਚੀਟਿੰਗ ਕਰਕੇ ਪਾਸ ਕਰ ਵੀ ਲਏ ਠੀਕ ਹੈ, ਪਰ ਅਗੇਨ ਇੱਦਾਂ ਦਾ ਐਗਜ਼ਾਮ ਜਿਹਦੇ ਨਾਲ ਤੁਸੀਂ ਉਸ ਪੜ੍ਹਾਈ 'ਚ ਜਾਂਦੇ ਹੋ ਜੋ ਤੁਸੀਂ ਹੈ ਨਾ, ਸਭ ਤੋਂ ਇਸ ਤੋਂ ਮੇਜਰ ਪ੍ਰੋਫੈਸ਼ਨ ਕੀ ਹੈ ਹੈ ਨਾ, ਬੀਇੰਗ ਅ ਡਾਕਟਰ, ਅਤੇ ਤੁਹਾਨੂੰ ਤਾਂ ਇਹ ਹੁਣ ਹਰ ਵਕਤ ਇਹੀ ਕਿਆਸ ਲਾਉਣੇ ਪੈਣੇ ਕਿ ਯਾਰ ਇਹ ਉਹ ਵਾਲਾ ਤਾਂ ਨਹੀਂ ਜਿਹੜਾ 700 ਲਾਇਆ ਸੀਗਾ ਕਿਉਂਕਿ ਉਹਦੀ ਸੈਟਿੰਗ ਸੀਗੀ ਜਿੱਥੇ ਪੜ੍ਹਦਾ ਪਿਆ ਸੀਗਾ।
0: ਪਰ ਵੈਸੇ ਵੀ ਆਪਣਾ ਇਹਦੇ 'ਚ ਵੇਖਿਆ ਜਾਵੇ ਨਾ ਕ੍ਰਿਸ਼ਨਾ ਜੀ, ਆਪਾਂ ਇਹਦੇ ਇਸ ਪ੍ਰੋਫੈਸ਼ਨ ਦੇ ਵਿੱਚ ਆਪਾਂ ਵੇਖੀਏ ਅਤੇ ਅੱਗੇ ਨਾ ਪਰਿਵਾਰਿਕ ਜਿਹਾ ਹੋ ਗਿਆ ਸਿਸਟਮ, ਬਹੁਤ ਹੀ ਵਾਰ ਆਪਾਂ ਵੇਖਦੇ ਹਾਂ ਵੀ ਜਿਹੜਾ ਡਾਕਟਰ ਆ ਜਾਂ ਜਿਹਦੇ ਪਿਓ ਦਾ ਹਸਪਤਾਲ ਆ ਉਹਦਾ ਧੀ ਪੁੱਤ ਕਿੱਡਾ ਵੀ ਨਿਕਮਾ ਆ ਉਹ ਪਤਾ ਨਹੀਂ ਡਾਕਟਰ ਹੀ ਹੁੰਦਾ ਵਾ।
1: ਬਿਲਕੁਲ ਹਾਂ, ਕੋਈ ਨਾ ਕੋਈ
0: ਭਾਵੇਂ ਰਸ਼ੀਆ ਤੋਂ ਜਾ ਕੇ ਕਰ ਆਵੇ, ਉਹ ਭਾਵੇਂ ਚਾਈਨਾ ਤੋਂ ਜਾ ਕੇ ਕਰ ਆਵੇ, ਹੈ ਨਾ। ਅਤੇ ਇਹ ਕਈ ਹੁਣ ਜਿਹੜੇ ਇੱਦਾਂ ਦੇ ਵੀ ਤੁਹਾਨੂੰ ਪ੍ਰਾਣੀ ਮਿਲ ਜਾਂਦੇ ਆ ਜਿਹੜੇ ਤੁਹਾਡੇ ਆਂਢ ਗੁਆਂਢ ਰਹਿੰਦੇ ਹੁੰਦੇ ਆ ਜਾਂ ਤੁਸੀਂ ਜਾਣਦੇ ਹੁੰਦੇ ਹੋ ਜਾਂ ਤੁਹਾਡੇ ਨਾਲ ਹੀ ਪੜ੍ਹੇ ਹੁੰਦੇ ਆ, ਅਤੇ ਤੁਹਾਨੂੰ ਇੱਦਾਂ ਲੱਗਦਾ ਵੀ ਇਹ ਤਾਂ ਬੰਦਾ ਕਲਰਕ ਜਿੰਨੀ ਪੜ੍ਹਾਈ ਵੀ ਨਹੀਂ ਕਰਦਾ ਹੁੰਦਾ, ਯਾਰ ਇਹ ਡਾਕਟਰ ਬਣ ਗਿਆ,
1: ਇਹ ਡਾਕਟਰ ਬਣ ਗਿਆ। ਸਹੀ ਗੱਲ,
0: ਅਤੇ ਸੱਚ ਇਹ ਆ ਵੀ ਇਸ ਲੈਵਲ ਦੀ ਪੜ੍ਹਾਈ ਕਿਤੇ ਕਰ ਜਾਣਗੇ, ਪਰ ਉਹ ਵੀ ਕਰ ਜਾਂਦੇ ਆ। ਸੋ ਆਪਾਂ ਆਸ ਲਾ ਹੀ ਸਕਦੇ ਹਾਂ ਵੀ ਅੱਗੇ ਕੀ
1: ਏਦਾਂ ਦਾ ਬੰਦਾ ਕੋਈ ਤੁਹਾਡੇ ਰਿਸ਼ਤੇਦਾਰੀ ਚ ਹੋਵੇ ਨਾ ਤੇ ਤੁਸੀਂ ਪੈਰਾਸੈਟਾਮੋਲ ਦੱਸ ਦੇਵੇ
0: ਨਾ, ਉਹ ਨਾ ਸੁਣੇ, ਸਾਡਾ ਪ੍ਰੋਗਰਾਮ ਨਾ ਸੁਣੇ,
1: ਉਹ ਤਾਂ ਨਾ ਸੁਣੇ, ਉਹ ਅਗਲਾ ਪੈਰਾਸੈਟਾਮੋਲ ਵੀ ਕਹਿ ਦੇ, ਬੰਦਾ ਕਹਿੰਦਾ ਆਹ ਤਾਂ ਨਹੀਂ ਖਰੀਦਣੀ ਬਾਈ, ਕਿਉਂਕਿ ਬੰਦੇ ਨੇ ਦੇਖਿਆ ਹੁੰਦਾ ਨਾ। ਦੱਸੋ ਮੇਰਾ ਬੈਸਟ ਫਰੈਂਡ ਆ, ਉਹ ਡਾਕਟਰ ਆ ਹੈ ਨਾ, ਉਹ ਹੀ ਇਜ਼ ਅ ਗੁੱਡ ਡਾਕਟਰ, ਮੈਨੂੰ ਇਹ ਪਤਾ ਕਿਉਂਕਿ ਹੈ ਨਾ ਟਾਟਾ ਮੈਮੋਰੀਅਲ ਸੈਂਟਰ 'ਚ ਹੈ ਨਾ ਕੈਂਸਰ ਦੇ ਅੰਦਰ ਕਰਦਾ, ਪਰ ਮੈਨੂੰ ਤਾਂ ਪਤਾ ਨਾ ਯਾਰ ਕਿ ਇਹ ਮੇਰੇ ਨਾਲ ਹੀ ਪੜਿਆ, ਇਹਦੀਆਂ ਹਰਕਤਾਂ ਤਾਂ ਮੈਨੂੰ ਪਤਾ ਸ਼ੁਰੂ ਤੋਂ, ਉਹ ਜੇ ਮੈਨੂੰ ਕਦੇ ਇਸ ਤਰ੍ਹਾਂ ਵੀ ਹੈਗਾ ਨਾ ਯਾਰ ਤੂੰ ਇੱਕ ਮੋਕਸਲਿਨ ਹੀ ਲੈ ਲਾ, ਤੈਨੂੰ ਸਵਾਹ ਪਤਾ ਹੈ, 10ਵੀਂ ਤੱਕ ਤੂੰ ਮੈਨੂੰ ਪੁੱਛਦਾ ਰਿਹਾ ਹੁਣ ਤੂੰ ਮੋਕਸਲਿਨ ਲੈ ਲਾ, ਇਹ ਵਾਲੀ ਇੱਜ਼ਤ ਵੀ ਨਹੀਂ ਆ ਪਾਉਂਦੀ ਕਈ ਵਾਰੀ।
0: ਪਰ ਪਰ ਰਿਐਲਿਟੀ ਪਤਾ ਕੀ ਆ ਉਹਨਾਂ ਨੂੰ, ਜਿੱਦਾਂ ਇਸ ਪੱਧਰ 'ਤੇ ਤੁਸੀਂ ਸ਼ਾਇਦ ਤੁਹਾਡਾ ਕਦੇ ਐਕਸਪੀਰੀਅੰਸ ਹੋਇਆ ਜਾਂ ਨਹੀਂ ਹੋਇਆ, ਪਰ ਉਹ ਪਤਾ ਕੀ ਕਹਿੰਦੇ ਆ, ਅਭਿਆਸ ਦੇ ਨਾਲ ਨਾ ਵੇਖੋ ਚੀਜ਼ਾਂ ਤਾਂ ਉਹ ਹੀ ਕਰਨੀਆਂ ਹੁੰਦੀਆਂ ਰੋਜ਼, ਤੇ ਜਦੋਂ ਆਪਾਂ ਰੋਜ਼ ਹੀ ਉਹ ਕੰਮ ਕਰਦੇ ਹਾਂ ਤੇ ਫਿਰ ਆ ਜਾਂਦਾ। ਸੋ ਇਹ ਵੇਖੋ ਤੁਸੀਂ ਕਿੱਡੀ ਵੱਡੀ ਗੱਲ ਆ ਵੀ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਖੇਡ ਖੇਡ ਕੇ ਅਭਿਆਸ ਕਰਕੇ ਤੇ ਤੁਸੀਂ ਖੇਡਣਾ ਸਿੱਖ ਜਾਂਦੇ ਹੋ, ਤੁਸੀਂ ਤੁਹਾਨੂੰ ਪਤਾ ਲੱਗ ਜਾਂਦਾ ਵਾ ਵੀ ਤੁਸੀਂ ਕਿੱਥੇ ਕੀ ਕਰਨਾ। ਉਹ ਵੀ ਉਸ ਦੇਸ਼ ਦੇ ਵਿੱਚ ਜਿੱਥੇ ਮੰਨ ਲਓ ਕੱਲ ਨੂੰ ਵੀ ਕੋਈ ਸੁਣਵਾਈ ਨਹੀਂ ਹੈਗੀ, ਮੰਨ ਲਓ ਜੇ ਨਿੱਕੀ ਕਿਸੇ ਨਾਲ ਹੋਈ ਜਾਂਦੀ ਆ, ਬੰਦੇ ਨੂੰ ਬੰਦਾ ਨਹੀਂ ਸਮਝਿਆ ਜਾਂਦਾ, ਝੱਟ ਪਾ ਕੇ ਜਿਹਨੂੰ ਖੋਲ ਦਿੱਤਾ ਜਾਂਦਾ ਵਾ, ਤੇ ਕਈਆਂ ਨੂੰ ਤੇ ਇਹ ਕਹਿ ਦਿੱਤਾ ਜਾਂਦਾ ਤੇਰਾ ਸਟੰਟ ਪੈ ਗਿਆ, ਬਾਅਦ ਵਿੱਚ ਉਹ ਵੀ ਨਹੀਂ ਨਿਕਲਦਾ।
1: ਆਪਣੇ
0: ਸਾਡੇ ਮਿੱਤਰ ਨੇ, ਉਹਨਾਂ ਦੇ ਮੰਮੀ ਉਹਨਾਂ ਨੂੰ ਕੋਈ ਪ੍ਰੋਬਲਮ ਹੋ ਗਈ ਪਿੱਛੇ ਜੇ ਇੱਥੇ, ਤੇ ਉਹ ਹੋਸਪਿਟਲ ਗਏ ਤੇ ਉਹ ਪਹਿਲਾਂ ਫਾਰਮ ਭਰਾਉਂਦੇ ਆ ਨਾ ਵੀ ਕੀ ਸਮੱਸਿਆ ਕੋਈ ਪਹਿਲੀ ਰਹੀ ਆ ਤੇ ਦੱਸਿਓ, ਤੇ ਉਹ ਕਹਿੰਦੇ ਵੀ ਇੱਦਾਂ ਬਾਕੀ ਤੇ ਠੀਕ ਆ, ਸਟੰਟ ਪਿਆ ਸੀ ਇਹਨਾਂ ਨੂੰ 2-4 ਮਹੀਨੇ ਪਹਿਲਾਂ ਤੇ ਜਾਂ ਜਿੰਨਾ ਵੀ, ਤੇ ਉਹ ਕਹਿੰਦੇ ਵੀ ਸਾਨੂੰ ਤੇ ਨਹੀਂ ਲੱਭਿਆ, ਡਾਇਗਨੋਸ ਕੀਤਾ ਵੀ ਨਹੀਂ, ਕੁਛ ਵੀ ਨਹੀਂ ਹੈਗਾ, ਮਤਲਬ ਇਹੋ ਜਿਹਾ ਤਾਂ ਕੁਛ ਨਹੀਂ ਪਿਆ। ਸੋ ਆਪਾਂ ਉਸ ਸਿਸਟਮ ਦੇ ਵਿੱਚੋਂ ਜਿੱਥੇ ਬੰਦੇ ਦੀ ਕੋਈ ਵੈਲਿਊ ਨਹੀਂ ਆ, ਗਾਜਰ ਮੂਲੀਆਂ
1: ਤੇ ਭਾਈ ਤਰਾਸਦੀ ਰੱਖੋ ਸਿਸਟਮ ਵੱਲੋਂ ਕਿ ਇਹ ਆਮ ਜਿਹੀ ਗੱਲ ਹੋ ਗਈ ਹੁਣ, ਹੈ ਨਾ। ਇਹ ਜੇ ਆਪਾਂ ਹੁਣ ਸਾਡੇ ਸੁਣਨ ਵਾਲਿਆਂ ਨੇ ਵੀ ਜਦੋਂ ਸੁਣੀ ਹੋਣੀ, ਉਹਨਾਂ ਲਈ ਵੀ ਕੋਈ ਨਵੀਂ ਗੱਲ ਨਹੀਂ ਹੋਣੀ। ਹਰ ਕਿਸੇ ਦੇ ਘਰ 'ਚ ਕੋਈ ਇਸ ਤਰ੍ਹਾਂ ਦਾ ਹੈ ਜਿਹਦੇ ਨਾਲ ਮੈਡੀਕਲੀ ਗਲਤ ਕੀਤਾ ਗਿਆ, ਹੈ ਨਾ, ਟ੍ਰੀਟਮੈਂਟ, ਡਾਇਗਨੋਸ, ਪ੍ਰੋਗਨੋਸਿਸ, ਸਭ ਕੁਛ ਹੀ ਹਰ ਲੈਵਲ 'ਤੇ ਗਲਤ ਕੀਤਾ ਗਿਆ। ਤਾਂ ਤੁਸੀਂ ਜੇ ਦੇਖੋ ਅਤੇ ਜੇ ਤੁਸੀਂ ਦੂਸਰੇ ਪਾਸੇ ਵੇਖੋ ਅਤੇ ਇਹ ਵੀ ਗੱਲ ਆ ਜਾਂਦੀ ਹੈ ਕਿ ਕਿੰਨੇ ਕੁ ਮੈਡੀਕਲ ਲਾਇਸੈਂਸ ਅੱਜ ਤੱਕ ਸਸਪੈਂਡ ਤੱਕ ਹੋਏ ਆ, ਨਾ ਦੇ ਬਰਾਬਰ। ਇੰਡੀਆ ਦੇ ਅੰਦਰ, ਇੰਡੀਆ ਇਕੱਲਾ ਇੱਦਾਂ ਦਾ ਮੁਲਕ ਆ ਜਿੱਥੇ ਨਾ ਡਾਕਟਰ ਦਾ ਨਾ ਹਸਪਤਾਲ ਦਾ ਮੈਡੀਕਲ ਲਾਇਸੈਂਸ ਕਦੀ ਸਸਪੈਂਡ ਹੁੰਦਾ ਜਾਂ ਕੈਂਸਲ ਹੁੰਦਾ। ਇਹ ਭਾਵੇਂ ਡਾਟਾ ਕੱਢ ਕੇ ਦੇਖ ਲਓ। ਮੈਨੂੰ ਉਦੋਂ ਦਾ ਯਾਦ ਆ ਜਦੋਂ ਤੁਹਾਨੂੰ ਖਿਆਲ ਹੋਣਾ ਆਮਿਰ ਖਾਨ ਕਰਦਾ ਸੀਗਾ ਸੱਤਮੇਵ ਜਯਤੇ ਸ਼ੋ, ਹੈ ਨਾ, ਉਹਦੇ ਅੰਦਰ ਉਹਨੇ ਵਾਲਾ ਪੁਆਇੰਟ ਚੱਕਿਆ ਸੀਗਾ ਕਿ 10 ਸਾਲਾਂ ਦੇ ਅੰਦਰ ਸਿਰਫ 18 ਡਾਕਟਰਸ ਦੇ ਲਾਇਸੈਂਸ

0: ਬਾਕੀ ਉਹੀ ਤੁਹਾਡੇ ਵਾਲੀ ਗੱਲ ਕਿ ਸੁਣਵਾਈ ਕੋਈ ਨਹੀਂ।
1: ਦੇਖੋ ਜਿੱਥੇ ਕੋਈ ਅੱਗੇ ਵੀ ਆਪਾਂ ਜਾਈਏ ਨਾ, ਮੰਨ ਲਓ ਤੁਸੀਂ ਗਲਤ ਕਿਸੇ ਦੇ ਨਾਲ ਕਰਤਾ, ਮਰੀਜ਼ ਦੇ ਨਾਲ ਉੱਥੇ ਗਲਤ ਹੋ ਗਿਆ, ਮਰੀਜ਼ ਦੀ ਜਾਨ ਚਲੀ ਗਈ, ਉਸ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਨਾ ਹੈਗੀ ਉਸ ਬੰਦੇ ਦੀ, ਜਿੱਥੇ ਜਿੱਥੇ ਕੋਈ ਸੁਣਵਾਈ ਨਹੀਂ ਬਾਅਦ 'ਚ। ਕਈ ਵਾਰੀ ਤਾਂ ਮਾਪੇ ਆਪ ਮੰਨ ਲਓ ਜਿੱਥੇ ਹੁਣ ਸਬਰ ਕਰ ਲੈਂਦੇ ਹੁਣ ਵੀ ਚਲੋ ਕੋਈ ਗੱਲ ਨਹੀਂ, ਇੱਦਾਂ ਹੀ ਲਿਖੀ ਸੀ ਜਿੱਥੇ ਸਾਨੂੰ ਇਹ ਕਿਹਾ ਗਿਆ ਹੋਵੇ ਵਾਰ ਵਾਰ ਵੀ ਕਿਸਮਤ ਆ, ਜਿੰਨੇ ਸਾਲ ਲਿਖੇ ਆ ਉਨੇ ਹੀ ਤੁਸੀਂ ਭੋਗਣੇ ਆ, ਤੇ ਫਿਰ ਬੰਦਾ ਕਈ ਵਾਰੀ ਨਾ ਇਹ ਵੀ ਪੱਖ ਛੱਡ ਦਿੰਦਾ ਵੀ ਡਾਕਟਰ ਦੀ ਕਾਹਦੀ ਗਲਤੀ, ਜਿੱਦਾਂ ਰੱਬ ਨੇ ਚਾਹਿਆ ਸੀ ਉਦਾਂ ਹੀ ਜਾਣਾ ਸੀ।
0: ਬਸ ਇਹੀ ਇਹਨਾਂ ਦੀਆਂ ਮਾਨਤਾਵਾਂ, ਇਹ ਗੱਲ ਤੁਸੀਂ ਕਹੀ ਹੈ ਕਿ ਇਹੀ ਹੁੰਦਾ, ਅਸੀਂ ਆਪਣਾ ਮਨ ਨੂੰ ਅਖੀਰ ਇੱਦਾਂ ਸਮਝਾ ਲੈਂਦੇ ਹਾਂ ਕਿ ਯਾਰ ਜਿੰਨੀ ਲਿਖੀ ਉਨੀ ਹੀ ਹੋਣੀ ਹੈ। ਉਹੀ ਵਾਲੀ ਗੱਲ ਆ ਨਾ ਕਿ ਅਫੀਮ ਹੈ ਇਹ, ਇੱਕ ਬਿਲੀਫ ਸਿਸਟਮ ਹਰ ਕਿਸੇ ਨੂੰ ਦਿੱਤਾ ਗਿਆ ਕਿ ਬਾਈ ਤੁਸੀਂ ਸਿਸਟਮ ਨੂੰ ਸਵਾਲ ਨਾ ਕਰੋ, ਤੁਸੀਂ ਇਸ ਗੱਲ 'ਚ ਮੰਨੋ ਕਿ ਬਾਈ ਜਿੰਨਾ ਤੁਹਾਡਾ ਲਿਖਿਆ ਉਨਾ ਹੀ ਹੋਣਾ, ਜੇ ਹੈ ਨਾ ਜਿੰਨੇ ਸਾਹ ਲਿਖੇ ਆ ਉਹੀ ਹੈ ਨਾ ਪੂਰਨ ਹੋਣੇ, ਉਸ ਤੋਂ ਬਾਅਦ ਨਹੀਂ ਹੋਣੇ। ਡਾਕਟਰ ਦੀ ਕੀ ਗਲਤੀ, ਬੈੱਡ ਨਹੀਂ ਉਹਦੀ ਕੀ ਗਲਤੀ, ਹੈ ਨਾ ਆਕਸੀਜਨ ਦੀ ਘਾਟ ਕਰਕੇ ਕੋਵਿਡ ਦੇ ਸੈਕਿੰਡ ਫੇਜ਼ ਦੇ ਅੰਦਰ ਕਿੰਨੀਆਂ ਜਾਨਾਂ ਗਈਆਂ, ਅੱਜ ਤੱਕ ਗੌਰਮੈਂਟ ਨੇ ਇਹ ਗੱਲ ਮੰਨੀ ਹੀ ਨਹੀਂ ਕਿਸ ਤਰ੍ਹਾਂ ਹੋਇਆ, ਹੈ ਨਾ। ਖੈਰ ਹੁਣ ਤਾਂ ਸੋਨਾ ਚਾਂਦੀ ਵੀ ਖਰੀਦਣ ਤੋਂ ਮਨਾ ਕਰ ਦਿੱਤਾ। ਅੱਛਾ ਜਦੋਂ ਕਿਹਾ ਮਨਾ ਕਰਤਾ ਖਰੀਦਣ ਤੋਂ, ਮਨਾ ਤਾਂ ਕਰਤਾ, ਫਿਰ ਕਿਹਾ ਕਿ ਦੇਰ ਵਿਲ ਬੀ ਨੋ ਇੰਪੋਰਟ ਡਿਊਟੀ ਔਨ ਕਮੋਡਿਟੀਜ਼ ਐਟ ਆਲ, ਇੰਪੋਰਟ ਡਿਊਟੀ ਨਹੀਂ ਲਾਵਾਂਗੇ। ਪੂਰੇ ਦੋ ਘੰਟੇ ਬਾਅਦ, ਇੱਕ ਤਾਂ ਇਹ ਜਦੋਂ ਐਲਾਨਿਆ ਪੂਰੇ ਦੋ ਘੰਟੇ ਬਾਅਦ ਰੋਡ ਸ਼ੋਅ ਵੀ ਨਿਕਲਿਆ ਜਨਾਬ ਦਾ, ਠੀਕ ਹੈ, ਜਿਹਦੇ ਅੰਦਰ ਗੱਡੀਆਂ ਸੀਗੀਆਂ ਵਾਧੂ, ਅਤੇ ਦੂਸਰੇ ਪਾਸੇ 10% ਸੋਨੇ ਦੇ ਉੱਪਰ ਇੰਪੋਰਟ ਡਿਊਟੀ ਵੀ ਲਾਤੀ ਹੈ। ਜਦੋਂ ਸਿਸਟਮ ਇੱਦਾਂ ਦਾ ਹੋ ਜਾਵੇ ਤੁਸੀਂ ਟਰੱਸਟ ਕਿਹਦੇ 'ਤੇ ਕਰੋਗੇ?
1: ਨਹੀਂ ਉਹ ਉਹਦੇ ਸੰਬੰਧ ਵਿੱਚ ਅੱਜ ਆ ਗਈ ਹੈ ਸਵੇਰੇ ਨਿਊਜ਼।
0: ਅੱਛਾ,
1: ਵੀ ਉਹਨਾਂ ਨੇ ਆਪਣਾ ਕਾਫਲਾ ਛੋਟਾ ਕਰਤਾ ਪ੍ਰਧਾਨ ਮੰਤਰੀ।
0: ਅੱਛਾ, ਅਤੇ ਉਹ ਬਿਲੀਅਨੇਅਰਸ ਵਗੈਰਾ ਦਾ ਵੀ ਕਰਾਓ ਨਾ ਛੋਟਾ, ਜਿਹੜੇ ਹਰ ਚੀਜ਼ ਛੋਟਾ ਜਿਹਾ ਵੀ ਉਹਨਾਂ ਨੇ ਜਾਮਨਗਰ ਤੋਂ ਬੰਬੇ ਵੀ ਜਾਣਾ ਹੁੰਦਾ ਅਤੇ ਚੋਪਰ ਲੈ ਕੇ ਜਾਂਦੇ ਆ ਜਾਂ ਪ੍ਰਾਈਵੇਟ ਪਲੇਨ ਲੈ ਕੇ ਜਾਂਦੇ ਆ। ਕਹਿੰਦੇ ਨਾ ਕਿ ਉਹ ਕੁੜੀ ਬਹੁਤ ਮਸ਼ਹੂਰ ਹੋਈ ਸੀ ਨਾ, ਕੀ ਨਾਮ ਉਹਦਾ, ਗ੍ਰੈਟਾ ਥਨਬਰਗ
1: ਹੈਗੀ ਤਾਂ ਹੈ ਹੀ, ਹਾਂ,
0: ਹੈ ਨਾ,
1: ਉਹ ਵਾਤਾਵਰਨ
0: ਵਾਤਾਵਰਨ ਵਾਲਾ, ਹੈ ਨਾ। ਤੋਂ ਬਾਅਦ 'ਚ ਉਹਨਾਂ ਨੇ ਉਹਦਾ ਵੀ ਕਿਤੇ ਲਿੰਕ ਕੱਢ ਲਿੱਤਾ ਸੀ ਕਿ ਤੂੰ ਸਪੈਸ਼ਲੀ ਜਾ ਰਹੀ ਹੈ ਸਟ੍ਰਾਈਕ ਕਰਨ ਲਈ ਪ੍ਰਾਈਵੇਟ ਚਾਰਟਰ ਪਲੇਨ 'ਤੇ, ਕਿ ਇਹ ਮੇਨ ਪ੍ਰੋਬਲਮ ਆ ਕਿ ਪੂਰੇ ਸ਼ਹਿਰ 'ਚ ਜਿੰਨੀਆਂ ਗੱਡੀਆਂ ਚੱਲਦੀਆਂ ਪਈਆਂ ਉਹਦੇ ਬਰਾਬਰ ਤਾਂ ਤੁਹਾਡੀ ਇੱਕ ਫਲਾਈਟ ਹੋ ਗਈ ਹੈ ਕਹਿਣ ਲਈ ਕਿ ਜੀ ਵਾਤਾਵਰਨ ਬਚਾਓ। ਸੋ ਇਹ ਇੱਕ ਆਪਾਂ ਹੈ ਹੀ ਹੈ ਕੀ ਕਹਿੰਦੇ ਨਾ ਆਪਾਂ ਪੈਰਾਡੋਕਸ, ਇੱਕ ਪੈਰਾਡੋਕਸ 'ਚ ਜੀ ਰਹੇ ਹਾਂ ਆਪਾਂ, ਜਿਹੜੀ ਚੀਜ਼ ਸਹੀ ਹੈ ਉਹਦੇ ਅੰਦਰੋਂ ਹੀ ਗਲਤ ਆ, ਜਿਹੜੀ ਗਲਤ ਉਹਦੇ ਅੰਦਰੋਂ ਹੀ ਸਹੀ।
1: ਆਪਾਂ ਜਦੋਂ ਗਲਤ ਨੂੰ ਦੇੜਨ ਲੱਗ ਪੈਂਦੇ ਹਾਂ ਤਾਂ ਫਿਰ ਉੱਥੇ ਤੁਸੀਂ ਅੱਗੇ ਚੱਲ ਕੇ ਅਤੇ ਉੱਥੇ ਵੀ ਤੁਸੀਂ ਹਨੇਰੇ 'ਚ ਗੁੰਮ ਹੋ ਜਾਂਦੇ ਹੋ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਟਾਈਮ ਟੂ ਟਾਈਮ ਸਾਨੂੰ ਕੋਈ ਵੀ ਕਿਸੇ ਕਿਸਮ ਦਾ ਕੋਈ ਸੁੱਖ ਦਾ ਅਹਿਸਾਸ ਨਹੀਂ ਦਿੰਦੀਆਂ। ਸ਼ਾਇਦ ਇਸ ਕਰਕੇ ਇਨਸਾਨ ਨੇ ਬਹੁਤਾ ਇਹਦੇ ਉੱਤੇ ਨਾ ਮੰਥਨ ਕਰਨਾ ਛੱਡਤਾ, ਉਹ ਸਿਰਫ਼ ਮਤਲਬ ਛੰਡ ਕੇ ਅਖਬਾਰ ਵਹਿੰਦਾ, ਅੱਛਾ ਇੰਨੇ ਮਰ ਗਏ, ਦਸ ਪੁਆਇੰਟ, ਠੀਕ, ਅਗਲੀ ਅਗਲੀ ਖਬਰ ਵੇਖੋ ਤੁਸੀਂ, ਹੈ ਨਾ, ਅੱਛਾ ਬੁਕਿੰਗ ਸਸਤੀ ਲੱਗੀ ਹੈ ਚਲੋ ਆਪਾਂ ਇਹ ਕਰਾਉਂਦੇ ਹਾਂ, ਇਹ ਰਾਤੋਂ ਰਾਤ 'ਤੇ ਨਹੀਂ ਹੋਇਆ ਹੋਊਗਾ, ਹੈ ਨਾ, ਇਹ ਹੌਲੀ ਹੌਲੀ। ਮੈਂ ਕਿਸੇ ਦਾ ਸੁਣ ਰਿਹਾ, ਸ਼ਾਇਦ ਓਸ਼ੋ ਦੀ ਹੀ ਜਾਂ ਕਿਸੇ ਦਾ ਮੈਂ ਸੁਣਿਆ ਸੀ, ਉਹ ਕਹਿੰਦੇ ਸੀ ਵੀ ਇੱਕ ਇੱਕ ਟਾਈਮ ਹੀ ਜਾਂ ਇੱਕ ਸਮਾਜ ਦੇ ਵਿੱਚ, ਪਤਾ ਨਹੀਂ ਚਾਈਨਾ ਦੀ ਗੱਲ ਕਰ ਰਹੇ ਸ਼ਾਇਦ ਜਾਂ ਕਿੱਥੇ ਦੀ, ਕਿ ਇੱਕ ਟਾਈਮ ਹੀ ਕਿ ਜਿਹੜੇ ਉਹਨਾਂ ਦੇ ਡਾਕਟਰ ਸੀ ਨਾ, ਉਹਨਾਂ ਨੂੰ ਸਜ਼ਾ ਹੁੰਦੀ ਸੀ ਜੇਕਰ ਉਹਨਾਂ ਦੇ ਰਾਜ ਦੇ ਵਿੱਚ ਕੋਈ ਬਿਮਾਰ ਹੋ ਜਾਵੇ ਤੇ। ਸੋ ਜਿਹੜੇ ਉਹ ਸਮੇਂ ਦੇ ਜੋ ਵੈਦ ਸੀ ਜਾਂ ਡਾਕਟਰ ਸੀ ਕੋਈ ਵੀ, ਹੁਣ ਇਹ ਕਿਸੇ ਇੱਕ ਖਿੱਤੇ ਦੀ ਗੱਲ ਹੀ, ਕਿਸੇ ਇੱਕ ਦੇਸ਼ ਦੀ ਗੱਲ ਹੀ, ਕਿਸੇ ਇੱਕ ਰਾਜ ਦੀ ਗੱਲ ਹੀ, ਆਪਾਂ ਉਸ ਡਿਟੇਲ 'ਚ ਨਹੀਂ ਜਾਂਦੇ ਕਿਉਂਕਿ ਮੇਰੇ ਵੀ ਹੁਣ ਚੰਗੀ ਤਰ੍ਹਾਂ ਵਿਸਰੀ ਪਈ ਆ, ਚੰਗੀ ਤਰ੍ਹਾਂ ਯਾਦ ਨਹੀਂ, ਪਰ ਹਾਂ ਇੰਨਾ ਕੁ ਜ਼ਰੂਰ ਆ ਕਿ ਉੱਥੇ ਇਹ ਜਿਹੜਾ ਵੀ ਬੰਦਾ ਜੇਕਰ ਕੋਈ ਬਿਮਾਰ ਹੁੰਦਾ ਸੀ ਅਤੇ ਉਹਦੀ ਸਜ਼ਾ ਉਸ ਬੰਦੇ ਨੂੰ ਦੀ ਜਿਹਦੀ ਜ਼ਿੰਮੇਵਾਰੀ ਸੀ
0: ਉਹਨੂੰ ਠੀਕ ਰੱਖਣ ਦੀ,
1: ਹਾਂ, ਕਿ ਤੂੰ ਡਾਕਟਰ ਹੈ, ਤੂੰ ਵੈਦ ਹੈ, ਤੂੰ ਹਕੀਮ ਹੈ, ਇਹਦਾ ਮਤਲਬ ਕਿ ਤੂੰ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਸ਼ੁਰੂ 'ਚ ਖਾਣ ਪੀਣ, ਜ਼ਿੰਦਗੀ ਦਾ ਸਟੇਟਸ, ਜੋ ਵੀ ਮਤਲਬ ਜੋ ਵੀ ਆ, ਇਹਦਾ ਮਤਲਬ ਕਿ ਤੂੰ ਸਹੀ ਤਰੀਕੇ ਦੇ ਨਾਲ ਨਹੀਂ ਕੰਮ ਕੀਤਾ, ਇਸ ਵਜ੍ਹਾ ਕਰਕੇ ਬੰਦਾ ਬਿਮਾਰ ਹੋਇਆ ਅਤੇ ਹੁਣ ਤੂੰ ਆ ਇੱਧਰ। ਯਾਰ ਚਾਹੀਦਾ ਵੀ ਇੱਦਾਂ ਹੀ ਆ,
0: ਹੋਣਾ ਇੱਦਾਂ ਹੀ ਚਾਹੀਦਾ।
1: ਹੁਣ ਮੰਨ ਲਓ ਆਪਾਂ ਗੱਡੀ ਇੱਕ ਆਪਾਂ ਲੈਂਦੇ ਹਾਂ ਅਤੇ ਗੱਡੀ ਜਦੋਂ ਖਰਾਬ ਹੁੰਦੀ ਆ ਅਤੇ ਫਿਰ ਆਪਾਂ ਜਿਹਦੇ ਕੋਲ ਸਰਵਿਸ ਕਰਵਾਈ ਹੁੰਦੀ ਆ ਜਾਂ ਜਿਹੜਾ ਮੈਨੂਫੈਕਚਰ ਹੁੰਦਾ ਉਸ ਗੱਡੀ ਦਾ, ਆਪਾਂ ਉਹਦੇ ਤੱਕ ਕੰਟੈਕਟ ਕਰਦੇ ਹਾਂ,
0: ਬਿਲਕੁਲ,
1: ਵੀ ਆਹ ਭਾਈ ਸਾਹਿਬ ਆ ਤੁਸੀਂ ਗੱਡੀ ਦਿੱਤੀ ਸੀ ਇਹਦੇ ਵਿੱਚ ਆਹ ਵਾਲੀ ਪ੍ਰੋਬਲਮ ਨਿਕਲੀ ਆ, ਅਤੇ ਫਿਰ ਉਹ ਅੱਗੇ ਆਪਣੀਆਂ ਉਹ ਗਲਤੀਆਂ ਉਹਦੇ ਵਿੱਚ
0: ਸੁਧਾਰਦੇ ਆ, ਜੋ ਹੋ ਸਕੇ
1: ਜੋ ਹੋ ਸਕਦਾ ਉਹ ਦੂਰ ਕਰਨਗੇ। ਪਰ ਸਾਡੇ ਹੁਣ ਵੇਖੋ ਉਲਟ ਹੋ ਗਿਆ ਵਾ ਸਿਸਟਮ,
0: ਕਿਸ ਤਰ੍ਹਾਂ,
1: ਮਤਲਬ ਡਾਕਟਰੀ ਦਾ ਉਲਟ ਹੋ ਗਿਆ ਨਾ ਸਿਸਟਮ, ਆਪਾਂ ਪਹਿਲਾਂ ਉਹਨਾਂ ਨੂੰ ਤਨਖਾਹਾਂ ਦਿੰਦੇ ਹਾਂ ਅਤੇ ਉਸ ਤੋਂ ਬਾਅਦ ਜੇਕਰ ਕੋਈ ਕਿਸੇ ਨੂੰ ਪ੍ਰੋਬਲਮ ਵੀ ਹੋ ਜਾਂਦੀ ਆ ਅਤੇ ਫਿਰ ਵੀ ਪੈਸੇ ਦੇ ਕੇ ਬਾਹਰ ਨਿਕਲਦੇ ਹਾਂ, ਮਤਲਬ ਸਜ਼ਾ ਨਹੀਂ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਰਿਵਾਰਡ ਦੇ ਕੇ ਆਪਾਂ ਬਾਹਰ ਨਿਕਲਦੇ ਹਾਂ, ਹੈ ਨਾ, ਇੱਕ ਪਾਸੇ ਮਤਲਬ ਤੁਹਾਡਾ ਮੰਨ ਲਓ ਇੱਕ ਤਾਂ ਹੋ ਗਿਆ ਵੀ ਚਲੋ ਕੋਈ ਉੱਦਾਂ ਕੁਦਰ

0: ਕੁਦਰਤੀ ਕਿਸੇ ਦੇ ਸਵਾਸ ਪੂਰੇ ਹੋਵੇ ਜਾਂ ਕਿੱਦਾਂ, ਪਰ ਮੰਨ ਲਓ ਜੇ ਕਿਸੇ ਦੀ ਗਲਤੀ ਕਰਕੇ ਵੀ ਕੁਛ ਇੱਦਾਂ ਦਾ ਹੁੰਦਾ ਤੇ ਜਾਂ ਫਿਰ ਉਸ ਹੈ ਤੇ ਉਸੇ ਸਿਸਟਮ ਦੇ ਵਿੱਚੋਂ ਹੀ ਨਾ, ਚਾਹੇ ਖਾਣ ਪੀਣ ਦੇ ਕਰਕੇ ਕਿਸੇ ਦਾ ਨੁਕਸਾਨ ਹੋਇਆ, ਚਾਹੇ ਉਹ ਵੱਧ ਜ਼ਿਆਦਾ ਪ੍ਰੈਸ਼ਰ ਲੈਣ ਕਰਕੇ ਹੋਇਆ, ਚਾਹੇ ਉਹ ਸੜਕ ਦੇ ਉੱਤੇ ਐਕਸੀਡੈਂਟ ਕਰਕੇ ਉਹਦਾ ਹੋਇਆ, ਕਿਤੇ ਨਾ ਕਿਤੇ ਕਸੂਰ ਤੇ ਉਹ ਤੋਂ ਪਹਿਲਾਂ ਵਾਲਾ ਹੀ ਹੈ ਨਾ, ਉਹਦਾ ਆਪਣਾ ਬੰਦੇ ਦਾ ਤੇ ਕਿੰਨਾ ਕੁ ਉਹਦੇ ਚ ਕਸੂਰ ਆ। ਅੰਟਿਲ ਅਨਲੈਸ ਆਪਾਂ ਇਹੋ ਮੰਨ ਲਈਏ ਵੀ ਚਲੋ ਠੀਕ ਹੈ ਜਿੰਨੇ ਰੱਬ ਨੇ ਲਿਖੇ,
1: ਬੰਦਾ ਜਦ ਤੱਕ ਪਹੁੰਚਦਾ ਕਈ ਵਾਰੀ ਉਹਦੇ ਅੰਦਰ ਹੀ ਕਿੰਨੀ ਜ਼ਿਆਦਾ ਅਣਗਹਿਲੀਆਂ ਹੋ ਜਾਂਦੀਆਂ ਜਿਸ ਕਰਕੇ ਹਨਾ ਪ੍ਰੋਬਲਮ ਆਉਂਦੀਆਂ ਇਹ ਵਾਲੀਆਂ ਕਿ ਮੌਕੇ ਤੇ ਡਾਕਟਰ ਨਹੀਂ ਮਿਲਿਆ, ਮੌਕੇ ਤੇ ਫਸਟ ਏਡ ਨਹੀਂ ਮਿਲੀ, ਮੌਕੇ ਤੇ ਹਨਾ ਬੈੱਡ ਨਹੀਂ ਮਿਲਿਆ, ਫਾਰਮ ਭਰਦੇ ਭਰਦੇ ਟਾਈਮ ਗੁਜ਼ਰ ਗਿਆ, ਪੇਮੈਂਟਸ ਕਰਕੇ ਕਿੰਨਾ ਹਨਾ ਆਂਦਾ ਕਿ ਲੋਕਾਂ ਨੂੰ
0: ਉਸ ਤੋਂ ਪਹਿਲਾਂ ਇਲਾਜ ਨਹੀਂ ਸ਼ੁਰੂ ਹੁੰਦੇ, ਉਹ ਚਲੋ ਉਹ ਅਲੱਗ ਫਿਰ ਆ ਜਾਂਦੀ ਆ ਪ੍ਰੋਬਲਮ। ਪਰ ਕੁੱਲ ਮਿਲਾ ਕੇ ਕਦੀ ਇਹ ਜਿਹੜੀਆਂ ਪਹਿਲੀਆਂ ਚੀਜ਼ਾਂ ਨੇ ਇਹਨਾਂ ਤੋਂ ਵੇਖੋ ਵੀ ਹੁਣ ਤੇ ਇੰਨਾ ਕੁ ਜ਼ਿਆਦਾ ਉਹ ਚੀਜ਼ ਸਾਡੇ ਸਿਸਟਮ 'ਚ ਰਸ ਗਈ ਆ ਆਲ ਟੂਗੈਦਰ ਹੀ ਕਿ ਆਪਾਂ ਉਹਦੇ ਉੱਤੇ ਤਾਂ ਹੁਣ ਸਵਾਲ ਹੀ ਨਹੀਂ ਆ ਕੋਈ,
1: ਹੈ
0: ਨਾ। ਸੋ ਬਿਲਕੁਲ ਉਲਟ ਆਪਾਂ ਕੰਟਰਾਸਟ ਜ਼ਿੰਦਗੀ ਇਸ ਟਾਈਮ ਦੇ ਉੱਤੇ ਜੀ ਰਹੇ।
1: ਫੈਕਟ ਹੈ ਮੈਂ ਜਦੋਂ ਜਦ ਤੱਕ ਇੰਡੀਆ ਸੀਗਾ ਮੈਂ ਮੇਰੇ ਖਿਆਲ ਹੈ ਮੇਰੇ ਮਾਮੀ ਜੀ ਠੀਕ ਨਹੀਂ ਸੀਗੇ ਅਤੇ ਆਈ ਐਮ ਪ੍ਰੀਟੀ ਮਚ ਸ਼ੋਰ ਕਿ ਉਸ ਟਾਈਮ ਹਰ ਤਰ੍ਹਾਂ ਦੇ ਡਾਕਟਰ ਕੋਲ ਗਏ ਆ ਦੇਖਣ ਲਈ, ਅਤੇ ਜਦੋਂ ਮੈਨੂੰ ਕਿਸੇ ਨੇ ਸਲਾਹ ਪੁੱਛੀ ਮੈਂ ਇਹ ਕਿਹਾ ਕਿ ਬਈ ਕਾਬਲੀਅਤ ਨਾ ਦੇਖੋ ਨੀਅਤ ਵੇਖੋ ਕਿ ਜਿਹੜਾ ਤੁਹਾਨੂੰ ਨੀਅਤ ਤੋਂ ਠੀਕ ਲੱਗਦਾ ਬੰਦਾ, ਕਿਉਂਕਿ ਕਾਬਲੀਅਤ ਤੋਂ ਉਸ ਲੈਵਲ ਦੀ ਹੈ, ਕੋਈ 90 ਹੋਏਗਾ ਕੋਈ 100 ਹੋਏਗਾ ਇੰਨੀ ਪੜ੍ਹਾਈ ਕਰਨ ਤੋਂ ਬਾਅਦ ਇੰਨੇ ਐਕਸਪੀਰੀਅੰਸ ਤੋਂ ਬਾਅਦ ਤੁਹਾਨੂੰ ਨੀਤ ਦਾ ਨਹੀਂ ਪਤਾ ਅਗਲੇ ਦੀ ਕਿ ਇਹਨੇ ਸੋਚਿਆ ਕਿ ਬਈ ਇਹ ਤਾਂ 2 ਲੱਖ ਦਾ ਗਾਹਕ ਹੈ ਜੀ, ਹਨਾ, ਜਾਂ ਫਿਰ ਇਹਦਾ ਮੈਂ ਕਿਸ ਤਰ੍ਹਾਂ ਸਹੀ ਇਲਾਜ ਕਰ ਸਕਦਾ, ਜਾਂ ਫਿਰ ਮੈਂ ਕਿੰਨਾ ਕੁ ਐਕਸਪੈਰੀਮੈਂਟ ਕਰ ਸਕਦਾ ਬੰਦੇ ਦੀ ਅਪਰੂਵਲ ਦੇ ਨਾਲ, ਹਨਾ, ਕਿੰਨੇ ਫੇਜ਼ ਆ ਜਾਂਦੇ ਇਸ ਲੈਵਲ 'ਤੇ ਵੀ ਡਾਕਟਰੀ ਦੇ ਲੈਵਲ 'ਤੇ ਵੀ। ਪਰ ਜਿਹੜਾ ਪਹਿਲਾ ਫੇਜ਼ ਆ ਉਹ ਜ਼ਿਆਦਾ ਹਿੱਟ ਹੈ, ਖਾਸ ਕਰ ਸੁਪਰ ਸਪੈਸ਼ਲਿਟੀ ਜਿਹੜੇ ਵੱਡੇ ਹਸਪਤਾਲ ਨੇ ਉੱਥੇ ਤਾਂ ਟਾਰਗੇਟ ਸੈਟਿੰਗ ਹੈ ਨਾ।
0: ਹਾਂ ਟਾਰਗੇਟ, ਜਿੱਦਾਂ ਪਿੱਛੇ ਜੇ ਆਪਣੇ ਇੱਕ ਮਿੱਤਰ ਨੇ ਉਹ ਦੱਸਦੇ ਸੀ ਉਹਨਾਂ ਦੇ ਭਤੀਜਾ ਅਪੁਆਇੰਟ ਹੋਇਆ, ਉਹ ਵਿਚਾਰਾ ਕਿਤੇ ਸੋਫਟ ਹਾਰਟ ਏਟ ਹੀ, ਵਧੀਆ ਪੜ੍ਹਿਆ ਲਿਖਿਆ, ਕਿਤੇ ਬੰਦਗੀ ਉਹਦੇ ਝੱਲੇ ਬਚੀ ਸੀ, ਅਤੇ ਉਹਨੇ ਜੋਬ ਛੱਡਤੀ ਉਹਨੇ, ਅਤੇ ਉਹ ਦੱਸਦੇ ਸੀ ਕਹਿੰਦੇ ਵੀ ਜੋਬ ਉਹਨੇ ਬੜੇ ਚਾਅ ਦੇ ਨਾਲ ਉਹਨੇ ਜੁਆਇਨ ਕੀਤਾ ਹੈ, ਪ੍ਰੋਫੈਸ਼ਨਲ ਸੇਵਾ ਭਾਵਨਾ ਹੈਗੀ, ਅਤੇ 4 ਮਹੀਨੇ ਬਾਅਦ ਉਹਨੂੰ ਜੋਬ ਛੱਡਣੀ ਪਈ। ਉਹਦਾ ਇਹ ਕਹਿਣਾ ਸੀ ਕਿ ਮੈਂ ਨਹੀਂ ਜੋਬ ਕਰ ਸਕਦਾ, ਮੈਨੂੰ ਟਾਰਗੇਟ ਦਿੱਤਾ ਗਿਆ ਵਾ ਅਤੇ
1: ਇਹ ਸੱਚ ਹੈ ਭਾਅ ਜੀ,
0: ਇਹ ਟਾਰਗੇਟ ਮੈਂ ਨਹੀਂ ਪੂਰਾ ਕਰ ਸਕਦਾ, ਟਾਰਗੇਟ ਵੀ ਇੰਨੇ ਪੈਸੇ ਤੂੰ ਕਮਾ ਕੇ ਦੇਣੇ ਹੀ ਦੇਣੇ ਆ, ਇੰਨੀਆਂ ਤੂੰ ਟੈਸਟ ਲਿਖ ਕੇ ਦੇਣੀਆਂ ਹੀ ਦੇਣੀਆਂ, ਇੰਨੇ ਓਪਰੇਸ਼ਨ ਜਿਹੜੇ ਆ ਉਹ ਬੰਦੇ ਇੱਥੋਂ ਤੱਕ ਪਹੁੰਚਣੇ ਚਾਹੀਦੇ ਆ, ਤੁਹਾਡੀ ਉਹ ਜ਼ਿੰਮੇਵਾਰੀ ਹੈ। ਸੋ ਅਜਿਹੇ ਸਿਸਟਮ ਦੇ ਵਿੱਚ ਜਿਹੜਾ ਬੰਦਾ, ਤੁਸੀਂ ਇੱਕ ਚੀਜ਼ ਹੋਰ ਵੇਖੋ ਵੀ ਜਿਹੜਾ ਬੰਦਾ ਜਿਹਦੇ ਵਿੱਚ ਕੋਈ ਰੱਬ ਜਿਉਂਦਾ ਵਾ ਜਾਂ ਜਿਹਨੇ ਆਪਣਾ ਜ਼ਮੀਰ ਹਲੇ ਨਹੀਂ ਮਾਰਿਆ, ਉਹ ਕਿੱਦਾਂ ਇਸ ਪ੍ਰੋਫੈਸ਼ਨ 'ਚ ਕੰਮ ਕਰ ਪਾਊਗਾ, ਜਿਹਨੂੰ ਮੰਨ ਲਓ ਆਪਾਂ ਸਾਰਿਆਂ 'ਤੇ ਨਹੀਂ ਗੱਲ ਕਰਦੇ, ਪਰ ਉਹ ਜਿਹਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਵੀ ਇੰਨੇ ਬੰਦਿਆਂ ਤੋਂ ਇੰਨੇ ਪੈਸੇ ਤੂੰ ਬਣਾ ਕੇ ਦੇਣੇ ਆ,
1: ਬਿਲਕੁਲ ਬਿਲਕੁਲ,
0: ਉਹ ਕਿੱਦਾਂ ਇਮਾਨਦਾਰੀ ਨਾਲ ਕਿੱਦਾਂ ਉਹ ਸੇਵਾ ਭਾਵਨਾ ਕਿੱਥੇ।
1: ਮੈਨੂੰ ਇਹ ਹਜੇ ਤੱਕ ਖਿਆਲ ਹੈ, ਯਾਦ ਹੈ ਮੈਨੂੰ ਇੱਕ ਡਾਕਟਰ ਸਾਡੇ ਨੂਨ 'ਚ ਨੇ, ਉਹਨਾਂ ਨੂੰ ਇੱਕ ਸੁਪਰ ਸਪੈਸ਼ਲਿਟੀ ਹਸਪਤਾਲ ਤੋਂ ਇਸ ਕਰਕੇ ਨੋਟਿਸ ਪੀਰੀਅਡ 'ਤੇ ਪਾ ਦਿੱਤਾ ਗਿਆ ਕਿ ਤੁਸੀਂ ਜਾ ਸਕਦੇ ਹੋ ਹਨਾ ਨੈਕਸਟ ਵੀਕ ਨੈਕਸਟ ਮੰਥ ਤੋਂ, ਕਿਉਂਕਿ ਜੇ ਕੋਈ ਲੋੜਵੰਦ ਬੰਦਾ ਆਉਂਦਾ ਸੀ ਕਹਿੰਦਾ ਸੀ ਕਿ ਡਾਕਟਰ ਸਾਹਿਬ ਮੇਰੇ ਤੋਂ ਕਿੱਥੇ ਇੰਨੀ ਦਵਾ ਦਾਰੂ ਦਾ ਹਨਾ ਖਰਚਾ ਹੋਣਾ, ਅਤੇ ਉਹ ਦਰਾਜ਼ ਖੋਲ੍ਹਣਾ ਕਿਉਂਕਿ ਉਹਨਾਂ ਕੋਲ ਸੈਂਪਲ ਵਗੈਰਾ ਆਏ ਹੁੰਦੇ ਆ ਮੈਡੀਕਲ ਜਿਹੜੇ ਰੈਪ ਹੁੰਦੇ ਦੇ ਕੇ ਜਾਂਦੇ ਆ, ਅਤੇ ਉਹਨਾਂ ਨੇ ਕਈ ਵਾਰੀ ਇੱਦਾਂ ਹੀ ਹੈਂਡ ਆਊਟ ਕਰ ਦੇਣੇ ਕਿ ਚਲੋ ਤੁਸੀਂ ਬਾਹਰੋਂ ਵੀ ਖਰੀਦਣੀ ਆ ਮੇਰੇ ਕੋਲ ਸੇਮ ਪਈ ਹੋਈ ਲੈ ਜਾਓ, ਇਹ ਵੀ ਪਤਾ ਲੱਗ ਗਿਆ। ਅਤੇ ਅਲਟੀਮੇਟਲੀ ਹੀ ਜੁਆਇੰਡ ਆ ਚੈਰੀਟੇਬਲ ਹੋਸਪਿਟਲ, ਪਰ ਫਿਰ ਹਰ ਕਿਸੇ ਦੀ ਉਸ ਤਰ੍ਹਾਂ ਦੀ ਕਿਸਮਤ ਵੀ ਨਹੀਂ ਕਿ ਤੁਸੀਂ ਆਪਣਾ ਕਿੱਤਾ ਉਸ ਹਿਸਾਬ ਨਾਲ ਫੋਲੋ ਕਰ ਸਕੋ, ਉਸ ਹੀ ਸ਼ਹਿਰ 'ਚ ਰਹਿ ਸਕੋ ਜਾਂ ਕੁਛ। ਅੱਛਾ, ਇਹਦੇ ਅੰਦਰ ਇੱਕ ਲੋਕਾਂ ਦੇ ਅੰਦਰ ਵੀ ਹੈ ਭਾਅ ਜੀ, ਉਹੀ ਮੇਰਾ ਫਰੈਂਡ ਹੈ ਨਾ ਮੈਨੂੰ ਦੱਸਦਾ ਸੀ ਕਿ ਇਹ ਕੋਵਿਡ ਦੇ ਟਾਈਮ ਦੇ ਲਾਗੇ ਛਾਗੇ ਹੈ ਨਾ ਹੀ ਬਿਕੇਮ ਅ ਡਾਕਟਰ। ਸੋ ਹਰ ਕਿਸੇ ਨੂੰ ਹੁੰਦਾ ਪ੍ਰੈਕਟਿਸ ਕਰਨਾ, ਹਰ ਕਿਸੇ ਨੂੰ ਆਪਣੇ ਕੰਮ ਦੇ ਅੰਦਰ ਹੁੰਦਾ ਕਿ ਮੈਂ ਇੰਪ੍ਰੈਸ ਕਰਾਂ ਹੈ ਨਾ ਜਿਹੜਾ ਵੀ ਮੇਰੇ ਸਾਹਮਣੇ ਆ, ਹੁਣ ਕਲਾਇੰਟ ਇਹਨਾਂ ਦਾ ਤਾਂ ਪੇਸ਼ੈਂਟ ਆ, ਕਹਿੰਦਾ ਕਿ ਮੈਨੂੰ ਤਦ ਤੱਕ ਇੱਕ ਇੱਜ਼ਤ ਦੀ ਨਜ਼ਰ ਨਾਲ ਨਹੀਂ ਦੇਖਿਆ ਗਿਆ ਜਦ ਤੱਕ ਮੈਂ ਦਵਾਈ ਲਿਖ ਕੇ ਦੇਣੀ ਨਹੀਂ ਸ਼ੁਰੂ ਕੀਤੀ। ਕਹਿੰਦਾ ਜੇ ਮੈਂ ਕਿਸੇ ਦੇ ਨੋਰਮਲ ਗਲਾ ਖਰਾਬ ਹੈ ਮੈਨੂੰ ਦਿਸ ਰਿਹਾ ਕਿ ਇਟਸ ਵੈਰੀ ਬੇਸਿਕ ਹੈ ਨਾ, ਕਿਸੇ ਨੂੰ ਜ਼ੁਕਾਮ ਹੈ ਨੋਰਮਲ ਹੈ, ਮੈਨੂੰ ਪਤਾ ਇਹ ਗਰਾਰੇ ਨਾਲ ਅਤੇ ਸਟੀਮ ਨਾਲ ਹੀ ਆ ਨਾ, ਜਿੰਨੀ ਮੈਂ ਦਵਾਈ ਲਿਖਣੀ ਹੈ ਉਹ ਬੇਸਲੈਸ, ਉਹਨੇ ਕੁਛ ਵਾਧਾ ਕਰਨਾ ਨਹੀਂ, ਕਿਉਂਕਿ ਜ਼ੁਕਾਮ ਦਾ ਤਾਂ ਅੱਜ ਤੱਕ ਕੋਈ ਇਸ ਤਰ੍ਹਾਂ ਦਾ ਕੋਈ ਡਰੱਗ ਨਹੀਂ ਆਇਆ। ਹਾਂ, ਉਹ ਇਨਹੇਲਰ ਲੈ ਲਉਂਗੇ ਥੋੜ੍ਹੇ ਟਾਈਮ ਲਈ ਹੈਲਪ ਕਰ ਦੇਗਾ ਹੈ ਨਾ, ਖਾਂਸੀ ਵੀ ਇੱਦਾਂ ਦੀ ਚੀਜ਼ ਹੈ ਕਿ ਜੇ 6 ਦਿਨ ਦਵਾਈ ਲੈਣੀ ਲੈ ਲਓ, ਜੇ ਗਰਾਰੇ ਨਾਲ ਵੀ ਸੈੱਟ ਹੋ ਜਾਏ ਕਿ ਸਟਾਰਟਿੰਗ, ਜੋ ਸ਼ਾਇਦ ਇੱਥੇ ਡਾਕਟਰਸ ਕਰਦੇ ਹੈ ਨਾ, ਦੇ ਡੋਂਟ ਗਿਵ ਯੂ ਪ੍ਰਿਸਕ੍ਰਿਪਸ਼ਨ,
0: ਕੋਸ਼ਿਸ਼ ਕਰਦੇ ਵੀ
1: ਉਹ ਕਹਿੰਦਾ ਕਿ ਕੰਪਲੇਂਟ ਕਰਕੇ ਗਿਆ ਕਿ ਪੇਸ਼ੈਂਟ ਕਿ ਤੁਸੀਂ ਡਾਕਟਰ ਕਿੱਦਾਂ ਦਾ ਬਿਠਾਇਆ ਹੋਇਆ ਹੈ ਨਾ, ਫਿਰ ਉਹਨੂੰ ਅੱਗੋਂ ਇਹ ਪ੍ਰੈਸ਼ਰ ਆਇਆ ਕਿ ਯੂ ਆਰ ਨੋਟ ਹੇਅਰ ਟੂ ਡੂ ਸਮਾਜ ਸੇਵਾ ਟਾਈਪ ਬੱਚੇ,
2: कि नीचे केमिस्ट है, पूरी फार्मेसी है, कि लिखो दवाई लिखो, कुछ गलत नहीं कर रहे हो, लोगों को छेती चाहिए रिलीफ। तो वह देखो अल्टीमेटली होंगे कि हम असी इतने आए हैं 27-28 साल की उम्र च मैं आया, मेरी एंटीबॉडीज़ की रेजिस्टेंस बिल्कुल खत्म है 2 पैरासीटामोल, मैंने बुखार होगा क्योंकि इन्नी पैरासीटामोल खा ली छोटी तो छोटी बड़ी बड़ी चीज़ नू लेके क्यों रेजिस्टेंस है।
0: हाँ नहीं लोगों को आदत पैगी
2: एंटीबायोटिक तो अलावा गल नहीं मानती, फिर एंटीबायोटिक की भी एक टाइम तक रेजिस्टेंस खत्म हो जानी है फिर बंदा ही करे, कई दी खत्म हुई होंगी है सीधे ड्रिपां ते लगदे जिहड़ा बिल्कुल हैवी डोसेज होंगी है वो लगती है।
0: हुण तुसीं वेखो भी जिहड़े सिस्टम दे विच एक बंदे नू बचपन तो ही आदत पई है कि इलाज इदां हुंदा वा, जे कोई सिर्फ तुहानू समझा के घल दे ते उह इलाज नहीं आ, उह इलाज इह हुंदा भी उह टीका लावे
2: टीका लगे
0: गोलियां दवे
2: 6 गोलियां होण,
0: हाँ सवेरे शाम दुपहरे ते फिर कवे भी तीसरे दिन फिर आके विखायो ते बाहरों आ वाले टेस्ट करा लो। सो एक पैटर्न साडे दिमाग दे विच बैठा, फिर उत्थे ते सानू लगूगा ही भी यार इन्हें खाना पूर्ति की है अहीं पैसे हुण तुसीं दूर की जाना पापा, एक दिन हसदे हाँ आपां कि जदों टेस्ट करा लईदा ना, मान लो कोई 100 तुसीं टेस्ट कराया ने 1200 दी पर्ची कटती है ना, ते बाहर बैठा बंदा ना मतलब इदां फील कर रहा हुंदा वी निकल ही आवे कुछ इन्ने पैसे खर्चे गए
2: अच्छा बाहर बैठा नहीं हुंदा, बाहर बैठे टेंशन हुंदी है, जो आवे ना कुछ नहीं निकलिया फिर बंदे अंदर तो मैं पैसे बर्बाद किते यार, कुछ निकलिया हुंदा तां भी बंदा कहंदा हां चलो 1500 लाया किसी पखा
0: किसी खूखा, फिर उस डॉक्टर ते गुस्सा चढ़ रहा हुंदा डॉक्टर मेनू कहिंदा तू शुक्र मना भी नहीं कुछ निकलिया, तू चाहना है भी कुछ निकले, कहिंदा पर तुसीं टेस्ट ते नजायज़ कराता ना नाले मेरा टाइम खराब
2: किया,
0: बन गई है। खैर एक मैं हुण चेक कर रहा हां, हालांकि भारत दे विच इदां दे कोई अंकड़े जिहड़े आ उह सानू पता ही है किन्ने क वाजिब होणे आ, ते नाल पैरलर जदों आपां आस्ट्रेलिया दे रखांगे ते फिर सानू होर बेहतर आइडिया हो जाऊगा। ऑन एवरेज कहिंदे ने कि 1 साल दे विच 5 लाख लोक मरदे ने डॉक्टर दीआं गलतियां दे करके, जां फिर गलत दवाई देण दे करके, जां फिर गलत डायगनोज होण दे करके, ते इह अगेन फिर उही आ भी इह पता ही है सानू किन्ने क दुनिया च किसी भी कोने च बैठे तुसीं सुन रहे हो, ते एक आपां मान लो कोई गड्डी लैणी साइकल लैणा ते उह वी आपां रेट इधरों उधरों पता कर लैणे, सो इस करके जदों इदां दा कोई गंभीर मसला वा साडी सेहत संबंधी ते आपां इधरों उधरों जरूर आंकड़े जिदा के इतने कुछ एक संस्थावां ने AIHW ते UNSW, सो इन्हां दीआं जिहड़ियां ताजा रिपोर्टां ने वख वख संस्थावां दीआं उन्हां दे आधार दे उत्ते इत्थे भी सालाना मौतां दी दर 18,000 तों लैके 54,000 लोकां दी आ आस्ट्रेलिया दे विच। सो इन्ने लोग जिहड़ी अपनी जान गवा देंदे ने, ते लगभग 50,000 दे करीब लोग ने जिहड़े हर साल डॉक्टरां दी लापरवाही दे करके अपाहज हो जांदे आ, जां जिन्हां दा कोई भी जिहड़ा मुड़ के शरीरक नुकसान जिहड़ा वो देखदा मतलब चाहे नहीं देखदा
2: पर ठीक नहीं होना
0: अंदरूनी तौर दे उत्ते, ते वो चीज़ सामने आउंदी है। उस तों इलावा जिहड़ियां आस्ट्रेलिया दे विच लगभग 1,40,000 मामले जिहड़े ने वो गलत डायगनोज दे भी ने, जिन्हां दे विचों 4,000 मौतां जिहड़ियां सीधे तौर दे उत्ते गलत बीमारी डायगनोज करन दे करके हो जांदी।
2: माय गॉड, अच्छा ये उम्मीद नहीं रखते आपां शायद इस तरह बाहर आके रेंदे हुए।
0: हाँ नहीं पर मैं एक तो यह पक्ष आ कि आपां इत्थे उम्मीद नहीं रखते, वह भी साडी गलती है आपां उम्मीद नहीं रखते, पर दूसरी चीज़ मैं इस एंगल तो भी वेख रहा भी जे इत्थे इन्नी घट आबादी के बावजूद
2: हाँ
0: परसेंटेज है तुम सोचो भी यकीन आता तुम्हें भी आस्ट्रेलिया उत्थे सिर्फ इन्ने के हो
2: तो है ही नहीं, ओबवियस जी गल ही यह है कि कई आज तक किसी भी तगड़े हॉस्पिटल नू क्या नहीं गया कि भई तुसी गलत कर कीता, किसी नू आज तक सस्पेंड नहीं किया गया, खत्म नहीं किया गया उन्हां दा लाइसेंस, तो फिर वो तो सीधी सादी गल है कि ये कितना ही ज़्यादा बहुत मेलो डाउन किया वर्जन होना कि 5 लाख ही जाता, मैनू तो लगता ईजीली 15-20 लाख
0: ਚਲੋ ਆਪਾਂ ਇਹ ਨਹੀਂ ਕੋਟ ਕਰ ਸਕਦੇ ਕੁਛ,
2: ਆਪਾਂ ਕੋਟ ਨਹੀਂ ਕਰ ਸਕਦੇ, ਗੱਲ ਸਹੀ ਤੁਹਾਡੀ, ਪਰ ਐਟਲੀਸਟ ਇਹ ਦੋ ਤਿੰਨ ਗੁਣਾ ਵੱਧ ਹੋਏਗਾ ਜੋ ਮੈਨੂੰ ਲੱਗਦਾ ਇੱਥੇ ਵੀ। ਮੈਨੂੰ ਲੱਗਦਾ ਭਾਈ ਸ਼ਾਇਦ ਬਿਕੋਜ਼ ਆਈ ਹੈਵ ਸੀਨ ਇਟ, ਜੇ ਆਪਾਂ ਬਹੁਤ ਜ਼ਿਆਦਾ ਚੱਲ ਜਾਈਏ ਅੱਗੇ ਤੇ ਅੱਗੇ ਰੀਜਨਲ ਚੱਲ ਜਾਈਏ ਤੇ ਉੱਥੇ ਇੰਨੀ ਜ਼ਿਆਦਾ ਹੋਸਪਿਟਲ ਫੈਸਿਲਿਟੀਜ਼ ਹੈਗੀਆਂ ਨਹੀਂ ਹੈ ਨਾ, ਤਾਂ ਕਰਕੇ ਵੀ ਸ਼ਾਇਦ ਇਹ ਵਾਲਾ ਨੰਬਰ ਹੋਣਾ।
0: ਪਰ ਉੱਥੇ ਲੋਕ ਬਿਮਾਰ ਵੀ ਤਾਂ ਘੱਟ ਹੁੰਦੇ ਨਾ,
2: ਹਾਂ
0: ਸੋ ਨਹੀਂ ਹੁੰਦੀਆਂ, ਪਰ ਆਪਾਂ ਇਹ ਵੇਖਦੇ ਹਾਂ ਵੀ ਭਾਵੇਂ ਦੂਰ ਦਰੇਡੇ ਕਿਤੇ ਵੀ ਤੁਸੀਂ ਹੈਲੀਕਾਪਟਰ ਦੇ ਨਾਲ ਤੁਹਾਨੂੰ ਜਿਹੜੀ ਉਸੇ ਵੇਲੇ ਲਿਫਟ ਕੀਤਾ ਜਾਂਦਾ। ਸੋ ਪਰ ਆਪਾਂ ਚਲੋ ਫਿਰ ਵੀ ਆਪਾਂ ਜਿੱਥੇ ਰਹਿ ਰਹੇ ਹਾਂ ਤੇ ਜਿੱਥੋਂ ਆਏ ਹਾਂ ਇੱਕ ਉਸ ਚੀਜ਼ ਦਾ ਜਿਹੜਾ ਉਹ ਕੰਪੈਰੀਜ਼ਨ ਆ। ਸੋ ਇਸ ਪਰ ਇੱਥੇ ਆ ਵੀ ਤੁਸੀਂ ਕੋਈ ਕਾਰਵਾਈ ਜ਼ਰੂਰ ਤੁਸੀਂ ਕਰ ਸਕਦੇ ਹੋ ਵੀ ਤੁਹਾਨੂੰ ਇਹ ਲੱਗਦਾ ਵੀ ਹਾਂ ਤੁਸੀਂ ਕਿਸੇ ਹੱਦ ਤੱਕ ਤੁਸੀਂ ਕੋਈ ਨਾ ਕੋਈ ਪੁੱਛ ਗਿੱਛ ਤੁਹਾਡੀ ਹੋ ਸਕਦੀ ਆ। ਸੋ ਜਿਵੇਂ ਕਿ ਵਿਕਟੋਰੀਆ ਦੀ ਜੇ ਗੱਲ ਕਰੀਏ ਤੇ ਐਚ ਸੀ ਸੀ ਜਿਹੜਾ ਆਪਣਾ ਹੈਲਥ ਕੰਪਲੇਸ਼ਨ ਕਮਿਸ਼ਨ ਆ, ਉਹਦੇ ਵਿੱਚ ਤੁਸੀਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਅਤੇ ਆਸਟ੍ਰੇਲੀਆ ਦੇ ਵਿੱਚ ਜੇਕਰ ਕੋਈ ਇੱਦਾਂ ਦੀ ਕੋਈ ਨਜ਼ਰਅੰਦਾਜ਼ੀ ਕੀਤੀ ਜਾਂਦੀ ਹੈ ਤਾਂ ਕਾਨੂੰਨ ਦੇ ਮੁਤਾਬਕ ਮਰੀਜ਼ ਹਰਜਾਨੇ ਦੇ ਲਈ ਦਾਅਵਾ ਕਰ ਸਕਦਾ। ਇਸ ਤੋਂ ਇਲਾਵਾ ਖਰਚਾ ਜਿਹੜਾ ਵਾ ਜਾਂ ਨੁਕਸਾਨ ਦੀ ਭਰਪਾਈ ਆ ਉਹ ਜਾਂ ਫਿਰ ਮਾਨਸਿਕ ਪਰੇਸ਼ਾਨੀ ਇਹਦੇ ਲਈ ਵੱਖਰਾ ਤੁਹਾਨੂੰ ਮੁਆਵਜ਼ਾ ਮਿਲ ਜਾਂਦਾ। ਪਰ ਜੋ ਪ੍ਰੈਕਟੀਕਲੀ ਮੈਂ ਕੁਛ ਇੱਕ ਕੇਸਾਂ ਦੇ ਵਿੱਚ ਵੇਖਿਆ ਉਹਦੇ ਵਿੱਚ ਜਿਹੜਾ ਨੋ ਵਿਨ ਨੋ ਫੀਸ ਵਾਲੇ ਜਿਹੜੇ ਵਕੀਲ ਨੇ ਜ਼ਿਆਦਾਤਰ ਉਹੀ ਕਮਾ ਕੇ ਜਾਂਦੇ ਆ, ਕੋਈ ਸਿੱਧਾ ਸਿੱਧਾ ਇਹਨਾਂ ਮਹਿਕਮਿਆਂ ਦੇ ਵਿੱਚ ਤੁਹਾਡੀ ਜੇਕਰ ਨਹੀਂ ਕੋਈ ਹੱਲ ਹੁੰਦੀ ਤਾਂ ਫਿਰ ਉਹ ਵਕੀਲਾਂ ਦੀ ਇਨਵੋਲਵਮੈਂਟ ਹੁੰਦੀ ਆ ਕਿ ਆਪਾਂ ਵੇਖਾਂਗੇ ਚਾਖਾਂਗੇ ਆਪਾਂ ਲੜਾਂਗੇ, ਪਰ ਉਹ ਇੰਨੇ ਕੁ ਲੰਮੇ ਚਲੇ ਜਾਂਦੇ ਨੇ ਉਹ ਕੇਸ ਵੀ, ਵੱਡੇ ਵੱਡੇ ਹਰਜਾਨੇ ਮਿਲਦੇ ਨੇ ਪਰ ਉਹਦੇ ਵਿੱਚੋਂ ਉਹਨਾਂ ਮਰੀਜ਼ ਨਹੀਂ ਕਮਾ ਕੇ ਜਾਂਦਾ ਜਿੰਨੇ
2: ਜਿੰਨਾ
0: ਸੰਸਥਾਵਾਂ ਲੈ ਜਾਂਦੀਆਂ ਨੇ। ਖੈਰ ਉਹਨਾਂ ਨੇ ਵੀ ਉਹ ਲੜਨਾ ਹੁੰਦਾ, ਯਾਨੀ ਕਿ ਕੁੱਲ ਮਿਲਾ ਕੇ ਹਰ ਥਾਂ ਦੇ ਉੱਤੇ ਕੁਛ ਨਾ ਕੁਛ,
2: ਬਟ ਸਟਿਲ ਬੈਟਰ ਦੈਨ, ਮਤਲਬ ਉੱਥੇ ਤਾਂ ਸੁਣਵਾਈ ਨਹੀਂ ਹੈ, ਇੱਥੇ ਤਾਂ ਚਲੋ ਕੋਈ ਆਪਣੇ ਟਾਈਮ ਦਾ ਵੀ ਤਾਂ ਰਿਸਕ ਲੈ ਹੀ ਰਿਹਾ ਕਿ ਤੁਹਾਡੇ ਲਈ ਸਾਲ ਲੜ ਰਿਹਾ, ਡੇਢ ਸਾਲ ਲੜ ਰਿਹਾ, ਕੁਛ ਲੈ ਗਿਆ।
0: ਹਾਲਾਂਕਿ ਉੱਥੇ ਵੀ ਇੱਦਾਂ ਵਾ ਕਿ ਜਿਹਨੂੰ ਨਹੀਂ ਨੌਲੇਜ ਉਹ ਬੰਦਾ ਫਿਰ ਉੱਦਾਂ ਕਿ ਚੀਜ਼ ਸੈਟਿਸਫਾਈ ਜਿਹਾ ਹੋ ਕੇ ਬਹਿ ਜਾਂਦਾ ਵੀ ਚਲੋ ਠੀਕ ਹੈ ਇਹ ਹੁਣ ਇੱਦਾਂ ਹੀ ਹੋਣਾ। ਪਰ ਜੇ ਆਪਾਂ ਇਹ ਵੇਖੀਏ ਵੀ ਜਿਹਨਾਂ ਨੂੰ ਪਤਾ ਵਾ ਉਹ ਬੰਦੇ ਫਿਰ ਕੁਛ ਨਾ ਕੁਛ ਤਾਂ ਜ਼ਰੂਰ ਕਰ ਹੀ ਲੈਂਦੇ ਆ, ਉਹ ਸਿਰੜੀ ਹੁੰਦੇ ਆ, ਉਹ ਅੜੇ ਰਹਿੰਦੇ ਆ। ਕਈ ਵਾਰੀ ਤੁਹਾਨੂੰ ਇਹ ਚੀਜ਼ ਪਤਾ ਲੱਗਦੀ ਹੈ, ਜਿੱਦਾਂ ਮੇਰਾ ਘਰ ਇੰਸ਼ੋਰੈਂਸ ਦਾ ਮਸਲਾ ਪਿਆ ਸੀ, ਹੁਣ ਚਲੋ ਮੇਰੇ ਲਈ ਉਦੋਂ ਨਵੀਂ ਗੱਲ ਸੀ, ਅਤੇ ਓਮਬਡਸਮੈਨ ਉੱਥੇ ਵੀ ਕੰਮ ਕਰਦਾ।
2: ਅੱਛਾ,
0: ਠੀਕ ਆ, ਉੱਥੇ ਵੀ ਉਹ ਸੰਸਥਾਵਾਂ ਨੇ, ਉਹ ਵੱਖਰੀ ਗੱਲ ਹੈ ਕਿ ਉਹ ਆਪਣੇ ਪੱਧਰ ਦੇ ਉੱਤੇ ਇੱਥੋਂ ਵਰਗੇ ਤਰੀਕੇ ਦੇ ਨਹੀਂ ਆ, ਪਰ ਜੇ ਤੁਸੀਂ
2: ਉਹ ਐਫੀਸ਼ੀਐਂਸੀ ਨਹੀਂ,
0: ਹਾਂ ਅੜੇ ਰਹੋ ਤੁਸੀਂ ਤੁਰੇ ਰਹੋ ਅਤੇ ਕਿਸੇ ਨੂੰ ਕੋਈ ਨਾ ਕੋਈ ਜਵਾਬ ਦੇਈ ਤਾਂ ਉਹਨਾਂ ਨੂੰ ਵੀ ਦੇਣੀ ਪੈਂਦੀ ਆ। ਪਰ ਆਪਾਂ ਉੱਥੇ ਇਹ ਮੰਨ ਕੇ ਚੱਲਦੇ ਹਾਂ ਵੀ ਇੱਦਾਂ ਨਹੀਂ ਕੁਛ ਵੀ ਹੋਣਾ, ਸਿੱਧਾ ਕਹਿ ਕੁਆ ਕੇ ਕੁਛ ਕਰਵਾ ਲੈਂਦੇ ਹਾਂ ਜਾਂ ਕੋਈ ਪ੍ਰੈਸ਼ਰ ਪਵਾ ਲੈਂਦੇ ਹਾਂ ਜਾਂ ਕਿਸੇ ਪੋਲੀਟੀਸ਼ੀਅਨ ਕੋਲ ਦਬਕਾ ਮਰਵਾ ਲੈਂਦੇ। ਸੋ ਇਹਨਾਂ ਚੀਜ਼ਾਂ ਦੇ ਕਰਕੇ ਅਸੀਂ ਪੋਲੀਟੀਸ਼ੀਅਨ ਦੀ ਜਿਹੜੀ ਆ ਉਹ ਭੁਗਤ ਵੀ ਵਧਾਈ, ਉਹਦੇ ਥੱਲੇ ਵੀ ਆ ਗਏ ਵੋਟ ਪਾਉਣ ਦੇ ਲਈ, ਇਸੇ ਚੱਕਰ ਦੇ ਕਰਕੇ ਆਪਾਂ ਪੈਸੇ ਦੀ ਵੀ ਉੱਥੇ ਬਰਬਾਦੀ ਕਰਦੇ ਹਾਂ। ਇਹੋ ਹੀ ਵਜ੍ਹਾ ਵਾ ਵੀ ਸਾਡਾ ਉੱਥੇ ਬਾਅਦ ਵਿੱਚ ਸਿਸਟਮ ਜਿਹੜਾ ਉਹ ਇੱਦਾਂ ਦਾ ਕ੍ਰੀਏਟ ਹੋ ਜਾਂਦਾ ਵੀ ਆਪਾਂ ਮੁੜ ਕੇ ਉਹਦੇ ਥੱਲੇ ਨਿਕਲ ਹੀ ਨਹੀਂ ਪਾਉਂਦੇ। ਸੋ ਡਿਪੈਂਡੈਂਸੀ ਹੋਰ ਜ਼ਿਆਦਾ ਤੁਹਾਡੀ ਵੱਧ ਜਾਂਦੀ ਆ, ਸਿਸਟਮ ਹੋਰ ਜ਼ਿਆਦਾ ਮਹਿੰਗਾ ਹੁੰਦਾ ਜਾਂਦਾ। ਸੋ ਆਪਾਂ ਹੋਰ ਹੋਰ ਤਰੀਕਿਆਂ ਦੇ ਨਾਲ ਸਾਨੂੰ ਇਹ ਸ਼ੋਰਟਕੱਟ ਜਿੱਥੋਂ ਆਪਾਂ ਸ਼ੁਰੂ ਹੋਏ ਹਾਂ ਫਿਰ ਉੱਥੇ ਗੱਲ ਆ ਜਾਂਦੀ ਹੈ ਵੀ ਪੇਪਰ ਦੀ, ਵੀ ਇਹ ਸ਼ੋਰਟਕੱਟ ਹੀ ਹੈ ਨਾ ਵੀ ਆਪਾਂ ਇੱਦਾਂ ਕਰਕੇ ਆਪਾਂ ਐਡਮਿਸ਼ਨ ਲੈ ਲਈਏ। ਸੋ ਸ਼ੋਰਟਕੱਟ ਜ਼ਿੰਦਗੀ 'ਚ ਕਿੱਥੇ ਸਾਨੂੰ ਕਿੱਥੋਂ ਕਿੱਥੇ ਲੈ ਕੇ ਜਾਂਦੇ ਆ ਉਹ ਆਪਾਂ ਇਸ ਸਿਨੈਰੀਓ 'ਚ ਵੇਖ ਸਕਦੇ ਹਾਂ। ਸੋ ਖੈਰ ਆਪਾਂ ਗੱਲਬਾਤ ਸਾਡੀ ਸ਼ੁਰੂ ਹੋਈ ਸੀ ਡਾਕਟਰਾਂ ਦੀ ਤਾਂ ਆਪਾਂ ਕਰ ਰਹੇ ਹਾਂ ਕਿਉਂਕਿ ਨੀਟ ਦੇ ਇਗਜ਼ਾਮ ਦੇ ਵਿੱਚ ਜੋ ਧਾਂਦਲੀ ਹੋਈ ਹੈ, ਪੇਪਰ ਲੀਕ ਹੋਇਆ, ਅਤੇ ਉਸ ਤੋਂ ਬਾਅਦ ਆਪਾਂ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਸੋ ਫਿਲਹਾਲ ਆਪਾਂ ਨਿਬੇੜੀਏ ਇੱਥੇ ਕਿ ਜੇ ਇੱਕ ਬ੍ਰੇਕ ਲਈਏ।
2: ਨਹੀਂ
0: ਹਾਂਜੀ
2: ਨਹੀਂ ਨਿਬੇੜਨਾ ਨਹੀਂ,
0: ਅੱਛਾ
2: ਹੋਰ ਗੱਲਾਂ ਕਰਨੀਆਂ।
0: ਅੱਛਾ
2: ਨਹੀਂ ਕਰਨੀਆਂ, ਨਹੀਂ ਕਰਨੀਆਂ,
0: ਚਲੋ ਆਪਾਂ ਇੱਕ ਬ੍ਰੇਕ ਲੈ ਕੇ
2: ਬ੍ਰੇਕ ਲੈ ਕੇ ਆਉਂਦੇ ਹਾਂ
0: ਅਤੇ ਪਾਣੀ ਤਾਂ ਨਹੀਂ ਪੀ ਕੇ ਵਾਪਸ ਆਉਂਦੇ ਹਾਂ। ਅਤੇ ਧੰਨਵਾਦ ਤੁਹਾਡਾ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674
3: AM। ਜੀ ਕੀ ਹਾਲ ਹੈ ਪਿੱਠ ਦਰਦ ਦਾ? ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
4: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492। ਕ੍ਰੀਏਟਿਵ ਇਵੈਂਟਸ ਲੈ ਕੇ ਆ ਰਹੇ ਨੇ ਸਾਲ ਦੀ ਸਭ ਤੋਂ ਇੰਤਜ਼ਾਰ ਕੀਤੀ ਗਈ ਸੰਗੀਤਮਈ ਸ਼ਾਮ, ਹੈਰੀਟੇਜ ਟੂਰ 2026, ਡਾਕਟਰ ਸਤਿੰਦਰ ਸਰਤਾਜ।
5: ਹੋਲਾਵਾ ਇਸ਼ਕ ਦੇ ਅੰਬਰੀ ਉਡਾਰੀਆਂ, ਮੈਨੂੰ ਪਿਆਰ ਦੀਆਂ ਜੜੀਆਂ ਖੁਮਾਰੀਆਂ।
3: ਮਈ 2026 ਸ਼ਾਮ 6 ਵਜੇ ਮੈਲਬਨ ਦੀ ਸ਼ਾਨ ਰੋਡ ਲੇਵਰ ਅਰੇਨਾ ਵਿੱਚ। ਸਪਾਂਸਰਸ਼ਿਪ ਦੀ ਇਨਫਾਰਮੇਸ਼ਨ ਲਈ ਕਾਲ ਕਰੋ 0426809499। ਫਾਰ ਟਿਕਟਸ ਵਿਜ਼ਿਟ tiktek.com.au।
6: ਇੱਕ ਪ੍ਰਾਰੰਭਿਕ ਬਾਲਿਆਵਸਥਾ ਸ਼ਿਕਸ਼ਕ ਜਾਂ ਪ੍ਰਸ਼ਿਕਸ਼ਕ ਕੇ ਰੂਪ ਮੇ ਆਪ ਬੱਚੋਂ ਕੇ ਜੀਵਨ ਕੋ ਆਕਾਰ ਦੇ ਸਕਤੇ ਹੈਂ। ਆਪ ਆਪਣਾ ਕਰੀਅਰ ਬਣਾ ਸਕਤੇ ਹੈਂ, ਆਪਣੀ ਵਿਸ਼ੇਸ਼ਜ੍ਞਤਾ ਸਾਂਝਾ ਕਰ ਸਕਤੇ ਹੈਂ ਔਰ ਵਿਕਟੋਰੀਆ ਕੇ ਬੱਚੋਂ ਔਰ ਪਰਿਵਾਰੋਂ ਪਰ ਸਥਾਈ ਪ੍ਰਭਾਵ ਡਾਲ ਸਕਤੇ ਹੈਂ, ਆਪਣੇ ਕਰੀਅਰ ਕੋ ਸੰਵਾਰੇ। ਅਧਿਕ ਜਾਣਕਾਰੀ ਕੇ ਲਿਏ vic.gov.au/kinder ਪਰ ਜਾਏ। ਵਿਕਟੋਰੀਅਨ ਸਰਕਾਰ ਮੈਲਬਨ ਦੁਆਰਾ ਅਧਿਕ੍ਰਿਤ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਉਹ ਕਹਿੰਦੇ ਨਾ, ਜਿਨ੍ਹਾਂ ਦੇ ਵਿਹੜਿਆਂ ਨੂੰ ਖਾ ਲਿਆ ਕੰਧਾਂ ਤੇ ਛੱਤਾਂ ਨੇ, ਉਹਨਾਂ ਨੂੰ ਪਤਾ ਨਹੀਂ ਹੁੰਦਾ ਧੁੱਪ ਕਿਹੋ ਜਿਹੀ ਆਉਂਦੀ।
2: ਵਾਹ ਵਾਹ ਵਾਹ, ਧੁੱਪ ਤੇ ਵੈਸੇ ਤੁਹਾਡੇ ਵਾਲੇ ਪਾਸੇ ਵੀ ਇੱਦਾਂ ਦੀ ਲੱਗਦੀ ਹੋਣੀ ਆ।
1: ਹਾਂਜੀ ਹਾਂਜੀ, ਉਹ ਵੀ ਬਾਹਰਲਾ ਮੁਲਕ 'ਚ ਹੀ ਆ ਜਾਂਦਾ,
2: ਧੁੰਦ ਦਾ ਹੀ ਫਰਕ, ਧੁੰਦ ਦਾ ਹੀ ਫਰਕ ਪੈਂਦਾ। ਹੋ ਸਕਦਾ ਕਿਤੇ ਮਹਿੰਗੀ ਸਸਤੀ ਧੁੰਦ ਵੀ ਪੈਂਦੀ
1: ਆਪਣੀ। ਮੈਂ ਕਿਹਾ ਸੋਚ ਹੀ ਉਹੋ ਜਿਹੀ ਆ ਬਾਈ, ਆਹ ਕਹਿੰਦਾ ਜੇ ਚਾਰ ਸਫੈਦੇ ਲੱਗੇ ਜਮੇ ਡੇਲੋਂ ਬਣਾਇਆ ਪਿਆ ਨਾ, ਜਿਵੇਂ ਨਹਿਰੋ ਨਹਿਰ ਜਾਂਦੇ ਹੁੰਦੇ ਆ। ਮੈਂ ਕਿਹਾ ਭਰਾਵਾ ਹੁਣ ਇੰਨੇ ਬੀਜੇ ਔਖੇ ਹੋ ਕੇ ਲਏ ਆ, ਹੁਣ ਉਧਾਰਨ ਤਾਂ ਚੱਜ ਦੀ ਦੇ ਲਿਆ ਕਰ ਤੂੰ। ਕਹਿੰਦਾ ਨਹੀਂ, ਸਾਡੀ ਚੱਜ ਦੀ ਉਧਾਰਨ ਉਹੀ ਆ।
2: ਨਹੀਂ ਬਿਲਕੁਲ ਤੁਹਾਡੀ ਗੱਲ ਸਹੀ ਆ ਵੀ ਹੁਣ ਇੱਥੋਂ ਥੋੜ੍ਹਾ ਜਿਹਾ ਪਹਿਲਾਂ ਚੱਲ ਜਾਈਏ ਆਪਾਂ ਇੱਕ ਦੋ ਹਫ਼ਤੇ, ਅਤੇ ਉਦੋਂ ਸਾਨੂੰ ਗਰਮੀ ਚੁੱਭਦੀ ਸੀ, ਉਹੀ ਧੁੱਪ ਸੀ। ਹੁਣ ਉਹ ਚੁੱਭ ਜਿਹੜੀ ਧੁੱਪ ਜਿਹੜੀ ਉਹ ਸਾਨੂੰ ਮਿੱਠੀ ਮਿੱਠੀ ਲੱਗਦੀ ਆ, ਕਿਉਂਕਿ ਉਹ ਠੰਡ ਤੋਂ ਬਾਅਦ ਆ
1: ਜੀ। ਹੁਣ ਦੇਖੋ ਹੈ ਨਾ, ਅਪ੍ਰੈਲ ਮਈ 'ਚ ਜਦੋਂ ਵਾਢੀਆਂ ਹੁੰਦੀਆਂ, ਉਦੋਂ ਸੋਨੇ ਦੀ ਕਣੀ ਪਈ ਹੋਵੇ ਅਤੇ ਉਹ ਵੀ ਮਨਜ਼ੂਰ ਨਹੀਂ ਵਾਢੀਆਂ ਦੇ ਦਿਨ ਨੇ। ਨਹੀਂ ਹੈ ਨਾ, ਮਨਮੋਹਣ ਬਾਰ ਸੁਣੀ ਬਿਰਸਾ ਸ਼ੋਅ ਕਰਦੇ ਹੁਣ, ਮਿੰਨੀ ਮਿੰਨੀ ਫੁੱਲ ਪੈਂਦੀ ਹੋਵੇ ਬਾਗਾਂ 'ਚ, ਮੁਰ ਬੋਲਦੇ ਹੁਣ, ਮਨੋ ਮਨ ਸ਼ਰਾਰਤ ਹੋ ਜਾਂਦੀ ਹੈ। ਮੈਂ ਕਿਹਾ ਅਪ੍ਰੈਲ ਮਹੀਨੇ ਕਹੇ ਤਾਂ ਬੰਦਾ ਡਾਂਗਾ ਲੈ ਕੇ ਆ ਜਾਈਏ।
2: ਹਾਂ ਸਹੀ ਗੱਲ,
1: ਡਿਪੈਂਡ ਕਰਦਾ ਉਹੀ ਧੁੱਪ ਆ, ਉਹੀ ਗੱਲਾਂ, ਉਹੀ ਬਾਤਾਂ
2: ਇਹ ਸੌਣ 'ਚ
1: ਫਰੇਮ 'ਚੋਂ,
2: ਇਹ ਸੌਣ 'ਚ ਚੰਗੀਆਂ ਲੱਗਦੀ,
1: ਸੌਣ ਦੀ ਝੜੀ ਜੀ ਲੱਗੀ, ਸੌਣ ਦੀ ਝੜੀ ਹੈ।
2: ਸੌਣ ਤੋਂ ਚੇਤਾ ਆ ਵੀ ਮਤਲਬ ਮੰਨ ਲਓ ਸਵੇਰੇ ਸਵੇਰੇ ਠੰਡ ਹੋਵੇ, ਹਲੇ ਧੁੱਪ ਲੱਗ ਜੇ,
1: ਇਹ ਬੰਦਾ ਸੌਣ 'ਚ ਹੋਵੇ ਸੁੱਤਾ ਪਿਆ ਹੋਵੇ, ਜੱਟ ਪੈਦਾ ਹੋਇਆ ਵੇਲੋ ਸੌਣ ਵਾਸਤੇ, ਉਹ ਭਰਾਵਾ ਛਾਉਣ ਵਾਸਤੇ। ਡਾਟ ਸਾਹਿਬ ਕਹਿੰਦਾ ਸਾਨੂੰ ਸੌਣ ਵਾਲੀਆਂ ਨਹੀਂ, ਸਾਨੂੰ ਉੱਠਣ ਵਾਲੀਆਂ ਗੋਲੀਆਂ ਦਓ।
2: ਹਾਂ ਸਹੀ ਗੱਲ ਹੈ, ਇਹ ਇੱਥੇ ਜਾਗਦਿਆਂ ਦੇ ਨਹੀਂ ਕੰਮ ਮੁੱਕਦੇ, ਉੱਠਿਆਂ ਦੇ ਕਿੱਥੋਂ ਮੁੱਕਣੇ।
1: ਹਾਂ ਇਹ ਵੀ ਔਖਾ ਯਾਰ,
2: ਉੱਤੋਂ ਬਜਟ ਆ ਗਿਆ
1: ਨਾਲੇ ਕੋਈ ਨਾ ਹੈ ਨਾ। ਹੁਣ ਤਾਂ ਕੁੱਤਾ ਵੀ ਭੌਂਕੇ ਅਤੇ ਐਂ ਲੱਗਦਾ ਜਿਵੇਂ ਸਲਾਹ ਦੇ ਕੇ ਗਿਆ ਹੁੰਦਾ। ਲੋਕ ਕਰਨਗੇ, ਦੇਖੋ ਜੀ ਸਕਸੈਸ ਉਹੀ ਹੈ, ਤੁਸੀਂ ਸੁੱਤੇ ਵੀ ਪਏ ਹੋ ਨਾ, ਤੁਹਾਡੇ ਕਿਸੇ ਨਾ ਕਿਸੇ ਜਗ੍ਹਾ ਪੈਸੇ ਬਣ ਰਹੇ ਆ। ਮੈਂ ਕਿਹਾ ਤੁਹਾਡੇ ਜਾਗਦੇ ਹੁੰਦੇ ਨਹੀਂ ਬਣਦੇ ਭਰਾਵਾ ਤੂੰ। ਮੈਂ ਕਿਹਾ ਅੱਗੇ ਹੋਰ ਜ਼ਖਮਾਂ ਤੇ, ਤੇਰੇ ਦਿੱਤੇ ਜ਼ਖਮਾਂ ਚੋਂ ਕਹਿੰਦਾ ਤੂੰ ਹਜੇ ਵੀ ਧੂੰਆਂ ਨਿਕਲਦਾ, ਕਿਤੇ ਹਰੇ ਨਾ ਹੋ ਜਾਣ, ਪੂਰਾ ਬਜਟ ਹੀ ਛਿੜਕ ਜਾ, ਮਾਫ ਕਰਨਾ ਪੂਰਾ ਨੂਣ ਹੀ ਛਿੜਕ ਜਾ। ਬਜਟ ਵੈਸੇ ਰਣਜੋਤ ਕਹਿੰਦੇ ਗਰੀਬ ਆਦਮੀ ਦੇ ਨਾ ਸਰਕਾਰ ਨੇ ਗੁੱਦੇ ਵਾਲੇ ਦਸਤਾਨੇ ਨਾ ਮਾਰਿਆ ਘਸਾਉਣ ਦਾ,
2: ਮਤਲਬ ਸੱਜੀ ਵਿਖਾ ਕੇ ਖੱਬੀ ਮਾਰੀ ਹੁੰਦੀ।
1: ਹਾਂ ਉਹ ਇਹੀ ਆ ਵੀ ਹੈ ਨਾ, ਦੇਖੋ $250 ਤੁਹਾਨੂੰ ਇੱਥੋਂ ਬਚ ਜਾਣੇ ਆ, ਟੈਕਸ ਬੈਨੀਫਿਟ ਮਿਲ ਜਾਣਾ, ਉੱਥੋਂ ਆਹ ਹੋ ਜਾਣਾ, ਇੱਥੋਂ ਆਹ ਹੋ ਜਾਣਾ, ਹੋ ਗਿਆ ਨਾ। ਹੁਣ ਅਗਲੇ 4 ਸਾਲਾਂ 'ਚ ਤੁਹਾਨੂੰ $250-$250 ਲਾਓ, ਕਿੰਨੇ ਬਣ ਗਏ? ਬੰਦਾ ਕਹਿੰਦਾ ਹੈ ਜੀ, ਕੈਲਕੂਲੇਟਰ ਦੇ ਕਰਕੇ ਦੇਖੋ ਨਾ, ਕਹਿੰਦਾ ਰਹਿਣ ਦੇ ਭਰਾਵਾ।
2: ਨਹੀਂ ਜਿਹੜਾ ਇਹ ਸਿੱਧਾ ਸਿੱਧਾ ਜਿਹਾ ਹਿਸਾਬ ਜਿੱਦਾਂ ਸਮਝਾਉਂਦੇ ਨਾ, ਮਤਲਬ ਕਿਸੇ ਵੀ ਇਹ ਨਹੀਂ ਵੀ ਸਰਕਾਰ ਕਿਸੇ ਵੀ ਸਪੈਸ਼ਲਿਸਟ ਕੋਲ ਚਲ ਜਾਓ, ਪਤਾ ਨਹੀਂ ਜਾਂਦੇ ਆਪਣਾ ਸਿਸਟਮ ਉੱਦਾਂ ਦਾ, ਮੈਨੂੰ ਤਾਂ ਕਦੇ ਵੀ ਨਹੀਂ ਸਮਝ ਆਇਆ ਵੀ ਇਹਦੇ 'ਚੋਂ ਫਾਇਦਾ ਕੀ ਨਿਕਲਿਆ। ਫਿਰ ਫਾਇਦਾ ਕਾਗਜ਼ੀ ਪਤਨੀ ਤਾਂ ਦਿਖ ਪੈਂਦਾ, ਪਰ ਜਦੋਂ ਆਪਾਂ ਉਹਨੂੰ ਸਾਰਾ ਕੁਛ ਸਮਝਾ ਕੇ ਤਾਂ ਫਿਰ ਉਹ ਕਹਿੰਦੇ ਆ ਨਾ ਵੀ ਇੰਨੇ 'ਚ ਪਾ ਦਿਉ ਹੁਣ।
1: ਇਹੀ ਆ, ਤੁਸੀਂ ਕਲੇਮ ਕਰ ਲੈਣੇ ਆ ਤਾਂ।
2: ਹਾਂ ਇਹ ਤੁਹਾਡੇ ਕਲੇਮ ਹੋਏ ਨੇ, ਇਹ ਤੁਹਾਡੇ ਬਚ ਜਾਣੇ। ਬੰਦਾ ਸੋਚਦਾ ਵੀ ਬਚ ਕਿੱਦਾਂ ਜਾਣੇ ਆ,
1: ਉਹੀ ਟਾਂਗੇ ਵਾਲੇ ਬਾਬੇ ਵਾਲਾ ਹੀ ਕੰਮ ਆ, ਕਹਿੰਦਾ ਜੀ ਲੈ ਦੇ ਕੇ ਝੂਟੇ ਹੀ ਬਚੇ ਆ।
2: ਜਾਂ ਫਿਰ ਹੋਰ ਤੁਹਾਡੀ ਚੀਜ਼ ਮਤਲਬ ਹੋਰ ਜ਼ਿਆਦਾ ਡੰਗਾਈ 'ਚ ਹੋ ਜਾਂਦੀ, ਜਦੋਂ ਮੰਨ ਲਓ ਤੁਸੀਂ ਟੈਕਸ ਟੁਕਸ ਭਰਿਆ ਹੋਵੇ ਨਾ, ਅਤੇ ਉਹ ਕਹਿਣ ਵੀ ਹਾਂਜੀ ਇਸ ਵਾਰੀ ਤੁਸੀਂ ਇੰਨਾ 15,000-20,000 ਤੁਸੀਂ ਭਰਨਾ, ਅਤੇ ਉਹ ਤੋਂ ਬਾਅਦ 'ਚ ਕਹਿਣ ਵੀ ਬਿਜ਼ਨਸ ਤਾਂ ਘਾਟੇ 'ਚ ਹੀ ਆ ਨਾ।
1: ਇਹ ਵੀ ਆ ਨਾਲ, ਨਹੀਂ ਜੇ ਤੁਸੀਂ ਨੌਕਰੀ ਪੇਸ਼ਾ ਵੀ ਹੋ ਨਾ, ਅਤੇ ਤੁਹਾਡਾ $25,000-30,000 ਟੈਕਸ ਕੱਟ ਕੇ ਬਾਅਦ 'ਚ ਕਹਿਣਗੇ $23-97 ਤੁਹਾਨੂੰ ਵਾਪਸ ਆ ਜਾਣੇ,
2: 99 ਸੈਂਟ।
1: ਨਾਲੇ ਏਜੰਟ ਦੇ ਜਿਹੜੇ ਪੈਸੇ ਆ ਅਕਾਊਂਟੈਂਟ ਦੇ, ਉਹ ਵੀ ਵਿੱਚ ਹੀ ਕੱਟੇ ਜਾਣੇ ਆ, ਉਹ ਟੋਟਲ ਦੇ ਅਗੇਂਸਟ ਆ, ਤੁਹਾਡੇ ਪੱਲਿਓਂ ਥੋੜ੍ਹੀ ਪੈ ਰਹੇ ਆ।
2: ਇਹ ਚੀਜ਼ ਬੜੀ ਇੰਟਰਸਟਿੰਗ ਹੈ ਨਾ, ਜਦੋਂ ਮੰਨ ਲਓ ਆਪਾਂ ਕੋਈ ਦਾਨ ਪੁੰਨ ਵੀ ਦੇਣਾ ਵਾ, ਅਤੇ ਉੱਥੇ ਵੀ ਹੁਣ ਤਾਂ ਉਹ ਵੀ ਦੱਸਦੇ ਆ ਇਹ ਟੈਕਸ ਡਿਡਕਟੇਬਲ ਹੈ।
1: ਹਾਂ ਉਹਨਾਂ ਨੂੰ ਹੁੰਦਾ ਵੀ 4 ਪੈਸੇ ਭਾਵੇਂ ਵੱਧ ਪਾ ਦੇਣਗੇ ਉਹਨਾਂ ਨੂੰ, ਪਰ ਸਾਡਾ ਨਹੀਂ ਨਾ ਪਤਾ
2: ਵੀ ਟੈਕਸ ਹੋਵੇ ਅਤੇ ਡਿਡਕਟ ਹੋਵੇ।
1: ਹਾਂ ਸਹੀ ਗੱਲ।
2: ਸੋ ਬਜਟ ਆਇਆ ਜੀ, ਬਜਟ ਦੇ ਬਾਰੇ ਤੁਹਾਡੇ ਨਾਲ ਖਬਰਾਂ ਦੇ ਵਿੱਚ ਵੀ ਗੱਲਾਂ ਬਾਤਾਂ ਤੁਹਾਡੇ ਨਾਲ ਕੀਤੀਆਂ, ਸੋਸ਼ਲ ਮੀਡੀਆ ਦੇ ਉੱਤੇ ਵੀ ਤੁਹਾਡੇ ਨਾਲ ਸਾਂਝ ਪਾਈ ਆ। ਸੋ ਵੈਸੇ ਤਾਂ ਮੈਂ ਜਿੱਦਾਂ ਕਹਿੰਦਾ ਹੁੰਦਾ ਵਾ, ਇੱਥੋਂ ਦੇ ਤਾਂ ਫਿਰ ਵੀ ਥੋੜ੍ਹਾ ਬਹੁਤਾ ਨਾ ਹਾਲੇ ਆਪਾਂ ਵੇਖੀਏ, ਅਤੇ ਕਿਤੇ ਨਾ ਕਿਤੇ ਸਮਝ ਪੈਂਦਾ ਵਾ, ਕਿਤੇ ਨਾ ਕਿਤੇ ਆਪਾਂ ਸਮਝਦੇ ਹਾਂ ਕਈ ਚੀਜ਼ਾਂ ਸਿੱਧੀਆਂ ਸਿੱਧੀਆਂ ਜਿਹੀਆਂ, ਚਲੋ ਨਿੱਕੀਆਂ ਨਿੱਕੀਆਂ ਸਮਝ ਆ ਜਾਂਦੀਆਂ ਜਿਹੜੀਆਂ ਸਾਡੇ ਨਾਲ ਸੰਬੰਧਿਤ ਆ। ਸਹੀ ਭੰਬਲ ਭੂਸਾ ਪੈਂਦਾ ਜਦੋਂ ਇੰਡੀਆ ਦਾ ਬਜਟ ਆਉਂਦਾ, ਉਹ 'ਚ ਪਤਾ ਹੀ ਨਹੀਂ ਲੱਗਦਾ
1: ਨਹੀਂ ਉਹ 'ਚ ਬੀੜੀਆਂ ਮਹਿੰਗੀਆਂ ਹੋ ਗਈਆਂ, ਸੈਟਾਂ ਫਲਾਨਾ ਹੋ ਗਿਆ, ਟੀ ਵੀ 'ਤੇ ਆਹ ਲੱਗ ਗਿਆ, ਹੁਣ ਐਲ ਸੀ ਡੀ ਮਹਿੰਗੇ ਹੋ ਜਾਣੇ, ਇਹੋ ਜਿਹੀਆਂ ਨਾ 35-36 ਡੋਟ ਪੁਆਇੰਟ ਜਿਹੇ ਲਿਖੇ ਹੁੰਦੇ ਆ, ਬੰਦਾ ਕਹਿੰਦਾ ਹੈ
2: ਨਹੀਂ ਉਹ ਹੋਰ ਹੀ ਜੀ ਹਿਸਾਬ ਦੇ ਨਾਲ
1: ਸਾਈਕਲਾਂ ਦੇ ਪੁਰਜੇ ਸਸਤੇ ਹੋ ਜਾਣੇ ਆ,
2: ਮਤਲਬ ਇਹ ਗੱਲਾਂ
1: ਬੰਦਾ ਕਹਿੰਦਾ ਯਾਰ ਸਾਈਕਲ ਹੋਊ ਕਿ ਨਹੀਂ, ਨਹੀਂ ਨਹੀਂ ਸਾਈਕਲਾਂ ਦੇ ਪੁਰਜੇ
2: ਪਹਿਲਾਂ ਉਹ ਆਊਗਾ ਤੇ ਫਿਰ ਪੁਰਜੇ। ਸੋ ਇਹਦੇ 'ਚ ਘੁਮਾ ਫਰਾ ਕੇ ਇੰਨਾ ਕੁ ਲਿਖਿਆ ਗਿਆ ਹੁੰਦਾ ਵਾ ਵੀ ਆਮ ਬੰਦੇ ਨੂੰ ਤਾਂ ਮੈਨੂੰ ਲੱਗਦਾ ਵਾ ਵੀ ਔਖਾ ਵਾ, ਪਰ ਕੁਛ ਇੱਕ ਚੀਜ਼ਾਂ ਜਿਹੜੀਆਂ ਨੇ ਉਸ ਬਿਲਕੁਲ ਸੌਖੀਆਂ ਸੌਖੀਆਂ ਨੇ, ਬਿਲਕੁਲ ਸਿੱਧੀਆਂ ਸਿੱਧੀਆਂ ਨੇ, ਜਿਹੜੀਆਂ ਤੁਹਾਡੇ ਸਮਝ 'ਚ ਆਉਣ ਵਾਲੀਆਂ ਨੇ, ਜਿਹੜੀਆਂ ਸਾਨੂੰ ਸਿੱਧੇ ਰੂਪ ਦੇ ਵਿੱਚ ਪ੍ਰਭਾਵਿਤ ਕਰਦੀਆਂ ਨੇ, ਨਿੱਕੇ ਨਿੱਕੇ ਬਿੱਲਾਂ ਦੇ ਵਿੱਚੋਂ ਜੋ ਵੀ ਛੋਟ ਛਡਾ ਨੇ ਉਹ ਤਾਂ ਚਲੋ ਤੁਹਾਡੇ ਤੱਕ ਹੈ ਹੀ ਨੇ, ਜੇ ਕਿਸੇ ਕੋਈ ਕੰਫਿਊਜ਼ਨ ਹੋਊਗੀ ਤਾਂ ਕੱਲ੍ਹ ਨੂੰ ਤੁਸੀਂ ਜ਼ਰੂਰ ਇੱਕ ਦੂਸਰੇ ਨਾਲ ਸਲਾਹ ਮਸ਼ਵਰਾ ਕਰ ਲਿਓ, ਆਪਾਂ ਵੀ ਚਲੋ ਉਹਦੇ 'ਚ ਸ਼ਾਮਿਲ ਹੋਵਾਂਗੇ। ਅਤੇ ਪਰ ਇਹਦੇ ਵਿੱਚ ਇੱਕ ਜਿਹੜਾ ਅੱਗੇ ਆਪਾਂ ਉਹਦੇ 'ਤੇ ਚਲੋ ਫਿਰ ਗੱਲ ਕਰਦੇ ਹਾਂ, ਪਰ ਇਮੀਗ੍ਰੇਸ਼ਨ ਨੂੰ ਲੈ ਕੇ ਕੁਛ ਫੇਰਬਦਲ ਜਿਹੜੇ ਨੇ ਉਹ ਹੋਣ ਦੀ ਸੰਭਾਵਨਾ, ਸੋ ਇਹ ਖਾਸ ਤੌਰ ਦੇ ਉੱਤੇ ਜ਼ਿਆਦਾ ਇੰਪੋਰਟੈਂਸ ਇਸ ਕਰਕੇ ਆ ਕਿਉਂਕਿ ਜਿੱਥੇ ਇੱਕ ਪਾਸੇ ਇਹ ਰੌਲਾ ਪੈ ਰਿਹਾ ਸੀ ਕਿ ਹੋਰ ਔਖਾ ਕਰ ਦਿੱਤਾ ਜਾਊਗਾ, ਹੋਰ ਘਟਾ ਦਿੱਤੇ ਜਾਣਗੇ ਮਾਈਗ੍ਰੈਂਟਸ, ਕਿਉਂਕਿ ਪਲੀਨ ਹੈਨਸਨ ਵਨ ਨੇਸ਼ਨ ਪਾਰਟੀ, ਸੋ ਇੱਧਰੋਂ ਹੁਣ ਲਿਬਰਲ ਵੀ ਇਹੋ ਰੌਲਾ ਪਾਉਣਾ ਸ਼ੁਰੂ ਹੋ ਗਈ ਸੀ। ਸੋ ਉਸ ਸਭ ਦੇ ਦਰਮਿਆਨ ਹੁਣ ਕਹਿੰਦੇ ਨੇ ਵੀ ਇੱਕ ਉਮੀਦ ਦੀ ਕਿਰਨ ਜਿਹੜੀ ਜਾਗੀ ਆ, ਜਿੰਦਾ ਰੱਖੀ ਗਈ।
1: ਇੱਕ ਹੁੰਦੀ ਆ ਸਰਕਾਰ, ਇੱਕ ਹੁੰਦੀ ਆ ਵਿਰੋਧੀ ਧਿਰ। ਵਿਰੋਧੀ ਧਿਰ ਇਸ ਲਈ ਕਿਹਾ ਜਾਂਦਾ ਕਿਉਂਕਿ ਉਹਨਾਂ ਨੇ ਹਰ ਗੱਲ ਦਾ ਵਿਰੋਧ ਕਰਨਾ
2: ਹੁੰਦਾ, ਉਹ ਬਣੀ ਜੰਮੀ ਇਸ ਲਈ ਹੁੰਦੀ ਆ।
1: ਹਾਂ, ਇਸ ਲਈ ਹੈ ਨਾ, ਆਓ ਵਿਰੋਧ ਦਾ ਵਿਰੋਧ ਕਰੀਏ। ਹੁਣ ਜਿਹੜੀ ਵਨ ਨੇਸ਼ਨ ਅਤੇ ਲਿਬਰਲ ਆ ਕੋਲੀਸ਼ਨ ਆ, ਉਹ ਸਾਈਡਲਾਈਨ ਰਹੀਆਂ ਜਿਸ ਹਿਸਾਬ ਨਾਲ ਲੇਬਰ ਨੇ ਸਪਸ਼ਟ ਬਹੁਮਤ ਨਾਲ ਸਰਕਾਰ ਬਣਾਈ ਅਤੇ ਉਹਨਾਂ ਦੀ ਝੰਡੀ ਰਹੀ, ਅਤੇ ਕੋਲੀਸ਼ਨ ਬਿਲਕੁਲ ਹੀ ਬਾਹਰ ਹੋ ਚੁੱਕੀ ਆ, ਉਹਨਾਂ ਕੋਲ ਮੁੱਦੇ ਹੁਣ ਉਸ ਲੈਵਲ ਦੇ ਨਹੀਂ ਰਹੇ। ਹਾਊਸਿੰਗ ਇੱਥੋਂ ਦਾ ਬਹੁਤ ਵੱਡਾ ਮੁੱਦਾ, ਅਤੇ ਹਾਊਸਿੰਗ ਨੂੰ ਜਦ ਮਾਈਗ੍ਰੇਸ਼ਨ ਨਾਲ ਇਮੀਗ੍ਰੇਸ਼ਨ ਨਾਲ ਜੋੜ ਕੇ ਵੇਖਿਆ ਜਾਂਦਾ ਤਾਂ ਫਿਰ ਉਹ ਬਲੇਮ ਗੇਮ ਵੀ ਚਲੀ ਜਾਂਦੀ ਆ, ਫਿਰ ਇਹ ਕਹਿਣੋਂ ਹਟ ਜਾਂਦੇ ਸਰਕਾਰ ਜਾਂ ਵਿਰੋਧੀ ਧਿਰ ਵੀ ਨਵੇਂ ਘਰ ਜਿੰਨੇ ਬਣਾਏ ਜਾਣੇ ਚਾਹੀਦੇ ਸੀ ਉਨੇ ਨਹੀਂ ਬਣੇ, ਫਿਰ ਉਹ ਕਹਿਣ ਦੀ ਬਜਾਏ ਇਹ ਕਹਿ ਦਿੱਤਾ ਜਾਂਦਾ ਵੀ ਮਾਈਗ੍ਰੈਂਟਸ ਹੋਰ ਆ ਗਏ, ਬੇਲੋੜੇ ਲੋਕ ਸਾਧਲੇ, ਉਹਨਾਂ ਕਰਕੇ ਹਾਊਸਿੰਗ ਦਾ ਕ੍ਰਾਈਸਿਸ ਆ। ਇਹੀ ਵਜ੍ਹਾ ਕਿ ਉਸ ਸੈਂਟੀਮੈਂਟ ਨੂੰ ਵਨ ਨੇਸ਼ਨ ਪੋਲੀਨ ਹੈਨਸਨ ਹੁਣੀ ਬਹੁਤ ਦੇਰ ਤੋਂ ਕੈਸ਼ ਕਰ ਰਹੇ ਆ, ਅਤੇ ਇਸ ਵੇਲੇ ਦਾ ਉਹ ਸਾਰਿਆਂ ਨਾਲੋਂ ਵੱਡਾ ਮੁੱਦਾ ਵੀ ਆ। ਉਸ ਲਿਹਾਜ਼ ਨਾਲ ਉਹਨਾਂ ਨੂੰ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ। ਸਰਕਾਰ ਨੂੰ ਉਸ ਚੀਜ਼ ਤੋਂ ਦੇਖੋ ਡਰ ਤਾਂ ਲੱਗਣਾ ਸੁਭਾਵਿਕ ਆ। ਇਹੀ ਕਾਰਨ ਆ ਕਿ ਇਹਨਾਂ ਨੇ ਜਿਹੜਾ ਇਹ ਪਰਮਾਨੈਂਟ ਮਾਈਗ੍ਰੇਸ਼ਨ ਪ੍ਰੋਗਰਾਮ ਆ, ਇਹਨੂੰ ਸਹਿਜ ਮਤੇ ਨਾਲ ਥੋੜ੍ਹਾ ਥੋੜ੍ਹਾ ਘਟਾਉਣਾ ਸ਼ੁਰੂ ਕੀਤਾ। ਜਦੋਂ ਪੈਂਡੈਮਿਕ ਦਾ ਲੈਵਲ ਸੀ, ਉਹ ਪ੍ਰੀ ਪੈਂਡੈਮਿਕ ਲੈਵਲ 'ਤੇ ਹੁਣੇ ਆ ਗਿਆ ਦੁਬਾਰਾ, ਕਿਉਂਕਿ ਪੈਂਡੈਮਿਕ ਦਾ ਅਸਰ ਹੋਇਆ, ਇੱਕ ਵਾਰ ਸਾਰਾ ਬਿਜ਼ਨਸ ਸਭ ਕੁਛ ਚੌਪਟ ਹੋ ਗਿਆ, ਉਦੋਂ ਫਿਰ ਇਹਨਾਂ ਨੇ ਇੱਕ ਸਾਲ 'ਚ 5.5 ਲੱਖ ਬੰਦਾ ਸੱਦਿਆ, ਜੋ ਕਿ ਇਤਿਹਾਸ 'ਚ ਕਦੇ ਨਹੀਂ ਹੋਇਆ। ਸੱਦਣਾ ਪੈਣਾ ਸੀ, ਨਹੀਂ ਤਾਂ ਸਾਰੀ ਇੰਡਸਟਰੀ, ਸਾਰੇ ਬਿਜ਼ਨਸ, ਸਮਾਲ ਬਿਜ਼ਨਸ ਸਭ ਕਾਸੇ ਦਾ ਭੱਠਾ ਬੈਠਦਾ ਸੀ। ਉਦੋਂ 5.5 ਜਿੰਨਾ ਵੀ ਸੱਦਿਆ, ਹੌਲੀ ਹੌਲੀ ਘਟਾ ਕੇ 3 ਲੱਖ, 4 ਲੱਖ, 3 ਲੱਖ, ਅਤੇ ਹੁਣ ਘਟਾ ਕੇ ਇਹਨੂੰ ਜਿਹੜਾ ਪਰਮਾਨੈਂਟ ਮਾਈਗ੍ਰੇਸ਼ਨ ਪ੍ਰੋਗਰਾਮ ਆ 2026-27 ਦਾ ਜਿਹੜਾ ਫਾਈਨੈਂਸ਼ੀਅਲ ਈਅਰ ਆ, 1,85,000 'ਤੇ ਇਹਨਾਂ ਨੇ ਲਿਆਂਦਾ। ਸੋ ਨਾ ਇਹ ਘਾਟੀ ਆ, ਨਾ ਇਹ ਵਾਧੀ ਆ, ਇਹਨੂੰ ਇਸ ਲਿਹਾਜ਼ ਨਾਲ ਵੇਖੀ ਜਾਈਏ।
2: ਸੋ ਪਿਛਲੇ ਸਮੇਂ ਦੇ ਮੁਕਾਬਲੇ ਆਪਾਂ ਕਹੀਏ ਵੀ ਘੱਟ ਆ, ਇਸ ਕਰਕੇ ਸਾਨੂੰ ਲੱਗਦਾ ਵੀ ਬਹੁਤ ਡਰੋਪ ਆ ਗਿਆ, ਪਰ ਜੇ ਆਲ ਓਵਰ ਵੇਖੀਏ ਤਾਂ ਫਿਰ ਵਾਜਬ, ਪਰ ਉਹਦੇ 'ਚ ਇਹ ਵੀ ਰੌਲਾ ਪੈਂਦਾ ਨਾ ਵੀ ਜਿੰਨੇ ਕਹੇ ਵੀ ਉਹਨੇ ਵੀ ਸੱਦੇ ਵੀ ਨਹੀਂ ਨਾ।
1: ਧਰਤੀ ਕਿੱਡੀ ਵੱਡੀ, ਚੰਨ ਤੋਂ ਜਾਂ ਸੂਰਜ ਤੋਂ ਤੁਹਾਡੀ ਰੈਫਰੈਂਸ ਕੀ ਆ, ਕੰਪੈਰੀਜ਼ਨ ਕੀ ਆ? ਜੇ ਤੁਸੀਂ ਪ੍ਰੀ ਪੈਂਡੈਮਿਕ ਲੈਵਲ ਦੀ ਗੱਲ ਕਰੋਗੇ ਕੋਵਿਡ ਤੋਂ ਪਹਿਲਾਂ ਦੀ, ਤਾਂ ਇਹ ਹੁਣ ਉਹੀ ਪਲੈਨਿੰਗ ਲੈਵਲ
2: ਉੱਥੇ ਆ ਗਿਆ।
1: ਹਾਂਜੀ, ਉੱਥੇ ਖੜਾ ਵਾ। ਬਾਕੀ ਜਿਹੜਾ ਕਹਿੰਦੇ ਵੀ ਜਿੰਨੇ ਤੁਸੀਂ ਕਹਿੰਦੇ ਉਨੇ ਸੱਦੇ ਕਿ ਨਹੀਂ ਸੱਦੇ, ਉਹ ਇਸ ਕਰਕੇ ਲੱਗਦਾ ਕਿਉਂਕਿ ਇਹ ਜਿਹੜਾ ਮੰਨ ਲਓ 2 ਲੱਖ ਲਾ ਲੈਣੇ ਆਪਾਂ, 1,85,000 ਹੈ ਨਾ, ਜੇ ਔਖਾ ਜਿਹਾ ਲੱਗਦਾ ਕਹਿਣਾ, ਉਹਦੇ 'ਚ 1,00,000 ਮੰਨ ਲਓ, 40,000 ਜਾਂ 1,50,000 ਸਕਿੱਲਡ ਮਾਈਗ੍ਰੇਸ਼ਨ ਵਾਲਾ, 5,000 ਬਜ਼ੁਰਗ ਨੇ, 5,000 ਪਾਰਟਨਰ ਵੀਜ਼ ਵਾਲੇ ਨੇ, 5,000 ਫਿਊਜੀ ਨੇ, 5,000 ਗਲੋਬਲ ਟੈਲੈਂਟ ਵਾਲੇ ਆ, ਇੱਦਾਂ ਇੱਕ ਰਫ ਜਿਹਾ ਆਪਾਂ ਐਸਟੀਮੇਟ ਲਾ ਲੈਂਦੇ ਹਾਂ। ਉਹ ਉਹਨੇ ਇਸ ਲਈ ਨਹੀਂ ਸੱਦੇ ਕਿਉਂਕਿ ਜਿਹੜਾ ਪਹਿਲਾ 5 ਲੱਖ ਆ ਜਾਂ ਜਿਹੜੇ ਪਹਿਲੇ ਪੂਰ ਦੇ ਆਏ ਹੋਏ ਆ, ਉਹਨਾਂ 'ਚੋਂ ਹੀ ਖੂਹ ਦੀ ਮਿੱਟੀ ਖੂਹ ਨੂੰ ਲੱਗੀ ਜਾਂਦੀ ਆ। ਜਿਹੜੇ ਇਹਨਾਂ ਨੇ ਪਲੈਨਿੰਗ ਲੈਵਲ ਦੇ ਹਿਸਾਬ ਨਾਲ ਇਨਵੀਟੇਸ਼ਨ ਜਾਂ ਐਕਸਪ੍ਰੈਸ਼ਨ ਆਫ ਇੰਟਰਸਟ, ਹੁਣ ਜਿਹੜੇ ਸਰੋਤਿਆਂ ਲਈ ਹੋ ਸਕਦਾ ਨਵੇਂ ਸ਼ਬਦ ਹੋਣ, ਇੱਥੇ ਜਿਹੜਾ ਜਨਰਲ ਸਕਿੱਲਡ ਮਾਈਗ੍ਰੇਸ਼ਨ ਦਾ ਪ੍ਰੋਗਰਾਮ ਆ, ਉਹ 199, 190, 491 ਤਿੰਨ ਵੱਡੇ ਵੀਜ਼ੇ ਆ, 189, 190 ਅਤੇ 491। 491 ਰੀਜਨਲ ਦਾ ਆ ਜਾਂਦਾ, 190 ਸਟੇਟ ਸਪੋਂਸਰਡ ਆ ਜਾਂਦਾ, ਅਤੇ 189 ਵੱਡਾ ਪੂਲ ਆ ਜਿਹੜਾ ਸਾਰੇ ਆਸਟ੍ਰੇਲੀਆ ਦਾ। ਮੰਨ ਲਓ ਇਹਨਾਂ ਨੇ 3,000 ਜਾਂ 5,000 ਜਾਂ 10,000 ਬੰਦਾ ਪੱਕਾ ਕਰਨਾ, 200 ਨਰਸਾਂ ਹੋ ਗਈਆਂ, 200 ਕਾਰਪੈਂਟਰ ਹੋ ਗਏ, ਪਲੰਬਰ ਹੋ ਗਏ, ਆਹ ਹੋ ਗਿਆ, ਉਹ ਹੋ ਗਿਆ, ਇਲੈਕਟ੍ਰੀਸ਼ਨ ਹੋ ਗਏ। ਸਟੇਟ ਹਰੇਕ ਆਪਦਾ ਵੱਖੋ ਵੱਖਰਾ ਵੇਖਦੀ ਆ ਵੀ ਸਾਨੂੰ ਸਿਵਲ ਕੰਸਟਰਕਸ਼ਨ ਦੇ ਇੰਨੇ ਬੰਦੇ ਚਾਹੀਦੇ ਆ, ਸਾਨੂੰ ਪਲੰਬਰ ਇੰਨੇ ਚਾਹੀਦੇ ਆ, ਸਾਨੂੰ ਅਕਾਊਂਟੈਂਟ ਇੰਨੇ ਚਾਹੀਦੇ ਆ। ਉਹ ਹਰੇਕ ਸਟੇਟ ਨੂੰ ਕੋਟਾ ਦਿੱਤਾ ਹੋਇਆ ਵੀ ਤੁਸੀਂ 3000 ਬੰਦਾ ਰੱਖ ਲਓ ਯਾਰ, ਤੁਸੀਂ 1000 ਰੱਖ ਲਓ, ਤੁਸੀਂ 1500 ਰੱਖ ਲਓ, ਜਿਸ ਹਿਸਾਬ ਨਾਲ ਕਿਸੇ ਸਟੇਟ ਦੀ ਆਬਾਦੀ ਆ। ਅਤੇ ਉਸ ਲਿਹਾਜ਼ ਨਾਲ ਵੇਖੀਏ ਤਾਂ ਜਿੰਨੇ ਕੁ ਐਕਸਪ੍ਰੈਸ਼ਨ ਆਫ ਇੰਟਰਸਟ ਪੈਂਦੇ ਆ, ਈ ਓ ਆਈਜ਼ ਪੈਂਦੀਆਂ, ਉਹਨੇ ਕੁ ਇਨਵੀਟੇਸ਼ਨ ਵੀ ਤਾਂ ਆਈ ਹੈ। ਉਹ ਗੱਲ ਵੱਖਰੀ ਹੈ, ਜਿਹਦਾ ਇਨਵੀਟੇਸ਼ਨ ਨਹੀਂ ਆਉਂਦਾ ਉਹਨੂੰ ਇਹ ਲੱਗਣ ਲੱਗ ਜਾਂਦਾ ਵੀ ਇਨਵੀਟੇਸ਼ਨ ਘੱਟ ਆ ਰਹੇ ਆ। ਹੁਣ ਅਕਾਊਂਟੈਂਟ ਆ ਉਹ ਮੰਨ ਲਓ ਜੇ 100 ਪੁਆਇੰਟ ਵੀ ਇਕੱਠਾ ਕਰੀ ਫਿਰਦਾ ਤਾਂ ਤਾਂ ਵੀ ਨਹੀਂ ਆ ਰਿਹਾ। ਇੱਕ ਬ੍ਰਿਕਲੇਅਰ ਵਾਲਾ, ਇੱਕ ਪਲੰਬਰ ਆ, ਉਹ 65 ਪੁਆਇੰਟਾਂ 'ਤੇ ਵੀ ਉਹਦੀ ਪੀ ਆਰ ਆ ਰਹੀ ਹੈ। ਸੋ ਡਿਪੈਂਡ ਕਰਦਾ ਆਪਾਂ ਰੈਫਰੈਂਸ ਕਿਹਨੂੰ ਮੰਨ ਰਹੇ ਹਾਂ। ਪਰ ਦੁਬਾਰਾ ਜੇ ਬਜਟ 'ਤੇ ਆਈਏ ਤਾਂ ਜਿਹੜਾ ਇਹ 26-27 ਦਾ ਫਾਈਨੈਂਸ਼ੀਅਲ ਈਅਰ ਆ, ਇਹਦਾ ਜਿਹੜਾ ਮਾਈਗ੍ਰੇਸ਼ਨ ਪ੍ਰੋਗਰਾਮ ਦਾ ਪਲੈਨਿੰਗ ਲੈਵਲ ਆ ਉਹ 1,85,000 'ਤੇ ਰੱਖਿਆ ਗਿਆ, ਜਿਹਦੇ 'ਚੋਂ 70% ਜਾਣੀ ਕਿ 1,32,240 ਜਿਹੜੀਆਂ ਜਗ੍ਹਾਵਾਂ ਨੇ, ਪਲੇਸਿਸ ਨੇ, ਉਹ ਸਕਿੱਲ ਸਟਰੀਮ ਦੀਆਂ, ਜਿਹੜੇ ਸਕਿੱਲਡ ਲੋਕ ਨੇ, ਹੈ ਨਾ, ਕਿੱਤਾ ਮੁਖੀ ਜਿਹੜੇ, ਹੈ ਨਾ, ਹੈਗੇ ਆ, ਜਾਂ ਜਿਨ੍ਹਾਂ ਨੇ ਇੱਥੋਂ ਪੜ੍ਹ ਕੇ, ਕੋਈ ਟੀਚਰ ਆ, ਕੋਈ ਹੈਲਥ ਕੇਅਰ 'ਚ ਆ, ਕੋਈ ਕੰਸਟਰਕਸ਼ਨ 'ਚ ਆ, ਜਾਂ ਕੋਈ ਵੀ ਆਕੂਪੇਸ਼ਨ ਆ, ਜਿਹਨੇ ਮਤਲਬ ਪੜ੍ਹ ਕੇ ਉਸ ਖਿੱਤੇ 'ਚ, ਜਗ੍ਹਾ 'ਚ ਕੰਮ ਕਰਕੇ ਉਸ ਚੀਜ਼ ਦੀ ਪੀ ਆਰ ਲੈਣੀ ਆ। ਅਤੇ ਉਹਦੇ 'ਚ ਸਕਿੱਲ ਅਤੇ ਫੈਮਿਲੀ ਸਟਰੀਮ ਦੀਆਂ ਜਿਹੜੇ ਪਰਮਾਨੈਂਟ ਅਤੇ ਮਾਈਗ੍ਰੇਸ਼ਨ ਪ੍ਰੋਗਰਾਮ ਦੇ ਆ, ਉਹਦੇ 'ਚ ਜਿਹੜੀਆਂ ਐਪਲੀਕੇਸ਼ਨਸ ਪ੍ਰਿਓਰਿਟੀ ਮਿਲਣੀ ਆ ਉਹਨਾਂ ਨੂੰ ਜਿਹੜੇ ਔਨਸ਼ੋਰ ਨੇ, ਜਿਹੜੇ ਇੱਥੇ ਆਲਰੇਡੀ ਹੈਗੇ ਆ। ਅਤੇ ਉਸ ਲਿਹਾਜ਼ ਨਾਲ 1,29,590, 1,30,000 ਕਹਿ ਲਈਏ, ਉਹ ਉਹਨਾਂ ਬੰਦਿਆਂ ਨੂੰ ਚਲੀਆਂ ਜਾਣੀਆਂ ਜਿਹੜੇ ਆਸਟ੍ਰੇਲੀਆ 'ਚ ਰਹਿੰਦੇ ਆ। ਅਤੇ 300 ਜਗ੍ਹਾਵਾਂ ਇਹਨਾਂ ਨੇ ਸਪੈਸ਼ਲ ਐਲੀਜੀਬਿਲਟੀ ਆ, ਉਹ ਚਲੋ ਹੈ ਨਾ, 8 'ਚ ਨੂਨ ਆ, ਉਹਦੀ ਗੱਲ ਕਰਨੀ ਵੀ ਨਹੀਂ ਬਣਦੀ। ਅਤੇ ਬਾਕੀ ਰਹਿ ਗਏ 55,000 ਬੰਦੇ ਇਹਨਾਂ ਨੇ ਫਿਰ ਆਫਸ਼ੋਰ ਲਈ ਰੱਖ ਲਏ। ਬਈ ਜੇ ਬਗਾਨੇ ਮੁਲਕ ਤੋਂ ਬੰਦੇ ਸੱਦਣੇ ਆ ਤਾਂ ਉਹ ਸੱਦਣੇ ਹਾਈਲੀ ਸਕਿੱਲਡ ਆ, ਜਿਹੜੇ ਟੋਪ ਨੌਚ, ਹੈ ਨਾ, ਕੁਆਲਿਟੀ ਹੋਵੇ, ਜਾਂ ਜਿਹੜੀ ਆਸਟ੍ਰੇਲੀਆ ਦੀ ਲੌਂਗ ਟਰਮ ਸਕਿੱਲਸ ਜਿਹੜੀਆਂ ਚਾਹੀਦੀਆਂ। ਮੰਨ ਲਓ ਇੱਥੇ ਹੈਲਥ, ਕੰਸਟਰਕਸ਼ਨ ਅਤੇ ਟੀਚਿੰਗ, ਇਹ 3 ਵੱਡੇ ਨਾਂ ਨੇ ਜਿਹਦੇ 'ਚ ਬਹੁਤ ਸਾਰਾ ਐਪਲੀਕੈਂਟ ਜਜ਼ਬ ਹੁੰਦਾ। ਉਹਦੇ ਵਿੱਚ ਫਿਰ ਇਹ ਦੇਖਦੇ ਆ ਵੀ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਦਾ ਉਹਦੇ ਨਾਲ ਬੈਲੈਂਸ ਕਿੱਦਾਂ ਕ੍ਰੀਏਟ ਕਰਨਾ, ਜਿੰਨੇ ਕਿ ਇੱਥੇ ਟੀਚਿੰਗ 'ਚ ਨੇ ਕਿੰਨੇ ਕੁ ਬਾਹਰੋਂ ਸੱਦ ਸਕਦੇ ਹਾਂ, ਉਹ ਲੈਵਲ ਫਿਰ ਸ਼ਫਲ ਹੁੰਦੇ ਰਹਿੰਦੇ, ਉੱਤੇ ਥੱਲੇ ਹੁੰਦੇ ਰਹਿੰਦੇ। ਅਤੇ ਇੱਕ ਜਿਹੜਾ ਇੱਕ ਹੋਕਸ ਵੀ ਆ, ਵੱਡੀ ਗੱਲ ਇਹ ਕਹੀ ਗਈ ਆ ਵੀ ਜਿਹੜਾ ਐਗਜ਼ਿਸਟਿੰਗ ਪੁਆਇੰਟ ਸਿਸਟਮ ਆ ਉਹਦੇ 'ਚ ਤਬਦੀਲੀ ਆ ਸਕਦੀ ਆ, ਪਰ ਉਹ ਹਜੇ ਸਰਕਾਰ ਨੇ ਉਹਦੇ ਬਾਰੇ ਕੁਛ ਨਹੀਂ ਦੱਸਿਆ, ਕੁਛ ਨਹੀਂ ਕਿਹਾ, ਇਹੀ ਲਿਖਿਆ ਆ ਰਿਹਾ ਕਿ ਹਾਂ ਹੋਊਗਾ।
2: ਸੋ ਇਹਦਾ ਮਤਲਬ ਵੀ ਥੋੜ੍ਹਾ ਜਿਹਾ ਪਹਿਲਾਂ ਮਾਰਕੀਟ ਸੁਣਨਗੇ ਵੀ ਕੀ ਲੋਕਾਂ ਦਾ ਰੁਝਾਨ ਇਸ ਪਾਸੇ ਨੂੰ ਆਉਂਦਾ।
1: ਉਹਦੇ ਬਾਰੇ ਗ੍ਰੈਟਨ ਇੰਸਟੀਚਿਊਟ ਆ ਜਿਹਦੀ ਪ੍ਰੋਡਕਟੀਵਿਟੀ ਕਮਿਸ਼ਨ ਦੀ ਇੱਕ ਰਿਪੋਰਟ ਬਣਦੀ ਆ, ਉਹ ਪਿੱਛੇ ਜੇ ਆਈ ਸੀਗੀ, ਉਹਦੇ 'ਚ ਉਹਨਾਂ ਨੇ 226 ਰੈਕਮੈਂਡੇਸ਼ਨਸ ਦਿੱਤੀਆਂ ਸੀਗੀਆਂ। ਅਤੇ ਉਹਦੇ 'ਚੋਂ ਇੱਕ ਰੈਕਮੈਂਡੇਸ਼ਨ ਪੁਆਇੰਟ ਸਿਸਟਮ ਆ,
2: ਓਕੇ,
1: ਉਹ ਮੇਰੇ ਕੋਲ ਸਕਰੀਨਸ਼ੋਟ ਪਿਆ, ਹੈ ਨਾ, ਜਿਵੇਂ ਹੁਣ ਹੁਣ ਤਾਂ ਸਿਸਟਮ ਆ ਵੀ 65 ਪੁਆਇੰਟਾਂ 'ਤੇ ਤੁਹਾਡੀ ਪੀ ਆਰ ਪੈਂਦੀ ਆ, ਮੋਟਾ ਜਿਹਾ ਹਿਸਾਬ ਆ। ਪਰ ਇਹ ਜਿਹੜਾ ਗ੍ਰੈਟਨ ਵਾਲਾ ਜਿਹੜਾ ਸਿਸਟਮ ਆ, ਜਿਹੜਾ ਉਹਨਾਂ ਨੇ ਪ੍ਰਪੋਜ਼ ਕੀਤਾ, ਉਹਦੇ 'ਚ ਸੈਂਕੜਿਆਂ 'ਚ ਹੋਊ, ਮਤਲਬ 100 ਪੁਆਇੰਟ ਇਹਦੇ, 150 ਉਹਦਾ, 200 ਉਹਦਾ, 50 ਉਹਦੇ, 60 ਉਹਦੇ, 65 ਉਹਦੇ, ਇੱਦਾਂ ਕਰਕੇ ਜਿਹਦਾ 400-500 ਪੁਆਇੰਟ ਬਣੂੰਗਾ, ਹੈ ਨਾ, ਉਹਦੀ ਪੀ ਆਰ ਦੇ ਰਾਹ ਆਸਾਨ ਹੋਣਗੇ। ਪਰ ਇੱਥੇ ਮੈਂ ਫਿਰ ਤੁਹਾਨੂੰ ਦੁਬਾਰਾ ਉੱਥੇ ਲਿਆਉਣਾ, ਇੱਕ ਅਕਾਊਂਟੈਂਟ ਆ ਜਿਹਦਾ 100 ਪੁਆਇੰਟ ਬਣਦਾ ਅਤੇ ਪੀ ਆਰ ਨਹੀਂ ਆ ਰਹੀ, ਇੱਕ ਪਾਸੇ ਇੱਕ ਪਲੰਬਰ ਆ, ਇੱਕ ਬ੍ਰਿਕਲੇਅਰ ਆ, ਇੱਕ ਵੈਲਡਰ ਆ, ਉਹਦਾ 65 ਆ ਜਾਣੀ ਆ, ਉੱਥੇ ਪੁਆਇੰਟ ਸਿਸਟਮ ਕੀ ਕਰੂਗਾ?
2: ਪਰ ਉੱਥੇ ਉੱਥੇ ਫਿਰ ਇਹ ਸਿੱਧੀ ਸਿੱਧੀ ਜਿਹੀ ਚੀਜ਼ ਹੈ ਨਾ ਵੀ ਜਿਹੜੇ ਕੰਟਰੀ ਨੂੰ ਜਿਹੜੇ ਲੋੜ ਆ ਜਿਹੜੇ ਹੁਨਰ ਦੀ, ਉਹ ਉਹਨੂੰ ਸਪੋਰਟ ਕਰਨਗੇ।
1: ਹਾਂਜੀ, ਆਫਕੋਰਸ,
2: ਇਹ ਤਾਂ ਸਾਨੂੰ ਸਮਾਜ ਵੀ ਦੇਖਣਾ ਪਊਗਾ।
1: ਟੀਚਰ ਆ, ਮੰਨ ਲਓ ਟੀਚਰ, ਇੱਕ ਟੀਚਰ ਦਾ 650 ਪੁਆਇੰਟ ਬਣਦਾ, ਇੱਕ ਦਾ ਬਣਦਾ 600, 650 ਵਾਲੇ 4 ਟੀਚਰ ਉਹਨਾਂ ਨੇ ਉੱਥੋਂ ਸਾਧ ਲੈਣੇ ਆ। ਸੋ ਪੁਆਇੰਟ ਸਿਸਟਮ ਦਾ ਇਹ ਮਤਲਬ ਆ ਵੀ ਹਰੇਕ ਆਕੂਪੇਸ਼ਨ ਦਾ ਉਸ ਆਕੂਪੇਸ਼ਨ 'ਚ ਪੁਆਇੰਟ ਕਿੰਨੇ ਆ। ਜਿਵੇਂ ਹੁਣ ਮੰਨ ਲਓ ਟੀਚਰ ਦਾ ਉਹ ਕਹਿ ਦਿੰਦੇ ਆ ਜੀ 95 ਪੁਆਇੰਟ 'ਤੇ ਆਈ ਆ ਜੀ, 90 ਪੁਆਇੰਟ 'ਤੇ ਆਈ ਆ ਜੀ ਇਨਵੀਟੇਸ਼ਨ, ਨਰਸ ਆ ਉਹਦੀ ਜੀ 85 ਪੁਆਇੰਟਾਂ 'ਤੇ ਆਈ ਆ, ਹੈ ਨਾ, ਇੱਦਾਂ ਉਹ ਸਿਸਟਮ ਚੱਲਦਾ। ਪਰ ਉਹ ਮੈਂ ਇੱਕ ਵਾਰ ਜ਼ਰੂਰ ਦੱਸ ਦਿੰਦਾ ਵੀ ਜੇ ਉਹ ਪ੍ਰਪੋਜ਼ਲ ਸਿਰੇ ਲੱਗਦੀ ਆ ਤਾਂ ਉਹ ਕਿੱਦਾਂ ਦੀ ਨਜ਼ਰ ਆਊਗੀ। ਉਹਦੇ ਸਾਰਿਆਂ ਨਾਲੋਂ ਇੰਪੋਰਟੈਂਟ ਚੀਜ਼ ਜਿਹੜਾ ਪੁਆਇੰਟ ਸਿਸਟਮ 'ਚ ਤਬਦੀਲੀ ਆ, ਲੋਕ ਕਹਿੰਦੇ ਨਾ ਵੀ ਜੇ ਦੱਸਣਾ ਹੁੰਦਾ ਸਰਕਾਰ ਨੇ ਦੱਸ ਦੇਣਾ ਸੀ, ਇੱਦਾਂ ਦੀ ਕੋਈ ਗੱਲ ਨਹੀਂ। 2012 'ਚ ਜਿਹੜਾ ਪੁਰਾਣਾ ਪੁਆਇੰਟ ਸਿਸਟਮ ਆ ਨਾ, ਉਹ 2012 'ਚ ਲਾਗੂ ਹੋਇਆ ਸੀ, ਮਈ ਜੂਨ 'ਚ ਡਿਕਲੇਅਰ ਕੀਤਾ, 1 ਜੁਲਾਈ ਨੂੰ ਲਾਗੂ ਕਰਤਾ, ਜਦਕਿ ਮਈ ਜੂਨ 'ਚੋਂ ਕਹਿੰਦੇ ਜੀ ਲੈ ਹਜੇ ਇਹਨਾਂ ਕੋਲ ਬਣਿਆ ਹੀ ਕੱਖ ਨਹੀਂ, ਹਜੇ ਇਹਨੂੰ ਸਾਲਾਂ ਲੱਗ ਜਾਣੇ ਆ, 1 ਜੁਲਾਈ ਨੂੰ ਕਹਿੰਦੇ ਆ ਚੱਕੋ ਜੀ ਨਵਾਂ ਸਿਸਟਮ ਬਣ ਗਿਆ। ਸੋ ਬੈਕਗਰਾਊਂਡ 'ਚ ਕੀ ਕੁਛ ਚੱਲ ਰਿਹਾ ਨੋਬਡੀ ਨੋਸ।
2: ਉਹ ਫਿਰ ਆਪਾਂ ਇਹ ਕਹਿ ਸਕਦੇ ਹਾਂ ਵੀ ਥੋੜਾ ਜਿਹਾ ਇੱਕ ਲੋਕਾਂ ਦੀ ਉਹ ਸਮੈਲ ਵੀ ਕਰਨੀ ਆ ਵੀ ਇਹ ਕਿਹੜੇ ਪਾਸੇ ਨੂੰ ਜਾਂਦੇ ਆ, ਕੀ ਇਹਦੇ ਤੇ ਰਿਐਕਸ਼ਨ ਕਰਦੇ, ਕਿਉਂਕਿ ਮਾਹੌਲ ਉਦਾਂ ਦਾ ਬਣਿਆ ਨਾ।
1: ਹਾਂਜੀ, ਪਰ ਮੈਨੂੰ ਲੱਗਦਾ ਵੀ ਜੇ ਸਰਕਾਰ ਇਸ ਪ੍ਰਤੀ ਸੰਜੀਦਾ ਵਾ ਤਾਂ ਆਲਰੇਡੀ ਕਾਫੀ ਕੁਛ ਬਣ ਚੁੱਕਾ
2: ਹੋਊਗਾ,
1: ਕਿਉਂਕਿ ਜੇ ਆ ਗ੍ਰੈਟਨ ਇੰਸਟੀਚਿਊਟ ਦੀ ਜਿਹੜੀ ਹੈਗਾ ਨਾ ਉਹ ਮੈਂ ਤੁਹਾਨੂੰ ਦੱਸ ਦਿੰਦਾ, ਉਹਦੇ 'ਚ ਉਹ ਲਿਖਦੇ ਆ ਵੀ ਜਿਹੜਾ 18 to 25 ਸਾਲ ਵਾਲਾ ਜਾਂ ਹੈ ਨਾ ਹੈਗਾ ਉਹਨਾਂ ਦੇ ਸਾਰਿਆਂ ਨਾਲੋਂ ਵੱਧ ਨੰਬਰ ਆ, 100 points ਸਿੱਧਾ ਹੀ ਉਹਨਾਂ ਦਾ। ਜਿਵੇਂ ਮੈਂ ਹੁਣ ਤੁਹਾਨੂੰ ਮੋਟਾ ਮੋਟਾ ਜਿਹਾ ਦੱਸ ਦਿੰਦਾ ਉਹ 'ਚ ਕੀ ਲਿਖਿਆ, ਉਹਦੇ 'ਚ ਉਹਨਾਂ ਨੇ ਕੈਟੇਗਰੀਜ਼ ਬਣਾ ਲਈ, ਕੈਟੇਗਰੀ ਵਰਸਿਸ ਪੁਆਇੰਟਸ। ਮੰਨ ਲਓ ਏਜ ਆ, ਉਮਰ ਆ 18 to 20 ਸਾਲ ਦੇ ਨੂੰ ਉਹ ਕਹਿੰਦੇ 95 points ਦੇ ਦਿਓ, 21 to 29 ਸਾਲ ਵਾਲਾ ਬੈਸਟ ਹੁੰਦਾ, ਮਤਲਬ ਪੜ੍ਹਿਆ ਲਿਖਿਆ ਵੀ ਆ, ਯੰਗ ਵੀ ਆ, ਐਨਰਜੀ ਵੀ ਆ, ਉਹਨੂੰ ਸਾਰਿਆਂ ਨਾਲੋਂ ਵੱਧ 100 points ਦੇ ਦਿਓ।
2: ਓਕੇ,
1: 21 to 29 ਦੇ ਉਮਰ ਦੇ। ਹਾਂਜੀ, ਅਤੇ 30 ਸਾਲ ਵਾਲੇ ਨੂੰ ਹੈ ਨਾ 95 ਦੇ ਦਿਓ, 31 ਵਾਲੇ ਨੂੰ 90 ਦੇ ਦਿਓ, 32 ਵਾਲੇ ਨੂੰ 85, ਇੱਦਾਂ 5-5 ਘੱਟਦੇ, 44 ਵਾਲੇ ਨੂੰ 5, 45 ਵਾਲੇ ਨੂੰ 0।
2: ਮਤਲਬ
1: ਏਜ ਰੱਖੀ ਹੋਈ ਹੈ 18 to 45, ਇਹੀ ਏਜ ਇੱਥੇ ਇੰਪਲੋਇਡ ਸਪੋਂਸਰਡ ਵੀਜ਼ੇ ਦੀ ਹੈ, 45 ਤੋਂ ਥੱਲੇ ਥੱਲੇ ਤੁਹਾਡਾ ਜਨਰਲ ਸਕਿੱਲਡ ਮਾਈਗ੍ਰੇਸ਼ਨ ਪੈਣਾ ਜਾਂ ਇੰਪਲੋਇਡ ਸਪੋਂਸਰਡ ਆ, ਅਨਲੈਸ ਕਿ ਤੁਸੀਂ ਡਾਮਾ ਰੀਜਨ 'ਚੋਂ।
2: ਵੈਲਿਊ ਕੋਈ ਨਹੀਂ, ਮਤਲਬ ਇਸ ਉਮਰ 'ਚ
1: ਉਹ ਕਹਿੰਦੇ ਹੁਣ 45 ਦਾ ਆ ਕੇ ਬੰਦਾ ਕਰੂ ਵੀ ਕੀ,
2: ਹੁਣ
1: ਤੁਸੀਂ ਸੈਮੀ ਰਿਟਾਇਰ ਹੋ ਕੇ ਜਿਹੜਾ ਪੈਸਾ ਕਮਾਇਆ ਉਹ ਇੰਜੋਏ ਕਰੋ।
2: ਉਹ ਕਿੱਥੇ ਆ, ਉਹ ਦੱਸੋ।
1: ਜਾਂ ਜੇ ਨਹੀਂ ਹੈਗਾ ਡਬਈ ਟਰੱਕ ਟਰੁੱਕ ਦੇਖੋ ਕੋਈ, ਡਬਈ ਟਰੱਕ ਟਰੁੱਕ ਚਲਾਇਆ, ਦੋ ਚਾਰ ਸਾਲ ਕਮਾਈ ਕਰਕੇ ਇੱਥੇ ਆ ਜਾ।
2: ਡਬਈ ਦੀ ਤਾਂ ਉਦਾਂ ਕਹਿੰਦੇ 30% ਠਾਂ ਆ ਗਈ ਆ,
1: ਬੰਦਾ ਫਿਰ ਜਾਵੇ ਤੇ ਕਿੱਥੇ ਜਾਵੇ,
2: ਕਿੱਥੇ ਜਾਵੇ ਹੈ ਨਾ। ਉਧਰ ਮੋਦੀ ਸਾਹਿਬ ਕਹਿੰਦੇ ਆ ਵੀ ਤੁਸੀਂ ਸੋਨਾ ਖਰੀਦਣਾ ਬੰਦ ਕਰ ਦਿਓ।
1: ਹੁਣ ਜਿਹੜੇ ਹਜੇ ਪੱਕੇ ਨਹੀਂ ਉਹ ਕਹਿੰਦੇ ਬਾਈ ਤੂੰ ਪੱਕਾ ਤਾਂ ਹੈਗਾ, ਲੈ ਦੇ ਕੇ ਝੂਠੇ ਹੀ ਬਚੇ ਆ ਉਸ ਹਿਸਾਬ ਨਾਲ।
2: ਉਹ ਉਮਰੋਂ ਕਹਿੰਦੇ ਆ
1: ਪੱਕਾ ਵੀਰ,
2: ਉਹ ਕਹਿੰਦੇ ਇਹ ਪੱਕੜ ਜਿਹਾ ਵਾ, ਇਹਦਾ ਨੀ ਕੁਝ ਬਣਨਾ।
1: ਕੰਮ ਕਹਿੰਦਾ ਮਿਲਣਾ ਵੀ ਕਿੱਥੋਂ ਦੀ ਭਾਈ, ਜਿੱਥੇ ਵੀ ਜਾਂਦੇ ਹੋ ਲੱਗਦਾ ਜਾ ਕੰਮ ਕਰ।
2: ਪਰ ਇਹ ਵੇਖੋ ਇਹ ਡਿਸਕ੍ਰਿਮੀਨੇਸ਼ਨ ਦੇ ਉੱਤੇ ਇੰਨੇ ਗੱਲਾਂ ਕਰਦੇ ਆ ਸਰਕਾਰ, ਪਰ ਆਹ ਤੇ ਸਭ ਤੋਂ ਵੱਡੀ ਡਿਸਕ੍ਰਿਮੀਨੇਸ਼ਨ ਆ ਵੀ 29 ਸਾਲ ਵਾਲੇ ਨੂੰ 100 points ਤੇ 45 ਵਾਲੇ ਨੂੰ 5
1: ਏਦਾਂ। ਹਾਂ ਨਹੀਂ, 45 ਵਾਲੇ ਨੂੰ 0, 44 ਵਾਲੇ ਨੂੰ 5। ਮੈਂ ਮਾਈਗ੍ਰੇਸ਼ਨ ਏਜੰਟ ਆ ਨਾ, ਮੈਂ ਤੁਹਾਨੂੰ ਐਗਜੈਕਟਲੀ 2 points ਆ ਨਾ। ਅੱਛਾ, ਇਹ ਚਲੋ ਹਜੇ ਲਾਗੂ ਨਹੀਂ ਹੋਇਆ, ਕਿਉਂਕਿ ਇੱਕ ਹੁੰਦਾ ਲਾਅ, ਮਾਈਗ੍ਰੇਸ਼ਨ ਲਾਅ, ਇੱਕ ਹੈਗੀ ਪੋਲਿਸੀ। ਕਈ ਵਾਰ ਲਾਅ ਚੇਂਜ ਕਰਨ ਲਈ ਹੈ ਨਾ ਅੱਡੀਆਂ ਘੱਸ ਜਾਂਦੀਆਂ ਸਰਕਾਰਾਂ ਦੀਆਂ, ਪੋਲਿਸੀ ਹੌਲੀ ਕੁ ਦੇਣੇ ਪਿੱਛੇ ਦੀ ਜਿਹੜਾ ਖਰੜਾ ਹੁੰਦਾ ਉਹਨੂੰ ਹੌਲੀ ਕੁ ਦੇਣੇ ਚੇਂਜ ਕਰ ਦਿੰਦੇ ਆ, ਅਤੇ ਇੱਦਾਂ ਲੱਗ ਰਿਹਾ ਵੀ 1 July ਤੋਂ ਸ਼ਾਇਦ ਪੋਲਿਸੀ 'ਚ ਕੋਈ ਚੇਂਜਸ ਲਿਆ ਦੇਣ। ਅਤੇ ਇੰਗਲਿਸ਼ ਲੈਂਗੁਏਜ ਆ, ਮੰਨ ਲਓ ਹੁਣ ਐਕਸਲੈਂਟ ਇੰਗਲਿਸ਼ ਆ, ਆਇਲਟਸ ਦੇ 4 to 8 ਨੇ ਹੈ ਨਾ, ਤੁਸੀਂ 4 ਮੋਡਿਊਲ ਨੇ ਸੁਣਨ 'ਚ, ਪੜ੍ਹਨ 'ਚ, ਲਿਖਣ 'ਚ, ਬੋਲਣ 'ਚ ਹੈ ਨਾ, ਅਤੇ 90 points ਉਹਦੇ ਮਿਲਣਗੇ। ਜੇ ਤੁਹਾਡੇ ਇੰਗਲਿਸ਼ ਵਧੀਆ ਵਾ 4 to 7 ਬੈਂਡ ਆ ਤਾਂ ਉਹਦੇ ਸਿਰਫ 45।
2: ਓਕੇ,
1: ਮਤਲਬ 4 to 7 ਵਾਲੇ ਦੇ 45, ਅਤੇ ਇਹ ਮਤਲਬ ਰੈਕਮੈਂਡੇਸ਼ਨਸ ਨੇ। ਗ੍ਰੈਟਨ ਇੰਸਟੀਚਿਊਟ ਕਹਿੰਦਾ ਇੱਦਾਂ ਸਰਕਾਰ ਨੂੰ ਕਰ ਦੇਣਾ ਚਾਹੀਦਾ। ਮੈਂ ਨਹੀਂ ਕਹਿੰਦਾ ਵੀ ਇਹ ਹੋ ਗਿਆ ਜਾਂ ਹੋ ਜਾਊਗਾ, ਇਹਦੇ ਬਾਰੇ ਨਹੀਂ ਕੁਛ ਪਤਾ, ਪਰ ਜੇ ਐਕਸਲੈਂਟ ਇੰਗਲਿਸ਼ ਆ 90 points, ਜੇ ਵੈਰੀ ਗੁੱਡ ਆ ਤਾਂ 45, ਅਤੇ ਫਿਰ ਐਜੂਕੇਸ਼ਨ ਦਾ ਤੁਹਾਡਾ ਲੈਵਲ ਕਿਹੜਾ ਉਸ ਲਿਹਾਜ਼ ਨਾਲ ਪੁਆਇੰਟ ਨੇ। ਜੇ PhD ਆ 60 points, ਬੈਚਲਰ ਡਿਗਰੀ ਜਾਂ ਹਾਇਰ ਡਿਗਰੀ ਆ, ਕੋਈ ਮਾਸਟਰਸ ਕੀਤੀ ਆ, ਜਿਹੜੀਆਂ 20 ਗਲੋਬਲੀ ਰੈਂਕਡ ਯੂਨੀਵਰਸਿਟੀਜ਼ ਨੇ ਉਹਨਾਂ ਦੀ ਲਿਸਟ ਆ, ਜਿਵੇਂ ਯੂਨੀ ਮੈਲਬਨ, ਮਨੈਸ਼, UNSW, ਇੱਦਾਂ ਦੀਆਂ ਯੂਨੀਵਰਸਿਟੀਆਂ ਨੇ ਹੈ ਨਾ, ਤਾਂ 45 ਨੇ। ਜੇ ਵੈਸੇ ਬੈਚਲਰਸ ਕੀਤੀ ਆ ਕਿਸੇ ਆਮ ਇੰਸਟੀਚਿਊਟ ਤੋਂ ਜਾਂ ਆਮ ਯੂਨੀਵਰਸਿਟੀ ਤੋਂ 30 points ਨੇ। ਸਰਟੀਫਿਕੇਟ 3 ਜਾਂ ਹਾਇਰ ਆ ਉਹਦੇ 15 ਨੇ, ਅਤੇ ਇਸ ਲਿਹਾਜ਼ ਨਾਲ ਇੱਦਾਂ ਪੁਆਇੰਟ ਵਧਣੇ ਘਟਣ ਦੀ ਰੈਕਮੈਂਡੇਸ਼ਨ।
2: ਪਹਿਲਾਂ ਵੀ ਹੁੰਦਾ ਸੀ ਕਿ ਹੋਣੀ ਆ, ਪਹਿਲਾਂ ਤਾਂ ਕਹਿੰਦੇ ਨਾ ਵੀ ਜਿੱਥੇ ਮਰਜ਼ੀ ਪੜ੍ਹ ਲਓ ਪੁਆਇੰਟ ਤਾਂ ਉਹਨੇ ਮਿਲਣੇ।
1: ਨਹੀਂ, ਪਹਿਲਾਂ ਪੁਆਇੰਟ ਸਿਸਟਮ ਸੀਗਾ, ਪਰ ਉਹ ਰੀਜਨਲ ਦੇ ਜ਼ਿਆਦਾ ਸੀਗੇ, 10 points ਤੁਹਾਨੂੰ ਮਿਲ ਗਏ, ਆਸਟ੍ਰੇਲੀਅਨ ਸਟੱਡੀ ਦੇ 5 ਮਿਲ ਗਏ, ਮਾਸਟਰਸ ਡਿਗਰੀ ਦੇ 9 ਮਿਲ ਗਏ, ਜਿਹੜੇ 65 points ਬਣਦੇ ਉਹ ਬਣਦੇ ਇੱਦਾਂ ਹੀ ਸੀਗੇ, ਪਰ ਇਹ ਹੁਣ ਪੁਆਇੰਟਸ ਦਾ ਲੈਵਲ ਥੋੜ੍ਹਾ ਜਿਹਾ ਵੱਖਰਾ ਕਰ ਰਹੇ ਨੇ।
2: ਇਹ ਵੀ ਚਾਂਸ ਮੰਨਿਆ ਜਾ ਰਿਹਾ, ਕਹਿੰਦੇ ਵੀ ਰੀਜਨਲ ਦੇ ਵੀ ਬੰਦ ਕਰ ਲਾਂਗੇ।
1: ਆ ਡਿਪੈਂਡ ਕਰਦਾ, ਹਜੇ ਕੁਛ ਨਹੀਂ ਕਿਹਾ ਜਾ ਸਕਦਾ, ਹਜੇ ਸਪੈਕੂਲੇਸ਼ਨਸ ਨੇ, ਕਿਉਂਕਿ ਰੀਜਨਲ ਨੂੰ ਇੱਕ ਜਗ੍ਹਾ ਤਾਂ ਇਹ ਪ੍ਰਮੋਟ ਕਰਨ ਦੀ ਗੱਲ ਕਰਦੇ ਆ, ਦੂਜੇ ਪਾਸੇ ਡਿਮੋਟ ਕਰਨ ਦੀ ਗੱਲ ਕਰਦੇ ਆ,
2: ਕਿਉਂਕਿ ਇੱਕਦਮ ਬੋਝ ਬੜਾ ਪੈ ਗਿਆ ਨਾ ਉੱਥੋਂ ਦੀਆਂ ਸੜਕਾਂ ਇੰਫਰਾਸਟ੍ਰਕਚਰ, ਉੱਥੇ ਵੇਖੋ ਤੁਸੀਂ ਸੜਕਾਂ ਬਲੋਕ ਹੋਣੀਆਂ ਸ਼ੁਰੂ ਹੋ ਗਈਆਂ। ਸੋ ਇਹ ਵੀ ਇਹ ਹਵਾਲੇ ਦੇ ਕੇ ਕਿਹਾ ਜਾ ਰਿਹਾ ਨਾ, ਬਾਕੀ ਅਗੇਨ ਫਿਰ ਦੱਸ ਦਈਏ ਕਿ ਹੋਇਆ ਕੁਛ ਨਹੀਂ, ਇਹੋ ਜਿਹਾ ਚਾਂਸ ਨੇ
1: ਮਤਲਬ ਅੰਦਾਜ਼ੇ ਲਾਏ ਜਾ ਰਹੇ ਆ ਜਿਹੜੇ ਮਾਹਰ ਨੇ ਇਸ ਫੀਲਡ ਦੇ। ਬਾਕੀ ਓਕੂਪੇਸ਼ਨ ਆ ਜੇ ਤਾਂ ਹੈ ਨਾ, ਇਫ ਇਟ ਨੀਡਸ ਟੂ ਬੀ ਸੂਟੇਬਲ ਸਕਿੱਲ ਅਸੈਸਮੈਂਟ, ਜਿਵੇਂ ਸਕਿੱਲ ਅਸੈਸਮੈਂਟ ਦੇ ਵੀ ਲੈਵਲ ਆ, ਲੈਵਲ 1, 2, 3 ਹੈ ਨਾ, ਇਨਵੀਟੇਸ਼ਨ ਦੇ ਟਾਈਮ ਉਹ ਤੁਹਾਡਾ ਲੈਵਲ ਕੀ ਆ, ਹੈ ਨਾ, ਉਹਦੇ ਵੱਖਰੇ ਪੁਆਇੰਟ ਨੇ। ਫਿਰ ਜੇ ਤਾਂ ਸਕਿੱਲ ਲੈਵਲ 1 ਓਕੂਪੇਸ਼ਨ ਆ, ਉਹਦੇ 50 ਪੁਆਇੰਟ ਨੇ। ਮੰਨ ਲਓ ਤੁਸੀਂ ਮੈਨੇਜਰ, ਰੀਟੇਲ ਮੈਨੇਜਰ, ਜਿਹਨਾਂ ਦੇ ਵਰਡ ਮੈਨੇਜਰ ਆ ਜਾਂਦਾ, ਉਹ ਉੱਥੇ ਆ ਜਾਣੇ 50 ਪੁਆਇੰਟ। ਜੇ ਸਕਿੱਲ ਲੈਵਲ 2 ਆ ਤਾਂ ਉਹਦੇ ਪੁਆਇੰਟ ਥੋੜ੍ਹੇ ਜਿਹੇ ਘੱਟ ਜਾਣੇ ਆ, ਜੇ ਸਕਿੱਲ ਲੈਵਲ 3 ਆ ਉਦੋਂ ਘੱਟ ਜਾਣੇ ਆ। ਸੋ 15-50 ਦਾ ਫਰਕ ਆ। ਜੇ ਹਾਇਰ ਪੇਇੰਗ ਆਸਟ੍ਰੇਲੀਅਨ ਜੋਬ ਆ, ਹੁਣ ਅਕਸਰ ਬੱਚੇ ਸਾਨੂੰ ਕਹਿ ਦਿੰਦੇ ਆ ਦੇਖੋ ਜੀ ਇਹਦੇ ਵੀ 80 ਪੁਆਇੰਟ ਬਣਦੇ ਆ, ਮੇਰੇ ਵੀ 80 ਪੁਆਇੰਟ ਬਣਦੇ ਆ, ਇਹਨੂੰ ਇਨਵੀਟੇਸ਼ਨ ਆ ਗਿਆ, ਮੈਨੂੰ ਕਾਹਦੇ ਨਹੀਂ ਆਇਆ। ਹੋ ਸਕਦਾ ਉਸ ਐਪਲੀਕੈਂਟ ਨੂੰ ਉਸੇ ਫੀਲਡ ਵਿੱਚ ਨੌਕਰੀ ਮਿਲੀ ਹੋਵੇ, ਉੱਤੇ ਉਸ ਨੌਕਰੀ ਦੀ ਤਨਖਾਹ 70,000-80,000 ਡਾਲਰ ਹੋਵੇ, ਅਤੇ ਉਹ ਕਹਿੰਦਾ ਮੇਰੀ 80,000 ਆ, ਇਹਨੂੰ ਕਿਵੇਂ ਆ ਗਿਆ। ਹੋ ਸਕਦਾ ਦੂਜੇ ਦੀ 90 ਹੋਵੇ, ਤੇਰੇ ਨਾਲੋਂ ਵੱਧ ਹੋਵੇ। ਇਹਦੇ 'ਚ ਵੇਰੀਏਬਲ ਬਹੁਤ ਆ। ਜਿਹੜਾ ਸਕਿੱਲ ਸਿਲੈਕਟ ਵੈਬਸਾਈਟ ਆ ਨਾ, ਉਹ ਕਲੈਰਿਟੀ ਨਾਲ ਇਹ ਚੀਜ਼ਾਂ ਦੱਸਦੀ ਨਹੀਂ ਵੀ ਉਹਨੂੰ ਕਾਹਤੇ ਆਇਆ, ਤੈਨੂੰ ਕਾਹਤੇ ਨਹੀਂ ਆਇਆ। ਉੱਥੇ ਮੋਟਾ ਮੋਟਾ ਜਿਹਾ ਲਿਖਿਆ ਹੁੰਦਾ ਵੀ 85 ਪੁਆਇੰਟ ਵਾਲੇ ਨੂੰ ਆ ਗਿਆ, 95 ਵਾਲੇ ਨੂੰ ਆ ਗਿਆ, 90 ਪੁਆਇੰਟ ਵਾਲੇ ਨੂੰ ਆ ਗਿਆ। ਉਹ ਮਾਈਗ੍ਰੇਸ਼ਨ ਸਿਸਟਮ ਉੱਦਾਂ ਕੰਮ ਕਰਦਾ, ਅਤੇ ਉਹਦੇ 'ਚ ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਹੋਵੇ, ਹੈ ਨਾ, ਅਤੇ ਹਾਈ ਪੇਇੰਗ ਆਸਟ੍ਰੇਲੀਅਨ ਜੋਬ ਹੋਵੇ। ਜੇ 1,20,000 ਕਮਾਉਂਦੇ ਹੋ ਸਾਲ ਦਾ ਤਾਂ ਕਦੇ 90 ਪੁਆਇੰਟ ਦੇ ਦਿਓ, ਜੇ 1,05,000 ਕਮਾਉਂਦੇ ਹੋ ਜਾਂ ਉਹ ਤੋਂ ਉੱਤੇ ਤਾਂ 70 ਪੁਆਇੰਟ ਦੇ ਦਿਓ। ਜੇ ਸਾਰਿਆਂ ਨੂੰ ਥੱਲੇ ਵਾਲੀ ਬ੍ਰੈਕਟ 'ਚੋਂ $70,000, ਹੈ ਨਾ, ਤੁਸੀਂ ਕਮਾਉਂਦੇ ਹੋ ਸਾਲਾਨਾ, ਅਤੇ ਉਹਦੇ 30 ਪੁਆਇੰਟ ਆ, ਉਦੋਂ ਥੱਲੇ ਕੋਈ ਪੁਆਇੰਟ ਨਹੀਂ।
2: ਅੱਛਾ, ਕੋਈ ਵੀ ਨਹੀਂ,
1: ਪਾਰਟਨਰ ਦੀਆਂ ਸਕਿੱਲਸ ਦੇ ਵੀ ਗ੍ਰੈਟਨ ਇੰਸਟੀਚਿਊਟ ਕਹਿੰਦਾ ਪੁਆਇੰਟਸ ਰੱਖੋ, ਹੁਣ ਵੀ ਰੱਖੇ ਹੋਏ ਆ ਇਹਨਾਂ ਦੇ। ਵੈਸੇ ਜੇ ਉਹਦੀ ਬਹੁਤ ਵਧੀਆ ਇੰਗਲਿਸ਼ ਆ, 4-8 ਨੇ ਆਇਲਟਸ 'ਚੋਂ 60 ਪੁਆਇੰਟ ਦੇ ਦਿਓ। ਜੇ ਜ਼ਿਆਦਾ ਵਧੀਆ 4-7 ਨੇ 40, ਐਜੂਕੇਸ਼ਨ ਬੈਚਲਰ ਡਿਗਰੀ ਕੀਤੀ ਆ 30 ਪੁਆਇੰਟ ਦੇ ਦਿਓ, ਸਰਟੀਫਿਕੇਟ ਕੀਤਾ 15 ਦੇ ਦਿਓ, ਅਤੇ ਈਵਨ ਜੇ ਐਪਲੀਕੈਂਟ ਸਿੰਗਲ ਆ ਤਾਂ ਉੱਕਾ ਪੁੱਕਾ 90 ਪੁਆਇੰਟ ਦੇ ਦਿਓ।
2: ਸਿੰਗਲ ਦੀ ਵੈਲਿਊ
1: ਮਤਲਬ ਇੱਦਾਂ ਦਾ ਇਹ ਬਥੇਰਾ ਕੁਛ ਹੋ ਹਟਿਆ ਆਪਣੀ ਕਮਿਊਨਿਟੀ 'ਚ। ਓਨੀ ਦੇਰ ਲਈ ਲੋਕ ਤਲਾਕ ਵੀ ਦੇਈ ਰੱਖਦੇ ਆ ਕਾਗਜ਼ਾਂ 'ਚ, ਇਹੋ ਜਿਹਾ ਕੁਛ ਵੀ ਬਥੇਰਾ ਚੱਲਿਆ। ਬਾਅਦ 'ਚੋਂ ਜਦ ਡਿਪਾਰਟਮੈਂਟ ਨੂੰ ਪਤਾ ਲੱਗਿਆ ਫਿਰ ਉਹਨਾਂ ਨੇ ਵਾਰੰਟ ਵੀ ਕੱਢਿਆ ਉਹੋ ਜਿਹੇ ਲੋਕਾਂ ਦੇ। ਸੋ ਕਹਿਣ ਦਾ ਭਾਵ ਇਹ ਜਿਹੜੇ ਪੁਆਇੰਟ ਸਿਸਟਮ ਨੇ ਇਹ ਹਜੇ ਲਾਗੂ ਤਾਂ ਨਹੀਂ ਹੋਏ, ਪਰ ਜੇ ਲਾਗੂ ਹੋ ਜਾਂਦੇ ਆ ਤਾਂ ਕੁਛ ਇਸ ਤਰਜ਼ 'ਤੇ ਕੁਛ ਇਸ ਕਿਸਮ ਦਾ ਹੋਣ ਦੀ ਸੰਭਾਵਨਾ।
2: ਵੇਖੋ, ਕਾਫੀ ਇਹਦੇ ਦਰਮਿਆਨ ਮੈਨੂੰ ਚੇਤਾ ਆ ਗਿਆ ਕਿ ਤੁਸੀਂ ਆਪਣਾ ਜਿੰਨਾ ਵੀ ਕੇਅਰਫੁਲ ਚਲੋ ਉਨਾ ਹੀ ਜ਼ਿਆਦਾ ਵਧੀਆ, ਕਿਉਂਕਿ ਆਪਾਂ ਇੰਨਾ ਚਿਰ ਲਾ ਕੇ ਅਤੇ ਉਸ ਤੋਂ ਬਾਅਦ 'ਚ ਤੁਹਾਨੂੰ ਕੋਈ ਸਰਪ੍ਰਾਈਜ਼ ਮਿਲਦਾ ਅਤੇ ਬੜਾ ਔਖਾ ਹੁੰਦਾ, ਫੀਸਾਂ ਬਹੁਤ ਨੇ। ਪਿਛਲੇ ਦਿਨੀ ਇੱਕ ਗੱਲ ਜਿਹੜੀ ਇੱਕ ਮਤਲਬ ਇੱਦਾਂ ਦਾ ਵੀ ਇੰਸੀਡੈਂਟ ਸੁਣਨ ਦੇ ਵਿੱਚ ਆਇਆ ਵਾ ਕਿ ਉਹਨਾਂ ਨੇ ਜਿਹੜਾ ਆਪਾਂ ਹੁਣ ਕੰਟਰੀ ਸਾਈਡ ਜਾਂਦੇ ਹਾਂ ਅਤੇ ਉੱਥੇ ਆਪਾਂ ਕਹਿ ਦਿੰਦੇ ਹਾਂ ਵੀ ਜਾਣ ਦੀ ਲੋੜ ਨਹੀਂ ਹੈ ਜੀ, ਉੱਥੇ ਤੁਸੀਂ ਐਡਰੈਸ ਸ਼ੋ ਕਰ ਦਿਉ ਜੀ, ਉੱਥੇ ਤੁਹਾਡੀਆਂ ਚਿੱਠੀਆਂ ਜਾਈ ਜਾਣ ਜੀ, ਟ੍ਰਾਂਜੈਕਸ਼ਨਾਂ ਜੀ ਕਰ ਦਿਉ। ਡਿਪਾਰਟਮੈਂਟ ਨੇ ਉਸ ਰੀਅਲ ਸਟੇਟ ਨੂੰ ਵੀ ਫੋਨ ਕਰਕੇ ਕੰਫਰਮ ਕੀਤਾ ਵੀ ਆਹ ਬੰਦੇ ਦੇ ਨਾਂ 'ਤੇ ਲੀਜ਼ ਹੈਗੀ ਆ ਉੱਥੇ। ਸੋ ਇਹ ਜਸਟ ਤੁਹਾਡੇ ਨਾਲ ਇੱਕ ਹਲਕਾ ਜਿਹਾ ਤਾਂ ਸ਼ੇਅਰ ਕਰਨਾ ਜ਼ਰੂਰੀ ਹੈ, ਕਿਉਂਕਿ ਜਿਹੜਾ ਵੀ ਕੋਈ ਇਸ ਸਿਚੁਏਸ਼ਨ ਦੇ ਵਿੱਚ ਹੈ ਤੁਸੀਂ ਭਾਈ ਆਪਣਾ ਪੱਕੇ ਤੌਰ ਦੇ ਉੱਤੇ ਇੰਤਜ਼ਾਮ ਕਰੋ ਜਿਹੜਾ ਵੀ ਕਰਨਾ
1: ਜੀ। ਹੁਣ 491-494 ਇਹ ਵੀਜ਼ਿਆਂ ਦੀ ਕੰਡੀਸ਼ਨ ਆ ਕਿ ਤੁਹਾਨੂੰ ਉਸ ਏਰੀਏ 'ਚ ਹੈ ਨਾ ਰਹਿਣਾ ਪੈਂਦਾ। ਅਤੇ ਮੈਂ ਇੱਕ ਕੇਸ ਇਹੋ ਜਿਹਾ ਜਾਣਦਾ ਜਿਹਦੇ 'ਚ ਹੈ ਨਾ ਰਿਫਿਊਜ਼ਲ ਆਈ ਸੀ ਅਤੇ ਸਾਨੂੰ ਉਹਦਾ ਕੇਸ ਡਿਫੈਂਡ ਕਰਨ ਨੂੰ ਕਿਹਾ ਗਿਆ ਸੀ, ਸਾਤੋਂ ਉਨੇ ਵਧੀਆ ਢੰਗ ਨਾਲ ਉਹ ਕਰ ਨਹੀਂ ਹੋਇਆ, ਪਰ ਉਹ ਸੀਗਾ ਪਾਰਸ਼ੀਅਲ, ਮਤਲਬ ਸੱਚ ਝੂਠ ਵਾਲਾ ਜਿਹੜਾ ਬੇੜਾ ਸੀ ਉਹ ਵਿੱਚ ਵਿੱਚ ਹੀ ਸੀਗਾ। ਉਹਦੇ 'ਚ ਉਹਨਾਂ ਨੇ ਫੜਿਆ ਉਹਨੂੰ ਉੱਥੋਂ ਬੰਦੇ ਨੂੰ ਵੀ ਦੇਖ ਤੇਰੇ ਕ੍ਰੈਡਿਟ ਕਾਰਡ ਦੀਆਂ ਟ੍ਰਾਂਜੈਕਸ਼ਨ ਸਾਰੀਆਂ ਮੈਲਬਨ ਸਿਟੀ ਦੀਆਂ, ਕੌਫੀ ਤੇਰੀ ਇੱਥੋਂ ਪੀਤੀ ਹੋਈ ਆ ਹੈ ਨਾ 7-11 ਤੋਂ ਜਾਂ ਜਿੱਥੋਂ ਕਿਤੋਂ ਵੀ, ਅਤੇ ਤੂੰ ਸ਼ੋਅ ਇਹ ਕਰ ਰਿਹਾ ਵੀ ਮੈਂ ਉੱਥੇ ਰਹਿਣਾ, ਤਾਂ ਕੀ ਕੌਫੀ ਪੀਣ ਇੱਥੇ ਆਉਂਦਾ ਹੁੰਦਾ ਸੀ, ਜਾਂ ਸਬਜ਼ੀ ਦੀਆਂ ਦੁਕਾਨਾਂ, ਗਰੋਸਰੀ ਦੀਆਂ ਦੁਕਾਨਾਂ। ਹੁਣ ਲੋਕ ਉਸ ਤੋਂ ਵੀ ਇੱਕ ਸਟੈਪ ਅੱਗੇ ਜਾਂਦੇ ਆ, ਉਹ ਆਪਦਾ ਕ੍ਰੈਡਿਟ ਕਾਰਡ ਬਣਾ ਕੇ ਕਿਸੇ ਨੂੰ ਫੜਾਏ ਆਉਂਦੇ ਆ ਵੀ ਆਹ ਚੱਕ 5,000 ਪਤਾ ਤੂੰ ਖਰਚੇ ਕਰੀ ਜਾਓ। ਸੋ ਹੈ ਤਾਂ ਚੋਰ ਦੀ ਦਾੜੀ 'ਚ ਤਿਣਕਾ, ਪਰ ਇਹ ਕੁਛ ਨਾ ਕੁਛ ਚੱਲੀ ਹੀ ਜਾਂਦਾ। ਜਿੱਥੇ ਹੈ ਨਾ ਮਤਲਬ ਬਿੱਛੂ ਬੂਟੀ ਆ ਉੱਥੇ ਪਾਲਕ ਬੂਟੀ ਵੀ ਆ, ਚੋਰ ਆ ਤਾਂ ਸਿਪਾਹੀ ਵੀ ਆ। ਇਹ ਸਾਰਾ ਕੁਛ ਬੜੀ ਦੇਰ ਤੋਂ ਚੱਲਦਾ ਆ ਰਿਹਾ, ਇਹਨੂੰ ਚਲੋ ਆਪਾਂ ਜਸਟੀਫਾਈ ਨਹੀਂ ਕਰਦੇ, ਆਪਾਂ ਇਹ ਕਹਿੰਦੇ ਹਾਂ ਜਿਉਂ ਜਿਉਂ ਸਰਕਾਰ ਨੇ ਨਿਯਮ ਕਾਨੂੰਨ ਔਖੇ ਕੀਤੇ ਆ, ਆਮਦਨ ਦੇ ਹੀਲੇ ਵਸੀਲੇ ਪੇਂਡੂ ਖਾਤਰਾਂ 'ਚ ਕਈ ਵਾਰ ਨਹੀਂ ਹੁੰਦੇ ਉਨੇ, ਤਾਂ ਉਹ ਹੁਣ ਮੰਨ ਲਓ ਹੁਣ ਬੱਚੇ ਆ ਉੱਥੇ ਪੜ੍ਹਾਈ ਦੇ ਸਾਧਨ ਉਨੇ ਨਹੀਂ ਹੈਗੇ। ਕਈ ਲੋਕ ਕੀ ਕਰਦੇ ਸੀ, ਆਪਦੇ ਬੱਚਿਆਂ ਨੂੰ ਸਿਟੀ 'ਚ ਪੜ੍ਹਾਉਣ ਲੱਗ ਗਏ ਸੀ, ਉੱਥੇ ਵੀ ਵੀਜ਼ੇ ਦੇ ਰਿਜੈਕਸ਼ਨਾਂ ਲੱਗੀਆਂ ਨੇ।
2: ਓਕੇ
1: ਸੋ ਇਹਦੇ 'ਚ ਕਈ ਸਾਰੀਆਂ ਕੰਡੀਸ਼ਨਸ ਹੁੰਦੀਆਂ ਅਤੇ ਤੁਹਾਨੂੰ ਆਪਣੀਆਂ ਕੰਡੀਸ਼ਨਸ ਵੀਜ਼ੇ ਨਾਲ ਜੁੜੀਆਂ ਇੱਕ ਵਾਰ ਪਲੀਜ਼ ਉਹਨੂੰ ਹੈ ਨਾ ਪੜ੍ਹ ਲਓ ਚੰਗੀ ਤਰ੍ਹਾਂ ਹੁਣ ਤਾਂ ਨਾਲੇ ਆ ਚੈਟ GPT ਜੇ ਤੁਸੀਂ ਮਾਈਗ੍ਰੇਸ਼ਨ ਏਜੰਟ ਕੋਲ ਸਲਾਹ ਨਹੀਂ ਲੈ ਸਕਦੇ ਸਾਡੇ ਵਰਗਿਆਂ ਕੋਲ ਆਉਣ ਤੋਂ ਝੱਕਦੇ ਹੋ ਤੁਸੀਂ ਭਾਵਾਂ ਆਹ ਮਾੜਾ ਮੋਟਾ ਡਿਪਾਰਟਮੈਂਟ ਦੀ ਵੈਬਸਾਈਟ 'ਤੇ ਜਾ ਕੇ ਚੈਟ GPT ਨੂੰ ਕਹਿ ਸਕਦੇ ਹਾਂ ਵੀ ਡਿਪਾਰਟਮੈਂਟ ਆਫ ਹੋਮ ਅਫੇਅਰਸ ਦੀ ਵੈਬਸਾਈਟ ਦੇ ਹਿਸਾਬ ਨਾਲ ਮੈਨੂੰ ਦੱਸ ਵੀ ਇਸ ਕੰਡੀਸ਼ਨ ਦਾ 8503 ਦਾ 8201 ਦਾ ਫਲਾਨੀ ਕੰਡੀਸ਼ਨ ਦਾ ਕੀ ਮਤਲਬ ਆ
2: ਆਹੋ ਵੀ ਇਹ ਸਿਰਫ ਗਾਣੇ ਥੋੜ੍ਹੀ ਬਣਾਉਂਦਾ ਵੀ ਦੱਸਦਾ
1: ਇਹ ਹਾਂ ਉਹੀ ਗੱਲ ਆ ਹੋਰ ਕਿਤੇ ਹੈਪੀ ਬਰਥਡੇ ਟੂ ਯੂ ਥੋੜ੍ਹੀ ਕਹੀ ਜਾਣਾ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੋ ਕਹਿਣ ਦਾ ਮਤਲਬ ਪਰ ਆਮ ਤੌਰ 'ਤੇ ਆਪਣੇ ਲੋਕ ਕੀ ਕਰਦੇ ਆ ਵੀ ਹੈ ਨਾ ਜਿਵੇਂ 50 ਰੁਪਈਏ ਪੁਲਿਸ ਵਾਲੇ ਨੂੰ ਦੇ

0: ਰੱਖਿਆ ਤਾਂ ਕਿ ਜਿਹੜਾ ਸਕਿੱਲ ਅਸੈਸਮੈਂਟ ਦਾ ਸਿਸਟਮ ਹੈ ਇਹਨੂੰ ਬਿਹਤਰ ਕੀਤਾ ਜਾ ਸਕੇ। ਮੰਨ ਲਓ ਇੱਕ ਮਕੈਨੀਕਲ ਇੰਜੀਨੀਅਰ ਆ, ਇੱਥੋਂ ਪੜ੍ਹਿਆ ਅਤੇ ਇੱਥੇ ਉਹਦੀ ਜੋਬ ਲੱਗੀ ਹੋਈ ਆ, ਅਤੇ ਉਹਦੀ ਸਕਿੱਲ ਅਸੈਸਮੈਂਟ ਕਈ ਵਾਰ ਕਰਨੀ ਸੌਖੀ ਹੈ ਕਿਉਂਕਿ ਡਾਕੂਮੈਂਟ ਇੱਕ ਮਿੰਟ 'ਚ ਪਤਾ ਲੱਗ ਜਾਂਦੇ ਆ, ਫਲਾਨੀ ਕੰਪਨੀ 'ਚ ਨੌਕਰੀ ਕੀਤੀ ਆ, ਐਨੂਅਲ ਟੈਕਸ ਰਿਟਰਨ ਭਰੀ ਆ, ਪੇ ਸਲਿੱਪਾਂ ਹੈਗੀਆਂ, ਬੈਂਕ ਸਟੇਟਮੈਂਟਾਂ ਹੈਗੀਆਂ, ਤਨਖਾਹਾਂ ਆਈਆਂ, ਸੁਪਰ ਪਾਇਆ ਹੋਇਆ। ਕੇਸ ਅਫਸਰ ਨੇ ਸਿੱਧਾ ਗ੍ਰੀਨ ਟਿੱਕ ਦਿੱਤਾ ਵੀ ਮੇਰੀਆਂ ਆਹ ਪੰਜ ਪੈਰਾਮੀਟਰ ਨੇ, ਪੰਜਿਆਂ 'ਤੇ ਗ੍ਰੀਨ ਟਿੱਕ ਆ, ਅਤੇ ਮੇਰੇ ਵੱਲੋਂ ਇਹ ਅਪਰੂਵਡ ਆ ਤੂੰ, ਹੈ ਨਾ, ਤੇਰੀ ਸਕਿੱਲ ਅਸੈਸਮੈਂਟ ਹੋ ਗਈ। ਪਰ ਕਈ ਵਾਰ ਓਵਰਸੀਜ਼ ਹੁੰਦੇ ਆ, ਹੁਣ ਮੰਨ ਲਓ ਉਹ ਹੁਣ ਬਾਗੇ ਪੁਰਾਣੇ ਕੋਈ ਫੈਕਟਰੀ ਆ ਉੱਥੇ ਲੱਗਿਆ ਹੋਇਆ, ਉਹ ਕਹਿੰਦਾ ਜੀ ਉੱਥੇ ਉਹਨਾਂ ਨੇ ਪੇ ਸਲਿੱਪਾਂ ਸਲਿੱਪਾਂ ਨੂੰ ਤਾਂ ਆਪ ਨੂੰ ਨਹੀਂ ਪਤਾ ਕੀ ਹੁੰਦੀਆਂ, ਤਾਂ ਉਹ ਸਕਿੱਲ ਅਸੈਸਮੈਂਟ ਉੱਥੇ ਕੀ ਕਰੇ ਜਾਂ ਤੁਹਾਨੂੰ ਡਾਕੂਮੈਂਟ ਨਹੀਂ ਮਿਲਦਾ? ਤਾਂ ਉਹ ਸਿਸਟਮ ਨੂੰ ਐਕਸਲਰੇਟ ਕਰਨ ਲਈ, ਖਾਸ ਤੌਰ 'ਤੇ ਉੱਥੇ ਜਿੱਥੇ ਆਕੂਪੇਸ਼ਨਲ ਲਾਇਸੈਂਸਿੰਗ ਦੀ ਲੋੜ ਆ, ਮੰਨ ਲਓ ਇਲੈਕਟ੍ਰੀਸ਼ਨ ਆ, ਉਹਨੂੰ ਇਲੈਕਟ੍ਰੀਸ਼ਨ ਦਾ ਲਾਇਸੈਂਸ ਚਾਹੀਦਾ, ਵੈਲਡਰ ਆ ਜਾਂ ਕੋਈ ਹੋਰ ਨੇ, ਹੈ ਨਾ, ਉਹਨਾਂ ਦੀ ਸਕਿੱਲ ਅਸੈਸਮੈਂਟ ਨੂੰ ਸੌਖਾ ਕਿੱਦਾਂ ਕੀਤਾ ਜਾਵੇ ਤਾਂ ਕਿ ਉਹ ਛੇਤੀ ਉਹ ਸਕਿੱਲ ਦੇ ਮਾਹਰ ਬਣ ਕੇ ਵਰਕਫੋਰਸ 'ਚ ਜਾਣ। ਉਹਦੇ ਲਈ ਇਹਨਾਂ ਨੇ ਹੁਣ $85 million ਰਾਖਵਾਂ ਰੱਖਿਆ, ਅਤੇ ਬਾਕੀ ਜਿਹੜੇ ਟੇਫ ਵਰਗੇ ਕਾਲਜ ਨੇ ਜਾਂ ਟੇਫ ਆ ਜਾਂ ਜਿਹੜੇ ਕਿੱਤਾ ਮੁਖੀ ਕੋਰਸ ਕਰਾਉਂਦੇ ਆ, ਉਹਨਾਂ ਦੀ ਜਾਨ ਸੌਖੀ ਹੋਊਗੀ, ਉੱਥੋਂ ਦੇ ਪੜ੍ਹਿਆਂ ਨੂੰ ਸਿੱਧੇ ਗ੍ਰੀਨ ਟਿੱਕ ਵੱਜਿਆ ਕਰਨਗੇ।
1: ਓਕੇ,
0: ਅਤੇ ਉਹਦੇ ਨਾਲ ਜਿਹੜਾ ਇਹ ਸਿਸਟਮ ਆ ਇਹ ਰਿਫੋਰਮ ਹੋਣ ਦੀ ਉਮੀਦ ਕੀਤੀ ਜਾ ਸਕਦੀ ਆ। ਬਾਕੀ ਇਹਦੇ ਤੋਂ ਇਲਾਵਾ ਗਵਰਨਮੈਂਟ ਨੇ ਕੁਛ ਪ੍ਰੋਗਰਾਮ ਨੇ ਥੋੜ੍ਹੇ ਜਿਹੇ ਪੈਸੇ ਰਾਖਵੇਂ ਰੱਖੇ ਆ, ਜਿਹੜਾ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਸੈਕਟਰ ਆ ਉਹਦੇ 'ਚ ਸਕਰੂਟਨੀ ਬਹੁਤ ਟਾਈਟ ਕਰ ਦੇਣੀ ਆ, ਪ੍ਰੋਟੈਕਸ਼ਨ ਵੀਜ਼ਾ ਸਿਸਟਮ ਆ ਉਹਨੂੰ ਬਹੁਤ ਇਹਨਾਂ ਨੇ ਸਿਸਟਮ ਨੂੰ ਟਾਈਟ ਕਰ ਦੇਣਾ। ਉਹਦੇ 'ਚ ਇਹਨਾਂ ਨੇ ਕਈ ਮਿਲੀਅਨ ਰਾਖਵੇਂ ਰੱਖੇ ਆ, ਵਰਕਫੋਰਸਿਸ ਬਣਾਈਆਂ ਕਿ ਇਹ ਸਿਸਟਮ ਜਿਹੜਾ ਰੋਟ ਹੋ ਰਿਹਾ ਕਿੱਦਾਂ ਇਹਨੂੰ ਬਚਾਇਆ ਜਾਵੇ, ਰੋਕਿਆ ਜਾਵੇ। ਉਹਦੇ ਪਹਿਲੇ ਟੇਅਰ 'ਚ ਤਾਂ ਇਹਨਾਂ ਨੇ ਕੰਮ ਕੀਤਾ, ਅੱਗੇ ਲੋਕ ਆਉਂਦੇ ਸੀ ਵੈਸਟਰ ਵੀਜ਼ੇ 'ਤੇ ਅਤੇ ਸਟੂਡੈਂਟ ਵੀਜ਼ੇ 'ਚ ਕਨਵਰਟ ਕਰਾ ਲੈਂਦੇ ਸੀ ਇੱਥੇ, ਹੈ ਨਾ, ਉਦੋਂ ਕਹਿ ਲਓ ਸਰਕਾਰ ਨੂੰ ਜਾਂ ਇੱਥੇ ਲੋੜ ਮਹਿਸੂਸ ਹੋਈ, ਅਤੇ ਉਹਦੇ 'ਚ ਜਾਇਜ਼ ਨਜਾਇਜ਼ ਹਰ ਪ੍ਰਕਾਰ ਦੇ ਲੋਕ ਆਏ। ਫਿਰ ਉਹਨਾਂ ਨੇ ਮੁੜ ਕੇ ਉਹ ਸਿਸਟਮ ਬਲੌਕ ਕਰਤਾ, ਫਿਰ ਇਹਨਾਂ ਨੇ ਟੀ ਆਰ ਪੈਣੀ ਬੰਦ ਕਰਤੀ। 35 ਸਾਲ ਤੋਂ ਉੱਤੇ ਦੀ ਉਮਰ ਵਾਲੇ ਲੋਕ ਆ, ਹੁਣ ਮੰਨ ਲਓ ਜੇ 38 ਸਾਲ ਦਾ, ਤਾਂ ਉਹਨਾਂ ਕੋਲ ਸਿਰਫ ਅਤੇ ਸਿਰਫ ਇੱਕ ਇੰਪਲੋਇਡ ਸਪੋਂਸਰ ਪਾਥਵੇ ਰਹਿ ਗਏ, ਜਿਹਦੇ 'ਚ 482 ਆ ਜਾਂਦਾ, 186 ਆ ਜਾਂਦਾ। ਉਹ ਹੁਣ ਡੁੱਬੀ ਤਾਂ ਜੇ ਸਾਹ ਨਾ ਆਇਆ, ਮਰਦੀ ਘਾਟ ਉਹਨੇ ਕੋੜ ਕਿਰਲਾ ਕੀਤਾ, ਅਤੇ ਉਹਦੇ 'ਚ ਹੁਣ ਪੰਗੇ ਪਏ ਹੋਏ ਆ। ਉਹ ਹੁਣ ਸਟੂਡੈਂਟ ਪੈਸੇ ਚੱਕੀ ਫਿਰਦੇ ਆ, ਸਾਡਾ 482 ਪਾ ਦਿਓ ਜੀ, ਸਾਡਾ 50,000 ਲੈ ਲਓ ਜੀ, 70,000। ਉਹ ਐਡਾ ਭੈੜਾ ਸਿਸਟਮ ਆ, ਉਹ ਐਡਾ ਗੰਦਾ ਕੰਮ ਆ, ਅਤੇ ਉਹ ਸਾਰੀ ਉਮਰ ਬੰਦਾ ਉਹਦੇ 'ਚ ਹੀ ਘੁੱਟ ਕੇ ਮਰੀ ਜਾਂਦਾ। ਇਹ ਜਿਹੜੀਆਂ ਅਰੇਂਜਮੈਂਟਸ ਨੇ ਨਾ, ਇਸ ਲਈ ਰੱਬ ਦੇ ਵਾਸਤੇ ਇਹਨਾਂ ਅਰੇਂਜਮੈਂਟਸ ਤੋਂ ਬਚੋ, ਕਿਉਂਕਿ ਤੁਹਾਨੂੰ ਲੱਗਦਾ ਹੀ ਆ ਬਈ ਆਹ ਮੈਂ ਪੈਸੇ ਦਿੱਤੇ ਅਤੇ ਹੁਣ ਚੀਕਾਂ ਵੀ ਤਾਈ ਮਾਰਨੀ ਆ। ਉਹ ਚੀਕਾਂ ਤੁਹਾਡੀਆਂ ਨਿਕਲਣੀਆਂ, ਇੰਪਲੋਇਰ ਦੀਆਂ ਨਹੀਂ ਨਿਕਲਣੀਆਂ।
1: ਕੋਡ ਕਿਰਲੇ ਕਰਨ ਦੀ ਨਹੀਂ ਲੋੜ।
0: ਅਤੇ ਉਹ ਮਤਲਬ ਜਿਹੜੀ ਉਹ ਔਖਾ ਕੰਮ, ਇਸ ਲਈ ਆਪ ਵੀ ਬਚੋ ਅਤੇ ਕੋੜ ਕਿਰਲੇ ਨੂੰ ਵੀ ਬਚਾਓ, ਕਿਉਂਕਿ ਕੋੜ ਕਿਰਲੇ ਨੇ ਤੁਹਾਡੇ ਪੈਸੇ ਪੂਹੇ ਲੈ ਕੇ ਰੰਗ ਵਟਾ ਕੇ ਕਿਤੇ ਨਿਕਲ ਜਾਣਾ। ਟੈਲੀਵਿਜ਼ਨ ਦੀ ਮਸ਼ਹੂਰੀ ਜੀ ਨਹੀਂ ਸੀ ਆਉਂਦੀ ਹੁੰਦੀ, ਉਹਦੇ 'ਚ ਰੰਗ ਜਿਹਾ ਬਲ ਜਾਂਦਾ ਸੀ, ਪੱਤਿਆਂ 'ਚੋਂ ਹਰਾ ਜਿਹਾ ਹੋ ਜਾਂਦਾ ਸੀ ਅਤੇ ਪੱਥਰਾਂ 'ਚ ਪੱਥਰ ਰੰਗਾ, ਹੈ ਨਾ। ਸੋ ਇਹ 482 ਵੀ ਇੱਕ ਬਹੁਤ ਵੱਡਾ ਟਰੈਪ ਬਣਦਾ ਜਾ ਰਿਹਾ ਕਈ ਲੋਕਾਂ ਲਈ, ਪਰ ਕਈ ਲੋਕਾਂ ਨੂੰ ਇਹ ਲੱਗਦਾ ਵੀ ਹੁਣ ਅਸੀਂ ਕਰੀਏ ਕਿ ਜਾਈਏ ਕਿੱਥੇ ਨੂੰ।
1: ਵੇਖੋ, ਮੈਂ ਤਾਂ ਸਿੱਧੀ ਜੀ ਇੱਕ ਝਟਕਾ ਜਿਹਾ ਹਿਸਾਬ ਹੁੰਦਾ ਵਾ ਵੀ ਜਿਹੜੀ ਚੀਜ਼ ਬਹੁਤ ਜ਼ਿਆਦਾ ਰੌਲਾ ਪੈਂਦਾ ਨਾ, ਜਿਹਦਾ ਜੇ 457 ਦਾ ਪਿਆ ਸੀ ਤਾਂ ਉਹਦਾ ਪਟਾਕਾ ਪਿਆ, 482 ਦਾ ਰੌਲਾ ਇੰਨਾ ਜ਼ਿਆਦਾ ਪਿਆ ਤਾਂ ਉਹਦਾ ਪਟਾਕਾ ਪੈਣਾ,
0: 457 ਤੋਂ ਪਹਿਲਾਂ ਇੱਦਾਂ ਹੋ ਚੁੱਕਿਆ,
1: ਹੈ ਨਾ। ਫਿਰ ਦੁਬਈ ਦਾ ਇੰਨਾ ਰੌਲਾ ਪਿਆ ਸੀ ਤਾਂ ਉਹਦਾ ਪਟਾਕਾ ਪੈ ਗਿਆ। ਇਹ ਜਿਹੜੀ ਵੀ ਚੀਜ਼ ਬਹੁਤ ਜ਼ਿਆਦਾ ਹਾਈਲਾਈਟਿਡ ਹੁੰਦੀ ਨਾ, ਸਾਨੂੰ ਚਾਰ ਚੁਫੇਰੇ ਨਜ਼ਰ ਆਉਂਦੀ ਹੈ, ਇਹਦਾ ਮਤਲਬ ਵੀ ਕੁਛ ਨਾ ਕੁਛ ਹੋਣ ਵਾਲਾ ਗਾ। ਸੋ ਇਸ ਕਰਕੇ ਉੱਧਰ ਨੂੰ ਭੱਜਣ ਦੀ ਲੋੜ ਨਹੀਂ, ਜਿੰਨੇ ਚਿਰ ਨੂੰ ਤੁਹਾਡੀ ਵਾਰੀ ਆਉਣੀ ਉਨੇ ਚਿਰ ਨੂੰ ਉੱਦਾਂ ਹੀ ਉਹਦਾ ਕੁਛ ਨਾ ਕੁਛ ਹੋਰ ਪਾਸੇ ਨੂੰ ਤੁਰ ਪੈਂਦਾ। ਕੋਸ਼ਿਸ਼ ਕਰੋ ਵੀ ਆਪਣੇ ਲਈ ਉੱਦਾਂ ਦੇ ਰਾਹ ਲੱਭੋ ਜਿਹੜੇ ਤੁਹਾਡੇ ਮੁਤਾਬਕ ਜ਼ਿਆਦਾ ਮਾਫਕ ਹੋਣ, ਨਾ ਕਿ ਆਊਟ ਆਫ ਵੇ ਜਾ ਕੇ ਕੋਡ ਕਿਰਲਾ ਕਰਨਾ।
0: ਜੀ ਹੁਣ ਤੁਸੀਂ ਹਿਸਾਬ ਲਾਓ, 425,000 ਬੰਦਿਆਂ ਦਾ ਬੈਕਲੋਗ ਆ ਜਿਨ੍ਹਾਂ ਨੇ ਐਪਲੀਕੇਸ਼ਨਾਂ ਪਾਈਆਂ ਹੋਈਆਂ ਨੇ ਵੀਜ਼ੇ ਵਾਸਤੇ ਪਰ ਸਿਰੇ ਨਹੀਂ ਲੱਗੀਆਂ,
1: ਜਿਹੜੇ ਔਨਸ਼ੋਰ ਕਿ ਆਫਸ਼ੋਰ?
0: ਔਨਸ਼ੋਰ।
1: ਓਕੇ,
0: ਅਤੇ ਤੁਸੀਂ ਹਿਸਾਬ ਲਾਓ ਵੀ ਇਹਦੇ 'ਚੋਂ ਇਕੱਲਾ 60,000 ਸਕਿੱਲਡ ਵਰਕਰ ਹੀ ਆ, 482 ਅਤੇ 186 ਵਾਲਾ ਮੈਨੂੰ ਲੱਗਦਾ ਵੀ ਇਹ ਹੋਣਾ ਚਾਹੀਦਾ। ਬਾਕੀ ਚਲੋ ਆਸਟ੍ਰੇਲੀਆ ਬੇਸ ਜਿਹੜਾ ਇੰਪਲੋਇਰ ਬੇਸ ਸੀਗਾ ਵੀਜ਼ਾ, ਉਹ ਕੋਵਿਡ ਤੋਂ ਪਹਿਲਾਂ ਅਤੇ ਹੁਣ ਦਾ ਜੇ ਫਰਕ ਦੇਖੀਏ ਤਾਂ 40,000 ਦਾ ਫਰਕ ਪਿਆ, ਮਤਲਬ ਇੰਨੇ ਥੋੜ੍ਹੇ ਜਿਹੇ ਸਮੇਂ 'ਚ 40,000 ਬੰਦਾ ਵਿੱਚ ਐਡ ਹੋ ਗਿਆ ਸਿਸਟਮ ਦੇ, ਕਿਉਂਕਿ ਲੋਕਾਂ ਕੋਲ ਹੋਰ ਆਪਸ਼ਨ ਹੈ ਨਹੀਂ। ਜਿਹੜਾ ਬੰਦਾ 35 ਸਾਲ ਤੋਂ ਉੱਤੇ ਦੀ ਉਮਰ ਵਾਲਾ, ਉਹਦੇ ਕੋਲ 482 186 ਤੋਂ ਬਿਨਾਂ ਰਾਹ ਹੈ ਨਹੀਂ, ਇਸ ਲਈ ਉਹਨੂੰ ਉਸ ਟਾਈਪ ਦੇ ਵੀਜ਼ੇ ਪਾਉਣੇ ਪੈਂਦੇ ਆ। ਅਤੇ ਮੈਂ ਤੁਹਾਨੂੰ ਦੱਸਦਿਆਂ ਵੀ ਐਜ਼ ਏ ਮਾਈਗ੍ਰੇਸ਼ਨ ਏਜੰਟ ਵੀ ਕਈ ਚੀਜ਼ਾਂ ਹੁੰਦੀਆਂ ਸਲਾਹ ਦੇਣੀ ਅਤੇ ਉਹ ਕੰਪਲਾਇੰਸ ਅਤੇ ਰੈਗੂਲੇਸ਼ਨ ਪੱਖੋਂ ਸਾਨੂੰ ਆਪਣਾ ਮਾਰਾ

0: ਨੰਬਰ ਵੀ ਐਕਸਪਲੇਨ ਕਰਨਾ ਪੈਂਦਾ, ਮੇਰਾ ਮਾੜਾ ਨੰਬਰ 24183 ਆ, ਅਤੇ ਕਿਉਂਕਿ ਹੁਣ ਇਹਨਾਂ 'ਤੇ ਵੀ ਸਕਰੂਟਨੀ ਮਾਈਗ੍ਰੇਸ਼ਨ ਏਜੰਟ 'ਤੇ ਵੀ ਕਸੀ ਆ ਕਿ ਕੰਪਲਾਇੰਸ ਅਤੇ ਰੈਗੂਲੇਸ਼ਨ ਪੁਆਇੰਟ ਆਫ ਵਿਊ ਤੋਂ ਤੁਸੀਂ ਕਿਸੇ ਨੂੰ ਸਲਾਹ ਨਹੀਂ ਦੇ ਸਕਦੇ ਅਨਲੈਸ ਕਿ ਤੁਸੀਂ ਆਪਣਾ ਮਾੜਾ ਨੰਬਰ ਐਕਸਪਲੇਨ ਕਰੋ ਉਹਨੂੰ ਵੀ ਮੇਰਾ ਆਹ ਮਾੜਾ ਨੰਬਰ ਆ, ਤੁਸੀਂ ਉਹ ਮਾੜਾ ਦੀ ਵੈਬਸਾਈਟ 'ਤੇ ਜਾ ਕੇ ਦੇਖ ਸਕਦੇ ਹੋ। ਮਤਲਬ ਲੱਲੀ ਛੱਲੀ ਭੂੰਡ ਪਟੱਲੀ ਜਿਹੜੇ ਅੱਗੇ ਸੀਗੇ ਹੈ ਨਾ, ਐਜੂਕੇਸ਼ਨ ਸੈਕਟਰ 'ਚ ਵੀ ਬਹੁਤ ਸੀਗੇ ਲੋਕ, ਉਹਨਾਂ ਦੇ ਨਾਂ ਦਾ ਪ੍ਰੋਫਾਈਲ ਕ੍ਰੀਏਟ ਕਰਕੇ ਅਤੇ ਵੀਜ਼ਾ ਪਾ ਦਿੰਦੇ ਸੀ।
1: ਓਕੇ
0: ਵੀ ਇਹ ਤਾਂ ਗੱਲ ਹੀ ਕੁਛ ਨਹੀਂ, ਹੁਣ ਪ੍ਰੋਟੈਕਸ਼ਨ ਵੀਜ਼ੇ ਦਾ ਕੰਮ ਹੀ ਇੱਕ ਸਿੱਧ ਪੱਧਰ ਆ। ਹੁਣ ਇਹ ਤਾਂ 60-65 million ਲਾ ਕੇ ਐਡੀਆਂ ਵਰਕ ਫੋਰਸਾਂ ਬਣਾਉਣ ਦੀ ਲੋੜ ਹੀ ਨਹੀਂ। ਹੁਣ ਜੇ ਮੈਂ ਦੇਖਦਾ ਅਤੇ ਚੁੱਪ ਕਰਕੇ ਇਹ ਕਹਿਣ ਵੀ ਪ੍ਰੋਟੈਕਸ਼ਨ ਵੀਜ਼ਾ ਜੀ ਤੁਸੀਂ ਆਪ ਨਹੀਂ ਲਾ ਸਕਦੇ ਪ੍ਰਾਈਵੇਟ ਪ੍ਰੋਫਾਈਲ ਤੋਂ, ਤੁਸੀਂ ਕਿਸੇ ਵਕੀਲ ਤੋਂ ਜਾਂ ਮਾਈਗ੍ਰੇਸ਼ਨ ਏਜੰਟ ਤੋਂ ਹੀ ਲਵਾਇਆ ਜਾ ਸਕਦਾ। ਅਤੇ ਮਾਈਗ੍ਰੇਸ਼ਨ ਏਜੰਟ ਅਤੇ ਵਕੀਲ ਸਟੈਟੈਕ ਲਿਖ ਕੇ ਦੇਵੇ ਵੀ ਮੈਨੂੰ ਲੱਗਦਾ ਬਈ ਇਹਦਾ ਬਣਦਾ, ਹਾਂ ਉਹਦੇ ਹੱਥ ਜਦੋਂ ਕੰਬੇ ਇੱਕ ਵਾਰ ਅਤੇ ਉਹ ਪਰ ਚੱਕਰ ਇਹ ਆ ਜਦੋਂ ਪੈਸਾ ਹੈ ਨਾ ਚਿੱਟਾ ਜਿਹਾ ਲਿਫਾਫਾ ਦੀਂਦਾ ਟੇਬਲ 'ਤੇ ਪਿਆ, ਫਿਰ ਸਾਰੇ ਹੀ ਉੱਧਰ ਨੂੰ ਲਿਓਰ ਹੁੰਦੇ ਆ।
1: ਡਿਪਾਰਟਮੈਂਟ ਨੂੰ ਵੀ ਤਾਂ ਪਤਾ ਨਾ ਵੀ ਆਉਣ 'ਤੇ ਡੇ ਹੀ ਆ ਪੈਸੇ, ਕੱਲ੍ਹ ਨੂੰ ਕਿਸੇ ਪਾਸੇ ਲੱਗਦੇ ਜਾਂ ਨਹੀਂ ਲੱਗਦੇ,
0: ਉਹ ਸਿਸਟਮ 'ਚ ਹੀ ਆ ਰਹੇ ਨਾ,
1: ਪੈਸੇ ਤਾਂ ਆ ਹੀ ਰਹੇ ਨਾ।
0: ਸੋ ਕਹਿਣ ਦਾ ਮਤਲਬ ਹੈ ਨਾ ਵੀ ਇਹ ਚੀਜ਼ਾਂ ਜਿਹੜੀਆਂ ਰੋਟ ਹੋਈਆਂ, ਹੁਣ ਆ ਸਟੂਡੈਂਟ ਵੀਜ਼ੇ 'ਚ ਆਪਾਂ ਨੂੰ ਪਤਾ ਪੰਜਾਬ ਤੋਂ ਜਾਂ ਕਿਤੋਂ ਹੋਰੋਂ ਆਪਾਂ ਜੇ ਗੱਲ ਕਰਦੇ ਹਾਂ ਨੇਪਾਲ ਤੋਂ, ਅੱਜ ਕੱਲ੍ਹ ਭਾਰਤ ਤੋਂ ਵੀਜ਼ੇ ਦੀ ਰਿਜੈਕਸ਼ਨ ਦੀ ਦਰ 60%, 50%, 40% ਤੱਕ ਵੱਧ ਗਈ ਆ। ਸਟੂਡੈਂਟ ਵੀਜ਼ੇ ਅਪਰੂਵ ਹੀ ਨਹੀਂ ਹੋ ਰਹੇ, ਕਿਉਂਕਿ ਉਹਦੇ 'ਚ ਮੇਜਰ ਦੇਖਦੇ ਆ ਵੀ ਕੀ ਸਟੂਡੈਂਟ ਵਾਕਈ ਸਟੂਡੈਂਟ ਬਣ ਕੇ ਆ ਰਿਹਾ ਜਾਂ ਇਹ ਕੋਈ ਰਾਹ ਲੱਭਣ ਆ ਰਿਹਾ, ਖੁੱਡ ਪੱਟਣ ਆ ਰਿਹਾ,
1: ਪੜ੍ਹਨਾ ਆ ਰਿਹਾ।
0: ਹਾਂ, ਅਤੇ ਉਹਦੇ ਕੋਲ ਕੀ ਜਿਹੜੇ ਜੈਨੂਅਨ ਫੰਡਸ ਹੈਗੇ ਆ। ਮੰਨ ਲਓ ਜੇ ਹੁਣ ਤੁਹਾਡੀ ਯੂਨੀਵਰਸਿਟੀ ਦੀ ਫੀਸ ਆ ਇੱਥੇ $35,000-40,000 ਤਾਂ ਫੀਸ ਹੀ ਹੈ ਇੱਕ ਸਾਲ ਦੀ, $30,000 ਤੁਹਾਡੇ ਹੈਗੇ ਆ ਲਿਵਿੰਗ ਐਕਸਪੈਂਸਿਸ, 29,000 ਹੈ ਨਾ, ਅਤੇ ਆਉਣ ਜਾਣ ਦੀ ਜਹਾਜ਼ ਦੀ ਟਿਕਟ ਵਾਪਸੀ ਦੀ, ਉਹ ਵਿੱਚ ਉਹਨਾਂ ਨੇ ਕਾਊਂਟ ਕਰਨੀ ਆ। ਜੇ ਤੁਹਾਡਾ ਕੋਈ ਪਾਰਟਨਰ ਹੈਗਾ ਜਾਂ ਨਾ ਕੋਈ ਸਬਸੀਕੁਐਂਟ ਐਂਟਰੈਂਟ ਬਾਅਦ 'ਚੋਂ ਲੱਗਦਾ, $10,000 ਉਹਦਾ ਪਾ ਲਓ। ਸੋ ਕੁੱਲ ਮਿਲਾ ਕੇ ਇਹ $80,000 ਬਣ ਜਾਂਦਾ, ਅਤੇ 80,000 ਨੂੰ 65 ਨਾਲ ਗੁਣਾ ਕਰਕੇ ਦੇਖ ਲਓ, ਇੰਨੇ ਪੈਸੇ ਤੁਸੀਂ ਇੱਕ ਨੰਬਰ 'ਚ ਆਪਣੇ ਕਾਗਜ਼ਾਂ 'ਚ ਉੱਥੇ ਦਿਖਾਉਣੇ ਆ, ਅਤੇ ਇੰਨੇ ਪੈਸੇ ਹੁੰਦੇ ਕਿਹਦੇ ਕੋਲ
1: ਸਲਾਨਾ।
0: ਅਤੇ ਮੁੜ ਕੇ ਉੱਥੇ ਕੀ ਆ ਹੁਣ ਸਿਸਟਮ ਨੂੰ ਰੋਟ ਕਿੱਦਾਂ ਕੀਤਾ ਜਾਂਦਾ, ਉੱਥੇ ਲੋਕਾਂ ਨੇ ਇੱਕ ਦੂਜੇ ਦੇ ਪੈਸੇ ਆ ਤੋਂ ਫੜ ਕੇ ਉਹਦੇ ਅਕਾਊਂਟ 'ਚ, ਉਦੋਂ ਫੜ ਕੇ ਉਹਦੇ ਅਕਾਊਂਟ 'ਚ, ਤੁਹਾਡੇ ਨਾਂ 'ਤੇ ਅਕਾਊਂਟ ਖੋਲ੍ਹ ਕੇ ਝੂਠੇ ਮੋਬਾਈਲ ਨੰਬਰ ਕ੍ਰੀਏਟ ਕਰਕੇ OTP ਉਹਨਾਂ 'ਤੇ ਜਾਣਾ, ਤੁਹਾਡੇ ਕੋਲ ਉਹਦੀ ਪਹੁੰਚ ਹੀ ਹੈ ਨਹੀਂ, ਐਕਸੈਸ ਹੀ ਹੈ ਨਹੀਂ। ਬਹੁਤ ਸਾਰੇ ਏਜੰਟ ਇੰਡੀਆ 'ਚ ਇੱਦਾਂ ਦੇ ਫਰੋਡੂਲੈਂਟ ਐਕਟੀਵਿਟੀਜ਼ 'ਚ ਵੀ ਫੜੇ ਗਏ ਆ, ਪਰ ਉੱਥੇ ਕੋਈ ਰੈਗੂਲੇਸ਼ਨ ਨਹੀਂ, ਕੋਈ ਮਾਪਦੰਡ ਨਹੀਂ, ਕੋਈ ਰੌਲਾ ਰੱਪਾ ਨਹੀਂ, ਉੱਥੇ ਇਹਨਾਂ ਚੀਜ਼ਾਂ ਨੂੰ ਫੜਨਾ ਔਖਾ। ਅਤੇ ਆਸਟ੍ਰੇਲੀਅਨ ਗਵਰਨਮੈਂਟ ਕਹਿੰਦੀ ਸਾਡੇ ਕੋਲ ਰਿਸੋਰਸਿਸ ਹੈ ਨਹੀਂ ਵੀ ਅਸੀਂ ਉੱਥੇ ਜਾ ਕੇ ਉਹਨਾਂ ਬੈਂਕਾਂ ਦੀ ਪੜਤਾਲ ਕਰ ਸਕੀਏ। ਇਸ ਕਰਕੇ ਆ ਜਿੰਨੇ ਆ ਲੋਨ ਲਾਨ ਹੁੰਦੇ ਆ ਇਹਨਾਂ 'ਚੋਂ ਹੈ ਨਾ, ਉਹ ਬਹੁਤ ਵੱਡੀ ਪਰਸੈਂਟੇਜ ਹੋਊਗੀ ਜਿਹੜੀ ਇਹ ਝੂਠ ਸੱਚ ਹੋਊਗਾ ਉਹਦੇ 'ਚ।
1: ਸੋ ਇੰਨਾ ਕੁ ਮਹਿੰਗਾ ਹੁਣ ਕੰਮ, ਇੰਨੇ ਕੁ ਜ਼ਿਆਦਾ ਬਜਟ ਸ਼ੋਅ ਕਰਨੇ ਪੈਣੇ, ਫਿਰ ਇਹਦਾ ਮਤਲਬ ਵੀ ਪੋਲੀਟੀਸ਼ੀਅਨ ਹੀ ਆਇਆ ਕਰਨਗੇ, ਬਾਕੀ ਜਨਤਾ ਤੇ ਕੀ ਆਉਣਾ ਹੁਣ,
0: ਪੈਸੇ ਉਹਨਾਂ ਦੇ ਨੇੜੇ ਹੀ ਆਉਣੇ ਆ,
1: ਰੈਗੂਲਰ ਤੇ ਕਾਰੋਬਾਰ ਵੀ ਉਹਨਾਂ ਦੇ ਪੈਸਾ ਵੀ ਉਹਨਾਂ ਕੋਲ,
0: ਜਾਂ ਆਪਣੇ ਪਿੰਡਾਂ 'ਚ ਲੱਖ ਕਰੋੜ ਨੂੰ ਕੀਲਾ ਹੋ ਗਿਆ, ਨਾ ਵਿਕਿਆ ਨਾ ਉਹ ਕਿਸੇ ਨੇ ਖਰੀਦਿਆ, ਨਾ ਅਕਾਊਂਟ 'ਚ ਪੈਸੇ ਆਏ, ਅਕਾਊਂਟ 'ਚ ਬਣਾ 20,000 ਰੁਪਈਆ, ਤੇ ਉਹ ਫਿਰ ਉੱਥੇ ਬੈਠੇ ਬੱਕਰੀ ਜਾਣਾ ਹੈ ਨਾ,
1: ਹੈਗਾ ਤਾਂ ਹੈ ਨਾ, ਹੈਗਾ ਤਾਂ ਹੈ ਨਾ।
2: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
3: ਕੀ ਹੋਇਆ,
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-97-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।
4: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
5: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
6: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
5: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
7: ਆ ਕਿੱਥੇ ਵੱਜ ਗਈ ਤੇਰੀ ਗੱਡੀ?
8: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
7: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
9: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
10: पांडे जी, क्या तू साला लक पाए हो यार? एक दोस्त के साथ पकड़े गए और दूसरी दोस्त छुड़ाने चले आए और ये तीसरी दोस्त ही है ना?
11: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
12: बलजीत, ब्याह वास्ते ज्वेलरी देखन तुन्ना ज्वेलर्स चलिए।
13: यार उना दा डैंडी नॉग वाला स्टोर ना बड़ा ही दूर है।
12: ओ हुन टेंशन नहीं, हुन डैंडी नॉग तो इलावा अपने इलाके सेंट एल्बन्स विच तुन्ना ज्वेलर्स स्टोर खुल गया है। ओही परोसा ते 30 साल तो वध वरियां दा एक्सपीरियंस। रेडीमेड गोल्ड, डायमंड ते सिल्वर ज्वेलरी दे नाल नाल आपा बनवा सकदे हां कस्टमाइज्ड ज्वेलरी भी। तुन्ना ज्वेलर्स, 99 मेन रोड वेस्ट, सेंट एल्बन्स अते 341 लॉन्सडेल स्ट्रीट, डैंडी नॉग। फॉर मोर इन्फो कॉल 0499-2535-45 ते।

0: ब्रोकर्स। अपने इंश्योरेंस से हर लोड ले। याद रखो बस अमरिंदर गिद्दा। कॉल 0491-999-555। गिद्दा इंश्योरेंस। शर्ता लागू।
1: JBCO Films लेके आए में एक्शन इमोशन अते फुल ऑन एंटरटेनमेंट पंजाबी फीचर फिल्म शेरा।
2: 5 साल बाद मुड़िया शेरे ते मुड़िया भी केड़े हालत च।
3: स्टारिंग परमीश वर्मा, सोनल चौहान, योगराज सिंह, मानव विज अते होर भी उगे कलाकार।
4: मैं उत्थों भी मुड़ के हूं जत्थों कोई नहीं मुड़ के हूं।
1: Written and directed by Savio Sandhu. Produced by Anmol Sahni.
3: Hun vekhna na bhullyo. 15 Mai ton tuhade nedle cinema ghara vich.
5: ACMI tuhada film, TV ate video games da museum hai jo ki Fed Square te rozana khulda hai. Sadi Muft, The Story of the Moving Image te jao, parde de piche diyan kahaniyan dekho, banao ate parchal karo. 2 to 5 saal di umar de bachiyan layi Play School Come and Play nu na bhullo. Ek muft pardarshni jo app parchal kardi hai ki Play School da ek episode kivein banaya ਜਾਂਦਾ ਹੈ। ਸਾਡੇ ਸਿਨੇਮਾ ਘਰਾਂ ਵਿੱਚ ਇੱਕ ਫਿਲਮ ਦੇਖੋ, ਦੁਕਾਨ ਬਰਾਊਜ਼ ਕਰੋ ਜਾਂ ਕੈਫੇ ਵਿੱਚ ਕਾਫੀ ਲਓ। acmi.net.au ਤੇ ਦੇਖੋ ਕੀ ਹੋ ਰਿਹਾ ਹੈ।
6: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
7: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸਮਰਟਨ ਰੋਡ, ਕੈਂਪਲਫੀਲਡ। ਕਾਲ 0390-866-655 ਔਰ ਵਿਜ਼ਿਟ tireforce.com.au।
8: ready set go Chadston Ford, Dandenong Road te tuhanu udik reya hai। Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options bhi available। Aao te apni navi Ford da test drive karo, business fleet lai gal karo, vehicle experts Tim Forbes ya Corey Nal, radio hanji de hawale nal pao 10 saal di free service। Chadston Ford, ready set Ford।
9: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ
10: ਜੀ। ਹੁਣੇ ਹੁਣੇ ਜੁੜੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਪ੍ਰੋਗਰਾਮ 'ਚ ਆਪਾਂ ਮਾਈਗ੍ਰੇਸ਼ਨ ਦੇ ਲਿਹਾਜ਼ ਨਾਲ ਕੁਛ ਕੁ ਗੱਲਾਂ ਕੀਤੀਆਂ ਨੇ। ਸਾਨੂੰ ਇੱਕ ਪਲ ਚੈਨ ਨਾ ਆਵੇ ਸੱਜਣਾ, ਪੀ ਆਰ ਬਿਨਾਂ ਬੜਿਆਂ ਦਾ ਦਰਦ ਦਿਲ ਆ। ਜੇ ਆਪ ਨਹੀਂ ਤਾਂ ਘੱਟੋ ਘੱਟ ਕੋਈ ਜਾਣਕਾਰ, ਕੋਈ ਭੈਣ ਭਾਈ, ਰਿਸ਼ਤੇਦਾਰ, ਯਾਰ ਮਿੱਤਰ, ਕਿਸੇ ਨਾ ਕਿਸੇ ਦਾ ਔਖਿਆਈ 'ਚੋਂ ਲੰਘਣਾ, ਕਿਉਂਕਿ ਜਦ ਤੱਕ ਪੀ ਆਰ ਹੋ ਨਹੀਂ ਜਾਂਦੀ, ਰਾਹ ਪੱਧਰਾ ਨਹੀਂ ਹੋ ਜਾਂਦਾ, ਸਬਰ ਜਿਹਾ ਆਉਂਦਾ ਵੀ ਨਹੀਂ, ਅਤੇ ਇੱਕ ਬੜੀ ਵੱਡੀ ਰੁਕਾਵਟ ਹੁੰਦੀ ਆ। ਅਤੇ ਬਹੁਤ ਸਾਰੇ ਲੋਕ ਨੇ ਜਿਹੜੇ ਇਹਨੂੰ ਕਾਮਯਾਬੀ ਦਾ ਇੱਕ ਪੈਮਾਨਾ ਮੰਨਦੇ ਆ ਵੀ ਜਦ ਤੱਕ ਪੀ ਆਰ ਨਹੀਂ ਹੁੰਦੀ ਕੁਛ ਵੀ ਸੰਵਰਦਾ ਨਹੀਂ। ਅਤੇ ਉਸ ਲਿਹਾਜ਼ ਨਾਲ ਜਿਹੜਾ ਪਲੈਨਿੰਗ ਲੈਵਲ ਨੇ ਮਾਈਗ੍ਰੇਸ਼ਨ ਦੇ ਅਗਲੇ ਸਾਲ ਦੇ, ਉਸ ਦਾ ਸਰਕਾਰ ਨੇ ਸਥਿਰ ਰੱਖੇ ਨੇ 1,85,000 ਦੇ ਕਰੀਬ। ਅਤੇ ਉਹਨਾਂ 'ਚੋਂ ਜ਼ਿਆਦਾਤਰ ਔਨ ਸ਼ੋਰ ਜਾਂ ਜਿਹੜੇ ਆਸਟ੍ਰੇਲੀਆ 'ਚ ਆਲਰੇਡੀ ਲੋਕ ਹੈਗੇ ਆ ਉਹਨਾਂ ਨੂੰ ਤਰਜੀਹ ਮਿਲਣੀ ਆ, ਅਤੇ ਬਾਕੀ 55,000 ਇਹਨਾਂ ਨੇ ਹਾਈਲੀ ਸਕਿੱਲਡ ਲੋਕ ਨੇ ਜਿਹੜੇ ਉਹ ਬਾਹਰਲੇ ਮੁਲਕਾਂ ਤੋਂ ਸੱਦਣੇ ਆ, ਵਿਦੇਸ਼ ਤੋਂ ਸੱਦਣੇ ਆ।
11: ਪੱਕੇ ਵੀ ਕਿਉਂ ਵੇਖੋ ਆਪਣੇ ਪੀ ਆਰ, ਸੋਰੀ ਕਿਉਂ ਆਪਣੇ, ਅਤੇ ਇਸ ਚੀਜ਼ ਨੂੰ ਕਹਿੰਦੇ ਆ ਪੱਕਿਆਂ ਹੋਣਾ, ਫਲਾਣਾ ਪੱਕਾ ਹੋ ਗਿਆ ਉਹ ਇਹਦੇ ਲਈ।
10: ਹਾਂ, ਜਦ ਤੱਕ ਅਤੇ ਨਾਲ ਬਜਟ ਦਾ ਦੂਜਾ ਆਸਪੈਕਟ ਘਰਾਂ ਨੂੰ ਲੈ ਕੇ ਆ। ਜਦ ਤੱਕ ਘਰ ਨਹੀਂ ਲੈਂਦਾ ਬੰਦੇ ਕਹਿੰਦੇ ਜਾੜੇ ਨਹੀਂ ਲੱਗੀ ਤੁਹਾਡੀ ਇਸ ਮੁਲਕ 'ਚ। ਇਹ ਦੋ ਚੀਜ਼ਾਂ ਪ੍ਰਵਾਸੀ ਮਨਾਂ ਦੀਆਂ, ਜਾਂ ਅਸੀਂ ਛੋਟੇ ਹੁੰਦਿਆਂ ਤੋਂ ਸਾਡੇ ਜ਼ਿਹਨ 'ਚ ਇੱਕ ਮਹਿਲ ਉਹ ਸਪਨੂੰਗਾ, ਮਤਲਬ ਬੰਦਾ ਹੈ ਨਾ ਆਸ਼ੀਆਨਾ ਬਣਾਉਣ ਲਈ ਹੈ ਨਾ ਤਰਸਦਾ, ਆਪਣੇ ਸਿਰ ਦੀ ਛੱਤ ਹੋਣੀ ਬੜੀ ਜ਼ਰੂਰੀ ਆ। ਇੱਦਾਂ ਦੀਆਂ ਆਪਾਂ ਚੀਜ਼ਾਂ, ਇੱਦਾਂ ਦੀਆਂ ਗੱਲਾਂ ਬਾਤਾਂ ਫੋਕਲੋਰ 'ਚੋਂ ਜਾਂ ਸਾਡੇ ਬਾਪ ਦਾਦਿਆਂ ਨੇ, ਮਾਂ ਬਾਪ ਨੇ ਸਾਨੂੰ ਸਿਖਾਈਆਂ ਜਾਂ ਦੱਸੀਆਂ, ਇਸ ਕਰਕੇ ਸਾਡੇ ਲਈ ਉਹ ਇੱਕ ਬਹੁਤ ਵੱਡਾ ਪੈਮਾਨਾ।
11: ਬਿਲਕੁਲ।
10: ਅਤੇ ਉਸ ਲਿਹਾਜ਼ ਨਾਲ ਜਦ ਆਪਾਂ ਬਜਟ ਦੀ ਗੱਲ ਕਰਦੇ ਹਾਂ ਤਾਂ ਕੈਪੀਟਲ ਜਿਹੜਾ ਗੇਨ ਟੈਸਟ ਆਪਣਾ ਹੈਗਾ ਅਤੇ ਨੈਗੇਟਿਵ ਗੇਅਰਿੰਗ ਆ, ਇਹ ਜਿਹੜੇ ਟੈਕਸਿਸ ਨੇ ਉਹ ਇਨਵੈਸਟਰ ਲੈਵਲ 'ਤੇ ਚਲੇ ਜਾਂਦੇ ਆ। ਪਰ ਦੂਜੇ ਲੈਵਲ 'ਤੇ ਗੱਲ ਆਉਂਦੀ ਆ ਘਰ ਖਰੀਦਣ ਦੀ, ਅਤੇ ਲੋਕ ਜਾਂ ਮਾਹਰ ਕਈ ਕਹਿੰਦੇ ਆ ਵੀ ਸਾਡਾ ਹੱਥ ਤਾਂ ਨਹੀਂ ਪੈਂਦਾ ਜੇ ਇਨਵੈਸਟਰ ਸਾਡਾ ਹੀ ਪੇਸ਼ ਨਹੀਂ ਜਾਣ ਦਿੰਦੇ। ਉਸ ਵਜ੍ਹਾ ਕਰਕੇ ਘਰਾਂ ਦੀਆਂ ਕੀਮਤਾਂ ਵਧੀਆਂ ਹੋਈਆਂ ਨੇ। ਇਸ ਲਈ ਜਿਹੜਾ ਸਾਡਾ ਟ੍ਰੈਜਰਰ ਆ ਜਿਮ ਚਾਮਰਸ, ਉਹਦੇ 'ਤੇ ਬੜਾ ਪ੍ਰੈਸ਼ਰ ਸੀ। ਐਂਥਨੀ ਐਲਬਨੀਜ਼ੀ ਪਹਿਲਾਂ ਕਹਿੰਦੇ ਸੀ ਅਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਛੇੜਨਾ ਨਹੀਂ, ਤੇ ਕੋਲੀਸ਼ਨ ਤੇ ਵਨ ਨੇਸ਼ਨ ਕਹਿੰਦੇ ਆ ਵੀ ਇਹਨਾਂ ਨੇ ਆਪਣਾ ਵਾਅਦਾ ਖਿਲਾਫੀ ਕੀਤੀ ਆ। ਇਲੈਕਸ਼ਨ ਤੋਂ ਪਹਿਲਾਂ ਇਹਨਾਂ ਨੇ ਵਾਅਦਾ ਕੀਤਾ ਸੀ ਲੋਕਾਂ ਨਾਲ, ਤਾਂ ਇਹ ਬ੍ਰੋਕਨ ਪ੍ਰੋਮਿਸ ਆ ਬਈ ਅਸੀਂ ਇਸ ਚੀਜ਼ ਨੂੰ ਹੱਥ ਨਹੀਂ ਲਾਉਂਦੇ, ਇਹ ਤੁਸੀਂ ਸਾਡੀ ਜ਼ੁਬਾਨ ਆ, ਇੱਦਾਂ ਦੀਆਂ ਗੱਲਾਂ ਉਦੋਂ ਐਂਥਨੀ ਐਲਬਨੀਜ਼ੀ ਉਹਨਾਂ ਨੇ ਕੀਤੀਆਂ ਸੀ। ਪਰ ਹੁਣ ਸਰਕਾਰ ਇਹ ਕਹਿ ਰਹੀ ਹੈ ਸਮੇਂ ਦੀ ਲੋੜ ਆ, ਅਸੀਂ ਚਾਹੁੰਦੇ ਹਾਂ 75,000 ਬੰਦਾ ਹੋਰ ਐਡ ਹੋਵੇ ਸਿਸਟਮ 'ਚ ਨਵੇਂ ਘਰ ਲੈ ਸਕਣ 'ਚ, ਉਹਦੇ ਲਈ ਚਲੋ 6 ਲੱਖ ਤੋਂ ਘੱਟ ਦੇ ਘਰ 'ਤੇ ਸਟੈਂਪ ਡਿਊਟੀ ਮਾਫ਼ ਆ ਜੀ, ਆਹ ਜੀ ਉਹ ਜੀ। ਬਾਕੀ ਜਿਹੜੇ ਨਵੇਂ ਇਨਵੈਸਟਰ ਆ 2027 ਔਨਵਰਡਸ ਜੁਲਾਈ 1 ਤੋਂ, ਉਹਨਾਂ ਨੂੰ ਇਹ ਕਿਹਾ ਗਿਆ ਬਈ ਤੁਸੀਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਕਲੇਮ ਨਹੀਂ ਕਰ ਸਕਦੇ, ਕਰੋਗੇ ਤਾਂ ਹੀ ਜੇ ਨਵਾਂ ਬਣਿਆ ਘਰ ਲਓਗੇ। ਪਰ ਉਹਦੇ ਫਿਰ ਸਾਈਡ ਇਫੈਕਟ, ਫਸਟ ਉਹਦੇ ਸਾਈਡ ਇਫੈਕਟ ਜਿਹੜੇ ਹੈਗੇ ਆ ਉਹ ਹੋਣਗੇ, ਫਿਰ ਕਿਰਾਏ ਵਧਣੇ ਸ਼ੁਰੂ ਹੋ ਜਾਣਗੇ, ਜਿਹਨੇ ਪਹਿਲਾਂ ਹੀ ਮਹਿੰਗਾ ਘਰ ਲਿਆ ਜਾਂ ਜੋ ਵੀ ਆ ਨਾ ਸਿਸਟਮ, ਅਤੇ ਉਹ ਕਿਰਾਇਆ ਵਧਾ ਦੂਗਾ। ਸੋ ਉਸ ਲਿਹਾਜ਼ ਨਾਲ ਇਹਦੇ 'ਚ ਪਲੱਸ ਮਾਈਨਸ ਕਾਫੀ ਕੁਛ ਆ, ਪਰ ਇਹਦੇ 'ਚ ਬਹੁਤ ਸਾਰੀਆਂ ਚੀਜ਼ਾਂ 'ਚ ਗ੍ਰੇ ਏਰੀਏ 'ਚ ਨੇ, ਮਤਲਬ ਇਹ ਨਹੀਂ ਆਪਾਂ ਸਪਸ਼ਟ ਰੂਪ 'ਚ ਕਹਿ ਸਕਦੇ ਵੀ ਇਹਦਾ ਫਾਇਦਾ ਹੋਣਾ ਇਹਦਾ ਨੁਕਸਾਨ ਹੋਣਾ। ਉਹ ਸਪੈਕੂਲੇਸ਼ਨਸ ਨੇ, ਕੋਈ ਇਕੋਨਮਿਸਟ ਉਹਨੂੰ ਕਿਸੇ ਢੰਗ ਨਾਲ ਵੇਖਦਾ, ਦੂਜਾ ਇਕੋਨਮਿਸਟ ਉਹਨੂੰ ਦੂਜੇ ਢੰਗ ਨਾਲ ਵੇਖਦਾ, ਅਤੇ ਇਹੀ ਕਾਰਨ ਸੀਗੇ ਅਸੀਂ ਸੋਚਿਆ ਕਿ ਉਹਨਾਂ ਕਿਸੇ ਮਾਹਰ ਨਾਲ ਵੀ ਗੱਲ ਕਰੀਏ। ਅਤੇ ਡਾਕਟਰ ਵਰਿੰਦਰਜੀਤ ਨੇ ਜਿਹੜੇ ਮਕੁਆਰੀ ਯੂਨੀਵਰਸਿਟੀ 'ਚ ਰਿਸਰਚ ਫੈਲੋ ਨੇ, ਹੈਲਥ ਇਕੋਨਮਿਸਟ ਨੇ, ਹੈਲਥ ਇਕੋਨਮੀ ਨਾਲ ਜੁੜੀਆਂ ਜਿਹੜੀਆਂ ਚੀਜ਼ਾਂ ਨੇ ਗੱਲਾਂ ਬਾਤਾਂ ਨੇ, ਉਸ ਲਿਹਾਜ਼ ਨਾਲ ਉਹ ਆਪਣੀ ਮਾਹਰਾਨਾ ਰਾਏ ਦਿੰਦੇ ਰਹਿੰਦੇ ਆ। ਇੱਕ ਤਾਂ ਗੱਲ ਆ ਜਿਹੜੀ ਬਜਟ 'ਚ ਦੇਖਣ ਵਾਲੀ ਆ, ਇਹ ਆ ਕਿ ਇਹਦੇ ਵਿੱਚ ਸਰਕਾਰੀ ਹਸਪਤਾਲ ਨੇ ਜਿਹੜੇ ਉਹਨਾਂ ਨੂੰ ਕਿਹਾ ਗਿਆ ਕਿ ਅਸੀਂ ਤੁਹਾਨੂੰ ਵੱਧ ਫੰਡਿੰਗ ਦੇਵਾਂਗੇ, ਅਤੇ ਉਸ ਲਿਹਾਜ਼ ਨਾਲ $8.6 billion ਰਾਖਵੇਂ ਰੱਖੇ ਗਏ ਆ ਸਰਕਾਰੀ ਹਸਪਤਾਲਾਂ ਨੂੰ ਬਿਹਤਰ ਕਰਨ ਲਈ। 25 billion ਦੀ ਐਡੀਸ਼ਨਲ ਇਨਵੈਸਟਮੈਂਟ ਆ ਪਬਲਿਕ ਹੋਸਪਿਟਲਸ ਲਈ, ਰੋਡ ਅਤੇ ਰੇਲ ਲਈ 8.6 billion ਦੀ ਆ। ਬਾਕੀ ਚੀਪਰ ਮੈਡੀਸਨਸ ਦੀ ਗੱਲ ਆ, ਜਿਹੜੀਆਂ ਲਾਈਫ ਸੇਵਿੰਗ ਮੈਡੀਸਨਸ ਨੇ ਜਿਵੇਂ ਕੈਂਸਰ ਹੋ ਗਿਆ ਜਾਂ ਕਰੋਨਿਕ ਕਿਡਨੀ ਡਿਜ਼ੀਜ਼ ਹੋ ਗਈ, ਉਹਦੇ ਲਈ ਵੀ ਉਹ ਦਵਾਈਆਂ ਨੂੰ ਸਸਤੀਆਂ ਕਰਨ ਲਈ ਜਿਹੜਾ ਇਹਨਾਂ ਦੀ ਫਾਰਮਾਸਿਊਟੀਕਲ ਬੈਨੀਫਿਟ ਸਕੀਮ ਆ ਜਿਹਨੂੰ PBS ਕਹਿੰਦੇ ਆ, ਉਹਦੇ ਤਹਿਤ ਵੀ ਕੁਛ ਕੁ ਮਿਲੀਅਨਸ ਰਾਖਵੇਂ ਰੱਖੇ ਗਏ ਆ, ਤਾਂ ਕਿ ਲੋਕਾਂ 'ਤੇ ਪ੍ਰੈਸ਼ਰ ਨਾ ਪਵੇ। ਇੱਕ ਤਾਂ ਬੰਦਾ ਪਹਿਲਾਂ ਹੀ ਤੰਗ ਆ, ਅਤੇ ਉੱਤੋਂ ਦੀ ਉਹਦਾ ਇੱਦਾਂ ਨੁਕਸਾਨ ਹੋ ਜਾਂਦਾ, ਕਿਉਂਕਿ ਜਿਹੜੀ ਦਵਾਈ ਨੇ ਉਹਦੀ ਜਾਨ ਬਚਾਉਣੀ ਆ, ਉਹ ਮਹਿੰਗੀ ਹੋ ਜਾਂਦੀ ਆ ਵੀ ਉਹਦੀ ਰੇਂਜ 'ਚ ਨਹੀਂ ਆਉਂਦੀ। ਸੋ ਉਸ ਲਿਹਾਜ਼ ਨਾਲ ਬਜਟ ਦੀਆਂ ਕੁਛ ਚੰਗੀਆਂ ਚੀਜ਼ਾਂ ਵੀ ਨੇ। ਟੈਕਸ ਕੱਟਸ ਨੇ, ਆਸਟ੍ਰੇਲੀਅਨ ਕਾਮਿਆਂ ਲਈ $250 ਦੀ ਕਹਿੰਦੇ ਆ ਵੀ ਰਿਲੀਫ ਮਿਲੂਗੀ ਹਰੇਕ ਬੰਦੇ ਨੂੰ, ਅਤੇ ਇਹਦੇ ਤੋਂ ਇਲਾਵਾ ਹਾਊਸਿੰਗ ਇਨਫਰਾਸਟ੍ਰਕਚਰ 65,000 ਨਵੇਂ ਘਰ ਬਣਾਉਣ ਲਈ ਬਿਲੀਅਨਸ ਰਾਖਵੇਂ ਰੱਖੇ ਗਏ ਆ। ਨਵੇਂ ਹੋਮ ਓਨਰਸ ਨੂੰ ਕਿੱਦਾਂ ਵਿੱਚ ਐਡ ਕਰਨਾ, ਰੈਡ ਟੇਪ ਨੂੰ ਕਿੱਦਾਂ ਕੱਟਣਾ, ਰੈਗੂਲੇਟਰੀ ਬਰਡਨ, ਅਪਰੂਵਲਾਂ ਹੀ ਨਹੀਂ ਮਿਲਦੀਆਂ, ਹੁਣ $10 billion ਉਹ ਅਲੱਗ ਤੋਂ ਰਾਖਵਾਂ ਰੱਖਿਆ। ਸੋ ਬਹੁਤ ਸਾਰੇ ਇੱਦਾਂ ਦੇ ਮੈਜਰਸ ਨੇ, ਪਰ ਨਾਲੋਂ ਨਾਲ ਅਸੀਂ ਹੁਣ ਗੱਲ ਮੋੜ ਕੇ ਲਿਆਉਂਦੇ ਹਾਂ ਰਿਸਰਚ ਫੈਲੋ ਡਾਕਟਰ ਵਰਿੰਦਰਜੀਤ ਅਤੇ ਉਹ ਸੈਂਟਰ ਫੋਰ ਹੈਲਥ ਇਕੋਨਮੀ 'ਚ ਮਕੁਆਰੀ ਯੂਨੀਵਰਸਿਟੀ ਸਿਡਨੀ 'ਚ ਰਿਸਰਚ ਫੈਲੋ ਨੇ। ਹਾਂਜੀ ਵਰਿੰਦਰ, ਸਾਡੀ ਆਵਾਜ਼ ਸੁਣ ਸਕਦੇ ਹੋ ਤੁਸੀਂ?
12: ਹਾਂਜੀ, ਸਤਿ ਸ਼੍ਰੀ ਅਕਾਲ ਪ੍ਰੀਤਿੰਦਰ।
10: ਹਾਂਜੀ ਸਤਿ ਸ਼੍ਰੀ ਅਕਾਲ। ਅਤੇ ਬਜਟ 'ਤੇ ਕੱਲ੍ਹ ਤੋਂ ਹੀ ਕਾਫੀ ਸਾਰਾ ਅਨੈਲਿਸਿਸ ਚੱਲ ਰਿਹਾ, ਵੱਖੋ ਵੱਖਰੀਆਂ ਰਾਵਾਂ ਨੇ, ਲੇਬਰ ਪਾਰਟੀ ਦੇ ਜਿਹੜੇ ਹੱਕ 'ਚ ਲੋਕ ਨੇ ਉਹ ਹੋਰ ਕਿਸਮ ਨਾਲ ਆਪਣੀ ਪ੍ਰਤੀਕਿਰਿਆ ਦੇ ਰਹੇ ਆ। ਕੋਲੀਸ਼ਨ ਅਤੇ ਵਨ ਨੇਸ਼ਨ ਜਿਹਨੂੰ ਪੋਲੀਟੀਕਲ ਲੈਵਲ 'ਤੇ ਦੇਖਣਾ ਹੋਵੇ, ਉਹਨਾਂ ਤਾਂ ਚਲੋ ਹੈ ਹੀ ਵਿਰੋਧੀ ਧਿਰ, ਅਤੇ ਉਹਨਾਂ ਵੱਲੋਂ ਵਿਰੋਧ ਪ੍ਰਗਟਾਏ ਗਏ ਆ। ਸੋਸ਼ਲ ਮੀਡੀਆ 'ਤੇ ਵੀ ਬਹੁਤ ਸਾਰੀ ਕਮੈਂਟਰੀ ਹੋ ਰਹੀ ਆ, ਅਤੇ ਅਸੀਂ ਤੁਹਾਡੇ ਤੋਂ ਥੋੜ੍ਹਾ ਜਿਹਾ ਜਾਣਨਾ ਚਾਹੁੰਦੇ ਹਾਂ ਵੀ ਜੇ ਆਪਾਂ ਇਹਦੇ 'ਚ ਵਿਨਰਸ ਐਂਡ ਲੂਜ਼ਰਸ ਦੇਖਣੇ ਹੋਣ ਤਾਂ ਸਭ ਤੋਂ ਵੱਡੇ ਆਸਪੈਕਟ ਕਿਹੜੇ ਨੇ ਜਿਨ੍ਹਾਂ 'ਤੇ ਆਮ ਲੋਕਾਂ ਦਾ ਇਸ ਵੇਲੇ ਧਿਆਨ ਜਾ ਰਿਹਾ?
12: ਹਾਂਜੀ, ਇਸ ਬਜਟ ਨੂੰ ਕਿਹਾ ਜਾ ਰਿਹਾ ਫਰੋਮ ਬੂਮਰਸ ਟੂ ਜ਼ੂਮਰਸ, ਹਨਾ, ਵੀ ਜਿਹੜੀਆਂ ਪਹਿਲੇ ਜਿਹੜੇ ਬੇਬੀ ਬੂਮਰਸ ਹੈ, ਜਿਵੇਂ ਕਿ ਬਹੁਤੇ ਲੋਕਾਂ ਨੂੰ ਪਤਾ ਹੋਣਾ, ਪੀਪਲ ਹੂ ਵਰ ਬੋਰਨ ਆਫਟਰ ਵਰਲਡ ਵਾਰ ਟੂ, ਹਨਾ, 1946 ਟੂ 1964 ਤੱਕ ਦੇ, ਜਿਹਨਾਂ ਕੋਲੇ ਆਸਟ੍ਰੇਲੀਆ 'ਚ ਇਸ ਵੇਲੇ ਸਾਰਾ ਨਾ ਵੱਧ ਵੈਲਥ ਹੈ, 2.9 million ਔਨ ਐਵਰੇਜ, ਹਨਾ। ਤੇ ਜਿਹੜੇ ਜ਼ੂਮਰਸ ਨੇ, ਜਿਹਨਾਂ ਨੂੰ ਜੈਨ ਜ਼ੀ ਕਹਿ ਦਿੰਦੇ ਆਪਾਂ, 97 ਤੋਂ 2012 ਤੱਕ ਬੋਰਨ, ਬੇਸਿਕਲੀ ਜਿਹੜੇ ਅੰਡਰ 45 ਤੋਂ ਪਿੱਛੇ ਪਿੱਛੇ ਲੋਕ ਨੇ ਨਾ, ਉਹਨਾਂ ਦੇ ਲਈ ਤਾਂ ਕਿਹਾ ਜਾ ਰਿਹਾ ਵੀ ਇਹ ਬਜਟ ਜ਼ਿਆਦਾ ਵਿਨਰ ਆ, ਯੂਨੋ ਲੋ ਸੋਸ਼ੀਓ ਇਕਨੋਮਿਕ ਡੈਮੋਗ੍ਰਾਫਿਕ ਆ ਜਿਹੜਾ। ਤੇ ਜਿਹੜੇ ਲੋਕ ਕਿਹਾ ਜਾ ਰਿਹਾ ਵੀ ਜਿਹਨਾਂ ਕੋਲੇ ਵੈਲਥ ਜ਼ਿਆਦਾ ਸੀ, ਵੈਲਥ ਅਕਿਊਮੂਲੇਸ਼ਨ, ਜਿਹਨਾਂ ਕੋਲੇ 4 ਪੈਸੇ ਹੈਗੇ ਸੀਗੇ, ਉਹਨਾਂ ਲਈ ਇਹ ਨੈਗੇਟਿਵਲੀ ਇੰਪੈਕਟ ਕਰਨਗੀਆਂ ਕੁਛ ਪੋਲਿਸੀਜ਼, ਜਿਹੜੀ ਓਵਰਆਲ ਫੀਲ ਇਹ ਹੋ ਰਹੀ ਹੈ ਇਹਦੇ ਵਿੱਚ, ਹੈਨਾ। ਉਹਦੇ ਵਿੱਚ ਕਾਫੀ ਤੁਸੀਂ ਆਲਰੇਡੀ ਮੇਰੇ ਖਿਆਲ ਪ੍ਰੋਗਰਾਮ ਤੇ ਕਮੈਂਟਰੀ ਕੀਤੀ ਵੀ ਹੋਣੀ ਕਾਫੀ, ਵੀ ਸਾਰਿਆਂ ਨਾਲੋਂ ਵੱਧ ਜਿਹੜਾ ਰੌਲਾ ਇਸ ਵੇਲੇ ਪਿਆ ਹੋਇਆ, ਜਿਹਦੇ ਤੋਂ ਮੇਰੇ ਖਿਆਲ ਕਾਫੀ ਲੋਕ ਹੈ ਨਾ ਉਹਨੂੰ ਲੈ ਕੇ ਕੰਸਰਨ ਨੇ। ਉਹਦੇ ਵਿੱਚ ਤਾਂ ਕੈਪੀਟਲ ਗੇਨ ਟੈਕਸ ਹੋ ਗਿਆ ਇੱਕ ਤਾਂ, ਤੇ ਦੂਜਾ ਹੋ ਗਿਆ ਉਹਦੇ ਵਿੱਚ ਤੁਹਾਡਾ ਨੈਗੇਟਿਵ ਗੇਅਰਿੰਗ ਹੈ ਨਾ, ਨੈਗੇਟਿਵ ਗੇਅਰਿੰਗ ਰਾਤੀ ਰਾਤ ਤੋਂ ਕੱਲ ਤੋਂ ਹੀ ਬੰਦ ਕਰਤੀ ਸੀ ਉਹਨਾਂ ਨੇ ਜਿਹੜੀਆਂ ਐਗਜ਼ਿਸਟਿੰਗ ਪ੍ਰਾਪਰਟੀਜ਼ ਹੈ, ਤੇ ਦੂਜਾ ਜਿਹੜੀ ਟਰਸਟੀ ਡਿਸਕ੍ਰੈਸ਼ਨਰੀ ਟਰਸਟ ਜਾਂ ਜਿਹਨਾਂ ਨੂੰ ਫੈਮਿਲੀ ਟਰਸਟ ਵੀ ਕਿਹਾ ਜਾਂਦਾ
10: ਜੀ,
12: ਉਹਨਾਂ ਤੇ ਇਹਦਾ ਇੰਪੈਕਟ ਹੈਗਾ, ਉਹਦਾ ਰੌਲਾ ਪਿਆ ਹੋਇਆ ਹੈ ਨਾ ਇਹਨਾਂ ਚੀਜ਼ਾਂ ਦਾ।
10: ਪਰ ਵਰਿੰਦਰ ਮੋਟਾ ਜਿਹਾ ਹਿਸਾਬ ਦੇਖੀਏ, ਜੇ ਆਪਾਂ ਓਵਰਆਲ ਪਿਕਚਰ ਵੱਡੀ ਪਿਕਚਰ ਦੇਖੀਏ, ਆਪਾਂ ਕਹਿੰਦੇ ਹਾਂ ਜਿਹੜੇ ਬਾਹਰਲੇ ਮੁਲਕ ਨੇ ਵਿਦੇਸ਼ ਆ ਜਾਂ ਜਿਹੜੇ ਡਿਵੈਲਪ ਕੰਟਰੀਜ਼ ਨੇ, ਉੱਥੇ ਆਪਾਂ ਕਹਿੰਦੇ ਹਾਂ ਵੀ ਅਮੀਰ ਗਰੀਬ ਦਾ ਪਾੜਾ ਘੱਟ ਆ, ਪਰ ਪਿਛਲੇ ਕੁਛ ਸਾਲਾਂ ਤੋਂ ਆਪਾਂ ਦੇਖ ਰਹੇ ਹਾਂ ਵੀ ਉਹ ਪਾੜਾ ਇੱਥੇ ਵੀ ਬਹੁਤ ਜ਼ਿਆਦਾ ਵੱਧ ਗਿਆ। ਅਮੀਰ ਹੋਰ ਅਮੀਰ ਹੋ ਰਿਹਾ, ਗਰੀਬ ਹੋਰ ਗਰੀਬ ਹੋ ਰਿਹਾ, ਗਰੀਬ ਦਾ ਹੱਥ ਨਹੀਂ ਪੈ ਰਿਹਾ ਘਰ ਲੈਣ 'ਤੇ, ਅਮੀਰ ਕੋਲ ਚਾਰ ਚਾਰ ਪੰਜ ਪੰਜ ਘਰ ਨੇ, ਇਨਵੈਸਟਮੈਂਟ ਪ੍ਰੋਪਰਟੀਆਂ ਨੇ। ਤੁਹਾਨੂੰ ਲੱਗਦਾ ਨਹੀਂ ਵੀ ਸਰਕਾਰ ਵੱਲੋਂ ਜੇ ਆਪਾਂ ਉਈ ਮੋਟਾ ਜਿਹਾ ਅੰਦਾਜ਼ਾ ਲਾਈਏ ਕਿਸੇ ਪਾਸੇ ਵੱਲ ਨਾ ਹੋ ਕੇ, ਵੀ ਇਹ ਇੱਕ ਚੰਗਾ ਕਦਮ ਆ ਵੀ ਸਾਰਿਆਂ ਨੂੰ ਵੈਲਥ ਦੇ ਲੈਵਲ 'ਤੇ ਘੱਟੋ ਘੱਟ ਅਮੀਰ 'ਤੇ ਵੱਧ ਟੈਕਸ ਲਾਇਆ ਜਾਵੇ, ਗਰੀਬ ਨੂੰ ਥੋੜ੍ਹਾ ਜਿਹਾ ਹੌਸਲਾ ਜਿਹਾ ਤਾਂ ਹੋਵੇ ਕਿਸੇ ਢੰਗ ਨਾਲ, ਵੀ ਮੈਂ ਅਮੀਰ ਨਹੀਂ ਹੋ ਸਕਦਾ, ਘੱਟੋ ਘੱਟ ਅਮੀਰ ਤਾਂ ਗਰੀਬ ਹੋ ਰਿਹਾ ਥੋੜ੍ਹਾ ਬਹੁਤ।
12: ਹਾਂਜੀ ਹਾਂਜੀ, ਕੋਈ ਸ਼ੱਕ ਨਹੀਂ। ਐਕਚੁਅਲੀ ਐਕੁਇਟੀ ਦੇ ਐਂਗਲ ਤੋਂ ਗੱਲ ਕਰੀਏ, ਮਤਲਬ ਇਕੁਆਲਿਟੀ ਸਮਾਨਤਾ ਦੇ ਐਂਗਲ ਤੋਂ ਗੱਲ ਕਰੀਏ, ਤਾਂ ਇਹ ਬਜਟ ਮੇਰੇ ਖਿਆਲ ਨਾਲ ਤਾਂ ਇਹ ਇਟਸ ਅ ਵਿਨਰ ਉਸ ਤਰੀਕੇ ਨਾਲ ਦੇਖਿਆ ਜਾਏ। ਸਰਕਾਰ ਨੇ ਬੜੀ ਬਰੇਵਲੀ ਏਦਾਂ ਦੀਆਂ ਪੋਲਿਸੀਜ਼ ਨੂੰ ਹੱਥ ਪਾਇਆ, ਜਿੱਦਾਂ ਕਹਿੰਦੇ ਕੰਡੇ ਵਾਲੀ ਤਾਰ ਨੂੰ ਹੱਥ ਪਾਉਣ ਵਾਲੀ ਗੱਲ ਸੀ
10: ਜੀ,
12: ਤੇ ਬਹੁਤ ਦੇਰ ਤੋਂ ਇਹ ਜਿਹੜੇ ਰਿਫੋਰਮ ਸੀਗੇ ਡਿਊ ਸੀ, ਪਰ ਕਿਉਂਕਿ ਇਹ ਇੰਨਾ ਜ਼ਿਆਦਾ ਸੈਂਸਿਟਿਵ ਟੌਪਿਕ ਹੈ ਇਲੈਕਟੋਰਲੀ ਸਪੀਕਿੰਗ ਹੈ ਨਾ, ਵੋਟਾਂ ਦੇ ਹਿਸਾਬ ਨਾਲ ਦੇਖੀਏ ਤਾਂ ਕਿਸੇ ਦੀ ਹਿੰਮਤ ਨਹੀਂ ਸੀ, ਸਰਕਾਰ ਨੇ ਇਹਨੂੰ ਹੱਥ ਪਾਇਆ। ਤੇ ਕੋਈ ਸ਼ੱਕ ਨਹੀਂ ਜਿਹੜੇ ਮੈਜਰ ਸਰਕਾਰ ਦੁਆਰਾ ਪ੍ਰਪੋਜ਼ ਕੀਤੇ ਗਏ ਨੇ, ਇਹਨਾਂ ਨੇ ਜਿਹੜਾ ਅਮੀਰ ਤੇ ਗਰੀਬ ਦਾ ਪਾੜਾ ਜਿਹੜਾ ਵੱਧ ਰਿਹਾ ਸੀ, ਖਾਸ ਤੌਰ ਤੇ ਕੋਵਿਡ-19 ਪੈਂਡੈਮਿਕ ਤੋਂ ਬਾਅਦ ਜਿਹੜਾ ਵਧਿਆ ਹੈਗਾ, ਤੇ ਹੁਣ ਜਿਹੜੀਆਂ ਆਹ ਗਲੋਬਲ ਐਨਰਜੀ ਸ਼ੌਕ ਆਇਆ ਹੈ ਨਾ, ਤੇਲ ਦਾ ਕ੍ਰਾਈਸਿਸ ਆਇਆ ਹੈਗਾ, ਤੇ ਯੂਕਰੇਨ ਦੀ ਲੜਾਈ ਹੋਈ, ਉਸ ਤੋਂ ਬਾਅਦ ਜਿਹੜੇ ਮਸਲੇ ਪੈਦਾ ਹੋਏ, ਸੋ ਉਹਨਾਂ ਤੋਂ ਬਾਅਦ ਜਿਹੜਾ ਇਹ ਗੈਪ ਜ਼ਿਆਦਾ ਇਹ ਪਾੜਾ ਵੱਧਦਾ ਗਿਆ ਸੀ ਤੇ ਹੁਣ ਵੱਧ ਰਿਹਾ ਸੀ, ਤੇ ਹੁਣ ਇਹਨੂੰ ਮਤਲਬ ਕਹਿੰਦੇ ਆ ਵੀ ਹੁਣ ਨਕੇਲ ਪਾਉਣ ਦਾ, ਇਹਨੂੰ ਵੀ ਨੱਥ ਪਾਉਣੀ ਸੀਗੀ, ਤੇ ਉਹ ਮੇਰੇ ਖਿਆਲ ਇਹ ਕੋਸ਼ਿਸ਼ ਕੀਤੀ ਗਈ ਹੈ। ਇਹਦੇ ਬਾਰੇ ਆਪਾਂ ਹੋਰ ਗੱਲ ਵੀ ਕਰ ਸਕਦੇ ਹਾਂ।
10: ਤੇ ਹਾਈ ਇਨਕਮ ਫੈਮਿਲੀਜ਼ ਨੇ ਜਿਹੜੀਆਂ, ਉਹਨਾਂ ਤੇ 30% ਦੀ ਟੈਕਸ ਰੇਟ ਦੀ ਗੱਲ ਆ, ਜਿਹੜੀ ਆ ਡਿਸਕ੍ਰੀਸ਼ਨਰੀ ਟਰੱਸਟ ਨੇ। ਕਈ ਵਾਰ ਕੀ ਕੀਤਾ ਜਾਂਦਾ ਵੀ ਆਮਦਨ ਵੱਧ ਹੁੰਦੀ ਆ ਤਾਂ ਟਰੱਸਟ ਬਣਾ ਕੇ 8-10-20 ਬੰਦਿਆਂ 'ਚ ਪਰਿਵਾਰ ਦੇ ਸਾਰਿਆਂ 'ਚ ਵੰਡ ਕੇ ਪਾ ਦਿੱਤੀ ਜਾਂਦੀ ਆ, ਪਰ ਹੁਣ ਉਹਨਾਂ 'ਤੇ ਵੀ ਟੈਕਸ ਦਾ ਇਹ ਸ਼ਿਕੰਜਾ ਕਸਿਆ ਜਾਣਾ, ਅਤੇ ਕੌਮ ਬੈਂਕ ਦਾ ਅਨੈਲਿਸਿਸ ਇਹ ਕਹਿੰਦਾ ਵੀ ਇਹਦੇ ਨਾਲ ਸਰਕਾਰ ਨੂੰ ਘੱਟੋ ਘੱਟ ਅਗਲੇ 4 ਸਾਲਾਂ 'ਚ $4-5 billion ਬਚ ਸਕਦਾ। ਪਰ ਨਾਲ ਦੂਜੇ ਪਾਸੇ ਕਿਸੇ ਪਾਸਿਓਂ ਜੇ ਸਰਕਾਰ ਦੀ ਆਮਦਨ ਹੁੰਦੀ ਆ, ਕਿਸੇ ਪਾਸਿਓਂ ਕਟੌਤੀ ਆ, ਕਿਸੇ ਪਾਸਿਓਂ ਵਾਧਾ, ਉੱਥੇ ਟੈਕਸਪੇਅਰ ਨੂੰ ਰਿਲੀਫ ਦੇਣ ਦੀ ਗੱਲ ਵੀ ਆਉਂਦੀ ਆ। ਇੱਕ ਵੱਡਾ ਜਿਹੜਾ ਆਸਪੈਕਟ ਆ ਉਹ NDIS ਦੀ ਗੱਲ ਵੀ ਕੀਤੀ ਜਾ ਰਹੀ ਹੈ, ਜਿਹੜੀ ਡਿਸੇਬਿਲਿਟੀ ਸਕੀਮ ਆ ਸਰਕਾਰ ਦੀ, ਅਤੇ ਕਹਿੰਦੇ ਆ ਵੀ 36-37 billion ਦੇ ਕਰੀਬ ਸਰਕਾਰ ਵੱਲੋਂ ਬਚਾਇਆ ਜਾਣਾ। ਪਰ ਉਹਦੇ 'ਚ ਇਹ ਵੀ ਨਾਲ ਗੱਲ ਆ ਕਿ ਬਹੁਤ ਸਾਰੇ ਲੋੜਵੰਦ ਇਹਨਾਂ ਦੀਆਂ ਸੇਵਾਵਾਂ ਤੋਂ ਫਿਰ ਵਾਂਝੇ ਰਹਿਣਗੇ, ਪਰ ਫਰੌਡਸ ਨੂੰ ਵੀ ਘਟਾਇਆ ਜਾਣਾ। ਉਸ ਨੂੰ ਤੁਸੀਂ ਕਿਸ ਨਜ਼ਰ ਨਾਲ ਵੇਖਦੇ ਹੋ?
12: ਜੀ ਜੀ ਬਿਲਕੁਲ, ਨਹੀਂ ਇਹਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਜਿਹੜੇ ਟਰੱਸਟ ਹੈ ਇਹ 8,40,000 ਫੈਮਿਲੀ ਟਰੱਸਟ, ਮੈਨੂੰ ਨਹੀਂ ਲੱਗਦਾ ਉਹਨਾਂ ਲਈ ਕੋਈ ਅਥਰੂ ਬਹਾਊਗਾ, ਹੈ ਨਾ
10: ਜੀ।
12: ਉਹ ਤਾਂ ਹੋਣਾ ਚਾਹੀਦਾ ਸੀਗਾ, ਵਧੀਆ ਹੀ ਹੋਇਆ, ਮੈਂ ਤਾਂ ਓਪਨਲੀ ਕਹੂੰਗਾ ਇਸ ਗੱਲ ਬਾਰੇ। ਇਟ ਵਾਜ ਲੌਂਗ ਓਵਰਡਿਊ। ਉਹ ਇੱਕ ਜਿਹਨੂੰ ਕਹਿੰਦੇ ਟੈਕਸ ਸਿਸਟਮ ਦੇ ਵਿੱਚ ਰੌਟ ਸੀ, ਹੈ ਨਾ, ਉਹ ਇੱਕ ਮਤਲਬ ਉਹਦਾ ਫਾਇਦਾ ਚੱਕਿਆ ਜਾ ਰਿਹਾ ਸੀ ਉਸ ਲੂਪ ਹੋਲ ਦਾ। ਸੋ ਇਹ ਚੰਗੀ ਗੱਲ ਹੈ, ਜਿਹੜਾ ਇਹ ਹੋਇਆ ਹੋਣਾ ਵੀ ਚਾਹੀਦਾ।
10: ਵੱਡੇ ਕਾਰਪੋਰੇਟ ਘਰਾਣੇ ਆ, ਹੁਣ ਉਹਨਾਂ ਦੇ ਟਰੱਸਟ ਬਣਾਏ ਹੋਣ ਤੇ, ਹੈ ਨਾ, ਉਹਨਾਂ ਕੋਲ ਬਿਲੀਅਨਸ ਦੀ ਵੈਲਥ ਆ, ਤੇ ਉਹਨੂੰ ਵੰਡ ਕੇ ਇਸ ਲਈ ਪਾਇਆ ਜਾਣਾ ਬਈ ਟੈਕਸ ਤੋਂ ਬਚੀਏ, ਕਿਵੇਂ ਨਾ ਕਿਵੇਂ ਅਕਾਊਂਟੈਂਟ ਨੂੰ ਮੈਨੇਜ ਕਰਨ ਲਈ ਤਾਂ ਅਕਾਊਂਟੈਂਟ ਰੱਖੇ ਹੋਏ ਆ।
12: ਨਾਟ ਫੀਲਿੰਗ ਸੌਰੀ ਫਾਰ ਦੈਮ ਪ੍ਰੀਤਿੰਦਰ ਜੀ, ਬਿਲਕੁਲ ਵੀ ਨਾਟ ਫੀਲਿੰਗ ਸੌਰੀ ਫਾਰ ਦੈਮ ਐਟ ਆਲ। ਤੇ ਦੂਜੀ ਗੱਲ ਜਿਹੜੀ NDIS ਦੀ ਤੁਸੀਂ ਕੀਤੀ ਹੈ ਨਾ, 36.2 billion ਓਵਰ ਦ ਨੈਕਸਟ 4 years 2030 ਤੱਕ ਜਿਹੜਾ ਇਹਦੇ ਵਿੱਚ ਕੱਟ ਹੈ। ਦੇਖੋ NDIS ਤੇ ਤਾਂ ਤੁਸੀਂ ਪਹਿਲਾਂ ਵੀ ਮੇਰਾ ਖਿਆਲ ਕਾਫੀ ਕਵਰੇਜ ਹੋਈ, ਪਿੱਛੇ ਜੇ ਬਹੁਤ ਜ਼ਿਆਦਾ ਰੌਲਾ ਪਿਆ ਇਹਦਾ, ਹੈ ਨਾ, ਕਿੱਦਾਂ 50 billion ਇਹਦਾ ਐਕਸਪੈਂਸ ਇੱਕ ਸਾਲ 'ਚ ਪਹੁੰਚ ਗਿਆ, ਤੇ ਵਾਈਟ ਐਲੀਫੈਂਟ ਇੱਕ ਚਿੱਟਾ ਹਾਥੀ ਬਣਦਾ ਜਾ ਰਿਹਾ। ਹੁਣ ਪਿਛਲੇ ਸਾਲ ਪ੍ਰੀਤਿੰਦਰ ਜੀ 12 billion ਐਂਟਰਟੇਨਮੈਂਟ ਬਿੱਲ ਸੀ NDIS ਦਾ। ਐਂਟਰਟੇਨਮੈਂਟ ਬਿੱਲ ਮਤਲਬ ਜਿਹੜੀਆਂ ਤੁਸੀਂ ਵਾਕਸ ਤੇ ਲੈ ਕੇ ਜਾਂਦੇ, ਉਹਨਾਂ ਨੂੰ ਮੂਵੀਜ਼ ਤੇ ਲੈ ਕੇ ਜਾਂਦੇ, ਹੇਅਰ ਕੱਟਸ ਤੇ ਲੈ ਕੇ ਜਾਂਦੇ, ਕੈਫੇ ਵਿਜ਼ਿਟਸ ਹੁੰਦੀਆਂ, ਕੱਲੀਆਂ ਉਹ ਜਿਹੜੀ ਉਹਨਾਂ ਦਾ ਬਿੱਲ ਸੀਗਾ ਨਾ ਜੀ, ਉਹ 12 billion ਸੀਗਾ ਕੱਲ ਪਿਛਲੇ ਸਾਲ। ਤੇ ਤੁਸੀਂ ਹੁਣ ਮੈਨੂੰ ਜਦੋਂ ਇਹ ਗੱਲਾਂ ਤੁਸੀਂ ਦੇਖਦੇ ਹੋ ਤਾਂ ਤੁਸੀਂ ਹਾਊ ਡੂ ਯੂ ਜਸਟੀਫਾਈ, ਜਿੱਦਾਂ ਉਹ ਪੰਜਾਬ ਦੇ ਵਿੱਚ ਕਹਿੰਦੇ ਹੁੰਦੇ ਸੀ ਵੀ ਉਹ ਕਿਸੇ ਦੇ ਟੈਕਸ ਵਾਲਿਆਂ ਨੇ ਛਾਪਾ ਮਾਰਿਆ ਤਾਂ ਉਹਨਾਂ ਨੇ 5 lakh ਕੁੱਤੇ ਨੂੰ ਜਲੇਬੀਆਂ ਖਵਾਉਣ ਤੇ ਪਾਇਆ ਹੋਇਆ ਸੀ, ਮਤਲਬ ਹੁਣ ਕੁੱਤਿਆਂ ਨੂੰ ਜਲੇਬੀਆਂ ਖਵਾਉਣ ਦਾ ਕਿਹੜਾ 5 ਲੱਖ ਪਾਤਾ ਉਹਨਾਂ ਨੇ ਫੜ ਲਿਆ ਹੈ ਨਾ, ਤੇ ਉਹ ਕਹਿੰਦੇ ਸਾਨੂੰ ਪੈਸੇ ਦੋ, 10 ਲੱਖ ਚ ਗੱਲ ਨਿਬੇੜੀ। ਤੇ ਉਹ ਮੁਨੀਮ ਨੂੰ ਕਹਿੰਦਾ ਜਿਹਦਾ ਜਿਹਦੇ ਤੇ ਰੇਡ ਪਈ ਸੀ, ਕਹਿੰਦਾ ਜੀ ਕਾਹਦੇ ਤੇ ਪਾਵਾਂ, ਕਹਿੰਦਾ ਵੀ ਇਹ ਵੀ ਜਲੇਬੀਆਂ ਚ ਹੀ ਪਾ ਦੇ। ਮਤਲਬ ਤੇ ਮਤਲਬ ਗੱਲ
10: ਡਾਂਗਾਂ ਤੇ ਗਾਜ ਹੁੰਦਾ ਕਈ ਵਾਰ। ਤੇ ਵੈਸੇ ਚਲੋ ਲੋੜਾਂ ਵੀ ਹੋਣਗੀਆਂ, ਆਪਾਂ ਉਹਨਾਂ ਲਈ ਫੀਲ ਵੀ ਕਰਦੇ ਆ ਵੀ ਚਲੋ ਉਹ ਲੋਕ,
12: ਕੁਛ ਬੰਦਿਆਂ ਤੇ ਇਹਦਾ ਅਸਰ ਪਊਗਾ ਵੀ। ਦੇਖੋ ਸਰਕਾਰ ਨੇ ਕੋਸ਼ਿਸ਼ ਕੀਤੀ, ਦੇਖੋ ਇਹ ਕੁਛ ਤਾਂ ਕਰਨਾ ਪਈ, ਆਟੇ ਨਾਲ ਘੁਣ ਪਿਸਦਾ ਹੈ। ਤੇ ਹੌਲੀ ਹੌਲੀ ਆਪਾਂ ਨੂੰ ਪਤਾ ਲੱਗੂਗਾ ਵੀ ਇਹਦਾ ਜਿਹੜਾ ਇੰਪੈਕਟ ਹੈ। ਉਹ ਕਹਿੰਦੇ 1,60,000 ਬੰਦਾ ਇਸ ਸਕੀਮ ਚੋਂ ਕੱਢ ਦਿੱਤਾ ਜਾਊਗਾ।
10: ਪਰ ਉਹਦੇ ਚੋਂ ਟੈਕਸ ਕੱਟਸ ਕਰ, ਉਹਦੇ ਚੋਂ ਜ਼ਿਆਦਾਤਰ ਜਿਹੜੇ ਅਰਲੀ ਏਜ ਚਿਲਡਰਨ ਆ, ਜਿਹੜੇ ਸਪੀਚ ਡਿਲੇ ਤੇ ਆਟਿਜ਼ਮ ਦੇ ਬਾਰਡਰ ਲਾਈਨ ਕੇਸਿਸ ਨੇ, ਉਹਨਾਂ ਤੇ ਜ਼ਿਆਦਾ ਹੋਣਾ ਇਹਦਾ ਨੁਕਸਾਨ ਜਿਹੜੇ ਡਾਟੇ ਆ ਪ੍ਰੀਲਿਮਿਨਰੀ।
12: ਬਿਲਕੁਲ ਜੀ, ਥਰਾਈਵਿੰਗ ਕਿਡਸ ਦੇ ਵਿੱਚ ਉਹਨਾਂ ਨੇ ਫਾਊਂਡੇਸ਼ਨਲ ਸਪੋਰਟ ਹੈ, ਉਹਨਾਂ ਨੇ 2 ਬਿਲੀਅਨ ਥਰਾਈਵਿੰਗ ਕਿਡਸ ਦੇ ਲਈ ਦਿੱਤਾ ਹੈਗਾ ਤੇ 5 ਬਿਲੀਅਨ ਫਾਊਂਡੇਸ਼ਨਲ ਸਪੋਰਟ ਲਈ ਕਮਿਟਮੈਂਟ ਕੀਤੀ ਹੈ, ਤਾਂ ਕਿ ਜਿਹੜੇ NDIS ਤੋਂ ਬਾਹਰ ਕੱਢੇ ਜਾਣਗੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਹੈ ਨਾ ਉੱਥੇ ਐਡਜਸਟ ਕੀਤਾ ਜਾ ਸਕੇ ਆਊਟਸਾਈਡ ਦੀ NDIS ਸਪੋਰਟ, ਤੇ ਸਟੇਟਸ ਨੂੰ ਵੀ ਇਹਦੇ ਵਿੱਚ ਕੰਟਰੀਬਿਊਟ ਕਰਨਾ ਪੈਣਾ। ਦੇਖੋ ਇਹ ਹੋਣਾ ਤਾਂ ਹੈ, ਕਿਉਂਕਿ ਹੋਣਾ ਕੀ ਹੈ, 2013 ਚ NDIS ਦੀ ਸਕੀਮ ਇੰਪਲੀਮੈਂਟ ਹੋਈ, ਉਸ ਤੋਂ ਪਹਿਲਾਂ ਜਿਹੜਾ ਡਿਸੇਬਿਲਟੀ ਦਾ ਪ੍ਰੋਗਰਾਮ ਸੀਗਾ ਨਾ ਉਹ ਬਿਲਕੁਲ ਵੀ ਵਧੀਆ ਨਹੀਂ ਸੀ। 2013 ਤੋਂ ਲੈ ਕੇ ਹੁਣ ਤੱਕ ਜਿਹੜੇ ਬੱਚੇ ਆਟਿਜ਼ਮ ਸਪੈਕਟ੍ਰਮ ਡਿਸਆਰਡਰ ਤੇ ਹੈ ਉਹਨਾਂ ਦੀ ਜਿਹੜੀ ਗਿਣਤੀ 117% ਚ ਵਾਧਾ ਹੋਇਆ, ਉਹਨਾਂ ਮੋਰ ਦੈਨ ਡਬਲ ਹੈ ਨਾ। ਤੇ ਜਿਹੜੇ ਐਡਲਟਸ ਹੈ ਜਿਹਨਾਂ ਨੂੰ ਵਾਕਈ ਬਹੁਤ ਜ਼ਿਆਦਾ ਐਕਸਟ੍ਰੀਮ ਨੀਡਸ ਹੈ ਉਹਨਾਂ ਦੇ ਵਿੱਚ ਕੋਈ 25% ਵਾਧਾ ਹੋਇਆ, ਪਰ ਬੱਚਿਆਂ ਦੇ ਵਿੱਚ ਖਾਸ ਤੌਰ ਤੇ ਦੁੱਗਣੇ ਤੋਂ ਜ਼ਿਆਦਾ ਇਹ ਵਾਧਾ ਹੋਇਆ ਹੈ ਨਾ। ਇਹ ਕਿਸੇ ਨਾ ਕਿਸੇ ਤਰੀਕੇ, ਮੈਂ ਨੀ ਕਹਿ ਰਿਹਾ ਕਿ ਹੈ ਨਾ ਇਹ ਨਜਾਇਜ਼ ਹੈ ਜਾਂ ਨਹੀਂ ਹੋਣਾ ਚਾਹੀਦਾ ਸੀ, ਪਰ ਕਿਤੇ ਨਾ ਕਿਤੇ ਤੁਹਾਨੂੰ ਦੇਖਣਾ ਪੈ ਰਿਹਾ ਵੀ ਯਾਰ ਇੰਨੇ ਜ਼ਿਆਦਾ ਕਿਉਂ ਹੈ। ਤੇ ਤੁਸੀਂ ਆਏ ਦਿਨ ਤੁਸੀਂ ਖਬਰਾਂ ਸੁਣਦੇ ਹੋ ਹੈ ਨਾ NDIS ਦੇ ਵਿੱਚ ਬੰਦੇ ਫੜੇ ਗਏ, ਇਹਨਾਂ ਨੇ ਨਜਾਇਜ਼ ਫਾਇਦਾ ਚੱਕਿਆ। ਬਹੁਤ ਸਾਰੇ ਲੋਕ ਸਹੀ ਕੰਮ ਕਰਦੇ ਆ, ਪਰ ਬਹੁਤ ਸਾਰੇ ਲੋਕ ਮਲਟੀ ਮਿਲੀਅਨਰ ਵੀ ਬਣੇ ਨੇ ਇਹਦੇ ਚੋਂ। ਮੈਂ ਨੀ ਕਹਿੰਦਾ ਸਾਰੇ ਗਲਤ ਤਰੀਕੇ ਨਾਲ ਬਣੇ ਆ, ਪਰ ਬਹੁਤ ਸਾਰੇ ਜਿਹੜੇ ਸਕੈਮ ਫੜੇ ਜਾ ਰਹੇ ਨੇ ਔਨ ਗੋਇੰਗ ਬੇਸਿਸ। ਦੇਖੋ ਇਹਨੂੰ ਹੈ ਨਾ ਰਿਫੋਰਮ ਦੀ ਤਾਂ ਲੋੜ ਸੀਗੀ, ਬਿਲਕੁਲ ਸੀਗੀ, ਕਿਉਂਕਿ ਜੇ ਤੁਸੀਂ ਇਹਨੂੰ ਰਿਫੋਰਮ ਨਹੀਂ ਨਾ ਕਰਦੇ ਤਾਂ ਇਹ $100 ਬਿਲੀਅਨ ਸਕੀਮ ਬਣ ਜਾਣੀ ਹੈ ਆਉਣ ਵਾਲੇ ਸਮੇਂ ਦੇ,
10: ਔਰ ਡਿਫੈਂਸ ਨਾਲ ਵੀ ਜ਼ਿਆਦਾ, ਹੈਲਥ ਕੇਅਰ ਨਾਲ ਵੀ ਜ਼ਿਆਦਾ, ਐਜੂਕੇਸ਼ਨ ਨਾਲ ਵੀ ਜ਼ਿਆਦਾ ਇਹਦੇ ਵਿੱਚ ਪੈਸਾ ਜਾ ਰਿਹਾ।
12: ਮੈਡੀਕੇਅਰ ਨੂੰ ਮਿਲਾ ਕੇ, ਹੈਲਥ ਬਜਟ ਨੂੰ ਮਿਲਾ ਕੇ, ਸਾਰਿਆਂ ਨੂੰ ਮਿਲਾ ਕੇ ਵੀ NDIS ਦੇ ਬਰਾਬਰ ਨਹੀਂ ਬਣ ਰਿਹਾ ਇਸ ਵੇਲੇ। ਸੋ ਤੁਸੀਂ ਕਿੱਦਾਂ ਇਹਨੂੰ, ਇਹ ਸਸਟੇਨੇਬਲ ਨਹੀਂ ਹੈਗੀ। ਇਹਨਾਂ ਨੂੰ ਸਰਕਾਰ ਨੂੰ ਕਰਨਾ ਤਾਂ ਪੈਣਾ ਹੀ ਸੀਗਾ, ਤੇ ਕੁਛ ਇਹਨਾਂ ਦੇ ਉਪਰਾਲੇ ਜਿਹੜੇ ਹੈਗੇ ਉਹ ਬਿਲਕੁਲ ਸ਼ਲਾਘਾ ਯੋਗ ਨੇ। ਤੇ ਮੈਨੂੰ ਇਹ ਨਹੀਂ ਪਤਾ ਹੁਣ ਵੀ ਇਹਦਾ ਆਉਣ ਵਾਲਾ ਇੰਪੈਕਟ ਕਿੱਦਾਂ ਹੋਊਗਾ, ਡਿਟੇਲਸ ਆ ਰਹੀਆਂ ਨੇ, ਹੌਲੀ ਹੌਲੀ ਪਤਾ ਲੱਗੂਗਾ ਹੈ ਨਾ ਜੀ। ਕੁਛ ਤੁਸੀਂ ਦੇਖੋਗੇ ਜਿਹੜੇ ਬੱਚਿਆਂ ਨੂੰ ਲੋੜ ਸੀ, ਜਿਹੜੇ ਬਹੁਤ ਜ਼ਿਆਦਾ ਲੋੜਵੰਦ ਸੀਗੇ, ਉਹ ਇਹਦੇ ਚੋਂ ਮਤਲਬ ਮਿਸ ਆਊਟ ਕਰ ਜਾਣਗੇ, ਤੇ ਕੁਛ ਜਿਹੜੇ ਹੈਗੇ ਆ ਉਹਦੇ ਵਿੱਚ ਇਨਕਲੂਡਿਡ ਹੋ ਜਾਣਗੇ, ਜਿਹਨਾਂ ਨੂੰ ਕਾਫੀ ਜ਼ਿਆਦਾ ਕੇਅਰ ਦੀ ਲੋੜ ਹੈ ਉਹਨਾਂ ਨੂੰ ਕੇਅਰ ਮਿਲੂਗੀ। ਪਰ ਬਹੁਤ ਸਾਰੇ ਲੋਕ ਇਸ ਗੱਲ ਨੂੰ ਲੈ ਕੇ ਚਿੰਤਾ ਵਿੱਚ ਵੀ ਨੇ।
10: ਤੇ ਵਰਿੰਦਰ, ਤੁਹਾਡੀ ਜਿਹੜੀ ਯੂਨੀਵਰਸਿਟੀ ਆ ਤੇ ਤੁਹਾਡਾ ਜਿਹੜਾ ਤੁਸੀਂ ਐਜ਼ ਏ ਹੈਲਥ ਇਕਨੋਮਿਸਟ ਜਿਹੜਾ ਕੰਮ ਕਰਦੇ ਹੋ ਮਕਵਾਰੀ ਯੂਨੀਵਰਸਿਟੀ ਸੈਂਟਰ ਫੋਰ ਹੈਲਥ ਇਕਨੋਮੀ 'ਚ, ਤੇ ਮੈਂ ਥੋੜ੍ਹਾ ਜਿਹਾ ਤੁਹਾਨੂੰ ਗੱਲ ਨੂੰ ਮੋੜ ਕੇ ਉੱਧਰਲੇ ਪਾਸੇ ਵੀ ਲਿਜਾਣੀ ਚਾਹੁੰਦਾ ਕਿ ਜਿਹੜੀ ਚੀਪਰ ਮੈਡੀਸਨਸ ਦੀ ਗੱਲ ਕਰਦੇ ਹਾਂ, ਮੈਡੀਕੇਅਰ ਦੇ ਥਰੂ ਜਿਹੜੀ ਆਪਣੀ ਫਾਰਮਾਸਿਊਟੀਕਲ ਬੈਨੀਫਿਟ ਸਕੀਮ ਦੇ ਤਹਿਤ ਬਹੁਤ ਸਾਰੇ ਲੋਕ ਨੇ, ਲੋੜਵੰਦ ਨੇ, ਬਜਟ 'ਚ ਉਹਨਾਂ ਲਈ ਵੀ ਮੇਰਾ ਖਿਆਲ $6 ਬਿਲੀਅਨ ਰਾਖਵਾਂ ਰੱਖਿਆ ਗਿਆ ਵੀ ਨਵੀਆਂ ਦਵਾਈਆਂ PBS ਦੇ ਵਿੱਚ ਆਉਣ, ਅਤੇ ਜਿਹੜੀ ਅਸਿਸਟਿਕ ਫਾਈਬਰੋਸਿਸ ਆ, ਕਰੋਨਿਕ ਕਿਡਨੀ ਡਿਜ਼ੀਜ਼ ਆ, ਕੈਂਸਰਸ ਨੇ, ਇਹਨਾਂ ਦੀਆਂ ਜਿਹੜੀਆਂ ਦਵਾਈਆਂ ਉਹਦੇ ਨਾਲ ਮੈਨੂੰ ਲੱਗਦਾ ਫਿਰ ਥੋੜ੍ਹੀਆਂ ਜਿਹੀਆਂ ਸਸਤੀਆਂ ਹੋਣਗੀਆਂ।
12: ਬਿਲਕੁਲ ਬਿਲਕੁਲ ਜੀ, ਦੇਖੋ ਇਹ ਜਿਹੜਾ ਬਜਟ ਹੈ ਹੈਲਥ ਦੇ ਹਿਸਾਬ ਨਾਲ ਤਾਂ ਇਹਨਾਂ ਨੇ ਇਹਦੇ ਵਿੱਚ ਹੈ ਨਾ ਜ਼ਿਆਦਾ ਦਿੱਤਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਤੁਸੀਂ ਕਿਹਾ 5.9 ਨੀਅਰਲੀ 6 ਬਿਲੀਅਨ ਨਿਊ PBS ਲਿਸਟਿੰਗਸ ਦੇ ਲਈ ਦਿੱਤਾ। ਜਿਹੜਾ ਆਸਟ੍ਰੇਲੀਅਨ ਹੈਲਥ ਕੇਅਰ ਸਿਸਟਮ ਹੈ ਨਾ ਜੀ, ਇਹਦੇ ਦੋ ਪਿੱਲਰ ਨੇ, ਦੋ ਥੰਮ ਨੇ। ਇੱਕ ਹੈਗਾ ਜੀ PBS ਫਾਰਮਾਸੂਟੀਕਲ ਬੈਨੀਫਿਟ ਸਕੀਮ। ਫਾਰਮਾਸੂਟੀਕਲ ਬੈਨੀਫਿਟ ਸਕੀਮ ਦੇ ਅੰਡਰ ਜਿੰਨੀਆਂ ਵੀ ਤਮਾਮ ਦਵਾਈਆਂ ਤੁਹਾਨੂੰ ਮਿਲਦੀਆਂ ਹਸਪਤਾਲਾਂ ਦੇ ਵਿੱਚ ਜਾਂ ਬਾਹਰ ਫਾਰਮੇਸੀਆਂ ਤੋਂ, ਤੇ ਦੂਜੇ ਵੈਕਸੀਨ ਇਹਦੇ ਅੰਡਰ ਕਵਰ ਹੁੰਦੇ। ਤੇ ਦੂਜਾ ਇਹਦਾ ਜਿਹੜਾ ਹੈਗਾ ਪਾਸਾ ਉਹ ਹੈਗਾ ਮੈਡੀਕੇਅਰ ਬੈਨੀਫਿਟ ਸਕੈਜੂਲ ਹੈ ਨਾ, ਉਹ ਹੈਗਾ ਉਹਦੇ ਵਿੱਚ ਆਉਂਦਾ ਮੈਡੀਕੇਅਰ। ਜਿੰਨੇ ਵੀ ਤੁਹਾਡੇ ਆਹ ਬਲੱਡ ਟੈਸਟ ਹੁੰਦੇ ਆ ਤੁਹਾਡੇ, ਤੁਸੀਂ ਐਕਸਰੇ ਕਰਵਾ ਕੇ ਆਉਂਦੇ, ਇਮੇਜਿੰਗ ਕਰਵਾ ਕੇ ਆਉਂਦੇ ਆ, ਹੋਰ ਜਿਹੜੇ ਹੈ ਨਾ ਇੰਸਟਰੂਮੈਂਟਸ ਨੇ ਸਾਰੇ ਇਹਦੇ ਵਿੱਚ ਕਵਰ ਹੁੰਦੇ ਆ। ਸੋ ਇਹ ਜਿਹੜੇ ਆਸਟ੍ਰੇਲੀਆ ਦੇ ਪਬਲਿਕਲੀ ਫੰਡਡ ਹੈਲਥ ਕੇਅਰ ਸਿਸਟਮ ਦੇ ਫਾਊਂਡੇਸ਼ਨਲ ਦੋ ਨੇ। ਇਹਨਾਂ ਦੇ ਵਿੱਚ ਇਹਨਾਂ ਨੇ PBS ਲਈ ਖਾਸ ਤੌਰ ਤੇ ਫੰਡਿੰਗ ਦਿੱਤੀ ਹੈ, ਇਮਿਊਨਾਈਜੇਸ਼ਨ ਲਈ ਵੀ ਫੰਡਿੰਗ ਦਿੱਤੀ ਹੈ, ਔਰ ਨੀਅਰਲੀ 450 ਮਿਲੀਅਨ ਦਿੱਤੇ ਇਹਨਾਂ ਨੇ ਰੈਸਪੀਰੇਟਰੀ ਵਾਇਰਸ ਵੈਕਸੀਨ ਲਿਸਟਿੰਗ ਦੇ ਲਈ। ਮੈਡੀਕੇਅਰ ਦੇ ਵਿੱਚ ਇਹਨਾਂ ਨੇ ਅਰਜੈਂਟ ਕੇਅਰ ਕਲੀਨਿਕਸ ਲਈ 1.8 ਬਿਲੀਅਨ ਦਿੱਤਾ ਹੈ, ਜਿਹਦੇ ਨਾਲ ਕਿ 137 ਕਲੀਨਿਕਸ ਨੂੰ ਫੰਡਿੰਗ ਜਾਊਗੀ। ਪਬਲਿਕ ਹਸਪੀਟਲਸ ਲਈ 25 ਬਿਲੀਅਨ ਦਿੱਤਾ ਹੈ।
10: ਅਕਸਰ ਕਿਹਾ ਜਾਂਦਾ ਕਈ ਜਗ੍ਹਾ ਬਲਕ ਬਿਲਿੰਗ ਨਹੀਂ ਹੁੰਦੀ, ਉੱਥੇ ਜੀਪੀ ਚਾਰਜ ਕਰਦੇ ਆ, ਤੇ ਜਿਹੜੇ ਪੇਂਡੂ ਖੇਤਰ ਆ ਉਹਨਾਂ ਨੂੰ ਵੀ ਕੋਈ ਸਹੂਲਤ ਮਿਲੂ। ਆਮ ਤੌਰ ਤੇ ਆਪਾਂ ਵੇਖਦੇ ਹਾਂ $40-$50 ਉਹਨਾਂ ਦੇ ਵੀ ਕੱਟੇ ਜਾਂਦੇ ਆ ਕਈ ਵਾਰ, ਜੇ ਆਪਾਂ ਕਿਸੇ ਪੇਂਡੂ ਖੇਤਰ ਦੀ ਗੱਲ ਕਰੀਏ ਜੀਪੀ ਕੋ ਜਾਣ ਦੀ।
12: ਜੀਪੀ ਲਈ ਬਲਕ ਬਿਲਿੰਗ ਦੇ ਜ਼ਿਆਦਾ ਫੰਡਿੰਗ ਦਿੱਤੀ ਗਈ ਹੈ ਇਸ ਵਾਰ। ਹਾਂਜੀ,
10: ਸੋ ਪਬਲਿਕ ਹੈਲਥ ਤਾਂ ਫਿਰ ਮੁਬਾਰਕ ਕਦਮ ਹੈ, ਇੱਕ ਵਾਰ ਇਹ ਕਿਹਾ ਜਾ ਸਕਦਾ ਮੋਟਾ ਜਿਹਾ ਸਾਹਿਬ
12: ਹੈ ਤੇ ਮੁਬਾਰਕ ਕਰਮ ਹੈ ਜੀ। ਬਿਲਕੁਲ ਜੀ, R&D ਮੁਬਾਰਕ ਕਦਮ ਹੈ, ਜਿਹੜੀ ਰਿਸਰਚ ਐਂਡ ਡਿਵੈਲਪਮੈਂਟ ਹੈ। ਜੇ ਤੁਹਾਨੂੰ ਯਾਦ ਹੋਵੇ ਜਦੋਂ ਅਸੀਂ 25 ਮਾਰਚ ਦੀ ਇੰਟਰਵਿਊ ਕੀਤੀ ਸੀਗਾ ਨਾ ਮੈਂ ਤੇ ਤੁਸੀਂ,
10: ਹਾਂਜੀ,
12: ਇਰਾਨ ਵਾਰ ਤੋਂ ਬਾਅਦ ਇਕਨੋਮੀ ਤੇ, ਤਾਂ ਉਹਦੇ ਵਿੱਚ ਮੈਂ 3 ਚੀਜ਼ਾਂ ਕਹੀਆਂ ਸੀਗੀਆਂ, ਐਨਰਜੀ, ਹਾਊਸਿੰਗ ਤੇ ਪ੍ਰੋਡਕਟਿਵਿਟੀ। ਜੇ ਆਪਾਂ ਐਨਰਜੀ ਦੀ ਗੱਲ ਕਰੀਏ ਤਾਂ ਇਹਨਾਂ ਨੇ ਹੁਣ ਕਿਹਾ ਹੈ ਕਿ ਜਿਹੜਾ ਐਕਸਪੋਰਟ ਕਰਦੀਆਂ ਗੈਸ ਵਾਲੀਆਂ ਕੰਪਨੀਆਂ ਉਹਦਾ 20% ਘੱਟੋ ਘੱਟ ਆਸਟ੍ਰੇਲੀਅਨ ਡੋਮੈਸਟਿਕ ਸਪਲਾਈ ਲਈ ਰੱਖਿਆ ਜਾਊਗਾ। ਪਹਿਲਾਂ ਘੱਟ ਹੁੰਦਾ ਸੀ
10: ਜੀ,
12: ਤੇ ਉਸ ਤੋਂ ਬਾਅਦ ਇਹਨਾਂ ਨੇ ਇਲੈਕਟ੍ਰਿਸਿਟੀ ਦੇ ਵਿੱਚ ਕਿਹਾ ਹੈ ਕਿ ਅਸੀਂ, ਹਾਲਾਂਕਿ ਉਹ ਬਹੁਤ ਲੰਬੀ ਇਹਨਾਂ ਨੇ ਇਨਵੈਸਟਮੈਂਟ ਕੀਤੀ ਹੈ 7 ਬਿਲੀਅਨ ਟੂ 2050 ਜਿਹੜੀ ਇਲੈਕਟ੍ਰਿਸਿਟੀ ਦੀ ਗ੍ਰਿਡ ਇੰਪਰੂਵ ਕਰਨੀ ਹੈ, ਸੋਲਰ ਪੈਨਲ ਦੇ ਵਿੱਚ ਇਨਵੈਸਟ ਕਰਨਾ ਹੈ। ਮਤਲਬ ਕਿਹਾ ਤਾਂ ਹੈ ਉਹ ਹੋਰ ਹੋਣਾ ਚਾਹੀਦਾ ਸੀ, ਪਰ ਐਨਰਜੀ 'ਚ ਇਹਨਾਂ ਨੇ ਕੁਛ ਹੱਦ ਤੱਕ ਉਸ ਚੀਜ਼ ਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਜਨਤਾ ਦੀ ਤਾਂ ਪੁਕਾਰ ਇਹ ਸੀਗੀ ਵੀ 25% ਇਹਨਾਂ ਤੇ ਟੈਕਸ ਲਾਓ ਗੈਸ ਕੰਪਨੀਆਂ ਤੇ ਜਿਹੜੇ ਐਕਸਪੋਰਟ ਕਰਦੇ, ਤਾਂ ਕਿ 17 ਬਿਲੀਅਨ ਸਾਨੂੰ ਆਉਣ, ਹੈ ਨਾ। ਮੈਨੂੰ ਨਹੀਂ ਪਤਾ ਤੁਸੀਂ ਇਹਦੇ ਬਾਰੇ ਕਿੰਨੀ ਗੱਲ ਕੀਤੀ ਹੈ ਹਜੇ ਤੱਕ,
10: ਮੋਟਾ ਮੋਟਾ ਜਿਹਾ ਹੋਈ ਗਈਆਂ। ਹਾਂਜੀ,
12: ਇਹਦੇ ਵਿੱਚ ਕੁਛ ਚੀਜ਼ਾਂ ਖਿਆਲ ਰੱਖਣ ਵਾਲੀਆਂ ਕੈਪੀਟਲ ਗੇਨ ਟੈਕਸ ਦੇ ਵਿੱਚ। 1 ਜੁਲਾਈ 2027 ਤੋਂ ਜਿਹੜੀ ਕਰੰਟ ਸਕੀਮ ਹੈ, ਵੀ ਜੇ ਫਰਜ਼ ਕਰੋ ਇੱਕ ਬੰਦੇ ਨੇ $1,00,000 ਦੀ ਪ੍ਰੋਪਰਟੀ ਲਈ, ਜਸਟ ਫੋਰ ਐਨ ਐਗਜ਼ਾਮਪਲ, ਉਹਨੇ $2,00,000 ਦੀ ਪ੍ਰੋਪਰਟੀ ਵੇਚਤੀ, ਤਾਂ ਉਹਦਾ ਜਿਹੜਾ ਨਫ਼ਾ ਹੋਇਆ ਉਹ ਸੀ $1,00,000। ਤੇ ਪਹਿਲਾਂ ਕੀ ਸੀਗਾ ਕਿ ਜਿਹੜਾ ਤੁਹਾਨੂੰ ਟੈਕਸ ਲੱਗਣਾ ਉਹ $50,000 ਤੇ ਲੱਗਣਾ, ਠੀਕ ਹੈ ਨਾ। ਤੇ 1 ਜੁਲਾਈ 2027 ਤੋਂ ਬਾਅਦ, ਇੱਥੇ ਇਹ ਗੱਲ ਯਾਦ ਰੱਖਣ ਵਾਲੀ ਹੈ ਵੀ ਇਹ 1 ਜੁਲਾਈ 2017 ਤੋਂ ਬਾਅਦ ਦਾ ਜਿਹੜਾ ਨਫ਼ਾ ਉਹਦੀ ਗੱਲ ਹੋ ਰਹੀ ਹੈ। ਜੇ ਕਿਸੇ ਨੇ ਘਰ ਲਿਆ ਸੀਗਾ, ਹੈ ਨਾ, 2010 ਦੇ ਵਿੱਚ, 2010 ਤੋਂ ਲੈ ਕੇ 1 ਜੁਲਾਈ 2027 ਤੱਕ ਜਿਹੜਾ ਪ੍ਰੋਫਿਟ ਹੈ ਉਹ ਨਹੀਂ ਉਹਦੇ ਵਿੱਚ ਆਊਗਾ, ਉਦੋਂ ਬਾਅਦ ਵਾਲਾ ਆਊਗਾ। ਕਈ ਲੋਕਾਂ ਨੂੰ ਇਹ ਹੈ ਨਾ ਜੀ ਸਾਰਾ ਹੀ ਉਹਦੇ ਵਿੱਚ ਆ ਜਾਣਾ ਹੁਣ ਸਾਡਾ, ਨਹੀਂ, 1 ਜੁਲਾਈ 2027 ਤੋਂ ਬਾਅਦ ਵਾਲੇ ਪ੍ਰੋਫਿਟ ਦੀ ਗੱਲ ਕਰ ਰਹੇ। ਹਾਂਜੀ, ਉਹ ਹੋਊਗਾ ਇਨਫਲੇਸ਼ਨ ਐਡਜਸਟਿਡ। ਫਰਜ਼ ਕਰੋ ਤੁਸੀਂ ਘਰ ਵੇਚਿਆ 2030 ਦੇ ਵਿੱਚ, ਤੇ ਉਸ ਸਮੇਂ ਦੌਰਾਨ ਫਰਜ਼ ਕਰੋ ਤੁਹਾਨੂੰ ਨਫ਼ਾ ਹੋਇਆ $1,00,000 ਦਾ, ਤਾਂ ਉਸ $1,00,000 ਦੇ ਨਫ਼ੇ ਨੂੰ ਉਹਨਾਂ ਨੇ ਇਨਫਲੇਸ਼ਨ ਐਡਜਸਟਮੈਂਟ ਕਰਨੀ ਆ ਉਹਦੀ। ਜੇ ਇਨਫਲੇਸ਼ਨ ਐਡਜਸਟਮੈਂਟ ਕੀਤੀ, ਮਤਲਬ ਉਨੇ ਸਮੇਂ ਦੇ ਵਿੱਚ ਇਨਫਲੇਸ਼ਨ ਐਡਜਸਟਮੈਂਟ ਦੇ ਹਿਸਾਬ ਨਾਲ $10,000 ਇਨਫਲੇਸ਼ਨ ਵਧੀ, ਤਾਂ ਜਿਹੜਾ ਤੁਹਾਡਾ ਨਫ਼ਾ ਰਹਿ ਗਿਆ ਉਹ ਰਹਿ ਗਿਆ 90 ਲੱਖ ਦੀ ਬਜਾਏ, ਤੁਹਾਨੂੰ ਟੈਕਸ ਪਊਗਾ 90 ਤੇ, ਠੀਕ ਹੈ ਨਾ। ਪਹਿਲਾਂ ਉਹੀ ਟੈਕਸ ਪੈਣਾ ਸੀ ਤੁਹਾਨੂੰ 50,000 ਤੇ, ਹੁਣ ਟੈਕਸ ਪੈਣਾ ਤੁਹਾਨੂੰ 90,000 ਤੇ।
10: ਸੋ ਉਸ ਮਾਮਲੇ ਚ ਉਹਨਾਂ ਦਾ ਉਧਰੋਂ ਨੁਕਸਾਨ ਆ,
12: ਉਧਰੋਂ ਉਸ ਚੀਜ਼ ਦਾ ਨੁਕਸਾਨ ਹੈ। ਹਾਂਜੀ,
10: ਸੋ ਇਹ ਹੋੜ ਘਟੂਗੀ
12: ਇਹਨਾਂ ਦੇਖਿਆ ਜਾਏ
10: ਜਿਹੜੀ ਇਨਵੈਸਟਮੈਂਟ ਪ੍ਰਾਪਰਟੀ ਹੈ, ਇੱਕ ਬੰਦੇ ਦਾ 2 ਲੈ ਲੇ, 2 ਦਾ 3 ਲੈ ਲੇ, ਉਹਦਾ ਲੋਨ ਹੈ ਤੇ ਕਰਤਾ ਉਹਦਾ ਖੇਸਵਾ ਕਰੀ ਜਾਂਦੇ ਲੋਕ।
12: ਬਿਲਕੁਲ ਜੀ, ਟੈਚੀ ਭਰੀ ਫਿਰਦੇ ਸੀ ਇਨਵੈਸਟਰ। ਮਤਲਬ ਉਹ ਕੀ ਸੀਗਾ, ਉਹ ਕਹਿੰਦੇ ਬੈਂਕ ਦਾ ਪੈਸਾ ਹੈ, ਐਕੁਇਟੀ ਕਢਾਓ ਦੂਜੇ ਪਾਸੇ ਲਾ ਦਿਓ, ਸਾਡਾ ਕੀ ਜਾਂਦਾ, ਐਕੁਇਟੀ ਕਢਾਓ ਦੂਜੇ ਪਾਸੇ ਲਾ ਦਿਓ, ਘਰ ਵੇਚ ਦਿਓ, 50% ਦੀ ਕੈਪੀਟਲ ਗੇਨ ਟੈਕਸ ਤਾਂ ਹੈਗਾ ਹੀ ਹੈ। ਪੀਟਰ ਕੋਸਟੈਲੋ ਨੇ ਕੀਤੀ ਸੀ 99 ਦੇ ਵਿੱਚ, ਹਾਵਰਡ, ਜੌਨ ਹਾਵਰਡ ਵੇਲੇ, ਸੈਪਟੈਂਬਰ 99 ਦੇ ਵਿੱਚ। ਉਹ ਸ਼ਾਰਟ ਟਰਮ ਪਾਲਿਸੀ ਮੈਜਰ ਸੀਗਾ ਤਾਂ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੀ ਕੈਪੀਟਲ ਗਰੋਥ ਹੈ, ਇਨਵੈਸਟਮੈਂਟ ਵਧੇ। ਪਰ ਕਿਉਂਕਿ ਉਹ ਇੰਨੀ ਜ਼ਿਆਦਾ ਪਾਪੂਲਰ ਪਾਲਿਸੀ, ਲੋਕਾਂ ਦੇ ਲੋਟ ਆ ਗਈ, ਉਹਨਾਂ ਨੇ ਕਿਹਾ ਵੀ ਇਹ ਵੈਲਥ ਬਣਾਉਣ ਦਾ, ਅਮੀਰ ਹੋਣ ਦਾ ਤਰੀਕਾ ਹੈ, ਕਦੀ ਗਈ ਨਹੀਂ ਹੈ ਨਾ, ਕਿਸੇ ਨੇ ਇਹਨੂੰ ਹੱਥ ਹੀ ਨਹੀਂ ਪਾਇਆ।
10: ਸੋ 99 ਤੋਂ ਲੈ ਕੇ 26 ਤੱਕ,
12: ਹਾਂਜੀ 27 ਤੱਕ, 1 ਜੁਲਾਈ 2027 ਤੱਕ
10: ਜੀ,
12: ਹੁਣ ਇਹਨਾਂ ਨੇ ਹੱਥ ਪਾ ਲਿਆ। ਕੈਪੀਟਲ ਗੇਨ ਟੈਕਸ ਦਾ ਜਿਹੜਾ ਇਹ ਉਹ ਹੈਗਾ, ਇਸ ਚੀਜ਼ ਨਾਲ ਮੇਰੇ ਖਿਆਲ ਨਾਲ ਅਸਰ ਤਾਂ ਪਊਗਾ, ਪਰ ਉਹਦੇ ਨਾਲ ਇਹ ਹੋਣਾ ਵੀ ਜੇ ਕਿਸੇ ਨੇ ਆਪਣਾ ਘਰ ਲੈਣਾ, ਜਿੱਦਾਂ ਕਿਸੇ ਨੇ ਮੈਲਬਰਨ ਚ ਲੈਣਾ, ਸਿਡਨੀ ਚ ਲੈਣਾ, ਉਹਨਾਂ ਘਰਾਂ ਦੀਆਂ ਕੀਮਤਾਂ ਵੀ ਘਟਣਗੀਆਂ, ਸਟੈਬਿਲਿਟੀ ਆਊਗੀ ਘੱਟੋ ਘੱਟ।
10: ਜਿਹੜਾ ਬੈਲੂਨ
12: ਬਣਿਆ ਅੱਗ ਲੱਗੀ ਹੋਈ ਸੀ। ਹਾਂਜੀ, ਤੇ ਦੂਜੀ ਗੱਲ ਹੈ ਨੈਗੇਟਿਵ ਗੇਅਰਿੰਗ। ਨੈਗੇਟਿਵ ਗੇਅਰਿੰਗ ਹੈਗਾ ਸੀਗਾ ਵੀ ਅੱਜ ਕੱਲ ਤੋਂ 7:30 ਤੋਂ ਬਾਅਦ ਜੇ ਕੰਟਰੈਕਟ ਸਾਈਨ ਹੋ ਗਏ ਉਸ ਤੋਂ ਬਾਅਦ ਮਤਲਬ ਜਿਹੜਾ ਵੀ ਅੱਜ ਜੇ ਕਿਸੇ ਨੇ ਪ੍ਰੋਪਰਟੀ ਲਈ ਹੈ ਤਾਂ ਉਹ ਨੈਗੇਟਿਵਲੀ ਗੇਅਰ ਨਹੀਂ ਕਰ ਸਕਦਾ ਅਨਲੈਸ ਉਹ ਪ੍ਰੋਪਰਟੀ ਨਵੀਂ ਬਣੀ ਹੋਈ ਹੈ।
10: ਨੈਗੇਟਿਵ ਗੇਅਰਿੰਗ ਦਾ ਵੀ 2-4 ਲਾਈਨਾਂ 'ਚ ਐਕਸਪਲੇਨ ਹੀ ਕਰ ਦਿਓ, ਕਈ ਵਾਰ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿਉਂਕਿ ਗਰੀਬ ਹੀ ਵਿਚਾਰਾ ਮੇਰੇ ਵਰਗਾ ਇੰਨਾ ਹੁੰਦਾ।
12: ਹਾਂਜੀ, ਨਹੀਂ ਨਹੀਂ, ਤੇ ਉਹ $1,00,000 ਜੇ ਤੁਸੀਂ ਫਰਜ਼ ਕਰੋ ਤੁਸੀਂ $1,00,000 ਰੈਂਟਲ ਇਨਕਮ ਬਣਾਈ, ਇੰਨੀ ਤਾਂ ਵੈਸੇ ਹੁੰਦੀ ਨਹੀਂ, ਤੇ ਤੁਹਾਡਾ ਖਰਚਾ ਹੋਇਆ ਉਹਦੇ ਤੇ $30,000 ਹੈ ਨਾ। ਕਿੱਥੇ ਤੁਹਾਨੂੰ ਸਰਕਾਰ ਨੇ ਕਹਿਣਾ ਸੀ ਤੁਹਾਡੀ ਰੈਂਟਲ ਇਨਕਮ ਜਿਹੜੀ ਤੁਸੀਂ ਬਣਾਈ ਉਹ ਸੀਗੀ $1,00,000, ਪਰ ਤੁਹਾਡਾ ਖਰਚਾ ਹੋ ਗਿਆ $30,000, ਹੁਣ ਤੁਹਾਡਾ $30,000 ਅਸੀਂ ਨਹੀਂ ਪਾਵਾਂਗੇ, ਹੁਣ ਤੁਹਾਨੂੰ $70,000 ਤੇ ਅਸੀਂ ਕਰਾਂਗੇ
10: ਜੀ।
12: ਸੋ ਤੁਸੀਂ ਨਾ ਜਿਹੜੇ ਤੁਹਾਡੇ ਉਹਦੇ ਤੇ ਖਰਚੇ ਹੁੰਦੇ ਸੀ, ਕੌਂਸਲ ਰੇਟ ਹੋ ਗਿਆ, ਵਾਟਰ ਬਿੱਲ ਜਿਹੜੀ ਹੋ ਗਈ, ਸਰਵਿਸ ਚਾਰਜਿਸ ਹੋ ਗਏ, ਕੋਈ ਮੇਨਟੇਨੈਂਸ ਕਰਾਈ, ਕੋਈ ਹੋਰ ਕਰਾਇਆ, ਹੈ ਨਾ, ਉਹਦੇ ਵਿੱਚ ਤੁਸੀਂ ਖਰਚਾ ਪਾ ਸਕਦੇ ਸੀਗੇ, ਤੁਹਾਡੀ ਮਾਰਜਨਲ ਟੈਕਸ ਰੇਟ ਤੇ ਲੱਗਣਾ ਸੀ ਜਿਹੜਾ ਉਹ 70 ਹੈ, ਉਹਦੇ ਤੇ ਤੁਹਾਡੀ ਜਿਹੜੀ ਮਾਰਜਨਲ, ਫਰਜ਼ ਕਰੋ ਤੁਹਾਨੂੰ 30% ਟੈਕਸ ਪੈਂਦਾ ਤੇ ਉਹ 30% ਆਫਸੈਟ ਹੋ ਜਾਂਦਾ ਸੀ ਪੁਰਾਣੇ ਵੇਲਿਆਂ ਦੇ ਵਿੱਚ। ਤਾਂ ਹੁਣ ਜਿਹੜੇ ਜਿਹਨਾਂ ਦੀਆਂ ਮਾਰਜਨਲ ਟੈਕਸ ਰੇਟ ਬਹੁਤ ਜ਼ਿਆਦਾ ਹਾਈ ਹੈ, ਹੈ ਨਾ, ਡਾਕਟਰ ਹੋ ਗਏ, ਹੋਰ ਹੋ ਗਏ, ਉਹ ਕਹਿੰਦੇ ਸੀਗੇ ਯਾਰ ਸਾਡੇ ਕੋਲ ਕੋਈ ਚਾਰਾ ਨਹੀਂ ਤਾਂ ਸਾਡੇ ਤੇ 50% 45% ਹੈ ਨਾ ਹਾਈਐਸਟ ਪਲੱਸ ਮੈਡੀਕੇਅਰ ਲੈਵੀ, ਉਹ ਕਹਿੰਦੇ ਸਾਡੇ ਤੇ ਇੰਨਾ ਪੈ ਗਿਆ ਜੀ, ਤੇ ਹੁਣ ਕੀ ਕਰੀਏ, ਇਹਨੂੰ ਘਟਾਉਣ ਦੇ ਲਈ ਜੀ ਪ੍ਰੋਪਰਟੀਆਂ ਲਈ ਚਲੋ ਨੈਗੇਟਿਵ ਗੇਅਰਿੰਗ ਦੇ ਨਾਲ ਕੁਛ ਤਾਂ ਸਾਨੂੰ ਆਫਸੈਟ ਹੋਊਗਾ, ਕੁਛ ਤਾਂ ਫਾਇਦਾ ਹੋਊਗਾ।
10: ਆ ਬੜੇ ਲੋਕ ਮਾਡਲ ਬਣਾਉਂਦੇ ਆ, ਚਾਰ ਚਾਰ ਘਰ ਬਣਾ ਕੇ ਬਾਅਦ ਚੋਂ ਜੀ ਇੱਕ ਪ੍ਰੋਪਰਟੀ ਵੇਚ ਕੇ 3 ਕੰਸੋਲੀਡੇਟ ਕਰ ਲਈਆਂ, 2 ਕੰਸੋਲੀਡੇਟ ਕਰ ਲਈਆਂ, ਲੇਟਰ ਔਨ ਉਹਨਾਂ ਘਰਾਂ ਦੀਆਂ ਜੋ ਕੀਮਤਾਂ ਵਧੀਆਂ, ਉਸ ਲਿਹਾਜ਼ ਨਾਲ ਇਹ ਕਾਫੀ ਦੇਰ ਚੱਲਦਾ ਰਿਹਾ ਸਿਸਟਮ। ਬਾਕੀ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਵੀ ਅਗਾਹ ਕਰਦੇ ਹਾਂ ਕਿ ਤੁਸੀਂ ਭਾਈ ਕਿਸੇ ਮਾਹਰ ਨਾਲ ਆਪੋ ਆਪਣੇ ਅਕਾਊਂਟੈਂਟ ਨਾਲ ਇਸ ਵਿਸ਼ੇ 'ਤੇ, ਕਿਉਂਕਿ ਹਰੇਕ ਦੇ ਫਾਈਨੈਂਸ਼ੀਅਲ ਜਿਹੜੇ ਹੁੰਦੇ ਆ ਉਹ ਡਿਫਰੈਂਟ ਹੁੰਦੇ ਆ, ਕੇਸ ਟੂ ਕੇਸ ਬੇਸਿਸ 'ਤੇ ਹੁੰਦੇ ਆ, ਇਹ ਕੋਈ ਐਡਵਾਈਸ ਨਹੀਂ ਆ, ਇਹ ਇੱਕ ਜਨਰਲ ਜਿਹੜੀ ਕਨਵਰਸੇਸ਼ਨ ਆ ਜਿਹੜੀ ਬਜਟ ਤੋਂ ਬਾਅਦ ਚੁੰਝ ਚਰਚਾ ਆਪਾਂ ਜਿਹਨੂੰ ਕਹਿੰਦੇ ਹਾਂ ਉਹਦੇ 'ਚੋਂ ਨਿਕਲੀਆਂ ਹੋਈਆਂ ਚੀਜ਼ਾਂ। ਹਾਂਜੀ, ਕੰਟੀਨਿਊ ਕਰਿਓ ਵਰਿੰਦਰ ਜੀ। ਹਾਂਜੀ
12: ਹਾਂਜੀ ਹਾਂਜੀ ਬਿਲਕੁਲ ਹਾਂਜੀ, ਮੈਂ ਚੰਗਾ ਕੀਤਾ ਤੁਸੀਂ ਕਹਿ ਤਾ, ਮਤਲਬ ਇਹ ਪਰਸਨਲ ਸਰਕਮਸਟੈਂਸਿਸ ਹਰੇਕ ਦੇ ਅਲੱਗ ਹੁੰਦੇ ਆ ਨਾ, ਮੈਂ ਤਾਂ ਵੈਸੇ ਜਨਰਲ ਉਦਾਹਰਨਾਂ ਦੇ ਰਿਹਾ, ਤੇ ਤੁਸੀਂ ਇਸ ਚੀਜ਼ ਨੂੰ ਲੈ ਕੇ ਘਬਰਾਓ ਨਾ, ਜੇ ਕਿਸੇ ਨੂੰ ਹੈਗਾ ਤੁਸੀਂ ਮਿਲੋ, ਹੈ ਨਾ, ਸਾਰਿਆਂ ਨੂੰ
10: ਆਪਣੇ
12: ਪ੍ਰੋਫੈਸ਼ਨਲਸ ਨੂੰ ਮਿਲੋ, ਹਾਂਜੀ ਅਕਾਊਂਟੈਂਟ ਨਾਲ ਗੱਲ ਕਰੋ, ਫਾਈਨੈਂਸ਼ੀਅਲ
10: ਐਡਵਾਈਜ਼ਰ ਬਣੇ ਆ ਇਸ ਗੱਲਾਂ ਲਈ,
12: ਹਾਂਜੀ ਮੋਰਗੇਜ ਬ੍ਰੋਕਰ ਨਾਲ ਗੱਲ। ਹਾਂਜੀ, ਸੋ ਇਹ ਹੈ ਕਿ ਇਹਦੇ ਵਿੱਚ ਹੁਣ ਜਿਹੜੇ ਚੇਂਜਸ ਆ ਰਹੇ ਨੇ ਮੇਨਲੀ ਟਾਰਗੇਟ ਕੀਤਾ ਜਾ ਰਿਹਾ ਫਸਟ ਹੋਮ ਬਾਇਰਸ ਨੂੰ, ਜਾਂ ਜਿਹਨਾਂ ਕੋਲੇ ਕਪੈਸਿਟੀ ਘੱਟ ਹੁੰਦੀ ਹੈ ਲੋਨ ਲੈਣ ਦੀ। ਹੁਣ ਜਿੱਦਾਂ ਮਾਰਕੀਟ ਦੇ ਵਿੱਚ ਉਹ ਗਏ, 7 ਲੱਖ ਦਾ ਘਰ ਸੀ, 6 ਲੱਖ ਦਾ ਘਰ ਸੀ, ਇਨਵੈਸਟਰ ਆਇਆ, ਉਹਨੇ ਕਹਿਣਾ ਮੈਂ 6.5 ਲੱਖ ਦਿੰਦਾ 6 ਲੱਖ ਦੀ ਬਜਾਏ, ਚਲੋ ਚੱਕੋ, ਉਹਨੇ ਘਰ ਲੈ ਲਿਆ, ਹਨਾ, ਉਹਦਾ ਪੋਰਟਫੋਲੀਓ ਬਣ ਗਿਆ, ਉਹਨੇ ਪੁਰਾਣੇ ਘਰ ਚੋਂ ਇਕੁਇਟੀ ਕਢਾਈ ਉੱਥੇ ਦੇਤੀ ਤੇ ਉਹਦਾ ਬਣ ਗਿਆ। ਪਰ ਜਿਹੜਾ ਫਸਟ ਹੋਮ ਬਾਇਰ ਹੈ ਜਿਹੜਾ 6 ਲੱਖ ਤੋਂ ਵੱਧ ਬਿਲਕੁਲ ਵੀ ਅਫੋਰਡ ਨਹੀਂ ਕਰਦਾ, ਉਹਦੇ ਲਈ ਪ੍ਰੋਬਲਮ ਹੋ ਰਹੀ।
10: ਹੁਣ ਸਾਡੇ ਵਰਗੀਆਂ ਧਾਰਨਾ ਜੀ ਦਿੱਤੀਆਂ ਨਾ ਤੁਸੀਂ, ਹੁਣ ਇੰਟਰਸਟ ਜਿਹਾ ਬਣਿਆ ਲੋਕਾਂ ਦਾ।
12: ਨਹੀਂ, ਅਸੀਂ ਵੀ ਤੁਸੀਂ ਹੋਈ ਆ, ਇਹ ਜਿਹੜੇ ਅਕੈਡੈਮਿਕਸ ਹੁੰਦੇ ਆ ਯੂਨੀਵਰਸਿਟੀਆਂ ਵਾਲੇ, ਉਹ ਵੀ ਵਿਚਾਰੇ ਹਨਾ, ਕੰਮ ਹੀ ਕਰੀ ਜਾਂਦੇ ਆ ਇਹਨਾਂ, ਨਹੀਂ ਇਹ ਜ਼ਿਆਦਾ ਹੈਗੇ ਮਤਲਬ ਅੰਟਰਪ੍ਰਨਿਓਰ ਕਹਿ ਲਓ, ਜਾਂ ਫਿਰ ਜਿਹਨਾਂ ਕੋਲੇ ਇਨਕਮ ਜਿਹਨਾਂ ਦੀ
10: ਜ਼ਿਆਦਾ ਹੈ।
12: ਦੇਰ ਇਜ਼ ਨਥਿੰਗ ਰੋਂਗ, ਦੇਰ ਇਜ਼ ਨਥਿੰਗ ਰੋਂਗ
10: ਇਨ ਦੈਟ,
12: ਇਹ ਜਿਹੜੀ ਇੰਟਰ, ਹਾਂਜੀ ਹਾਂਜੀ, ਨਹੀਂ ਆਪਾਂ ਇਹ ਨਹੀਂ ਕਹਿ ਰਹੇ, ਇੰਟਰ ਜਨਰੇਸ਼ਨਲ ਵੈਲਥ ਜਿਹੜੀ ਸੀਗੀ, ਹੁਣ ਜਿਹਨਾਂ ਦੇ ਪਹਿਲਾਂ ਹੀ ਪੈਰ ਲੱਗ ਚੁੱਕੇ ਆ, ਜਿਹਨਾਂ ਦੀ ਹੁਣ ਉਹ ਕਹਿੰਦਾ ਇੱਕ ਦੇ ਉੱਤੇ ਦੂਜਾ, ਦੂਜੇ ਉੱਤੇ ਤੀਜਾ, ਤੀਜੇ ਉੱਤੇ ਚੌਥਾ, ਮਤਲਬ ਜਿਹਨਾਂ ਦੀ ਨੀਂਹ ਬਣਦੀ ਜਾ ਰਹੀ ਸੀ, ਸੋ ਇਹ ਉਹਨਾਂ ਲੋਕਾਂ ਲਈ ਸੌਖਾ ਸੀ ਪੈਰ ਪਾਉਣਾ, ਹੈ ਨਾ। ਹੁਣ ਇਸ ਚੀਜ਼ ਨੂੰ ਉਹਨਾਂ ਨੇ ਇੱਕ ਨਾ, ਪ੍ਰੀਤਿੰਦਰ ਜੀ, ਜਿਹੜੀ ਮੈਂ ਗੱਲ ਬਾਰ ਬਾਰ ਆਵਾਂ, ਮੈਂ ਗੱਲ ਕਰਤੀ ਐਨਰਜੀ ਦੀ, ਫਿਰ ਗੱਲ ਕਰਤੀ ਆਪਾਂ ਹਾਊਸਿੰਗ ਦੀ, ਜਿਹਦੇ ਵਿੱਚ ਆਹ ਦੋ ਵੱਡੇ ਵੱਡੇ ਲੀਵਰ ਸੀਗੇ, ਹੈ ਨਾ, ਸੀ ਕੈਪੀਟਲ ਗੇਨ ਟੈਕਸ ਦੇ। ਤੀਜੀ ਗੱਲ ਕਰੀਏ ਆਪਾਂ ਪ੍ਰੋਡਕਟੀਵਿਟੀ ਦੀ, ਜਿਹੜੀ ਆਸਟ੍ਰੇਲੀਆ ਦੀ ਸੇਵਿੰਗਸ ਦਾ 2/3 ਨੀਅਰਲੀ 70% ਰੀਅਲ ਇਸਟੇਟ ਦੇ ਵਿੱਚ ਇਨਵੈਸਟ ਸੀਗਾ। ਹੁਣ ਤੁਸੀਂ ਦੇਖੋ ਸਾਰੇ ਲੋਕ ਰੀਅਲ ਇਸਟੇਟ ਚ ਇਨਵੈਸਟ ਕਰ ਰਹੇ 70% ਆਪਣੀਆਂ ਸੇਵਿੰਗਸ ਨੂੰ, ਤਾਂ ਸਮਾਲ ਬਿਜ਼ਨੈਸਿਸ ਦੇ ਵਿੱਚ, ਇਨੋਵੇਸ਼ਨ ਦੇ ਵਿੱਚ, ਰਿਸਰਚ ਐਂਡ ਡਿਵੈਲਪਮੈਂਟ ਦੇ ਵਿੱਚ ਆਪਾਂ ਇਨਵੈਸਟ ਕਰਨ ਲਈ ਕੀ ਬਚ ਗਿਆ ਸਾਡੇ ਕੋਲ? 30% ਇੱਥੇ ਲੋਕ ਨਹੀਂ ਸੀ ਕਰਦੇ। ਅਮਰੀਕਾ ਦੇ ਵਿੱਚ ਰੀਅਲ ਇਸਟੇਟ ਦੇ ਵਿੱਚ ਸਿਰਫ 28% ਇਨਵੈਸਟਮੈਂਟ ਹੈ, ਹੁਣ ਥੋੜੀ ਜਿਹੀ ਵੱਧ ਗਈ ਹੋਊ ਸ਼ਾਇਦ, ਪਰ ਸਾਡੇ ਇੱਥੇ 70% ਆ। ਸਮਝਦੇ ਮੇਰੀ ਗੱਲ? ਕਿਉਂਕਿ ਇਹਨਾਂ ਪੋਲਿਸੀਜ਼ ਕਰਕੇ ਇਹ ਇਨਸੈਂਟੀਵਾਈਜ਼ ਕੀਤਾ ਜਾ ਰਿਹਾ ਲੋਕਾਂ ਨੂੰ, ਇਹ ਮਤਲਬ ਉਹ ਸਿੱਟਿਆ ਜਾ ਰਿਹਾ ਸੀ, ਹੈ ਨਾ, ਵੀ ਤੁਸੀਂ ਆਹ ਦੇਖੋ, ਆਹ ਤੁਹਾਡਾ ਕੈਰਟ ਐਂਡ ਸਟੇਕ ਵਾਲਾ ਕੰਮ ਹੈ, ਵੀ ਆਹ ਦੇਖੋ ਤੁਹਾਨੂੰ ਅਸੀਂ, ਹੈ ਨਾ, ਚੋਗ ਚੁਗਾਤੀ, ਆ ਜਾਓ ਇਨਵੈਸਟ ਕਰੋ ਇਨਵੈਸਟ ਕਰੋ, ਤੁਹਾਨੂੰ ਹੰਗਾਰਾ ਦਿੱਤਾ ਜਾ ਰਿਹਾ ਸੀ ਇਨਵੈਸਟ ਕਰਨ ਦੇ ਲਈ। ਹੁਣ ਜਿਹੜੀ ਇਨਕਮ ਹੈ, ਥੋੜੀ ਜਿਹੀ ਇਨਕਮ ਹੈ, ਰੀਅਲ ਇਸਟੇਟ ਚੋਂ ਫ੍ਰੀ ਹੋ ਕੇ ਆਰ ਐਨ ਡੀ ਚ ਜਾਊਗੀ, ਕਿਤੇ ਇਨੋਵੇਸ਼ਨ ਵਾਲੀ ਕੰਪਨੀ ਜਾਊਗੀ, ਹਨਾ, ਸਟਾਰਟਅਪਸ ਦੇ ਵਿੱਚ ਜਾਊਗੀ, ਉਹਦੇ ਨਾਲ ਜਿਹੜਾ ਆਸਟ੍ਰੇਲੀਆ ਦਾ ਓਵਰਆਲ ਪ੍ਰੋਫਾਈਲ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹ ਵਧੂਗਾ, ਜਿਹੜੀ ਕਿ ਹੋਣ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ। ਸੋ ਕਿਤੇ ਨਾ ਕਿਤੇ ਜਿਹੜਾ ਇਹ ਬਜਟ ਹੈ, ਇਹਨਾਂ ਤਿੰਨੇ ਜਿਹੜੀਆਂ ਆਪਾਂ ਪੋਲਿਸੀ ਡਿਸਕਸ ਕੀਤੀਆਂ ਸੀਗੀਆਂ, ਐਨਰਜੀ ਸਿਕਿਉਰਿਟੀ, ਹਾਊਸਿੰਗ ਸਪਲਾਈ ਤੇ ਪ੍ਰੋਡਕਟੀਵਿਟੀ ਇਨਕਰੀਜ਼,
10: ਹਾਂਜੀ ਸਿਸਟਮ ਤਾਂ ਹਿੱਲੂਗਾ,
12: ਕਿਤੇ ਇਹ ਸੱਟ ਮਾਰ ਰਹੀਆਂ ਨੇ ਕਿਤੇ ਨਾ ਕਿਤੇ। ਹੁਣ ਦੇਖਿਆ ਇਹ ਜਾਊਗਾ ਵੀ ਲੋਕ ਇਸ ਚੀਜ਼ ਨੂੰ ਕਿੱਦਾਂ ਰਿਸਪੋਂਡ ਕਰਦੇ ਆ, ਆਉਣ ਵਾਲਾ ਸਮਾਂ ਇਲੈਕਸ਼ਨਾਂ ਦੇ ਵਿੱਚ ਇਹਦਾ ਕੀ ਅਸਰ ਹੁੰਦਾ ਹੈ। ਹੁਣ ਮਤਲਬ ਜਿਹੜੀਆਂ ਓਪੋਜੀਸ਼ਨ ਪਾਰਟੀਜ਼ ਤੁਸੀਂ ਸੁਣਿਆ ਹੋਣਾ, ਉਹ ਕਹਿੰਦੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ ਜੀ, ਅਸੀਂ ਤਾਂ ਇਹਨਾਂ ਨੂੰ ਚੇਂਜਿਸ ਨੂੰ ਹਨਾ ਖਾਰਜ ਕਰ ਦੇਵਾਂਗੇ ਤੇ ਪੁਰਾਣੀਆਂ ਪਾਲਿਸੀਆਂ ਅਪਲਾਈ ਕਰਾਂਗੇ। ਹੁਣ ਉਹ ਵੇਚਣਾ ਥੋੜਾ ਜਿਹਾ ਔਖਾ ਹੋਊਗਾ। ਵਨ ਨੇਸ਼ਨ ਦੀ ਜਿਹੜੀ ਪਾਪੂਲੈਰਿਟੀ ਇੰਨੀ ਵਧੀ ਹੈ, ਤੁਸੀਂ ਗੱਲ ਕੀਤੀ ਹੈ ਨਾ, ਉਹ ਵਨ ਨੇਸ਼ਨ ਵਾਲਿਆਂ ਦੇ ਵਿੱਚ ਵੀ ਹੁਣ ਸੱਪ ਦੇ ਮੂੰਹ ਚ ਕੋੜ ਕਿਰਲੇ ਵਾਲੀ ਗੱਲ ਹੈ, ਉਹ ਕੀ ਕਰਨਗੇ ਹੁਣ, ਹੈ ਨਾ। ਪਹਿਲਾਂ ਤਾਂ ਉਹ ਕਹਿੰਦੇ ਸੀ ਕਿ ਗਰੀਬ ਲੋਕ ਹੋਰ ਗਰੀਬ ਹੁੰਦੇ ਜਾ ਰਹੇ ਆ, ਮਾਈਗ੍ਰੇਸ਼ਨ ਨੂੰ ਬਹੁਤ ਵੱਡਾ ਇਸ਼ੂ ਬਣਾਇਆ ਗਿਆ,
10: ਮਾਈਗ੍ਰੇਸ਼ਨ
12: ਦੇ ਨੈਟੋ, ਹਾਂਜੀ ਨੈਟ ਓਵਰਸੀਜ਼ ਮਾਈਗ੍ਰੇਸ਼ਨ ਦੇ ਨੰਬਰ ਹਜੇ ਵੀ ਹਾਈ ਨੇ, 25 to 26 ਚ 260,000 ਆਏ ਹੈ, ਸਰਕਾਰ ਦੀ ਫੋਰਕਾਸਟ ਤੋਂ 35,000 ਜ਼ਿਆਦਾ ਆਏ ਹੈ। ਸੋ ਰੌਲਾ ਤਾਂ ਉਹਨਾਂ ਨੇ ਪਾਉਣਾ ਹੈ। ਵਨ ਨੇਸ਼ਨ ਕਹਿੰਦੀ ਹੈ ਜੀ ਅਸੀਂ 1,30,000 ਕਰ ਦਿਆਂਗੇ, ਕੋਲੀਸ਼ਨ ਨੇ ਹਜੇ ਨੰਬਰ ਨਹੀਂ ਦਿੱਤੇ ਪਰ ਉਹ ਕਹਿੰਦੇ ਅਸੀਂ 2,00,000 ਤੋਂ ਥੱਲੇ ਥੱਲੇ ਕਰਾਂਗੇ। ਸੋ ਇਹ ਸਾਰੇ ਇਸ਼ੂਜ ਮਤਲਬ ਹੈ ਤਾਂ ਹੈ ਇਹ
10: ਨਹੀਂ, ਗਿਣਤੀਆਂ ਤਾਂ ਹੋਣੀਆਂ, ਬਾਕੀ ਸਿਸਟਮ ਵੀ ਇੱਕ ਵਾਰ ਹਿੱਲਣਾ। ਹੁਣ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਆ ਵੀ ਪਹਿਲਾਂ ਇੱਕ ਮੋਟਾ ਜਿਹਾ ਆਪਣੀਆਂ ਗਰਾਜ ਜਿਹੜੇ ਜਾਂ ਯਾਰ ਦੋਸਤ ਇਕੱਠੇ ਹੁੰਦੇ ਆ, ਇਹੀ ਲੱਗਦਾ ਵੀ ਜਿਹੜੀ ਸਿਕਿਉਰਿਟੀ ਆ ਵੈਲਥ ਦੀ, ਤੁਸੀਂ ਜੀ ਇੱਕ ਘਰ ਲੈ ਲਓ, ਇੱਕ ਇਨਵੈਸਟਮੈਂਟ ਪ੍ਰੋਪਰਟੀ ਲੈ ਲਓ, 15 to 20% ਰਿਟਰਨ ਆ ਜੂ, ਆਹ ਹੋ ਜੂ, ਆਹ ਹੋ ਜੂ। ਹੁਣ ਜਦ ਉਹ ਰਿਟਰਨ ਘੱਟਦੀ ਨਜ਼ਰ ਆਉਣੀ ਆ ਤਾਂ ਫਿਰ ਜ਼ਾਹਰਾ ਤੌਰ 'ਤੇ ਬੰਦਾ ਕਹਿੰਦਾ ਯਾਰ ਇਹ ਦੁੱਖ ਕੰਮ ਕਰ ਤੋਰ ਲਈਏ, ਕੋਈ ਹੈ ਨਾ ਰੈਸਟੋਰੈਂਟ ਲੈ ਲਈਏ, ਕੋਈ ਹੋਰ ਕੰਮ ਕਰ ਲਈਏ, ਜਾਂ ਜਿਹੜੇ ਗੱਲਾਂ 'ਚ ਰੁਕਾਵਟ ਹੋਈ ਹੋਈ ਆ ਉਹਦੇ ਨਾਲ ਸਿਸਟਮ ਹਿੱਲਣ ਦੀ ਸੰਭਾਵਨਾ ਹੈਗੀ ਆ,
12: ਕਿਉਂਕਿ ਹਿੱਲਣਾ ਵੀ ਚਾਹੀਦਾ ਸੀ ਲੌਂਗ ਓਵਰਡਿਊ।
10: ਨਹੀਂ ਬਹੁਤ ਬਹੁਤ ਮਿਹਰਬਾਨੀ ਵਰਿੰਦਰ, ਅਤੇ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਕਾਫੀ ਸਾਰੇ ਫੈਕਟਰਸ ਤੋਂ ਅਗਾਹ ਕੀਤਾ ਅਤੇ ਗੱਲਾਂ 'ਚੋਂ ਗੱਲ ਕੱਢੀ, ਕਿ ਬਜਟ ਦੀਆਂ ਬਹੁਤ ਸਾਰੀਆਂ ਚੀਜ਼ਾਂ ਕਈ ਵਾਰ ਸਿਰ ਦੇ ਉੱਪਰ ਉਹਦੀ ਲੰਘ ਜਾਂਦੀਆਂ, ਬੰਦਾ ਜਦ ਬਿਲੀਅਨ ਵਰਡ ਸੁਣਦਾ ਬੰਦਾ ਕਹਿੰਦਾ ਛੱਡੋ ਯਾਰ ਇਹ 'ਚ ਕੋਈ ਕੰਮਾਂ 'ਚੋਂ ਕੰਮ ਆ, ਆਪਾਂ ਤਾਂ ਇਹ ਨਹੀਂ ਪਤਾ ਵੀ ਇਹ 'ਚ ਜੀਰੋਆਂ ਕਿੰਨੀਆਂ, ਪਰ ਜਦੋਂ ਉਹਨੂੰ ਸਰਲ ਢੰਗ ਨਾਲ ਸਾਦ ਮੁਰਾਦੇ ਢੰਗ ਨਾਲ ਦੱਸਿਆ ਜਾਂਦਾ ਵੀ ਇਹਨਾਂ ਚੀਜ਼ਾਂ ਦਾ ਇੱਦਾਂ ਅਸਰ ਪਊਗਾ, ਤਾਂ ਉਸ ਲਿਹਾਜ਼ ਨਾਲ ਗੱਲ ਸਮਝਣੀ ਆਸਾਨ ਹੋ ਜਾਂਦੀ ਹੈ। ਅੱਜ ਸਮਾਂ ਦੇਣ ਲਈ ਬੜੀ ਮਿਹਰਬਾਨੀ, ਧੰਨਵਾਦ।
12: ਹਾਂਜੀ, ਥੈਂਕ ਯੂ।

0: ਹਾਂਜੀ 1674 ਐਮ ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਰੀਅਲ ਸਟੇਟ ਦੇ ਵਿੱਚ ਬਹੁਤਾ ਸਮਾਂ ਨਹੀਂ ਸੀ ਹੋਇਆ, ਦੂਸਰਾ ਕੁ ਸਾਲ ਸੀ। ਇੱਕ ਜੋੜਾ ਆਇਆ, ਕਹਿੰਦੇ ਨੇ ਨਵਾਂ ਬਣਾਇਆ ਸੀ ਘਰ ਪਰ ਹੁਣ ਵੇਚਣਾ। ਦੋਵੇਂ ਮੈਨੂੰ ਮਿਲਣ ਵੱਖਰੀਆਂ ਵੱਖਰੀਆਂ ਗੱਡੀਆਂ 'ਚ ਆਏ ਸੀ, ਸੋ ਨਾ ਕਹਿਣ 'ਤੇ ਵੀ ਬੜਾ ਕੁਛ ਆਪੇ ਹੀ ਸਮਝ ਆ ਗਿਆ। ਆਪਸ ਦੇ ਵਿੱਚ ਗੱਲਬਾਤ ਵੀ ਬਿਲਕੁਲ ਉਨੀ ਕੀ ਕਰਦੇ ਸੀ ਜਿੰਨੀ ਕੁ ਬਹੁਤ ਜ਼ਰੂਰੀ ਹੁੰਦੀ। ਕੁਛੜ ਸੀ 7 ਮਹੀਨਿਆਂ ਦੀ, ਇੱਕ ਪਿਆਰੀ ਜੀ ਬੱਚੀ ਛਾਤੀ ਦੇ ਨਾਲ ਲੱਗੀ, ਐਂ ਬਿੱਟਰ ਬਿੱਟਰ ਮੇਰੇ ਵੱਲ ਵੇਖੀ ਜਾਵੇ। ਹੁਣ ਮੇਰੇ ਕੋਲ ਦੋ ਹੀ ਰਾਹ ਸੀ, ਜਾਂ ਤਾਂ ਮੈਂ ਚੁੱਪ ਚੁਪੀਤੇ ਘਰ ਵੇਚਦਾ, ਆਪਣੀ ਕਮਿਸ਼ਨ ਬਣਾਵਾਂ ਅਤੇ ਪਾਸੇ ਹੋ ਜਾਂ, ਅਤੇ ਜਾਂ ਫਿਰ ਆਪਣੀ ਇਨਸਾਨੀਅਤ, ਇਨਸਾਨ ਹੋਣ ਦਾ ਮੈਂ ਫਰਜ਼ ਨਿਭਾਵਾਂ, ਇਨਸਾਨੀਅਤ ਵਿਖਾਉਂਦਿਆਂ ਉਹਨਾਂ ਦੀ ਸੁਲਾ ਸਫਾਈ ਕਰਾਵਾਂ। ਪਰ ਜੇ ਇੰਜ ਕੀਤਾ ਤਾਂ ਫਿਰ ਦਿਹਾੜੀ 'ਤੇ ਲੱਤ ਵੱਜੂ। ਖੈਰ ਪਹਿਲਾ ਰਾਹ ਕੁਛ ਜ਼ਿਆਦਾ ਵਧੀਆ ਲੱਗਾ। ਅਕਸਰ ਹੀ ਸੋਚਦਾ ਹਾਂ ਕਿ ਆਪਣੀ ਜਿਹੜੀ ਆਪਸੀ ਤਣਾਅ ਹੁੰਦੀ ਹੈ ਉਹਦੀ ਵਜ੍ਹਾ ਕੀ ਹੋ ਸਕਦੀ ਹੈ, ਪਰ ਅਗਲੀ ਪਲ ਪ੍ਰਾਈਵੇਸੀ ਕਾਨੂੰਨ ਰਾਹ ਦੇ ਵਿੱਚ ਡੱਕ ਲਿਆ ਕਰਦਾ। ਹੋਰ 100 ਤਰ੍ਹਾਂ ਦੀਆਂ ਅੜਿੱਚਣਾ, ਇੱਕ ਹੋਰ ਸਲਾਹ ਕਿ ਬਿਨਾਂ ਵਜ੍ਹਾ ਦੂਜਿਆਂ ਦੇ ਮਾਮਲੇ ਦੇ ਵਿੱਚ ਲੱਤ ਨਹੀਂ ਅੜਾਈ ਦੀ, ਦਖਲ ਨਹੀਂ ਦੇਈ ਦੀ, ਬਿਨਾਂ ਮੰਗਿਆਂ ਸਲਾਹ ਨਹੀਂ ਦੇਈ ਦੀ, ਬੜਾ ਮਹਿੰਗਾ ਸਾਬਤ ਹੁੰਦਾ। ਇਹ ਸਾਰਾ ਕੁਛ ਮਨ ਦੇ ਵਿੱਚ ਆਇਆ, ਪਰ ਇਸ ਦੇ ਬਾਵਜੂਦ ਮਝੈਲ ਖੂਨ ਡੱਕਿਆ ਨਹੀਂ ਗਿਆ। 2 ਘੜੀਆਂ ਤਲਵਾਰ ਦੀ ਧਾਲ 'ਤੇ ਤੁਰਿਆ, ਜੇ ਕਿਸੇ ਦਾ ਟੁੱਟਦਾ ਘਰ ਬਚ ਜਾਂਦਾ ਤਾਂ ਘਾਟੇ ਵਾਲਾ ਸੌਦਾ ਨਹੀਂ ਹੈ। ਸਿੰਘ ਸਾਹਿਬ, ਇਹ ਸੌਦਾ ਕਰ ਲੈਣਾ ਚਾਹੀਦਾ, ਆਪਣੇ ਮਨ ਨੇ ਅੰਦਰੋਂ ਸਲਾਹ ਦਿੱਤੀ। ਇਸ ਤੋਂ ਬਾਅਦ 1-2 ਮੀਟਿੰਗਾਂ ਹੋਈਆਂ ਸੀ ਉਸ ਪਰਿਵਾਰ ਦੇ ਨਾਲ, ਦੋਵੇਂ ਥੋੜ੍ਹੇ ਜਿਹੇ ਹੋਰ ਵਿਸ਼ਵਾਸ ਦੇ ਵਿੱਚ ਆ ਗਏ, ਦੋਵਾਂ ਨਾਲ ਵੱਖੋ ਵੱਖਰੀ ਗੱਲਬਾਤ ਕੀਤੀ। ਉਸੇ ਗੱਲਬਾਤ ਦੇ ਵਿੱਚੋਂ ਕੁਛ ਕੋਖ ਪੜਤਾਲ ਨਿਕਲੀ, ਅਖੀਰ ਸਾਰਾ ਮਾਮਲਾ ਸ਼ੱਕ ਦਾ ਹੀ ਨਿਕਲਿਆ। ਮੁੰਡਾ ਇੱਥੇ ਪੁਰਾਣਾ ਆਇਆ ਸੀ, ਨਾਲ ਦੀ ਨਵੀਂ ਨਵੀਂ ਵਿਆਹ ਕੇ ਲਿਆਂਦੀ ਸੀ। ਇੱਕ ਦਿਨ ਇੰਡੀਆ ਤੋਂ ਆਈ ਇੱਕ ਫੋਨ ਕਾਲ ਜਿਹਨੇ ਸਾਰਾ ਮਾਮਲਾ ਖੜਾ ਕਰ ਦਿੱਤਾ। ਉਸ ਤੋਂ ਬਾਅਦ ਕਦੀ ਘਰ ਦਾ ਮਾਮਲਾ ਸੁਝਿਆ ਜੀ, ਮਗਰੋਂ ਉਸਨੇ ਵੀ ਆਖਣਾ ਸ਼ੁਰੂ ਕਰ ਦਿੱਤਾ, ਇਸਨੇ ਇੱਥੇ ਕੋਈ ਰੱਖੀ ਹੋਣੀ ਆ, ਇਹ ਜੇ ਮੈਨੂੰ ਕਹਿੰਦੀ ਹੈ ਤੇ ਮੈਂ ਇਹਨੂੰ ਕਹਿੰਦਾ। ਗੱਲ ਕਾਹਦੀ ਕਿ ਦੋਵੇਂ ਇੱਕ ਦੂਸਰੇ ਦੇ ਉੱਤੇ ਸ਼ੱਕ ਕਰਨਾ ਸ਼ੁਰੂ ਹੋ ਗਏ, ਤੋਮਤਾਂ ਲੱਗਣੀਆਂ ਸ਼ੁਰੂ ਹੋ ਗਈਆਂ, ਮਿਹਣੇ ਸ਼ੁਰੂ ਹੋ ਗਏ, ਦੂਸ਼ਣਬਾਜ਼ੀਆਂ ਸ਼ੁਰੂ ਹੋ ਗਈਆਂ, ਸ਼ੱਕ ਸ਼ੁਬਾ ਵਾਲਾ ਸਿਲਸਿਲਾ ਜਿਹੜਾ ਹੌਲੀ ਹੌਲੀ ਵਾਧਾ ਵਾਧਾ ਇੱਥੋਂ ਤੱਕ ਆਣ ਪਹੁੰਚਿਆ। ਹੁਣ ਦੋਵੇਂ ਵੱਖਰਾ ਹੋਣਾ ਚਾਹੁੰਦੇ ਨੇ, ਵੱਖ ਵੱਖ ਰਾਹਾਂ ਦੇ ਉੱਤੇ ਤੁਰ ਕੇ। ਕਿੰਨਾ ਕੁ ਮਹਿੰਗਾ ਪੈ ਚੁੱਕਾ ਇਹਦਾ ਵੀ ਅੰਦਾਜ਼ਾ ਲਾਉਣ ਦਾ ਬੜੀ ਵਾਰੀ ਕੋਸ਼ਿਸ਼ ਕੀਤੀ। ਅਖੀਰ ਦੇ ਵਿੱਚ ਇੱਕ ਵਿਚੋਲਾ ਲੱਭਿਆ, ਵਿਚੋਲਾ ਉਹ ਲੱਭਿਆ ਜਿਹੜਾ ਇੰਜ ਦੇ ਮਾਮਲਿਆਂ ਦੇ ਵਿੱਚ ਬੜਾ ਸੁਹਿਰਦ ਬੜਾ ਸੁਹਿਰਦ ਸੀ, ਬੜਾ ਸੁਚੱਜਾ ਸੀ, ਬੜੀ ਚੰਗੀ ਸੋਚ ਰੱਖਦਾ ਸੀ। ਇਹ ਸਾਰਾ ਮਾਮਲਾ ਉਹਦੇ ਸਪੁਰਦ ਕੀਤਾ ਅਤੇ ਮੈਂ ਆਪ ਵਿੱਚੋਂ ਪਾਸੇ ਹੋ ਕੇ ਬਹਿ ਗਿਆ। ਫਿਰ ਕੈਨੇਡਾ ਦੀ ਭੱਜ ਦੌੜ ਵਾਲੀ ਜ਼ਿੰਦਗੀ, ਸਾਰਾ ਬਿਰਤਾਂਤ ਭੁੱਲ ਗਿਆ, ਪਤਾ ਹੀ ਨਹੀਂ ਸੀ ਰਿਹਾ। ਕਾਫੀ ਅਰਸੇ ਤੋਂ ਮਗਰੋਂ ਉਹੀ ਜੋੜਾ ਫਿਰ ਦੁਬਾਰਾ ਇੱਕ ਸਟੋਰ ਦੇ ਵਿੱਚ ਮਿਲਿਆ। ਨਿੱਕੀ ਜਿਹੀ ਬੱਚੀ ਹੁਣ ਵੱਡੀ ਹੋ ਚੁੱਕੀ ਸੀ, ਕੋਲ ਹੀ ਖੇਡਦੀ ਤੁਰੀ ਫਿਰਦੀ। ਸਤਿ ਸ਼੍ਰੀ ਅਕਾਲ ਬੁਲਾਈ, ਸਤਿ ਸ਼੍ਰੀ ਹਾਲ ਚਾਲ ਪੁੱਛਿਆ, ਇਸ ਤੋਂ ਇਲਾਵਾ ਬਹੁਤੀ ਗੱਲ ਨਹੀਂ ਕਰ ਸਕਿਆ, ਕਿਉਂ ਐਵੇਂ ਪੁਰਾਣੀਆਂ ਗੱਲਾਂ ਯਾਦ ਦਿਵਾਉਣੀਆਂ। ਦੋਵਾਂ ਨੇ ਬਸ ਇੰਨਾ ਕੁ ਦੱਸਿਆ ਕਿ ਅਜੇ ਵੀ ਉਸੇ ਘਰ ਦੇ ਵਿੱਚ ਰਹਿੰਦੇ ਹਾਂ। ਨਿੱਕੇ ਨਿਆਣੇ ਅਕਸਰ ਹੀ ਮੈਨੂੰ ਵੇਖ ਕੇ ਡਰ ਜਾਇਆ ਕਰਦੇ ਨੇ, ਪਰ ਉਹ ਨਿੱਕੀ ਜਿਹੀ ਬਾਲੜੀ ਮੇਰੇ ਵੱਲ ਵੇਖ ਕੇ ਇੱਦਾਂ ਮੁਸਕਰਾ ਰਹੀ ਸੀ ਜਿਵੇਂ ਉਹ ਧੰਨਵਾਦ ਕਰ ਰਹੀ ਹੋਵੇ। ਮੈਨੂੰ ਲੱਗਾ ਜਿੱਦਾਂ ਉਹ ਕਹਿ ਰਹੀ ਹੋਵੇ, ਅੰਕਲ ਸ਼ੁਕਰੀਆ, ਸਾਡੇ ਆਲਣੇ ਨੂੰ ਖਿਰਲਰ ਨੂੰ ਬਚਾ ਲਿਆ ਤੁਸੀਂ। ਫਿਰ ਤਿੰਨਾਂ ਨੂੰ ਇਕੱਠੇ ਤੁਰੇ ਜਾਂਦਿਆਂ ਵੇਖ ਕੇ ਇੱਕ ਅਜੀਬ ਜਿਹਾ ਸਕੂਨ ਮਹਿਸੂਸ ਹੋਇਆ। ਉਸ ਦਿਨ ਮਹਿਸੂਸ ਹੋਇਆ ਕਿ ਇਨਸਾਨੀਅਤ ਦਾ ਨਿਭਾਇਆ ਫਰਜ਼ ਪੈਸੇ ਦੇ ਉੱਤੇ ਬੜਾ ਭਾਰੂ ਆ। ਜੇ ਉਸ ਦਿਨ ਥੋੜ੍ਹੀ ਜਿਹੀ ਕਮਿਸ਼ਨ ਕਮਾ ਕੇ ਆਪ ਪਾਸਿਓਂ ਦੀ ਲੰਘਿਆ ਹੁੰਦਾ ਅਤੇ ਅੱਜ ਇਕੱਲੇ ਇਕੱਲੇ ਤੁਰੇ ਫਿਰਦੇ, ਇਹਨਾਂ ਜੀਆਂ ਦੇ ਨਾਲ ਅੱਖ ਨਹੀਂ ਸੀ ਮਿਲਾਈ ਜਾਣੀ। ਇਸ ਬੱਚੀ ਨੇ ਕਦੀ ਮੈਨੂੰ ਮਾਫ਼ ਨਹੀਂ ਸੀ ਕਰਨਾ, ਬੜੀਆਂ ਸਾਰੀਆਂ ਚੀਜ਼ਾਂ ਇਸ ਦੁਨੀਆਂ ਦੇ ਵਿੱਚ ਜੋ ਪੈਸੇ ਖਰਚ ਕੇ ਲਈਆਂ ਜਾ ਸਕਦੀਆਂ, ਪਰ ਇਹ ਰਿਸ਼ਤੇ ਨਹੀਂ ਮਿਲਦੇ, ਆਪਣੇ ਪਰਿਵਾਰ ਦੇ ਜੀ ਨਹੀਂ ਮਿਲਦੇ। ਇੱਕ ਵਾਰੀ ਖੇਰੂ ਖੇਰੂ ਹੋਇਆ ਆਲਣਾ ਬਾਅਦ 'ਚ ਨਹੀਂ ਜੁੜਦਾ। ਪਤਾ ਲੱਗਾ ਦੋਵੇਂ ਹੁਣ ਕਿਸੇ ਦੂਸਰੇ ਸ਼ਹਿਰ 'ਚ ਚਲੇ ਗਏ ਨੇ, ਪਰ ਜਿਹੜਾ ਸੁਲਾ ਸਫਾਈ ਕਰਵਾਉਣ ਵਾਲਾ ਬਾਬਾ ਸੀ ਉਹ ਜਹਾਨੋਂ ਕੂਚ ਕਰ ਗਿਆ। ਕਿੰਨੀਆਂ ਦੁਆਵਾਂ ਲੈ ਕੇ ਗਿਆ ਹੋਊਗਾ ਉਹ ਬਾਬਾ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ, ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ, ਅਤੇ ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਏਗੀ। ਕੋਸ਼ਿਸ਼ ਕਰੀਏ ਸਾਡੇ ਘਰ ਜੁੜੇ ਰਹਿਣ, ਇਹ ਆਲਣੇ ਇਸੇ ਤਰ੍ਹਾਂ ਜੁੜੇ ਰਹਿਣ, ਸਾਡੇ ਬੱਚੇ ਮਾਂ ਅਤੇ ਪਿਓ ਦੋਵਾਂ ਦਾ ਨਿੱਘ ਮਾਣਦੇ ਰਹਿਣ, ਅਤੇ ਜੇ ਆਸ ਪਾਸ ਕੋਈ ਖਿੱਲਰ ਦਾ ਆਲਣਾ ਵੇਖਦੇ ਹੋ, ਕੋਸ਼ਿਸ਼ ਕਰੋ ਕਿਸੇ ਵੀ ਤਰ੍ਹਾਂ ਦਾ ਤੁਸੀਂ ਯਤਨ ਕਰ ਸਕਦੇ ਹੋ ਕਰਕੇ ਉਸ ਆਲਣੇ ਨੂੰ ਖਿੱਲਰ ਨੂੰ ਬਚਾ ਲਓ। ਅਜੋਕੇ ਸਮੇਂ ਦੇ ਵਿੱਚ ਆਪਾਂ ਦੁਨੀਆ ਭਰ ਦੇ ਵਿੱਚ, ਨਾ ਕਿ ਇਕੱਲਾ ਬਾਹਰ, ਭਾਰਤ ਦੇ ਵਿੱਚ ਵੀ ਹਰ ਜਗ੍ਹਾ ਹੀ ਇੱਕ ਅਜੀਬ ਜਿਹੀ ਹਵਾ ਚੱਲੀ ਆ, ਕੋਈ ਕਿਸੇ ਦੀ ਮੰਨਦਾ ਨਹੀਂ, ਕੋਈ ਸੁਣਦਾ ਨਹੀਂ। ਗੱਲ ਗੱਲ 'ਤੇ ਹਰ ਕਿਸੇ ਨੂੰ ਲੱਗਦਾ ਕਿ ਮੈਂ ਇਕੱਲਾ ਗੁਜ਼ਾਰਾ ਕਰ ਲੂੰਗਾ, ਪਰ ਸੱਚਾਈ ਇਹ ਆ ਕਿ ਨਹੀਂ, ਇਕੱਲੇ ਗੁਜ਼ਾਰਾ ਕਰਨਾ ਇਹ ਮਸਲੇ ਦਾ ਹੱਲ ਨਹੀਂ ਆ, ਮੁਸ਼ਕਲਾਂ ਹੋਰ ਵੱਧ ਜਾਂਦੀਆਂ ਨੇ। ਇੱਕ ਦੇ ਲਈ ਨਹੀਂ, ਦੋਵਾਂ ਦੇ ਲਈ, ਦੋਵਾਂ ਦੇ ਲਈ ਨਹੀਂ, ਸਾਰੇ ਘਰ ਦੇ ਲਈ, ਬੱਚਿਆਂ ਦੇ ਲਈ, ਅਤੇ ਗੱਲ ਇੱਥੋਂ ਤੱਕ ਵੀ ਸੀਮਤ ਨਹੀਂ, ਇਸ ਸਾਰੇ ਸਮਾਜ ਦੇ ਲਈ। ਕਿਉਂਕਿ ਇੱਕ ਘਰ ਦੀ ਅੱਗ, ਇੱਕ ਘਰ ਦਾ ਗਮ, ਇੱਕ ਘਰ ਦਾ ਕਪੱਤ ਜਦੋਂ ਬਾਹਰ ਗਲੀ ਦੇ ਵਿੱਚ ਨਿਕਲਦਾ ਤਾਂ ਉਹ ਸਾਰੀ ਗਲੀ ਨੂੰ ਗਲਤ ਸੰਦੇਸ਼ ਦੇ ਕੇ ਜਾਂਦਾ, ਗਮਗੀਨ ਕਰ ਜਾਂਦਾ। ਇਸ ਸਮਾਜ ਦੇ ਵਿੱਚ ਜਦੋਂ ਇਸ ਤਰੀਕੇ ਦੇ ਨਾਲ ਘਰ ਟੁੱਟਣੇ ਸ਼ੁਰੂ ਹੋ ਜਾਣ ਤਾਂ ਬਾਕੀ ਬਚੇ ਘਰਾਂ ਦੇ ਉੱਤੇ ਵੀ ਕੋਈ ਬਹੁਤਾ ਅਸਰ ਨਹੀਂ ਪੈਂਦਾ ਵਧੀਆ, ਕਿਉਂਕਿ ਉਹਨਾਂ ਨੇ ਸਭ ਬਾਕੀਆਂ ਦੇ ਨਾਲ ਵਿਚਰਨਾ, ਉਹਨਾਂ ਦੇ ਬੱਚਿਆਂ ਨੇ ਬਾਕੀਆਂ ਨਾਲ ਖੇਡਣਾ, ਬਾਕੀਆਂ ਨਾਲ ਪੜ੍ਹਨਾ। ਸਾਡੇ ਕੋਲ ਕੋਈ ਹੱਕ ਨਹੀਂ ਕਿ ਅਸੀਂ ਆਪਣੇ ਆਪ ਦਾ ਸਕੂਨ ਜਾਂ ਆਪਣੇ ਬੱਚਿਆਂ ਦਾ, ਆਪਣੇ ਪਰਿਵਾਰ ਦਾ, ਸਮਾਜ ਦਾ ਸਕੂਨ ਆਪਾਂ ਖੋਲੀਏ। ਚੰਗੇ ਇਨਸਾਨ ਹੋਣ ਦਾ ਫਰਜ਼ ਇਹ ਕਿ ਆਪਣਾ ਘਰ ਵੀ ਸਾਂਭ ਕੇ ਰੱਖੀਏ ਅਤੇ ਦੂਜਿਆਂ ਦਾ ਵੀ ਖਿੱਲਰ ਨੂੰ ਬਚਾ ਲਈਏ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਹਾਂਜੀ।

0: ਸਮਿਤ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ
1: 04 43 2802052 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: ਰੇਡੀਓ ਹਾਂਜੀ 1674 ਐਮ ਦੋਸਤੋ, ਇਹ ਜਿਹੜਾ ਗੀਤ ਤੁਸੀਂ ਸੁਣ ਰਹੇ ਸੀ ਸ਼ਿਵ ਕੁਮਾਰ ਬਟਾਲਵੀ ਜੀ ਦੀ ਕਲਮ ਤੋਂ ਨਿਕਲਿਆ। ਇਹ ਮਹੀਨਾ ਮਈ ਦਾ ਮਹੀਨਾ ਅਤੇ ਮਈ ਦੇ ਮਹੀਨੇ ਦੇ ਸ਼ੁਰੂ ਦੇ ਵਿੱਚ ਹੀ ਸਾਨੂੰ ਦੋ ਵੱਡੇ ਇਹਨਾਂ ਦੇ ਨਾਲ ਸੰਬੰਧ ਦੇ ਵਿੱਚ ਦਿਵਸ ਮਿਲਦੇ ਨੇ। ਵੱਡੀ ਗੱਲ ਇਹ ਕਿ ਦੋਵੇਂ ਪੰਜਾਬੀ ਦੇ ਵੱਡੇ ਮਹਾਨ ਸ਼ਾਇਰ ਅਤੇ ਦੋਵਾਂ ਦਾ ਹੀ ਦੇਹਾਂਤ ਮਈ ਮਹੀਨੇ ਦੇ ਵਿੱਚ। ਸੋ ਇਸੇ ਸੰਬੰਧ ਵਿੱਚ ਅੱਜ ਤੁਹਾਡੇ ਨਾਲ ਆਪਾਂ ਚਰਚਾ ਕਰਾਂਗੇ ਕਿ ਮਹਿਜ਼ ਕੋਇੰਸੀਡੈਂਟ ਇਹੋ ਹੀ ਉਹ ਮਹੀਨਾ ਜਿਹਦੇ ਵਿੱਚ ਕਿ ਦੋ ਵੱਡੇ ਸ਼ਹਿਰ ਚਾਹੇ ਕਿ ਅਲੱਗ ਅਲੱਗ ਸਮਿਆਂ ਦੇ ਵਿੱਚ ਹੋਏ ਨੇ ਪਰ ਪੰਜਾਬੀਆਂ ਦੇ ਵਿੱਚ ਇਹਨਾਂ ਨੂੰ ਪ੍ਰਵਾਨ ਕੀਤਾ ਗਿਆ। ਸ਼ਿਵ ਕੁਮਾਰ ਬਟਾਲਵੀ ਅਤੇ ਸੁਰਜੀਤ ਪਾਤਰ ਜੀ, ਦੋ ਅਜਿਹੇ ਚਮਕਦੇ ਸਿਤਾਰੇ ਜਿਨ੍ਹਾਂ ਨੇ ਪੰਜਾਬੀ ਕਵਿਤਾ ਅਤੇ ਗਜ਼ਲ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾਇਆ। ਸ਼ਿਵ ਕੁਮਾਰ ਬਟਾਲਵੀ ਜਿਨ੍ਹਾਂ ਨੂੰ ਬਿਰਹਾ ਦਾ ਸੁਲਤਾਨ ਕਿਹਾ ਜਾਂਦਾ ਅਤੇ ਇੱਧਰ ਸੁਰਜੀਤ ਪਾਤਰ ਜੀ ਜਿਨ੍ਹਾਂ ਨੂੰ ਪੰਜਾਬੀ ਗਜ਼ਲ ਦਾ ਬਾਦਸ਼ਾਹ ਕਿਹਾ ਜਾਂਦਾ। ਸੋ ਅੱਜ ਇਹਨਾਂ ਦੇ ਬਾਬਤ ਆਪਾਂ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇਸ ਟਾਈਮ ਦੇ ਉੱਤੇ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ। ਸੋ ਜਾਣਦੇ ਹਾਂ ਅਜੋਕੇ ਸਮੇਂ ਦੇ ਵਿੱਚ ਜਾਂ ਫਿਰ ਆਪਣੇ ਆਪਣੇ ਸਮਿਆਂ ਦੇ ਵਿੱਚ ਇਹਨਾਂ ਦਾ ਪੰਜਾਬੀ ਕਵਿਤਾ ਨੂੰ, ਪੰਜਾਬੀ ਗਜ਼ਲ ਨੂੰ, ਪੰਜਾਬੀ ਸਾਹਿਤ ਨੂੰ ਦਿੱਤਾ ਗਿਆ ਯੋਗਦਾਨ ਅਤੇ ਅੱਜ ਦੇ ਸਮਿਆਂ ਦੇ ਵਿੱਚ ਉਹਨਾਂ ਦੀ ਕੀ ਅਹਿਮੀਅਤ ਹੈ, ਗੱਲਬਾਤ ਕਰਨ ਦੇ ਲਈ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਨੇ ਪ੍ਰੀਤਮ ਰੁਪਾਲ ਜੀ। ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਉਣ ਰਹੋ ਇਸ ਟਾਈਮ।
1: ਸਤਿ ਸ਼੍ਰੀ ਅਕਾਲ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਹਾਂਜੀ
0: ਜੀ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ। ਜਿੱਦਾਂ ਮੈਂ ਗੱਲ ਕਰ ਹੀ ਰਿਹਾ ਸੀ ਕਿ ਇਹ ਇਸ ਮਹੀਨੇ ਜੇ ਆਪਾਂ ਸੁਰਜੀਤ ਪਾਤਰ ਜੀ ਦੀ ਗੱਲ ਕਰੀਏ ਤਾਂ 11 ਮਈ 2024 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ, ਅਤੇ ਉੱਧਰ ਜੇ ਆਪਾਂ ਸ਼ਿਵ ਕੁਮਾਰ ਬਟਾਲਵੀ ਜੀ ਦੀ ਗੱਲ ਕਰੀਏ ਅਤੇ ਉਹਨਾਂ ਨੇ 6 ਮਈ 1973 ਨੂੰ ਇਹ ਸੰਸਾਰ ਛੱਡ ਦਿੱਤਾ। ਸੋ ਅੱਜ ਦੇ ਸਮਿਆਂ ਦੇ ਵਿੱਚ ਆਪਾਂ ਇਹਨਾਂ ਨੂੰ ਬੈਠੇ ਜਦੋਂ ਯਾਦ ਕਰਦੇ ਹਾਂ, ਇਹਨਾਂ ਦੀਆਂ ਲਿਖਤਾਂ ਪੜ੍ਹਦੇ ਹਾਂ ਅਤੇ ਅੱਜ ਵੀ ਉਹ ਨਵੀਆਂ ਨਵੀਆਂ ਲੱਗਦੀਆਂ ਨੇ, ਫਰੈਸ਼ ਲੱਗਦੀਆਂ ਨੇ, ਸ਼ਾਇਦ ਇਹੋ ਹੀ ਇਹਨਾਂ ਨੂੰ ਵੱਡਿਆਂ ਕਰਦਾ। ਕਿਵੇਂ ਵੇਖਦੇ ਹਾਂ ਆਪਾਂ ਇਹਨਾਂ ਦੇ ਦਿੱਤੇ ਯੋਗਦਾਨ?
1: ਦੇਖੋ, ਇੱਕ ਗੱਲ ਬੜੀ ਜਿਹੜੀ ਬਹੁਤ ਆਪਾਂ ਕਹਿ ਸਕਦੇ ਹਾਂ ਕਿ ਸਾਫ਼ ਹੈ, ਸਪਸ਼ਟ ਹੈ ਕਿ ਦੋਵੇਂ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਤੇ ਸੁਰਜੀਤ ਪਾਤਰ ਤੇ ਆਪਣੇ ਸਮਿਆਂ ਦੇ ਖੈਰ ਬਹੁਤ ਵੱਡੇ ਸ਼ਾਇਰ ਤਾਂ ਹੋਏ ਹੀ ਨੇ ਤੇ ਬਹੁਤ ਵੱਡੇ ਕਵੀ ਹੋਏ ਨੇ ਤੇ ਜਿਨ੍ਹਾਂ ਨੇ ਕੌਮਾਂਤਰੀ ਪੱਧਰ ਤੇ, ਇੰਟਰਨੈਸ਼ਨਲ ਲੈਵਲ ਤੇ ਜਿਹੜੇ ਹੈ ਪੰਜਾਬੀ ਪੋਇਟਰੀ ਨੂੰ, ਪੰਜਾਬੀ ਕਵਿਤਾ ਨੂੰ ਜਿਹੜਾ ਹੈ ਪਹੁੰਚਾਇਆ। ਤੇ ਮੇਰਾ ਖਿਆਲ ਇਹੀ ਦੋਨੇ ਕਵੀ ਨੇ ਜਿਨ੍ਹਾਂ ਦੀ ਜਿਹੜੀ ਪੋਇਟਰੀ ਹੈ, ਕਵਿਤਾ ਹੈ, ਸਭ ਤੋਂ ਵੱਧ ਦੂਸਰੀਆਂ ਭਾਸ਼ਾਵਾਂ ਦੇ ਵਿੱਚ ਟਰਾਂਸਲੇਟ ਜਿਹੜੀ ਆ ਉਹ ਹੋਈ ਹੈ। ਤੇ ਦੂਜੀ ਵੱਡੀ ਗੱਲ ਇਹ ਹੈ ਕਿ ਇਹ ਦੋਵੇਂ ਹੀ ਸ਼ਾਇਰ ਨੇ ਜਿਨ੍ਹਾਂ ਨੂੰ ਸਮਾਜਿਕ ਤੌਰ ਤੇ ਬਹੁਤ ਵੱਡੀ ਪ੍ਰਵਾਨਗੀ, ਬਹੁਤ ਵੱਡੀ ਮਾਨਤਾ ਜਿਹੜੀ ਆ ਉਹ ਮਿਲੀ। ਹਾਲਾਂਕਿ ਇਹਨਾਂ ਦੇ ਸਮਕਾਲੀ ਸ਼ਾਇਰ ਹੋਰ ਵੀ ਵੱਡੇ ਸ਼ਾਇਰ ਹੋਏ ਨੇ ਪੰਜਾਬੀ ਦੇ ਜਿਨ੍ਹਾਂ ਦਾ ਨਾਂ ਹੈ, ਤੇ ਪਰ ਆਮ ਲੋਕਾਂ ਦੇ ਵਿੱਚ ਉਹਨਾਂ ਦਾ ਨਾਂ ਨਹੀਂ। ਜੇ ਤੁਸੀਂ ਆਮ ਕਿਤੇ ਰਸਤੇ ਜਾਂਦੇ ਬੰਦੇ ਕੋਲੋਂ ਪੁੱਛ ਲਓ ਵੀ ਤੁਸੀਂ ਸੁਰਜੀਤ ਪਾਤਰ ਦਾ ਨਾਂ ਸੁਣਿਆ, ਉਹ ਕਹਿਣਗੇ ਹਾਂ ਉਹ ਕਵਿਤਾ ਲਿਖਦੇ, ਉਹਨਾਂ ਨੇ ਗੀਤ ਵੀ ਲਿਖੇ ਨੇ, ਹੋਰ ਹੈ। ਇੱਦਾਂ ਹੀ ਸ਼ਿਵ ਕੁਮਾਰ ਬਟਾਲਵੀ ਬਾਰੇ ਹੈਗਾ ਤੇ ਸ਼ਿਵ ਕੁਮਾਰ ਬਟਾਲਵੀ ਨੇ ਤਾਂ ਖੈਰ ਆਪਣੇ ਸਮਿਆਂ ਦੇ ਵਿੱਚ ਫਿਲਮਾਂ ਚ ਜਾਂ ਉਹਨਾਂ ਦੇ ਸਮਕਾਲੀ ਜਾਂ ਉਦੋਂ ਬਾਅਦ ਦੇ ਜਿਹੜੇ ਹੈਗੇ ਗਾਇਕ ਨੇ, ਸਿੰਗਰ ਨੇ, ਨਾਮੀ ਸਿੰਗਰਾਂ ਨੇ ਜਿਹੜਾ ਹੈ ਉਹਨਾਂ ਦੇ ਜਿਹੜਾ ਹੈ ਵਰਸ ਨੂੰ, ਉਹਨਾਂ ਦੇ ਗੀਤਾਂ ਨੂੰ ਗਾਇਆ, ਇਵੇਂ ਹੀ ਪਾਤਰ ਸਾਹਿਬ ਦੇ ਗੀਤਾਂ ਨੂੰ ਵੀ ਜਿਹੜਾ ਗਾਇਆ, ਤੇ ਉਹਨਾਂ ਦਾ ਇਹ ਵੀ ਜਿਹੜੀ ਸਮਾਜ ਦੇ ਵਿੱਚ ਮਾਨਤਾ ਮਿਲਣੀ, ਆਮ ਲੋਕਾਂ ਦੇ ਵਿੱਚ ਮਾਨਤਾ ਮਿਲਣੀ, ਆਵਾਮ ਦੇ ਵਿੱਚ, ਇਹ ਜਿਹੜੀ ਹੈ ਇਹ ਬਹੁਤ ਵੱਡੀ ਮੈਂ ਗੱਲ ਸਮਝਦਾ ਤੇ ਇਹ ਇਹਨਾਂ ਦੋਵਾਂ ਸ਼ਾਇਰਾਂ ਦੇ ਵਿੱਚ ਹੀ ਸੀ। ਬਟਾਲਵੀ ਸਾਹਿਬ ਦਾ ਜਨਮ ਭਾਵੇਂ ਉਧਰਲੇ ਪੰਜਾਬ ਦੇ ਵਿੱਚ, ਇਹਨੂੰ ਆਪਾਂ ਹੁਣ ਲਹਿੰਦਾ ਪੰਜਾਬ ਕਹਿੰਦੇ ਹਾਂ, ਜਾਂ ਪਾਕਿਸਤਾਨ ਵਿੱਚ ਚਲਾ ਗਿਆ ਤੇ ਉਸ ਪਾਸੇ ਜਿਹੜਾ ਹੈ ਉਹ ਹੋਇਆ 23 ਜੁਲਾਈ ਜਿਹੜਾ ਹੈ 1936 ਨੂੰ, ਤੇ ਉਹ ਸਿਆਲਕੋਟ ਜ਼ਿਲ੍ਹੇ ਦੇ ਵਿੱਚ ਬੜਾ ਪਿੰਡ ਉਹਨਾਂ ਦਾ ਸੀ ਜਿੱਥੇ ਉਹਨਾਂ ਦਾ ਜਨਮ ਹੋਇਆ, ਜਿੱਥੋਂ ਮਾਈਗ੍ਰੇਟ ਹੋ ਕੇ ਉਹਨਾਂ ਦੀ ਫੈਮਿਲੀ ਜਿਹੜੀ ਪਰਿਵਾਰ ਹੈ ਇੱਧਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਆ ਗਿਆ ਸੀ ਬਾਅਦ ਦੇ ਵਿੱਚ, ਤੇ ਦੇਹਾਂਤ ਉਹਨਾਂ ਦਾ ਉਹਨਾਂ ਦੇ ਸਹੁਰੇ ਪਿੰਡ ਕੀੜੀ ਮਾਨਗਿਆ ਪਠਾਨਕੋਟ ਜ਼ਿਲ੍ਹੇ ਚ, ਤੇ ਉੱਥੇ ਜਿਹੜਾ ਸੀ ਉਹ ਹੁੰਦਾ ਤੇ 6 ਮਈ ਨੂੰ ਜਿਹੜਾ ਹੈ ਤੇ ਥੋੜਾ ਚਿਰ ਬਿਮਾਰ ਰਹਿਣ ਤੋਂ ਬਾਅਦ ਉਹਨਾਂ ਦਾ ਜਿਹੜਾ ਹੈਗਾ ਉੱਥੇ ਦੇਹਾਂਤ ਹੁੰਦਾ। ਤੇ ਸ਼ਿਵ ਕੁਮਾਰ ਬਟਾਲਵੀ ਤੋਂ ਜਦੋਂ ਆਪਾਂ ਗੱਲ ਸ਼ੁਰੂ ਕਰਦੇ ਹਾਂ, ਸ਼ਿਵ ਕੁਮਾਰ ਬਟਾਲਵੀ ਜਿਹੜੇ ਵਾਹਦ ਇੱਦਾਂ ਦੇ ਸ਼ਾਇਰ ਨੇ ਜਿਹਨਾਂ ਦਾ ਕੋਈ ਗੀਤ, ਕੋਈ ਕਵਿਤਾ ਤੇ ਕੋਈ ਟੂਕ ਜ਼ਰੂਰ ਹਰੇਕ ਪੰਜਾਬੀ ਦੇ ਜਿਹੜਾ ਹੈ ਬੋਲਾਂ ਤੇ ਉਹ ਆ ਜਾਂਦੀ ਹੈ। ਜਿਹਨੂੰ ਮਰਜ਼ੀ ਤੁਸੀਂ ਪੁੱਛ ਲਓ ਕਿ ਤੁਹਾਡੇ ਕੋਈ ਸ਼ਿਵ ਕੁਮਾਰ ਬਟਾਲਵੀ ਦਾ ਕੁਛ ਸੁਣਾਓ, ਤੇ ਇਹੀ ਜਿਹੜਾ ਹੈਗਾ ਇੱਕ ਕਾਰਨ ਹੈ ਜਦੋਂ ਤੁਹਾਨੂੰ ਫੋਕ ਦੇ ਵਿੱਚ ਇੱਕ ਪ੍ਰਵਾਨਗੀ ਮਿਲਦੀ ਹੈ ਤੇ ਕਈ ਵਾਰੀ ਇਹ ਹੁੰਦਾ ਕਿ ਤੁਹਾਡਾ ਨਾਂ ਵੀ ਪਿੱਛੇ ਰਹਿ ਜਾਂਦਾ, ਨਾਂ ਵੀ ਹਟ ਜਾਂਦਾ, ਨਾਂ ਲੋਕ ਭੁੱਲ ਜਾਂਦੇ ਆ, ਤੇ ਪਰ ਇਹ ਯਾਦ ਰਹਿੰਦਾ ਵੀ ਹਾਂ ਆਹ ਟੂਕਾਂ ਹੈਗੀਆਂ ਨੇ ਤੇ ਉਹ ਇੱਕ ਤਰ੍ਹਾਂ ਦਾ ਫੋਕ ਸੌਂਗ ਵਾਂਗੂ ਜਾਂ ਇੱਕ ਜਿਹੜੀ ਫੋਕ ਜਿਹੜੀ ਵਰਸ ਹੈ ਜਾਂ ਆਪਾਂ ਕਹਿੰਦੇ ਹਾਂ ਕਿ ਇੱਕ ਲੋਕ ਉਕਤੀ ਦੇ ਵਾਂਗੂ ਜਿਹੜਾ ਹੈਗਾ ਉਹ ਜਿਹੜੇ ਸ਼ਬਦ ਉਹ ਬਣ ਜਾਂਦੇ ਆ। ਤੇ ਮੇਰਾ ਖਿਆਲ ਹੈ ਕਿ ਪੰਜਾਬੀ ਸਾਹਿਤ ਦੇ ਵਿੱਚ ਜਾਂ ਪੰਜਾਬੀ ਆਵਾਮ ਦੇ ਵਿੱਚ, ਹਾਲਾਂਕਿ ਉਸ ਤੋਂ ਪਹਿਲਾਂ ਜਿਵੇਂ ਵਾਰਿਸ ਸ਼ਾਹ ਵੀ ਹੋਇਆ ਆਪਣੇ ਸਮਿਆਂ ਦੇ ਵਿੱਚ, ਤੇ ਜਾਂ ਆਪਾਂ ਜਦੋਂ ਆਪਾਂ ਬਾਣੀ ਦੀ ਗੱਲ ਕਰਦੇ ਹਾਂ ਤੇ ਬਾਣੀ ਦੇ ਵਿੱਚ ਵੀ ਸਾਡੇ ਗੁਰੂ ਸਾਹਿਬਾਨ ਜਾਂ ਭਗਤ ਜਾਂ ਉਹ ਸਾਰੇ ਹੋਏ ਨੇ, ਤੇ ਉਹਨਾਂ ਦਾ ਵੀ ਜਿਹੜਾ ਹੈਗਾ ਫੋਕ ਦੇ ਵਿੱਚ ਕਾਫੀ ਜਿਹੜੀ ਉਹ ਉਸ ਤਰ੍ਹਾਂ ਦੀ ਇੱਕ ਤਰ੍ਹਾਂ ਦੇ ਆਪਾਂ ਮਾਨਤਾ ਕਹਿ ਲਓ, ਚਲੋ ਉਹਦਾ ਇੱਕ ਥੋੜਾ ਜਿਹਾ ਜਿਹੜਾ ਹੈਗਾ ਮਿਸਟੇਕ ਵਾਲੇ ਪਾਸੇ, ਰਹੱਸ ਵਾਲੇ ਪਾਸੇ, ਅਧਿਆਤਮਿਕਤਾ ਰੂਹਾਨੀਅਤ ਵਾਲੇ ਪਾਸੇ ਜ਼ਿਆਦਾ ਹੈਗਾ, ਤੇ ਇਸ ਕਰਕੇ ਉਹ ਇਸ ਤਰ੍ਹਾਂ ਜਿਹੜੇ ਹੈਗੇ ਇਸ ਘੇਰੇ ਦੇ ਵਿੱਚ ਆਪਾਂ ਉਹਨਾਂ ਨੂੰ ਨਹੀਂ ਰੱਖਦੇ, ਨਾ ਹੀ ਰੱਖ ਸਕਦੇ ਹਾਂ। ਤੇ ਪਰ ਇਹ ਜਦੋਂ ਆਪਾਂ ਸ਼ਿਵ ਕੁਮਾਰ ਦੀ ਗੱਲ ਕਰਦੇ ਹਾਂ ਤੇ ਸ਼ਿਵ ਕੁਮਾਰ ਨੂੰ ਪਹਿਲੀ ਗੱਲ ਤਾਂ ਹੈ ਕਿ ਪੰਜਾਬੀ ਰਹਿਤਲ ਦੀ ਬਹੁਤ ਜ਼ਿਆਦਾ ਸਮਝ ਸੀ, ਤੇ ਇਹ ਇਹ ਇਹ ਵੱਡੀ ਗੱਲ ਹੁੰਦੀ ਹੈ ਕਿਸੇ ਸ਼ਾਇਰ ਦੇ ਵਿੱਚ ਜਾਂ ਕਿਸੇ ਲੇਖਕ ਦੇ ਵਿੱਚ ਵੀ ਤੁਹਾਨੂੰ ਜਿੱਥੇ ਤੁਸੀਂ ਜਿਹਦੇ ਬਾਰੇ ਲਿਖਣਾ ਹੈ ਜਾਂ ਜਿੱਥੋਂ ਤੁਸੀਂ ਉਹ ਸ਼ਬਦਾਂ ਦੀ ਚੋਣ ਕਰਨੀ ਹੈ ਤੇ ਉਹ ਉਹਦੀ ਤੁਹਾਨੂੰ ਸਮਝ ਕਿੰਨੀ ਹੈ। ਤੇ ਇੱਕ ਗੱਲ ਤਾਂ ਇਹ ਵੀ ਉਹ ਉਹਨਾਂ ਦਾ ਕਾਰਜ ਖੇਤਰ ਏਦਾਂ ਦਾ ਰਿਹਾ, ਪਿੰਡ ਦੇ ਵਿੱਚ ਜਨਮੇ, ਤੇ ਪਿੰਡਾਂ ਦੇ ਵੀ ਤਾਂ ਹੋਰ ਵੀ ਬਹੁਤ ਲੋਕ ਜਨਮੇ ਹੁੰਦੇ ਆ, ਪਰ ਇਹ ਕਿ ਜਿਹੜਾ ਹੈਗਾ ਉਹ ਉਸ ਉਹਨਾਂ ਸ਼ਬਦਾਂ ਨੂੰ ਉਸ ਡਿਕਸ਼ਨ ਨੂੰ ਪੜ੍ਹ ਸਕਦੇ ਆ ਜਾਂ ਉਹਨੂੰ ਪੋਇਟਰੀ ਦਾ ਇੱਕ ਹਿੱਸਾ ਬਣਾ ਸਕਦੇ, ਇਹ ਜਿਹੜੀ ਹੈ ਬਹੁਤ ਵੱਡੀ ਗੱਲ ਹੁੰਦੀ ਹੈ। ਇਹ ਮੇਰਾ ਖਿਆਲ ਹੈ ਸ਼ਿਵ ਕੁਮਾਰ ਦੇ ਆਪਣੇ ਸਮਿਆਂ ਦੇ ਵਿੱਚ ਇਹ ਗੱਲ ਹਿੱਸੇ ਆਈ ਉਹਨਾਂ ਦੇ, ਤੇ ਉਹ ਉਹਨਾਂ ਨੇ ਪਟਵਾਰ ਦਾ ਕੋਰਸ ਕੀਤਾ, ਬਾਅਦ ਚ ਪਟਵਾਰੀ ਵੀ ਰਹੇ, ਫਿਰ ਅਨਟ੍ਰੇਨਡ ਟੀਚਰ ਵੀ ਰਹੇ, ਫਿਰ ਬੈਂਕ ਦੀ ਨੌਕਰੀ ਕੀਤੀ, ਪਰ ਜਿਹੜੀ ਸ਼ਿਵ ਕੁਮਾਰ ਦੀ ਜਿਹੜੀ ਪੋਇਟਰੀ ਆ ਉਹ ਤੁਸੀਂ ਕੋਈ ਵੀ ਉਹਨਾਂ ਦੀ ਕਵਿਤਾ ਲੈ ਲਓ ਤੇ ਉਹ ਕਵਿਤਾ ਜਦੋਂ ਆਪਾਂ ਚੱਕ ਕੇ ਦੇਖਦੇ ਹਾਂ ਪਤਾ ਲੱਗਦਾ ਕਿ ਜਿਹੜੇ ਉਹਦੇ ਵਿੱਚ ਠੇਠ ਪੰਜਾਬੀ ਦੇ ਜਿਹੜੇ ਉਹ ਸ਼ਬਦ ਨੇ, ਲਫ਼ਜ਼ ਨੇ, ਹੁਣ ਤਾਂ ਬਹੁਤ ਸਾਰੇ ਸ਼ਬਦ ਗੁਆਚ ਵੀ ਗਏ ਨੇ। ਇੱਕ ਉਹਨਾਂ ਦਾ ਗੀਤ ਹੈ ਬਾਬਾ ਕੋ ਜ਼ੁਲਫਾਂ ਵਾਲਿਆ ਮੇਰੇ ਸੋਹਣਿਆ ਮੇਰੇ ਲਾੜਿਆ, ਤੇ ਉਹਦੇ ਵਿੱਚ ਜਿਹੜਾ ਇੱਕ ਮਾਝੇ ਦੀ ਇੱਕ ਜਿਹੜੀ ਟਿੰਜ ਹੈ ਤੁਹਾਨੂੰ ਉਹ ਮਿਲਦੀ ਹੈ, ਉਹ ਉਹ ਪਤਾ ਲੱਗਦਾ ਉਹ ਉਹਦੇ ਚ ਇੱਕ ਥਾਂ ਤੇ ਕਹਿੰਦੇ ਪੀੜਾਂ ਦੀ ਪਤਕਣ ਜੋੜ ਕੇ ਇੱਕ ਘੀਰਾ ਅਸਾਂ ਬਣਾ ਲਿਆ, ਤੇਰੇ ਸ਼ਹਿਰ ਜਾਂਦੀ ਸੜਕ ਦਾ ਅਸਾਂ ਰੋਡ ਚੋਕ ਕੇ ਖਾ ਲਿਆ। ਤੇ ਹੁਣ ਪਤਕਣ, ਘੀਰਾ, ਇਹ ਸਾਰੇ ਏਦਾਂ ਦੇ ਜਿਹੜੇ ਸ਼ਬਦ ਜਿਹੜੇ ਬਿਲਕੁਲ ਫੋਕਲੋਰ ਦੇ ਸ਼ਬਦ ਨੇ ਉਹਨੂੰ ਪੋਇਟਰੀ ਦੇ ਵਿੱਚ ਢਾਲਣਾ, ਤੇ ਫਿਰ ਇਸ ਕਿਸਮ ਦੀ ਜਿਹੜੀ ਇੱਕ ਲਿਰਿਸਿਜ਼ਮ ਆ ਜਿਹੜੀ ਜਿਹਨੂੰ ਆਪਾਂ ਕਹਿੰਦੇ ਹਾਂ ਪ੍ਰਗੀਤਕਤਾ ਦੇ ਵਾਲੇ ਪਾਸੇ ਜਿਹੜਾ ਲੈ ਕੇ ਜਾਣਾ, ਜਿਹੜਾ ਸਿਖਰ ਤੇ ਪਹੁੰਚਾਉਣਾ, ਇਹ ਬਹੁਤ ਵੱਡੀ ਇਹ ਸ਼ਿਵ ਕੁਮਾਰ ਦੇ ਹੀ ਹਿੱਸੇ ਆਇਆ। ਭਾਵੇਂ ਬਿਰਹਾ ਦਾ ਸੁਲਤਾਨ ਉਹਨੂੰ ਕਹਿੰਦੇ ਆ, ਪਰ ਸ਼ਿਵ ਕੁਮਾਰ ਨੂੰ ਪਿੰਡਾਂ ਦੀ ਸਮਝ, ਪਾਣੀ ਦੀ ਸਮਝ, ਖੇਤਾਂ ਦੀ ਸਮਝ, ਤੇ ਬਾਕੀ ਇਹ ਹੈ ਵੀ ਜਿਹੜਾ ਕੰਟੈਂਪਰੇਰੀ ਪੋਲੀਟੀਕਲ ਜੋ ਸਾਰਾ ਸਿਸਟਮ ਸੀ ਉਹਦੀ ਵੀ ਉਹਨੂੰ ਸਮਝ ਸੀ। ਹੁਣ ਕਈ ਵਾਰੀ ਉਸ ਪੱਖ ਨੂੰ ਜਿਹੜਾ ਹੈ ਸ਼ਿਵ ਕੁਮਾਰ ਦੇ ਨੂੰ ਛੋਹਿਆ ਨਹੀਂ ਜਾਂਦਾ। ਸ਼ਿਵ ਕੁਮਾਰ ਦੀ ਇੱਕ ਕਵਿਤਾ ਹੈ ਬੁੱਢਾ ਸ਼ਹਿਰ, ਤੇ ਇਹ ਬੁੱਢਾ ਸ਼ਹਿਰ ਇਹ ਕਵਿਤਾ ਇਹ ਉਹਦੇ ਵਿੱਚ ਵਰਸ ਦੇ ਵਿੱਚ ਨਹੀਂ ਹੈ, ਤੇ ਉਹਦੇ ਵਿੱਚ ਇੱਕ ਥਾਂ ਤੇ ਜ਼ਿਕਰ ਕਰਦਾ ਉਹ ਜਾਂ ਕੋਈ ਨਕਸਲਵਾੜੀਆ ਕਤਲ ਕਿਸੇ ਦਾ ਕਰਦਾ, ਮੇਰੇ ਬੁੱਢੇ ਸ਼ਹਿਰ ਦੀਆਂ ਕੰਧਾਂ ਨੂੰ ਤਾਪ ਆ ਚੜਦਾ। ਤੇ ਮਤਲਬ ਕਿ ਉਹ ਇਹ ਨੀ ਵੀ ਉਹ ਚੇਤਨ ਨਹੀਂ ਸੀ ਜਾਂ ਉਹਨੂੰ ਪਤਾ ਨਹੀਂ ਸੀ ਵੀ ਕੀ ਹੋ ਰਿਹਾ ਸੋਸਾਇਟੀ ਦੇ ਵਿੱਚ ਕੀ ਵਾਪਰ ਰਿਹਾ, ਤੇ ਬਾਕੀ ਭਾਵੇਂ ਉਹ ਇਹ ਲੱਗਦਾ ਦੇਖਣ ਚ ਆਮ ਜਦੋਂ ਆਪਾਂ ਆਵਾਮ ਚ ਇਹ ਗੱਲ ਕਰਦੇ ਉਹ ਲੱਗਦਾ ਕਿ ਇਸ਼ਕੀਆ ਕਿਸਮ ਦੀ ਜਾਂ ਉਦਾਂ ਦੀ ਜਿਹੜੀ ਸੀਗੀ ਇਸ਼ਕ ਮਜਾਜ਼ੀ ਵਾਲਾ ਜਾਂ ਉਸ ਤਰ੍ਹਾਂ ਦੀ ਜਿਹੜੀ ਪੋਇਟਰੀ ਸੀ, ਤੇ ਜਾਂ ਇਹ ਕਿ ਜਿਹੜਾ ਉਹੀ ਬਿਰਹਾ ਦੀ ਜਿਹੜੀ ਗੱਲ ਵਾਰ ਵਾਰ ਆਪਾਂ ਕਰਦੇ ਹਾਂ ਵੀ ਜਾਂ ਉਸ ਪਾਸੇ ਸੀ, ਇਹ ਨੀ ਉਹ ਸਮਝ ਜਿਹੜੀ ਸੀਗੀ ਹਰ ਤਰ੍ਹਾਂ ਦੀ ਸੀ ਤੇ ਕਿੱਥੇ ਕੀ ਲਿਖਣਾ ਹੈ। ਜਿਹੜੀ ਸਭ ਤੋਂ ਜਿਹੜੀ ਉਹਨਾਂ ਦੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਨਾ ਕਿ ਸ਼ਾਹਕਾਰ ਰਚਨਾ, ਉਹ ਲੂਣਾ ਹੈ ਜਿਹਦੇ ਤੇ ਉਹਨਾਂ ਨੂੰ ਸਾਹਿਤ ਅਕਾਡਮੀ ਦਾ ਜਿਹੜਾ ਸੀਗਾ ਅਵਾਰਡ ਮਿਲਦਾ, ਜਿਹੜਾ ਵੱਡਾ ਅਵਾਰਡ ਹੈ 1967 ਦੇ ਵਿੱਚ, 1967 ਦੇ ਵਿੱਚ ਜਿਹੜਾ ਹੈਗਾ ਸਾਹਿਤ ਅਕੈਡਮੀ ਦਾ ਉਹਨਾਂ ਨੂੰ ਉਹ ਪੁਰਸਕਾਰ ਲੂਣਾ ਤੇ ਮਿਲਦਾ। ਲੂਣਾ ਨੂੰ ਕਾਦਰ ਯਾਰ ਦੇ ਕੰਟੈਂਪਰੇਰੀ ਉਸ ਸਾਰੇ ਕਿੱਸੇ ਨੂੰ ਜਿਹੜਾ ਪੂਰਨ ਭਗਤ ਦਾ ਕਿੱਸਾ ਹੈ ਜਿਹੜਾ ਬੜਾ ਪਾਪੂਲਰ ਹੈ, ਜਿਹਦੇ ਚ ਲੂਣਾ ਇੱਕ ਵਿਲਨ ਹੈ, ਲੂਣਾ ਇੱਕ ਮਤਰੇਈ ਮਾਂ ਹੈ, ਲੂਣਾ ਇੱਕ ਇੱਦਾਂ ਦਿਖਾਇਆ ਕਿ ਉਹ ਜਿਹੜੀ ਕਾਮ ਦੀ ਅੰਨੀ ਹੋਈ ਉਹ ਪੂਰਨ ਨੂੰ ਮਰਵਾ ਦਿੰਦੀ ਹੈ ਜਾਂ ਉਹਦੇ ਹੱਥ ਪੈਰ ਵਢਾ ਦਿੰਦੀ ਹੈ ਜਾਂ ਏਦਾਂ ਦਾ ਲੀਜੈਂਡ ਸਾਡੇ ਇਹ ਕਿੱਸੇ ਕਿੰਨਿਆਂ ਨੇ ਲਿਖੇ ਨੇ। ਕੱਲਾ ਕਾਦਰ ਯਾਰ ਦਾ ਚਲੋ ਪਾਪੂਲਰ ਜ਼ਿਆਦਾ ਹੋ ਗਿਆ, ਮੈਂ ਤਾਂ ਨਾ ਲੈ ਦਿੱਤਾ। ਤੇ ਹੁਣ ਉਹਦੇ ਬਿਲਕੁਲ ਉਲਟ ਉਹਦਾ ਕ੍ਰਿਟੀਕ ਜਿਹੜਾ ਲੂਣਾ ਲਿਖਦੇ ਆ ਸ਼ਿਵ ਕੁਮਾਰ ਬਟਾਲਵੀ, ਤੇ ਸ਼ਿਵ ਕੁਮਾਰ ਬਟਾਲਵੀ ਦੀ ਜਿਹੜੀ ਲੂਣਾ ਹੈ ਉਹ ਨਾਟਕ ਹੈ, ਉਹਨੂੰ ਆਪਾਂ ਕਾਵਿ ਨਾਟਕ ਕਹਿ ਸਕਦੇ ਹਾਂ। ਪਰ ਉਹਦੇ 'ਚ ਜਿਹੜਾ ਸੋਸਾਇਟੀ ਤੇ ਉਸ ਵੇਲੇ ਦੇ ਸਮਾਜ ਤੇ ਉਸ ਵੇਲੇ ਦੀਆਂ ਜਿਹੜੀਆਂ ਜਗੀਰੂ ਕਦਰਾਂ ਕੀਮਤਾਂ ਨੇ, ਜਿਹੜੀਆਂ ਫਿਊਡਲ ਵੈਲਿਊਜ਼ ਨੇ, ਉਹਦੇ ਤੇ ਜਿਸ ਤਰੀਕੇ ਦੇ ਨਾਲ ਵਿਅੰਗ ਜਿਹੜਾ ਸ਼ਿਵ ਕੁਮਾਰ ਨੇ ਕੀਤਾ ਤਿੱਖੇ ਤਰੀਕੇ ਦੇ ਨਾਲ, ਇਹਨੂੰ ਆਪਾਂ ਪੋਲੀਟੀਕਲ ਸਟਾਇਰ ਵੀ ਕਹਿ ਸਕਦੇ ਹਾਂ, ਤੇ ਉਹ ਜਿਹੜਾ ਹੈ ਉਹ ਮੈਂ ਸਮਝਦਾ ਕਿ ਜਿਹੜੀ ਉਹ ਬਹੁਤ ਜਿਹੜੇ ਕਮਾਲ ਦਾ ਉਹ ਨਾਟਕ ਹੈ। ਉਹ 'ਚ ਇਕੱਲਾ ਸਿਰਫ ਇੰਨਾ ਹੀ ਨਹੀਂ ਕਿ ਸਿਰਫ ਇਹੀ ਗੱਲ ਕੀਤੀ ਹੈ ਕਿ ਲੂਣਾ ਜਿਹੜੀ ਆ ਉਹ ਲੂਣਾ ਨੂੰ ਇਕੱਲਾ ਜਸਟੀਫਾਈ ਇਸ ਤਰੀਕੇ ਨਾਲ ਕੀਤਾ, ਉਹ ਪੂਰੇ ਨਾਟਕ ਦੇ ਵਿੱਚ ਉਹ ਪੂਰਾ ਉਸ ਵੇਲੇ ਦਾ ਜਿਹੜਾ ਹੈਗਾ ਉਹ ਪੂਰਾ ਰੰਗ ਬੰਨਿਆ ਹੈ, ਜਦੋਂ ਉਹ ਉਸ ਵੇਲੇ ਦਾ ਜਿਹੜਾ ਸਿਆਲਕੋਟ ਦਾ ਕਿੱਦਾਂ ਦਾ ਉਹ ਹੈ, ਜਾਂ ਇਹ ਕਿ ਰਾਜਾਂ ਦਾ ਜਾਂ ਇੱਕ ਫਿਊਡਲ ਦਾ ਇਹ ਕੀ ਹੈ ਵੀ ਉਹ ਜਿੱਥੇ ਮਰਜ਼ੀ ਵਿਆਹ ਕਰਾ ਲਿਆਉਣ, ਜਿਹੜੀ ਮਰਜ਼ੀ ਜਿੰਨੀ ਛੋਟੀ ਮਰਜ਼ੀ ਉਮਰ ਦੀ ਕੁੜੀ ਨੂੰ ਚੱਕ ਲਿਆਉਣ, ਲਿਆ ਕੇ ਕਹਿਣ ਵੀ ਮੇਰੇ ਹਰਮ ਦੇ ਵਿੱਚ ਪਾ ਦਿਓ, ਉਹ ਸਾਰੀ ਜਿਹੜੀ ਸਿਚੁਏਸ਼ਨ ਹੈ ਤੇ ਉਹਨੂੰ ਉਹ ਉਸ ਨਾਟਕ ਦੇ ਵਿੱਚ ਲੈ ਕੇ ਆਉਣ ਜਿਹੜਾ ਹੈਗਾ ਉਹ ਆਉਂਦਾ। ਤੇ ਇਹ ਇਹ ਮੈਨੂੰ ਲੱਗਦਾ ਹੈ ਕਿ ਇਹ ਵੀ ਸ਼ਿਵ ਕੁਮਾਰ ਦੇ ਹਿੱਸੇ ਆਇਆ ਕਿ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਐਡੀ ਵੱਡੀ ਜਿਹੜੀ ਆ ਉਹ ਗੱਲ ਕਰਨੀ, ਜਦੋਂ ਸਾਡੀ ਸੋਸਾਇਟੀ ਦੇ ਵਿੱਚ ਪੂਰਨ ਦੇ ਕਿੱਸੇ ਨੂੰ, ਪੂਰਨ ਨੂੰ ਇੱਕ ਭਗਤ ਬਣਾ ਕੇ ਪੇਸ਼ ਕੀਤਾ ਜਾ ਰਿਹਾ ਤੇ ਲੂਣਾ ਨੂੰ ਇੱਕ ਵਿਲਨ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਤੇ ਸੋ ਆਪਣੇ ਜਿਹੜਾ ਹੈਗਾ ਜਿਵੇਂ ਦੱਸਿਆ ਕਿ 6 ਮਈ 1973 ਨੂੰ ਜਿਹੜੀ ਹੈ ਉਹਨਾਂ ਦੀ ਡੈਥ ਹੋ ਜਾਂਦੀ ਹੈ, ਤੇ ਉਹਨਾਂ ਬਾਰੇ ਬੜੀਆਂ ਮੂੰਹੋਂ ਮੂੰਹ ਜਿਹੜੀਆਂ ਬੜੀਆਂ ਗੱਲਾਂ ਚੱਲਦੀਆਂ ਨੇ ਸ਼ਿਵ ਕੁਮਾਰ ਬਾਰੇ, ਸ਼ਿਵ ਕੁਮਾਰ ਦੇ ਇਸ਼ਕ ਬਾਰੇ, ਸ਼ਿਵ ਕੁਮਾਰ ਦੀਆਂ ਪ੍ਰੇਮ ਕਹਾਣੀਆਂ ਇੱਦਾਂ ਦੇ ਜਿਹੜੇ ਉਹਨਾਂ ਦੇ ਕੰਟੈਂਪਰੇਰੀ ਨੇ ਉਹ ਵੀ ਚਲੋ ਸੁਣਾਉਂਦੇ ਰਹੇ ਨੇ, ਜਾਂ ਇੱਧਰ ਉੱਧਰ ਦੀਆਂ ਗੱਲਾਂ ਮੋਹਨ ਕਾਲੋਂ ਉਹਨਾਂ ਦੇ ਸਮਕਾਲੀ ਹੋਏ ਹੈਗੇ, ਤੇ ਮੋਹਨ ਕਾਲੋਂ ਨੇ ਕਿਉਂਕਿ ਮੋਹਨ ਕਾਲੋਂ ਤੇ ਡੋਗਰੀ ਜ਼ਬਾਨ ਦੇ ਕਾਫੀ ਉਹਨਾਂ ਨੂੰ ਪਕੜ ਸੀਗੀ, ਤੇ ਮੋਹਨ ਕਾਲੋਂ ਦਾ ਇੱਕ ਨਾਵਲ ਹੈ ਗੋਰੀ ਨਦੀ ਦਾ ਗੀਤ, ਤੇ ਉਹ ਸਾਰਾ ਕਹਿ ਜਾਂਦਾ ਕਿ ਸ਼ਿਵ ਕੁਮਾਰ ਬਟਾਲਵੀ ਦੀ ਲਾਈਫ ਦੇ ਉੱਪਰ ਹੀ ਹੈ, ਤੇ ਉਹ ਚਲੋ ਜਿਸ ਤਰ੍ਹਾਂ ਵੀ ਉਹ ਹੈ ਉਹਦੀ ਸਾਰੀ ਦੱਸੀ ਕਹਾਣੀ ਕਾਫੀ ਨੇੜੇ ਹੈ ਜਿੱਦਾਂ ਦੀਆਂ ਉਹਦੇ ਜੀਵਨ ਦੀਆਂ ਸ਼ਿਵ ਕੁਮਾਰ ਦੀਆਂ ਘਟਨਾਵਾਂ ਦਾ ਜਿਹੜਾ ਹੈ ਗੱਲ ਕਰਦੇ। ਪਰ ਸ਼ਿਵ ਕੁਮਾਰ ਨੂੰ ਏਦਾਂ ਜਿਹੜਾ ਹੈਗਾ ਬਨੇਰਿਆਂ ਦੇ ਲਾਊਡ ਸਪੀਕਰਾਂ ਤੇ ਸੁਰਿੰਦਰ ਕੌਰ ਦੀ ਆਵਾਜ਼ ਚ, ਪ੍ਰਕਾਸ਼ ਕੌਰ ਦੀ ਆਵਾਜ਼ ਚ ਸੁਣਨਾ, ਹਾਏ ਨੀ ਮੁੰਡਾ ਲੰਬੜਾਂ ਦਾ ਮੈਨੂੰ ਹੀਰੇ ਹੀਰੇ ਆਖੇ, ਤੇ ਇੱਕ ਮੇਰੀ ਅੱਖ ਕਾਸ਼ ਨੀ ਦੂਜਾ ਰਾਤ ਦੇ ਉਹ ਨੀਂਦਰੇ ਨਿਮਾਰ, ਤੇ ਇਹ ਜਿਹੜੀ ਏਦਾਂ ਦੀ ਜਿਹੜੀ ਗੱਲ ਹੈ ਉਹ ਇੱਕ ਲਿਟਰੇਰੀ ਹਾਈਟ ਇੱਕ ਪਾਸੇ, ਤੇ ਦੂਜੇ ਪਾਸੇ ਜਿਹੜਾ ਹੈਗਾ ਲੋਕਾਂ ਦੇ ਵਿੱਚ ਲੋਕ ਮਾਨਤਾ ਹੁਣ ਨੀ ਹੈ। ਹੁਣ ਤੁਸੀਂ ਦੇਖ ਲਓ ਅੱਜ ਕੱਲ੍ਹ ਕੰਟੈਂਪਰੇਰੀ ਕਿਸੇ ਵੀ ਵੱਡੇ ਲਿਟਰੇਚਰ ਨੂੰ ਨਹੀਂ ਗਾਇਆ ਜਾ ਰਿਹਾ, ਜਿਹੜੇ ਗਾਇਕ ਨੇ ਹੁਣ ਤੱਕ ਸਿੰਗਰ ਆਪ ਹੀ ਗਾਇਕ ਬਣੇ ਬੈਠੇ ਨੇ, ਜਿਹੜੇ ਹੈਗੇ ਲੇਖਕ ਬਣੇ ਬੈਠੇ ਨੇ, ਰਾਈਟਰ ਬਣੇ ਬੈਠੇ ਨੇ, ਤੇ ਪਰ ਜਿਹੜਾ ਉਹ ਲੈਵਲ ਸੀ ਤੇ ਉਹ ਲੈਵਲ ਹੁਣ ਕਿਤੇ ਹੈ ਨੀ, ਤੇ ਨਾ ਹੀ ਉਹਨਾਂ ਨੂੰ ਉਸ ਸ਼ਿੱਦਤ ਦੇ ਨਾਲ ਕਿਤੇ ਜਿਹੜਾ ਹੈਗਾ ਉਹ ਸੁਣਿਆ ਜਾਂਦਾ। ਤੇ ਇਹ ਜਿਹੜਾ ਸੀ ਇਹ ਸ਼ਿਵ ਕੁਮਾਰ ਦੇ ਹਿੱਸੇ ਆਇਆ। ਆਪਾਂ ਨਾਲ ਹੀ ਗੱਲ ਪਾਤਰ ਸਾਹਿਬ ਦੀ ਕਰ ਲਈਏ, ਪਾਤਰ ਸਾਹਿਬ ਦੀ ਇਸ ਕਰਕੇ ਗੱਲ ਕਰਨੀ ਜ਼ਰੂਰੀ ਹੈ ਨਾਲੋ ਨਾਲ, ਇਹ ਬਹੁਤੀ ਜਿਹੜੀ ਹੈ ਸਿਮਿਲੈਰਿਟੀ ਸੀ ਦੋਨਾਂ ਦੇ ਵਿੱਚ ਕਈ ਗੱਲਾਂ ਦੇ ਵਿੱਚ, ਜਿਵੇਂ ਮੈਂ ਸ਼ੁਰੂ ਚ ਦੱਸਿਆ ਸੀ ਕਿ ਲੋਕਾਂ ਦੇ ਵਿੱਚ ਜਿਹੜੀ ਇੱਕ ਮਾਨਤਾ ਹੈ, ਆਵਾਮ ਦੇ ਵਿੱਚ ਮਾਨਤਾ ਹੈ, ਤੇ ਪਾਤਰ ਸਾਹਿਬ ਦੇ ਵਿੱਚ ਇੱਕ ਗੱਲ ਹੋਰ ਥੋੜੀ ਜਿਹੀ ਸ਼ਿਵ ਨਾਲੋਂ ਇਹ ਜ਼ਿਆਦਾ ਸੀ। ਇੱਕ ਤਾਂ ਪਾਤਰ ਸਾਹਿਬ ਚਲੋ ਲੰਬਾ ਸਮਾਂ ਜ਼ਿੰਦਗੀ ਉਹਨਾਂ ਨੇ ਕੱਟੀ, ਸ਼ਿਵ ਕੁਮਾਰ ਤਾਂ ਬਹੁਤ ਛੋਟੀ ਉਮਰ ਦੇ ਵਿੱਚ ਜਿਹੜਾ ਸੀ ਉਹ ਚਲਿਆ ਗਿਆ, ਸਿਰਫ ਹਾਂ ਹਾਂ 36 ਸਾਲ ਦੀ ਉਮਰ ਦੇ ਵਿੱਚ ਹੀ ਜਿਹੜੀ ਆ ਉਹਨਾਂ ਦੀ ਮੌਤ ਹੋ ਗਈ ਜਾਂ ਦੇਹਾਂਤ ਹੋ ਗਿਆ। ਤੇ ਪਾਤਰ ਸਾਹਿਬ ਜਿਹੜੇ ਸੀਗੇ ਅਕੈਡੈਮਿਕਲੀ ਜਿਹੜੇ ਸੀ ਉਹ ਕਾਫੀ ਸਮਝ ਰੱਖਦੇ ਸੀ, ਸਿਆਣੇ ਸੀ, ਤੇ ਉਹਨਾਂ ਨੇ ਫਿਰ ਕਈ ਮੂਵਮੈਂਟਸ ਜਿਹੜੀਆਂ ਉਹ ਦੇਖੀਆਂ ਨੇ। ਤੇ ਸੁਰਜੀਤ ਪਾਤਰ ਦੀ ਪੋਇਟਰੀ ਦੇ ਵਿੱਚ ਜਿਹੜੀ ਉਹਨਾਂ ਦੀ ਪਹਿਲੀ ਕਿਤਾਬ ਗਜ਼ਲਾਂ ਦੀ ਆਉਂਦੀ ਹੈ, ਜਿਵੇਂ ਤੁਸੀਂ ਇੰਟਰੋਡਕਸ਼ਨ ਚ ਕਿਹਾ ਸੀ ਕਿ ਆਪਾਂ ਉਹਨਾਂ ਨੂੰ ਗਜ਼ਲ ਦੇ ਬਾਦਸ਼ਾਹ ਕਹਿ ਸਕਦੇ ਹਾਂ, ਜਾਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਪਾਪੂਲਰ ਜਿਹੜੀ ਸਭ ਤੋਂ ਵੱਧ ਗਜ਼ਲ ਜਿਵੇਂ ਪੰਜਾਬੀ ਦੀ ਕਿਤੇ ਪਾਪੂਲਰ ਹੈ, ਜਾਂ ਜਿਹਦੀਆਂ ਟੋਕਾਂ ਆਮ ਲੋਕ ਸਟੇਜਾਂ ਤੇ ਸੁਣਾ ਦਿੰਦੇ ਆ, ਆਮ ਜਿਹੜੇ ਸਟੇਜਾਂ ਜਿਹੜੇ ਪੋਲੀਟੀਕਲ ਲੀਡਰ ਹੈ, ਇੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਜਿਹੜਾ ਹੈ ਉਹਨਾਂ ਦੀਆਂ ਉਹ ਲਾਈਨਾਂ ਆਮ ਤੌਰ ਤੇ ਬੋਲਦੇ ਆ, ਹੋਰ ਬਹੁਤ ਸਾਰੇ ਹਾਂਜੀ ਕੋਟ ਕਰਦੇ ਆ, ਤੇ ਜਗਮੀਤ ਬਰਾੜ ਕਾਂਗਰਸ ਦੇ ਲੀਡਰ ਰਹੇ ਉਹ ਬੜਾ ਕੋਟ ਕਰਦੇ ਰਹੇ ਨੇ। ਤੇ ਹੋਰ ਵੀ ਵੀਰ ਦਵਿੰਦਰ ਵਗੈਰਾ ਤੇ, ਪਰ ਇਹ ਵੀ ਦੂਜੇ ਪਾਸੇ ਸਟੇਜ ਜਦੋਂ ਕੰਪੇਅਰਿੰਗ ਕਰਦੇ ਆ ਲੋਕ ਉਦੋਂ ਵੀ ਕਾਫੀ ਉਹਨਾਂ ਦੀਆਂ ਟੂਕਾਂ ਜਿਹੜੀਆਂ ਉਹਨਾਂ ਦੀਆਂ ਜਿਹੜੇ ਸ਼ੇਰ ਨੇ ਉਹਨਾਂ ਦੀ ਪੰਜਾਬੀ ਗਜ਼ਲ ਦੇ ਬੜੇ ਉਹ ਸ਼ਾਨ ਦੇ ਨਾਲ ਜਿਹੜਾ ਵਰਤਦੇ ਆ। ਜਿਵੇਂ ਆਪਾਂ ਆਮ ਦੇਖਿਆ ਨਾ ਕਿ ਸਟੇਜਾਂ ਦੇ ਵਿੱਚ ਜਿਹੜੇ ਸਾਡੇ ਉਰਦੂ ਦੇ ਜਿਹੜੇ ਪਾਪੂਲਰ ਜਿਹੜੇ ਰਹੇ ਆ ਭਾਵੇਂ ਉਹ ਗੱਲ ਰਹੇ ਹੋਣ ਜਾਂ ਉਸ ਤੋਂ ਬਾਅਦ ਦੇ, ਤੇ ਉਹਨਾਂ ਨੂੰ ਕੋਟ ਕੀਤਾ ਜਾਂਦਾ ਆਮ ਤੌਰ ਤੇ ਕਿਤੇ ਕਿਸੇ ਗੱਲ ਦੇ ਨਾਲ ਰੈਫਰੈਂਸ ਦੇਣ ਵਾਸਤੇ। ਤੇ ਇਸ ਤਰ੍ਹਾਂ ਸੁਰਜੀਤ ਪਾਤਰ ਨੂੰ ਪੋਲੀਟੀਕਲ ਇੰਸੀਡੈਂਟ ਜਦੋਂ ਹੁੰਦੇ ਆ ਸੁਰਜੀਤ ਪਾਤਰ ਨੂੰ ਜਿਹੜਾ ਹੈਗਾ ਉਦੋਂ ਕੋਟ ਕੀਤਾ ਜਾਂਦਾ। ਮੈਂ ਖੁਦ ਆਪ ਬਹੁਤ ਕਰਦਾ ਜਦੋਂ ਕਿਤੇ ਏਦਾਂ ਦੀ ਕੋਈ ਪੋਲੀਟੀਕਲ ਗੱਲ ਹੁੰਦੀ ਹੈ, ਜਿਵੇਂ ਉਹਨਾਂ ਦੀਆਂ ਉਹਨਾਂ ਦੀ ਹਵਾ ਚ ਲਿਖੇ ਹਰਫ ਦੇ ਵਿੱਚ ਜਿਹੜੀ ਉਹਨਾਂ ਦੀ ਗਜ਼ਲ ਹੈ ਜਿਹੜਾ ਹੈ ਉਹਦੇ ਚ ਇੱਕ ਲੰਬੀ ਬਹਿਰ ਦੀ ਗਜ਼ਲ ਹੈ ਜੀ, ਚਾਹੁੰਦਾ ਹੈ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ, ਆਖੋ ਇਹਨਾਂ ਨੂੰ ਜਿਹੜੇ ਘਰੀ ਜਾਣ ਹੁਣ ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ। ਤੇ ਉਹ ਹੁਣ ਏਦਾਂ ਦੀ ਜਿਹੜੀ ਉਹ ਗੱਲ ਹੈ ਤੁਹਾਡੀ ਪੋਇਟਰੀ ਨੂੰ ਕੋਟ ਕੀਤਾ ਜਾਣਾ, ਤੇ ਫਿਰ ਤੁਹਾਡੀ ਜਿਹੜੇ ਤੁਹਾਡੇ ਕੋਟਸ ਨੇ ਉਹ ਏਦਾਂ ਲੋਕਾਂ ਦੇ ਵਿੱਚ ਚਲੇ ਜਾਣਾ ਕਿ ਜਿਵੇਂ ਉਹ ਕਿਤੋਂ ਫੋਕ ਦੇ ਵਿੱਚੋਂ ਜਾਂ ਫੋਕਲੋਰ ਚੋਂ ਆਏ ਹੁੰਦੇ ਆ। ਇਹ ਵੀ ਜਿਹੜਾ ਹੈਗਾ ਬਹੁਤ ਲੇਖਕਾਂ ਦਾ ਜਿਹੜਾ ਇਹ ਹਿੱਸੇ ਜਿਹੜੀ ਇਹ ਗੱਲ ਆਉਂਦੀ ਹੈ। ਤੇ ਇੱਕ ਕਈ ਵਾਰੀ ਬੜੀ ਵੈਸੇ ਤਾਂ ਇਹ ਗੱਲ ਹਾਸੇ ਵਾਲੀ ਵੀ ਹੈ, ਤੇ ਉਹਨਾਂ ਨੂੰ ਅਕਸਰ ਉਹਨਾਂ ਦੀਆਂ ਕਵਿਤਾਵਾਂ ਗਾਈਆਂ ਜਾਂਦੀਆਂ, ਉਹਨਾਂ ਦੀਆਂ ਜਿਹੜੀਆਂ ਨੇ ਗਜ਼ਲਾਂ ਗਾਈਆਂ ਜਾਂਦੀਆਂ। ਪਾਤਰ ਸਾਹਿਬ ਨੇ ਇੱਕ ਵਾਰੀ ਖੁਦ ਦੱਸਿਆ ਉਹਨਾਂ ਦਾ ਇੱਕ ਵਾਰੀ ਹਾਰਟ ਦਾ ਆਪਰੇਸ਼ਨ ਹੋਇਆ, ਸਟੰਟ ਪਏ ਸੀ, ਖੈਰ ਬਾਈਪਾਸ ਤਾਂ ਨਹੀਂ ਹੋਈ। ਤੇ ਉਹਨਾਂ ਨੇ ਬਾਅਦ ਦੇ ਵਿੱਚ ਇੱਕ ਕਵਿਤਾ ਲਿਖੀ ਤੇ ਗਜ਼ਲ ਲਿਖੀ, ਉਹਦਾ ਇੱਕ ਸ਼ੇਅਰ ਸੀ ਤੇ ਉਹ ਸੀਗਾ ਜੇ ਖੋਲ ਲਿਆ ਹੁੰਦਾ ਯਾਰਾਂ ਦੇ ਨਾਲ, ਕਾਹਨੂੰ ਖੋਲਣਾ ਪੈਂਦਾ ਫੇਰ ਔਜ਼ਾਰਾਂ ਦੇ ਨਾਲ। ਤੇ ਹੁਣ ਉਹ ਦਿਲ ਬਾਰੇ ਗੱਲ ਸੀਗੀ, ਤੇ ਉਹ ਉਹ ਹੁਣ ਉਹ ਕਹਿੰਦੇ ਮੈਂ ਉੱਥੇ ਮਸ਼ਹਿਰੇ ਚ ਤੇ ਉੱਥੇ ਇੱਕ ਬੰਦਾ ਸੁਣਾ ਰਿਹਾ, ਤੇ ਉਹ ਕਹਿੰਦੇ ਉਹ ਕਹਿ ਰਿਹਾ ਵੀ ਇੱਕ ਆਪਰੇਸ਼ਨ ਥੀਏਟਰ ਦੇ ਬਾਹਰ ਇਹ ਲਿਖਿਆ ਹੋਇਆ ਸੀ, ਤੇ ਕਹਿੰਦੇ ਮੈਂ ਵੀ ਉਹਨੂੰ ਦੱਸਿਆ ਨੀ ਬਾਅਦ ਚ ਵੀ ਮੇਰਾ। ਤੇ ਇਸ ਕਿਸਮ ਦੀ ਜਿਹੜੀ ਗੱਲ ਹੈ ਉਹ ਹਰੇਕ ਦੇ ਜਿਹੜੀ ਉਹ ਹਿੱਸੇ ਜਿਹੜੀ ਆ ਉਹ ਨਹੀਂ ਆਉਂਦੀ। ਤੇ ਬਾਕੀ ਇਹ ਵੀ ਜਿੰਨੀਆਂ ਮੂਵਮੈਂਟ ਜਿਹੜੀਆਂ ਚੱਲੀਆਂ ਖਾਸ ਕਰਕੇ ਜਦੋਂ ਸੁਰਜੀਤ ਪਾਤਰ ਜਦੋਂ ਇੱਕ ਪੋਇਟ ਦੇ ਵਜੋਂ ਪਾਸ਼ ਦੇ ਉਹ ਸਮਕਾਲੀ ਸੀਗੇ ਉਦੋਂ, ਕਿਉਂਕਿ ਪਾਸ਼ ਪਹਿਲਾਂ ਜਲਦੀ ਚਲੇ ਗਏ ਤੇ ਮਰਡਰ ਹੋ ਗਿਆ ਪਾਸ਼ ਦਾ, ਚਲੋ ਉਹ ਇੱਕ ਅਲੱਗ ਪੋਲੀਟੀਕਲ ਗੱਲ ਹੈ। ਤੇ ਨਕਸਲਵਾੜੀ ਲਹਿਰ ਤੋਂ ਜਿਹੜਾ ਸੀ ਉਹ ਬਹੁਤ ਪ੍ਰਭਾਵ ਸੀ ਸੁਰਜੀਤ ਪਾਤਰ, ਤੇ ਜਿਹੜੀਆਂ ਪਹਿਲੀਆਂ ਆਪਾਂ ਮੈਂ ਤੁਸੀਂ ਹਵਾ ਚ ਲਿਖੇ ਹਰਫ ਵਾਲੀਆਂ ਗਜ਼ਲਾਂ ਜਾਂ ਕੁਛ ਕਵਿਤਾਵਾਂ ਤੁਸੀਂ ਦੇਖ ਲਓਗੇ ਉਹ ਉਹਦਾ ਅਸਰ ਜਿਹੜਾ ਹੈ, ਉਦੋਂ ਬਾਅਦ ਜਿੰਨੀਆਂ ਵੀ ਮੂਵਮੈਂਟਸ ਆਈਆਂ ਤੇ ਉਹਦਾ ਪ੍ਰਭਾਵ ਸੁਰਜੀਤ ਪਾਤਰ ਨੇ ਇੱਕ ਆਮ ਸ਼ਹਿਰੀ ਵਜੋਂ ਵਾਂਗ ਜਿਹੜਾ ਹੈ ਸੀ ਉਹ ਕਬੂਲਿਆ, ਤੇ ਪਰ ਇੱਕ ਵੱਡੇ ਰਾਈਟਰ ਵਜੋਂ ਇੱਕ ਵੱਡੇ ਪੋਇਟ ਵਜੋਂ ਜਿਹੜਾ ਸੀ ਉਹਨੂੰ ਲਿਖਿਆ। ਜਿਵੇਂ ਆਪਾਂ ਵਰਲਡ ਲਿਟਰੇਚਰ ਦੀ ਗੱਲ ਕਰਦੇ ਹਾਂ ਨਾ ਜੀ, ਭਾਵੇਂ ਉਹ ਫਰਾਂਸ ਦਾ ਇਨਕਲਾਬ ਹੋਵੇ, ਭਾਵੇਂ ਰੂਸ ਦਾ ਇਨਕਲਾਬ ਹੋਵੇ, ਭਾਵੇਂ ਚੀਨ ਦਾ, ਜਿਹਦੇ ਤੇ ਕਾਫੀ ਕੁਛ ਜਿਹੜਾ ਲਿਖਿਆ ਬਾਅਦ ਦੇ ਵਿੱਚ ਰਾਈਟਰਾਂ ਨੇ, ਤੇ ਪਹਿਲੀ ਸੰਸਾਰ ਜੰਗ, ਦੂਜੀ ਸੰਸਾਰ ਜੰਗ ਜਿਹਦੇ ਚ ਹਮਿੰਗਵੇ ਵਰਗੇ ਨੇ, ਹਾਰਹੂਨ ਦਾ ਵੈਲ ਟੋਲਸ ਵਰਗੇ ਨਾਵਲ ਲਿਖੇ ਹਨ, ਤੇ ਓਲਡ ਮੈਨ ਐਂਡ ਦਾ ਸੀ ਵਰਗੇ ਨਾਵਲ ਲਿਖੇ, ਤੇ ਉਹਨਾਂ ਨੇ ਉਹਨੂੰ ਅਸਰ ਕਬੂਲ ਕੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਲਿਖਿਆ। ਤੇ ਆਹ ਹੁਣ ਜਿਹੜਾ ਲੇਟੈਸਟ ਕਿਸਾਨ ਅੰਦੋਲਨ ਚੱਲਿਆ ਤੇ ਉਹਦੇ ਤੇ ਉਹਨਾਂ ਦੇ ਆਰਟੀਕਲ ਲੇਖ ਵੀ ਆਏ, ਤੇ ਉਹਨਾਂ ਦੀ ਪੋਇਟਰੀ ਵੀ, ਇੱਕ ਉਹਨਾਂ ਦੀ ਲੰਬੀ ਕਵਿਤਾ ਮੇਲਾ ਤੇ ਉਹ ਸਾਰੀ ਉਸ ਤੇ ਹੈ, ਤੇ ਇੱਕ ਹੋਰ ਸੀ ਉਹਨਾਂ ਦੀ ਕਵਿਤਾ ਬਾਤ ਸਿਰਫ ਇੰਨੀ ਨਹੀਂ, ਤੇ ਉਹ ਵੀ ਕਿਸਾਨ ਅੰਦੋਲਨ ਤੇ, ਜਿਹਦੇ ਚ ਉਹ ਕਹਿੰਦੇ ਕਿ ਇਹ ਸਿਰਫ ਇਹ ਨੀ ਗਾ ਕਿ ਆ ਭਾਪੂ ਵਾਲੀ ਜਿਹੜੀ ਗੱਲ ਹੈ, ਗੱਲ ਤਾਂ ਇਹ ਵੀ ਤੁਹਾਡੇ ਖੇਤਾਂ ਦੇ ਖੁੱਸ ਜਾਣ ਦਾ ਜਿਹੜਾ ਮਨੁੱਖ ਦੇ ਅੰਦਰ ਜਾਂ ਕਿਸਾਨ ਦੇ ਅੰਦਰ ਉਹ ਹੈ, ਉਹ ਵੱਡੀ ਗੱਲ ਆ ਉਹਦੇ ਚ, ਤੇ ਉਹ ਉਸ ਤੋਂ ਜਿਹੜਾ ਹੈ ਪ੍ਰਭਾਵਿਤ ਲਿਖਿਆ। ਖਾਸ ਕਰਕੇ ਜਦੋਂ ਬਲੂ ਸਟਾਰ ਆਪਰੇਸ਼ਨ ਹੁੰਦਾ 1984 ਦੇ ਵਿੱਚ, ਉਦੋਂ ਬਾਅਦ ਦੋ ਤਿੰਨ ਕਵਿਤਾਵਾਂ ਜਿਹੜੀਆਂ ਨੇ ਬੜੀਆਂ ਪਾਪੂਲਰ ਹੁੰਦੀਆਂ ਨੇ। ਇੱਕ ਕਵਿਤਾ ਸੀਗੀ ਹਰਭਜਨ ਸਿੰਘ, ਜਿਹੜੇ ਦਿੱਲੀ ਵਾਲੇ ਸੀਗੇ ਪ੍ਰੋਫੈਸਰ ਹਰਭਜਨ ਸਿੰਘ, ਬਹੁਤ ਵੱਡੇ ਵਿਦਵਾਨ ਹੋਏ, ਉਹਨਾਂ ਦੀ ਕਵਿਤਾ ਸੀ ਫੌਜਾਂ ਕੌਣ ਦੇਸ਼ ਤੋਂ ਆਈਆਂ। ਤੇ ਇੱਕ ਅਫਜ਼ਲ ਅਹਿਸਨ ਰੰਧਾਵਾ ਤੇ ਜੋ ਪਾਕਿਸਤਾਨ ਦੇ ਵਿੱਚ ਰਾਈਟਰ ਨੇ, ਉਹਨਾਂ ਦੀ ਇੱਕ ਕਵਿਤਾ ਸੀਗੀ, ਉਹ ਵੀ ਜਿਹੜੀ ਸੀਗੀ ਇਹਦੇ ਵਿੱਚ ਸੀਗੀ, ਵਰਸ ਦੇ ਵਿੱਚ ਸੀ ਬਕਾਇਦਾ।
2: ਤੇ ਵੀ ਕਿਵੇਂ ਦਰਬਾਰ ਸਾਹਿਬ ਤੇ ਹਮਲਾ ਹੋਇਆ, ਕਿਹਨੇ ਵੈਰ ਕੱਢਿਆ ਜਾਂ ਕਾਫੀ ਉਹਦੇ ਚ ਸੁਰਜੀਤ ਪਾਤਰ ਦੀ ਕਵਿਤਾ ਉਹਨਾਂ ਦਿਨਾਂ ਦੇ ਵਿੱਚ ਉਹ ਬਹੁਤ ਬਾਅਦ ਦੇ ਵਿੱਚ ਛਪੀ ਜਦੋਂ, ਕਿਉਂਕਿ ਸਭ ਤੋਂ ਪਹਿਲਾਂ ਪੰਜਾਬੀ ਟ੍ਰਿਬਿਊਨ ਛਪੀ, ਫਿਰ ਉਹਨਾਂ ਦੀ ਕਿਤਾਬ ਦੇ ਵਿੱਚ ਵੀ ਉਹ ਆਈ, ਜਿਹਦੇ ਚ ਉਹ ਕਹਿੰਦੇ ਆ ਕਿ ਤੂਕ ਰਹੇ ਜੰਗਲ ਨੂੰ ਕੀਕਣ ਚੁੱਪ ਕਰਾਵਾਂ ਮੈਂ, ਕੱਲੇ ਕੱਲੇ ਰੁੱਖ ਨੂੰ ਜਾ ਕੇ ਕੀ ਸਮਝਾਵਾਂ ਮੈਂ। ਉਹ ਜਿਹੜੀ ਉਸ ਤੋਂ ਪਹਿਲਾਂ ਧਰਮ ਯੁੱਧ ਮੋਰਚਾ ਕਹਿ ਲਓ ਜਾਂ ਕੁਛ ਵੀ ਜਿਹੜਾ ਕੁਛ ਸਾਰਾ ਚੱਲਦਾ ਉਹਦਾ ਉਹ ਪੂਰਾ ਵਰਤਾਂਤ ਬੜਾ ਬੇਬਾਕ ਹੋ ਕੇ ਲਿਖਦੇ ਆ, ਤੇ ਮੇਰਾ ਖਿਆਲ ਹੈ ਇੰਨੀ ਬੇਬਾਕੀ ਦੇ ਨਾਲ ਜਿਹੜਾ ਸੀ ਉਹ ਕਿਸੇ ਰਾਈਟਰ ਨੇ ਕਿਸੇ ਲੇਖਕ ਨੇ ਜਿਹੜਾ ਹੈ ਉਹ ਨਹੀਂ ਜਿਹੜਾ ਸੀ ਉਹ ਲਿਖਿਆ ਹੋਣਾ। ਇਹ ਜੰਗਲ ਜੋ ਖੁਸ਼ਬੂਆਂ ਦਾ ਢੋਆ ਵੰਡਦਾ ਸੀ, ਇਹ ਜੰਗਲ ਜੋ ਸਿਰ ਤੇ ਕਲਗੀ ਕੋਂਪਲ ਟੰਗਦਾ ਸੀ, ਮੰਗਦਾ ਸੀ ਤਾਂ ਸਿਰਫ ਆਪਣਾ ਪਾਣੀ ਮੰਗਦਾ ਸੀ, ਜਿਹੜਾ ਅੱਗ ਦੀ ਵਾਛੜ ਨੂੰ ਪਾਣੀ ਕਿੰਜ ਬਣਾਵਾਂ ਮੈਂ, ਕੱਲੇ ਕੱਲੇ ਰੁੱਖ ਨੂੰ ਜਾ ਕੇ ਕੀ ਸਮਝਾਵਾਂ। ਸੋ ਇਸ ਕਿਸਮ ਦੀ ਇੱਕ ਪੋਲੀਟੀਕਲ ਸਮਝ ਹੋਣੀ, ਤੇ ਪੋਲੀਟੀਕਲੀ ਤੁਸੀਂ ਕਿੱਥੇ ਖੜਨਾ, ਤੁਹਾਡਾ ਸਟੈਂਡ ਕੀ ਹੈ ਉਸ ਸਾਰੀ ਮੂਵਮੈਂਟ ਪ੍ਰਤੀ ਜਾਂ ਲੋਕਾਂ ਪ੍ਰਤੀ, ਇਹ ਪਾਤਰ ਨੇ ਬੜੀ ਜ਼ਿੰਮੇਵਾਰੀ ਨਾਲ ਇਹਦੇ ਤੇ ਆਪਣੀ ਜਿਹੜੀ ਪੋਇਟਰੀ ਦਾ ਜਿਹੜਾ ਸੀ ਉਹ ਕੀਤਾ। ਤੁਸੀਂ ਕਿੰਨੀ ਉਹਨਾਂ ਦੀਆਂ ਜਿਹੜੀਆਂ ਕਵਿਤਾਵਾਂ ਨੇ ਗਜ਼ਲਾਂ ਨੇ, ਤੇ ਹਾਲਾਂਕਿ ਉਹਨਾਂ ਦੇ ਵਿੱਚ ਵੀ ਜਿਹੜਾ ਪ੍ਰੇਮ ਵਾਲੀ ਜਿਹੜੀ ਗੱਲ ਆ ਉਹ ਹੈਗੀ ਹੈ, ਤੇ ਪਰ ਉਹ ਜਿਹੜਾ ਇੱਕ ਜਿਹਨੂੰ ਆਪਾਂ ਪ੍ਰੇਮ ਜਾਂ ਅਫੈਕਸ਼ਨ ਕਹਿੰਦੇ ਹਾਂ ਜਾਂ ਲਵ ਕਹਿੰਦੇ ਹਾਂ, ਇਹ ਉਸ ਤਰ੍ਹਾਂ ਦਾ ਥੋੜਾ ਜਿਹਾ ਫਰਕ ਹੈ ਸ਼ਿਵ ਕੁਮਾਰ ਨਾਲ। ਉਹਦੇ ਵਿੱਚ ਸ਼ਿਵ ਕੁਮਾਰ ਦਾ ਜਿਹੜਾ ਵੇਗ ਹੈ ਉਹ ਬੜਾ ਜਿਹੜਾ ਹੈਗਾ ਰਸਟਿਕ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਉਹ ਜਿੱਧਰ ਨੂੰ ਮਰਜ਼ੀ ਜਿਹੜਾ ਹੈ ਉਹ ਜਿਹੜੀ ਹੈ ਗੱਲ ਉਹ ਤੁਰ ਪੈਂਦੀ ਹੈ। ਤੇ ਪਰ ਜਿਹੜਾ ਸੁਰਜੀਤ ਪਾਤਰ ਦਾ ਜਿਹੜਾ ਹੈਗਾ ਉਹ ਬੜਾ ਇੱਕ ਜਿਹਨੂੰ ਆਪਾਂ ਗਾਰਡਡ ਕਹਿੰਦੇ ਆ ਨਾ ਕਿ ਬਚਾ ਬਚਾ ਕੇ ਬੋਚ ਬੋਚ ਕੇ ਪੈਰ ਧਰਨੇ ਜਾਂ ਬੋਚ ਬੋਚ ਕੇ ਵੀ ਆਪਾਂ ਕਿਵੇਂ ਉਹਨਾਂ ਦੀ ਇੱਕ ਗਜ਼ਲ ਸੁਣੀ ਹੋਣੀ ਹੈ ਸਾਰਿਆਂ ਨੇ, ਬੜੀ ਪਾਪੂਲਰ ਹੈ ਉਹ ਗਜ਼ਲ, ਕੁੰਡਾ ਜਿੰਦਾ ਮਾਰ ਕੇ ਬੂਹਾ ਢੋਇਆ ਸੀ ਉੱਤੇ ਜੀ ਐਨ ਨੂੰ ਲਿਖਿਆ ਹੋਇਆ ਸੀ, ਉਹਦਾ ਇੱਕ ਸ਼ੇਰ ਹੈ

0: ਕੁੰਡਾ ਜੰਦਾ ਮਾਰ ਕੇ ਬੂਹਾ ਢੋਇਆ ਸੀ ਉੱਤੇ ਜੀ ਆਇਆਂ ਨੂੰ ਲਿਖਿਆ ਹੋਇਆ ਸੀ। ਵੈਲਨ ਦਾ ਗਜ਼ ਫੇਰ ਰਿਹਾ ਸੀ ਸਿੱਖਾਂ ਤੇ, ਜਿਹੜੇ ਚ ਇੱਕ ਸੱਜਣ ਦਾ ਡੱਕਿਆ ਹੋਇਆ ਸੀ। ਅੱਗੇ ਉਹ ਸ਼ੇਰ ਆ ਜਿਹੜਾ, ਅਥਰੂ ਟੈਸਟ ਟਿਊਬ ਚ ਪਾ ਕੇ ਵੇਖਾਂਗੇ ਤੂੰ ਕੱਲ ਰਾਤੀ ਕਿਸ ਮਹਿਬੂਬ ਨੂੰ ਰੋਇਆ ਸੀ। ਤੇ ਇਹ ਹੁਣ ਜਿਹੜੀ ਏਦਾਂ ਦੀ ਗੱਲ ਹੈ ਜਿਹੜੀ, ਇਹ ਇਸ ਤਰੀਕੇ ਦੇ ਨਾਲ ਜਿਹੜੀ ਕਰਨੀ, ਇਹ ਸੁਰਜੀਤ ਪਾਤਰ ਦਾ ਜਿਹੜਾ ਹੈ ਉਹ ਹੀ ਹਿੱਸੇ ਆਈ ਹੈ। ਤੇ ਜਿੱਦਾਂ ਸ਼ਿਵ ਕੁਮਾਰ ਦੀ ਆਪਾਂ ਪਹਿਲਾਂ ਗੱਲ ਕੀਤੀ ਸੀ, ਉਹ ਬਿਮਾਰ ਰਹੇ ਤੇ ਲੰਬਾ ਸਮਾਂ ਉਹਨੂੰ ਲਿਵਰ ਖਰਾਬ ਹੋ ਗਿਆ, ਫਿਰ ਅਲਟੀਮੇਟਲੀ ਉਹ ਆਪਣੇ ਸਹੁਰੇ ਘਰ ਚਲੇ ਗਏ ਜਿੱਥੇ ਉਹਨਾਂ ਦਾ ਦੇਹਾਂਤ ਹੁੰਦਾ। ਤੇ ਪਰ ਪਾਤਰ ਸਾਹਿਬ ਦਾ ਜਿਹੜਾ ਸੀ ਉਹ ਚਲੇ ਜਾਣਾ, ਉਹ ਇੱਕ ਬਿਲਕੁਲ ਅਚਾਨਕ ਏਦਾਂ ਸੀ ਕਿ ਜਿਵੇਂ ਏਦਾਂ ਸਵਿਚ ਹੁੰਦੀ ਆ ਆਪਾਂ ਆਨ ਆਫ ਕਰ ਦਿੰਦੇ ਹਾਂ, ਲਾਈਟ ਜਾਗ ਰਹੀ ਆ ਤਾਂ ਉਹਨੂੰ ਬਟਨ ਆਪਾਂ ਬੰਦ ਕਰਤਾ ਤੇ ਆਫ ਹੋ ਗਈ, ਉਹਨਾਂ ਨਾਲ ਜਾਣਾ ਏਦਾਂ ਸੀ। 10 ਮਈ ਨੂੰ ਉਹ ਬਰਨਾਲੇ ਇੱਕ ਪ੍ਰੋਗਰਾਮ ਸੀ ਉੱਥੇ ਗਏ ਆ, ਉੱਥੇ ਉਹ ਆਪਣੀਆਂ ਕਵਿਤਾਵਾਂ ਪੜ੍ਹ ਕੇ ਆਏ ਆ, ਵੱਡਾ ਫੰਕਸ਼ਨ ਸੀਗਾ। ਤੇ ਉੱਥੇ ਉਹ ਇੱਕ ਕਵਿਤਾ ਜਿਹੜੀ ਵਾਰ ਵਾਰ ਸੋਸ਼ਲ ਮੀਡੀਆ ਤੇ ਬੜੀ ਚੱਲੀ, ਜਗਾ ਦੇ ਮੋਮਬੱਤੀਆਂ, ਉਹ ਉੱਥੇ ਬਕਾਇਦਾ ਤਰਨਮ ਦੇ ਵਿੱਚ ਗਾ ਕੇ ਪੜ੍ਹ ਕੇ ਆਏ। ਤੇ ਉੱਥੋਂ ਵਾਪਸੀ ਦੇ ਉੱਤੇ ਰਸਤੇ ਦੇ ਵਿੱਚ ਕੁਛ ਉਹ ਕਹਿੰਦੇ ਸੀ ਕੋਈ ਦੋਸਤ ਉਹਨਾਂ ਦੇ ਆਏ ਹੋਏ ਸੀ ਮੁੱਲਾਂਪੁਰ ਦੇ ਲਾਗੇ, ਤੇ ਉੱਥੇ ਰੁਕੇ ਤੇ ਕਾਫੀ ਉਹ ਲੇਟ ਫਿਰ ਘਰ ਆਏ, ਸਵੇਰੇ ਉੱਠੇ ਹੀ ਨੀ ਗੇ। ਤੇ ਮਤਲਬ ਕਿ ਇਸ ਤਰ੍ਹਾਂ ਦੀ ਜਿਹੜੀ ਹੈ ਉਹਨਾਂ ਦਾ ਚਲੇ ਜਾਣਾ ਏਦਾਂ ਸੀ। ਤੇ ਨਾ ਕਿਸੇ ਦਾ ਇਹ ਹੈ ਕਿ ਅਗਲੇ ਦਿਨ ਵੀ ਉਹਨਾਂ ਦੇ ਪ੍ਰੋਗਰਾਮ 2-3 ਉਲੀਕੇ ਹੋਏ ਸੀ, ਤੇ ਉਹ ਪ੍ਰੋਗਰਾਮ ਫਿਰ ਏਦਾਂ ਹੀ ਲੱਗਿਆ ਜਿਹਨਾਂ ਨੂੰ ਸੁਣਿਆ ਤਾਂ ਕਿ ਨਹੀਂ ਉਹ ਠੀਕ ਨੀ ਜਾਂ ਤਬੀਅਤ ਨੀ ਠੀਕ, ਉਹ ਕਹਿੰਦੇ ਕਿ ਉਹ ਆਉਣਾ ਨੀ ਚਾਹੁੰਦੇ ਜਾਂ ਏਦਾਂ ਦੀਆਂ ਗੱਲਾਂ ਬਾਅਦ ਦੇ ਵਿੱਚ ਦੋਸਤਾਂ ਨੇ ਦੱਸੀਆਂ। ਤੇ ਕਮਾਲ ਦੀ ਗੱਲ ਹੈ ਤੇ 8-9 ਮਈ ਨੂੰ ਉਹ ਚੰਡੀਗੜ੍ਹ ਸੀ, ਕਿਉਂਕਿ ਉਦੋਂ ਪੰਜਾਬ ਆਰਟਸ ਕੌਂਸਲ ਦੇ ਉਹ ਚੇਅਰਮੈਨ ਸੀਗੇ। ਇੱਥੇ ਉਹਨਾਂ ਦੀ ਕਿਤਾਬ ਦੇ ਉੱਪਰ ਉਹਨਾਂ ਦੀਆਂ ਕਵਿਤਾਵਾਂ ਟਰਾਂਸਲੇਟ ਕਰ ਰਹੇ ਸੀ ਇੱਥੇ ਯੋਜਨਾ ਰਾਬਤ ਡੀਨ ਨੇਗੇ, ਲੈਂਗੁਏਜ ਦੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਿੰਦੀ ਅਨੁਵਾਦ ਕਰ ਰਹੇ ਸੀ। ਤੇ ਉਹ ਇੱਥੇ ਲਗਾਤਾਰ ਸਿਟਿੰਗ ਹੋਈਆਂ ਤੇ ਗੱਲਾਂ ਬਾਤਾਂ ਚੱਲਦੀਆਂ ਰਹੀਆਂ। ਤੇ ਇਹ 9 ਤਰੀਕ ਨੂੰ ਵੀ ਉਹ ਇਹ ਕਹਿ ਕੇ ਗਏ ਕਿ ਆਪਾਂ ਚਲੋ ਹੁਣ ਅਗਲੀ ਮੀਟਿੰਗ ਤੇ ਮਿਲਦੇ ਹਾਂ। ਤੇ ਪਰ 10 ਤਰੀਕ ਦੀ ਰਾਤ ਨੂੰ ਤੇ 11 ਦੀ ਦਰਮਿਆਨੀ ਰਾਤ ਨੂੰ ਜਿਹੜੇ ਸੀ ਉਹ ਚਲੇ ਗਏ। ਤੇ ਉਹਨਾਂ ਦਾ ਜਿਹੜਾ ਸੀ ਉਹ ਜਿੱਦਾਂ ਸ਼ਿਵ ਕੁਮਾਰ ਦਾ ਆਪਾਂ ਗੱਲ ਕੀਤੀ ਹੈ ਕਿ ਉਹਨਾਂ ਨੇ ਲੂਣਾ ਵਰਗੇ ਨਾਟਕ ਵੀ ਲਿਖੇ ਤੇ ਫਿਲਮਾਂ ਦੇ ਵਿੱਚ ਵੀ ਬਹੁਤ ਗੀਤ ਲਿਖੇ। ਤੇ ਇਸੇ ਤਰ੍ਹਾਂ ਪਾਤਰ ਸਾਹਿਬ ਨੇ ਨਾਟਕਾਂ ਦਾ ਕੁਛ ਨਾਟਕਾਂ ਦਾ ਉਹਨਾਂ ਨੇ ਅਨੁਵਾਦ ਕੀਤਾ ਤੇ ਨਾਟਕਾਂ ਦੇ ਗੀਤ ਬੜੀ ਸ਼ਿੱਦਤ ਦੇ ਨਾਲ ਲਿਖੇ। ਤੇ ਇੱਕ ਲੋਰਕਾ ਦਾ ਬੜਾ ਮਸ਼ਹੂਰ ਨਾਟਕ ਹੈ ਬਲੱਡ ਵੈਡਿੰਗ, ਤੇ ਪੂਰਾ ਵਰਲਡ ਫੇਮਸ ਨਾਟਕ ਹੈ ਲੋਰਕਾ ਦਾ, ਉਹਦਾ ਉਹਨਾਂ ਨੇ ਪੰਜਾਬੀ ਅਨੁਵਾਦ ਉਹਨਾਂ ਨੇ ਕੀਤਾ ਸੀਗਾ ਅੱਗ ਦੇ ਕਲੀਰੇ ਕਰਕੇ। ਇਹ ਵੀ ਕਾਫੀ ਖੇਡਿਆ ਗਿਆ ਇੰਟਰਨੈਸ਼ਨਲੀ ਹੋਰਨਾਂ ਥਾਵਾਂ ਤੇ, US ਦੇ ਵਿੱਚ, ਕੈਨੇਡਾ ਦੇ ਵਿੱਚ ਵੀ ਖੇਡਿਆ ਗਿਆ। ਤੇ ਚੌਧਰੀ ਨੀਲ ਮਾਨ ਸਿੰਘ ਵੱਡੇ ਥੀਏਟਰ ਦੇ ਰੰਗਕਰਮੀ ਹੈਗੇ ਆ ਚੰਡੀਗੜ੍ਹ ਨੇ ਜਿਹੜੇ, ਉਹਨਾਂ ਨੇ ਉਹ ਨਾਟਕ ਤਿਆਰ ਕੀਤਾ ਤੇ ਉਹਦੇ ਗੀਤ ਵੀ ਉਹਨਾਂ ਨੇ ਲਿਖੇ। ਤੇ ਆਪਣਾ ਉਹਦੇ ਜਿਹੜਾ ਨਾਟਕ ਦਾ ਚਲੋ ਅਨੁਵਾਦ ਤਾਂ ਖੈਰ ਉਹਨਾਂ ਨੇ ਜਿਹੜਾ ਹੈ ਕੀਤਾ, ਹੋਰ ਇਸ ਤਰ੍ਹਾਂ ਹੀ ਨਾਟਕਾਂ ਦੇ ਉਹਨਾਂ ਨੇ ਜਿਹੜੇ ਅਨੁਵਾਦ ਕੀਤੇ। ਇਹ ਵੀ ਉਹਨਾਂ ਦਾ ਕੰਮ ਵੀ ਜਿਹੜਾ ਸੀ ਕਾਫੀ ਜਿਹੜਾ ਸੀ ਉਹ ਬਹੁ ਪੱਖੀ ਸੀ ਜਾਂ ਬਹੁ ਪਾਸੇ ਸੀ। ਬਹੁਤੇ ਲੋਕਾਂ ਨੂੰ ਸ਼ਾਇਦ ਨਹੀਂ ਪਤਾ ਜਿਹੜਾ ਵਿਰਾਸਤ ਏ ਖਾਲਸਾ ਅਨੰਦਪੁਰ ਸਾਹਿਬ ਦੇ ਵਿੱਚ ਜੋ ਬਣਿਆ, ਵਿਰਾਸਤ ਏ ਖਾਲਸਾ ਦੇ ਵਿੱਚ ਜਦੋਂ ਅਸੀਂ ਉਹ ਜਰਨੀ ਸ਼ੁਰੂ ਕਰਦੇ ਹਾਂ ਐਂਟਰੀ ਕਰਕੇ, ਉੱਥੇ ਉਹ ਇੱਕ ਕਮੈਂਟਰੀ ਚੱਲਦੀ ਹੈ ਤੇ ਉਹ ਪਾਤਰ ਸਾਹਿਬ ਦੀ ਆਵਾਜ਼ ਚ ਹੀ ਹੈ ਤੇ ਪਾਤਰ ਸਾਹਿਬ ਨੇ ਹੀ ਲਿਖੀ। ਦੂਰਦਰਸ਼ਨ ਤੇ ਉਹਨਾਂ ਨੇ ਇਸ ਤਰੀਕੇ ਨਾਲ ਬੜੇ ਪ੍ਰੋਗਰਾਮ ਕੀਤੇ ਫੋਕਲੋਰ ਤੇ, ਉਹਨਾਂ ਦੀ PhD ਵੀ ਫੋਕਲੋਰ ਤੇ ਸੀ। ਤੇ ਇਹ ਇਸ ਪਾਸੇ ਨੂੰ ਜਿਹੜਾ ਹੈ ਉਹਨਾਂ ਦਾ ਕਾਫੀ ਜਿਹੜਾ ਸੀਗਾ ਉਹ ਧਿਆਨ ਰਿਹਾ। ਤੇ ਆਪਣੇ ਸਮਿਆਂ ਦੇ ਦੇਖੋ ਰਣਜੋਤ ਜੀ ਵੱਡੇ, ਮੈਂ ਸਮਝਦਾ ਕਿ ਰਾਈਟਰ ਜਾਂ ਵੱਡੇ ਲੇਖਕ ਦੋਨੇ ਹੀ, ਸ਼ਿਵ ਕੁਮਾਰ ਤੇ ਸੁਰਜੀਤ ਪਾਤਰ, ਜੇ ਆਪਾਂ ਉਹਨਾਂ ਬਾਰੇ ਗੱਲਾਂ ਕਰਦੇ ਰਹੀਏ, ਉਹਨਾਂ ਦੀ ਪੋਇਟਰੀ ਬਾਰੇ ਗੱਲਾਂ ਬਾਤਾਂ ਕਰਦੇ ਰਹੀਏ ਤਾਂ ਆਪਾਂ ਭਾਵੇਂ ਪੂਰਾ ਦਿਨ ਗੱਲਾਂ ਬਾਤਾਂ ਕਰਦੇ ਰਹੀਏ ਇਕੱਲੀ ਇਕੱਲੀ ਕਵਿਤਾ ਕੋਟ ਕਰਕੇ। ਤੇ ਪਰ ਇਹ ਵੀ ਆਪਾਂ ਇੱਕ ਇਹ ਮਈ ਦਾ ਮਹੀਨਾ, ਇੱਕ ਇਹ ਵੀ ਸਬੱਬ ਜਾਂ ਇਤਫਾਕ ਕਹਿ ਸਕਦੇ ਹਾਂ ਕਿ 6 ਮਈ ਨੂੰ ਸ਼ਿਵ ਕੁਮਾਰ ਬਟਾਲਵੀ ਗਏ ਸੀ 1973 ਚ, ਤੇ 2024 ਦੇ ਵਿੱਚ ਜਿਹੜਾ ਹੈ 10-11 ਮਈ ਦੀ ਦਰਮਿਆਨੀ ਰਾਤ ਨੂੰ, 11 ਮਈ ਆਪਾਂ ਕਹਿ ਸਕਦੇ ਹਾਂ ਕਿ ਪਾਤਰ ਸਾਹਿਬ ਸਾਡੇ ਕੋਲ ਜਿਹੜੇ ਹੈ ਉਹ ਚਲੇ ਗਏ।
1: ਜੀ ਬਿਲਕੁਲ। ਤੇ ਆਪਾਂ ਜਿੱਦਾਂ ਇਕੱਲਾ ਇਸ ਮਹੀਨੇ ਦੀ ਸਿਮਿਲੈਰਿਟੀ ਨਹੀਂ, ਆਪਾਂ ਜਿੱਦਾਂ ਬਹੁਤ ਸਾਰੀਆਂ ਗੱਲਾਂ ਤੁਸੀਂ ਵਿੱਚ ਸਾਂਝੀਆਂ ਵੀ ਕੀਤੀਆਂ ਨੇ, ਇੱਕ ਬੇਸਿਕ ਜਿਹੜੀ ਦੋਵਾਂ ਦੇ ਵਿੱਚ ਸਾਂਝ ਹੀ ਉਹ ਗਾਉਣ ਦੀ ਵੀ ਸੀ ਕਿ ਦੋਵੇਂ ਜਣੇ ਆਪਣਾ

0: ਆਪਣੀ ਜਿਹੜੀ ਲਿਖਤ ਆ ਉਹਨੂੰ ਤਰੰਨਮ ਦੇ ਵਿੱਚ ਗਾ ਲੈਣਾ, ਇਹ ਵੀ ਹਰ ਇੱਕ ਕਵੀ ਦੇ ਹਿੱਸੇ ਨਹੀਂ ਆ। ਸੋ ਇਹਨਾਂ ਦੋਵਾਂ ਦੀ ਇਹ ਵੀ ਇੱਕ ਸਿਮਿਲੈਰਿਟੀ ਰਹੀ ਹੈ। ਇਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਇੱਕ ਆਪਣਾ ਸੁਭਾਅ ਵੇਖੀਏ ਤਾਂ ਉਹਦੇ ਵਿੱਚੋਂ ਕੁਛ ਇੱਕ ਸਿਮਿਲੈਰਿਟੀਜ਼ ਤੁਹਾਨੂੰ ਹੋਰ ਮਿਲ ਜਾਂਦੀਆਂ ਕਿ ਉਹ ਆਪਣੇ ਆਪਣੇ ਪਿਆਰ ਨੂੰ ਇੰਨੀ ਬਰੀਕੀ ਦੇ ਨਾਲ ਉਸ ਚੀਜ਼ ਨੂੰ ਵੇਖਣਾ, ਵਾਚਣਾ, ਆਪਣੇ ਸਮਾਜ ਨੂੰ, ਆਪਣੇ ਆਲੇ ਦੁਆਲੇ ਨੂੰ, ਇਰਦ ਗਿਰਦ ਨੂੰ, ਜਿੱਦਾਂ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਵਿੱਚ ਮੈਨਸ਼ਨ ਕੀਤੀਆਂ। ਇੱਕ ਚੀਜ਼ ਜ਼ਰੂਰ, ਕਿਉਂਕਿ ਤੁਹਾਡੀ ਵੀ ਕਾਫੀ ਨੇੜਤਾ ਰਹੀ ਆ, ਤੁਸੀਂ ਮਿਲੇ ਗਿਲੇ, ਉਹ ਕਹਿੰਦੇ ਨੇ ਕਿ ਜਿਹੜੇ ਇਹ ਵੱਡੇ ਸ਼ਾਇਰ ਹੁੰਦੇ ਨੇ ਜਾਂ ਫਿਰ ਜਿਹੜਾ ਬੰਦਾ ਲਿਖਦਾ ਵਾ ਜਾਂ ਫਿਰ ਜਿਹੜਾ ਕ੍ਰੀਏਟ ਕਰਦਾ ਵਾ, ਉਹ ਆਮ ਬੰਦਿਆਂ ਦੇ ਨਾਲੋਂ ਥੋੜ੍ਹਾ ਜਿਹਾ ਜ਼ਿਆਦਾ ਤੰਗ ਰਹਿੰਦਾ ਵਾ, ਕਿਉਂਕਿ ਉਹ ਸਮਾਜ ਦੀਆਂ ਬਰੀਕੀਆਂ ਨੂੰ, ਹੋਰੇ ਵਰਤਾਰਿਆਂ ਨੂੰ ਜ਼ਿਆਦਾ ਹੀ ਕੁਛ ਕਰੀਬੀ ਵੇਖ ਲੈਂਦਾ ਅਤੇ ਉਹ ਚੀਜ਼ ਉਹਨੂੰ ਬੇਚੈਨ ਰੱਖਦੀ ਆ, ਚਾਹੇ ਕਿ ਉਹ ਕਲਮ ਦੇ ਜ਼ਰੀਏ ਉਹਨੂੰ ਲਾਹ ਤਾਂ ਦਿੰਦਾ ਵਾ ਕਾਗਜ਼ ਦੇ ਉੱਤੇ, ਪਰ ਉਹਨੂੰ ਇੰਨੀ ਕੁ ਬਰੀਕੀ ਦੇ ਵਿੱਚ ਸੋਚ ਲੈਂਦਾ ਕਿ ਉਹਦੀ ਪਰਸਨੈਲਿਟੀ ਦੇ ਉੱਤੇ ਉਹਦਾ ਅਸਰ ਦਿਖਾਈ ਦਿੰਦਾ ਵਾ। ਤੁਸੀਂ, ਤੁਹਾਡਾ ਵਾਹ ਵਾਸਤਾ ਰਹਿੰਦਾ ਵਾ ਰਾਈਟਰਸ ਦੇ ਨਾਲ, ਇਹਨਾਂ ਦੇ ਨਾਲ ਵੀ ਰਿਹਾ ਵਾ, ਕੀ ਇਹ ਸੱਚ?
1: ਨਹੀਂ, ਦੇਖੋ ਇੱਕ ਗੱਲ ਤਾਂ ਬੜੀ ਸਾਫ਼ ਹੈ ਕਿ ਜਿਹੜਾ ਜਿੰਨਾ ਵੀ ਆਮ ਲੋਕਾਂ ਦੀਆਂ ਸਮੱਸਿਆਵਾਂ ਨਾਲ, ਮੁਸ਼ਕਲਾਂ ਨਾਲ, ਉਹਨਾਂ ਦੀ ਪੀੜਾ ਦੇ ਨਾਲ ਉਹਨੂੰ ਨੇੜੋਂ ਦੇਖਦਾ, ਭਾਵੇਂ ਉਹ ਪੀੜਾ ਕਿਸੇ ਰੂਪ ਚ, ਭਾਵੇਂ ਗੁਰਬਤ ਦੇ ਰੂਪ ਚ ਪੀੜਾ ਹੈ, ਭਾਵੇਂ ਇਸ਼ਕ ਕਿਸੇ ਦੀ ਇਸ਼ਕ ਮਿਜ਼ਾਜੀ ਵਾਲੀ ਜਾਂ ਪ੍ਰੇਮ ਵਾਲੀ ਜਿਹੜੀ ਉਦਾਂ ਦੀ ਪੀੜਾ ਹੈ, ਉਹ ਬਿਰਹੋਂ ਹੈ। ਤੇ ਜਿਹਦੀ ਗੱਲ ਸ਼ਿਵ ਕੁਮਾਰ ਬਟਾਲਵੀ ਕਰਦੇ ਆ, ਉਸ ਤੋਂ ਪਹਿਲਾਂ ਫਰੀਦ ਜੀ ਨੇ ਜਿਹਦੀ ਗੱਲ ਕੀਤੀ ਹੈ, ਬਿਰਹਾ ਬਿਰਹਾ ਜਿਹੜਾ ਆਖੀ ਹੈ ਬਿਰਹਾ ਤੋਂ ਸੁਲਤਾਨ, ਤੇ ਉਹ ਜਿਹੜੀ ਇਹ ਜਿੱਦਾਂ ਪਾਤਰ ਸਾਹਿਬ ਦਾ ਸੀਗਾ ਜਾਂ ਸ਼ਿਵ ਕੁਮਾਰ ਦਾ ਜਿਹੜਾ ਸੀਗਾ, ਤੇ ਉਹ ਇਹ ਬਿਲਕੁਲ ਇਹ ਗੱਲ ਠੀਕ ਹੈ ਕਿ ਉਹਨਾਂ ਦੇ ਭਾਵੇਂ ਉਹ ਸੁਭਾਅ ਪੱਖੋਂ ਪਾਤਰ ਸਾਹਿਬ ਬਹੁਤ ਮਸਕੀਨ ਸੀ, ਬੜਾ ਖਿੜਕੇ ਮਿਲਦੇ ਸੀ, ਖੁੱਲ ਕੇ ਮਿਲਦੇ ਸੀ, ਪਰ ਜਦੋਂ ਵੀ ਕਿਤੇ ਉਹ ਕੁਛ ਸੋਚਦੇ ਸੀ, ਉਹਨਾਂ ਦਾ ਇਹ ਨੋਟ ਕੀਤਾ ਕਈ ਵਾਰੀ, ਉਹ ਦੋਨੇ ਹੱਥ ਜੋੜ ਕੇ ਜਾਂ ਦੋਨੇ ਹੱਥਾਂ ਦੀਆਂ ਉਂਗਲਾਂ ਐਂ ਇੱਦਾਂ ਇੱਦਾਂ ਕਰਦੇ ਰਹਿੰਦੇ ਸੀ ਜਦੋਂ ਕੁਛ ਸੋਚਦੇ ਸੀ, ਤੇ ਉਹ ਫਿਰ ਉਹਨਾਂ ਦੀ ਲਿਖਤ ਤੋਂ ਜਿਹੜੀ ਆ ਜ਼ਰੂਰ ਕਿਤੇ ਨਾ ਕਿਤੇ ਜਿਹੜੀ ਹੈ ਉਹ ਝਲਕਦੀ ਹੈ, ਤੇ ਭਾਵੇਂ ਉਹ ਕਿਸੇ ਵੀ ਰੂਪ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਹੋਵੇ। ਪਾਤਰ ਸਾਹਿਬ ਦੀ ਇੱਕ ਗਜ਼ਲ ਹੈ, ਬਲਦਾ ਬਿਰਖ ਹਾਂ ਖਤਮ ਹਾਂ ਬਸ ਸ਼ਾਂਤੀ ਕਹਾਂ, ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ। ਤੇ ਉਹ ਕਿਉਂਕਿ ਬਿਰਖ ਦਾ ਸਿੰਬਲ ਖੈਰ ਸ਼ਿਵ ਕੁਮਾਰ ਨੇ ਵੀ ਵਰਤਿਆ ਤੇ ਪਾਤਰ ਸਾਹਿਬ ਨੇ, ਪਰ ਪਾਤਰ ਸਾਹਿਬ ਨੇ ਜ਼ਿਆਦਾ ਵਰਤਿਆ, ਪਾਤਰ ਸਾਹਿਬ ਨੇ ਇਹਨੂੰ ਬਹੁਤ ਵੱਡਾ ਇੱਕ ਵੱਡੇ ਮੈਟਾਫਰ ਦੇ ਤੌਰ ਤੇ ਜਿਹੜਾ ਹੈ ਇਹਨੂੰ ਰੁੱਖ ਨੂੰ ਬਿਰਖ ਨੂੰ ਉਹਨਾਂ ਨੇ ਸਾਰੇ ਸ਼ਬਦ ਹੀ ਵਰਤਿਆ, ਬਿਰਖ ਵੀ ਰੁੱਖ ਵੀ ਦਰਖਤ ਵੀ ਤੇ ਵਣ ਵੀ ਜੰਗਲ ਇੱਦਾਂ ਦੇ ਸਾਰੇ ਸ਼ਬਦ ਜਿਹੜੇ ਉਹ ਵਰਤੇ। ਉਹ ਕਈ ਵਾਰੀ ਜਿਹੜੀ ਮਨੁੱਖ ਦੀ ਤੁਲਨਾ ਵੀ ਜਿਹੜੇ ਹੈ ਉਹ ਇੱਦਾਂ ਕਰਦੇ ਉਹਦੇ ਚ, ਜਿਵੇਂ ਇਸ ਗਜ਼ਲ ਦੇ ਵਿੱਚ, ਜਿਸ ਨਾਲੋਂ ਚੀਰ ਕੇ ਮੈਨੂੰ ਬੰਜਲੀ ਬਣਾ ਲਿਆ, ਬੰਜਲੀ ਦੇ ਰੂਪ ਵਿੱਚ ਮੈਂ ਬਿਰਖ ਦੀ ਚੀਕ ਹਾਂ, ਤੇ ਉਹ ਜਿਹੜੀ ਉੱਥੇ ਜ਼ਰੂਰ ਇਹ ਗੱਲ ਇਹ ਹੁੰਦੀ ਹੈ। ਤੇ ਪਰ ਜਦੋਂ ਉਹ ਬੋਲਦੇ ਸੀ, ਕਿਉਂਕਿ ਮੈਂ ਸ਼ਿਵ ਕੁਮਾਰ ਬਟਾਲਵੀ ਨੂੰ 1972 ਦੇ ਵਿੱਚ ਉਹਨਾਂ ਦੇ ਮੂੰਹੋਂ ਸਿਰਫ ਇੱਕੋ ਹੀ ਜਿਹੜਾ ਸੀ ਕੀ ਪੁੱਛਦੇ ਹਾਲ ਫਕੀਰਾਂ ਦਾ ਇਹ ਗੀਤ ਸੁਣਿਆ, ਮੈਂ ਉਦੋਂ ਬਹੁਤ ਛੋਟਾ ਸੀ, ਸਕੂਲ ਚ ਪੜ੍ਹਦਾ ਸੀ, ਉਹਨਾਂ ਨੂੰ ਤਾਂ ਮੈਂ ਉਵੇਂ ਨੀ ਬਹੁਤਾ ਜੱਜ ਕਰ ਸਕਿਆ, ਨੋਟ ਕਰ ਸਕਿਆ, ਕਿਉਂਕਿ ਬਾਅਦ ਦੇ ਵਿੱਚ ਅਗਲੇ ਸਾਲ ਤੋਂ ਉਹਨਾਂ ਦੀ ਡੈਥ ਹੋ ਗਈ। ਤੇ ਪਰ ਪਾਤਰ ਸਾਹਿਬ ਨੂੰ ਦੇਖਿਆ ਵੀ ਜਦੋਂ ਉਹ ਮੰਚ ਤੇ ਬੋਲਦੇ ਸੀ, ਤੇ ਮੰਚ ਤੇ ਜਦੋਂ ਬੋਲਦੇ ਸੀ ਉਹ ਰੈਫਰੈਂਸ ਵੀ ਇੱਦਾਂ ਦੇ ਦਿੰਦੇ ਸੀ ਜਿਵੇਂ ਉਹਨਾਂ ਦੇ ਅੰਦਰੋਂ ਸਾਰੀਆਂ ਗੱਲਾਂ ਜਿਹੜੀਆਂ ਆ ਰਹੀਆਂ ਹੋਣ, ਪਰ ਉਹ ਕਦੇ ਵੀ ਡੈਕਲਾਮੇਟਰੀ ਸਟਾਈਲ ਚ ਨਹੀਂ ਸੀ ਬੋਲਦੇ, ਜਿਵੇਂ ਹੋਰ ਬਹੁਤ ਸਾਰੇ ਰਾਈਟਰ ਬੋਲਦੇ ਜਾਂ ਲੀਡਰ ਬੋਲਦੇ ਆ, ਉਹ ਜਿਵੇਂ ਗੱਲਾਂ ਕਰ ਰਹੇ ਹੁੰਦੇ ਆ ਇਸ ਤਰੀਕੇ ਨਾਲ ਜਿਹੜੀ ਉਹ ਓਦਾਂ ਜਿਹੜੀ ਉਹ ਗੱਲ ਕਰਦੇ ਸੀ। ਤੇ ਪਰ ਜਿਹੜੀ ਇੱਕ ਸਮਾਜ ਦੀ ਕੋਈ ਸਮੱਸਿਆ ਵੱਡੀ ਜਾਂ ਸਮਾਜ ਦੀ ਪੀੜਾ ਜਿਹਨੂੰ ਆਪਾਂ ਸਮਝਦੇ ਹਾਂ ਕਿਸੇ ਰੂਪ ਦੇ ਵਿੱਚ, ਤੇ ਉਹ ਜ਼ਰੂਰ ਜਿਹੜਾ ਸੀਗਾ ਉਹ ਆਉਂਦੀ ਸੀ, ਫੇਸ ਤੇ ਵੀ ਆ ਜਾਂਦੀ ਸੀ ਕਈ ਵਾਰੀ, ਉਂਝ ਭਾਵੇਂ ਕਦੇ ਗੁੱਸੇ ਹੁੰਦੇ ਜਾਂ ਓਦਾਂ ਨਹੀਂ ਦੇਖਿਆ ਕਦੇ ਮੀਟਿੰਗਾਂ ਵਗੈਰਾ ਚ ਵੀ, ਚਲੋ ਜਦੋਂ ਆਰਟ ਕੌਂਸਲ ਦੇ ਚੇਅਰਮੈਨ ਰਹੇ ਆ, ਤੇ ਪਰ ਇਹ ਵੀ ਉਹ ਗੰਭੀਰ ਜਿਹੜਾ ਹੈ ਚਿਹਰੇ ਤੇ ਉਹ ਗੰਭੀਰਤਾ ਆ ਜਾਣੀ ਜਾਂ ਹੋਰ, ਇਹ ਜ਼ਰੂਰ ਜਿਹੜਾ ਸੀ ਉਹ ਦੇਖਿਆ ਜਾਂਦਾ ਸੀ
0: ਜੀ। ਸੋ ਹੌਲੀ ਹੌਲੀ ਉਹ ਚੀਜ਼ਾਂ ਸ਼ਾਇਦ ਬਾਕੀਆਂ ਨਾਲੋਂ ਵੱਧ ਫਿਰ ਲੁਕਾਉਣੀਆਂ ਵੀ ਆ ਜਾਂਦੀਆਂ ਹੋਣਗੀਆਂ। ਇੱਧਰ ਜਿਵੇਂ ਆਪਾਂ ਹੁਣ ਦੋ ਵੱਡੀਆਂ ਸ਼ਖਸੀਅਤਾਂ ਦੀ ਆਪਾਂ ਗੱਲ ਕਰ ਰਹੇ ਹਾਂ, ਅਤੇ ਇਹ ਵੀ ਵੇਖਣ ਦੇ ਵਿੱਚ ਆਉਂਦਾ ਕਿ ਜਦੋਂ ਇੱਕ ਕੋਈ ਵੱਡਾ ਨਾਂ ਹੁੰਦਾ ਵਾ ਤਾਂ ਉਹਦੇ ਆਲੇ ਦੁਆਲੇ ਕਈ ਵੱਡੇ ਨਾਂ ਵੇਖਣ ਨੂੰ ਮਿਲਦੇ ਆ, ਫਿਰ ਉਸ ਤੋਂ ਬਾਅਦ ਕਈ ਚੀਜ਼ਾਂ ਜਾਂ ਕਈ ਕਹਿੰਦੇ ਨੇ ਕਿ ਕਾਲ ਇੱਦਾਂ ਦੇ ਨੇ ਜਿਹਦੇ ਵਿੱਚ ਕੋਈ ਓਡਾ ਵੱਡਾ ਨਾਂ ਨਹੀਂ ਅਤੇ ਆਸ ਪਾਸ ਫਿਰ ਉਹ ਹੋਰ ਵੀ ਕੋਈ ਓਡੀ ਵੱਡੀ ਛਾਲ ਨਹੀਂ ਮਾਰਦਾ। ਇੱਧਰ ਜੇ ਆਪਾਂ ਸ਼ਿਵ ਕੁਮਾਰ ਬਟਾਲਵੀ ਜੀ ਦੀ ਗੱਲ ਕਰੀਏ ਤਾਂ ਉਸ ਸਮਿਆਂ ਦੇ ਦਰਮਿਆਨ ਕਹਿੰਦੇ ਕਿ ਜਿਉਂਦੇ ਜੀ ਉਨੀ ਪ੍ਰਸਿੱਧੀ ਨਹੀਂ ਸੀ ਮਿਲੀ, ਉਸ ਤੋਂ ਬਾਅਦ ਜਾ ਕੇ ਉਹਨਾਂ ਨੂੰ ਜ਼ਿਆਦਾ ਪ੍ਰਵਾਨ ਕੀਤਾ ਗਿਆ। ਉਸ ਸਮੇਂ ਤੱਕ ਲੋਕ ਇੰਨੀ ਤਵੱਜੋ ਇੰਨਾ ਸੀਰੀਅਸ ਨਹੀਂ ਲੈਂਦੇ ਹੁੰਦੇ।
1: ਨਹੀਂ ਦੇਖੋ ਇੱਕ ਗੱਲ ਸੀ ਉਹ ਚ ਥੋੜਾ ਜਿਹਾ ਕਾਰਨ ਇਹ ਹੈ, ਜਿਵੇਂ ਪਾਤਰ ਸਾਹਿਬ ਨੇ ਕਿਹਾ ਉਹਨਾਂ ਨੇ ਲੰਬੀ ਲਾਈਫ ਜ਼ਿੰਦਗੀ ਉਹਨਾਂ ਦੀ ਰਹੀ, ਤੇ ਜਿਹੜਾ ਸੀਗਾ ਸ਼ਿਵ ਕੁਮਾਰ ਦੀ ਤਾਂ ਲਾਈਫ ਹੀ ਬੜੀ ਛੋਟੀ ਸੀ, ਬੜੀ ਛੋਟੀ ਜ਼ਿੰਦਗੀ ਉਹਨਾਂ ਨੇ ਜਿਹੜੀ ਹਯਾਤੀ ਉਹਨਾਂ ਦੀ ਬਹੁਤ ਹੀ ਆਪਾਂ ਕਹਿ ਰਹੇ ਹਾਂ ਕਿ ਮਿਆਦ ਬੜੀ ਘੱਟ ਸੀਗੀ। ਤੇ ਉਹ ਇੱਕ ਗੱਲ ਸੀ ਕਿ ਸ਼ਿਵ ਕੁਮਾਰ ਕਾਲਜਾਂ ਦੇ ਵਿੱਚ ਉਸ ਵੇਲੇ ਯੂਨੀਵਰਸਿਟੀ ਦੇ ਵਿੱਚ ਜਾਂ ਜਿਹੜੀਆਂ ਇੰਟਲੈਕਚੁਅਲ ਸਟੇਜਾਂ ਨੇ ਉੱਥੇ ਉਹ ਬਹੁਤ ਪਾਪੂਲਰ ਹੋਏ, ਜਿਹੜਾ ਜਾਂ ਉਸ ਵੇਲੇ ਦਾ ਜਿਹੜਾ ਜੰਗਸਟਰ ਸੀ ਜਿਹੜਾ ਮੁੰਡੇ ਕੁੜੀਆਂ ਉਹਨਾਂ ਦੇ ਵਿੱਚ ਬਹੁਤ ਜਿਹੜੇ ਉਹ ਪਾਪੂਲਰ ਸੀ। ਜਦੋਂ ਪਤਾ ਲੱਗਦਾ ਉੱਥੇ ਸ਼ਿਵ ਕੁਮਾਰ ਨੇ ਆਉਣਾ ਕਵਿਤਾ ਪੜ੍ਹਨ ਜਾਂ ਲੋਕ ਜਿਹੜੇ ਸੀਗੇ ਟੁੱਟ ਕੇ ਜਿਹੜੇ ਸੀ ਉੱਥੇ ਪੈਂਦੇ ਸੀ ਜਾਂਦੇ ਸੀ। ਤੇ ਕਮਾਲ ਦੀ ਗੱਲ ਇਹ ਹੈ ਕਿ ਸ਼ਿਵ ਕੁਮਾਰ ਬਟਾਲਵੀ ਬਹੁਤਾ ਪੜ੍ਹ ਵੀ ਨਹੀਂ ਸਕਿਆ, ਤੇ ਨਾਭੇ ਕਾਲਜ ਜਦੋਂ ਕਹਿੰਦੇ ਪੜ੍ਹਦੇ ਸੀ ਤੇ ਉਹਨਾਂ ਦੀ ਜਿਹੜੀ ਇੱਕ ਕਿਤਾਬ ਸੀ ਆਰਤੀ ਉਹ ਆਪ ਉਦੋਂ ਬੀ ਏ ਪਾਰਟ ਵਨ ਦਾ ਸਟੂਡੈਂਟ ਸੀ, ਉਦੋਂ ਐਫ ਏ ਹੁੰਦੀ ਸੀਗੀ ਤੇ ਜਿਹਨੂੰ ਬਾਅਦ ਚ ਬੀ ਏ ਕਹਿਣ ਲੱਗ ਗਏ, ਤੇ ਦੋ ਹਿੱਸਿਆਂ ਦੇ ਵਿੱਚ ਉਹਨੂੰ ਵੰਡ ਲਿਆ ਗਿਆ। ਤੇ ਉਹ ਕਹਿੰਦੇ ਕਿ ਉਹਨਾਂ ਦੀ ਕਿਤਾਬ ਜਿਹੜੀ ਬੀ ਏ ਚ ਲੱਗੀ ਹੋਈ ਸੀ ਆਰਤੀ, ਤੇ ਇਹ ਵੀ ਕਮਾਲ ਦੀ ਗੱਲ ਸੀ। ਤੇ ਪਰ ਇਹ ਵੀ ਉੱਥੇ ਉਸ ਵੇਲੇ ਦੇ ਜੰਗਸਟਰ ਦੇ ਵਿੱਚ ਸ਼ਿਵ ਕੁਮਾਰ ਜਿਹੜਾ ਸੀ ਉਹ ਬਹੁਤ ਜ਼ਿਆਦਾ ਪਾਪੂਲਰ ਸੀ। ਪਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜਿਹੜੀ ਪ੍ਰਸਿੱਧੀ ਡੈਥ ਤੋਂ ਬਾਅਦ ਜਿਹੜਾ ਸੀ ਫਿਰ ਉਹ ਆਵਾਮ ਦੇ ਵਿੱਚ ਕਿਉਂਕਿ ਉਹਨਾਂ ਦੇ ਲਿਖੇ ਜਿਹੜੇ ਗੀਤ ਉਹ ਸਾਹਮਣੇ ਆਏ ਤੇ ਲੋਕਾਂ ਨੇ ਗਾਏ, ਤੇ ਜਾਂ ਫਿਰ ਇਹ ਗੱਲਾਂ ਹੌਲੀ ਹੌਲੀ ਸਾਹਮਣੇ ਆਈਆਂ ਕਿ ਇਹ ਅੱਛਾ ਇਹ ਗੀਤ ਸ਼ਿਵ ਕੁਮਾਰ ਬਟਾਲਵੀ ਦਾ ਲਿਖਿਆ, ਜਿਵੇਂ ਉਹ ਪਹਿਲਾਂ ਵੀ ਗੱਲ ਕੀਤੀ ਸੀ ਕਿ ਮੈਨੂੰ ਹੀਰੇ ਹੀਰੇ ਆਖੇ ਹਾਏ ਨੀ ਲੰਬਾ ਮੁੰਡਾ ਲੰਬੜਾਂ ਦਾ, ਇੱਦਾਂ ਦੇ ਜਿਹੜੇ ਗੀਤ ਲਾਊਡ ਸਪੀਕਰਾਂ ਤੇ ਵੀ ਜਿਹੜੇ ਆ ਉਹ ਵੱਜਦੇ ਰਹੇ। ਤੇ ਉਹ ਫਿਰ ਜਿਉਂ ਜਿਉਂ ਜਿਹੜੀ ਉਹ ਗੱਲ ਅੱਗੋਂ ਜਿਹੜੀ ਉਹ ਚੱਲਦੀ ਗਈ ਸਾਡੀ ਸੋਸਾਇਟੀ ਦੇ ਵਿੱਚ, ਫਿਰ ਉਹ ਪਿੰਡਾਂ ਤੱਕ ਜਿਹੜਾ ਸੀਗਾ ਸ਼ਿਵ ਕੁਮਾਰ ਪਹੁੰਚਿਆ ਆਪਣੇ ਗੀਤਾਂ ਦੇ ਨਾਲ, ਆਪਣੀ ਕਵਿਤਾ ਦੇ ਨਾਲ। ਭਾਵੇਂ ਬਾਅਦ ਚ ਲੂਣਾ ਨਾਟਕ ਲੋਕਾਂ ਨੇ ਤਿਆਰ ਕੀਤਾ ਇੱਕ ਨਵੇਂ ਜਿਹੜਾ ਸੀਗਾ ਇਹ ਪੋਇਟ ਦੇ ਰੂਪ ਦੇ ਵਿੱਚ। ਤੇ ਪਾਤਰ ਸਾਹਿਬ ਦਾ ਇਹ ਰਿਹਾ ਕਿ ਕਿਉਂਕਿ ਉਹ ਸ਼ੁਰੂ ਤੋਂ ਮੂਵਮੈਂਟਾਂ ਦੇ ਨਾਲ ਨਾਲ ਵਿਚਰੇ, ਤੇ ਜਦੋਂ ਕਿਸਾਨ ਸੰਘਰਸ਼ ਕਿਸਾਨ ਅੰਦੋਲਨ ਚੱਲਿਆ ਉਹ ਖੁਦ ਉਹਦੇ ਵਿੱਚ ਇੱਕ ਪਾਰਟ ਵਾਂਗੂ ਜਿਹੜਾ ਸੀਗਾ ਉਹ ਬਣੇ ਰਹੇ, ਤੇ ਫਿਰ ਉਹ ਜ਼ਿਆਦਾ ਜਿਹੜਾ ਸੀ ਉਹ ਪਾਪੂਲਰ ਹੋਏ। ਬਾਅਦ ਵਿੱਚ ਇਸ ਤੱਕ ਕਿਸਾਨ ਜਥੇਬੰਦੀਆਂ ਨੇ ਵੀ ਜਦੋਂ ਉਹਨਾਂ ਦੀ ਡੈਥ ਤੋਂ ਬਾਅਦ ਉਹਨਾਂ ਦਾ ਬਕਾਇਦਾ ਸਾਲ ਬਾਅਦ ਬਰਸੀ ਮਨਾਈ, ਤੇ ਇਹ ਵੀ ਜਿਹੜਾ ਹੈ ਕਿਸੇ ਕਿਸੇ ਲੇਖਕ ਦੇ ਹਿੱਸੇ ਆਉਂਦੀ ਹੈ ਇਹ ਗੱਲ।
0: ਜੀ ਜਾਂਦੇ ਜਾਂਦੇ ਆਪਾਂ ਜੇ ਹੁਣ ਅਜੋਕੇ ਸਮੇਂ ਵੱਲ ਜੇ ਝਾਤੀ ਪਾਰੀਏ ਤੇ ਲੰਮੇ ਪਹਿਲਾਂ ਤਾਂ ਕਹਿੰਦੇ ਕਿ ਸਦੀਆਂ ਬੀਤ ਜਾਂਦੀਆਂ, ਕਈ ਵਾਰੀ ਸਾਨੂੰ ਓਡੇ ਵੱਡੇ ਨਾਂ ਸਾਨੂੰ ਨਹੀਂ ਮਿਲਦੇ, ਬੜਾ ਔਖਾ ਵਾ ਕਿਸੇ ਵੀ ਸਾਹਿਤ ਦੇ ਲਈ ਇੰਨੇ ਵੱਡੇ ਨਾਂ ਜਿਹੜੇ ਆ ਉਹਦੇ ਵਿੱਚ ਹੋਣੇ ਤੇ ਉਹਨਾਂ ਦਾ ਸਮਾਜ ਨੂੰ ਇਸ ਤਰੀਕੇ ਦੇ ਨਾਲ ਵੇਖਣਾ, ਵਾਚਣਾ, ਲਿਖਣਾ, ਇੱਕ ਸੇਧ ਦੇਣਾ। ਸੋ ਉਸ ਤੋਂ ਬਾਅਦ ਆਪਾਂ ਵੇਖਿਆ ਕਿ ਇੱਕ ਲੰਮਾ ਖਲਾ ਇਹਦੇ ਇਨ ਬਿਟਵੀਨ, ਆਪਾਂ ਕੋਈ ਉਹਨਾਂ ਵੱਡਾ ਨਾਂ ਜਾਂ ਇੱਦਾਂ ਕਹਿ ਲਈਏ ਕਿ ਵੱਡੇ ਸੀ ਵੀ ਤੇ ਉਨੀ ਪ੍ਰਸਿੱਧੀ ਨਹੀਂ ਮਿਲੀ। ਉਸ ਤੋਂ ਬਾਅਦ ਫਿਰ ਹੁਣ ਸੁਰਜੀਤ ਪਾਤਰ ਸਾਹਿਬ ਤੋਂ ਬਾਅਦ ਵੀ ਜੇ ਆਪਾਂ ਵੇਖੀਏ ਤੇ ਉਹ ਵਾਲੀ ਚੀਜ਼ ਹਾਲੇ ਵੀ ਮਿਸਿੰਗ ਲੱਗਦੀ ਆ। ਕੀ ਇਹ ਅਜੋਕੇ ਸਮੇਂ ਦੀ ਤਰਾਸਦੀ ਆ ਜਾਂ ਫਿਰ ਆਪਾਂ ਵੇਖੀਏ ਇਤਿਹਾਸ ਦੇ ਵਿੱਚ ਤੇ ਸਮੇਂ ਦਰ ਸਮੇਂ ਇੱਦਾਂ ਹੀ ਇਹ ਵਿੱਚ ਖਲਾਅ ਪੈਦਾ ਹੁੰਦਾ, ਜਾਂ ਫਿਰ ਟੈਕਨੋਲੋਜੀ ਦੇ ਵੀ ਕਰਕੇ ਆਪਾਂ ਥੋੜਾ ਜਿਹਾ ਵੇਖ ਰਹੇ ਹਾਂ ਇਹ ਵਰਤਾਰਾ?
1: ਨਹੀਂ ਇੱਦਾਂ ਨਹੀਂ, ਟੈਕਨੋਲੋਜੀ ਤਾਂ ਖੈਰ ਕਈ ਵਾਰੀ ਸਪੋਰਟ ਵੀ ਕਰਦੀ ਹੈ ਤੁਹਾਨੂੰ, ਤੇ ਪਰ ਜਿਹੜੀ ਦੂਜੀ ਗੱਲ ਹੈ ਨਾ ਜੀ ਉਹ ਇਹ ਕਿ ਇਹ ਬੜੀ ਜਿੱਦਾਂ ਮੈਂ ਕਹਿ ਨਾ ਕਿ ਜਿੱਦਾਂ ਇੱਕ ਬੜਾ ਉਹ ਪਾਪੂਲਰ ਸ਼ੇਅਰ ਆ, ਅਕਸਰ ਹੀ ਲੋਕ ਸਟੇਜਾਂ ਤੇ ਸੁਣਾਉਂਦੇ ਆ, ਹਜ਼ਾਰੋਂ ਵਰਸ ਨਰਗਸ ਆਪਣੀ ਬੇਨੂਰੀ ਪੇ ਰੋਤੀ ਹੈ, ਤੇ ਬੜੀ ਮੁਸ਼ਕਿਲ ਸੇ ਪੈਦਾ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ, ਤੇ ਉਹ ਓਦਾਂ ਦੀ ਗੱਲ ਹੁੰਦੀ ਹੈ ਕਈ ਵਾਰੀ। ਤੇ ਕੰਟੈਂਪਰੇਰੀ ਸ਼ਿਵ ਕੁਮਾਰ ਦੇ ਵੀ ਸ਼ਾਇਰ ਸੀਗੇ, ਪ੍ਰੋਫੈਸਰ ਮੋਹਨ ਸਿੰਘ ਸੀ ਉਸ ਵੇਲੇ, ਤੇ ਅੰਮ੍ਰਿਤਾ ਪ੍ਰੀਤਮ ਸੀ ਇਹਦੇ ਵੱਡੇ ਨਾਂ ਸੀ ਇਹਨਾਂ ਦੇ, ਪਰ ਉਹਨਾਂ ਨੂੰ ਓਦਾਂ ਦੀ ਜਿਹੜੀ ਨਾ ਹੀ ਤਾਂ ਉਹਨਾਂ ਦੀ ਪੋਇਟਰੀ ਦੇ ਵਿੱਚ ਉਹ ਲੋਕਾਂ ਦੇ ਨਾਲ ਜੁੜਨ ਵਾਲੀ ਜਾਂ ਹੋਰ ਉਹ ਗੱਲ ਸੀ ਜਾਂ ਸੰਵੇਦਨਾ ਦੇ ਪੱਧਰ ਤੇ ਕਹਿ ਲਓ। ਤੇ ਇਸ ਤਰ੍ਹਾਂ ਜਿਹੜਾ ਹੈਗਾ ਪਾਤਰ ਸਾਹਿਬ ਦੇ ਜਿਹੜੇ ਕੰਟੈਂਪਰੇਰੀ ਵੀ ਜਿਹੜੇ ਹੈਗੇ ਵੱਡੇ ਸ਼ਾਇਰ ਹੋਏ ਨੇ, ਹਰ ਸਾਲ ਸਾਹਿਤ ਅਕਾਡਮੀ ਦਾ ਜਿਹੜਾ ਪਾਠ ਜਿਹੜਾ ਹੈ ਉਹ ਮਿਲਦਾ, ਤੇ ਪਰ ਇਹਨਾਂ ਦਾ ਵੀ ਇਸ ਤਰੀਕੇ ਦੇ ਨਾਲ ਹੀ ਰਿਹਾ ਕਿ ਜਿਹੜੀ ਆਮ ਜਿਹੜੀ ਆਵਾਮ ਦੀ ਜਿਹੜੀ ਸੰਵੇਦਨਾ ਉਹਨੂੰ ਫੜਨਾ, ਤੇ ਉਹਨੂੰ ਪੋਇਟਰੀ ਦੇ ਵਿੱਚ ਇਸ ਤਰੀਕੇ ਨਾਲ ਕਹਿਣਾ ਤੇ ਉਹਨਾਂ ਸ਼ਬਦਾਂ ਦੇ ਵਿੱਚ ਕਹਿਣਾ ਜਿਹੜੇ ਸ਼ਬਦਾਂ ਦੇ ਵਿੱਚ ਇਹ ਬੰਦੇ ਨੂੰ ਲੱਗੇ ਕਿ ਉਹ ਬਿਲਕੁਲ ਉਹਦੇ ਜਿਹੜੀ ਧੁਰ ਅੰਦਰ ਜਿਹੜੀ ਆ ਉਹ ਗੱਲ ਲੈ ਗਈ। ਪਾਤਰ ਸਾਹਿਬ ਦਾ ਇੱਕ ਕਵਿਤਾ ਉਹ ਬੜੀ ਪਾਪੂਲਰ ਹੋਈ ਸੀ ਆਨੰਦ ਕਿਸ਼ੋਰ, ਤੁਸੀਂ ਪੜ੍ਹੀ ਹੋਣੀ, ਤੇ ਉਹਦੇ ਚ ਤਾਂ ਉਹਨਾਂ ਨੇ ਮਤਲਬ ਕਿ ਇੱਕ ਪੋਲੀਟੀਕਲੀ ਤੁਸੀਂ ਕਿਵੇਂ ਕਿੱਥੇ ਸਟੈਂਡ ਕਰਦੇ ਹੋ ਜਾਂ ਕਿਵੇਂ ਖੜਦੇ ਹੋ। ਉਹ ਕਹਿੰਦੇ ਵੀ ਜੇ ਕੋਈ ਪ੍ਰਵਾਸੀ ਆ ਕੇ ਉਹਦੇ ਬੱਚੇ ਇੱਥੇ ਪੰਜਾਬੀ ਸਿੱਖਦੇ ਆ, ਇੰਨਾ ਸੋਹਣਾ ਊੜਾ ਊੜਾ ਉਹ ਲਿਖਦੇ ਆ, ਉਹ ਕਾਫੀ ਲੰਬੀ ਕਵਿਤਾ ਉਹਦੀ ਆਨੰਦ ਕਿਸ਼ੋਰ ਦੀ ਬੇਟੀ ਮਾਧੁਰੀ ਕਿਵੇਂ ਊੜਾ ਊੜਾ ਲਿਖਦੀ ਹੈ ਬਾੜੇਵਾਲ ਦੇ ਸਕੂਲ ਦੇ ਵਿੱਚ, ਤੇ ਉਹਦੇ ਜਿਹੜਾ ਹੈਗਾ ਮੁਕਾਬਲੇ ਅੱਛਰ ਸਿੰਘ ਦਾ ਜਿਹੜਾ ਪੋਤਾ ਹੈ ਉਹ ਕਾਨਵੈਂਟ ਸਕੂਲ ਚ ਪੜ੍ਹਨ ਜਾਂਦਾ, ਉਹ ਅੰਗਰੇਜ਼ੀ ਪੜ੍ਹਦਾ, ਤੇ ਉਹਨੂੰ ਇੱਕ ਪੋਲੀਟੀਕਲੀ ਸੋਸ਼ਲੀ ਜਿਹੜੀਆਂ ਇਹ ਮਸਲੇ ਨੇ ਜਿਹੜੇ ਤੁਹਾਡੇ ਲੈਂਗੁਏਜ ਦੇ ਜਿਹਦੇ ਤੇ ਅਕਸਰ ਮੂਵਮੈਂਟਾਂ ਵੀ ਚੱਲਦੀਆਂ ਰਹੀਆਂ ਸਾਰਾ, ਜਾਂ ਤੁਹਾਡੇ ਸੱਭਿਆਚਾਰ ਦੇ ਮਸਲੇ ਨੇ ਉਹਨਾਂ ਨੂੰ ਵੀ ਜਿਹੜਾ ਹੈ ਉਹਨਾਂ ਨੇ ਉਹ ਟੱਚ ਕੀਤਾ। ਉਹ ਵੀ ਹਰੇਕ ਦੇ ਹਿੱਸੇ ਜਿਹੜਾ ਹੈ ਨਹੀਂ ਆਉਂਦਾ, ਕਈ ਵਾਰੀ ਇਸ ਤਰੀਕੇ ਨਾਲ ਵੀ ਜਿਹੜਾ ਹੈ ਉਹ ਸੋਚਿਆ ਜਾ ਸਕਦਾ, ਸੋ ਇਹ ਵੀ ਇੱਕ ਕਾਰਨ।
0: ਜੀ ਬਹੁਤ ਸ਼ੁਕਰੀਆ ਤੁਹਾਡਾ, ਜਿੱਦਾਂ ਤੁਸੀਂ ਗੱਲ ਕੀਤੀ ਸੀ ਕਿ ਆਪਾਂ ਬਹੁਤ ਸਾਰੀਆਂ ਗੱਲਾਂ ਕਰ ਸਕਦੇ ਹਾਂ, ਬਹੁਤ ਲੰਮੀਆਂ ਗੱਲਾਂ, ਕਿਉਂਕਿ ਇਹ ਸ਼ਾਇਰ ਕਹਿੰਦੇ ਕਿ ਥੋੜ੍ਹੀ ਜਿਹੀ ਜ਼ਿੰਦਗੀ ਜਿਉਂਦਾ ਪਰ ਉਹ ਸੌਵਾਂ ਸਾਲਾਂ ਜਿੰਨੀ ਜ਼ਿੰਦਗੀ ਜਿਉਂ ਜਾਂਦਾ, ਉਹਦੇ ਉੱਤੇ ਆਪਾਂ ਹੋਰ ਬਹੁਤ ਸਾਰਾ ਕੁਛ ਆਪਾਂ ਵਾਚ ਸਕਦੇ ਹਾਂ, ਰਿੜਕ ਸਕਦੇ ਹਾਂ, ਕੱਢ ਸਕਦੇ ਹਾਂ, ਆਪਣੀ ਜ਼ਿੰਦਗੀ 'ਚ ਸ਼ਾਮਿਲ ਕਰ ਸਕਦੇ ਹਾਂ, ਆਪਣਾ ਰਸ ਲੈ ਸਕਦੇ ਹਾਂ, ਪਰ ਇਹ ਕਿ ਸਮਾਂ ਇਜਾਜ਼ਤ ਨਹੀਂ ਦਿੰਦਾ। ਫਿਰ ਦੁਬਾਰਾ ਕਿਤੇ ਇੱਥੋਂ ਹੀ ਆਪਾਂ ਗੱਲਾਂ ਬਾਤਾਂ ਫਿਰ ਸ਼ੁਰੂ ਕਰਾਂਗੇ। ਬਹੁਤ ਧੰਨਵਾਦ ਤੁਹਾਡਾ, ਬੜੀਆਂ ਵਡਮੁੱਲੀਆਂ ਗੱਲਾਂ ਅੱਜ ਜਾਣਨ ਕਰਨ ਨੂੰ ਸੁਣਨ ਨੂੰ ਮਿਲੀਆਂ।
1: ਹਾਂਜੀ ਸ਼ੁਕਰੀਆ
0: ਜੀ। ਦੋਸਤੋ ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਅੱਜ ਦੇ ਦਿਨ ਗੱਲਬਾਤ ਆਪਾਂ ਕਰ ਰਹੇ ਸਾਂ ਡਾਕਟਰ ਸੁਰਜੀਤ ਪਾਤਰ ਜੀ ਅਤੇ ਸ਼ਿਵ ਕੁਮਾਰ ਬਟਾਲਵੀ ਜੀ ਦੇ ਉੱਤੇ। ਸੋ ਇਹਨਾਂ ਦੋਹਾਂ ਦਾ ਹੀ ਮਈ ਮਹੀਨੇ ਦੇ ਵਿੱਚ ਦੇਹਾਂਤ ਹੋਇਆ ਸੀ, ਸੋ ਇਹ ਵੀ ਇੱਕ ਸਾਂਝ ਇਹਨਾਂ ਦੋਵਾਂ ਵੱਡੇ ਸ਼ਾਇਰਾਂ ਦੀ ਆਪਸ ਦੇ ਵਿੱਚ। ਇਹਨਾਂ ਨੇ ਮਈ ਮਹੀਨਾ ਚੁਣਿਆ ਇਸ ਜਗਤ ਤੋਂ ਜਾਣ ਦੇ ਲਈ, ਜਾਂ ਰੱਬ ਨੇ ਮਈ ਮਹੀਨੇ ਦੇ ਵਿੱਚ ਇਸ ਜਗਤ ਤੋਂ ਇਹਨਾਂ ਨੂੰ ਲੈ ਕੇ ਗਿਆ ਰੱਬ। ਸੋ ਇਹਨਾਂ ਦੀਆਂ ਲਿਖਤਾਂ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਡਾਕਟਰ ਸੁਰਜੀਤ ਪਾਤਰ ਜੀ ਦੀ ਕਲਮ ਤੋਂ ਲਿਖੀ ਇਹ ਗਜ਼ਲ ਆਓ ਕੁਲਵੰਤ ਸਿੰਘ ਹੋਰਾਂ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ।
2: ਰਦੀਫ ਦੇ ਪੱਖੋਂ ਬਹੁਤ ਬੰਧਨਾਂ ਵਾਲੀ ਸਿਨਫ ਹੈ, ਪਰ ਖਿਆਲ ਦੇ ਪੱਖੋਂ ਇਹ ਬਹੁਤ ਆਜ਼ਾਦ ਹੈ, ਬਹੁਤ ਮੁਕਤ ਹੈ। ਸ਼ਾਇਰ ਹਰੇਕ ਸ਼ੇਰ ਵਿੱਚ ਵੱਖਰਾ ਖਿਆਲ ਬਣ ਸਕਦਾ ਹੈ, ਜਿਸ 'ਚ ਸੂਲੀ ਦਾ ਇੰਤਜ਼ਾਮ ਨਹੀਂ। ਇਹ ਮੇਰੀ ਇਹੋ ਜਿਹੀ ਗਜ਼ਲ ਹੀ ਹੈ ਜਿਹਦੇ ਵਿੱਚ ਸਿਆਸਤ ਦਾ ਰੰਗ ਵੀ ਹੈ, ਮੁਹੱਬਤ ਦਾ ਰੰਗ ਵੀ, ਫਲਸਫੇ ਦਾ ਰੰਗ ਵੀ, ਜ਼ਿੰਦਗੀ ਦਾ ਰੰਗ ਵੀ, ਅਤੇ ਜ਼ਿੰਦਗੀ ਤੋਂ ਪਾਰ ਦਾ ਰੰਗ ਵੀ। ਮੇਰੀ ਮਿੱਟੀ 'ਚੋਂ ਫੁੱਲ ਖਿੜਦੇ ਨੇ, ਮੈਨੂੰ ਤਾਂ ਮਰ ਕੇ ਵੀ ਆਰਾਮ ਨਹੀਂ।

ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਜੀਤ ਵਿਆਹ ਵਾਸਤੇ ਜੁਲਰੀ ਦੇਖਣ ਧੁੰਨਾ ਜੁਲਰ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499 2535 45 ਤੇ

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0694-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਬਲਜੀਤ ਵਿਆਹ ਵਾਸਤੇ ਜੁਲਰੀ ਦੇਖਣ ਧੁੰਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499 2535 45 ਤੇ
2: ਹਾਂਜੀ

ਸੁਮਿਤ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332825 2 ਤੇ।

ਭੱਜੀ ਦਾ ਜੌਲ ਸਿਆਂ ਬਸ ਸਿੱਖਦਾ ਰਹੇ ਇਸ ਉਮਰੇ ਨੀ ਰੱਜੀ ਦਾ ਅੱਜ ਵੀ ਕਾਲਜ ਅੱਗੋਂ ਲੰਘੀਏ ਆਪੇ ਸਿਰਜਿਆ ਚੁੱਕ ਜਾਂਦਾ ਕਿੱਥੇ ਨਿਕਲੇ ਦਿਲ ਚੋਂ ਕਾਲਜ ਬੰਦਾ

0: Shore Skills.
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣ ਪਾਲਾ ਖੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆ।

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਹਾ ਕਵਨ, ਜਿਤ ਹੋਵਾ ਆਕਾਰ, ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਆ ਕਾਦੀਆ ਜੇ ਲਿਖਣ ਲੇਖ ਕੁਰਾਨ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾ ਨਾ ਕੋਈ, ਜਾਂ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੇ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾਂ, ਅਸਲੂ ਇੱਕ ਧਾਤ, ਲੇਖਾਂ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ ਆਪੇ ਜਾਣੈ ਆਪ, ਸਾਲਾ ਹੀ ਸਾਲਾ ਏਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣਿਆ, ਸਮੁੰਦ ਸਾ ਸੁਲਤਾਨ ਗਿਰਿਆ ਸੇਤੀ ਮਾਲ ਤਨ, ਕੀੜੀ ਤੁਲ ਨ ਹੋਣੀ ਜੇ ਤਿਸ ਮਨੋ ਨਾ ਵਿਸਰੈ, ਅੰਤ ਨ ਸਿਫਤੀ ਕਹਿਣ ਨਾ ਅੰਤ, ਅੰਤ ਨ ਕਰਨੈ ਦੇ ਨ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਏ, ਇਹ ਅੰਤ ਨਾ ਜਾਣੇ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਊਚਾ ਥਾਓ, ਊਚੇ ਉਪਰ ਊਚਾ ਨਾਓ, ਕੇਵੜ ਊਚਾ ਹੋਵੇ ਕੋਏ ਤਿਸ ਊਚੇ ਕੋ ਜਾਣੇ ਸੋਏ, ਜੇਵੜ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤੁਮਾਏ, ਕੇਤੇ ਮੰਗੇ ਜੋਤ ਅਪਾਰ, ਕੇਤਿਆ ਗੰਤ ਨਹੀਂ ਵਿਚਾਰ, ਕੇਤੇ ਖੱਪ ਟੁੱਟੇ ਵੇਕਾਰ, ਕੇਤੇ ਲੈ ਲੈ ਮੁੱਕਰ ਪਾਹੇ, ਕੇਤੇ ਮੂਰਖ ਖਾਈ ਖਾਏ, ਕੇਤਿਆ ਦੁੱਖ ਭੁੱਖ ਸਦਮਾਰ, ਇਹ ਬੇਦਾਤ ਤੇਰੀ ਦਾਤਾਰ, ਬੰਦ ਖਲਾਸੀ ਪਾਣੇ ਹੋਏ, ਹੋਰ ਆਖ ਨਾ ਸਕੇ ਕੋਏ, ਜੇ ਕੋ ਖਾਏ ਕ ਆਖਣ ਪਾਏ, ਉਹ ਜਾਣੈ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਿਨੀਆਂ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਮਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ ਨਾਨਕ ਰਹਿਣ ਦਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ ਸੰਜੋਗ ਵੰਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੇ ਚਲਾਵੈ ਜਿਵ ਹੋਵੇ ਫਰਮਾਨ, ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਏ ਵਡਾਨ, ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਆਸਨ ਲੋਏ ਲੋਏ ਭੰਡਾਰ ਜੋਗ ਚ ਪਾਇਆ ਸੋਏ ਕਾਵਾਰ, ਕਰ ਕਰ ਵੇਖੈ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਇੱਕ ਦੂਜੀ ਪਉ ਲੱਖ ਹੋਏ ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਏ ਤਰਾ ਪਤ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਫੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ,
करमी करमी होए विचार सच्चा आप सच्चा दरबार तिथै सोहन पंच परवान नदरी करम पवै निशान कच पकाई उथै पाए नानक गया जापे जाए धर्म खंड का एहो धर्म ज्ञान खंड का खो करम केते पवन पानी बैसंतर केते कान महेश केते ब्रह्मे कार्त कड़िया रूप रंग के वेश केतिया करम भूमि मेर केते केते तू उपदेश केते इंद चंद सूर केते केते मंडल देश केते सिद्ध बुद्ध नाथ केते केते देवी वेश केते देव दानव मुन केते केते रतन समुंद केतिया खाणी केतिया बाणी केते पात नरिंद केतिया सुरती सेव केते नानक अंतनांत ज्ञान खंड में ज्ञान प्रचंड तिथै नाद बनोद कोट आनंद शर्म खंड की बाणी रूप तिथै कारत कड़ी है बहुत अनूप कांकिया गल्ला कथिया ना जाए जे को कह पिछे पछताए तिथै कड़ी है सुरत मत मन बुद्ध तिथै कड़ी है सुरां सिदां की सुध।

0: ਆਰ ਬੜੇ ਬੜੇ ਆਰ ਅਵਚਾਰੇ ਸਾਰ ਕੀ ਧਾਰ ਬਛਈਆ ਤੋਰ ਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਨੋ ਦੇ ਫਿਨੰ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਕਰਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤ੍ਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸਵੰਬਰ ਸਾਜ ਭਰੇਂਗੇ ਬ੍ਰਹਮ ਹੇਸ਼ਰ ਵਿਸ਼ਨੁ ਸੱਚੀ ਪਤ ਅੰਤ ਬਸੇ ਜਮਫਾਸ ਭਰੇਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਭਗਤੇ ਨਰ ਫੇਰ ਨ ਦੇਹ ਤਰੇਂਗੇ ਕਾਂ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਿਹੋ ਭਗਤਾਨ ਲਗਾਇਓ ਨਹਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਿਓ ਪਰ ਲੋਕ ਗੁਆਇਓ ਵਾਸ ਕੀਓ ਬਖਿਆਨ ਸੁ ਬੈਠ ਕੈ ਐਸੇ ਐਸੇ ਸੁਭੈ ਸਵਤਾਇਓ ਸਾਚ ਕਉ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ ਕਹੂੰ ਲੈ ਪਾਇਨ ਪੂਤਰਿਓ ਸਿਰ ਕਹੂੰ ਲੈ ਲਿੰਗ ਲੇ ਢਲਕਾਇਓ ਕਹੂੰ ਲਿਖਿਓ ਹਰ ਅਵਾਚੀ ਦਿਸ਼ਾ ਮੈਂ ਕਹੂੰ ਪੁਛਾਂ ਕੋ ਸੀ ਸੁਨਵਾਇਓ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮਰਤਾਨ ਕੋ ਪੂਜਨ ਤਾਇਓ ਕੂੜ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੂੜ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ
1: ਕਵਿਓ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁੱਠ ਸਭੈ ਤੁਮ ਕਾਵੋ ਆਪ ਹਾਥ ਦੈ ਮੋਏ ਬਚਾਵੋ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਇੱਛਾ ਨਿੰਜ ਕਰਦੈ ਕਰੀਐ ਸਭ ਬੈਰਨ ਕੋ ਆਸ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਔਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਓ ਜੋ ਵਰ ਚਾਹੋ ਸੋ ਤੁਮ ਤੇ ਪਾਓ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੇ ਉਬਰੀਐ ਮਰਨ ਕਾਲ ਕਾ ਤ੍ਰਾਸ ਨ ਵਰੀਐ ਪੂਜੋ ਸਦਾ ਹਮਾਰੇ ਪੱਛਾ ਸਿਰਿਆ ਸਤੁਜੋ ਕਰਿਓ ਰੱਛਾ ਰਾਖ ਲਿਓ

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ

0: ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ।

ਤਹੀ ਗੁਣੀ ਸੰਸਾਰ ਪਰਮ ਸੁੱਤਾ ਸੁਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਧ ਦਿਨ ਹਰ

ਜੰਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤਰਸਨਾ ਮਾਇਆ ਅਮਰ ਵਰਤਾਇਆ ਏ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਪਉ ਦੂਜਾ ਲਾਇਆ ਕਹਿ ਨਾਨਕ।

ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ

ਤਰ ਸਾਚੈ ਜਿਥੈ ਸਦਾ ਸੱਚ ਤਿਹਾਵੇ। ਸੱਚੋ ਤਿਹਾਵੇ ਜਾਂ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ। ਕਹਿ ਨਾਨਕ।

ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਅੰਦਰ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਿਵਾਜੀ ਹੋਈ ਸਾਧ ਸੰਗਤ ਜੀਓ, ਸੋਢੀ ਸੁਲਤਾਨ ਚੌਥੇ ਪਾਤਸ਼ਾਹ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ ਪੂਰਨ ਤਾਲ ਖਟਾਇਆ ਅੰਮ੍ਰਿਤ ਸਾਰ ਵਿੱਚ ਜੋਤ ਜਗਾਵੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਆਏ ਹੋਏ ਸਤਿਗੁਰੂ ਜੀ ਦੇ ਪਾਵਨ ਸ੍ਰੀ ਮੁਖ ਵਾਕ ਜੋ ਸਾਰਾ ਸਿੱਖ ਜਗਤ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰਦਾ ਹੈ, ਔਰ ਹਰ ਇੱਕ ਦੀ ਭਾਵਨਾ ਹੈ ਕਿ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਗੁਰੂ ਸਾਹਿਬ ਜੀ ਨੇ ਉਪਦੇਸ਼ ਬਖਸ਼ਿਆ ਹੈ ਇਹ ਸਭ ਲੁਕਾਈ ਵਾਸਤੇ ਸਭ ਸੰਸਾਰ ਵਾਸਤੇ ਸਾਂਝਾ ਉਪਦੇਸ਼ ਹੈ, ਕਿਉਂਕਿ ਗੁਰੂ ਕਾ ਘਰ ਇਹ ਸਾਰੀ ਸ੍ਰਿਸ਼ਟੀ ਵਾਸਤੇ ਸਾਂਝਾ ਹੈ। ਤੂੰ ਸਾਂਝਾ ਸਾਹਿਬ ਬਾਪ ਹਮਾਰਾ ਨੌ ਨਿਧ ਤੇਰਾ ਅਖੁੱਟ ਭੰਡਾਰਾ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਵਿੱਤਰ ਦਰਬਾਰ ਜਿਸ ਦੇ ਬਾਬਤ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਰਸਨਾ ਤੋਂ ਬਚਨ ਫਰਮਾਏ, ਡਿੱਠੇ ਸਭੇ ਥਾਵ ਨਹੀਂ ਤੁਧ ਜੇਹਿਆ, ਬਦੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਹਰਿ ਹਾਂ ਨਾਨਕ ਕਸਮਲ ਜਾਹੇ ਨਾਇ ਰਾਮਦਾਸ ਸਰ। ਜਿਸ ਵਰਗਾ ਕੋਈ ਹੋਰ ਸਥਾਨ ਨਹੀਂ ਹੈ, ਤਾਂ ਹੀ ਬਾਣੀ ਚ ਗੁਰੂ ਸਾਹਿਬ ਜੀ ਨੇ ਆਖਿਆ ਵੀ ਨਹੀਂ ਤੁਧ ਜੇਹਿਆ, ਤੇਰੇ ਵਰਗਾ ਕੋਈ ਹੋਰ ਸਥਾਨ ਨਹੀਂ ਹੈ, ਸਾਰੇ ਥਾਂ ਵੇਖੇ ਹਨ। ਤੇ ਸਾਧ ਸੰਗਤ ਜੀ, ਐਸਾ ਗੁਰੂ ਕਾ ਪਵਿੱਤਰ ਅਸਥਾਨ, ਗੁਰੂ ਕਾ ਦਰਬਾਰ, ਸੋ ਜਿਸ ਅਸਥਾਨ ਦੇ ਦਰਸ਼ਨ ਤੇ ਇਸ਼ਨਾਨ ਗੁਰੂ ਕਾ ਸਿੱਖ ਰੋਜ਼ ਮੰਗਦਾ ਹੈ। ਜਦੋਂ ਸਿੱਖ ਅਰਦਾਸ ਕਰਦਾ ਹੈ, ਗੁਰੂ ਘਰੇ ਅਰਦਾਸ ਹੋਵੇ ਜਾਂ ਨਿੱਜੀ ਨਿਤਨੇਮ ਕਰਕੇ ਅਰਦਾਸ ਕਰੇ ਤੇ ਬੇਨਤੀ ਕਰਦਾ ਸਤਿਗੁਰੂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੇ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਵੇਰੇ ਸ਼ਾਮ ਇਸ ਪਵਿੱਤਰ ਅਸਥਾਨ ਦੇ ਇਸ਼ਨਾਨ ਔਰ ਦਰਸ਼ਨਾਂ ਦੀ ਮੰਗ ਗੁਰੂ ਕਾ ਸਿੱਖ ਕਰਦਾ ਹੈ, ਉਹ ਦੇਸ਼ ਵਿੱਚ ਵਸਦਾ ਹੋਵੇ, ਵਿਦੇਸ਼ ਵਿੱਚ ਵਸਦਾ ਹੋਵੇ, ਸੰਸਾਰ ਦੇ ਕਿਸੇ ਕੋਨੇ ਤੇ ਵਸਦਾ ਹੋਵੇ। ਤੇ ਸਾਧ ਸੰਗਤ ਜੀ, ਐਸੇ ਪਵਿੱਤਰ ਦਰਬਾਰ ਸਾਹਿਬ ਦੀ ਤੇ ਗੁਰੂ ਕੇ ਸਰੋਵਰ ਸਾਹਿਬ ਦੀ ਮਹਿਮਾ ਸਤਿਗੁਰਾਂ ਨੇ ਅੰਮ੍ਰਿਤ ਬਾਣੀ ਦੇ ਵਿੱਚ ਜੋ ਆਪ ਫਰਮਾਈ, ਆਖਿਆ ਰਾਮਦਾਸ ਸਰੋਵਰ ਨਹਾਤੇ ਸਭ ਲਾਥੇ ਪਾਪ ਕਮਾਤੇ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਦੋਵਾਂ ਥਾਵਾਂ ਤੇ ਬਚਨ ਆਉਂਦੇ ਹਨ। ਸੰਤਹੁ ਰਾਮਦਾਸ ਸਰੋਵਰ ਨੀਕਾ, ਜੋ ਨਹਾਵੈ ਸੋ ਕੁਲ ਤਰਾਵੈ, ਉਧਾਰ ਹੋਆ ਹੈ ਜੀ ਅਕਾ। ਤੋ ਐਸਾ ਪਵਿੱਤਰ ਗੁਰੂ ਕਾ ਦਰਬਾਰ ਜਿੱਥੋਂ ਸਾਧ ਸੰਗਤ ਜੀ ਸਤਿਗੁਰੂ ਜੀ ਨੇ ਪਾਵਨ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਤੇ ਅੱਜ ਦਾ ਪਾਵਨ ਪਵਿੱਤਰ ਸ੍ਰੀ ਮੁਖਵਾਕ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਫਰਮਾਇਆ ਹੈ, ਜਿੱਥੇ ਆਪਾਂ ਸ੍ਰੀ ਮੁਖਵਾਕ ਦੀ ਵਿਚਾਰ ਸਰਵਣ ਕਰਨੀ ਹੈ, ਉਥੇ ਨਾਲ ਨਾਲ ਲੜੀਵਾਰ ਸ਼ਬਦ ਜੋ ਸਾਧ ਸੰਗਤ ਜੀ ਅੱਜ 21 ਪਦਿਆਂ ਦਾ ਸ਼ਬਦ ਹੈ, ਮਾਰੂ ਸੋਲਹੇ ਸਰਲੇਖ ਹੇਠ ਜੋ ਮਹਾਰਾਜ ਸਾਹਿਬ ਜੀ ਨੇ ਬਾਣੀ ਉਚਾਰਨ ਕੀਤੀ ਹੈ। ਸੋ ਪਹਿਲਾਂ ਸ੍ਰੀ ਮੁਖਵਾਕ ਦੇ ਦਰਸ਼ਨ ਕਰੀਏ, ਫਿਰ ਲੜੀਵਾਰ ਅੰਮ੍ਰਿਤ ਬਾਣੀ ਦੀ ਵਿਚਾਰ ਸਰਵਣ ਕਰਾਂਗੇ। ਸਰਬੱਤ ਮਾਈ ਭਾਈ ਮਨ ਬਿਰਤੀਆਂ ਦੀ ਇਕਾਗਰਤਾ, ਰਸਨਾ ਦੀ ਪਵਿੱਤਰਤਾ ਵਾਸਤੇ ਉਚਾਰ

ਰਾਗ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੀ ਰਸਨਾ ਤੋਂ ਉਚਾਰਨ ਕਰਦੇ ਹਨ, ਜਿਨ੍ਹਾਂ ਸਤਿਗੁਰਾਂ ਨੇ ਅੱਜ ਦਾ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤਾ। ਕੁਝ ਬੇਨਤੀ ਸਤਿਗੁਰਾਂ ਦੇ ਸੰਬੰਧ ਵਿੱਚ, ਗਰੀਬ ਨਵਾਜ ਸਾਹਿਬ ਜੀ ਦਾ ਅਵਤਾਰ ਹੋਇਆ ਹੈ ਪੰਚਮ ਪਾਤਸ਼ਾਹ ਦਾ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ, ਬਿਕਰਮੀ ਸੰਮਤ 1620 ਵੈਸਾਖ ਵਧੀ 7 ਨੂੰ ਸ੍ਰੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ, ਧੰਨ ਧੰਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਤੇ ਧੰਨ ਧੰਨ ਮਾਤਾ ਬੀਬੀ ਭਾਨੀ ਜੀ ਦੇ ਗ੍ਰਹਿ ਵਿਖੇ ਚੁਬਾਰਾ ਸਾਹਿਬ ਵਾਲੇ ਅਸਥਾਨ ਤੇ ਪੰਚਮ ਪਾਤਸ਼ਾਹ ਮਹਾਰਾਜ ਦਾ ਅਵਤਾਰ ਹੋਇਆ ਗੋਇੰਦਵਾਲ ਸਾਹਿਬ ਦੀ ਧਰਤੀ ਤੇ। 1615 ਦੇ ਵਿਚ ਬਾਬੇ ਪ੍ਰਿਥੀ ਚੰਦ ਦਾ ਜਨਮ ਹੋਇਆ। 1618 ਬਿਕਰਮੀ ਨੂੰ ਬਾਬਾ ਮਹਾਦੇਵ ਜੀ ਦਾ ਆਗਮਨ ਹੋਇਆ ਤੇ 1620 ਬਿਕਰਮੀ ਵੈਸਾਖ ਵਧੀ 7 ਨੂੰ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ। ਬਚਪਨ ਦੇ 11 ਸਾਲ ਆਪਣੇ ਨਾਨਾ ਸਤਿਗੁਰੂ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ, ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਚਰਨ ਸ਼ਰਨ ਵਿਚ ਬਤੀਤ ਹੋਏ ਤੇ ਉਹਨਾਂ ਦਿਨਾਂ ਦੇ ਵਿਚ ਚੁਬਾਰਾ ਸਾਹਿਬ ਵਾਲੇ ਅਸਥਾਨ ਤੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹੀ ਆਪ ਜੀ ਨੂੰ ਵਰਦਾਨ ਪ੍ਰਾਪਤ ਹੋਇਆ ਸੀ। ਜਦੋਂ ਰਿੜਦਿਆਂ ਨਾਨਾ ਸਤਿਗੁਰੂ ਜੀ ਨੇ ਪਲੰਘੇ ਨੂੰ ਫੜ ਕਰਕੇ ਤੇ ਕਿਲਕਾਰੀਆਂ ਮਾਰੀਆਂ ਤੇ ਆਪਣੇ ਸਰੀਰ ਨੂੰ ਹਿਲਾਇਆ ਤੇ ਨਾਲ ਪਲੰਘਾ ਵੀ ਹਿਲਾ ਦਿੱਤਾ। ਮਹਾਰਾਜ ਨੇ ਨੇਤਰ ਮੁੰਦੇ ਹੋਏ ਸੀ, ਸਮਾਧੀ ਵਿਚ ਲੀਨ ਸਨ ਪਲੰਘੇ ਤੇ, ਤੇ ਗਰੀਬ ਨਵਾਜ ਨੇ ਕਿਹਾ ਕਿਹੜਾ ਵੱਡਾ ਪੁਰਖ ਹੈ ਭਾਰੀ ਜਿਹਨੇ ਮੰਜੀ ਹਿਲਾਈ ਸਾਡੀ ਸਾਰੀ, ਪਾਸ ਹੀ ਝਾੜੂ ਦੀ ਸੇਵਾ ਕਰ ਰਹੇ ਸਨ ਧੰਨ ਧੰਨ ਬੀਬੀ ਭਾਨੀ ਜੀ, ਤੀਜੇ ਪਾਤਸ਼ਾਹ ਦੇ ਸਪੁੱਤਰੀ, ਚੌਥੇ ਪਾਤਸ਼ਾਹ ਦੇ ਪਤਨੀ ਤੇ ਪੰਚਮ ਪਾਤਸ਼ਾਹ ਦੇ ਮਾਤਾ ਜੀ। ਉਹਨਾਂ ਨੇ ਆਖਿਆ ਸਤਿਗੁਰੂ ਪਿਤਾ ਜੀ ਆਪ ਜੀ ਦਾ ਦੋਹਤਾ ਹੈ, ਹੋਰ ਕੋਈ ਨਹੀਂ। ਤੇ ਜਿਸ ਵੇਲੇ ਫਿਰ ਮਹਾਰਾਜ ਸਾਹਿਬ ਜੀ ਨੇ ਦੋਵਾਂ ਬਾਹਾਂ ਤੋਂ ਫੜ ਕਰਕੇ ਪਿਆਰ ਦਿੱਤਾ, ਗੋਦੀ ਚ ਬਿਠਾਇਆ, ਸਿਰ ਤੇ ਹੱਥ ਫੇਰਿਆ ਤੇ ਵਰਦਾਨ ਦਿੱਤਾ, ਦੋਹਤਾ ਬਾਣੀ ਕਾ ਬੋਹੇਥਾ, ਵੱਡੇ ਭਾਰੀ ਗੁਰੂ ਹੋਣਗੇ। ਇਹ ਆਪ ਜੀ ਨੂੰ ਬਚਪਨ ਵਿਚ ਵਰਦਾਨ ਪ੍ਰਾਪਤ ਹੋਇਆ ਤੇ ਕਿਹਾ ਸੀ ਕਿ ਸਾਡਾ ਦੋਹਤਾ ਬਾਣੀ ਦਾ ਜਹਾਜ਼ ਰਚੇਗਾ। ਸਮੇਂ ਦੇ ਨਾਲ ਸਾਧ ਸੰਗਤ ਜੀ 1638 ਬਿਕਰਮੀ ਭਾਦੋਂ ਸੁਦੀ ਏਕਮ ਵਾਲੇ ਦਿਨ, ਭਾਦਰੋਂ ਦੀ ਮੱਸਿਆ ਤੋਂ ਅਗਲੇ ਦਿਨ 18 ਸਾਲ ਦੀ ਸਰੀਰ ਕਾਰਬਲਾ ਦੇ ਵਿਚ ਇਸ ਧਰਤੀ ਤੇ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ, ਉਦੋਂ ਨਾਂ ਸੀ ਗੁਰੂ ਕਾ ਚੱਕ, ਦੂਜਾ ਨਾਮ ਹੋਇਆ ਸ੍ਰੀ ਰਾਮਦਾਸਪੁਰ ਸਾਹਿਬ, ਤੀਸਰਾ ਨਾਮ ਹੈ ਸ੍ਰੀ ਅੰਮ੍ਰਿਤਸਰ ਸਾਹਿਬ। ਪਿਤਾ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਲਾਹੌਰ ਤੋਂ ਬੁਲਾ ਕੇ ਆਪ ਜੀ ਨੂੰ ਗੁਰਤਾ ਗੱਦੀ ਦਾ ਤਖ਼ਤ ਬਖਸ਼ਿਆ। 18 ਸਾਲ ਦੀ ਸਰੀਰ ਕਾਰਬਲਾ ਵਿਚ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੁਰਿਆਈ ਦੇ ਤਖ਼ਤ ਤੇ ਸੋਭਨੀਕ ਹੋਏ ਤੇ ਫਿਰ ਮਹਾਰਾਜ ਸਾਹਿਬ ਜੀ ਨੇ 24 ਸਾਲ ਤੇ 9 ਮਹੀਨੇ ਸਾਧ ਸੰਗਤ ਜੀ ਗੁਰਿਆਈ ਕੀਤੀ ਹੈ। 43 ਸਾਲ 1 ਮਹੀਨਾ ਤੇ 15 ਦਿਨ ਸਾਰੀ ਸਰੀਰ ਕਾਰਬਲਾ ਹੋਈ ਹੈ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ। ਇਹ ਹੈ ਇਤਿਹਾਸਕ ਪੱਖ, ਇਹ ਹੈ ਸਰੀਰਕ ਪੱਖ ਤੇ ਜੋਤ ਸਰੂਪ ਕਰਕੇ ਤੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ ਸਭ ਮਹਿ ਰਹਿਆ ਸਮਾਏ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਪਿਤਾ ਸਤਿਗੁਰੂ ਜੀ ਦੀ ਆਰੰਭ ਕੀਤੀ ਹੋਈ ਸੇਵਾ ਨੂੰ ਅੱਗੇ ਸਤਿਗੁਰੂ ਜੀ ਨੇ ਵਧਾਇਆ ਔਰ ਸ੍ਰੀ ਸੰਤੋਖਸਰ ਸਾਹਿਬ ਤੇ ਸ੍ਰੀ ਅੰਮ੍ਰਿਤਸਰ ਸਰੋਵਰ ਸਾਹਿਬ ਨੂੰ 1643 ਬਿਕਰਮੀ ਸੰਮਤ ਨੂੰ ਪੌੜੀਆਂ ਤੇ ਪ੍ਰਕਰਮਾ ਪੱਕੀਆਂ ਕਰਵਾਈਆਂ। 1645 ਬਿਕਰਮੀ ਸੰਮਤ ਮਾਘ ਦੀ ਸੰਗਰਾਂਦ ਮਾਘੀ ਦੇ ਦਿਹਾੜੇ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਨੀਰ ਖਾਈ ਤੇ ਦਰਬਾਰ ਸਾਹਿਬ ਦੀ ਰਚਨਾ ਆਪ ਜੀ ਨੇ ਕਰਵਾਈ। ਐਸਾ ਪਵਿੱਤਰ ਦਰਬਾਰ ਤੋਂ ਸਾਧ ਸੰਗਤ ਜੀ ਤੇ ਐਸਾ ਪਵਿੱਤਰ ਗੁਰੂ ਕਾ ਸਰੋਵਰ, ਜਿਸ ਸਰੋਵਰ ਸਾਹਿਬ ਦੀ ਲੰਬਾਈ 500 ਫੁੱਟ ਹੈ, ਡੂੰਘਾਈ 490 ਫੁੱਟ ਹੈ, ਵਾਹਿਗੁਰੂ ਚੌੜਾਈ 490 ਫੁੱਟ ਹੈ ਤੇ ਡੂੰਘਾਈ 17 ਫੁੱਟ ਹੈ ਔਰ ਸਾਧ ਸੰਗਤ ਜੀ ਦਰਸ਼ਨੀ ਡਿਉੜੇ ਤੋਂ ਲੈ ਕਰਕੇ ਦਰਬਾਰ ਸਾਹਿਬ ਤੱਕ ਜੋ ਪਾਵਨ ਪੁੱਲ ਜਾਂਦਾ ਹੈ ਇਹ 21 ਫੁੱਟ ਚੌੜਾ ਤੇ 240 ਫੁੱਟ ਲੰਮਾ ਹੈ ਔਰ 66x66 ਦਾ ਥੜਾ ਹੈ ਸਰੋਵਰ ਸਾਹਿਬ ਦੇ ਵਿਚ ਦਰਬਾਰ ਸਾਹਿਬ ਦਾ ਤੇ ਸਰੋਵਰ ਸਾਹਿਬ ਦੇ ਐਨ ਮੱਧ ਭਾਗ ਦੇ ਵਿਚ ਹਰ ਜਪੇ ਹਰ ਮੰਦਿਰ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ। ਸ੍ਰੀ ਦਰਬਾਰ ਸਾਹਿਬ ਦੀ ਰਚਨਾ ਕਰਵਾਈ, ਦਰਬਾਰ ਸਾਹਿਬ ਦੀਆਂ ਪ੍ਰਕਰਮਾ ਉਦਾਲੇ ਦੀਆਂ 13-13 ਫੁੱਟ ਚੌੜੀਆਂ ਹਨ ਤੋ ਐਸੇ ਗਰੀਬ ਨਵਾਜ ਤੇ ਇਸੇ ਤਰ੍ਹਾਂ ਪੁੱਲ ਦੇ ਥੱਲੇ 38 ਸਵਰਗ ਦੁਆਰੀਆਂ ਹਨ ਜੋ ਅੰਮ੍ਰਿਤ ਜਲ ਦੇ ਨਿਕਾਸ ਵਾਸਤੇ
ਇਹ ਸਤਿਗੁਰੂ ਜੀ ਨੇ 1645 ਬਿਕਰਮੀ ਸੰਮਤ ਨੂੰ ਦਰਬਾਰ ਸਾਹਿਬ ਦੀ ਨੀਂਹ ਰਖਾ ਕੇ ਤੇ ਫਿਰ ਦਰਬਾਰ ਸਾਹਿਬ ਦੀ ਰਚਨਾ ਕਰਵਾਈ। 1647 ਬਿਕਰਮੀ ਨੂੰ ਗੁਰੂ ਘਰ ਦੇ ਸਾਰੇ ਸਰੋਵਰ ਸਾਹਿਬਾਂ ਵਿੱਚੋਂ ਆਕਾਰ ਵਿੱਚ ਜੋ ਵੱਡਾ ਸਰੋਵਰ ਹੈ ਸ੍ਰੀ ਤਰਨ ਤਾਰਨ ਸਾਹਿਬ ਸਰੋਵਰ ਸਾਹਿਬ ਦੀ ਰਚਨਾ ਕਰਵਾਈ। 1650 ਬਿਕਰਮੀ ਸੰਮਤ ਨੂੰ ਦੁਆਬੇ ਦੀ ਧਰਤੀ ਤੇ ਭਾਗ ਲਾਉਂਦਿਆਂ ਸ੍ਰੀ ਕਰਤਾਰਪੁਰ ਸਾਹਿਬ ਨਗਰੀ ਦੀ ਮੋਹੜੀ ਕੱਢ ਕੇ ਨਗਰੀ ਵਸਾਈ। 1652 ਦੇ ਵਿੱਚ ਜਦੋਂ ਵੱਡੇ ਭਰਾਤਾ ਬਾਬਾ ਪ੍ਰਿਥੀ ਚੰਦ ਜੀ ਝਗੜਾ ਕਰਦੇ ਸੀ, ਈਰਖਾ ਕਰਦੇ ਸੀ, ਮਹਾਰੇ ਕਹਿੰਦੇ ਅਸੀਂ ਕੋਈ ਝਗੜਾ ਨਹੀਂ ਕਰਨਾ, ਅਸੀਂ ਅੰਮ੍ਰਿਤਸਰ ਸਾਹਿਬ ਛੱਡ ਕੇ ਹੀ ਪਰਾਂ ਚਲੇ ਜਾਂਦੇ ਹਾਂ। ਵਡਾਲੀ ਨਗਰ ਦੇ ਵਿੱਚ ਚਰਨ ਪਾਏ ਤੇ ਗੁਰੂ ਕੀ ਵਡਾਲੀ ਬਣ ਗਈ ਤੇ 1652 ਦੇ ਵਿੱਚ ਉੱਥੇ ਫਿਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਬਚਨਾਂ ਦੇ ਨਾਲ ਮੀਰੀ ਪੀਰੀ ਦੇ ਮਾਲਕ ਦੇਗ ਤੇਗ ਦੇ ਧਣੀ ਬੰਦੀ ਛੋੜਦਾਤਾ ਮਹਾਂਬਲੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਅਵਤਾਰ ਹੋਏ ਆ। ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ ਆ ਕੇ ਭਾਗ ਲਾਏ ਤੇ 1659 ਬਿਕਰਮੀ ਸੰਮਤ ਦੇ ਅੰਤਲੇ ਦਿਨਾਂ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦਾ ਤੀਸਰਾ ਸਰੋਵਰ ਰਚਿਆ ਸ੍ਰੀ ਰਾਮਸਰ ਸਾਹਿਬ। ਉਹਦੇ ਕੰਢੇ ਤੇ ਬੈਠ ਕੇ ਸ੍ਰੀ ਗੋਇੰਦਵਾਲ ਸਾਹਿਬ ਤੋਂ ਪਾਲਕੀ ਸਾਹਿਬ ਚ ਪੋਥੀਆਂ ਸਾਹਿਬ ਲਿਆ ਕਰਕੇ ਤੇ ਸ੍ਰੀ ਰਾਮਸਰ ਸਰੋਵਰ ਦੇ ਕੰਢੇ ਤੇ ਬੈਠ ਕੇ ਭਾਈ ਗੁਰਦਾਸ ਸਾਹਿਬ ਜੀ ਨੂੰ ਲਿਖਾਰੀ ਲਾ ਕੇ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਸਾਰੀ ਬਾਣੀ ਸਤਿਗੁਰੂ ਜੀ ਨੇ ਲਿਖਵਾਈ ਤੇ 1661 ਬਿਕਰਮੀ ਸੰਮਤ ਭਾਦਰੋਂ ਸੁਦੀ ਏਕਮ ਭਾਦਰੋਂ ਦੀ ਮੱਸਿਆ ਤੋਂ ਅਗਲਾ ਦਿਨ ਜਿਸ ਦਿਨ ਸਤਿਗੁਰੂ ਪੰਚ ਪਾਤਸ਼ਾਹ ਨੂੰ ਗੁਰਿਆਈ ਪ੍ਰਾਪਤ ਹੋਈ ਸੀ ਆਪਣੇ ਗੁਰਤਾ ਗੱਦੀ ਦਿਵਸ ਵਾਲੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪਹਿਲਾ ਪ੍ਰਕਾਸ਼ ਕਰਵਾਇਆ। ਬਿਕਰਮੀ ਸੰਮਤ 1661 ਹੈ ਤੇ ਈਸਵੀ ਸੰਨ 1604 ਹੈ ਤੇ ਇਹਦੇ ਤੋਂ ਸਾਧ ਸੰਗਤ ਜੀ ਇਸੇ

ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਿ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕੀਤੀ ਹੈ ਆਪਣੇ ਦਾਸ ਦੇ ਜਿਹੜੇ ਅਨੇਕਾਂ ਵਿੰਗ ਸੀ ਨਾ ਉਹ ਮਹਾਰਾਜ ਸਾਹਿਬ ਜੀ ਨੇ ਦੂਰ ਕਰ ਦਿੱਤੇ ਹਨ। ਸਾਧ ਸੰਗਤ ਜੀ ਇੱਥੇ ਮਨ ਦੇ ਵਿੰਗਾਂ ਦੀ ਗੱਲ ਹੈ ਕਿ ਮਨ ਦੇ ਜਿਹੜੇ ਵਿੰਗ ਮਨ ਦੇ ਵਾਲ ਮਨ ਦੇ ਛਾਲ ਉਹ ਸਾਰੇ ਸਤਿਗੁਰੂ ਜੀ ਨੇ ਅਨੇਕ ਵਿੰਗ ਅਨੇਕਾਂ ਜਿਹੜੇ ਵਿੰਗ ਪਏ ਹੋਏ ਸੀ ਨਾ ਮਨ ਦੇ ਵਿੱਚ ਹਿਰਦੇ ਦੇ ਵਿੱਚ ਦਾਸ ਕੇ ਪਰ ਹਰਿਆ ਆਪਣੇ ਦਾਸ ਦੇ ਪਰ ਵਿਸ਼ੇਸ਼ ਕਰਕੇ ਨਾਸ ਕਰ ਦਿੱਤੇ ਦੂਰ ਕਰ ਦਿੱਤੇ। ਸੋ ਜਿੱਥੇ ਤਨ ਦੇ ਮਹਾਰਾਜ ਸਾਹਿਬ ਜੀ ਵਲ ਵਿੰਗ ਵੀ ਦੂਰ ਕਰ ਦਿੰਦੇ ਹਨ ਸੋ ਤਨ ਕਰਕੇ ਵੀ ਜੇ ਕੋਈ ਰੋਗ ਹੈ ਦੁੱਖ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਦਿੰਦੇ ਆ ਸਰੀਰ ਦੇ ਕਸ਼ਟ ਵੀ ਦੂਰ ਕਰ ਦਿੰਦੇ। ਇੱਥੇ ਮਨ ਦੇ ਵਿੰਗਾਂ ਦੀ ਵਿਚਾਰ ਹੈ ਜਿਹੜੇ ਮਨ ਦੇ ਵਿੱਚ ਕਿਉਂਕਿ ਮਨ ਦੇ ਵਲ ਵਿੰਗ ਛੇਤੀ ਨਿਕਲਦੇ ਨਹੀਂ ਨਾ ਆਪਣੇ ਆਪ ਇਹ ਵਾਹਿਗੁਰੂ ਪਰਮੇਸ਼ਰ ਕਿਰਪਾ ਕਰਕੇ ਤੇ ਮਨ ਦੇ ਵਲ ਵਿੰਗ ਦੂਰ ਕਰ ਦਿੰਦੇ ਆ। ਜਿੰਨਾ ਚਿਰ ਮਨ ਦੇ ਵਿੱਚ ਕੋਈ ਵਿੰਗ ਹੈ ਕੋਈ ਟਿੱਬੇ ਟੋਏ ਹਨ ਉਹਨਾਂ ਚਿਰ ਸਾਧ ਸੰਗਤ ਜੀ ਵਾਹਿਗੁਰੂ ਪਰਮੇਸ਼ਰ ਦੀ ਖੁਸ਼ੀ ਪ੍ਰਾਪਤ ਨਹੀਂ ਹੁੰਦੀ ਹੈ। ਬਾਬਾ ਫਰੀਦ ਸਾਹਿਬ ਜੀ ਨੇ ਆਖਿਆ ਨਾ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ ਕਹਿੰਦੇ ਮਨ ਨੂੰ ਮੈਦਾਨ ਵਰਗਾ ਪੱਧਰਾ ਕਰ ਦੇ ਭਾਈ ਮਨ ਦੇ ਵਿੱਚ ਜਿਹੜੇ ਵਿੰਗ ਪਏ ਹੋਏ ਆ ਨਾ ਟੋਏ ਟਿੱਬੇ ਪਏ ਹੋਏ ਆ ਉੱਚਾ ਨੀਵਾਂਪਣ ਬਣਿਆ ਹੋਇਆ ਈਰਖਾ ਵੈਰ ਵਿਰੋਧ ਇਹ ਸਾਰੇ ਵਿੰਗ ਜਿਹੜੇ ਆ ਇਹਨਾਂ ਨੂੰ ਦੂਰ ਕਰ ਦੇਣਾ ਕਰ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ ਅੱਗੇ ਮੂਲ ਨਾ ਆਵਸੀ ਦੋਜਕ ਸੰਧੀ ਪਾਹੇ ਫਿਰ ਅੱਗੇ ਦੋਜਕਾਂ ਦੀ ਅੱਗ ਨਹੀਂ ਸਾੜੇਗੀ। ਇਸ ਕਰਕੇ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ ਕਿ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਦਾਸਾਂ ਦੇ ਅਨੇਕਾਂ ਜਿਹੜੇ ਵਲ ਵਿੰਗ ਸੀ ਉਹ ਦੂਰ ਕਰ ਦਿੱਤੇ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਪਾਸ ਤਲਵੰਡੀ ਚੌਧਰੀਆਂ ਦਾ ਇੱਕ ਪ੍ਰੇਮੀ ਰੋਜ਼ ਦਹੀਂ ਲੈ ਕੇ ਆਉਂਦਾ ਹੁੰਦਾ ਸੀ ਇੱਕ ਲੱਤ ਉਹਦੀ ਕੰਮ

0: ਕਰਦੇ ਸੀ, ਇੱਕ ਲੱਤ ਤੇ ਪੋਲੀਓ ਹੋਇਆ ਸੀ, ਸੁੱਕੀ ਹੋਈ ਸੀ ਲੱਤ, ਪੌੜੀ ਨਾਲ ਚੱਲ ਕੇ ਆਉਂਦਾ ਸੀ। ਇੱਕ ਦਿਨ ਪਿੰਡ ਦੇ ਚੌਧਰੀ ਨੇ, ਸੋ ਜਿਹਦੇ ਮਨ ਦੇ ਵਿੱਚ ਬੜੇ ਵਲ ਵਿੰਗ ਸੀ, ਉਹਨੇ ਪੌੜੀ ਖੋਹ ਲਈ। ਉਹਨੇ ਆਖਿਆ, ਇੰਨਾ ਚਿਰ ਹੋ ਗਿਆ ਤੈਨੂੰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸ ਦਹੀਂ ਲੈ ਕੇ ਜਾਂਦੇ ਨੂੰ, ਤੇਰੀ ਲੱਤ ਤਾਂ ਠੀਕ ਨਹੀਂ ਕੀਤੀ। ਤੇ ਜਦੋਂ ਦੇਰੀ ਨਾਲ ਆਇਆ ਤੇ ਇਧਰ ਮਹਾਰਾਜ ਸਾਹਿਬ ਜੀ ਬੈਠੇ ਹੋਏ ਪੰਗਤ ਵਿੱਚ, ਤੇ ਸਾਧ ਸੰਗਤ ਜੀ ਗਰੀਬ ਨਵਾਜ ਸਾਹਿਬ ਜੀ ਨੇ ਪ੍ਰਸ਼ਾਦਾ ਛਕਿਆ ਤੇ ਪੁੱਛਿਆ, ਪ੍ਰੇਮੀਆਂ ਕਿਤੇ ਵੇਲੇ ਸਿਰ ਆਉਣਾ, ਅੱਜ ਦੇਰੀ ਨਾ ਕਿਉਂ ਆਇਆ? ਆਖਿਆ, ਮਹਾਰਾਜ ਨਗਰ ਦੇ ਚੌਧਰੀ ਨੇ ਮੇਰੀ ਪੌੜੀ ਖੋਹ ਲਈ ਸੀ। ਮਹਾਰਾਜ ਕਹਿੰਦੇ, ਹੋਰ ਤਾਂ ਨੀ ਕੁਝ ਆਖਿਆ? ਮਹਾਰਾਜ ਉਹ ਕਹਿੰਦਾ ਸੀ ਵੀ ਇੰਨਾ ਚਿਰ ਹੋ ਗਿਆ ਤੈਨੂੰ ਸੇਵਾ ਕਰਦੇ ਨੂੰ, ਤੇਰੀ ਲੱਤ ਤਾਂ ਗੁਰੂ ਨੇ ਠੀਕ ਨਹੀਂ ਕੀਤੀ। ਸਤਿਗੁਰੂ ਕਹਿੰਦੇ, ਪ੍ਰੇਮੀਆਂ ਸਾਨੂੰ ਖਿਆਲ ਹੀ ਨਹੀਂ ਆਇਆ ਭਾਈ ਤੇਰੀ ਲੱਤ ਦਾ। ਜਾ ਇੱਥੇ ਸ਼ਾਹ ਹੁਸੈਨ ਦੇ ਕੋਲੇ, ਉਹ ਮੁਸਲਮਾਨੀ ਫਕੀਰ ਸੀ ਇੱਕ। ਮਹਾਰਾਜ ਕਹਿੰਦੇ, ਉਹਦੇ ਕੋਲੇ ਜਾ ਕੇ ਸਾਡਾ ਨਾਮ ਲਈ, ਆਖੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਭੇਜਿਆ ਮੇਰੀ ਲੱਤ ਠੀਕ ਕਰ ਦੇ। ਉਹ ਹੈ ਸੀ ਬੰਦਗੀ ਵਾਲਾ, ਮਹਾਰਾਜ ਦਾ ਪ੍ਰੇਮੀ ਸੀ, ਉਹਦਾ ਸੁਭਾਅ ਬੜਾ ਗੁੱਸੇ ਵਾਲਾ ਸੀ। ਜਿਹੜਾ ਉਹਦੇ ਨੇੜੇ ਜਾਂਦਾ ਉਹ ਸੋਟਿਆਂ ਨਾਲ ਕੁੱਟਣ ਲੱਗ ਪੈਂਦਾ ਸੀ, ਨੇੜੇ ਸੀ ਨਹੀਂ ਸੀ ਆਉਣ ਦਿੰਦਾ। ਕਈ ਸਾਧੂ ਇਸ ਤਰ੍ਹਾਂ ਦੇ ਹੁੰਦੇ ਸਾਧ ਸੰਗਤ ਜੀ, ਉਹ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੰਦੇ। ਤਾਂ ਉਸ ਵੇਲੇ ਫਿਰ ਜਦੋਂ ਉਹਦੇ ਕੋਲੇ ਗਿਆ, ਜਾ ਕੇ ਆਖਿਆ, ਜੀ ਮੇਰੀ ਲੱਤ ਠੀਕ ਕਰ ਦਿਓ। ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਆਪ ਜੀ ਦੇ ਪਾਸ ਭੇਜਿਆ, ਉਹ ਸੋਟਾ ਲੈ ਕੇ ਤੇ ਮਗਰ ਲੱਗ ਗਿਆ। ਕਹਿੰਦਾ, ਦੱਸਾਂ ਤੈਨੂੰ ਪਤਾ, ਕਰਦੇ ਕਰਾਉਂਦੇ ਸਭ ਕੁਝ ਗੁਰੂ ਅਮਰਦਾਸ ਸਾਹਿਬ ਆਪ ਆ ਤੇ ਨਾਮ ਮੇਰਾ ਲਾ ਦਿੰਦੇ ਆ, ਠੀਕ ਆਪ ਕਰਦੇ ਆ। ਤੇ ਜਿਸ ਵੇਲੇ ਸੋਟਾ ਲੈ ਕੇ ਮਗਰ ਲੱਗਾ ਤੇ ਉਹਨੇ ਵੇਖਿਆ ਵੀ ਇਹਨੇ ਹੁਣ ਛੱਡਣਾ ਨੀ, ਮੇਰੇ ਮਾਰੂ ਸੋਟੇ ਹੁਣ। ਜਦੋਂ ਭੱਜਿਆ ਤੇ ਪੌੜੀ ਉੱਥੇ ਹੀ ਰਹਿ ਗਈ, ਤੇ ਦਵਾ ਦਾ ਭੱਜਿਆ ਤੇ ਦੋਵੇਂ ਲੱਤਾਂ ਤੇ ਭੱਜਿਆ ਜਾਵੇ। ਉਹ ਚੱਲ ਪਈ ਲੱਤ, ਬਹਾਨਾ ਬਣਿਆ ਇਸ ਤਰ੍ਹਾਂ। ਫਿਰ ਉਹਨੇ ਸੋਚਿਆ ਵੀ ਹੁਣ ਭਾਵੇਂ ਲੱਕ ਚ ਮਾਰ ਹੀ ਦਵੇ, ਇੱਕ ਜਾ ਕੇ ਸਤਿਕਾਰ ਕਰਨਾ, ਮੱਥਾ ਟੇਕਣਾ। ਆ ਕੇ ਨਮਸਕਾਰ ਕੀਤੀ ਵੀ ਬੜੀ ਕਿਰਪਾ ਕੀਤੀ ਜੀ, ਮੇਰੀ ਲੱਤ ਠੀਕ ਹੋ ਗਈ। ਉਹਨੇ ਕਿਹਾ, ਮੈਂ ਨੀ ਕੁਝ ਵੀ ਕੀਤਾ, ਕੀਤਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ, ਤੈਨੂੰ ਠੀਕ ਆ, ਬਹਾਨਾ ਮੇਰਾ ਬਣਾ ਦਿੱਤਾ। ਇਸ ਤਰ੍ਹਾਂ ਬਾਹਰਲੇ ਜਿਹੜੇ ਵਿੰਗ ਵਾ ਇਹ ਵੀ ਸਤਿਗੁਰੂ ਠੀਕ ਕਰ ਦਿੰਦੇ ਆ, ਤੇ ਜਿਹੜੇ ਮਨ ਵਿੱਚ ਵਿੰਗ ਪਏ ਹੋਏ ਆ ਇਹ ਵੀ ਦੂਰ ਕਰਕੇ ਮਨ ਨੂੰ ਵੀ ਸਿੱਧਾ ਪੱਧਰਾ ਕਰ ਦਿੰਦੇ ਹਨ।
1: ਕਰ ਕਿਰਪਾ ਪ੍ਰਭ ਆਪਣਾ ਕਰਿਆ।
0: ਕਿੰਨਾ ਦਾਸਾਂ ਦੇ ਇਹ ਵਿੰਗ ਦੂਰ ਕੀਤੇ ਗੁਰੂ ਸਾਹਿਬ ਜੀ ਨੇ, ਪਰਮੇਸ਼ਰ ਨੇ, ਜਿਨ੍ਹਾਂ ਉੱਤੇ ਕਿਰਪਾ ਕਰਕੇ ਪ੍ਰਭੂ ਨੇ ਆਪਣਾ ਕਰ ਲਿਆ, ਜਿਨ੍ਹਾਂ ਨੂੰ ਆਪਣੇ ਬਣਾ ਲਿਆ, ਉਹਨਾਂ ਦੇ ਮਨ ਦੇ ਸਾਰੇ ਵਿੰਗ ਦੂਰ ਕਰ ਦਿੱਤੇ। ਬੰਦਾ ਸਾਧ ਸੰਗਤ ਜੀ ਬਾਹਰੋਂ ਆਪਣੇ ਆਪ ਨੂੰ ਸਵਾਰਨ ਦਾ ਯਤਨ ਕਰਦਾ ਹੈ ਵੀ ਕੱਪੜੇ ਦੇ ਵਿੱਚ ਕੋਈ ਵਲ ਨਾ ਪਵੇ, ਦਸਤਾਰ ਵਿੱਚ ਕੋਈ ਵਲ ਨਾ ਪਵੇ। ਦਸਤਾਰ ਸਜਾਉਣੀ ਚਾਹੀਦੀ, ਇਹ ਨਹੀਂ ਵੀ ਨਹੀਂ, ਸੋ ਦਸਤਾਰ ਸਜਾਉਣ ਵਾਸਤੇ ਹੈ, ਸੋ ਇਸ ਕਰਕੇ। ਪਰ ਕੱਪੜੇ ਇਹਦੇ ਚ ਕੋਈ ਵਲ ਵਿੰਗ ਨਾ ਪਿਆ ਹੋਵੇ, ਇਹਨੂੰ ਐਨ ਸੋ ਪ੍ਰੈਸ ਕਰਕੇ ਪਾਇਆ ਜਾਵੇ। ਪਰ ਮਹਾਰਾਜ ਕਹਿੰਦੇ, ਭਾਈ ਜਿੱਥੇ ਕੱਪੜੇ ਦੇ ਵਲ ਵਿੰਗ ਕੱਢਦਾ ਉੱਥੇ ਮਨ ਦੇ ਵਲ ਵਿੰਗ ਵੀ ਕੱਢਣਾ। ਮਨ ਵਿੱਚ ਕਿੰਨੇ ਵਿੰਗ ਪਏ ਹੋਏ ਆ, ਪਰ ਮਨ ਦੇ ਵਿੰਗ ਉਹਨਾਂ ਦੇ ਪ੍ਰਭੂ ਨੇ ਕੱਢੇ ਜਿਨ੍ਹਾਂ ਤੇ ਕਰ ਕਿਰਪਾ ਪ੍ਰਭ ਆਪਣਾ ਕਰਿਆ, ਪ੍ਰਭੂ ਨੇ ਕਿਰਪਾ ਕਰਕੇ ਜਿਨ੍ਹਾਂ ਨੂੰ ਆਪਣਾ ਬਣਾ ਲਿਆ ਹੈ।
1: ਸੁਮਹ ਛਡਾਇ ਲੀਓ ਜਨ ਆਪਣਾ।
0: ਪਰਮੇਸ਼ਰ ਵਾਹਿਗੁਰੂ ਜੀ ਦੇ ਸਨਮੁਖ ਹੋ ਕੇ ਬੇਨਤੀ ਕਰਦੇ ਹਨ ਕਿ ਹੇ ਪ੍ਰਭੂ ਜੀ, ਤੁਮਹ ਆਪ ਜੀ ਨੇ ਛਡਾ ਲੈਣਾ ਕੀਤਾ ਹੈ ਆਪਣੇ ਜਨ ਨੂੰ, ਵਿਕਾਰਾਂ ਤੋਂ ਵੀ ਛਡਾਇਆ ਹੈ ਔਰ ਇਸੇ ਤਰ੍ਹਾਂ ਜਮਦੂਤਾਂ ਤੋਂ ਵੀ ਆਪ ਜੀ ਨੇ ਛਡਾਉਣਾ ਕੀਤਾ ਹੈ।
1: ਉਰਜ ਪਰਿਓ ਜਾਲ ਜਗ ਸੁਪਨਾ।
0: ਜਾਲ ਨਾਮ ਹੈ ਸਮੂਹ ਦਾ, ਸਾਰਾ ਜਿਹੜਾ ਜਗ ਹੈ ਨਾ ਇਹ ਸੁਪਨਾ, ਇਹ ਸੁਪਨੇ ਵਰਗਾ ਹੈ ਤੇ ਸਾਰਾ ਸੰਸਾਰ ਵਿੱਚ ਸੁਪਨੇ ਦੇ ਵਿੱਚ ਉਰਜਿਆ ਪਿਆ ਹੈ, ਜਿਵੇਂ ਮੱਛੀ ਜਾਲ ਵਿੱਚ ਉਰਜੀ ਹੁੰਦੀ ਹੈ, ਫਸੀ ਹੁੰਦੀ ਹੈ। ਸੰਸਾਰ ਵਿੱਚ ਮਾਇਆ ਦਾ ਜਾਲ ਪਸਰਿਆ ਹੈ, ਸਾਰਾ ਸੰਸਾਰ ਮਾਇਆ ਦੇ ਜਾਲ ਦੇ ਵਿੱਚ ਉਲਝਿਆ ਹੋਇਆ ਹੈ, ਤਾਣੀ ਉਲਝੀ ਹੋਈ ਹੈ ਸੰਸਾਰ ਦੀ। ਪਰ ਆਪ ਜੀ ਨੇ ਕਿਰਪਾ ਕਰਕੇ ਤੁਮਹਿ ਛਡਾਏ ਲਈਓ ਜਾਨੇ ਆਪਣਾ, ਆਪਣੇ ਜਨਾਂ ਨੂੰ ਮਾਇਆ ਤੋਂ ਛਡਾ ਲਿਆ ਹੈ। ਜਿਸ ਮਾਇਆ ਨੇ ਸਾਰੇ ਸੰਸਾਰ ਨੂੰ ਖਾ ਲਿਆ ਨਾ ਬਿਨਾਂ ਦੰਦਾਂ ਤੋਂ, ਸਮੂਲ ਚਾਈ, ਆਪਣੇ ਦਾਸ ਦੇ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈਣ ਦਿੱਤਾ, ਆਪਣੇ ਦਾਸ ਨੂੰ ਆਪ ਜੀ ਨੇ ਕਿਰਪਾ ਕਰਕੇ ਮਾਇਆ ਤੋਂ ਛਡਾਇਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਛਡਾਇਆ, ਸ਼ਬਦ ਸਪਰਸ਼ ਰੂਪ ਰਸ ਗੰਧ ਤੋਂ ਬਚਾਇਆ, ਝੂਠ ਨਿੰਦਿਆ ਚੁਗਲੀ ਤੋਂ ਆਪ ਜੀ ਨੇ ਰੱਖਿਆ ਕੀਤੀ ਹੈ। ਇਹ ਸਾਰੇ ਸੰਸਾਰ ਨੂੰ ਮਾਇਆ ਨੇ ਆਪਣਾ ਜਾਲ ਵਿਛਾ ਕੇ ਤੇ ਆਪਣੇ ਵਿੱਚ ਫਸਾਇਆ ਹੋਇਆ ਹੈ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ। ਪਰ ਕਿੰਨਾ ਨੂੰ ਖਾਧਾ ਤੇ ਕਿਹੜੇ ਬਚੇ? ਮਨਮੁਖ ਖਾਧੇ गुरमुख उभरे जिनी सच नाम चित लाया बिन नावै जग कमला फिरै नाम तो बिना कमला होया फिरदा संसार गुरमुख नदरी आया धंधा करतिया निःफल जन्म गवाया सुख दाता मन ना वसाया तो इस करके सारा संसार ए सुपने वर्गे संसार दे विच उरजिया होया है जाल पिया होया है माया दा वकारा दा जाल पिया होया इहदे चों संसार निकलदा नहीं है एहो जग ऐसा सुपने जैसा जीवन सुपन समानंग ए गुरमुखां नूं समझ पै गई पी इह संसार सुपने वर्गा झूठा है
1: रहाओ
0: विश्राम दे के धन श्री गुरु अर्जुन देव साहिब महाराज कृपा करदे हन
1: परबत दोख महाबिकराला
0: महाराज कहिंदे जिहड़े दोष वण ए भाई बड़े भयानक हन महाबिकराला वड्डे डराउणे आ बहुत बिकराल है इहदा रूप दोषां दा ਇਹ ਪਰਬਤ ਵਰਗੇ ਆ ਪਹਾੜ ਵਰਗੇ ਵੱਡੇ ਆ ਸੋ ਜਿਵੇਂ ਵੱਡਾ ਸਾਰਾ ਪਹਾੜ ਹੈ ਉਹ ਰਸਤੇ ਵਿੱਚ ਆ ਖਲੋ ਜਾਵੇ ਰਸਤਾ ਬੰਦ ਹੋ ਜਾਂਦਾ ਹੈ ਇਸੇ ਤਰ੍ਹਾਂ ਇਹ ਵਿਕਾਰ ਪਰਮੇਸ਼ਰ ਤੀਕ ਪਹੁੰਚਣ ਦੀ ਦਿੰਦੇ ਰਾਹ ਦੇ ਵਿੱਚ ਪਰਬਤ ਵਰਗੇ ਵਿਕਾਰ ਬਣੇ ਹੋਏ ਆ ਪਰ ਇਹਨਾਂ ਨੂੰ ਮਹਾਰਾਜ ਸਾਹਿਬ ਜੀ ਨੇ ਦੂਰ ਕੀਤਾ ਹੈ ਇਹ ਦੋਸ਼ ਜਿਹੜੇ ਹਨ ਸ਼ਬਦ ਸਪਰਸ਼ ਰੂਪ ਰਸ ਗੰਧ ਸ਼ਬਦ ਕੀ ਹੈ ਇੱਥੇ ਸ਼ਬਦ ਹੈ ਕੰਨ ਦੇ ਰਸ ਦਾ ਨਾਮ ਇਹ ਵਿਸ਼ਿਆਂ ਦੇ ਵਿੱਚ ਜਦੋਂ ਪੰਜਾਂ ਵਿਸ਼ਿਆਂ ਦੀ ਗਿਣਤੀ ਕੀਤੀ ਜਾਂਦੀ ਹੈ ਜਿੱਥੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਨ ਉੱਥੇ ਸ਼ਬਦ ਸਪਰਸ਼ ਰੂਪ ਰਸ ਗੰਧ ਹੈ ਸ਼ਬਦ ਕੰਨਾਂ ਦਾ ਵਿਸ਼ਾ ਹੈ ਔਰ ਇਸੇ ਤਰ੍ਹਾਂ ਸਪਰਸ਼ ਚਮੜੀ ਦਾ ਵਿਸ਼ਾ ਹੈ ਰੂਪ ਅੱਖਾਂ ਦਾ ਵਿਸ਼ਾ ਹੈ ਰਸ ਰਸਨਾ ਦਾ ਵਿਸ਼ਾ ਹੈ ਗੰਧ ਨਾਸਕਾਂ ਦਾ ਵਿਸ਼ਾ ਹੈ ਤੇ ਸਾਰਾ ਸੰਸਾਰ ਇਹਨਾਂ ਵਿਸ਼ਿਆਂ ਦੇ ਵਿੱਚ ਗਲਤਾਨ ਹੈ ਅੱਖਾਂ ਦੇ ਨਾਲ ਮਾੜਾ ਵੇਖਣ ਵਿੱਚ ਕੰਨਾਂ ਦੇ ਨਾਲ ਮਾੜਾ ਸੁਣਨ ਵਿੱਚ ਔਰ ਇਸੇ ਪ੍ਰਕਾਰ ਰਸਨਾ ਦੇ ਨਾਲ ਮਾੜਾ ਬੋਲਣ ਦੇ ਵਿੱਚ ਜਿਸ ਨੂੰ ਬਾਣੀ ਚ ਭਗਤ ਰਵਿਦਾਸ ਸਾਹਿਬ ਜੀ ਨੇ ਆਖਿਆ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ਼ ਪੰਚ ਦੋਖ ਅਸਾਧ ਜਾਮ ਹੈ ਤਾਂ ਕੀ ਕੇਤ ਕਿਆਸ ਤੋ ਇਸ ਕਰਕੇ ਜਿਨ੍ਹਾਂ ਨੂੰ ਪੰਜਾਂ ਦੋਸ਼ਾਂ ਨੇ ਫੜਿਆ ਹੋਇਆ ਹੈ ਉਹਨਾਂ ਦੇ ਬਚਣ ਦੀ ਕੀ ਆਸ ਹੈ ਇਹ ਪਰਬਤ ਵਰਗੇ ਪਹਾੜ ਵਰਗੇ ਬੜੇ ਭਿਆਨਕ ਦੋਸ਼ ਹਨ
1: ਖਿੰਨ ਮਹਿ ਦੂਰ ਕੀਏ ਦਇਆਲਾ
0: ਪਰ ਇੱਕ ਖਿੰਨ ਦੇ ਵਿੱਚ ਅੱਖ ਝਮਕਣ ਜਿੰਨੇ ਸਮੇਂ ਦੇ ਵਿੱਚ ਦਇਆ ਦੇ ਘਰ ਦਿਆਲੂ ਪਰਮੇਸ਼ਰ ਨੇ ਆਪਣੇ ਦਾਸਾਂ ਦੇ ਇਹ ਵਿਕਾਰ ਦੂਰ ਕਰ ਦਿੱਤੇ ਰੱਖਿਆ ਕੀਤੀ ਹੈ ਪਹਿਰੇਦਾਰੀ ਕੀਤੀ ਹੈ ਭਾਈ ਜੋਗਾ ਸਿੰਘ ਪਿਸ਼ੌਰ ਤੋਂ ਆਇਆ ਸੀ ਆਪਣੇ ਪਰਿਵਾਰ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਤੇ ਸਾਰੀ ਸੰਗਤ ਨਮਸਕਾਰ ਕਰ ਰਹੀ ਛੋਟਾ ਜਿਹਾ ਭਜੰਗੀ ਸੀ ਅੰਮ੍ਰਿਤ ਕੇ ਦਾਤੇ ਪੰਥ ਕੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਭਜੰਗੀਆ ਤੇਰਾ ਨਾਂ ਕੀ ਭਾਈ ਮਹਾਰਾਜ ਮੇਰਾ ਨਾਂ ਜੋਗਾ ਸਿੰਘ ਸਤਿਗੁਰੂ ਜੀ ਨੇ ਮੁਸਕਰਾ ਕੇ ਆਖਿਆ ਜੋਗਾ ਸਿੰਘ ਕਿਹਦੇ ਜੋਗਾ ਤੇ ਭਾਵਨਾ ਨਾਲ ਮੁੱਖ ਚੋਂ ਇਹ ਬਚਨ ਲਿਖ ਲਿਆ ਜੋਗਾ ਸਿੰਘ ਗੁਰੂ ਜੋਗਾ ਜੋਗਾ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੋਗਾ ਤੇ ਮਹਾਰਾਜ ਨੇ ਵੀ ਬਚਨ ਕਰ ਦਿੱਤਾ ਜੇ ਜੋਗਾ ਸਿੰਘ ਗੁਰੂ ਜੋਗਾ ਤੇ ਗੁਰੂ ਗੋਬਿੰਦ ਸਿੰਘ ਜੋਗਾ ਸਿੰਘ ਜੋਗਾ ਸਮਾਂ ਬੀਤਿਆ ਮਾਤਾ ਪਿਤਾ ਬੇਨਤੀ ਕਰਕੇ ਲੈ ਕੇ ਗਏ ਜੋਗਾ ਸਿੰਘ ਦਾ ਆਨੰਦ ਕਾਰਜ ਕੀਤਾ ਮਹਾਰਾਜ ਸਾਹਿਬ ਜੀ ਨੇ ਚਿੱਠੀ ਭੇਜੀ ਕਿ ਭਾਈ ਜਦੋਂ ਚਿੱਠੀ ਪਹੁੰਚ ਜਾਵੇ ਉਸੇ ਵੇਲੇ ਸਾਡਾ ਹੁਕਮ ਸੁਣਦੇ ਆ ਸ੍ਰੀ ਅਨੰਦਪੁਰ ਸਾਹਿਬ ਆ ਜਾਣਾ ਆਇਆ ਵਾਪਸ ਅਨੰਦਪੁਰ ਸਾਹਿਬ ਰਸਤੇ ਵਿੱਚ ਹੁਸ਼ਿਆਰਪੁਰ ਆਉਂਦੇ ਆ ਮਨ ਬਦਲ ਗਿਆ ਪਹਿਲਾਂ ਹੰਕਾਰ ਆਇਆ ਮਨ ਚ ਮੇਰੇ ਵਰਗਾ ਕਿਹੜਾ ਸਿੱਖ ਹੋਣਾ ਆਨੰਦ ਕਾਰਜ ਹੋ ਗਿਆ ਤੇ ਆਪਣੀ ਪਤਨੀ ਦਾ ਡੋਲਾ ਘਰੇ ਛੱਡ ਕੇ ਤੇ ਸਿੱਧਾ ਅਨੰਦਪੁਰ ਸਾਹਿਬ ਨੂੰ ਆ ਰਿਹਾ ਮੇਰੇ ਵਰਗਾ ਸਿੱਖ ਕਿਹੜਾ ਹੋਵੇਗਾ ਕਿਉਂਕਿ ਮਾਣ ਬੜੀ ਛੇਤੀ ਆਉਂਦਾ ਹੈ ਇਸੇ ਕਰਕੇ ਪਹਾੜ ਵਰਗੇ ਆਖਿਆ ਨਾ ਇਹ ਵਿਕਾਰ ਮਹਾਰਾਜ ਨੇ ਥੋੜੀ ਜਿਹੀ ਸੇਵਾ ਕਰੇ ਬੰਦੇ ਨੂੰ ਹੰਕਾਰ ਹੋ ਜਾਂਦਾ ਥੋੜਾ ਜਿਹਾ ਸਿਮਰਨ ਕਰੇ ਮਾਣ ਹੋ ਜਾਂਦਾ ਹੈ ਇਹ ਤਾਂ ਮਹਾਰਾਜ ਕਹਿੰਦੇ ਸੇਵਾ ਸਿਮਰਨ ਕਰਦਿਆਂ ਨਾਲ ਬੇਨਤੀਆਂ ਕਰੀ ਜਾਣੀਆਂ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਤਾਂ ਉਸ ਮੌਕੇ ਤੇ ਫਿਰ ਸਾਧ ਸੰਗਤ ਜੀ ਜਦੋਂ ਆਇਆ ਮਾਣ ਤੇ ਮਨ ਬਦਲ ਗਿਆ ਤੇ ਵੇਸਵਾ ਦੇ ਦੁਆਰੇ ਜਾਣ ਵਾਸਤੇ ਤਿਆਰ ਹੋ ਗਿਆ ਸਾਰੀ ਰਾਤ ਉੱਥੇ ਪਹਿਰਾ ਦਿੱਤਾ ਨਿਹੰਗ ਸਿੰਘ ਦੇ ਰੂਪ ਦੇ ਵਿੱਚ ਤਾਂ ਜਿਸ ਵੇਲੇ ਅੰਮ੍ਰਿਤ ਵੇਲਾ ਹੋਇਆ ਕਹਿੰਦੇ ਭਾਈ ਤੇਰਾ ਰਸਤਾ ਇੱਧਰ ਨੂੰ ਨਹੀਂ ਤੇਰਾ ਰਸਤਾ ਅਨੰਦਪੁਰ ਸਾਹਿਬ ਵੱਲ ਨੂੰ ਹੈ ਗਿਆ ਅਨੰਦਪੁਰ ਸਾਹਿਬ ਜਦੋਂ ਮਹਾਰਾਜ ਦੇ ਦਰਸ਼ਨ ਕੀਤੇ ਤੇ ਨੇਤਰ ਲਾਲ ਕਹਿੰਦਾ ਮਹਾਰਾਜ ਰਾਤੀ ਬਰਾਜੇ ਨਹੀਂ ਰਾਤ ਸੁੱਤੇ ਨਹੀਂ ਨੇਤਰ ਬੜੇ ਲਾਲ ਸਤਿਗੁਰੂ ਕਹਿੰਦੇ ਵੀ ਕਿਸੇ ਨੇ ਸਾਨੂੰ ਰਾਤ ਸੌਣ ਨਹੀਂ ਦਿੱਤਾ। ਮੂੰਹ ਚੁੱਕ ਕੇ ਵੇਸਵਾ ਦੁਆਰੇ ਵੱਲ ਨੂੰ ਜਾਂਦਾ ਸੀ, ਸਾਰੀ ਰਾਤ ਸਾਨੂੰ ਉੱਥੇ ਫਿਰ ਪਹਿਰੇਦਾਰ ਬਣ ਕੇ ਖਲੋਣਾ ਪਿਆ। ਜਿਹੜਾ ਸਿੱਖ ਗੁਰੂ ਦਾ ਬਣ ਜਾਵੇ ਤੇ ਸਤਿਗੁਰੂ ਆਪਣੇ ਸਿੱਖ ਦੀ ਰਾਖੀ ਲੋਕ ਵਿੱਚ ਵੀ ਕਰਦੇ ਆ ਤੇ ਪਰਲੋਕ ਵਿੱਚ ਵੀ ਕਰਦੇ ਆ, ਜੇ ਪਹਿਰੇਦਾਰ ਬਣਨਾ ਪਵੇ ਪਹਿਰੇਦਾਰ ਵੀ ਬਣ ਜਾਂਦੇ ਆ। ਤਾਂ ਹੀ ਉੱਥੇ ਗੁਰਮੁਖਾਂ ਨੇ ਲਿਖਿਆ ਹੈ, ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ, ਸਾਰੀ ਰਾਤ ਪਹਿਰਾ ਦੇਵੇ ਆਪ ਚੌਂਕੀਦਾਰ ਹੋ ਕੇ ਪਾਪ ਅੱਗ ਵਿੱਚੋਂ ਲਵੇ ਸਿੱਖ ਨੂੰ ਉਬਾਰ ਜੀ, ਤੋਂ ਮਹਾਰਾਜ ਨੇ ਰੱਖਿਆ ਕੀਤੀ। ਇਸ ਕਰਕੇ ਜਿਹੜੇ ਪਰਬਤ ਵਰਗੇ ਪਹਾੜ ਵਰਗੇ ਆ ਨਾ, ਬੜੇ ਡਰਾਉਣੇ ਭਿਆਨਕ ਦੋਸ਼, ਖਿਣ ਮੈਂ ਦੂਰ ਕੀਏ ਦਇਆਲਾ, ਇੱਕ ਖਿਣ ਵਿੱਚ ਦਇਆ ਦੇ ਘਰ ਨੇ ਦੂਰ ਕਰ ਦਿੱਤੇ, ਆਪਣੇ ਸੇਵਕਾਂ ਦੀ ਰੱਖਿਆ ਕੀਤੀ।
1: ਸੋ ਗਰੋਗ ਬਿਪਤ ਅਤ ਭਾਰੀ,
0: ਸੋਗ ਮਨ ਨੂੰ ਵਿਆਪਦਾ ਹੈ, ਰੋਗ ਤਨ ਨੂੰ ਵਿਆਪਦਾ ਹੈ। ਸੋਗ ਜਿਹਨੂੰ ਆਪਾਂ ਚਿੰਤਾ ਕਹਿ ਦਿੰਦੇ ਆ, ਫਿਕਰ ਕਹਿ ਦਿੰਦੇ ਆ, ਤੇ ਰੋਗ ਸਰੀਰਕ ਹੈ। ਬਿਪਤ ਅਤ ਭਾਰੀ, ਜਿਹੜੀ ਅਤਿਅੰਤ ਵੱਡੀ ਭਾਰੀ ਬਿਪਤਾ ਹੈ ਔਰ ਰੋਗ ਦਾ ਤੇ ਸੋਗ ਦਾ ਜੋ ਵਿਆਪਣਾ ਹੈ।
1: ਦੂਰ ਭਾਈ ਜਪ ਨਾਮ ਮੁਰਾਰੀ,
0: ਜਦੋਂ ਮੁਰਾਰੀ ਪਰਮੇਸ਼ਰ ਦੇ ਨਾਮ ਨੂੰ ਜਪਿਆ ਤੇ ਸੋਗ ਵੀ ਦੂਰ ਹੋ ਗਿਆ, ਰੋਗ ਵੀ ਦੂਰ ਹੋ ਗਏ ਤੇ ਭਾਰੀ ਬਿਪਤਾ ਵੀ ਦੂਰ ਹੋ ਗਈ, ਸਭ ਸੰਕਟ ਦੂਰ ਹੋ ਗਏ। ਵਾਹਿਗੁਰੂ ਪਰਮੇਸ਼ਰ ਦੇ ਨਾਮ ਜਪਣ ਦੇ ਨਾਲ ਦੁੱਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਜਦੋਂ ਬਾਣੀ ਨੂੰ ਸੁਣੀਏ ਬਾਣੀ ਨੂੰ ਪੜ੍ਹੀਏ ਤੇ ਫਿਰ ਸਾਰੇ ਦੁੱਖ ਰੋਗ ਤੇ ਚਿੰਤਾ ਫਿਕਰ ਦੂਰ ਹੋ ਜਾਂਦੇ ਹਨ।
1: ਦ੍ਰਿਸ਼ਟ ਧਾਰ ਲੀਨੋ ਲੜ ਲਾਏ,
0: ਮਹਾਰਾਜ ਕਹਿੰਦੇ ਜਿਨ੍ਹਾਂ ਉੱਤੇ ਪ੍ਰਭੂ ਨੇ ਆਪਣੀ ਮਿਹਰ ਭਰੀ ਦ੍ਰਿਸ਼ਟੀ ਧਾਰੀ ਹੈ ਨਾ, ਉਹਨਾਂ ਨੂੰ ਆਪਣੇ ਲੜ ਲਾ ਲਿਆ ਹੈ, ਆਪਣੇ ਪੱਲੇ ਲਾ ਲਿਆ, ਸ਼ਰਨ ਰੂਪੀ ਪੱਲੇ, ਨਾਮ ਰੂਪੀ ਪੱਲੇ, ਸ਼ਬਦ ਦੇ ਨਾਲ

0: ਪਰਮੇਸ਼ਰ ਦੇ ਚਰਨਾਂ ਨੂੰ ਉਹਨਾਂ ਗੁਰਮੁਖਾਂ ਨੇ ਪਕੜ ਲਿਆ ਹੈ ਤੇ ਹਰੀ ਦੀ ਸ਼ਰਨ ਲਈ ਹੈ, ਇਸ ਕਰਕੇ ਉਹਨਾਂ ਦੀ ਰੱਖਿਆ ਕੀਤੀ ਹੈ। ਜਿਹੜਾ ਵੀ ਪਰਮੇਸ਼ਰ ਦੇ ਚਰਨਾਂ ਦਾ ਓਟ ਆਸਰਾ ਲੈ ਲੈਂਦਾ ਹੈ, ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕਰ ਲੈਂਦਾ ਹੈ ਤੇ ਉਹਦੀ ਫਿਰ ਰਾਖੀ ਪ੍ਰਭੂ ਜੀ ਕਰਦੇ ਹਨ। ਇਸ ਕਰਕੇ ਮਹਾਰੇ ਕਹਿੰਦੇ, ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜਿਹੇ ਸਿਮਰਤ ਗਣਕਾ ਸੀ ਉਧਰੀ, ਤਾ ਕੋ ਜਸ ਔਰ ਧਾਰੋ, ਅਟਲ ਭਇਓ ਧੂ ਜਾ ਕੇ ਸਿਮਰਨ, ਹਰ ਨਿਰਭੈ ਪਦ ਪਾਇਆ, ਦੁਖ ਹਰਤਾ ਇਹ ਬਿਦ ਕੋ ਸਵਾਮੀ ਤੈ ਕਾਹੇ ਬਿਸਰਾਇਆ, ਜਬ ਹੀ ਸਰਨ ਗਹੀ ਕਿਰਪਾ ਨਿਦ, ਗਜ ਗ੍ਰਾਹ ਤੇ ਛੂਟਾ, ਮਹਿਮਾ ਨਾਮ ਕਹਾ ਲਓ ਵਰਨੋ, ਰਾਮ ਕਹਿਤ ਬੰਧਨ ਤੇ ਟੂਟਾ, ਅਜਾਮਲ ਪਾਪੀ ਜਗ ਜਾਨੇ, ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ, ਤੈ ਭੀ ਉਤਰਹਿ ਪਾਰਾ। ਇਹ ਸਾਧ ਸੰਗਤ ਜੀ ਸ੍ਰੀ ਮੁਖ ਵਾਗ ਦੀ ਵਿਚਾਰ ਤੇ ਲੜੀਵਾਰ ਜੋ ਪਵਿੱਤਰ ਸ਼ਬਦ ਹੈ 1082 ਅੰਗ ਤੋਂ ਇਹ ਆਰੰਭ ਹੁੰਦਾ ਹੈ ਔਰ 1083 ਅੰਗ ਤੇ ਇਹਦੀ ਸਮਾਪਤੀ ਹੁੰਦੀ ਹੈ ਤੇ 21 ਪਦੇ ਹਨ ਇਸ ਦੇ, ਇਹ ਦੋਵਾਂ ਅੰਗਾਂ ਦਾ ਸ਼ਬਦ ਹੈ। ਸੋ ਪ੍ਰੇਮ ਸਹਿਤ ਸਰਵਣ ਕਰੀਏ ਜੀ।
1: ਮਾਰੂ ਮਹੱਲਾ ਪੰਜਵਾ,
0: ਮਾਰੂ ਰਾਗ ਹੈ ਔਰ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਚਾਰਨ ਕਰ ਰਹੇ ਹਨ। ਇਹ ਜੋ ਪਵਿੱਤਰ ਸ਼ਬਦ ਹੈ ਇਸ ਨੂੰ ਪੁਰਾਤਨ ਗੁਰਸਿੱਖ ਸਾਧ ਸੰਗਤ ਜੀ ਸਾਡੇ ਵੱਡੇ ਵਡੇਰੇ ਸਹੰਸਰ ਨਾਮਾ ਕਿਹਾ ਕਰਦੇ ਸਨ। ਇਤਿਹਾਸ ਦੇ ਵਿੱਚ ਉਥਾਨਕਾ ਦੇ ਵਿੱਚ ਇਹ ਬਚਨ ਆਉਂਦਾ ਹੈ ਕਿ ਇਸੇ ਅਸਥਾਨ ਤੇ, ਸੋ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪੰਚਮ ਪਾਤਸ਼ਾਹ ਨੇ ਦੀਵਾਨ ਸਜਾਇਆ, ਸਿੱਖ ਸੰਗਤਾਂ ਸਜੀਆਂ ਬੈਠੀਆਂ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ ਵੱਖ ਵੱਖ ਧਰਮਾਂ ਵਾਲੇ ਆਪਣੇ ਇਸ਼ਟਾਂ ਦਾ ਵੱਖ ਵੱਖ ਤਰੀਕੇ ਨਾਲ ਸਤੋਤਰ ਪੜ੍ਹਦੇ ਹਨ, ਆਪ ਜੀ ਕੋਈ ਐਸਾ ਸ਼ਬਦ ਉਚਾਰਨ ਕਰੋ ਜਿਸ ਵਿੱਚ ਪਰਮੇਸ਼ਰ ਵਾਹਿਗੁਰੂ ਜੀ ਦੇ ਅਨੇਕਾਂ ਨਾਮ ਹੋਣ ਤੇ ਜਿਸ ਇੱਕ ਸ਼ਬਦ ਦਾ ਜਾਪ ਕਰਨ ਦੇ ਨਾਲ ਪ੍ਰਭੂ ਦੇ ਅਨੇਕਾਂ ਨਾਮਾਂ ਦਾ ਜਾਪ ਹੋ ਜਾਵੇ। ਤੇ ਮਹਾਰਾਜ ਸਾਹਿਬ ਜੀ ਨੇ ਇਹ ਪਵਿੱਤਰ 21 ਪਦਿਆਂ ਵਾਲਾ ਸ਼ਬਦ ਉਚਾਰਨ ਕੀਤਾ ਤੇ ਸਤਿਗੁਰੂ ਕਹਿਣ ਲੱਗੇ ਵੀ ਇਸ ਦਾ ਜਾਪ ਕਰਨ ਦੇ ਨਾਲ ਭਾਈ ਪਰਮੇਸ਼ਰ ਦੇ ਅਨੇਕਾਂ ਨਾਵਾਂ ਦਾ ਜਾਪ ਹੋਵੇਗਾ ਔਰ ਇਹ ਸਹੰਸਰ ਨਾਮਾ ਹੈ। ਸੋ ਇਸ ਨੂੰ ਜਿਹੜੇ ਸੁੰਦਰ ਗੁਟਕੇ ਸਾਹਿਬ ਸ਼ਬਦ ਹੈ ਨਾ ਸਾਧ ਸੰਗਤ ਜੀ, ਜਿਨ੍ਹਾਂ ਵਿੱਚ ਜਾਦੀਆਂ ਬਾਣੀਆਂ ਉੱਥੇ ਸਿਰਲੇਖ ਦਿੱਤਾ ਹੋਇਆ ਉੱਥੇ ਵੀ ਸਹੰਸਰ ਨਾਮਾ, ਇੱਥੇ ਜਦੋਂ ਆਪਾਂ ਲੜੀਵਾਰ ਅੰਮ੍ਰਿਤ ਬਾਣੀ ਦੇ ਜਾਪ ਕਰਦੇ ਹਾਂ ਇੱਥੇ ਨਹੀਂ ਸਹੰਸਰ ਨਾਮਾ ਲਿਖਿਆ, ਪਰ ਗੁਟਕੇ ਸਾਹਿਬਾਂ ਵਿੱਚ ਲਿਖਿਆ ਹੋਇਆ ਹੈ, ਉਥਾਨਕਾ ਵਿੱਚ ਲਿਖਿਆ ਹੋਇਆ ਵੀ ਇਹ ਸਹੰਸਰ ਨਾਮਾ ਹੈ। ਜਿਵੇਂ ਸ਼ਬਦ ਹਜ਼ਾਰੇ ਬਾਣੀ ਹੈ ਨਾ ਉਹਦੇ ਸੰਬੰਧ ਵਿੱਚ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਬਚਨ ਹੋਇਆ ਵੀ ਸ਼ਬਦ ਹਜ਼ਾਰੇ ਬਾਣੀ ਦਾ ਇਹ ਜਾਪ ਗੁਰੂ ਕੇ ਸਿੱਖ ਕਰਨ ਤੇ ਇੱਕ ਇੱਕ ਸ਼ਬਦ ਪੜਨ ਦਾ ਹਜ਼ਾਰਾਂ ਸ਼ਬਦਾਂ ਜਿੰਨਾ ਮਹਾਤਮ ਪ੍ਰਾਪਤ ਹੋਵੇਗਾ, ਸ਼ਬਦ ਹਜ਼ਾਰੇ ਬਾਣੀ। ਤੋ ਇਸ ਕਰਕੇ ਗੁਰੂ ਕੇ ਸਿੱਖ ਜਿੱਥੇ ਬਾਕੀ ਨਿਤਨੇਮ ਕਰਦੇ ਆ ਤੇ ਪ੍ਰਾਤਨ ਗੁਰਸਿੱਖ ਇੱਕ ਸ਼ਬਦ ਦਾ ਵੀ ਜਾਪ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਕਰਿਆ ਕਰਦੇ ਸਨ। ਇਸ ਵਿੱਚ ਨਿਰਗੁਣ ਤੇ ਸਰਗੁਣ ਦੇ ਅਨੇਕਾਂ ਨਾਵਾਂ ਦਾ ਮਹਾਰਾਜ ਸਾਹਿਬ ਜੀ ਨੇ ਕਥਨ ਕੀਤਾ ਹੈ ਔਰ ਲਗਭਗ ਇਹ ਸਾਧ ਸੰਗਤ ਜੀ 100 ਤੋਂ ਵਧੇਰੇ ਨਾਮ ਪਰਮੇਸ਼ਰ ਵਾਹਿਗੁਰੂ ਜੀ ਦੇ ਇਸ ਪਾਵਨ ਸ਼ਬਦ ਦੇ ਵਿੱਚ ਆਏ ਹਨ, ਜੋ ਕੁਝ ਨਾਮ ਨਿਰਗੁਣ ਸਰੂਪ ਨਾਲ ਸੰਬੰਧ ਰੱਖਦੇ ਆ ਤੇ ਕੁਝ ਸਰਗੁਣ ਸਰੂਪ ਦੇ ਨਾਲ ਸੰਬੰਧ ਰੱਖਦੇ ਹਨ। ਤੋ ਮਹਾਰਾਜ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ

0: ਮਧੂ ਤੇ ਕੈਟਬ ਦੋ ਦੈ ਧੋਏ ਆ ਤੇ ਇਹਨਾਂ ਨਾਲ ਯੁੱਧ ਕੀਤਾ ਹੈ ਪਰਮੇਸ਼ਰ ਨੇ ਤੇ ਫਿਰ ਇਹਨਾਂ ਦੋਨਾਂ ਨੂੰ ਮਾਰਿਆ ਹੈ ਇਸ ਕਰਕੇ ਮਧੂ ਦੈਤ ਦੇ ਸੂਦਨ ਕੱਟਣ ਕਰਕੇ ਉਹਦਾ ਨਾਮ ਪਿਆ ਹੈ ਮਧ ਸੂਦਨ ਤੇ ਮਧ ਨਾਮ ਹੰਕਾਰ ਦਾ ਵੀ ਹੈ ਹੰਕਾਰ ਨੂੰ ਵੀ ਸੂਦਨ ਕੱਟਣ ਵਾਲਾ ਹੈ ਹੰਕਾਰੀਆਂ ਨੂੰ ਵੀ ਕੱਟਣ ਵਾਲਾ ਹੈ ਦਾਮੋਦਰ ਤੇ ਦਾਮ ਨਾਮ ਹੈ ਰੱਸੀ ਦਾ ਤੇ ਉਧਰ ਨਾਮ ਹੈ ਪੇਟ ਦਾ ਰੱਸੀਆਂ ਦੇ ਨਾਲ ਆਪਣੇ ਪੇਟ ਨੂੰ ਬਣਾ ਲੈਣ ਕਰਕੇ ਨਾਮ ਪਿਆ ਹੈ ਦਾਮੋਦਰ ਦੁਆਪਰ ਯੁੱਗ ਦੇ ਅਵਤਾਰ ਸੋ ਸ੍ਰੀ ਕ੍ਰਿਸ਼ਨ ਜੀ ਨੂੰ ਮਾਤਾ ਯਸ਼ੋਦਾ ਨੇ ਸਾਰੀਆਂ ਗੋਕਲ ਦੀਆਂ ਰੱਸੀਆਂ ਇਕੱਠੀਆਂ ਕਰਕੇ ਤੇ ਬੰਨਿਆ ਸੀ ਉਸ ਵੇਲੇ ਐਸਾ ਆਕਾਰ ਧਾਰਨ ਕੀਤਾ ਉਥੋਂ ਦਾ ਮੋਦਰ ਨਾਮ ਬਣਿਆ ਹੈ ਔਰ ਪ੍ਰੇਮ ਰੂਪੀ ਰੱਸੀ ਦੇ ਨਾਲ ਆਪਣੇ ਆਪ ਨੂੰ ਬਣਾ ਲੈਣ ਵਾਲਾ ਤਾਂ ਦਾ ਮੋਦਰ ਹੈ ਦਸਮ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਸਿੰਘਾਂ ਨੇ ਆਖਿਆ ਸੀ ਮਹਾਰਾਜ ਤੁਸੀਂ ਆ ਦਾਦੂ ਦੁਆਰੇ ਵਾਲ ਨੂੰ ਤੀਰ ਝੁਕਾਇਆ ਸੀਸ ਝੁਕਾਇਆ ਹੈ ਖਾਲਸਾ ਤਨਖਾਹ ਲਾਵੇਗਾ ਮਹਾਰੇ ਕਹਿੰਦੇ ਲਾਓ ਖਾਲਸਾ ਜੀ ਸਾਨੂੰ ਤਨਖਾਹ ਤੇ ਲਵਾਈ ਦਸਮ ਪਾਤਸ਼ਾਹ ਨੇ ਪਰ ਗਰੀਬ ਨਵਾਜ ਨੇ ਦੱਸਿਆ ਵੀ ਅਸੀਂ ਕਿਸੇ ਕਬਰ ਨੂੰ ਮੱਥਾ ਨਹੀਂ ਟੇਕਿਆ ਖਾਲਸਾ ਜੀ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਸਾਂ ਜਿੱਥੇ ਬਾਣੀ ਦੇ ਜਾਪ ਸੰਪੂਰਨ ਹੋਇਆ ਤੇ ਸੀਸ ਝੁਕਾਇਆ ਫਤਿਹ ਬੁਲਾਈ ਹੈ ਪਰ ਸਾਨੂੰ ਖੁਸ਼ੀ ਬੜੀ ਹੈ ਵੀ ਅੱਜ ਖਾਲਸਾ ਤਿਆਰ ਬਰ ਤਿਆਰ ਹੈ ਜਿਹੜਾ ਆਪਣੇ ਗੁਰੂ ਨੂੰ ਵੀ ਪੁੱਛ ਲੈਂਦਾ ਹੈ ਵੀ ਤੁਸੀਂ ਇਧਰ ਨੂੰ ਸੀਸ ਕਿਉਂ ਝੁਕਾਇਆ ਮਹਾਰੇ ਕਹਿੰਦੇ ਜਿੰਨਾ ਚਿਰ ਤਨਖਾਹ ਲਾਉਂਦੇ ਰਹੋਗੇ ਤੇ ਜਿੰਨਾ ਚਿਰ ਪ੍ਰੇਮ ਨਾਲ ਤਨਖਾਹ ਲਵਾਉਂਦੇ ਰਹੋਗੇ ਓਨਾ ਚਿਰ ਚੜ੍ਹਦੀ ਕਲਾ ਵਿੱਚ ਰਹੋਗੇ ਕਿਉਂਕਿ ਆਪਣੀ ਗਲਤੀ ਨੂੰ ਪ੍ਰਵਾਨ ਕਰ ਲੈਣਾ ਕਬੂਲ ਕਰ ਲੈਣਾ ਮਹਾਰਾਜ ਸਾਹਿਬ ਜੀ ਨੇ ਤਾਂ ਕੋਈ ਗਲਤੀ ਕੀਤੀ ਨਹੀਂ ਸੀ ਪਰ ਪੂਰਨੇ ਪਾਏ ਵੀ ਖਾਲਸਾ ਜੀ ਸੋ ਖਾਲਸੇ ਦੇ ਪੇਸ਼ ਹੋਣਾ ਹੈ ਤਾਬਿਆ ਚੱਲੇ ਜੋ ਪੰਥ ਕੇ ਖਾਏ ਨਾ ਜੰਮ ਕਾ ਬਾਨ ਤੋ ਇਸ ਕਰਕੇ ਐਸੇ ਬਚਨ ਮਹਾਰਾਜ ਸਾਹਿਬ ਜੀ ਨੇ ਕਹੇ ਤਾਂ ਉਹ ਦਾਮੋਦਰ ਪ੍ਰੇਮ ਰੂਪੀ ਰੱਸੀ ਨਾਲ ਆਪਣੇ ਆਪ ਨੂੰ ਬਣਾ ਲੈਣ ਵਾਲਾ ਤੇ ਸਵਾਮੀ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ
1: ਰਿਖੀ ਕੇਸ ਗੋਵਰਧਨ ਧਾਰੀ
0: ਸਾਰੇ ਰਿਸ਼ੀਆਂ ਦਾ ਈਸ਼ਵਰ ਹੈ ਔਰ ਰਖੀਕ ਇੰਦਰੀਆਂ ਦਾ ਵੀ ਉਹ ਈਸ਼ਵਰ ਹੈ ਆ ਜਿੰਨੇ ਗਿਆਨ ਇੰਦਰੀਏ ਕਰਮ ਇੰਦਰੀਏ ਚੱਲਦੇ ਇਹਨਾਂ ਨੂੰ ਚਲਾਉਣ ਵਾਲਾ ਉਹ ਪ੍ਰਭੂ ਪਰਮੇਸ਼ਰ ਹੀ ਹੈ ਗੋਵਰਧਨ ਧਾਰੀ ਗੋਵਰਧਨ ਨਾਮ ਇੱਕ ਪਹਾੜ ਦਾ ਹੈ ਜੋ ਮਥੁਰਾ ਦੇ ਵਿੱਚ ਹੈ ਸੋ ਇਹ ਇੱਕ ਇੱਕ ਸ਼ਬਦ ਬੜੀ ਵਿਆਖਿਆ ਮੰਗਦਾ ਹੈ ਸਾਧ ਸੰਗਤ ਜੀ ਪਰ ਸਮੇਂ ਦਾ ਦਾਇਰਾ ਹੁੰਦਾ ਹੈ ਸੋ ਜਿਸ ਵੇਲੇ ਸ੍ਰੀ ਰਾਮ ਚੰਦਰ ਜੀ ਸਮੁੰਦਰ ਤੇ ਪੁਲ ਬੰਨ ਰਹੇ ਸੀ ਨਾ ਤੇ ਪੱਥਰ ਤੇ ਪਹਾੜ ਚੁੱਕ ਕੇ ਲਿਆਂਦੇ ਜਾ ਰਹੇ ਸੀ ਫੌਜ ਵੱਲੋਂ ਤੇ ਹਨੂਮਾਨ ਇੱਕ ਪਹਾੜ ਨੂੰ ਚੁੱਕ ਕੇ ਲੈ ਕੇ ਆ ਰਿਹਾ ਸੀ ਉਸ ਮੌਕੇ ਤੇ ਆਵਾਜ਼ ਆਈ ਵੀ ਮੈਨੂੰ ਨਾ ਚੁੱਕ ਆਖਿਆ ਜੇ ਚੁੱਕਣਾ ਤੇ ਸ੍ਰੀ ਰਾਮ ਚੰਦਰ ਜੀ ਜਿੱਥੇ ਆ ਉਹਨਾਂ ਦੇ ਚਰਨਾਂ ਚ ਜਾ ਕੇ ਰੱਖੀ ਕਹਿਣ ਲੱਗਾ ਮੈਂ ਉੱਥੇ ਜਾ ਕੇ ਰੱਖਾਂਗਾ ਜਦੋਂ ਲੈ ਕੇ ਜਾ ਰਿਹਾ ਸੀ ਅਗਲੇ ਪਾਸਿਓਂ ਆਖਿਆ ਵੀ ਹੁਣ ਤੇ ਪੁਲ ਵੱਜ ਗਿਆ ਤੇ ਜਿੱਥੇ ਕੋਈ ਲੈ ਕੇ ਆਉਂਦਾ ਵਾ ਉੱਥੇ ਛੱਡ ਆਓ ਤੇ ਹੁਣ ਪ੍ਰਣ ਕੀਤਾ ਸੀ ਦੱਸਿਆ ਵੀ ਨਹੀਂ ਫਿਰ ਕਿਹਾ ਵੀ ਜਦੋਂ ਦੁਆਪਰ ਯੁੱਗ ਵਿੱਚ ਅਵਤਾਰ ਧਾਰਾਂਗੇ ਨਾ ਫਿਰ ਇਹ ਗੋਵਰਧਨ ਪਰਬਤ ਦੇ ਉੱਤੇ ਵਿਚਰਾਂਗੇ ਇਹਦੀ ਭਾਵਨਾ ਉਦੋਂ ਪੂਰੀ ਕਰਾਂਗੇ ਤਾਂ ਇਸ ਪ੍ਰਕਾਰ ਦੁਆਪਰ ਯੁੱਗ ਦੇ ਵਿੱਚ ਫਿਰ ਇਸ ਗੋਵਰਧਨ ਪਰਬਤ ਦੇ ਉੱਤੇ ਵਿਚਰੇ ਵੀ ਤੇ ਫਿਰ ਇੱਕ ਸਮੇਂ 28 ਦਿਨ ਲਗਾਤਾਰ ਮੀਂਹ ਪਿਆ ਸੀ ਤੇ ਉਸ ਵੇਲੇ ਚੀਚੀ ਦੇ ਉੱਤੇ ਗੋਵਰਧਨ ਪਰਬਤ ਨੂੰ ਚੁੱਕਿਆ ਵੀ ਸੀ ਇਹਦਾ ਜ਼ਿਕਰ ਵੀ ਪਿੱਛੇ ਆ ਚੁੱਕਾ ਹੈ ਗੁਰਮਤ ਗੋਵਰਧਨ ਗੁਰਮਤ ਕ੍ਰਿਸ਼ਨ ਗੋਵਰਧਨ ਧਾਰੇ ਗੁਰਮਤ ਸਾਇਰ ਪਾਹਣ ਤਾਰੇ ਤੋ ਇਸ ਕਰਕੇ ਗੋਵਰਧਨ ਪਰਬਤ ਨੂੰ ਧਾਰਨ ਕਰਕੇ ਗੋਵਰਧਨ ਧਾਰੀ ਨਾਮ ਪਿਆ ਹੈ
1: ਮੁਰਲੀ ਮਨੋਹਰ ਹਰ ਰੰਗਾ
0: ਦੁਆਪਰ ਯੁੱਗ ਦੇ ਵਿੱਚ ਫਿਰ ਮੁਰਲੀ ਵਜਾਈ ਹੈ ਮਨੋਹਰ ਬੜੀ ਸੁੰਦਰ ਤੇ ਨਾਮ ਪਿਆ ਹੈ ਮੁਰਲੀ ਮਨੋਹਰ ਬੰਸਰੀ ਵਜਾਉਣ ਵਾਲਾ ਨਾਮ ਪਿਆ ਹੈ
1: ਮੋਹਨ ਮਾਧਵ ਕ੍ਰਿਸ਼ਨ ਮੁਰਾਰੀ
0: ਇਸੇ ਪ੍ਰਕਾਰ ਮੁਰਲੀ ਮਨੋਹਰ ਹਰ ਰੰਗਾ ਤੇ ਹਰੇਕ ਰੰਗ ਵਿੱਚ ਵਿਚਰ ਰਿਹਾ ਹੈ ਮੋਹਨ ਮਨ ਨੂੰ ਮੋਹ ਲੈਣ ਵਾਲੇ ਹੋ ਤੇ ਆਪਣੇ ਸੰਤਾਂ ਭਗਤਾਂ ਦੇ ਮੋਹ ਨੂੰ ਹਨ ਨਾਸ਼ ਕਰਨ ਵਾਲੇ ਹੋ ਮਾਧਵ ਮਾਇਆ ਦੇ ਪਤੀ ਹੋ ਕ੍ਰਿਸ਼ਨ ਸੋ ਕਾਲੇ ਰੰਗ ਵਾਲੇ ਹੋਣ ਕਰਕੇ ਕ੍ਰਿਸ਼ਨ ਨਾਮ ਪਿਆ ਹੈ ਸਾਂਵਲਾ ਰੰਗ ਹੈ ਤੇ ਮੁਰਾਰੇ ਮੋਹਰਾਦਿਕ ਦੈਂਤ ਨੂੰ ਮਾਰਨ ਕਰਕੇ

0: ਸਾਰੇ ਜਗਤ ਦੇ ਈਸ਼ਵਰ ਹੋ ਹੇ ਹਰੀ ਜੀਓ ਤੇ ਆਪ ਜੀ ਅਸੁਰਾਂ ਨੂੰ ਦੈਂਤਾਂ ਨੂੰ ਸੰਘਾਰਨ ਵਾਲੇ ਹੋ ਦੈਂਤਾਂ ਨੂੰ ਮਾਰਨ ਵਾਲੇ ਹੋ
1: ਜਗ ਜੀਵਨ ਅਬਿਨਾਸੀ ਠਾਕੁਰ
0: ਸਾਰੇ ਜਗ ਨੂੰ ਜੀਵਨ ਦੇਣ ਵਾਲੇ ਹੋ ਸਵਾਸ ਦੇ ਕੇ ਰੋਜੀ ਰੋਟੀ ਦੇ ਕੇ ਔਰ ਅਬਿਨਾਸੀ ਨਾਸ ਤੋਂ ਰਹਿਤ ਹੋ ਠਾਕੁਰ ਸਵਾਮੀ ਹੋ ਸਾਰਿਆਂ ਦੇ ਰਚਨਾ ਪਾਲਣਾ ਤੇ ਲੈਤਾ ਕਰਨ ਵਾਲੇ ਹੋ
1: ਘਟ ਘਟ ਵਾਸੀ ਹੈ ਸੰਗਾ
0: ਸਾਰਿਆਂ ਘਟਾਂ ਘਟਾਂ ਵਿੱਚ ਵਸ ਰਹੇ ਹੋ ਤੇ ਸਾਰਿਆਂ ਦੇ ਨਾਲ ਹੋ ਸੰਗ ਹੋ ਸਦਾ ਅੰਗ ਸੰਗੇ ਅਪੰਗੰ ਬੇਭੂਤੇ
1: ਧਰਨੀ ਧਰ ਈਸਾ ਨਰ ਸਿੰਘ ਨਾਰਾਇਣ
0: ਧਰਤੀ ਨੂੰ ਆਸਰਾ ਦੇਣ ਵਾਲੇ ਹੋ ਧਰਤੀ ਨੂੰ ਤੁਸੀਂ ਧਾਰਿਆ ਹੋਇਆ ਟਿਕਾਇਆ ਹੋਇਆ ਹੈ ਈਸ ਸਾਰਿਆਂ ਦੇ ਈਸ਼ਵਰ ਹੋ ਤੇ ਨਰਸਿੰਘ ਰੂਪ ਵੀ ਤੁਸੀਂ ਧਾਰਨ ਕੀਤਾ ਭਗਤ ਪ੍ਰਹਿਲਾਦ ਦੀ ਰੱਖਿਆ ਕਰਨ ਵਾਸਤੇ ਹਰਨਾਕਸ਼ ਨੇ ਤਾਪ ਕੀਤਾ ਸੀ ਤਾਪ ਕਰਕੇ ਬ੍ਰਹਮਾ ਤੋਂ 8 ਵਾਰ ਲਏ ਸੀ ਨਾ ਅੰਦਰ ਮਰਾਂ ਨਾ ਬਾਹਰ ਮਰਾਂ ਨਾ ਦਿਨੇ ਮਰਾਂ ਨਾ ਰਾਤ ਮਰਾਂ ਨਾ ਧਰਤੀ ਤੇ ਮਰਾਂ ਨਾ ਆਕਾਸ਼ ਚ ਮਰਾਂ ਨਾ 84 ਲੱਖ ਜੂਨ ਵਿੱਚੋਂ ਮੈਨੂੰ ਕੋਈ ਮਾਰ ਸਕੇ ਤੇ ਨਾ ਕਿਸੇ ਹਥਿਆਰ ਨਾਲ ਮੈਂ ਮਰਾਂ ਤੇ ਫਿਰ ਸਮਝਿਆ ਹੁਣ ਮੈਂ ਮਰਨਾ ਹੀ ਨਹੀਂ ਤੇ ਮੈਂ ਰੱਬ ਆ ਜਿਹੜਾ ਮਰੇ ਨਾ ਉਹ ਤਾਂ ਪਰਮੇਸ਼ਰ ਹੈ ਰੱਬ ਹੈ ਤੇ ਮੈਂ ਤਾਂ ਰੱਬ ਆ ਕਹਿੰਦਾ ਮੇਰਾ ਨਾਮ ਜਪੋ ਮੁਲਤਾਨ ਦਾ ਰਾਜਾ ਸੀ ਹਰਨਾਕਸ਼ ਜ਼ਬਰਦਸਤੀ ਆਪਣਾ ਨਾਮ ਜਪਾਉਣ ਲੱਗਾ ਪਾਠਸ਼ਾਲਾ ਦੇ ਵਿੱਚ ਕਹਿੰਦਾ ਵੀ ਮੇਰਾ ਨਾਮ ਜਪਾ ਕੇ ਫਿਰ ਪੜ੍ਹਾਈ ਸ਼ੁਰੂ ਕਰਾਓ ਤੇ ਪਰਮੇਸ਼ਰ ਨੂੰ ਹੰਕਾਰ ਨਹੀਂ ਪਾਉਂਦਾ ਹਰ ਜੀ ਉਹ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ ਤੇ ਇਹਦੇ ਘਰ ਦੇ ਵਿੱਚ ਹਰਨਾਕਸ਼ ਦੇ ਆਪਣਾ ਭਗਤ ਪੈਦਾ ਕਰ ਦਿੱਤਾ ਕਦੇ ਕਦੇ ਐਸੀ ਲੀਲਾ ਕਰਦੇ ਆ ਨਹੀਂ ਤੇ ਆਪਾਂ ਵਿਚਾਰਦੇ ਹਾਂ ਨਾ ਵੀ ਮਾਤਾ ਪਿਤਾ ਦਾ ਜੀਵਨ ਉੱਚਾ ਸੁੱਚਾ ਚਾਹੀਦਾ ਫਿਰ ਧੀਆਂ ਪੁੱਤਰਾਂ ਦਾ ਜੀਵਨ ਵੀ ਉੱਚਾ ਹੁੰਦਾ ਹੈ ਮਰਿਆਦਾ ਤੇ ਇਹੀ ਹੈ ਤੇ ਕਈ ਵਾਰੀ ਇਹਦੇ ਤੋਂ ਉਲਟ ਵੀ ਕਰ ਦਿੰਦੇ ਆ ਪਿਤਾ ਹਰਨਾਕਸ਼ ਹੋਵੇ ਤੇ ਪੁੱਤ ਨੂੰ ਭਗਤ ਵੀ ਬਣਾ ਦਿੰਦੇ ਆ ਕਲਰੀ ਜ਼ਮੀਨ ਦੇ ਵਿੱਚ ਫਸਲ ਨਹੀਂ ਕੋਈ ਉੱਗਦੀ ਪਰਮੇਸ਼ਰ ਚਾਹੇ ਤੇ ਕਲਰ ਦੇ ਵਿੱਚ ਵੀ ਕਵਲ ਫੁੱਲ ਪੈਦਾ ਕਰ ਦਿੰਦਾ ਹੈ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਘਰ ਹਰਨਾਕਸ਼ ਦੈਂਤ ਦੇ ਕਲਰ ਕਵਲ ਭਗਤ ਪ੍ਰਹਿਲਾਦ ਪੜ੍ਹਨ ਪਠਾਇਆ ਚਾਟ ਸਾਲ ਪਾਂਧੇ ਚਿੱਤ ਹੋਆ ਅਹਿਲਾਦ ਸਿਮਰੈ ਮਨ ਵਿੱਚ ਰਾਮ ਨਾਮ ਗਾਵੇ ਸ਼ਬਦ ਅਨਾਹਦ ਨਾਦ ਭਗਤ ਕਰਨ ਸਭ ਚਾਟੜੇ ਪਾਂਧੇ ਹੋਏ ਰਹੇ ਵਿਸਮਾਦ ਰਾਜੇ ਪਾਸਰੂ ਆਇਆ ਦੋਖੀ ਦੈਂਤ ਵਧਾਇਆ ਵਾਦ ਜਲ ਅਗਨੀ ਵਿੱਚ ਘੱਤਿਆ ਜਲੇ ਨਾ ਡੁੱਬੈ ਗੁਰ ਪ੍ਰਸਾਦ ਕੱਟ ਖੜਗ ਸੱਦ ਪੁੱਛਿਆ ਕੌਣ ਸੋ ਤੇਰਾ ਹੈ ਉਸਤਾਦ ਥੰਮ ਪਾੜ ਪ੍ਰਗਟਿਆ ਨਰਸਿੰਘ ਰੂਪਿਆ ਨੂਪਿਆ ਨਾਦ ਬੇਮੁਖ ਪਕੜ ਪਛਾੜਿਆ ਨ ਸੰਤ ਸਹਾਈ ਆਦ ਜੁਗਾਦ ਜੈ ਜੈਕਾਰ ਕਰਨ ਬ੍ਰਹਮਾਦ ਥੰਮ ਪਾਟਾ ਉਸ ਵੇਲੇ ਤੇ ਥੰਮ ਚੋਂ ਨਰਸਿੰਘ ਰੂਪ ਪ੍ਰਗਟ ਕੀਤਾ ਅੱਧਾ ਸਰੀਰ ਦਾ ਹਿੱਸਾ ਮਨੁੱਖ ਦਾ ਤੇ ਅੱਧਾ ਸ਼ੇਰ ਦਾ ਹੁਣ ਦੁਨੀਆਂ ਕਹਿੰਦੇ ਸਾਇੰਸ ਇਸ ਤਰ੍ਹਾਂ ਕਹਿੰਦੀ ਹੈ ਹੁਣ ਸਾਇੰਸ ਇਸ ਤੇ ਕੀ ਮੰਨੇਗੀ ਵੀ ਇਸ ਤਰ੍ਹਾਂ ਕਿਵੇਂ ਪੈਦਾ ਹੋ ਸਕਦਾ ਹੈ ਥੰਮ ਪਾਟਾ ਕਿਸੇ ਮਾਤਾ ਤੋਂ ਜਨਮ ਲੈ ਕੇ ਨਹੀਂ ਆਇਆ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚ ਬਚਨ ਅੰਕਿਤ ਹੈ ਭਗਤ ਕਬੀਰ ਸਾਹਿਬ ਕਹਿੰਦੇ ਪ੍ਰਭ ਥੰਬ ਤੇ ਨਿਕਸੇ ਕੈ ਵਿਸਤਾਰ ਹਰਨਾਕਸ਼ ਛੇਤਿਓ ਨਖ ਬਿਦਾਰ ਓਏ ਪਰਮ ਪੁਰਖ ਦੇ ਵਾਦ ਦੇਵ ਭਗਤ ਹੇਤ ਨਰਸਿੰਘ ਭੇਵ ਭਗਤ ਪ੍ਰਹਿਲਾਦ ਦੀ ਰੱਖਿਆ ਕਰਨ ਵਾਸਤੇ ਨਰਸਿੰਘ ਰੂਪ ਧਾਰਨ ਕੀਤਾ ਅੱਧਾ ਸ਼ੇਰ ਦਾ ਹਿੱਸਾ ਤੇ ਅੱਧਾ ਮਨੁੱਖ ਦਾ ਤੇ ਫੜ ਲਿਆ ਹਰਨਾਕਸ਼ ਨੂੰ ਜਦੋਂ ਦਿਨ ਛਿਪਣ ਲੱਗਾ ਨਾ ਦਲੀਜਾਂ ਚ ਰੱਖ ਕੇ ਗੋਡਿਆਂ ਤੇ ਰੱਖ ਲਿਆ ਕਹਿੰਦੇ ਦਸ ਹਰਨਾਕਸ਼ ਨੂੰ ਅੰਦਰ ਕੇ ਬਾਹਰ ਹੁਣ ਧਰਤੀ ਤੇ ਕੇ ਆਕਾਸ਼ ਚ ਹੁਣ ਦਿਨ ਕੇ ਰਾਤ ਕਹਿੰਦਾ ਜੀ ਹੁਣ ਤਾਂ ਵਿਚਾਲੇ ਰੱਖਿਆ ਨਾ ਦਿਨ ਨਾ ਰਾਤ ਨਾ ਧਰਤੀ ਨਾ ਆਕਾਸ਼ ਕਹਿੰਦੇ ਹੁਣ ਮੇਰੇ ਵੱਲੇ ਵੇਖ ਤੂੰ ਆਖਿਆ 84 ਲੱਖ ਜੂਨ ਚੋਂ ਮੈਨੂੰ ਕੋਈ ਨਾ ਮਾਰ ਸਕੇ ਮੈਂ ਵੇਖ 84 ਲੱਖ ਜੂਨ ਵਿੱਚੋਂ ਆ ਕਹਿੰਦੇ ਇਹ ਵੀ ਤੇਰਾ ਵਾਰ ਪੂਰਾ ਹੋ ਗਿਆ ਫਿਰ ਤੂੰ ਆਖਿਆ ਜੀ ਕਿਸੇ ਸ਼ਸਤਰ ਨਾਲ ਮੈਂ ਨਾ ਮਰਾਂ ਹਥਿਆਰ ਨਾਲ ਨਾ ਮਰਾਂ ਤੇ ਫਿਰ ਪੰਜਾ ਵਿਖਾਇਆ ਤੇ ਕਹਿੰਦੇ ਆ ਸ਼ਸਤਰ ਤਾਂ ਨਹੀਂ ਨਾ ਕਹਿੰਦਾ ਜੀ ਨਹੀਂ ਨੌਵਾਂ ਨਾਲ ਪਾੜ ਦਿੱਤਾ ਸੀ ਹਰਨਾਕਸ਼ ਨੂੰ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਪ੍ਰਹਿਲਾਦ ਦੀ ਰੱਖਿਆ ਕੀਤੀ ਇਸ ਕਰਕੇ ਹੇ ਪ੍ਰਭੂ ਆਪ ਜੀ ਨੇ ਨਰਸਿੰਘ ਰੂਪ ਧਾਰਨ ਕੀਤਾ ਭਗਤ ਪ੍ਰਹਿਲਾਦ ਦੀ ਰੱਖਿਆ ਵਾਸਤੇ ਨਾਰਾਇਣ ਤੇ ਫਿਰ ਆਪ ਜੀ ਦਾ ਨਾਮ ਨਾਰਾਇਣ ਹੈ ਨਰਾਂ ਨਰਾਂ ਵਿੱਚ ਆਇਆ ਹੋਇਆ ਹੈ ਔਰ ਆਪ ਜੀ ਦੇ ਵਿੱਚ ਅਵਿਦਿਆ ਰੂਪੀ ਰਾਤ ਨਹੀਂ ਹੈ
1: ਬਾੜਾ ਅਗਰੇ ਪ੍ਰਿਥਮ ਤਰਾਇਣ
0: ਤੇ ਬ੍ਰਾਹ ਰੂਪ ਧਾਰਨ ਕਰਕੇ ਬ੍ਰਾਹ ਅਵਤਾਰ ਧਾਰਿਆ ਤੇ ਆਪਣੀਆਂ ਦਾੜਾਂ ਦੇ ਅਗਲੇ ਪਾਸੇ ਧਰਤੀ ਨੂੰ ਧਾਰਨ ਕਰ ਲਿਆ ਸੀ ਉਸ ਵੇਲੇ
1: ਪਾਵਨ ਰੂਪ ਕੀਆ ਤੁਦ ਕਰਤੇ
0: ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲੇ ਕਰਤੇ ਤੁਸੀਂ ਹੀ ਬਾਵਨ ਰੂਪ ਧਾਰਨ ਕੀਤਾ ਹੈ ਬਲ ਪੋਤਾ ਪ੍ਰਹਿਲਾਦ ਦਾ ਇੰਦਰਪੁਰ ਦੀ ਇਸ਼ ਕਰਨ ਦਾ ਭਗਤ ਪ੍ਰਹਿਲਾਦ ਦਾ ਪੋਤਰਾ ਹੋਇਆ ਹੈ ਰਾਜਾ ਬਲ 101 ਜੱਗ ਕਰਨੇ ਆਰੰਭੇ ਵੀ ਜਦੋਂ 101 ਜੱਗ ਕਰ ਲਵਾਂਗਾ ਨਾ ਤੇ ਸਵਰਗ ਦਾ ਰਾਜਾ ਇੰਦਰ ਬਣ ਜਾਵਾਂਗਾ। ਤੇ ਉਸ ਵੇਲੇ ਫਿਰ ਬਾਮਣ ਰੂਪ ਧਾਰਨ ਕਰਕੇ ਆ ਗਏ, 52 ਉਂਗਲਾਂ ਵਾਲਾ ਮਧਰਾ ਜਿਹਾ ਕੱਦ, ਤੇ ਵੇਦ ਦੇ ਸੁਰਤੀਆਂ ਪੜ੍ਹਨ ਆਪਣੇ ਮੁੱਖ ਤੋਂ। ਤੇ ਉਸ ਵੇਲੇ ਆਖਿਆ ਵੀ ਹੇ ਬਲ ਰਾਜੇ, ਮੈਨੂੰ 250 ਕਰਮਾਂ ਧਰਤੀ ਦੇ। ਤੇ ਉਸ ਵੇਲੇ ਸ਼ੁਕਰ ਪ੍ਰੋਤ ਨੇ ਆਖਿਆ ਸੀ ਵੀ ਵੇਖੀ ਕਿਤੇ ਰਾਜਾ ਭਰਮਣਾ ਜਾਈ, ਇਹ ਤੈਨੂੰ ਛਲਣ ਵਾਸਤੇ ਭਗਵਾਨ ਆਪ ਆਇਆ। ਵਚਨ ਕਰ ਦਿੱਤਾ ਤੇ ਦੋਵਾਂ ਕਰਮਾਂ ਦੇ ਨਾਲ ਸਾਰੀ ਧਰਤੀ ਮਿਲ ਲਈ। ਕਹਿੰਦੇ ਹੁਣ ਅੱਧੇ ਕਰਮ, ਕਹਿੰਦਾ ਜੀ ਮੇਰਾ ਸਰੀਰ ਹਾਜ਼ਰ ਹੈ, ਤੇ ਸਰੀਰ ਤੇ ਪੈਰ ਰੱਖ ਕੇ ਪਤਾਲ ਵਿੱਚ ਤਸਾ ਦਿੱਤਾ। ਜਦੋਂ ਆਪਾਂ ਭੱਟਾਂ ਦੇ ਸਵਈਏ ਪੜ੍ਹਦੇ ਤੇ ਉੱਥੇ ਬਚਨ ਆਉਂਦਾ ਹੈ, ਗੁਣ ਗਾਵੇ ਬਲ ਰਾਓ ਸਪਤ ਪਾਤਾਲ ਬਸੰਤੋ। ਸੱਤਵੇਂ ਪਤਾਲ ਵਿੱਚ ਬੈਠਾ ਹੋਇਆ ਬਲ ਰਾਜਾ ਉੱਥੇ ਪਰਮੇਸ਼ਰ ਦੇ ਗੁਣ ਗਾਉਂਦਾ ਹੈ। ਇਸ ਕਰਕੇ

0: ਸਾਰਿਆਂ ਚੋਂ ਮੁੱਖ ਕਥਨ ਕੀਤੇ ਜਾਂਦੇ ਹੋ, ਜਿੰਨੇ ਮੁੱਖ ਮੁਖੀ ਹਨ ਉਹ ਵੀ ਆਪ ਜੀ ਨੂੰ ਭਣੀ ਉਚਾਰਨ ਕਰਦੇ ਹਨ।
1: ਸਾਰੰਗ ਧਰ ਭਗਵਾਨ ਬੀ ਠੁਲਾ,
0: ਆਪ ਧਨੁਸ਼ ਧਾਰੀ ਹੋ ਔਰ ਖੱਟ ਭਗਾ ਸੰਪੰਨ ਹੋ, ਬੀਠਲਾ ਰਚਨਾ ਪਾਲਣਾ ਲੈਤਾ ਕਰਨ ਵਾਲੇ।

0: ਦੁੱਖਾਂ ਤੋਂ ਰਹਿਤ ਹੋ ਸ਼ੁੱਧ ਸਰੂਪ ਕਹੇ ਜਾਂਦੇ ਹੋ।
1: ਧਨੰਜੈ ਜਲ ਛਲ ਹੈ ਮਹੀਆ
0: ਧਨੰਜੈ ਸੋ ਇਹ ਇਸੇ ਪ੍ਰਕਾਰ ਅਰਜਨ ਰੂਪ ਹੋ ਤੇ ਧਨੰਜੈ ਧਨ ਨੂੰ ਜਿੱਤਣ ਵਾਲੇ ਹੋ। ਜਲ ਥਲ ਤੇ ਮਹੀਏ ਧਰਤੀ ਦੇ ਵਿਚ ਆਪ ਜੀ ਦਾ ਵਾਸਾ ਹੈ, ਜਲ ਵਿਚ ਵੀ ਖੁਸ਼ਕੀ ਵਿਚ ਵੀ ਵਸਦੇ ਹੋ।
1: ਮਿਰਤ ਲੋਕ ਪਾਇਆਲ ਸਮੀਪਤ
0: ਆਤ ਲੋਕ ਵਿਚ ਵੀ ਆਪ ਜੀ ਦਾ ਵਾਸਾ ਤੇ ਪਤਾਲ ਵਿਚ ਵੀ ਤੇ ਸਮੀਪਤ ਸਾਰਿਆਂ ਦੇ ਨੇੜੇ ਹੋ।
1: ਅਸਥਿਰ ਥਾਨ ਜਿਸ ਹੈ ਅਭੱਗਾ
0: ਆਪ ਜੀ ਦਾ ਸਦਾ ਸਲਾਮਤ ਰਹਿਣ ਵਾਲਾ ਥਾਂ ਹੈ, ਅਭੱਗਾ ਨਾਸ ਤੋਂ ਰਹਿਤ ਹੈ।
1: ਪਤਿਤ ਪਾਵਨ ਦੁਖ ਭੈ ਭੰਜਨ
0: ਵੱਡੇ ਪਾਪੀਆਂ ਨੂੰ ਵੀ ਤੁਸੀਂ ਦਇਆ ਕਰਕੇ ਪਵਿੱਤਰ ਕਰ ਦਿੰਦੇ ਹੋ ਤੇ ਦੁੱਖਾਂ ਨੂੰ ਤੇ ਡਰ ਨੂੰ ਤੋੜ ਦੇਣ ਵਾਲੇ ਹੋ।
1: ਅਹੰਕਾਰ ਨਿਵਾਰਣ ਹੈ ਭਾਵ ਖੰਡਨ
0: ਅਹੰਕਾਰ ਦੀ ਨਿਵਿਰਤੀ ਕਰ ਦਿੰਦੇ ਹੋ ਔਰ ਆਪਣੇ

0: ਵਾਲੇ ਆਪ ਭਗਤੀ ਤੇ ਪ੍ਰਸੰਨ ਹੁੰਦੇ ਹੋ।
1: ਗੁਣੇ ਨ ਕਿਤ ਹੀ ਹੈ ਭਿੱਗਾ,
0: ਕਿਸੇ ਦੇ ਗੁਣਾ ਉੱਤੇ ਨਹੀਂ ਭੇਜਦੇ ਹੋ, ਭਗਤੀ ਵੇਖ ਕੇ ਖੁਸ਼ ਹੁੰਦੇ ਹੋ।
1: ਨਿਰੰਕਾਰ ਅਸ਼ਲ ਅਡੋਲੋ,
0: ਨਿਰੰਕਾਰ ਤੋਂ ਰਹਿਤ ਹੋ, ਮਾਇਆ ਆਪ ਜੀ ਨੂੰ ਛਲ ਨਹੀਂ ਸਕਦੀ ਕਿਉਂਕਿ ਤੁਸੀਂ ਪੈਦਾ ਕੀਤੀ ਹੈ, ਡੋਲਣ ਤੋਂ ਰਹਿਤ ਹੋ।
1: ਜੋਤ ਸਰੂਪੀ ਸਭ ਜਗ ਮੌਲੋ,
0: ਆਪ ਨੂਰ ਸਰੂਪ ਹੋ, ਜੋਤੀ ਸਰੂਪ ਹੋ ਕਰਕੇ ਸਾਰੇ ਜਗ ਨੂੰ ਆਪ ਜੀ ਨੇ ਖਿੜਾਇਆ ਹੋਇਆ ਹੈ, ਸਾਰੇ ਜਗ ਵਿਚ ਆਪ ਮੌਲੋ ਮਿਲੇ ਹੋਏ ਹੋ।
1: ਸੋ ਮਿਲਾ ਜਿਸ ਆਪ ਮਿਲਾਏ,
0: ਆਪ ਜੀ ਦੇ ਨਾਲ ਉਹੀ ਜੀਵ ਮਿਲਦਾ ਜਿਸ ਨੂੰ ਤੁਸੀਂ ਆਪ

0: ਜਾਤ ਨਵੇਂ ਤੋਂ ਨਵੇਂ ਆਪ ਜੀ ਦੇ ਨਾਵਾਂ ਨੂੰ ਜਪਦਾ ਹੈ।
1: ਇੱਕ ਗੁਣ ਨਾਹੀ ਪ੍ਰਭ ਕਹਿ ਸੰਗਾ।
0: ਇਹ ਪ੍ਰਭੂ ਅੱਜ ਤੀਕ ਆਪ ਜੀ ਦਾ ਇੱਕ ਗੁਣ ਨਹੀਂ ਕਹਿ ਸਕਿਆ ਸ਼ੇਸ਼ਨਾਗ, ਜਿਹੜਾ ਰੋਜ਼ 2000 ਨਵੇਂ ਨਾਮ ਲੈਂਦਾ ਹੈ।
1: ਓਟ ਗਹੀ ਜਗਤ ਪਿਤ ਸਰਣਾਇਆ।
0: ਸਾਰੇ ਜਗਤ ਦੇ ਪਿਤਾ, ਅਸੀਂ ਆਪ ਜੀ ਦੀ ਸ਼ਰਨ ਵਿੱਚ ਆ ਤੇ ਆਪ ਜੀ ਦੀ ਮਨ ਕਰਕੇ ਓਟ ਗ੍ਰਹਿਣ ਕੀਤੀ ਹੈ।
1: ਭਯਾਨਕ ਜਮ ਦੂਤ ਦੁੱਤਰ ਹੈ ਮਾਇਆ।
0: ਬੜੇ ਭੈਦਾਇਕ ਭਿਆਨਕ ਡਰਾਉਣੇ ਜਮਦੂਤ ਹਨ, ਤੇ ਸੰਸਾਰ ਦੀ ਮਾਇਆ ਵੀ ਤਰਨੀ ਬੜੀ ਦੁਸਤਰ ਕਠਨ ਹੈ।
1: ਓਹ ਕਿਰਪਾਲ ਇੱਛਾ ਕਰ ਰੱਖ।
0: ਪ੍ਰਭੂ ਆਪ ਕਿਰਪਾ ਕਰੋ, ਕਿਰਪਾਲੂ ਹੋ ਕੇ ਤੇ ਆਪਣੀ ਇੱਛਾ ਦੇ ਨਾਲ ਖੁਸ਼ੀ ਦੇ ਨਾਲ ਸਾਡੀ ਰੱਖਿਆ ਕਰੋ।
1: ਸਾਧ ਸੰਤਨ ਕੈ ਸੰਗ ਸੰਗਾ।
0: ਆਪਣੇ ਸਾਧੂਆਂ ਸੰਤਾਂ ਦੇ ਸੰਗ ਵਿੱਚ ਸਾਨੂੰ ਰੱਖਣਾ ਕਰੋ।
1: ਦ੍ਰਿਸ਼ਟ ਮਾਨ ਹੈ ਸਗਲ ਮਥੀਨਾ।
0: ਕੋਈ ਦ੍ਰਿਸ਼ਟੀ ਗੋਚਰ ਹੋ ਰਿਹਾ ਹੈ, ਸਾਰਾ ਮਿਥਿਆ ਹੈ, ਨਾਸਵਾਨ ਹੈ।
1: ਇੱਕ ਮੰਗਾ ਦਾਨ ਗੋਬਿੰਦ ਸੰਤ ਰੇਨਾ।
0: ਪ੍ਰਭੂ ਆਪ ਜੀ ਗੋਬਿੰਦ ਆਪ ਜੀ ਦੇ ਸੰਤਾਂ ਦੇ ਚਰਨ ਧੂੜੀ ਦਾ ਇੱਕ ਦਾਨ ਮੰਗਦੇ ਹਾਂ।
1: ਮਸਤਕ ਲਾਏ ਪਰਮ ਪਦ ਪਾਵਾ।
0: ਆਪ ਜੀ ਦੇ ਪਿਆਰਿਆਂ ਦੀ ਚਰਨ ਧੂੜੀ ਆਪਣੇ ਮਸਤਕ ਤੇ ਲਾ ਕੇ

0: ਉੱਤੇ ਸੁੱਖਾਂ ਦੇ ਦਾਤੇ ਆਪ ਜੀ ਨੇ ਕਿਰਪਾ ਕੀਤੀ ਹੈ।
1: ਤਿੰਨ ਸਾਧੂ ਚਰਨ ਲੈ ਰਿਦਾ ਪਰਾਤੇ,
0: ਸਾਧੂ ਜਨਾਂ ਦੇ ਚਰਨ ਲੈ ਕਰਕੇ ਆਪਣੇ ਹਿਰਦੇ ਦੇ ਵਿੱਚ ਸ਼ਰਧਾ ਧਾਰਨ

0: ਮਨ ਵਿੱਚ ਹੱਦ ਤੋਂ ਰਹਿਤ ਸ਼ਬਦ ਦੇ ਵਾਜੇ ਵੱਜੇ ਹਨ।
1: ਕਿਰਤ ਨਾਮ ਕਥੇ ਤੇਰੇ ਜਿਹਬਾ,
0: ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਇਹ ਕੰਮਾਂ ਕਰਕੇ ਜਿਹੜੇ ਤੇਰੇ ਨਾਮ ਪਏ ਆ, ਕਿਰਤ ਕਰਕੇ ਜਿਹੜੇ ਤੇਰੇ ਨਾਮ ਪਏ, ਉਹਨਾਂ ਦਾ ਕਥਨ ਕੀਤਾ ਹੈ ਜੀਭ ਦੇ ਨਾਲ।
1: ਸਾਤੇ ਨਾਮ ਤੇਰਾ ਪਰਾ ਪੂਰਬਲਾ,
0: ਜਿਹੜਾ ਤੇਰਾ ਪਰਾ ਉਤਕ੍ਰਿਸ਼ਟ, ਸੋ ਸਭ ਤੋਂ ਵੱਡਾ ਤੇ ਸਭ ਤੋਂ ਪਹਿਲਾ ਨਾਮ ਹੈ ਨਾ ਸਦਾ ਰਹਿਣ ਵਾਲਾ, ਉਹ ਸਤ ਨਾਮ ਹੈ ਤੇਰਾ।
1: ਕਹੋ ਨਾਨਕ ਭਗਤ ਪਏ ਸਰਣਾਈ,
0: ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਆ ਕਿ ਭਗਤ ਆਪ ਜੀ ਦੀ ਸ਼ਰਨ ਵਿੱਚ ਪਏ ਹਨ।
1: ਦੇਹੋ ਦਰਸ ਮਨ ਰੰਗ ਲੱਗਾ,
0: ਜਿਨ੍ਹਾਂ ਦੇ ਮਨ ਵਿੱਚ ਪ੍ਰੇਮ ਲੱਗਾ ਹੈ ਉਹ ਬੇਨਤੀਆਂ ਕਰਦੇ ਤੇ ਆਪ ਉਹਨਾਂ ਨੂੰ ਦਰਸ਼ਨ ਦਿੰਦੇ ਹੋ, ਤੇ ਸਾਡੇ ਮਨ ਵਿੱਚ ਵੀ ਆਪ ਜੀ ਦਾ ਪ੍ਰੇਮ ਲੱਗਾ ਹੈ, ਕਿਰਪਾ ਕਰਕੇ ਸਾਨੂੰ ਵੀ ਆਪਣਾ ਦਰਸ਼ਨ ਦਿਓ।
1: ਤੇਰੀ ਗਤ ਮਿਤ ਤੂੰ ਹੈ ਜਾਣਾ ਹੈ,
0: ਤੇਰੀ ਪ੍ਰਾਪਤੀ ਦੀ ਜਿਹੜੀ ਮਰਿਆਦਾ ਤੂੰ ਆਪ ਹੀ ਜਾਣਦਾ ਹੈ, ਤੂੰ ਕਿੱਡਾ ਵੱਡਾ ਤੇ ਕਿਹੋ ਜਿਹਾ ਹੈ।
1: ਤੂੰ ਆਪੇ ਕਥ ਹੈ ਤੈ ਆਪ ਵਖਾੜਾ ਹੈ,
0: ਕਥਾ ਵੀ ਤੂੰ ਆਪ ਹੀ ਕਰਦਾ ਹੈ ਤੇ ਵਖਿਆਣ ਵੀ ਤੂੰ ਆਪ ਹੀ ਕਰਦਾ ਹੈ, ਤੇਰੇ ਤੋਂ ਬਿਨਾਂ ਕੋਈ ਕਥਾ

ਜੇ ਆਪ ਜੀ ਨੂੰ ਭਾ ਜਾਵੇ ਨਾ ਫਿਰ ਸਾਨੂੰ ਆਪਣੇ ਦਾਸਾਂ ਦੇ ਸੰਗ ਵਿੱਚ ਰੱਖਣਾ ਕਰੋ। ਅਸੀਂ ਆਪ ਜੀ ਦੇ ਦਾਸਾਂ ਸੇਵਕਾਂ ਦੀ ਸੰਗਤ ਵਿੱਚ ਰਹਿ ਕੇ ਸਾਡੇ ਅੰਦਰ ਵੀ ਦਾਸਾ ਭਾਵ ਆਵੇ, ਨਿਮਰਤਾ ਆਵੇ। ਤੋ ਸਾਧ ਸੰਗਤ ਜੀ, ਇਹ ਸਤਿਗੁਰੂ ਜੀ ਨੇ ਲੜੀਵਾਰ ਰੂਪ ਵਿੱਚ ਪਵਿੱਤਰ ਉਪਦੇਸ਼ ਬਖਸ਼ਿਆ। ਸੋ ਸ਼ਬਦ 21 ਬੰਦਾਂ ਦਾ ਸੀ, ਇਸ ਕਰਕੇ ਸੋ ਸੰਖੇਪ ਦੇ ਨਾਲ ਸੋ ਜਿਵੇਂ ਮਹਾਰਾਜ ਨੇ ਕਿਰਪਾ ਕੀਤੀ, ਗੁਰੂ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰਸੰਗਤ ਜੀ ਖਿਮਾ ਦੇਣੀ, ਅੱਗੇ ਵਾਸਤੇ ਸਮੱਤ ਬਖਸ਼ਣੀ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਰੋਮ ਰੋਮ ਕਰਕੇ ਸ਼ੁਕਰ ਔਰ ਸਤਿਕਾਰਯੋਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਿੰਘ ਸਾਹਿਬ ਸੋ ਗਿਆਨੀ ਅਮਰਜੀਤ ਸਿੰਘ ਜੀ ਸੋ ਸਮੁੱਚੇ ਸਿੰਘ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੁੱਚੇ ਪ੍ਰਬੰਧਕਾਂ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਦੇਣੀ, ਅਖੀਰਲੀਆਂ

ਬਿਲ ਬੰਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੇਵਨ ਹਾਲ।
2: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ, ਅਦਾਬ, ਸਲਾਮ, ਨਮਸਤੇ, ਗੁੱਡ ਮੋਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਜਾ ਰਿਹਾ ਹੋਊਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਅੱਜ ਦੇ ਦਿਨ ਦੇ ਲਈ ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ। ਆਓ ਇਸੇ ਸ਼ੁਕਰਾਨੇ ਦੇ ਨਾਲ ਅੱਗੇ ਵੱਧਦੇ ਹਾਂ। ਇਹ ਸੋਹਣੀਆਂ ਸਾਂਝਾਂ ਪਾਈਆਂ ਨੇ ਉਸ ਰੱਬ ਨੇ, ਇਹ ਸਵਾਸ ਚੱਲ ਰਹੇ ਨੇ, ਤੰਦਰੁਸਤੀ ਆ, ਸੋਹਣਾ ਪਰਿਵਾਰ ਆ, ਆਲਾ ਦੁਆਲਾ ਕੰਮਾਂ ਕਾਰਾਂ ਦੇ ਉੱਤੇ ਨਿਕਲਿਆ, ਆਸਾਂ ਨੇ, ਉਮੀਦਾਂ ਨੇ, ਸੋਹਣੇ ਸਾਥ ਨੇ। ਆਓ ਇਸ ਸਭ ਕੁਛ ਦਾ ਧੰਨਵਾਦ ਕਰਦਿਆਂ ਅੱਗੇ ਵੱਧਦਿਆਂ, ਉਸ ਰੱਬ ਦਾ ਨਾਂ ਲੈਂਦਿਆਂ ਅੱਗੇ ਵੱਧਦਿਆਂ, ਭਾਈ ਬਲਦੇਵ ਸਿੰਘ ਜੀ ਦੀ ਆਵਾਜ਼ ਦੇ ਵਿੱਚ ਸ਼ਬਦ ਕੀਰਤਨ ਸਰਵਣ ਕਰਦਿਆਂ, ਉਹਦੇ ਭਰੋਸਾ ਲੈ ਕੇ, ਉਹਦੇ ਭਰੋਸੇ 'ਤੇ ਅੱਗੇ ਵੱਧਦਿਆਂ, ਉਹਦੇ 'ਤੇ ਸੁੱਟ ਕੇ ਡੋਰੀਆਂ ਅੱਗੇ ਵੱਧਦਿਆਂ, ਅੱਜ ਦਿਨ ਸ਼ੁੱਕਰਵਾਰ ਦਾ 15 ਤਰੀਕ ਮਈ ਦਾ ਮਹੀਨਾ, ਅਤੇ ਆਓ ਅੱਗੇ ਮਿਲਦੇ ਹਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਦੇ ਲਈ, ਪਰ ਸਭ ਤੋਂ ਪਹਿਲਾਂ ਉਸ ਰੱਬ ਦਾ।

ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅੱਜ ਦਿਨ ਸ਼ੁੱਕਰਵਾਰ ਦਾ ਕਹਿੰਦੇ ਨੇ ਆ ਗਿਆ ਸ਼ੁੱਕਰ ਅਤੇ ਜਿੰਨਾ ਹੋ ਗਿਆ ਠੀਕ ਹੈ ਬਾਕੀ ਤੋਂ ਜਾਓ ਮੁੱਕਰ ਅਤੇ ਆਓ ਮੁੱਕਰ ਕੇ ਯਾਨੀ ਕਿ ਇਹ ਸਾਰਾ ਭਾਰ ਇਸ ਹਫ਼ਤੇ ਦਾ ਇੱਥੇ ਹੀ ਰੱਖ ਕੇ ਅੱਜ ਦੇ ਦਿਨ ਅਤੇ ਫਿਰ ਅੱਗੇ ਵਧਾਂਗੇ ਪਰ ਹਾਲੇ ਨਹੀਂ ਹਾਲੇ ਦਿਨ ਬਾਕੀ ਆ ਹਾਲੇ ਇਹ ਹਫ਼ਤਾ ਬਾਕੀ ਆ ਅਤੇ ਇਹਦੇ ਵਿੱਚ ਜਿੰਨੇ ਵੀ ਕੰਮ ਹੁੰਦੇ ਨੇ ਉਹ ਭੱਜ ਭੱਜ ਕੇ ਨਿਬੇੜਦੇ ਆ ਇਸ ਭੱਜਣ ਨੱਠਣ ਦੇ ਦਰਮਿਆਨ ਪ੍ਰੋਗਰਾਮ ਦੇ ਵਿੱਚ ਆਪਾਂ ਇੰਜੋਏ ਕਰਦੇ ਹਾਂ ਵੇਖਦੇ ਹਾਂ ਇਸ ਹਫ਼ਤੇ ਦੇ ਵਿੱਚ ਕੀ ਰਿਹਾ ਕੀ ਹੋਇਆ ਵਾਪਰਿਆ ਅੱਗੇ ਕੀ ਹੋਣ ਵਾਲਾ ਉਹਦੇ ਉੱਤੇ ਵੀ ਝਾਤੀ ਮਾਰਾਂਗੇ ਪਰ ਉਸ ਤੋਂ ਪਹਿਲਾਂ ਜ਼ਰੂਰੀ ਆ ਮੌਸਮ ਜਾਣ ਲਈਏ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹਾਂ ਅਤੇ ਫਿਰ ਅੱਗੇ ਕੀ ਹੋਣ ਵਾਲਾ ਉਹਦੇ ਲਈ ਮੌਸਮ ਬਹੁਤ ਜ਼ਰੂਰੀ ਆ ਸੋ ਇਸ ਹਿੱਸੇ ਦੇ ਵਿੱਚ ਮੌਸਮ 'ਤੇ ਝਾਤੀ ਮਾਰਾਂਗੇ ਆਏ ਹੋਏ ਤੁਹਾਡੇ ਸੁੱਖ ਸੁਨੇਹਾਂ ਦੇ ਉੱਤੇ ਝਾਤੀ ਮਾਰਾਂਗੇ ਟ੍ਰੈਫਿਕ ਦੇ ਉੱਤੇ ਝਾਤੀ ਮਾਰਾਂਗੇ ਅਤੇ ਫਿਰ ਅਗਲੇ ਹਿੱਸੇ ਦੇ ਵਿੱਚ ਹੋਏਗੀ ਕਹਾਣੀ ਉਸ ਤੋਂ ਬਾਅਦ ਫਿਰ ਲਾਫਟਰ ਥੈਰੇਪੀ 8 ਵਜੇ ਹੋਊਗੀ ਉਸ ਤੋਂ ਬਾਅਦ ਹੋਣਗੀਆਂ ਖਬਰਾਂ ਅਤੇ ਚੱਲ ਸੋ ਚੱਲ ਸਾਡਾ ਇਹ ਤੁਹਾਡਾ ਲੰਮਾ ਸਫ਼ਰ ਚੱਲਣਾ ਅੱਜ ਖੁੱਲ੍ਹਾ ਅਖਾੜਾ ਵੀ ਹੋਊਗਾ ਗਾਉਣ ਪਾਣੀ ਵੀ ਹੋਣਗੇ ਅਤੇ ਤੁਹਾਡੇ ਚੁਟਕਲੇ ਹਾਸੇ ਠੱਠੇ ਵੀ ਹੋਣਗੇ ਸੋ ਸਭ ਕੁਛ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੈ ਸੋ ਇਸ ਲੰਮੇ ਸਫ਼ਰ ਦੇ ਵਿੱਚ ਆਓ ਇੱਕ ਦੂਸਰੇ ਦੇ ਨਾਲ ਉਹ ਵਾਅਦਾ ਕਰਦੇ ਹਾਂ ਕਿ ਇੱਕ ਦੂਸਰੇ ਦਾ ਸਾਥ ਬਣ ਕੇ ਚੱਲੀਏ ਆਪਾਂ ਇੱਕ ਦੂਸਰੇ ਦਾ ਸਾਥ ਮਤਲਬ ਕਿ ਕੋਈ ਬਾਤ ਪਾਉਂਦਾ ਰਹੇ ਕੋਈ ਗੱਲ ਸੁਣਾਉਂਦਾ ਰਹੇ ਅੱਗੋਂ ਕੋਈ ਹੁੰਗਾਰਾ ਭਰਦਾ ਰਹੇ ਅਤੇ ਆਓ ਇਸੇ ਹੁੰਗਾਰੇ ਦੇ ਨਾਲ ਆਪਾਂ ਅੱਗੇ ਵੱਧਦੇ ਹਾਂ ਪ੍ਰੋਗਰਾਮ ਹਾਂਜੀ ਮੈਲਬਨ 'ਚ ਸਭ ਤੋਂ ਪਹਿਲਾਂ ਤਾਂ ਆਪਾਂ ਮੌਸਮ ਜਾਣ ਲੈਂਦੇ ਤੁਹਾਡੇ ਕੋਲ ਕੋਈ ਜਾਣਕਾਰੀ ਆ ਅਤੇ ਉਹ ਤੁਸੀਂ ਸਾਡੇ ਤੱਕ ਭੇਜ ਸਕਦੇ ਹੋ 044-717-1674 0447-1674 ਵਟਸਐਪ ਇੱਥੇ ਕਰ ਸਕਦੇ ਹੋ ਜਾਂ ਫਿਰ ਫੇਸਬੁੱਕ ਦੇ ਉੱਤੇ ਮੈਸੇਜ ਕਰ ਸਕਦੇ ਹੋ ਸਭ ਤੋਂ ਪਹਿਲਾਂ ਮੌਸਮ ਜਾਣ ਲੈਂਦੇ ਸਿਡਨੀ ਦੇ ਵਿੱਚ ਅੱਜ ਮੀਂਹ ਆ 90% ਚਾਂਸ ਨੇ 1 ਤੋਂ 5 ਮਿਲੀਮੀਟਰ ਤੱਕ ਮੀਂਹ ਦੀ ਮਾਤਰਾ ਹੋ ਸਕਦੀ ਹੈ ਅੱਜ 22 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਊਗਾ ਕੱਲ੍ਹ ਅਤੇ ਪਰਸੋਂ ਦੇ ਦਿਨ ਮੀਂਹ ਦੇ ਕੋਈ ਚਾਂਸ ਨਹੀਂ ਗੇ ਤਾਪਮਾਨ ਜਿਹੜਾ ਉਹ ਬੜਾ ਵਧੀਆ ਇੱਥੇ ਜੀ ਰਹਿਣ ਦੇ ਸਾਰ ਨੇ ਬਹੁਤ ਸੋਹਣਾ ਵੀਕਐਂਡ ਸਿਡਨੀ ਦੇ ਵਿੱਚ ਮੈਲਬਨ ਦੇ ਵਿੱਚ ਅੱਜ ਦਾ ਦਿਨ ਬਹੁਤ ਵਧੀਆ 22 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣਾ ਆ ਅਤੇ ਧੁੱਪ ਵਾਲਾ ਦਿਨ ਹੈ ਕੱਲ੍ਹ ਅਤੇ ਪਰਸੋਂ ਦੇ ਦਿਨ ਮੀਂਹ ਦੇ ਚਾਂਸ ਨੇ ਹਾਲਾਂਕਿ ਤਾਪਮਾਨ ਦੇ ਵਿੱਚ ਕੱਲ੍ਹ ਤਾਂ ਕੋਈ ਫਰਕ ਨਹੀਂ ਆ ਪਰਸੋਂ ਦੇ ਦਿਨ ਤਾਪਮਾਨ ਹੋਰ ਹੇਠਾਂ ਡਿੱਗੂਗਾ 18 ਤੱਕ ਸਿਮਟਦਾ ਨਜ਼ਰ ਆ ਰਿਹਾ ਸੋ ਮੀਂਹ ਪੈਣ ਦੇ ਆਸਾਰ ਨੇ ਐਤਵਾਰ 'ਤੇ ਕੁਛ ਵਧੇਰੇ ਬ੍ਰਿਸਬੇਨ ਦੇ ਵਿੱਚ 80% ਚਾਂਸ ਨੇ 1 ਮਿਲੀਮੀਟਰ ਤੱਕ ਮੀਂਹ ਪੈ ਸਕਦਾ 24 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਆਸਾਰ ਨੇ ਅਤੇ ਕੱਲ੍ਹ ਦੇ ਦਿਨ ਅਤੇ ਪਰਸੋਂ ਦੇ ਦਿਨ ਵੀ ਮੀਂਹ ਦੇ ਚਾਂਸ ਨੇ ਹਾਲਾਂਕਿ ਤਾਪਮਾਨ ਉਨਾ ਹੀ ਰਹੂਗਾ ਪਰ ਮੀਂਹ ਦੇ ਚਾਂਸ ਕੱਲ੍ਹ ਸ਼ਾਮ ਤੋਂ ਸ਼ੁਰੂ ਹੋ ਕੇ ਅਤੇ ਫਿਰ ਐਤਵਾਰ ਦੇ ਦਿਨ ਵੀ ਸ਼ੋਅ ਹੋ ਰਹੇ ਨੇ ਦਰਪਰਥ ਸਵੇਰੇ ਸਵੇਰੇ ਦਾ ਸਮਾਂ 10 ਤਾਪਮਾਨ ਹੈ 20 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ 90% ਚਾਂਸ ਨੇ 1 ਮਿਲੀਮੀਟਰ ਤੱਕ ਇੱਥੇ ਵੀ ਮੀਂਹ ਦੀ ਮਾਤਰਾ ਹੋ ਸਕਦੀ ਯਾਨੀ ਕਿ ਹਲਕਾ ਜਿਹਾ ਮੀਂਹ ਅਤੇ ਕੱਲ੍ਹ ਦਾ ਦਿਨ ਬੜਾ ਵਧੀਆ ਕਰਾਰੀ ਧੁੱਪ ਵਾਲਾ ਅਤੇ ਤਾਪਮਾਨ 19 ਜ਼ਿਆਦਾ ਤੋਂ ਜ਼ਿਆਦਾ ਅਤੇ ਐਤਵਾਰ ਦੇ ਦਿਨ ਵੀ 20 ਦੇ ਆਸ ਪਾਸ ਤਾਪਮਾਨ ਹੈ ਅਤੇ ਬਹੁਤ ਹੀ ਸੋਹਣਾ ਪਿਆਰਾ ਦਿਨ ਧੁੱਪ ਵਾਲਾ ਐਡੀਲੇਡ ਦੇ ਵਿੱਚ ਅੱਜ 23 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਅਤੇ ਮੀਂਹ ਭਰਪੂਰ ਆ 90% ਚਾਂਸ ਨੇ 5 ਤੋਂ 10 ਮਿਲੀਮੀਟਰ ਤੱਕ ਮੀਂਹ ਪੈਣ ਦੇ ਅਤੇ ਸਵੇਰੇ ਸਵੇਰੇ ਦੇ ਸਮੇਂ ਮੀਂਹ ਦੇ ਚਾਂਸ ਨੇ ਜਾਂ ਤਾਂ ਸ਼ੁਰੂ ਹੋ ਚੁੱਕਾ ਹੋਊਗਾ ਅਤੇ ਜਾਂ ਫਿਰ ਕਹਿੰਦੇ ਨੇ ਕਿ ਬਾਅਦ ਸਵੇਰ ਸ਼ੁਰੂ ਹੋ ਜਾਊਗਾ ਕੱਲ੍ਹ ਦੇ ਦਿਨ ਵੀ ਮੀਂਹ ਆ ਐਡੀਲੇਡ ਦੇ ਵਿੱਚ ਅਤੇ ਪਰਸੋਂ ਦੇ ਦਿਨ ਫਰਕਾ ਲੱਗੂਗਾ ਧੁੱਪ ਸੋਹਣੀ ਲੱਗੂਗੀ ਤਾਪਮਾਨ ਦੇ ਵਿੱਚ ਹਾਲਾਂਕਿ ਕੋਈ ਖਾਸ ਵੱਡੀ ਕੋਈ ਤਬਦੀਲੀ ਨਹੀਂ ਅਤੇ ਹਬਾੜ ਦੇ ਵਿੱਚ ਅੱਜ 21 ਤਾਪਮਾਨ ਜਾ ਸਕਦਾ ਜ਼ਿਆਦਾ ਤੋਂ ਜ਼ਿਆਦਾ ਸਵੇਰੇ ਸਵੇਰੇ ਠੰਡ ਆ 7-8 ਤਾਪਮਾਨ ਇਸ ਟਾਈਮ ਸ਼ੋਅ ਹੋ ਰਿਹਾ ਅਤੇ ਤਿੰਨੋਂ ਦਿਨੀ ਇੱਦਾਂ ਦਾ ਹੀ ਮਾਹੌਲ ਚੱਲ ਰਿਹਾ ਤਾਪਮਾਨ ਦੇ ਪੱਖੋਂ ਐਤਵਾਰ ਦੇ ਦਿਨ ਮੀਂਹ ਨਾਲ ਜ਼ਰੂਰ ਸ਼ੋਅ ਹੋ ਰਿਹਾ ਅਤੇ ਕੈਨਬਰਾ ਦੇ ਵਿੱਚ 10 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ 19 ਤੱਕ ਜਾ ਸਕਦਾ ਅਤੇ ਮੀਂਹ ਦੇ ਚਾਂਸ ਕਹਿ ਲਈਏ ਵੀ 50-50 ਜੇ ਨੇ ਅਤੇ ਕੱਲ੍ਹ ਅਤੇ ਪਰਸੋਂ ਦੇ ਦਿਨ ਵੀ ਮੀਂਹ ਦੇ ਚਾਂਸ ਕੋਈ ਨਹੀਂ ਪਰ ਧੁੱਪ ਸੋਹਣੀ ਲੱਗੂਗੀ ਅਤੇ ਤਾਪਮਾਨ 1 ਸਾਰ ਇਹਨਾਂ 3 ਦਿਨਾਂ ਦਾ ਅਤੇ ਡਾਰਵਿਨ 'ਚ ਵੀ 1 ਸਾਰ ਹੀ ਹੈ 33 ਤਾਪਮਾਨ ਅੱਜ ਆ ਅਤੇ ਕੱਲ੍ਹ ਪਰਸੋਂ ਵੀ ਕੁਛ ਇਸੇ ਤਰ੍ਹਾਂ ਦੇ ਨਾਲ ਹੀ ਕੁੱਲ ਮਿਲਾ ਕੇ ਗਰਮੀ ਬਣੀ ਰਹੂਗੀ ਅਤੇ ਹੁਣ ਆਪਾਂ ਇਸ ਤੋਂ ਬਾਅਦ ਸਮਾਂ ਸਾਡਾ ਹੋ ਜਾਂਦਾ ਕਿ ਆਪਾਂ ਵਧੀਏ ਟ੍ਰੈਫਿਕ ਵੱਲ ਨੂੰ ਅਤੇ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਅਤੇ ਟ੍ਰੈਫਿਕ ਦੀ ਜਾਣਕਾਰੀ ਸਾਡੇ ਨਾਲ ਜ਼ਰੂਰ ਤੁਸੀਂ ਸਾਂਝੀ ਕਰਦਿਆ ਕਰੋ ਕਿਉਂਕਿ ਤੁਸੀਂ ਇਸ ਟਾਈਮ ਸੜਕਾਂ ਦੇ ਉੱਤੇ ਹੋ ਅਤੇ ਜੋ ਉੱਥੋਂ ਡਾਇਰੈਕਟ ਆਉਣਾ ਵਾ ਉਹ ਫਿਰ ਜ਼ਿਆਦਾ ਪੁਖਤਾ ਅਤੇ ਜ਼ਿਆਦਾ ਕੁਇਕ ਆ ਜਾਂਦਾ ਬਾਕੀ ਜੋ ਵੈਬਸਾਈਟ ਦੇ ਉੱਤੇ ਆ ਉਹ ਆਪਾਂ ਉੱਤੋਂ ਝਾਤੀ ਮਾਰ ਲੈਂਦੇ ਹਾਂ 7 ਕੁ ਮਿੰਟ ਪਹਿਲਾਂ ਦੀ ਇੱਕ ਅਪਡੇਟ ਓਲਡ ਜੀ ਲੌਂਗ ਰੋਡ ਤੋਂ ਆ ਹੋਪਰ ਕਰੋਸਿੰਗ ਦਾ ਏਰੀਆ ਜਿੱਥੇ ਕਿ ਸਾਰੀਆਂ ਦੀਆਂ ਸਾਰੀਆਂ ਸਿਟੀ ਬਾਉਂਡ ਵਾਲੇ ਪਾਸੇ ਦੀਆਂ ਲੇਨਸ ਬਲੋਕ ਨੇ ਅਤੇ ਬਨਿੰਗ ਦੇ ਕਾਰ ਪਾਰਕ ਦੇ ਵਿੱਚ ਐਕਸੀਡੈਂਟ ਹੋਇਆ ਵਾ ਜਿਹਦੀ ਵਜ੍ਹਾ ਦੇ ਕਰਕੇ ਇਹ ਸਮੱਸਿਆ ਆਈ ਆ ਜਦੋਂ ਤੁਸੀਂ ਵਰਬੀ ਵਾਲੇ ਪਾਸੇ ਨੂੰ ਜਾਂਦੇ ਹੋ ਤਾਂ ਉਹ ਪਾਸੇ ਵੀ ਤੁਹਾਨੂੰ ਸਮੱਸਿਆ ਆ ਰਹੀ ਹੈ ਸੋ ਸਵੇਰੇ ਸਵੇਰੇ ਦੇ ਸਮੇਂ ਇਸ ਚੀਜ਼ ਦਾ ਜ਼ਰੂਰ ਰੱਖਿਓ ਖਿਆਲ ਇਸ ਤੋਂ ਇਲਾਵਾ ਇੱਕ ਬੇਸ ਵਾਟਰ ਨੌਰਥ ਤੋਂ ਅਪਡੇਟ ਹੈ ਕੈਂਟਰਬਰੀ ਰੋਡ ਦੀ ਜਿੱਥੇ
ਕਿ ਬੇਸਬਟਨ ਨੌਰਥ ਦੇ ਨੇੜੇ ਹਾਂਜੀ ਇੱਕ ਐਕਸੀਡੈਂਟ ਹੋਇਆ ਵਾ ਗੈਟਵਿਕ

ਤੋਂ ਪਹਿਲਾਂ ਇੱਕ ਐਕਸੀਡੈਂਟ ਹੋਇਆ ਵਾ, ਇਸ ਵਜ੍ਹਾ ਦੇ ਕਰਕੇ ਇਹ ਸਮੱਸਿਆ ਆ ਰਹੀ ਆ। ਅਤੇ ਇਸ ਤੋਂ ਇਲਾਵਾ ਡੋਮੇਨ ਟਨਲ ਦੀ ਇੱਕ ਅਪਡੇਟ ਹੈ ਭਾਈ, ਲੈਫਟ ਲੇਨ ਬਲੋਕ ਹੈ ਡੋਮੇਨ ਟਨਲ ਦੀ, ਇੱਥੇ ਇੱਕ ਵਾਹਨ ਖਰਾਬ ਹੋ ਗਿਆ ਵਾ ਕਿੰਗਜ਼ਵੇ ਦੇ ਐਗਜ਼ਿਟ ਦੇ ਉੱਤੇ। ਅਤੇ ਇਹ ਇਲਾਕੇ ਦਾ ਸਾਨੂੰ ਪਤਾ ਹੀ ਆ ਵੀ ਇੱਥੇ ਤਾਂ ਸਹੀ ਸਹੀ ਵੀ ਟ੍ਰੈਫਿਕ ਚੱਲਦੀ ਰਹੇ ਇਸ ਵੇਲੇ, ਤਾਂ ਵੀ ਓਕੇ ਜਿਹਾ ਹੁੰਦਾ ਕੰਮ। ਅਤੇ ਜਦੋਂ ਕੋਈ ਮਾੜਾ ਮੋਟਾ ਕੋਈ ਖਰਾਬ ਹੋ ਜਾਵੇ ਜਾਂ ਕੋਈ ਐਕਸੀਡੈਂਟ ਹੋ ਜਾਵੇ ਤਾਂ ਫਿਰ ਤੁਹਾਨੂੰ ਪਤਾ ਹੀ ਆ ਫਿਰ। ਅਤੇ ਇਹ 45 ਮਿੰਟ ਪਹਿਲਾਂ ਦੀ ਅਪਡੇਟ ਆ, ਸਪੀਡ ਘਟਾ ਕੇ 40 ਦੀ ਇਸ ਟਾਈਮ ਵੀ ਕੀਤੀ ਗਈ ਹੈ। ਅਤੇ ਇੱਥੇ ਤੁਹਾਨੂੰ ਵਾਹਵਾ ਹੀ ਸਮਾਂ ਲੱਗ ਸਕਦਾ ਵਾ, ਅਤੇ ਉਸ ਚੀਜ਼ ਦਾ ਤੁਸੀਂ ਖਿਆਲ ਜ਼ਰੂਰ ਕਰ ਲਿਓ। ਅਤੇ ਜੇ ਟ੍ਰੈਫਿਕ ਦੇ ਵਿੱਚ ਫਸੇ ਹੋ ਤਾਂ ਫਿਰ ਭਾਈ ਬੇਨਤੀ ਉਹੀ ਹਰ ਰੋਜ਼ ਤਰ੍ਹਾਂ ਕਿ ਪੇਸ਼ੈਂਸ ਬਣਾਈ ਰੱਖਿਓ, ਕਾਹਲੀ ਨਾ ਕਰਿਓ, ਥੋੜ੍ਹਾ ਧੀਰਜ ਦੇ ਨਾਲ ਹੀ ਚੱਲਿਓ ਤੁਸੀਂ, ਕਿਉਂਕਿ ਕਾਹਲੀ ਅੱਗੇ ਕਹਿੰਦੇ ਨੇ ਕਿ ਟੋਏ। ਅਤੇ ਇਸ ਟਾਈਮ ਦੇ ਉੱਤੇ ਸਵੇਰੇ ਸਵੇਰੇ ਦੇ ਸਮੇਂ ਟੋਏ ਨਹੀਂ ਆਪਾਂ ਲੈ ਕੇ ਚੱਲਣਾ, ਇਸ ਟਾਈਮ ਸਵੇਰੇ ਸਵੇਰੇ ਆਪਾਂ ਰਿਲੈਕਸ ਮੂਡ ਆਪਾਂ ਲੈ ਕੇ ਚੱਲਣਾ ਵਾ। ਅਤੇ ਉਹ ਰਿਲੈਕਸ ਤਾਂ ਹੀ ਹੋ ਸਕਦਾ ਵਾ ਵੀ ਜੇ ਆਪਾਂ ਆਪਣੇ ਮਨ ਨੂੰ ਪਹਿਲਾਂ ਹੀ ਸਮਝਾ ਕੇ ਰੱਖੀਏ। ਅਤੇ ਮੋਬਾਈਲ ਦੇ ਉੱਤੇ ਭਾਈ ਉਂਗਲਾਂ ਬਿਲਕੁਲ ਨਾ ਜਾਣ, ਕਿਉਂਕਿ ਜਗ੍ਹਾ ਜਗ੍ਹਾ ਦੇ ਉੱਤੇ ਕੈਮਰੇ ਲੱਗੇ ਨੇ, ਅਤੇ ਵੀਕੈਂਡ ਤੁਹਾਡਾ ਹੱਸ ਖੇਡ ਕੇ ਲੰਘੇ, ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਬਹੁਤ ਮਿਹਰਬਾਨੀ ਜੀ, ਸ਼ੁਕਰੀਆ ਤੁਹਾਡਾ। ਚੜ੍ਹਦੀ ਕਲਾ ਦੇ ਵਿੱਚ ਰਹੋ ਤੁਸੀਂ, ਅਤੇ ਇੱਧਰ ਸਿਡਨੀ ਵੀ ਕੋਈ ਖਾਸ ਇੰਸੀਡੈਂਟ ਤਾਂ ਨਹੀਂ ਰਿਪੋਰਟ, ਪਰ ਸਵੇਰੇ ਸਵੇਰੇ ਦੇ ਸਮੇਂ ਕਾਫੀ ਜ਼ਿਆਦਾ ਟ੍ਰੈਫਿਕ ਹੁੰਦੀ ਹੈ, ਇਹਦੇ ਵਿੱਚ ਕੋਈ ਸ਼ੱਕ ਸ਼ੁਬਾ ਨਹੀਂ। ਅਤੇ ਉਹੀ ਟ੍ਰੈਫਿਕ ਅੱਜ ਦੇ ਦਿਨ ਵੀ ਤੁਸੀਂ ਜ਼ਰੂਰ ਵੇਖੋਗੇ। ਵੀਕੈਂਡ ਦੇ ਉੱਤੇ ਕੁਛ ਕੁ ਪ੍ਰੋਗਰਾਮ ਨੇ, ਜਿੱਥੇ ਜਿੱਥੇ ਜਾ ਰਹੇ ਹੋ ਬਿਹਤਰ ਹੈ ਵੀ ਉੱਥੋਂ ਦੇ ਹਿਸਾਬ ਦੇ ਨਾਲ ਤੁਸੀਂ ਇੱਕ ਵਾਰੀ ਜ਼ਰੂਰ ਚੈੱਕ ਕਰ ਲਿਓ। ਜਿੱਦਾਂ ਕੈਂਪ 4 ਵੈਸਟਰਨ ਮੋਟਰਵੇ, ਸੋ ਇਸ ਟਾਈਮ ਦੇ ਉੱਤੇ ਹਲਕੀ ਟ੍ਰੈਫਿਕ ਵੇਖੀ ਜਾ ਸਕਦੀ ਹੈ। ਸਿਡਨੀ ਓਲੰਪਿਕ ਪਾਰਕ ਤੋਂ ਜਦੋਂ ਤੁਸੀਂ ਈਸਟ ਵਾਲੇ ਪਾਸੇ ਨੂੰ ਜਾਂਦੇ ਹੋ ਤਾਂ ਇੱਥੇ ਤੁਹਾਨੂੰ ਲੋਡ ਦੇ ਨਾਲੋਂ ਯਾਨੀ ਕਿ ਆਮ ਦੇ ਨਾਲੋਂ ਵਧੇਰੇ ਤੁਹਾਨੂੰ ਮਿਲ ਰਹੀ ਹੈ ਟ੍ਰੈਫਿਕ। ਇਸ ਤੋਂ ਇਲਾਵਾ ਪੈਰਾਮਾਟਰ ਰੋਡ ਵੀ ਇਸ ਟਾਈਮ ਦੇ ਉੱਤੇ ਪੂਰੀ ਗਹਿਮਾ ਗਹਿਮੀ ਨਜ਼ਰ ਆ ਰਹੀ ਹੈ, ਖਾਸ ਤੌਰ ਦੇ ਉੱਤੇ ਕੈਂਪਰ ਡਾਊਨ ਜਦੋਂ ਤੁਸੀਂ ਰੋਜ਼ ਸਟਰੀਟ ਦੇ ਉੱਤੇ ਤੁਸੀਂ ਜਾਂਦੇ ਹੋ। ਅਤੇ ਹਿਊਮ ਹਾਈਵੇ ਦੇ ਉੱਤੇ ਵੀ ਇਸ ਟਾਈਮ ਦੇ ਉੱਤੇ ਠੀਕ ਠਾਕ ਜੀ ਟ੍ਰੈਫਿਕ ਸ਼ੋਅ ਹੋ ਰਹੀ ਹੈ, ਯਾਨੀ ਕਿ ਇਹ ਸਿਡਨੀ ਦੇ ਵਿੱਚ ਆਮ ਵਰਤਾਰਾ। ਅਤੇ ਵੈਸੇ ਵੇਖਿਆ ਜਾਵੇ ਤਾਂ ਕੋਈ ਐਕਸੀਡੈਂਟ ਰਿਪੋਰਟ ਨਹੀਂ ਆ, ਹਾਂ 2-3 ਥਾਵਾਂ ਦੇ ਉੱਤੇ ਵਹੀਕਲ ਜਿਹੜੇ ਨੇ ਉਹ ਬ੍ਰੇਕਡਾਊਨ ਦੀ ਰਿਪੋਰਟਿੰਗ ਜ਼ਰੂਰ ਹੈ, ਉਹ ਤੁਸੀਂ ਆਪਣੇ ਲੋਕਲ ਇਲਾਕੇ ਦੇ ਹਿਸਾਬ ਦੇ ਨਾਲ ਜ਼ਰੂਰ ਵੇਖ ਲਿਓ। ਅਤੇ ਫਿਲਹਾਲ ਆਪਾਂ ਵੱਧਦੇ ਹਾਂ ਤੁਹਾਡੇ ਸੁੱਖ ਸੁਨੇਹਾਂ ਵੱਲ ਨੂੰ, ਜੇ ਇੱਧਰ ਕੋਈ ਟ੍ਰੈਫਿਕ ਦੀ ਆਈ ਹੈ ਤਾਂ ਉਹ ਜ਼ਰੂਰ ਆਪਾਂ ਸਾਂਝੀ ਕਰ ਲੈਂਦੇ। ਧੰਨਵਾਦ ਜੈਰਿਕਾ ਪਰਿਵਾਰ ਵੱਲੋਂ, ਸਤਿ ਸ਼੍ਰੀ ਅਕਾਲ ਆ ਚੁੱਕੀ ਜੀ, ਕਹਿੰਦੇ ਕਿ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ। ਅਤੇ ਕਰਮ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਅੰਮ੍ਰਿਤ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਰੁਪਿੰਦਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਤਾਂ ਅੱਜ ਦਾ ਦਿਨ ਵਧੀਆ ਵਧੀਆ ਰਹੇ। ਗਾਭਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ ਜੀ। ਅਜੀਤ ਬੁੱਟਰ ਜੀ ਸਤਿ ਸ਼੍ਰੀ ਅਕਾਲ, ਚਾਹ ਕੌਫੀ ਭੇਜ ਚੁੱਕੇ ਨੇ। ਗੁਰਤੇਜ ਜੀ ਸਾਰੇ ਪਰਿਵਾਰ ਲਈ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਰੋ ਭਾਈ ਕਬੂਲ। ਗੁਰਵੀਨ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ। ਸੰਜੂ ਗੋਗੀ ਅਤੇ ਲੱਕੀ ਜੀ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਇੱਧਰ ਸਿੱਧੂ ਸਾਹਿਬ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਹਰਮਿਤ ਸਿੱਧੂ ਜੀ, ਹਾਂਜੀ। ਅਤੇ ਅੱਛਾ, ਤੁਸੀਂ ਅੰਗਰੇਜ਼ੀ ਦੇ ਵਿੱਚ ਹਰਮਿਤ ਲਿਖਿਆ, ਉੱਦਾਂ ਹਰਮੀਤ ਸਿੱਧੂ ਜੀ ਨੇ। ਧੰਨਵਾਦ ਜੀ ਤੁਹਾਡਾ, ਮਿਹਰਬਾਨੀ। ਅਤੇ ਇਹ ਤੁਹਾਡੀ ਮੈਨੂੰ ਲੱਗਦਾ ਕਹਾਣੀ ਆ, ਚਲੋ ਆਪਾਂ ਇਹਨੂੰ ਅੱਗੇ ਰੱਖਦੇ ਹਾਂ। ਜਤਿੰਦਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ। ਅਤੇ ਜਤਿੰਦਰ ਜੀ ਕਲਕਾਲੋ ਤੋਂ ਮੈਸੇਜ ਕਰਦੇ ਨੇ, ਹਰ ਰੋਜ਼ ਤਰ੍ਹਾਂ ਕਹਿੰਦੇ ਕਿ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਸਾਰਿਆਂ ਦੇ ਲਈ। ਪ੍ਰਿਆ ਜੀ, ਅਮਿਤ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਹਰ ਰੋਜ਼ ਦੀ ਤਰ੍ਹਾਂ। ਅਤੇ ਕਹਿੰਦੇ ਨੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ। ਮਨਜੀਤ ਸਿੰਘ ਬਟਾਲਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਸੁਣਨ ਵਾਲਿਆਂ ਦੇ ਲਈ। ਅਤੇ ਇੱਧਰ ਅੰਮ੍ਰਿਤ ਜੀ ਕਹਿੰਦੇ ਕਿ ਫਿਕਰਾਂ ਵਾਲੀ ਰਾਤ ਜਿੰਨੀ ਵੀ ਲੰਮੀ ਹੋਵੇ ਸਵੇਰ ਤਾਂ ਵਾਹਿਗੁਰੂ ਦੇ ਹੁਕਮ ਦੇ ਨਾਲ ਹੀ ਹੁੰਦੀ ਹੈ। ਬਿਲਕੁਲ ਸਹੀ ਜੀ, ਸਤਿ ਸ਼੍ਰੀ ਅਕਾਲ। ਅਤੇ ਸਭ ਸੁਣਨ ਵਾਲਿਆਂ ਨੂੰ ਵਾਹਿਗੁਰੂ ਕਹਿੰਦੇ ਕਿ ਚੜ੍ਹਦੀ ਕਲਾ ਬਣਾਈ ਰੱਖੇ ਅਤੇ ਮਿਹਰ ਭਰੇ ਹੱਥ ਰੱਖੇ, ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ, ਸਭ ਦੇ ਦੁੱਖੜੇ ਵਾਹਿਗੁਰੂ ਦੂਰ ਕਰੇ, ਅਰਦਾਸਾਂ ਮਨਜ਼ੂਰ ਕਰੇ ਅਤੇ ਸਭਨਾਂ ਦੀ ਮਿਹਨਤ ਨੂੰ ਫੁੱਲ ਲਾਵੇ, ਸਭਨਾਂ ਦਾ ਦਿਨ ਸੁੱਖ ਸੁੱਖਾਂ ਦੇ ਨਾਲ ਚੜ੍ਹਾਉਣਾ ਵਾਹਿਗੁਰੂ ਜੀ। ਇਹ ਅਰਦਾਸਾਂ ਤੁਹਾਡੇ ਲਈ ਕਰਦੇ ਨੇ ਅੰਮ੍ਰਿਤ ਜੀ, ਧੰਨਵਾਦ ਅੰਮ੍ਰਿਤ ਜੀ। ਅਤੇ ਜਸਵਾਲ ਸਾਹਿਬ ਵੀ ਸਵੇਰੇ ਸਵੇਰੇ ਸਮੇਂ ਪਿਆਰਾ ਮੈਸੇਜ ਭੇਜਦੇ ਨੇ, ਕਹਿੰਦੇ ਜਿਨ੍ਹਾਂ ਨਾਲ ਨਿਭਾਉਣੀ ਹੁੰਦੀ ਹੈ ਉਹਨਾਂ ਦੀ ਸੁਣਨੀ ਵੀ ਪੈਂਦੀ ਹੈ, ਸਹਿਣੀ ਵੀ ਪੈਂਦੀ ਹੈ। ਪਰ ਸੱਚ ਕਿ ਜਿਨ੍ਹਾਂ ਨੇ ਨਿਭਾਉਣ ਦੀ ਸੋਚੀ ਹੁੰਦੀ ਆ ਉਹ ਤੁਹਾਨੂੰ ਸੁਣਾਉਂਦੇ ਆ, ਅਤੇ ਨਾ ਹੀ ਤੁਹਾਨੂੰ ਸੁਣਾਉਂਦੇ ਆ ਅਤੇ ਨਾ ਹੀ ਸਹਿਣ ਦੇ ਲਈ ਉਹ ਮਜਬੂਰ ਕਰਦੇ ਆ। ਸ਼ੁਭ ਸਵੇਰਾ, ਧੰਨਵਾਦ ਤੁਹਾਡਾ ਜਸਵਾਲ ਸਾਹਿਬ, ਬਹੁਤ ਮਿਹਰਬਾਨੀ। ਬੜਾ ਸੋਹਣਾ ਪਿਆਰਾ ਮੈਸੇਜ ਕਰੀ ਫਿਰ ਤੋਂ। ਅਤੇ ਗਗਨ ਜੀ ਕਹਿੰਦੇ ਨੇ ਕਿ ਨੰਬਰ ਕਰਿਓ ਕਿਡਜ਼ ਟੂ ਕਾਲ। ਹਾਂਜੀ, ਨੰਬਰ ਉਹੀ ਆ ਜੀ 044-717-1674, ਪਰ ਇਸ ਟਾਈਮ ਦੇ ਉੱਤੇ ਮੈਂ ਕਾਲ ਤੁਹਾਡੀ ਲੈ ਨਹੀਂ ਪਾਊਂਗਾ, ਮੈਂ ਭੇਜ ਦੇਣਾ ਤੁਹਾਨੂੰ ਨੰਬਰ, ਪਰ ਜਿੱਦਾਂ ਜਿੱਦਾਂ ਬੱਚੇ ਵਿਹਲੇ ਹੋਣਗੇ ਤਾਂ ਫਿਰ ਤੁਸੀਂ ਟਰਾਈ ਕਰਨਾ ਵਾ।

0: ਜੇ ਤੁਸੀਂ ਸੁਣ ਰਹੇ ਹੋ ਤਾਂ ਥੋੜ੍ਹਾ ਜਿਹਾ ਤੁਹਾਨੂੰ ਇਸ ਚੀਜ਼ ਦਾ ਖਿਆਲ ਰੱਖਣਾ ਪੈਣਾ ਕਿ ਇੱਕਦਮ ਜਾਂ ਫਿਰ ਇੱਕ ਵਾਰੀ ਕੀਤਿਆਂ ਜਾਂ ਫਿਰ ਚਾਰ ਪੰਜ ਵਾਰੀ ਵੀ ਕੀਤਿਆਂ ਹੋ ਸਕਦਾ ਵੀ ਮੈਂ ਕਾਲ ਨਾ ਲੈ ਪਾਵਾਂ, ਅਤੇ ਇਹ ਵੀ ਹੋ ਸਕਦਾ ਵੀ ਪਹਿਲੀ ਵਾਰੀ ਤੁਸੀਂ ਕਰੋ ਅਤੇ ਕਾਲ ਤੁਹਾਡੀ ਲੱਗ ਜੇ। ਡਿਪੈਂਡ ਕਰਦਾ ਕਿ ਤੁਹਾਡੀ ਟਾਈਮਿੰਗ ਕੀ ਰਹਿੰਦੀ ਹੈ, ਪਰ ਹਾਲੇ ਨਾ ਕਰਿਓ, ਹਾਲੇ ਨਹੀਂ ਜੇ ਮੈਂ ਕਾਲ ਲੈ ਪਾਉਣੀ, ਹਾਲੇ ਸਾਰੀਆਂ ਲਾਈਨਾਂ ਬਿਜ਼ੀ ਨੇ, ਅਤੇ ਜਿੱਦਾਂ ਜਿੱਦਾਂ ਬੱਚੇ ਸੁਣਾ ਕੇ ਜਾਣਗੇ ਫਿਰ ਉਸ ਹਿਸਾਬ ਦੇ ਨਾਲ ਪਲੀਜ਼ ਤੁਸੀਂ ਕਰਿਓ। ਅਤੇ ਜਤਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਵਾਹਿਗੁਰੂ ਦਾ ਸ਼ੁਕਰ ਕਰਦੇ ਨੇ, ਲਵਜੋਤ ਧੁਨਾ ਜੀ ਧੁਨਾ ਜੂਲਰ ਮੋਗੇ ਵਾਲੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਜਤਿੰਦਰ ਪਾਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਬਹੁਤ ਮਿਹਰਬਾਨੀ ਜੀ ਨਾਲ ਕੋਈ ਵੀਡੀਓ ਭੇਜੀ ਆ ਤੁਸੀਂ, ਅਤੇ ਇਹ ਮੈਂ ਚਲੋ ਬ੍ਰੇਕ 'ਚ ਹੀ ਵੇਖੂੰਗਾ। ਫਿਰ ਇਕਬਾਲ ਸੈਣੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਕਹਿੰਦੇ ਨੇ ਕਿ ਸਭ ਦਾ ਦਿਨ ਵਧੀਆ ਵਧੀਆ ਹੋਵੇ। ਅਤੇ ਗੁਰਿੰਦਰ ਖਿੰਡਾ ਜੀ ਪਰਿਵਾਰ ਸਮੇਤ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਗੁਰਦੀਪ ਦਿਓਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਵਲਗੂਲਗਾ ਤੋਂ। ਸ਼ਿਵਾਨੀ ਗਰਗ ਜੀ, ਸੰਦੀਪ ਸਿੰਘ ਰੱਖੜਾ ਜੀ, ਰਕੇਸ਼ ਕੁਮਾਰ ਜੀ, ਸੁਖਦੀਪ ਸਿੰਘ ਘੁੰਮਣ ਜੀ ਅਤੇ ਮਾਨ ਸਾਹਿਬ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਧੰਨਵਾਦ, ਬਹੁਤ ਮਿਹਰਬਾਨੀ ਜੀ। ਮਾਫੀ ਚਾਹੁੰਦਾ, ਥੋੜ੍ਹੀ ਜਿਹੀ ਸਪੀਡ ਮੈਨੂੰ ਖਿੱਚਣੀ ਪੈ ਰਹੀ ਆ ਕਿਉਂਕਿ ਅੱਜ ਚੱਲ ਰਹੇ ਹਾਂ ਥੋੜ੍ਹਾ ਜਿਹਾ ਲੇਟ, ਅਤੇ ਦਿਨ ਸ਼ੁੱਕਰਵਾਰ ਦਾ, ਸ਼ੁੱਕਰਵਾਰ ਦੇ ਦਿਨ ਬਹੁਤ ਸਾਰਾ ਕੁਛ ਹੁੰਦਾ ਤੁਹਾਡੇ ਨਾਲ ਸਾਂਝਾ ਕਰਨ ਦੇ ਲਈ, ਸੋ ਇਸ ਕਰਕੇ ਮੈਂ ਛੇਤੀ ਬ੍ਰੇਕ 'ਤੇ ਜਾ ਕੇ ਅਤੇ ਫਿਰ ਵਾਪਸੀ ਕਰਦਾ, ਅਤੇ ਆ ਕੇ ਆਪਾਂ ਅੱਜ ਦੀ ਕਹਾਣੀ ਪੜ੍ਹਦੇ ਹਾਂ। ਰੇਡੀਓ ਹਾਂਜੀ 1674।
1: ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਛ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।

ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ ਅਤੇ ਆਸ ਕਰਦੇ ਹਾਂ ਚਿਹਰੇ 'ਤੇ ਖੁਸ਼ੀ ਬਰਕਰਾਰ ਹੋਵੇਗੀ, ਰੱਬ ਦੇ ਲਈ ਸ਼ੁਕਰਾਨਾ ਬਰਕਰਾਰ ਹੋਊਗਾ। ਕਹਾਣੀ ਤੋਂ ਪਹਿਲਾਂ ਚਿਹਰੇ ਦੇ ਉੱਤੇ ਖੁਸ਼ੀ ਜ਼ਰੂਰ ਲਾਇਆ ਕਰੋ, ਸ਼ੁਕਰਾਨਾ ਜ਼ਰੂਰ ਲਾਇਆ ਕਰੋ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਇਹ ਕੰਮ ਕਰ ਲਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ, ਮੁਸਕਰਾਹਟ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ। ਬਾਹਰ ਤਾਨੇ ਮਿਹਣੇ ਵੱਜ ਰਹੇ ਸੀ, ਦੂਰੋਂ ਲੋਕਾਂ ਦੀਆਂ ਗੱਲਾਂ ਸੁਣ ਰਹੀਆਂ ਸੀ। ਇਹ ਤਾਨੇ ਮਿਹਣੇ ਗੱਲਾਂ ਜਿੱਦਾਂ ਦਿਲ ਨੂੰ ਚੀਰ ਕੇ ਲੰਘਦੀਆਂ ਹੋਣ, ਸਾਡਾ ਕਸੂਰ ਵੀ ਕੀ ਆ? ਆਖਰ ਕਿਉਂ ਆਂਢ ਗਵਾਂਢ ਲੋਕ ਇਹ ਗੱਲਾਂ ਕਰਦੇ ਨੇ? ਇਹਨਾਂ ਨੂੰ ਕੁਛ ਪਤਾ ਵੀ ਆ, ਇਹਨਾਂ ਨੇ ਸਾਡਾ ਪੱਖ ਜਾਣਿਆ ਵੀ ਆ। ਦੋਵੇਂ ਜੀ ਆਪਸ ਦੇ ਵਿੱਚ ਗੱਲਾਂ ਕਰਦੇ ਨੇ ਅਤੇ ਉੱਧਰੋਂ ਆਵਾਜ਼ਾਂ ਆਉਣੀਆਂ ਸ਼ਾਇਦ ਹੋਰ ਤੇਜ਼ ਹੋ ਜਾਂਦੀਆਂ। ਹਾਏ ਹਾਏ, ਕਿਹੋ ਜਿਹੇ ਪੁੱਤ ਨੇ, ਕਿਹੋ ਜਿਹੀ ਨਹੁੰ ਆ, ਆਪਣੇ ਬੁੱਢੇ ਮਾਪਿਆਂ ਨੂੰ ਇਕੱਲੇ ਛੱਡ ਕੇ ਇੱਥੇ ਇਕੱਲੇ ਰਹਿਣ ਦੇ ਲਈ ਆ ਗਏ ਨੇ। ਸੁਣਿਆ ਇਕੱਲੇ ਮੌਜਾਂ ਕਰਨੀਆਂ ਚਾਹੁੰਦੇ ਨੇ। ਅੱਜ ਕੱਲ੍ਹ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਮਾਸਾ ਵੀ ਸ਼ਰਮ ਨਹੀਂ। ਘਰ ਦੇ ਬਾਹਰ ਖੜ੍ਹੇ ਆਂਢ ਗੁਆਂਢ ਵਾਲੇ ਆਪਸ ਦੇ ਵਿੱਚ ਗੱਲਾਂ ਕਰੀ ਜਾਂਦੇ ਨੇ। ਥੋੜ੍ਹੀ ਦੇਰ ਤਾਂ ਸੁੱਖ ਆਰਾਮ ਦੇ ਨਾਲ ਲੰਘਿਆ ਸੀ, ਪਰ ਹੁਣ ਜਿੱਥੇ ਆ ਕੇ ਰਹਿੰਦੇ ਹਾਂ ਉੱਥੇ ਪਤਾ ਨਹੀਂ ਕਿੱਦਾਂ ਇਹ ਗੱਲਾਂ ਪਹੁੰਚ ਗਈਆਂ ਪਰਿਵਾਰ ਦੀਆਂ। ਥੋੜ੍ਹੀ ਦੂਰ ਖੜ੍ਹੇ ਦੋਵੇਂ ਜੀ ਸਤਨਾਮ ਅਤੇ ਪ੍ਰੀਤ ਸਾਰਾ ਕੁਝ ਸੁਣ ਰਹੇ ਨੇ। ਇਹ ਸ਼ਬਦ ਜਿੱਦਾਂ ਉਹਨਾਂ ਦੇ ਦਿਲ ਨੂੰ ਚੁੱਭਦੇ ਨੇ। ਸਤਨਾਮ ਨੇ ਪ੍ਰੀਤ ਵੱਲ ਵੇਖਿਆ ਤਾਂ ਉਹਦੀਆਂ ਅੱਖਾਂ ਭਰੀਆਂ ਸੀ, ਪਰ ਇੱਕੋ ਪਹਿਲੀ ਵਾਰ ਤਾਂ ਨਹੀਂ ਹੋਇਆ ਇੱਦਾਂ ਦਾ। ਤਾਂ ਕਿੰਨੀ ਵਾਰ ਉਹ ਦੁੱਖੜਾ ਆਪਸ ਦੇ ਵਿੱਚ ਫੋਲ ਚੁੱਕੇ ਨੇ, ਇੱਦਾਂ ਦੀਆਂ ਤਾਂ ਕਿੰਨੀਆਂ ਹੀ ਉਹ ਲੋਕਾਂ ਦੀਆਂ ਸੁਣ ਚੁੱਕੇ ਨੇ। ਗੱਲ ਇਹ ਕਿ ਅੱਜ ਵੀ ਲੋਕ ਉਹਨਾਂ ਨੂੰ ਚੈਨ ਦੇ ਨਾਲ ਨਹੀਂ ਬਹਿਣ ਦਿੰਦੇ। ਉਹਨਾਂ ਨੇ ਬਜ਼ੁਰਗਾਂ ਦੀ ਸੇਵਾ ਜੋ ਨਹੀਂ ਕੀਤੀ, ਇੰਨਾ ਤਾਂ ਭੁਗਤਣਾ ਪੈਣਾ। ਲੋਕ ਥਾਂ ਥਾਂ ਦੇ ਉੱਤੇ ਬਦਨਾਮੀ ਕਰ ਰਹੇ ਨੇ। ਕੋਈ ਰਿਸ਼ਤੇਦਾਰ ਐਸਾ ਨਹੀਂ ਜਿਹੜਾ ਗੱਲ ਨਾ ਕਰੇ, ਕੋਈ ਆਂਢ ਗੁਆਂਢ ਨਹੀਂ। ਅਸਲ ਵਿੱਚ ਜਦੋਂ ਪ੍ਰੀਤ ਨਵੀਂ ਨਵੀਂ ਵਿਆਹੀ ਆਈ ਸੀ, ਉਹਦਾ ਵੀ ਇੱਕ ਸੁਪਨਿਆਂ ਦਾ ਸੰਸਾਰ ਸੀ, ਉਹਦੀਆਂ ਵੀ ਖੁਆਇਸ਼ਾਂ ਸੀ। ਉਹਨੂੰ ਉਹਦੇ ਘਰੋਂ ਮਾਂ ਪਿਓ ਨੇ ਇਹੋ ਦੱਸਿਆ ਸੀ ਕਿ ਤੂੰ ਆਪਣੀ ਸੱਸ ਨੂੰ, ਸਹੁਰੇ ਨੂੰ, ਘਰ ਵਾਲੇ ਨੂੰ, ਸਾਰੇ ਪਰਿਵਾਰ ਨੂੰ ਖੁਸ਼ ਰੱਖਣਾ। ਜਿੱਦਾਂ ਵੀ ਹੋਵੇ ਤੂੰ ਉਸ ਪਰਿਵਾਰ ਦੇ ਵਿੱਚ ਢਲ ਕੇ ਰਹਿਣਾ। ਅਤੇ ਉਹਨੇ ਪੂਰੀ ਕੋਸ਼ਿਸ਼ ਵੀ ਕੀਤੀ। ਸਵੇਰੇ ਸਭ ਤੋਂ ਪਹਿਲਾਂ ਉੱਠਦੀ, ਸਭ ਦੇ ਲਈ ਨਾਸ਼ਤਾ ਬਣਾਉਂਦੀ, ਘਰ ਦੇ ਵਿੱਚ ਛੋਟੇ ਵੱਡੇ ਸਾਰਿਆਂ ਕੰਮਾਂ ਦਾ ਧਿਆਨ ਰੱਖਦੀ, ਸੱਸ ਸਹੁਰੇ ਦੀ ਸੇਵਾ ਵਿੱਚ ਕਦੀ ਕਮੀ ਨਹੀਂ ਆਉਣ ਦਿੱਤੀ। ਘਰ ਦੇ ਵਿੱਚ ਇੱਕ ਨਨਾਣ ਵੀ ਸੀ ਜਿਹੜੀ ਬਾਅਦ ਵਿੱਚ ਵਿਆਹੀ ਗਈ। ਅਕਸਰ ਹੀ ਉਹ ਪੇਕੇ ਆਇਆ ਜਾਇਆ ਕਰਦੀ। ਪ੍ਰੀਤ ਨੇ ਸ਼ੁਰੂ ਦੇ ਵਿੱਚ ਤਾਂ ਖੂਬ ਸੇਵਾ ਕੀਤੀ, ਉਹਨੂੰ ਚੰਗਾ ਵੀ ਲੱਗਦਾ। ਘਰ ਦੇ ਵਿੱਚ ਰੌਣਕ ਵੱਧਦੀ ਆ, ਜਦੋਂ ਵੀ ਆਉਂਦੀ ਆ ਘਰ ਦਾ ਮਾਹੌਲ ਸੋਹਣਾ ਲੱਗਦਾ। ਪਰ ਹੌਲੀ ਹੌਲੀ ਉਹ ਕੀ ਵੇਖਦੀ ਆ ਕਿ ਇੱਕ ਅਜੀਬ ਜਿਹਾ ਵਰਤਾਰਾ ਘਰ 'ਚ ਸ਼ੁਰੂ ਹੋ ਗਿਆ, ਜਾਂ ਫਿਰ ਪਹਿਲਾਂ ਉਹਨੇ ਕਦੀ ਨੋਟ ਨਹੀਂ ਸੀ ਕੀਤਾ। ਹੁੰਦਾ ਇੱਦਾਂ ਕਿ ਮਨਜੀਤ ਜਦੋਂ ਵੀ ਆਉਂਦੀ, ਜਾਂ ਫਿਰ ਨਨਾਣ ਜਦੋਂ ਵੀ ਆਉਂਦੀ, ਸੱਸ ਉਹਨੂੰ ਜੋ ਵੀ ਘਰ ਦੇ ਵਿੱਚ ਚੰਗਾ ਲੱਗਦਾ ਹੱਥ ਫੜਾ ਦਿੰਦੀ, ਚਲੋ ਇਸ ਘਰ ਦੀ ਧੀ ਆ, ਧੀਆਂ ਨੇ ਘਰੋਂ ਨਹੀਂ ਲੈ ਕੇ ਜਾਣਾ ਤਾਂ ਕਿੱਥੋਂ ਲਿਆਉਣਾ। ਇੰਨਾ ਕਹਿ ਕੇ ਮਨ ਨੂੰ ਦਿਲਾਸਾ ਜਿਹਾ ਦੇ ਲੈਂਦੇ। ਪਰ ਕੰਮ ਜਦੋਂ ਜ਼ਿਆਦਾ ਵਧਿਆ, ਜਦੋਂ ਨਵੇਂ ਲਿਆਂਦੇ ਸੂਟ, ਕੋਈ ਮਠਿਆਈ ਦਾ ਡੱਬਾ, ਇੱਥੋਂ ਤੱਕ ਕਿ ਇੱਕ ਦਿਨ ਮੇਰਾ ਨਵਾਂ ਲਿਆਂਦਾ ਮੇਕਅਪ ਵਾਲਾ ਸਮਾਨ ਵੀ ਫੜਾ ਦਿੱਤਾ। ਗੱਲ ਇਹ ਨਹੀਂ ਕਿ ਕਿਉਂ ਦਿੱਤਾ, ਗੱਲ ਇਹ ਆ ਕਿ ਮੈਨੂੰ ਪੁੱਛ ਤਾਂ ਲੈਂਦੇ, ਗੱਲ ਇਹ ਆ ਕਿ ਜਾਂਚ ਪਰਖ ਤਾਂ ਲੈਂਦੇ ਉਹਦੇ ਕੰਮ ਦੀ ਵੀ ਚੀਜ਼ ਆ ਕਿ ਨਹੀਂ। ਪਹਿਲਾਂ ਤਾਂ ਪ੍ਰੀਤ ਚੁੱਪ ਰਹੀ, ਪਰ ਬਾਅਦ ਵਿੱਚ ਸੋਚਿਆ ਕਿ ਚਲੋ ਭੈਣ ਆ, ਇਸ ਘਰ ਦੀ ਧੀ ਆ, ਉਹਦਾ ਹੱਕ ਬਣਦਾ, ਇਹ ਵੀ ਕੋਈ ਨਹੀਂ। ਇਹ ਨਿੱਕਾ ਮੋਟਾ ਕਾਫੀ ਦਿਨ ਚੱਲਦਾ ਰਿਹਾ। ਇੱਕ ਦਿਨ ਪ੍ਰੀਤ ਨੇ ਆਪਣੇ ਘਰ ਵਾਲੇ ਨੂੰ ਕਿਹਾ, ਘਰ ਦੇ ਵਿੱਚ ਆਪਾਂ ਘੱਟ ਜੀ ਰਹਿੰਦੇ ਹਾਂ, ਹੋਵੇ ਨਾ ਤਾਂ ਕੜਾਈ ਛੋਟੀ ਲੈ ਆਈਏ, ਐਵੇਂ ਵੱਡੀ ਕੜਾਈ ਦੇ ਵਿੱਚ ਸਮਾਨ ਬਣਾਈ ਦਾ ਉਹਨੇ ਤੰਗ ਹੋਈ ਦਾ, ਧੋਣ ਵੇਲੇ ਹੋਰ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ। ਅਤੇ ਸਤਨਾਮ ਨੇ ਵੀ ਤੁਰੰਤ
ਹਾਂ ਕਰ ਦਿੱਤੀ। ਅਗਲੇ ਦਿਨ ਇੱਕ ਨਿੱਕੀ ਜਿਹੀ ਕੜਾਹੀ ਲਿਆ ਕੇ ਰੱਖ ਦਿੱਤੀ। ਸੋਚਿਆ ਚਲੋ ਥੋੜ੍ਹੀ ਜਿਹੀ ਸੁਖਾਲਾ ਹੋ ਜਾਊਗਾ। ਪਰ ਕੁਛ ਦਿਨ ਬਾਅਦ ਪ੍ਰੀਤ ਕੀ ਵੇਖਦੀ ਹੈ ਕਿ ਉਹ ਕੜਾਹੀ ਰਸੋਈ ਦੇ ਵਿੱਚੋਂ ਗਾਇਬ। ਆਪਣੀ ਸੱਸ ਨੂੰ ਪੁੱਛਿਆ ਤਾਂ ਕਹਿਣ ਲੱਗੀ, ਮੈਨੂੰ ਕੀ ਪਤਾ, ਤੂੰ ਬਣਾਉਣੀ ਹੈ, ਤੂੰ ਰੱਖਦੀ ਹੈ, ਉੱਤੋਂ ਮੈਨੂੰ ਸੁਣਾਉਣੀ ਹੈ, ਤੈਨੂੰ ਕੀ ਲੱਗਦਾ ਮੈਂ ਕਿਤੇ ਲਕਾ ਲਈ, ਮੈਂ ਤੁਹਾਡੀਆਂ ਕੜਾਹੀਆਂ ਦੀ ਭੁੱਖੀ ਹਾਂ, ਪਤਾ ਨਹੀਂ ਕਿੰਨੀਆਂ ਗੱਲਾਂ ਸੁਣਾ ਮਾਰੀਆਂ। ਪ੍ਰੀਤ ਨੂੰ ਸ਼ੱਕ ਤਾਂ ਪਹਿਲਾਂ ਹੀ ਸੀ, ਉਹਨੂੰ ਸ਼ੱਕ ਸੀ ਕਿ ਇਹਨਾਂ ਨੇ ਆਪਣੀ ਮਨਜੀਤ ਨੂੰ ਦੇ ਦਿੱਤੀ ਹੈ। ਹਿੰਮਤ ਕਰਕੇ ਪੁੱਛ ਲਿਆ, ਮਾਮੀ ਜੀ ਮੈਨੂੰ ਕੋਈ ਇਸ ਚੀਜ਼ ਦੇ ਉੱਤੇ ਇਤਰਾਜ਼ ਨਹੀਂ, ਪਰ ਮੈਨੂੰ ਸਹੀ ਸਹੀ ਦੱਸੋ ਕਿ ਕੜਾਹੀ ਮਨਜੀਤ ਕੋਲ ਆ, ਮੈਂ ਘਰ ਦੇ ਵਿੱਚ ਲੱਭਣਾ ਹੀ ਬੰਦ ਕਰਦਾ, ਮੈਂ ਐਵੇਂ ਕਮਲਿਆਂ ਵਾਂਗੂ ਇੱਧਰ ਉੱਧਰ ਲੱਭੀ ਜਾਂਦੀ ਹਾਂ, ਤੁਸੀਂ ਮੈਨੂੰ ਦੱਸ ਦਿਓਗਾ ਤਾਂ ਮੈਨੂੰ ਕੋਈ ਇਤਰਾਜ਼ ਨਹੀਂ। ਅਤੇ ਸੱਸ ਨੇ ਫਿਰ ਅੱਗੋਂ ਖਰੀਆਂ ਖਰੀਆਂ ਸੁਣਾਈਆਂ, ਤੈਨੂੰ ਮੈਂ ਚੋਰ ਲੱਗਦੀ ਹਾਂ, ਤੈਨੂੰ ਕੀ ਲੱਗਦਾ ਉਹ ਕੜਾਹੀਆਂ ਨਹੀਂ ਲੈ ਸਕਦੀ, ਤੈਨੂੰ ਕੀ ਲੱਗਦਾ ਤੇਰਾ ਖਸਮ ਹੀ ਇਕੱਲਾ ਕੜਾਹੀਆਂ ਲੈ ਸਕਦਾ, ਅਤੇ ਨਾਲੇ ਮੇਰੀ ਗੱਲ ਸੁਣ, ਇਹ ਘਰ ਸਾਡਾ, ਤੂੰ ਜ਼ਿਆਦਾ ਚਾਤਰ ਨਾ ਬਣਿਆ ਕਰ, ਇਸ ਘਰ ਦੇ ਵਿੱਚ ਭਾਵੇਂ ਕੜਾਹੀਆਂ ਆਉਣ ਅਤੇ ਭਾਵੇਂ ਕੜਾਏ, ਇਹ ਨਾ ਭੁੱਲ ਕੇ ਇਸ ਘਰ ਦੇ ਵਿੱਚ ਤੂੰ ਆਈ ਹੈ, ਇਹ ਘਰ ਸਾਡਾ, ਅਤੇ ਹੋਰ ਪਤਾ ਨਹੀਂ ਕਿੰਨੀਆਂ ਕੁ ਸੁਣਾ ਮਾਰੀਆਂ। ਅੱਜ ਜਿੱਦਾਂ ਪ੍ਰੀਤ ਕੋਲੋਂ ਵੀ ਨਹੀਂ ਰਿਹਾ ਗਿਆ, ਗੱਲ ਕਾਫੀ ਵੱਧ ਗਈ ਤਾਂ ਕਹਿ ਦੇਣ, ਅੱਜ ਉਹਨੇ ਕਹਿ ਹੀ ਦਿੱਤਾ ਬਿਹਤਰ ਆ ਫਿਰ ਇਹ ਘਰ ਵੀ ਦੀਦੀ ਨੂੰ ਦੇ ਦਿਓ, ਅਸੀਂ ਕੌਲੀ ਲੈ ਕੇ ਸੜਕ ਦੇ ਉੱਤੇ ਬਹਿ ਜਾਂਦੇ ਹਾਂ, ਅਸੀਂ ਭੀਖ ਮੰਗ ਲਾਂਗੇ। ਬਸ ਇੰਨੀ ਗੱਲ ਸੁਣ ਕੇ ਉੱਧਰੋਂ ਸਹੁਰਾ ਵੀ ਅੱਗ ਬਬੂਲਾ ਹੋ ਗਿਆ, ਦੋਵਾਂ ਨੇ ਖੂਬ ਸੁਣਾਈਆਂ, ਕਹਿਣ ਲੱਗੇ ਦਫਾ ਹੋ ਜਾਓ ਸਾਡੇ ਘਰ ਦੇ ਵਿੱਚੋਂ, ਇਹਨੇ ਨੂੰ ਸਤਨਾਮ ਨੇ ਵੀ ਥੋੜ੍ਹੀ ਜਿਹੀ ਹੱਕ ਦੇ ਵਿੱਚ ਹਾਮੀ ਭਰੀ। ਮਾਂ ਪ੍ਰੀਤ ਕਿਸੇ ਹੱਦ ਤੱਕ ਠੀਕ ਹੀ ਕਹਿ ਰਹੀ ਹੈ, ਮੈਂ ਇਕੱਲਾ ਇਸ ਘਰ ਦੇ ਵਿੱਚ ਕਮਾਉਣ ਵਾਲਾ, ਜਦੋਂ ਵੀ ਮੈਂ ਕੋਈ ਚੀਜ਼ ਲਿਆਉਂਦਾ ਵਾਂ ਫਿਰ ਮੈਨੂੰ ਵਾਰ ਵਾਰ ਲਿਆਉਣੀ ਪੈਂਦੀ ਹੈ, ਚਾਹੇ ਉਹ ਫਲ ਫਰੂਟ ਹੋਣ ਚਾਹੇ ਸਬਜ਼ੀਆਂ ਹੋਣ, ਤੁਸੀਂ ਤਾਂ ਰਸੋਈ ਦਾ ਸਮਾਨ ਤੱਕ ਉਹਨੂੰ ਦੇ ਦਿੰਦੇ ਹੋ, ਸਾਰਾ ਕੁਛ ਹੈਗਾ ਸਾਡੀ ਭੈਣ ਦੇ ਘਰ, ਕਿਹੜੀ ਚੀਜ਼ ਦੀ ਕਮੀ ਹੈ, ਫਿਰ ਇੱਦਾਂ ਤੁਸੀਂ ਕਿਉਂ ਕਰਦੇ ਹੋ, ਸਮੇਂ ਦੇ ਸਮੇਂ ਸਾਨੂੰ ਫਿਰ ਦੁਬਾਰਾ ਲੈ ਕੇ ਆਉਣੀ ਪੈਂਦੀ। ਮਾਂ ਨੂੰ ਠੀਕ ਨਹੀਂ ਲੱਗਾ, ਸ਼ਾਇਦ ਉਹਨੂੰ ਲੱਗਦਾ ਸੀ ਕਿ ਪੁੱਤ ਮੇਰੇ ਹੱਕ ਦੇ ਵਿੱਚ ਬੋਲੂਗਾ, ਫਿਰ ਕੀ ਸੀ, ਦੋਵਾਂ ਨੇ ਅੱਜ ਹੁਕਮ ਸੁਣਾ ਦਿੱਤਾ ਇਸ ਘਰ ਦੇ ਵਿੱਚੋਂ ਦਫਾ ਹੋ ਜਾਓ, ਇਸ ਘਰ ਦੇ ਵਿੱਚ ਤੁਹਾਡਾ ਕੋਈ ਹੱਕ ਨਹੀਂ, ਇਹ ਘਰ ਸਾਡਾ, ਜੋ ਮੈਂ ਸਾਡੀ ਮਰਜ਼ੀ ਉਹ ਆਪਾਂ ਕਰਾਂਗੇ, ਜੋ ਸਾਡੀ ਮਰਜ਼ੀ ਉਹ ਆਪਾਂ ਆਪਣੀ ਧੀ ਨੂੰ ਦੇਵਾਂਗੇ, ਚਾਹੇ ਆਪਾਂ ਘਰ ਦਈਏ, ਚਾਹੇ ਇਸ ਘਰ ਦੀਆਂ ਸਾਰੀਆਂ ਚੀਜ਼ਾਂ, ਚਾਹੇ ਅਸੀਂ ਆਪ ਵੀ ਚਲੇ ਜਾਈਏ, ਤੁਹਾਨੂੰ ਕੀ ਤਕਲੀਫ। ਅੱਜ ਉਹਨਾਂ ਨੇ ਸਾਫ਼ ਕਹਿ ਦਿੱਤਾ ਸੀ, ਚੁੱਕੋ ਆਪਣਾ ਸਮਾਨ ਅਤੇ ਦਫਾ ਹੋ ਜਾਓ ਇਸ ਘਰ ਦੇ ਵਿੱਚੋਂ। ਬਸ ਉਸ ਦਿਨ ਦੇ ਆਪਣੇ ਘਰ ਦੇ ਵਿੱਚੋਂ ਨਿਕਲੇ ਹਾਂ, ਪਤਾ ਨਹੀਂ ਆਪਣਾ ਵੀ ਸੀ ਕਿ ਨਹੀਂ, ਕਈ ਸਾਲ ਬੀਤ ਗਏ ਨੇ। ਜੋ ਵੀ ਸੀ ਸੁਣਨ ਦੇ ਵਿੱਚ ਆਉਂਦਾ ਕਿ ਸੱਸ ਸਹੁਰੇ ਨੇ ਆਪਣੀ ਧੀ ਨੂੰ ਦੇ ਦਿੱਤਾ, ਸਾਡੇ ਨਾਂ ਦੇ ਉੱਤੇ ਕੁਛ ਨਹੀਂ ਕੀਤਾ, ਸਾਡੇ ਨਾਂ ਕੀਤੇ ਤਾਂ ਸਿਰਫ ਤਾਨੇ ਮਿਹਣੇ ਜਿਹੜੇ ਕਿ ਅੱਜ ਵੀ ਸੁਣਨੇ ਪੈਂਦੇ ਨੇ, ਚਾਹੇ ਕਿ ਉੱਥੋਂ ਦੂਰ ਬੜੀ ਦੂਰ ਆ ਕੇ ਕਿਰਾਏ ਦੇ ਉੱਤੇ ਰਹਿੰਦੇ ਹਾਂ, ਪਰ ਉੱਥੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਗੱਲਾਂ ਪਹੁੰਚ ਗਈਆਂ, ਅਤੇ ਲੋਕ ਅੱਜ ਵੀ ਤਾਨੇ ਮਿਹਣੇ ਦੇ ਦਿੰਦੇ ਬਿਨਾਂ ਇਹ ਚੀਜ਼ ਜਾਣੇ ਕਿ ਆਪਾਂ ਖਾਲੀ ਹੱਥ ਨਿਕਲੇ ਸਾਂ ਉਸ ਘਰ ਦੇ ਵਿੱਚੋਂ। ਸ਼ਾਇਦ ਦੁਨੀਆਂ ਦੂਸਰਾ ਪੱਖ ਜਾਣਨਾ ਹੀ ਨਹੀਂ ਚਾਹੁੰਦੀ ਹੁੰਦੀ, ਆਪਣੇ ਘਰ ਦੇ ਵਿੱਚ ਭਾਵੇਂ ਉਸੇ ਤਰ੍ਹਾਂ ਦਾ ਵਰਤਾਰਾ ਚੱਲ ਰਿਹਾ ਹੋਵੇ, ਪਰ ਦੂਸਰੇ ਘਰ ਦੇ ਵਿੱਚ ਉਹਨਾਂ ਨੇ ਜ਼ਰੂਰ ਨੁਕਤਾਚੀਨੀ ਕਰਨੀ ਹੁੰਦੀ ਹੈ, ਜ਼ਰੂਰ ਰਸ ਲੈਣਾ ਹੁੰਦਾ, ਸਵਾਦ ਲੈਣਾ ਹੁੰਦਾ, ਚੁਗਲੀਆਂ ਕਰਨੀਆਂ ਹੁੰਦੀਆਂ। ਉਹ ਧੀ ਜਿਹੜੀ ਸਿਰਫ ਲੈਣ ਹੀ ਆਉਂਦੀ ਸੀ, ਜਦੋਂ ਸੇਵਾ ਦੀ ਗੱਲ ਆਈ ਤਾਂ ਸੁਣਨ ਦੇ ਵਿੱਚ ਆਉਂਦਾ ਉਹਨੇ ਵੀ ਕਿ ਨਹੀਂ ਕੀਤੀ, ਕਿੱਦਾਂ ਕਰ ਸਕਦੀ ਸੀ, ਹਰ ਕੋਈ ਆਪੋ ਆਪਣਾ ਘਰ ਸਾਂਭ ਸਕਦਾ, ਸਾਨੂੰ ਸਮੇਂ ਸਿਰ ਸਮਝ ਲੈਣਾ ਚਾਹੀਦਾ ਕਿ ਸਾਡਾ ਘਰ ਕਿਹੜਾ। ਜਦੋਂ ਇੱਕ ਵਾਰੀ ਧੀ ਵਿਆਹੀ ਗਈ ਉਹਨੂੰ ਇੱਕ ਨਵਾਂ ਘਰ ਮਿਲ ਗਿਆ,
ਅਤੇ ਉਸ ਨਵੇਂ ਘਰ ਨੂੰ ਉਹ ਉਨ੍ਹਾਂ ਚਿਰ ਨਹੀਂ ਅਪਣਾ ਪਾਉਂਦੀ, ਉਨ੍ਹਾਂ ਚਿਰ ਨਹੀਂ ਉਹ ਆਪਣਾ ਕਹਿ ਪਾਉਂਦੀ ਜਿੰਨਾ ਚਿਰ ਤੱਕ ਉਹ ਪੁਰਾਣਾ ਘਰ ਕਿਸੇ ਦਾ ਹੋ ਗਿਆ ਸਵੀਕਾਰ ਕੇ ਉਹਨੇ ਕਰ ਲਏ। ਇਹੀ ਜੱਗ ਦਾ ਦਸਤੂਰ ਹੈ, ਇਹੋ ਹੀ ਰਿਸ਼ਤੇ ਨਾਤੇ। ਇੱਕ ਚੀਜ਼ ਤੁਸੀਂ ਛੱਡਣੀ ਆ ਅਤੇ ਦੂਸਰੀ ਫਿਰ ਤੁਹਾਨੂੰ ਮਿਲਣੀ ਆ। ਜੇ ਤੁਸੀਂ ਪੇਕਿਆਂ ਦੇ ਉੱਤੇ ਵੀ ਉਸੇ ਤਰੀਕੇ ਦਾ ਅਧਿਕਾਰ ਲੈ ਕੇ ਬੈਠੇ ਰਹੋ ਅਤੇ ਇਹ ਚਾਹੋ ਕਿ ਸਹੁਰੇ ਘਰ ਵੀ ਸਾਡਾ ਹੋ ਜੇ, ਦੋ ਦੋ ਹੱਥਾਂ ਦੇ ਵਿੱਚ ਲੱਡੂ ਸੋਭਦਾ ਨਹੀਂ। ਇਸੇ ਤਰੀਕੇ ਦੇ ਨਾਲ ਕਈ ਘਰਾਂ ਦੇ ਰਿਸ਼ਤੇ ਖਰਾਬ ਹੁੰਦੇ ਨੇ। ਹੋ ਸਕਦਾ ਕਈ ਘਰਾਂ ਦੇ ਵਿੱਚ ਸਨੈਰੀ ਉਲਟਾ ਹੋਵੇ, ਹੋ ਸਕਦਾ ਕਈ ਘਰਾਂ ਦੇ ਵਿੱਚ ਧੀ ਦਾ ਥੋੜ੍ਹਾ ਬਹੁਤਾ ਬਣਦਾ ਹੱਕ ਵੀ ਨਾਂ ਨੂੰ ਲੈਣ ਦਿੰਦੀ ਹੋਵੇ, ਪਰ ਕੁੱਲ ਮਿਲਾ ਕੇ ਬੈਲੈਂਸ ਤਾਂ ਫਿਰ ਵੀ ਨਹੀਂ ਬਣਦਾ। ਅਤੇ ਇਸ ਬੈਲੈਂਸ ਦੇ ਵਿੱਚ ਕਿਤੇ ਨਾ ਕਿਤੇ ਬਜ਼ੁਰਗਾਂ ਨੂੰ ਵੀ ਆਪਣਾ ਬਣਦਾ ਰੋਲ ਨਿਭਾਉਣਾ ਚਾਹੀਦਾ ਅਤੇ ਬਣਾਉਣਾ ਪੈਂਦਾ। ਉਹਨਾਂ ਨੂੰ ਵੀ ਇੱਕ ਥਾਂ ਤੋਂ ਮੂੰਹ ਤੋੜ ਕੇ ਦੂਸਰੀ ਥਾਂ ਦੇ ਉੱਤੇ ਲਾ ਦੇਣਾ ਚਾਹੀਦਾ। ਜੇਕਰ ਇੱਕ ਧੀ ਇੱਕ ਘਰ ਛੱਡ ਕੇ ਦੂਸਰੇ ਘਰ ਨੂੰ ਅਪਣਾ ਲੈਂਦੀ ਹੈ ਤਾਂ ਇੱਕ ਮਾਂ ਪਿਓ ਇੱਕ ਧੀ ਤੋੜ ਕੇ ਦੂਸਰੀ ਧੀ ਕਿਉਂ ਨਹੀਂ ਅਪਣਾ ਸਕਦੇ? ਉਹੀ ਮੋਹ ਆਪਣੀ ਨੂੰਹ ਦੇ ਵਿੱਚ ਵੀ ਪਾ ਸਕਦੇ ਨੇ ਅਤੇ ਪਾ ਲੈਣਾ ਚਾਹੀਦਾ। ਜਿਨ੍ਹਾਂ ਨੇ ਸੇਵਾ ਕਰਨੀ, ਜਿਨ੍ਹਾਂ ਨੇ ਲੀੜੇ ਕੱਪੜੇ ਧੋ ਕੇ ਦੇਣੇ, ਜਿਨ੍ਹਾਂ ਨੇ ਰੋਟੀ ਬਣਾਉਣੀ, ਤੁਹਾਡੇ ਤੋਂ ਬਾਅਦ ਜਿਨ੍ਹਾਂ ਨੇ ਉਹ ਪੀੜ੍ਹੀ ਅੱਗੇ ਤੋਰਨੀ, ਉਸ ਘਰ ਦੀ ਦੇਖ ਰੇਖ ਕਰਨੀ, ਆਖਿਰਕਾਰ ਇਹਦੇ 'ਚ ਹਰਜੀ ਕੀ ਆ? ਜਿਹੜੇ ਲੋਕਾਂ ਨੂੰ ਇਸ ਤਰੀਕੇ ਦੇ ਤਾਲਮੇਲ ਨਹੀਂ ਬਣਾਉਣੇ ਹੁੰਦੇ ਉਹਨਾਂ ਦੇ ਘਰ ਅਕਸਰ ਹੀ ਟੁੱਟ ਜਾਂਦੇ ਨੇ। ਲੋਕਾਂ ਦਾ ਕੀ ਆ, ਲੋਕਾਂ ਨੇ ਤਾਂ ਕਿਸੇ ਨਾ ਕਿਸੇ ਨੂੰ ਗੱਲਾਂ ਕਰਨੀਆਂ ਹੀ ਨੇ। ਇਹ ਥੋੜ੍ਹੀ ਆ ਕਿ ਲੋਕ ਸਿਰਫ ਇੱਕ ਨੂੰ ਕਰਦੇ, ਲੋਕਾਂ ਨੂੰ ਤਾਂ ਮੌਕਾ ਮਿਲਣਾ ਚਾਹੀਦਾ। ਅਤੇ ਲੋਕ ਅਕਸਰ ਹੈ ਹੀ ਕੌਣ, ਲੋਕ ਵੀ ਤਾਂ ਆਪਾਂ ਹੀ ਆ। ਕਈ ਵਾਰ ਆਪਾਂ ਸਟੇਜ 'ਤੇ ਹੁੰਦੇ ਹਾਂ, ਉਹ ਕਰੈਕਟਰ ਹੁੰਦੇ ਹਾਂ, ਉਹ ਅਭਿਨੈ ਕਰ ਰਹੇ ਹੁੰਦੇ ਹਾਂ ਅਤੇ ਬਾਕੀ ਲੋਕ ਸਰੋਤੇ ਬਣ ਕੇ ਥੱਲੇ ਬੈਠੇ ਹੁੰਦੇ ਆ। ਅਗਲੀ ਵਾਰ ਤੁਸੀਂ ਸਟੇਜ 'ਤੇ ਹੁੰਦੇ ਹੋ ਅਤੇ ਜਿਹੜੇ ਸਟੇਜ 'ਤੇ ਸੀ ਉਹ ਥੱਲੇ ਬੈਠੇ ਤੁਹਾਡਾ ਡਰਾਮਾ ਵੇਖ ਰਹੇ ਹੁੰਦੇ ਆ। ਕੁੱਲ ਮਿਲਾ ਕੇ ਆਪਾਂ ਇੱਕ ਦੂਸਰੇ ਦਾ ਡਰਾਮਾ ਹੀ ਵੇਂਦੇ ਰਹਿੰਦੇ ਹਾਂ, ਇੱਕ ਦੂਸਰੇ ਦਾ ਇਹ ਡਰਾਮਾ ਇੰਜੋਏ ਕਰਦੇ ਰਹਿੰਦੇ। ਇਹ ਦੁਨੀਆ ਜਿਹਨੂੰ ਤੁਸੀਂ ਮੌਕਾ ਦਿੰਦੇ ਹੋ ਤਾਂ ਉਹ ਫਿਰ ਗੱਲਾਂ ਕਰ ਹੀ ਦਿੰਦੀ ਆ, ਉੱਦਾਂ ਕੌਣ ਗੱਲਾਂ ਕਰਦਾ? ਕੋਸ਼ਿਸ਼ ਕਰੀਏ ਆਪਾਂ ਘਰਾਂ ਦੇ ਵਿੱਚ ਇੱਦਾਂ ਦੇ ਛੋਟੇ ਛੋਟੇ ਜਿਹੇ ਰਾਹ ਬਣਾ ਕੇ ਰੱਖੀਏ ਜਿਹਨਾਂ ਥਾਣੀ ਸਾਹ ਆਉਂਦਾ ਰਹੇ, ਇੱਕ ਦੂਸਰੇ ਦਾ ਬਿਨਾਂ ਕਿਹਾ ਵੀ ਮਹਿਸੂਸ ਕਰੀਏ। ਜਿਹਦਾ ਜਿੱਥੇ ਜਿੰਨਾ ਬਣਦਾ ਹੱਕ ਆ ਉਸ ਤਰੀਕੇ ਦੇ ਨਾਲ ਉਹਨੂੰ ਦਈਏ ਵੀ ਅਤੇ ਦਵਾਈਏ ਵੀ। ਸਾਰੇ ਜੀਆਂ ਦੀ ਸਹਿਮਤੀ ਦੇ ਨਾਲ ਘਰ ਵਧੀਆ ਚੱਲਦਾ, ਰਿਸ਼ਤੇ ਨਾਤੇ ਸਾਕ ਵਧੀਆ ਚੱਲਦੇ ਨੇ, ਨਹੀਂ ਤਾਂ ਫਿਰ ਕਿਸੇ ਨਾ ਕਿਸੇ ਤਰੀਕੇ ਦੀ ਸਮੱਸਿਆ ਹਰ ਘਰ ਦੇ ਵਿੱਚ ਚੱਲਦੀ ਰਹਿੰਦੀ। ਗੱਲ ਇਹ ਆ ਕਿ ਆਪਾਂ ਸਿਰਫ ਇੱਕ ਪਾਸੇ ਦੀ ਸੁਣਦੇ ਹਾਂ, ਸਾਨੂੰ ਉਹ ਸੱਚਾ ਸੱਚਾ ਲੱਗਦਾ। ਦੂਸਰੇ ਪਾਸੇ ਦੀ ਸੁਣੋ ਤਾਂ ਦੂਸਰਾ ਪਾਸਾ ਹੋ ਸਕਦਾ ਉਹਦੇ ਤੋਂ ਵੀ ਤੁਹਾਨੂੰ ਵੱਧ ਸੱਚਾ ਲੱਗੇ। ਜਿਹੜੇ ਦੋਵਾਂ ਪਾਸਿਆਂ ਦੀ ਸੁਣ ਲੈਂਦੇ ਨੇ ਉਹ ਫਿਰ ਚੁੱਪ ਕਰਕੇ ਘਰ ਵੀ ਬਹਿ ਜਾਂਦੇ ਕਈ ਵਾਰ। ਬਾਕੀ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਜਾਂ ਫਿਰ ਮੁੱਢ ਕਦੀਮੇ ਤੋਂ ਹੀ ਇਹ ਮੰਨ ਲਿਆ ਜਾਂਦਾ ਕਿ ਸਾਰਾ ਕਸੂਰ ਨੌਜਵਾਨ ਪੀੜ੍ਹੀ ਦਾ, ਸਾਰਾ ਕਸੂਰ ਨੌਂ ਦਾ ਹੀ ਹੁੰਦਾ। ਸ਼ਾਇਦ ਇਹ ਦੂਸਰਾ ਪੱਖ ਪਤਾ ਹੋਣ ਦੇ ਬਾਵਜੂਦ ਵੀ ਇੰਨਾ ਵਜ਼ਨ ਲੈ ਨਹੀਂ ਪਾਉਂਦਾ, ਕੋਈ ਮੰਨ ਕੇ ਨਹੀਂ ਰਾਜੀ ਕਿ ਕਿਸੇ ਵੇਲੇ ਕੋਈ ਬਜ਼ੁਰਗ ਵੀ ਮਾੜਾ ਕਰ ਸਕਦਾ ਜਾਂ ਫਿਰ ਆਪਣੇ ਫਰਜ਼ਾਂ ਤੋਂ ਭੱਜ ਸਕਦਾ। ਆਖਿਰ ਇਨਸਾਨ ਤਾਂ ਇਨਸਾਨ ਹੈ, ਫਰਜ਼ ਤਾਂ ਹਰ ਇੱਕ ਨੂੰ ਆਪਣੇ ਬਣਦੇ ਨਿਭਾਉਣੇ ਪੈਣਗੇ, ਚਾਹੇ ਉਹ ਘਰ ਦਾ ਬੱਚਾ, ਚਾਹੇ ਉਹ ਬਜ਼ੁਰਗ ਹੈ, ਚਾਹੇ ਉਹ ਨੌਜਵਾਨ ਹੈ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਲਿਖਣ ਵਾਲਿਆਂ ਦਾ ਨਾਂ ਤਾਂ ਨਹੀਂ ਪਤਾ ਪਰ ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣ ਜੀ ਨੇ। ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਵੇਗੀ, ਅਤੇ ਪਸੰਦ ਕੀਤੀ ਦਾ ਮਤਲਬ ਇਹ ਕਿ ਆਪਾਂ ਇਹਨਾਂ ਨਿੱਕੀਆਂ ਨਿੱਕੀਆਂ ਕਹਾਣੀਆਂ ਤੋਂ ਕੁਛ ਨਾ ਕੁਛ
ਸਿੱਖਿਆ ਵੀ ਕਰੀਏ ਸਿੱਖ ਕੇ ਅਤੇ ਆਪਣੇ ਆਪ ਅੰਦਰ ਵੀ ਝਾਤੀ ਮਾਰਿਆ ਕਰੀਏ। ਨਹੀਂ ਤਾਂ ਫਿਰ ਇਹ ਕਹਾਣੀਆਂ ਸਿਰਫ ਉੱਥੋਂ ਤੱਕ ਸੀਮਿਤ ਆ ਜਿੱਦਾਂ ਕਿ ਇਹ ਆਂਢ ਗਵਾਂਢ ਇਹ ਰਿਸ਼ਤੇਦਾਰ ਲੋਕ ਸਿਰਫ ਗੱਲਾਂ ਕਰਨ ਤੱਕ ਸੀਮਿਤ ਨੇ। ਜਿਨ੍ਹਾਂ ਨੂੰ ਇਹ ਲੱਗਦਾ ਕਿ ਸਿਰਫ ਦੂਸਰੇ ਦੇ ਘਰਾਂ ਦੇ ਵਿੱਚ ਡਰਾਮੇ ਹੁੰਦੇ ਨੇ, ਸਾਡਾ ਘਰ 'ਤੇ ਸਾਰਾ ਕੁਛ ਠੀਕ ਹੈ, ਪਰ ਅਕਸਰ ਹੀ ਦੂਸਰਿਆਂ ਦੇ ਚੁਗਲੀਆਂ ਕਰਨ ਵਾਲੇ, ਦੂਸਰਿਆਂ ਦੀਆਂ ਗੱਲਾਂ ਦਾ ਰਸ ਲੈਣ ਵਾਲੇ ਇਹ ਭੁੱਲ ਜਾਂਦੇ ਨੇ ਕਿ ਉਹਨਾਂ ਦੇ ਘਰ ਵੀ ਕੋਈ ਨਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਦੀ ਸਮੱਸਿਆ ਚੱਲ ਰਹੀ ਆ, ਅਤੇ ਇਸ ਚੱਕਰ ਦੇ ਵਿੱਚ ਉਹ ਆਪਣੇ ਘਰ ਦੀ ਸਮੱਸਿਆ ਦਾ ਹੱਲ ਕਰ ਹੀ ਨਹੀਂ ਪਾਉਂਦੇ, ਕਿਉਂਕਿ ਆਪਣੀ ਤਾਂ ਉਹਨਾਂ ਨੂੰ ਨਜ਼ਰ ਹੀ ਨਹੀਂ ਆਉਂਦੀ, ਕਿਉਂਕਿ ਆਪਣੀ ਤਾਂ ਉਹ ਵੇਖਣਾ ਨਹੀਂ ਚਾਹੁੰਦੇ ਹੁੰਦੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੋਂ ਜ਼ਰੂਰ ਆਪਾਂ ਕੁਛ ਨਾ ਕੁਛ ਸਿੱਖਾਂਗੇ, ਅਤੇ ਆਪਣੇ ਘਰ ਦੇ ਤੌਰ ਤਰੀਕੇ ਰਿਸ਼ਤੇ ਨਾਤੇ ਜ਼ਰੂਰ ਆਪਾਂ ਠੀਕ ਸਹੀ ਕਰਕੇ ਰੱਖਾਂਗੇ। ਰੱਬ ਰੱਖ।

0: ਉਹ ਇਸ ਵਾਰ ਫੇਰ ਪੀਟੀ ਚ ਬੈਂਡ ਨਹੀਂ ਆਏ, ਹੁਣ ਫੇਰ ਕੋਈ ਵੀਜ਼ਾ ਨਹੀਂ ਪੈਣਾ, ਲੱਗਦਾ ਇੰਡੀਆ ਵਾਪਸ ਜਾਣਾ ਪੈਣਾ।
1: ਜੇ ਤੁਸੀਂ ਵੀ ਇਹਨਾਂ ਦੇ ਵਾਂਗ ਥੱਕ ਚੁੱਕੇ ਹੋ ਤਾਂ ਹੁਣੇ ਕੰਟੈਕਟ ਕਰੋ ਆਸਟ੍ਰੇਲੀਆ ਵਿੱਚ ਭਰੋਸੇ ਅਤੇ ਤਜੁਰਬੇ ਵਾਲੇ ਡਿਜ਼ਾਇਰ ਮਾਈਗ੍ਰੇਸ਼ਨ ਵਾਲਿਆਂ ਨੂੰ। ਇਹਨਾਂ ਕੋਲ ਹੈ ਇੰਪਲੋਇਰ ਸਪਾਂਸਰ ਵੀਜ਼ਾ, ਪਰਮਨੈਂਟ ਰੈਜ਼ੀਡੈਂਸੀ, ਸਟੂਡੈਂਟ ਵੀਜ਼ਾ, TR, ਪੇਰੈਂਟਸ ਵੀਜ਼ਾ ਅਤੇ ਬਾਕੀ ਸਾਰੀਆਂ ਇਮੀਗ੍ਰੇਸ਼ਨ ਤੋਂ ਰਿਲੇਟਡ ਸਰਵਿਸਿਜ਼। ਨੰਬਰ ਲਿਖੋ 045-151-1100, 045-151-1100। Desire Migration.

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਅਤੇ ਹੱਸਣ ਹਸਾਉਣ ਦਾ ਚੁਟਕਲੇ ਸੁਣਾਉਣ ਦਾ। ਅਤੇ ਅਸੀਸ ਕੌਰ ਜੀ ਅੱਜ ਸਭ ਤੋਂ ਪਹਿਲਾਂ ਤੁਹਾਡੀ ਵਾਰੀ ਹੈ, ਤੁਸੀਂ ਆਪਣੀ ਤਿਆਰੀ ਪਹਿਲਾਂ ਤੁਸੀਂ ਕਰ ਲਿਓ। ਅਤੇ ਮੇਰੇ ਨਾਲ ਆ ਚੁੱਕੇ ਨੇ ਯਸ਼ਪ੍ਰੀਤ।
1: ਹਾਂਜੀ, ਇੱਕ ਵਾਰ ਮੇਰੇ ਵੱਲੋਂ ਵੀ ਯਾਨੀ ਯਸ਼ਪ੍ਰੀਤ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਉਮੀਦ ਕਰਦੇ ਹਾਂ ਤੁਸੀਂ ਦਿਨ ਦੀ ਸ਼ੁਰੂਆਤ ਸੋਹਣੀ ਕੀਤੀ ਹੋਣੀ। ਸੋਹਣੀ ਤੋਂ ਹੋਰ ਜ਼ਿਆਦਾ ਸੋਹਣੀ ਬਣਾਉਣ ਲਈ ਅਸੀਂ ਲੈ ਕੇ ਆਏ ਬੱਚੇ ਜਿਹੜੇ ਤੁਹਾਨੂੰ ਹਸਾਉਣਗੇ ਆਪਣੀ ਵਧੀਆ ਵਧੀਆ ਗੱਲਾਂ ਨਾਲ, ਚੁਟਕਲਿਆਂ ਨਾਲ, ਬੁਝਾਰਤ ਨਾਲ। ਆਓ ਕਰਦੇ ਹਾਂ ਬੱਚਿਆਂ ਨਾਲ ਗੱਲਾਂ ਬਾਤਾਂ ਅਤੇ ਕਰਦੇ ਹਾਂ ਦਿਨ ਦੀ ਸੋਹਣੀ ਸ਼ੁਰੂਆਤ।
0: ਆਓ ਜੀ ਫਿਰ ਆਪਾਂ ਬੱਚਿਆਂ ਕੋਲ ਚੁਟਕਲੇ ਸੁਣਦੇ ਹਾਂ, ਹੱਸਦੇ ਹਾਂ, ਅਤੇ ਵਾਅਦਾ ਕਰਿਓ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸੋਗੇ, ਆਪਾਂ ਵੀ ਜ਼ਰੂਰ ਹੱਸਾਂਗੇ। ਚੁਟਕਲਾ ਨਵਾਂ ਹੋਵੇ, ਪੁਰਾਣਾ ਹੋਵੇ, ਪਹਿਲਾਂ ਸੁਣਿਆ, ਕੋਈ ਫਰਕ ਨਹੀਂ ਪੈਂਦਾ, ਫਰਕ ਪੈਂਦਾ ਸਾਡੇ ਹੱਸਣ ਦੇ ਨਾਲ। ਤੇ ਆਓ ਫਿਰ ਹੱਸਦੇ ਹਾਂ। ਸਤਿ ਸ਼੍ਰੀ ਅਕਾਲ ਅਸੀਸ, ਤੁਸੀਂ ਆਉਂਦੇ ਰਹੋ। ਪਹਿਲਾਂ ਵਾਰੀ ਦੇ ਤੀ, ਹੁਣ ਖੁਸ਼ ਹੋ?
1: ਅੱਛਾ, ਰੈਡੀ ਵੀ ਸੀਗੇ ਤੁਸੀਂ ਪਹਿਲੀ ਵਾਰੀ ਵਾਸਤੇ ਕਿ ਨਹੀਂ?
0: ਨਾ,
2: ਰੈਡੀ
0: ਨਹੀਂ ਸੀ ਨਾ। ਵੇਖਿਆ, ਤੁਹਾਨੂੰ ਹੁਣ ਪਤਾ ਲੱਗਣਾ ਵਾ ਵੀ
2: ਇੱਕ ਕੰਮ ਕਰ ਲਿਆ, ਮੈਂ ਰੈਡੀ ਤਾਂ ਹੋ ਗਈ, ਬਟ ਹਜੇ ਨਾ ਵਾਲ ਪਾਉਣੇ ਸੀ ਤੇ ਖਾਣਾ ਵੀ ਸੀਗਾ।
0: ਓਹੋ, ਅੱਜ ਫਿਰ ਖਿਲ ਰਿਹਾ, ਚੁਟਕਲਾ ਸੁਣਾਓਗੇ?
2: ਨਹੀਂ।
0: ਹਾਂ,
2: ਮੈਂ ਸੁਣੂ ਬਜ਼ਾਰਤ ਸੁਣਾਓ।
0: ਅੱਛਾ, ਬਜ਼ਾਰਤ ਸੁਣਾਓ। ਓਕੇ ਓਕੇ, ਚਲੋ ਸੁਣਾਓ ਸੁਣਾਓ।
2: ਕਿਹੜੀ ਚੀਜ਼ ਹੁੰਦੀ ਆ ਉਹ, ਕਿਹੜੀ ਚੀਜ਼ ਹੁੰਦੀ ਆ ਜਿਹੜੇ ਸਾਰੇ ਕੱਪੜਿਆਂ ਨੂੰ ਫੜਦੀ ਆ?
0: ਹਾਂਜੀ, ਜਿਹੜੀ ਸਾਰੇ ਕੱਪੜਿਆਂ ਨੂੰ ਫੜਦੀ ਆ।
2: ਹਾਂਜੀ,
0: ਚਿਟਕਣੀ?
2: ਨਹੀਂ।
0: ਟੁਚਕਣੀ?
2: ਨਹੀਂ।
0: ਹੈਂਗਰ?
1: ਮੇਰੇ ਦਿਮਾਗ ਚ ਵਾਲ ਆ ਰਹੀ ਸੀ।
2: ਸਟਾਰਟ ਕਰਦਾ
1: ਐਸ ਤੋਂ, ਸਟਾਰਟ
0: ਐਸ ਤੋਂ। ਸੈਮਸੰਗ ਦਾ ਫੋਨ?
2: ਨਹੀਂ।
0: ਸਵੈਟਰ?
2: ਐਸ
0: ਸਵੈਟਰ। ਨਹੀਂ
1: ਅੰਕਲ, ਇੰਨੀ ਛੇਤੀ ਛੇਤੀ ਆਂਸਰ ਦੱਸੀ ਜਾ ਰਹੇ ਆ।
0: ਸੈਮੀ ਅੰਕਲ
2: ਦੱਸਦਾ ਮੈਂ?
0: ਹੈ, ਅਸੀਂ ਵੀ ਤਾਂ ਦੱਸਣ ਹੀ ਰਹੇ, ਸਾਡਾ ਆਂਸਰ ਤੁਹਾਨੂੰ ਚੰਗਾ ਨਹੀਂ ਲੱਗਦਾ?
2: ਦੱਸਦਾ ਤੂੰ,
0: ਤੁਹਾਨੂੰ ਅੱਜ ਪਹਿਲਾ ਵਾਰੀ ਦਿੱਤੀ, ਤੁਸੀਂ ਸਾਡਾ ਆਂਸਰ ਨਹੀਂ ਬਣਨ ਦਿਆ।
1: ਕੀ ਹੋ ਸਕਦਾ ਹੈ?
2: ਤੁਸੀਂ ਇੱਕ ਹੋਰ ਗੈਸ ਕਰੋ।
0: ਸਾਡਾ ਆਂਸਰ ਠੀਕ ਕਰ ਦਿਓ, ਅਸੀਂ ਤੁਹਾਨੂੰ ਪਹਿਲਾ ਵਾਰੀ ਦਿੱਤੀ ਅੱਜ।
2: ਓਕੇ,
0: ਤੁਸੀਂ ਵਧੀਆ ਨਿਆਣੇ, ਆਪੇ ਮਿਸਤਰੀ ਬਣੇ ਜਿਸ ਸਵੇਰੇ ਸਵੇਰੇ ਸਕੂਲ ਜਾ ਕੇ ਗੱਲ ਹੀ ਨੀ ਕਰਨੀ ਪੈਣੀ, ਚੁੱਪ ਕਰਕੇ ਚਲ ਜਾਓ ਅੱਜ। ਚਲੋ ਫਿਰ ਗਾਣਾ ਵੀ ਸੁਣਾਉਣਾ?
2: ਮੈਂ ਸੁਣੂ, ਮੈਂ ਸੁਣੂ ਇੱਕ ਬੋਲੀ ਸੁਣੋ,
0: ਇੱਕ ਬੋਲੀ। ਹਾਂਜੀ,
1: ਠੀਕ ਹੈ।
2: ਬਾਰੀ ਵਰਸੀ ਖਟਣ ਗਿਆ ਸੀ, ਖਟਕੇ ਲਿਆਂਦੀ ਗੱਡੀ। ਬਾਰੀ ਵਰਸੀ ਖਟਣ ਗਿਆ ਸੀ, ਖਟਕੇ ਲਿਆਂਦੀ ਗੱਡੀ ਨੀ
0: ਕੱਪੜੇ ਤੋਂ ਦੀ ਨੂੰ
2: ਸਾਰੇ ਮੈਂ ਕੰਮ ਕਰਦੀ ਬੱਲੇ ਬੱਲੇ ਬੱਲੇ
1: ਕੀ ਇਹ ਨਿਗਾਹ
0: ਅੱਜ ਗਿਫਟ ਲੈ ਕੇ ਜਾ ਰਹੇ ਹੋ?
2: ਅੱਛਾ,
0: ਵਾਹ, ਸੀਕ੍ਰੇਟ ਸਾਨੂੰ ਪਤਾ ਲੱਗ ਗਿਆ। ਹਾਂ, ਤੇ ਮੇਰਾ ਵੀ ਬਰਥਡੇ ਸੀ ਕੱਲ, ਮੇਰਾ ਗਿਫਟ?
2: ਨਹੀਂ।
0: ਹਾਂ,
2: ਸੋਡਾ ਬਰਥਡੇ ਨਹੀਂ
0: ਲੈ
1: ਸੀਗਾ, ਅਸੀਂ ਤੇ ਕੇਕ ਵੀ ਕੱਟਿਆ ਸੀਗਾ।
0: ਹੋਰ ਕੀ, ਪਿਛਲੇ ਹਫਤੇ ਯਸ਼ ਦੀਦੀ ਦਾ ਵੀ?
2: ਨਹੀਂ, ਮੈਨੂੰ ਨਹੀਂ ਲੱਗਦਾ।
0: ਲੈ, ਇਹ ਜੰਮੇ ਨਹੀਂ ਅਸੀਂ? ਦੱਸ,
1: ਨਹੀਂ ਸਾਡਾ ਇਹ ਤਾਂ ਨੀ ਮੰਨ ਰਹੀ ਨਾ ਆਪਾਂ ਆਪਣਾ ਨਾ AI ਤੋਂ ਗਾਣਾ ਬਣਵਾਇਆ ਨਾ ਆਪਣੀ ਫੋਟੋ ਲੱਗੀ
0: ਨਹੀਂ ਤੁਹਾਨੂੰ ਕੀ ਲੱਗਦਾ ਅਸੀਂ ਡਾਊਨਲੋਡ ਕੀਤੇ ਆ ਅਸੀਂ ਨੀ ਜੰਮੇ
1: ਅੰਕਲ ਦਾ ਬਰਥਡੇ ਸੀਗਾ ਕੱਲ
0: ਨਹੀਂ ਕੱਲ ਕੱਲ ਮੇਰਾ ਤੇ ਨਹੀਂ ਕੱਲ ਬਰਥਡੇ ਕੱਲ ਪਤਾ ਇੱਕ ਦੀਦੀ ਦਾ ਸੀਗਾ ਕੱਲ ਸੁਪਰ ਦੀਦੀ ਦਾ ਕੱਲ ਬਰਥਡੇ ਜਿਹੜੇ ਜੈਸਮੀਨ ਦੀਦੀ ਦੇ ਬੇਟੀ ਹੈ ਨਾ ਉਹਨਾਂ ਦਾ ਬਰਥਡੇ ਸੀ ਕੱਲ
2: ਸਾਰਿਆਂ
0: ਨੂੰ ਹੈਪੀ ਬਰਥਡੇ ਜਿਨ੍ਹਾਂ ਦਾ ਵੀ ਬਰਥਡੇ ਜਿੰਨੇ ਵੀ ਦੁਨੀਆ ਤੇ ਜੰਮੇ ਆ
1: ਵਾਹ
0: ਵਾਹਿਗੁਰੂ
1: ਅਰਦਾਸ ਵੀ ਹੋ ਗਈ
0: ਕੀ ਹੋ ਗਈ
1: ਕੀ ਕਿਹਾ ਵਾਪਿਸ ਤੋਂ ਕਿਹਾ ਅਸੀਂ
0: ਕਹਿੰਦੀ ਰੱਬ ਵੱਲੋਂ ਬਾਬਾ ਜੀ ਸ਼ਬਦ ਬੋਲਦੇ ਸੀ ਪੂਤਾ ਮਾਤਾ ਕੀ ਅਸੀਸ
2: ਪਹਿਲਾ ਬਾਰੀ
0: ਓ ਥੈਂਕ ਯੂ ਤੇ ਮੈਂ ਕੀ ਕਹਿਣ ਡਿਆ ਹੈਲੋ ਤੇਗ ਉਸ ਤੋਂ ਬਾਅਦ ਫਿਰ ਸ਼੍ਰੇਆ ਤੁਹਾਡੀ ਵਾਰੀ ਸਤਿ ਸ਼੍ਰੀ ਅਕਾਲ ਤੇਗ ਤੁਸੀਂ ਆਉਂਦੇ ਰਹੋ ਸਤਿ ਸ਼੍ਰੀ ਅਕਾਲ
1: ਕੀ ਹਾਲ ਚਾਲ ਨੇ
0: ਸਭ ਤੋਂ ਪਹਿਲਾਂ ਕਾਲ ਕਰਦੀ ਹਾਲੇ ਤਾਂ ਮੈਂ ਸੁੱਤਾ ਹੁੰਦਾ ਉਦੋਂ ਹੀ ਕਾਲ ਕਰ ਲੈਂਦੀ ਹੈ ਅੱਜ ਤੇ ਤੁਸੀਂ ਕਾਲ ਕੀਤੀ ਤੇ ਫਿਰ ਉੱਠਿਆ ਮੈਂ
1: ਫਿਰ ਤੇ ਤੁਹਾਨੂੰ ਥੈਂਕ ਯੂ ਬੋਲਣਾ ਚਾਹੀਦਾ
0: ਹੋਰ ਮੈਂ ਤੇ ਹੁਣ ਅਲਾਰਮ ਹੀ ਨਹੀਂ ਲਾਉਂਦਾ ਇਹ ਮੈਨੂੰ ਉਠਾ ਦਿੰਦੀ ਹੈ
2: ਹਾਂ
1: ਹਾਂਜੀ
0: ਕੀ ਸੁਣਾਓਗੇ
2: ਗੀਤ
0: ਗੀਤ ਵਾਹ
1: ਵਾਹ ਸੁਣਾ ਦੋ
0: ਤੁਸੀਂ ਸਿੰਗਰ ਵੀ ਹੋ
2: ਕਿੱਕਲੀ ਦਾ ਪੱਗ ਪੱਗ ਮੈਂ
0: ਪਰਨਾ ਮੇਰੇ ਵੀਰ ਦਾ
2: ਦੁਪੱਟਾ ਮੇਰਾ ਪਾਈ ਦਾ ਫਿਚੇ ਮੂ ਜਵਾਈ ਦਾ
0: ਹਾਂ ਜਵਾਈ ਬੈਠਾ ਖੂਈ ਤੇ ਡੰਡਾ ਮਾਰੋ ਢੂਈ ਤੇ ਆਹ ਤੇ ਬੜਾ ਵਧੀਆ ਤੁਸੀਂ ਯਾਦ ਕੀਤਾ
2: ਨਹੀਂ
0: ਹਾਂ ਇਹ ਵੀ ਹੈਗਾ
2: ਉਹਨੇ ਕਿਹਾ ਸੀ
0: ਉਹ ਇਹ ਵੀ ਹੈਗਾ ਵਾ ਪਿੱਛੇ ਉਹ ਕਲਾਈਮੈਕਸ ਇਦਾਂ ਹੀ ਹੁੰਦਾ ਵਾ ਇਹ ਵੀ ਹੈਗਾ ਬੁੱਤ ਪਿੱਛੇ ਹੈ ਇਹ ਵੀ ਨਾਲ ਰਲਾ ਲਓ ਵਧੀਆ ਵਾ ਅੰਕਲ ਤੇ ਆਂਟੀ ਇਕੱਠੇ ਅੰਗਲੀ ਵੈਰੀ ਨਾਈਸ ਥੈਂਕ ਯੂ ਅੰਬਰ ਤੁਸੀਂ ਤਾਂ ਸੁਪਰ ਇੰਟੈਲੀਜੈਂਟ ਹੋ ਤੁਸੀਂ
1: ਇੱਕ ਵਾਰ ਚ ਗੱਲ ਕਰਦੋ
0: ਨਹੀਂ ਆਹ ਬੈਸਟ ਆ
1: ਜਿਵੇਂ ਹੁੰਦਾ ਸੀ ਸਤਿ ਸ਼੍ਰੀ ਅਕਾਲ ਕਾਪੀ ਟੂ ਆਲ
0: ਵੈਰੀ ਨਾਈਸ ਤੁਸੀਂ ਤੇ ਬਹੁਤ ਇੰਟੈਲੀਜੈਂਟ ਬੱਚੇ ਹੋ ਤੁਸੀਂ ਤੇ ਸਾਡਾ ਪਾਰਟ ਟਾਈਮ ਸਟਾਫ ਜ਼ਿਆਦਾ ਇੰਟੈਲੀਜੈਂਟ ਆ
1: ਹਾਂਜੀ
0: ਅੰਬਰ ਕੀ ਸੁਣਾਓਗੇ
2: ਜੋਨੀ
0: ਜੋਨੀ ਹਾਂਜੀ
2: Johnny, Johnny, yes, Papa. Eat him again, no, Papa. Tell him that, no, Papa. Oh, yeah. Ha, ha, ha.
0: Ha, ha, ha. Open your mouth. Ha, ha, ha. ਕੁਛ ਨਾ ਕੁਛ ਖਾ ਜਾਂਦੇ ਵਿੱਚੋਂ ਜਾਣੇ ਹੈ
1: ਸ਼ੁਕਰ ਹੈ ਇਹਦੇ ਵਿੱਚ ਮੱਛਲੀ ਨਹੀਂ ਫਸਾਈ ਉਹਨੇ ਨਹੀਂ ਤੇ ਮੱਛਲੀ ਵੀ ਖਾ ਮੱਛਲੀ ਸਲਕੀ ਰਾਣੀ ਹੈ
0: ਮਾਮਾ ਨੇ ਕਿਹਾ ਨੀ ਮੈਂ ਅੱਗੇ ਤੋਂ ਲਿਆ ਕੇ ਨੀ ਦੇਣੇ ਜੇ ਤੁਸੀਂ ਏਦਾਂ ਕਰਿਆ ਕਰਨਾ ਨਾ ਸਵੇਰੇ ਸਵੇਰੇ ਤੁਸੀਂ ਜਿੱਦ ਕਰਨ ਲੱਗ ਪੈਂਦੇ ਹੋ ਹੈ ਨਹੀਂ ਕਿਹਾ
1: ਵਧੀਆ ਹੁੰਦੇ ਰਾਈਸ ਬਬਲ ਸੀਰੀਅਲ ਵਰਗੇ
0: ਵੈਰੀ ਨਾਈਸ
1: ਹੈਲਦੀ ਹੈਲਦੀ
0: ਥੈਂਕ ਯੂ ਅੰਬਰ
2: Bye-bye, have a nice day.
0: Happy birthday, nice.
1: ਉਹਨੇ ਬੱਲੇ ਹੈਪੀ ਬਰਥਡੇ ਬਾਏ ਬਾਏ
0: ਥੈਂਕ ਯੂ ਤੇ ਨੈਕਸਟ ਸਾਡੇ ਨਾਲ ਸ਼੍ਰੇਆ ਉਸ ਤੋਂ ਬਾਅਦ ਫਿਰ ਮੰਨਤ ਫਤਿਹ ਤੁਸੀਂ ਰੈਡੀ ਰਹੋ ਹਾਂਜੀ ਸ਼੍ਰੇਆ ਸਤਿ ਸ਼੍ਰੀ ਅਕਾਲ ਵਧੀਆ ਲੱਗਦਾ ਸਗੋਂ ਹਾਂਜੀ ਮੈਨੂੰ ਲੱਗਦਾ ਅੱਜ ਮੈਂ ਨਾ ਚਾਹ ਨੀ ਪੀਤੀ ਅੱਜ ਮੈਂ ਚਾਹ ਨੀ ਪੀਤੀ ਤੇ ਨਾ ਹੀ ਕੁੜੀਏ ਤੂੰ ਮੈਨੂੰ ਪੁੱਛਿਆ ਅਸੀਸ ਮੈਨੂੰ ਰੋਜ ਪੁੱਛਦਾ ਚਾਹ ਪੀਤੀ ਨਾ ਕਿਉਂਕਿ ਤੁਸੀਂ ਬਣਾ ਕੇ ਨੀ ਦਿੱਤੀ ਮੈਨੂੰ ਅੱਜ ਤੁਸੀਂ ਪੁੱਛੋ ਫਿਰ ਦੁੱਧ ਖਤਮ ਹੋਇਆ ਵਾ
1: ਖੁੱਲਿਆ ਨੀ ਸੀ ਨਾ
0: ਖੁੱਲਿਆ ਨੀ ਨਾ ਸਵੇਰੇ ਸਵੇਰੇ ਮੱਝਾਂ ਨੀ ਮਿਲੀਆਂ ਅੱਜ ਵੂਲਵਰਥ ਦੀਆਂ ਮੱਝਾਂ ਭੱਜ ਗਈਆਂ
2: ਵੱਡੇ
0: ਪਾਪਾ ਮੱਝਦੇ ਆ ਪਿੰਡ ਦੇ ਇਹਦਾ ਮਤਲਬ ਕੀ ਹੋਇਆ ਸ਼੍ਰੇਆ ਵੱਡੇ ਪਾਪਾ ਮੱਝਦੇ ਆ ਇਹਦਾ ਕੀ ਮਤਲਬ ਹੋਇਆ ਵੀ ਮੱਝ ਚੋਂਦੇ ਆ
2: ਦੁੱਧੂ ਕਾਉ ਦੇ ਨਿਕਲਦੇ ਆ
0: ਅੱਛਾ ਮੱਝ ਚੋ ਕੇ ਤੇ ਕਾਉ ਦਾ ਦੁੱਧੂ ਕੱਢ ਦਿੰਦੇ ਆ
1: ਮੈਜੀਸ਼ੀਅਨ ਹੋਰ
0: ਵੱਡੇ ਪਾਪਾ ਤੇ ਆਵਰਾ ਕਡਾਵਰਾ ਕਰ ਦਿੰਦੇ ਫਿਰ ਤੁਹਾਨੂੰ ਪਤਾ ਇੱਕ ਜੱਸੋਵਾਲ ਅੰਕਲ ਹੈ ਨਾ ਉਹ ਮੱਝ ਨੂੰ ਨਿਚੋੜ ਕੇ ਦੁੱਧੂ ਕੱਢ ਦਿੰਦੇ ਦੇਖੋਗੇ ਨਾ
1: ਆਪਾਂ ਰੱਖਾਂਗੇ ਇੱਕ ਪ੍ਰੋਗਰਾਮ ਰੰਗਾ ਰੰਗ ਪ੍ਰੋਗਰਾਮ
0: ਆਪਾਂ ਉਹਨਾਂ ਦਾ ਇੱਕ ਪ੍ਰੋਗਰਾਮ ਰੱਖਾਂਗੇ
2: ਹਨਾ
0: ਠੀਕ ਆ ਕੀ ਸੁਣਾਓਗੇ ਫਿਰ ਅੱਜ ਅਸੀਸ ਨਾਲ ਗੱਲ ਕਰਵਾਇਆ ਕਰੋ
1: ਬੱਲੇ
0: ਬੱਲੇ ਸ਼ਾਵਾ ਸ਼ਾਵਾ ਮਾਣੂ ਬਿੱਲੀ ਉਹ ਮਿਆਉਂ ਮਿਆਉਂ ਮਾਣੂ ਬਿੱਲੀ ਸਤਿ ਸ਼੍ਰੀ ਅਕਾਲ ਮਾਣੂ ਬਿੱਲੀ
1: ਕੀ ਹਾਲ ਚਾਲ ਨੇ ਕੇਕ ਖਾ ਲਿਆ ਸੀ ਤੁਸੀਂ ਕੱਲੇ ਕੱਲੇ
0: ਉਹ ਤਾਂ ਹਲੇ ਵੀ ਪਿਆ ਫਰਿੱਜ ਚ ਗੱਲ ਕਰੋ ਖਾਣਾ ਤੇ ਅਸੀਸ ਫਰਿੱਜ ਚ ਹੈਗਾ ਨਾ ਕੇਕ ਹਲੇ
1: ਨਹੀਂ
0: ਹੈਗਾ ਚਲੋ ਇੱਕ ਦੇ ਦਿਓ ਫਿਰ ਆਂਟੀ ਨੂੰ ਠੀਕ ਆ ਕਿੰਨੇ ਪੈਸੇ ਇੱਕ ਡਾਲਰ ਇੰਨਾ ਸਸਤਾ ਏਟ ਕੇ ਇੱਕ ਏਟ ਓਏ ਓਏ ਓਏ ਕਿਆ ਤੇ ਤੁਸੀਂ ਇੱਕ ਹੀ ਹੁਣ ਤੁਸੀਂ ਅੱਠ ਅਸੀਂ ਸਸਤਾ ਕਿਹਾ ਤੇ ਤੁਸੀਂ ਮਹਿੰਗਾ ਕਰਤਾ
1: ਇੱਥੇ ਰਾਜਸਥਾਨ ਦੇ ਵਿੱਚ ਜਿਹੜੇ ਉਹ ਵੇਚਣ ਵਾਲੇ ਬੈਠੇ ਹੁੰਦੇ ਜਿਵੇਂ ਫੋਰਨਰ ਪੁੱਛਦੇ ਪਹਿਲਾਂ ਤਾਂ ਉਹ ਘੱਟ ਦੱਸਦੇ ਫਿਰ ਇੰਨੀ ਸਮਝ ਨੀ ਲੱਗੀ ਸੌ ਦਾ ਕਦਾ ਹਜ਼ਾਰ ਬਣਾ ਦਿੰਦੇ ਉਹੀ ਵਾਲੀ ਗੱਲ ਹੋ ਗਈ ਇੱਕ ਦਾ ਅੱਠ ਹੋ ਗਿਆ ਮਿੰਟੋ ਮਿੰਟ
0: ਅਸੀਂ ਕੀ ਸੁਣਾਓਗੇ
1: ਹਾਂਜੀ
2: Wheel
1: on the bus go round and round
2: Wheel on the bus go round and round round and round round and round bus go round and round.
1: All through the town.
0: मैं बोल दूँ ना all the way शायद.
1: All through the town. शाबाश शाबाश. एक लाइन से मुकाती.
0: पहुँच गई बस के. Bye bye. Thank you. Thank you. Bye bye. ते next साडे नाल ने मन्नत ते फते. सत श्री अकाल मन्नत फते तुसी आउने रो.
1: ਚਲ ਅੱਜ ਸੁਣਾ ਦੇਗੀ ਫਿਰ ਤਾਂ ਸੁਣਾ ਦੇਗੀ
0: ਨਾ
1: ਨਹੀਂ ਫਿਰ ਤਾਂ ਸੁਣਾ ਸਕਦੀ ਮੰਨਤ
0: ਮੇਰੀ
1: ਵੱਡੀ ਬੇਟੀ ਦੇ ਵਾਲ ਬਹੁਤ ਲੰਬੇ ਨੇ ਉਹ ਸੁਲਝਾ ਰਹੀ ਸੀ
0: ਅੱਛਾ ਪਰਸੋਂ ਸੁਣਿਆ ਸੀ ਪਰਸੋਂ ਸੁਣਿਆ
1: ਸ਼ਾਇਦ ਪਤਾ ਨਹੀਂ
0: ਇਹ ਹੋਰ ਇਨਫਿਨਿਟੀ ਫਾਈਨ ਹੈ ਨਾ ਇਹਨਾਂ ਨੇ ਦੋਵੇਂ ਦੇਣੀ ਨਹੀਂ ਸੁਣਿਆ ਵੇਖ ਲਾ ਹੈ
1: ਸਵੇਰੇ ਸਵੇਰੇ ਤੇ ਮੇਰੇ ਦਿਮਾਗ ਚ ਇੱਕ ਹੀ ਗਾਣਾ ਚੱਲਦਾ ਹੈ ਮੰਨਤ ਤੂੰ ਭਾਗ ਮਿਲਖਾ ਭੱਜ ਭੱਜ ਕੇ ਕੰਮ ਹੁੰਦੇ ਬਹੁਤ ਸਾਰੇ
0: ਕੀ ਲਿਆ ਮੰਨਤ ਅੱਜ
1: ਹਾਂਜੀ
2: ਮੈਂ ਅੱਜ ਬੋਲੀ ਸੁਣਾਉਂਗੀ ਪਰ ਬੋਲੀ ਸੁਣਾਉਣ ਤੋਂ ਪਹਿਲਾਂ ਤੁਹਾਨੂੰ ਦੱਸਣਾ ਕਿ ਪਾਪਾ ਨਾ ਆਪਦੀ ਕਹਿ ਦਿੰਦੇ ਨੀਂਦ ਨੀ ਪੂਰੀ ਹੁੰਦੀ ਠੀਕ ਆਪ ਨਾ
0: ਮੈਂ ਤੁਹਾਡਾ ਫਰੈਂਡ ਬਣ ਕੇ ਗੱਲ ਕਰਨ ਡਿਆ ਨਾ ਵੀ ਰਾਤ ਮੈਚ ਵੇਂਦੇ ਰਹਿੰਦੇ ਤੇ ਪੰਜਾਬ ਦੀ ਟੀਮ ਹਰਾ ਦਿੰਦੀ
2: ਇੰਡੀਅਨ ਡਰਾਮਾ
0: ਇਹ ਦੇਖਦੇ ਹੁੰਦੇ
1: ਹੋ ਲੋਕੀ ਪਾਕਿਸਤਾਨੀ ਡਰਾਮਾ ਵੇਖਦੇ ਇੰਡੀਅਨ ਡਰਾਮਾ ਵੇਖਦੇ
0: ਓਹੋ ਤੇ ਕੀ ਟਾਈਮ ਹੀ ਵੇਸਟ ਕਰਦੇ ਆ ਫਿਰ
2: ਹਾਂਜੀ ਨਾਲੇ ਪਾਪਾ ਨੇ ਵੈਸੇ ਵੀ ਸਾਜਰੇ ਉੱਠਣਾ ਹੁੰਦਾ 1-1, 2-2 ਵਜੇ
0: ਤੇ ਆ ਫਿਰ ਗਾਣੇ ਚ ਪਾਉਣਾ ਸੀ ਨਾ ਤੂੰ ਆ ਵੀ ਵੀ ਰਾਤ ਵੇਂਦੇ ਨੇ ਡਰਾਮਾ ਮੇਰੇ ਪਾਪਾ ਹੈ ਨਾ ਏਦਾਂ ਦਾ ਇੱਕ ਹੋਰ ਗਾਣਾ ਬਣਾਈਏ ਹਾਂ
1: ਇੱਕ ਵਾਰੀ ਹੋਰ ਸੁਣਾ ਦੋ ਜੇ ਯਾਦ ਹੈ
0: ਨਹੀਂ ਹੁਣ ਨਵਾਂ ਬਣਾ ਕੇ ਲਿਆਓਗੇ ਕਿ ਹੁਣ
2: ਹਾਂਜੀ
1: ਹਾਂਜੀ
0: ਹੁਣ ਨਵਾਂ ਬਣਾ ਕੇ ਲਿਆਓ ਜਿਹੜੀਆਂ ਡਰਾਮਾ ਡਰੂਮਾ ਵਿੱਚ ਪਾਇਓ ਉਹਦੇ ਠੀਕ ਆ
2: ਠੀਕ ਆ
1: ਮੈਨੂੰ ਵੌਇਸ ਨੋਟ ਭੇਜ ਦਿਓ ਤੁਸੀਂ ਹੈ ਨਾ ਆਪਣਾ ਕੱਲ ਵਾਲਾ ਗਾਣਾ ਮੈਂ ਸੁਣ ਲਾਂਗੀ
0: ਏਦਾਂ ਥੋੜੀ ਇਹੋ ਸਜ਼ਾ ਹੁੰਦੀ ਮੰਨਤ ਹੈ ਨਾ ਜਿਹਨੇ ਨਾ ਸੁਣਿਆ ਹੋਵੇ ਉਹਦੀ ਇਹੋ ਸਜ਼ਾ ਹੁੰਦੀ ਉਹਨੂੰ ਸੁਣਾਉਣਾ ਹੀ ਨਹੀਂ ਹੁੰਦਾ ਹੈ ਨਾ
1: ਹਾਂ ਫਿਰ ਵਿਊ ਕਿੱਦਾਂ ਵਧਣ ਕੇ
0: ਨਾ ਵਿਊ ਨਹੀਂ ਚਾਹੀਦੇ ਸਾਨੂੰ ਹੈ ਮੰਨਤ
1: ਕੀ
0: ਸੁਣਾਓਗੇ ਫਿਰ ਅੱਜ
2: ਮੈਂ ਸੁਣਾਉਂਗੀ ਇੱਕ ਬੋਲੀ
1: ਹਾਂਜੀ
0: ਹਾਂਜੀ

0: आजकल फूफू नहीं करती मन तू
1: करके दिखा देनी है।
0: हाँ जे तो फूफू ना ना करिए तो फूफू फिर खराब हो जाता।
1: हाँ जी
2: हाँ जी
0: कर दे रहा करो फूफू।
1: ठीक है
0: ओके थैंक यू।
2: इस बोली दे बाद रंजीत ज्वेलर्स जी का मैसेज पढ़ लियो आज सोने दा भाव
0: ਤੁਹਾਡਾ ਸੂਤਰ ਹੈ। ਇੱਕ ਦਿਨ ਤੁਸੀਂ ਪਾਪਿਆਂ ਨੂੰ ਉਹ ਚੜਾਉਂਦੇ ਤੁਸੀਂ ਚਨੇ ਦੇ ਝਾੜਦੇ ਤੇ ਅਗਲੇ ਦਿਨ ਲਾ ਕੇ ਥੱਲੇ ਸੁੱਟ ਦਿੰਦੇ। ਹਾਂਜੀ ਫਤਿਹ ਤੁਸੀਂ ਉਹਦੀ ਭੈਣ ਦਾ ਗਾਣਾ ਨੀ ਸੁਣਿਆ
1: ਯਸ਼ ਦੀਦੀ ਨੂੰ ਅੰਕਲ ਨੂੰ ਕਿਉਂਕਿ ਉਹ ਵੀ ਆਪ ਹੀ ਦੇਖਦੇ ਹੋਣਗੇ ਅੱਜ ਕੁਛ।
0: ਮੈਂ ਨੀ ਭਾ ਕੁਝ ਵੀ ਵੇਂਦਾ ਮੈਂ ਕੋਈ ਡਰਾਮੇ ਡਰੂਮੇ ਮੈਂ ਤਾਂ ਟੀਵੀ ਚੁੱਕ ਕੇ ਸੁੱਟਤਾ ਪਿਛਲੇ ਹਫ਼ਤੇ।
2: ਇਹ ਤੇ ਬੰਦੇ ਨੀ ਦੇਖਦੇ ਡਰਾਮੇ ਦੀ ਕੀ ਗੱਲ ਹੈ
1: ਟੀਵੀ ਯਸ ਹੈ ਪਾਈ ਨਹੀਂ ਦੇਖਦੇ
2: ਹੈ ਉਹ ਤੇ ਫੋਨ 'ਚ ਦੇਖਦੇ ਨਾ ਇਹ
0: ਫੋਨ 'ਚ ਫੋਨ 'ਚ ਵੇਂਦੇ ਆ
1: ਯਸ
0: ਲੈ ਫੋਨ 'ਚ ਤੇ ਹੋਰ ਵੀ ਗੱਲ ਖਰਾਬ ਆ ਫਿਰ ਤੇ ਯਾਰ ਇਹ ਤੇ ਕੰਮ ਪਰ ਫੋਨ ਦੇ ਯਾਰ ਉਹਨਾਂ ਨੂੰ
1: ਪਾਪਾ ਨੇ ਬਿਨਾਂ ਅਨਕਾ ਤਾਂ ਦੇਖੇ ਹੀ
0: ਓ
2: ਤੇ ਹੋਰ ਖਰਾਬ
1: ਪਹਿਲੇ
2: ਤਾਂ ਜ਼ਮਾਨਾ ਸੀਗਾ ਡੈਡੀ ਅਖਬਾਰ ਨੀ ਛੱਡਦੇ ਸੀਗੇ ਹੁਣ ਡੈਡੀ ਫੋਨ ਨੀ ਛੱਡਦੇ।
0: ਡੈਡੀਆਂ ਦਾ ਕਸੂਰ ਸਾਰਾ ਹੈ ਨਾ
1: ਡੈਡੀਆਂ
0: ਦਾ ਕਸੂਰ
1: ਵਿਸ਼ਾਲ
2: ਵੀਰੇ ਦੀ ਵੀ ਇੱਕ ਸਾਲ ਦੀ ਹੋ ਗਈ ਹੈ ਬੇਬੀ ਵੱਡੀ ਹੋ ਗਈ
0: ਉਹ ਪਤਾ ਕਿੱਡੀ ਵੱਡੀ ਹੋ ਗਈ ਆ
2: ਏਡੀ
0: ਵੱਡਾ ਕੱਲ ਛੱਕਾ ਮਾਰਿਆ ਸੀ ਉਤੋਂ ਦੀ ਟਪਾ ਤਾ ਘਰ ਦੇ ਉਤੋਂ ਦੀ ਤੁਸੀਂ ਨੀ ਮਾਰ ਸਕਦੇ ਏਡਾ ਉਹ ਪਤਾ ਕਿੱਡੀ ਫਾਸਟ ਬਾਲ ਕਰਾਉਂਦੀ ਆ ਕੱਲ ਮੇਰੇ ਕੋਲ ਖੇਡੀ ਨੀ ਗਈ
2: ਬੇਬੀ
0: ਆ ਨਾ ਪਰ ਬੇਬੀ ਤੇ ਉਹ ਪਲੇਅਰ ਬੜੀ ਵੱਡੀ ਆ ਉਹ ਬੜੀ ਸ਼ਾਰਪ ਬੇਬੀ ਆ ਪਰ ਇਹ ਜਿਹੜੀ ਬੇਬੀ ਆ ਨਾ ਜਿਹੜੀ ਰੁਬਾਨ ਆ ਉਹ 4 ਸੈਂਟੀਮੀਟਰ ਤੇਜ ਈ ਭਾਵੇਂ ਦੌੜ ਲਾ ਕੇ ਵੇਖ ਲਈ ਤੂੰ
1: ਲਾ ਲੂ ਮੈਂ ਜਿੱਤ ਗਈ
0: ਚੱਲ ਠੀਕ ਆ
1: ਟ੍ਰਿਕ ਪਤਾ ਰੇਸ ਚ ਮੈਨੂੰ ਟ੍ਰਿਕ ਪਤਾ
0: ਚੱਲ ਠੀਕ ਆ ਫਿਰ ਅਗਲੀ ਵਾਰੀ ਦੌੜ ਲਵਾ ਕੇ ਵੇਖ ਲਾਂਗੇ ਭਾ ਤੁਹਾਡੀ
2: ਪਾਸਿੰਗ ਦਾ ਪਾਰਸਲ ਕਰ ਲਾਂਗੇ ਸਾਰੇ ਲਾਈਨ ਬਣਾ ਕੇ ਖੜੇ ਹੋ ਜਾਓ
1: ਕ੍ਰਿਕਟ ਬਾਲ ਆਪਦੀ ਸਾਡੇ ਸਕੂਲ ਦੀ ਉੱਪਰ ਆ ਬਹੁਤ ਵੱਡੀ ਬਿਲਡਿੰਗ ਆ ਉਹਦੇ ਉੱਪਰ ਸੜ ਦੂ ਮੈਂ
0: ਅੱਜ
1: ਆਈ ਬਾਬਾ ਨਾਨਕਾ ਜਾਈ ਬਾਬਾ ਨਾਨਕਾ ਇਹੋ ਜਿਹੀਆਂ ਖੁਸ਼ੀਆਂ ਲਈ ਬਾਬਾ ਨਾਨਕਾ ਇਹੋ ਜਿਹੀਆਂ
0: ਖੁਸ਼ੀਆਂ ਲਿਆਈ ਬਾਬਾ ਨਾਨਕਾ ਇਹੋ ਜਿਹੀਆਂ ਖੁਸ਼ੀਆਂ ਲਿਆਈ ਬਾਬਾ ਨਾਨਕਾ ਮੈਂ ਕੀ ਕੀਤਾ ਭਰਾ ਕੀ ਪ੍ਰੋਪਰਲੀ ਨਹੀਂ ਕੀਤਾ
2: ਇਹ ਬੀਬੀਆਂ ਵਾਲੀ ਤੇ ਬੋਲੀ ਸੀ ਮੈਂ ਉਹਨਾਂ ਨੇ ਤੇ ਬਲਕਿ ਉਹ ਕੀਤਾ ਪੂਰਾ ਰੋਲ ਪਲੇ
0: ਕੀ ਨਹੀਂ ਪ੍ਰੋਪਰਲੀ ਕੀਤਾ
2: ਪੂਰਾ ਰੋਲ ਪਲੇ ਕੀਤਾ ਉਹਨਾਂ ਨੇ
0: ਓਏ ਬੀਬੀਆਂ ਇੱਦਾਂ ਕਰਦੀਆਂ ਪੁਰਾਣੀਆਂ ਇਹੋ ਜਿਹੀਆਂ ਗੁਜੀਆਂ ਲਿਆਈ ਬਾਬਾ ਨਾ ਇਹ ਤੇ ਹੈਗੀ ਬਜ਼ੁਰਗਾਂ ਵਾਲੀ ਬੋਲੀ ਆ ਓਏ ਬਜ਼ੁਰਗਾਂ ਵਾਲੀ ਬੋਲੀ ਆ
2: ਓਹੀ ਤੇ ਸਟਾਰਟਿੰਗ ਕਰਦੇ ਫਿਰ ਤੁਸੀਂ ਕੀ ਬੋਲਦੇ ਹੋ ਫਿਰ
1: ਬਾਬਾ ਜੀ ਵਾਲੀ ਬੋਲੀ ਆ
0: ਹਾਂ ਤੇ ਬਾਬਾ ਜੀ ਵਾਲੀ ਬੋਲੀ ਆ ਪਰ ਬਜ਼ੁਰਗ ਪਾਉਂਦੇ ਆਏ
2: ਗਲਤੀ ਨਾਲ ਮੈਂ ਨਾ ਵਿਸ਼ਾਲ ਵੀਰੇ ਨੇ ਤੁਹਾਨੂੰ ਬਜ਼ੁਰਗਾਂ ਵਾਲੀ ਬੋਲੀ ਦੀ ਬੁੱਕ ਦੇ ਦਿੱਤੀ
0: ਚੱਲ ਫਿਰ ਮੈਂ ਕੱਲ ਕੱਲ ਮੈਂ ਤੇਜ ਪਾਊਂਗਾ ਯਾਰ ਕੱਲ ਮੈਂ ਤੇਜ ਪਾਊਂਗਾ ਪੂਰੀ ਤੇਜ ਪਾ ਦੇਣੀ ਫਿਰ ਮੈਂ ਫਿਰ ਖੇਡੀ ਨਹੀਂ ਜਾਣੀ ਤੇਰੇ ਕੋਲ
1: ਠੀਕ ਆ ਤੇ ਆਪਾਂ ਮੈਂ ਕੱਲ ਸੈਟਰਡੇ ਆ
0: ਹਾਂ ਹਾਂ
1: ਕੱਲ ਨੂੰ ਸੈਟਰਡੇ ਆ ਕੱਲ ਨੂੰ
0: ਫਿਰ
1: ਕੱਲ ਨੂੰ ਉਸ ਗੱਲ ਨਹੀਂ ਕਰਦੇ ਆਪਾਂ ਇੱਕ ਦਿਨ ਮੈਚ ਲਾਵਾਂਗੇ ਤੈਨੂੰ ਹਰਾ ਦੂੰਗਾ ਕ੍ਰਿਕਟ ਵਾਲੇ ਮੈਚ
0: ਚੱਲ ਠੀਕ ਆ ਫਿਰ ਵੀਕਐਂਡ ਤੇ ਲਾਵਾਂਗੇ ਮੈਚ ਫਿਰ ਵੇਖੀ ਜਾਊਗੀ ਥੈਂਕ ਯੂ
2: ਬਾਏ ਬਾਏ
0: ਓਕੇ ਜੀ ਓਕੇ ਓਕੇ ਨੈਕਸਟ ਸਾਡੇ ਨਾਲ ਯੁਵਰਾਜ ਹੈ ਤੇ ਉਸ ਤੋਂ ਬਾਅਦ ਫਿਰ ਤਵਨੀਤ ਤੁਹਾਡੀ ਵਾਰੀ ਸਤਿ ਸ਼੍ਰੀ ਅਕਾਲ ਯੁਵਰਾਜ ਤੇ ਚਲੋ
1: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ
0: ਸਤਿ ਸ਼੍ਰੀ ਅਕਾਲ
2: ਕੀ ਹਾਲ ਚਾਲ ਨੇ
1: ਮੇਰੇ ਠੀਕ ਆ ਤੁਹਾਡਾ ਕੀ ਹਾਲ ਆ
2: ਸਾਡਾ ਵੀ ਵਧੀਆ ਹੋ ਗਏ ਰੈਡੀ ਸਕੂਲ ਲਈ
0: ਚਾਰ ਮੰਜ਼ਲਾਂ ਟਪਾ ਦਿੰਦਾ ਬਾਲ ਨੂੰ
2: ਹੈ ਯੁਵਰਾਜ ਜਨਤਾ ਜਵਾਬ ਚਾਹੁੰਦੀ ਹੈ
0: ਚੰਗਾ ਪੰਗਾ ਪਿਆ
2: ਕੌਣ
1: ਮੈਂ
0: ਤੇਜ ਕਰਦਾ ਫਤਿਹ ਜਿੱਡੀ ਤੇਜ ਬਾਲ ਪਾਉਂਦਾ ਨਾ ਮੇਰੇ ਕੋ ਖੇਡੀ ਨੀ ਜਾਂਦੀ ਚਲੋ ਠੀਕ ਆ ਠੀਕ ਆ ਠੀਕ ਆ
2: ਐਵੀਡੈਂਸ ਆ ਜਾਣਗੇ
0: ਕੀ ਸੁਣਾਓਗੇ
2: ਹਾਂਜੀ
0: ਹਾਂਜੀ
1: ਇੱਕ ਵਾਰੀ ਪੱਪੂ

0: ਮੇਰੇ ਨਾਲ ਹੀ ਚੱਲੋ। ਫਿਰ ਉਹਦਾ ਪਾਪਾ ਕਹਿੰਦਾ ਮੈਂ ਕਿਉਂ ਚੱਲਾ ਤੇਰੇ ਨਾਲ। ਉਹਦਾ ਪਾਪਾ ਕਹਿੰਦਾ ਫਿਰ ਪੱਪੂ ਕਹਿੰਦਾ ਕਿਉਂਕਿ ਮੰਮਾ ਨੇ ਕਿਹਾ ਵੀ ਇਹ ਮੇਥੀ ਆ।
1: ਅੱਛਾ ਥੈਂਕ ਯੂ ਜਵਰਾਜ
2: ਦੀਦੀ ਹੈ।
0: ਹਾਂਜੀ
1: ਹਾਂਜੀ
0: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਯਸ਼ਦੀਪ ਜੀ।
1: ਸਤਿ ਸ਼੍ਰੀ ਅਕਾਲ,
2: ਕੀ ਹਾਲ ਚਾਲ ਨੇ ਯਸ਼ਿਕਾ?
0: ਮੇਰਾ ਠੀਕ ਆ, ਤੁਹਾਡਾ ਕੀ ਹਾਲ ਆ?
2: ਬਹੁਤ
1: ਸਾਡਾ ਵੀ ਠੀਕ ਆ।
2: ਹੈਗਾ ਰੈਡੀ ਪਤੀ ਪਤਨੀ ਵਾਲਾ ਚੁਟਕਲਾ?
1: ਹਾਂਜੀ
2: ਹਾਂਜੀ।
0: ਇੱਕ ਵਾਰ ਲੇਡੀਜ਼ ਦੀ ਪਾਰਟੀ ਚੱਲ ਰਹੀ ਹੁੰਦੀ ਆ ਤੇ ਸਾਰੀਆਂ ਆਪਦੇ ਖਾਣ ਦੇ ਟਾਈਮ ਦੀ ਗੱਲ ਕਰ ਰਹੀਆਂ ਹੁੰਦੀਆਂ ਰਾਤ ਦੇ, ਤੇ ਸਾਰੀਆਂ ਇੱਕ ਇੱਕ ਪਤਨੀ ਦੀ ਵਾਰੀ ਆਉਂਦੀ ਤੇ ਉਹ ਕਹਿੰਦੀ ਵੀ ਮੈਂ ਤਾਂ ਆਪਦੇ ਪਤੀ ਨਾਲ ਹੀ ਖਾਂਦੀ ਚਾਹੇ 11 ਵੱਜਣ ਚਾਹੇ 12 ਵੱਜਣ, ਤੇ ਬਾਕੀ ਸਾਰੀਆਂ ਪਤਨੀਆਂ ਕਹਿੰਦੀਆਂ ਵਾਹ ਤੂੰ ਏਦਾਂ ਦੀ ਪਤਨੀ ਆਦਰਸ਼ ਪਤਨੀ ਆ ਵੀ ਜਦੋਂ ਤੇਰੇ ਪਤੀ ਆਉਣ ਉਹਦੇ ਤੂੰ ਖਾਂਦੀ ਆ, ਤੂੰ ਤਾਂ ਏਡੀ ਵੱਡੀ ਦੇਵੀ ਆ, ਤੇ ਤੂੰ ਇਹ ਦੱਸ ਵੀ ਤੂੰ ਏਡੀ ਵੱਡੀ ਤਪੱਸਿਆ ਕਰ ਕਿਵੇਂ ਲੈਂਦੀ ਆ? ਤੇ ਉਹ ਸਾਰੀ ਉਹ ਲੇਡੀ ਕਹਿੰਦੀ ਵੀ ਬਸ ਮਜਬੂਰੀ ਆ ਭੈਣੇ। ਤੇ ਉਹ ਕਹਿੰਦੀ ਦੱਸ ਕੀ ਹੋਇਆ? ਤੇ ਉਹ ਲੇਡੀ ਕਹਿੰਦੀ ਵੀ ਮੇਰੇ ਪਤੀ ਲੇਟ ਹੀ ਆਉਂਦੇ ਆਫਿਸ ਤੋਂ, ਤੇ ਜਦੋਂ ਆਉਂਦੇ ਉਹੀ ਖਾਣਾ ਬਣਾਉਂਦੇ, ਫਿਰ ਅਸੀਂ ਇਕੱਠੇ ਬਹਿ ਕੇ ਖਾਂਦੇ ਆ।
1: ਵਾਹ ਵਾਹ ਵਾਹ ਵਾਹ ਵਾਹ, ਜਸ ਦੀਦੀ ਨੂੰ ਨਹੀਂ ਵੇ ਚੰਗਾ ਲੱਗਾ ਜੜਕਲਾ ਇਹ ਹੁਣ ਬਾਅਦ ਚ ਹੱਸ ਵੀ, ਪਹਿਲਾਂ ਪਤਾ ਕੀ ਕਹਿੰਦੀ ਲਿਟਰਲੀ ਅੰਦਰੋਂ ਲਿਟਰਲੀ ਇਹਨਾਂ ਨੇ ਇੱਦਾਂ ਕੀਤਾ। ਥੈਂਕ ਯੂ ਥੈਂਕ ਯੂ ਜੈ ਜੀ। ਹਾਂਜੀ ਤਵਨੀਤ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ।
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
1: ਸਤਿ ਸ਼੍ਰੀ ਅਕਾਲ ਐਸ਼ਲੀਨ ਜੀ। ਹੈਂ ਐਡੀ ਹੌਲੀ ਹੌਲੀ ਕਿਉਂ ਸਤਿ ਸ਼੍ਰੀ, ਐਡੀ ਲੰਮੀ ਸਤਿ ਸ਼੍ਰੀ ਅਕਾਲ? ਹੈਂ ਹੈਂ
2: ਤੁਸੀਂ ਕਿਸੇ ਦੀ ਕਾਪੀ ਕਰ ਰਹੇ ਹੋ? ਕੌਣ ਬੋਲਦਾ ਇਦਾਂ?
1: ਆਪਾਂ ਕੁੜੀਆਂ ਦੇ ਪਹਿਲਾਂ ਚੁਟਕਲੇ ਸੁਣ ਲਈਏ ਹੈ ਨਾ। ਹਾਂਜੀ ਐਸ਼ਲੀਨ, ਤੂੰ ਕੁੜੀਏ ਕੁੜੀ ਕੁੜੀਏ ਕੱਲ ਤੂੰ ਲਾਮਾ ਭੇਜਿਆ ਸੀ ਵੀ ਮੇਰੇ ਨਾਲ ਨਿੱਕੀ ਗੱਲ ਕਰਦੇ ਆ ਤੇ ਦੀਦੀ ਨਾਲ ਵੱਡੀ ਗੱਲ ਕਰਦੇ ਆ, ਹੋਰ ਕੀ ਹੈ? ਤੁਹਾਡਾ ਜ਼ਿਆਦਾ ਜੀ ਕਰਦਾ ਗੱਲ ਕਰਨ ਨੂੰ? ਹਾਏ ਨੀ ਤੂੰ ਐਡੀ ਗੱਲੜੀ, ਤੂੰ ਇੱਥੇ ਆ ਜਾ ਕਰ ਮੇਰੇ ਕੋਲ। ਜਦੋਂ ਛੁੱਟੀ ਹੁੰਦੀ ਹੈ ਨਾ ਉਦੋਂ ਤੂੰ ਮੇਰੇ ਕੋਲ ਇੱਥੇ ਆ ਜਾ ਕਰ, ਫਿਰ ਆਪਾਂ ਹੋਰ ਗੱਲਾਂ ਕਰਾਂਗੇ, ਠੀਕ ਆ? 2 ਆਵਰਸ ਗੱਲਾਂ ਕਰਿਆ ਕਰਾਂਗੇ ਫਿਰ ਆਪਾਂ, ਠੀਕ ਆ? ਤੁਸੀਂ ਜਿਹੜੀਆਂ ਨਿੱਕੀਆਂ ਨਿੱਕੀਆਂ ਜਿਹੀਆਂ ਲਾਮੇ ਘੱਲਦੀਆਂ ਜੇ ਤੁਸੀਂ ਹੈਂ ਕਰਦੀ ਨੀ ਹੁਣ, ਕਰਦੀ ਨੀ ਹੁਣ ਗੱਲਾਂ?
2: ਹਾਂ ਹੁਣ ਤੇ ਸੋਚਾਂ 'ਚ ਪੈ ਗਈ।
1: ਕਿਹੜੀ ਗੱਲ ਰਹਿ ਗਈ ਸੀ ਕੱਲ, ਮੈਨੂੰ ਦੱਸ ਹਾਂ ਕਿਹੜੀ ਗੱਲ ਕਰਨੀ ਆ?
2: ਹਾਂਜੀ ਕੱਲ
1: ਕੱਲ ਕਿਹੜੀ ਗੱਲ ਰਹਿ ਗਈ ਸੀ? ਹਾਂ ਕਿਹਦਾ ਬਰਥਡੇ ਸੀ? ਸਿਲੀਆ ਦਾ। ਸਿਲੀਆ ਕੌਣ ਆ? ਸ਼੍ਰੇਆ ਦਾ। ਹਾਂ ਹਾਂ ਸ਼੍ਰੇਆ ਦਾ ਬਰਥਡੇ ਸੀ, ਉਦੋਂ ਕੀ ਹੋਇਆ? ਦੀਦੀ ਨੂੰ ਵਿਸ਼ ਕਰਨ ਦਿੱਤੀ ਸ਼੍ਰੇਆ ਨੂੰ ਤੇ ਤੁਹਾਨੂੰ ਨਹੀਂ ਦਿੱਤੀ? ਓਕੇ ਓਕੇ ਓਕੇ, ਅੱਛਾ ਇਹ ਮਸਲਾ ਵਾ।
2: ਫਿਰ ਕਰ ਦੋ, ਦੁਬਾਰਾ ਕਰ ਦੋ। ਬਿਲੇਟਡ ਹੈਪੀ ਬਰਥਡੇ, ਬਿਲੇਟਡ ਹੈਪੀ ਬਰਥਡੇ।

0: ਕੀ ਸੁਣਾਓਗੇ ਫਿਰ ਅੱਜ?
1: ਬੋਲੀ
0: ਓਕੇ
2: ਜੀ ਹਾਂਜੀ ਅੱਜ ਤੇ ਬੋਲੀ ਡੇ
1: ਬਾਲੀ ਬਸੀ ਕਟਣ ਗਿਆ ਸੀ ਬਾਲੀ ਬਸੀ ਕਟਣ ਗਿਆ ਸੀ ਕੱਟੇ ਲੈਂਦੀ ਨਾਲਾ ਤੇਰੀ ਮੇਰੀ ਨਹੀਂ ਨਿਭਣੀ ਮੈਂ ਚੋਰੀ ਟਿਕਾਲਾ
0: ਤੇਰੀ ਮੇਰੀ ਨਹੀਂ ਨਿਭਣੀ ਏਦਾਂ ਹੁੰਦੀ ਹੈ ਬੋਲੀ ਐਂ ਮਰਗ ਤੇ ਬੋਲੀ ਪਾਉਣ ਨਹੀਂ ਹੈ ਕੁੜੀ ਬੋਲੀ ਤੇ ਲਾਊਡ ਹੁੰਦੀ ਹੈ ਬੋਲੀ ਤੇ ਬੋਲੀ ਤੇ ਚਾ ਨਾ ਪਾਈ ਦੀ ਹੈ ਹੈ ਨਾ ਹੈ ਆਹ ਤਾਂ ਜਿੱਦਾਂ ਤੁਸੀਂ ਲੁੱਕ ਕੇ ਪਾਉਣ ਡੇ ਹੁੰਦੇ ਹੋ ਡਰ ਕੇ ਹੈ ਹੋਰ ਕੀ ਐ ਲੱਗਦਾ ਤੁਸੀਂ ਡਰਨ ਡੇ ਹੁੰਦੇ ਜਿੱਦਾਂ
2: ਤੁਸੀਂ ਕਿੰਨੀ ਇਅਰਸ ਦੇ ਹੋ ਐਸ਼ਲੀਨ
0: 8 ਡੀਅਰ ਦੀ ਆ ਇਹ ਕੁੜੀ ਆ 8 ਇਅਰ ਦੇ ਵਿਰਕ ਸਾਹਿਬ ਆ ਵੇਖੀ ਪਟਾਕ ਦੇ ਕਿੱਦਾਂ ਜਿੱਦਾਂ ਘਰ ਬੋਲਦੀ ਓਦਾਂ ਬੋਲ ਹਾਂ ਜਿੱਦਾਂ ਲੜਦੀ ਹੁੰਦੀ ਹੈ ਓਦਾਂ ਬੋਲ ਹਾਂ
2: ਤਾਜ ਨਾਲ ਲੜਦੇ ਹੋ
0: ਜਿੱਦਾਂ ਵਾਰੀ ਲੈਣੀ ਸਵੇਰੇ ਖੋ ਖੋ ਕੇ ਓਦਾਂ ਬੋਲ ਹਾਂ ਕੁੜੀਏ ਹੈਂ ਓਕੇ ਚੱਲ ਥੈਂਕ ਯੂ ਮੇਰਾ ਬਾਬਾ ਥੈਂਕ ਯੂ ਹਾਂਜੀ ਹਾਂਜੀ ਕਰਾ ਦੋ ਬੰਦਾ ਏਦਾਂ ਦਾ ਵਾ ਵੀ ਇਹ ਹਾਂਜੀ ਕਹਿੰਦਾ ਵਾ ਵੈਰੀ ਨਾਈਸ
2: ਤੇ ਮੈਨੂੰ ਇਹ ਵੀ ਵਧੀਆ ਲੱਗਦਾ ਕਿ ਇਹ ਛੋਟਾ ਹੈ ਪਰ ਦੋਵੇਂ ਵੀਰ ਜੀ ਕਹਿੰਦੀਆਂ ਇਹ ਵੀ ਚੀਜ਼ ਬਹੁਤ ਵਧੀਆ
0: ਹੈ ਤਾਜਵੀਰ ਯਾਰ ਡਰਾ ਕਿੱਦਾਂ ਕਹਿੰਦਾ ਹੁੰਦਾ ਡਰਾ ਕੇ
1: ਮੈਂ ਸਰਦਾਰ ਜੀ
0: ਹੈ
2: ਕੀ ਕਰਦਾ ਤੁਸੀਂ
0: ਸਰਦਾਰ ਜੀ ਤੁਸੀਂ ਕੁੜੀਆਂ ਨੂੰ ਦਬਕਾ ਮਾਰਦੇ ਹੋ
1: ਹਾਂਜੀ
0: ਹਾਂਜੀ ਹਾਂਜੀ
2: ਭਾਵੇਂ ਉਹਨੂੰ ਦਬਕਾ ਪਤਾ ਹੀ ਨਾ ਹੋਏ ਕੀ ਹੈ
0: ਹਾਂਜੀ ਤੇ ਪਤਾ ਨਾ ਉਹਨੂੰ ਤੁਸੀਂ ਬਹੁਤ ਸੋਹਣਾ ਬੋਲਦੇ ਹੋ ਤਾਜਵੀਰ
1: ਹਾਂਜੀ
0: ਕੀ ਸੁਣਾਓਗੇ ਫਿਰ
1: ਇੱਕ ਬੋਲੀ
0: ਹਾਂਜੀ
1: ਬਾਲੀ ਬੱਸੀ ਖੱਟਰ ਗਿਆ ਸੀ ਬਾਲੀ ਬੱਸੀ ਖੱਟਰ ਗਿਆ ਸੀ ਬਾਲੀ ਬੱਸੀ ਖੱਟਰ ਗਿਆ ਸੀ ਖੱਟਰ ਗਿਆ ਸੀ
0: ਬਾਲੀ ਜਿੰਦਾਬਾਦ ਡੱਡੂ ਜਿੰਦਾਬਾਦ ਬਤਾਊ ਜਿੰਦਾਬਾਦ ਸਾਈਕਲ ਬੱਲੇ ਬੱਲੇ
2: ਮੈਨੂੰ
0: ਏਦਾਂ ਲੱਗਣ ਡਿਆ ਵੀ ਜਿੱਦਾਂ ਨਾ ਉਹ ਬਾਰੀ ਬਰਸੀ ਖੱਟਣ ਗਿਆ ਹੁੰਦਾ ਤੇ ਮਗਰੋਂ ਡੱਡੂ ਅੱਖ ਮਾਰ ਗਿਆ ਹੁੰਦਾ ਹਾਂਜੀ
2: ਕਿੱਥੇ ਵੱਡੀ ਦੀਦੀ
0: ਹਾਂਜੀ ਤੇਰੇ ਕਰਕੇ ਕੁੜੀ ਮੇਰੇ ਨਾਲ ਲੜ ਪਈ ਉਹ ਕੁੜੀ ਨਾਰਾਜ਼ ਹੋ ਗਈ ਮੇਰੇ ਨਾਲ ਉਹ ਹੈ ਨਹੀਂ ਉਹ ਕੁੜੀ ਐਸ਼ਲੀਨ ਮੇਰੇ ਨਾਲ
1: ਮੰਮਾ ਦਾ ਬਰਥਡੇ ਸੀਗਾ
0: ਇੱਕ ਮੰਮਾ ਕਿਹੜੀ ਕਿੱਦਣ
1: ਅੱਜ ਮੇਰਾ ਮੰਮਾ ਦਾ ਬਰਥਡੇ ਆ
0: ਅੱਛਾ ਤੇ ਆ ਬਾਕੀ ਨਿਆਣਿਆਂ ਨੂੰ ਨਹੀਂ ਪਤਾ
1: ਨਹੀਂ
0: ਹਾਂ ਉਹਨਾਂ ਤੋਂ ਚੋਰੀ ਬਣਾ ਲਿਆ ਜੀ
1: ਮੈਂ ਸਵੇਰੇ ਉੱਠ ਕੇ ਮੈਂ ਪਹਿਲਾ ਬਰਥਡੇ ਵਿਸ਼ ਕੀਤਾ ਕਿਸੇ ਨੂੰ ਹੋਰ ਨਹੀਂ ਯਾਦ ਸੀ
0: ਤੇ ਇਹਨਾਂ ਨੂੰ ਹਾਲੇ ਵੀ ਨਹੀਂ ਪਤਾ ਉਹਨਾਂ ਨੇ ਤੇ ਦੱਸਿਆ ਹੀ ਨਹੀਂ
1: ਮੈਂ ਹਾਲੇ ਵੀ ਨਹੀਂ ਪਤਾ
2: ਕੀ ਦਿੱਤਾ ਤੁਸੀਂ ਮੰਮਾ ਨੂੰ ਪੁੱਛਿਆ
1: ਹੈ
2: ਕੀ ਖਾਦਾ ਮੰਮੀ ਨੇ ਫਿਰ ਬਰਥਡੇ ਤੇ
1: ਸਾਡੇ ਕੁਛ ਖਾਧਾ ਸੀ ਮੇ ਬੀ ਅੱਜ ਅਸੀਂ ਰੈਸਟੋਰੈਂਟ ਜਾ ਕੇ ਮੇਰਾ ਮੇਰਾ ਬਰਥਡੇ ਵਿਸ਼ਕਨ ਤੇ ਮੰਮਾ ਦਾ ਬਰਥਡੇ।
0: ਓਕੇ ਚਲੋ ਮੰਮਾ ਨੂੰ ਬਹੁਤ ਬਹੁਤ ਵਧਾਈਆਂ, ਹੈਪੀ ਬਰਥਡੇ ਟੂ ਯੂ,
1: ਹੈਪੀ ਬਰਥਡੇ ਟੂ ਯੂ,
0: ਹੈਪੀ ਬਰਥਡੇ
1: ਡੀਅਰ ਮੰਮਾ,
0: ਹੈਪੀ ਬਰਥਡੇ ਟੂ ਯੂ,
1: ਹਿਪੀ
0: ਹੁਰੇ,
1: ਹਿਪੀ
0: ਹੁਰੇ,
1: ਹਿਪੀ
2: ਹਾਂਜੀ।
0: ਕੀ ਵਿਸ਼ ਕਰੋਗੇ ਮੰਮਾ ਲਈ? ਮੈਨੂੰ ਲੱਗਦਾ ਦੂਜਿਆਂ ਨੇ ਨਾ ਫੜ ਕੇ ਫੋਨ ਕੱਟਤਾ,
2: ਐਵੇਂ ਲੱਗ ਰਿਹਾ ਮੈਨੂੰ ਵੱਡਾ ਵੱਡਾ
0: ਗੱਲ ਪੈ ਗਏ ਦੂਜੇ।
2: ਐਸ਼ਲੀ ਨੇ ਫਿਰ ਕਹਿਣਾ ਮੈਨੂੰ ਵਿਸ਼ ਨਹੀਂ ਕਰਨ ਦਿੱਤਾ, ਭਾਵੇਂ ਆਪ ਭੁੱਲ ਗਈ।
0: ਪੱਕਾ ਕੋਈ ਹੋਇਆ ਕੋਈ ਮਸਲਾ ਮੈਨੂੰ ਲੱਗਦਾ,
2: ਬਟਨ ਦੱਬ ਗਿਆ।
0: ਚਲੋ ਤੁਸੀਂ ਫੇਰ ਕਰ ਲਿਓ ਭਾਈ, ਦਬਾ ਦਬ ਕਰ ਲਿਓ, ਫੇਰ ਅਸੀਂ ਜਾਣਾ ਵਾ। ਚਲੋ ਵਿਰਕ ਸਾਹਿਬ ਤੁਸੀਂ ਆਉਂਦੇ ਰਹੋ। ਹੈਲੋ,
1: ਸਤਿ ਸ਼੍ਰੀ ਅਕਾਲ ਆਂਟੀ ਜੀ।
0: ਸਤਿ ਸ਼੍ਰੀ ਅਕਾਲ ਵਿਰਕ ਸਾਹਿਬ, ਕੀ ਹਾਲ ਹੈ?
1: ਠੀਕ ਹੈ, ਤੁਹਾਡਾ ਕੀ ਹਾਲ ਚਾਲ
0: ਹੈ? ਸਾਡਾ ਵੀ ਠੀਕ ਆ। ਹੋ ਗਏ ਤਿਆਰ ਤਿਉਰ?
1: ਹਾਂਜੀ ਹੋ ਗਏ ਤਿਆਰ।
0: ਖਾਲੀ ਰੋਟੀ ਰਾਟੀ?
1: ਹਾਂਜੀ ਖਾਲੀ।
2: ਕੀ ਖਾਦਾ?
1: ਅੱਜ ਰੋਟੀ ਖਾਦੀ ਪਰੌਂਠੀ।
2: ਜੇ ਕਦੇ ਕਹਦੇ ਨਾ ਵੀਟ ਬਿਕਸ ਤੇ ਨਾ ਵਿਸ਼ਵਾਸ ਨਹੀਂ ਹੋਣਾ।
0: ਲੈ ਮੈਂ
1: ਵੀਟ ਸਮ ਟਾਈਮ ਖਾਦੀ ਆ,
2: ਸਮ ਟਾਈਮ
0: ਉਹ ਛੋਟੀ ਆ ਨਾ।
2: ਅੱਛਾ,
0: ਪਰ ਹਲੇ ਥੋੜੀ ਖਾਂਦੀ ਹੋਗੀ ਵੀਟ ਬਿਕਸ, ਛੋਟੇ ਬੱਚੇ ਖਾਂਦੇ ਆ?
2: ਹਾਂਜੀ ਹਾਂ,
1: ਖਾ ਲੈਂਦੇ
0: ਨਹੀਂ? ਉਹਨਾਂ ਦਾ ਹੋਰ ਹੁੰਦਾ ਕੋਈ ਸੀਰੀਅਲ ਸੈਰੇ ਲੈ ਕੇ ਜਾ ਕੇ ਨਹੀਂ?
2: ਵੀਟ ਬਿਕਸ ਵੀ ਦੁੱਧ ਚ ਕਰਕੇ 6 ਮੰਥ ਤੋਂ ਖਾ ਸਕਦੇ, ਮੈਸ਼ ਹੋ ਜਾਂਦਾ।
1: ਯੋਗਰਟ ਜਾਂਦਾ ਉਹ ਦੇ ਦਿੰਦੇ ਕਦੀ
0: ਕਦੀ। ਕੀ ਦੇ ਦਿੰਦੇ?
2: ਯੋਗਰਟ
0: ਬੜਾ ਲਾਈਕ ਕਰਦੀਆਂ
2: ਜਿਹੜੀ ਚੀਜ਼ ਬਚ ਜਾ ਸਿੱਟਣੀ ਥੋੜੀ ਨਾ।
0: ਬੜੀ
2: ਬਰੀਕੀ ਵਾਲੀ ਗੱਲਾਂ ਦੱਸ
0: ਵਿਰਕ ਸਾਹਿਬ, ਤੁਸੀਂ ਮਿਡ ਵਾਈਫ ਜੀ ਯਾਰ। ਜਦੋਂ ਟੀਕਾ ਟੂਕਾ ਲਵਾਉਣਾ ਹੁੰਦਾ ਵਾ ਉਦੋਂ ਜਾਂਦੇ ਹੁੰਦੇ ਉਹ ਨਾਲ? ਠੰਡ ਚ ਕੱਪੜੇ ਲਾ ਕੇ ਤੇ ਟੀਕਾ ਲਾ ਦਿੰਦੀਆਂ ਹੈ ਨਾ, ਉਹ ਵਿਚਾਰੀਆਂ ਰੋਂਦੀਆਂ ਰਹਿੰਦੀਆਂ। ਤੇ ਉਹ ਨੀ ਵੇਖਿਆ ਤੁਸੀਂ ਉਹ ਖਿੱਚ ਕੇ ਮਿਣ ਦਿੰਦੀਆਂ ਐਵੇਂ, ਹੈ ਨਾ, ਉਹ ਲੱਤਾਂ ਇਕੱਠੀਆਂ ਜਿਹੀਆਂ ਕਰਦੀਆਂ ਤੇ ਉਹ ਖਿੱਚ ਕੇ ਤੇ ਉਹਨੂੰ ਮਿਣਦੀਆਂ ਵਾ, ਹੈ ਨਾ।
1: ਸਿਰਫ ਲਵੀ ਕੱਢਦੀਆਂ?
0: ਆਹੋ ਆਹੋ ਵੀ ਕੱਢਦੀਆਂ ਕਿ
1: ਕਿ ਤੈਨੂੰ ਪਤਾ ਸਨੀ ਜਦੋਂ ਲਾਉਂਦੀਆਂ ਵਾ ਜਿਹੜੀਆਂ ਫਲੂ ਸ਼ਾਟ ਹੁੰਦੀਆਂ ਵਾ।
0: ਹਾਂ,
1: ਇੱਕ ਤੁਸੀਂ ਮੋਟੇ ਹੋ ਜਾਂਦੇ ਆ ਨਾ, ਤੇ ਬਲੱਡ ਹੀ ਮੋਟਾ ਕਰਦਾ ਵਾ, ਇਹ ਬਲੱਡ ਲੈ ਲੈਂਦੇ ਆ ਤੇ ਫਿਰ ਪਤਲੇ ਹੋ ਜਾਂਦਾ ਵਾ।
0: ਅੱਛਾ, ਉਹ ਬਲੱਡ ਕੱਢ ਕੇ ਪਤਲਾ ਕਰ ਦਿੰਦੀਆਂ ਹਨਾ,
2: ਇਹ ਨਹੀਂ ਪਤਾ ਸੀਗਾ।
0: ਇਹ ਇਹ ਨਵਾਂ ਲੌਜਿਕ ਦੱਸਿਆ ਤੁਸੀਂ, ਹਾਂ
2: ਕਾਪੀ ਕਰ ਲੈਣਾ ਮਾਰਕੀਟ ਵਾਲਿਆਂ ਨੇ।
0: ਡਰੈਕੁਲਾ ਸਿਸਟਮ,
2: ਡਰੈਕੁਲਾ ਫੇਸ਼ੀਅਲ ਤੇ ਆਇਆ ਸੀਗਾ ਵਿੱਚ ਮਾਰਕੀਟ ਚ।
1: ਤੁਹਾਨੂੰ ਪਤਾ ਕੱਲ ਮੇਰੀ ਭੈਣ ਨੇ 2-4 ਸਟੈਪ ਪੁੱਟੇ।
0: ਅੱਛਾ, ਇਹਨੇ ਮੈਨੂੰ ਲੱਗਦਾ ਗਿੱਧਾ ਵੀ ਪਾਉਣ ਲੱਗ ਪੈਣਾ ਛੇਤੀ।
1: ਹਾਂਜੀ, ਗਿੱਧਾ ਤੇ ਪਾਉਣ ਡੈ ਵੀ ਆ।
0: ਅੱਛਾ ਵਾਹ,
1: ਹਾਂਜੀ
0: ਹਾਂ, ਤੇ ਗੁੱਡ ਹੋ ਗਿਆ ਯਾਰ।
1: ਹਾਂਜੀ,
0: ਇਹ ਤੇ ਫਿਰ ਬੜਾ ਵਧੀਆ ਲੱਗਦਾ ਹੋਊਗਾ ਜਦੋਂ ਹੌਲੀ ਹੌਲੀ ਤੁਰਦੀ ਆ ਨਾਲੇ ਹੱਸਦੀ ਹੋਣੀ ਆ ਨਾ।
1: ਹਾਂਜੀ, ਜਦ ਤੁਰਦੀ ਆ ਨਾ ਉਹਨੂੰ ਪਤਾ ਵੀ ਮੈਂ ਕੋਈ ਚੀਜ਼ ਕਰਦੀ ਆ, ਸੁਣਿਆ ਪੈਂਦੀ ਆ।
0: ਹਾਂ, ਇਹਨੇ ਵੇਖੀ ਜਦੋਂ ਤੁਰਿਆ ਨਾ, ਜਦੋਂ ਇਹਨੇ 5 ਸਟੈਪ ਲੈ ਲਏ ਤੇ ਇਹਨੇ 5 ਸਟੈਪ ਲੈ ਕੇ ਤੇ ਫਿਰ ਖਲੋ ਕੇ ਗਿੱਧਾ ਪਾਇਆ ਕਰਨਾ ਤੇ ਫਿਰ ਇਹ ਡਿੱਗ ਪਿਆ ਕਰਨਾ, ਇਹਨੇ ਫਿਰ ਉੱਠ ਕੇ ਪਾਇਆ ਕਰਨਾ।
1: ਹਾਂਜੀ,
0: ਹੈ ਨਾ, ਫਿਰ ਉਦੋਂ ਪਤਾ ਲੱਗਦਾ ਅਸਲ ਨੈਪੀ ਦਾ ਕੀ ਮਤਲਬ ਹੈ।
1: ਚੁਟਕਲੇ
0: ਸੁਣਾਇਆ ਕਰਨੇ ਤੁਹਾਡੇ ਤੋਂ ਵੀ ਵਧੀਆ ਵਧੀਆ, ਹੈ ਯਾਰ ਤੁਸੀਂ ਨਾ ਇੱਦਾਂ ਕਰਿਓ, ਤੁਸੀਂ ਨਾ ਚੁਟਕਲੇ ਲਿਖ ਲਿਆ ਕਰੋ ਜਿਹੜੇ ਸੁਣਾਉਂਦੇ ਹੁੰਦੇ ਹੋ, ਤੇ ਇਹ ਇਹ ਫਿਰ ਉਹ ਵਾਲ ਸਾਰੇ ਚੁਟਕਲੇ ਫਿਰ ਦੁਬਾਰਾ ਸੁਣਾ ਦੂਗੀ।
1: ਹਾਂਜੀ ਨਹੀਂ ਨਹੀਂ ਮੈਂ ਇੱਕ ਲਿਸਟਿਕ ਸਕਰੀਨਸ਼ਾਟ ਕੀਤਾ ਉਹ ਬਜ਼ਾਰ ਦਾ ਤੇ ਚੁਟਕਲਿਆਂ ਦਾ।
0: ਅੱਛਾ ਤੇ ਇਹ ਇਹ ਸੁਣਾ ਲੂਗੀ ਨਾ ਫਿਰ,
1: ਜਿਹੜਾ ਬਜ਼ਾਰ ਦਾ ਨਾ ਲਿਸਟ ਆ ਉਹ ਇਹਨੂੰ ਦੇ ਦਾਂਗੇ ਤੇ ਚੁਟਕਲਿਆਂ ਦਾ ਲਿਸਟ ਆ ਉਹ ਮੈਨੂੰ ਦੇ ਦੋਗੇ।
0: ਤੇ ਆਪਣੇ ਆਪਣੇ ਵਰਗੀ ਪੰਜਾਬੀ ਸਿਖਾ ਦਿਓ ਫਿਰ ਇਹਨੂੰ।
1: ਹਾਂਜੀ ਉਹ ਹੀ ਸਾਂਗੇ
0: ਹੈ ਨਾ। ਚਲੋ ਠੀਕ ਆ ਫਿਰ, ਥੈਂਕ ਯੂ
1: ਥੈਂਕ ਯੂ ਪੀ ਮਾ ਮਾ ਬਾਬਾ।
2: ਅੱਛਾ
0: ਹਾਂ ਤੇ ਇਹਨੇ ਵੀਰ ਜੀ ਵੀ ਕਰਨ ਲੱਗ ਪੈਣਾ। ਤੁਸੀਂ ਤਾਂ ਬੜੇ ਗੁੱਡ ਬ੍ਰਦਰ ਹੋ ਯਾਰ, ਕੀ ਸੁਣਾਓਗੇ ਫਿਰ ਅੱਜ?
1: ਅੱਜ ਚੁਟਕਲਾ।
0: ਹਾਂਜੀ
2: ਹਾਂਜੀ।
1: ਇੱਕ ਵਾਰ ਨਾ ਇੱਕ ਟੀਚਰ ਤੇ ਮੁੰਡਾ ਹੁੰਦਾ ਵਾ, ਤੇ ਟੀਚਰ ਮੁੰਡੇ ਨੂੰ ਕਹਿੰਦੀ ਆ ਇੱਕ ਇੱਕ ਇੱਕ ਬੈਗ ਵਿੱਚ ਇੱਕ ਬੈਗ ਵਿੱਚ 10 ਅੰਬ ਵਾ ਤੇ 3 ਸੜ ਗਏ ਆ, ਤੇ ਟੀਚਰ ਕਹਿੰਦੀ ਆ ਫਿਰ ਕਿੰਨੇ ਰਹਿ ਗਏ ਆ? ਫਿਰ ਮੁੰਡਾ ਕਹਿੰਦਾ 10। ਤੇ ਫਿਰ ਟੀਚਰ ਕਹਿੰਦੀ ਆ ਇਹ ਕਿੰਨਾ? ਤੇ ਫਿਰ ਮੁੰਡਾ ਕਹਿੰਦਾ ਵਾ ਜਿਹੜੇ ਉਹ 3 ਅੰਬ ਸੜੇ ਆ ਉਹ ਅੰਬ ਹੀ ਉਹ ਕਿਹੜੇ ਕੇਲੇ ਬਣ ਜਾਣੇ ਆ।
0: ਸਹੀ ਗੱਲ ਆ, ਇਹ ਕਿਹੜੇ ਵੀ ਇਹ ਕਿਹੜੇ ਵੀ ਮੁੰਡੇ ਆ ਜਿਹੜੇ ਵਿਆਹ ਕਰਾ ਕੇ ਘਰ ਵਾਲੇ ਬਣ ਜਾਣਗੇ। ਥੈਂਕ ਯੂ ਵਿਰਕ ਸਾਹਿਬ, ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਤੇ ਹਾਂਜੀ ਤਮਨੀਤ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਕੀ ਹੋਇਆ? ਮੈਨੂੰ ਪਤਾ ਲੱਗਾ ਗਲ ਪੈ ਗਏ ਤੇਰੇ,
2: ਹੈਂ ਗਲਤੀ ਨਾਲ ਕੱਟ ਗਿਆ ਸੀ?
1: ਪਤਾ ਨਹੀਂ ਕਿਵੇਂ ਕੱਟ ਗਿਆ।
0: ਨਹੀਂ ਕੁਛ ਤੇ ਹੋਇਆ ਵਾ,
1: ਮੈਂ ਗੱਲ ਕਰਦੀ ਸੀ ਤੇ ਫਿਰ ਨਾਲ ਹੀ ਕੱਟ ਗਿਆ।
0: ਓਹੋ ਤੇ ਬਾਕੀ ਜਾਣੇ ਕਿੱਥੇ ਗਏ ਦੋਵੇਂ?
1: ਆ ਗੱਡੀ 'ਚ ਬੈਠੇ ਹੋਏ ਪਿੱਛੇ।
0: ਅੱਛਾ ਉਹ ਪਿੱਛੇ ਬੈਠੇ ਆ, ਓਕੇ ਓਕੇ ਓਕੇ। ਤੇ ਤੁਸੀਂ ਉਹਨਾਂ ਕੋਲੋਂ ਵਿਸ਼ ਨਹੀਂ ਨਾ ਕਰਵਾਇਆ ਤਾਂ ਕਰਕੇ ਮੈਨੂੰ ਲੱਗਦਾ ਉਹ ਨਾਰਾਜ਼ ਤੇ ਨਹੀਂ ਹੋ ਗਏ? ਕਿਤੇ ਨਾਰਾਜ਼ ਤੇ ਨਹੀਂ ਹੋ ਗਏ?
1: ਨਹੀਂ।
0: ਚਲੋ ਕੀ
1: ਤੇ ਕੱਟੀ ਗਿਆ।
0: ਓਕੇ ਤੇ ਤਿੰਨੋਂ ਜਾਣੇ ਕੀ ਮੰਮਾ ਲਈ ਵਿਸ਼ ਕਰੋਗੇ?
1: ਮੈਂ ਮੰਮਾ ਚਾਬੀ ਕਲਾਂ ਚ ਰਹਿਣ ਤੇ ਖੁਸ਼ ਰਹਿਣ।
0: ਓਕੇ ਤੇ ਦੂਜੇ ਕੀ ਵਿਸ਼ ਕਰਨਗੇ? ਸਾਰੇ ਜਾਣੇ ਇੱਕ ਇੱਕ ਵਿਸ਼ ਕਰੋ।
1: ਉਹਨਾਂ ਨੂੰ ਨਹੀਂ ਪਤਾ ਕੁਛ।
0: ਪਤਾ ਕਿਉਂ ਨਹੀਂ? ਤੂੰ ਫੋਨ ਤੇ ਫੜਾ, ਪਤਾ ਕਿਉਂ ਨਹੀਂ?
2: ਇੱਕ 8 ਸਾਲ ਦੀ ਹੈ, ਇੱਕ 6 ਸਾਲ ਦਾ, ਸਭ ਪਤਾ ਉਹਨਾਂ ਨੂੰ।
1: ਸੋ ਐਸ਼ਰ ਕਹਿੰਦੀ ਮੰਮਾ ਹੋਰ ਕੁਛ ਰੱਖਣ ਤੇ ਚਾਂਦੀ ਕਲਰ ਰੱਖਣ ਤੇ ਸਾਨੂੰ ਹੋਰ ਪੰਜਾਬੀ ਸਿਖਾਣੀ ਤੇ ਵੀਜੀ ਕਹਿੰਦਾ ਮੰਮਾ ਚਾਂਦੀ ਕਲਰ ਰੱਖੋ ਖੁਸ਼ ਰੱਖੋ ਤੇ ਮੈਨੂੰ ਹੋਰ ਟੋਇਸ ਦਿਓ।
0: ਹਾਂ ਵੇਖਿਆ, ਪਤਾ ਤਾਂ ਹੈਗਾ ਉਹਨਾਂ ਨੂੰ। ਵੀਰ ਜੀ ਪਤਾ ਕੀ ਕਹਿੰਦਾ? ਮੰਮਾ ਬੱਲੇ ਬੱਲੇ, ਮੰਮਾ ਸ਼ਾਵਾ ਸ਼ਾਵਾ, ਮੰਮਾ ਜਿੰਦਾਬਾਦ।
1: ਤੇ ਜਦੋਂ ਮੈਂ ਹੈਪੀ ਬਰਥਡੇ ਕਰਦੀ ਸੀ ਮੰਮਾ ਉਹਨੂੰ ਪੰਗਾ ਪਾ ਦੇ ਸੀ।
0: ਅੱਛਾ ਵਾਹ, ਫਿਰ ਅੱਜ ਬਰਥਡੇ ਆ ਨਾ ਮੰਮਾ ਦਾ।
1: ਹਾਂਜੀ,
0: ਭੰਗੜਾ ਬੱਲੇ ਬੱਲੇ, ਭੰਗੜਾ ਜਿੰਦਾਬਾਦ। ਥੈਂਕ ਯੂ ਐਸ਼ਲਿਨ, ਤੁਹਾਡਾ ਦਿਨ ਵਧੀਆ ਵਧੀਆ ਰਹੇ ਪੁੱਤ। ਮੰਮਾ ਨੂੰ ਬਹੁਤ ਸੋਰੀ। ਵੈਸੇ ਤਾਂ ਤੂੰ ਹੈਗੇ ਵੀ ਨਹੀਂ, ਤੂੰ ਹੈਗੀ।
1: ਮੈਂ ਇੱਕ ਬੋਲੀ ਸੁਣਾਵੀਂ?
0: ਹਾਂਜੀ
2: ਹਾਂਜੀ।
1: ਬੱਲੇ ਬੱਲੇ ਸਾਡੇ ਜਿਜੜੀ ਚੜਾਈਆ, ਸ਼ਾਵਾ ਸ਼ਾਵਾ ਸਾਡੇ ਜਿਜੜੀ ਚੜਾਈਆ,
2: ਮੰਮੀ ਦੀ ਚੜਾਈਆ,
1: ਜੂਏ ਬਗੇ ਮੁੱਛਾ ਉੱਤੇ ਕਾਲੀਆਂ ਕਲਾਈਆ, ਜੂਏ ਬਗੇ ਮੁੱਛਾ ਉੱਤੇ ਕਾਲੀਆਂ ਕਲਾਈਆ, ਬੜੇ ਬੜੇ ਬੜੇ ਬੜੇ।
0: ਫੂਫੂ ਫੂਫੂ ਫੂਫੂ, ਇਹਨੂੰ ਨਾ ਤੇਰੀ ਭੈਣ ਨੂੰ ਹਲੇ ਪਤਾ ਨਹੀਂ ਆ ਤੂੰ ਕੀ ਕਰਦੀ ਆ, ਪਰ ਮੈਨੂੰ ਲੱਗਦਾ ਵਾ ਵੀ ਜਿੱਦਣ ਉਹਨੂੰ ਪਤਾ ਲੱਗ ਗਿਆ ਨਾ
2: ਬੱਲੇ ਬੱਲੇ ਸ਼ਾਵਾ ਸ਼ਾਵਾ ਹੋ ਜਾਣੀ।
0: ਤੂੰ ਜਿਹੜਾ ਕੁੜੀ ਹੈ ਚੂਹੇ ਵਰਗਾ ਲੱਭ ਲੱਭ ਦੇਣੀ ਨਾ ਉਹਨੂੰ। ਥੈਂਕ ਯੂ ਤਮਨੀਤ,
2: ਥੈਂਕ ਯੂ, ਹੈਵ ਅ ਨਾਈਸ ਡੇ।
1: ਬਾਏ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਬਹੁਤ ਬਹੁਤ ਵਧਾਈਆਂ। ਤੁਹਾਡੇ ਮੰਮਾ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ, ਰੱਬ ਤੰਦਰੁਸਤੀ ਦੇਵੇ, ਇਸੇ ਤਰ੍ਹਾਂ ਤੁਹਾਡੇ ਘਰ ਰੌਣਕਾਂ ਲੱਗੀਆਂ ਰਹਿਣ। ਬਹੁਤ ਬਹੁਤ ਵਧਾਈਆਂ ਜੀ, ਹੈਪੀ ਬਰਥਡੇ।
2: ਹੈਪੀ ਬਰਥਡੇ ਜੀ, ਹੈਪੀ ਬਰਥਡੇ।
0: ਤੇ ਨੈਕਸਟ ਸਾਡੇ ਨਾਲ ਨੇ ਲਾਲ ਜੀ, ਤੁਸੀਂ ਆਉਂਦੇ ਰਹੋ।
3: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
2: ਕੀ ਹਾਲ ਚਾਲ ਹੈ
0: ਲਾਲ ਜੀ? ਬੱਲੇ ਬੱਲੇ
3: ਬੱਲੇ, ਮੈਨੂੰ ਆਈ ਜਿਹੜਾ ਜਿਹੜਾ ਤੁਸੀਂ ਐਕਸਪਲੇਨ ਕੀਤਾ ਨਾ, ਕੀ ਲੱਤਾਂ ਖਿੱਚ ਕੇ ਮਿੰਨਦੀ ਹੈ, ਯੇ ਵੋ,
0: ਕੀ ਕੀ ਲੱਤਾਂ ਕੀ
2: ਬੱਚੇ?
0: ਅੱਛਾ ਅੱਛਾ, ਓ ਆ, ਓਕੇ ਓਕੇ, ਨਿਆਣਾ ਜਦੋਂ ਮਿੰਨਦੇ ਆ, ਆਓ ਆਓ,
2: ਭਾਜੀ ਦਾ ਕੀ ਹੈ, ਦੂਰਦਰਸ਼ਨ ਦੀ ਟਿਊਨ ਨੂੰ ਐਕਸਪਲੇਨ ਕਰ
0: ਦੇਣਾ। ਵਿਚਾਰੀ ਨੇ ਆਪਣੀ ਵੱਲੋਂ ਸਿਫਤ ਕੀਤੀ ਤੇ ਵੇਖ ਕੇ ਕਹਿੰਦੀ ਵੀ ਉਹਨਾਂ ਦਾ ਕੀ ਹੈ, ਤੇ ਭਾਵੇਂ ਦੂਰਦਰਸ਼ਨ ਦੀ ਟਿਊਨ ਆਪਣੀ ਵੱਲੋਂ ਸਿਫਤ ਕਰਨ ਡਈ।
2: ਕਮੈਂਟ ਹੀ ਮਾਰ ਰਿਹਾ ਸੀਗਾ ਕਿ ਕੁਛ ਵੀ ਚੀਜ਼ਾਂ ਐਕਸਪਲੇਨ ਤੇ ਕਰ ਹੀ ਦਿੰਦੇ ਤੁਸੀਂ। ਤੁਸੀਂ ਇੰਨੀ ਵੇਖ ਲਈ,
0: ਇੱਕ ਸਾਡਾ ਨੀ ਕਸੂਰ ਕੋਈ, ਉਹਨਾਂ ਨੇ ਨਾਂ ਰੱਖਿਆ ਵਾਈਫ
2: ਜਿਵੇਂ ਸਾਲੀ ਹੁੰਦੀ ਮਿਡ ਵਾਈਫ,
0: ਇਹ ਅੰਗਰੇਜ਼ਾਂ ਨੇ ਨਾ ਹੀ ਗਲਤ ਰੱਖਿਆ, ਮਿਡ ਵਾਈਫ ਹੈ ਨਾ। ਫਿਰ ਉਸ ਬੰਦੇ ਦਾ ਕੀ ਕਸੂਰ ਹੈ ਦੱਸ,
2: ਉਹਨੀ ਤੇ ਕੰਫਰਟੇਬਲ ਹੋਣੇ ਕਿਹਾ, ਚਲੋ ਫਰੈਂਡਲੀ
0: ਸਪਨੇ
2: ਤਾਂ ਦੇਖ ਹੀ ਸਕਦਾ ਇਨਸਾਨ ਹੈ ਨਾ।
0: ਲਾਲ ਜੀ ਬਹੁਤਾ ਖੁਸ਼ ਨਾ ਹੋ, ਕਈ ਬੰਦੇ ਵੀ ਹੁੰਦੇ ਜੀ ਮਿਡਵਾਈਫ,
2: ਤੇ ਅੱਜ ਕੱਲ ਕੋਈ ਕੋਈ ਕੋਈ ਉਹ ਵੀ ਨਹੀਂ ਹੈ ਟਾਈਮ, ਅੱਜ ਕੱਲ ਉਹ ਵਾਲਾ ਟਾਈਮ ਵੀ ਕੋਈ ਭਾਵ ਤੇ ਬੱਚਾ ਨਹੀਂ ਹੈ ਉਹਨਾਂ ਕੋਲ।
0: ਤਾਂ ਮੈਂ ਇੱਕ ਦੋ ਮਿਡ ਵਾਈਫਾਂ ਵਾਲਿਆਂ ਦੀ ਫੋਟੋ ਭੇਜਦਾ ਤੁਹਾਨੂੰ ਮੈਂ, ਅਗਲੀਆਂ ਗੱਲਾਂ ਫੇਰ ਕਰਿਓ। ਪਰ ਜਸਵਾਲ ਸਾਹਿਬ ਅੱਗੇ ਖੜੇ ਹੋਣ ਪਹਿਲਾਂ ਚੈੱਕਅਪ ਲਈ।
2: ਟੈਲ ਮੀ ਯੋਰ ਫੁੱਲ ਨੇਮ।
3: ਭਾਬੀ ਨਾ ਆਪਣਾ ਆਪਣਾ ਇਹਨਾਂ ਦਾ ਸੁਖੀ ਵਾਪਸ ਆ ਜਾਂਦੇ ਤੇ ਕਹਿੰਦੇ ਕੀ ਹੋਇਆ ਸੋਨੇ ਦੀ? ਕਹਿੰਦੀ ਹਾਂ ਸੋਨੇ ਦੀ ਸੀ। ਕਹਿੰਦੇ ਫਿਰ ਲਿੱਤੀ ਕਿ ਨਹੀਂ? ਕਹਿੰਦੀ ਮੈਨੂੰ ਡਿਜ਼ਾਇਨ ਪਸੰਦ ਨਹੀਂ ਆਇਆ।
0: ਕੱਲ ਮੈਂ ਨਾ ਲਾਲ ਜੀ ਸਬਜ਼ੀ ਲੈਣ ਗਿਆ, ਉੱਥੇ ਦੋ ਤਿੰਨ ਬੀਬੀਆਂ ਦਾੜੀ ਬੰਨ ਕੇ ਤੁਰੀਆਂ ਫਿਰਨ, ਤੇ ਮੈਂ ਕੀ ਹੋਇਆ? ਕਹਿੰਦੀਆਂ ਸੁੱਖ ਬਿਮਾਰ ਪਈ ਹੈ।
2: ਅਪਰ ਲਿਪ ਕਹਿੰਦੇ ਤੇ ਸਮਝ ਵੀ ਆਉਣਾ ਸੀਗਾ, ਇਹ ਜੱਚਿਆ ਨੀ ਸਾਡੇ ਚੰਗਲ।
0: ਅਪਰ ਲਿਪ ਬੰਨਣੇ ਕਿਦਾਂ?
2: ਕਈ ਅੰਕਲ ਹੁੰਦੇ ਨਾ ਦਾਇਓ ਦਾੜੀ ਤੇ ਵੀ ਮੁੱਛਾਂ ਤੇ ਵੀ 50 ਜੀ ਲਗਾ ਕੇ। ਜਦੋਂ ਇਹ ਚੁਟਕਲਾ ਸੁਣਾ ਰਹੇ ਸੀ ਮੈਨੂੰ ਇਦਾਂ ਲੱਗਿਆ ਸੀਗਾ ਉਹ ਮੁੰਡਾ ਹੀ ਵਾਪਿਸ ਹੋ ਕੇ ਕਿੱਥੇ ਸੀਗੀ ਮੈਨੂੰ ਦਿਖੀ ਨੀ ਮੈਂ ਤੇ ਐਨਕਾਂ ਲਾਈ ਸੀ ਕਾਲੀ ਵਾਲੀ ਮੈਨੂੰ ਲੱਗੇ ਏਦਾਂ ਹੋਣਾ ਇਹਨਾਂ ਦਾ ਚੁਟਕਲਾ ਲੇਕਿਨ ਇਹਨਾਂ ਦੇ ਡਿਜ਼ਾਈਨ ਵੱਲ ਮੋੜਨਾ
0: ਤੁਸੀਂ ਤਾਂ ਜ਼ਿਆਦਾ ਬਰੀਕੀ ਚ ਲੈ ਗਏ ਮੈਂ ਤਾਂ ਉਦਾਂ ਹੀ ਗੱਲ ਬਣਾਈ ਆ ਲਾਲ ਜੀ ਤਾਂ ਜ਼ਿਆਦਾ ਡੀਪ ਚ ਲੱਗੇ ਯਾਰ ਇਹਨਾਂ ਕੋਈ ਪਤਾ ਨੀ ਬ੍ਰੇਕ ਚ ਮੈਨੂੰ ਪੁੱਛਣ ਕੌਣ ਹੀ ਭਲਾ
2: ਮੈਂ ਤੇ ਕਿੰਨੇ ਸਾਲ ਬਸੰਤ ਤੇ ਲਾਲ ਦੋ ਬੰਦੇ ਸਮਝਦੀ ਰਹੀ ਹਾਂ
3: ਆਪਣੇ ਸੈਮੀ ਸਾਹਿਬ ਨਾ ਆਪਣਾ ਪਾਪਾ ਕਹਿੰਦੇ ਪੁੱਤਰ ਕੀ ਬਣਨਾ ਵੱਡੇ ਹੋ ਗਏ ਕਹਿੰਦੇ ਮੈਂ ਡਾਕਟਰ ਬਣਨਾ ਤੈਨੂੰ ਪਤਾ ਬੜੀ ਤਿਆਰੀ ਕਰਨੀ ਕਹਿੰਦੇ ਹਾਂ ਡੈਡੀ ਮੇਰੀ ਬੜੀ ਤਿਆਰੀ ਚੱਲ ਰਹੀ ਆ ਹਨਾ ਮੈਂ ਤੇਰੇ ਨਾਲ ਪੜ੍ਹ ਰਿਹਾ ਇੱਕ ਦਿਨ ਰਾਤੀ ਆਪਣਾ ਅੰਕਲ ਜੀ ਕਹਿੰਦੇ ਦੇ ਦਰਵਾਜੇ ਰੂਮ ਦੇ ਖੋਲ ਕੇ ਵੀ ਕੀ ਕਰਦੇ ਪੜ੍ਹਾਈ ਕਰਦੇ ਕਰਦੇ ਉਹਨਾਂ ਨੇ ਦਰਵਾਜੇ ਖੋਲਦੇ ਉਹਨਾਂ ਦੇ ਸੈਮੀ ਸਾਹਿਬ ਪੜ੍ਹ ਰਹੇ
0: ਹੁੰਦੇ ਹਨਾ ਕੀ ਹੁੰਦੇ ਸੈਮੀ ਸਾਹਿਬ ਕੀ ਕਰ ਰਹੇ ਹੁੰਦੇ
3: ਪੜ੍ਹ ਰਹੇ ਹੁੰਦੇ ਨਾ
0: ਅੱਛਾ ਅੱਛਾ
3: ਤੁਸੀਂ
0: ਜਦੋਂ ਕਾਲੀ ਕਾਲੀ ਚ ਕਹਿੰਦੇ ਨਾ ਫੇਰ ਤੁਸੀਂ ਪਾਦੂਕੂ ਨੀ ਕਹਿੰਦੇ
3: ਕਹਿੰਦੇ ਮੈਂ ਡਾਕਟਰੀ ਦੀ ਤਿਆਰੀ ਕਰ ਰਿਹਾ ਕਹਿੰਦੇ ਕਹਿੰਦੇ ਮੈਂ ਦਿਖਾ ਹਾਂ ਕੀ ਕਰ ਰਿਹਾ ਉਹ ਲਿਖਿਆ ਦਾ ਹਰੇ ਪੇਜ ਤੇ ਲਿਖਿਆ ਹੁੰਦਾ ਤੋਰੀ ਆਪਣੇ ਲਾਣੇ ਮੈਂ ਦੇਰ ਕਰਦੀ ਤੋਰੀ ਆਪਣੇ
0: ਥੈਂਕ ਯੂ ਲਾਲ ਜੀ ਸਤਿ ਸ਼੍ਰੀ ਅਕਾਲ ਜੀ ਹੱਥ ਖੇਡਦੇ ਰਹੋ ਚੜ੍ਹਦੀ ਕਲਾ ਚ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 AM
4: ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
5: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬਾਂਸਲ immigration.com.au
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰੋਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 860 ਔਰ ਵਿਜ਼ਿਟ bansallawyers.com.au

0: ਪ੍ਰੀਤ ਕੀ ਹੋਇਆ?
1: ਉਹ ਇਸ ਵਾਰ ਫੇਰ ਪੀਟੀ ਚ ਬੈਂਡ ਨਹੀਂ ਆਏ, ਹੁਣ ਫੇਰ ਕੋਈ ਵੀਜ਼ਾ ਨਹੀਂ ਪੈਣਾ, ਲੱਗਦਾ ਇੰਡੀਆ ਵਾਪਸ ਜਾਣਾ ਪੈਣਾ।
0: ਜੇ ਤੁਸੀਂ ਵੀ ਇਹਨਾਂ ਦੇ ਵਾਂਗ ਥੱਕ ਚੁੱਕੇ ਹੋ ਤਾਂ ਹੁਣੇ ਕੰਟੈਕਟ ਕਰੋ ਆਸਟ੍ਰੇਲੀਆ ਵਿੱਚ ਭਰੋਸੇ ਅਤੇ ਤਜਰਬੇ ਵਾਲੇ ਡਿਜ਼ਾਇਰ ਮਾਈਗ੍ਰੇਸ਼ਨ ਵਾਲਿਆਂ ਨੂੰ। ਇਹਨਾਂ ਕੋਲ ਹੈ ਇੰਪਲੋਇਰ ਸਪਾਂਸਰ ਵੀਜ਼ਾ, ਪਰਮਨੈਂਟ ਰੈਜ਼ੀਡੈਂਸੀ, ਸਟੂਡੈਂਟ ਵੀਜ਼ਾ, TR, ਪੇਰੈਂਟਸ ਵੀਜ਼ਾ ਅਤੇ ਬਾਕੀ ਸਾਰੀਆਂ ਇਮੀਗ੍ਰੇਸ਼ਨ ਤੋਂ ਰਿਲੇਟਡ ਸਰਵਿਸਿਜ਼। ਨੰਬਰ ਲਿਖੋ 045-151-1100, 045-151-1100। Desire Migration,
2: हमारी लव स्टोरी तो लेजेंडरी बन गई।
3: लेजेंडरी लव स्टोरीज की ही तो एंडिंग ट्रैजिक होती है।
4: From the makers of Rocky और Rani की प्रेम कहानी, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
5: Chand Mera Dil, Chand Mera Dil.
0: Ki hoya? Any tension kyun leti ho ye?
6: Yaar ki dassa? Mortgage da kam aaj bhi nahi baneya.
0: Aaj Simmi Bhen ji aayi si, unna ne apna mortgage UV Financial Services to ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
6: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
0: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au। ਸੋਨਾ ਚਾਹੀਦਾ,
7: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 15 ਤਰੀਕ ਆ ਮਈ ਦਾ ਮਹੀਨਾ ਤੇ ਅੱਜ ਦਿਨ ਸ਼ੁੱਕਰਵਾਰ ਦਾ। ਉਹ ਜਾਣਦੇ ਆ ਕਿਹੜੀਆਂ ਨੇ ਖਾਸ ਅਪਡੇਟ ਸਾਡੇ ਨਾਲ ਇਸ ਟਾਈਮ ਗੌਤਮ ਕਪਿਲ ਨੇ ਉਹ ਜਾਣਦੇ ਆ ਕਿਹੜੀਆਂ ਨੇ ਖਾਸ ਅਪਡੇਟਸ। ਗੌਤਮ ਜੀ ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਮੈਲਬਨ ਸਟੂਡੀਓ ਤੋਂ।
1: ਜੀ ਬਹੁਤ ਧੰਨਵਾਦ ਰਣਜੋਤ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਆਸਟ੍ਰੇਲੀਆ ਦੀਆਂ ਅਤੇ ਭਾਰਤ ਦੀਆਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ, ਪਰ ਪਹਿਲਾਂ ਇੰਟਰਨੈਸ਼ਨਲ ਖਬਰਾਂ ਦੇ ਵੱਲ ਝਾਤੀ ਮਾਰ ਲੈਂਦੇ ਹਾਂ, ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਚੀਨ ਦੌਰਾ। ਅਜਿਹੇ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਦੁਨੀਆ ਭਰ ਦੇ ਵਿੱਚ ਫਲੋਟ ਹੋ ਰਹੀਆਂ ਨੇ, ਪਰ ਕੁਝ ਖਾਸ ਅਹਿਮ ਤਰੀਨ ਖਬਰਾਂ ਦੇ ਵੱਲ ਸਾਂਝ ਮਾਰਦੇ ਹੋਏ ਹੀ ਚੱਲਦੇ ਹਾਂ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਦੇ ਦਰਮਿਆਨ ਦੁਵੱਲੀ ਗੱਲਬਾਤ ਖਤਮ ਹੋ ਚੁੱਕੀ ਹੈ। ਦੱਸ ਦਈਏ ਕਿ ਗੱਲਬਾਤ ਕੱਲ੍ਹ ਦੇ ਦਿਨ 2 ਘੰਟੇ ਤੱਕ ਚੱਲੀ, ਜੋ ਕਿ ਪਹਿਲਾਂ ਤੋਂ ਤੈਅ ਸਮੇਂ ਤੋਂ 1 ਘੰਟਾ ਜ਼ਿਆਦਾ ਸੀ। ਪਹਿਲਾਂ 1 ਘੰਟੇ ਦਾ ਹੀ ਸਮਾਂ ਤੈਅ ਕੀਤਾ ਗਿਆ ਸੀ। ਡੋਨਾਲਡ ਟਰੰਪ ਨੇ ਕੱਲ੍ਹ ਸ਼ਾਮ ਵੇਲੇ ਉਹਨਾਂ ਦੇ ਸਨਮਾਨ ਦੇ ਵਿੱਚ ਜਿਹੜਾ ਡਿਨਰ ਰੱਖਿਆ ਗਿਆ ਸੀ ਉੱਥੇ ਫਿਰ ਉਹ ਮੌਜੂਦ। ਉੱਧਰ ਤਾਈਵਾਨ ਨੇ ਅਮਰੀਕਾ ਦੀ ਹਮਾਇਤ ਦੀ ਜਿਹੜੀ ਜਤਾਈ ਗਈ ਉਸ ਦਾ ਧੰਨਵਾਦ ਕੀਤਾ। ਤਾਈਵਾਨ ਸਰਕਾਰ ਦੇ ਬੁਲਾਰੇ ਮਿਸ਼ੇਲ ਲੀ ਨੇ ਬੀਜਿੰਗ ਦੇ ਵਿੱਚ ਟਰੰਪ ਅਤੇ ਜ਼ੀ ਜਿਨਪਿੰਗ ਦੀ ਬੈਠਕ ਦੀ ਉੱਤੇ ਟਿੱਪਣੀ ਦਿੰਦਿਆਂ ਹੋਇਆਂ ਕਿਹਾ ਕਿ ਅਮਰੀਕਾ ਦੀ ਤਰਫ ਤੋਂ ਤਾਈਵਾਨ ਦੀ ਜਿਹੜੀ ਹਮਾਇਤ ਦਿੱਤੀ ਗਈ ਹੈ ਉਸ ਦੇ ਲਈ ਅਸੀਂ ਧੰਨਵਾਦੀ ਹਾਂ। ਤਾਈਵਾਨ ਮੁੱਦਾ ਇਸ ਬੈਠਕ ਦੇ ਵਿੱਚ ਦੋਹਾਂ ਮਹਾਂਸ਼ਕਤੀਆਂ ਦੇ ਲਈ ਚਰਚਾ ਦਾ ਅਹਿਮ ਵਿਸ਼ਾ ਬਣਿਆ ਹੋਇਆ ਸੀ। ਚੀਨੀ ਸਰਕਾਰੀ ਮੀਡੀਆ ਦੇ ਮੁਤਾਬਕ ਰਾਸ਼ਟਰਪਤੀ ਜ਼ੀ ਜਿਨਪਿੰਗ ਨੇ ਤਾਈਵਾਨ ਮੁੱਦੇ ਨੂੰ ਲੈ ਕੇ ਅਮਰੀਕਾ ਦੇ ਨਾਲ ਸੰਭਾਵਿਤ ਟਕਰਾਅ ਦੀ ਚੇਤਾਵਨੀ ਵੀ ਦਿੱਤੀ ਹੈ। ਉਹਨਾਂ ਨੇ ਇਸ ਨੂੰ ਚੀਨ ਅਮਰੀਕਾ ਸੰਬੰਧਾਂ ਦੇ ਵਿੱਚ ਸਭ ਤੋਂ ਅਹਿਮ ਮੁੱਦਾ ਦੱਸਿਆ। ਜ਼ੀ ਜਿਨਪਿੰਗ ਨੇ ਕਿਹਾ ਕਿ ਜੇਕਰ ਇਸ ਮੁੱਦੇ ਨੂੰ ਸਹੀ ਤਰੀਕੇ ਦੇ ਨਾਲ ਸੰਭਾਲਿਆ ਗਿਆ ਤਾਂ ਦੁਵੱਲੇ ਸੰਬੰਧਾਂ ਦਾ ਸਥਿਰ ਰਹਿਣਾ ਬਣਿਆ ਰਹਿ ਸਕਦਾ, ਪਰ ਜੇਕਰ ਇਸ ਨੂੰ ਠੀਕ ਢੰਗ ਦੇ ਨਾਲ ਨਾ ਸੰਭਾਲਿਆ ਗਿਆ ਤਾਂ ਦੋਹਾਂ ਦੇਸ਼ਾਂ ਦਾ ਟਕਰਾਅ ਇੱਥੋਂ ਤੱਕ ਕਿ ਸੰਘਰਸ਼ ਦੀ ਸਥਿਤੀ ਦੇ ਵਿੱਚ ਵੀ ਪਹੁੰਚ ਸਕਦੇ ਨੇ, ਜਿਸ ਨੂੰ ਪੂਰੇ ਚੀਨ ਅਮਰੀਕਾ ਦੇ ਬੇਹੱਦ ਖਤਰਨਾਕ ਮੋੜ 'ਤੇ ਨਹੀਂ ਬਲਕਿ ਦੁਨੀਆ ਦੇ ਸਭ ਤੋਂ ਖਤਰਨਾਕ ਮੋੜ ਦੇ ਉੱਤੇ ਦੇਖਿਆ ਜਾ ਸਕਦਾ। ਇੱਕ ਤਰ੍ਹਾਂ ਦੀ ਚੀਨ ਦੀ ਧਮਕੀ ਹੈ। ਜ਼ੀ ਜਿਨਪਿੰਗ ਨੇ ਇਹ ਵੀ ਕਿਹਾ ਕਿ ਤਾਈਵਾਨ ਦੀ ਸੁਤੰਤਰਤਾ ਤਾਈਵਾਨ ਸਟ੍ਰੇਟ ਦੇ ਵਿੱਚ ਸ਼ਾਂਤੀ ਤੋਂ ਬਿਲਕੁਲ ਉਲਟ ਹੈ। ਉਹਨਾਂ ਇਹ ਵੀ ਕਿਹਾ ਕਿ ਇਸ ਇਲਾਕੇ ਦੇ ਵਿੱਚ ਸ਼ਾਂਤੀ ਬਣਾਈ ਰੱਖਣਾ ਚੀਨ ਅਤੇ ਅਮਰੀਕਾ ਦੇ ਦਰਮਿਆਨ ਇੱਕ ਸਾਂਝਾ ਹਿੱਤ ਤਾਂ ਹੋ ਸਕਦਾ, ਪਰ ਤਾਈਵਾਨ ਜੋ ਕਿ ਖੁਦ ਨੂੰ ਇੱਕ ਇੰਡੀਪੈਂਡੈਂਟ ਟਾਪੂ ਦੱਸਦਾ, ਚੀਨ ਉਸ ਨੂੰ ਮੇਨਲੈਂਡ ਚਾਈਨਾ ਦਾ ਹਿੱਸਾ ਦੱਸਦਾ ਅਤੇ ਪੂਰੀ ਤਾਕਤ ਦੇ ਨਾਲ ਉਸ ਨੂੰ ਕੰਟਰੋਲ ਲੈਣ ਦੀ ਸੰਭਾਵਨਾ ਤੋਂ ਕਦੇ ਇਨਕਾਰ ਵੀ ਨਹੀਂ ਕਰਦਾ। ਹਾਲ ਹੀ ਦੇ ਸਾਲਾਂ 'ਚ ਚੀਨ ਨੇ ਤਾਈਵਾਨ ਦੇ ਆਲੇ ਦੁਆਲੇ ਫੌਜੀ ਮਸ਼ਕਾਂ ਵਧਾਈਆਂ ਨੇ, ਜਿਸ ਦੇ ਵਿੱਚ ਨਾਕਾਬੰਦੀ ਅਤੇ ਜੰਗੀ ਅਭਿਆਸ ਸ਼ਾਮਲ ਨੇ। ਇਸ ਤੋਂ ਇਲਾਵਾ ਤਾਈਵਾਨ ਪ੍ਰਸ਼ਾਸਨ ਚੀਨ ਨੇ ਤਾਈਵਾਨ ਦੇ ਆਲੇ ਦੁਆਲੇ ਫੌਜੀ ਮਸ਼ਕਾਂ ਵਧਾਈਆਂ ਨੇ, ਜਿਸ ਦੇ ਵਿੱਚ ਨਾਕਾਬੰਦੀ ਅਤੇ ਜੰਗੀ ਅਭਿਆਸ ਸ਼ਾਮਲ ਨੇ। ਇਸ ਤੋਂ ਇਲਾਵਾ ਤਾਈਵਾਨ ਪ੍ਰਸ਼ਾਸਨ ਅਤੇ ਉਸਦੇ ਸਹਿਯੋਗੀ ਦੇਸ਼ਾਂ ਦੀ ਚਿੰਤਾ ਵੀ ਵਧੀ ਹੈ। ਪਿਛਲੇ ਸਾਲ ਟਰੰਪ ਪ੍ਰਸ਼ਾਸਨ ਨੇ ਤਾਈਵਾਨ ਨੂੰ $11 ਅਰਬ ਦੇ ਹਥਿਆਰ ਵੇਚਣ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਚੀਨ ਪਹੁੰਚੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸ਼ੁਰੂਆਤੀ ਭਾਸ਼ਣ ਦੇ ਵਿੱਚ ਜ਼ੀ ਜਿਨਪਿੰਗ ਦੇ ਨਾਲ ਮੁਲਾਕਾਤ ਕਰਕੇ ਇਸ ਨੂੰ ਕਾਫੀ ਸਨਮਾਨ ਦੀ ਗੱਲ ਦੱਸਿਆ। ਇਸ ਦਰਮਿਆਨ ਚੀਨੀ ਰਾਸ਼ਟਰਪਤੀ ਨੇ ਵੀ ਕਿਹਾ ਕਿ ਦੋਵੇਂ ਦੇਸ਼ ਕੰਪੀਟੀਟਰ ਨਹੀਂ ਬਲਕਿ ਪਾਰਟਨਰ ਹੋਣੇ ਚਾਹੀਦੇ ਨੇ। ਗੱਲਾਂ ਬਹੁਤ ਸਾਰੀਆਂ ਹੋ ਗਈਆਂ, ਪਰ ਉਸ ਤੋਂ ਬਾਅਦ ਹੁਣ ਚੀਨ ਅਤੇ ਅਮਰੀਕਾ ਦੇ ਦਰਮਿਆਨ ਇਹ ਗੱਲਬਾਤ ਕਿਹੋ ਜਿਹੀ ਰਹੀ ਹੈ? ਦੁਨੀਆ ਭਰ ਦਾ ਮੀਡੀਆ ਆਪੋ ਆਪਣੇ ਤਰੀਕੇ ਦੇ ਨਾਲ ਇਸ ਨੂੰ ਅਟਕਲਾਂ ਲਗਾ ਰਿਹਾ। ਪਹਿਲਾਂ ਖਬਰ ਆਈ ਸੀ ਕਿ ਟੈਂਪਲ ਆਫ ਹੇਵਨ ਦੇ ਵਿੱਚ ਫੋਟੋ ਖਿਚਵਾਉਣ ਦੇ ਦਰਮਿਆਨ ਗੱਲਬਾਤ ਨੂੰ ਲੈ ਕੇ ਪੁੱਛੇ ਗਏ ਸਵਾਲ 'ਤੇ ਡੋਨਾਲਡ ਟਰੰਪ ਨੇ ਪੱਤਰਕਾਰ ਨੂੰ ਵੇਟ ਕਿਹਾ ਸੀ। ਹਾਲਾਂਕਿ ਹੁਣ ਅਮਰੀਕੀ ਪ੍ਰੈਸ ਪੂਲ ਦੇ ਵਿੱਚ ਇਸ ਨੂੰ ਲੈ ਕੇ ਸੁਧਾਰ ਵੀ ਜਾਰੀ ਕੀਤਾ ਗਿਆ। ਉਹਨਾਂ ਮੁਤਾਬਕ ਟਰੰਪ ਨੇ ਵੇਟ ਨਹੀਂ ਬਲਕਿ ਇਸ ਨੂੰ ਗ੍ਰੇਟ ਕਿਹਾ ਸੀ। ਟਰੰਪ ਨੇ ਜ਼ੀ ਜਿਨਪਿੰਗ ਦੇ ਨਾਲ ਗੱਲਬਾਤ ਨੂੰ ਬੇਹੱਦ ਖਾਸ ਦੱਸਿਆ ਅਤੇ ਕਿਹਾ ਕਿ ਚੀਨ ਬੇਹੱਦ ਖੂਬਸੂਰਤ ਸਥਾਨ ਹੈ। ਹਾਲਾਂਕਿ ਉਹੀ ਟਰੰਪ ਨੇ ਜਿਹੜੇ ਆਪਣੇ ਪਹਿਲੇ ਰਾਸ਼ਟਰਪਤੀ ਸ਼ਾਸਨ ਦੇ ਦਰਮਿਆਨ ਕਹਿੰਦੇ ਸੀ ਕਿ ਚੀਨ ਕੋਵਿਡ ਵਾਇਰਸ ਦਾ ਜਨਮਦਾਤਾ ਹੈ। ਖੈਰ, ਇਸ ਦਰਮਿਆਨ ਟੈਂਪਲ ਆਫ ਹੈਵਨ ਪਹੁੰਚਣਾ ਅਤੇ ਉੱਥੇ ਫੋਟੋ ਖਿਚਾਉਣਾ ਕਾਫੀ ਜ਼ਿਆਦਾ ਅਹਿਮ ਮੰਨਿਆ ਜਾ ਰਿਹਾ ਕੂਟਨੀਤਿਕ ਤਰੀਕੇ ਤੋਂ, ਕਿਉਂਕਿ ਵਿਸ਼ਾਲ ਪ੍ਰਾਚੀਨ ਚੀਨੀ ਕੈਂਪਸ ਉਹ ਥਾਂ ਹੈ ਜਿੱਥੇ ਮਿੰਗ ਅਤੇ ਚਿੰਗ ਰਾਜਵੰਸ਼ ਦੇ ਸਮਰਾਟ ਬਲੀ ਚੜ੍ਹਾਉਂਦੇ ਹੁੰਦੇ ਸੀ, ਚੰਗੀ ਫਸਲ ਦੇ ਲਈ ਪ੍ਰਾਰਥਨਾ ਕਰਦੇ ਹੁੰਦੇ ਸੀ, ਅਰਦਾਸਾਂ ਕਰਦੇ ਸੀ। ਟਰੰਪ ਦੇ ਨਾਲ ਯਾਤਰਾ ਕਰ ਰਹੇ ਪ੍ਰੈਸ ਪੂਲ ਦੇ ਵਿੱਚ ਪੱਤਰਕਾਰਾਂ ਨੇ 2 ਵਾਰ ਪੁੱਛਿਆ ਕਿ ਦੋਹਾਂ ਨੇਤਾਵਾਂ ਨੇ ਤਾਈਵਾਨ ਦੇ ਉੱਤੇ ਚਰਚਾ ਕੀਤੀ, ਪਰ ਦੋਹਾਂ ਦੇ ਵਿੱਚੋਂ ਕਿਸੇ ਨੇ ਵੀ ਮੰਦਰ ਦੇ ਵੱਲ ਵਧਣ ਤੋਂ ਪਹਿਲਾਂ ਕੋਈ ਵੀ ਜਵਾਬ ਨਹੀਂ ਦਿੱਤਾ। ਬਾਅਦ ਦੇ ਵਿੱਚ ਇਹ ਗੱਲ ਕਹਿ ਦਿੱਤੀ ਗਈ ਕਿ ਟਰੰਪ ਨੇ ਕਿਹਾ ਕਿ ਗੱਲਬਾਤ ਗ੍ਰੇਟ ਰਹੀ ਹੈ। ਖੈਰ, ਦੂਸਰੀਆਂ ਹੋਰ ਖਬਰਾਂ ਦੇ ਵੱਲ ਵੀ ਸਾਂਝ ਪਾਉਂਦੇ ਹੋਏ ਚੱਲਦੇ ਹਾਂ। ਭਾਰਤ ਦੇ ਨਾਲ ਜੁੜੀਆਂ ਹੋਈਆਂ ਨੇ। ਸਮੁੰਦਰ ਦੇ ਵਿੱਚ ਵੱਧ ਰਹੇ ਤਣਾਅ ਦੇ ਦਰਮਿਆਨ ਭਾਰਤ ਦੇ ਲਈ ਇੱਕ ਹੋਰ ਮਾੜੀ ਖਬਰ ਆਈ। ਓਮਾਨ ਦੇ ਤੱਟ ਦੇ ਕੋਲ ਇੱਕ ਭਾਰਤੀ ਮਾਲਵਾਹਕ ਜਹਾਜ਼ ਹਾਜੀ ਅਲੀ ਡਰੋਨ ਹਮਲੇ ਦਾ ਸ਼ਿਕਾਰ ਹੋ ਕੇ ਸਮੁੰਦਰ ਦੇ ਵਿੱਚ ਡੁੱਬ ਗਿਆ। ਉੱਥੇ ਦੂਜੇ ਪਾਸੇ ਬਰਤਾਨੀਆ ਦੀ ਸਮੁੰਦਰੀ ਸੁਰੱਖਿਆ ਏਜੰਸੀ UKMTO ਨੇ ਹੌਰਮੁਜ਼ ਸਟ੍ਰੇਟ ਦੇ ਕੋਲ ਇੱਕ ਹੋਰ ਜਹਾਜ਼ ਨੂੰ ਅਣਪਛਾਤੇ ਲੋਕਾਂ ਵੱਲੋਂ ਕਬਜ਼ੇ ਦੇ ਵਿੱਚ ਲੈਣ ਦੀ ਖਬਰ ਵੀ ਸਾਂਝੀ ਕੀਤੀ। ਦੱਸ ਦੇਈਏ ਕਿ ਹਾਜੀ ਅਲੀ ਸੋਮਾਲੀਆ ਤੋਂ ਸ਼ਾਰਜਾ ਜਾ ਰਿਹਾ ਸੀ। ਭਾਰਤੀ ਜਹਾਜ਼ ਸੀ ਇਹ। ਰਿਪੋਰਟਾਂ ਦੇ ਮੁਤਾਬਕ ਮਵੇਸ਼ੀ ਇਸ ਦੇ ਵਿੱਚ ਲੱਦੇ ਹੋਏ ਸੀ। ਬੁੱਧਵਾਰ ਤੜਕੇ ਜਦੋਂ ਇਹ ਜਹਾਜ਼ ਓਮਾਨ ਦੇ ਤੱਟ ਦੇ ਕੋਲ ਲੀਮਾ ਇਲਾਕੇ ਦੇ ਵਿੱਚ ਪਹੁੰਚਿਆ ਤਾਂ ਇੱਕ ਸ਼ੱਕੀ ਡਰੋਨ ਜਾਂ ਫਿਰ ਮਿਜ਼ਾਈਲ ਵੀ ਹੋ ਸਕਦੀ ਹੈ ਜਿਸ ਦੇ ਨਾਲ ਹਮਲਾ ਹੋਇਆ। ਹਮਲੇ ਕਾਰਨ ਜਹਾਜ਼ ਦੇ ਵਿੱਚ ਅੱਗ ਲੱਗ ਗਈ, ਸੰਤੁਲਨ ਗੁਆ ਬੈਠਿਆ ਅਤੇ ਫਿਰ ਜਹਾਜ਼ ਸਮੁੰਦਰ 'ਚ ਡੁੱਬ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਜਹਾਜ਼ ਦੇ ਉੱਤੇ ਸਵਾਰ ਸਾਰੇ 14 ਭਾਰਤੀ ਮੂਲ ਦੇ ਕਰੂ ਮੈਂਬਰਸ ਨੂੰ ਓਮਾਨ ਕੋਸਟ ਗਾਰਡ ਨੇ ਸੁਰੱਖਿਅਤ ਬਚਾ ਲਿਆ ਅਤੇ ਡੀਬਾ ਪੋਰਟ ਪਹੁੰਚਾ ਦਿੱਤਾ। ਇਸ ਦਰਮਿਆਨ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਵਪਾਰਕ ਜਹਾਜ਼ਾਂ ਅਤੇ ਨਾਗਰਿਕ ਮਲਾਹਾਂ ਨੂੰ ਨਿਸ਼ਾਨਾ ਬਣਾਉਣਾ ਇੱਕ ਸਹੀ ਗੱਲ ਨਹੀਂ ਹੈ। ਉੱਧਰ ਇਸ ਦਰਮਿਆਨ ਬ੍ਰਿਕਸ ਸੰਮੇਲਨ ਚੱਲ ਰਿਹਾ। ਨਵੀਂ ਦਿੱਲੀ ਦੇ ਵਿੱਚ ਬ੍ਰਿਕਸ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਹੋਈ ਹੈ। ਇਸ ਦਰਮਿਆਨ ਈਰਾਨ ਦੇ ਵਿਦੇਸ਼ ਮੰਤਰੀ ਸੈਯਦ ਅਬਾਸ ਅਰਾਕਚੀ ਨੇ ਬੇਹੱਦ ਭਾਵਕ ਪਰ ਬੇਹੱਦ ਆਕਰਾਮਕ ਭਾਸ਼ਣ ਵੀ ਦਿੱਤਾ। ਉਹਨਾਂ ਨੇ ਅਮਰੀਕਾ ਅਤੇ ਇਜ਼ਰਾਈਲ ਦੇ ਉੱਤੇ ਈਰਾਨ ਦੇ ਖਿਲਾਫ਼ ਗੈਰ ਕਾਨੂੰਨੀ ਹਮਲਾ ਕਰਨ ਦੇ ਦੋਸ਼ ਮੜੇ ਅਤੇ ਕਿਹਾ ਕਿ ਈਰਾਨ ਕਦੇ ਵੀ ਦਬਾਅ ਦੇ ਵਿੱਚ ਝੁਕਣ ਵਾਲਾ ਨਾ ਸੀ ਨਾ ਅੱਗੇ ਵੀ ਹੋਏਗਾ। ਅਰਾਕਚੀ ਨੇ ਦਾਅਵਾ ਕੀਤਾ ਕਿ ਈਰਾਨ ਸਿਰਫ਼ ਆਪਣੇ ਲਈ ਨਹੀਂ ਬਲਕਿ ਪੂਰੇ ਗਲੋਬਲ ਸਾਊਥ ਦੇ ਲਈ ਲੜ ਰਿਹਾ। ਆਪਣੇ ਭਾਸ਼ਣ ਦੇ ਵਿੱਚ ਬੈਠਕ ਦਾ ਮਾਹੌਲ ਉਹਨਾਂ ਨੇ ਪੂਰੀ ਤਰ੍ਹਾਂ ਦੇ ਨਾਲ ਬਦਲ ਦਿੱਤਾ। ਉਹਨਾਂ ਨੇ ਬ੍ਰਿਕਸ ਦੇਸ਼ਾਂ ਤੋਂ ਅਪੀਲ ਕੀਤੀ ਕਿ ਉਹ ਪੱਛਮੀ ਦੇਸ਼ਾਂ ਦੀ ਮਨਮਾਨੀ ਦੇ ਖਿਲਾਫ਼ ਸਖ਼ਤ ਕਦਮ ਚੁੱਕਣ। ਭਾਰਤ ਇਸ ਸਾਲ ਬ੍ਰਿਕਸ ਦੀ ਅਗਵਾਈ ਕਰ ਰਿਹਾ। ਨਵੀਂ ਦਿੱਲੀ ਦੇ ਵਿੱਚ ਜਿਹੜੇ ਅਲੱਗ ਅਲੱਗ ਮੰਤਰੀ ਪੱਧਰ ਦੀਆਂ ਬੈਠਕਾਂ ਸ਼ੁਰੂ ਹੋ ਚੁੱਕੀਆਂ ਨੇ। ਪਹਿਲਾਂ ਵਿਦੇਸ਼ ਮੰਤਰੀਆਂ ਦੇ ਪੱਧਰ ਦੀ ਇਹ ਬੈਠਕ ਹੋ ਰਹੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਬ੍ਰਿਕਸ ਦੇ ਸਾਰੇ ਪ੍ਰਮੁੱਖ ਜਿਹੜੇ ਨੇ ਉਹ ਭਾਰਤ ਪਹੁੰਚਣਗੇ। ਉੱਧਰ ਅਰਾਕਚੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ 'ਚ ਸਖ਼ਤ ਰੁੱਖ ਅਪਣਾਇਆ ਅਤੇ ਕਿਹਾ ਕਿ ਇਸ ਸਾਲ ਘੱਟੋ ਘੱਟ ਈਰਾਨ ਦੇ ਉੱਤੇ 2 ਹਮਲੇ ਕੀਤੇ ਗਏ ਨੇ। ਅਮਰੀਕਾ ਅਤੇ ਇਜ਼ਰਾਈਲ ਨੇ ਆਪਣੇ ਆਪ ਨੂੰ ਸਹੀ ਠਹਿਰਾਉਣ ਦੇ ਲਈ ਬਹੁਤ ਸਾਰੇ ਝੂਠੇ ਦਾਅਵੇ ਵੀ ਕੀਤੇ ਨੇ। ਇਸ ਦਰਮਿਆਨ ਮਿਨਾਬ ਦੇ ਸਕੂਲ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਉਸ ਦਾ ਵੀ ਜ਼ਿਕਰ ਉਹਨਾਂ ਕੀਤਾ। ਉਹਨਾਂ ਕਿਹਾ ਕਿ ਈਰਾਨ ਆਪਣੇ ਸਿਧਾਂਤਾਂ ਤੋਂ ਪਿੱਛੇ ਨਹੀਂ ਹਟੇਗਾ। ਜਵਾਬ ਸਾਫ਼ ਹੈ, ਈਰਾਨ ਨੇ ਨਾ ਤਾਂ ਆਪਣੇ ਗਲਤ ਕੋਈ ਲੜਾਈ ਲੜੀ ਹੈ ਅਤੇ ਨਾ ਹੀ ਅੱਗੇ ਕਿਸੇ ਨੂੰ ਲੜਨ ਦੇਣਗੇ। ਅਰਾਕਚੀ ਨੇ ਈਰਾਨ ਦੀ ਫੌਜੀ ਅਤੇ ਕੂਟਨੀਤਿਕ ਲੜਾਈ ਨੂੰ ਇੱਕ ਸੰਘਰਸ਼ ਦੀ, ਵਿਚਾਰਾਂ ਦੇ ਸੰਘਰਸ਼ ਦੀ ਲੜਾਈ ਦੱਸਿਆ। ਅਰਾਕਚੀ ਨੇ ਇਹ ਵੀ ਕਿਹਾ ਕਿ ਈਰਾਨ ਦੀ ਲੜਾਈ ਦੇ ਲਈ ਅਸੀਂ ਪੂਰੇ ਗਲੋਬਲ ਸਾਊਥ ਨੂੰ ਅਪੀਲ ਕਰਦੇ ਹਾਂ ਕਿ ਪੱਛਮ ਦੀ ਮਨਮਾਨੀ ਦੇ ਖਿਲਾਫ਼ ਆਓ, ਇਕੱਠੇ ਰਲ ਕੇ ਲੜੀਏ। ਇਸ ਦਰਮਿਆਨ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਵੀ ਦਿੱਲੀ ਦੇ ਵਿੱਚ ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਨੂੰ ਸੰਬੋਧਨ ਕੀਤਾ। ਬੈਠਕ ਦਾ ਸਮਾਂ ਕਾਫ਼ੀ ਸੰਵੇਦਨਸ਼ੀਲ ਹੈ, ਮੱਧ ਪੂਰਬ ਦੇ ਵਿੱਚ ਸੰਘਰਸ਼ ਹਾਲੇ ਮੁੱਕਿਆ ਨਹੀਂ ਹੈ। ਦੱਸ ਦਈਏ ਕਿ ਰੂਸ, ਈਰਾਨ, ਬ੍ਰਾਜ਼ੀਲ ਅਤੇ ਦੂਸਰੇ ਦੇਸ਼ਾਂ ਦੇ ਜਿਹੜੇ ਬ੍ਰਿਕਸ ਦੇ ਪ੍ਰਮੁੱਖ ਸੀ, ਪ੍ਰਤੀਨਿਧੀ ਸੀ, ਉਹ ਇੱਥੇ ਮੌਜੂਦ ਰਹੇ ਨੇ। ਐਸ ਜੈਸ਼ੰਕਰ ਨੇ ਕਿਹਾ ਹੈ ਕਿ ਬਦਲਾਅ ਦੇਖਣ ਨੂੰ ਮਿਲ ਰਹੇ ਨੇ ਦੁਨੀਆ ਭਰ ਦੇ ਵਿੱਚ, ਚਾਹੇ ਉਹ ਵਪਾਰ ਦੇ ਖੇਤਰ 'ਚ ਹੋਣ, ਚਾਹੇ ਫਿਰ ਜੀਓਪੋਲੀਟੀਕਲ ਅਨਸਰਟੈਨਿਟੀਜ਼ ਯਾਨੀ ਕਿ ਅਨਿਸ਼ਚਿਤ ਜਿਹੜਾ ਤਰੀਕੇ ਦੇ ਨਾਲ ਇੱਕ ਮਾਹੌਲ ਦੇਖਿਆ ਜਾ ਰਿਹਾ। ਤਕਨੀਕ ਤੋਂ ਲੈ ਕੇ ਜਲਵਾਯੂ ਦੇ ਨਾਲ ਜੁੜੀਆਂ ਹੋਈਆਂ ਚੁਣੌਤੀਆਂ ਵੀ ਦੁਨੀਆ ਭਰ ਨੂੰ ਪ੍ਰਭਾਵਿਤ ਕਰ ਰਹੀਆਂ। ਉਹਨਾਂ ਕਿਹਾ ਕਿ ਵਿਕਾਸ ਦੇ ਨਾਲ ਜੁੜੇ ਮੁੱਦੇ ਹੁਣ ਕੇਂਦਰ ਦੇ ਵਿੱਚ ਨੇ, ਇਸ ਕਰਕੇ ਸਾਰੇ ਦੇਸ਼ਾਂ ਦੇ ਵਿੱਚ ਊਰਜਾ, ਖਾਦ ਅਤੇ ਸਿਹਤ ਸਹੂਲਤਾਂ ਜਿਹੜੀਆਂ ਨੇ ਉਹ ਚੁਣੌਤੀਆਂ ਦਾ ਵਿਸ਼ਾ ਬਣੀਆਂ ਹੋਈਆਂ ਨੇ। ਐਸ ਜੈਸ਼ੰਕਰ ਨੇ ਕਿਹਾ ਕਿ ਬ੍ਰਿਕਸ ਦੀ 80 ਤੋਂ ਵਧੇਰੇ ਬੈਠਕਾਂ ਸਫਲ ਤਰੀਕੇ ਦੇ ਨਾਲ ਹੋ ਚੁੱਕੀਆਂ ਨੇ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਅਤੇ ਕਾਫ਼ੀ ਅਹਿਮ ਤਰੀਨ ਖਬਰਾਂ ਨੇ ਭਾਰਤ ਦੇ ਨਾਲ ਜੁੜੀਆਂ ਹੋਈਆਂ। ਸਭ ਤੋਂ ਪਹਿਲੀ ਖਬਰ ਮਣੀਪੁਰ ਤੋਂ, ਜਿੱਥੇ ਮਣੀਪੁਰ ਦੇ ਵਿੱਚ ਇੱਕ ਵਾਰ ਫਿਰ ਤੋਂ ਹਾਲਾਤ ਜਿਹੜੇ ਕਾਫ਼ੀ ਜ਼ਿਆਦਾ ਤਣਾਅਪੂਰਨ ਬਣ ਗਏ ਨੇ। ਕੁਕੀ ਅਤੇ ਨਾਗਾ ਭਾਈਚਾਰਿਆਂ ਦੇ ਦਰਮਿਆਨ ਹਿੰਸਾ ਦੇਖਣ ਨੂੰ ਮਿਲੀ ਹੈ। ਮਣੀਪੁਰ ਦੇ ਗ੍ਰਹਿ ਮੰਤਰੀ ਗੋਵਿੰਦਾਸ ਕੋਥੋਜੈਮ ਨੇ ਵੀਰਵਾਰ ਦੇ ਦਿਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਲੱਗ ਅਲੱਗ ਨਾਗਾ ਅਤੇ ਕੁਕੀ ਭਾਈਚਾਰੇ ਦੇ ਨਾਲ ਜੁੜੇ ਹੋਏ ਗਰੁੱਪਾਂ ਨੇ 38 ਤੋਂ ਵਧੇਰੇ ਦਿਹਾਤੀ ਲੋਕਾਂ ਨੂੰ ਬੰਦੀ ਵੀ ਬਣਾਇਆ ਹੋਇਆ। ਦਰਅਸਲ ਬੁੱਧਵਾਰ ਦੇ ਦਿਨ ਕਾਂਗਪੋਕੋਪਕੀ ਜ਼ਿਲ੍ਹੇ ਦੇ ਕੋਟਿਜ਼ਮ ਅਤੇ ਕੋਟਲਿਨ ਪਿੰਡਾਂ ਦੇ ਵਿੱਚ ਘਾਤ ਲਗਾ ਕੇ ਕੀਤੇ ਗਏ ਹਮਲਿਆਂ ਦੇ ਅੰਦਰ 3 ਚਰਚ ਦੇ ਨੇਤਾਵਾਂ ਦੀ ਹੱਤਿਆ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਕੁਕੀ ਅਤੇ ਨਾਗਾ ਭਾਈਚਾਰਿਆਂ ਦੇ ਦਰਮਿਆਨ ਤਣਾਅ ਵੱਧ ਗਿਆ। ਇਸ ਦਰਮਿਆਨ ਗ੍ਰਹਿ ਮੰਤਰੀ ਨੇ ਇੰਫਾਲ ਸਥਿਤ ਜਵਾਹਰ ਲਾਲ ਨਹਿਰੂ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਦੇ ਵਿੱਚ ਦੱਸਿਆ ਹੈ ਕਿ ਇੱਥੇ 3 ਮ੍ਰਿਤਕਾਂ ਦੀਆਂ ਜਿਹੜੀਆਂ ਲਾਸ਼ਾਂ ਨੇ ਉਹ ਰੱਖੀਆਂ ਗਈਆਂ ਨੇ। ਗ੍ਰਹਿ ਮੰਤਰੀ ਨੇ ਦੱਸਿਆ ਕਿ ਸੂਬੇ ਦੇ ਅਲੱਗ ਅਲੱਗ ਸਮੂਹਾਂ ਨੇ ਨਗਾ ਅਤੇ ਕੁਕੀ ਭਾਈਚਾਰਿਆਂ ਦੇ ਨਾਲ ਸੰਬੰਧਿਤ 38 ਲੋਕਾਂ ਨੂੰ ਬੰਦੀ ਵੀ ਬਣਾ ਕੇ ਰੱਖਿਆ ਹੋਇਆ। ਚਰਚ ਲੀਡਰਸ ਦੀ ਹੱਤਿਆ ਤੋਂ ਬਾਅਦ ਕੁਕੀ ਸੰਗਠਨਾਂ ਨੇ ਨਾਗਾ ਬਲ ਜਿਹੜੇ ਨੇ, ਬਲ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਉਹ ਹਥਿਆਰਾਂ ਦੇ ਨਾਲ ਲੈਸ ਨੇ, ਉਹਨਾਂ ਦੇ ਉੱਤੇ ਇਹ ਦੋਸ਼ ਮੜਿਆ ਕਿ ਉਹਨਾਂ ਨੇ ਇਹ ਚਰਚਾਂ ਦੇ ਉੱਤੇ ਹਮਲੇ ਕੀਤੇ ਨੇ। ਦੱਸ ਦਈਏ ਕਿ ਮਣੀਪੁਰ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਇਸ ਕਿਸਮ ਦੀ ਹਿੰਸਾ ਜਿਹੜੀ ਆ ਅੰਦਰ ਦਹਿਕ ਰਹੀ ਹੈ। ਉੱਧਰ ਪੱਛਮ ਬੰਗਾਲ ਦੇ ਸਾਰੇ ਸਕੂਲਾਂ ਦੇ ਵਿੱਚ ਸਵੇਰ ਦੀ ਜਿਹੜੀ ਪ੍ਰੇਅਰ ਹੈ, ਇਸ ਦਰਮਿਆਨ ਵੰਦੇ ਮਾਤਰਮ ਗਾਣਾ ਲਾਜ਼ਮੀ ਕਰ ਦਿੱਤਾ ਗਿਆ। ਸੂਬੇ ਦੇ ਸਕੂਲ ਸਿੱਖਿਆ ਵਿਭਾਗ ਦੇ ਅਧੀਨ ਆਉਣ ਵਾਲੇ ਸਾਰੇ ਸਕੂਲਾਂ ਦੇ ਲਈ ਇਹ ਹੁਕਮ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਕੀਤਾ ਗਿਆ। ਨਵੇਂ ਬਣੇ ਮੁੱਖ ਮੰਤਰੀ ਭਾਜਪਾ ਦੇ ਸ਼ੁਭੇਂਦੂ ਅਧਿਕਾਰੀ ਨੇ ਐਕਸ ਦੇ ਉੱਤੇ ਪੋਸਟ ਦੇ ਵਿੱਚ ਲਿਖਿਆ ਕਿ ਪਿਛਲੇ ਸਾਰੇ ਹੁਕਮ ਅਤੇ ਪਰੰਪਰਾਵਾਂ ਨੂੰ ਰੱਦ ਕਰਦੇ ਹੋਏ ਪੱਛਮ ਬੰਗਾਲ ਸਰਕਾਰ ਨੇ ਲਾਜ਼ਮੀ ਕਰ ਦਿੱਤਾ ਕਿ ਪੂਰੇ ਸੂਬੇ ਦੇ ਵਿੱਚ ਕਲਾਸਿਸ ਸ਼ੁਰੂ ਹੋਣ ਤੋਂ ਪਹਿਲਾਂ ਸਕੂਲ ਅਸੈਂਬਲੀ ਦੇ ਦਰਮਿਆਨ ਗਾਈ ਜਾਣ ਵਾਲੀ ਪ੍ਰਾਰਥਨਾ ਦੇ ਵਿੱਚ ਭਾਰਤ ਦਾ ਕੌਮੀ ਗੀਤ ਵੰਦੇ ਮਾਤਰਮ ਗਾਇਆ ਜਾਵੇ। ਇਹ ਹੁਕਮ ਸਕੂਲੀ ਸਿੱਖਿਆ ਵਿਭਾਗ ਦੇ ਅਧੀਨ ਆਉਣ ਵਾਲੇ ਸਾਰੇ ਸਕੂਲਾਂ 'ਤੇ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਹੋਏਗਾ। ਉੱਧਰ ਪੱਛਮ ਬੰਗਾਲ ਦੀ ਸਾਬਕ ਮੁੱਖ ਮੰਤਰੀ ਮਮਤਾ ਬੈਨਰਜੀ ਇੱਕ ਵਾਰ ਫਿਰ ਤੋਂ ਅਦਾਲਤ ਦੇ ਵਿੱਚ ਬਹਿਸ ਕਰਦੇ ਹੋਏ ਦਿਖੇ ਨੇ। ਪਿਛਲੇ ਦਿਨਾਂ ਦੇ ਵਿੱਚ ਵੀ ਸੁਪਰੀਮ ਕੋਰਟ ਦੇ ਅੰਦਰ ਵੋਟਰ ਲਿਸਟ ਦੀ ਵਿਸ਼ੇਸ਼ ਸੁਧਾਈ ਪ੍ਰਕਿਰਿਆ ਯਾਨੀ SIR ਦੇ ਉੱਤੇ ਉਹਨਾਂ ਨੇ ਬਹਿਸ ਕੀਤੀ ਸੀ। ਮਮਤਾ ਬੈਨਰਜੀ ਵੀਰਵਾਰ ਦੇ ਦਿਨ ਕੋਲਕਾਤਾ ਹਾਈਕੋਰਟ ਦੇ ਵਿੱਚ ਦਿਖੇ। ਤ੍ਰਿਣਮੂਲ ਕਾਂਗਰਸ ਨੇ ਐਕਸ ਦੇ ਉੱਤੇ ਇੱਕ ਬਿਆਨ ਜਾਰੀ ਕਰ ਲਿਖਿਆ ਕਿ TMC ਪ੍ਰਮੁੱਖ ਮਮਤਾ ਬੈਨਰਜੀ ਨੇ ਪੱਛਮ ਬੰਗਾਲ ਦੇ ਵਿੱਚ ਭਾਜਪਾ ਦੀ ਤਰਫ ਤੋਂ ਚੋਣਾਂ ਦੇ ਦਰਮਿਆਨ ਫੈਲਾਈ ਗਈ ਵਿਆਪਕ ਹਿੰਸਾ ਦੇ ਮਾਮਲੇ ਦੇ ਵਿੱਚ ਦਲੀਲ ਰੱਖੀ ਹੈ ਅਤੇ ਖੁਦ ਉੱਥੇ ਪਹੁੰਚੇ ਨੇ। ਕੋਲਕਾਤਾ ਦੇ ਅੰਗਰੇਜ਼ੀ ਅਖਬਾਰ ਦੀ ਟੈਲੀਗ੍ਰਾਫ ਦੇ ਮੁਤਾਬਕ ਸੀਨੀਅਰ ਤ੍ਰਿਣਮੂਲ ਕਾਂਗਰਸ ਦੇ ਨੇਤਾ ਚੰਦਰਿਮਾ ਭੱਟਾਚਾਰਿਆ ਅਤੇ ਕਲਿਆਣ ਬੈਨਰਜੀ ਦੇ ਨਾਲ ਉਹ ਹਾਈਕੋਰਟ ਪਹੁੰਚੇ ਸੀ। ਦੱਸ ਦਈਏ ਕਿ ਤ੍ਰਿਣਮੂਲ ਕਾਂਗਰਸ ਦੀ ਤਰਫ ਤੋਂ ਵਕੀਲ ਐਸ ਬੰਦੋਪਾਧਿਆਇ ਨੇ ਇੱਕ ਪਟੀਸ਼ਨ ਦਾਇਰ ਕੀਤੀ ਸੀ ਅਤੇ ਕਿਹਾ ਸੀ ਕਿ ਚੋਣਾਂ ਦੇ ਵਿੱਚ ਕਈ ਪਾਰਟੀ ਦੇ ਨੇਤਾਵਾਂ ਅਤੇ ਕਾਰਕੁਨਾਂ ਨੂੰ ਕਥਿਤ ਤੌਰ ਦੇ ਉੱਤੇ ਆਪਣੇ ਘਰਾਂ ਦੇ ਵਿੱਚੋਂ ਛੱਡਣ ਦੇ ਲਈ ਮਜਬੂਰ ਕੀਤਾ ਗਿਆ ਸੀ। ਨਾਲ ਹੀ ਕਈ ਲੋਕਾਂ ਦੇ ਉੱਤੇ ਤ੍ਰਿਣਮੂਲ ਕਾਂਗਰਸ ਦੇ ਨਾਲ ਜੁੜੇ ਹੋਣ ਦੀ ਵਜ੍ਹਾ ਦੇ ਚੱਲਦਿਆਂ ਹਮਲੇ ਕੀਤੇ ਗਏ ਸੀ। ਇਹ ਪਟੀਸ਼ਨ 12 ਮਈ ਨੂੰ ਕਲਕੱਤਾ ਹਾਈਕੋਰਟ ਦੇ ਵਿੱਚ ਦਾਇਰ ਕੀਤੀ ਗਈ ਹੈ। ਦਰਅਸਲ ਚੋਣਾਂ ਤੋਂ ਬਾਅਦ ਇਲਾਕਿਆਂ ਦੇ ਵਿੱਚ ਤ੍ਰਿਣਮੂਲ ਕਾਂਗਰਸ ਦੇ ਦਫ਼ਤਰਾਂ ਦੀ ਕਈ ਇਲਾਕਿਆਂ 'ਚ ਤੋੜਫੋੜ ਕੀਤੀ ਗਈ ਹੈ, ਜਿਸ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਦੀ ਤਰਫ ਤੋਂ ਇਤਰਾਜ਼ ਜਤਾਏ ਗਏ ਨੇ। ਉੱਧਰ ਚੋਣ ਕਮਿਸ਼ਨ ਨੇ SIR ਦੇ ਤੀਸਰੇ ਗੇੜ ਦੇ ਵਿੱਚ 16 ਸੂਬਿਆਂ ਅਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ SIR ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਹੁਕਮ ਦਿੱਤੇ ਨੇ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਯਾਨੀ ECI ਨੇ ਇੱਕ ਪ੍ਰੈਸ ਨੋਟ ਦੇ ਵਿੱਚ ਜਾਣਕਾਰੀ ਦਿੱਤੀ ਹੈ ਕਿ ਇਸ ਫੇਸ 'ਚ 3,94,000 ਬੂਥ ਲੈਵਲ ਦੇ ਆਫਿਸਰ ਯਾਨੀ BLOs 36,73,00,000 ਵੋਟਰਾਂ ਦੇ ਘਰ ਜਾਣਗੇ। ਉਹਨਾਂ ਦੀ ਮਦਦ ਦੇ ਲਈ ਸਿਆਸੀ ਦਲਾਂ ਦੇ 3,42,000 ਬੂਥ ਲੈਵਲ ਏਜੰਟ ਵੀ ਤੈਨਾਤ ਕੀਤੇ ਜਾਣਗੇ। ਤੀਸਰੇ ਗੇੜ ਦੇ ਵਿੱਚ ਜਿਨ੍ਹਾਂ ਸੂਬਿਆਂ ਦੇ ਅੰਦਰ SIR ਦੀ ਪ੍ਰਕਿਰਿਆ ਹੋਏਗੀ ਉਸ 'ਚ ਓਡੀਸ਼ਾ, ਮਿਜ਼ੋਰਮ, ਸਿੱਕਿਮ, ਮਣੀਪੁਰ, ਉੱਤਰਾਖੰਡ, ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਹਰਿਆਣਾ, ਤੇਲੰਗਾਨਾ, ਪੰਜਾਬ, ਕਰਨਾਟਕ, ਮੇਘਾਲਿਆ, ਮਹਾਰਾਸ਼ਟਰ, ਝਾਰਖੰਡ, ਨਾਗਾਲੈਂਡ ਅਤੇ ਤ੍ਰਿਪੁਰਾ ਸ਼ਾਮਲ ਨੇ। ਇਸ ਤੋਂ ਇਲਾਵਾ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਦਮਨਦੀਵ, ਦਾਦਰਾ ਨਗਰ ਹਵੇਲੀ, ਦਿੱਲੀ ਅਤੇ ਚੰਡੀਗੜ੍ਹ ਵੀ ਸ਼ਾਮਲ ਨੇ। ਤੀਸਰੇ ਗੇੜ ਦੇ ਵਿੱਚ SIR ਦੀ ਪ੍ਰਕਿਰਿਆ ਅਲੱਗ ਅਲੱਗ ਥਾਵਾਂ ਦੇ ਉੱਤੇ ਅਲੱਗ ਅਲੱਗ ਸਮੇਂ ਦੇ ਵਿੱਚ ਸ਼ੁਰੂ ਕੀਤੀ ਜਾਏਗੀ। ਸ਼ੁਰੂਆਤ 20 ਮਈ ਤੋਂ ਲੈ ਕੇ ਹੋਏਗੀ ਅਤੇ 23 ਦਸੰਬਰ 2026 ਨੂੰ ਇਹ ਪ੍ਰਕਿਰਿਆ ਖਤਮ ਹੋਣੀ ਹੈ। ਉੱਥੇ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬੁੱਧਵਾਰ ਦੇ ਦਿਨ ਆਈ ਤੇਜ਼ ਹਨੇਰੀ, ਤੂਫਾਨ ਅਤੇ ਮੀਂਹ ਦੇ ਚੱਲਦਿਆਂ ਹੋਇਆਂ 104 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਤੇਜ਼ ਹਨੇਰੀ ਬਾਰਿਸ਼ ਦੇ ਚੱਲਦਿਆਂ ਪੂਰਵਾਂਚਲ ਦੇ ਅਲੱਗ ਅਲੱਗ ਜ਼ਿਲ੍ਹਿਆਂ ਦੇ ਵਿੱਚ ਦੀਵਾਰਾਂ ਡਿੱਗਣ, ਪੇੜ ਸੜਕਾਂ 'ਤੇ ਡਿੱਗਣ, ਕੱਚੇ ਮਕਾਨ ਢਹਿਣ ਦੀਆਂ ਅਲੱਗ ਅਲੱਗ ਘਟਨਾਵਾਂ ਸਾਹਮਣੇ ਆਈਆਂ। ਪ੍ਰਸ਼ਾਸਨ ਦੇ ਮੁਤਾਬਕ ਸਭ ਤੋਂ ਜ਼ਿਆਦਾ ਮੌਤਾਂ ਵਾਰਾਣਸੀ, ਪ੍ਰਯਾਗਰਾਜ ਅਤੇ ਕਾਨਪੁਰ ਮੰਡਲ ਦੇ ਵਿੱਚ ਹੋਈਆਂ ਨੇ। ਪ੍ਰਯਾਗਰਾਜ ਅਤੇ ਕਾਨਪੁਰ ਮੰਡਲ ਦੇ ਵਿੱਚ ਤਾਂ ਕਈ ਜ਼ਿਲ੍ਹਿਆਂ ਦੇ ਅੰਦਰ ਬਿਜਲੀ ਦੀਆਂ ਤਾਰਾਂ ਟੁੱਟਣ ਅਤੇ ਖੰਭੇ ਡਿੱਗਣ ਦੇ ਚੱਲਦਿਆਂ ਬਿਜਲੀ ਦੀ ਸਪਲਾਈ ਵੀ ਪ੍ਰਭਾਵਿਤ ਰਹੀ ਹੈ। ਮੌਸਮ ਮਹਿਕਮੇ ਦੀ ਤਰਫ ਤੋਂ ਅਗਲੇ 24 ਘੰਟੇ ਵੀ ਜਿਹੜੇ ਨੇ ਮੌਸਮ ਦੇ ਹਵਾਲੇ ਦੇ ਨਾਲ ਉੱਤਰ ਪ੍ਰਦੇਸ਼ ਦੇ ਲਈ ਕੋਈ ਬਹੁਤੇ ਵਧੀਆ ਨਹੀਂ ਦੱਸੇ ਗਏ ਨੇ। ਦੱਸ ਦਈਏ ਕਿ ਜਿੱਥੇ 100 ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ, 52 ਲੋਕ ਜ਼ਖਮੀ ਹੋਏ ਨੇ, ਲਗਭਗ 130 ਮਵੇਸ਼ੀਆਂ ਦੀ ਵੀ ਮੌਤ ਦੀ ਖਬਰ ਸਾਹਮਣੇ ਆਈ ਹੈ, 100 ਦੇ ਕਰੀਬ ਘਰ ਡਿੱਗ ਚੁੱਕੇ ਨੇ। ਪ੍ਰਯਾਗਰਾਜ 'ਚ 21, ਮਿਰਜ਼ਾਪੁਰ 'ਚ 19, ਫਤਿਹਪੁਰ 'ਚ 11 ਅਤੇ ਕਾਨਪੁਰ ਦੇ ਵਿੱਚ 2 ਲੋਕਾਂ ਦੀ ਮੌਤ ਦੀ ਪੁਸ਼ਟੀ ਫਿਲਹਾਲ ਤੱਕ ਕੀਤੀ ਜਾ ਚੁੱਕੀ ਹੈ। ਭਾਰਤ ਦੇ ਹਵਾਲੇ ਦੇ ਨਾਲ ਜੁੜੀ ਦਿੱਲੀ ਤੋਂ ਆਖਰੀ ਖਬਰ, ਜਿੱਥੇ ਪ੍ਰਧਾਨ ਮੰਤਰੀ ਮੋਦੀ ਦੇਸ਼ ਦੇ ਲੋਕਾਂ ਨੂੰ ਪੈਟਰੋਲ ਡੀਜ਼ਲ ਦੀ ਖਪਤ ਘੱਟ ਕਰਨ ਦੀ ਅਪੀਲ ਕਰ ਰਹੇ ਨੇ। ਉੱਥੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਇਸ ਤੋਂ ਬਾਅਦ ਤੁਰੰਤ ਵੱਡੇ ਐਲਾਨ ਕਰ ਦਿੱਤੇ। ਤੇਲ ਬਚਾਉਣ ਦੇ ਲਈ ਉਹਨਾਂ ਕਿਹਾ ਹੈ ਕਿ ਦਿੱਲੀ ਦੇ ਸਾਰੇ ਸਰਕਾਰੀ ਦਫ਼ਤਰਾਂ ਦੇ ਵਿੱਚ ਮੁਲਾਜ਼ਮਾਂ ਨੂੰ ਘੱਟੋ ਘੱਟ 2 ਦਿਨ ਵਰਕ ਫਰੋਮ ਹੋਮ ਲਾਜ਼ਮੀ ਕਰ ਦਿੱਤਾ ਜਾਣਾ ਚਾਹੀਦਾ ਕਰ ਦਿੱਤਾ ਗਿਆ ਹੈ। ਪ੍ਰਾਈਵੇਟ ਆਫਿਸਿਸ ਦੇ ਵਿੱਚ ਵੀ ਵਰਕ ਫਰੋਮ ਹੋਮ ਅਪਣਾਉਣ ਦੀ ਅਪੀਲ ਕੀਤੀ ਗਈ ਹੈ। ਰੇਖਾ ਗੁਪਤਾ ਨੇ ਇਹ ਸਾਰੇ ਐਲਾਨ ਅਜਿਹੇ ਸਮੇਂ 'ਚ ਕੀਤੇ ਨੇ ਜਦੋਂ ਪ੍ਰਧਾਨ ਮੰਤਰੀ ਵਾਰ ਵਾਰ ਦੇਸ਼ ਦੇ ਲੋਕਾਂ ਨੂੰ ਪੈਟਰੋਲ ਡੀਜ਼ਲ ਬਚਾਉਣ, ਸੋਨਾ ਨਾ ਖਰੀਦਣ ਅਤੇ ਵਿਦੇਸ਼ ਯਾਤਰਾਵਾਂ ਨਾ ਕਰਨ ਦੀ ਗੱਲ ਕਹਿ ਰਹੇ ਨੇ। ਅਜਿਹੇ ਦੇ ਵਿੱਚ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਵੀ ਵੱਡੇ ਐਲਾਨ ਕੀਤੇ ਨੇ। ਵਿਦੇਸ਼ ਯਾਤਰਾਵਾਂ ਦੀ ਜਿੱਥੋਂ ਤੱਕ ਗੱਲ ਹੈ, ਉੱਥੇ ਦਿੱਲੀ ਸਰਕਾਰ ਦਾ ਕੋਈ ਵੀ ਮੰਤਰੀ ਅਧਿਕਾਰੀ ਅਗਲੇ 1 ਸਾਲ ਤੱਕ ਅਧਿਕਾਰਕ ਵਿਦੇਸ਼ ਦੌਰੇ ਦੇ ਉੱਤੇ ਨਹੀਂ ਜਾਏਗਾ। ਵੱਡੇ ਪ੍ਰੋਗਰਾਮਾਂ ਨੂੰ ਲੈ ਕੇ ਵੀ ਅਗਲੇ 3 ਮਹੀਨੇ ਤੱਕ ਕੋਈ ਵੱਡਾ ਜਨਤਕ ਪ੍ਰੋਗਰਾਮ ਨਹੀਂ ਕੀਤਾ ਜਾਏਗਾ। ਨਵੇਂ ਵਾਹਨ ਖਰੀਦਣ ਦੇ ਉੱਤੇ 6 ਮਹੀਨਿਆਂ ਤੱਕ ਦੀ ਰੋਕ ਲਗਾ ਦਿੱਤੀ ਗਈ ਹੈ। ਕੋਈ ਪੈਟਰੋਲ, ਡੀਜ਼ਲ ਜਾਂ ਇਲੈਕਟ੍ਰਿਕ ਵਾਹਨ ਵੀ ਨਹੀਂ ਖਰੀਦ ਸਕੇਗਾ। ਇਸ ਤੋਂ ਇਲਾਵਾ ਏਸੀ ਦੇ ਤਾਪਮਾਨ 24 ਡਿਗਰੀ ਤੱਕ ਫਿਕਸ ਕਰ ਦਿੱਤੇ ਜਾਣ, 100% ਭਾਰਤੀ ਪ੍ਰੋਡਕਟ ਇਸਤੇਮਾਲ ਕੀਤੇ ਜਾਣ, ਹਰ ਸੋਮਵਾਰ ਮੰਡੇ ਮੈਟਰੋ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਦਾ ਮਤਲਬ ਇਹ ਹੈ ਕਿ ਸੋਮਵਾਰ ਦੇ ਦਿਨ ਮੰਡੇ ਮੈਟਰੋ ਦੇ ਤੌਰ ਦੇ ਉੱਤੇ ਸਾਰੇ ਹੀ ਮੰਤਰੀ, ਅਧਿਕਾਰੀ, ਕਰਮਚਾਰੀ ਮੈਟਰੋ 'ਚ ਸਫ਼ਰ ਕਰਨ ਔਰ ਅਧਿਕਾਰੀਆਂ ਦੀਆਂ ਕਲੋਨੀਆਂ ਦੇ ਬਾਹਰ 58 ਬੱਸਾਂ ਖੜ੍ਹੀਆਂ ਹੋਣਗੀਆਂ ਜੋ ਕਰਮਚਾਰੀਆਂ ਨੂੰ ਉਹਨਾਂ ਦੀ ਕਲੋਨੀਆਂ ਤੋਂ ਮੈਟਰੋ ਤੱਕ ਛੱਡਣਗੀਆਂ। ਇਸ ਤੋਂ ਇਲਾਵਾ ਸਾਰੀਆਂ ਬੈਠਕਾਂ ਨੂੰ 50% ਔਨਲਾਈਨ ਕਰਨ ਦੀ ਵੀ ਅਪੀਲ ਕੀਤੀ ਗਈ ਹੈ। ਯੂਨੀਵਰਸਿਟੀਆਂ ਨੂੰ ਕਿਹਾ ਗਿਆ ਹੈ ਕਿ ਉਹ ਨੌਨ ਪ੍ਰੈਕਟੀਕਲ ਪ੍ਰੀਖਿਆਵਾਂ ਜਿਵੇਂ ਨੇ ਉਹਨਾਂ ਨੂੰ ਔਨਲਾਈਨ ਕਰ ਦੇਣ। ਅਦਾਲਤਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਮਾਮਲਿਆਂ ਦੀ ਸੁਣਵਾਈ ਔਨਲਾਈਨ ਹੀ ਕਰ ਦੇਣ। ਵਰਕ ਫਰੋਮ ਹੋਮ 2 ਦਿਨ ਦੇ ਲਈ ਲਾਗੂ ਕਰ ਦਿੱਤਾ ਜਾਵੇ ਅਤੇ ਸਰਕਾਰੀ ਅਧਿਕਾਰੀਆਂ ਦੇ ਲਈ ਪੈਟਰੋਲ ਡੀਜ਼ਲ ਦੀ ਸੀਮਾ 20% ਦੀ ਕਟੌਤੀ ਕਰ ਦਿੱਤੀ ਗਈ। ਹਾਲਾਂਕਿ ਕਰਮਚਾਰੀਆਂ ਦੇ ਲਈ ਵਾਹਨ ਭੱਤੇ ਦੇ ਵਿੱਚ 10% ਦਾ ਵਾਧਾ ਵੀ ਕੀਤਾ ਜਾਏਗਾ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਚੱਲਦੇ ਹਾਂ ਤਾਂ ਆਸਟ੍ਰੇਲੀਆ ਦੇ ਵਿੱਚ ਵੀ ਮਾਹੌਲ ਕੋਈ ਬਹੁਤਾ ਵਧੀਆ ਨਹੀਂ ਹੈ। ਸਭ ਤੋਂ ਪਹਿਲਾਂ ਤਾਂ ਹੰਤਾ ਵਾਇਰਸ ਦੇ ਨਾਲ ਜੁੜੀ ਹੋਈ ਖਬਰ ਹੈ, ਜਿੱਥੇ ਆਸਟ੍ਰੇਲੀਅਨ ਲੋਕਾਂ ਦਾ ਇੱਕ ਗਰੁੱਪ ਜਿਹੜਾ ਉਸ ਕਰੂਜ਼ ਸ਼ਿਪ ਦੇ ਉੱਤੇ ਸਵਾਰ ਸੀ, ਜਿਹਨੂੰ ਕਿਹਾ ਜਾਂਦਾ ਹੈ ਕਿ ਹੰਤਾ ਵਾਇਰਸ ਦਾ ਪਹਿਲਾ ਜਿਹੜੇ ਪਹਿਲੇ ਮਾਮਲੇ ਜਿਹੜੇ ਇੱਥੇ ਆਏ ਨੇ, MV ਹੋਂਡੀਓਸ ਕਰੂਜ਼ ਸ਼ਿਪ। ਦੱਸਿਆ ਗਿਆ ਹੈ ਕਿ ਇਸ ਕਰੂਜ਼ ਸ਼ਿਪ ਤੋਂ ਜਿਹੜੇ 4 ਆਸਟ੍ਰੇਲੀਅਨ ਨਾਗਰਿਕ, 1 ਪਰਮਾਨੈਂਟ ਰੈਜ਼ੀਡੈਂਟ ਆਸਟ੍ਰੇਲੀਅਨ ਅਤੇ 1 ਨਿਊਜ਼ੀਲੈਂਡ ਦਾ ਸਿਟੀਜ਼ਨ, ਇਹਨਾਂ ਨੂੰ ਨੈਦਰਲੈਂਡ ਤੋਂ ਆਸਟ੍ਰੇਲੀਆ ਅੱਜ ਦੇ ਦਿਨ ਲਿਆਂਦਾ ਜਾਣਾ। ਵੈਸੇ ਖਬਰਾਂ ਦੀ ਜਿਸ ਵੇਲੇ ਲਾਈਵ ਸਾਂਝਾ ਪਾ ਰਹੇ ਹਾਂ, ਇਸ ਵਕਤ ਤੱਕ ਤਾਂ ਹਾਲੇ ਨਹੀਂ, ਪਰ ਇਸ ਤੋਂ ਕੁਝ ਘੰਟੇ ਬਾਅਦ ਦੁਪਹਿਰ 1 ਵਜੇ ਦੇ ਆਸ ਪਾਸ ਹੋ ਸਕਦਾ ਹੈ ਕਿ ਪਰਥ ਦੇ ਵਿੱਚ ਉਹ ਜਹਾਜ਼ ਲੈਂਡ ਕਰ ਜਾਵੇ ਜਿਸ ਨੂੰ ਰੋਇਲ ਆਸਟ੍ਰੇਲੀਅਨ ਏਅਰਫੋਰਸ ਦਾ ਦੇ ਜ਼ਰੀਏ ਜਿਹੜਾ ਲਿਆਂਦਾ ਜਾ ਰਿਹਾ ਹੈ ਪਰਥ ਤੋਂ ਲਗਭਗ 35 ਕਿਲੋਮੀਟਰ ਉੱਤਰ ਦੇ ਵੱਲ। ਔਰ 1 ਵਜੇ ਦਾ ਸਮਾਂ ਅਸੀਂ ਸਿਡਨੀ ਮੈਲਬਨ ਦੇ ਮੁਤਾਬਕ ਦੱਸ ਰਹੇ ਹਾਂ, ਪਰਥ ਦੇ ਵਿੱਚ ਉਸ ਵਕਤ ਸਵੇਰ ਦੇ 11 ਵਜੇ ਹੋਣਗੇ। ਅਤੇ ਦੱਸਿਆ ਜਾ ਰਿਹਾ ਕਿ ਇਹਨਾਂ ਨੂੰ ਸਾਰਿਆਂ ਨੂੰ ਪਰਸਨਲ ਪ੍ਰੋਟੈਕਟਿਵ ਇਕਿਪਮੈਂਟ ਯਾਨੀ PPE ਦੇ ਨਾਲ ਲੱਦ ਕੇ ਅਤੇ ਫਿਰ ਬਾਅਦ ਦੇ ਵਿੱਚ ਬੁਲਸਬਰੁੱਕ ਜਿਹੜਾ ਸੈਂਟਰ ਹੈ ਉੱਥੇ ਲਿਜਾਇਆ ਜਾਏਗਾ। ਅਤੇ ਉੱਥੇ ਵੈਸੇ ਤਾਂ WHO ਨੇ 42 ਦਿਨ ਦਾ ਕੁਆਰੰਟੀਨ ਰੈਕਮੈਂਡ ਕਰਕੇ ਰੱਖਿਆ ਹੰਤਾ ਵਾਇਰਸ ਦੇ ਲਈ। ਸਿਹਤ ਮਹਿਕਮੇ ਮਾਮਲਿਆਂ ਦਾ ਮਹਿਕਮੇ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦਾ ਕਹਿਣਾ ਹੈ ਕਿ ਘੱਟੋ ਘੱਟ 3 ਹਫ਼ਤਿਆਂ ਦਾ ਤਾਂ ਇਹ ਕੁਆਰੰਟੀਨ ਪੀਰੀਅਡ ਲਾਜ਼ਮੀ ਰੱਖਿਆ ਹੀ ਜਾਏਗਾ। ਵੈਸੇ ਬੁਲਸਬਰੁੱਕ ਜਿਹੜਾ ਸੈਂਟਰ ਹੈ ਉਹ ਫੈਡਰਲ ਸਰਕਾਰ ਦੀ ਤਰਫ ਤੋਂ ਚਲਾਇਆ ਜਾ ਰਿਹਾ 2021 ਦੇ ਮੱਧ ਤੋਂ, ਜਦੋਂ ਤੋਂ ਕੋਵਿਡ ਦੇ ਕੇਸ ਵਧਣੇ ਸ਼ੁਰੂ ਹੋਏ ਸੀ। ਅਤੇ ਬੜੀ ਸ਼ਾਨਦਾਰ ਫੈਸਿਲਿਟੀ ਇਹ ਦੱਸੀ ਜਾ ਰਹੀ ਹੈ, 500 ਬੈੱਡਾਂ ਦੀ ਫੈਸਿਲਿਟੀ ਹੈ। ਇਸ ਤੋਂ ਇਲਾਵਾ ਇੱਕ ਬ੍ਰਿਸਬੇਨ ਦੇ ਵਿੱਚ ਵੀ ਹੈ 500 ਬੈੱਡ ਦੀ ਫੈਸਿਲਿਟੀ, ਇੱਕ ਮਿਕਲੇ ਮੈਲਬਨ ਦੇ ਵਿੱਚ ਵੀ ਹੈ ਉਹ 1000 ਬੈੱਡ ਦੀ ਫੈਸਿਲਿਟੀ ਹੈ। ਪਰ ਇਹ ਵੀ ਫੈਸਿਲਿਟੀ ਬੜੀ ਵਧੀਆ, ਬੜਾ ਵਧੀਆ ਦੱਸਿਆ ਗਿਆ ਕਿ ਇਸ ਕਿਸਮ ਦੀਆਂ ਬਿਮਾਰੀਆਂ ਦੇ ਨਾਲ ਨਜਿੱਠਣ ਦੇ ਲਈ ਕੁਆਰੰਟੀਨ ਫੈਸਿਲਿਟੀ ਬੜੀ ਸ਼ਾਨਦਾਰ ਹੈ। ਔਰ ਆਸਟ੍ਰੇਲੀਅਨ ਜਿਹੜੇ ਲੋਕ ਆਏ ਨੇ ਉਹਨਾਂ ਦੇ ਵਿੱਚੋਂ 3 ਤਾਂ ਨਿਊ ਸਾਊਥ ਵੇਲਜ਼ ਦੇ ਨੇ, 2 ਕੁਇਨਸਲੈਂਡ ਦੇ ਦੱਸੇ ਗਏ ਨੇ। ਫਿਲਹਾਲ ਉਹਨਾਂ ਦੀ ਪਛਾਣ ਜਾਂ ਉਹਨਾਂ ਦੇ ਨਾਮ ਸਾਂਝੇ ਨਹੀਂ ਕੀਤੇ ਗਏ ਨੇ। ਉੱਧਰ ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਦੀ ਤਰਫ ਤੋਂ ਕੱਲ੍ਹ ਦੇ ਦਿਨ ਬਜਟ ਦੇ ਉੱਤੇ ਆਪਣਾ ਜਵਾਬੀ ਭਾਸ਼ਣ ਜਿਹੜਾ ਦਿੱਤਾ ਜਾਣਾ ਸੀ। ਆਸਟ੍ਰੇਲੀਆ 'ਚ ਰਵਾਇਤ ਹੈ ਕਿ ਹਰ ਸਾਲ ਜਦੋਂ ਵੀ ਮਈ ਬਜਟ ਜਾਂ ਫੈਡਰਲ ਬਜਟ ਜਿਹਨੂੰ ਸਾਲਾਨਾ ਬਜਟ ਕਹਿ ਲਿਆ ਜਾਂਦਾ ਉਹ ਪੇਸ਼ ਕੀਤਾ ਜਾਂਦਾ, ਟ੍ਰੈਜਰ ਦੇ ਭਾਸ਼ਣ ਤੋਂ ਬਾਅਦ ਜਿਹੜਾ ਉਹ ਵਿਰੋਧੀ ਧਿਰ ਦੇ ਪ੍ਰਮੁੱਖ ਦਾ ਭਾਸ਼ਣ ਕਾਫੀ ਅਹਿਮ ਮੰਨਿਆ ਜਾਂਦਾ। ਦੇਖਿਆ ਜਾਂਦਾ ਹੈ ਕਿ ਵਿਰੋਧੀ ਧਿਰ ਦੇ ਨੇਤਾ ਆਖਿਰਕਾਰ ਕਿਸ ਲੀਹ ਦੇ ਉੱਤੇ ਜਿਹੜਾ ਉਸ ਧਿਰ ਨੂੰ, ਉਸ ਧੜੇ ਨੂੰ ਲੈ ਕੇ ਜਾ ਰਹੇ ਨੇ ਅਤੇ ਦੇਸ਼ ਨੂੰ ਦੱਸਣਗੇ ਕਿ ਉਸ ਭਾਸ਼ਣ ਦੇ ਵਿੱਚ ਕੀ ਗੜਬੜਾਂ ਸੀ, ਉਸ ਬਜਟ ਦੇ ਵਿੱਚ ਕੀ ਗੜਬੜਾਂ ਸੀ। ਟ੍ਰੈਜਰ ਜਿਮ ਚਾਮਸ ਨੇ ਮੰਗਲਵਾਰ ਦੇ ਦਿਨ ਆਪਣਾ ਬਜਟ ਪੇਸ਼ ਕੀਤਾ, ਐਂਗਸ ਟੇਲਰ ਨੇ ਇਸ ਦੇ ਉੱਤੇ ਆਪਣਾ ਜਵਾਬ ਦਿੱਤਾ। ਜਵਾਬ ਘੱਟ, ਇੰਝ ਲੱਗ ਰਿਹਾ ਸੀ ਕਿ ਐਂਗਸ ਟੇਲਰ ਇੱਕ ਹੀ ਭਾਸ਼ਣ ਦੇ ਵਿੱਚ ਇੱਕ ਪਟੇ ਦੇ ਉੱਤੇ ਲੇਬਰ ਪਾਰਟੀ ਨੂੰ ਚਾੜ ਰਹੇ ਨੇ ਅਤੇ ਦੂਜੇ ਨੂੰ ਵਨ ਨੇਸ਼ਨ 'ਤੇ। ਵਨ ਨੇਸ਼ਨ ਪਾਰਟੀ ਇਸ ਕਰਕੇ ਕਿਉਂਕਿ ਲਿਬਰਲ ਨੈਸ਼ਨਲ ਗੱਠਜੋੜ ਨੇ ਬਹੁਤ ਸਾਰੀ ਆਪਣੇ ਭਾਸ਼ਣ ਦੇ ਵਿੱਚ ਜਿਹੜਾ ਐਂਗਸ ਟੇਲਰ ਨੇ ਸੁਝਾਅ ਦਿੱਤੇ ਨੇ ਉਹ ਐਸੇ ਨੇ ਜਿਹੜੇ ਪੌਲਿਨ ਹੈਨਸਨ ਦੀ ਵਨ ਨੇਸ਼ਨ ਪਾਰਟੀ ਦੇ ਨਾਲ ਰਲਦੇ ਮਿਲਦੇ ਨੇ। ਮਾਈਗ੍ਰੇਸ਼ਨ ਦੇ ਉੱਤੇ ਸਖਤੀ ਜ਼ਾਹਰ ਜੀ ਗੱਲ ਹੈ, ਇਸ ਤੋਂ ਇਲਾਵਾ ਮਾਈਗ੍ਰੇਸ਼ਨ ਦੇ ਵਿੱਚ ਕਟੌਤੀ ਅਤੇ ਜਿਹੜੇ ਦੇਸ਼ ਦੇ ਵਿੱਚ ਰਹਿ ਰਹੇ ਗੈਰ ਕਾਨੂੰਨੀ ਮਾਈਗ੍ਰੈਂਟਸ ਨੇ ਉਹਨਾਂ ਨੂੰ ਕੱਢ ਦੇਣ ਦੀਆਂ ਗੱਲਾਂ ਵਿਸਤਾਰ ਦੇ ਵਿੱਚ ਤੁਹਾਨੂੰ ਦੱਸਦੇ ਹਾਂ। ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਨੂੰ ਲੈ ਕੇ ਇਸ ਬਜਟ ਦੇ ਵਿੱਚ ਸਰਕਾਰ ਨੇ ਕੁਝ ਵੀ ਨਹੀਂ ਕੀਤਾ, ਇਹ ਦਾਅਵਾ ਐਂਗਸ ਟੇਲਰ ਨੇ ਆਪਣੇ ਕੱਲ੍ਹ ਦੇ ਦਿਨ ਦਿੱਤੇ ਭਾਸ਼ਣ 'ਚ ਕੀਤਾ। ਉਹਨਾਂ ਕਿਹਾ ਕਿ ਗੱਠਜੋੜ ਦੀ ਸਰਕਾਰ ਆਣ ਦਿਓ, ਅਸੀਂ ਆਸਟ੍ਰੇਲੀਅਨ ਹਿਸਟਰੀ ਦੇ ਵਿੱਚ ਸਭ ਤੋਂ ਵੱਡਾ ਇਮੀਗ੍ਰੇਸ਼ਨ ਕੱਟ ਲਗਾਵਾਂਗੇ। ਇਮੀਗ੍ਰੇਸ਼ਨ ਕੱਟ ਦਾ ਮਤਲਬ ਇਹ ਹੈ ਕਿ ਅਸੀਂ ਦੇਸ਼ ਨੂੰ ਇੱਕ ਇਮੀਗ੍ਰੇਸ਼ਨ ਸਟੈਂਡਰਡ ਦੇ ਉੱਤੇ ਲੈ ਕੇ ਜਾਵਾਂਗੇ। ਫੈਡਰਲ ਬਜਟ ਦੇ ਵਿੱਚ ਮੰਨਿਆ ਮਿੱਥਿਆ ਗਿਆ ਹੈ ਕਿ ਇਸ ਸਾਲ 295,000 ਪ੍ਰਵਾਸੀ ਜਿਹੜੇ ਨੇ ਆਸਟ੍ਰੇਲੀਆ ਨੂੰ ਆਪਣਾ ਘਰ ਦੱਸਣਗੇ, ਜਦਕਿ ਗੱਠਜੋੜ ਦਾ ਕਹਿਣਾ ਹੈ ਕਿ ਵੱਡੇ ਫੈਸਲੇ ਲੈਣ ਦੀ ਲੋੜ ਹੈ। ਟੈਂਪਰੇਰੀ ਮਾਈਗ੍ਰੇਸ਼ਨ ਦੇ ਉੱਤੇ ਟਾਈਟ ਰਿਸਟ੍ਰਿਕਸ਼ਨ ਲਗਾਉਣੀਆਂ ਪੈਣਗੀਆਂ, ਇੰਟਰਨੈਸ਼ਨਲ ਸਟੂਡੈਂਟਸ ਨੂੰ ਵੀ ਕੁਝ ਸਖਤੀਆਂ ਦੇ ਵਿੱਚੋਂ ਗੁਜ਼ਰਨਾ ਹੋਏਗਾ। ਹੋਰ ਤਾਂ ਹੋਰ 70,000 ਦੇ ਕਰੀਬ ਜਿਹੜੇ ਓਵਰ ਸਟੇਅਰਸ ਨੇ ਉਹਨਾਂ ਨੂੰ ਦੇਸ਼ ਦੇ ਵਿੱਚੋਂ ਕੱਢਣਾ ਹੋਏਗਾ। ਇਸ ਦਰਮਿਆਨ ਟੈਕਸ ਨੂੰ ਲੈ ਕੇ ਵੀ ਐਂਗਸ ਟੇਲਰ ਨੇ ਆਪਣਾ ਜਿਹੜਾ ਬਿਆਨ ਦਿੱਤਾ। ਵੈਸੇ ਇਮੀਗ੍ਰੇਸ਼ਨ ਦੇ ਨਾਲ ਜੁੜੀ ਅਗਲੀ ਖਬਰ ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝੀ ਕਰਦੇ, ਪਰ ਪਹਿਲਾਂ ਐਂਗਸ ਟੇਲਰ ਦੇ ਭਾਸ਼ਣ ਦੇ ਉੱਤੇ ਹੀ ਚਰਚਾ ਕਰ ਲਈਏ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਜੇਕਰ ਲਿਬਰਲ ਨੈਸ਼ਨਲ ਗੱਠਜੋੜ ਸਰਕਾਰ ਆਉਂਦੀ ਹੈ ਤਾਂ ਇੱਕ 2 ਸਟੇਜ ਦਾ ਪਲਾਨ ਲਾਗੂ ਕੀਤਾ ਜਾਏਗਾ ਟੈਕਸੇਸ਼ਨ ਸਿਸਟਮ ਦੇ ਉੱਤੇ। ਇੱਕ ਤਾਂ ਇਹ ਹੈ ਕਿ ਇਨਕਮ ਟੈਕਸ ਨੂੰ ਜਿਹੜਾ ਹੈ ਉਹ ਇਨਫਲੇਸ਼ਨ ਦੇ ਨਾਲ ਇੰਡੈਕਸ ਕਰ ਦਿੱਤਾ ਜਾਏਗਾ, ਯਾਨੀ ਕਿ ਮਹਿੰਗਾਈ ਦੇ ਅਨੁਪਾਤ ਦੇ ਵਿੱਚ ਲਿਆਉਂਦਾ ਜਾਏਗਾ। ਇਹਦਾ ਮਤਲਬ ਇਹ ਹੈ ਕਿ ਜਿਵੇਂ ਮਹਿੰਗਾਈ ਵੱਧਦੀ ਹੈ ਉਵੇਂ ਹੀ ਟੈਕਸ ਕਟੌਤੀਆਂ ਦੇ ਵਿੱਚ ਬਚਤ ਵੀ ਲੋਕਾਂ ਨੂੰ ਹੋਵੇਗੀ। $250 ਤੋਂ ਲੈ ਕੇ ਪਹਿਲੇ ਸਾਲ ਅਤੇ 4 ਸਾਲਾਂ ਦੇ ਵਿੱਚ $1,000 ਤੱਕ ਦੀ ਬਚਤ ਕਰਨ ਦਾ ਜਾਂ ਟੈਕਸ ਦੇ ਵਿੱਚੋਂ ਛੋਟ ਦੇਣ ਦਾ ਇੱਕ ਕੋਲੇਸ਼ਨ ਦਾ ਜਾਂ ਗੱਠਜੋੜ ਦਾ ਇੱਕ ਪਲਾਨ ਹੈ। ਪਹਿਲੀਆਂ 2 ਬਰੈਕਟ ਜਿਹੜੀਆਂ ਨੇ ਜਿਵੇਂ $18,201 ਦੀ ਸਾਲਾਨਾ ਤਨਖਾਹ ਤੋਂ ਲੈ ਕੇ $135,000 ਦੀ ਤੱਕ ਦੀ ਸਾਲਾਨਾ ਤਨਖਾਹ ਤੱਕ ਇਹ ਲੋਕਾਂ ਨੂੰ ਕਵਰ ਕਰੇਗੀ। ਫਿਰ 2028-29 ਦੇ ਵਿੱਤੀ ਵਰ੍ਹੇ ਦੇ ਵਿੱਚ ਉੱਪਰਲੀਆਂ 2 ਬਰੈਕਟ ਦੇ ਲੋਕਾਂ ਨੂੰ ਵੀ ਇਸ ਦੇ ਵਿੱਚ ਸ਼ਾਮਲ ਕੀਤਾ ਜਾਏਗਾ। ਹੁਣ ਇਹ ਵੀ ਕਿਹਾ ਕਿ ਟੈਕਸ ਬਰੈਕਟਸ ਨੂੰ ਵਧਾਉਣ ਦੇ ਨਾਲ ਲੋਕਾਂ ਦੇ ਉੱਤੇ ਬੋਝ ਵਧੇਗਾ, ਇਸ ਕਰਕੇ ਨਵੀਆਂ ਟੈਕਸ ਬਰੈਕਟਸ ਨੂੰ ਲਾਗੂ ਕਰਨ ਦੀ ਕੋਲੇਸ਼ਨ ਦੀ ਕੋਈ ਵੀ ਫਿਲਹਾਲ ਵਿਚਾਰਧਾਰਾ ਨਹੀਂ ਹੈ, ਐਸਾ ਕੋਈ ਵਿਚਾਰ ਨਹੀਂ ਹੈ। ਨੌਨ ਸਿਟੀਜ਼ਨਸ ਤੱਕ ਕਿਸੇ ਵੀ ਕਿਸਮ ਦਾ ਨੈਸ਼ਨਲ, ਚਾਹੇ ਡਿਸੇਬਿਲਟੀ ਇੰਸ਼ੋਰੈਂਸ ਸਕੀਮ ਹੋਵੇ NDIS, ਜਾਂ ਜੋਬ ਸਿਕਰ ਹੋਵੇ, ਜਾਂ ਯੂਥ ਅਲਾਉਂਸ ਹੋਵੇ, ਜਾਂ ਫੈਮਲੀ ਟੈਕਸ ਬੈਨੀਫਿਟ ਹੋਣ FTB, ਇਹ ਲਾਗੂ ਨਹੀਂ ਹੋਣਗੇ। ਆਸਟ੍ਰੇਲੀਅਨ ਸਿਟੀਜ਼ਨਸ 'ਤੇ ਹੀ ਉਹਨਾਂ ਨੂੰ ਇਸ ਕਿਸਮ ਦੇ ਹੱਕ ਮਿਲ ਸਕਣਗੇ। ਇਸ ਤੋਂ ਇਲਾਵਾ ਐਂਗਸ ਟੇਲਰ ਨੇ ਇਹ ਵੀ ਕਿਹਾ ਕਿ ਉਹ $5 ਬਿਲੀਅਨ ਦਾ ਹਾਊਸਿੰਗ ਇਨਫਰਾਸਟ੍ਰਕਚਰ ਫੰਡ ਲੈ ਕੇ ਆਉਣਗੇ। ਇਹ ਲਗਭਗ ਲੇਬਰ ਪਾਰਟੀ ਦੇ ਮੌਜੂਦਾ $2 ਬਿਲੀਅਨ ਦੇ ਹਾਊਸਿੰਗ ਪਲਾਨ ਦੇ ਨਾਲ ਰਲਦਾ ਮਿਲਦਾ। ਪਰ ਉਹਨਾਂ ਕਿਹਾ, ਐਂਗਸ ਟੇਲਰ ਨੇ, ਕਿ ਮੇਰਾ ਟੀਚਾ ਵਧੇਰੇ ਘਰ ਆਸਟ੍ਰੇਲੀਅਨ ਲੋਕਾਂ ਨੂੰ ਬਣਾ ਕੇ ਦੇਣਾ, ਔਰ ਖਾਸ ਤੌਰ ਦੇ ਉੱਤੇ ਨੌਜਵਾਨ ਆਸਟ੍ਰੇਲੀਅਨ ਨੂੰ। ਵੈਸੇ ਘਰਾਂ ਦੇ ਨਾਲ ਜੁੜੀ ਵੀ ਇੱਕ ਖਬਰ ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਉਹਨਾਂ ਕਿਹਾ ਕਿ ਇਸ ਫੰਡ ਦਾ ਇਸਤੇਮਾਲ ਸਿੱਧੇ ਇਨਫਰਾਸਟ੍ਰਕਚਰ ਡਿਵੈਲਪ ਕਰਨ, ਜਿਵੇਂ ਘਰਾਂ ਦੀਆਂ ਰਿਹਾਇਸ਼ੀ ਇਮਾਰਤਾਂ ਦੇ ਉੱਤੇ ਵਾਟਰ ਅਤੇ ਸੀਵਰ ਸਿਸਟਮ ਨੂੰ ਡਿਵੈਲਪ ਕਰਨ, ਅਤੇ ਸੜਕਾਂ ਦੀ ਨਿਰਮਾਣ ਦੇ ਉੱਤੇ, ਇਹਨਾਂ ਦੇ ਉੱਤੇ ਖਰਚ ਕੀਤੇ ਜਾਣਗੇ। ਨਾਲ ਹੀ ਉਹਨਾਂ ਨੇ ਨਿਊਕਲੀਅਰ ਪਾਵਰ ਦੀ ਵੀ ਗੱਲ ਕਰ ਛੱਡੀ। ਇਹ ਬੜਾ ਸੰਜੀਦਾ ਮਸਲਾ ਹੈ। ਪਿਛਲੀ ਵਾਰ ਜਦੋਂ ਫੈਡਰਲ ਚੋਣਾਂ ਹੋਈਆਂ ਸੀ ਤਾਂ ਪੀਟਰ ਡਟਨ ਨੇ ਕਹਿ ਦਿੱਤਾ ਸੀ ਕਿ 5 ਨਿਊਕਲੀਅਰ ਪਲਾਂਟ ਉਹ ਲਗਾ ਦੇਣਗੇ। ਖੈਰ, ਪੀਟਰ ਡਟਨ ਤਾਂ ਨਹੀਂ ਜਿੱਤ ਸਕੇ, ਲਿਬਰਲ ਨੈਸ਼ਨਲ ਗੱਠਜੋੜ ਵੀ ਨਹੀਂ ਜਿੱਤ ਸਕੇ, ਪਰ ਨਿਊਕਲੀਅਰ ਵਾਲੀ ਗੱਲ ਇੱਕ ਵਾਰ ਫਿਰ ਤੋਂ ਇਹ ਜਿੰਨ ਬਾਹਰ ਨਿਕਲਿਆ। ਕਿਹਾ ਜਾ ਰਿਹਾ ਹੈ ਕਿ ਐਂਗਸ ਟੇਲਰ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਕੋਲੇ ਦੇ ਨਾਲ, ਗੈਸ ਦੇ ਨਾਲ, ਹਾਈਡਰੋ ਦੇ ਨਾਲ, ਰਿਨਿਊਏਬਲ ਐਨਰਜੀ ਦੇ ਨਾਲ, ਇਹਨਾਂ ਸਾਰਿਆਂ ਦੇ ਉੱਤੇ ਨਿਰਭਰਤਾ ਨਹੀਂ ਰੱਖ ਸਕਦਾ ਆਸਟ੍ਰੇਲੀਆ ਆਉਣ ਵਾਲੇ ਸਾਲਾਂ 'ਚ। ਨਿਊਕਲੀਅਰ ਪਾਵਰ ਦਾ ਵੀ ਇਸਤੇਮਾਲ ਕਰਨਾ ਹੋਏਗਾ। ਵੈਸੇ ਇੱਕ ਸਿਰਫ ਫੈਕਟ ਤੁਹਾਨੂੰ ਦੱਸਦੇ ਹੋਏ ਚੱਲਦੇ ਹਾਂ ਇਹ ਖਬਰਾਂ ਤੋਂ ਹਟ ਕੇ, ਕਿ ਜਿਹੜਾ ਨਿਊਕਲੀਅਰ ਐਨਰਜੀ ਦੀ ਗੱਲ ਹੈ, ਅਮਰੀਕਾ ਅਤੇ ਕੁਝ ਹੋਰ ਦੁਨੀਆ ਦੇ ਦੇਸ਼ ਜਿਹੜੇ ਨੇ ਉਹ ਨਿਊਕਲੀਅਰ ਐਨਰਜੀ ਦੇ ਨਾਲ ਬਿਜਲੀ ਉਤਪਾਦਨ ਕਰਦੇ ਨੇ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ। ਪਰ ਆਸਟ੍ਰੇਲੀਆ, ਜੋ ਕਿ ਯੂਰੇਨੀਅਮ ਦਾ ਦੁਨੀਆ ਦਾ 40% ਹਿੱਸਾ ਆਪਣੇ ਕੋਲ ਰੱਖੀ ਬੈਠਾ, ਹਾਲੇ ਤੱਕ ਨਿਊਕਲੀਅਰ ਐਨਰਜੀ ਦਾ ਇਸਤੇਮਾਲ ਨਹੀਂ ਕਰਨ ਲੱਗਿਆ। ਐਂਗਸ ਟੇਲਰ ਨੇ ਕਿਹਾ ਕਿ ਵਿਰੋਧੀ ਧਿਰ, ਹਾਲੇ ਫਿਲਹਾਲ ਵਿਰੋਧੀ ਧਿਰ ਹੈ, ਪਰ ਜੇਕਰ ਜਿੱਤ ਗਈ, ਸੱਤਾ 'ਚ ਆ ਗਈ, ਤਾਂ ਅਸੀਂ $800 ਮਿਲੀਅਨ ਨਵੀਂ ਫਿਊਲ ਸਟੋਰੇਜ ਦੇ ਉੱਤੇ ਖਰਚ ਕਰਾਂਗੇ। ਤੇ ਇੱਕ ਹੋਰ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਆਪਣੇ ਇਸ ਭਾਸ਼ਣ ਦੇ ਵਿੱਚ, ਉਹ ਵੀ ਵਨ ਨੇਸ਼ਨ ਪਾਰਟੀ ਦੇ ਨਾਲ ਰਲਦਾ ਮਿਲਦਾ ਸੀ, ਉਹ ਸੀ ਡਿਫੈਂਸ ਬਜਟ ਨੂੰ ਵਧਾਉਣਾ। ਹਾਲਾਂਕਿ ਲੇਬਰ ਪਾਰਟੀ ਇਹ ਬਾਰ ਬਾਰ ਕਹਿ ਰਹੀ ਹੈ ਕਿ ਆਸਟ੍ਰੇਲੀਆ ਨੂੰ ਡਿਫੈਂਸ ਦੇ ਉੱਤੇ ਵਧੇਰੇ ਜਾਂ ਫਾਲਤੂ ਖਰਚ ਕਰਨ ਦੀ ਲੋੜ ਨਹੀਂ ਹੈ। ਇਸ ਕਰਕੇ ਲੇਬਰ ਪਾਰਟੀ ਨੇ ਮੌਜੂਦਾ ਜਿਹੜਾ ਡਿਫੈਂਸ ਬਜਟ ਹੈ ਕੁੱਲ ਜੀ ਡੀ ਪੀ ਦੇ ਅਨੁਪਾਤ ਦੇ ਵਿੱਚ 2.8% ਹੀ ਰੱਖਿਆ, 2.8%। ਅਤੇ ਲਿਬਰਲ ਨੈਸ਼ਨਲ ਗੱਠਜੋੜ ਚਾਹੁੰਦੀ ਹੈ ਕਿ ਇਹਨੂੰ ਵਧਾ ਕੇ 2033 ਤੱਕ 3% ਕਰ ਦਿੱਤਾ ਜਾਵੇ। ਅਮਰੀਕਾ ਵੀ ਇਹੀ ਮੰਗ ਕਰ ਰਿਹਾ, ਪੌਲਿਨ ਹੈਨਸਨ ਵੀ ਅਮਰੀਕੀ ਰਾਸ਼ਟਰਪਤੀ ਦੀ ਵਰਗੀ ਹੀ ਗੱਲ ਕਰਦੇ ਨੇ। ਸੋ ਅੱਜ ਦੇ ਮਾਫ਼ ਕਰਨਾ ਕੱਲ੍ਹ ਦੇ ਇਸ ਭਾਸ਼ਣ ਦੇ ਵਿੱਚ ਐਂਗਸ ਟੇਲਰ ਨੇ ਵੀ ਲਗਭਗ ਉਹੀ ਗੱਲਾਂ ਕਹੀਆਂ ਜਿਹੜੀਆਂ ਜਾਂ ਤਾਂ ਪੌਲਿਨ ਹੈਨਸਨ ਨੂੰ ਸੱਟ ਮਾਰ ਰਹੀਆਂ ਸੀ ਜਾਂ ਫਿਰ ਲੇਬਰ ਪਾਰਟੀ ਨੂੰ। ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਖਬਰ ਦਾ ਇੱਕ ਹਿੱਸਾ ਤੁਹਾਡੇ ਨਾਲ ਹੁਣ ਸਾਂਝਾ ਕਰਦੇ ਹਾਂ। ਐਂਗਸ ਟੇਲਰ ਨੇ ਇਹ ਤਾਂ ਕਹਿ ਦਿੱਤਾ ਕਿ ਗੱਠਜੋੜ ਵੱਡੇ ਪੱਧਰ ਦੇ ਉੱਤੇ ਪ੍ਰਵਾਸੀਆਂ ਨੂੰ ਦੇਸ਼ 'ਚੋਂ ਕੱਢੇਗੀ, ਪਰ ਅਜ਼ਾਈਲਮ ਸਿਕਰ ਰਿਸੋਰਸ ਸੈਂਟਰ ASRC ਦਾ ਇਹ ਕਹਿਣਾ ਹੈ ਕਿ ਐਂਗਸ ਟੇਲਰ ਦਾ ਭਾਸ਼ਣ ਬਜਟ ਦੇ ਉੱਤੇ ਜਵਾਬੀ ਭਾਸ਼ਣ ਘੱਟ, ਪਰ ਜਿਹੜੇ ਅਜ਼ਾਈਲਮ ਸਿਕਰ ਨੇ ਉਹਨਾਂ ਨੂੰ ਇੱਕ ਧਮਕੀ, ਇੱਕ ਡਰਾਵੇ ਵਾਲਾ ਭਾਸ਼ਣ ਵਧੇਰੇ ਲੱਗ ਰਿਹਾ ਸੀ। ਦੱਸ ਦਈਏ ਕਿ ASRC ਦੀ ਤਰਫ ਤੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਬੇਸ਼ੱਕ ਇਸ ਮਾਮਲੇ ਦੇ ਵਿੱਚ ਬਾਰ ਬਾਰ ਗੱਲ ਕੀਤੀ ਜਾਂਦੀ ਹੈ ਕਿ ਓਵਰ ਸਟੇਅਰ ਜਿਹੜੇ ਨੇ ਉਹਨਾਂ ਨੂੰ ਦੇਸ਼ 'ਚੋਂ ਕੱਢ ਦਿੱਤਾ ਜਾਣਾ ਚਾਹੀਦਾ, ਪਰ ਇਸ ਬਾਰੇ ਐਂਗਸ ਟੇਲਰ ਨੇ ਬਿਲਕੁਲ ਵੀ ਗੱਲ ਨਹੀਂ ਕੀਤੀ ਕਿ ਜਿਹੜੇ ਓਵਰ ਸਟੇਅਰਸ ਨੇ ਉਹਨਾਂ ਦੇ ਕੇਸਿਸ ਦੇ ਉੱਤੇ ਕਿੰਨੇ ਲੰਮੇ ਸਮੇਂ ਤੋਂ ਜਿਹੜੇ ਬਕਾਇਆ ਪਏ ਨੇ। ਇਮੀਗ੍ਰੇਸ਼ਨ ਮਹਿਕਮੇ ਦੇ ਵਿੱਚ ਜਿਹੜੀ ਇੱਕ ਕਿਸਮ ਦੀ ਲਿਸਟ ਲਟਕਦੀ ਜਾ ਰਹੀ ਹੈ ਉਸ ਦੇ ਉੱਤੇ ਤਾਂ ਐਂਗਸ ਟੇਲਰ ਨੇ ਬਿਲਕੁਲ ਕੋਈ ਗੱਲ ਨਹੀਂ ਕੀਤੀ। ਖੈਰ, ਘਰਾਂ ਦੇ ਨਾਲ ਜੁੜੀ ਹੋਈ ਖਬਰ ਵੀ ਸਾਂਝੀ ਕਰਦੇ ਹੋਏ ਚੱਲਦੇ ਹਾਂ। ਪਹਿਲੀ ਗੱਲ ਤਾਂ ਜਿਹੜੀ ਵਿਕਟੋਰੀਆ ਤੋਂ ਅਗਲੀ ਖਬਰ ਹੈ ਘਰਾਂ ਦੇ ਨਾਲ ਜੁੜੀ ਹੋਈ, ਜਿੱਥੇ ਸਰਕਾਰ ਕਿੰਨੀ ਬੇਬਸ ਕਈ ਵਾਰ ਮਹਿਸੂਸ ਕਰਦੀ ਹੈ ਦੇਸ਼ ਦੇ ਵਿੱਚ, ਆਸਟ੍ਰੇਲੀਆ ਦੇ ਅੰਦਰ ਅਰਬਪਤੀਆਂ ਕਰੋੜਪਤੀਆਂ ਦੇ ਅੱਗੇ। ਪਲੈਨਿੰਗ ਮਿਨਿਸਟਰ ਸੋਨੀਆ ਕਿਲਗਿਨੀ ਦੇ ਉੱਤੇ ਹੁਣ ਸਵਾਲ ਖੜ੍ਹੇ ਹੋਏ ਨੇ ਕਿ ਵਿਕਟੋਰੀਆ ਸੂਬੇ ਦੇ ਵਿੱਚ ਜਿਹੜਾ ਇੱਕ ਸਬਰਬ ਹੈ ਕਿਊ, ਇੱਥੇ ਇਜਾਜ਼ਤ ਤਾਂ ਦਿੱਤੀ ਹੋਈ ਹੈ ਵੱਧ ਤੋਂ ਵੱਧ 16 ਮੰਜ਼ਲੀ ਜਿਹੜੀ ਹੈ ਇਮਾਰਤ ਖੜ੍ਹੀ ਕਰਨ ਦੀ, ਪਰ ਇੱਕ ਅਰਬਪਤੀ ਕਾਰੋਬਾਰੀ ਜੇਮਸ ਪੈਕਰ ਇੱਥੇ ਇਮਾਰਤ ਉਸਾਰ ਰਹੇ ਨੇ ਔਰ ਉਹ 18 ਮੰਜ਼ਿਲ ਆਏ, ਯਾਨੀ ਸਰਕਾਰ ਦੀ ਤੈਅ ਕੀਤੀ ਲਿਮਿਟ ਤੋਂ ਉੱਪਰ ਹੈ। ਅਜਿਹੇ ਦੇ ਵਿੱਚ ਸਥਾਨਕ ਇਲਾਕੇ ਦੇ ਲੋਕ ਬਹੁਤ ਜ਼ਿਆਦਾ ਇਸ ਦੇ ਉੱਤੇ ਚਿੰਤਾ ਪ੍ਰਗਟ ਕਰ ਰਹੇ ਨੇ। ਪਹਿਲੀ ਗੱਲ ਤਾਂ 16 ਮੰਜ਼ਿਲਾ ਇਮਾਰਤ ਵੀ ਬਹੁਤ ਲੰਮੀ ਸੀ, ਉੱਚੀ ਸੀ, ਹੁਣ 18 ਮੰਜ਼ਿਲਾ ਦੇ ਨਾਲ ਇਸ ਇਮਾਰਤ ਦੇ ਆਲੇ ਦੁਆਲੇ ਜਿਹੜੇ ਵੀ ਲੋਕ ਰਹਿ ਰਹੇ ਨੇ, ਸਿੰਗਲ ਸਟੋਰੀ ਘਰਾਂ ਦੇ ਵਿੱਚ ਰਹਿ ਰਹੇ ਨੇ, ਉਹਨਾਂ ਦੀਆਂ ਧੁੱਪ ਰੁਕ ਜਾਏਗੀ, ਉਹਨਾਂ ਦੇ ਵਿਜ਼ਨ ਰੁਕ ਜਾਣਗੇ। ਸਥਾਨਕ ਲੋਕਾਂ ਦੀ ਤਰਫ ਤੋਂ ਇਸ ਦੇ ਉੱਤੇ ਇਤਰਾਜ਼ ਜਤਾਏ ਜਾ ਰਹੇ ਨੇ। ਹਾਲਾਂਕਿ ਇੱਥੇ ਮੰਨਿਆ ਜਾ ਰਿਹਾ ਕਿ ਕਿਊ ਦੇ ਵਿੱਚ ਇਸ ਬਹੁਮੰਜ਼ਿਲਾ ਇਮਾਰਤ ਦੇ ਆਉਣ ਦੇ ਚੱਲਦਿਆਂ ਇਸ ਸਬਬ ਦੇ ਵਿੱਚ ਪਹਿਲਾਂ ਹੀ ਜਿਹੜਾ ਇੱਕ ਟ੍ਰੈਫਿਕ ਦਾ ਬੋਝ ਵਧਿਆ ਹੋਇਆ ਉਹ ਹੋਰ ਜ਼ਿਆਦਾ ਵੱਧ ਜਾਏਗਾ। ਖੈਰ, ਇਸ ਤੋਂ ਇਲਾਵਾ ਜਿਹੜੀ ਪ੍ਰੀਮੀਅਰ ਨੇ ਜਸਿੰਟਾ ਐਲਨ, ਉਹਨਾਂ ਨੇ ਵੀ ਇੱਕ ਗੱਲ ਕਹੀ। ਉਹਨਾਂ ਕਿਹਾ ਕਿ ਫੈਡਰਲ ਬਜਟ ਦੇ ਵਿੱਚ ਵਿਕਟੋਰੀਆ ਸੂਬੇ ਦੇ ਅੰਦਰ ਵਧੇਰੇ ਘਰਾਂ ਦੇ ਨਿਰਮਾਣ ਦੇ ਬਾਰੇ ਐਲਬਨੀਸ ਗਵਰਨਮੈਂਟ ਨੇ ਕੁਝ ਖਾਸ ਮਦਦ ਨਹੀਂ ਕੀਤੀ, ਬਲਕਿ ਉਹਨਾਂ ਇਹ ਵੀ ਕਹਿ ਦਿੱਤਾ ਕਿ ਇਸ ਜਿਮ ਚਾਮਸ ਦੀ ਤਰਫ ਤੋਂ ਪੇਸ਼ ਕੀਤੇ ਬਜਟ ਦੇ ਵਿੱਚ ਨੈਗੇਟਿਵ ਗੇਰਿੰਗ ਅਤੇ ਕੈਪੀਟਲ ਗੇਨ ਟੈਕਸ ਦੀ ਤਾਂ ਗੱਲ ਕੀਤੀ ਗਈ ਹੈ, ਪਰ ਲੋਕਾਂ ਤੱਕ ਘਰਾਂ ਦਾ ਜਿਹੜਾ ਨਿਰਮਾਣ ਹੋਣ ਤੋਂ ਬਾਅਦ ਉਹਨਾਂ ਤੱਕ ਇਸ ਦੀ ਪਹੁੰਚ ਕਿਵੇਂ ਬਣਾਈ ਜਾਵੇ, ਇਸ ਦੇ ਬਾਰੇ ਕੁਝ ਖਾਸ ਇੰਤਜ਼ਾਮਾਂ ਤਾਂ ਇਸ ਬਜਟ 'ਚ ਨਹੀਂ ਕੀਤੇ ਗਏ। ਸਰਕਾਰ ਦਾ ਪੂਰਾ ਬਾਹ ਲੱਗ ਗਿਆ, ਹਾਲਾਂਕਿ ਫੈਡਰਲ ਸਰਕਾਰ ਨੇ $2 ਬਿਲੀਅਨ ਤੋਂ ਉੱਪਰ $1.5 ਬਿਲੀਅਨ ਰੱਖ ਦਿੱਤਾ ਆਪਣੇ ਹਾਊਸਿੰਗ ਪ੍ਰੋਜੈਕਟ ਦੇ ਖਾਤਰ। ਵਿਕਟੋਰੀਆ ਨੂੰ ਇੰਨਾ ਕੁਝ ਦਿੱਤਾ ਪਰ ਵਿਕਟੋਰੀਆ ਨਾਰਾਜ਼ ਹੈ, ਔਰ ਇਸ ਦਰਮਿਆਨ ਪ੍ਰੀਮੀਅਰ ਜਿਹੜੇ ਨੇ ਉਹ ਇਸ ਗੱਲ ਦੇ ਉੱਤੇ ਹਾਲੇ ਜਵਾਬ ਨਹੀਂ ਦੇ ਪਾ ਰਹੇ ਨੇ ਕਿ ਕਿਊ ਦੇ ਵਿੱਚ ਜਿਹੜੀ ਇਹ ਬਹੁਮੰਜ਼ਿਲਾ ਇਮਾਰਤ ਹੈ ਇਸ ਦਾ ਹੱਲ ਉਹਨਾਂ ਦੇ ਕੋਲ ਕਿਉਂ ਨਹੀਂ ਸੀ। ਕਈ ਵਾਰ ਇੱਥੇ ਇੰਜ ਨਜ਼ਰ ਆਉਂਦਾ ਐਸੀਆਂ ਖਬਰਾਂ ਤੋਂ ਬਾਅਦ ਕਿ ਸਰਕਾਰਾਂ ਵੀ ਕਿੰਨੀਆਂ ਬੇਬਸ ਨੇ,

0: ਨਾਲ ਰਲ ਕੇ ਕੈਨਬਰਾ ਦੇ ਵਿੱਚ ਜਿਹੜਾ ਬਜਟ ਪੇਸ਼ ਹੋਇਆ ਫੈਡਰਲ ਬਜਟ, ਉਸ ਦੇ ਉੱਤੇ ਨਿਸ਼ਾਨਾ ਸਾਧਿਆ। ਸਰਕਾਰ ਤਾਂ ਬੇਸ਼ੱਕ ਇਸੇ ਹੀ ਪਾਰਟੀ ਦੀ ਹੈ, ਫੈਡਰਲ ਸਰਕਾਰ ਵੀ ਲੇਬਰ ਦੀ ਹੋ ਹੈ, ਪਰ ਕਿਹਾ ਗਿਆ ਕਿ ਫੈਡਰਲ ਬਜਟ ਦੇ ਵਿੱਚ ਜਿਹੜੀ ਗੈਰ ਕਾਨੂੰਨੀ ਸਿਗਰਟਾਂ ਵਿਕ ਰਹੀਆਂ ਨੇ ਉਹਨਾਂ ਨੂੰ ਲੈ ਕੇ ਕੁਝ ਖਾਸ ਨਹੀਂ ਕੀਤਾ ਗਿਆ। ਹੁਣ ਫੈਡਰਲ ਸਰਕਾਰ ਨੇ ਉਸ ਦੇ ਲਈ $14 million ਖਰਚ ਕਰਨ ਦੇ ਵਾਸਤੇ ਗੱਲ ਕੀਤੀ ਗਈ ਹੈ ਕਿ ਸਾਰੀਆਂ ਸਟੇਟਾਂ ਨੂੰ ਇਹ ਪੈਸੇ ਦਿੱਤੇ ਜਾਣਗੇ $14 million, ਤਾਂ ਕਿ ਉਹ ਆਪਣੀਆਂ ਐਨਫੋਰਸਮੈਂਟ ਏਜੰਸੀਆਂ ਦੇ ਵਿੱਚ ਹੋਰ ਭਰਤੀ ਕਰ ਸਕਣ ਅਤੇ ਜਿਹੜੇ ਅਫਸਰ ਨੇ ਉਹ ਗੈਰ ਕਾਨੂੰਨੀ ਸਿਗਰਟਾਂ ਅਤੇ ਕਾਰੋਬਾਰ ਦੇ ਉੱਤੇ ਇਸ ਕਾਲੇ ਬਾਜ਼ਾਰ ਦੇ ਉੱਤੇ ਕੰਟਰੋਲ ਕਰ ਸਕਣ। NSW ਦਾ ਇਹ ਤਰਕ ਹੈ ਕਿ $14 million ਰਕਮ ਤਾਂ ਸਾਰੇ ਸੂਬਿਆਂ ਦੇ ਵਿੱਚ ਵੰਡ ਰਹੀ ਹੈ ਫੈਡਰਲ ਸਰਕਾਰ, ਪਰ ਇਕੱਲਾ NSW ਸੂਬਾ ਆਪਣੇ ਪੱਲਿਓਂ $46 million ਖਰਚ ਕੇ ਇਸੇ ਹੀ ਪੀਰੀਅਡ ਦੇ ਵਿੱਚ ਇਸ ਗੈਰ ਕਾਨੂੰਨੀ ਸਿਗਰਟ ਦੇ ਧੰਦੇ ਨੂੰ ਖਤਮ ਕਰਨ ਦੇ ਲਈ ਲੱਗਿਆ ਹੋਇਆ। ਅਜਿਹੇ ਦੇ ਵਿੱਚ NSW ਸਰਕਾਰ ਇਹ ਸਵਾਲ ਖੜ੍ਹੇ ਕਰ ਰਹੀ ਹੈ ਕਿ ਕੀ ਵਾਕਈ ਫੈਡਰਲ ਸਰਕਾਰ ਇਸ ਮਾਮਲੇ ਨੂੰ ਲੈ ਕੇ ਸੀਰੀਅਸ ਹੈ। ਜੇ ਸੀਰੀਅਸ ਹੈ ਤਾਂ $14 million ਦੀ ਮਾਮੂਲੀ ਟੌਫੀ ਜਿਹੜੀ ਹੈ, ਇੱਕ ਲੋਲੀਪੋਪ, ਉਹ ਵੀ ਦੇਣ ਦੀ ਆਖਿਰਕਾਰ ਕੀ ਲੋੜ ਪੈ ਗਈ ਸੀ। ਦੱਸ ਦਈਏ ਕਿ NSW ਸੂਬੇ ਦੇ ਵਿੱਚ ਲਗਾਤਾਰ ਗੈਰ ਕਾਨੂੰਨੀ ਵੇਪਸ ਅਤੇ ਸਿਗਰਟਾਂ ਫੜਨ ਦਾ ਜਿਹੜਾ ਇੱਕ ਪੁਲਿਸ ਦੀ ਤਰਫ ਤੋਂ ਇੱਕ ਆਪਰੇਸ਼ਨ ਛੇੜ ਰੱਖਿਆ ਗਿਆ। ਮੰਨਿਆ ਜਾ ਰਿਹਾ ਹੈ ਕਿ ਗੈਰ ਕਾਨੂੰਨੀ ਸਿਗਰਟਾਂ ਇਸ ਵਕਤ NSW ਹੀ ਨਹੀਂ ਬਲਕਿ ਆਸਟ੍ਰੇਲੀਆ ਦੇ ਪੂਰੇ ਬਾਜ਼ਾਰ ਨੂੰ ਚਕਨਾਚੂਰ ਕਰ ਰਹੀਆਂ ਨੇ। ਉੱਥੇ IPL ਦੇ ਨਾਲ ਜੁੜੀਆਂ ਖਬਰਾਂ ਅਤੇ ਕੁਝ ਹੋਰ ਅਪਡੇਟਸ ਵੀ ਨੇ, ਇਹਨਾਂ ਦੇ ਖਾਤਰ ਵਾਪਸ ਚੱਲਦੇ ਹਾਂ ਹੁਣ ਮੈਲਬਰਨ ਸਟੂਡੀਓ ਰਣਜੋਤ ਜੀ ਦੇ ਵੱਲ। ਜੀ ਰਣਜੋਤ ਜੀ,
1: ਜੀ ਧੰਨਵਾਦ ਗੌਤਮ ਜੀ। ਇੱਧਰ ਜੇ ਆਪਾਂ ਖੇਡ ਜਗਤ ਵੱਲ ਝਾਤੀ ਮਾਰੀਏ ਅਤੇ AFL ਤੋਂ ਸ਼ੁਰੂਆਤ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਕੱਲ੍ਹ ਦੇ ਦਿਨ ਤੋਂ ਸ਼ੁਰੂਆਤ ਕਰਦੇ ਹਾਂ। ਸ਼ਨੀਵਾਰ ਯਾਨੀ ਕਿ 16 ਤਰੀਕ ਐਡੀਲੇਡ ਅਤੇ ਨੌਰਥ ਮੈਲਬਰਨ ਦਾ ਮੈਚ ਜਿਹੜਾ ਲਗਭਗ 1:15 ਐਡੀਲੇਡ ਓਵਨ ਦੇ ਵਿੱਚ ਖੇਡਿਆ ਜਾਣਾ। ਮੈਲਬਰਨ ਅਤੇ ਹੌਥਨ ਦਾ ਮੈਚ ਜਿਹੜਾ 4:15 MCG ਦੇ ਵਿੱਚ ਖੇਡਿਆ ਜਾਊਗਾ ਅਤੇ ਕਾਲਟਨ ਦਾ ਅਤੇ ਵੈਸਟਰਨ ਬੁਲਡੋਗ ਦਾ ਮੈਚ ਜਿਹੜਾ ਵਾ 7:35 ਦੇ ਉੱਤੇ ਮਾਰਵਲ ਸਟੇਡੀਅਮ ਦੇ ਵਿੱਚ ਖੇਡਿਆ ਜਾਣਾ। ਇਹ ਸੀਗਾ ਸ਼ਨੀਵਾਰ ਦੇ ਦਿਨ ਦਾ ਟਾਈਮ ਟੇਬਲ। ਐਤਵਾਰ ਦੇ ਦਿਨ ਯਾਨੀ ਕਿ 17 ਮਈ ਨੂੰ ਅਸੈਂਡਨ ਅਤੇ ਫਰੀਮੈਂਟਲ ਦਾ ਮੈਚ 1:10 ਦੇ ਉੱਤੇ MCG ਦੇ ਵਿੱਚ ਖੇਡਿਆ ਜਾਣਾ। ਸੇਂਟ ਕਿਲਡਾ ਅਤੇ ਰਿਚਮੰਡ ਦਾ ਮੈਚ ਜਿਹੜਾ 3:15 ਦੇ ਕਰੀਬ ਮਾਰਵਲ ਸਟੇਡੀਅਮ ਦੇ ਵਿੱਚ, ਅਤੇ ਵੈਸਟ ਕੋਸਟ ਈਗਲ ਅਤੇ GWS ਜਾਇੰਟਸ ਇਹਨਾਂ ਦਾ 6:15 ਮੈਚ ਜਿਹੜਾ ਆਪਟਸ ਸਟੇਡੀਅਮ ਦੇ ਵਿੱਚ ਖੇਡਿਆ ਜਾਊਗਾ। AFL ਦੇ ਅੱਜ ਦੇ ਦਿਨ ਦੀ ਜੇਕਰ ਸਾਰਣੀ ਦੀ ਗੱਲ ਕਰੀਏ ਤਾਂ ਫਿਰ ਕੱਲ੍ਹ ਦੇ ਦਿਨ ਤੋਂ ਸਾਨੂੰ ਸ਼ੁਰੂ ਕਰਨਾ ਪਊਗਾ। ਸੋ ਇਸ ਟਾਈਮ ਦੇ ਉੱਤੇ 10ਵੇਂ ਰਾਊਂਡ ਦੇ ਵਿੱਚ ਆ AFL। ਮੁਕਾਬਲੇ ਕਾਫੀ ਦਿਲਚਸਪ ਇਸ ਟਾਈਮ ਦੇ ਉੱਤੇ ਚੱਲ ਰਹੇ ਨੇ। ਕੱਲ੍ਹ ਦੇ ਦਿਨ ਜਲੋਂਗ ਕੈਟਸ ਅਤੇ ਬ੍ਰਿਸਬਨ ਲਾਇਨਸ ਦਾ ਮੈਚ ਸੀ ਜਿਹੜਾ ਕਿ 117 ਦੇ ਮੁਕਾਬਲੇ 76 ਦੇ ਨਾਲ ਜਲੋਂਗ ਕੈਟਸ ਨੇ ਜਿੱਤ ਲਿਆ। ਇਸ ਸ਼ਾਨਦਾਰ ਜਿੱਤ ਤੋਂ ਬਾਅਦ ਹੁਣ ਬ੍ਰਿਸਬਨ ਦੇ ਲਈ ਕਾਫੀ ਚਿੰਤਾ ਦਾ ਸਬੱਬ ਬਣਿਆ। ਹਾਲਾਂਕਿ ਉਹਨਾਂ ਦੇ ਕਰਤ ਧਰਤਾ ਅੱਗੇ ਆ ਕੇ ਕਹਿ ਤਾਂ ਜ਼ਰੂਰ ਰਹੇ ਨੇ ਕਿ ਚਿੰਤਾ ਦੀ ਕੋਈ ਗੱਲ ਨਹੀਂ, ਹਾਲੇ ਆਪਾਂ ਹੋਰ ਵਧੀਆ ਪ੍ਰਦਰਸ਼ਨ ਕਰਾਂਗੇ, ਪਰ ਫਿਲਹਾਲ ਮੁਸ਼ਕਲਾਂ ਇਹਨਾਂ ਦੇ ਲਈ ਵੱਧ ਗਈਆਂ ਨੇ, ਟੌਪ ਤੋਂ ਖਿਸਕ ਚੁੱਕੇ ਨੇ। ਕੱਲ੍ਹ ਰਾਤ ਦੇ ਹੋਏ ਮੈਚ ਦੇ ਵਿੱਚ ਸ਼ਾਨ ਮੈਨਾ ਸਟਾਰ ਰਹੇ, ਜਿਨ੍ਹਾਂ ਨੇ ਕਿ 5 ਗੋਲ ਦਾਗੇ। ਹਾਲਾਂਕਿ ਜਲੋਂਗ ਦੇ ਲਈ ਇੱਕ ਚਿੰਤਾ ਪਹਿਲਾਂ ਇਹ ਜਤਾਈ ਜਾ ਰਹੀ ਕਿ ਉਹਨਾਂ ਦੇ ਜਿਹੜੇ ਸਟਾਰ ਡਿਫੈਂਡਰ ਨੇ ਟੌਮ ਸਟੀਵਰਡ, ਉਹ ਹੈਮਸਟ੍ਰਿੰਗ ਦੇ ਕਰਕੇ ਮੈਦਾਨ ਦੇ ਵਿੱਚੋਂ ਬਾਹਰ ਰਹੇ। ਇੱਧਰ ਜੇ ਅੱਜ ਦੇ ਮੈਚ ਦੀ ਗੱਲ ਕਰੀਏ ਤਾਂ ਅੱਜ ਸ਼ੁੱਕਰਵਾਰ ਆ, 15 ਮਈ ਆ। ਸਿਡਨੀ ਸਵਾਨਸ ਅਤੇ ਕੋਲਿੰਗਵੁੱਡ ਦਾ ਮੈਚ 7:30 ਅੱਜ ਖੇਡਿਆ ਜਾਣਾ ਵਾ ਸਿਡਨੀ ਦੇ ਵਿੱਚ, ਅਤੇ ਸਿਡਨੀ ਦੀ ਟੀਮ ਦੇ ਵਿੱਚ ਅੱਜ 2 ਸਟਾਰ ਖਿਡਾਰੀਆਂ ਦੀ ਵਾਪਸੀ ਹੋ ਰਹੀ ਹੈ, ਜਦਕਿ ਕੋਲਿੰਗਵੁੱਡ ਦੀ ਟੀਮ ਜਿਹੜੀ ਆ ਇਹ ਨਵੇਂ ਨੌਜਵਾਨ ਖਿਡਾਰੀਆਂ ਦੇ ਨਾਲ ਖੇਡਣ ਦੇ ਲਈ ਉਤਰ ਰਹੀ ਹੈ। ਉੱਧਰ ਗੋਲਡ ਕੋਸਟ ਅਤੇ ਪੋਰਟ ਐਡੀਲੇਡ ਦਾ ਮੈਚ 8:10 ਦੇ ਉੱਤੇ ਖੇਡਿਆ ਜਾਣਾ ਵਾ ਡਾਰਵਿਨ ਦੇ ਵਿੱਚ। ਗੋਲਡ ਕੋਸਟ ਦੀ ਟੀਮ ਆਪਣਾ ਇਹ ਘਰੇਲੂ ਮੈਚ ਇਸ ਟਾਈਮ ਦੇ ਉੱਤੇ ਨੌਰਦਰਨ ਟੈਰੀਟਰੀ 'ਚ ਖੇਡਣ ਜਾ ਰਹੀ ਹੈ। ਦੋਵੇਂ ਟੀਮਾਂ ਜਿਹੜੀਆਂ ਟੌਪ 8 ਦੇ ਵਿੱਚ ਆਪਣੀ ਜਗ੍ਹਾ ਪੱਕੀ ਕਰਨ ਦੇ ਲਈ ਇਸ ਟਾਈਮ ਦੇ ਉੱਤੇ ਜੱਦੋਜਹਿਦ ਕਰਨਗੀਆਂ। ਇਹ ਖਾਸ ਇਸ ਮੈਚ ਦਾ ਹਿੱਸਾ ਰਹੂਗਾ। ਇਸ ਤੋਂ ਇਲਾਵਾ ਜੇਕਰ ਆਪਾਂ ਕਾਲਟਨ ਤੋਂ ਇੱਕ ਅਪਡੇਟ ਆ ਰਹੀ ਹੈ, ਕਾਲਟਨ ਕਲੱਬ ਦੇ ਜਿਹੜੇ ਹੈੱਡ ਕੋਚ ਨੇ ਮਾਈਕਲ ਵੋਸ, ਉਹਨਾਂ ਨੇ ਅਚਾਨਕ ਅਸਤੀਫਾ ਦੇ ਦਿੱਤਾ ਸੀ। ਸੋ ਹੁਣ ਕਲੱਬ ਦੀਆਂ ਮੁਸ਼ਕਲਾਂ ਵਧੀਆਂ ਨਜ਼ਰ ਆ ਰਹੀਆਂ ਨੇ। ਇਹ ਵੀ ਚਰਚੇ ਚੱਲ ਰਹੇ ਨੇ ਥਾਂ ਥਾਂ ਦੇ ਉੱਤੇ ਕਿ ਆਖਿਰਕਾਰ ਕਿਉਂ ਇੱਦਾਂ ਚੱਲ ਰਹੇ ਸੀਜ਼ਨ ਦੇ ਵਿੱਚ ਕਾਲਟਨ ਦੇ ਹੈੱਡ ਕੋਚ ਨੇ ਅਸਤੀਫਾ ਦਿੱਤਾ ਵਾ। ਕਲੱਬ ਹੁਣ ਜੋਸ਼ ਫਰੇਜ਼ਰ ਦੀ ਅਗਵਾਈ ਦੇ ਵਿੱਚ ਨਵੇਂ ਲੀਡਰ ਦੀ ਭਾਲ ਫਿਲਹਾਲ ਕਰ ਰਿਹਾ। ਇੱਧਰ ਬ੍ਰਿਸਬਨ ਕਲੱਬ ਤੋਂ ਅਪਡੇਟ ਹੈ, ਜਲੋਂਗ ਦੇ ਹੱਥੋਂ ਜਿਹੜੀ ਕੱਲ੍ਹ ਦੇ ਦਿਨ ਹਾਰ ਹੋਈ ਆ, ਉਸ ਤੋਂ ਬਾਅਦ ਹੁਣ ਜਦੋਂ ਇਹ ਟੌਪ 4 ਦੇ ਵਿੱਚੋਂ ਬਾਹਰ ਹੋ ਚੁੱਕੀ ਹੈ ਟੀਮ, ਅਤੇ ਅੱਗੇ ਕੁਛ ਫੇਰਬਦਲ ਦੀ ਇਹ ਗੱਲ ਕਰ ਰਹੇ ਨੇ। ਕੀ ਫੇਰਬਦਲ ਕੀਤੇ ਜਾਂਦੇ ਨੇ, ਇੱਧਰਲੇ ਪਾਸੇ ਵੀ ਹੁਣ AFL ਦੇ ਚਾਹੁਣ ਵਾਲਿਆਂ ਦੀਆਂ ਨਿਗਾਹਾਂ ਰਹਿਣਗੀਆਂ।

ਫਿਲਹਾਲ 2026 ਦੇ ਜਿਹੜੀ ਅਗਲੇ ਅਪਡੇਟ ਆ ਚੁੱਕੇ ਨੇ AFL ਦੇ ਅਧਿਕਾਰਿਤ ਤੌਰ ਦੇ ਉੱਤੇ ਜਿਹੜੇ 16 ਤੋਂ 22 ਦੇ ਦਰਮਿਆਨ ਦੇ ਜਿਹੜੇ ਰਾਊਂਡ ਖੇਡੇ ਜਾਣੇ ਨੇ ਉਹਨਾਂ ਦੀਆਂ ਗਰਾਊਂਡਾਂ ਦੀ ਲਿਸਟ ਆ ਚੁੱਕੀ ਹੈ। ਉਹ ਜੇਕਰ ਤੁਸੀਂ ਵਧੇਰੇ ਜਾਣਨਾ ਚਾਹੁੰਦੇ ਹੋ ਤਾਂ AFL ਦੀ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਇਹ ਜਾਣਕਾਰੀਆਂ ਲੈ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਆਪਾਂ ਚੱਲੀਏ ਹੁਣ IPL ਵੱਲ ਨੂੰ ਤਾਂ ਪੰਜਾਬ ਕਿੰਗਜ਼ ਲਗਾਤਾਰ ਮੈਚ ਹਾਰਨ ਦਾ ਸਿਲਸਿਲਾ ਨਹੀਂ ਬਦਲ ਸਕੀ। ਮੁੰਬਈ ਇੰਡੀਅਨਜ਼ ਦੇ ਖਿਲਾਫ਼ ਕੱਲ੍ਹ ਦੇ ਦਿਨ ਖੇਡਦਿਆਂ 6 ਵਿਕਟਾਂ ਦੇ ਨਾਲ ਫੇਰ ਹਾਰ ਗਏ। ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਸੀ ਅਤੇ 200 ਦੌੜਾਂ ਬਣਾਈਆਂ ਸੀ। ਹਾਲਾਂਕਿ ਕਹਿ ਰਹੇ ਸੀ ਕਿ ਸਕੋਰ ਠੀਕ ਠਾਕ ਅਤੇ ਵਧੀਆ ਬਣ ਗਿਆ ਸੀ, ਮੈਚ ਵੀ ਫਸਮਾਂ ਰਿਹਾ, ਪਰ ਮੁੱਖ ਦੀ ਗੱਲ ਕਿ ਪੰਜਾਬ ਫੇਰ ਹਾਰ ਗਿਆ। ਸ਼ੁਰੂਆਤ ਵੀ ਸੋਹਣੀ ਸੀ, 32 ਗੇਂਦਾਂ ਦੇ ਵਿੱਚ 57 ਪ੍ਰਭਸਿਮਰਨ ਸਿੰਘ ਬਣਾ ਗਏ ਸੀ ਅਤੇ 17 ਦੇ ਵਿੱਚ 22 ਪ੍ਰਿਆਂਸ਼ ਆਰੀਆ ਬਣਾ ਗਏ ਸੀ। ਉਸ ਤੋਂ ਬਾਅਦ ਫਿਰ ਕੁਪਰ ਕਨੋਲੀ 22 ਦੇ ਵਿੱਚ 21 ਦੌੜਾਂ ਬਣਾ ਸਕੇ ਅਤੇ ਕਪਤਾਨ ਸਾਹਿਬ 4 ਹੀ ਦੌੜਾਂ ਬਣਾ ਕੇ ਵਾਪਸ ਪਰਤ ਗਏ। ਕੁੱਲ ਮਿਲਾ ਕੇ 200 ਦੌੜਾਂ ਇਹਨਾਂ ਦੇ ਵੱਲੋਂ ਬਣਾਈਆਂ ਗਈਆਂ ਸੀ 8 ਖਿਡਾਰੀ ਗਵਾ ਕੇ, ਅਤੇ ਉਸ ਤੋਂ ਬਾਅਦ ਜਦੋਂ ਫਿਰ ਮੁੰਬਈ ਇੰਡੀਅਨਜ਼ ਦੀ ਟੀਮ ਖੇਡਣ ਦੇ ਲਈ ਆਈ, ਸ਼ੁਰੂਆਤ ਠੀਕ ਠਾਕ ਰਹੀ ਜਿਹਦੇ ਵਿੱਚ ਕਿ ਰੋਹਿਤ ਸ਼ਰਮਾ 25 ਦੌੜਾਂ ਬਣਾਈਆਂ ਇਹਨਾਂ ਨੇ 26 ਗੇਂਦਾਂ ਦੇ ਵਿੱਚ, ਅਤੇ ਰਿਕਲਟਨ 23 ਗੇਂਦਾਂ ਦੇ ਵਿੱਚ 48 ਦੌੜਾਂ ਬਣਾ ਕੇ, ਪਰ ਸਟਾਰ ਖਿਡਾਰੀ ਰਿਹਾ ਤਿਲਕ ਵਰਮਾ, ਜਿਹਨੂੰ ਕਿ ਮੈਨ ਆਫ ਮੈਚ ਵੀ ਦਿੱਤਾ ਗਿਆ। 33 ਗੇਂਦਾਂ ਦੇ ਵਿੱਚ 75 ਨਾਬਾਦ ਰਹਿ ਕੇ ਜਿਹੜੀ ਪਾਰੀ ਖੇਡੀ। ਉਸ ਤੋਂ ਇਲਾਵਾ ਵਿਲ ਜੈਕਸ 10 ਗੇਂਦਾਂ ਦੇ ਵਿੱਚ 25 ਦੌੜਾਂ ਬਣਾ ਗਿਆ, ਸੋ ਇਸ ਦੀ ਬਦੌਲਤ 20ਵੇਂ ਓਵਰ ਦੀ 1 ਗੇਂਦ ਰਹਿੰਦਿਆਂ ਫਿਰ ਇੱਕ ਵਾਰੀ ਪੰਜਾਬ ਜਿੱਤਦਾ ਹਾਰ ਗਿਆ। ਵਿੱਚ ਕਈ ਇੱਦਾਂ ਦੇ ਮੌਕੇ ਜਿਨ੍ਹਾਂ ਦੇ ਵਿੱਚ ਕਿ ਪੰਜਾਬ ਦੀ ਜਿੱਤ ਨਜ਼ਰ ਆਉਂਦੀ ਸੀ, ਪਰ ਫਿਰ ਦੁਬਾਰਾ ਤੋਂ ਮੁੰਬਈ ਦੀ ਟੀਮ ਨਾਲ ਦੀ ਨਾਲ ਹਾਵੀ ਹੁੰਦੀ ਸੀ। ਹੁਣ ਇਸ ਟਾਈਮ ਦੇ ਉੱਤੇ ਪੰਜਾਬ ਦੀ ਅਗਲੇ ਰਾਊਂਡ ਦੇ ਵਿੱਚ ਐਂਟਰੀ ਵੀ ਹੁਣ ਧੁੰਦਲੀ ਨਜ਼ਰ ਆ ਰਹੀ ਆ। ਫਿਲਹਾਲ ਜੇ ਆਪਾਂ ਟੇਬਲ ਵੇਖੀਏ ਤਾਂ ਇਸ ਟਾਈਮ ਦੇ ਉੱਤੇ RCB ਹੁਣ ਟੌਪ ਦੇ ਉੱਤੇ ਪਹੁੰਚ ਚੁੱਕਾ, ਦੂਸਰੇ ਨੰਬਰ ਦੇ ਉੱਤੇ ਗੁਜਰਾਤ ਟਾਈਟਨਸ, ਤੀਸਰੇ ਨੰਬਰ ਦੇ ਉੱਤੇ ਸਨਰਾਈਜ਼ਰਸ ਹੈਦਰਾਬਾਦ, ਅਤੇ ਚੌਥੇ ਨੰਬਰ ਦੇ ਉੱਤੇ ਪੰਜਾਬ ਦੀ ਟੀਮ ਆ ਚੁੱਕੀ ਹੈ। ਪਰ ਇਸ ਟਾਈਮ ਦੇ ਉੱਤੇ CSK ਅਤੇ ਰਾਜਸਥਾਨ ਰਾਇਲ ਇਹਨਾਂ ਦੋਵਾਂ ਦੇ ਹੱਲੇ 11-11 ਮੁਕਾਬਲੇ ਨੇ। ਅਗਲੇ ਇਹਨਾਂ ਦੋਵਾਂ ਦੇ ਜਿਹੜੇ ਮੈਚ ਨੇ ਇਹਨਾਂ ਦੇ ਵਿੱਚੋਂ ਜੇ ਜਿੱਤਦੇ ਨੇ ਤਾਂ ਪੰਜਾਬ ਖਿਸਕ ਕੇ ਹੇਠਾਂ ਆ ਜਾਊਗਾ ਉੱਪਰਲੇ 4 ਦੇ ਵਿੱਚੋਂ, ਜਿਹਦੇ ਕਿ ਅੱਜ ਦੇ ਦਿਨ ਪੂਰੇ ਆਸਾਰ ਫਿਲਹਾਲ ਨਜ਼ਰ ਆ ਰਹੇ ਨੇ। ਜੇਕਰ ਆਪਾਂ ਅੱਜ ਦੇ ਦਿਨ ਦੇ ਮੈਚਾਂ ਦੀ ਗੱਲ ਕਰੀਏ ਤਾਂ ਇਹ ਸ਼ਾਇਦ ਅੱਜ ਦੇ ਦਿਨ ਹੁੰਦਾ ਨਜ਼ਰ ਆਊਗਾ। ਅੱਜ CSK ਦਾ ਮੈਚ ਹੈ, ਸੋ ਇਸ ਤੋਂ ਬਾਅਦ ਇਹ ਵੀ ਕਲੀਅਰ ਹੋ ਜਾਊਗਾ ਕਿ ਆਖਿਰਕਾਰ ਹੁਣ ਪੰਜਾਬ ਦੀ ਟੀਮ ਜਿਹੜੀ ਕਿੱਥੇ ਕਿਜੇ ਖੜ੍ਹਦੀ ਹੈ। ਸੋ ਅੱਗੇ ਚੱਲ ਕੇ ਆਪਾਂ ਇੱਕ ਟੇਬਲ ਦੇ ਉੱਤੇ ਵੀ ਫਿਲਹਾਲ ਝਾਤੀ ਮਾਰ ਲੈਂਦੇ ਹਾਂ, ਮਾਫੀ ਚਾਹੁੰਦਾ, ਮੈਚਾਂ ਦੇ ਉੱਤੇ ਵੀ ਆਪਾਂ ਝਾਤੀ ਮਾਰ ਲੈਂਦੇ ਹਾਂ। ਅੱਜ ਦੇ ਦਿਨ ਦੇ ਜਿਹੜੇ ਮੈਚ ਨੇ ਉਹਨਾਂ ਦੇ ਵਿੱਚ ਫਿਲਹਾਲ ਚੇਨਈ ਸੁਪਰ ਕਿੰਗਸ ਅਤੇ ਲਖਨਊ ਸੁਪਰ ਜੈਂਟਸ ਦਾ ਮੈਚ ਅੱਜ ਦੇ ਦਿਨ ਖੇਡਿਆ ਜਾਣਾ ਵਾ, ਉਹੀ ਇੱਥੋਂ ਦੇ ਸਮੇਂ ਰਾਤ 12 ਵਜੇ, ਅਤੇ ਇਹਦੇ ਵਿੱਚੋਂ ਜੇ ਚੇਨਈ ਜਿੱਤਦੀ ਆ ਤਾਂ ਪੰਜਾਬ ਦੀ ਟੀਮ ਆ ਜਾਊਗੀ ਬਾਹਰ ਪਹਿਲੇ 4 ਦੇ ਵਿੱਚੋਂ। ਉਸ ਤੋਂ ਬਾਅਦ ਫਿਰ ਅਗਲਾ ਜਿਹੜਾ ਮੈਚ ਆ ਕੱਲ੍ਹ ਦੇ ਦਿਨ ਉਹ ਕਲਕੱਤਾ ਨਾਈਟ ਰਾਈਡਰਸ ਅਤੇ ਗੁਜਰਾਤ ਟਾਈਟਨਸ ਦੇ ਦਰਮਿਆਨ ਹੋਣਾ। ਜੇਕਰ ਗੁਜਰਾਤ ਦੀ ਟੀਮ ਇਹ ਮੈਚ ਜਿੱਤਦੀ ਆ ਤਾਂ ਗੁਜਰਾਤ ਦੀ ਟੀਮ ਆ ਜੂਗੀ ਫਿਰ ਟੌਪ ਦੇ ਉੱਤੇ, ਅਤੇ ਐਤਵਾਰ ਦੇ ਦਿਨ ਫਿਰ ਦੁਬਾਰਾ ਤੋਂ ਪੰਜਾਬ ਦਾ ਮੈਚ ਜਿਹੜਾ ਉਹ RCB ਦੇ ਨਾਲ ਆ, ਯਾਨੀ ਕਿ ਇਸ ਟਾਈਮ ਟੌਪ ਦੇ ਉੱਤੇ ਬਣੀ ਕੋਹਲੀ ਦੀ ਟੀਮ ਹੈ, ਜਿਹੜੀ ਕਿ ਪਿਛਲੀ ਵਾਰ ਫਾਈਨਲ ਦੇ ਵਿੱਚ ਵੀ ਇਹ ਦੋਵੇਂ ਟੀਮਾਂ ਭਿੜੀਆਂ ਸੀ। ਸੋ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਐਤਵਾਰ ਦਾ ਇਸ ਮੈਚ ਦੇ ਲਈ ਕੀਤਾ ਜਾ ਰਿਹਾ ਵਾ, ਸਿਰਫ ਪੰਜਾਬ ਦੇ ਅੱਗੇ ਕੁਆਲੀਫਾਈ ਕਰਨ ਦੇ ਲਈ ਹੀ ਨਹੀਂ, ਪਿਛਲੀ ਵਾਰ ਜਿਹੜਾ ਫਾਈਨਲ ਦੇ ਵਿੱਚ ਭਿੜ ਤੋਂ ਇਹੀ, ਉਸ ਤੋਂ ਬਾਅਦ ਇਹ ਇੱਕ ਤਰ੍ਹਾਂ ਦੇ ਨਾਲ ਰਵੈਲਰੀ ਦਾ ਮੈਚ ਜਿਹੜਾ ਉਹ ਫਿਰ ਵੇਖਣ ਦੇ ਲਈ ਲੋਕ ਜ਼ਰੂਰ TV ਅੱਗੇ ਬੈਠੇ ਰਹਿਣਗੇ। ਅਤੇ ਸੋਹਣੀ ਗੱਲ ਇਹ ਆ ਕਿ ਮੈਚ ਹੋਣਾ ਵੀ 8 ਵਜੇ ਆ, ਸੋ ਇੱਥੋਂ ਦੇ ਟਾਈਮ ਦੇ ਹਿਸਾਬ ਦੇ ਨਾਲ, ਸੋ ਇਸ ਕਰਕੇ ਇਹ ਮੈਚ ਕਾਫੀ ਹੱਦ ਤੱਕ ਡਿਸਾਈਡ ਕਰੂਗਾ ਕਿ ਕਿਹੜੇ ਪਾਸੇ ਨੂੰ ਹੁਣ ਜਾਂਦੀ ਆ ਪੰਜਾਬ ਦੀ ਟੀਮ। ਖੈਰ ਇੱਧਰ ਜੇਕਰ ਆਪਾਂ ਸਪੋਰਟਸ ਦੀਆਂ ਕੁਛ ਹੋਰ ਅਪਡੇਟ ਦੀ ਗੱਲ ਕਰੀਏ ਤਾਂ ਟੈਨਿਸ ਵੱਲ ਨੂੰ ਚੱਲਦੇ ਹਾਂ। ਇਟਾਲੀਅਨ ਓਪਨ ਦੇ ਵਿੱਚ ਇਸ ਟਾਈਮ ਦੇ ਉੱਤੇ ਵੱਡਾ ਉਲਟ ਫੇਰ ਹੋਇਆ ਸੀ। ਇਸ ਹਫ਼ਤੇ ਦੇ ਉਲਟ ਫੇਰਾਂ ਦੇ ਵਿੱਚ ਜਿਹੜੇ ਨੋਵਾਕ ਜੋਕੋਵਿਕ ਦੇ ਚਾਹੁਣ ਵਾਲੇ ਨੇ ਉਹਨਾਂ ਦਾ ਦਿਲ ਟੁੱਟਿਆ, ਪਹਿਲੇ ਹੀ ਮੈਚ ਦੇ ਵਿੱਚੋਂ ਹਾਰ ਕੇ ਨੌਜਵਾਨ ਖਿਡਾਰੀ ਦੇ ਹੱਥੋਂ ਤੇ ਬਾਹਰ ਹੋ ਗਏ। ਦੂਸਰੇ ਪਾਸੇ ਜੇਕਰ ਆਪਾਂ ਜੈਨਿਕ ਸਿਨਰ ਦੀ ਗੱਲ ਕਰੀਏ ਤਾਂ ਇਸ ਟਾਈਮ ਦੇ ਉੱਤੇ ਉਹ ਚਮਕਦੇ ਸਿਤਾਰੇ ਹੋਰ ਚਮਕ ਰਹੇ ਨੇ। 32ਵਾਂ ਜਿਹੜਾ ਆਪਣਾ ਮੈਚ ਹੈ ਲਗਾਤਾਰ ਜਿੱਤ ਕੇ ਉਹਨਾਂ ਨੇ ਇੱਧਰ ਹਿਸਟਰੀ ਇਤਿਹਾਸ ਰਚ ਦਿੱਤਾ।
ਭਾਰਤੀ ਟੈਨਿਸ ਦੀ ਜੇ ਗੱਲ ਕਰੀਏ ਤਾਂ ਵੈਸ਼ਨਵੀ ਅਡਕਰ ਜਿਹੜੇ ਕਿ ਭਾਰਤ ਦੀ ਨਵੀਂ ਹੁਣ ਸੂਚੀ ਦੇ ਵਿੱਚ ਨੰਬਰ ਇੱਕ ਦੇ ਉੱਤੇ ਮਹਿਲਾ ਖਿਡਾਰੀ ਦੇ ਵਜੋਂ ਹੁਣ ਪਹੁੰਚ ਚੁੱਕੇ ਨੇ। ਇੱਧਰ ਜੇ ਆਪਾਂ ਕੁਸ਼ਤੀ ਦੀ ਗੱਲ ਕਰੀਏ ਤਾਂ ਮਨੀਸ਼ ਫੋਗਾਟ ਇਹਨਾਂ ਦੇ ਨਹੀਂ ਖਬਰਾਂ ਦੇ ਵਿੱਚ ਨੇ, ਕੁਸ਼ਤੀ ਤੋਂ ਸੰਨਿਆਸ ਨਾ ਲੈਣ ਦਾ ਉਹਨਾਂ ਨੇ ਐਲਾਨ ਆਪਣਾ ਕਰ ਦਿੱਤਾ ਵਾ। ਜਦਕਿ ਕੁਛ ਕੁ ਖਬਰਾਂ ਇਹ ਵੀ ਸੀ ਕਿ ਸ਼ਾਇਦ ਅੱਕੇ ਸਿਸਟਮ ਤੋਂ ਇਹ ਵੀ ਆਪਣਾ ਸੰਨਿਆਸ ਐਲਾਨ ਕਰ ਦੇਣਗੇ, ਪਰ ਇੱਧਰ ਜੇ ਆਪਾਂ ਭਾਰਤੀ ਕੁਸ਼ਤੀ ਸੰਘ ਦੀ WFI ਦੀ ਗੱਲ ਕਰੀਏ ਤਾਂ ਉਹਨਾਂ ਨੇ ਕਈ ਸਵਾਲਾਂ ਦੇ ਜਵਾਬ ਦੇਣ ਤੋਂ ਫਿਲਹਾਲ ਇਨਕਾਰ ਕੀਤਾ, ਪਰ ਇੱਕ 15 ਪੰਨਿਆਂ ਦਾ ਨੋਟਿਸ ਜ਼ਰੂਰ ਮਨੀਸ਼ ਫੋਗਾਟ ਨੂੰ ਭੇਜਿਆ ਵਾ ਕਿ ਇਹ ਸਾਰੇ ਜਵਾਬ ਉਹ ਦੇਣ। ਇੱਧਰ ਭਾਰਤੀ ਹਾਕੀ ਨੂੰ ਲੈ ਕੇ ਇੱਕ ਅਪਡੇਟ ਆ। 1 ਨਵੰਬਰ ਤੋਂ ਜਿਹੜਾ ਮੈਚ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਖੇਡਿਆ ਜਾਣਾ ਵਾ, ਉਹਦੇ ਬਾਰੇ ਥੋੜ੍ਹੀ ਜਿਹੀ ਗੱਲਬਾਤ ਜ਼ਰੂਰ ਕਰ ਲੈਣੀ ਬਣਦੀ ਆ। ਸੋ ਕਾਫੀ ਲੋਕ ਜਿਹੜੇ ਹਾਕੀ ਦੇ ਪ੍ਰੇਮੀ ਨੇ ਉਹਨਾਂ ਦੇ ਲਈ ਅਪਡੇਟ ਇਹ ਆ ਕਿ 1 ਤਰੀਕ ਨੂੰ ਇਹ ਮੈਚ ਫਿਲਹਾਲ ਖੇਡਿਆ ਜਾਣਾ। ਸੋ ਜਿੱਦਾਂ ਹੀ ਇਹ ਹੁੰਦੀਆਂ ਡਿਟੇਲ ਓਪਨ ਤਾਂ ਮੈਂ ਤੁਹਾਡੇ ਨਾਲ ਹੋਰ ਵਧੇਰੇ ਸਾਂਝ ਪਾਉਣਾ, ਪਰ ਫਿਲਹਾਲ ਇੰਨੀ ਕੁ ਅਪਡੇਟ ਜ਼ਰੂਰ ਕਿ ਇਹ ਜਲੰਧਰ ਦੇ ਵਿੱਚ ਖੇਡਿਆ ਜਾਣਾ। ਸੋ ਇਸ ਚੀਜ਼ ਨੂੰ ਲੈ ਕੇ ਵੀ ਕਾਫੀ ਉਤਸ਼ਾਹ ਦੇ ਨਾਲ ਇੰਤਜ਼ਾਰ ਫਿਲਹਾਲ ਕੀਤਾ ਜਾ ਰਿਹਾ ਵਾ। ਸੋ ਅਜੇ ਦੇ ਵਿੱਚ ਕੁਛ ਇਹ ਸਾਡੇ ਕੋਲ ਸਪੋਰਟਸ ਦੀਆਂ ਅਪਡੇਟ, ਅਤੇ ਵਧੇਰੇ ਅਪਡੇਟਸ ਦੇ ਲਈ ਤੁਸੀਂ ਸਾਡੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ, ਅਤੇ ਹੋਰ ਵਧੇਰੇ ਜਾਣਕਾਰੀਆਂ ਜਿਹੜੀਆਂ ਨੇ ਉਸ ਤੁਸੀਂ ਸਾਡੀ ਫਿਲਹਾਲ ਵੈਬਸਾਈਟ ਤੋਂ ਵੀ ਹਾਸਲ ਕਰ ਸਕਦੇ ਹੋ। ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।

0: If you can understand when I start Punjabi vich bolna, ta tusi Victoria Police vich naukri karan layi us ton vi vadh yog ho jinna tusi sochde ho. Vadhiya shuruati tankhah naal shuru karo ate naukri dauran duji bhasha di varto karke patte kamao. Victoria Police, recruiting now. Authorized by the Victorian Government, Melbourne.
1: Tension, tension, nidhi tension.
2: Ki hoya?
1: Ethe immigration de enne pange ne, yaar mukde hi ni.
2: Kaka ji, tension chaddo, phone chakko. Call karo VY Immigration nu, jithe immigration expert Harpal Singh Bajwa, employer sponsor, partner ya parents, ya visa, skilled migration, student visa, MRT ya RRT, appeals te skills assessments de mahir baithe ne. Hune hi appointment li call karo 0410-503-503.
1: Ya 90-77-97-33.
2: Ya email info@vyimmigration.com.
1: Yaad rakho 9077-9733.
2: VY Immigration and Education Consultant.
1: Har kadam tuhade naal.
3: Melbourne de Southeast ilake de sare builders de bricklayers le khush khabri. Tuhadi har building de structure di ik majboot neev ate damdar pehchan den layi aa gaye ne Oz Lintels. Oz Lintel supply karde ne sare sizes de galvanized brick lintel, T-bars, equal and unequal angles. ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au. ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ।
4: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-86655 ਔਰ ਵਿਜ਼ਿਟ tireforce.com.au.
5: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
6: ਸੂਰਜ ਦੇਵਤਾ
5: ਕੀ ਮਤਲਬ?
6: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
5: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
6: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
7: JBCO Films leke aaye ne action, emotion ate full on entertainment. Punjabi feature film Shera.
8: 5 saal baad mudiya Shere, te mudiya vi kede haalatan ch?
9: Starring Parmesh Verma, Sonal Chauhan, Yograj Singh, Manav Vij ate hor vi ugge kalakar.
10: Main utthon vi mud ke aaya jithon koi nahi mud ke aunda.
7: Written and directed by Savio Sandhu, produced by Anmol Sahni.
9: Hun vekhna na bhulyo 15 mai ton tuhade nedle cinema gharan vich
7: Shera.
3: Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ,
11: 4403-280-252 ਤੇ ਦੇਖੋ ਕੀ ਹੋ ਰਿਹਾ ਹੈ।
12: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
13: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
12: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
13: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ विजिट करो bansalimmigration.com.au।
14: वाओ, तेरी सब्जी दी खुशबू अते टेस्ट विच कुछ ता कमाल है। मैनु भी दस दे सीक्रेट।
15: अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं, बल्कि ग्लास कंटेनर च पैक हुंदा है।
14: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।